0: A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand, embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a ray of dawn, and he was gone. And he was gone once again forever. My loving father, my heavenly lover. Thank you.
1: ਰੂਬੀ ਰਾਏਪੁਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਬਹੁਤ ਪਿਆਰੀਆਂ ਰਚਨਾਵਾਂ ਦੇ ਵਿੱਚ ਪਰੋ ਕੇ ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ।
2: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੌਰਤ ਨਾਲ ਆਚਰ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਏ ਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਤੇ ਆਪਣੇ ਸੰਗੀਤ ਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

मैं तेरा पारदानी पानी, मैं तेरा राजा तू मेरी रानी। आ एक

मैं तेरे हंसे आच हसा, तेरे रोने आच रोआ, नी तू

0: ਧੰਨਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਅਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਅਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਅਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਅਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਅਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਅਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਆ ਕਲਮਨਾਥ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਅਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਅਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਸਿੰਘ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਅਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕਿ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ 'ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਲੱਦੜੀਏ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋਂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋਂ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰ ਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰਾਂ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਅਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਮਨ ਸਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋ ਮੂਲ ਨਾ ਡਰਦੇ ਨੇ, ਇਹ ਮਰਨੋ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ। ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭਦੇ ਜਿਮ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ, ਅੰਨ ਦੀ ਛੈ ਬਰਲਾਈ। ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪੱਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ, ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ। ਸਦੀਆਂ ਤੋਂ ਪਰ ਇਸ ਦੀ ਕਿਸਮਤ, ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਝੂਠੇ ਵਾਦੇ ਫੋਕੇ ਨਾਰੇ, ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ, ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ, ਖੇਤੀ ਹੈ ਲਹਿਰਾਈ। ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ। ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ, ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ, ਮੰਡੀਆਂ ਦੇ ਵਿੱਚ ਜਾ ਕੇ। ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ, ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ, ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ, ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ, ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ, ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
0: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ 'ਤੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਹਫ਼ਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥ,
6: ਬਹੁਤ ਹੀ ਸਤਿਕਾਰਯੋਗ ਹਰਬੰਸ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀਮਾਨ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ, ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ, ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅਣਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ। ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ। ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ, ਭਾਵੇਂ ਟਹਿਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਂਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਂਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਮਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
9: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇਨ ਵਿਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
10: ਹਾਂਜੀ, ਮੈਂ ਹਰਬੰਸ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਹਿਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਹਿਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ਼ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ਼ ਕਰੋ ਸਿਆਸਤਦਾਨੋਂ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵੱਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।

जीवन भला है ये किस काम का, जिंदगी के लिए जैसे जल और पवन।

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਖਾਸ ਕਦੇ।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ

0: ਸਕਦੇ ਹੋ। ਥੈਂਕ ਯੂ
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਰਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ

0: ਜਾਣਗੇ ਦਿੱਲੀਏ, ਨਾ ਸੋਚੀ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ। ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ ਦਿੱਲੀਏ, ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ। ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ। ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ ਦਿੱਲੀਏ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ। ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ। ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ ਦਿੱਲੀਏ, ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ। ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ। ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਕਰ ਸਰ ਜਾਣਗੇ। ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ। ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਆਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ। ਕਮਲੀਏ, ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ।
1: ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ। ਅਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ। ਅਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਅਤੇ ਇਹ ਇਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਅਤੇ ਉਸ ਦੀ ਹਮਾਇਤ ਹੈ। ਅਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਅਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਹੈ। ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ਤਾਂ ਅੱਜ ਅਸੀਂ ਵੀ ਗੱਡੀ ਜਿਹੜੀ ਆ ਦੌੜ ਕੇ ਹੀ ਫੜੀ ਹੈ, ਪਰ ਫਿਰ ਵੀ ਲੀਹ ਦੇ ਉੱਤੇ ਪਾ ਲਈ ਹੈ ਤੇ ਟੌਪ ਗੇਅਰ ਵਿੱਚ ਪਾਵਾਂਗੇ ਤੇ ਗੱਡੀ ਆਪਾਂ ਫੁੱਲ ਆਪਾਂ ਭਜਾਵਾਂਗੇ। ਤੇ ਦੋਸਤੋ ਲੋ ਲੈ ਕੇ ਹਾਜ਼ਰ ਹਾਂ ਫਿਰ ਤੋਂ ਅੱਜ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਲਾਈਵ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜੇ ਕੁਝ ਤੰਗੀ ਪਰੇਸ਼ਾਨੀ ਹੈ ਤਾਂ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਨੋਟ ਕਰਵਾ ਸਕਦੇ ਹੋ ਤੇ ਫੋਨ ਲਾਈਨ ਵੀ ਤੁਹਾਡੇ ਲਈ ਖੁੱਲ੍ਹੀ ਰਹੇਗੀ। 15-20 ਮਿੰਟ ਪਹਿਲਾਂ ਖਬਰਾਂ ਦੇ ਉੱਤੇ ਅੱਜ ਦੇ ਵਿਚਾਰ ਦੀ ਗੱਲ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਤੇ ਜਟਬੈੜ ਬਾਈ ਜੀ ਜੁੜੇ ਹੋਏ ਨੇ, ਦਾਸ ਦੀ ਹਾਜ਼ਰੀ ਕਹਿੰਦੇ ਪ੍ਰਵਾਨ ਕਰਨਾ ਸਾਡੇ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਬਾਈ ਜੀ। ਨਿੱਘਾ ਤੇ ਜਗਿਆਨੂ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਨਾਲ ਤੇ ਲੇਟ ਹੋ ਗਏ ਕਹਿੰਦੇ 3 ਮਿੰਟ ਜੀ, ਤੇ 5-7 ਮਿੰਟ ਲੇਟ ਆ ਜੀ ਵੈਸੇ ਦਾ। ਤੇ ਮਲੂਕ ਸਿੰਘ ਜੀ ਕਹਿੰਦੇ ਆ ਜਾਣਗੇ ਜੀ, ਤੇ 5-7 ਮਿੰਟ ਲੱਗ ਜਾਂਦੇ ਆ ਦੋਸਤੋ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਨਾਲ ਦੀ ਨਾਲ ਸਾਰਾ ਸਿਸਟਮ ਦੇਖਣਾ ਹੁੰਦਾ ਕਿਉਂਕਿ ਆਪਣੇ ਕੋਲ ਟੈਕਨੀਕਲ ਟੀਮ ਨਹੀਂ ਹੈ, ਆਪ ਹੀ ਇਕੱਲੇ ਹੀ ਆਪਾਂ ਬੰਦੇ ਆ ਜੀ ਤੇ ਸਟੂਡੀਓ ਸਾਰਾ ਹੈਂਡਲ ਆਪ ਹੀ ਕਰਨਾ ਹੁੰਦਾ ਤੇ ਲਿੰਕ ਵੀ ਸਾਂਝੇ ਕਰ ਦਿੱਤੇ ਆ ਤੁਹਾਡੇ ਲਈ। ਆਵਾਜ਼ ਤੇ ਅੰਦਾਜ਼ ਕਹਿੰਦੇ ਓਕੇ ਆ ਜੀ, ਚੱਕ ਦਿਓ ਕੰਮ ਨੂੰ ਕਹਿੰਦੇ ਆਪਣੇ ਬੇਅੰਤ ਸੰਧੂ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਰਾਜਨ ਸੈਣੀ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਮੂਹਿਕ ਰੂਪ ਦੇ ਵਿੱਚ ਸਭ ਨੂੰ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਤੇ ਲੋ ਦੋਸਤੋ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:38 ਤੇ 32 ਕਹਿੰਦੇ ਆ ਗਈ ਹੈ, ਬੱਤੀ ਚਲੇ ਗਈ ਹੈ ਤੇ 32 ਆ ਗਈ ਹੈ। ਤੇ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ ਆਪਣੇ 5:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਤੇ ਫਰਾਂਸ ਦੇ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਹੈ ਉਹਨਾਂ ਮੁਲਕਾਂ ਦੇ ਵਿੱਚ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਮੁਤਾਬਕ ਸੇਮ ਹੀ ਹੈ। ਤੇ ਦੋਸਤੋ ਅੱਜ ਦਿਹਾੜਾ 14 ਜੁਲਾਈ 2026 ਦਾ ਦਿਨ ਹੈ ਤੇ ਮੰਗਲਵਾਰ ਦਾ ਦਿਹਾੜਾ। ਤੇ ਕਹਿੰਦੇ ਅੱਜ ਦੇ ਵਿਚਾਰ ਦੇ ਵਿੱਚੋਂ ਸਾਂਝ ਪਾਉਂਦੇ ਹਾਂ ਸਭ ਤੋਂ ਪਹਿਲਾਂ ਤੇ ਦੇਸ਼ ਪ੍ਰੇਮ ਦੀਆਂ ਖ਼ਬਰਾਂ ਵੀ ਤੁਹਾਨੂੰ ਸੁਣਾਉਂਦੇ ਹਾਂ। ਅੰਨੀ ਸ਼ਰਧਾ ਵਿਹਲੜ ਪਖੰਡੀ ਸਾਧਾਂ ਸੰਤਾਂ ਨੂੰ ਜਨਮ ਦਿੰਦੀ ਹੈ, ਜਦਕਿ ਸ਼ੰਕੇ ਪੈਦਾ ਕਰਨ ਦੇ ਨਾਲ ਦਾਰਸ਼ਨਿਕ ਪੈਦਾ ਹੁੰਦੇ ਨੇ। 14 ਜੁਲਾਈ 1799 ਦੇ ਵਿੱਚ ਫਰਾਂਸ ਦੇ ਵਿੱਚ ਇਨਕਲਾਬ ਦੀ ਜਿਹੜੀ ਸ਼ੁਰੂਆਤ ਤੇ ਕੈਦੀਆਂ ਨੂੰ ਪੈਰਿਸ ਦੀ ਜਿਹੜਾ ਸੀ ਬੈਸਟਾਈਲ ਜੇਲ੍ਹ ਦੇ ਵਿੱਚੋਂ ਛੁਡਵਾਇਆ ਗਿਆ ਸੀ ਤੇ ਉੱਥੇ ਕੱਲ੍ਹ ਜਿਹੜੇ ਨੇ ਜਸ਼ਨ ਮਨਾਏ ਗਏ ਨੇ ਕਿਉਂਕਿ ਆਜ਼ਾਦੀ ਦਿਹਾੜਾ ਉੱਥੇ ਵੀ ਮਨਾਇਆ ਜਾਂਦਾ ਹੈ। 1850 ਦੇ ਵਿੱਚ ਪਹਿਲੀ ਵਾਰ ਫਰਿੱਜ ਦੇ ਵਿੱਚ ਬਰਫ਼ ਜਮਾ ਕੇ ਜਿਹੜਾ ਵਿਖਾਈ ਗਈ ਸੀ, 1850 ਦੇ ਵਿੱਚ ਬਰਫ਼ ਜੰਮਣੀ ਸ਼ੁਰੂ ਹੋਈ ਤੇ 1867 ਦੇ ਵਿੱਚ ਐਲਫਰਡ ਨੋਬਲ ਨੇ ਪਹਿਲੀ ਵਾਰ ਡਾਇਨਾਮਾਈਟ ਦੀ ਜਿਹੜੀ ਸੀ ਪ੍ਰਦਰਸ਼ਨੀ ਲਾਈ ਸੀ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਫਿਲਮਾਂ ਦੀ ਥੋੜ੍ਹੀ ਜਿਹੀ ਕਿ ਫਿਲਮਾਂ ਜਿਹੜੀਆਂ ਨੇ ਸ਼ੁੱਕਰਵਾਰ ਨੂੰ ਹੀ ਕਿਉਂ ਜਿਹੜੀਆਂ ਨੇ ਰਿਲੀਜ਼ ਹੁੰਦੀਆਂ ਨੇ, ਕੀ ਕਾਰਨ ਨੇ ਪਿੱਛੇ? ਇਹ ਸਾਰਾ ਰੁਝਾਨ ਜਿਹੜਾ ਹਾਲੀਵੁੱਡ ਤੋਂ ਆਇਆ। ਪਹਿਲੀ ਹਾਲੀਵੁੱਡ ਫਿਲਮ ਗੋਨ ਵਿਦ ਦੀ ਵਿੰਡ, ਜਾਣੀ ਕਿ ਹਵਾ ਦੇ ਨਾਲ ਚੱਲੋ, ਗੋਨ ਵਿਦ ਦੀ ਵਿੰਡ ਸ਼ੁੱਕਰਵਾਰ 15 ਦਸੰਬਰ 1939 ਨੂੰ ਰਿਲੀਜ਼ ਹੋਈ ਸੀ ਤੇ 1960 ਤੋਂ ਪਹਿਲਾਂ ਭਾਰਤ ਦੇ ਵਿੱਚ ਕਿਸੇ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕੋਈ ਖਾਸ ਦਿਨ ਜਾਂ ਦਿਹਾੜਾ ਨਹੀਂ ਹੁੰਦਾ ਸੀ ਤੇ ਸਾਲ 1947 ਦੇਸ਼ ਆਜ਼ਾਦੀ ਤੋਂ ਬਾਅਦ ਫਿਲਮ ਨੀਲ ਕਮਲ 24 ਮਾਰਚ ਨੂੰ ਜਿਹੜੀ ਰਿਲੀਜ਼ ਹੋਈ ਸੀ, ਇਸ ਦਿਨ ਸੋਮਵਾਰ ਸੀ ਤੇ ਮੁਗਲੇ ਆਜ਼ਮ ਜੋ ਬਹੁਤ ਦੇਖੀ ਗਈ ਫਿਲਮ, ਅਸੀਂ ਵੀ ਦੇਖੀ ਹੈ, ਮੌਕਾ ਮਿਲਿਆ ਕਦੇ ਕਦੇ ਦੇਖ ਲਈਦੀ ਹੈ, ਪਹਿਲੀ ਫਿਲਮ ਸੀ ਜੋ 5 ਅਗਸਤ 1960 ਦੇ ਵਿੱਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਭਾਰਤੀ ਸਿਨੇਮਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ, ਬਹੁਤ ਹੀ ਸਫਲ ਫਿਲਮ ਬਣੀ। ਇਸ ਤੋਂ ਬਾਅਦ ਭਾਰਤ ਦੇ ਵਿੱਚ ਹਾਲੀਵੁੱਡ ਦੀ ਨਕਲ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ ਤੇ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਹੋਈਆਂ। ਇਸ ਦੇ ਪਿੱਛੇ ਇੱਕ ਹੋਰ ਕਾਰਨ ਸੀ ਕਿ ਮੁੰਬਈ ਦੇ ਵਿੱਚ ਛੋਟੇ ਉਦਯੋਗਾਂ ਦੇ ਕਰਮਚਾਰੀ ਜਿਹੜੇ ਸਨ, ਕੰਮਕਾਜ ਕਰਨ ਵਾਲੇ ਲੋਕ, ਸ਼ੁੱਕਰਵਾਰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਂਦੀ ਸੀ, ਇਸ ਦੇ ਕਾਰਨ ਫਿਰ ਉਹ ਸ਼ਾਮ ਨੂੰ ਫਿਲਮ ਦੇਖਣ ਜਿਹੜੇ ਸੀ ਥੀਏਟਰ ਭਰ ਜਾਂਦੇ ਸੀ। ਇਹਨਾਂ ਸਾਰਿਆਂ ਨੂੰ ਸਿਨੇਮਾ ਘਰਾਂ ਤੱਕ ਪਹੁੰਚਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਕਰਨ ਦਾ ਜਿਹੜਾ ਰੁਝਾਨ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ, ਜਿਹਦਾ ਅੱਜ ਤੱਕ ਪਾਲਣ ਕੀਤਾ ਜਾ ਰਿਹਾ। ਤੇ ਇੱਕ ਆਮ ਧਾਰਨਾ ਇਹ ਵੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰ, ਸਕੂਲ, ਕਾਲਜ ਵਿੱਚ ਛੁੱਟੀ ਹੁੰਦੀ ਹੈ ਤੇ ਇਸ ਦੇ ਲਈ 18 ਤੋਂ 50 ਦੇ ਉਮਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਲਭਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਕਰਨਾ ਸਭ ਤੋਂ ਵਧੀਆ ਜਿਹੜਾ ਮੰਨਿਆ ਜਾਂਦਾ ਹੈ। ਦੂਸਰੇ ਪਾਸੇ ਮਿਠਾਈ ਦੀ ਗੱਲ ਕਰਦੇ ਹਾਂ, ਕਦੇ ਸੋਚਿਆ ਕਿ ਮਿਠਾਈ ਦੇ ਉੱਤੇ ਲੱਗਿਆ ਹੋਇਆ ਚਾਂਦੀ ਦਾ ਵਰਕ ਮਾਸਾਹਾਰੀ ਹੈ ਕਿ ਸ਼ਾਕਾਹਾਰੀ ਹੈ? ਤੇ ਅੱਜ ਉਹਦੇ ਭੇਦ ਖੋਲਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਇਹ ਦੱਖਣ ਏਸ਼ੀਅਨ ਜਿਹੜੇ ਪਕਵਾਨਾਂ ਦੇ ਵਿੱਚ ਵਰਤਿਆ ਜਾਂਦਾ ਸੀ ਪਰ ਹੁਣ ਇਹ ਲਗਭਗ ਬਹੁਤ ਸਾਰੇ ਭੋਜਨਾਂ ਦੇ ਵਿੱਚ ਵਰਤਿਆ ਜਾਣ ਲੱਗ ਪਿਆ। ਚਾਂਦੀ ਦੀ ਫੋਇਲ ਅਸਲ ਦੇ ਵਿੱਚ ਚਾਂਦੀ ਦੀ ਇੱਕ ਬਹੁਤ ਹੀ ਪਤਲੀ ਚਾਦਰ ਹੁੰਦੀ ਹੈ ਜੋ ਪਹਿਲੀ ਨਜ਼ਰ ਦੇ ਵਿੱਚ ਐਲਮੋਨੀਅਮ ਵਰਗੀ ਲੱਗਦੀ ਹੈ। ਚਾਂਦੀ ਦੀ ਫੋਇਲ ਨੂੰ ਬਾਹਰ ਜਿਹੜੇ ਨੇ ਮਾਹਰ ਕਾਰੀਗਰ ਨੇ ਉਹਨਾਂ ਦੇ ਦੁਆਰਾ ਇਸ ਨੂੰ ਪਤਲਾ ਅਤੇ ਖਾਣ ਯੋਗ ਜਿਹੜਾ ਬਣਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ ਤੇ ਸਿਲਵਰ ਵਰਕ ਅਸਲ ਦੇ ਵਿੱਚ ਚਾਂਦੀ ਦੇ ਗੈਰ ਬਾਇਓ ਐਕਟਿਵ ਟੁਕੜਿਆਂ ਨੂੰ ਕੁੱਟ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ। ਇਸ ਕਾਗਜ਼ ਦੀਆਂ ਪੱਤੀਆਂ ਨੂੰ ਬਹੁਤ ਧਿਆਨ ਦੇ ਨਾਲ ਰੱਖਿਆ ਜਾਂਦਾ ਹੈ ਤਾਂ ਜੋ ਇਹ ਟੁੱਟ ਨਾ ਜਾਣ। ਇਹ ਇੰਨਾ ਪਤਲਾ ਹੋ ਜਾਂਦਾ ਹੈ, ਉਹਨੂੰ ਕੁੱਟ ਕੁੱਟ ਕੇ ਕਰ ਦਿੱਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਤਹਿਾਂ ਦੇ ਵਿੱਚ ਜਿਹੜੇ ਵਰਕੇ ਰੱਖੇ ਜਾਂਦੇ ਆ, ਫਿਰ ਉਹਨਾਂ ਨੂੰ ਕੁੱਟਣਾ ਸ਼ੁਰੂ ਕੀਤਾ ਜਾਂਦਾ ਤੇ ਫਿਰ ਇਹ ਵਰਕ ਜਿਹੜਾ ਬਹੁਤ ਬਰੀਕੀ ਦੇ ਵਿੱਚ ਚਲਿਆ ਜਾਂਦਾ। ਇਹ ਇੰਨਾ ਕੁ ਪਤਲਾ ਹੋ ਜਾਂਦਾ ਕਿ ਛੂਹਣ ਦੇ ਨਾਲ ਹੀ ਟੁੱਟ ਜਾਂਦਾ। ਕੁਝ ਲੋਕ ਇਸ ਦੇ ਵਿੱਚ ਕੈਡਮੀਅਮ, ਨਿਕਲ, ਐਲਮੋਨੀਅਮ ਅਤੇ ਸ਼ੀਸ਼ੇ ਵਰਗੀਆਂ ਚੀਜ਼ਾਂ ਮਿਲਾਉਂਦੇ ਨੇ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਚਾਂਦੀ ਦਾ ਵਰਕ ਜਾਨਵਰਾਂ ਦੇ ਚਮੜੇ ਦੇ ਵਿਚਕਾਰ ਰੱਖ ਕੇ ਕੁੱਟਿਆ ਜਾਂਦਾ ਤੇ ਪਤਲੀ ਪਰਤ ਦੇ ਵਿੱਚ ਤਿਆਰ ਕੀਤਾ ਜਾਂਦਾ। ਇਸੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਚਾਂਦੀ ਦੀ ਫੋਇਲ ਦੀ ਤਿਆਰੀ ਦੇ ਵਿੱਚ ਜਾਨਵਰਾਂ ਦੇ ਮਾਸ ਦੀ ਪਾਬੰਦੀ ਹੈ, ਪਰ ਇਹ ਹੁਣ ਇਸ ਨੂੰ ਤਿਆਰ ਕਰਨ ਵਾਲੇ ਤੇ ਹੀ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਵੇਂ ਤਿਆਰ ਕਰਦੇ ਨੇ ਤੇ ਉਸਦੇ ਜਿਹੜਾ ਪ੍ਰੋਸੈਸ ਹੈ ਉਹ ਕਿੱਦਾਂ ਹੁੰਦਾ ਹੈ। ਤੇ ਵੈਸੇ ਤਾਂ ਇਹ ਜਿਹੜਾ ਮਾਸਾਹਾਰੀ ਹੈ ਪਰ ਉਹਦੇ ਡਿਪੈਂਡ ਹੈ ਵੀ ਉਹਨੂੰ ਕੁੱਟਦੇ ਕਿੱਦਾਂ ਹੈ, ਕਿਸ ਚੀਜ਼ ਦੇ ਵਿੱਚ ਪਾ ਕੇ ਕੁੱਟਦੇ ਹੈ ਤਾਂ ਉਹਦੇ ਉੱਤੇ ਡਿਪੈਂਡ ਕਰਦਾ। ਲਓ ਦੋਸਤੋ, ਅੱਜ ਦੇ ਵਿਚਾਰ ਤੋਂ ਬਾਅਦ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ 15-20 ਮਿੰਟ ਤੱਕ ਤੇ ਅੱਜ ਦੀਆਂ ਖਾਸ ਖ਼ਬਰਾਂ ਦੀ ਸ਼ੁਰੂਆਤ ਦੇ ਵਿੱਚ ਜੋ ਕੁਝ ਹੈ ਉਹਦੇ ਬਾਰੇ ਬਾਤ ਪਾਉਂਦੇ ਹਾਂ। 30 ਸਾਲ ਬਾਅਦ ਹੋਈ ਹੈ ਅਰਦਾਸ, ਹਰੇ ਪੈਨ ਨੇ ਪਵਾੜੇ ਪਾਏ ਤੇ ਘਿਰੇ ਬਿੱਟੂ ਸਾਹਿਬ ਆਪਣੇ ਹੀ ਵਿਵਾਦਾਂ ਦੇ ਵਿੱਚ ਨੇ ਤੇ ਇਹਨਾਂ ਦੇ ਉੱਤੇ ਵਾਰਤਾਲਾਪ ਕਰਦੇ ਅੱਗੇ ਜਾ ਕੇ ਤੇ ਖ਼ਬਰਾਂ ਨੂੰ ਜਿਹੜਾ ਖੋਲਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਆਪਣੇ ਜਟਵੈੜ ਬਾਈ ਜੀ ਕਹਿੰਦੇ ਕਿ ਵਕਤ ਤਾਂ ਸੋਨੇ ਵਰਗਾ ਜੀ, ਬਾਈ ਕਿਆ ਵਕਤ ਸੀ ਉਹ ਕਹਿੰਦੇ ਸੀ। ਦਲੀਪ ਜੀ ਦਾ ਕਿਰਦਾਰ ਵੀ, ਫਿਲਮਾਂ ਦੀ ਗੱਲ ਹੋਈ ਆ, ਉਹਨਾਂ ਨੂੰ ਚੇਤੇ ਆ ਗਈਆਂ ਨੇ ਫਿਲਮਾਂ, ਕਿਆ ਬਾਤ ਆ ਜੀ। ਤੇ ਦੋਸਤੋ ਗੱਲ ਕਰਦੇ ਆ ਅੱਜ ਦੀਆਂ ਖ਼ਬਰਾਂ ਦੇ ਨਾਲ ਤੇ ਅੱਜ ਫਰਾਂਸ ਦਾ ਤੇ ਸਪੇਨ ਦਾ ਮੈਚ ਵੀ ਆ, ਫੀਫਾ ਵਰਲਡ ਕੱਪ ਸੈਮੀ ਫਾਈਨਲ ਮੈਚ ਹੋਣਾ ਹੈ। ਉਸ ਤੋਂ ਬਾਅਦ ਫਾਈਨਲ ਦੇ ਵਿੱਚ ਦੇਖਦੇ ਆ ਅੱਜ ਕਿਹੜੀ ਟੀਮ ਜਿਹੜੀ ਹੈ ਭਿੜ ਕੇ ਤੇ ਫਾਈਨਲ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰਦੀ ਹੈ। ਤੇ ਫਿਰ 19 ਤਰੀਕ ਨੂੰ ਜਿਹੜਾ, ਜੁਲਾਈ ਦੀ 19 ਨੂੰ ਫਾਈਨਲ ਮੈਚ ਹੋਣੇ ਨੇ ਜਿਸ ਦੇ ਵਿੱਚ ਟਰੰਪ ਹੋਣਾ ਨੇ ਵੀ ਸ਼ਮੂਲੀਅਤ ਜਿਹੜੀ ਕਰਨੀ ਹੈ। ਤੇ ਟਰੰਪ ਸਾਹਿਬ ਜਿਹੜੇ ਸਪੀਚ ਦੇ ਲਈ ਵੀ ਤਿਆਰ ਨੇ ਤੇ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ। ਤੇ ਸਭ ਤੋਂ ਪਹਿਲਾਂ ਇੱਕ ਪਾਸੇ ਮਹਿੰਗਾਈ ਤੇ ਦੂਜੇ ਪਾਸੇ ਸਰਕਾਰਾਂ ਟੋਲ ਟੈਕਸ ਜਿਹੜੀਆਂ ਨੇ ਹੋਰ ਵਧਾ ਰਹੀਆਂ ਨੇ। NHAI ਨੇ ਜਿਹੜਾ ਪੰਜਾਬ ਤੇ ਹਰਿਆਣਾ ਦੇ ਆਪਣੇ 8 ਟੋਲ ਪਲਾਜ਼ਿਆਂ ਦੇ ਉੱਤੇ ਵਧਾਈਆਂ ਨੇ ਦਰਾਂ ਟੋਲ ਟੈਕਸ ਦੀਆਂ ਤੇ ਇਹਦੇ ਰੇਟ ਜਿਹੜੇ ਨੇ ਇਹਨਾਂ 8 ਟੋਲ ਪਲਾਜ਼ਿਆਂ ਦੇ ਲਈ 14 ਤੇ 15 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਜਾਣੇ ਨੇ ਅੱਜ ਤੇ ਕਈਆਂ ਦੇ ਉੱਤੇ ਕੱਲ੍ਹ ਨੂੰ। ਦੂਸਰੇ ਪਾਸੇ 14 ਪਿੰਡਾਂ ਦਾ ਮਾਲੀ ਰਿਕਾਰਡ ਹੀ ਗਾਇਬ ਹੋਣ ਕਾਰਨ ਹਾਈਵੇ ਪ੍ਰੋਜੈਕਟ ਲਟਕ ਪਿਆ ਤੇ ਭਾਜਪਾ ਨੇ ਮੰਗਿਆ ਰਾਜਪਾਲ ਦਾ ਦਖਲ ਇਹਦੇ ਵਿੱਚ ਮੰਗਿਆ। ਪੰਜਾਬ ਦੇ ਵਿੱਚ ਕੀ ਕਾਰਨ ਨੇ ਉਹਨਾਂ ਨੂੰ ਪੜਚੋਲਦੇ ਆ। ਨੰਗਲ ਸਾਹਿਬ ਡਿਵੀਜ਼ਨ ਦੇ 14 ਪਿੰਡਾਂ ਦਾ ਮਾਲੀ ਰਿਕਾਰਡ ਗਾਇਬ ਹੋਣ ਦਾ ਵਿਵਾਦ ਹੁਣ ਸਿਆਸੀ ਰੰਗ ਫੜਨ ਲੱਗ ਪਿਆ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਹੋਣਾ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ, ਜਿਸਦੇ ਕਾਰਨ ਨੈਸ਼ਨਲ ਹਾਈਵੇ 503 ਜਾਣੀ ਕਿ 503 ਦੇ ਕਿਰਤਪੁਰ ਸਾਹਿਬ ਨੰਗਲ ਹਿੱਸੇ ਨੂੰ ਚੌੜਾ ਕਰਨ ਦਾ ਜਿਹੜਾ ਰਣਨੀਤਿਕ ਤੌਰ ਦੇ ਉੱਤੇ ਅਹਿਮ ਪ੍ਰੋਜੈਕਟ ਜਿਹੜਾ ਲਟਕ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਨੂੰ ਲਿਖੇ ਵੱਖ ਵੱਖ ਪੱਤਰਾਂ ਦੇ ਵਿੱਚ ਖੰਨਾ ਨੇ ਦੇ ਜਿਹੜੇ ਨੇ ਦੀ ਟ੍ਰਿਬਿਊਨ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੱਤਾ ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਨ ਵਾਲਾ ਇੱਕ ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟ ਜ਼ਮੀਨੀ ਰਿਕਾਰਡ ਗਾਇਬ ਹੋਣ ਦੇ ਕਾਰਨ ਦੇਰੀ ਦਾ ਸ਼ਿਕਾਰ ਹੋ ਰਿਹਾ। ਸਥਿਤੀ ਨੂੰ ਗੰਭੀਰ ਪ੍ਰਸ਼ਾਸਨਿਕ ਅਸਫਲਤਾ ਦੱਸਦਿਆਂ ਖੰਨਾ ਨੇ ਜਿਹੜਾ ਸੂਬਾ ਸਰਕਾਰ ਨੂੰ ਤਾਕੀਦ ਕੀਤੀ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਲਈ ਜ਼ਿੰਮੇਵਾਰ ਜਿਹੜੇ ਕੌਣ ਲੋਕ ਨੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਦਸਤਾਵੇਜ਼ਾਂ ਨੂੰ ਜਲਦੀ ਬਹਾਲ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਜਿਹੜੇ ਨੇ ਉਹਨਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਅੱਗੇ ਜਿਹੜਾ ਉਹ ਵੱਧ ਸਕਣ, ਉਹਨਾਂ ਨੂੰ ਵਧਾਇਆ ਜਾ ਸਕੇ। ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਭਾਸ਼ ਸ਼ਰਮਾ ਨੇ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੁਲਿਸ ਜਾਂਚ ਦੀ ਮੰਗ ਕਰ ਲਈ ਤੇ ਉਨ੍ਹਾਂ ਦੋਸ਼ ਲਾਇਆ ਕਿ ਗਾਇਬ ਹੋਏ ਜ਼ਮੀਨੀ ਰਿਕਾਰਡਾਂ ਦਾ ਸੰਬੰਧ ਨੰਗਲ ਖੇਤਰ ਦੇ ਵਿਚ ਸਰਕਾਰੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਨਾਲ ਹੋ ਸਕਦੈ ਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ। ਸ਼ਰਮਾ ਨੇ ਕਿਹਾ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਨਾਲ ਨਾ ਸਿਰਫ਼ ਵਿਕਾਸ ਪ੍ਰੋਜੈਕਟਾਂ ਦੇ ਵਿਚ ਦੇਰੀ ਹੋਈ ਹੈ ਸਗੋਂ ਇਸ ਨੇ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਉਤਸ਼ਾਹਿਤ ਕੀਤਾ। ਕੀਰਤਪੁਰ ਸਾਹਿਬ ਨੰਗਲ ਹਾਈਵੇ ਨੂੰ ਚੌੜਾ ਕਰਨ ਦੀ ਤਜਵੀਜ਼ ਨੂੰ ਲਾਗੂ ਕਰਨ ਦੇ ਵਿਚ ਗਾਇਬ ਹੋਈਆਂ ਮਾਲੀ ਰਿਕਾਰਡ ਸਭ ਤੋਂ ਵੱਡੀ ਰੁਕਾਵਟ ਬਣ ਕੇ ਉਭਰਿਆ। ਇਹ ਪ੍ਰੋਜੈਕਟ ਪਿਛਲੇ ਸਾਲ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜ਼ੂਰ ਕੀਤਾ ਗਿਆ ਸੀ ਤੇ ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਵਾਰ ਵਾਰ ਇਸ ਪ੍ਰੋਜੈਕਟ ਨੂੰ ਕਨੈਕਟੀਵਿਟੀ ਦੇ ਵਿਚ ਸੁਧਾਰ ਕਰਨ ਤੇ ਭਾਰੀ ਭੀੜ ਭੜੱਕੇ ਵਾਲੇ ਹਾਈਵੇ ਦੇ ਉਤੇ ਹਾਦਸਿਆਂ ਨੂੰ ਘਟਾਉਣ ਦੇ ਲਈ ਅਹਿਮ ਦਸਿਆ। ਦੂਸਰੇ ਪਾਸੇ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿਚ ਦੇਰੀ ਹੋਈ ਹੈ ਇਹਦੇ ਵਿਚ ਕਿਉਂਕਿ ਜੋ ਸਰਕਾਰੀ ਸੂਤਰ ਕਹਿੰਦੇ ਆ ਤਜਵੀਜ਼ ਅਲਾਈਨਮੈਂਟ ਦੇ ਨਾਲ ਪੈਂਦੇ 14 ਪਿੰਡਾਂ ਮਾਲਕਾਨਾ ਰਿਕਾਰਡ ਜਿਹੜਾ ਉਪਲਬਧ ਨਹੀਂ ਹਨ। ਮਾਲ ਅਧਿਕਾਰੀਆਂ ਹੁਣ ਜਿਹੜੇ ਨੇ ਉਨ੍ਹਾਂ ਦੀ ਮਨਜ਼ੂਰੀ ਦੇ ਅਧੀਨ ਨੇ ਤੇ 14 ਪਿੰਡਾਂ ਨੂੰ ਬਾਹਰ ਕੱਢ ਕੇ ਬਾਕੀ ਪਿੰਡਾਂ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਜਿਹੜੇ ਨੇ ਕਰ ਰਹੇ ਨੇ ਤੇ ਇਸੇ ਤਰ੍ਹਾਂ ਅੱਗੇ ਵਧੀਏ ਤਾਂ ਟੇਲਾਂ ਤੱਕ ਕਹਿੰਦੇ ਹੋਵੇਗੀ ਨਹਿਰੀ ਪਾਣੀ ਦੀ 100% ਸਪਲਾਈ। ਜਲ ਸਰੋਤ ਮੰਤਰੀ ਨੇ ਬਿਆਨ ਦਿੱਤਾ ਕੀ ਕਹਿੰਦੇ ਨੇ ਇਹਦੇ ਬਾਰੇ ਭਾਈ ਦੱਸੋ ਕਿਹਨਾਂ ਕਿਹਨਾਂ ਦੇ ਪਿੰਡਾਂ ਦੇ ਤੇ ਕਿਹਨਾਂ ਕਿਹਨਾਂ ਦੇ ਖੇਤਾਂ ਦੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਤੇ ਪੰਜਾਬ ਸਰਕਾਰ ਜਲਦ ਹੀ ਸਿੰਚਾਈ ਦੇ ਲਈ ਟੇਲਾਂ ਤੱਕ ਨਹਿਰੀ ਪਾਣੀ ਦੀ 100% ਸਪਲਾਈ ਯਕੀਨੀ ਬਣਾਏਗੀ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਅੱਜ ਦਾਅਵਾ ਕਰਕੇ ਗੱਲ ਕੀਤੀ ਹੈ ਕਰਦੇ ਹੋਏ ਕਿਹਾ ਕਿ ਨਹਿਰਾਂ ਦੇ ਪੁਨਰਵਾਸ ਜਿਹੜਾ ਨਾਲ ਪੂਰੇ ਰਾਜ ਦੇ ਵਿਚ ਪਾਣੀ ਦੀ ਵੰਡ ਦੇ ਵਿਚ ਸੁਧਾਰ ਹੋਇਆ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਹੋਣਾ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਚ ਕੱਢੀ ਨਹਿਰ ਪ੍ਰਣਾਲੀ ਦੇ ਅਧੀਨ ਲਗਭਗ 123 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਹੋਏ ਸਿੰਚਾਈ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਇਹ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਲਗਭਗ 450 ਪਿੰਡਾਂ ਦੇ ਵਿਚ ਲਗਭਗ 1.35 ਲੱਖ ਏਕੜ ਜਿਹੜੀ ਹੈ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰੇਗਾ ਤੇ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਨਹਿਰੀ ਪਾਣੀ ਦੀ ਵਰਤੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ 26% ਤੋਂ ਵੱਧ ਕੇ ਆਪ ਸਰਕਾਰ ਦੇ ਅਧੀਨ 86% ਹੋ ਗਈ ਜਿਸਦੇ ਨਾਲ ਪਾਣੀ ਉਨ੍ਹਾਂ ਆਖਰੀ ਪਿੰਡਾਂ ਤੱਕ ਪਹੁੰਚ ਸਕਿਆ ਜੋ ਲੰਬੇ ਸਮੇਂ ਤੋਂ ਸਿੰਚਾਈ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸਨ। ਪਿਛਲੀਆਂ ਸਰਕਾਰਾਂ ਨੇ ਨਹਿਰੀ ਬੁਨਿਆਦੀ ਢਾਂਚੇ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਨੇ 78 ਕਰੋੜ ਰੁਪਏ ਦੇ ਤੋਂ ਵੱਧ ਦੀ ਲਾਗਤ ਦੇ ਨਾਲ ਸ਼ਾਹ ਨਹਿਰ ਪ੍ਰਣਾਲੀ ਦੇ ਅਧੀਨ 22 ਡਿਸਟ੍ਰੀਬਿਊਟਰੀਆਂ ਅਤੇ ਵਾਟਰ ਕੋਰਸਾਂ ਦੀ ਕੰਕਰੀਟ ਲਾਈਨਿੰਗ ਕੀਤੀ ਹੈ ਜਿਸਦੇ ਨਾਲ ਲਗਭਗ 150 ਪਿੰਡਾਂ ਦੇ ਵਿਚ ਲਗਭਗ 60,000 ਏਕੜ ਖੇਤੀ ਵਾਲੀ ਜ਼ਮੀਨ ਨੂੰ ਲਾਭ ਮਿਲਿਆ ਤੇ ਨਾਲ ਉਨ੍ਹਾਂ ਕਿਹਾ ਕਿ ਮੁੱਖ ਕੰਢੀ ਨਹਿਰ ਜਿਹੜੀ ਹੈ ਜੋ 2016 ਦੇ ਵਿਚ ਮੁਕੰਮਲ ਹੋਈ ਸੀ ਉਹਨੂੰ ਸੀਪੇਜ ਯਾਨੀ ਕਿ ਰਸਾ ਜਿਹੜਾ ਤੇ ਲੀਕੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਸਦੇ ਕਾਰਨ ਪਾਣੀ ਆਪਣੀ ਨਿਰਧਾਰਿਤ ਸਮਰਥਾ ਦੇ ਅਨੁਸਾਰ ਆਖਰੀ ਸਿਰਿਆਂ ਤੱਕ ਨਹੀਂ ਪਹੁੰਚ ਸਕਿਆ ਸੀ। 2023 ਤੇ 24 ਦੇ ਦੌਰਾਨ ਕੀਤੇ ਗਏ ਮੁੜ ਵਸੇਵੇ ਅਤੇ ਕੰਕਰੀਟ ਲਾਈਨਿੰਗ ਪ੍ਰੋਜੈਕਟਾਂ ਨੇ ਉਨ੍ਹਾਂ ਕਮੀਆਂ ਨੂੰ ਕਹਿੰਦੇ ਦੂਰ ਕਰ ਦਿੱਤਾ। ਮੰਤਰੀ ਨੇ ਆਖਰ ਚ ਕਿਹਾ ਕਿ ਲਗਭਗ 4 ਦਹਾਕੇ ਪਹਿਲਾਂ ਬਣੀਆਂ 11 ਡਿਸਟ੍ਰੀਬਿਊਟਰੀਆਂ ਤੇ ਮਾਈਨਰਾਂ ਦੇ ਮੁੜ ਵਸੇਵੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਦਸੂਹਾ ਟਾਂਡਾ ਉੜਮੁੜ ਅਤੇ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿਚ ਸਿੰਚਾਈ ਕਵਰੇਜ ਨੂੰ ਲਗਭਗ 14,000 ਏਕੜ ਤੋਂ ਵਧਾ ਕੇ ਲਗਭਗ ਦੁੱਗਣਾ 28,300 ਏਕੜ ਕਰ ਦਿੱਤਾ ਤੇ ਦੇਖਦੇ ਆ ਭਾਈ ਕੀ ਹਾਲਾਤ ਨੇ ਦਸੂਹਾ ਮਕੇਰੀਆਂ ਦੇ ਤੇ ਪਹੁੰਚਿਆ ਕਿ ਨਹੀਂ ਪਾਣੀ ਜੀ ਕਿੱਦਾਂ ਕੀ ਕਹਿੰਦੇ ਨੇ। ਦੂਸਰੇ ਪਾਸੇ ਅੱਜ ਜਿਹੜਾ ਸਭ ਦੀਆਂ ਨਜ਼ਰਾਂ ਸਨ ਸਤਲੁਜ ਅਰਦਾਸ ਸਮਾਗਮ ਦੇ ਉੱਤੇ ਜੋ ਫਿਲਮ ਪਿਛਲੇ ਦਿਨਾਂ ਦੇ ਵਿਚ ਚਰਚਾ ਚ ਹੈ ਹਰੀ ਕੇ ਪੱਤਣ ਦੇ ਵਿਚ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਦੇ ਵਿਚ ਅਰਦਾਸ ਸਮਾਗਮ ਹੋਏ ਨੇ ਤੇ ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਦੇ ਲਈ ਕਹਿੰਦੇ ਨੇ ਕਿ 30 ਸਾਲਾਂ ਬਾਅਦ ਹੋਈ ਹੈ ਸਮੂਹਿਕ ਅਰਦਾਸ। 1984 ਤੇ ਉਸ ਤੋਂ ਬਾਅਦ ਮਾਰੇ ਗਏ ਬੇਕਸੂਰ ਲੋਕਾਂ ਤੇ ਉਨ੍ਹਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਰੱਖਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿਚ ਤਕਰੀਬਨ 30 ਸਾਲਾਂ ਬਾਅਦ ਸਤਲੁਜ ਦਰਿਆ ਦੇ ਕੰਢੇ ਹਰੀ ਕੇ ਪੱਤਣ ਵਿਖੇ ਸਮੂਹਿਕ ਅਰਦਾਸ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਦੇ ਇਸ ਵਿਸ਼ੇਸ਼ ਸਮਾਗਮਾਂ ਦਾ ਐਲਾਨ ਕੀਤਾ ਸੀ ਤੇ ਉਹਨਾਂ ਕਿਹਾ ਸੀ ਕਿ ਇਸ ਸਮਾਗਮ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਜਿਹੜਾ ਉਸ ਦੌਰ ਦੇ ਵਿੱਚ ਜਾਨ ਗਵਾਉਣ ਵਾਲੇ ਹੋਰ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਅਰਦਾਸ ਕੀਤੀ ਜਾਵੇਗੀ। ਜਥੇਦਾਰ ਸਾਹਿਬ ਉਹਨਾਂ ਨੇ ਆਖਿਆ ਕਿ ਪੰਜਾਬ ਅੰਦਰ ਸਰਕਾਰੀ ਤੇ ਪੁਲਿਸ ਜਾਤੀਆਂ ਦਾ ਜਿਹੜਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਤੱਕ ਸਮੂਹਿਕ ਅਰਦਾਸ ਨਹੀਂ ਹੋਈ ਹੈ ਤੇ ਬਹੁਤੀਆਂ ਪੀੜਤ ਮਾਵਾਂ ਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਹਨਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਨਾਲ ਕੀ ਬੀਤੀ ਹੈ। ਉਹਨਾਂ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਲੋੜ ਹੈ ਕਿ ਪੰਜਾਬ ਦੇ ਨਾਲ ਜੋ ਵਾਪਰਿਆ ਉਹ ਦੁਨੀਆਂ ਦੇ ਸਾਹਮਣੇ ਆਵੇ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ। ਇਸ ਸਬੰਧੀ ਸਮਾਗਮਾਂ ਦੇ ਦੌਰਾਨ ਪਹਿਲਾਂ ਹਰੀ ਕੇ ਪੱਤਣ ਵਿਖੇ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਇਸ ਦੇ ਮਗਰੋਂ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ। ਦੂਸਰੇ ਪਾਸੇ ਇਸ ਸਮਾਗਮ ਤੋਂ ਠੀਕ ਪਹਿਲਾਂ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਜਥੇਦਾਰ ਸਾਹਿਬ ਉਹਨਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕੀਤੀ ਸੀ। ਉਹ ਕਹਿੰਦੇ ਨੇ ਕਿ ਬਿੱਟੂ ਉਹਨਾਂ ਨੇ ਕਿਹਾ ਕਿ ਅੱਜ ਦੀ ਅਰਦਾਸ ਦੇ ਵਿੱਚ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਵਿੱਚ ਹਿੰਸਾ ਦਾ ਸ਼ਿਕਾਰ ਹੋਏ ਹਰ ਇੱਕ ਇਨਸਾਨ ਨੂੰ ਯਾਦ ਕੀਤਾ ਜਾਵੇ ਤੇ ਉਹਨਾਂ ਕਿਹਾ ਕਿ ਉਸ ਕਾਲੇ ਦੌਰ ਦੇ ਵਿੱਚ ਜੋ ਖੂਨ ਵਹਿਆ ਉਹ ਚਾਹੇ ਕਿਸੇ ਆਮ ਨਾਗਰਿਕ ਦਾ ਸੀ, ਬੇਗੁਨਾਹ ਹਿੰਦੂਆਂ ਦਾ ਸੀ ਜਾਂ ਅੱਤਵਾਦ ਖਿਲਾਫ਼ ਲੜਨ ਵਾਲੇ ਪੰਜਾਬ ਪੁਲਿਸ ਦੇ ਜਵਾਨਾਂ ਦਾ, ਉਹ ਸਾਰਾ ਖੂਨ ਪੰਜਾਬੀਆਂ ਦਾ ਹੀ ਸੀ। ਬਿੱਟੂ ਨੇ ਕਿਹਾ ਕਿ ਇਹ ਅਪੀਲ ਕਿਸੇ ਇੱਕ ਭਾਈਚਾਰੇ ਦੇ ਲਈ ਨਹੀਂ ਬਲਕਿ ਪੂਰੀ ਪੰਜਾਬੀਅਤ ਦੇ ਲਈ ਹੈ ਤਾਂ ਜੋ ਅੱਤਵਾਦੀ ਹਿੰਸਾ ਕਰਨ ਬਰਬਾਦ ਹੋਏ ਕਾਰਨ ਜਿਹੜਾ ਹਜ਼ਾਰਾਂ ਪਰਿਵਾਰਾਂ ਤੇ ਮਾਰੇ ਗਏ ਲੋਕਾਂ ਦੀਆਂ ਰੂਹਾਂ ਨੂੰ ਵੀ ਸ਼ਾਂਤੀ ਮਿਲ ਸਕੇ ਤੇ ਉਹਨਾਂ ਉਮੀਦ ਜਤਾਈ ਹੈ ਕਿ ਅਰਦਾਸ ਪੰਜਾਬ ਦੇ ਪੁਰਾਣੇ ਜ਼ਖਮਾਂ ਦੇ ਉੱਤੇ ਮਲਹਮ ਦਾ ਕੰਮ ਕਰੇਗੀ। ਧਾਰਮਿਕ ਇਸ਼ੂ ਆ ਜੀ, ਜੇ ਕਵਾਂਗੇ ਕੁਛ ਤਾਂ ਫਿਰ ਰੋਲਾ ਪੈਂਦਾ ਹੈ। ਚਲੋ ਅੱਗੇ ਜਾ ਕੇ ਗੱਲਬਾਤ ਕਰਾਂਗੇ, ਮਨ ਦੇ ਵਿੱਚ ਕੁਝ ਆਇਆ ਤੇ ਅਜੇ ਚੁੱਪ ਕਰ ਜਾਂਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਆ ਰਹੇ ਨੇ ਪੰਜਾਬ, ਵੱਡਾ ਪ੍ਰੋਜੈਕਟ ਕਹਿੰਦੇ PGI ਪ੍ਰੋਜੈਕਟ ਜਿਹੜਾ ਤੇ ਪ੍ਰਧਾਨ ਮੰਤਰੀ ਸਾਹਿਬ ਕੁਝ ਨਾ ਕੁਝ ਦੇਣਗੇ ਵੀ, 1200 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ PGI ਦੇ ਵਿੱਚ ਅਹਿਮ ਸਿਹਤ ਯੋਜਨਾਵਾਂ ਦਾ ਉਦਘਾਟਨ 17 ਜੁਲਾਈ ਨੂੰ ਹੋਣਾ ਹੈ। 1200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵਿੱਚ ਮਦਰ ਐਂਡ ਚਾਈਲਡ ਕੇਅਰ ਸੈਂਟਰ ਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਸ਼ਾਮਲ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵਿੱਚ ਜਿਹੜਾ ਨੇ ਸਿਹਤ ਸੇਵਾਵਾਂ ਦੇ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੱਥੇ ਅਤਿ ਆਧੁਨਿਕ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਦੇਸ਼ ਨੂੰ ਸਮਰਪਿਤ ਕਰਨਗੇ ਤੇ ਇਸ ਦੇ ਨਾਲ ਹੀ ਉਹ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਕੁੱਲ ਮਿਲਾ ਕੇ 1200 ਕਰੋੜ ਰੁਪਏ ਖਰਚ ਆਵੇਗਾ। PGI MER ਦੇ ਨਿਰਦੇਸ਼ਕ ਜਿਹੜੇ ਨੇ ਪ੍ਰੋਫੈਸਰ ਵਿਵੇਕ ਲਾਲ ਹੁਣਾਂ ਨੇ ਦੱਸਿਆ ਕਿ ਇਹ ਮੌਕਾ ਸੰਸਥਾ ਦੀ ਸਿਹਤ ਸੰਭਾਲ ਦੇ ਖੇਤਰ ਦੇ ਵਿੱਚ ਇੱਕ ਅਹਿਮ ਪੜਾਅ ਸਾਬਤ ਹੋਵੇਗਾ ਤੇ ਉਹਨਾਂ ਕਿਹਾ ਕਿ ਇਹ ਕੇਂਦਰ ਉੱਤਰੀ ਭਾਰਤ ਦੇ ਲੱਖਾਂ ਮਰੀਜ਼ਾਂ ਨੂੰ ਆਧੁਨਿਕ ਆਸਾਨੀ ਦੇ ਨਾਲ ਮਿਲਣ ਵਾਲੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਦੇ ਵਿੱਚ ਇੱਕ ਵੱਡਾ ਬਦਲਾਅ ਜਿਹੜਾ ਲਿਆਉਣਗੇ। ਚੰਗੀ ਗੱਲ ਆ ਜੀ, ਕੁਝ ਨਾ ਕੁਝ ਪੰਜਾਬ ਨੂੰ ਮਿਲਦਾ ਤਾਂ। ਦੂਸਰੇ ਪਾਸੇ ਸਤਲੁਜ ਮੂਵੀ ਕੰਟਰੋਵਰਸੀ ਜਿਹੜੀ ਆ, ਬਿੱਟੂ ਮਰੇ ਲੋਕਾਂ ਦਾ ਮੁੱਦਾ ਬੇਵਜ੍ਹਾ ਚੁੱਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੋਕਾਂ ਨੂੰ ਘੇਰ ਲਿਆ। ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਨਹੀਂ ਹੈ ਕਿਉਂਕਿ ਉਹਨਾਂ ਦੇ ਨਾਂ ਵੀ ਵਿੱਚ ਆ ਰਹੇ ਨੇ ਤੇ ਲੋਕ ਫਿਰ ਗੱਲਾਂ ਕਰਨ ਲੱਗੇ ਨੇ ਕਿ ਇਹਨਾਂ ਚੀਜ਼ਾਂ ਨੂੰ ਵੀ ਜਿਹੜਾ ਸਪਸ਼ਟੀਕਰਨ ਜਾਂ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਦੀਆਂ ਹਕੂਮਤਾਂ ਦੇ ਵਿੱਚ ਜੋ ਕੁਝ ਵਾਪਰਿਆ ਤੇ ਹੁਣ ਕਿਤੇ ਹੱਥਾਂ ਪੈਰਾਂ ਦੀ ਇਹਨਾਂ ਨੂੰ ਵੀ ਪਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਪਰ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਦੇ ਵਿੱਚ ਲੋਕਾਂ 'ਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਵੀ ਨਹੀਂ ਹੈ। ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ਦੇ ਉੱਤੇ ਮਰੇ ਹੋਏ ਕਲੀਨ ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਨੇ। ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਬਾਰੇ ਕੈਪਟਨ ਨੇ ਕਿਹਾ ਕਿ ਘਟਨਾਵਾਂ ਨੂੰ ਇੱਕ ਪਾਸੜ ਢੰਗ ਦੇ ਨਾਲ ਨਹੀਂ ਸਗੋਂ ਪੂਰੇ ਪ੍ਰਸੰਗ ਦੇ ਵਿੱਚ ਦੇਖਿਆ ਜਾਣਾ ਚਾਹੀਦੈ ਤੇ ਜੇ ਕਰੀਬ 25,000 ਲੋਕ ਮਾਰੇ ਗਏ ਨੇ ਤਾਂ 1800 ਪੁਲਿਸ ਮੁਲਾਜ਼ਮ ਵੀ ਅੱਤਵਾਦ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ ਨੇ। ਦੋਵੇਂ ਹੀ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸੱਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਹਨਾਂ ਕਿਹਾ ਕਿ ਪਤਾ ਨਹੀਂ ਕਿਸ ਨੇ ਜਿਹੜਾ ਫਿਲਮ ਹਟਵਾਈ ਹੈ। ਫਿਲਮ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਦਿਖਾਉਣ ਬਾਰੇ ਕੈਪਟਨ ਨੇ ਕਿਹਾ ਕਿ ਅੱਜ ਸਾਡੇ ਸਟੇਡੀਅਮ ਦੇ ਵਿੱਚ ਵੀ ਦਿਖਾਈ ਗਈ ਹੈ ਜੀ। ਨਾਲ ਭਾਜਪਾ ਜਾਂ ਮਤਲਬ ਕਿ ਇੱਥੇ ਫਿਨਲੈਂਡ ਚ ਨਹੀਂ ਜੀ, ਸਾਡੇ ਇਲਾਕੇ ਦੇ ਵਿੱਚ ਉੱਥੇ ਵੱਡਾ ਸਟੇਡੀਅਮ ਦੁਸਹਿਰਾ ਗਰਾਊਂਡ ਹੈ ਤੇ ਆਦਮਪੁਰ, ਉੱਥੇ ਜਿਹੜਾ ਫਿਲਮ ਦਿਖਾਈ ਹੈ ਕੁਰਸੀਆਂ ਕੁਰਸੀਆਂ ਲਾਈਆਂ ਨੇ। ਪਰ ਇਹ ਖਰਚਾ ਕੌਣ ਕਰ ਰਿਹਾ ਤੇ ਪਤਾ ਨਹੀਂ ਜੀ, ਸ਼ਾਇਦ MP ਜਾਂ MLA ਕਰ ਰਹੇ ਨੇ ਉਹਨਾਂ ਇਲਾਕਿਆਂ ਦੇ। ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ, ਉਨ੍ਹਾਂ ਦਾ ਦਾਅਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਤੇ ਅਕਾਲੀ ਦਲ ਪੁਨਰ ਸੁਰਜੀਤ ਇਸ ਮੁੱਦੇ ਤੋਂ ਲਾਹਾ ਲੈਣ ਦੀ ਉਮੀਦ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਫਿਲਮ OTT ਪਲੇਟਫਾਰਮਾਂ ਤੋਂ ਹਟਾਉਣ ਮਗਰੋਂ ਹੀ ਲੋਕਾਂ ਦੇ ਵਿਚ ਇਸ ਪ੍ਰਤੀ ਦਿਲਚਸਪੀ ਜਿਹੜੀ ਵਧੀ ਹੈ। ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਉਨ੍ਹਾਂ ਨੇ ਕਿ ਆਪਣੇ ਕੈਪਟਨ ਸਾਹਿਬ ਨੇ ਕਿ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਤੇ ਇਸ ਦੇ ਵਿਚ ਕੁਝ ਵੀ ਗਲਤ ਨਹੀਂ ਸੀ ਤੇ ਉਨ੍ਹਾਂ ਕਿਹਾ ਕਿ ਅਤੀਤ ਨੂੰ ਸਵੀਕਾਰ ਕਰਨਾ ਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ, ਪਰ ਨਵੀਂ ਪੀੜ੍ਹੀ ਨੂੰ ਪੁਰਾਣੀਆਂ ਘਟਨਾਵਾਂ ਦੇ ਆਧਾਰ ਦੇ ਉੱਤੇ ਭੜਕਾਉਣਾ ਖਤਰਨਾਕ ਸਾਬਤ ਹੋ ਸਕਦਾ ਹੈ। ਅੱਤਵਾਦ ਦੇ ਦੌਰ ਦੇ ਵਿਚ ਵੀ ਪੰਜਾਬ ਦੇ ਵਿਚ ਹਿੰਦੂ ਤੇ ਸਿੱਖ ਭਾਈਚਾਰੇ ਇਕਜੁੱਟ ਰਹੇ ਸਨ। ਕੈਪਟਨ ਨੇ ਸਾਬਕਾ ਪੁਲਿਸ ਮੁਖੀ KP S ਗਿੱਲ ਹੁਣਾਂ ਦਾ ਬਚਾਅ ਕਰਦਿਆਂ ਕਿਹਾ ਕਿ ਅੱਤਵਾਦ ਖਤਮ ਕਰਨ ਦੇ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਵੱਖ ਵੱਖ ਆਗੂਆਂ ਨੇ ਬਿੱਟੂ ਨੂੰ ਵੀ ਘੇਰਿਆ। ਕਾਂਗਰਸ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਹੋਣਾ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਉੱਤੇ ਵਰਦਿਆਂ ਹੋਇਆਂ ਕਿਹਾ ਕਿ ਉਹ ਸਿਆਸੀ ਏਜੰਡੇ ਤਹਿਤ ਪੰਜਾਬ ਦੇ ਵਿਚ ਸ਼ਾਂਤੀ ਭੰਗ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਨੇ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਅਤੇ ਪਾਬੰਦੀ ਦੇ ਨਾਲ ਕਈ ਸਵਾਲ ਖੜੇ ਹੁੰਦੇ ਨੇ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਦੀ ਸਾਂਝ ਨੇ ਪੰਜਾਬ ਨੂੰ ਬਚਾਇਆ ਸੀ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੱਥਾਂ ਦੇ ਵਿੱਚ ਖੇਡਣਗੇ। ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਿੱਟੂ ਦੇ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਉਹ ਸੰਵੇਦਨਸ਼ੀਲ ਹੈ ਤੇ ਉਹ ਤੱਥਾਂ ਦੀ ਘੋਖ ਮਗਰੋਂ ਹੀ ਕੋਈ ਢੁਕਵਾਂ ਬਿਆਨ ਦੇਣਗੇ। ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਬਿੱਟੂ ਦੇ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਅਤੇ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਵੀ ਜਿਹੜਾ ਪੰਜਾਬ ਦੇ ਵਿਚ ਕਦੇ ਫਿਰਕੂ ਦੰਗੇ ਨਹੀਂ ਹੋਏ ਨੇ। ਇੰਡੀਅਨ ਪਾਸਪੋਰਟ ਦੀ ਜਿਹੜੀ ਹੈ ਰੂਲਸ ਹੈ ਉਹਦੇ ਬਾਰੇ ਥੋੜੀ ਗੱਲ ਕਰਦੇ ਆ, ਕਾਫੀ ਵਾਦ ਵਿਵਾਦ ਬਣੇ ਹੋਏ ਨੇ ਇਹਦੇ ਵਿਚ, ਵਾਰ ਵਾਰ ਜਿਹੜੇ ਇਹ ਖ਼ਬਰਾਂ ਛਪ ਰਹੀਆਂ ਨੇ। ਪਾਸਪੋਰਟ ਭਾਰਤੀ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਵਾਲਾ ਦਸਤਾਵੇਜ਼ ਹੈ, ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇਕ ਅਜਿਹਾ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਭਾਵ ਰਵਾਨਗੀ ਨੂੰ ਨਿਯਮਤ ਕਰਦਾ ਹੈ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਉਸ ਵੇਲੇ ਸਾਹਮਣੇ ਆ ਰਿਹਾ ਜਦੋਂ ਦੇਸ਼ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ ਕਿ ਪਾਸਪੋਰਟ ਨੂੰ ਨਾਗਰਿਕਤਾ ਦੀ ਪਛਾਣ ਸਾਬਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਪਾਸਪੋਰਟ ਇਕ ਤੈਅਸ਼ੁਦਾ ਪ੍ਰਕਿਰਿਆ ਦੇ ਤਹਿਤ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਤੇ ਮੌਜੂਦਾ ਸਮੇਂ ਦੇ ਵਿਚ 8% ਤੋਂ ਵੱਧ ਘੱਟ ਭਾਰਤੀ ਨਾਗਰਿਕਾਂ ਦੇ ਕੋਲ ਇਹ ਦਸਤਾਵੇਜ਼ ਜਿਹੜਾ ਹੈਗਾ। ਇਸ ਤੋਂ ਪਹਿਲਾਂ 24 ਜੂਨ ਪਾਸਪੋਰਟ ਸੇਵਾ ਦਿਵਸ ਦੇ ਮੌਕੇ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਸਿਰਫ ਇਕ ਯਾਤਰਾ ਦਸਤਾਵੇਜ਼ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਦੇ ਵਿਚ ਆਈ ਸੀ ਜਿਸ ਦੇ ਵਿਚ ਪੁੱਛਿਆ ਗਿਆ ਸੀ ਕਿ ਚੋਣ ਕਮਿਸ਼ਨ ਦੇ ਵੱਲੋਂ ਕਈ ਰਾਜਾਂ ਵਿਚ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਜਿਹੜੀ ਮੁਹਿੰਮ ਦੇ ਦੌਰਾਨ ਪਾਸਪੋਰਟ ਨੂੰ ਨਾਗਰਿਕਤਾ ਦੇ ਸਬੂਤ ਦੇ ਵਜੋਂ ਵਰਤਿਆ ਜਾ ਸਕਦਾ ਹੈ ਤੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਸਪੋਰਟ ਵਿਦੇਸ਼ਾਂ ਦੀ ਯਾਤਰਾ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ ਤੇ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼ ਨਹੀਂ ਹੈ। ਸਰਕਾਰ ਦੇ ਇਸ ਬਿਆਨ ਦੇ ਉੱਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਤੇ ਵਿਰੋਧੀ ਧਿਰਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਸੀ ਕਿ ਕੋਈ ਪਾਸਪੋਰਟ ਉਸਦੇ ਧਾਰਕ ਦੀ ਨਾਗਰਿਕਤਾ ਦਾ ਜਿਹੜਾ ਪ੍ਰਤੀਕ ਕਿਵੇਂ ਨਹੀਂ ਹੋ ਸਕਦਾ। ਕਾਂਗਰਸ ਨੇ ਵਿਦੇਸ਼ ਮੰਤਰਾਲੇ ਦੇ ਇਸ ਸਟੈਂਡ ਦੀ ਨਿਖੇਧੀ ਕਰਦਿਆਂ ਦੇਸ਼ ਜਿਹੜਾ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਰਕਾਰ ਉਨ੍ਹਾਂ ਭਾਰਤੀਆਂ ਦੇ ਨਾਗਰਿਕਾਂ ਅਧਿਕਾਰਾਂ ਨੂੰ ਮਨਮਰਜ਼ੀ ਦੇ ਨਾਲ ਖੋਹਣ ਦੀ ਜ਼ਮੀਨ ਤਿਆਰ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਉਹ ਸਹਿਮਤ ਨਹੀਂ ਨੇ। ਇਸ ਦੇ ਸਾਰੇ ਹੀ ਮਾਮਲੇ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਅੱਜ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਸਪੋਰਟ ਐਕਟ 1967 ਦੇ ਤਹਿਤ ਭਾਰਤੀ ਪਾਸਪੋਰਟ ਇਕ ਅਜਿਹਾ ਦਸਤਾਵੇਜ਼ ਹੈ ਜੋ ਭਾਰਤ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ ਤੇ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇਕ ਸਥਾਪਿਤ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ। ਭਾਰਤੀ ਨਾਗਰਿਕਾਂ ਦਾ ਜਾਂ ਆਪਣਾ ਉਹ ਕਹਿੰਦੇ ਨੇ ਇੱਕ ਮਿੰਟ ਜੀ ਹਾਂਜੀ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇੱਕ ਸਥਾਪਿਤ ਜਿਹੜਾ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ ਤੇ ਭਾਰਤੀ ਨਾਗਰਿਕਾਂ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਆ ਪਾਸਪੋਰਟ ਐਕਟ 1967 ਤੇ ਪਾਸਪੋਰਟ ਨਿਯਮ 1980 ਦੇ ਤਹਿਤ ਚਲਾਈ ਜਾਂਦੀ ਹੈ। ਦੂਸਰੇ ਪਾਸੇ ਦਲ ਖਾਲਸਾ ਨੇ ਨਿੱਜਰ ਹੁਣਾਂ ਦੇ ਕਤਲ ਦੀ ਅੰਤਰਰਾਸ਼ਟਰੀ ਜਾਂਚ ਮੰਗ ਲਈ। ਕਾਰਨ ਕੀ ਨੇ? ਅਮਰੀਕੀ ਨਿਆਂ ਵਿਭਾਗ ਦੇ ਵੱਲੋਂ ਜੇਲ੍ਹ ਦੇ ਵਿਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰਨ ਦੇ ਫੈਸਲੇ ਤੋਂ ਬਾਅਦ ਦਲ ਖਾਲਸਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਲਈ ਹੈ। ਦਲ ਖਾਲਸਾ ਦਾ ਦੋਸ਼ ਹੈ ਕਿ ਅਮਰੀਕੀ ਸੰਘੀ ਅਧਿਕਾਰੀਆਂ ਵੱਲੋਂ ਲਾਰਸ ਬਿਸ਼ਨੋਈ ਨੂੰ ਕੈਨੇਡਾ ਦੇ ਵਿਚ 2023 ਦੇ ਵਿਚ ਹੋਏ ਨਿੱਜਰ ਦੇ ਕਤਲ ਦੇ ਨਾਲ ਸਿੱਧਾ ਜੋੜਨ ਵਾਲੇ ਇਸ ਕਦਮ ਨੇ ਸਿੱਖ ਪ੍ਰਵਾਸੀਆਂ ਦੇ ਵਿਚ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਇਸ ਕਾਰਕੁਨ ਨੂੰ ਖਤਮ ਕਰਨ ਦੀ ਸਾਜਿਸ਼ ਨਵੀਂ ਦਿੱਲੀ ਦੇ ਵਿਚ ਬੈਠੀਆਂ ਤਾਕਤਾਂ ਦੇ ਦੁਆਰਾ ਰਚੀ ਗਈ ਸੀ। ਇਨ੍ਹਾਂ ਘਟਨਾਵਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੱਟੜਪੰਥੀ ਸਿੱਖ ਵੱਖਵਾਦੀ ਜਥੇਬੰਦੀ ਜਿਹੜੀ ਹੈ ਦਲ ਖਾਲਸਾ ਨੇ ਸੰਗਠਿਤ ਅਪਰਾਧਿਕ ਸਿੰਡੀਕੇਟਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਵੱਧ ਰਹੇ ਗੱਠਜੋੜ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਮੁੱਦੇ ਦੇ ਉੱਤੇ ਬੋਲਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਲਾਰਸ ਬਿਸ਼ਨੋਈ ਅਤੇ ਉਸਦੇ ਭਗੌੜੇ ਜਿਹੜੇ ਸਾਥੀ ਹੈ ਗੋਲਡੀ ਬਰਾੜ ਤੇ ਨਿੱਜਰ ਦੇ ਕਤਲ ਦੇ ਨਿਰਦੇਸ਼ ਦੇਣ ਦੇ ਦੋਸ਼ਾਂ ਵਾਲੀ ਅਮਰੀਕੀ ਚਾਰਜਸ਼ੀਟ ਜਥੇਬੰਦੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਸਟੈਂਡ ਨੂੰ ਜਾਇਜ਼ ਠਹਿਰਾਉਂਦੀ ਹੈ। ਦਲ ਖਾਲਸਾ ਦਾ ਤਰਕ ਹੈ ਕਿ ਇਨ੍ਹਾਂ ਅਪਰਾਧਿਕ ਨੈਟਵਰਕਾਂ ਨੂੰ ਵਿਦੇਸ਼ੀ ਧਰਤੀ ਦੇ ਉੱਤੇ ਕੰਮ ਕਰ ਰਹੇ ਜਿਹੜੇ ਪ੍ਰੋ ਖਾਲਿਸਤਾਨ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ, ਦਹਿਸ਼ਤ ਫੈਲਾਉਣ ਤੇ ਖਤਮ ਕਰਨ ਦੇ ਲਈ ਕਿਰਾਏ ਦੇ ਪ੍ਰੋਕਸੀ ਅਤੇ ਰਾਜ ਦੀਆਂ ਸੰਪਤੀਆਂ ਵਜੋਂ ਵਰਤਿਆ ਜਾ ਰਿਹਾ। ਮੰਡ ਨੇ ਗੰਭੀਰ ਸਵਾਲ ਚੁੱਕੇ ਨੇ ਕਿ ਅਜਿਹੇ ਨੈਟਵਰਕ ਭਾਰਤ ਦੇ ਵਿਚ ਜੇਲ੍ਹਾਂ ਦੇ ਵਿਚ ਬੰਦ ਅਤੇ ਮਾਸਟਰ ਮਾਈਂਡ ਦੇ ਬਾਵਜੂਦ ਵਿਸ਼ਵ ਪੱਧਰ ਦੇ ਉੱਤੇ ਕਿਵੇਂ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜੇਲ੍ਹ ਦੇ ਵਿਚ ਸਖ਼ਤ ਸੁਰੱਖਿਆ ਹੇਠ ਬਿਸ਼ਨੋਈ ਦੇ ਕੈਦ ਹੋਣ ਦੇ ਬਾਵਜੂਦ ਉਸਦਾ ਅਪਰਾਧਿਕ ਨੈਟਵਰਕ ਪੂਰੇ ਭਾਰਤ ਤੇ ਕਈ ਵਿਦੇਸ਼ੀ ਦੇਸ਼ਾਂ ਦੇ ਵਿਚ ਫੈਲ ਗਿਆ। ਇਹ ਸ਼ਾਇਦ ਸਭ ਤੋਂ ਵੱਡਾ ਸੰਕੇਤ ਹੈ ਕਿ ਅਜਿਹਾ ਨੈਟਵਰਕ ਡੀਪ ਸਟੇਟ ਦੇ ਹਿੱਸਿਆਂ ਦੀ ਸੁਰੱਖਿਆ ਸਹੂਲਤ ਜਾਂ ਸਰਪ੍ਰਸਤੀ ਤੋਂ ਬਿਨਾਂ ਜਿਹੜਾ ਇੰਨੀ ਹੱਦ ਤੱਕ ਨਹੀਂ ਵੱਧ ਸਕਦਾ ਸੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਤੁਰੰਤ ਜਵਾਬਦੇਹੀ ਦੀ ਮੰਗ ਕਰਦਿਆਂ ਦਲ ਖਾਲਸਾ ਨੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿਆਸੀ ਕਤਲਾਂ ਦੇ ਪਿੱਛੇ ਦੇ ਅੰਤਰਰਾਸ਼ਟਰੀ ਨੈਟਵਰਕ ਦੀ ਅੰਤਰਰਾਸ਼ਟਰੀ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ। ਆਖਿਰ ਚ ਜਥੇਬੰਦੀ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਥਿਤੀ ਜਿਹੜੀ ਹੈ ਉਹਨੂੰ ਅਧਿਕਾਰਤ ਤੌਰ ਦੇ ਉੱਤੇ ਸਪਸ਼ਟ ਕਰੇ ਤੇ ਅਮਰੀਕੀ ਖੁਲਾਸਿਆਂ ਨੂੰ ਸਿਰਫ਼ ਖਾਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਿੱਧੇ ਤੌਰ ਦੇ ਉੱਤੇ ਸੰਬੋਧਿਤ ਕਰੇ। ਦਲ ਖਾਲਸਾ ਦਾ ਮੰਨਣਾ ਹੈ ਕਿ ਅਪਰਾਧਿਕ ਸਿੰਡੀਕੇਟਾਂ ਤੇ ਗੁਪਤ ਰਾਜ ਦੇ ਕਾਰਕੁਨਾਂ ਵਿਚਕਾਰ ਮਿਲੀ ਭੁਗਤ ਗਲੋਬਲ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਦੇ ਲਈ ਇੱਕ ਤੁਰੰਤ ਤੇ ਗੰਭੀਰ ਖਤਰਾ ਪੈਦਾ ਕਰਦੀ ਹੈ। ਮੈਨੀਟੋਬਾ ਦੇ ਵਿਚ ਇੱਕ ਮੰਤਰੀ ਨੇ ਨਵਾਂ ਹੀ ਚੰਦ ਚੜਾ ਦਿੱਤਾ ਤੇ ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ ਨੇ ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ, ਖ਼ਬਰ ਨੂੰ ਕੰਪਲੀਟ ਕਰਕੇ ਫਿਰ ਮੈਂ ਗੱਲਾਂ ਬਾਤਾਂ ਕਰਦੇ ਹਾਂ। ਕੈਨੇਡਾ ਤੋਂ MP ਅਰੈਸਟਡ ਹੋਇਆ, ਮੈਨੀਟੋਬਾ ਦੇ ਜਿਹੜੇ ਨੇ ਸਾਬਕਾ ਸੰਸਦ ਮੈਂਬਰ ਨੇ ਇੰਕੀ ਮਾਰਕ ਗ੍ਰਿਫ਼ਤਾਰ ਕੀਤੇ ਹੈ। ਘਰੋਂ ਮਿਲਿਆ ਉਨ੍ਹਾਂ ਦੇ ਹਥਿਆਰਾਂ ਦਾ ਵੱਡਾ ਜ਼ਖੀਰਾ ਹੈ, ਛੋਟਾ ਮੋਟਾ ਨਹੀਂ ਹੈ। RCMP ਦੀ ਛਾਪੇਮਾਰੀ ਹੋਈ ਹੈ ਤੇ 439 ਹਥਿਆਰ, ਇੱਕ ਐਂਟੀਕ ਜਿਹੜੀ ਤੋਪ ਤੇ $3,00,000 ਨਕਦ ਬਰਾਮਦ ਹੋਏ ਹੈ ਤੇ ਪੁਲਿਸ ਨੇ ਦਰਜ ਕੀਤੇ ਨੇ ਉਹਦੇ ਉੱਤੇ 12 ਗੰਭੀਰ ਦੋਸ਼। ਮੈਨੀਟੋਬਾ ਦੇ ਵਿਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ MP ਇੰਕੀ ਮਾਰਕ 78 ਸਾਲਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਅਤੇ ਹੋਰ ਗੰਭੀਰ ਅਪਰਾਧਿਕ ਦੋਸ਼ਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਤੇ ਪੁਲਿਸ ਨੇ ਉਨ੍ਹਾਂ ਦੇ ਡੌਫਿਨ ਖੇਤਰ ਸਥਿਤ ਘਰ ਦੇ ਉੱਤੇ ਛਾਪਾ ਮਾਰ ਕੇ 439 ਹਥਿਆਰ, ਇੱਕ ਪੁਰਾਤਨ ਅੰਟੀਕ ਜਿਹੜੀ ਤੋਪ ਤੇ $3,00,000 ਕੈਨੇਡੀਅਨ ਡਾਲਰ ਨਕਦ ਬਰਾਮਦ ਕੀਤੇ ਹੈ। ਇਹ ਕਾਰਵਾਈ ਮੈਨੀਟੋਬਾ ਦੇ ਹਾਲੀਆ ਇਤਿਹਾਸ ਦੇ ਵਿਚ ਹਥਿਆਰਾਂ ਦੇ ਨਾਲ ਜੁੜੇ ਸਭ ਤੋਂ ਵੱਡੇ ਪੁਲਿਸ ਅਪਰੇਸ਼ਨ ਦੇ ਵਿਚੋਂ ਇੱਕ ਮੰਨੀ ਜਾ ਰਹੀ ਹੈ। ਮੈਨੀਟੋਬਾ RCMP ਦੇ ਕਾਰਪੋਰਲ ਬੈਰੀ ਕਿਰਬੀ ਨੇ ਪ੍ਰੈਸ ਕਾਨਫਰੰਸ ਦੇ ਵਿਚ ਦਸਿਆ ਕਿ 7 ਜੁਲਾਈ ਨੂੰ ਤਲਾਸ਼ੀ ਵਾਰੰਟ ਦੇ ਆਧਾਰ ਦੇ ਉੱਤੇ ਡੌਫਿਨ ਇਲਾਕੇ ਦੇ ਵਿਚ ਮਾਰਕ ਦੇ ਘਰ ਛਾਪਾ ਮਾਰਿਆ ਗਿਆ। ਬਰਾਮਦ ਕੀਤੇ ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਗਿਣਤੀ ਵਰਗੀਕਰਨ ਅਤੇ ਜਾਂਚ ਦੇ ਲਈ ਵਿਸ਼ੇਸ਼ ਮਾਹਰ ਟੀਮਾਂ ਨੂੰ ਕਈ ਦਿਨ ਦਾ ਜਿਹੜਾ ਸਮਾਂ ਲੱਗਿਆ। ਗੈਰ ਕਾਨੂੰਨੀ ਤਸਕਰੀ ਅਤੇ ਨਿਯਮਾਂ ਦੀ ਉਲੰਘਣਾ ਪੁਲਿਸ ਮੁਤਾਬਕ ਛਾਪੇ ਦੇ ਦੌਰਾਨ 439 ਵੱਖ ਵੱਖ ਕਿਸਮਾਂ ਦੀਆਂ ਰਾਈਫਲਾਂ, ਸ਼ਾਟਗਨ ਤੇ ਹੈਂਡਗਨ, ਇੱਕ ਪੁਰਾਤਨ ਐਂਟੀਕ ਤੋਪ, $3,00,000 ਕੈਨੇਡੀਅਨ ਡਾਲਰ ਨਕਦ ਜ਼ਬਤ ਕੀਤੇ ਗਏ ਤੇ ਮੁੱਢਲੀ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਘੱਟੋ ਘੱਟ 3 ਹਥਿਆਰ ਗੈਰ ਕਾਨੂੰਨੀ ਤਰੀਕੇ ਨਾਲ ਵੇਚੇ ਗਏ ਸਨ ਜਦੋਂ ਕਿ ਹਥਿਆਰਾਂ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ। ਇਸ ਤੋਂ ਇਲਾਵਾ ਸੈਂਕੜੇ ਹਥਿਆਰ ਘਰ ਦੇ ਵਿਚ ਬਿਨਾਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਰੱਖੇ ਹੋਏ ਸਨ, ਖੁੱਲ੍ਹੇ ਅਲਮਾਰੀਆਂ ਚ ਨਹੀਂ, ਜੋ ਕੈਨੇਡਾ ਦੇ ਹਥਿਆਰ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਹੈ। ਪੁਲਿਸ ਨੇ ਇੰਕੀ ਮਾਰਕ ਵਿਰੁੱਧ 12 ਅਪਰਾਧਿਕ ਦੋਸ਼ ਦਰਜ ਕੀਤੇ ਆ। ਇਨ੍ਹਾਂ ਦੇ ਵਿਚ ਹਥਿਆਰਾਂ ਦੀ ਗੈਰ ਕਾਨੂੰਨੀ ਤਸਕਰੀ, ਹਥਿਆਰਾਂ ਦੀ ਲਾਪਰਵਾਹੀ ਦੇ ਨਾਲ ਅਸੁਰੱਖਿਅਤ ਸਟੋਰੇਜ, ਬਿਨਾਂ ਅਧਿਕਾਰ ਹਥਿਆਰਾਂ ਤੇ ਪਾਬੰਦੀ ਸ਼ੁਦਾ ਉਪਕਰਨ ਆਪਣੇ ਕਬਜ਼ੇ ਦੇ ਵਿਚ ਰੱਖਣਾ, ਅਪਰਾਧ ਦੇ ਰਾਹੀਂ ਹਾਸਲ ਕੀਤੀ ਜਾਇਦਾਦ ਦੇ ਉੱਤੇ ਨਗਦੀ ਅਤੇ ਆਪਣੇ ਕੋਲ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਾਰਪੋਰ ਕਿਰਬੀ ਨੇ ਕਿਹਾ ਕਿ ਕੈਨੇਡਾ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਹਥਿਆਰਾਂ ਦਾ ਸੰਗ੍ਰਹਿ ਕਰਨਾ ਆਪਣੇ ਆਪ ਦੇ ਵਿਚ ਗੈਰ ਕਾਨੂੰਨੀ ਨਹੀਂ, ਪਰ ਜਦੋਂ ਹਥਿਆਰਾਂ ਦੀ ਤਸਕਰੀ ਕੀਤੀ ਜਾਵੇ ਤੇ ਉਨ੍ਹਾਂ ਦੇ ਸੀਰੀਅਲ ਨੰਬਰ ਮਿਟਾਏ ਜਾਣ ਜਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸੁਰੱਖਿਅਤ ਢੰਗ ਦੇ ਨਾਲ ਨਾ ਰੱਖਿਆ ਜਾਵੇ ਤਾਂ ਇਹ ਗੰਭੀਰ ਅਪਰਾਧ ਬਣ ਜਾਂਦਾ ਹੈ ਤੇ ਗੈਰ ਕਾਨੂੰਨੀ ਹਥਿਆਰ ਸੰਗਠਿਤ ਅਪਰਾਧ ਅਤੇ ਹਿੰਸਕ ਵਾਰਦਾਤਾਂ ਨੂੰ ਵਧਾਵਾ ਦਿੰਦਾ ਹੈ। ਤੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਇਹਨਾਂ ਦਾ, ਅੱਗੇ ਜਾ ਕੇ ਕਾਫੀ ਵੱਡੇ ਜਿਹੜੀ ਰਿਕਵਰੀ ਕੀਤੀ ਹੈ। ਤੇ ਇਸੇ ਤਰ੍ਹਾਂ ਦੋਸਤੋ ਇੱਕ ਦੋ ਆਡੀਓ ਹੈ ਉਹ ਤੁਹਾਡੇ ਨਾਲ ਸੁਣਾਉਂਦੇ ਹਾਂ ਸੰਖੇਪ ਦੇ ਵਿੱਚ, ਅੱਧੇ ਅੱਧੇ ਮਿੰਟ ਦੀ ਹੈ ਤੇ ਆਪਾਂ ਸੈਣੀ ਸਾਹਿਬ ਦੀ ਤਦ ਤੱਕ ਆਪਾਂ ਹਾਜ਼ਰੀ ਲਵਾਉਂਦੇ ਹਾਂ ਨਾਲ। ਤੇ ਸਟੂਡੀਓ ਦਾ ਨੰਬਰ +358 44 976 1962 ਹੈ ਤੇ ਹਰੇ ਪੈਨ ਨੇ ਪਵਾੜੇ ਪਾਏ ਨੇ ਜੀ, ਤੇ ਉਹਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਹਾਂ। ਕੀ ਕਹਿੰਦੇ ਨੇ ਹਰੇ ਪੈਨ ਵਾਲੇ ਜੀ?
1: ਇਹਦੇ ਵਿੱਚ ਇੰਨੀ ਤਾਕਤ ਹੈ ਜਿੱਥੇ ਚੱਲ ਜੇ ਬੰਦੇ ਦੀ ਜ਼ਿੰਦਗੀ ਬਣਾ ਦਿੰਦਾ ਤੇ ਜਿਹੜੇ ਅੱਖਰ ਤੇ ਪੁੱਠਾ ਚੱਲਦੇ ਉਹ ਘਰੇ ਭਾਲ ਦਿੰਦਾ।
2: ਸਾਡੇ ਪਿੰਡ ਨਾ ਗਰਾਉਂਡ ਹੈਗਾ ਜਵਾਕ, ਕੀ ਦੇਖੋ ਕਿਵੇਂ ਕਿਵੇਂ ਚਿੱਟਾ ਲਾਈ ਜਾਂਦੇ ਸਾਡੇ ਪਿੰਡ। ਇਹ ਦੇਖੋ ਲੈਫਟੀ ਰੂਪ ਚ ਹੁਣੇ ਸੈਕਟਰੀ ਤੋਂ ਮਤਾ ਪਵਾ ਕੇ ਦੋ ਸਾਨੂੰ ਵੀ ਪਾਈਪਾਂ ਪੈਣਗੀਆਂ, ਦੋ ਸਾਨੂੰ ਨਹਿਰੂ ਮੰਡ ਜੀ ਬੋਲ ਕੇ ਗਏ, ਇਹਨਾਂ ਨੇ ਧੱਕਾ ਨੀ ਬੋਲਿਆ, ਚੁਟਕਲਾ ਸੁਣਾਤਾ, ਬਸ ਗੱਲ ਖਤਮ ਹੋ ਗਈ।
0: ਜੀ ਦੋਸਤੋ ਇਹ ਸਨ ਸੰਧਵਾ ਸਾਹਿਬ ਜਿਹੜੇ ਕਿਤੇ ਪਿੰਡ ਦੇ ਵਿਚ ਗਏ ਹੋਏ ਸਨ ਤੇ ਉੱਥੇ ਰੋਲਾ ਰੱਪਾ ਪੈ ਗਿਆ ਜੀ, ਹਰੇ ਪਿੰਡ ਦੀ ਕਹਾਣੀ ਸੁਣਾਉਂਦੇ ਆਪ ਹੀ ਕਹਾਣੀ ਦੇ ਵਿਚ ਫਸ ਗਏ ਨੇ। ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਸੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
3: ਭਾਰੇ ਸਾਹਿਬ ਏਦਾਂ ਹੋਇਆ
0: ਜੀ
3: ਕਿ ਸਾਡੇ ਨਾ ਇੱਥੇ ਇੱਕ ਦੀਵਾਲੀ ਦੇ ਉੱਤੇ ਨਾ ਬੰਦੇ ਜੂਆ ਖੇਡਣ ਲੱਗ ਪਏ।
0: ਅੱਛਾ ਜੀ।
3: ਤੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ
0: ਜੀ।
3: ਇੱਕ ਦਰਜੀ ਸੀਗਾ, ਉਹਦੀ ਵਾਈਫ ਬਹੁਤ ਸੋਹਣੀ ਸੀ।
0: ਅੱਛਾ ਜੀ।
3: ਹਾਂਜੀ, ਉਹ ਦਰਜੀ ਹਰਾਤਾ ਕਿਤੇ ਸਾਜਬਾਜ ਨਾਲ, ਤੇ ਉਹਨੂੰ ਕਹਿੰਦੇ ਬਾਅਦ ਚ ਜੇ ਤੇਰੇ ਕੋਲ ਪੈਸੇ ਮੁੱਕੇ ਏਦਾਂ ਕਰ ਜਨਾਨੀ ਦਾ ਤੇ ਲਾ ਦੇ।
0: ਓਕੇ, ਕਿਆ ਬਾਤ ਹੈ ਜੀ।
3: ਉਹਨੇ ਕੀਤਾ ਆਪਣੀ ਜਨਾਨੀ ਦਾ ਤੇ ਲਾ ਤੀ, ਤੇ ਜਨਾਨੀ ਵੀ ਹਾਰ ਗਿਆ
0: ਜੀ।
3: ਹਾਂਜੀ, ਮੁੜ ਕੇ ਉਹਨੂੰ ਨਾ 2-3 ਦਿਨ ਜਿਹੜਾ ਹੈਗਾ ਆ ਤੰਗ ਕਰੀ ਜਾਣ ਵੀ ਭਾਈ ਤੂੰ ਜਨਾਨੀ ਹਾਰਿਆ ਆ, ਜਨਾਨੀ ਛੱਡ ਕੇ ਜਾ ਸਾਡੇ ਕੋਲ।
0: ਅੱਛਾ ਜੀ।
3: ਉਹ ਕਿਸੇ ਸਿਆਣੇ ਨੂੰ ਪਤਾ ਲੱਗਾ ਤੇ ਉਹਨੇ ਨਾ ਚੱਕਿਆ ਦਰਜੀ ਨੂੰ ਤੇ ਲਿਜਾ ਕੇ ਤੇ ਥਾਣੇ
0: ਜੀ,
3: ਤੇ ਮਹਾਰਾਜ ਇਹਦੇ ਤੇ SHO ਹੁੰਦਾ ਸੀਗਾ ਬਰਾੜ ਉਸ ਵੇਲੇ
0: ਜੀ।
3: ਉਹਨੇ ਪਹਿਲਾਂ ਤਾਂ ਦਰਜੀ ਆਇਆ ਜੀ।
0: ਅੱਛਾ ਜੀ।
3: ਦਰਜੀ ਕੁੱਟਿਆ, ਕਹਿੰਦਾ ਭੇ ਬਾਹਾਂ ਭਾਰਤ ਤਾਂ ਹੁਣ ਤੁਹਾਨੂੰ ਮੈਂ ਦਿਖਾ ਲੂੰਗਾ ਪੂਰੀ। ਹਾਂਜੀ, ਫੇਰ ਉਹਨੇ ਉਹ ਬੰਦੇ ਚੱਕੇ ਜੀ
0: ਜੀ,
3: ਕਹਿੰਦਾ ਤੁਹਾਨੂੰ ਇਹ ਨੀ ਪਤਾ ਵੀ ਇਸੇ ਜੁਗੇ ਤੋਂ ਬਾਅਦ ਮਹਾਭਾਰਤ ਹੋਈ ਸੀ ਤੇ ਹੁਣ ਕਹਿੰਦਾ ਮਹਾਭਾਰਤ ਤੁਸੀਂ ਦੇਖੋ।
0: ਹਾਂਜੀ ਜੀ,
3: ਆ ਤੁਸੀਂ ਜਿਹੜੀ ਆਈਡੀਓ ਸੁਣਾ ਤਾਂ ਦਿੱਤੀ ਹੈਗੀ ਆ, ਉਹ ਜਿਹੜਾ ਵਿਚਾਰਾ ਬੋਲਿਆ ਸੀ ਇਹਦਾ ਪਤਾ ਕੀ ਬਣਿਆ ਬਾਅਦ ਚ?
0: ਉਹਨੂੰ
3: ਪੁਲਿਸ ਤੇ ਫੜਾ ਤਾ, ਪੁਲਿਸ ਚੱਕ ਕੇ ਲੈ ਗਈ, ਰਾਤ ਪਿੰਡ ਵਾਲਿਆਂ ਨੇ ਨਾਕਾ ਲਾਇਆ, ਰਾਤ 10 ਵਜੇ ਜਿਹੜਾ ਉਹਨੂੰ ਛਡਾਇਆ ਥਾਣਿਓ।
0: ਨਹੀਂ, ਮਾੜੀ ਗੱਲ ਹੈ ਜੀ, ਮਾੜੀ ਗੱਲ।
3: ਮਹਾਰਾਜ ਇਹਨਾਂ ਦੇ ਹੰਕਾਰ ਸਿਰ ਤੇ ਚੜ
0: ਗਏ ਬਿਲਕੁਲ,
3: ਔਰ ਜਿਸ ਤਰੀਕੇ ਨਾਲ ਉਹ ਹਰੇ ਪੈਨ ਦੀਆਂ ਸਿਫਤਾਂ ਦੱਸਦਾ ਆ, ਮਤਲਬ ਇਹ ਹੈਗਾ ਆ ਕਿ ਦੇ ਆਰ ਨੋਟ ਡਿਜ਼ਰਵਿੰਗ ਫਾਰ ਦਿਸ
0: ਜੀ, ਬਿਲਕੁਲ ਇਹ
3: ਇਸ ਚੀਜ਼ ਦੇ ਕਾਬਲ ਨਹੀਂ ਸੀਗੇ
0: ਜੀ, ਬਿਲਕੁਲ।
3: ਹਰਾ ਪੈਨ ਸਰ ਗਜ਼ਟਡ ਆਫਿਸਰ ਨੂੰ ਵੀ ਮਿਲਦਾ ਜੀ
0: ਜੀ,
3: ਠੀਕ ਹੈ ਜੀ, SDM ਕੋਲ ਵੀ ਹੁੰਦਾ, ਜੱਜ ਕੋਲ ਵੀ ਹੁੰਦਾ, ਤਹਿਸੀਲਦਾਰ ਕੋਲ ਵੀ ਹੁੰਦਾ,
0: ਸਕੂਲ ਦੇ
3: ਪ੍ਰਿੰਸੀਪਲ ਇੱਥੇ ਤੱਕ ਕਿ ਹਾਂਜੀ ਨੋਟਰੀ ਪਬਲਿਕ ਕੋ ਵੀ ਹੁੰਦਾ
0: ਜੀ।
3: ਬਟ ਇਹ ਤੋਂ ਤੁਹਾਨੂੰ ਪਤਾ ਲੱਗਦਾ ਹੈਗਾ ਆ ਕਿ ਇਹਨਾਂ ਦੇ ਭਾਣੇ ਇਹਨਾਂ ਵਾਸਤੇ ਇਹ ਬਹੁਤ ਵੱਡੀ ਅਚੀਵਮੈਂਟ ਸੀ ਜਿਹੜੀ ਕਿ ਇਹ ਹਾਸਲ ਕਰ ਹੀ ਨਹੀਂ ਸੀ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
3: ਜਿਹੜੀ ਇਹਨਾਂ ਨੂੰ ਮਿਲ ਗਈ ਤੇ ਇਹਨਾਂ ਨੂੰ ਇਹ ਦੱਸਦੇ ਹੈਗੇ ਉਹ ਹਰਿਆ ਪਿੰਡ ਜਿੰਦਗੀ ਬਣਾ ਸਕਦਾ, ਕਿਸੇ ਦੀ ਜਿੰਦਗੀ ਬਰਬਾਦ ਕਰ ਸਕਦਾ, ਵੀ ਤੁਸੀਂ ਕਿਸ ਕੰਮ ਲਈ ਵਰਤਿਆ ਫੇ
0: ਜੀ ਬਿਲਕੁਲ
3: ਜੇ ਤੁਹਾਨੂੰ ਪਤਾ ਆ ਵੀ ਇਸ ਹਰੇ ਪਿੰਡ ਦੀ ਇੰਨੀ ਪਾਵਰ ਆ, ਸਵਾਦ ਤਾਂ ਆਇਆ ਨਾ ਵੀ ਏਦਾਂ ਜਿਹੜਾ ਹੈਗਾ ਆ ਲੋਕਾਂ ਦੀ ਜਿੰਦਗੀ ਸੁਧਾਰਨ ਵਿਚ ਲਾਉਂਦੇ
0: ਜੀ,
3: ਤੁਹਾਨੂੰ ਦੱਸਣਾ ਨਾ ਪੈਂਦਾ, ਲੋਕੀ ਤੁਹਾਨੂੰ ਕਹਿੰਦੇ ਵੀ ਹਾਂ ਬਈ ਇਹਨਾਂ ਕੋਲ ਜੇ ਹਰਾ ਪੈਨ ਆਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ ਆ ਪਿੰਡਾਂ ਦੀ ਨੁਹਾਰ
0: ਬਦਲ ਦਿੱਤੀ ਹੈ।
3: ਤੋ ਇਸ ਕਰਕੇ ਜਿਹੜਾ ਆ ਮਹਾਰਾਜ ਇਹਨਾਂ ਦੇ ਅੱਗੇ ਬੋਲਣਾ ਜਿਹੜਾ ਆ ਪਹਿਲਾਂ ਤਾਂ ਉਹ ਕਰਜ ਦਾ ਕੰਮ ਆ, ਪਰ ਬਾਅਦ ਦੇ ਵਿੱਚ ਉਹਦੇ ਕੰਸੀਕੁਐਂਸਿਸ ਜੋ ਹੁੰਦੇ ਹੈਗੇ ਆ ਨਾ ਜੀ ਉਹ ਕੋਈ ਨੀ ਜਾਣਦਾ, ਇਹ ਤਾਂ ਉਦਾਂ ਹੀ ਬੰਦਾ ਚੁਕਾ ਦਿੰਦੇ ਹੈਗੇ ਜੀ ਉਸ ਵੇਲੇ
0: ਜੀ,
3: ਜਮਾਨਤ ਨੀ ਹੋਣ ਦਿੰਦੇ ਜੀ
0: ਬਿਲਕੁਲ।
3: ਸੋ ਇਸ ਕਰਕੇ ਸ਼ੁਕਰ ਆ ਵੀ ਇਹ ਆ ਕਿ ਪਿੰਡ ਵਾਲਿਆਂ ਦੇ ਏਕੇ ਨੇ ਉਹਨਾਂ ਦਾ ਪਿੰਡ ਸਾਰਾ ਪਹੁੰਚ ਗਿਆ ਉੱਥੇ ਤੇ 10 ਵਜੇ ਤੱਕ ਜਿਹੜਾ ਆ ਧਰਨਾ ਲਾਇਆ ਤੇ ਤਾਂ ਜਾ ਕੇ ਬੰਦਾ ਛਡਾਇਆ
0: ਜੀ। ਨਹੀਂ ਗੱਲ ਤਾਂ ਜੀ, ਚਲੋ ਜੇ ਅਗਲੇ ਮੰਗ ਕਰਦੇ ਆ ਤਾਂ ਲੋਕਾਂ ਦੀ ਡਿਮਾਂਡ ਜਾਂ ਲੋਕਾਂ ਚ ਵਿਚਰਨਾ ਚਾਹੁੰਦੇ ਹੋ ਫਿਰ ਉਹ ਗੱਲਾਂ ਵੀ ਤਾਂ ਸੁਣਨੀਆਂ ਪੈਣਗੀਆਂ ਨਾ।
3: ਬਿਲਕੁਲ ਜੀ ਬਿਲਕੁਲ, ਉਹ ਤਾਂ ਗੱਲ ਤੁਹਾਡੀ ਠੀਕ ਹੈਗੀ ਆ, ਸਿਆਸਤ ਦੇ ਵਿੱਚ ਜਿਹੜਾ ਆ ਆਉਂਦੇ ਤਾਂ ਸੇਵਾ ਕਰਨੀ ਆ ਨਾ ਜੀ
0: ਜੀ।
3: ਸੋ ਇਸ ਕਰਕੇ ਜਿਹੜਾ ਆ ਠੀਕ ਆ, ਅਗਲੇ ਬੰਦੇ ਨੇ ਜਿਹੜੀ ਆ ਪ੍ਰੋਬਲਮ ਦੱਸੀ ਜੈਨੂਅਨ ਦੱਸੀ, ਕੋਈ ਬੰਦਾ ਏਦਾਂ ਦਾ ਕਰਜੀ ਸੁਣਦਾ ਹੈਗਾ ਜਾਂ ਕਿ ਜਿਹੜਾ ਇਹ ਗੱਲ ਜਿਹੜੀ ਆ ਪਰਿਆ ਦੇ ਵਿੱਚ ਕਹਿਣ ਦਾ ਦਮ ਰੱਖਦਾ ਆ, ਔਰ ਵਾਕਈ ਜਿਹੜੇ ਹੈਗੇ ਆ ਜੋ ਇਹਨਾਂ ਦੇ ਫੰਕਸ਼ਨ ਹੁੰਦੇ ਆ ਉਹ ਸਾਰੀ ਫਿਕਸਿੰਗ ਹੁੰਦੀ ਆ, ਉਹਦੇ ਵਿੱਚ ਕਿਹੜੇ ਬੰਦੇ ਨੇ ਕੀ ਬੋਲਣਾ ਤੇ ਕੀ ਉਹ ਸਾਰਾ ਕੁਛ ਤੈਅ ਹੁੰਦਾ, ਕਿਤੇ ਕਿਤੇ ਇੰਸੀਡੈਂਟਲੀ ਔਰ ਐਕਸੀਡੈਂਟਲੀ ਏਦਾਂ ਦਾ ਕੋਈ ਚਾਂਸ ਵਾਪਰ ਜਾਂਦਾ ਆ, ਅਦਰਵਾਈਜ਼ ਇਹ ਏਦਾਂ ਦਾ ਹੋਣ ਨੀ ਦਿੰਦੇ ਹੈਗੀ ਆ।
0: ਬਿਲਕੁਲ, ਇੱਕ ਹੋਰ ਸੁਣਾਵਾਂ ਜੀ ਤੁਹਾਨੂੰ।
4: ਗੁਰਕਿਰਪਾਲ ਜੀ, ਸੀਮਾ ਜੀ, ਜਸਪ੍ਰੀਤ ਜੀ ਔਰ ਸਾਡੇ ਇੰਡਸਟਰੀ ਕੇ ਬ੍ਰੈਂਡ ਮਾਸਟਰ ਅਮਿਤ ਥਾਪਰ ਜੀ, ਅਮਿਤ ਜੈਨ ਜੀ, ਗੁਪਤਾ ਜੀ ਔਰ ਜਿਤਨੇ ਵੀ ਇਸ ਹਾਲ ਮੇ ਟੈਕਸਟਾਈਲ ਸੇ ਰਿਲੇਟਡ ਇਨਵੈਸਟਰਸ ਔਰ ਪੰਜਾਬ ਮੇ ਇਨਵੈਸਟਮੈਂਟ ਕੀ ਇੱਛਾ ਰੱਖਣੇ ਵਾਲੇ ਜਿਤਨੇ ਵੀ ਲੋਕ ਬੈਠੇ ਹੈ, ਸਭਕੋ ਮੇਰੀ ਤਰਫ ਸੇ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ। ਬਹੁਤ ਅੱਛੀ ਡਿਸਕਸ਼ਨ ਗੌਰਮੈਂਟ ਕੀ ਤਰਫ ਸੇ ਔਰ ਸਕਸੈਸ ਸਟੋਰੀਜ਼ ਹਮਾਰੀ ਇੰਡਸਟਰੀ ਕੀ ਤਰਫ ਸੇ ਆਪਕੇ ਸਾਹਮਣੇ ਪੇਸ਼ ਕੀ ਗਈ ਹੈ। ਟੈਕਸਟਾਈਲ ਇੰਡਸਟਰੀ ਮੇ ਪੰਜਾਬ ਬਹੁਤ ਮੇਜਰ ਯੋਗਦਾਨ ਦੇਤਾ ਰਹਾ ਹੈ, ਪਾਸਟ ਮੇ ਵੀ, ਆਜ ਵੀ ਟੈਕਸਟਾਈਲ ਮੇ ਪੰਜਾਬ ਮੇ ਬਹੁਤ ਸਕੋਪ ਹੈ। ਜੈਸਾ ਕਿ ਮੇਰੇ ਸੇ ਪਹਿਲੇ ਬੋਲਣੇ ਵਾਲੋਂ ਨੇ ਬਤਾਇਆ ਕਿ ਲੁਧਿਆਣਾ ਜੋ 90% ਹਮਾਰਾ ਗਾਰਮੈਂਟਸ ਕਾ ਵਹਾਂ ਪੇ ਬਿਜ਼ਨਸ ਜੋ ਹੈ, ਚਾਹੇ ਵੋ ਬ੍ਰਾਂਡ ਕੇ ਮਾਧਿਅਮ ਸੇ ਜਾਂ MSME ਕੇ ਮਾਧਿਅਮ ਸੇ ਹੋ, ਤੋ ਲੁਧਿਆਣਾ ਮੇਜਰ, ਅੰਮ੍ਰਿਤਸਰ, ਜਲੰਧਰ ਮੇਜਰ ਸਿਟੀਜ਼ ਹੈ ਜੋ ਟੈਕਸਟਾਈਲ ਮੇ ਬਹੁਤ ਸਕੋਪ ਵੀ ਹੈ ਔਰ ਫਿਊਚਰ ਮੇ ਵੀ ਬਹੁਤ ਕੁਛ ਕਰ ਸਕਤੇ ਹੈ। ਇਸੀ ਲਈ ਹਮਨੇ ਇਸ ਫੈਸਟੀਵਲ ਮੇ ਪਾਰਟਨਰ ਸਟੇਟ ਬਣਨੇ ਕਾ ਫੈਸਲਾ ਕੀਆ ਥਾ, ਸੋ ਵੀ ਆਰ ਵਨ ਆਫ ਦਾ ਪਾਰਟਨਰ ਸਟੇਟ ਇਨ ਦਿਸ ਟੈਕਸਟ ਫੈਸਟੀਵਲ। ਜਹਾਂ ਤੱਕ ਈਜ਼ ਆਫ ਡੂਇੰਗ ਬਿਜ਼ਨਸ ਹੈ, ਉਸਮੇ ਪੰਜਾਬ ਰੈਂਕਿੰਗ 1 ਹੈ ਪੂਰੇ ਦੇਸ਼ ਮੇ, ਜੋ ਹਮ ਇੰਡਸਟਰੀ ਕੋ ਕਾਮ ਕਰਨੇ ਕਾ ਮਾਹੌਲ ਦੇ ਰਹੇ ਹੈ। ਗੌਰਮੈਂਟ ਕਾ ਕਾਮ ਸਹੂਲਤ ਦੇਣਾ, ਐਟਮੋਸਫੀਅਰ ਦੇਣਾ, ਕਾਮ ਕਰਨੇ ਕਾ ਮਾਹੌਲ ਦੇਣਾ ਔਰ ਉਸਕੋ ਪਬਲਿਕ ਫ੍ਰੈਂਡਲੀ ਇੱਕ ਐਸਾ ਮਾਹੌਲ ਬਣੇ ਤਾਂ ਕਿ ਇੰਡਸਟਰੀ ਜੋ ਹੈ ਇੰਡਸਟਰੀਲਿਸਟ ਕੋ ਸਿਰਫ ਇਲੈਕਸ਼ਨ ਫੰਡ ਲੈਣੇ ਕਾ ਇੱਕ ਜ਼ਰੀਆ ਨਾ ਸਮਝਾ ਜਾਏ, उसको परिवार का मेंबर समझा जाए। मैं एक इंटरेस्टिंग बात बताता हूं, जब नई नई गवर्नमेंट बनी
0: जी सैनी साहब, हां जी है कुछ इदा दा जी अपने
3: गल इदा है जी कि मैं इदा छोटी जी गल दस दिना जी सच्चाई
0: जी।
3: सच्चाई ये हैगी आ कि अपने नोन हैगे डॉक्टर साहब हैगे एक
0: जी,
3: मैं ना तो नहीं रिवील करूंगा
0: जी,
3: ओ अपने मतलब क्लीनिक ते मतलब एम्पलाई हायर नहीं करते हैगे नर्सिस वगैरा बहुतियां
0: जी,
3: या अपने बिजनेस नु एक्सपेंड नहीं करते। नो डाउट ही इज वेरी इंटेलिजेंट
0: जी,
3: इस करके कितने फरौती दी काल ना आ जाए
0: जी।
3: तो इस करके जी हालात तो इथे ए हैगे आ
0: जी,
3: इथे ईज ऑफ डूइंग बिजनेस किथे हैगा जी
0: जी।
3: इंडस्ट्री सारी शिफ्ट कर गई हिमाचल नु जी,
0: बिलकुल
3: मेडिकल इंडस्ट्री शिफ्ट कर गई जी। यूपी दे विच जेड़ी हैगी इंडस्ट्री साडी टेक्सटाइल शिफ्ट कीती है जी
0: जी।
3: ओ कारण ए हैगा या कि सर जेड़ा सब तो पहला लॉ एंड ऑर्डर देखती हैगी जी, बिजनेसमैन सब तो पहला लॉ एंड ऑर्डर देखता जी
0: जी।
3: पर साहब मेरा मतलब अपना मानना आ और ए सच्चाई भी है जी
0: जी
3: कि इथे जेड़ा बंदा रह रहा है ना ਉਹ ਇਸ ਕਰਕੇ ਰਹਿ ਰਿਹਾ ਹੈਗਾ ਆ ਜੀ ਜੋ ਉਹਦੇ ਕੋਲ ਹੋਰ ਅਲਟਰਨੇਟਿਵ ਹੈ ਨੀ। ਜੇ ਉਹਦਾ ਦਾਅ ਲੱਗੇ ਤੇ ਉਹ ਵੀ ਕਿਸੇ ਨਾ ਕਿਸੇ ਕੰਟਰੀ ਹੋਰ ਦੇ ਵਿੱਚ ਜਾ ਕੇ ਆਊਟ ਹੋ ਜਾਏ ਤੇ ਉੱਥੇ ਜਾ ਕੇ ਵੀ ਜਿੱਥੇ ਸੁੱਖ ਸ਼ਾਂਤੀ ਹੋਵੇ ਮਿਹਨਤ ਕਰਕੇ ਰੋਟੀ ਮਿਲ ਜਾਂਦੀ ਹੋਵੇ ਉਹ ਉੱਥੇ ਨਿਕਲ ਜਾਊਗਾ ਜੀ।
0: ਸੈਣੀ ਸਾਹਿਬ ਜਿਹੜਾ ਚਲੋ ਗੱਲ ਕਰਦੇ ਇਹਦੇ ਉੱਤੇ, ਜਿਹੜਾ ਤਾਂ ਇਨਫਰਾਸਟ੍ਰਕਚਰ ਸੀਗਾ ਪਹਿਲਾਂ ਬਣਿਆ ਹੋਇਆ, ਸੜਕਾਂ ਪੁੱਟੀਆਂ ਪਈਆਂ ਨੇ, ਮਾਰਕੀਟਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ, ਉਹਨਾਂ ਦੀ ਤਾਂ ਸਾਰ ਲਈ ਨਹੀਂ ਜਾ ਰਹੀ ਜੀ। ਜਿਹੜੇ ਪਹਿਲਾਂ ਬਾਜ਼ਾਰਾਂ ਦੇ ਵਿੱਚ ਜਾਂ ਛੋਟੇ ਵਪਾਰੀ ਨੇ ਚਾਹੇ ਵੱਡੇ ਵਪਾਰੀ ਨੇ, ਕੋਈ ਰਾਹ ਸਿੱਧਾ ਨਹੀਂ ਗਾ, ਟੋਏ ਪਏ ਆ ਏਡੇ ਉੱਡੇ, ਸਾਰਾ ਕੋਈ ਡਿਵੈਲਪਮੈਂਟ ਨਹੀਂ ਗੀ ਨਾ ਪਿੰਡਾਂ ਦੀ ਨਾ ਸ਼ਹਿਰਾਂ ਦੀ, ਤਾਂ ਫਿਰ ਉਹ ਕਿੱਥੋਂ ਹੋ ਜਾਊਗਾ ਜੀ ਸਾਰਾ ਕੁਝ? ਕਿੱਥੇ ਦੀਆਂ ਅਸਮਾਨਾਂ ਤੋਂ ਗੱਲਾਂ ਕਰਦੇ ਨੇ ਕੋਈ, ਜਾਂ ਪੰਜਾਬ ਚ ਨਹੀਂ ਰਹਿੰਦੇ ਇਹ?
3: ਪਰ ਐਸਾ ਪਤਾ ਹੀ ਨੀ ਲੱਗਦਾ ਪਿਆ ਕਿੱਦਾਂ ਬਣਾਉਂਦੇ ਪਏ ਸੜਕ ਜਿਹੜੀ ਬਣਾਉਂਦੇ ਆ, ਅੱਧੀ ਬਣਾਉਂਦੇ ਆ, ਅੱਧੀ ਪੱਟ ਲੈਂਦੇ ਹੈਗੇ ਆ ਜੀ, ਫਿਰ ਉਧਰਲੇ ਪਾਸੇ ਦੀ ਬਣਾਉਣ ਲੱਗਦੇ, ਇਧਰ ਵੀ ਪੱਟ ਲੈਂਦੇ, ਬਣੀ ਬਣਾਈ ਫੇਰ ਪੱਟ ਲੈਂਦੇ ਹੈਗੇ ਜੀ, ਉਹ ਪਤਾ ਹੀ ਨੀ ਕਰਦੇ ਕੀ ਕਰਦੇ ਪਏ ਹੈਗੇ ਜੀ। ਫਿਰ ਕਈਆਂ ਜਗ੍ਹਾ ਦੇ ਉੱਤੇ ਕਿਉਂਕਿ ਹੁਣ ਲੁੱਕ ਮਹਿੰਗੀ ਹੋ ਗਈ ਆ, ਲੁੱਕ ਪਾਉਂਦੇ ਨੀ ਪਏ ਪੂਰੀ, ਉਹ ਪੇਪੜੀ ਦੀ ਪੇਪੜੀ ਲੱਸ ਜਾਂਦੀ ਹੈ ਜੀ, ਜਿੱਦਾਂ ਮਤਲਬ ਏਦਾਂ ਹੀ ਚੱਕ ਹੋ ਜਾਂਦੀ ਜੀ, ਜਿੱਦਾਂ ਰਬੜ ਪਈ ਹੁੰਦੀ ਹੈ ਜੀ। ਸੋ ਇਸ ਕਰਕੇ ਜਿਹੜਾ ਇਨਫਰਾਸਟ੍ਰਕਚਰ ਦੀ ਤਾਂ ਗੱਲ ਇਹ ਹੈਗੀ ਆ ਜੀ, ਇਹ ਲੋਕੀ ਕਹਿੰਦੇ ਹੈਗੇ ਆ ਕਿ ਜੇ ਸੜਕ ਕੋਈ ਬਣਾਉਣ ਲੱਗੇ ਹੈਗੇ ਆ, ਜਿਹੜੀ ਪੱਟ ਦਿੱਤੀ ਸੀ ਉਹ ਸਾਡੀ ਬੈਟਰ ਸੀ ਜਿਹੜੀ ਹੁਣ ਨਵੀਂ ਬਣਾਈ ਉਹਦੇ ਨਾਲੋਂ
0: ਜੀ। ਕੋਈ ਚੀਜ਼ ਬਣਾਉਂਦੀ ਜਿੱਥੇ ਚੀਜ਼ਾਂ ਨੂੰ ਜਮ੍ਹਾਂ ਕਰਾਇਆ ਜਾ ਸਕਦਾ, ਕਲੈਕਟ ਕਰਕੇ ਉਹਨੂੰ ਰੀਸਾਈਕਲ ਕਰਕੇ ਲੁੱਕ ਬਣਾਈ ਜਾ ਸਕਦੀ, ਸਾਰਾ ਕੁਝ ਕੀਤਾ ਜਾ ਸਕਦਾ ਕਿ ਨਵੇਂ ਸਿਰੇ ਉਹ ਸਾਰਾ ਮਟੀਰੀਅਲ ਲੈਣਾ ਜੀ?
3: ਪਰ ਸਾਹਿਬ ਜਿਹੜੀ ਕਰਪਸ਼ਨ ਆ ਨਾ ਜੀ, ਉਹ ਘਰ ਕਰ ਗਈ ਹੈਗੀ ਆ ਬਹੁਤ ਅੱਗੇ ਤੱਕ
0: ਜੀ।
3: ਗੱਲ ਇਹ ਕਿ ਜਿਹਨੇ ਕੰਮ ਕਰਨਾ ਉਹਨੇ ਤਾਂ ਦੇਖਣਾ ਹੈਗਾ ਪ੍ਰੋਫਿਟ ਹੈਗਾ ਨਾ, ਵੀ ਮੈਨੂੰ ਪ੍ਰੋਫਿਟ ਕਿੱਥੋਂ ਹੋਣਾ ਜੀ।
0: ਜੀ
3: ਅੱਗੇ ਹੁੰਦਾ ਸੀ ਸਰਕਾਰੀ ਡਿਪਾਰਟਮੈਂਟ ਜਿਹੜੇ ਆ ਉਹ ਓਨ ਕਰਦੇ ਸੀ ਸੜਕਾਂ, B&R ਬਣਾਉਂਦਾ ਸੀ, ਹੁਣ ਸਾਰੇ ਕੰਮ ਤਾਂ ਠੇਕੇ ਤੇ ਹੋ ਗਏ, ਡਿਪਾਰਟਮੈਂਟ ਤਾਂ ਰਹਿ ਗਿਆ ਕਮਿਸ਼ਨ ਲੈਣ ਨੂੰ ਜੀ। ਹੁਣ ਡਿਪਾਰਟਮੈਂਟ ਦਾ SDO ਉੱਥੇ ਕੀ ਕਰਦਾ ਆ, ਉਹਦਾ ਕੰਮ ਸਿਰਫ ਜਿਹੜਾ ਹੈਗਾ ਜੀ ਕਮਿਸ਼ਨ ਲੈਣਾ ਹੀ ਹੈ ਜੀ। ਅੱਗੇ B&R ਬਣਾਉਂਦਾ ਹੁੰਦਾ ਸੀ, ਦੂਜੀਆਂ ਮੰਡੀ ਬੋਰਡ ਬਣਾਉਂਦਾ ਹੁੰਦਾ ਸੀ ਸੜਕਾਂ ਪਿੰਡਾਂ ਦੀਆਂ, ਉਹ ਹੁਣ ਜਿਹੜੇ ਹੈਗੇ ਅੱਗੇ ਸਾਰੇ ਕੰਮ ਤਾਂ ਠੇਕੇ ਤੇ ਆ ਜੀ।
0: ਜੀ
3: ਉਹ ਠੇਕੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਹੈਗਾ ਆ ਕਿ ਸਾਨੂੰ ਕੁਛ ਬਚਣਾ ਚਾਹੀਦਾ ਆ, ਉਧਰ ਅਫਸਰ ਕਹਿੰਦੇ ਹੈਗੇ ਆ ਤੂੰ ਕੁਛ ਲਾ ਨਾ ਲਾ, ਪਹਿਲਾਂ ਸਾਡਾ ਹਿੱਸਾ ਇੱਥੇ ਕੱਢ ਕੇ ਰੱਖ ਕੇ ਜਾ
0: ਜੀ।
3: ਇਹਦੇ ਵਿੱਚ ਹੀ ਸਾਡੀ ਪੋਲੀਟੀਕਲ ਕਲਾਸ ਆ ਜਾਂਦੀ ਹੈਗੀ ਆ, ਉਹ ਕਹਿੰਦੇ ਭਾਈ ਅਸੀਂ ਚੁਣ ਕੇ ਆਏ ਆ ਨੁਮਾਇੰਦੇ ਹੈਗੇ ਆ, ਤੂੰ ਕੰਮ ਜੋ ਬਾਅਦ ਚ ਕਰੀ ਠੇਕਾ ਮਿਲਣਾ ਤੈਨੂੰ ਤਾਂ ਹੈਗਾ ਯਾਰ,
0: ਪੰਜ ਪੈਸੇ 10 ਪੈਸੇ ਸਾਡਾ ਸ਼ੇਅਰ ਰੱਖੋ ਫਿਰ ਹੀ ਤੁਸੀਂ ਕਾਰੋਬਾਰ ਕਰ ਸਕਦੇ, ਉਦਾਂ ਕਿੱਥੋਂ ਕਰੋਗੇ?
3: ਸਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਵਿਚਾਰੇ ਨੇ ਠੇਕਾ ਲਿਆ 21 ਲੱਖ
0: ਦਾ,
3: 21 ਲੱਖ ਦਾ ਠੇਕਾ ਲਿਆ ਹੈਗਾ ਆ, ਤੇ 5 ਲੱਖ ਜਿਹੜਾ ਹੈਗਾ ਆ ਕਿਸੇ ਉਹ ਜਿਸ ਵੀ ਹਲਕੇ ਚ ਬਿਲੋਂਗ ਕਰਦਾ ਸੀ ਉੱਥੇ ਦੇ ਵਿਧਾਇਕ ਨੇ ਗਿਆ 5 ਲੱਖ ਪਹਿਲਾਂ ਮੇਰਾ ਦੇ ਜਾ ਤਾਂ ਤੇ ਪਿਤਾ। ਉਹ ਤੋਂ ਬਾਅਦ ਆ ਗਿਆ ਡਿਪਾਰਟਮੈਂਟ ਦੇ ਹਿੱਸੇ ਜੀ, ਕੀ ਕਰੂਗਾ ਕੋਈ ਬੰਦਾ ਜੀ?
0: ਬਿਲਕੁਲ
3: ਸਰ। ਦੂਜਾ ਮੈਂ ਮਹਿਸੂਸ ਕਰਦਾ ਭਾਰਾ ਸਾਹਿਬ ਉਹ ਇਹ ਕਿ ਹਰ ਇੱਕ ਦੇਸ਼ ਦੇ ਵਿੱਚ ਉੱਥੇ ਦੇ ਮਾਹੌਲ ਦੇ ਹਿਸਾਬ ਦੇ ਨਾਲ ਟੈਕਨੋਲੋਜੀ ਜਿਹੜੀ ਆ ਉਹਦੇ ਨਾਲ ਹੀ ਇਨਫਰਾਸਟ੍ਰਕਚਰ ਤਿਆਰ ਹੋਣਾ ਚਾਹੀਦਾ। ਤੁਸੀਂ ਦੇਖੋ ਨਾ, ਯੂਰਪ ਦੇ ਵਿੱਚ ਕਦੀ ਗਰਮੀ ਨਹੀਂ ਸੀ ਪਈ
0: ਜੀ,
3: ਐਤਕੀ ਗਰਮੀ ਪਈ
0: ਬਿਲਕੁਲ।
3: ਤੁਸੀਂ ਉਹ ਜਰਮਨ ਦੀਆਂ ਸੜਕਾਂ ਜਾਂ ਆਹ ਸੜਕਾਂ ਜਿਹੜੀਆਂ ਆਪਾਂ ਦੇਖੀਆਂ ਹੈਗੀਆਂ ਜੀ, ਇੱਥੇ ਵੀਡੀਓ ਆਈਆਂ ਜੀ,
0: ਹਾਂਜੀ,
3: ਵੀ ਉਹ ਸੜਕਾਂ ਜਿਹੜੀਆਂ ਕਿੰਨਰ ਗਈਆਂ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਮਤਲਬ ਇੰਨੀ ਗਰਮੀ ਦੇ ਉਹ ਇੰਨੀ ਹੀਟ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਦੇ
0: ਕੋਲਡ ਲਈ ਜਾਂਦੇ।
3: ਹਾਂਜੀ, ਸੋ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਊਗਾ ਕਿ ਸਾਡੇ ਜਿਹੜਾ ਹੈਗਾ ਹਰ ਇੱਕ ਚੀਜ਼ ਐਕਸਟ੍ਰੀਮ ਹੁੰਦੀ ਆ। ਇੱਥੇ ਜੇ ਮਾਈਨਸ ਦੇ ਵਿੱਚ ਟੈਂਪਰੇਚਰ ਜਾਣਾ ਹੈਗਾ ਇਹ ਆ ਤੇ ਉੱਥੇ 50 ਡਿਗਰੀ ਤੱਕ ਵੀ ਚੱਲ ਜਾਂਦਾ ਜੀ।
0: ਆਮ ਲੋਹਾ ਨਹੀਂ ਲਾ ਸਕਦੇ ਅਸੀਂ ਜੀ ਬਾਹਰ, ਉਹ ਨਹੀਂ ਤਾਂ ਜੰਗ ਲੱਗ ਜਾਣਾ ਉਹ ਤਾਂ ਬਿਲਕੁਲ
3: ਬਿਲਕੁਲ ਜੀ ਬਿਲਕੁਲ। ਸਾਡੇ ਹੁਣ ਇਹ ਦੇਖੋ ਜਿਹੜੀ ਅੰਗਰੇਜ਼ ਦੀ ਟੈਕਨੋਲੋਜੀ ਸੀ ਨਾ ਸਰ, ਉਹ ਮਤਲਬ ਜਿਹੜਾ ਹੈਗਾ ਇਸ ਚੀਜ਼ ਨੂੰ ਵਿਚਾਰ ਸ਼ੁਰੂ ਤੋਂ ਕਰਦੇ ਰਹੇ ਜੀ,
0: ਬਣਦੇ ਜੀ ਬਿਲਕੁਲ ਜੀ।
3: ਉਹਨਾਂ ਨੇ ਰੇਲਵੇ ਟਰੈਕ ਬਣਾਉਂਦੇ ਹੁੰਦੇ ਸੀਗੇ ਤੇ ਵਿੱਚ ਗੈਪ ਦਿੰਦੇ ਹੁੰਦੇ ਸੀਗੇ ਜੀ, ਉਹ ਸਰਦੀਆਂ ਦੇ ਵਿੱਚ ਗੈਪ ਥੋੜਾ ਵੱਧ ਜਾਂਦਾ ਹੁੰਦਾ ਸੀ, ਗਰਮੀਆਂ ਦੇ ਵਿੱਚ ਨਾਲ ਹੀ ਟੱਚ ਕਰ ਜਾਂਦਾ ਸੀਗਾ ਉਹਨਾਂ ਨੂੰ, ਹਾਂ ਠੀਕ ਹੈ ਜੀ ਪੀਏ ਨੇ ਐਕਸਪੈਂਡ ਕਰਨਾ ਹੀ ਆ ਗਰਮੀਆਂ ਦੇ ਵਿੱਚ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
3: ਤੇ ਸੈਂਸ ਕਰਕੇ ਜਿਹੜਾ ਹੈਗਾ ਯਾਰ, ਬਾਕੀ ਮਾਨ ਸਾਹਿਬ ਜੋ ਕਹਿੰਦੇ ਹੈਗੇ ਉਹਨਾਂ ਨੇ ਅੰਗਰੇਜ਼ੀ ਚ ਸ਼ੁਰੂ ਕੀਤਾ ਸੀ, ਉਹ ਤੋਂ ਬਾਅਦ ਪੰਜਾਬੀ ਦਾ ਸਾਡੇ ਆਇਆ, ਉਸ ਤੋਂ ਬਾਅਦ ਹਾਂਜੀ ਵੇ ਹਿੰਦੀ ਦਾ ਆ ਗਿਆ ਜੀ, ਤੇ ਕੋਸ਼ਿਸ਼ ਕਰ ਰਹੇ ਹੈਗੇ ਜੀ, ਹੌਲੀ ਹੌਲੀ ਹੋ ਜਾਣਗੇ ਜੀ
0: ਬਿਲਕੁਲ ਜੀ। ਤੇ ਸੈਂਟ ਸਾਹਿਬ ਦੋ ਤਿੰਨ ਖਬਰਾਂ ਤੇ ਗੱਲਬਾਤ ਕਰਦੇ ਆ ਆਪਣੇ ਨਾਲ ਸਿਕੰਦਰ ਸਿੰਘ ਔਜਲਾ। ਔਜਲਾ ਸਾਹਿਬ ਹੋਲਡ ਰੱਖਣਾ, ਆਪਣਾ ਬਾਈ ਜੀ ਦੀ ਗੱਲ ਸੁਣ ਲਈਏ, ਸ਼ਾਇਦ ਪਹਿਲੀ ਵਾਰੀ ਕਾਲ ਆਈ ਹੈ ਉਹਨਾਂ ਦੀ, ਤੇ ਫਿਰ ਆਪਾਂ ਗੱਲਾਂ ਕਰਦੇ ਆ ਆਪਣੇ 479 ਤੋਂ। ਜੀਆ ਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀਆ ਨੂੰ ਜੀ।
5: ਸਤਿ ਸ੍ਰੀ ਅਕਾਲ ਬਾਈ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
5: ਮੈਂ ਗੁਰੀ ਮਾਨ ਬੋਲਦਾ, ਜਟਵੈੜ ਤੁਹਾਡੇ ਕੋਲ ਆਈਡੀ ਸ਼ੋ ਹੋ ਰਹੀ ਹੈ ਜੀ।
0: ਥੈਂਕ ਯੂ ਜੀ, ਜੀਆ ਨੂੰ ਜੀ ਸਵਾਗਤ ਹੈ, ਕੀ ਕਹਿਣਾ ਚਾਹੋਗੇ?
5: ਮੈਂ ਜਿਹੜੀ ਇੱਥੇ ਆਨੰਦਪੁਰ ਨੰਗਲ ਵਾਲੀ ਰੋਡ ਹੈ ਜੀ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ, ਔਰ ਜੋ ਉੱਥੇ ਰੇਤੇ ਦਾ ਖਾਣ ਹੋ ਰਿਹਾ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ।
0: ਜ਼ਰੂਰ ਜ਼ਰੂਰ ਜੀ, ਜ਼ਰੂਰ ਕਰੋ।
5: ਇੱਥੇ ਸੈਣੀ ਸਾਹਿਬ ਤਾਂ ਨੀ ਬੋਲ ਰਹੇ ਸੀ ਹਲੇ?
0: ਨਹੀਂ ਨਹੀਂ ਕੋਈ ਨੀ, ਉਹਨਾਂ ਨੇ ਹੋਲਡ ਕਰ ਲਿਆ, ਕੋਈ ਨੀ ਤੁਸੀਂ ਗੱਲ ਕਰ ਲਓ ਪਹਿਲਾਂ ਆਪਣੀ।
5: ਅੱਛਾ,
0: ਹਾਂਜੀ
5: ਭਾਈ ਜੀ, ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਜੇ ਤੁਸੀਂ ਨੋਟਿਸ ਰੱਖਦੇ ਹੋਵੋਗੇ, ਪਿਛਲੇ ਬਰਸਾਤਾਂ ਜਦੋਂ ਹੜ੍ਹ ਪਿਆ ਸੀ ਬਹੁਤ ਜ਼ਿਆਦਾ ਪੰਜਾਬ ਦੀ ਸਾਰੇ ਪਾਸੇ ਨੂੰ,
0: ਹਾਂਜੀ,
5: ਉਦੋਂ ਆਪਣੇ ਇਹ ਆਨੰਦਪੁਰ ਪਾਸਾ ਸਾਰਾ ਪਾਣੀ ਦੀ ਮਾਰ ਚੱਲ ਰਿਹਾ ਸੀ।
0: ਚੱਲ ਰਿਹਾ ਬਿਲਕੁਲ ਸੀਗਾ ਜੀ,
5: ਠੀਕ ਹੈ। ਉਦੋਂ ਹਰਜੋਤ ਬੈਣ ਸਾਹਿਬ ਕੁੜਤੇ ਪਜਾਮੇ ਪਾ ਕੇ ਆ ਕੇ ਚਾਰ ਕੱਪੜ ਪੁਲ ਦੇ ਉੱਪਰ ਅਗਮਪੁਰ ਰੋਡ ਦੇ ਉੱਪਰ ਪਾ ਕੇ ਕਹਿੰਦੇ ਸੀ ਕਿ ਮੈਂ ਆਹ ਬਰਸਾਤਾਂ ਟੱਪਣ ਤੋਂ ਰੋਡ ਦਾ ਕੰਮ ਸ਼ੁਰੂ ਕਰਵਾ ਦਵਾਂਗਾ।
0: ਬਿਲਕੁਲ, ਪਜਾਮਾ ਚੱਕ ਕੇ ਵਿੱਚ ਘੁੰਮਦੇ ਸੀ ਜੀ, ਬਿਲਕੁਲ ਚੱਪਲਾਂ ਪਾ ਕੇ
5: ਘੁੰਮਦੇ ਸੀ ਜੀ। ਉਸ ਟਾਈਮ ਤੋਂ ਬਾਅਦ ਤੁਸੀਂ ਦੇਖ ਲੋ ਜੀ, ਹੁਣ ਮੁੜ ਬਰਸਾਤ ਸ਼ੁਰੂ ਹੋਣ ਵਾਲੀ ਹੈ
0: ਜੀ।
5: ਹਾਲੇ ਰੋਡ ਦੇ ਉੱਪਰ ਕੋਈ ਕਾਰਵਾਈ ਨੀ, ਇਹ ਰੋਡ ਨਾ ਮਤਲਬ ਆਨੰਦਪੁਰ ਅਗਮਪੁਰ ਤੋਂ ਲੈ ਕੇ ਜਿਹੜੀ ਰੋਡ ਗੜ੍ਹ ਸ਼ੰਕਰ ਤੱਕ ਬਣ ਰਹੀ ਹੈ, ਗੜ੍ਹ ਸ਼ੰਕਰ ਪੂਰੀ ਨੀ ਤੇ ਅੱਧ ਵਿੱਚ ਬਣੀ ਹੈ ਹਾਲੇ, ਜਿਹੜੇ ਕੇਸਗੜ੍ਹ ਸਾਹਿਬ ਕਾਰ ਸੇਵਾ ਵਾਲੇ ਨੇ ਉਹ ਬਣਾ ਰਹੇ
0: ਜੀ ਬਿਲਕੁਲ। ਹਾਂਜੀ, ਉਹ ਕਾਫੀ ਵੀਡੀਓ ਵੀ ਆਈਆਂ ਨੇ ਉਹਨਾਂ ਦੀ। ਹਾਂਜੀ ਹਾਂਜੀ
5: ਹਾਂਜੀ ਹਾਂਜੀ, ਮੈਂ ਤਾਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਜੀ, ਉੱਥੇ ਆਪਾਂ ਜਦੋਂ ਵੀ ਲੰਘਦੇ ਆ ਮੈਂ ਦੂਜੇ ਤੀਜੇ ਨੂੰ ਉੱਥੇ ਲਾਜ਼ਮੀ ਜਾਂਦਾ, ਉੱਥੇ ਸੇਵਾ ਫੜਾ ਕੇ ਆਉਂਦਾ ਜਿੰਨੀ ਮੇਰੇ ਤੋਂ ਹੋ ਸਕਦੀ ਹੈ
0: ਜੀ। ਦੇਖੋ ਬਾਈ ਜੀ, ਉਹ 14 ਪਿੰਡਾਂ ਦੇ ਤਾਂ ਮਤਲਬ ਕਿ ਰਿਕਾਰਡ ਹੀ ਹੈ ਨੀ ਗਾ ਉਹਦਾ, ਦੇਖੋ ਅੱਜ ਖਬਰ ਲੱਗੀ ਆ ਉਹ ਚੀਜ਼ ਦੀ, 14 ਪਿੰਡਾਂ ਦਾ ਰਿਕਾਰਡ ਹੀ ਹੈ ਨੀ ਉਹਦੇ ਵਿੱਚ, ਤਾਂ ਉਹ ਰੁਕੇਗਾ ਜੀ ਸਾਰਾ ਕੁਝ ਫਿਰ ਉੱਥੇ?
5: ਰਿਕਾਰਡ ਤਾਂ ਇਹਨਾਂ ਕੋਲ ਪਿਆ ਸੀ, ਇਹ ਰਿਕਾਰਡ ਅੱਗੇ ਪਿੱਛੇ ਕਰਵਾਇਆ ਗਿਆ ਜੀ, ਤੁਸੀਂ ਸਿਆਸਤ ਸਮਝੋ।
0: ਹਾਂ ਬਿਲਕੁਲ, ਉਹ ਵੀ ਹੋ ਸਕਦਾ ਜੀ,
5: ਇਹ ਸਿਆਸਤ ਹੈ, ਇਹ ਕੰਮ ਕਰਨਾ ਚਾਹੁੰਦੇ ਨੀ। ਹੁਣ ਤੁਸੀਂ ਮੈਨੂੰ ਦੱਸੋ, ਇੱਕ ਪਾਸੇ ਤਾਂ ਕਹਿੰਦੇ ਮੈਂ ਗੁਰੂ ਦੀ ਲੰਗੜੀ ਚ ਸੇਵਾ ਕਰਨੀ ਹੈ, ਦੂਜੇ ਪਾਸੇ ਤੁਸੀਂ ਸਤਲੁਜ ਦਰਿਆ ਨਿਕਲਦਾ ਇਹਦਾ ਇੱਥੇ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਤੇ ਕਿੰਨਾ ਘਾਣ ਹੋ ਰਿਹਾ
0: ਬਿਲਕੁਲ ਜੀ।
5: ਰਾਤ ਨੂੰ ਇੱਥੇ ਤੁਸੀਂ ਗਿਣਤੀ ਨੀ ਕਰ ਸਕਦੇ ਜਿੰਨੇ ਟਿੱਪਰ ਚੱਲਦੇ ਆ,
0: ਔਰ
5: ਜਿਹੜਾ ਇੱਥੇ ਜੰਗਲ ਜਿੱਥੇ ਜੰਗਲ ਦੇ ਵਿੱਚ ਜੋ ਕੋਈ ਜਾਨਵਰ ਹੈ ਉਹ ਜਾਨਵਰ ਟਿੱਪਰਾਂ ਥੱਲੋਂ ਮਿੱਤ ਦੇ ਆਉਂਦੇ ਨੇ, ਮੈਂ ਕਹਿੰਦਾ ਐਸਾ ਕਿਹੜਾ ਜਾਨਵਰ ਜਿਹੜਾ ਆਪਾਂ ਨੂੰ ਅੱਜ ਕੱਲ ਦੇਖਣ ਨੂੰ ਮਿਲਦਾ ਉਹ ਵੀ ਮਰਿਆ ਪਿਆ ਹੁੰਦਾ ਰੋਡ ਦੇ ਉੱਪਰ।
0: ਦੁਖਾਂਤ ਹੈ ਜੀ, ਇਹੀ ਹਾਲਾਤ ਦਸੂਹੇ ਦੇ ਨੇ ਜੀ, ਇਹੀ ਚੀਜ਼ਾਂ ਚੱਲਦੀਆਂ ਉੱਥੇ ਬਿਲਕੁਲ।
5: ਦੂਸਰੀ ਗੱਲ ਇਹ ਕਿ ਅਕੋਰਡਿੰਗ ਟੂ ਆਪਾਂ ਪਾਲਿਸੀ ਚੈੱਕ ਕਰੀਏ ਤਾਂ ਪਹਿਲੀ ਗੱਲ ਤਾਂ ਪੋਕਲੈਂਡ ਨਹਿਰਾਂ ਚ ਵਿੱਚ ਵਾੜਨੇ ਦਾ ਕਿਸੇ ਨੂੰ ਇਜਾਜ਼ਤ ਹੀ
0: ਨਹੀਂ ਹੈਗੀ,
5: ਇੱਥੇ ਇੱਕ ਨੀ ਦੋ ਨੀ ਤਿੰਨ ਨੀ ਦਸ ਦਸ ਪੰਦਰਾਂ ਪੋਕਲੈਂਡਾਂ ਚੱਲ ਰਹੀਆਂ ਜੀ ਵਿੱਚ,
0: ਗਿਣਤੀ
5: ਨੀ ਤੁਸੀਂ ਕਰ ਸਕਦੇ
0: ਜੀ ਬਿਲਕੁਲ ਜੀ।
5: ਔਰ ਜਦਕਿ ਜਿੱਥੋਂ ਇਹ ਰੇਤਾ ਚੱਕਿਆ ਜਾਂਦਾ ਉੱਥੋਂ 4 ਜਾਂ 5 ਕਿਲੋਮੀਟਰ ਤੱਕ
0: ਜੀ
5: ਉਹ ਥਾਣੇ ਵਾਲੇ ਕੀ ਕਰ ਰਹੇ ਪੁੱਛਿਆ ਜਾਵੇ ਨਾ
0: ਜੀ ਬਿਲਕੁਲ। ਨਹੀਂ ਡੀਸੀ ਸਾਹਿਬ ਕਿੱਥੇ ਨੇ, ਜ਼ਿਲ੍ਹੇ ਦੇ ਪੂਰੇ ਇੰਚਾਰਜ ਨੇ ਅਗਲੇ, ਉਹ ਤਾਂ ਕਿਸੇ ਨੂੰ ਵੀ ਖਿੱਚ ਸਕਦੇ ਆ ਜੀ, ਉਹਨਾਂ ਦੀਆਂ ਅੱਖਾਂ ਥੱਲੇ ਹੀ ਹੋ ਰਿਹਾ ਸਾਰਾ ਕੁਝ ਫਿਰ ਤਾਂ। ਉਹ ਤੋਂ ਵੱਡਾ ਕੌਣ ਆਫਿਸਰ ਹੈ ਜੀ ਜ਼ਿਲ੍ਹੇ ਦਾ?
5: ਤੁਸੀਂ ਹੁਣ ਦੇਖਿਓ ਜੀ, ਮੈਂ ਤਾਂ ਪਰਮਾਤਮਾ ਨਾ ਕਰੇ ਆਪਣੇ ਇਸ ਇਲਾਕੇ ਨੂੰ ਪਾਣੀ ਦੀ ਮਾਰ ਝੱਲਣੀ ਪਵੇ, ਪਰ ਜਦੋਂ ਦੁਬਾਰਾ ਹੁਣ ਬਰਸਾਤਾਂ ਸ਼ੁਰੂ ਹੋਈਆਂ ਇਹ ਪਾਣੀ ਪਿੰਡ ਪਿੰਡ ਬੜੂਗਾ ਜੀ ਆ ਕੇ ਦੁਬਾਰਾ ਫੇਰ
0: ਜੀ ਬਿਲਕੁਲ ਹੈ ਜੀ।
5: ਔਰ ਦੂਸਰੀ ਗੱਲ, ਆਪਣੇ ਇਸ ਇਲਾਕੇ ਚ ਬਹੁਤ ਮਸ਼ਹੂਰ ਗੋਤਾਖੋਰ ਨੇ, ਕਮਲਪ੍ਰੀਤ ਸੈਣੀ ਜੀ, ਸ਼ਾਇਦ ਤੁਸੀਂ ਜਾਣਦੇ ਹੋ,
0: ਨਾਮ ਸੁਣਿਆ ਥੋੜਾ ਹੈ ਜੀ। ਹਾਂਜੀ
5: ਇਹ ਵੀਡੀਓ ਅਕਸਰ ਪਾਉਂਦੇ ਰਹਿੰਦੇ ਆ। ਕਮਲਪ੍ਰੀਤ ਸੈਣੀ ਜੀ ਦੇ ਪਿੰਡ ਦੇ ਵਿਚ ਇਹ ਰਾਤ ਨੂੰ ਮਾਈਨਿੰਗ ਕਰ ਰਹੇ ਸੀ ਗੈਰ ਕਾਨੂੰਨੀ
0: ਜੀ।
5: ਉਹ ਵੀਰ ਨੇ ਅੱਡੀਆਂ ਚੱਕ ਕੇ ਜ਼ੋਰ ਲਾ ਲਿਆ, ਥਾਣਿਆਂ ਚ ਰਿਪੋਰਟਾਂ ਦੇ ਦੇ ਕੇ ਭਾਈ ਇਹਨਾਂ ਨੂੰ ਰੋਕੋ, ਸਾਡੇ ਪਿੰਡ ਦਾ ਨੁਕਸਾਨ ਕਰ ਰਹੇ ਹੈ, ਪਰ ਕਿਸੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ
0: ਜੀ।
5: ਉਲਟਾ ਹਰਜੋਤ ਬੈਂਸ ਦਾ ਮਾਫੀਆ ਇਕੱਠਾ ਹੋਇਆ ਸੀ, ਉਹ ਮੁੰਡੇ ਨੂੰ ਕੁੱਟ ਕੇ ਚੰਗੀ ਤਰ੍ਹਾਂ ਸਿਰ ਸੁਰ ਖੋਲ ਕੇ ਰੋਡ ਦੇ ਉੱਪਰ ਸੁੱਟ ਕੇ ਗਏ ਹੈ।
0: ਮੰਦਭਾਗਾ ਜੀ, ਕੀ ਕਹਿ ਸਕਦੇ ਹਾਂ, ਕਿੱਥੇ ਲੋਕ ਬੈਠੇ ਨੇ।
5: ਆਪਾਂ ਬਦਲਾ ਇਹ ਆਪਾਂ ਬਦਲਾ ਮੰਗਦੇ ਹਾਂ
0: ਜੀ? ਨਹੀਂ ਜੀ ਨਹੀਂ,
5: ਮੁੜ ਕੇ ਹੁਣ ਸਟੇਜ ਤੇ ਅੱਜ ਆਹ ਵੀਰ ਬੋਲਿਆ ਜਿਹੜੇ ਆਪਾਂ ਪਿੰਡ ਦੀ ਹੁਣ
0: ਹਾਂਜੀ ਹਾਂਜੀ,
5: ਉਸ ਵੀਰ ਨੂੰ ਰਾਤ ਨੂੰ ਉਸ ਇੰਨੀ ਗੱਲ ਬੋਲਣ ਪਿੱਛੇ ਚੱਕ ਕੇ ਕੁੱਟ ਮਾਰ ਕੀਤੀ ਉਹਨੇ ਥਾਣੇ ਚ। ਉਹ ਤਾਂ ਪਿੰਡ ਵਾਲੇ, ਚਲੋ ਪਿੰਡ ਵਾਲੇ ਤਾਰੀਫ ਦੇ ਲਾਇਕ ਨੇ ਜੀ, ਜਿਹੜੇ ਨਾਲ ਖੜ ਕੇ ਆਪਣਾ ਬੰਦਾ ਛੜਾ ਕੇ ਲੈ ਗਏ। ਸਾਰੀ ਸਟੇਜਾਂ ਇਹਨਾਂ ਦੀ ਬਲਜਿੰਦਰ ਪਾਸਤਰ ਵਾਂਗੂ ਨਾ ਪਹਿਲੇ ਸੈੱਟ ਹੁੰਦੀਆਂ ਨੇ ਵੀ ਫਲਾਣਾ ਇਹ ਸਵਾਂਗ ਕਰੂਗਾ, ਧਮਕਾਣਾ ਇਹ ਸਵਾਂਗ ਕਰੂਗਾ
0: ਜੀ। ਬਿਲਕੁਲ ਹੈ ਬਿਲਕੁਲ,
5: ਜਿਸ ਸਰਕਾਰ ਦੇ ਵਿੱਚ ਬੋਲਣੇ ਦੀ, ਆਜ਼ਾਦ ਬੋਲਣੇ ਦੀ, ਆਪਣੇ ਪੱਖ ਰੱਖਣੇ ਦੀ, ਆਪਣੇ ਪਿੰਡ ਦੀ ਕੋਈ ਰਿਕੁਐਸਟ ਰੱਖਣ ਦੀ ਆਜ਼ਾਦੀ ਹੈਗੀ, ਫਿਰ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ?
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
5: ਕਿਹੜੀ ਡੈਮੋਕ੍ਰੇਸੀ ਦਾ ਡਿਕਟੇਟਰਸ਼ਿਪ ਹੈ ਜੀ ਸਰ?
0: ਬਿਲਕੁਲ ਹੈ ਜੀ,
5: ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ ਜੀ, ਆਪਣਾ ਇੱਧਰ ਇਲਾਕੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਦਾ ਮੈਂ ਜਿੰਨਾ ਮੇਰਾ ਜ਼ੋਰ ਬਣਦਾ ਹੈ।
0: ਨਹੀਂ ਬਹੁਤ ਵਧੀਆ,
5: ਕਾਫੀ ਵਾਰ ਇੱਥੋਂ ਵੀਡੀਓ ਬਣਾ ਬਣਾ ਕੇ ਪੰਜਾਬ ਦੇ ਨਾਮੀ ਪੱਤਰਕਾਰਾਂ ਨੂੰ ਭੇਜ ਚੁੱਕੇ ਹਾਂ ਜੀ। ਆਹ ਦੇਖੋ ਜੀ ਕਿੰਨੇ ਟਿੱਪਰ ਚੱਲ ਰਹੇ, ਤੁਸੀਂ ਹੈਰਾਨ ਮੰਨੋਗੇ, ਉੱਥੇ ਮਾਈਨਿੰਗ ਵਾਲੇ ਦੀ ਗੱਡੀ ਵੀ ਖੜ ਰਹੀ ਹੈ, ਉਹਨਾਂ ਮੂਹਰੇ ਮਾਈਨਿੰਗ ਚੱਲ ਰਹੀ ਹੈ।
0: ਬਿਲਕੁਲ ਹੈ ਜੀ ਬਿਲਕੁਲ ਹੋ ਰਿਹਾ ਜੀ ਬਿਲਕੁਲ,
5: ਮਾਈਨਿੰਗ ਵਾਲੇ ਵੀ ਉੱਥੇ ਖੜੇ ਹੈ ਜੀ, ਔਰ ਟਿੱਪਰਾਂ ਦੀ ਕਤਾਰਾਂ ਬਣੀਆਂ
0: ਪਹਾੜਾਂ ਦੇ,
5: ਹੈਰਾਨ ਮੰਨਦਾ ਹੁੰਦਾ
0: ਪਹਾੜਾਂ ਦੇ ਪਹਾੜ ਖਾ ਰਹੇ ਜੀ। ਬਿਲਕੁਲ ਹੈ ਜੀ,
5: ਪਹਾੜਾਂ ਚ ਦਰਿਆ ਕੋਈ ਨੀ ਛੱਡਿਆ ਜੀ, ਤੁਸੀਂ ਦੇਖੋ ਜਿਵੇਂ ਸਿੱਧੂ ਸਾਹਿਬ ਕਹਿੰਦੇ ਕਿ ਤੇਲੰਗਾਨਾ ਸਾਈਡ 1 ਜਾਂ 2 ਨਹਿਰਾਂ ਨੇ, ਉਹਨਾਂ ਵਿੱਚੋਂ ਕਿੰਨਾ ਪ੍ਰੋਫਿਟ ਲੈ ਕੇ ਆ ਰਹੇ ਹਾਂ ਆਪਣੇ ਸੂਬੇ ਵਾਸਤੇ
0: ਜੀ ਜੀ,
5: ਤੇ ਆਪਣੇ ਕੋਲ ਤਾਂ 3-3 ਨੇ, ਆਪਾਂ ਫੇਰ ਵੀ ਪ੍ਰੋਫਿਟ ਨੀ ਲੈ ਕੇ
0: ਲੈ ਕੇ ਆ ਰਹੇ।
5: 40-50 ਹਜ਼ਾਰ ਕਰੋੜ ਦੀ ਮਾਈਨਿੰਗ ਕੀਤੀ ਹੈ ਜੀ ਇਹਨਾਂ ਨੇ 4.5 ਸਾਲਾਂ ਚ, ਪਰ ਖਜ਼ਾਨੇ ਦੇ ਵਿੱਚ ਕਿੰਨਾ ਪਾਇਆ? 10-15 ਕਰੋੜ ਰੁਪਇਆ, 20 ਹਜ਼ਾਰ ਕਰੋੜ ਸਾਲਾਂ ਦੀ ਗੱਲ ਕਰਦੇ ਸੀਗੇ ਜੀ।
0: ਜੀ ਬਿਲਕੁਲ ਹੈ ਜੀ,
5: ਤੇ ਉਹ 20 ਹਜ਼ਾਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ ਜੀ, ਕੋਈ ਸਿਸਟਮ ਹੀ ਨਹੀਂ ਹੈ।
0: ਬਿਲਕੁਲ ਬਿਲਕੁਲ,
5: ਇਹ ਸਮਝ ਪਤੇ ਆਪਣੀ ਗੁਮਤੀ ਧਿਰ ਜਿੰਨੀ ਬੈਠੀ ਹੈ ਉਹ ਕੋਈ ਮਤਲਬ ਲੌਜੀਕਲੀ ਗੱਲ ਉੱਪਰ ਕੋਈ ਇਹਨਾਂ ਨੂੰ ਰੋਕ ਹੀ ਨਹੀਂ ਸਕਦੇ, ਨਾ ਇਹਨਾਂ ਨੂੰ ਕੋਈ ਇਹਨਾਂ ਦਾ ਸਾਹਮਣਾ ਕਰਦੇ ਆ ਉਹ ਗੱਲ ਨੂੰ ਲੈ ਕੇ। ਉਹ ਅੱਜ ਖਾਲੜਾ ਜੀ
0: ਜੀ ਓਪੋਜੀਸ਼ਨ ਆਪਣੀ ਨਾ ਘੇਰ ਰਹੀਆਂ ਇਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਰਾ ਰਲੇਵਾਂ ਹੈਗਾ ਹੈ ਜੀ।
5: ਉਹਨਾਂ ਨੇ ਦੇਖੋ ਜੀ ਓਪੋਜੀਸ਼ਨ ਦਾ ਕੰਮ ਤਾਂ ਇਹ ਹੈ ਵੀ ਹੁਣ ਉਹਨਾਂ ਨੇ ਨਵਾਂ ਮੁੱਦਾ ਲੱਭ ਲਿਆ ਵੀ ਖਾਲੜਾ ਜੀ ਦੀ ਫਿਲਮ ਆ
0: ਜੀ,
5: ਸਰਕਾਰ ਨੇ ਬੈਨ ਕਰ ਦਿੱਤੀ, ਇਹਨਾਂ ਦਾ ਸਾਰਾ ਸਾਰੀ ਲੋਕਾਂ ਦਾ ਧਿਆਨ ਫਿਲਮ ਵੱਲ ਲਾ ਦਿੱਤਾ। ਵੈਸੇ ਤਾਂ ਯਾਰ ਆਪਣੇ ਨਾ ਵੈਸੇ ਪੰਜਾਬ ਦੀ ਤ੍ਰਾਸਦੀ ਹੈ ਵੀ ਜਿੰਨੇ ਜਲਦੀ ਆਪਣੇ ਲੋਕ ਤੱਤੇ ਹੁੰਦੇ ਨੇ ਉਨੀ ਜਲਦੀ ਠੰਡੇ ਵੀ ਹੋ ਜਾਂਦੇ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ,
5: ਠੀਕ ਹੈ ਜੀ। ਇਹ ਯਾਦ ਨੀ ਰੱਖਦੇ ਖਾਲੜਾ ਜੀ ਕੋਈ ਬਹੁਤੀ ਪੁਰਾਣੀ ਸ਼ਹਿਰ ਨੀ ਹੈ, ਦੁਨੀਆਂ ਕਰਦੀ ਚਾਰ ਤੇ ਉਹਨਾਂ ਨੇ ਕੁਛ ਕੀਤਾ, ਆਪਣੇ ਲਈ ਤਾਂ ਨੀ ਕੀਤਾ ਸੀ, ਤੁਹਾਡੇ ਲਈ ਮੇਰੇ ਲਈ ਤਾਂ ਨੀ ਕੀਤਾ, ਸਾਰੀ ਦੁਨੀਆਂ ਲਈ ਕੀਤਾ, ਜਿੰਨੇ ਆਪਣੇ ਪੰਜਾਬੀ ਸਾਰੇ ਲਈ ਕੀਤਾ।
0: ਬਿਲਕੁਲ ਹੈ ਜੀ,
5: ਤੇ ਬਾਕੀ ਸਰਕਾਰਾਂ ਨੂੰ ਵੀ ਪਤਾ ਵੀ 94-95 ਚ
0: ਕੀ ਕੁਛ ਹੋਇਆ,
5: ਅੱਜ ਇਹਨਾਂ ਨੂੰ ਹਰੇਕ ਪੁੱਤਾਂ ਦਾ ਅਰਦਾਸਾਂ ਕਰਨ ਚੇਤੇ ਆਈਆਂ ਨੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
5: ਉਦੋਂ ਕੀ ਗੱਲ ਫਿਰ ਆਪਣੇ ਪੰਜਾਬੀਆਂ ਨੇ। ਹੋਰ ਦੇਖੋ ਜੀ ਆਪਣੇ ਬੀਬੀ ਖਾਲੜਾ ਜੀ ਚੋਣਾਂ ਚ ਖੜੇ ਨੇ
0: ਜੀ,
5: ਉਹਨਾਂ ਨੂੰ ਵੀ
0: ਹਰਾਤ ਆ ਜੀ। ਬਿਲਕੁਲ,
5: ਕਿਹੜੇ ਮੂੰਹ ਨਾਲ ਕਹਿੰਦੇ ਵੀ ਅਸੀਂ ਤਾਂ ਏਦਾਂ ਜੀ, ਅਸੀਂ ਤਾਂ ਬੜੇ ਸਗੇ ਆ ਜੀ ਪੰਜਾਬ ਦੇ, ਮੈਨੂੰ ਤਾਂ ਲੋਕਾਂ ਦੀ ਤਸਵੀਰ ਨੀ ਪਛਾਣ ਚਾਹੀਦੀ, ਲੋਕੀ ਮੰਗਦੇ ਕੀ ਨੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਦਰੁਸਤ ਹੈ ਜੀ। ਥੈਂਕ ਯੂ ਭਾਈ ਜੀ, ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਜੁੜਿਆ ਕਰੋ ਜ਼ਰੂਰ, ਗੱਲਬਾਤ ਕਰਿਆ ਕਰੋ। ਥੈਂਕ ਯੂ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਗੁਰੀਮਾਨ ਬਾਈ ਜੀ ਜੁੜੇ ਸੀ ਜੀ, ਤੇ ਗੱਲਬਾਤ ਕਰਕੇ ਗਏ ਨੇ ਰੋਪੜ ਏਰੀਏ ਦੀ ਸਾਰੀ। ਤੇ ਹਾਂਜੀ ਸੈਣੀ ਸਾਹਿਬ ਤੇ ਆਪਣੇ ਔਜਲਾ ਸਾਹਿਬ ਸਵਾਗਤ ਹੈ ਜੀ।
3: ਔਜਲਾ ਸਾਹਿਬ ਨੂੰ ਲੋ
6: ਬੱਲਾ ਜੀ, ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਤੇ ਬਾਈ ਜੀ,
3: ਬੜੇ ਵਧੀਆ। ਸਤਿ ਸ੍ਰੀ ਅਕਾਲ,
6: ਅੰਦਰੋਂ ਧਾਂਤ ਦੇਖੋ, ਜਿਹੜਾ ਬੰਦਾ ਸਮਝਦਾ ਨਾ ਭਾਰਜਮੀਰ, ਜਿਹੜਾ ਸਮਝਦਾ ਉਹੀ ਅੰਦਰੋਂ ਦੁੱਖ
0: ਬੋਲਦਾ ਹੈ ਜੀ।
6: ਜਿਹੜਾ ਅਸੀਂ ਛੋਟੇ ਛੋਟੇ ਟੁਕੜਿਆਂ ਦੇ ਲੱਗ ਕੇ ਆਪਦੇ ਆਪ ਨੂੰ ਬਸ ਖਾਣੀ ਵੀ ਮੇਰਾ ਚੱਲ ਰਿਹਾ ਕੰਮ ਜੱਕਾ,
0: ਬਿਲਕੁਲ
6: ਕੌਣ ਮਰਦਾ ਕੌਣ ਡੁੱਬਦਾ ਕੌਣ ਸੜਕਾਂ ਤੇ ਕਿੰਨੀ ਮੌਤ ਹੁੰਦੀ ਆ ਕੋਈ ਕਦੇ ਕਿਸੇ ਦਾ ਧਿਆਨ ਆਉਂਦਾ ਪੰਜਾਬ ਨੂੰ ਨਾ 16 ਘੰਟਿਆਂ ਦੇ ਵਿਚ ਦੋ ਚੀਜ਼ਾਂ ਨੇ ਲੈ ਲਿਆ ਜਿਵੇਂ ਰਾਜਨ ਜੀ ਗੱਲਾਂ ਕਰਦੇ ਸੀ ਤੇ ਜਿਨ੍ਹਾਂ ਨੇ ਵਿਚਾਰਿਆਂ ਨੇ

0: ਲਟਕੇ ਰਹੇ ਵੀ ਜਿੰਨੇ ਅਸੀਂ ਗਰਮ ਹੁੰਦੇ ਹਾਂ ਅਸੀਂ ਠੰਡੇ ਹੋ ਜਾਂਦੇ ਹਾਂ
1: ਜੀ।
0: ਇੱਕ ਨਾ ਕੋਈ ਸਾਡੀ ਪੀੜ੍ਹੀ ਦੇ ਵਿੱਚ ਕਿਸੇ ਬਜ਼ੁਰਗ ਨੇ ਕੋਈ ਚੰਗਾ ਕੰਮ ਕੀਤਾ ਹੋਵੇ, ਅਸੀਂ ਉਸ ਬਜ਼ੁਰਗ ਦੀ ਅੱਖ ਨਾਲ ਸਾਰੀ ਗਾਂਹ ਵਾਲੀਆਂ ਦੋ ਪੀੜ੍ਹੀਆਂ ਨੂੰ ਦੇਖੀ ਜਾਂਦੇ ਹਾਂ।
1: ਬਿਲਕੁਲ ਹੈ,
0: ਇਹ ਵੀ
1: ਬਾਰੀ
0: ਸਾਡੀ
1: ਤਾਂ
0: ਤਰਾਸੀ ਹੈ ਜੀ।
1: ਬਾਰੀ ਤਾਂ ਔਜਲਾ ਸਾਹਿਬ ਆਪਣੀ ਆ ਕਰਨ ਦੀ, ਹੁਣ ਅਸੀਂ ਕੀ ਕਰ ਰਹੇ ਹਾਂ?
0: ਨਹੀਂ ਉਹੀ ਗੱਲ ਕਰਦੇ ਨਾ, ਇਹਦਾ ਬਾਬਾ ਬੜਾ ਮਾਨਦਾਰ ਸਰਪੰਚ ਸੀ ਵੀ ਬੜੇ ਵਧੀਆ, ਇਹਨਾਂ ਨੂੰ ਬਣਾਓ।
1: ਬਿਲਕੁਲ ਹੈ ਜੀ।
0: ਉਹ ਭਾਈ ਇਹਦਾ ਬਾਬਾ ਸੀ, ਇਹ ਕੀ ਹੈ ਇਹਦੇ ਬਾਰੇ ਵੀ ਸੋਚੋ ਨਾ
1: ਜੀ।
0: ਮਾਸਟਰ ਚੰਗੇ ਹੁੰਦੇ ਨੇ, ਮਾਸਟਰ ਦਾ ਮੁੰਡਾ ਦੇਖ ਲਿਆ
1: ਜੀ। ਨਾਲੇ ਦੇਖੋ ਕੋਈ ਅਨਹੋਣੀ ਹੋ ਜਾਂਦੀ ਹੈ, ਅਖੇ ਜੀ ਇਹਨੂੰ ਸਰਕਾਰੀ ਨੌਕਰੀ ਦੇ ਦਿਓ। ਉਹ ਯਾਰ ਜੇ ਸਾਡਾ ਬੇੜਾ ਹੀ ਗਰਕ ਇਹਨਾਂ ਚੀਜ਼ਾਂ ਨੇ ਕੀਤਾ ਹੈ, ਵੀ ਜੇ ਇਸ ਅਹੁਦੇ ਦੇ ਉੱਤੇ ਜੇ ਇਸ ਪ੍ਰੋਫੈਸ਼ਨ ਦੇ ਵਿੱਚ ਬੰਦਾ ਚਾਹੀਦਾ।
0: ਕਤਲ ਤਾਂ ਤੁਹਾਡੇ ਸਿਸਟਮ ਨੇ ਕੀਤਾ
1: ਕੀਤਾ ਹੈ। ਬਿਲਕੁਲ ਹੈ,
0: ਸਿਸਟਮ ਨੇ ਕਤਲ ਕੀਤਾ। ਸੜਕ ਚੰਗੀ ਨੀ, ਸੜਕ ਟੁੱਟਣ ਕਰਕੇ ਉਹਦੀ ਮੌਤ ਹੋ ਗਈ, ਐਕਸੀਡੈਂਟ ਚ ਮੌਤ ਹੋ ਗਈ, ਜਾਂ ਸ਼ਰਾਬ ਦੇ ਉੱਪਰ ਕੰਟਰੋਲ, ਜਾਲੀ ਸ਼ਰਾਬ ਤੇ ਸ਼ਰਾਬ ਪੀ ਕੇ ਮਰ ਗਏ, ਤੇ ਸਿਸਟਮ ਚ ਘਾਟ।
1: ਬਿਲਕੁਲ ਹੈ ਜੀ।
0: ਹਾਂਜੀ, ਫਿਰ ਅੱਗੇ ਦੇਖ ਲੋ ਬਾਦਲਾਂ ਦੀ ਬਾਅਦ ਚੋ ਜਨਾਨੀ ਉਹ ਮਰੀ ਸੀ ਤੇ ਨੌਕਰੀ ਬੱਸ ਪ੍ਰਾਈਵੇਟ ਬੱਸ ਥੱਲੇ ਕੀ ਉੱਥੇ ਹੈ ਕੋਈ ਗੱਲ?
1: ਬਿਲਕੁਲ ਹੈ ਜੀ।
0: ਮਾਨ ਸਾਹਿਬ ਦੇ BMW ਕਿੱਥੇ ਗਈ?
1: ਕਿੱਥੇ ਗਈ ਜੀ? ਤੁਹਾਡੇ ਲਾਗੇ ਦੇਖੋ ਖੰਨਾ ਜਾਂ ਆਪਣੇ ਗੋਇੰਦਵਾਲ ਸਾਹਿਬ ਗੱਲ ਕਰ ਲਈਏ, ਕਿੰਨਾ ਉੱਥੇ ਵਪਾਰ ਹੁੰਦਾ ਸੀ ਲੋਹੇ ਦਾ, ਸਾਰਾ ਕੁਝ, ਫੈਕਟਰੀਆਂ ਅਜੇ ਵੀ ਉਸੇ ਤਰ੍ਹਾਂ ਖੜੀਆਂ ਨੇ, ਕੰਗਾਲ ਬਣ ਗਏ ਨੇ, ਕਿ ਉਹਨਾਂ ਦੇ ਲਈ ਕੁਝ ਕੀਤਾ ਕਿਉਂ ਨੀ, ਕਿਉਂ ਨੀ ਕਰ ਰਹੇ ਜੀ?
0: ਪਰਜਵੀਰ ਜਰਗ ਰੋਡ ਤੋਂ ਜਿਹੜੀ ਮਤਲਬ ਜਿਹੜੇ ਸਾਡੇ ਘਰ ਨੂੰ ਰੋਡ ਜਾਂਦੇ ਗੇਟ ਬਣਿਆ ਆ
1: ਜੀ,
0: ਤੁਸੀਂ ਮੇਰੇ ਕੋਲ ਮੂਵੀ ਮੈਂ ਸਾਂਝੀ ਵੀ ਕਰੀ ਤੁਹਾਡੇ ਨਾਲ, ਉਹ
1: ਜੀ
0: ਆਪਣੇ ਪੰਨੂ ਨੇ ਉਹ ਸੜਕ ਬਣਾਈ ਸੀਗੀ
1: ਜੀ
0: ਪਲਾਸਟਿਕ ਦੀ।
1: ਹਾਂਜੀ,
0: ਮੇਰੇ ਕੋਲ ਅਜੇ ਵੀ ਮੂਵੀ ਸਾਂਭੀ ਪਈ ਹੈ, ਮੈਂ ਫੇਰ ਭੇਜ ਦੂ ਤੁਹਾਨੂੰ। ਉਹ ਕਹਿੰਦਾ ਪੰਜਾਬ ਦੀ ਪਹਿਲੀ ਪਲਾਸਟਿਕ ਸੜਕ ਸੀ, ਤਜਰਬਾ ਕੀਤਾ ਜੀ
1: ਜੀ।
0: ਉਹ ਮੈਂ ਬਹੁਤ ਗੇਰੀ ਪੁੱਛਿਆ, ਬਹੁਤ ਵਧੀਆ ਸੜਕ ਬਣੀ ਹੋਈ ਆ ਪਲਾਸਟਿਕ ਨਾਲ ਭੜਗਾ ਕੇ
1: ਉਹਨਾਂ ਦੇ। ਔਜਲਾ ਸਾਹਿਬ ਆਪਣੇ ਵੀ ਇੱਥੇ ਇਹੀ ਕਰਦੇ ਆ, ਕਿਉਂਕਿ ਪਲਾਸਟਿਕ ਨੂੰ ਯੂਜ਼ ਕਰਦੇ ਆ, ਪੁਰਾਣਾ ਓਇਲ ਜਿਹੜਾ ਖਾਣ ਵਾਲਾ ਉਹ ਯੂਜ਼ ਕਰਦੇ ਆ, ਤੇ ਉਹਦੇ ਨਾਲ ਨਾ ਜਿਹੜਾ ਹਾਰਡਨੈਸ ਘੱਟ ਜਾਂਦੀ ਹੈ, ਨਾਲ ਟਾਇਰ ਵੀ ਘੱਟ ਖਾਂਦੀ ਹੈ, ਤੇ ਆਵਾਜ਼ ਵੀ ਘੱਟ ਆਉਂਦੀ ਆ ਗੱਡੀ 'ਚ ਬੈਠਿਆਂ ਨੂੰ, ਸਾਊਂਡ ਜਿਹੜਾ ਆ
0: ਬਹੁਤ ਵਧੀਆ।
1: ਹਾਂਜੀ,
0: ਬਹੁਤ ਵਧੀਆ ਸੜਕ ਬਣੀ ਹੋਈ ਹੈ, ਵਧੀਆ ਉਹ ਜਿਹੀ ਉਹ ਪਈ ਹੈ।
1: ਹਾਂਜੀ,
0: ਤੇ ਉਹ ਪਲਾਸਟਿਕ ਕਿੰਨਾ ਪਲਾਸਟਿਕ ਰੁਲਦਾ ਫਿਰਦਾ
1: ਰੁਲਦਾ ਫਿਰਦਾ ਬਿਲਕੁਲ ਹੈ, ਬਿਲਕੁਲ।
0: ਪਤਾ ਨੀ ਜਿਹੜੀ ਉਹਦਾ ਆਪਦੇ ਬਿਆਨ ਨੇ ਪਹਿਲਾਂ ਬੋਲਦਾ ਵੀ ਪੰਜਾਬ ਦੇ ਵਿੱਚ ਅਸੀਂ ਪਹਿਲੀ ਸੜਕ ਬਣਾਈ ਹੈ
1: ਜੀ ਜੀ ਜੀ।
0: ਤੇ ਅਸੀਂ ਇਹ ਜਿਹੇ ਤਜਰਬੇ ਕਿਉਂ ਨੀ ਕਰਦੇ ਹੈਗੇ?
1: ਬਿਲਕੁਲ ਹੈ,
0: ਗੱਲ ਤਾਂ ਇਹ ਹੈ ਕਿ ਪਹਿਲਾਂ ਟੈਂਡਰ ਕਿਹਨੂੰ ਦੇਣਾ ਹੈ ਤੇ ਉਹ ਜੋ ਕੀ ਖਾਣਾ ਹੈ, ਕਿੰਨੇ ਖਾਣ ਵਾਲੇ ਨੇ, ਫਿਰ ਭਾਈ ਯਾਰ ਜਿੰਨਾ ਕੁ ਅਗਲੇ ਕੋਲ ਰਹਿ ਗਿਆ ਉਹ ਤਾਂ ਉਹਦੇ ਵਿੱਚ ਰੇਤਾ ਹੀ ਪਾਊਗਾ, ਫਿਰ ਹੁਣ ਥੋੜੋ ਪਾਊਗਾ ਫਿਰ।
1: ਬਿਲਕੁਲ ਹੈ,
0: ਜਦੋਂ ਕੋਈ ਛੱਡਿਆ ਤਾਂ ਤੁਸੀਂ ਕੋਈ ਹੈ ਨੀ,
1: ਛੱਡਿਆ
0: ਨਿਚੋੜ ਤਾਂ ਤੁਸੀਂ ਪਹਿਲਾਂ ਹੀ ਲਿਆ। ਕੋਈ ਵੀ ਚੀਜ਼ ਜਿਹੜੇ ਜਿਹੜੇ ਜਿੰਨੇ ਸਿਆਸੀ ਲੋਕ ਨੇ ਇੱਕ ਇੰਸ਼ੋਰੈਂਸ ਦੀ ਇੱਕ ਅੰਬਰੈਲਾ ਇੰਸ਼ੋਰੈਂਸ, ਇਹ ਸਾਰਿਆਂ ਦੇ ਉੱਪਰ ਆ ਕੇ ਬਹਿ ਗਏ, ਹਰ ਚੀਜ਼ ਇਹਨਾਂ ਨੇ ਕੰਟਰੋਲ ਕਰ ਲਈ, ਇਹਨਾਂ ਨੂੰ ਦਿੱਤੇ ਬਿਨਾਂ ਤੁਸੀਂ ਗਾਹਾਂ ਤੋਰੇ ਨੀ ਸਕਦੇ,
1: ਤੋਰ ਨਹੀਂ ਸਕਦੇ ਜੀ। ਬਿਲਕੁਲ,
0: ਹੁਣ ਬਾਈ ਜੀ ਦੱਸ ਕੇ ਹਟੇ ਆ, ਤੁਸੀਂ ਉਹਨਾਂ ਨੂੰ ਪੁੱਛਦੇ ਓਪੋਜੀਸ਼ਨ ਤਾਂ ਵਿਚਾਰੀ ਲੱਗੀ ਹੋਈ ਹੈ ਵੀ ਗਾਹਾਂ ਨੂੰ ਸਰਕਾਰ ਕਿਵੇਂ ਬਣੂਗੀ,
1: ਕਿੱਦਾਂ ਬਣੂਗੀ ਜੀ?
0: ਪੰਜਾਬ ਦਾ ਆਟੋ ਤੇ ਚੱਲ ਰਿਹਾ, ਆਟੋ ਪਾਇਲਟ ਤੇ ਲੱਗਿਆ,
1: ਨਾਲੇ ਮੁੱਦਿਆਂ ਦੇ ਉੱਤੇ ਬੋਲਣਗੇ ਤਾਂ ਸਰਕਾਰ ਬਣੂਗੀ। ਔਜਲਾ ਸਾਹਿਬ ਜੇ ਕਰਨੀ ਆ ਤਾਂ ਗੱਲ ਮੁੱਦਿਆਂ ਦੀ ਕਰੋ ਨਾ।
0: ਡੇਢ ਮਹੀਨਾ ਹੋ ਗਿਆ, ਡੇਢ ਮਹੀਨਾ ਹੋ ਗਿਆ ਕਾਂਗਰਸ ਦਾ ਆਪਦਾ ਹੀ ਕਲੇਸ਼ ਹੈ
1: ਜੀ। ਬਿਲਕੁਲ ਹੈ ਜੀ,
0: ਦੱਸੋ ਤੁਸੀਂ ਕਿੰਨਾ ਕੁ ਪੰਜਾਬ ਦਾ ਫਿਕਰ ਉਹਨਾਂ ਨੂੰ। ਉਹਨਾਂ ਨੂੰ ਤਾਂ ਇਹ ਲੱਗਿਆ ਇਹ ਮੈਨੂੰ ਬਣਾ ਦੇਣ, ਦੂਆ ਕਹਿੰਦਾ ਮੈਨੂੰ ਬਣਾ ਦੇਣ, ਕਹਿੰਦਾ ਜੇ ਇਹਨੂੰ ਬਣਾ ਦੇਣ ਮੈਨੂੰ ਤਿੰਨ ਟਿਕਟ ਦਵਾ ਦੂਗਾ, ਇਹ ਗੱਲ ਇੱਥੇ ਪੰਜਾਬ ਦੀ ਇੱਥੇ ਖੜੀ ਹੈ ਕਾਂਗਰਸ ਦੀ। ਅਕਾਲੀ ਵਿਚਾਰੇ ਉਵੇਂ ਬੌਂਦਲੇ ਫਿਰਦੇ ਜਿਵੇਂ ਮਾਸਟਰ ਦੋ ਥੱਪੜ ਮਾਰ ਦਿੰਦਾ ਸੀ ਆਪਣੇ ਸਵੇਰੇ, ਉਹ ਟੀ ਟੀ ਕੰਨ ਕਰੀ ਜਾਂਦਾ ਪਤਾ ਨੀ ਲੱਗਦਾ ਨੀ ਰਾਜਾ ਜਾਂਦਾ ਜੀ, ਕੱਲ ਹੀ ਓਕਣ ਫਿਰੀ ਜਾਂਦੇ ਨੇ ਬੌਂਦਲੇ।
1: ਬਿਲਕੁਲ ਹੈ ਜੀ,
0: ਉਹ ਇਹੋ ਜਿਹੇ ਮੁੱਦੇ ਛੇੜਦੇ ਆ ਅਰਦਾਸ ਕਰਾਤੀ
1: ਜੀ।
0: ਹਾਂਜੀ, 31 ਸਾਲ ਹੋ ਗਏ ਤੇ ਅੱਜੇ ਲੋੜ ਪਈ ਅਰਦਾਸ ਦੀ?
1: ਨਹੀਂ, ਮੇਰੇ ਮਨ ਚ ਆਇਆ ਸੀ ਪਹਿਲਾਂ, ਮੈਂ ਕਹਿਣ ਲੱਗਿਆ ਸੀ ਭਈ ਰੂਹਾਂ ਜਿਹੜੀਆਂ ਭਟਕਦੀਆਂ ਸੀਗੀਆਂ ਉਹ ਹੁਣ ਸ਼ਾਂਤ ਹੋ ਜਾਣਗੀਆਂ, ਕਿਹਨਾਂ ਦੇ ਆ ਕੇ ਬੈਠੀਆਂ ਨੇ ਰੂਹਾਂ, ਉਹ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਉਸ ਸਮੇਂ ਦੇ ਵਿੱਚ?
0: ਮੈਂ ਅੱਜ ਇੰਟਰਵਿਊ ਸੁਣਦਾ ਸੀ ਖਾਲੜਾ ਸਾਹਿਬ ਦੇ ਭਰਾ ਦੀ
1: ਜੀ,
0: ਉਹ ਕਹਿੰਦਾ ਜੀ ਵੀ ਜਦੋਂ ਸੁਪਰੀਮ ਕੋਰਟ ਦੀ ਅਸੀਂ ਰਿਟ ਲਾਈ ਤਾਂ ਕਾਂਗਰਸ ਸਰਕਾਰ ਨੇ ਜਾਂ ਭੱਠਲ ਦੀ ਹੋਣੀ ਹੈ ਜਾਂ ਹਰਦਾਨ ਬਰਾੜ ਦੀ ਹੋਣੀ ਹੈ ਜਿਹਦੀ ਹੋਣੀ, ਉਹਨਾਂ ਨੇ ਤੁਰੰਤ ਹੁਕਮ ਕਰਤੇ ਵੀ ਜਿੰਨੇ ਪੁਲਿਸ ਅਫਸਰਾਂ ਦੇ ਨੌ ਜਣਿਆਂ ਦੇ ਨਾਂ ਨੇ ਵਿੱਚ, ਇਹਨਾਂ ਦੀ ਤੁਰੰਤ ਬਦਲੀ ਕੀਤੀ ਜਾਵੇ ਉੱਥੋਂ
1: ਜੀ।
0: ਕਹਿੰਦਾ ਉਹਨਾਂ ਦੀ ਬਦਲੀ ਹੋ ਗਈ ਜੀ, 97 ਜਾ ਗਈ ਸਾਡੀ ਸਰਕਾਰ ਪੰਥਕ
1: ਜੀ,
0: ਸਿੱਖ ਹਿੱਤਾਂ ਦੇ ਰਾਖੇ
1: ਜੀ,
0: ਇਹਨਾਂ ਨੇ ਉਹੀ ਬੰਦੇ ਫਿਰ ਉੱਥੇ ਉੱਥੇ ਲਾ ਦੇ।
1: ਬਿਲਕੁਲ ਹੈ,
0: ਕਹਿੰਦਾ ਜਦੋਂ ਬੰਦੇ ਲਾਏ, ਮੈਂ ਤੇਜਾ ਸਿੰਘ ਸਮੁੰਦਰੀ ਹਾਲ ਚ ਜਿੱਥੇ ਪ੍ਰਧਾਨ ਦਾ ਦਫ਼ਤਰ ਹੁੰਦਾ ਹੈ
1: ਜੀ,
0: ਤਲਵੰਡੀ ਦੇ ਟੌੜਾ ਸਾਹਿਬ ਬੈਠੇ ਉੱਥੇ, ਕਹਿੰਦਾ ਮੈਂ ਉਹਨਾਂ ਕੋਲ ਗਿਆ, ਕਹਿੰਦਾ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਆਪਣੀ ਸਰਕਾਰ ਆ ਜੀ, ਆਹ ਦੇਖੋ ਆਹ ਕੀ ਕਰਿਆ
1: ਜੀ।
0: ਕਹਿੰਦਾ ਟੌੜਾ ਸਾਹਿਬ ਕਹਿੰਦੇ ਵੀ ਤੁਹਾਨੂੰ ਕੌਣ ਕਹਿੰਦਾ ਆਪਣੀ ਸਰਕਾਰ?

0: जी
1: ਕਹਿੰਦਾ ਉਹਨੇ ਤਲਵੰਡੀ ਤਲਵੰਡੀ ਸਾਹਿਬ ਕਹਿੰਦੀ ਮੂਵ ਕਰਿਆ, ਕਹਿੰਦੇ ਤਲਵੰਡੀ ਸਾਹਿਬ ਆਪਣੀ ਸਰਕਾਰ ਹੈਗੀ? ਉਹ ਕਹਿੰਦੇ ਨਾ,
0: ਕਿਆ ਬਾਤ ਹੈ ਜੀ,
1: ਆਪ ਉਹਨਾਂ ਦਾ ਭਰਾ ਹੋਣ ਬੋਲ ਰਿਹਾ। ਉਹ
0: ਬਿਲਕੁਲ
1: ਕਹਿੰਦਾ ਆਪਣੀ ਸਰਕਾਰ ਨੀ ਹੈਗੀ,
0: ਜੀ,
1: ਫਿਰ ਇਨਸਾਫ਼ ਕਿੱਥੋਂ ਮਿਲਣਾ ਸੀ?
0: ਉਹ ਚਾਹੇ ਆਪਣੀ ਸਰਕਾਰ ਹੈ ਚਾਹੇ ਦੁਸ਼ਮਣ ਦੀ ਸਰਕਾਰ ਹੈ, ਜਿਹੜਾ
1: ਉਹ
0: ਕੰਮ
1: ਇੱਕ
0: ਹੈ ਜਾਂ
1: ਮਾਣ ਹੁੰਦਾ ਨਾ, ਜਿਹੜੀ ਇਹ ਗੱਲਾਂ ਕਰਕੇ ਤੁਸੀਂ
0: ਹਾਂਜੀ
1: ਆਏ ਹੋ, ਆਸਤਾ ਹੁੰਦੀ ਹੋ ਨਾ, ਜਿਨ੍ਹਾਂ ਦੇ
0: ਬਿਲਕੁਲ
1: ਮਰੇ
0: ਹੈ ਜੀ,
1: ਸੀ ਉਹਨਾਂ ਨੂੰ ਤਾਂ
0: ਬਿਲਕੁਲ
1: ਆਸ ਸੀਗੀ ਨਾ
0: ਜੀ,
1: ਜਿਨ੍ਹਾਂ ਦੇ ਮਰੇ ਸੀ ਉਹਨਾਂ ਨੂੰ ਆਸ ਸੀ ਨਾ ਵੀ
0: ਆਸ
1: ਚੱਲ
0: ਸੀਗੀ ਜੀ,
1: ਆ ਗਏ
0: ਬਿਲਕੁਲ
1: ਆਪਣੇ ਆ ਗਏ, ਜਿਹੜੇ
0: ਜੀ
1: ਲੱਗਦੇ ਆ ਵੀ ਹਸੈਸ਼ੀ ਹੋਏ ਨੇ,
0: ਬਿਲਕੁਲ ਹੈ ਜੀ,
1: ਹਿੰਦੂ ਸਿੱਖ ਭਾਈਚਾਰਾ ਬਣਾ ਕੇ ਰੱਖਣਾ ਜਿਨ੍ਹਾਂ ਨੇ ਹਮੇਸ਼ਾ ਹੀ
0: ਬਿਲਕੁਲ ਹੈ ਜੀ
1: ਮਤੀ ਰਹੇ ਨੇ, ਹਰੇਕ ਭਾਸ਼ਣ ਸੁਣ ਲਓ,
0: ਜੀ,
1: ਉਹ ਲਾਤੇ ਉੱਥੇ ਉਹਨਾਂ ਨੇ
0: ਬਿਲਕੁਲ ਹੈ।
1: ਮੁੜ ਕੇ।
0: ਨਾਲੇ ਦੇਖੋ ਔਜਲਾ ਸਾਹਿਬ, ਕੋਈ ਵੀ ਪਾਰਟੀ ਦੇ ਵਿੱਚ, ਚਲੋ ਕੁਝ ਜਿਹੜੇ ਸੁਹਿਰਦ ਜਿਹੜੇ ਪੋਲੀਟੀਸ਼ਨ ਹੈਗੇ ਆ, ਉਹ ਚਲੋ ਆਪਣੀ ਗੱਲ ਵੀ ਕਹਿੰਦੇ ਆ, ਜਿੱਦਾਂ ਅੱਜ ਕਾਲੀਆ ਸਾਹਿਬ, ਚਾਹੇ ਉਹ ਬੀਜੇਪੀ ਨੂੰ ਬਿਲੋਂਗ ਕਰਦੇ ਆ, ਪੁਰਾਣੇ ਬੰਦੇ ਨੇ ਬੀਜੇਪੀ ਦੇ ਪੰਜਾਬ ਦੇ, ਉਹਨਾਂ ਨੂੰ ਵੀ ਇੱਕ ਸਾਈਡ ਲਾਈਨ ਖੁੰਝੇ ਲਾਈਨ ਲਾਇਆ ਹੋਇਆ, ਪਰ ਉਹਨਾਂ ਨੇ ਵੀ ਕਿਹਾ ਕਿ ਬਿੱਟੂ ਜੋ ਕੁਝ ਕਰ ਰਹੇ ਠੀਕ ਨਹੀਂ ਕਰ ਰਿਹਾ ਜੀ।
1: ਨਹੀਂ ਗਲਤ ਕਰ, ਉਹਨੂੰ ਰੋਕਦੇ ਹੀ ਨਹੀਂ, ਉਹ ਤਾਂ ਐ ਪਟਾ ਖੁੱਲਿਆ ਹੋਇਆ ਹੈ, ਮਤਲਬ
0: ਜੀ
1: ਤੁਸੀਂ ਬਲੀਵ ਨਹੀਂ ਕਰ ਸਕਦੇ
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹਨੂੰ ਖਾਣੀ ਇਹ ਹੈ ਕਿ ਵੀ ਮੈਂ ਇਕਣੇ ਭੌਂਕ ਭੂੰਕ ਕੇ ਬਾਬੇ ਵਾਲਾ ਕੰਮ ਬਿੰਨੀ ਕੁਰਸੀ ਉੱਥੇ ਤੱਕ ਪਹੁੰਚ ਜਾਊ, ਬਸ ਇੱਥੇ ਤੱਕ ਉਹਦੀ ਦਾ ਹੈ।
0: ਪਰ ਉਲਟਾ ਨੁਕਸਾਨ ਵੀ ਹੋ ਸਕਦਾ ਨਾ ਉਹਨਾਂ ਚੀਜ਼ਾਂ ਦਾ, ਇਹ ਵੀ ਤਾਂ ਧਿਆਨ ਚ ਰੱਖਣਾ ਚਾਹੀਦਾ ਨਾ।
1: ਤੁਸੀਂ ਕੀ ਕੀਤਾ, ਤੂੰ 9ਵੀਂ 10ਵੀਂ 9ਵੀਂ ਚ ਪੜ੍ਹਦਾ ਸੀ 10ਵੀਂ ਚ,
0: ਬਿਲਕੁਲ ਹੈ,
1: ਜਦੋਂ ਬਾਬਾ ਮੁੱਖ ਮੰਤਰੀ ਬਣ ਗਿਆ ਤੂੰ ਗਾਹਲੀ ਕਲਾਸ ਕੀਤੀ ਇਹਨੇ
0: ਨਾ ਜੀ, ਮਿਲਿਆ ਸਾਰਾ ਕੁਝ ਬਣਿਆ
1: ਅਕੀਰਤ, 11ਵੀਂ ਚ
0: ਬਣਿਆ
1: ਪੜ੍ਹਦਾ ਸੀ
0: ਜੀ,
1: ਇਹਨੇ ਚੰਡੀਗੜ੍ਹ ਦੇ ਵਿੱਚ ਕਾਰਾਂ ਭੇਜੀਆਂ ਨੇ ਉੱਥੇ,
0: ਜੀ
1: ਤੇ ਜਦੋਂ ਮੂਹਰੇ ਕੋਈ ਅੰਗਰੇਜ਼ੀ ਬੋਲਣ ਵਾਲਾ ਫਿਰ ਤਾਂ ਫਿਰ ਬੰਦਾ ਫੜ ਕੇ ਲੈ ਜਾਣਾ ਪੈਂਦਾ ਇਹਨਾਂ ਨੂੰ
0: ਜੀ, ਬਿਲਕੁਲ
1: ਇਹ ਤਾਂ ਮਤਲਬ ਰੋਟੀਆਂ ਸੇਕਦੇ ਨੇ, ਲੋਕਾਂ ਨੂੰ ਲੱਕੜਾਂ ਬਣਾਇਆ ਹੋਇਆ ਇਹਨਾਂ ਨੇ, ਰੋਟੀਆਂ ਸੇਕਦੇ ਨੇ ਆਪਣੀਆਂ ਬਸ,
0: ਬਿਲਕੁਲ ਹੈ ਜੀ,
1: ਤੇ
0: ਬਿਲਕੁਲ
1: ਆਪ ਜੈਡ ਸਿਕਿਉਰਿਟੀ ਲਈ ਹੋਈ ਹੈ
0: ਜੀ, ਬਿਲਕੁਲ ਹੈ,
1: ਅੱਗ ਤੁਸੀਂ ਪੰਜਾਬ ਚ ਲਾਉਣ ਲੱਗੇ ਹੋਏ ਹੋ ਲੋਕਾਂ ਨੂੰ,
0: ਬਿਲਕੁਲ ਹੈ,
1: ਆ ਫਿਲਮ ਚੱਲ ਗਈ, ਸਾਰੇ ਮੁੱਦੇ ਖਤਮ ਹੋ ਗਏ, ਫਿਲਮ ਆ ਗਈ ਜੀ ਬਸ,
0: ਬਿਲਕੁਲ ਹੈ,
1: ਕੱਲ ਕੋਈ ਹੋਰ ਬਣਾ ਦੇਣਗੇ, ਫਿਰ ਤਾਂ ਜਿਹੜੀ ਮਰਜ਼ੀ ਪਾਰਟੀ ਫਿਲਮ ਤਾਂ ਜਿਹੜੀ ਮਰਜ਼ੀ ਪਾਰਟੀ ਦੀ ਬਣਾ ਲਓ ਜੀ, ਸਭ ਨੇ ਕੀਤਾ ਹੋਇਆ,
0: ਬਿਲਕੁਲ ਹੈ ਜੀ,
1: ਇਹਨਾਂ ਸ਼ੁਕਰ ਹੈ ਇਹੀ ਫਿਲਮਾਂ ਬਣਦੀਆਂ, ਕਿਤੇ ਸੁੱਚਾ ਸਿੰਘ ਲਗਾ ਰਹੀ ਨੇ ਬਣਾਉਣ ਲੱਗ ਗਏ ਵੀ ਇਹ ਵੀ ਲੀਡਰ ਹੋਏ ਨੇ ਸਾਡੇ,
0: ਬਿਲਕੁਲ ਜੀ,
1: ਹੋ ਸਕਦਾ ਇੱਧਰ ਵੀ ਤੁਰ ਪੈਣ ਕੀ ਪਤਾ ਜੀ,
0: ਵੀ ਤੁਰ ਪੈਣ ਜੀ, ਬਿਲਕੁਲ ਬਿਲਕੁਲ ਹੈ ਜੀ,
1: ਉਹ ਵੀ ਹਰ ਹਰ ਹਰ ਲੀਡਰ ਦੀ ਪਈ ਹੈ
0: ਜੀ,
1: ਪੰਜਾਬ ਦਾ ਕੋਈ ਕਿਸੇ ਨੂੰ, ਮੈਨੂੰ ਇੱਕ ਵੀ ਬੰਦਾ ਕੋਈ ਫਿਕਰ ਕਰਦਾ ਦਿਖਾ ਦੋ, ਜਿਹੜੇ ਫਿਕਰ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ
0: ਜੀ,
1: ਜਿਹੜੇ ਲੌਜਿਕ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ,
0: ਨਾ ਜੀ ਨਾ ਜੀ, ਲੱਗਿਆ ਨੀ,
1: ਆ ਡੇਢ ਡੇਢ ਮਹੀਨਾ ਹੋ ਗਿਆ, ਇੱਕ ਕਾਂਗਰਸ ਕਿੰਨੇ ਮੁੱਦੇ ਲੰਘ ਗਏ, ਕੋਈ ਛੇੜਿਆ ਇਹਨਾਂ ਨੇ ਕਾਂਗਰਸ ਨੇ
0: ਨਾ ਜੀ,
1: ਆਪਦੇ ਭਵਿੱਖ ਦਾ ਫਿਕਰ ਹੈ ਵੀ ਕਿਵੇਂ ਜਗਾੜ ਲੱਗੇ ਤੇ ਕਿਵੇਂ ਫਿਰ ਸਾਡਾ ਲੋਟ ਆਵੇ, ਬਸ
0: ਬਿਲਕੁਲ ਬਿਲਕੁਲ
1: ਆਈ ਚੱਲੀ ਜਾਂਦਾ ਜੀ,
0: ਬਿਲਕੁਲ ਹੈ,
1: ਜਿਹੜਾ ਬੋਲਦਾ ਦੇਖ ਲਓ ਮੁੰਡੇ ਨਾਲ ਕੀ ਹੋਇਆ, ਹਾਰ ਕੇ ਛੜਾ ਕੇ ਪਿੰਡ ਦੇ ਹੀ ਛੜਾ ਕੇ ਲਿਆਏ ਨੇ, ਤੇ ਗੱਲਾਂ ਇਹ ਕੀ ਕਰਦੇ ਨੇ ਤੇ ਕਰਦੇ ਕੀ ਨੇ ਇਹ,
0: ਬਿਲਕੁਲ ਦਿਖਾਣ ਨੂੰ ਹੋ ਰਿਹਾ ਨੇ, ਖਾਣ ਨੂੰ ਹੋ ਰਿਹਾ ਜੀ,
1: ਜਿੰਨਾ ਜਿੰਨਾ ਮਚਲਾ, ਜਿੰਨਾ ਮੈਂ ਹੁਣ ਬਿਆਨ ਕੱਕਾ ਲਾ ਦਿੰਦਾ ਵੀ ਜਿੰਨਾ ਉਹ ਇਹ ਸਪੀਕਰ ਆ ਕੋਈ ਹੈ ਨੀ, ਮੈਂ ਨਹੀਂ ਦੇਖਿਆ ਇੱਦਾਂ,
0: ਬਿਲਕੁਲ ਬਿਲਕੁਲ ਹੈ ਜੀ,
1: ਚਿਹਰਾ ਖੋਟਾ ਇਹਦੇ ਕੀ ਪਾਇਆ ਹੈ ਉੱਪਰ ਤੇ ਕਰਦਾ ਕੀ ਹੈ,
0: ਔਜਲਾ ਸਾਹਿਬ ਹੈਰਾਨੀ ਹੁੰਦੀ ਹੈ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਜਾਂ ਹੋਰ ਸਾਰਾ ਪਿਛੋਕੜਾ ਪਰਿਵਾਰ ਦਾ, ਉਹਨਾਂ ਨੂੰ ਵੀ ਮਤਲਬ ਕਿ ਕਹਿ ਸਕਦੇ ਆ ਕਿ ਕੀ ਕਹਿ ਸਕਦੇ ਆ, ਕੀ ਕਹੀਏ ਅੱਗੇ ਜੀ, ਸਮਝਣ ਵਾਲੇ
1: ਮੈਂ ਤੁਹਾਨੂੰ ਡਿਟੇਲ ਚ ਕੀ ਕਹਿ ਕੇ
0: ਲਾ ਦਿੱਤਾ ਜੀ,
1: ਮੈਂ ਸ਼ੁਰੂ ਚ ਕੀ ਕਹਿ ਕੇ ਹਟਿਆ,
0: ਬਿਲਕੁਲ
1: ਵੀ ਅਸੀਂ ਤਾਂ ਉਸੇ ਅੱਖ ਨਾਲ ਦੇਖੀ ਜਾਂਦੇ ਹਾਂ ਨਾ,
0: ਦੇਖੀ ਜਾਂਦੇ ਆ
1: ਵੀ ਫਲਾਨਾ ਫਲਾਨਾ ਸਰਪੰਚ ਹੁੰਦਾ ਸੀ ਵਧੀਆ ਸੀ ਇਹਨੂੰ ਬਣਾ ਦੋ, ਫਲਾਨਾ ਫਲਾਨਾ ਹੁੰਦਾ ਸੀ, ਫਲਾਨਾ ਚੇਅਰਮੈਨ ਰਿਹਾ ਜੀ, ਫਲਾਨਾ ਜੱਜ ਹੁੰਦਾ ਸੀ, ਇਹਨਾਂ ਨੂੰ ਜੱਜ ਜੱਜੇ ਕਹਿਣ ਲੱਗ ਗਏ, ਸਾਰੇ ਜੱਜ ਥੋੜੋ ਨੇ,
0: ਬਿਲਕੁਲ
1: ਹਾਂਜੀ
0: ਜੀ,
1: ਆਪੇ ਆ ਜਿਹੜੇ ਬਾਈ ਜੀ ਵਰਗੇ ਨੇ ਇਹ ਆਏ ਨੇ, ਮੈਂ ਤਾਂ ਕਿੰਨੀ ਕਿਰੀ ਕਹਿਣਾ, ਉਹ ਕਹਿੰਦੇ ਇਹਨਾਂ ਦਾ ਕੀ ਆ ਬੋਲੀ ਜਾਣਦੇ, ਨਾ ਇਹਨਾਂ ਦੀ ਵੋਟਾਂ ਅਸੀਂ ਜਿੱਤਣਾ ਹੈ
0: ਜੀ,
1: ਨਾ ਇਹਨਾਂ ਦੀ ਵੋਟਾਂ ਅਸੀਂ ਹਾਰਨਾ ਹੈ,
0: ਹਾਰਨਾ ਹੈ,
1: ਇਹ ਹੈਗੇ ਨੇ ਪੰਜਾਬ ਚ ਹਰੇਕ ਪਿੰਡ ਚ ਇੱਕ ਦੋ ਭੌਂਕਦੇ ਨੇ, ਭੌਂਕੀ ਜਾਣ ਦੋ, ਜਿਹਨਾਂ ਤੋਂ ਵੋਟਾਂ ਲੈਣੀਆਂ ਉਹ 1000-1000 ਰੁਪਏ ਦੇ ਕੇ ਲਿਆ, ਲੈ ਕੇ ਉਹ ਵੀ ਨੀ ਮਿਲਣੇ ਆਏ
0: ਜੀ,
1: ਮਹੀਨੇ
0: ਬਿਲਕੁਲ
1: ਉਹ ਵੀ ਗਏ ਜੀ, ਆ ਗਿਆ ਬਿਆਨ ਆਲਰੇਡੀ
0: ਜੀ,
1: ਵੀ ਹੈ ਨੀ ਪੈਸੇ ਪੈਣੇ ਨੀ ਐਕਤੀ,
0: ਬਿਲਕੁਲ
1: ਦੇਖ ਲਓ ਪਵਾ ਲਓ ਭੰਗੜੇ,
0: ਪਾ ਲਓ
1: ਤੇ ਚਾਲੋ ਇਹਨਾਂ ਨੂੰ,
0: ਬਿਲਕੁਲ ਹੈ,
1: ਧੰਨਵਾਦ ਜੀ, ਸੁਣ
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਚੰਗੇ ਵਿਚਾਰ ਜੀ ਆਉਣੇ ਚਾਹੀਦੇ ਆ, ਤੇ ਸੈਣੀ ਸਾਹਿਬ ਲੰਘਿਆ ਦੁਬਾਰਾ ਜੀ ਵਾਪਸ,
2: ਹਾਂਜੀ ਭਾਰੇ ਸਾਹਿਬ,
0: ਹਾਂਜੀ ਜੀ ਗਾਨੂ ਜੀ,
2: ਪਹਿਲਾਂ ਤਾਂ ਜੀ ਗੁਰੀਮਾਨ ਹੋਣਾ ਦਾ ਜਿਹੜਾ ਦਰਦ ਆ ਉਹ ਤਾਂ ਸੁਣ ਕੇ ਜਿਹੜਾ ਆ, ਔਰ ਇਹ ਅਸਲੀਅਤ ਹੈਗੀ ਆ ਜੀ,
0: ਬਿਲਕੁਲ
2: ਮੈਨੂੰ ਨੀ ਸਮਝ ਆਉਂਦੀ ਕਿ ਹਰ ਕੰਸਟੀਚੁਐਂਸੀ ਚ ਇੰਨੇ ਕੁ ਬੰਦੇ ਜਿਹੜੇ ਇਹਨਾਂ ਦੇ ਮਗਰ ਮਗਰ ਧੌੜੇ ਆ ਜਿਹੜੇ ਫਿਕਸਿੰਗ ਕਰਦੇ ਹੈਗੇ, ਉਹਨਾਂ ਦਾ ਆਪਣੇ ਸਟੇਟ ਨਾਲ ਕੋਈ ਤੇ ਨੀ, ਆਪਣੇ ਇਲਾਕੇ ਨਾਲ ਕੋਈ ਤੇ ਨੀ ਗਾ,
0: ਜੀ
2: ਉਹ ਸਿਰਫ ਆਪਣੇ ਸਵਾਰਥਾਂ ਨਾਲ ਹੀ ਜੁੜੇ ਹੈਗੇ ਆ ਜੀ,
0: ਜੀ
2: ਤੇ ਜੇ ਆਪਣੇ ਸਵਾਰਥਾਂ ਨਾਲ ਜੁੜੇ ਹੈਗੇ ਆ ਤੇ ਪਰ ਇਹ ਸਭ 5,000 ਬੰਦਾ ਆਫੀਸ਼ਲੀ ਜਾਂ ਅਨਆਫੀਸ਼ਲੀ ਚੰਡੀਗੜ੍ਹ ਚ ਸੈਕਟਰੀਏਟ ਚ ਬੈਠਾ ਆ
0: ਬੈਠਾ ਹੈ ਜੀ, ਬਿਲਕੁਲ ਹੈ ਜੀ
2: ਵਿਦਾਊਟ ਐਨੀ ਵਿਦਾਊਟ ਐਨੀ ਐਡਵਰਟਾਈਜ਼ਮੈਂਟ,
0: ਜੀ
2: ਜਿਹੜੀਆਂ ਅਪੁਆਇੰਟਮੈਂਟ ਹੋਈਆਂ ਆਈਆਂ ਕੰਟਰੈਕਟ ਦੇ ਉੱਤੇ ਹੈਗਾ ਜੀ, ਕੋਈ 1.5 ਲੱਖ ਮਹੀਨੇ ਦਾ, ਕੋਈ 2.5 ਲੱਖ ਮਹੀਨੇ ਦਾ ਸੈਲਰੀ ਲੈ ਰਿਹਾ ਪੰਜਾਬ ਦੇ ਸਿਰ ਤੋਂ,
0: ਜੀ
2: 1,000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਜੀ ਹੋਰ ਲੈਣ ਲੱਗੇ ਆ ਜੀ,
0: ਜੀ
2: ਮਹੀਨੇ ਦੇ ਵਿੱਚ ਪੰਜ ਪੰਜ ਵਾਰੀ ਤਾਂ ਕਰਜ਼ਾ ਲੈਂਦੇ ਆ ਜੀ।
0: ਜੀ
2: ਬਾਕੀ ਜਿਹੜਾ ਹੈਗਾ ਜਾਂ ਕੇਜਰੀਵਾਲ ਸਾਹਿਬ ਦੀ ਇਮਾਨਦਾਰੀ ਦੇ ਤਾਂ ਵਾਕਈ ਕਾਇਲ ਹੋ ਗਏ ਆਪਾਂ।
0: ਬਿਲਕੁਲ
2: ਉਹਨਾਂ ਨੇ ਕਿਹਾ ਸੀ ਵੀ 20,000 ਕਰੋੜ ਰੇਤਾ ਚੋਂ, ਉਹ ਇਹ ਨਹੀਂ ਸੀ ਕਿਹਾ ਵੀ ਪੰਜਾਬ ਦੇ ਖਜ਼ਾਨੇ ਚ ਆਊਗਾ, ਉਹ ਤਾਂ ਸੋਚਿਆ ਸੀ ਉਹਨਾਂ ਨੇ ਤੇ 20,000 ਕਰੋੜ ਤਾਂ ਮੈਂ ਲੈ ਕੇ ਜਾਊਂਗਾ ਰੇਤਾ ਚੋਂ ਹੀ ਇੱਥੋਂ,
0: ਜੀ
2: ਹੈ ਜੀ, ਤੇ ਉਹ ਟਾਰਗੇਟ ਤੋਂ ਅੱਗੇ ਜਾ ਰਹੇ ਹੈਗੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਪੰਜਾਬ ਦੇ ਪੋਤੇ ਆ ਉਹੀ ਗੱਦਾਰ ਹੋ ਗਏ, ਤੇ ਬਾਕੀ ਕੀ ਕਰਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਦੋਂ ਆਪਾਂ ਸੌਂਪ ਹੀ ਸਾਰਾ ਕੁਛ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੂੰ ਕਿਹਾ ਸਾਈਨ ਕਰਾਈ ਚਲੋ ਸਾਡੇ ਕੋਲ ਜਿੱਦਾਂ ਮਰਜ਼ੀ ਆਪਣੇ ਟੈਚੀ ਲਿਜਾਈ ਚਲੋ,
0: ਨਾਲੇ
2: ਰਹਿਤਾ ਹੀ ਹੋਣੀ ਜੀ।
0: ਸੈਣੀ ਸਾਹਿਬ ਪਿੰਡਾਂ ਦੇ ਨਾਲ ਜੁੜੇ ਲੀਡਰ ਨੇ ਸਾਰੇ, ਇਹਨਾਂ ਤੋਂ ਵੱਧ ਦੁਖਾਂਤ ਪਿੰਡਾਂ ਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੌਣ ਸਮਝ ਸਕਦਾ ਹੈ ਜੀ, ਇਹਨਾਂ ਤੋਂ ਵੱਧ ਕੌਣ ਸਮਝ ਸਕਦਾ,
2: ਬਿਲਕੁਲ
0: ਜ਼ਰੂਰਤਾਂ ਨੂੰ ਕੌਣ ਸਮਝ ਸਕਦਾ ਇਹਨਾਂ ਤੋਂ ਵੱਧ।
2: ਬਿਲਕੁਲ ਭਾਰਤ ਸਾਹਿਬ, ਬਾਕੀ ਇੱਕ ਅਰਦਾਸ ਵਾਲੀ ਗੱਲ ਕਰ ਲਾਂ ਜੀ।
0: ਜੀ
2: ਅਰਦਾਸ 30 ਸਾਲ ਬਾਅਦ ਹੋਈ ਆ ਜੀ,
0: ਜੀ
2: ਚਲੋ ਸਾਰਿਆਂ ਨੂੰ ਸਾਡੇ ਵੱਲੋਂ ਵੀ ਸ਼ਰਧਾਂਜਲੀ ਜੀ।
0: ਜੀ
2: ਪਰ ਭਾਰੇ ਸਾਹਿਬ ਗੱਲ ਏਦਾਂ ਆ ਕਿ ਜਿਹਨਾਂ ਦੇ ਚੱਲ ਗਏ ਉਹਨਾਂ ਦੇ ਮੁੜ ਕੇ ਤਾਂ ਨਹੀਂ ਆਉਣੇ,
0: ਨਹੀਂ ਆਉਣੇ ਜੀ।
2: ਉਹਨਾਂ ਦੇ ਦਰਦ ਜਿਹਨਾਂ ਦਾ ਹੈ, ਜਿਹਨਾਂ ਦਾ ਗਿਆ ਆ ਨਾ ਜੀ ਘਰੋਂ, ਉਹ ਦਰਦ ਉਹਨੂੰ ਆ,
0: ਬਿਲਕੁਲ।
2: ਬਾਕੀ ਤਾਂ ਇਹ ਜਿਹੜਾ ਹੈਗਾ ਆ ਜਿਹੜੀਆਂ ਅਰਦਾਸਾਂ ਵੀ ਕਰਦੇ ਹੈਗੇ ਆ, ਇਹ ਅਰਦਾਸਾਂ ਵੀ ਸਿਆਸੀ ਆ ਤੇ ਇਹ ਸਿਆਸੀ ਲਾਹੇ ਲੈਣ ਦੀਆਂ ਸਕੀਮਾਂ ਆ ਸਾਰੀਆਂ, ਮੈਂ ਤਾਂ ਇਸ ਤੋਂ ਉੱਤੇ ਕੁਛ ਨਹੀਂ ਜਾਣਦਾ।
0: ਸੈਣੀ ਸਾਹਿਬ ਅਸਲ ਚ ਤਾਂ,
2: ਆਈ ਜੀ
0: ਅਸਲ ਚ ਤਾਂ ਪਤਾ ਉਦੋਂ ਲੱਗਦਾ ਜਦੋਂ ਘਰ ਕੋਈ ਫੌਤ ਵੀ ਹੋ ਜਾਂਦਾ ਨਾ, ਚਲੇ ਜਾਂਦਾ ਘਰ ਦਾ ਜੀ, ਜਦੋਂ ਉਦੋਂ ਸਾਰੇ ਆਂਢ ਗਵਾਂਢ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਆ ਜਾਂਦੇ ਆ, ਜਦੋਂ ਸਭ ਆਪਣੇ ਆਪਣੇ ਘਰ ਨੂੰ ਤੁਰ ਪੈਂਦੇ ਆ ਨਾ, ਘਰ ਦੇ ਚਾਰ ਜੀ ਰਹਿ ਜਾਂਦੇ ਆ, ਫਿਰ ਕੰਧਾਂ ਵੀ ਵੱਢਣ ਨੂੰ ਆਉਂਦੀਆਂ, ਪਤਾ ਉਦੋਂ ਲੱਗਦਾ ਜੀ।
2: ਬਿਲਕੁਲ ਭਾਰਤ ਸਾਹਿਬ ਠੀਕ ਕਹਿ ਰਹੇ ਹੋ ਤੁਸੀਂ ਜੀ।
0: ਜੀ
2: ਬਾਕੀ ਜਿਹੜੇ ਹੈਗੇ ਆ ਇਹ ਹਾਲਾਤ ਜਿਹੜੇ ਆ ਇੱਥੇ ਏਦਾਂ ਹੀ ਚੱਲੀ ਜਾਣੇ ਆ ਜੀ, ਇਹ ਜਿਹੜਾ ਅਗਲਾ ਜਿਹੜਾ ਆ ਫੇਰ, ਕਿਉਂਕਿ ਇਲੈਕਸ਼ਨ ਯੀਅਰ ਆ ਜੀ, ਇਲੈਕਸ਼ਨ ਯੀਅਰ ਅੱਗੇ ਆ ਜਾਣਾ ਹੈਗਾ ਆ ਜੀ, ਤੇ ਇਹਨਾਂ ਨੇ ਇਸ ਹੁਣ ਇਹਨਾਂ ਨੂੰ ਇਹ ਆ ਵੀ ਲੁੱਟ ਪੈ ਗਈ ਰਾਮ ਨਾ ਆਉਂਦੀ ਆ, ਤੇ ਲੁੱਟ ਲੁੱਟ ਲਓ ਨਸੀਬਾਂ ਵਾਲੇ ਹੋ, ਇਸ ਕਰਕੇ ਦੋਨਾਂ ਹੱਥਾਂ ਨਾਲ ਇਸ ਵੇਲੇ ਲੁੱਟ ਜੋ ਹੋ ਰਹੀ ਹੈਗੀ ਪੰਜਾਬ ਦੀ, ਕਿਸੇ ਪਾਸਿਓ ਕੋਈ ਸਕੂਨ ਨਹੀਂ। ਤੇ ਪੰਜਾਬ, ਮੈਂ ਔਜਲਾ ਸਾਹਿਬ ਨੇ ਮੈਨੂੰ ਆਫ ਦੀ ਰਿਕਾਰਡ ਜਿਹੜੀ ਗੱਲ ਕੀਤੀ ਮੇਰੇ ਨਾਲ, ਤੇ ਮੈਨੂੰ ਕਹਿੰਦੇ ਮੈਂ ਤਾਂ ਕਈ ਦਿਨ ਹੋ ਗਏ ਖਬਰਾਂ ਹੀ ਨੀ ਸੁਣਦਾ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਖਬਰ ਕਿਹੜੀ ਹੈ ਜੀ ਆ, ਕਹਿੰਦੇ ਹਫ਼ਤਾ ਹੋ ਗਿਆ 10 ਦਿਨ ਤੁਹਾਡੇ ਤਾਂ ਇਹ ਫਿਲਮ ਹੀ ਚੱਲੀ ਜਾਂਦੀ ਹੈਗੀ ਆ। ਬਿਲਕੁਲ ਉਹ ਫਿਲਮ ਚੱਲੀ ਜਾਂਦੀ ਹੈਗੀ, ਫਿਲਮ ਦਾ ਆਹ ਫੈਕਟ ਜੀ, ਫਿਲਮ ਦੇ ਬਾਰੇ ਆਹ ਕਹਿਤਾ ਜੀ, ਉਹਨੇ ਰਵਨੀਤ ਬਿੱਟੂ ਨੇ ਆਹ ਕਹਿਤਾ ਜੀ।
0: ਜੀ
2: ਹੁਣ ਜਾਂਦਾ ਜਾਂਦਾ ਰਵਨੀਤ ਬਿੱਟੂ ਦਾ ਵੀ ਦੱਸ ਦਿਆਂ ਜੀ, ਇੱਕ ਕਹਾਵਤ ਹੁੰਦੀ ਆ ਜੀ ਵੀ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ।
0: ਜੀ
2: ਹਾਂਜੀ ਉਹ ਹਿਸਾਬ ਹੈਗਾ ਆ ਜੀ, ਜੋ ਕਾਂਗਰਸ ਨੇ ਇਹਨੂੰ ਦੇ ਦਿੱਤਾ ਸੀਗਾ ਇਹ ਤੋਂ ਜ਼ਿਆਦਾ ਇਹਨੂੰ ਕਿਸੇ ਨੇ ਨੀ ਦੇਣਾ,
0: ਨਹੀਂ ਦੇਣਾ ਜੀ।
2: ਹਰ ਵਾਰੀ ਹਾਰੇ ਇਹਨੂੰ ਮੰਤਰੀ ਕਿਸੇ ਨੇ ਨੀ ਬਣਾਉਣਾ, ਸੋ ਇਸ ਕਰਕੇ ਜੋ ਮਰਜ਼ੀ ਇਹ ਕਰ ਲੈ, ਜਿੰਨੀ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ ਜੀ। ਸਰ ਪੰਜਾਬ ਦੇ ਵਿੱਚ ਜਿਹੜਾ ਆ ਅਕਾਲੀ ਦਲ ਉਦੋਂ ਤੱਕ ਸਰਕਾਰ ਨਹੀਂ ਬਣਾ ਸਕਦਾ ਹੈਗਾ ਜਾਂ ਜਦੋਂ ਤੱਕ ਜਿਹੜਾ ਆ ਉਹ ਨਾ ਬੀਜੇਪੀ ਨਾਲ ਅਲਾਇੰਸ ਨਹੀਂ ਕਰਦਾ
0: ਜੀ,
2: ਤੇ ਆਪਣੇ ਆਪ ਇਕੱਲੇ ਇੱਥੇ ਸਰ ਜਿਹੜਾ ਹੈਗਾ ਆ ਉਹੀ ਪਾਰਟੀ ਕਾਮਯਾਬ ਹੁੰਦੀ ਆ ਜਾਂ ਉਹੀ ਕੈਂਡੀਡੇਟ ਕਾਮਯਾਬ ਹੁੰਦਾ ਆ ਜਿਹਨੂੰ ਸਾਰੇ ਅਪਣਾਉਂਦੇ ਆ,
0: ਅਪਣਾਉਂਦੇ ਆ ਜੀ।
2: ਇਕੱਲੇ ਹਿੰਦੂਆਂ ਦੀ ਵੋਟ ਨਾਲ ਇਹ ਕਾਮਯਾਬ ਹੋ ਜਾਊਗਾ ਜੀ?
0: ਬਿਲਕੁਲ।
2: ਤੇ ਨਾ ਤੇ ਦੂਜੀ ਗੱਲ ਇਹ ਹੈਗੀ ਆ ਕਿ ਪੰਜਾਬ ਦਾ ਹਿੰਦੂ ਇਸ ਨੇਚਰ ਦਾ ਹੈ ਹੀ ਨਹੀਂ,
0: ਉਹ ਪਹਿਲਾਂ ਪੰਜਾਬੀ ਹੈ ਨਾ, ਆਪਣੇ ਆਪ ਨੂੰ ਪੰਜਾਬੀ ਕਹਿਲਾਉਂਦੇ ਆ। ਬਿਲਕੁਲ ਹੈ ਜੀ,
2: ਉਹ ਨਹੀਂ ਪਸੰਦ ਕਰਦੇ ਪਰ ਸਾਹਿਬ,
0: ਬਿਲਕੁਲ
2: ਉਹ ਓਪਨਲੀ ਕੰਡੈਮ ਨਹੀਂ ਕਰਦੇ, ਕਿਉਂਕਿ ਪੰਜਾਬ ਦਾ ਹਿੰਦੂ ਬੜਾ ਸਾਇਲੈਂਟ ਰਹਿੰਦਾ ਆ, ਨਾ ਮਤਲਬ ਜਿਆਦਾ ਬੋਲਦਾ ਆ ਨਾ ਪ੍ਰਵੋਕ ਹੀ ਹੁੰਦਾ ਆ।
0: ਬਿਲਕੁਲ
2: ਉਹ 5% ਹੁੰਦੇ ਆ ਸੂਰੀ ਵਰਗੇ ਜਿਹੜੇ ਹੈਗੇ ਆ, ਉਹ ਹਰ ਜਗ੍ਹਾ ਹੀ ਹੁੰਦੇ ਆ ਜੀ।
0: ਬਿਲਕੁਲ
2: ਉਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਆ, ਉਹਨਾਂ ਚ ਹਿੰਦੂਆਂ ਚ ਵੀ ਹੈਗੇ ਆ ਜੀ।
0: ਬਿਲਕੁਲ ਹੈ ਜੀ।
2: ਬਾਕੀ ਇੱਕ ਖਬਰ ਹੈਗੀ ਸੀ ਦਲ ਖਾਲਸਾ ਵਾਲਿਆਂ ਦੀ,
0: ਹਾਂਜੀ
2: ਦਲ ਖਾਲਸਾ ਵਾਲਿਆਂ ਦਾ ਜਿਹੜਾ ਉਹਨਾਂ ਨੇ ਜਾਂਚ ਜਿਹੜੀ ਮੰਗੀ ਹੈਗੀ ਆ, ਪਰ ਇਹ ਸਭ ਗੱਲ ਤਾਂ ਉਹਨਾਂ ਦੀ ਲੌਜੀਕਲੀ ਸਹੀ ਆ
0: ਜੀ।
2: ਇੱਕ ਬੰਦਾ ਜੇਲ੍ਹ ਚ ਬੰਦ, ਉਹਦੇ ਨਾਂ ਦੇ ਉੱਤੇ ਏਡਾ ਵੱਡਾ ਨੈਕਸਸ, ਵਿਦੇਸ਼ਾਂ ਤੋਂ ਤੁਹਾਨੂੰ ਜਿਹੜੀਆਂ ਲਾਹਨਤਾਂ ਪੈ ਰਹੀਆਂ ਹੈਗੀਆਂ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਕੋਈ ਆਪਣੇ ਦੇਸ਼ ਨੂੰ ਤਾਂ ਮਤਲਬ ਕੋਈ ਇੰਸ਼ੋਰੈਂਸ ਦਿਓ
0: ਜੀ।
2: ਵੀ ਦੇਸ਼ ਦੀ ਸਰਕਾਰ ਇਹਦੇ ਵਿੱਚ ਇਨਵੋਲਵ ਹੈ ਜਾਂ ਨਹੀਂ ਹੈ, ਜੇ ਨਹੀਂ ਹੈ ਤੇ ਇਹ
0: ਜੀ
2: ਉਹਦਾ ਨਾਂ ਕਿੱਦਾਂ ਚੱਲ ਰਿਹਾ, ਉਹਦੇ ਨਾਂ ਦੇ ਉੱਤੇ ਕਿੱਦਾਂ ਇਹ ਸਾਰਾ ਕੁਝ ਚੱਲ ਰਿਹਾ ਹੈਗਾ
0: ਸੈਣੀ ਸਾਹਿਬ। ਜਿੱਦਣ ਪਿਛਲੇ
2: ਸਾਰਾ
0: ਦਿਨੀ
2: ਮਾਫੀਆ
0: 35-36 ਬੰਦਿਆਂ ਦੀ ਲਿਸਟ ਆਈ ਹੈ ਨਾ, ਉਤੋਂ ਉਸੇ ਦਿਨ ਹੀ ਮੇਰੇ ਖਿਆਲ ਨਾਲ ਇੱਕ ਮੈਂ ਖਬਰ ਪੜ੍ਹੀ ਸੀ ਤੇ ਮੈਂ 5 ਮਿੰਟ ਬਾਅਦ ਫਿਰ ਖਬਰ ਨੂੰ ਉਹਨੂੰ ਨੋਟ ਕਰਨ ਦੇ ਲਈ ਮੈਂ ਦੁਬਾਰਾ ਨਿਊਜ਼ ਓਪਨ ਕੀਤੀ ਤੇ ਉਹ ਖਬਰ ਹੀ ਉੱਡ ਗਈ ਜੀ ਉੱਪਰੋਂ। ਉਹਦੇ ਵਿੱਚ ਟਾਈਟਲ ਸੀਗਾ ਕਿ ਭਾਰਤ ਸਰਕਾਰ ਨੇ ਪੂਰਨ, ਮਤਲਬ ਕਿ ਕੈਨੇਡਾ ਵੱਲੋਂ ਖਬਰ ਲਿਖੀ ਗਈ ਸੀ ਕਿ ਪੂਰਨ ਉਹਨਾਂ ਨੇ ਸਹਿਯੋਗ ਕੀਤਾ ਹੈ, ਕੋਈ ਵੀ ਭਾਰਤੀ ਏਜੰਸੀ ਦਾ ਇਹਦੇ ਵਿੱਚ ਕੋਈ ਆਪਣਾ ਕਿਰਦਾਰ ਨਹੀਂ ਗਾ, ਤੇ ਜੋ ਵੀ ਉਹ ਤੋਂ ਬਾਅਦ ਇਹਨਾਂ ਨੇ 36-35 ਨਾਂ ਜਿਹੜੇ ਸੀਗੇ ਉਹ ਜਿਹੜਾ ਇਹਨਾਂ ਨੇ ਚਲਾਇਆ ਸੀ ਓਪਰੇਸ਼ਨ ਉਹਦੇ ਵਿੱਚ ਇਹ ਸਾਰਾ ਕੁਝ ਬਾਅਦ ਚੋਂ ਖਬਰ ਲਾਂਚ ਕੀਤੀ ਹੈ ਜੀ, ਪਰ ਉਹ ਪਹਿਲੀ ਖਬਰ ਉਡੀ ਗਈ ਜੀ, ਉਹ ਲੱਭੀ ਕਿਤੇ ਨਹੀਂ।
2: ਪਰ ਸਾਹਿਬ ਗੱਲ ਤਾਂ ਇਹ ਹੈਗਾ ਨਾ, ਡੀਪ ਸਟੇਟ ਕੰਮ ਕਰਦੀ, ਇਹਦੇ ਵਿੱਚ ਤਾਂ ਆਪਾਂ ਕੋਈ
0: ਬਿਲਕੁਲ
2: ਇਨਕਾਰੀ ਨਹੀਂ ਹੋ ਸਕਦੀ।
0: ਉਹਨਾਂ ਨੂੰ ਕਲੀਨ ਚਿੱਟ ਦੇ
2: ਦਿੱਤੀ
0: ਤਕਰੀਬਨ
2: ਦੇ
0: ਭਾਰਤ ਸਰਕਾਰ ਨੂੰ ਉਹਨਾਂ ਨੇ ਪਹਿਲਾਂ ਹੀ।
2: ਬਿਲਕੁਲ ਜੀ
0: ਜੀ,
2: ਉਹ ਦੂਜੀ ਗੱਲ ਇਹ ਹੈਗੀ ਲੋਕਾਂ ਦੇ ਅੱਗੇ ਤਾਂ ਜੋ ਲੋਕਾਂ ਨੂੰ ਉਹੀ ਨਜ਼ਰ ਆ ਰਿਹਾ ਜੋ ਲੋਕਾਂ ਦੇ ਅੱਗੇ ਪਰੋਸਿਆ ਜਾ ਰਿਹਾ,
0: ਬਿਲਕੁਲ ਹੈ ਜੀ ਬਿਲਕੁਲ ਹੈ।
2: ਬਾਕੀ ਜਿਹੜਾ ਹੈਗਾ ਆ ਇੱਥੇ ਤੱਕ ਕਿਸੇ ਬੰਦੇ ਨੂੰ ਵੱਡਾ ਦੇਸ਼ ਦੀਆਂ ਸਰਕਾਰਾਂ ਬਣਾਉਂਦੀਆਂ ਨਹੀਂ ਹੁੰਦੀਆਂ, ਜਿੱਥੇ ਤੱਕ ਇਹਨਾਂ ਨੇ ਵੱਡਾ ਬਣਾ ਲਿਆ ਇਸੇ ਕਰਕੇ ਹੁਣ ਸਫ਼ਰ ਕਰ ਰਹੇ।
0: ਨਾਲੇ ਸੈਣੀ ਸਾਹਿਬ ਏਜੰਸੀਆਂ ਤੋਂ ਵੱਡਾ ਥੋੜੀ ਬਿਸ਼ਨੋਈ ਹੋ ਗਿਆ, ਉਹ ਕਿਹੜੀ ਖੇਤ ਦੀ ਮੋਲੀ ਉਹਨਾਂ ਦੇ ਲਈ, ਉਹ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਜਦੋਂ ਬੰਦਾ ਚੱਕ ਕੇ ਲਿਜਾਂਦੇ ਹੈ।
2: ਭਾਰਤ ਸਾਹਿਬ ਆ ਜਿਹੜਾ ਨਿੱਜਰ ਵਾਲਾ ਕੇਸ ਹੋਇਆ ਜਾਂ ਹੋਰ ਹੋਏ, ਇਹਨਾਂ ਦੇ ਨਾਨ ਸਟੇਕ ਐਕਟਰ ਜਿਹੜੇ ਮੇਜਰ ਆਰੀਆ ਵਰਗੇ ਜਿਹੜੇ ਹੈਗੇ ਸੀ, ਕੈਪਟਨ ਆਰੀਆ ਵਰਗਾ ਜਿਹੜਾ ਹੈਗਾ ਸੀਗਾ ਜੀ ਇੱਥੇ ਆਉਂਦੇ ਹੁੰਦੇ ਸੀਗੇ, ਉਹ ਆਪਣੇ ਆਪ ਯੂਟਿਊਬ ਚੈਨਲ ਚਲਾਉਂਦੇ ਸੀ, ਉਹ ਜੋ ਪ੍ਰਵੋਕ ਕਰਕੇ ਜਾਂਦੇ ਸੀ ਉਸੇ ਤਰੀਕੇ ਨਾਲ ਜੋ ਕਹਿ ਕੇ ਜਾਂਦੇ ਸੀ ਗੁੱਸੇ ਮਾਰੇਗੇ, ਉਹ ਸਰ ਉਹ ਚੀਜ਼ਾਂ ਚੱਲੀਆਂ ਕਿ ਨਹੀਂ ਚੱਲੀਆਂ?
0: ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਜਰਨਲ ਦੀ ਕਿ ਇੱਕ ਵੀਡੀਓ ਆਈ ਸੀ, ਉਹਦੇ ਵਿੱਚ ਉਹ ਸਾਰੀ ਗੱਲ ਅਗਲਿਆਂ ਨੇ ਨੱਪ ਲਈ ਜੀ, ਮੁੜ ਕੇ ਗੱਲ ਹੀ ਨੀ ਹੋਈ ਉਹਦੇ ਉੱਤੇ, ਕਿਸੇ ਨੇ ਕੀਤੀ ਨੀ ਗੱਲ ਮੁੜ ਕੇ ਜੀ।
2: ਪਰ ਸਾਹਿਬ ਮੀਡੀਆ ਦਾ ਤਾਂ ਇਹ ਹੈਗਾ ਆ ਕਿ ਇਹ ਆ ਜੋ ਗੱਲਾਂ ਅਸੀਂ ਬੋਲਦੇ ਹੈਗੇ ਆ, ਜੇ ਉਹਨਾਂ ਦੀ ਮਰਜ਼ੀ ਨਾ ਹੋਵੇ ਤੇ ਅੱਗੇ ਥੋੜਾ ਜਾਣੀ ਹੈਗੀ,
0: ਨਹੀਂ ਜਾਣੀ
2: ਉਹ ਤਾਂ ਉਸੇ ਵੇਲੇ ਜਿਹੜਾ ਹੈਗਾ ਸਟ੍ਰਾਈਕਾਂ ਵੱਜਾ, ਉਸੇ ਵੇਲੇ ਸਟ੍ਰਾਈਕਾਂ ਵੱਜ ਜਾਣੀਆਂ
0: ਵੱਜ ਜਾਂਦੀਆਂ ਨੇ ਜੀ।
2: ਤੋ ਇਸ ਕਰਕੇ ਮਹਾਰਾਜ ਖਬਰਾਂ ਦਾ ਤਾਂ ਇਹ ਹੀ ਤਾਣਾ ਬਾਣਾ ਹੈਗਾ ਆ ਜੀ, ਕਿ ਪੰਜਾਬ ਦੇ ਵਿੱਚ ਕਹਿੰਦੇ ਆ ਪਾਣੀ ਟੀਲਾਂ ਤੱਕ ਪਹੁੰਚ ਗਿਆ, ਉੱਥੇ ਮਲੂਕ ਸਿੰਘ ਜਿਹੜਾ ਆ ਤੁਸੀਂ ਕਹਿੰਦੇ ਦਸੂਏ ਦੀ ਮੈਂ ਦਸੂਏ ਦੀ ਕੀ ਦੱਸਾਂ, ਜਿਹੜਾ ਟੇਲ ਤੇ ਬੈਠਾ ਆ ਵਿਚਾਰਾ ਕਹਿੰਦਾ ਮੈਨੂੰ ਨੀਂਦ ਆਉਂਦੀ ਪਈ ਆ, ਮੈਂ ਸਿਰਫ ਤੁਹਾਨੂੰ ਸੁਣਨਾ ਚਾਹੁੰਦਾ ਆ, ਉਹਨੂੰ ਦੱਸ ਦਿੱਤਾ ਕਹਿੰਦਾ ਮੈਂ ਟੀਲਾ ਤੇ ਬੈਠਾ, ਝੂਠੀ ਖਬਰ ਆ ਜੀ, ਤੁਸੀਂ ਖਬਰ ਪੜ੍ਹ ਰਹੇ ਸੀ ਉਹ ਥੱਲੇ ਲਿਖਣ ਡਿਆ ਸੀ ਝੂਠਿਆ ਝੂਠਿਆ।
0: 14,000 ਏਕੜ ਬਣਾ ਕੇ ਕਹਿੰਦੇ 28,300 ਏਕੜ ਰਕਬਾ ਜਿਹੜਾ ਕਵਰ ਕਰ ਦਿੱਤਾ ਦਸੂਆ ਉੜ ਮੁੜ ਟਾਂਡਾ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿੱਚ।
2: ਸਰ ਨਹੀਂ ਦਸੂਏ ਤੋਂ ਪਿੱਛੇ ਪਿੱਛੇ ਜਿਹੜਾ ਹੈਗਾ ਆ ਜਿੱਥੇ ਜਿੱਥੇ ਨਹਿਰਾਂ ਦੇ ਨਾਲ ਨਾਲ ਜਿਹੜੇ ਹੈਗੇ ਸੀ ਨਾ ਨਾਲੇ ਸੇਮ ਨਾਲੇ, ਉਹ ਜਿਹੜੇ ਹੈਗੇ ਨਾਲਿਆਂ ਦੀ ਸਫਾਈ ਹੋ ਗਈ, ਹਾਂ ਸੂਏ ਉਹ ਇਨਕਰੋਚਮੈਂਟ ਜਿਹੜੀਆਂ ਦੂਰ ਕੀਤੀਆਂ ਆ, ਅਦਰਵਾਈਜ਼ ਜਿਹੜਾ ਜੋ ਲੋਕਾਂ ਨੂੰ ਉਮੀਦ ਸੀ ਉਹਦੇ ਮੁਤਾਬਕ, ਲੋਕੀ ਤਾਂ ਰੋਜ਼ ਲਾਈਟ ਨੂੰ ਰੋਈ ਜਾਂਦੇ ਹੈਗੇ ਜੀ, ਮੋਟਰਾਂ ਨੀ ਚੱਲਦੀਆਂ ਪਈ ਹਾਂਜੀ, ਤੇ ਝੋਨਾ ਲਾਉਣ ਤੋਂ ਪਿਆ ਜਾਂ ਹੋਰ ਕੰਮ ਰਹਿੰਦੇ ਹੈਗੇ ਆ ਜੀ, ਹਾਂਜੀ ਝੋਨਾ ਸੁੱਕਦਾ ਪਿਆ, ਬਾਕੀ ਜਿੱਥੇ ਤੱਕ ਉਹ ਬੈਠੇ ਹੈਗੇ ਮਲੂਕੁਣੀ ਵੀਰ ਬੈਠੇ ਹੈਗੇ ਆ, ਉਹਨਾਂ ਦੇ ਇਲਾਕੇ ਨੇ ਵੀ ਇਹ ਗੱਲਾਂ ਚ ਆ ਕੇ ਹੀ ਨਰਮੇ ਵਾਲਾ ਰਕਬਾ ਸਾਰਾ ਖਤਮ ਕਰਕੇ ਝੋਨਾ ਹੀ ਉੱਥੇ ਐਕਸੈਸਿਬਲੀ ਲਾ ਲਿਆ ਜੀ, ਤੇ ਖਰੇ ਹਰ ਵਾਰੀ ਏਦਾਂ ਹੀ ਗੁਲਗੁਲਿਆਂ ਵਾਲਾ ਮੀਂਹ ਪੈਣਾ ਜੀ,
0: ਕਿਉਂਕਿ
2: ਪਿਛਲੇ ਸਾਲ ਬਾਰਿਸ਼ਾਂ ਹੋਈਆਂ ਸੀ ਸੋਹਣੀਆਂ ਤੇ ਸਰਕਾਰ ਨੂੰ ਵੀ ਸਾਹ ਮਿਲ ਜਾਂਦਾ ਸੀ, ਹੁਣ ਜਿਹੜੀ ਹੈਗੀ ਆ ਲਾਈਟ ਤਾਂ ਘਰਾਂ ਦੀ ਨੀ ਪੂਰੀ ਹੋ ਰਹੀ ਜੀ, ਮੁੱਲ ਲੈ ਲੈ ਕੇ ਦਿੰਦੇ ਪਏ
0: ਜੀ,
2: ਫੇਰ ਉਹ ਸਰ ਸਭ ਤੋਂ ਵੱਡਾ ਕੰਮ ਦੁੱਖ ਉਹ ਜਿਹੜੇ ਮੀਟਰ ਰੀਡਰ ਆ ਉਹ ਹੜਤਾਲ ਤੇ ਆ, 4 ਮਹੀਨੇ ਹੋ ਗਏ 5
0: ਜੀ,
2: ਬਿੱਲ ਕਿਸੇ ਦਾ ਆਇਆ ਨੀ, ਤੇ ਜਿਹਨਾਂ ਸ਼ਹਿਰਾਂ ਦੇ ਵਿੱਚ ਬਿੱਲ ਭੇਜੇ ਹੈਗੇ 1.5-1.5 ਲੱਖ ਰੁਪਇਆ ਬਿੱਲ ਇਕੱਠਿਆ ਲੋਕਾਂ ਦਾ ਭੇਜ ਦਿੱਤਾ ਜੀ, ਫੇਰ ਇਹਨਾਂ ਨੇ ਸੋਚਿਆ ਵੀ ਇਹਦੇ ਨਾਲ ਤਾਂ ਬਦਨਾਮੀ ਹੋ ਸਕਦੀ ਆ, ਹੁਣ ਫੇਰ ਚੁੱਪ ਕਰਕੇ ਬਹਿ ਗਏ ਆ ਜੀ,
0: ਬਿਲਕੁਲ
2: ਫੇਰ ਕਹਿੰਦੇ ਕਿ 6 ਮਿੰਟ ਆਪਣੇ ਮੀਟਰ ਦੀ 6 ਮਿੰਟ ਦੀ ਇੱਕ ਵੀਡੀਓ ਬਣਾ ਕੇ ਲੈ ਆਓ ਹਾਂਜੀ, ਜਿਹਦੇ ਤੇ ਉਹਦੀ ਐਗਜੈਕਟ ਰੀਡਿੰਗ ਹੋਊਗੀ ਤੇ ਉਹ ਤੁਹਾਨੂੰ ਜਿਹੜਾ ਹੈਗਾ ਆਰ ਏ ਜਿਹੜਾ ਆ ਤੁਰੰਤ ਤੁਹਾਡਾ ਓਰਿਜਿਨਲ ਬਿੱਲ ਕੱਢ ਕੇ ਦੇ ਦੇਗਾ ਤੇ ਤੁਸੀਂ ਬਿੱਲ ਦਾ ਭੁਗਤਾਨ ਕਰ ਸਕਦੇ ਆ।
0: ਕਿਆ ਬਾਤ ਹੈ,
2: ਉਹਦੇ ਜੇ ਇਹ ਪੈਂਡਿੰਗ ਪਿਆ ਰਿਹਾ ਤੇ ਲੋਕੀ ਤਾਂ ਵਿਚਾਰੇ ਜਿਹੜੇ ਹੈਗੇ ਆ ਕੁਛ ਨਾ ਕੁਛ ਤਾਂ ਥੱਲੇ ਲੱਗਣਗੇ, ਕਮੇਟੀਆਂ ਚੱਕ ਤੇ ਜਿਹੜਾ ਆ ਬਿਜਲੀ ਦੇ ਬਿੱਲ ਦੇਣਗੇ।
0: ਇਹੋ ਹਾਲ ਹੋਣਾ ਜੀ ਜਿੱਦਾਂ ਆਪਣੇ ਕੈਪਟਨ ਸਾਹਿਬ ਨੇ ਕਹਿ ਕੇ ਗਏ ਸੀ ਕਿ ਆਪਾਂ ਉਹ ਮਾਫ ਕਰ ਦਿੱਤਾ ਜਿਹੜਾ ਕਿਸਾਨਾਂ ਦਾ ਸੀਗਾ ਲੋਨ ਵਗੈਰਾ, ਤੇ ਨਾ ਦਿਓ ਭਾਈ ਲਿਮਟਾਂ ਲੁਮਟਾਂ ਨਾ ਭਰੋ ਬੈਂਕਾਂ, ਮੁੜ ਕੇ ਬੈਂਕਾਂ ਵਾਲੇ ਮਤਲਬ ਕਿ ਦਰਵਾਜ਼ੇ ਖੜਕਾਉਂਦੇ ਫਿਰਦੇ ਸੀ ਉਹਨਾਂ ਦੇ, ਕੈਪਟਨ ਸਾਹਿਬ ਨੇ ਤਾਂ ਕਹਿ ਤਾ ਜੀ।
2: ਬਿਲਕੁਲ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਉਹ ਆਪਣੇ SBI ਦੇ ਉਹਨਾਂ ਨੇ ਕਾਰ ਜਿਹੜੇ ਹੈਗੇ ਕਾਰਪੋਰੇਟ ਬੈਂਕ ਜਿਹੜੇ ਹੈਗੇ ਉਹਨਾਂ ਦੇ ਤਾਂ ਮਾਫ ਕਰ ਦਿੱਤੇ,
0: ਬਿਲਕੁਲ,
2: ਤੇ ਜਿਹੜੇ ਆ ਉਹ ਹਾਂਜੀ
0: ਉਹ ਨਾਮ
2: ਉਹ ਵੀ ਜਿਹੜੇ
0: ਚੁਕਾਉਣ
2: ਬੰਦੇ
0: ਲੱਗ ਗਏ
2: ਜਿਹੜੇ
0: ਸੀ,
2: ਨਾ
0: ਲਿਸਟਾਂ ਲਾਉਣ ਲੱਗ ਗਏ ਸੀ ਆਪਣੇ ਦਰਵਾਜ਼ਿਆਂ ਦੇ ਉੱਤੇ। ਜੀ ਬਿਲਕੁਲ ਹੈ,
2: ਭਾਰੇ ਸਾਹਿਬ ਉਹੀ ਲੋਨ ਮਾਫ ਹੋਏ ਸੀ ਜਿਹੜੇ ਕਿਸੇ ਗਾਰੰਟੀ ਥੱਲੇ ਨਹੀਂ ਸੀ,
0: ਨਹੀਂ
2: ਜਿਨ੍ਹਾਂ ਦੀ
0: ਸੀਗੇ
2: ਕੋਈ ਮੌਰਗੇਜ ਨਹੀਂ ਸੀ ਤੇ ਬੰਦੇ ਮਰ ਗਏ ਸੀ ਜੀ,
0: ਬਿਲਕੁਲ,
2: ਤੇ ਉਹ ਪਰਸਨਲ ਲੋਨ ਜਿਹੜੇ ਹੈਗੇ ਸੀ ਓਵਰ ਵੇਵ ਆਫ ਹੋਏ ਜੀ,
0: ਜੀ
2: ਬਾਕੀ ਜਿਹੜੇ ਹੈਗੇ ਆ ਲੋਨ ਜਿਹੜੇ ਵੇਵ ਆਫ ਹੋਏ ਜੀ, ਜਦੋਂ
0: ਬਿਲਕੁਲ
2: ਉਹਨਾਂ ਕੋਲ ਜ਼ਿਆਦਾ ਤਾਂ ਅੱਜ ਵੀ ਕੁਰਕ ਹੈਗੀ ਆ ਜੀ, ਲਾਲ ਲਕੀਰਾਂ ਵੱਜੀਆਂ ਹੀ ਆ ਫਰਦਾਂ ਤੇ,
0: ਬਿਲਕੁਲ
2: ਫਰਦਾਂ ਤੇ ਲਾਲ ਲਕੀਰਾਂ ਵੱਜੀਆਂ ਹੀ ਆ
0: ਜੀ,
2: ਜੀ ਭਾਰਤ ਸਾਹਿਬ।
0: ਥੈਂਕ ਯੂ ਸੈਣੀ ਸਾਹਿਬ,
2: ਸ਼ੁਕਰੀਆ
0: ਜੀ,
2: ਭਾਰਤ ਸਾਹਿਬ ਠੀਕ ਹੈ ਜੀ, ਸ਼ੁਕਰੀਆ ਜੀ,
0: ਥੈਂਕ ਯੂ,
2: ਸਤਿ ਸ਼੍ਰੀ ਅਕਾਲ,
0: ਗ੍ਰੇਟਫੁਲ। ਲਓ ਦੋਸਤੋ, ਇਸ ਸਮੇਂ ਐਡਵੋਕੇਟ ਰਾਜਨ ਸੈਣੀ ਸਾਹਿਬ ਮੁਕੱਦਰ ਜੀ ਤੁਹਾਡੀ ਗੱਲ ਸੁਣਦੇ, ਇੱਕ ਮਿੰਟ ਆਪਣੇ ਬਾਈ ਜੀ ਦੀ ਗੱਲ ਸੁਣ ਲਈਏ 782 ਤੋਂ, ਤੇ ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਸਵਾਗਤ ਹੈ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, 782 ਬਾਈ ਜੀ ਸਵਾਗਤ ਹੈ ਇੰਡੀਆ ਤੋਂ, ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ 782 ਤੋਂ। ਸ਼ਾਇਦ ਲੱਗਦਾ ਕਿ ਉਦਾਂ ਕਾਲ ਲੱਗ ਗਈ ਜਾਂ ਉਹਨਾਂ ਦੇ ਹੱਥ ਲੱਗ ਗਿਆ। ਮੁਕੱਦਰ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ ਜੀ?
3: ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਭਾਰਤ ਬਾਈ, ਤੁਸੀਂ ਆਪਣੇ ਸੁਣਾਓ?
0: ਬਹੁਤ ਵਧੀਆ ਜੀ, ਜੀ ਆਨੂੰ ਜੀ ਕੀ ਕਹਿਣਾ ਚਾਹੋਗੇ?
3: ਕਹਿਣਾ ਤਾਂ ਕੀ ਆ, ਮੈਂ ਤਾਂ ਇਹ ਸੋਚਣਾ ਵੀ ਹੁਣ ਆਪਾਂ ਹੁਣ ਕਿਉਂਕਿ ਆਪਾਂ ਨੂੰ ਆਪਣੇ ਹੁੰਦਾ ਵੀ ਪਾਸਟ ਚ ਜੋ ਹੋਇਆ ਉਹਦੀ ਪੜਚੋਲ ਕਰੀਏ ਤੇ ਭਵਿੱਖ ਬਾਰੇ ਸੋਚੀਏ ਵੀ ਅੱਗੇ ਆਪਾਂ ਕੀ ਕਰਨਾ।
0: ਮੁਕੱਦਰ ਜੀ ਇੱਕ ਮਿੰਟ ਹੋਲਡ ਰੱਖਣਾ, ਆਪਾਂ 782 ਮੇਰੇ ਖਿਆਲ ਨਾਲ ਸੰਧੂ ਸਾਹਿਬ ਨੇ, ਮੈਂ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਗੱਲ ਕਰਦੇ ਆ ਖੁੱਲ ਕੇ। ਜੀ ਅਨੂ ਜੀ, ਬਾਈ ਜੀ ਸਵਾਗਤ ਹੈ ਜੀ, 782 ਸੰਧੂ ਸਾਹਿਬ ਸਵਾਗਤ ਹੈ ਜੀ ਅਨੂ ਜੀ। ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਜਾਂ ਕਾਰਨ ਕੀ ਹੈ ਜੀ, ਤੇ ਟਿਕ ਟਿਕ ਆਈ ਜਾਂਦੀ ਹੈ ਵੈਸੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ ਆਪਣੇ ਬੇਅੰਤ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ ਕੀ ਕਹਿਣਾ ਚਾਹੋਗੇ ਬਾਈ ਜੀ? ਬਾਈ ਜੀ ਸ਼ਾਇਦ ਸਪੀਕਰ ਲੱਗਿਆ ਹੋਇਆ, ਤੁਸੀਂ ਏਦਾਂ ਕਰੋ ਕੰਨ ਨੂੰ ਲਾ ਕੇ ਕਰੋ, ਕਿਉਂਕਿ ਕਾਫੀ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਚੰਗੀ ਤਰ੍ਹਾਂ।
4: ਲੈ ਬਾਈ ਜੀ ਇੱਕ ਮਿੰਟ, ਮੈਂ ਸਪੀਕਰ ਕਰਦਾ।
0: ਹਾਂਜੀ
4: ਇੱਕ ਮਿੰਟ ਰੁਕੋ ਵੀਰੇ, ਆਵਾਜ਼ ਆ ਰਹੀ ਹੈ?
0: ਹਾਂਜੀ ਹੁਣ ਠੀਕ ਹੈ ਜੀ, ਹੁਣ ਹਾਂਜੀ ਲੰਘੇ ਹੋ, ਕੀ ਕਹਿਣਾ ਚਾਹੋਗੇ?
4: ਵੀਰ ਜੀ ਬੇਨਤੀ, ਇੱਕ ਤਾਂ ਇਹ ਮੇਰਾ ਪਿੰਡ ਹੈਗਾ ਮਲੂਕਾ
0: ਜੀ,
4: ਰਾਜਨ ਸਿੰਘ ਜੀ ਵਰਗੇ ਆਪਣੇ ਬਾਈ ਮੁਕੱਦਰ ਵਰਗੇ ਸ਼ਕੰਦਰ ਸਿੰਘ ਸਾਰੇ ਵੀਰ ਆਪਣੇ
0: ਜੀ, ਬਿਲਕੁਲ ਜੀ ਬਿਲਕੁਲ ਜੀ,
4: ਪਰ ਜਿਵੇਂ ਬਾਈ ਸਿਕੰਦਰ ਸਿੰਘ ਔਜਲਾ ਕਹਿੰਦਾ ਵੀ ਆਹ ਨੀ ਮਾਰਿਆ ਆਹ ਨੀ ਮਾਰਿਆ, ਬੰਦਾ ਬਿਆਰ ਸਿੰਘ ਸਹੀ ਹੈ, ਮੁੱਖ ਮੰਤਰੀ ਸਹੀ ਹੈ, ਫਲਾਣਾ ਸਹੀ ਹੈ
0: ਜੀ,
4: ਪਰ ਪਤਾ ਕੀ ਹੈ, ਮੇਰਾ ਚਾਚਾ 1994 ਚੋਂ ਚੱਕਿਆ ਇਹਨਾਂ ਨੇ
0: ਜੀ,
4: ਮਾਰਚ ਚ ਮਹੀਨੇ ਬਾਅਦ ਉਹਦੀ ਲੋਥ ਵੀ ਨਹੀਂ ਸੀ
0: ਜੀ,
4: ਫਿਰ ਆਪਾਂ ਬਿਆਰ ਸਿੰਘ ਮੁੱਖ ਮੰਤਰੀ ਸਹੀ ਕਹਿ ਰਹੇ ਹਾਂ?
0: ਨਹੀਂ ਨਹੀਂ ਉਹ ਉਹਨਾਂ ਦਾ ਉਹ ਨੀ ਕਹਿਣਾ ਸੀਗਾ, ਉਹ ਕਹਿ ਕੇ ਗਏ ਆ ਕਿ ਜੋ ਹੋਇਆ ਗਲਤ ਉਹਨਾਂ ਨੇ ਤਾਂ ਆਪੇ ਅੱਖੀ ਦੇਖਿਆ ਜੀ, ਉਹ ਸਾਰਾ ਸਿਲਸਿਲਾ ਜੋ ਚੱਲਿਆ ਉਸ ਸਮੇਂ ਦੇ ਵਿੱਚ।
4: ਸਿਕੰਦਰ ਸਿੰਘ ਔਜਲਾ ਨੇ ਵੀ ਅੱਖੀ ਦੇਖਿਆ, ਸੈਣੀ ਸਾਹਿਬ ਨੇ,
0: ਹਾਂਜੀ
4: ਡਾਕਟਰ ਮਨਕੀਤ ਸਿੰਘ ਭੱਟੀ ਸਾਹਿਬ ਨੇ ਵੀ ਵੇਖਿਆ,
0: ਭੁਪਿੰਦਰ
4: ਸਾਹਿਬ ਨੇ ਅੱਖੀ ਦੇਖਿਆ,
0: ਹਾਂਜੀ
4: ਟਵਾਣਾ ਸਾਹਿਬ ਨੇ ਵੇਖਿਆ
0: ਜੀ,
4: ਠੀਕ ਹੈ ਨਾ। ਕਾਰਨ ਤੇ ਇਹ ਬਣਦਾ ਵੀ ਹੁਣ ਕਈ ਵਾਰੀ ਕਲੀਨ ਚੱਕ ਦੇ ਬਿੱਟੂ ਕਹੀ ਜਾਂਦਾ ਹੈਗਾ
0: ਜੀ,
4: ਵੀ ਮੇਰੇ ਦਾਦਾ ਤੀਹ ਨੂੰ ਮਰ ਗਿਆ, ਕਾਲਾ ਸ਼ੇਰ ਚੱਕਿਆ
0: ਜੀ,
4: ਪਰ ਮੇਰਾ ਚਾਚਾ ਜੀ
0: ਜੀ
4: 1994 ਵਿੱਚ ਚੱਕਿਆ।
0: ਬਿਲਕੁਲ ਉਹ ਚੀਜ਼ਾਂ ਗਲਤ ਹੋਈਆਂ ਨੇ, ਉਹ ਤਾਂ ਕਹਿ ਹੀ ਰਹੇ ਆ, ਸਾਰੇ ਕਹਿ ਰਹੇ ਨੇ ਜੀ ਗਲਤ ਆ ਨਾ ਉਹ ਚੀਜ਼,
4: ਨਾਲੇ ਅਸੀਂ ਹਾਈ ਕੋਰਟ ਚ ਦਵਾ ਕੇ ਫਿਰ ਆਪਣਾ ਮਲੂਕਾ ਕੋਰਟ ਭਾਈ ਦਾ ਸੀਗਾ, ਉਹਨੂੰ ਸਜ਼ਾ ਦਵਾਈ ਹੈ।
0: ਹਾਂਜੀ ਬਿਲਕੁਲ ਹੈ ਜੀ,
4: ਮੈਂ ਤਾਂ ਜੇ ਕੋਈ ਗਲਤ ਬੋਲਦਾ ਦੁੱਖ ਆਉਂਦਾ ਜੀ।
0: ਨਹੀਂ ਨਹੀਂ ਗਲਤ ਨੀ ਉਹਨਾਂ ਦਾ ਕਹਿਣਾ, ਤੁਸੀਂ ਸਮਝੇ ਨੀ, ਮੈਂ ਉਹੀ ਕਹਿ ਰਿਹਾ ਕਿ ਉਹ ਕੰਡੈਮ ਹੀ ਕਰਦੇ ਨੇ ਉਸ ਚੀਜ਼ ਨੂੰ,
4: ਇੱਕ ਮਿੰਟ, ਮੈਂ ਨਾ ਤਾਂ
0: ਐਪਰੀਸ਼ੀਏਟ ਨਹੀਂ ਕਰਦੇ ਜੀ,
4: ਮੈਂ ਗਲਤ ਕਿਸੇ ਨੂੰ ਕਹਿ ਰਿਹਾ
0: ਜੀ ਜੀ ਜੀ
4: ਪਰ ਸਰ ਮੈਂ ਗਲਤ ਕਿਸੇ ਨੂੰ,
0: ਹਾਂਜੀ ਹਾਂਜੀ ਬਿਲਕੁਲ ਹੈ ਜੀ,
4: ਵੀ ਜਿਵੇਂ ਆਰਟੀਕਲ ਆਈ ਜਾਂਦੇ ਵੀਡੀਓ ਬਣਾ ਲਓ ਸੋਸ਼ਲ ਮੀਡੀਆ ਛੱਡੀ
0: ਜਾਂਦੀ
4: ਹੈ, ਜਿਹੜੇ ਪਰਿਵਾਰ ਨਾਲ ਜਾਂਦੇ ਉਹਨੂੰ ਪਤਾ ਹੁੰਦਾ।
0: ਹਾਂ ਬਿਲਕੁਲ ਉਹ ਤਾਂ ਹੈਗੀ ਹੈ ਜੀ, ਬਿਲਕੁਲ ਸਹਿਮਤ ਹੈ ਜੀ,
4: ਮੇਰੇ ਮੇਰੇ ਚਾਚਾ ਜੀ ਦੇ ਚਾਰ ਕੁੜੀਆਂ ਸੀਗੀਆਂ, ਦੋ ਮੁੰਡੇ ਸੀ
0: ਜੀ,
4: ਉਹਨੇ ਪਤਾ ਕਿਹੜੀਆਂ ਹਾਲਤਾਂ ਚ ਪਾਲਿਆ, ਕਿਹੜੀਆਂ ਹਾਲਤਾਂ ਚ ਵਿਆਹੇ ਮੁੰਡੇ।
0: ਬਿਲਕੁਲ ਜੀ, ਉਹਨਾਂ ਸਮਿਆਂ ਚ ਮੈਨੂੰ ਚੇਤਾ ਹੈ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੀ ਜਾਂ ਯੂਪੀ ਜਾਂ ਇਹਨਾਂ ਪਾਸਿਆਂ ਵਾਲੇ ਪਾਸੇ ਵੀ ਜਿਹੜੀਆਂ ਜ਼ਮੀਨਾਂ ਉਦੋਂ ਲਈਆਂ, ਆਬਾਦ ਕੀਤੀਆਂ ਨੇ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਆਬਾਦ ਕੀਤੀਆਂ ਨੇ, ਉਹ ਸਾਰਾ ਕੁਝ ਚੱਲਿਆ ਜੀ ਉਹਨਾਂ ਸਮਿਆਂ ਦੇ ਵਿੱਚ।
4: ਯੂਪੀ ਚ ਲਖੀਮਪੁਰ
0: ਹਾਂਜੀ ਕਾਫੀ ਮਸ਼ਹੂਰ ਜੀ,
4: ਪੂਨਮਪੁਰ ਦੇ ਨਾਲ ਕਜਰਾ ਫਾਰਮ ਚ ਮੈਂ ਮਾਸਟਰ ਜੀ ਵੀ ਗਏ ਇੱਥੋਂ
0: ਜੀ ਜੀ ਜੀ,
4: ਕਜਰਾ ਫਾਰਮ ਚ ਆਏ ਵੀ ਹੁਣ ਚਲੋ ਜਾਵੜੇ ਪਰਿਵਾਰ ਜਾਵੜੇ ਅਮੈਰੀਕਾ ਦੇ
0: ਹਾਂਜੀ ਹਾਂਜੀ
4: ਕਨੇਡਾ
0: ਜੀ,
4: ਪਰ ਸਰ ਜੋ ਵੱਲ ਤੋਂ ਵੱਲ ਦਾ ਗੁੱਸਾ ਆਉਂਦਾ ਜੀ।
0: ਨਹੀਂ ਨਹੀਂ ਦੇਖੋ ਆਪਣੇ ਜਟਵੈੜ ਬਾਈ ਜੀ ਵੀ ਲਿਖਦੇ ਆ, ਨਹੀਂ ਸੰਧੂ ਸਾਹਿਬ ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਉਹ ਵੀ ਲਿਖਦੇ ਆ ਜੀ,
4: ਉਹਨਾਂ ਦੀ ਗੱਲ ਨੀ ਜਦੋਂ ਸੋਸ਼ਲ ਮੀਡੀਆ।
0: ਹਾਂ ਉਹ ਬਿਲਕੁਲ ਹੈ ਜੀ, ਉਹ ਦੇਖੋ ਇਹੀ ਤਾਂ ਪਾੜਾ ਵਧਾ ਰਹੇ ਨੇ ਚੀਜ਼ਾਂ, ਵੀ ਮੈਂ ਤਾਂ ਪਿਛਲੇ ਹਫ਼ਤੇ ਦਾ ਰੋਲਾ ਪਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਕਿ ਭਾਈ ਸਾਡੇ ਕੋਲ ਪੰਜਾਬ ਦੇ ਮੁੱਦੇ ਜਾਂ ਹੋਰ ਭਾਰਤ ਦੇ ਮੁੱਦੇ ਖਤਮ ਹੋ ਗਏ, ਜਾਂ ਇਹਨਾਂ ਮੁਲਕਾਂ ਦੇ ਵਿੱਚ ਜੋ ਵਾਪਰ ਰਿਹਾ ਜੰਗਾਂ ਲੱਗ ਰਹੀਆਂ ਨੇ ਉਹ ਦੁਬਾਰਾ ਸਾਰਾ ਕੁਝ ਬੂਸਟ ਹੋ ਗਿਆ, ਤੇ ਉਹਦੇ ਉੱਤੇ ਗੱਲਬਾਤ ਕੋਈ ਕਰੇ ਨਹੀਂ ਰਿਹਾ, ਬਸ ਜੋ ਲੋਕ ਦੇਖਣਾ ਚਾਹੁੰਦੇ ਆ ਉਹਦੇ ਉੱਤੇ ਵੀਡੀਓ ਬਣਾ ਬਣਾ ਕੇ ਉਹੋ ਹੀ ਜਿਹੜੀਆਂ ਕਰੀ ਜਾਂਦੇ ਆ ਜੀ। ਦੇਖੋ ਆਪਣੇ ਬਾਈ ਜੀ ਆਪਣੇ ਹਨਾ ਕੋਈ ਆਪਾਂ ਮਸ਼ਹੂਰੀ ਵੀ ਦੇਣੀ ਹੁੰਦੀ ਹੈ ਨਾ ਆਪਣੀ ਸ਼ੋਪ ਦੀ, ਤਾਂ ਅਸੀਂ ਕੀ ਕਰਦੇ ਆ ਆਪਣੀ ਸ਼ੋਪ ਦਾ
4: ਇੱਕ ਬੇਨਤੀ ਹੈ
0: ਹਾਂਜੀ,
4: ਪਰ ਸਾਹਿਬ ਇੱਕ ਬੇਨਤੀ ਹੈ, ਮੰਨ ਲੈ ਚਲੋ ਆਪਾਂ ਤਾਂ ਨਹੀਂ ਸੀਗੇ ਉਦੋਂ ਪਿਆਰੇ ਲਾਲ ਡਾਕਟਰ ਗਰਗ ਤਾਂ ਸੀਗੇ ਨਾ,
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
4: ਉਹਨਾਂ ਦੀ ਇੰਟਰਵਿਊ ਸੁਣ ਲੈਣ
0: ਜੀ,
4: ਕੋਈ ਆਪਣੇ ਸਾਰੇ ਹਿੰਦੂ ਭਰਾ ਮੁਸਲਮਾਨ ਈਸਾਈ ਆਪਾਂ ਸਿੱਖ ਸਾਰੇ ਭਰਾਈ
0: ਬਿਲਕੁਲ ਹੈ ਜੀ, ਬਾਨਵੇਂ ਤਕ ਤਾਂ ਸਾਰਾ ਕੁਝ ਅਸੀਂ ਤਕਰੀਬਨ 90 ਤੋਂ ਬਾਅਦ ਜੋ ਕੁਝ ਵਾਪਰ ਰਹੇ ਸਮਝ ਆ ਰਹੀ ਸੀ ਜੀ, ਉਹਨਾਂ ਹਾਲਾਤਾਂ ਨੂੰ ਦੇਖਿਆ ਅਸੀਂ ਵੀ ਦੇਖਿਆ,
4: ਮੇਰਾ 87
0: ਜੀ
4: 1997 ਜੀ,
0: ਹਾਂਜੀ ਹਾਂਜੀ ਹਾਂਜੀ,
4: ਅਸੀਂ 84 ਜਾਂ ਬਹੁਤ ਕਹਾਉਂਦਾ ਹੈ
0: ਬਿਲਕੁਲ,
4: ਸਾਡਾ 94 ਚਾਚਾ ਜੀ ਮਾਰਿਆ
0: ਬਿਲਕੁਲ
4: ਚੱਕ ਕੇ ਨੱਕਾ ਮਾਰਿਆ
0: ਜੀ, ਇੱਥੇ
4: ਸਾਡੇ ਖਹਿਰਾ ਸਾਹਿਬ ਸੀਗੇ
0: ਜੀ
4: ਡਿਪਟੀ, ਉਹਨਾਂ ਨੇ ਸਾਡਾ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈ,
0: ਹੁਣ
4: ਸੈਣੀ ਸਾਹਿਬ ਹੈ ਸੈਣੀ ਬਾਤ ਹੁਸ਼ਿਆਰਪੁਰ
0: ਹਾਂਜੀ
4: ਹੁਸ਼ਿਆਰਪੁਰ
0: ਬਿਲਕੁਲ,
4: ਇਹਨਾਂ ਨੂੰ ਸੈਣੀ ਸਾਹਿਬ ਨੂੰ ਪੁੱਛੋ
0: ਜੀ,
4: ਖਹਿਰਾ ਸਾਹਿਬ ਡਿਪਟੀ ਸੀਗੇ
2: ਆਹੋ
0: ਬਿਲਕੁਲ
4: ਹੋਏ ਹੋਣਗੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਚੰਗੇ ਵੀ ਸੀ ਬਿਲਕੁਲ ਚਰੀਕੇਬਾਜ਼ੀਆਂ ਵੀ ਨਿਕਲੀਆਂ ਉਸ ਸਮਿਆਂ ਦੇ ਵਿਚ, ਬਥੇਰਾ ਕੁਝ ਹੋਇਆ ਜੀ
4: ਸਾਡੇ ਇੱਥੇ, ਬਹੁਤ ਹੋਇਆ ਜੀ ਸਾਡੇ ਪਿੰਡ ਦੇ 9 ਮੁੰਡੇ ਮਾਰੇ ਪੁਲਿਸ ਨੇ
0: ਜੀ ਜੀ ਜੀ ਜੀ,
4: ਘੱਟ ਘੱਟ ਜਿਹੜੇ ਊ ਭੱਜੇ ਵੇ ਸੀਗੇ ਉਹਨਾਂ ਨੇ ਘੱਟ ਤੋਂ ਘੱਟ 20 ਮਾਰੇ ਹੋਣੇ
0: ਬਿਲਕੁਲ ਹੈ ਜੀ, ਹੋਇਆ ਜੀ ਬਿਲਕੁਲ, ਦੁਖਾਂਤ ਹੈ ਜੀ ਬਿਲਕੁਲ, ਐਪਰੀਸ਼ੀਏਟ ਕਰਦੇ ਤੁਹਾਨੂੰ, ਥੈਂਕ ਯੂ ਸੰਧੂ ਸਾਹਿਬ ਜੁੜੇ ਤੁਸੀਂ,
4: ਥੈਂਕ ਯੂ
0: ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਸ ਜੀ ਆਪਣੇ ਨਾਲ ਸੰਧੂ ਜੀ ਜੁੜੇ ਸਨ ਤੇ ਮੁਕੱਦਰ ਜੀ ਸਵਾਗਤ ਹੈ ਫਿਰ ਤੋਂ ਜੀ, ਇੱਕ ਮਿੰਟ ਆਪਾਂ ਨਾਲ ਦੀ ਗੱਲ ਕਰ ਲਈਏ, ਔਜਲਾ ਸਾਹਿਬ ਸ਼ਾਇਦ ਕਲੀਅਰ ਹੀ ਕਰ ਦੇਣ ਸਾਰੀ ਸਿਚੁਏਸ਼ਨ, ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਫਿਰ ਤੋਂ ਜੀ,
1: ਮੁੱਖ ਮੰਤਰੀ ਬਣਨ ਤੋਂ ਪਹਿਲਾਂ
0: ਜੀ
1: ਮੈਂ 91 ਤਾਂ ਉਰੇ ਆ ਗਿਆ
0: ਜੀ,
1: 91 ਚ ਤਾਂ ਮੈਂ ਬਾਹਰ ਆ ਗਿਆ ਸੀਗਾ, ਉਦੋਂ ਪਹਿਲਾਂ ਮੈਂ ਬਿਆਸਿਓ ਨੂੰ 3 ਗੇਰੀ ਮਿਲਿਆ ਜ਼ਿੰਦਗੀ ਚ
0: ਜੀ,
1: ਟੌੜਾ ਸਾਹਿਬ ਨੂੰ ਮਿਲਿਆ 3-4 ਗੇਰੀ
0: ਜੀ,
1: ਹੈਨਾ
0: ਬਾਈ
1: ਜੀ ਮੈਂ ਦੇਖੋ ਮੇਰਾ ਕੋਈ ਮੈਂ ਸੱਸਾ ਕਹਿ ਦੇਣਾ ਮੇਰਾ ਕੋਈ ਨੀ ਕੋਈ ਲੱਗਦਾ, ਮੇਰਾ ਕੁਛ ਨੀ ਲੱਗਦਾ ਹੈਗਾ ਇਹ, ਮੈਂ ਕਿਤੇ ਆਪਦੇ ਫਾਦਰ ਸਾਹਿਬ, ਇੱਕ ਮਿੰਟ ਜੀ ਮੈਂ ਨਾ ਮੈਂ ਇੱਕ ਫੋਟੋ ਇੱਕ ਮਿੰਟ ਜੀ
0: ਇੱਕ ਸੈਕਿੰਡ
1: ਮੇਰੇ ਫਾਦਰ ਸਾਹਿਬ ਵੇਲੇ ਮੈਂ ਫੋਟੋ ਨੀ ਖਿੱਚੀ, ਮੈਂ ਤੁਹਾਨੂੰ ਇਹ ਸਾਰੇ ਹੀ ਫਿਰਦੇ ਸੀ ਉੱਥੇ ਮੇਰੇ ਫਾਦਰ ਦੇ ਭੋਗ ਤੇ, ਮੈਂ ਇੱਕ ਬੰਦੇ ਨੂੰ ਵੀ ਨੀ ਸੱਦਿਆ, ਮੈਂ ਆਪਦੇ ਸਿਰਫ ਕੱਲੇ ਦੋਸਤ ਸੱਦੇ,
4: ਇੱਕ ਮਿੰਟ ਬੇਨਤੀ ਹੈ ਮੈਂ ਤੁਹਾਡੀ ਸਾਰੀ ਇੱਜ਼ਤ ਹੈ, ਪਰ ਪਤਾ ਕੀ ਆਪਾਂ ਸਿਸਟਮ ਮਾੜਾ ਕਹਿ ਰਹੇ ਹਾਂ
0: ਜੀ,
4: ਸਿਸਟਮ ਵਾਲੇ ਕਹਿ ਰਹੇ ਮੇਰੇ ਚਾਚਾ ਜੀ ਚੱਕ ਕੇ ਪੁਲਿਸ ਨੇ
1: ਸਿਸਟਮ ਬਾਈ ਜੀ ਸਿਸਟਮ ਬਣਾਉਣ ਵਾਲੇ ਵੀ ਤਾਂ ਇਹ ਸਿਸਟਮ ਬਣਾਉਣ ਵਾਲੇ ਵੀ ਤਾਂ ਲੀਡਰ ਸੀ ਸਿਸਟਮ ਦਾ ਲੀਡਰ ਨਹੀਂ ਬਣਾਇਆ ਨਾ
0: ਬਿਲਕੁਲ ਹੈ ਜੀ ਬਿਲਕੁਲ
1: ਨਹੀਂ ਬਾਈ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਜਾਂ ਆਪਣੇ ਕੰਗ ਸਾਹਿਬ ਦੇ ਦਿਮਾਗ ਚ ਬੈਠੇ ਆ ਮੈਂ ਕਾਂਗਰਸੀ ਆ ਮੈਂ ਅੱਜ ਤੱਕ ਇੰਡੀਆ ਚ ਕਿਸੇ ਨੂੰ ਵੋਟ ਹੀ ਨਹੀਂ ਪਾਈ ਕਿਉਂਕਿ ਵੋਟ ਹੀ ਨਹੀਂ ਬਣੀ
0: ਜੀ
4: ਕੰਗ ਸਾਹਿਬ ਆਪਣੀ ਗੱਲ ਕੰਗ ਸਾਹਿਬ ਨੀ ਆਪਣੀ ਸੁਣਨਾ ਉਹਦੇ ਨਾਲ ਸਰਕਾਰ ਜੋਗਾ ਬੈਸਾ ਤੂੰ ਬੋਲਦਾ ਸਿਕੰਦਰ ਸਿੰਘ ਮਲੂਕਾ ਪਿੰਡ ਹੈ ਮੇਰਾ
0: ਜੀ
4: ਚਰਕ ਛੋਟੇ ਨਾਲ ਕੇ ਦੱਸ ਰਹੇ ਨੇ ਤੁਸੀਂ ਤੁਹਾਡੀ ਕਮੈਂਟ ਵੀ ਆਉਂਦੇ ਰਹਿੰਦੇ ਹੈਗੇ
0: ਜੀ
4: ਉਹ ਗੱਲ ਨੀ ਉਹਦਾ ਸਾਹਿਬ ਵੀ ਪਰ ਪਤਾ ਕਿ ਸਿਸਟਮ ਨੇ ਬੜਾ ਖਰਾਬ ਕਰਿਆ ਜੀ
0: ਬਿਲਕੁਲ ਹੈ ਜੀ ਬਿਲਕੁਲ
1: ਨਹੀਂ ਬਾਈ ਜੀ ਮੈਂ ਸਿਸਟਮ ਇਹਨਾਂ ਲੋਕਾਂ ਨੇ ਖਰਾਬ ਕਰਿਆ ਸਿਰਫ ਆਪਦੀ ਕੁਰਸੀ ਦੀ ਭੁੱਖ ਲਈ ਬਾਈ ਜੀ ਆਪਦੀ ਕੁਰਸੀ ਦੀ ਭੁੱਖ ਲਈ ਚਾਹੇ ਉਹ ਸਿਕੰਦਰ ਮਲੂਕਾ ਦੀ ਚਾਹੇ
4: ਤੁਹਾਡੇ ਇਲਾਕੇ ਵਾਲਾ ਕਾਂਗੜ ਦੀ 1992 ਵਿੱਚ ਜੇ ਢਲਵਾ ਕੱਢਣਾ ਹੁੰਦਾ
0: ਜੀ
4: ਹਿੰਦੂ ਨਾ ਕੱਢ ਕੇ ਮਾਰਦੇ ਤੇ ਦਰਬਾਰ ਸਾਹਿਬ ਗੁਰੂ ਦਾਸ ਕਾ ਟੁੱਟਿਆ ਕੰਮ ਹੀ ਨਹੀਂ ਹੋਣਾ ਸੀਗਾ
0: ਜੀ ਜੀ ਬਿਲਕੁਲ
1: ਉਹ ਗਿਆਨੀ ਜੈਲ ਸਿੰਘ ਤੇ ਦਰਬਾਰ ਸਿੰਘ ਦੀ ਲੜਾਈ ਅਸਲ ਚ ਤਾਂ ਅਸਲ ਪੰਜਾਬ ਜਿਹੜਾ ਇੱਧਰ ਪਾਸੇ ਨੂੰ ਧੱਕਿਆ ਗਿਆ ਉਹ ਗਿਆਨੀ ਜੈਲ ਸਿੰਘ ਤੇ ਦਰਬਾਰ ਸਿੰਘ ਦੀ ਲੜਾਈ ਨਹੀਂ ਧੱਕਿਆ ਬਾਈ
0: ਬਿਲਕੁਲ
4: ਗਿਆਨੀ ਜੈਲ ਸਿੰਘ ਦਾ ਪੋਤਾ ਟਤਾਰ ਸਿੰਘ ਸਾਡੇ ਪਿੰਡ ਵਿਆਹਿਆ ਵਾ
0: ਜੀ
1: ਉਹ ਚਲੋ ਉਹ ਤਾਂ ਬਾਈ ਜੀ ਰਿਸ਼ਤੇਦਾਰੀਆਂ ਤਾਂ ਹੁੰਦੀਆਂ ਹੀ ਨੇ ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹਿਣਾ ਵੀ ਜਿਹੜਾ ਮੈਂ ਬੇਅੰਤ ਚੋਂ ਦੇਖਿਆ ਸੀ ਉਹ ਮੈਂ 90 ਤੋਂ ਪਹਿਲਾਂ ਦੇਖਿਆ ਹੋਇਆ ਮੈਂ ਉਦੋਂ ਬਾਅਦ ਜੋ ਉਹਨੇ ਕੀਤਾ ਉਹਨੇ ਸਜ਼ਾ ਭੁਗਤੀ ਹੈ ਬਾਈ ਉਹਦੀ
0: ਬਿਲਕੁਲ
1: ਅਗਲਿਆਂ ਨੇ ਭੜਕਾਤਾ ਫੜ ਗਿਆ ਠੀਕ ਹੈ ਜੀ ਮੈਂ ਉਹਦੀ ਕਦੇ ਪ੍ਰੋੜਤਾ ਨਹੀਂ ਕਰਦਾ ਕਦੇ ਮੈਂ ਬਹੁਤ ਕਲੋਜ਼ ਇਹਨਾਂ ਨੂੰ ਜਾਣਦਾ ਸਾਰਿਆਂ ਨੂੰ ਮੈਂ ਤਾਂ ਤੁਹਾਨੂੰ ਹੁਣ ਦੱਸਿਆ ਵੀ ਇਹਨਾਂ ਨੂੰ ਅੰਗਰੇਜ਼ੀ ਬੋਲਣ ਦਾ ਬੰਦਾ ਰੱਖਣਾ ਪੈਂਦਾ ਨਾਲ ਕੈਪਟਨ ਨਾਲ ਗੱਲ ਕਰਨ ਮੈਂ ਤੁਹਾਨੂੰ ਕੀ ਦੱਸਾਂਗਾ
0: ਬਿਲਕੁਲ
1: ਮੈਂ ਜਿੰਨਾ ਕੁ ਜਾਣਦਾ
0: ਬਿੱਟੂ ਪਹਿਲਾਂ ਕਾਂਗਰਸ
1: ਮੈਂ ਗੱਲ ਉਹ ਨਹੀਂ ਕਹਿੰਦਾ ਮੇਰਾ ਕੋਈ ਨੀ ਇਹ ਪਤਾ ਨੀ ਕਿਉਂ ਤੁਹਾਡੇ ਦਿਮਾਗ ਚ ਬੈਠੇ ਜਾਂ ਕਾਂ ਇੱਕ ਤਾਂ ਨਾ ਮਤਲਬ ਇਹ ਕਈ ਬਾਦਲ ਦਲੀਆਂ ਨੂੰ ਤਾਂ ਇਹੀ ਲੱਗਦਾ ਵੀ ਅਕਾਲੀ ਅਸੀਂ ਹਾਂ ਹੋਰ ਤਾਂ ਕੋਈ ਅਕਾਲੀ ਨਹੀਂ ਹੈ ਕੀ ਕਾਂਗਰਸ ਅਕਾਲੀ ਨੀ ਹੈ ਸਿੱਖ ਨੀ ਹੈਗੇ ਬਾਈ
0: ਜੀ
1: ਕੀ ਕਾਂਗਰਸ ਸਿੱਖ ਨਹੀਂ ਹੈਗਾ ਕਿ ਜਿਹੜੇ ਆਪ ਚ ਨੇ ਉਹ ਸਿੱਖ ਨਹੀਂ ਹੈ ਤਾਂ ਹੀ ਪੰਜਾਬ ਦੇ ਵਾਸੀ ਹੋਏ
0: ਬਿਲਕੁਲ ਹੈ ਜੀ ਬਿਲਕੁਲ
1: ਹੈ ਤਾਂ ਹੀ ਜੰਮੇ ਤਾਂ ਸਿੱਖ ਧਰਮ ਜੇ ਹੋਏ ਆ ਨਾ
0: ਬਿਲਕੁਲ
4: ਹੈ ਬਿਲਕੁਲ
0: ਪੰਜਾਬੀਆਂ
1: ਅੱਗੇ ਤਾਂ ਉਹ ਅੱਗੇ ਹਿੰਦੂ ਵੀ ਪੱਗਾਂ ਬੰਨਦੇ ਸੀ ਬਾਈ ਜੀ ਬੰਨਦੇ ਸੀ ਕਿ ਨਹੀਂ
0: ਬਿਲਕੁਲ ਹੈ ਜੀ ਬਿਲਕੁਲ
1: ਜੇ ਜੇ ਜੇ ਅਕਾਲੀਆਂ ਦੀ ਜਿਹੜੇ ਲੋਕ ਚਮਚੀਆਂ ਮਾਰਦੇ ਨੇ ਨਾ ਜੇ ਅਕਾਲੀਆਂ ਨੂੰ ਕਿਹਾ ਨੀ ਇੱਥੇ ਮਾੜਾ ਕਰਦੇ ਹੋ ਤਾਂ ਹੀ ਅਕਾਲੀਆਂ ਦਾ ਇਹ ਹਾਲ ਹੋਇਆ ਬਾਈ
0: ਬਿਲਕੁਲ ਹੈ ਜੀ
1: ਜੇ ਮਾੜੇ ਨੂੰ ਮਾੜਾ ਕਹਿੰਦਾ ਭਾਰ ਜਾਂ ਉਵੇਂ ਚੱਲੀ ਜਾਵੇ ਜੇ ਆਪਾਂ ਇਹਨੂੰ ਨਾ ਟੋਕੀਏ ਭਾਈ ਇੱਥੇ ਤੂੰ ਗਲਤ ਗੱਲ ਕਰ ਰਿਹਾ ਮੈਂ
0: ਬਿਲਕੁਲ
1: ਆ ਰਿਹਾ ਜੀ ਗਲਤ ਨੂੰ ਗਲਤ ਕਹਾਂਗੇ ਟਵਾਣਾ ਸਾਹਿਬ ਨੂੰ ਕਿੰਨੀ ਕਿੰਨੀ ਡਿਫਰ ਕਰ ਜਾਂਦਾ ਮੈਂ ਤੁਹਾਡੀ ਇਸ ਗੱਲ ਸਹਿਮਤ ਹੈ ਨੀ ਫਿਰ ਮੈਂ ਕਹਿ ਕੇ ਕਹਿਣਾ ਮੈਂ ਤੁਹਾਡੀ ਗੱਲ ਸਹਿਮਤ ਨਹੀਂ ਟਵਾਣਾ ਸਾਹਿਬ ਇੱਥੇ
0: ਬਿਲਕੁਲ ਹੈ ਜੀ
1: ਜੇ ਆਪਾਂ ਸਹੀ ਉਹ ਫਿਰ ਕਈ ਵਾਰੀ ਐਗਰ ਵੀ ਹੁੰਦੇ ਨੇ ਮੈਂ ਨੀ ਕਹਿੰਦਾ ਹਰੇਕ ਵਾਰੀ ਕਈ ਵਾਰੀ ਕਹਿੰਦੇ ਮੈਂ ਹਾਂ ਸਹੀ ਹੈ ਮੈਂ ਹੁਣੇ ਦੇਖ ਲਓ ਮੈਂ ਟਵਾਣਾ ਨੂੰ ਪਹਿਲੀ ਵਾਰੀ ਇਹ ਗੱਲ ਕਹੀ ਸੀ ਮੈਂ ਕਿਹਾ ਜਥੇਦਾਰ ਨੇ ਭੂਮਿਕਾ ਗਲਤ ਲਵਾਈ ਉਹਨੇ ਚੁਣ ਚੁਣ ਕੇ ਬੰਦੇ ਚੱਕੇ
0: ਬਿਲਕੁਲ ਹੈ ਜੀ
1: ਜਿਨ੍ਹਾਂ ਤੋਂ ਬੁਲਾਇਆ ਉਦਣ ਟਵਾਣਾ ਸਾਹਿਬ ਮੇਰਾ ਐਗਰੀ ਹੋਇਆ 3 ਦਿਨ ਬਾਅਦ ਕਹਿੰਦੇ ਵੀ ਔਜਲਾ ਸਾਹਿਬ ਦੀ ਗੱਲ ਸਹੀ ਮੈਂ ਕਿਹਾ ਉਹਨੇ ਪੁਆਇੰਟ ਆਊਟ ਕੀਤੇ ਨੇ ਜਿਹੜੇ ਪਿੱਛੋਂ ਆਏ
0: ਜੀ
1: ਉਹ ਬਠਿੰਡੇ ਵਾਲੇ ਨੂੰ ਕਹਿ ਰਿਹਾ ਫਲਾਨਾ ਸਿੰਘ ਕੀ ਮੈਂ ਨਾਂ ਭੁੱਲ ਗਿਆ ਗਿੱਲ ਦਾ
0: ਜੀ
1: ਗਿੱਲ ਸਾਹਿਬ MLA ਹੈਗੇ ਕਿ ਤੁਹਾਡੇ ਖਾਂ ਚ ਤੁਸੀਂ ਕਿਉਂਕਿ ਉਹ ਪੀੜਿਤ ਨੇ ਇਸ ਵਕਤ ਆਪ ਵਾਲਿਆਂ ਤੋਂ
0: ਜੀ
1: ਮੈਂ ਬਾਈ ਸਮਝਦੀ ਨੀ ਮੈਂ ਕਿਸੇ ਤੋਂ ਕੁਛ ਨੀ ਜਾਣਾ ਮੇਰੇ ਉਦੋਂ ਕਿੰਨੀਆਂ ਸਰਕਾਰਾਂ ਬਣ ਕੇ ਚਲੀ ਗਿਆ ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਕਿੰਨੇ ਬਦਲ ਗਿਆ ਮੈਨੂੰ 2 ਸਾਲ ਪਹਿਲਾਂ 2 ਸਾਲ ਮੈਂ ਪਹਿਲਾਂ ਪਤਾ ਲੱਗਣ ਲੱਗਿਆ ਵੀ ਕੌਣ ਸਰਪੰਚ ਖੜਦਾ
0: ਬਿਲਕੁਲ ਹੈ ਜੀ
1: ਆਪਾਂ ਜਿਹੜੀ ਗੱਲ ਆ ਕਰੰਟ ਉਹਨੂੰ ਸਹੀ ਜਾਂ ਗਲਤ ਕਹਿੰਦੇ ਆ ਮੇਰਾ ਕੋਈ ਬੇਅੰਤਾ ਕੁਛ ਨੀ ਲੱਗਦਾ
0: ਜੀ ਬਿਲਕੁਲ ਹੈ
1: ਕੋਈ ਆਪਣਾ ਨਾਂ ਆਪਣੇ ਬਦਲ ਕੇ ਕੁਛ ਲੱਗਦੇ ਨੇ
0: ਬਿਲਕੁਲ ਹੈ
1: ਵਧੀਆ ਪੋਲੀਟੀਕਲ ਬੰਦਿਆਂ ਨਾਲ ਅੱਜ ਵੀ ਲਿੰਕ ਹੈ ਇਹਨੇ
0: ਬਿਲਕੁਲ
1: ਵਧੀਆ ਨੇ ਬਹੁਤ ਵਧੀਆ ਨੇ
0: ਜੀ
1: ਪਰ ਹਾਂ ਉਹਨਾਂ ਨੂੰ ਕਹਿ ਕੇ ਵੀ ਆਈਦਾ ਭਾਈ ਤੁਸੀਂ ਗਲਤ ਹੋ ਇੱਥੇ ਤੁਸੀਂ ਗਲਤ ਹੋ
0: ਬਿਲਕੁਲ
1: ਅਕਬਾਲ ਝੁੰਦਾ ਦੇ ਘਰੇ ਬਹਿ ਕੇ ਬਾਈ ਮੈਂ ਐਡੀ ਗੱਲ ਕਹੀ ਸੀ ਅਕਬਾਲ ਝੁੰਦਾ ਨੂੰ ਮੈਂ ਕਿਹਾ ਤੁਸੀਂ ਆਪਦੇ ਆਹ ਬਣਾਉਣ ਦੇ ਪਿੱਛੇ ਨਾ ਸਰਕਾਰਾਂ ਇਹਦੇ ਪਿੱਛੇ ਪੰਜਾਬ ਤੁਸੀਂ ਖਾਲੀ ਕਰ ਲੇ
0: ਜੀ
1: ਮੈਂ ਪੰਜਾਬ ਉਹੋ ਜਿਹਾ ਘੁਣ ਲੱਗਿਆ ਜਿਹੜਾ ਸਤੀਰ ਖੜਾ ਹੁੰਦਾ ਆਪਾਂ ਨੂੰ ਦੀਂਦਾ ਨੀ ਹੁੰਦਾ ਜਦੋਂ ਧਰਮ ਕਰਕੇ ਗਿਰਿਆ ਨਾ
0: ਬਿਲਕੁਲ
1: ਉਦੋਂ ਤੁਹਾਨੂੰ ਪਤਾ ਲੱਗੂ ਜਦੋਂ ਵੋਟਾਂ ਇਹ ਜਾਂ ਤੋਂ ਮੰਗਣੀਆਂ ਪਈਆਂ ਤੁਹਾਨੂੰ ਹੁਣ ਤਾਂ ਭੈਣ ਭਾਈ ਹੈਗੇ ਵੋਟਾਂ ਪਾ ਦਿੰਦੇ ਨੇ ਕਹਿੰਦਾ ਗੱਲ ਤੇਰੀ ਪੱਕੀ ਆ ਕਹਿੰਦਾ ਅਸੀਂ ਮੈਂ ਸੋਚਦਾ ਹੁੰਦਾ ਮੁੰਡਾ ਆਸਟ੍ਰੇਲੀਆ ਚਲੇ ਗਿਆ 1.5 ਸਾਲ ਦਾ ਮਾਂ ਪਿਓ ਬਾਹਰ ਚਲੇ ਗਏ ਮੁੜ ਮੈਂ ਜਿਹੜਾ 1 ਵਾਰੀ ਚਲੇ ਗਿਆ ਉਹਨੇ ਮੁੜਕੇ ਆਉਣਾ ਨੀ
0: ਜੀ
1: ਦੱਸੋ ਕਿੰਨੇ ਕੁ ਮੁੜਕੇ ਆਏ ਨੇ ਹੁਣ ਤੱਕ
0: ਬਿਲਕੁਲ
1: ਅਸੀਂ ਪੂਰੇ ਸੌਖੇ ਆ
0: ਕੱਲ
1: ਇੱਥੇ ਸਾਰਾ ਕੁਛ ਛੱਡ ਕੇ ਬਾਈ ਜੀ ਅੱਜ ਇੱਥੇ ਸਾਰਾ ਕੁਛ ਛੱਡ ਕੇ ਖਾਲੀ ਹੱਥ ਚਲੇ ਜਾਵਾਂ ਜੇਬ ਚ ਖਾਲੀ ਪੰਜੀ ਲੈ ਕੇ ਨਾ ਜਾਵਾਂ
0: ਬਿਲਕੁਲ ਜੀ ਬਿਲਕੁਲ
1: ਮੈਂ ਪਿੰਡ ਫੇਰ ਵੀ ਕਰੋੜਪਤੀ ਆ
0: ਕੱਲ ਜਾਂ ਅੱਜ ਵੀ ਤੁਸੀਂ ਗੱਲ ਕੀਤੀ ਆ ਟੋੜਾ ਸਾਹਿਬ ਦੀ ਗੱਲ ਕੀਤੀ
1: ਇੱਥੇ ਫਸ ਕੇ ਆ ਗਏ
0: ਬਿਲਕੁਲ ਜੀ
1: ਜਿਹੜਾ ਇੱਕ ਵਾਰੀ ਆ ਗਿਆ ਬਾਹਰ ਦੇਖਾ ਇੱਕ ਕੱਢਿਆ ਕਿੰਨਾ ਨੇ ਆ ਜਿਹੜੇ ਇਹਨਾਂ ਦੇ ਪਿੱਛੇ ਬੋਲਦੇ ਨੇ ਜਵਾਕ ਤਾਂ ਉਹਨਾਂ ਨੇ ਵੀ ਬਾਹਰ ਕੱਢ ਤੇ ਜਿਹੜੇ ਕਹਿੰਦੇ ਨੇ ਫਲਾਂ ਅਕਾਲੀ ਚੰਗੇ ਆਪ ਵਾਲੇ ਚੰਗੇ ਆ ਕਾਂਗਰਸੀ ਚੰਗੇ ਆ ਕਾਮ ਦੇ ਚੰਗੇ ਆ ਉਹਨਾਂ ਨੇ ਜਵਾਕ ਕਿਉਂ ਨਹੀਂ ਰੱਖੇ ਫਿਰ ਆਪਦੇ
0: ਬਿਲਕੁਲ ਆ ਜੀ
1: ਜੇ ਇੰਨੀ ਚੰਗੇ ਨੇ
0: ਜੀ ਬਿਲਕੁਲ ਆ ਜੀ
1: ਮੈਂ ਤਾਂ ਸਿਸਟਮ ਨੂੰ ਪਿੱਟਦਾ ਬਾਈ ਵੀ ਅਸੀਂ ਸਿਸਟਮ ਸਹੀ ਨਹੀਂ ਦੇ ਸਕੇ ਇਹਨਾਂ ਨੇ ਨਹੀਂ ਦਿੱਤਾ
0: ਬਿਲਕੁਲ
1: ਸਾਡਾ ਵੀ ਕਸੂਰ ਆ ਉਹਦੇ ਵਿੱਚ
0: ਹਾਂਜੀ ਬਿਲਕੁਲ
1: ਹਾਂ ਉਹ ਉਹ ਉਹਨੂੰ ਮਾਰਦਾ ਸੀ ਅਗਲੇ ਨੇ ਮਾੜਾਤਾ ਫੜ ਕੇ
0: ਜੀ
1: ਮੇਰੇ ਆਪਾਂ ਬਿਨ ਕੋਈ ਹਾਲਾਂਕਿ ਉਸ ਵਕਤ ਜਦੋਂ ਇਹ ਮਾਰਿਆ ਮੇਰਾ ਬਹੁਤ ਕਲੋਜ਼ ਫਰੈਂਡ
0: ਜੀ
1: ਇਹਦਾ ਪੀਏ ਸੀ ਬਿਆਸ ਉਹਦਾ
0: ਬਿਲਕੁਲ ਹੈ
1: ਮੈਂ ਚਾਹੁੰਦਾ ਨਾ ਵੀ ਨਾ ਜੀ ਬਿਆਸ ਨਹੀਂ ਮਾਰਿਆ ਸਾਡੇ ਚੜ੍ਹਾਈ ਹੈ ਕਿਉਂ ਮੈਂ ਉਹਦੇ ਨਾਲ ਵੀ ਡਿਫਰ ਕਰਦਾ ਹੁੰਦਾ ਸੀ ਫੋਨ ਦੇ ਉੱਪਰ ਕੀ ਕਰੀ
0: ਜੀ
1: ਸਹੀ ਨੂੰ ਸਹੀ ਕਹਿੰਦਾ ਇਹ ਨੀ ਸੋਚਣਾ ਚਾਹੀਦਾ ਬਾਈ ਜੀ ਤੁਸੀਂ ਅਕਾਲੀ ਹੋ ਮੈਂ ਗੱਲ ਕਰਦਾ ਪਤਾ ਨੀ ਤੁਸੀਂ ਕਿਹੜੀ ਪਾਰਟੀ ਵੀ ਜੇ ਮੈਂ ਅਕਾਲੀਆਂ ਨੂੰ ਮਾੜਾ ਕਹਿੰਦਾ ਤਾਂ ਅਕਾਲੀਆਂ ਨੂੰ ਨੀ ਮਾੜਾ ਕਹਿੰਦਾ ਮੈਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਜੋ ਕਾਰਜ ਕਰਦੇ ਨੇ ਉਹਨਾਂ ਨੂੰ ਮਾੜਾ ਕਹਿੰਦਾ
0: ਬਿਲਕੁਲ ਹੈ ਜੀ ਬਿਲਕੁਲ
1: ਅਕਾਲੀ ਅੱਜ ਵੀ ਨੀ ਮਾੜੇ ਹੈਗੇ ਆਪਾਂ ਬਾਦਲ ਪਰਿਵਾਰ ਪਿੱਛੇ ਹਟ ਜਾਂਦਾ ਲੋਕ ਤਾਂ ਨਾਲ ਨੇ ਅਕਾਲੀਆਂ ਦੇ
0: ਬਿਲਕੁਲ ਹੈ ਜੀ
1: ਪਰ ਬਾਦਲ ਨੇ ਪੱਠਾ ਬਿਠਾਲ ਕੇ ਜਾਣਾ ਅਕਾਲੀ ਦਲ ਦਾ
0: ਜੀ
1: ਸਾਨੂੰ ਅੱਜ ਵੀ ਦਰਦ ਆਉਂਦਾ ਕਿ ਸਾਡੀ ਪਾਰਟੀ ਸੀਗੀ ਇਹ
0: ਜੀ
1: ਮੈਂ ਕੋਈ ਮੇਰਾ ਕੁਛ ਨੀ ਲੱਗਦਾ ਬੇਅੰਤ ਮੇਰਾ ਮੈਂ ਨਾ ਕਦੇ ਕੋਈ ਫਾਇਦਾ ਲਿਆ ਉਹ ਤੋਂ
0: ਬਿਲਕੁਲ
1: ਹਾਂ ਠੀਕ ਹੈ ਇੱਕ ਵਾਰੀ ਨੌਕਰੀ ਲੈਣ ਲਈ ਗਏ ਸੀ ਉਹਦੇ ਕੋਲ ਤੇ ਉਹ ਕਹਿੰਦਾ ਵੀ ਅਕਾਲੀਆਂ ਨੇ ਮੇਰੇ ਨਾਲ ਇਹ ਕਰਤਾ ਕਹਿੰਦਾ ਪੁੱਤ ਕਹਾਂ ਨੂੰ ਕਦੇ ਹੋਇਆ ਜਾਂ ਆਪਣੀ ਸਰਕਾਰ ਆਈ ਤੈਨੂੰ ਹਾਂ ਹੋ ਇਹ ਵੀ ਤੈਨੂੰ ਮੈਂ ਜਰੂਰ ਕਹਿਣਾ ਹੋ ਸਕਦਾ ਮੈਂ ਉੱਥੇ ਹੁੰਦਾ ਸਰਕਾਰ ਹੁੰਦੀ ਮੈਂ ਲੱਗ ਵੀ ਜਾਂਦਾ ਇਹ ਚ ਵੀ ਦੋ ਸ਼ੱਕ ਨੀ
0: ਪਰ
1: ਆਪਣਾ ਕੋਈ ਆਈ ਨੀ ਕਿ ਮੈਂ ਉਹਨੂੰ ਚੰਗਾ ਕਹਾਂ ਮੈਂ ਉਹਨੂੰ ਚੰਗਾ ਕਦੇ ਨੀ ਕਹਿੰਦਾ
0: ਬਿਲਕੁਲ
1: ਜੋ ਉਹਨੇ ਮਾੜਾ ਕੀਤਾ ਮੈਂ ਉਹਨੂੰ ਮਾੜਾ ਕਹਿੰਦਾ ਜੋ ਉਹਨੇ ਚੰਗਾ ਕੀਤਾ ਮੈਂ ਉਹ ਪੱਖ ਦੀ ਗੱਲ ਤੁਸੀਂ ਇਲਾਕੇ ਚ ਪੁੱਛ ਵੀ ਲਿਓ ਪੈਲ ਚ ਜਾ ਕੇ ਉਦੋਂ ਬਣ ਤੋਂ ਪਹਿਲਾਂ ਨੇ ਕਿੰਨਾ ਜਦੋਂ PWD ਮਿਨਿਸਟਰ ਸੀ ਅਹਿਜੀਆਂ ਪਿੰਡਾਂ ਦੇ ਵਿੱਚ ਇੱਟਾਂ ਵਾਲੀਆਂ ਸੜਕਾਂ ਜੋ ਕੁਛ ਸੀ
0: ਜੀ
1: ਉਹ ਕਰਤਾ ਇਹਨੇ
0: ਬਿਲਕੁਲ ਬਿਲਕੁਲ ਬਿਲਕੁਲ ਜਿਹੜਾ ਚੰਗਾ ਰਾਜ ਭਗ ਦੇਗਾ ਜੀ ਉਹਦੀ ਸਿਫਤ ਵੀ ਹੋਏਗੀ ਤੇ ਜਿਹੜਾ ਗਲਤ ਕਰੇਗਾ ਗਲਤ ਵੀ ਹੋਏਗਾ ਜੀ ਬਿਲਕੁਲ ਜੀ ਸਿਸਟਮ ਤਾਂ ਹੀ ਸੂਤਾ ਸਿਸਟਮ ਲੋਕਾਂ ਦੇ ਨਾਲ ਆ
1: ਬਾਈ ਹਰ ਇੱਕ ਨੂੰ ਮਾੜਾ ਹਰ ਅਸੀਂ ਕਿਸੇ ਨੂੰ ਬੰਦੇ ਨੂੰ ਨੀ ਅਸੀਂ ਕਹਿੰਦੇ ਜਿਹੜੇ ਆਪ ਵਾਲੇ ਨੇ
0: ਜੀ
1: ਆਪ ਵਾਲਿਆਂ ਦਾ ਮੈਂ ਕੀ ਦੱਸਾਂ ਵੀ ਕਿੰਨਾ ਕੁ ਹੱਥ ਆ
0: ਬਿਲਕੁਲ ਹੈ ਜੀ
1: ਮਤਲਬ ਕਹੀ ਦਾ ਭਾਈ ਵਿੱਚ ਇਹ ਗੱਲ ਜੋ ਗਲਤ ਕਰ ਰਹੇ ਨੇ ਉਹ ਗਲਤ ਕਹਿੰਦੇ ਆਪਾਂ ਹੋਰ ਤਾਂ ਕੋਈ ਗੱਲ ਨਹੀਂ
0: ਬਿਲਕੁਲ ਹੈ ਜੀ
1: ਹੁਣ ਬੰਦੇ ਤਾਂ ਉਹੀ ਨੇ ਬਾਈ ਜੀ
0: ਕਿੰਨੇ ਮਿੱਤਰ ਨੇ ਤੁਹਾਡੇ ਉਹਦੇ ਵਿੱਚ ਨਾਲ ਸਾਰੇ ਮਾਨ ਸਾਹਿਬ ਦੇ ਨਾਲ ਬੈਠ ਕੇ ਆਉਂਦੇ ਆ ਚਲੋ ਕਦੇ ਗੱਲ ਨਹੀਂ
1: ਬਿਲਕੁਲ ਬਿਲਕੁਲ
0: ਹੋਣੇ ਵੱਖਰੀ ਗੱਲ ਹੈ ਬਿਲਕੁਲ
1: ਚਲੋ ਕੋਈ ਨੀ ਬਾਈ ਐ ਨੀ ਆਪਾਂ ਕਿਸੇ ਆਪਣਾ ਕੋਈ ਨੀ ਹੈ ਨਾ ਕਹੋ ਦੋਸਤੀ ਨਾ ਕਹੋ ਕਿਸੇ ਬਹਿਣੇ ਸਾਰੇ ਆਪਾਂ ਤਾਂ ਮੈਂ ਤਾਂ ਇੱਥੇ ਕਹਿੰਦਾ ਮੈਂ ਤਾਂ ਕਿਸੇ ਤੋਂ ਕੀ ਫਾਇਦਾ ਲੈਣਾ ਦਈ ਹਾਲਾਂਕਿ ਦਈ ਦੀ ਉਹ ਹੈ
0: ਲੈ ਕੇ
1: ਜਾ ਅਕਾਲੀਆਂ ਦਾ ਲੋਕ ਸਭਾ ਦੀ ਇਲੈਕਸ਼ਨ ਦੀ 1,00,000 ਰੁਪਏ ਦਿੱਤਾ ਮੈਂ ਕਿਹਾ ਜੀ ਦਾਨ ਕਰਨ ਲੱਗਿਆ ਕਹਿੰਦੇ ਕੀ ਗੱਲ ਮੈਂ ਅੱਗੇ ਕਹਿੰਦੇ ਚੱਲ ਸਰਕਾਰ ਆਊ ਮੈਂ ਕਿਹਾ ਇਹਦਾ ਦਾਨ ਆ ਜੀ ਅਜਵਾਂਤ ਜਬਤ ਹੋਈ ਹੈ
0: ਬਿਲਕੁਲ ਬਿਲਕੁਲ
1: ਨਾਲੇ ਮੈਂ ਇਹ ਕਹਿੰਦਾ ਮੈਂ ਕਿਹਾ ਜੀ ਸਾਤੋਂ ਪੈਸੇ ਨਾ ਲਿਆ ਕਰੋ ਕਹਿੰਦੇ ਕੀ ਗੱਲ ਮੈਂ ਕਿਹਾ ਜਿੰਨੀ ਵਾਰੀ ਤੁਹਾਨੂੰ ਪੈਸੇ ਦੇ ਤੁਸੀਂ ਹਰੇ ਹੀ ਹੋ ਇੱਕ ਵਾਰੀ ਹੱਕਣ ਟਰਾਈ ਕਰਕੇ ਦੇਖ ਲਓ ਮੈਂ ਕਿਹਾ ਮੈਂ ਇਹ ਨੀ ਕਹਿੰਦਾ ਵੀ ਤੁਹਾਨੂੰ ਦੇਣੇ ਨੀ
0: ਬਿਲਕੁਲ ਹੈ ਬਿਲਕੁਲ ਹੈ ਬਿਲਕੁਲ ਹੈ ਥੈਂਕ ਯੂ ਅਜਲਾ ਸਾਹਿਬ ਸ਼ੁਕਰੀਆ ਤੁਸੀਂ ਜੁੜੇ
1: ਹੋ ਸੰਧੂ ਸਾਹਿਬ ਇਹ ਜੀ ਕੋਈ ਗੱਲ ਨਹੀਂ ਹੈ ਆਪਣਾ ਕੋਈ ਨਹੀਂ ਕੋਈ ਲੱਗਦਾ ਆਪਾਂ ਆਪਣੀ ਆਪ ਖਾਂਦੇ ਆ ਮਿਹਨਤ ਕਰਦੇ ਆ ਆ ਮੁਕੱਦਰ ਵੀਰ ਆ ਇਹ ਕਿਉਂ ਪਿੱਟ ਰਿਹਾ
0: ਬਿਲਕੁਲ
1: ਬਾਈ ਮਾਨ ਸਾਹਿਬ ਆ ਇਹ ਕਿਉਂ ਪਿੱਟ ਰਹੇ ਨੇ
0: ਬਿਲਕੁਲ
1: ਜਿਹੜਾ ਬੰਦਾ ਤੁਸੀਂ ਵੀ ਹੋ ਜਿਹੜਾ ਬੰਦਾ ਸਮਝਦਾ ਨਾ ਵੀ ਆਪਦੀ ਖਾ ਕੇ ਕਿਵੇਂ ਔਖਾ ਗੁਜ਼ਾਰਾ ਕਰਦੇ ਆ ਅਸੀਂ ਵੀ ਸਾਨੂੰ ਸਿਸਟਮ ਨੇ ਕੀ ਦਿੱਤਾ ਮੁਕੱਦਰ ਵੀਰ ਦੀਆਂ ਗੱਲਾਂ ਇਹੀ ਹੁੰਦੀਆਂ ਨੇ
0: ਬਿਲਕੁਲ
1: ਵਧੀਆ ਕੰਮ ਕਾਰ ਕਰਦਾ ਪਰ ਇਹਨੂੰ ਦੇਖ ਰਿਹਾ ਵੀ ਯਾਰ ਅਸੀਂ ਕੰਮ ਕਰਕੇ ਮਸਾਂ ਘਰ ਚਲਾਉਣੇ ਆ
0: ਜੀ
1: ਤੇ ਇਹ ਵਿਹਲੇ ਬਹਿ ਕੇ ਵੀ ਮਤਲਬ ਕੀ
0: ਗੱਫੇ ਲਈ
1: ਕੁਛ ਕਰ ਰਹੇ ਨੇ ਤਾਂ ਹੀ ਇਹਨਾਂ ਪਿੱਛੇ ਫਿਰਦੇ ਆ ਨਾ ਅਸੀਂ
0: ਬਿਲਕੁਲ
1: ਵੀ ਲੋਟ ਲੱਗ ਜਾਵੇ ਲੋਟ ਲੋਟ ਨੇ ਲੋਟ ਨੇ ਕਰਦੇ ਕਰਦੇ ਪੰਜਾਬ ਦੀ ਲੋਟ ਨਹੀਂ ਲਵਾਈ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਕਿੰਨੀ ਵਧੀਆ ਉਹਨਾਂ ਨੇ ਗੱਲ ਕਹੀ ਹੈ ਮੈਂ ਆਪਣੇ ਕਿਰਨਵੀਰ ਕੰਗ ਨੇ ਕਹਿੰਦਾ ਸਰਕਾਰ ਬਦਲਦੀ ਹੈ ਤੇ ਪੰਜਾਬ ਕਰਜਈ ਹੋ ਜਾਂਦਾ
0: ਜੀ
1: ਤੇ 20-25 ਪਰਿਵਾਰ 500-700 ਕਰੋੜ ਦੇ ਮਾਲਕ ਬਣ ਜਾਂਦੇ ਨੇ ਬਸ ਆਹ ਕੰਮ ਹੈ ਜੀ
0: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ ਦਰੁਸਤ ਹੈ ਜੀ
1: ਇਹੀ ਹਰੇਕ ਬੰਦਾ ਕਹਿੰਦਾ ਭੁਪਿੰਦਰ ਪ੍ਰਧਾਨ ਮੁੱਖ ਮੰਤਰੀ ਬਣ ਜਾਣ ਮੇਰਾ ਲੋਟ ਆਊ ਮੁਕੱਦਰ ਕਹਿੰਦਾ ਸੈਣੀ ਸਾਹਿਬ ਬਣ ਜਾਣ ਮੇਰਾ ਲੋਟ ਆਊ
0: ਤੇ
1: ਕੋਈ ਹੋਰ ਕਹੂਗਾ ਬਿਆਸੋ ਬਣ ਜਾਵੇ ਮੇਰਾ ਲੋਟ ਆਊ ਗੱਲ ਤਾਂ ਲੋਟ ਤੇ ਖੜ ਗਏ ਸੀ ਆ ਕੇ ਆ ਲੋਟ ਦੇ ਕਰਦੇ ਕਰਦੇ ਪੰਜਾਬ ਦੀਆਂ ਲੋਟਰੀਆਂ ਲਵਾਈਆਂ ਪਈਆਂ ਨੇ
0: ਬਿਲਕੁਲ ਹੈ ਬਿਲਕੁਲ ਦਰੁਸਤ ਹੈ ਜੀ ਜੀ
1: ਧੰਨਵਾਦ ਜੀ
0: ਥੈਂਕ ਯੂ ਅਜਲਾ ਸਾਹਿਬ ਸ਼ੁਕਰੀਆ ਜੁੜਨ ਲਈ ਦੁਬਾਰਾ ਥੈਂਕ ਯੂ ਤੇ ਲੋ ਦੋਸਤੋ ਮੁਕੱਦਰ ਬਾਈ ਜੀ ਉਧਰ ਵਾਲੇ ਲੈਂਦੇ ਹੋਣੇ 27 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਤੇ ਹਾਂਜੀ ਸਵਾਗਤ ਹੈ ਬਾਈ ਜੀ ਜੀਆਂ ਨੂੰ ਜੀ ਸ਼ੁਕਰੀਆ ਤੁਹਾਡਾ ਵੀ ਹੋਲਡ ਰੱਖ ਕੇ
5: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ ਮੈਂ ਤਾਂ ਗੱਲ ਡੂਡ ਹੀ ਕਰ ਰਹੀ ਹਾਂ
0: ਜੀ
5: ਤੇ ਬਸ ਡੂਡ ਗੱਲ ਦਾ ਮੇਰੀ ਤਾਂ ਕੋਈ ਦੋ ਚ ਜਵਾਬ ਦੇ ਦੇਗਾ ਤੇ ਮੈਂ ਉਹਦੀ ਗੱਲ ਮੰਨ ਕੇ ਤੇ ਆਪਾਂ ਤਾਂ ਉਹਦੀ ਗੱਲਾਂ ਤੇ ਫੁੱਲ ਚੜਾ ਦਾਂਗੇ
0: ਬਿਲਕੁਲ ਹੈ
5: ਮਾਨ ਸਾਹਿਬ ਨੇ ਪਿਛਲੇ ਦਿਨ ਕਿਹਾ
0: ਜੀ
5: ਕਹਿੰਦੇ ਵੀ ਅਸੀਂ ਕਿਹੜਾ ਕਰਜ਼ਾ ਉਤਾਰਨਾ ਭਗਵੰਤ ਮਾਨ ਸਾਹਿਬ ਨੇ ਕਿਹਾ ਨਾ
0: ਬਿਲਕੁਲ,
5: ਅਸੀਂ ਕਿਹੜਾ ਕਹਿੰਦੇ ਕਰਜ਼ਾ ਉਤਾਰਨਾ, ਜਿੱਦਣ ਮੋਦੀ ਸਾਹਿਬ ਉਤਾਰਨਗੇ, ਜਿੱਦਣ ਹੋਰ ਉਤਾਰਨਗੇ, ਉਦਣ ਅਸੀਂ ਵੀ ਉਤਾਰ ਦਾਂਗੇ ਕਹਿੰਦੇ
0: ਜੀ,
5: ਇਹੀ ਗੱਲ ਕਹੀ ਨਾ ਹੈ। ਤੇ ਹੁਣ ਮੈਂ ਮੇਰਾ ਰੌਲਾ ਮੇਰਾ ਤੇ ਮੈਂ ਤਾਂ ਹਰ ਵਾਰੀ ਸਵਾਲ
0: ਪੁੱਛਦਾ, ਤੁਸੀਂ ਬੈਂਕ ਵਾਲੇ ਲੈਣ ਆਉਣਗੇ ਇੱਦਾਂ ਕਹਿ ਦੋ, ਜਦੋਂ ਮਾਨ ਸਾਹਿਬ ਤਾਰ ਦੇਣਗੇ ਜਾਂ ਮੁੱਖ ਆਪਣੇ ਪ੍ਰਧਾਨ ਮੰਤਰੀ ਤਾਰ ਦੇਣਗੇ ਉਦੋਂ ਅਸੀਂ ਵੀ ਤਾਰ ਦਾਂਗੇ।
5: ਨਹੀਂ ਨਹੀਂ ਨਹੀਂ ਨਹੀਂ, ਔਜਲਾ ਬਾਈ ਜੀ ਨੇ ਕੱਲ ਪਰਸੋਂ ਮੈਨੂੰ ਇੱਕ ਆਪਸ਼ਨ ਦਿੱਤੀ, ਕਹਿੰਦੇ ਮੈਂ ਵੀ ਵੋਟ ਕਿਹਨੂੰ ਪਾਵਾਂ, ਇਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ ਮੈਨੂੰ
0: ਜੀ
5: ਵੀ ਇਹਨਾਂ ਨੂੰ ਪਾ ਦੋ, ਮੈਂ ਵੀ ਇਹ ਵੀ ਹੁਣ ਇਹ ਹੁਣ ਇਹ ਨਾਂ ਦੀਆਂ ਧਿਰਾਂ ਕਹੀ ਨੇ ਵੀ ਮੈਂ ਇਹਨਾਂ ਨੂੰ ਕਿਹਨੂੰ ਪਾਵਾਂ
0: ਜੀ।
5: ਹੁਣ ਇਹੀ ਗੱਲ ਹੁਣ ਆਪਾਂ ਸੋਚਦੇ ਹਾਂ ਵੀ ਚਲੋ ਵੀ ਜੇ ਹੁਣ ਦਿੱਲੀ ਵਾਲਿਆਂ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ, ਸਾਰਿਆਂ ਨੂੰ ਵੇਖ ਲਿਆ ਵੀ ਹੁਣ ਚਲੋ ਕਈਆਂ ਦੀ ਸੋਚ ਇਹ ਹੋਊਗੀ ਵੀ ਆਪਣੀ ਖੇਤਰੀ ਪਾਰਟੀ, ਮੈਂ ਤਾਂ ਘੱਟੋ ਘੱਟ ਇਹਨਾਂ ਸਾਰੇ ਟੋਲੇ ਨੂੰ ਮੈਂ ਤਾਂ ਇੱਕ ਵੀ ਮੰਨ ਕੇ ਚੱਲਣਾ, ਮੈਂ ਨੀ ਮੰਨਦਾ ਵੀ।
0: ਮੈਂ ਤਾਂ ਬਾਈ ਜੀ ਉਦਣ ਦਾ ਤੁਹਾਡੇ ਨਾਲ ਜਦੋਂ ਦੀ ਗੱਲ ਹੋਈ ਆ ਪਿਛਲੇ ਮਹੀਨੇ ਦਾ ਆਪਾਂ ਕਹੀ ਜਾਂਦੇ ਆ ਭਾਈ, ਤੁਸੀਂ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਹੀ ਨਹੀਂ ਕਿ ਅਸੀਂ ਭਾਈ ਸਰਕਾਰ ਬਣਾਉਣੀ, ਸਰਕਾਰ ਜਿਹਨਾਂ ਨੇ ਬਣਾਉਣੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ, ਤੁਸੀਂ ਕਹੋ ਭਾਈ ਓਪੋਜੀਸ਼ਨ ਬਣਾਉਣੀ ਆ, ਅਸੀਂ ਓਪੋਜੀਸ਼ਨ ਖੜੀ ਕਰਨੀ ਆ, ਤੁਸੀਂ ਇਹ ਕਹੋ।
5: ਗੱਲ ਤਾਂ ਉਹੀ ਆ ਨਾ, ਮੈਂ ਉਹੀ ਕਹਿੰਦਾ ਵੀ ਜੇ ਹੁਣ ਇਹ ਜਿਹੜੀ ਗੱਲ ਮਾਨ ਸਾਹਿਬ ਨੇ ਅੱਜ ਕਹੀ ਹੈ
0: ਜੀ,
5: ਇਹ ਗੱਲ ਤਾਂ ਬਾਦਲ ਸਾਹਿਬ ਅੱਜ ਤੋਂ 10 ਸਾਲ ਪਹਿਲਾਂ ਕਹੇ ਹਟੇ ਸੀ, ਕਹਿੰਦੇ ਵੀ ਅਮਰੀਕਾ ਦੇ ਸਿਰ ਹੀ ਬਹੁਤ ਕਰਜ਼ਾ, ਕਹਿੰਦੇ ਤੁਸੀਂ ਕਾਹਨੂੰ ਟੈਨਸ਼ਨ ਲੈਂਦੇ ਉਹੀ ਗੱਲ
0: ਜੀ,
5: ਵੀ ਕਰਜ਼ਾ ਤਾਂ ਜਦੋਂ ਉਦੋਂ ਚੜ੍ਹਦਾ ਪਿਆ ਸੀ ਉਦੋਂ ਇਹ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਦਾ ਹੀ ਬਿਆਨ ਸੀ ਨਾ
0: ਜੀ,
5: ਵੀ ਕਰਜ਼ਾ ਤੇ ਉਹਨਾਂ ਦੇ ਉਹੀ ਗੱਲ ਘੁਮਾ ਕੇ ਅੱਜ ਮਾਨ ਸਾਹਿਬ ਨੇ ਇਹ ਕਹਿਤੀ ਵੀ ਮੋਦੀ ਸਾਹਿਬ,
0: ਮਾਨ ਸਾਹਿਬ ਨੂੰ ਕੋਈ ਪੁੱਛਣਾ ਪੁੱਛਣ ਵਾਲਾ ਹੋਵੇ ਕਿ ਸਿਆਣੇ ਜਿਹੜੇ ਨੇ ਤੁਹਾਡੇ ਬਜ਼ੁਰਗ ਸੀ ਜਾਂ ਹੋਰ ਸੀਗੇ ਉਹ ਕੀ ਕਹਿੰਦੇ ਸੀਗੇ, ਪਹਿਲਿਆਂ ਸਮਿਆਂ ਦੇ ਵਿੱਚ ਕਰਜ਼ਾ ਨਹੀਂ ਲੈਣਾ ਭਾਈ ਥੱਲੇ ਲੱਗ ਜਾਂਗੇ, ਤੇ ਉਹ ਡਰਦੇ ਹੁੰਦੇ ਸੀ ਜਿੱਦਾਂ ਤਲਾਕ ਤੋਂ ਡਰਦੇ ਹੁੰਦੇ ਸੀ ਨਾ ਨਾਮ ਲੈਣ ਤੋਂ, ਏਦਾਂ ਕਰਜ਼ੇ ਦਾ ਨਾਂ ਲੈਣ ਦੇ ਉੱਤੇ ਮਤਲਬ ਕਿ ਛਿੱਤਰ ਤੱਕ ਲਾ ਲੈਂਦੇ ਹੁੰਦੇ ਸੀ।
5: ਪਰ ਗੱਲ ਭਾਰਤ ਬਾਈ ਜੀ ਹੋਇਆ ਨਾ, ਜੇ ਤਾਂ ਕਰਜ਼ਾ ਮੰਨ ਲਓ ਕਾਂਗਰਸ ਨੇ ਲਾਣਾ ਹੋਵੇ
0: ਜੀ,
5: ਜਾਂ ਅਕਾਲੀ ਆਪਣਾ ਜਿਹੜੇ ਆਪਣੇ ਅਕਾਲੀ ਨੀ ਕਹਿੰਦਾ ਮੈਂ, ਚਲੋ ਬਾਦਲ ਸਾਹਿਬ ਨੇ ਲਾਣਾ ਹੋਵੇ ਜਾਂ ਭਗਵੰਤ ਮਾਨ ਸਾਹਿਬ ਨੇ ਲਾਣਾ ਹੋਵੇ
0: ਜੀ,
5: ਫਿਰ ਤਾਂ ਉਹਨਾਂ ਨੂੰ ਫਿਕਰ ਹੋਵੇ,
0: ਫਿਕਰ
5: ਕਰਜ਼ਾ ਲੈਂਦੇ ਪਏ ਨੇ ਆਪਣੇ ਸਿਰ ਤੇ,
0: ਬਿਲਕੁਲ
5: ਕਰਜ਼ਾ ਤਾਂ ਆਪਣੇ ਸਿਰ ਤੇ ਲੈਂਦੇ ਪਏ ਨੇ, ਅਸੀਂ ਲਾਣਾ ਉਹ
0: ਜ਼ਮੀਨਾਂ ਜਾਇਦਾਦਾਂ ਤਾਂ ਉਹ ਪੰਜਾਬ ਦੀਆਂ ਵਿਕ ਰਹੀਆਂ ਨੇ ਨਾ, ਉਹਨਾਂ ਦੀਆਂ ਪੱਲਿਓ ਥੋੜੀ ਵਿਕਦੀਆਂ, ਜੇ ਆਪਣੀਆਂ ਵੇਚਣੀਆਂ ਹੋਣਗੀਆਂ ਤਾਂ 100 ਵਾਰੀ ਸੋਚਣਗੇ ਵੀ ਹਾਂ ਭਾਈ ਉਹ ਪਿੰਡ ਵਾਲਾ ਘਰ ਵੇਚੀਏ ਕਿ ਨਾ ਵੇਚੀਏ,
5: ਗੱਲ
0: ਵਿਰਾਸਤ ਹੈ ਬਜ਼ੁਰਗਾਂ ਦੀ
5: ਜਿਹੜੀ ਸਾਡੇ ਖਾਨੇ ਨੀ ਪੈਂਦੀ ਪਈ, ਜਿਹੜੀਆਂ ਸਰਕਾਰੀ ਮੰਡੀਆਂ ਸਰਕਾਰੀ ਜਿੰਨੀਆਂ ਚੀਜ਼ਾਂ ਨੇ ਇਹ ਲੈ ਕੇ ਬਾਦਲ ਸਾਹਿਬ ਤੋਂ ਲੈ ਕੇ, ਜੇ ਏਡਾ ਹੀ ਪੰਜਾਬ ਖੁਸ਼ਹਾਲ ਹੁੰਦਾ ਆਇਆ, ਮੰਨ ਲਓ ਅੱਜ ਮੰਨ ਲਓ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਕਹਿੰਦੇ ਹੋਣਗੇ ਵੀ ਅੱਜ ਝਾੜੂ ਵਾਲੇ ਜ਼ਿੰਮੇਵਾਰ
0: ਜੀ,
5: ਜਿਹੜੀਆਂ ਤੁਸੀਂ ਘਰ ਦੇ ਭਾਂਡੇ ਟਿੰਡੇ ਗਹਿਣੇ ਕਦੋਂ ਰੱਖਦਾ ਬੰਦਾ ਵੀ ਜਦੋਂ ਕੋਈ ਚਾਰਾ ਨੀ ਚਾਹੁੰਦਾ।
0: ਮੈਨੂੰ ਚੇਤੇ ਆ ਮੈਂ ਉਦੋਂ ਇੰਡੀਆ ਹੁੰਦਾ ਸੀਗਾ, ਜਲੰਧਰ ਵਾਲੀ ਜੇਲ੍ਹ ਕੈਪਟਨ ਸਾਹਿਬ ਵੇਚ ਕੇ ਗਏ ਨੇ, ਉਹਨਾਂ ਦੀ ਸਰਕਾਰ ਸੀ ਉਦੋਂ,
5: ਬਾਦਲ ਸਾਹਿਬ ਨੇ ਵੀ ਵੇਚੀਆਂ ਨੇ ਜੀ, 31,000 ਕਰੋੜ ਦੀ ਜਿਹੜੀ ਲਿਮਿਟ ਸੀ ਉਹ ਮੰਨ ਲਓ ਖੇਤੀਬਾੜੀ ਵਾਲੀ ਉਹ ਸਾਡੇ ਸਿਰ ਪਾਈ ਹੈ
0: ਜੀ, ਜੀ ਜੀ
5: ਕੈਪਟਨ ਸਾਹਿਬ ਨੇ ਵੀ ਪਾਈ ਹੈ, ਮੈਂ ਤਾਂ ਕਹਿੰਦਾ ਤੁਸੀਂ ਮੈਨੂੰ ਵੀ ਘੱਟੋ ਘੱਟ ਤੁਸੀਂ ਬਾਈ ਜੀ ਇੱਕ ਇੱਕ ਨਿਰਪੱਖ ਹੋ ਕੇ ਇੱਕ ਵਧੀਆ ਤਰੀਕੇ ਨਾਲ ਗੱਲ ਸੋਚੋ ਵੀ ਇਹ ਜਿੰਨੇ ਵੀ ਸਿਆਸਤਦਾਨ ਨੇ ਸਾਡੇ ਨਾਲ ਕਰਦੇ ਕੀ ਪਏ
0: ਜੀ,
5: ਜਿੰਨੇ ਵੀ ਨੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਂਦਾ ਦੂਜਿਆਂ ਨੂੰ ਪਿੱਛੇ ਹਟਾ ਕੇ, ਜਿਨ੍ਹਾਂ ਨੂੰ ਅਸੀਂ ਨਵੇਂ ਚੁਣਦੇ ਪਏ
0: ਜੀ,
5: ਇਹ ਖੇਡਦੇ ਤਾਂ ਸਾਡੇ ਸਿਰ
0: ਸਾਡੇ ਨਾਲ ਹੀ ਆ ਬਿਲਕੁਲ,
5: ਤੁਸੀਂ ਅੱਜ ਅੱਜ ਅੱਜ ਪੰਜਾਬ ਦੀ ਜੀ ਡੀ ਪੀ ਦਾ 48-49% ਕਰਜ਼ਾ ਲੈ ਚੁੱਕੇ ਆ, ਫਿਰ ਇਹ ਕਿਉਂ ਚੜ, ਜੇ ਇੰਨਾ ਹੀ ਖੁਸ਼ਹਾਲ ਸੀ ਸਾਰਾ ਕੁਛ ਹੀ ਹੁੰਦਾ ਸੀ ਤੇ ਫਿਰ ਇਹ ਕਿਉਂ ਹੋਈ ਜਾਂਦਾ ਉਹੀ ਗੱਲ ਵੀ ਕਰਜ਼ਾ ਸਾਡੇ, ਅਸੀਂ ਅਸਲ ਚ ਸਾਨੂੰ ਇਹ ਲੱਗਦਾ ਵੀ ਜਿਹੜਾ ਇਹ ਕਰਜ਼ਾ ਨਾ ਇਹ ਸਰਕਾਰ ਦੇ ਸਿਰ
0: ਜੀ,
5: ਆ ਸਾਡੇ ਨੇੜੇ ਤੇੜੇ ਵਾਲੇ ਸੂਬੇ ਆ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਉੱਥੇ 400 ਰੁਪਏ ਕਿਲੋ ਦੁੱਧ ਵਿਕਦਾ ਜੀ, ਉੱਥੇ 100 ਰੁਪਏ ਕਿਲੋ ਫਲਾਣੀ ਚੀਜ਼ ਵਿਕਦੀ ਹੈ, ਉਹ ਘੱਟੋ ਹਾਲਾਤ ਹੋਏ।
0: ਪਿਛਲੇ ਹਫਤੇ ਮੈਂ ਰਿਪੋਰਟ ਸਾਂਝੀ ਕੀਤੀ ਸੀ ਕੈਗ ਦੀ, 1,42,000 ਰੁਪਇਆ ਜੰਮ ਦੇ ਬੱਚੇ ਨੂੰ ਗਿਫਟ ਮਿਲ ਰਿਹਾ ਜੰਮਣ ਦਾ, ਪੰਜਾਬ ਚ ਜਿਹੜਾ ਬੱਚਾ ਜੰਮ ਰਿਹਾ ਜੀ।
5: ਨਹੀਂ ਭਾਰਜ ਬਾਈ ਜੀ ਮੈਂ ਹੁਣ ਮੰਨ ਲਓ ਤੁਸੀਂ ਇੱਕ ਇੱਕ ਗੱਲ ਲਾ ਲਓ, ਹੁਣ ਮੈਨੂੰ ਨੀ ਪਤਾ ਵੀ ਕਿਸੇ ਦੇ ਸਮਝ ਆਉਣੀ ਹੈ ਕਿ ਨਹੀਂ ਆਉਣੀ, ਕਿ ਮੈਨੂੰ ਵੀ ਕਿਸੇ ਧਿਰ ਨਾਲ ਜੋੜ ਕੇ ਸੋਚਣਾ ਕਿਸੇ ਨੇ, ਤੁਸੀਂ ਇਹ ਲਾ ਲਓ ਵੀ ਮੈਨੂੰ ਤੁਸੀਂ ਪਾਵਰ ਦੇ ਦਿੱਤੀ ਪੰਜਾਬ ਦੀ
0: ਜੀ,
5: ਠੀਕ ਹੈ ਜੀ, ਜਿਹੜੀ ਮੇਰੀ ਟਰਾਂਸਪੋਰਟ ਹੈ ਜਾਂ ਜੋ ਵੀ ਹੈ ਉਹ ਤਾਂ ਵੱਧਦੀ ਜਾਂਦੀ ਹੈ ਜੀ ਅੱਗੇ, ਪ੍ਰਾਈਵੇਟ ਜਿਹੜੀ ਮੇਰੀ ਆਪਣੀ ਪਰਸਨਲ
0: ਜੀ,
5: ਤੇ ਜਿਹੜੀ ਸਰਕਾਰੀ ਹੈ ਉਹ ਖੜਕਦੀਆਂ ਫਿਰਦੀਆਂ ਨੇ,
0: ਬਿਲਕੁਲ ਹੈ,
5: ਜਿਹੜੀ ਮੇਰੀ ਮੈਨੇਜਮੈਂਟ ਹੈ ਜਿਹੜਾ ਮੇਰੇ ਕੋਲ ਹੁਨਰ ਹੈ ਉਹ ਜਿੱਥੇ ਲੋਕਾਂ ਵਾਸਤੇ ਜਿਹੜੇ ਸਰਕਾਰੀ ਚੀਜ਼ਾਂ ਨੇ ਉੱਥੇ ਕਿਉਂ ਨੀ ਕੰਮ ਆਉਂਦਾ
0: ਜੀ,
5: ਕੋਈ ਚੀਜ਼ ਮੰਨ ਲਓ ਕੋਈ ਚੀਜ਼ ਸਰਕਾਰੀ ਹੈ ਉਹ ਬਿਨਾਂ ਤੇਲ ਤੋਂ ਬਿਨਾਂ ਕਿਸੇ ਤੋਂ ਚੱਲ ਸਕਦੀ ਹੈ, ਇਹ ਕਰਤਾ ਫ੍ਰੀ ਸਾਰਿਆਂ ਨੇ,
0: ਬਿਲਕੁਲ,
5: ਕਿਸੇ ਨੇ ਟੂਵਲ ਫ੍ਰੀ ਕਰਤੇ, ਕਿਸੇ ਨੇ ਕੁਛ ਫ੍ਰੀ ਕਰਤਾ, ਕਿਸੇ ਨੇ ਕੁਛ ਕਰਤਾ
0: ਜੀ,
5: ਸਾਡੇ ਕੋਲ ਤਾਂ ਇੱਕ ਟੂਵਲ ਹੋਊ ਦੋ ਹੋ ਸਕਦੇ ਨੇ ਤੇ ਇਹ ਜਿਹੜੇ ਕਰਨ ਵਾਲੇ ਨੇ ਇਹਨਾਂ ਕੋਲ ਉਹੀ ਗੱਲ ਹੈ ਵੀ 25-25 ਟੂਲ ਨੇ, ਇਹਨਾਂ ਨੇ ਕਦੀ ਤੁਸੀਂ ਕਿਤੇ ਇਹਨਾਂ ਦਾ ਕੋਈ ਫਿਗਰ ਫੈਕਟ ਲੱਭਿਆ ਵੀ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਜਿੰਨੇ ਵੀ ਇਹ ਹੋਣ ਇਹਨਾਂ ਨੇ ਕਿਤੇ ਆਪਣੀ ਸਬਸਿਡੀ ਛੱਡੀ ਹੈ
0: ਨਾ ਜੀ
5: ਕਰੋੜਾਂ? ਨਾਲੇ ਨਾਲੇ ਇੱਕ ਪਾਸੇ ਜਦੋਂ ਗੱਲ ਆਉਂਦੀ ਹੈ ਨਾ, ਜਦੋਂ ਕੋਈ ਗੱਲ ਆਉਂਦੀ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਆਉਂਦੇ ਹੋ, ਉਦੋਂ ਪਤਾ ਕੀ ਗੱਲ ਆਉਂਦੀ ਹੈ? ਇਹ ਤਾਂ ਜੱਦੀ ਜਾਇਦਾਦ ਦੀ ਖਾਨਦਾਨੀ ਬੰਦੇ ਨੇ ਜੀ, ਜੇ ਖਾਨਦਾਨੀ ਬੰਦੇ ਨੇ ਸਬਸਿਡੀਆਂ ਸਬਸਿਡੀਆਂ ਨਹੀਂ ਛੱਡ ਸਕਦੇ ਜੀ ਆਪਣੇ, ਕਾਹਦੇ ਖਾਨਦਾਨੀ ਨੇ
0: ਜੀ?
5: ਨਚੋੜ ਨਚੋੜ ਕੇ ਲੋਕਾਂ ਦਾ ਖੂਨ ਤੁਸੀਂ ਪੀਵੀ ਜਾਂਦੇ ਹੋ, ਜਿੰਨੇ ਜਿੰਨੇ ਤੁਸੀਂ ਰਲੇ ਹੋ
0: ਜੀ,
5: ਉਹ ਸਾਡਾ ਟੋਲ ਹੈ, ਉਹੀ ਗੱਲ ਹੈ, ਕੋਈ ਕਿਸੇ ਦੇ ਮਗਰ ਲੱਗਿਆ ਕੋਈ ਕਿਸੇ ਦੇ ਮਗਰ,
0: ਲੋਕ ਆਪਸ ਦੇ ਵਿੱਚ ਲੜੀ ਜਾਂਦੇ ਨਾ ਉਹਨਾਂ ਚੀਜ਼ਾਂ ਕਰਕੇ, ਬਿਲਕੁਲ
5: ਲੜੀ ਜਾਂਦੇ
0: ਜੀ, ਉਹਨਾਂ ਦਾ ਕੰਮ ਹੀ ਇਹ ਲੜਾਓ ਇਹਨਾਂ ਨੂੰ, ਗੱਲ ਨੇ ਬੜੀ, ਕੋਈ ਕਹਿੰਦਾ ਕਿਸੇ ਪਾਰਟੀ ਦਾ, ਕੋਈ ਕਹਿੰਦਾ ਕਿਸੇ ਪਾਰਟੀ ਦਾ,
5: ਕੋਈ ਕਾਰਨ ਹੀ ਭਰ ਜਵਾਈ ਜੀ ਹੋਏ, ਸਾਡੇ ਸਮਝ ਪਤਾ ਨੀ ਕਿਉਂ ਨੀ ਆਉਂਦੀ ਪਈ,
0: ਬਿਲਕੁਲ
5: ਅਸੀਂ ਤਾਂ ਵਾਰ ਵਾਰ ਗੱਲ ਕਰਨੇ, ਅਸੀਂ ਕਿਸੇ ਦੇ ਨਾਲ ਨੀ ਹੈਗੇ, ਜੋ ਮਰਜ਼ੀ ਜੋ ਕਿਸੇ ਦੀ ਸਰਕਾਰ ਬਣ ਜੇ ਕੁਛ ਮਰਜ਼ੀ ਕਰੀ ਜਾਵੇ, ਪਰ ਪਤਾ ਨੀ ਹੁਣ ਕਿੱਥੇ ਜਾ ਕੇ ਗੱਲ ਇਹ ਰੁਕਣੀ ਵੀ ਨੀ ਹੈਗੀ ਗੱਲ ਭਰ ਜਵਾਈ ਜੀ। ਮੈਂ ਨਾ ਅੱਜ ਆਪਣੇ ਆ ਜਿਹੜੀ ਹੁਣ ਖਾਲੜਾ ਸਾਹਿਬ ਵਾਲੀ ਫਿਲਮ ਚੱਲਣ ਰਹੀ ਹੈ, ਕਈ ਵਾਰੀ ਕੋਈ ਕਹਿ ਦੂਗਾ, ਬੜੇ ਸੈਂਸਿਟਿਵ ਬੰਦੇ ਨੇ ਆਪਣੇ ਗਰੁੱਪ ਦੀ
0: ਜੀ,
5: ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ, ਉਹਨਾਂ ਨੇ ਵੀ ਗੱਲ ਜਿਹੜਾ ਪੋਲਰਾਈਜ ਵਾਲਾ ਸਿਸਟਮ ਹੈ ਨਾ, ਜਿਵੇਂ ਸਰਕਾਰਾਂ ਕਰਨੀਆਂ
0: ਚਾਹੁੰਦੀਆਂ,
5: ਉਹ ਆਪਣੇ ਹਿੰਦੂ ਹਿੰਦੂ ਭਰਾ ਹੀ ਨੇ, ਉਹਨਾਂ ਨੇ ਵੀ ਗੱਲ ਉੱਥੋਂ ਹੀ ਸ਼ੁਰੂ ਕੀਤੀ, ਜਿਹੜੇ ਬੜੇ ਨਾ ਉਹ ਬੀਜੇਪੀ ਦੇ ਨਾਲ ਨੀ, ਬੀਜੇਪੀ ਦੇ ਨਾਲ ਵੀ ਨੀ ਹੈਗੇ ਉਹ, ਉਹਨਾਂ ਦੇ ਗੱਲ ਤੇ ਹਰ ਰੋਜ਼ ਸਵਾਲ ਚੁੱਕਦੇ,
0: ਪਰ
5: ਉਹਨਾਂ ਨੇ ਵੀ ਗੱਲ ਉੱਥੇ ਸ਼ੁਰੂ ਕੀਤੀ, ਕਹਿੰਦੇ ਵੀ ਜਿਹੜਾ ਹਿੰਦੂਆਂ ਦੇ ਨਾਲ ਜੋ ਕੁਛ ਹੋਇਆ ਸ਼ੁਰੂਆਤ ਹੋਈ, ਕਹਿੰਦੇ ਉਹਦੇ ਤੇ ਕਿਉਂ ਨੀ ਗੱਲ ਕਰਦਾ ਕੋਈ, ਇਹਦਾ ਮਤਲਬ ਵੀ ਇਹਦਾ ਮਤਲਬ ਇਹ ਲਾ ਲਓ ਵੀ ਜਿਹੜਾ ਇੰਨਾ ਲਿਬਰਲ ਬੰਦਾ ਜਿਹੜਾ ਬੀਜੇਪੀ ਤੇ ਵੀ ਸਵਾਲ ਚੁੱਕਦਾ ਹੈ ਹਰ ਇੱਕ ਚੀਜ਼ ਤੇ, ਜੇ ਉਹਦੇ ਮਨ ਚ ਵੀ ਇਹ ਗੱਲ ਆਉਂਦੀ ਹੈ ਵੀ ਜੇ ਹਿੰਦੂਆਂ ਨਾਲ ਹੋਇਆ ਤੇ ਵੀ ਉਹਨਾਂ ਦੀ ਗੱਲ, ਇਹਦਾ ਮਤਲਬ ਤੁਸੀਂ ਦੇਖੋ ਵੀ ਜਿਹੜੇ ਮੰਨ ਲਓ ਥੋੜਾ ਜਿਹਾ ਵਿਚਾਰ ਹੋਰ ਹਿਸਾਬ ਨਾਲ ਰੱਖਦੇ ਨੇ, ਥੋੜਾ ਜਿਹਾ ਕੱਟੜ ਰੱਖਦੇ ਨੇ, ਜਾਂ
0: ਇਨਸਾਨੀਅਤ ਦੇ ਨਾਤੇ ਜੇ ਦੇਖਿਆ ਜਾਵੇ, ਹੁਣ ਗਦਰੀ ਬਾਬੇ ਨੇ ਉਹ ਆਪਣੇ ਇਹਨਾਂ ਮੁਲਕਾਂ ਦੇ ਵਿੱਚੋਂ ਸਾਰਾ ਕੁਝ ਛੱਡ ਛਡਾ ਕੇ ਇੰਡੀਆ ਵਾਪਸ ਆ ਗਏ, ਜੇ ਉਹ ਸੋਚ ਲੈਂਦੇ ਕਿ ਉਹ ਕਹਿੰਦੇ ਅਸੀਂ ਮਤਲਬ ਕਿ ਆਪਣਾ ਮੁਲਕ ਆਜ਼ਾਦ ਕਰਾਉਣਾ, ਉਹਨਾਂ ਨੇ ਪੰਜਾਬ ਦੀ ਥੋੜੀ ਗੱਲ ਕੀਤੀ ਸੀ?
5: ਮੈਂ ਤਾਂ ਭਾਰਜ ਬਾਈ ਕਹਿ ਨੀ ਗਿਆ ਇਹ ਗੱਲ,
0: ਬਿਲਕੁਲ
5: ਗਦਰੀ ਗਦਰੀ ਨਹੀਂ ਨਹੀਂ ਗਦਰੀ ਬਾਬੇ ਵਾਂਗੂ ਆ ਬਾਬਾ ਬੂਝਾ ਸਿੰਘ ਵੀ, ਇਹ ਵੀ ਬਾਹਰੋਂ ਛੱਡ ਕੇ ਆਏ ਸੀ ਨਾ,
0: ਬਿਲਕੁਲ ਮੁੜ ਕੇ ਆ ਕੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀਗੀਆਂ ਇੰਡੀਆ ਚ ਜਾਂ ਪੰਜਾਬ ਚ ਜਿੱਥੇ ਵੀ ਸੀ, ਉਹ ਵੀ ਕੁਰਕ ਕਰਾਈਆਂ,
5: ਉਹ ਵੀ ਕੁਰਕ ਕਰਾ ਲਈਆਂ, ਤੇ ਅੱਜ ਜਿਹੜੇ ਅੱਜ ਮੰਨ ਲਓ ਸਾਡੇ ਭਰਾ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ
0: ਜੀ,
5: ਉਹ ਉਹਨਾਂ ਤੇ ਵੀ ਸਵਾਲ ਚੁੱਕਦੇ ਨੇ, ਉਹ ਜਿਵੇਂ ਕੁੱਕੀ ਗੱਲ ਤੇ ਚੁੱਕਦੇ ਨੇ, ਦੂਜੇ ਵੀ ਉਹ ਕਿਉਂਕਿ ਉਹ ਸਾਡੀ ਵਿਚਾਰਧਾਰਾ ਨਾਲ ਲੈਂਦੀ ਹੈ, ਭਾਵੇਂ ਉਹਨੇ ਬੰਦੇ ਨੇ ਲੋਕਾਂ ਵਾਸਤੇ ਲੜਾਈ ਲੜੀ ਹੋਵੇ, ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਜਿੰਨਾ ਨੇ ਆਪਣਾ ਬਾਬਾ ਬੰਦਾ ਸਿੰਘ
0: ਬਹਾਦਰ
5: ਸਭ ਤੋਂ ਵੱਧ ਜ਼ਮੀਨਾਂ ਉਹਨਾਂ ਨੇ ਛੜਾਈਆਂ, ਤੇ
0: ਜੈਤੋਂ ਦੇ ਮੋਰਚੇ ਲੱਗੇ, ਚਾਬੀਆਂ ਦੇ ਮੋਰਚੇ ਲੱਗੇ, ਉਹ ਚ ਕਦੇ ਹੋਇਆ ਭਈ ਹਿੰਦੂ ਕਿੰਨੇ ਨੇ ਜਾਂ ਸਿੱਖ ਕਿੰਨੇ ਨੇ, ਕਦੇ ਸੁਣਿਆ ਆਪਾਂ ਉਹਦੇ ਵਿੱਚ?
5: ਫਿਰ ਅਸੀਂ ਅਸੀਂ ਅਸੀਂ ਕਿਹੜੇ ਕਿਹੜੇ ਲੌਜਿਕ ਦੇ ਹਿਸਾਬ ਨਾਲ ਸੋਚਦੇ ਹਾਂ ਵੀ ਮੰਨ ਲਓ ਭਾਵੇਂ ਉਹ ਕਿਸੇ ਵਿਚਾਰਧਾਰਾ ਦਾ ਬੰਦਾ ਹੋਵੇ, ਉਹ ਕਿਸੇ ਮਨੁੱਖਤਾ ਦੇ ਨਾਲ ਖੜਾ ਹੈ ਨਾ, ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਉਹ ਕਾਮਰੇਡ ਹੈ, ਭਾਵੇਂ ਬੰਦਾ ਸਿੰਘ ਬਹਾਦਰ ਸੀ ਉਹ ਸਿੱਖ ਫਲਸਫੇ ਦੇ ਨਾਲ,
0: ਬਿਲਕੁਲ ਹੈ ਜੀ,
5: ਅਸੀਂ ਅਸੀਂ ਉਹਨਾਂ ਨੂੰ ਕੀ ਸਰਟੀਫਿਕੇਟ ਦਿੰਦੇ?
0: ਨਾਲੇ ਬਾਈ ਜੀ ਦੇਖੋ, ਅਰਦਾਸ ਵੀ ਦੀ ਗੱਲ ਆਈ ਆ, ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਕਰਦੇ ਤਾਂ ਹੈ ਅਸੀਂ, ਪਰ ਮੰਨਦੇ ਥੋੜੀ ਆ ਵੀ ਸਾਰੇ ਅਸੀਂ ਇੱਕੋ ਜਿਹੇ ਹੀ ਆ,
5: ਕਾਰਨ ਤਾਂ ਉਹੀ ਹੈ ਨਾ ਬਾਈ ਜੀ, ਇਹ ਨਾ ਅਸਲ ਚ ਨਾ ਆਪਾਂ ਤਾਂ ਚਲੋ 5-7 ਜਾਣੇ 10 ਜਾਣੇ 20 ਜਾਣੇ ਜੁੜੇ ਆ,
0: ਨਾਲੇ ਹੁਣ ਬਿੱਟੂ ਨੂੰ ਵੀ ਇਹਦੇ ਵਿੱਚ ਕੀ ਬਿਆਨ ਦੇਣ ਦੀ ਬਾਈ ਜੀ ਜ਼ਰੂਰਤ ਸੀ, ਕਿ ਜਿਹੜੇ ਸਾਰੇ ਹੀ ਉਸ ਸਮੇਂ ਦੇ ਵਿੱਚ ਜਦ ਉਹਨਾਂ ਨੇ ਕਿਹਾ ਵੀ ਜਿੰਨੇ 30 ਸਾਲ ਪਹਿਲਾਂ ਮਤਲਬ ਕਿ ਜਿੰਨੇ ਵੀ ਲੋਕਾਂ ਦੇ ਨਾਲ ਜੋ ਕੁਝ ਵੀ ਵਾਪਰਿਆ ਉਹਦੀ ਅਰਦਾਸ ਕਰਨੀ ਆ, ਗੱਲ ਨਿਬੜੀ, ਉਹਦੇ ਵਿੱਚ ਸਾਰਾ ਹੀ ਆ ਗਿਆ ਭਾਈਚਾਰਾ ਸਾਰਾ, ਚਾਹੇ ਉਹ ਪੁਲਿਸ ਵਾਲੇ ਨੇ, ਚਾਹੇ ਉਹ ਦੂਸਰੇ ਦੁਸ਼ਮਣ ਵਾਲੇ ਸੀਗੇ ਜਾਂ ਖਾੜਕੂ ਸੀਗੇ ਜਾਂ ਆਮ ਜਨਤਾ ਦੇ ਸੀਗੇ, ਉਹ ਸਾਰਾ ਕੁਝ ਹੀ ਵਿੱਚ ਆ ਗਿਆ ਕਿ ਮਤਲਬ ਕਿ ਇਹ ਬਿੱਟੂ ਸਾਹਿਬ ਨੂੰ ਜ਼ਰੂਰੀ ਆ ਕਿ ਇਹ ਗੱਲ ਕਹਿਣੀ ਕਿ ਵੀ ਭਾਈ ਸਾਰਿਆਂ ਦੇ ਲਈ ਕਰੋ, ਜਦ ਸਾਂਝੀ ਵਾਲਤਾ ਦੀ ਗੱਲ ਹੋ ਰਹੀ ਹੈ।
5: ਨਹੀਂ ਭਾਰਜ ਬਾਈ ਜੀ, ਉਹਦੇ ਚ ਇਹ ਹੈ ਨਾ, ਨਾ ਤਾਂ ਉਹ ਜਿਹੜੇ ਬਿੱਟੂ ਸਾਹਿਬ ਸਵਾਲ ਚੁੱਕਣ ਵਾਲੇ ਘੱਟ ਨੇ, ਉਹ ਘੱਟ ਨੀ ਹੈਗੇ, ਉਹ ਆਪਣੀਆਂ ਵੋਟਾਂ ਵੇਖਦੇ ਪਏ ਨੇ, ਜਿਹੜੇ ਅਰਦਾਸ ਕਰਨ ਵਾਲੇ ਨੇ ਇਹ ਵੀ ਘੱਟ ਨੀ ਹੈਗੇ
0: ਜੀ,
5: ਇਹਨਾਂ ਨੂੰ ਕੀ ਅੱਜ ਹੁਣ ਖਾਲੜਾ ਸਾਹਿਬ ਦੀ ਵੀਡੀਓ ਮੂਵੀ ਨਾ ਬਣਦੀ, ਇਹਦਾ ਮਤਲਬ ਵੀ ਜਿੰਨੇ
0: ਉਹ
5: ਲਾਸ਼ਾਂ ਗਈਆਂ ਉਹਨਾਂ ਦੀ ਹੁਣੇ ਨੀ ਸੀ ਨਾ,
0: ਉਹ ਤਾਂ ਭਟਕਦੇ ਫਿਰਦੇ ਸੀਗੇ ਉਹਨਾਂ ਚਿਰ ਅੱਲੇ ਵੀ
5: ਭਟਕਦੇ ਫਿਰਦੇ ਨਾ। ਮੈਂ ਤਾਂ ਉਹੀ ਉਹੀ ਗੱਲ ਭਾਰਤ ਬਾਈ, ਜੇ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਤੇ ਸਾਨੂੰ ਕੋਈ ਤਾਂ ਇਧਰੋਂ ਸਰਟੀਫਿਕੇਟ ਦੇਣ ਵਾਲਾ ਜਾਂਦਾ, ਕੋਈ ਉਧਰੋਂ ਦੇਣ ਵਾਲਾ
0: ਜਾਂਦਾ। ਚਲੋ ਆਪਾਂ ਆਪਣਾ ਕੰਮ ਕਰੀ ਜਾਂਦੇ ਆ ਜੀ, ਜਿਹੜੇ ਚੋ ਮੰਨਣਾ ਉਹ ਵੀ ਆਪਣੀ ਮਰਜ਼ੀ ਹੈ।
5: ਭਾਰਤ ਬਾਈ ਜੀ ਅਸੀਂ ਆਪਣੀ ਥਾਂ ਤੇ, ਮੈਂ ਕਹਿੰਦੀ ਯੋਜਨਾ ਬਾਈ, ਅਸੀਂ ਆਪਣੇ ਕੰਮ
0: ਆਪਣੇ ਆਪ ਨੂੰ ਜਵਾਬ ਦੇ ਆ
5: ਹੋ ਸਕਦੇ ਕਿਸੇ ਗੱਲ
0: ਤੋਂ,
5: ਪਰ ਅਸੀਂ ਜਿੱਥੇ ਜਿੱਥੇ ਵੀ ਗੱਲ ਕਦੇ ਕੋਈ ਕੋਈ ਜੇ ਲੌਜਿਕ ਦੇ ਤੌਰ ਤੇ ਕਹਿ ਦੇ ਵੀ ਤੁਸੀਂ ਅਕਾਲੀਆਂ ਨਾਲ ਖੜੇ ਹੋ ਜਾਂ ਕਾਂਗਰਸ ਨਾਲ ਖੜੇ ਹੋ ਫਲਾਣੇ ਨਾਲ
0: ਜੀ,
5: ਸਾਨੂੰ ਸਵਾਲ ਕੋਈ ਜਵਾਬ ਤਾਂ ਦੇਵੇ ਨਾ, ਲੌਜਿਕ ਦੇ ਹਿਸਾਬ ਨਾਲ ਆ ਕੇ ਜਵਾਬ ਦੇਵੇ, ਲੱਖ ਵਾਰੀ ਦੇਵੇ ਵੀ ਤੁਸੀਂ ਇਸ। ਮੈਂ ਅੱਜ ਸਾਡੇ ਗਰੁੱਪ ਚ ਵੀ ਇਹੀ ਚੱਲਦੀ ਰਹੀ, ਉੱਥੇ ਟਵਾਣਾ ਸਾਹਿਬ ਨੇ ਗੱਲ ਕਹੀ ਸੀ, ਉਹਦੇ ਚ ਵੀ ਇਹੀ ਗੱਲ ਚੱਲਦੀ ਰਹੀ ਵੀ ਟਵਾਣਾ ਸਾਹਿਬ ਆਹ ਗੱਲ ਕਰਦਾ ਫਲਾਣਾ। ਮੈਂ ਕਹਿੰਦਾ ਵੀ ਤੁਸੀਂ ਵੀ ਫੋਨ ਲਾਓ ਫਲਾਣੇ ਜਿਹਦੇ ਨਾਲ ਵੀ ਤੁਹਾਡਾ ਮਤਭੇਦ ਹੈ, ਤੁਸੀਂ ਉਹਨੂੰ ਚੰਗੇ ਸ਼ਬਦਾਂ ਚ ਚੰਗੇ ਜਿਹੜੀ ਵੀ ਤੁਹਾਡੀ ਗੱਲ ਹੈ ਤੁਸੀਂ ਉਹਨਾਂ ਨਾਲ ਵਿਚਾਰ ਤਕਰਾਰ ਕਰੋ।
0: ਬਿਲਕੁਲ
5: ਸਾਡੇ ਤਾਂ ਬਾਬੇ ਨਾਨਕ ਨੇ ਕਿਹਾ ਕੁਛ ਸੁਣੀਏ ਕੁਛ ਕਹੀ,
0: ਬਿਲਕੁਲ ਨਾਲੇ ਆਪਾਂ ਤਾਂ ਆਵਾਮ ਦੇ ਨਾਲ ਖੜੇ ਹਾਂ ਚਾਹੇ ਆਵਾਮ ਆਪਣੇ ਨਾਲ ਨਹੀਂ ਖੜੇ ਹਾਂ, ਆਪਾਂ ਤਾਂ ਹੱਕ ਦੀ ਗੱਲ ਕਰਦੇ ਹਾਂ, ਆਵਾਮ ਦੇ ਹੱਕ ਦੀ ਸਿਸਟਮ ਦੀ ਗੱਲ ਕਰਦੇ ਹਾਂ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਸਿਸਟਮ, ਚਾਹੇ ਔਜਲਾ ਸਾਹਿਬ ਜਿੱਦਾਂ ਗੱਲ ਕਰਕੇ ਗਏ ਆ ਜਾਂ ਮੈਂ ਗੱਲ ਕਰ ਰਹੀ ਹਾਂ, ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਨਾਲ ਸਿਸਟਮ ਹੈ, ਸਿਸਟਮ ਦੇ ਨਾਲ ਲੋਕ ਸਾਰਾ ਉਹ ਮੇਲ ਜੋਲ ਹੈ ਵੀ ਅਸੀਂ ਕਹੀ ਜਾਂਦੇ ਹਾਂ ਕਿ ਕੋਈ ਸਰਕਾਰ ਆਏਗੀ ਤੇ ਉਹ ਸਾਰਾ ਕੁਝ ਮਤਲਬ ਕਿ ਕੋਈ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਹੀ ਸਹੀ ਕਰ ਦੋਗੀ, ਓਦਾਂ ਨਹੀਂ ਹੋਣਾ। ਉਹ ਪਹਿਲਾਂ ਆਵਾਮ ਨੂੰ ਵੀ ਨਾਲ ਮਤਲਬ ਕਿ ਆਪਣੇ ਦੇ ਵਿੱਚ ਸੁਧਾਰ, ਆਪਣੇ ਘਰਾਂ ਦੇ ਵਿੱਚ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਫਿਰ ਦੇਸ਼ ਦੀ ਗੱਲ ਆਉਂਦੀ ਹੈ, ਕਸਬਿਆਂ ਦੀ ਗੱਲ ਆਉਂਦੀ ਹੈ, ਉਹ ਕਰਨਾ ਪੈਣਾ ਹੈ। ਇਹ ਨਹੀਂ ਕਿ ਕੋਈ ਸਰਕਾਰ ਆਏਗੀ ਤੇ ਉਹ ਮਤਲਬ ਕਿ ਛੜੀ ਦੇ ਨਾਲ ਹੀ ਸਾਰਾ ਕੁਝ ਸਹੀ ਕਰ ਦੇਗੀ।
5: ਨਹੀਂ ਨਹੀਂ ਨਹੀਂ ਨਹੀਂ ਕੁਛ ਕੁਛ ਨਹੀਂ ਹੋਣਾ, ਏਦਾਂ ਕੁਛ ਨਹੀਂ ਹੋਣਾ। ਗੱਲ ਉਹੀ ਹੈ ਵੀ ਐਵੇਂ ਕੁਛ ਨੀ ਹੋਣਾ ਵੀ ਕਿਸੇ ਨੂੰ ਮਰਜ਼ੀ ਅੱਜ ਏਦੂ ਪਹਿਲਾਂ ਤੁਸੀਂ ਆਪਾਂ ਚੁਣੀਆਂ ਹੀ ਨੇ ਨਾ ਸਰਕਾਰਾਂ
0: ਜੀ,
5: ਹੁਣ ਆ ਨਵੀਂ ਚੁਣੀ ਸੀ ਐਤਕੀ, ਪਰ ਹੁਣ ਕੀ ਹੋ ਗਿਆ? ਇਹ ਤਾਂ ਇਹਨਾਂ ਚ ਤਾਂ ਆਪਾਂ ਕਹਿੰਦੇ ਨਵੇਂ ਬੰਦੇ ਨੇ, ਇਹਨਾਂ ਨੂੰ ਵੀ ਗਾਲਾਂ ਕੱਢਦੇ ਆ।
0: ਬਿਲਕੁਲ,
5: ਜਿੰਨਾ ਚਿਰ ਅਸੀਂ ਆਪ ਆਪ ਆਪ ਜ਼ਿੰਮੇਵਾਰ ਨੀ ਨਾ ਹੁੰਦੇ, ਜਿੰਨਾ ਚਿਰ ਅਸੀਂ ਇਹ ਮੰਨ ਲਓ ਲੀਡਰ ਹੈ ਉਹ, ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਮੈਂ ਤੁਸੀਂ ਕਮਾਈ ਕਰਦੇ ਹੋ ਜਾਂ ਮੈਂ ਕਮਾਈ ਕਰਨਾ, ਜੇ ਮੈਂ ਉਹਦੇ ਚੋਂ 10 ਰੁਪਏ ਵੀ ਟੈਕਸ ਭਰਨਾ ਵਾ ਉਹ ਮੈਂ ਆਪਣੀ ਕਮਾਈ ਚੋਂ
0: ਭਰਨਾ ਹੈ।
5: ਇਹਨਾਂ ਲੀਡਰਾਂ ਨੂੰ ਜਿਹੜਾ ਲੀਡਰਾਂ ਨੂੰ ਤਨਖਾਹ ਜਾਂਦੀ ਹੈ ਉਹ ਵੀ ਲੋਕਾਂ ਦੇ ਟੈਕਸ ਤੇ ਪੈਸੇ ਜਾਂਦੀ ਹੈ।
0: ਬਿਲਕੁਲ,
5: ਤੇ ਉਹਦਾ ਜਿਹੜਾ ਉਹਦਾ ਉਹ ਤਨਖਾਹ ਦਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਲੋਕ ਭਰਦੇ
0: ਨੇ।
5: ਇਹ ਦੇਖੋ ਵੀ ਕਿੱਡਾ ਵਿਚਿੱਤਰ ਕੰਮ ਹੈ।
0: ਨਾਲੇ ਦੇਖੋ ਸਰਕਾਰੀ ਗੱਡੀਆਂ ਜਿਹੜੀਆਂ ਨੇ ਉਹ ਮਤਲਬ ਕਿ ਟੋਲ ਟੈਕਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹ ਤਨਖਾਹ ਨਹੀਂ ਲੈਂਦੇ?
5: ਬਿਲਕੁਲ ਲੈਂਦੇ
0: ਹੈ। ਕਿ ਉਹ ਗੱਡੀਆਂ ਮਤਲਬ ਕਿ ਟਾਇਰ ਨਹੀਂ ਘਸਾਉਂਦੀਆਂ ਸੜਕ ਦੇ ਉੱਤੇ?
5: ਸਾਰਾ ਕੁਝ ਕਰਦੇ ਨੇ ਬਾਈ ਜੀ।
0: ਕਿ ਉਹਨਾਂ ਦੇ ਕਾਹਤੋਂ ਡੰਡੇ ਖੜੇ ਹੋ ਜਾਂਦੇ ਆ ਕਾਹਦੇ ਲਈ?
5: ਇਹੀ ਸਾਡੇ ਖਾਨੇ ਨਹੀਂ ਪੈਂਦੀ। ਅਸੀਂ ਤਾਂ ਜੇ ਕੋਈ ਲੀਡਰ ਆ ਜਾਏ ਨਾ ਅਸੀਂ ਉਹਨੂੰ ਸਵਾਲ ਨਹੀਂ ਪੁੱਛਣਾ
0: ਜੀ,
5: ਅਸੀਂ ਤਾਂ ਉਹਨੂੰ ਫੋਟੋਆਂ ਖਿਚਾਉਣ ਵਾਲੇ ਨਹੀਂ ਲੈਣ ਲੱਗੀ। ਹੁਣ ਮੰਨ ਲਓ ਮੈਂ 5-7-10 ਬੰਦੇ ਅੱਜ ਤੁਰ ਜਾ
0: ਜੀ,
5: ਤੇ ਉੱਥੇ ਮੇਰੇ ਮੇਰੇ ਆਲੇ ਦੁਆਲੇ ਫੋਟੋਆਂ ਸੈਲਫੀਆਂ ਵਾਲੇ ਦੇ ਲੈਣ ਲੱਗੀ, ਉਹ ਮੈਂ ਚੌੜਾ ਕਿਉਂ ਨਾ ਹੋਵਾਂ
0: ਜੀ?
5: ਮੈਂ ਤਾਂ ਕਹਾਂਗਾ ਵੀ ਮੇਰੇ ਮਗਰ ਇੰਨੇ ਲੋਕ ਨੇ, ਉਹੀ ਗੱਲ ਵੀ ਆਪ ਹੀ ਬੰਦੇ ਦੀ ਇਹ ਇਨਸਾਨ ਦਾ ਇੱਕ ਇੱਕ ਉਹ ਹੈਗਾ ਵੀ ਉਹੀ ਗੱਲ, ਜਦੋਂ ਬੰਦੇ ਦੇ 4-5-7-10 ਜਾਣੇ ਬੰਦੇ ਦੁਆਲੇ ਹੋ ਜਾਂਦੇ ਨੇ ਉਹ ਬੰਦਾ ਉਧਰ ਨੀ ਸੋਚਦਾ ਵੀ ਮੇਰੇ ਵਰਗਾ ਕੋਈ ਵੀ ਨੀ ਹੈ
0: ਜੀ। ਬੇਅੰਤ ਬਾਈ ਜੀ ਕਹਿੰਦੇ ਆ ਕਿ ਕਹਿੰਦੇ ਕਿ ਕਿਸੇ ਕੋਲ ਰਿਕਾਰਡ ਹੈਗਾ ਕਿੰਨੇ ਸਿੱਖ ਮਰੇ ਆ ਤੇ ਕਿੰਨੇ ਹਿੰਦੂ ਮਰੇ ਆ? ਬਾਈ ਜੀ ਆਪਾਂ ਇਹਨਾਂ ਚੀਜ਼ਾਂ ਚ ਕਾਹਤੋਂ ਪੈਂਦੇ? ਆਪਾਂ ਕਹਾਂਗੇ ਕਿ ਪੰਜਾਬੀ ਕਿੰਨੇ ਮਰੇ ਆ ਉਸ ਸਮੇਂ ਦੇ ਵਿੱਚ? ਆਪਾਂ ਉਹ ਆਜ਼ਾਦ ਪਾਤ ਦੇ ਵਿੱਚ ਜਾਂ ਆਪਾਂ ਹੀ ਉਹਦੇ ਵਿੱਚ ਵੱਡੀਆਂ ਤਾਂ ਆਪ ਹੀ ਪਾਈ ਜਾਂਦੇ ਆ ਆਪਾਂ। ਅਸੀਂ ਕਹੀਏ ਕਿ ਉਸ ਸਮੇਂ ਦੇ ਵਿੱਚ ਚਾਹੇ ਉਹ ਪੁਲਿਸ ਵਾਲੇ ਸੀ, ਚਾਹੇ ਉਹ ਹਿੰਦੂ ਸੀਗੇ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀਗੇ, ਚਾਹੇ ਆਪਣੇ ਕ੍ਰਿਸਚਨ ਸੀਗੇ, ਬੋਧੀ ਸੀਗੇ, ਜੈਨੀ ਸੀਗੇ, ਆਪਾਂ ਕਹੀਏ ਕਿ ਪੰਜਾਬੀ ਕਿੰਨੇ ਮਰੇ ਨੇ ਜਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਿੰਨਿਆਂ ਨੇ ਮਾਰਿਆ? ਮੈਂ ਤਾਂ ਇਹ ਕਹਾਂਗਾ ਜੀ
5: ਬਿਲਕੁਲ ਪੰਜਾਬੀ ਕਿੰਨੇ ਮਰੇ ਨੇ, ਇਨਸਾਨ ਕਿੰਨੇ ਮਰੇ
0: ਜੀ, ਗੱਲ ਤਾਂ ਇਨਸਾਨੀਅਤ ਦਾ ਘਾਣ ਕਿੰਨਾ ਹੋਇਆ ਇਹ ਕਹੋ ਜੀ।
5: ਬਿਲਕੁਲ ਬਸ ਭਾਰਤ ਬਾਈ ਜੀ, ਅਸਲ ਚ ਨਾ ਇਹ ਮਸਲੇ ਦਾ ਹੱਲ ਕੋਈ ਨੀ ਹੋਣਾ। ਤੁਸੀਂ ਦੇਖੋ ਵੀ ਆਹ ਕਿੰਨੀ ਵੱਡੀ ਸਿਆਸਤ ਇੱਕ ਸਤਲੁਜ ਫਿਲਮ ਨੇ ਲਿਆ ਕੇ ਖੜੀ ਕਰ
0: ਜੀ,
5: ਤੇ ਇਹ ਇਹ ਇਹ ਚੱਲੀ ਜਾਂਦੀ ਹੈ ਅੱਗੇ, ਕੋਈ ਹੋਰ ਨਵੀਂ ਕਹਾਣੀ ਆਉਂਦੀ, ਬੜਾ ਅਫਸੋਸ ਹੈ ਭਾਰਤ ਬਾਈ ਜੀ ਇਸ
0: ਸਿਸਟਮ ਦਾ।
5: ਜਿਵੇਂ ਮੈਂ ਕਹਿੰਦਾ ਤੁਸੀਂ ਫਿਰ ਵੀ ਚੰਗੇ ਰਹਿ ਗਏ, ਮੈਂ ਤਾਂ
0: ਨਹੀਂ ਬਾਈ ਜੀ ਮੈਂ ਚਲੋ ਮੈਂ ਗੱਲ ਹੋ ਰਹੀ ਹੈ ਨਾ, ਮੈਂ ਕਈ ਵਾਰੀ ਪਹਿਲਾਂ ਵੀ ਕੀਤੀ ਹੈ ਤੁਹਾਡੇ ਨਾਲ ਬਹਾਨੇ ਨਾਲ ਕਰ ਲੈਣਾ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ। ਚਲੋ ਮੈਂ ਇੱਥੇ ਇਹਨਾਂ ਮੁਲਕਾਂ ਚ ਆਏ ਆ, ਹੋ ਗਏ 20-22 ਸਾਲ ਹੋ ਗਏ, ਪਹਿਲਾਂ ਵੀ ਜ਼ਿਕਰ ਕੀਤਾ, ਬੱਚਿਆਂ ਨੂੰ ਅੱਜ ਤੱਕ ਨਾ ਤਾਂ ਕ੍ਰਿਸਚਨ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ ਹੈ, ਨਾ ਹੀ ਸਿੱਖ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ ਹੈ। ਤੇ ਉਹ ਮੇਰਾ ਵੱਡਾ ਲੜਕਾ ਜਿਹੜਾ 11 ਸਾਲ ਦਾ ਸੀ ਉਸ ਸਮੇਂ ਹੈ, ਤੇ ਉਹ ਅਸੀਂ ਬੈਠੇ ਹਾਂ ਇੱਦਾਂ ਹੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ, ਤੇ ਉਹ ਗੁਰੂ ਨਾਨਕ ਸਾਹਿਬ ਦਾ ਸੀਗਾ ਆਪਣਾ ਜਨਮ ਦਿਹਾੜਾ ਸੀਗਾ, ਤੇ ਮੈਂ ਉਹਦੇ ਗੱਲ ਤੋਰ ਲਈ, ਮੈਂ ਕਿਹਾ ਜਦੋਂ ਤੂੰ ਵੱਡਾ ਹੋਇਆ ਤੇ ਮਤਲਬ ਕਿ ਕਿਹੜੇ ਧਰਮ ਨੂੰ ਤੂੰ ਮਤਲਬ ਕਿ ਅਪਣਾਏਗਾ, ਬਹੁਤ ਸਾਰੇ ਧਰਮ ਨੇ ਦੁਨੀਆਂ ਦੇ ਵਿੱਚ, ਤੇ ਮੈਂ ਸਿੱਖ ਹਾਂ ਪਰਿਵਾਰ ਨੂੰ ਬਿਲੋਂਗ ਕਰਦਾ, ਮੈਂ ਸਿੱਖ ਆਪਣੇ ਆਪ ਨੂੰ ਤਾਂ ਚਲੋ ਜੋ ਵੀ ਹੈ ਪਰਿਵਾਰ ਨੂੰ ਜ਼ਰੂਰ ਬਿਲੋਂਗ ਕਰਦੇ ਹਾਂ, ਤੇ ਤੇਰੀ ਮਦਰ ਜਿਹੜੀ ਆ ਉਹ ਕ੍ਰਿਸਚਨ ਧਰਮ ਨੂੰ ਕਰਦੀ ਹੈ, ਤੇ ਤੂੰ ਕਿਹੜਾ ਧਰਮ ਮਤਲਬ ਕਿ ਅਪਣਾਊਗਾ। ਤੇ ਉਹ ਅੱਗੇ ਉਹ ਸੋਚ ਕੇ ਕਹਿੰਦਾ ਇੱਕ ਅੱਧੇ ਮਿੰਟ ਬਾਅਦ, ਕਹਿੰਦਾ ਅਸੀਂ ਹਲੇ ਸਟੱਡੀ ਕਰ ਰਹੇ ਹਾਂ ਸਕੂਲ ਦੇ ਵਿੱਚ, ਸਾਨੂੰ ਵੱਖਰੇ ਵੱਖਰੇ ਧਰਮ ਪੜ੍ਹਾਉਂਦੇ ਆ, ਤੇ ਕਦੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ ਭਾਈ ਤੁਸੀਂ ਆਹ ਨਹੀਂ ਖਾਣਾ, ਤੁਸੀਂ ਉਹ ਨਹੀਂ ਖਾਣਾ, ਇਹਨਾਂ ਨਾਲ ਨਹੀਂ ਮਿਲਣਾ, ਉਹਨਾਂ ਨਾਲ ਨਹੀਂ ਮਿਲਣਾ, ਤੇ ਸਾਰਾ ਕੁਝ ਕਰਦੇ ਆ ਬੱਚੇ ਜੀ ਆਪਣਾ ਜੋ ਕਰਦੇ ਆ ਸਕੂਲਾਂ ਦੇ ਹਿਸਾਬ ਦੇ ਨਾਲ, ਜੋ ਸਿਖਾਉਂਦੇ ਆ ਜੋ ਕਰਦੇ ਆ ਵਿਚਰਦੇ ਆ, ਕਦੇ ਉਹਨਾਂ ਚ ਕੀਤਾ ਨੀ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਕਿਉਂ ਸ਼ੋਅ ਕਰੀਏ ਯਾਰ, ਮਤਲਬ ਕਿ ਉਹ ਕ੍ਰਿਟੀਸਿਜ਼ਮ ਉੱਥੋਂ ਹੀ ਸ਼ੁਰੂ ਹੋਣਾ ਨਾ, ਅਸੀਂ ਆਪਣੇ ਆਪ ਨੂੰ ਉਹੀ ਜਿਹਨਾਂ ਮੁਲਕਾਂ ਚ ਰਹਿ ਰਹੇ ਹਾਂ ਅਸੀਂ ਕਾਹਤੋਂ ਆਪਣੇ ਆਪ ਨੂੰ ਵੱਖਰਾ ਪੇਸ਼ ਕਰਦੇ ਹਾਂ। ਤੇ ਬੱਚਾ ਅੱਗੇ ਉਹ ਕਹਿੰਦਾ 11 ਸਾਲ ਦਾ ਬੱਚਾ ਮੁਕੱਦਰ ਭਾਈ ਕਹਿੰਦਾ ਕਿ ਜਦੋਂ ਮੈਂ 17-18 ਸਾਲ ਦਾ ਹੋ ਗਿਆ ਡਿਸੀਜ਼ਨ ਬਣਾਉਣ ਦੇ ਲਈ, ਤੇ ਮੈਂ ਇਹ ਵਿਚਾਰਾਂਗਾ ਕਿ ਮੇਰਾ ਇੱਕ ਇਨਸਾਨ ਬਣ, ਇਨਸਾਨੀਅਤ ਲਈ ਇਨਸਾਨ ਬਣਨਾ ਜ਼ਰੂਰੀ ਹੈ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ। 11 ਸਾਲ ਦਾ ਬੱਚਾ ਕਹਿ ਰਿਹਾ, ਕਿੱਥੇ ਉਹਦੀ ਐਜੂਕੇਸ਼ਨ ਕੀ ਕੰਮ ਕਰ ਰਹੀ ਹੈ ਦੇਖ ਲਓ।
5: ਬਿਲਕੁਲ ਬਿਲਕੁਲ ਬਿਲਕੁਲ ਦਰੁਸਤ ਹੈ, ਕੋਈ ਕੋਈ ਕੋਈ ਸ਼ੱਕ ਨਹੀਂ, ਚਾਹੀਦਾ ਵੀ ਐਵੇਂ ਹੈ। ਉਹ ਮੈਂ ਤਾਂ ਭਾਰਜ ਬਾਈ ਜੀ ਸਾਡੇ ਗੁਰੂ ਸਾਹਿਬ ਨੇ ਮੈਂ ਕਹਿੰਦਾ ਵੀ ਕੁਰਬਾਨੀ ਦਿੱਤੀ ਇਨਸਾਨੀਅਤ ਦੇ ਵਾਸਤੇ, ਭਾਵੇਂ ਹਿੰਦ ਦੀ ਚਾਦਰ ਕਹੀ ਜਾਣ ਭਾਵੇਂ ਕੁਛ ਕਹੀ ਜਾਣ
0: ਜੀ,
5: ਪਰ ਇਹ ਸਿਆਸਤ ਨੇ, ਸਾਡੇ ਗੁਰੂ ਸਾਹਿਬ ਨੇ 14 ਤੋਂ 13 ਜੰਗਾਂ ਲੜੀਆਂ ਹਿੰਦੂ ਰਾਜਿਆਂ ਦੇ ਖਿਲਾਫ਼
0: ਜੀ,
5: ਜਿਨ੍ਹਾਂ ਨੇ ਆਟਿਆਂ ਦੀਆਂ ਗਊਆਂ ਬਣਾ ਬਣਾ ਕੇ ਸਹੁੰਆਂ ਚੁੱਕੀਆਂ ਝੂਠੀਆਂ
0: ਜੀ,
5: ਤੇ ਉਹਨਾਂ ਨੂੰ ਉਹ ਗੁਰੂ ਸਾਹਿਬ ਨੂੰ ਵੀ ਇਹ ਸਿਆਸਤ ਨੇ ਉਹੀ ਗੱਲ ਵੀ ਹਿੰਦੂ ਧਰਮ ਦੇ ਨਾਲ ਜੋੜਦੇ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਾਸਤੇ ਕੁਰਬਾਨੀ ਦਿੱਤੀ,
0: ਬਿਲਕੁਲ
5: ਜਦੋਂ ਕਿ ਉਹਨਾਂ ਨੇ ਇਨਸਾਨੀਅਤ ਦੇ ਵਾਸਤੇ ਦਿੱਤੀ ਸੀ ਕੁਰਬਾਨੀ, ਅੱਜ ਭਾਵੇਂ ਕੋਈ ਵੀ ਮਜ਼ਲੂਮ ਹੁੰਦਾ ਭਾਵੇਂ ਉਹ ਮੁਸਲਮਾਨ ਹੈ ਈਸਾਈ ਹੈ ਕੋਈ ਹੋ,
0: ਜ਼ੁਲਮ ਦੇ ਖਿਲਾਫ ਲੜੇ ਸੀ ਜੀ, ਜ਼ੁਲਮ ਦੇ ਖਿਲਾਫ ਖੜੇ ਸੀ, ਅਗਲੇ ਹੱਕ ਲਈ ਖੜੇ ਸੀ ਬਿਲਕੁਲ। ਜੇ ਤੁਸੀਂ ਘੋੜੀ ਦੇ ਉੱਤੇ ਘੋੜੇ ਦੇ ਉੱਤੇ ਭਾਈ ਕਲਗੀ ਲਾ ਸਕਦੇ ਹੋ ਤਾਂ ਅਸੀਂ ਵੀ ਲਾ ਸਕਦੇ ਹਾਂ ਫਿਰ, ਬਿਲਕੁਲ
5: ਅਸੀਂ ਵੀ ਲਾ ਸਕਦੇ,
0: ਜੇ ਤੁਸੀਂ ਬਾਜ ਰੱਖ ਸਕਦੇ ਹੋ ਤਾਂ ਅਸੀਂ ਵੀ ਰੱਖਾਂਗੇ, ਫਿਰ ਕਿਉਂ ਨਹੀਂ ਰੱਖ ਸਕਦੇ ਜੀ।
5: ਬਿਲਕੁਲ ਉਹੀ ਗੱਲ ਹੈ, ਬਸ ਉਹ ਸਾਡੇ ਸਮਝ ਨਹੀਂ ਆਉਂਦੀ ਬਾਈ ਜੀ,
0: ਬਿਲਕੁਲ
5: ਜਿੱਦੇ ਅਸੀਂ ਇਸ ਸਿਆਸਤ ਨੂੰ ਸਮਝ ਕੇ ਉਹਦੇ ਸਾਰੇ ਮਸਲੇ ਹੱਲ
0: ਮਸਲੇ ਹੱਲ
5: ਸਮਝ, ਅਸੀਂ ਜੁੜੇ ਹਾਂ ਨਿੱਜੀ ਮਫਾਦਾਂ ਦੇ ਨਾਲ,
0: ਕਿਉਂਕਿ ਬਾਈ ਜੀ ਉਹਨਾਂ ਦਾ ਕੰਮ ਹੈ ਸਿਆਸਤ ਕਰਨਾ, ਪਾੜੋ ਤੇ ਰਾਜ ਕਰੋ, ਜੇ ਲੋਕ ਆਪਸ ਦੇ ਵਿੱਚ ਇਹ ਚੀਜ਼ਾਂ ਨੂੰ ਵਿਚਾਰਨਗੇ ਕਹਿਣਗੇ ਭਾਈ ਅਸੀਂ ਤਾਂ ਪੰਜਾਬੀ ਹਾਂ, ਅਸੀਂ ਕੋਈ ਹਿੰਦੂ ਨਹੀਂ, ਅਸੀਂ ਕੋਈ ਸਿੱਖ ਨਹੀਂ, ਅਸੀਂ ਕੋਈ ਮੁਸਲਮਾਨ ਨਹੀਂ, ਅਸੀਂ ਕੋਈ ਕ੍ਰਿਸਚਨ ਨਹੀਂ, ਕਹੋ ਭਾਈ ਪੰਜਾਬੀ ਹਾਂ ਬਸ, ਗੱਲ ਨਹੀਂ ਪੜੀ, ਉਹ ਗੱਲ ਹੀ ਨਹੀਂ ਅੱਗੇ ਕਰਨ ਸਕਣਗੇ, ਕਿੱਥੇ ਪਾੜ ਲੈਣਗੇ ਤੁਹਾਨੂੰ ਜੀ।
5: ਜੇ ਪੰਜਾਬੀ ਹੋਣਗੇ ਬਾਈ ਜੀ ਫਿਰ ਉਹ ਕਹਿਣਗੇ ਵੀ ਹਾਂ ਜੀ ਸਾਡੇ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹਾਂ।
0: ਬਾਈ ਜੀ ਅੱਜ ਤੁਹਾਡੇ ਨਾਲ ਸਿੱਧੀ ਗੱਲ ਕਰਦਾ ਮੁਕੱਦਰ ਬਾਈ ਜੀ, ਕਦੇ ਆਪਾਂ ਜਿੰਨਾ ਆਪਾਂ ਪੰਜਾਬ ਨੂੰ ਕਦੇ ਆਪਣੇ ਆਪ ਨੂੰ ਅਸੀਂ ਇੰਡੀਅਨ ਮੰਨਿਆ,
5: ਬਿਲਕੁਲ
0: ਕਦੀ ਹਿੱਕ ਠੋ ਕੇ ਕਿਹਾ ਕਿ ਅਸੀਂ ਮਤਲਬ ਕਿ ਇੰਡੀਅਨ ਆ?
5: ਨਹੀਂ ਨਹੀਂ ਅਸੀਂ ਅਸੀਂ ਤਾਂ ਅਸੀਂ ਤਾਂ ਮਾਣ ਨਾਲ ਕਹਿੰਦੇ ਹਾਂ ਬਾਈ ਜੀ ਅਸੀਂ ਅਸੀਂ ਇੰਡੀਅਨ, ਅਸੀਂ ਕਦੇ ਨਹੀਂ ਕਿਹਾ ਹੈਗਾ
0: ਜੀ
5: ਉਸ ਦੇਸ਼ ਚ, ਅਸੀਂ ਮੈਂ ਤਾਂ ਖਾਸ ਕਰ ਉਹੀ ਗੱਲ ਕਦੇ ਵੀ ਨੀ ਭਾਜਪਾ ਜੀ, ਤੁਸੀਂ ਕਦੇ ਪੁੱਛਿਆ ਹੋਵੇ ਮੈਂ ਤਾਂ ਮਾਣ ਕਰਨਾ ਇੰਡੀਅਨ ਹੋਣ ਤੇ ਸਾਡਾ,
0: ਬਿਲਕੁਲ ਬਿਲਕੁਲ। ਕੁਝ ਲੋਕ ਇਹ ਆ ਕਿ ਸਾਨੂੰ ਬਸ ਸੀਮਤ ਕਰ ਦੋ ਜੀ, ਅੱਜ ਤੁਸੀਂ ਜਿੱਥੇ ਜੀ ਕਰਦੇ ਹੋ ਉੱਥੇ ਨੂੰ ਚਲੇ ਜਾਓ, ਕੋਈ ਪੁੱਛਦਾ ਤੁਹਾਨੂੰ, ਕੋਈ ਰੋਕਦਾ ਭਾਈ ਕੌਣ ਆ ਭਾਈ ਕਿੱਥੋਂ ਆ, ਅਗਲੇ ਦਿਲਚਸਪੀ ਲੈਂਦੇ ਆ, ਪੁੱਛਦੇ ਆ ਤੁਹਾਡੇ ਕਿੱਥੋਂ ਆਏ ਹੋ, ਪਿਛੋਕੜ ਕੀ ਹੈ, ਲੈ ਅੱਛਾ ਤੁਸੀਂ ਉੱਥੋਂ, ਅੱਜ ਤਾਂ ਸੁਣਦੇ ਹੁੰਦੇ ਸੀ ਤੁਹਾਡੇ ਬਾਰੇ, ਤੇ ਅਸੀਂ ਭਾਈ ਮਤਲਬ ਕਿ ਅੱਜ ਦੇਖ ਵੀ ਲਿਆ ਕਿ ਬੜਾ ਕਿੰਨਾ ਮਾਨ ਸਨਮਾਨ ਪਿਆਰ ਮੁਹੱਬਤ ਕਰਦੇ ਨੇ ਸਾਰੇ, ਕਰਦੇ ਜਿੱਥੇ ਮਰਜ਼ੀ ਮੁਲਕ ਦੇ ਵਿੱਚ
5: ਕਰਦੇ ਨੇ ਭਾਰਤ ਬਾਈ ਜੀ ਸਾਡੀ ਤਾਂ, ਮੈਂ ਤਾਂ ਕਹਿੰਦਾ ਸਾਡੀ ਤਾਂ ਵੀ ਸਾਡੇ ਬਜ਼ੁਰਗਾਂ ਦੀ ਉਹੀ ਗੱਲ 60-70 ਸਾਲ ਜ਼ਿੰਦਗੀ ਹਰਿਆਣੇ ਚ ਲੰਘੀ ਹੈ ਜਿਹਨੂੰ ਅਸੀਂ ਆਪਾਂ ਨਹੀਂ ਮੰਨਦੇ ਪਾਠ, ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ। ਮੈਂ ਕਹਿੰਦਾ ਵੀ ਜੇ ਅਸੀਂ ਇੰਡੀਅਨ ਜਾਂ ਇੱਕ ਬਿਨਾਂ ਧਰਮਾਂ ਤੋਂ ਵੰਡ ਕੇ ਇੱਕ ਇਨਸਾਨ ਬਣ ਕੇ ਸਵਾਲ ਪੁੱਛੀਏ ਸਰਕਾਰਾਂ ਨੂੰ ਵੀ ਸਾਡੇ ਬੱਚਿਆਂ ਵਾਸਤੇ ਦੱਸੋ ਵੀ ਤੁਸੀਂ ਤੁਸੀਂ ਕੀ ਕੀਤਾ, ਉਹ ਇਹ ਚਾਹੁੰਦੀਆਂ ਨੇ, ਉਹਨਾਂ ਨੂੰ ਇਹ ਵੀ ਲਾਲ ਲਾਲ ਕਰਦੇ ਫਿਰਨ, ਦੋ ਇੱਧਰ ਮਰ ਗਏ ਦੋ ਉੱਧਰ ਮਰ ਗਏ ਉਹਦੇ ਤੇ ਸਿਆਸਤ ਕਰੀ ਜਾਈਏ ਨਾ ਜਵਾਬ,
0: ਬਿਲਕੁਲ ਆ ਜੀ
5: ਉਹ ਚਾਹੁੰਦੀ
0: ਬਿਲਕੁਲ
5: ਠੀਕ
0: ਹੈ ਮੁਕੱਦਰ ਜੀ, ਸ਼ੁਕਰੀਆ ਜੁੜੇ ਤੁਸੀਂ ਵਿਚਾਰ
5: ਰੱਖੇ, ਨੇੜ ਭਵਿੱਖ ਤੇ ਸਾਡੇ ਸਮਝ ਇਹ ਮੈਨੂੰ ਇਹ ਲੱਗਦਾ ਵੀ ਛੇਤੀ ਛੇਤੀ ਇਹ ਕਹਾਣੀ ਸਮਝ ਆਉਂਦੀ ਦਿਸਦੀ ਨੀ।
0: ਬਿਲਕੁਲ ਹੈ ਜੀ ਬਿਲਕੁਲ, ਨਹੀਂ ਨਹੀਂ ਅਜੇ ਜਾਗਰੂਕ ਨਹੀਂ ਹੋਏ, ਹਲੇ ਲੱਗਣਗੇ 50-100 ਸਾਲ ਜੀ,
5: ਲੱਗਣਗੇ ਜੀ ਲੱਗਣਗੇ, ਬਿਲਕੁਲ ਲੱਗਣ।
0: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ ਭਾਈ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਵਿਚਾਰ ਰੱਖ ਕੇ ਗਏ ਨੇ, ਤੇ ਬਹੁਤ ਸਾਰੇ ਦੋਸਤ ਜਿਹੜੇ ਕਮੈਂਟ ਵੀ ਕਰ ਰਹੇ ਨੇ ਆਪਸ ਦੇ ਵਿੱਚ, ਤੇ ਬਹੁਤ ਬਹੁਤ ਸ਼ੁਕਰੀਆ, ਪਿਆਰ ਮੁਹੱਬਤ ਬਣਿਆ ਰਹੇ ਸਾਰਿਆਂ ਚ। ਇਹਨਾਂ ਚੀਜ਼ਾਂ ਕਰਕੇ ਆਪਾਂ ਵੰਡੀਆਂ ਨਹੀਂ ਪਾਉਣੀਆਂ ਦੋਸਤੋ, ਇਹਨਾਂ ਦਾ ਕੰਮ ਆ ਵੰਡੀਆਂ ਪਾਉਣਾ ਤੇ ਆਪਾਂ ਪਿਆਰ ਮੁਹੱਬਤ ਵਧਾਉਣਾ। ਤੇ ਲੋ ਇੱਕ ਦੋ ਖਬਰਾਂ ਹੋਰ ਨੇ ਦੇਸ਼ ਵਿਦੇਸ਼ ਦੀਆਂ, ਤੇ ਉਹਨਾਂ ਦੇ ਵੱਲ ਸਾਂਝ ਪਾ ਕੇ ਤੇ ਅੱਗੇ ਵੱਧਦੇ ਹਾਂ। ਲਾਈਨ ਖੁੱਲੀ ਹੈ ਤੁਹਾਡੇ ਲਈ ਵੀ ਦੋਸਤੋ, ਜੇ ਗੱਲਬਾਤ ਕਰਨੀ ਚਾਹੁੰਦੇ ਹੋ, +358 449 76 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਨਿੱਜਰ ਜਿਹੜਾ ਗੱਲਬਾਤ ਕਰਕੇ

ਇੱਕ ਜਿਹੜੀ ਸੀ ਤੋਪ ਸਾਂਭੀ ਰੱਖੀ ਸੀ, ਪਰ ਉਹ ਕੋਈ ਅਲਮਾਰੀਆਂ ਵਗੈਰਾ ਚ ਨਹੀਂ ਸੀਗੀਆਂ ਤੇ ਉਹਦੇ ਉੱਤੇ 12 ਚਾਰਜ ਜਿਹੜੇ ਲੱਗੇ ਆ, ਤੇ ਕੁਝ ਸਮਗਲਿੰਗ ਵਗੈਰਾ ਵੀ ਕੀਤੀ ਹੈ ਉਹਦੀ, ਜਿਹੜੀਆਂ 2-3 ਜਿਹੜੇ ਅਸਲੇ ਨੇ ਉਹਨਾਂ ਦੇ ਵਿੱਚੋਂ, ਤੇ ਉਹਦੀ ਗ੍ਰਿਫਤਾਰੀ ਹੋਈ ਹੈ। ਚਾਈਨਾਜ਼ ਤੋਂ ਸ਼ਾਇਦ ਬਿਲੋਂਗ ਕਰਦੇ, ਜੰਮੇ ਪਲੇ ਉੱਥੇ ਹੋਣਗੇ, ਤੇ ਫੇਸ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਦੋਂ ਉਹਨਾਂ ਦੀ ਤਸਵੀਰ ਦੇਖਦੇ ਆ ਤਾਂ। ਟਰੰਪ ਸਾਹਿਬ ਦੀ ਸਪੀਚ ਹੋਣੀ ਹੈ 16 ਜੁਲਾਈ ਨੂੰ ਸ਼ਾਮ ਨੂੰ, ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ। ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਐਲਾਨ ਕੀਤਾ ਟਰੰਪ ਨੇ ਕਿ ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਰਾਤ 9 ਵਜੇ ਦੇਸ਼ ਦੇ ਨਾਮ ਇੱਕ ਵਿਸ਼ੇਸ਼ ਭਾਸ਼ਣ ਦੇਣਗੇ। ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸ ਯੋਜਨਾਬੰਦੀ ਸੰਬੋਧਨ ਦੇ ਐਲਾਨ ਤੋਂ ਜਿਹੜਾ ਬਾਅਦ ਵੀ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਜਿਹੜਾ ਹੋਵੇਗਾ ਕੀ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਬਸ ਇੰਨਾ ਹੀ ਕਿਹਾ ਕਿ ਭਾਈ ਸਪੀਚ ਤਿਆਰ ਹੈ, ਜਿਸਦੇ ਕਾਰਨ ਇਸ ਸੰਬੋਧਨ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ। ਟਰੁੱਥ ਸੋਸ਼ਲ ਦੇ ਉੱਤੇ ਐਲਾਨ ਤੋਂ ਬਾਅਦ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਛਿੜ ਗਈ ਤੇ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਹੌਰਮੁਜ ਜਲਮਾਰਗ ਦੇ ਉੱਤੇ ਲਗਾਏ ਗਏ 20% ਟੈਕਸ ਇਰਾਨ ਵਿਰੁੱਧ ਅਮਰੀਕੀ ਕਾਰਵਾਈ ਜਾਂ ਦੇਸ਼ ਦੀਆਂ ਅਗਲੀਆਂ ਆਰਥਿਕ ਨੀਤੀਆਂ ਦੇ ਬਾਰੇ ਕੋਈ ਵੱਡਾ ਫੈਸਲਾ ਦੇਸ਼ ਸਾਹਮਣੇ ਰੱਖ ਸਕਦਾ ਹੈ। ਵਾਈਟ ਹਾਊਸ ਅਤੇ ਰਾਸ਼ਟਰਪਤੀ ਦੇ ਦਫ਼ਤਰ ਦੇ ਵੱਲੋਂ ਅਜੇ ਤੱਕ ਇਸ ਭਾਸ਼ਣ ਦੀ ਰੂਪਰੇਖਾ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸਦੇ ਕਾਰਨ ਵੀਰਵਾਰ ਰਾਤ ਨੂੰ ਹੋਣ ਵਾਲੇ ਇਸ ਲਾਈਵ ਪ੍ਰਸਾਰਣ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਰਹਿਣਗੀਆਂ। ਦੂਸਰੇ ਪਾਸੇ ਮੌਜਤਬਾ ਖਾਮੇਨੇਈ 90% ਖਤਮ ਕਰ ਦਿੱਤੇ ਆ ਟਰੰਪ ਦੀਆਂ ਅੱਜ ਖ਼ਬਰਾਂ ਜਿਹੜੀਆਂ ਨੇ ਸੁਰਖੀਆਂ ਜਿਹੜੀਆਂ ਲੱਗੀਆਂ ਆ। ਇਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਕਹਿੰਦੇ ਤਬਾਹ ਕਰ ਦਿੱਤੀ ਹੈ ਟਰੰਪ ਸਾਹਿਬ। ਫੋਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਇਰਾਨ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਲਗਭਗ ਤਬਾਹ ਹੋ ਗਈ ਹੈ ਤੇ ਇਰਾਨ ਦੇ ਨਵੇਂ ਸੁਪਰੀਮ ਲੀਡਰ ਮੌਜਤਬਾ ਖਾਮੇਨੇਈ ਦੀ ਵੀ ਜਿਹੜੇ ਨੇ 90% ਖਤਮ ਨੇ। ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਦੇ ਲਈ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ, ਨਾ ਹੀ ਸੁਤੰਤਰ ਸਰੋਤਾਂ ਦੇ ਦੁਆਰਾ ਇਸ ਦੀ ਪੁਸ਼ਟੀ ਕੀਤੀ ਹੈ। ਪਰ ਦੂਸਰੇ ਪਾਸੇ ਇਰਾਨ ਜਿਹੜਾ ਉਹ ਵੀ ਜਿਹੜਾ ਆਪਣੇ ਜਵਾਬੀ ਕਾਰਵਾਈ ਕਰ ਰਿਹਾ। ਇਰਾਨ ਦੀ ਫੌਜੀ ਸ਼ਕਤੀ ਦੇ ਉੱਤੇ ਟਰੰਪ ਦਾ ਦਾਅਵਾ ਹੈ ਕਿ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਇਰਾਨ ਦੀਆਂ ਫੌਜੀ ਸਮਰਥਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਇਰਾਨ ਦੀ ਜਲ ਸੈਨਾ, ਹਵਾਈ ਸੈਨਾ ਤੇ ਹਵਾਈ ਰੱਖਿਆ ਪ੍ਰਣਾਲੀਆਂ ਲਗਭਗ ਅਕਿਰਿਆਸ਼ੀਲ ਨੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਚੋਟੀ ਦੇ ਇਰਾਨੀ ਫੌਜੀ ਨੇਤਾ ਮਾਰੇ ਗਏ। ਟਰੰਪ ਨੇ ਕਿਹਾ ਕਿ ਮੌਜਤਬਾ ਖਾਮੇਨੇਈ, ਜਿਸ ਨੂੰ ਉਨ੍ਹਾਂ ਦੇ ਪਿਤਾ ਆਯਾਤੁੱਲਾ ਖਾਮੇਨੇਈ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਤੇ ਮੰਨਿਆ ਜਾਂਦਾ ਸੀ, ਹੁਣ 90% ਠੀਕ ਹੋ ਗਿਆ ਤੇ ਉਸਨੇ ਇਹ ਵੀ ਜਿਹੜਾ ਸੰਕੇਤ ਦਿੱਤਾ ਕਿ ਮੌਜਤਬਾ ਇੱਕ ਹਵਾਈ ਹਮਲੇ ਦੇ ਵਿੱਚ ਜ਼ਖਮੀ ਹੋਇਆ ਸੀ ਤੇ ਕਿਸੇ ਵੀ ਸੁਤੰਤਰ ਜਾਂ ਅਧਿਕਾਰਤ ਸਰੋਤ ਤੋਂ ਮੌਜਤਬਾ ਦੀ ਜਿਹੜੀ ਹੈ ਸਿਹਤ ਸਥਿਤੀ ਜਾਂ ਕਥਿਤ ਸੱਟ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਜਿਹੜਾ ਨਵਾਂ ਜਿਹੜਾ ਹੌਰਮੁਜ ਸਟ੍ਰੇਟ ਦੇ ਉੱਤੇ ਨਵਾਂ ਜਿਹੜਾ ਪ੍ਰਸਤਾਵ ਲਿਆ ਰਿਹਾ। ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਇਰਾਨ ਤੇ ਦੁਬਾਰਾ ਨਾਕਾਬੰਦੀ ਕਰੇਗਾ ਤੇ ਹੌਰਮੁਜ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਬਦਲੇ ਦੂਜੇ ਦੇਸ਼ਾਂ ਤੋਂ 20% ਜਿਹੜਾ ਆਪਣੀ ਫੀਸ ਜਿਹੜੀ ਆ ਉਹ ਵਸੂਲਣ ਦਾ ਪ੍ਰਸਤਾਵ ਰੱਖੇਗਾ। ਕਿਆ ਬਾਤਾਂ ਜੀ, ਚੱਕੋ ਜੀ, ਕਹਿੰਦਾ ਅਸੀਂ ਗਵਾਵਾਂਗੇ ਤੁਹਾਡੇ ਤੇ ਉੱਥੋਂ ਸਾਨੂੰ ਪੈਸੇ ਦਿਓ, ਨਾ ਕਿ ਇਰਾਨ ਨੂੰ ਦਿਓ ਕਿ ਉਹਨਾਂ ਦੇ ਰਸਤੇ ਦੇ ਵਿੱਚੋਂ ਲੰਘ ਰਿਹਾ, ਅਸੀਂ ਸੁਰੱਖਿਅਤ ਤੁਹਾਨੂੰ ਲਗਾਵਾਂਗੇ ਤੇ ਜੋ ਵੀ ਉਹਦੇ ਵਿੱਚੋਂ 20% ਤੁਹਾਨੂੰ ਜਿਹੜੀ ਹੈ ਫੀਸ ਦੇਣੀ ਪਵੇਗੀ। ਉਹਨੇ ਕਿਹਾ ਕਿ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਇਰਾਨੀ ਜਹਾਜ਼ਾਂ ਨੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਤੇ ਟਰੰਪ ਨੇ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦਾ ਰੱਖਿਅਕ ਵੀ ਜਿਹੜਾ ਐਲਾਨ ਦਿੱਤਾ। ਦੂਸਰੇ ਪਾਸੇ ਕੈਨੇਡਾ ਫੈਸਟੀਵਲ ਸ਼ੂਟਿੰਗ ਹੋਈ ਹੈ, ਉਹਦੇ ਵਿੱਚ ਟੋਰਾਂਟੋ ਦੇ ਸਾਲਸਾ ਮੇਲੇ 'ਚ ਸਾਲਸਾ ਡਾਂਸ ਹੁੰਦਾ ਹੈ, ਕਾਫ਼ੀ ਮਸ਼ਹੂਰ ਹੈ ਜੀ ਤੇ ਇਹਨਾਂ ਮੁਲਕਾਂ ਦੇ ਵਿੱਚ। ਇਹ ਜਿਹੜਾ ਗੋਲੀਬਾਰੀ ਆਪਸੀ ਰੰਜਸ਼ ਦੀ ਨਤੀਜਾ ਨਿਕਲਿਆ ਦੱਸਿਆ ਜਾ ਰਿਹਾ। 2 ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ ਸਾਲਸਾ ਫੈਸਟੀਵਲ ਦੌਰਾਨ ਗੋਲੀਬਾਰੀ ਦੇ ਕਰਨ ਵਾਲਿਆਂ ਦੀ ਪਛਾਣ ਜਿਹੜੀ ਹੈ ਪੁਲਿਸ ਵੱਲੋਂ ਕਰ ਲਈ ਗਈ। ਟੋਰਾਂਟੋ ਦੇ ਪੁਲਿਸ ਮੁਖੀ ਮਾਇਰੋਨ ਡਾਈਕੀਵ ਨੇ ਜਿਹੜਾ ਦੱਸਿਆ ਕਿ ਜਾਂਚ ਦੇ ਦੌਰਾਨ ਘਟਨਾ ਵਾਲੀ ਥਾਂ ਤੋਂ 2 ਘਾਤਕ ਹਥਿਆਰ ਜਿਹੜੇ ਨੇ ਬਰਾਮਦ ਹੋਏ। ਹਥਿਆਰ ਉਨ੍ਹਾਂ ਦੋਵਾਂ ਮ੍ਰਿਤਕਾਂ ਦੇ ਵੱਲੋਂ ਵਰਤੇ ਗਏ ਜੋ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਰੱਖਦੇ ਸਨ ਤੇ ਅਚਾਨਕ ਇੱਕ ਦੂਜੇ ਦੇ ਸਾਹਮਣੇ ਜਿਹੜਾ ਆਉਣ ਦੇ ਉੱਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਵੱਲੋਂ ਆਪਸ ਦੇ ਵਿੱਚ ਚਲਾਈਆਂ ਗੋਲੀਆਂ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਮੇਲੇ ਦੇ ਵਿੱਚ ਮੌਜੂਦ ਕੁਝ ਆਮ ਲੋਕ ਵੀ ਜ਼ਖਮੀ ਹੋਏ। ਇਸ ਗੋਲੀਬਾਰੀ ਦੇ ਦੌਰਾਨ ਇੱਕ ਹਮਲਾਵਰ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਉਹਨੂੰ ਜਿਹੜਾ ਸੀ ਦਮ ਤੋੜ ਗਿਆ। ਮ੍ਰਿਤਕਾਂ ਦੀ ਪਛਾਣ ਸ਼ੁਕੌਨ ਕੁਐਸ਼ੀ 25 ਸਾਲਾਂ ਤੇ ਸੀਜ਼ਰ ਵਰਨਜ਼ਾ 20 ਸਾਲਾਂ ਦੇ ਵਜੋਂ ਹੋਈ ਦੱਸੀ ਜਾ ਰਹੀ ਹੈ।
ਪਿਛਲੇ ਸਾਲ ਦੇ ਮੁਕਾਬਲੇ ਗੋਲੀਬਾਰੀ ਦੀਆਂ ਘਟਨਾਵਾਂ ਕਹਿੰਦੇ ਘਟੀਆਂ ਨੇ, 26% ਕਮੀ ਆਈ ਹੈ। ਪੁਲਿਸ ਮੁਖੀ ਨੇ ਇਹ ਵੀ ਗੱਲ ਕਹੀ ਹੈ। ਪੁਲਿਸ

0: ਮੁਖੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗੋਲੀਬਾਰੀ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ ਕਿਉਂਕਿ ਇਹ ਹਿੰਸਾ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਮਨਾਏ ਜਾ ਰਹੇ ਮੇਲੇ ਦੇ ਦੌਰਾਨ ਹੋਈ ਹੈ, ਜਿਸ ਦੇ ਕਾਰਨ ਮੇਲਾ ਦੇਖਣ ਆਏ ਜਿਹੜੇ ਨੇ, ਮੇਲਾ ਦੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਦੇਖਦਾ, ਜਿਸ ਦੇ ਕਾਰਨ ਮੇਲਾ ਦੇਖਣ ਆਏ ਬੇਕਸੂਰ ਲੋਕ ਵੀ ਜ਼ਖਮੀ ਹੋ ਗਏ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪਿਛਲੇ ਸਾਲ ਦੇ ਇਸੇ ਸਮੇਂ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਇਸ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿਚ 26% ਦੀ ਕਮੀ ਦਰਜ ਕੀਤੀ ਗਈ ਹੈ। ਦੂਸਰੇ ਪਾਸੇ ਯੂਰਪੀ ਸੰਸਦ ਦੇ ਵਿਚ ਗੂੰਜ ਪਿਆ ਪਾਕਿਸਤਾਨ ਦੇ ਵਿਚ ਜਬਰੀ ਧਰਮ ਪਰਿਵਰਤਨ ਦਾ ਮੁੱਦਾ, ਕੁੜੀਆਂ ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧਦੇ ਹਾਂ। ਪਾਕਿਸਤਾਨ ਦੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ ਕੁੜੀਆਂ ਦੇ ਕਥਿਤ ਅਗਵਾ, ਜਬਰੀ ਧਰਮ ਤਬਦੀਲੀ ਅਤੇ ਬਾਲ ਵਿਆਹ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੂੰਜਣ ਲੱਗ ਪਿਆ। ਯੂਰਪੀਅਨ ਸੰਸਦ ਨੇ ਇਸ ਮੁੱਦੇ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਇਕ ਮਤਾ ਪਾਸ ਕੀਤਾ ਜਿਸਦੇ ਵਿਚ ਪਾਕਿਸਤਾਨ ਤੋਂ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ, ਦੋਸ਼ੀਆਂ ਨੂੰ ਜਿਹੜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ। ਇਸ ਮਤੇ ਦੇ ਵਿਚ 13 ਸਾਲਾਂ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ। ਮਤੇ ਦੇ ਵਿਚ ਕਿਹਾ ਗਿਆ ਕਿ ਮਾਰਚ 2026 ਦੇ ਵਿਚ ਉਸਨੂੰ ਕਥਿਤ ਤੌਰ ਦੇ ਉੱਤੇ ਅਗਵਾਹ ਕੀਤਾ ਗਿਆ, ਜਬਰੀ ਇਸਲਾਮ ਧਰਮ ਅਪਣਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਅਗਵਾਹਕਾਰ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ। ਸੰਸਦ ਨੇ ਇਸ ਮਾਮਲੇ ਦੇ ਵਿਚ ਪੀੜਤਾਂ ਨੂੰ ਤੁਰੰਤ ਕਾਨੂੰਨੀ ਸਹਾਇਤਾ, ਪਰਿਵਾਰ ਦੇ ਨਾਲ ਮਿਲਾਉਣ ਤੇ ਮਨੋਵਿਗਿਆਨਕ ਸਹਿਯੋਗ ਮੁਹੱਈਆ ਕਰਵਾਉਣ ਦੀ ਜਿਹੜੀ ਆ ਮੰਗ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 5-7 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆ ਵੱਲ ਨੂੰ ਵਧਾਂਗੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ। ਬਰਾੜ ਸਾਹਿਬ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਆ US ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਹੀ ਹੋਰ ਵੀ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗਿਆ ਵੱਲ ਨੂੰ ਵੱਧਦੇ ਹਾਂ। ਉਸ ਸਮੇਂ ਦੇ ਦੌਰਾਨ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਚਲੋ ਫਿਰ, ਤੁਹਾਡੇ ਸੁਨੇਹੇ ਪਿਆਰ ਮੁਹੱਬਤ ਜਿਹੜਾ ਤੁਸੀਂ ਭੇਜਿਆ ਗੱਲਬਾਤ ਉਹਦੇ ਨਾਲ ਸਾਂਝ ਪਾ ਕੇ ਤੇ ਅੱਗੇ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਜਟਵੈੜ ਬਾਈ ਜੀ ਲਿਖਦੇ ਆ, ਦਾਸ ਜੀ ਹਾਜ਼ਰੀ, ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ ਸਾਰੇ ਵੱਡੇ ਵੀਰੋ ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਤੇ ਲੇਟ ਹੋ ਗਏ ਕਹਿੰਦੇ 3 ਮਿੰਟ। ਹਾਂਜੀ, 5-7 ਮਿੰਟ ਲੱਗ ਜਾਂਦੇ ਆ ਸ਼ੁਰੂਆਤ ਦੇ ਵਿੱਚ ਬਾਈ ਜੀ ਤੇ ਇਸੇ ਤਰ੍ਹਾਂ ਆ ਜਾਣਗੇ। ਕਹਿੰਦੇ ਮਲੂਕ ਸਿੰਘ ਜੀ ਕਹਿੰਦੇ ਆ ਕਿ ਜਟ ਬਾਈ ਜੀ, ਮੈਂ ਉਹਨਾਂ ਦਾ ਨਾਮ ਹੀ ਸਿੱਧਾ ਲੈਣਾ, ਗੁਰੀਮਾਨ ਬਾਈ ਜੀ ਤੇ ਕਹਿੰਦੇ ਨੇ ਕਿ ਆ ਜਾਣਗੇ। ਤੇ ਮਲੂਕ ਬਾਈ, ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 3 ਜੀ ਤੇ ਓਕੇ ਹੈ ਜੀ, ਸਭ ਰੱਖੋ ਚੱਕ ਦਿਓ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਆਵਾਜ਼ ਤੇ ਅੰਦਾਜ਼ ਓਕੇ ਹੈ ਜੀ। ਤੇ ਬੇਅੰਤ ਸੰਧੂ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰੇ ਹੀ ਵੀਰਾਂ ਭੈਣਾਂ ਨੂੰ ਤੇ ਰਾਜ ਸੈਣੀ ਜੀ ਨੂੰ। ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ ਜਟਵੈੜ ਜੀ, ਮਲੂਕ ਬਾਈ ਜੀ ਸਤਿ ਸ੍ਰੀ ਅਕਾਲ ਹੈ, ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਵਾਪਸ ਭੇਜੀਏ ਜਟਵੈੜ ਜੀ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜਟਵੈੜ ਵੀਰ ਜੀ ਸਤਿ ਸ੍ਰੀ ਅਕਾਲ ਜੀ, ਤੇ ਬੇਅੰਤ ਸੰਧੂ ਜੀ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। 39 ਮਿੰਟ ਹੋ ਗਏ ਕਹਿੰਦੇ ਹੈਗੇ ਆ ਵੀਰ ਤੇ, ਅੱਛਾ ਜੀ ਏਦਾਂ ਲਿਖਦੇ ਨੇ। ਤੇ ਰਾਜਨ ਜੀ ਕਹਿੰਦੇ ਆ ਬੇਅੰਤ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ, ਕੱਲ ਸੰਗਰਾਂਦ ਹੈਗੀ ਆ ਜੀ, ਸੌਣ ਦਾ ਮਹੀਨਾ ਕੱਲ ਚੜ ਜਾਣਾ ਕਹਿੰਦੇ, ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਆਪਣੇ ਦਲੀਪ ਜੀ ਦਾ ਕਿਰਦਾਰ ਵੀ ਬਹੁਤ ਵਧੀਆ ਸੀ। ਜਟਵੈੜ ਬਾਈ ਜੀ ਲਿਖਦੇ ਆ ਕਿਆ ਵਕਤ ਸੀ ਉਹ ਜੀ, ਕਹਿੰਦੇ ਮਲੂਕ ਜੀ ਵਕਤ ਤਾਂ ਕਹਿੰਦੇ ਸੋਨੇ ਵਰਗਾ ਜੀ ਬਾਈ ਜੀ ਉਹ ਤਾਂ। ਜਟਵੈੜ ਬਾਈ ਜੀ ਕਹਿੰਦੇ ਆ ਗੋਲਡ, ਓਲਡ ਇਜ਼ ਗੋਲਡ। ਤੇ ਹਰਾ ਪੈਨ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੀ ਜਾਲੀ ਸੀ ਮਾਨ ਸਾਹਿਬ ਦਾ, ਜਟਵੈੜ ਜੀ ਲਿਖਦੇ ਆ। ਬੇਅੰਤ ਸੰਧੂ ਜੀ ਕਹਿੰਦੇ ਭੁਪਿੰਦਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪ੍ਰਵਾਨ ਕਰੋ ਜੀ, ਜੀਆਂ ਨੂੰ ਜੀ ਸਵਾਗਤ ਹੈ ਸੰਧੂ ਬਾਈ ਜੀ। ਜਟਵੈੜ ਜੀ ਕਹਿੰਦੇ ਆ ਫਰਾਂਸ ਆ ਸਕਦਾ ਸੀ, ਮਬਾਪੇ ਦਾ ਜ਼ੋਰ ਲੱਗਿਆ ਹੋਇਆ ਵੀਰ, ਫਰਾਂਸ ਆ ਸਕਦਾ ਹੈ ਜੀ, ਮਤਲਬ ਕਿ ਫਾਈਨਲ ਜਿੱਤ ਸਕਦਾ ਹੈ ਉਹ ਕਹਿੰਦੇ ਨੇ। ਤੇ ਫਰਾਂਸ ਨੂੰ ਦੇਖਦੇ ਆ ਉਹ ਫਾਈਨਲ ਜਿੱਤਦੇ ਹੋਏ, ਬਾਕੀ ਦੇਖਦੇ ਆ ਟੱਕਰ ਬੜੀ ਖਤਰਨਾਕ ਹੈ ਜੀ, ਕਿਉਂਕਿ ਸਪੇਨ ਤੇ ਅੱਜ ਬੁੜਾ ਮੈਚ ਉਹਨਾਂ ਦਾ ਆਪਣਾ ਫਰਾਂਸ ਦਾ, ਇਹਦੇ ਵਿੱਚੋਂ ਕੌਣ ਅੱਗੇ ਲੰਘਦਾ ਦੇਖਦੇ ਆ। ਤੇ ਦੂਸਰੇ ਪਾਸੇ ਕੱਲ ਨੂੰ ਫਿਰ ਨਵਾਂ ਮੈਚ ਹੋਣਾ ਹੈ, ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕੱਲ ਨੂੰ। ਮਲੂਕ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਮੈਂ ਤਾਂ ਲੱਗਿਆ ਸੌਣ ਜੀ ਕਹਿੰਦੇ। ਜਟਵੈੜ ਬਾਈ ਜੀ ਕਹਿੰਦੇ ਬਾਈ ਜੀ ਸਿਆਸਤ ਆ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਸੜਕ ਤਾਂ ਪਿਛਲੇ ਸਾਲ ਬਰਸਾਤਾਂ ਤੋਂ ਬਾਅਦ ਸ਼ੁਰੂ ਹੋ ਜਾਣਾ ਚਾਹੀਦੀ ਸੀ, ਪਰ ਮੁੜ ਦੁਬਾਰਾ ਬਰਸਾਤਾਂ ਆ ਚੱਲੀਆਂ ਨੇ। ਇਹ ਨਹੀਂ ਬਣਨੀ ਸੜਕ। ਹਰਜੋਤ ਬੈਂਸ ਰੇਤਾ ਚੋਰੀ ਕਰਨ ਦੇ ਵਿੱਚ ਕਹਿੰਦੇ ਬੀਜ਼ੀ ਨੇ। ਇਸੇ ਤਰ੍ਹਾਂ ਦੋਸਤਾਂ ਦੇ ਵਿਚਾਰ ਨੇ ਜੀ ਆ ਰਹੇ। ਤੇ ਅੰਗਰੇਜ਼ ਜੀ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਜੀਆਂ ਨੂੰ ਜੀ ਬਾਈ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਕਿ ਬਾਈ ਜੀ ਸਾਡੇ ਬਠਿੰਡਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਬਾਈ ਬਣ ਕੇ ਖਬਰ ਕਰੋ ਜੀ, ਗੋਬਿੰਦਪੁਰਾ ਦੇ ਵਿੱਚ ਮੁੰਡੇ ਮਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਮਲੂਕ ਜੀ ਲਿਖਦੇ ਆ, ਕੋਈ ਟੇਲਾਂ ਤੱਕ ਪਾਣੀ ਨਹੀਂ ਆਇਆ, ਅਸੀਂ ਟੇਲਾਂ ਤੇ ਬੈਠੇ ਹਾਂ, ਕਹਿੰਦੇ ਐਵੇਂ ਝੂਠ ਬੋਲਦੇ ਨੇ। ਤੇ ਰਾਜਨ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ, ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਆ, ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ ਮਲੂਕ ਵੀਰ, ਤੇਰੀ ਕਿਵੇਂ ਅੱਖ ਲੱਗ ਗਈ। ਜਟਵੈੜ ਬਾਈ ਜੀ ਕਹਿੰਦੇ, ਮਲੂਕ ਬਾਈ ਕਾਰਤੂਸ ਚਲਾ ਲਵੋ, ਨੀਂਦ ਆਪੇ ਉੱਡ ਜਾਣੀ ਹੈ। ਮਲੂਕ ਸਿੰਘ ਜੀ ਲਿਖਦੇ ਆ, ਸੈਣੀ ਸਾਹਿਬ ਥੱਕੇ ਹੋਈ ਦਾ ਜੀ। ਤੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਐਡਵੋਕੇਟ ਰਾਜਨ ਸੈਣੀ ਸਾਹਿਬ ਕਹਿੰਦੇ, ਜੀ ਮਲੂਕ ਵੀਰ ਜੀ। ਬੇਅੰਤ ਸੰਧੂ ਜੀ ਲਿਖਦੇ ਆ, ਰਾਜਨ ਸੈਣੀ ਜੀ ਮਲੂਕ ਬਾਈ ਦੇ ਨਾਨਕੇ ਪਿੰਡ ਗੋਬਿੰਦਪੁਰਾ ਸਾਡੇ ਤੋਂ 18 ਕਿਲੋਮੀਟਰ ਦੂਰ ਹੈ ਜੀ। ਮਲੂਕ ਸਿੰਘ ਜੀ ਲਿਖਦੇ, ਭਾਰਤ ਬਾਈ ਜੀ ਭਾਰਤ ਬਾਈ ਸੈਣੀ ਸਾਹਿਬ ਦੀ ਕਾਲ ਲਵੋ ਜਲਦੀ ਜਲਦੀ, ਕਹਿੰਦੇ ਫਿਰ ਮੈਂ ਸੌ ਜਾਣਾ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ, ਮੌਜੂਦਾ ਸਰਕਾਰ ਦੀ ਬਣੀ ਨਵੀਂ ਨਹਿਰਾਂ ਤਾਂ ਟੁੱਟ ਵੀ ਗਈਆਂ ਨੇ, ਤੇ ਸਪੀਕਰ ਸਾਹਿਬ ਦੇ ਪਿੰਡ ਦੇ ਵਿੱਚ ਇਮਾਨਦਾਰੀ ਨੰਗੀ ਹੋ ਗਈ ਜੀ ਕਹਿੰਦੇ। ਮਲੂਕ ਜੀ ਕਹਿੰਦੇ, ਬੇਅੰਤ ਬਾਈ ਮੇਰੇ ਨਾਨਕੇ ਨੇ ਉੱਥੇ। ਤੇ ਰਾਜਨ ਸੈਣੀ ਸਾਹਿਬ ਕਹਿੰਦੇ, ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤਾਂ ਸੋਰੀ ਨਹੀਂ ਆਪਣੇ ਲਿਖਦੇ ਨੇ ਮਲੂਕ ਰਾਜਨ ਸੈਣੀ ਸਾਹਿਬ ਕਹਿੰਦੇ, ਮਲੂਕ ਵੀਰ ਜੀ ਮੇਰਾ ਟਾਈਮ 10:08 ਦੇ ਉੱਤੇ ਸ਼ੁਰੂ ਹੁੰਦਾ ਹੈ ਜੀ। 10:08 ਦੇ ਉੱਤੇ ਸ਼ੁਰੂ ਹੁੰਦਾ ਕਹਿੰਦੇ ਜੀ। ਤੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਆਪਣੇ। ਜਟਵੈੜ ਬਾਈ ਜੀ ਕਹਿੰਦੇ, ਖਾਲੜਾ ਸਾਹਿਬ ਨੂੰ ਲੈ ਕੇ ਦੁੱਖ ਤਾਂ ਕਹਿੰਦੇ ਬਸ ਘਰਦਿਆਂ ਨੂੰ ਹੁੰਦਾ, ਜਿਨ੍ਹਾਂ ਦਾ ਮਨੁੱਖ ਅੱਜ ਤੱਕ ਮਿਲਿਆ ਹੀ ਨਹੀਂ ਹੈ ਜੀ। ਤੇ 14 ਮਿੰਟ ਪਏ ਆ ਕਹਿੰਦੇ ਹਾਲੇ ਸੈਣੀ ਸਾਹਿਬ ਜੀ, ਕਿਉਂਕਿ ਦੋਸਤੋ ਪਹਿਲਾਂ ਥੋੜਾ ਜਿਹਾ ਹੁੰਦਾ ਕਿ ਜਿਹੜੀਆਂ ਖਬਰਾਂ ਨੂੰ ਆਪਾਂ ਥੋੜਾ ਜਿਹਾ ਖੋਲ ਲਈਏ, ਫਿਰ ਉਹਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਗੱਲਬਾਤ ਹੋ ਜਾਂਦੀ ਹੈ, ਤੇ ਨਾਲ ਆਪਣੀ ਗੱਲ ਵੀ ਤੁਸੀਂ ਕਰ ਲੈਂਦੇ ਹੋ, ਤੇ ਨਾਲ ਖਬਰਾਂ ਦੇ ਉੱਤੇ ਵੀ ਕੋਈ ਨਾ ਕੋਈ ਜੇ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਦੇ ਸਕਦੇ ਹੋ। ਇਸ ਕਰਕੇ ਫਿਰ ਥੋੜਾ ਜਿਹਾ ਪਹਿਲਾਂ 15-20 ਮਿੰਟ ਜਿਹੜੇ ਨੇ ਪਹਿਲਾਂ ਖਬਰਾਂ ਦੇ ਉੱਤੇ ਲਾ ਲਈਦੇ ਆ, ਤੇ ਫਿਰ ਸੈਣੀ ਸਾਹਿਬ ਨਾਲ ਜੁੜਦੇ ਹੁੰਦੇ ਆ। ਤੇ ਅੱਗੇ ਲਿਖਦੇ ਨੇ ਆਪਣੇ ਸੁਰਿੰਦਰ ਮਾਲ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ US ਤੋਂ। ਜਟਵੈੜ ਬਾਈ ਜੀ ਕਹਿੰਦੇ, ਮੈਂ ਆਪ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਰੋਡ ਉੱਤੇ ਹਰਜੋਤ ਬੈਂਸ ਉੱਤੇ ਗੱਲ ਕਰਨੀ ਹੈ ਜੀ। ਜੀ ਬਿਲਕੁਲ ਜੀ, ਜ਼ਰੂਰ, ਵਧੀਆ ਲੱਗਿਆ ਤੁਸੀਂ ਜੁੜੇ, ਆਪਣੀ ਬਾਤ ਰੱਖ ਕੇ ਗਏ ਹੋ। ਜਟਵੈੜ ਜੀ ਕਹਿੰਦੇ, ਨਾ ਨਾ ਬਾਈ, ਬਸ ਬਿੱਟੂ ਨੂੰ ਆਖਣਾ ਬੁੱਚੜ ਦਾਦਾ ਹੀ ਦਿਖ ਰਿਹਾ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ, ਬਾਈ ਜੀ ਕੁਲਤਾਰ ਸਿੰਘ ਸਦਵਾਂ ਦੇ ਸੋਹਰੇ ਸਾਡੇ ਪਿੰਡ ਮਲੂਕਾਂ ਦੇ ਵਿੱਚ ਮਲੂਕੇ ਦੇ ਵਿੱਚ ਹਨ, ਵਿੱਚ ਉਹਦੇ ਘਰ ਕਹਿੰਦੇ ਵਾਲੀ ਕੁੜੀ ਸਾਡੀ ਭੈਣ ਹੈ, ਪਰ ਉਹਨਾਂ ਨੂੰ ਬਠਿੰਡਾ ਗਿਆ ਨੂੰ ਕਹਿੰਦੇ 30 ਸਾਲ ਹੋ ਗਏ ਨੇ ਜੀ। ਜਟਵੈੜ ਬਾਈ ਜੀ ਕਹਿੰਦੇ, ਲਾਰਸ ਰੱਖਿਆ ਸੈਂਟਰ ਨੇ ਜੇਲ੍ਹ ਦੇ ਵਿੱਚ ਇਸੇ ਕੰਮ ਨੂੰ ਕਹਿੰਦੇ ਜੀ। ਘੁੰਮਣ ਘੁਮਾਉਣ ਨੂੰ ਤਾਂ ਤਾਰ ਰੱਖੀ ਹੈ, ਬੁਲਟ ਤਾਂ ਰੱਖਿਆ ਕਹਿੰਦੇ ਪਟਾਕੇ ਪਾਉਣ ਨੂੰ। ਜਟਵੈੜ ਬਾਈ ਜੀ ਕਹਿੰਦੇ, ਬੱਲੇ ਬੱਲੇ 439 ਹਥਿਆਰ ਬਹੁਤ ਜ਼ਿਆਦਾ ਨੇ, ਤੋਪ ਵੀ ਮਿਲੀ ਹੈ ਜੀ। ਬਿਲਕੁਲ ਹੈ ਜੀ, MP ਸੀਗੇ ਜੀ, 73 ਕੇ 79 ਈਅਰ ਓਲਡ ਸੀਗੇ, ਤੇ ਉਹਨਾਂ ਦੇ ਘਰੋਂ ਮਿਲਦੀ ਹੈ, ਇਹ ਚੀਜ਼ਾਂ ਮਿਲੀਆਂ ਨੇ ਜੀ। ਕਾਫ਼ੀ ਵੱਡਾ ਛਾਪਾਮਾਰੀ ਹੋਈ ਹੈ, ਕਾਫ਼ੀ ਦਿਨ ਲੱਗ ਗਏ ਉਹਨਾਂ ਨੂੰ ਇਸ ਸਾਰੀਆਂ ਚੀਜ਼ਾਂ ਗਿਣਦਿਆਂ ਨੂੰ ਵੀ। ਜਟਵੈੜ ਬਾਈ ਜੀ ਕਹਿੰਦੇ, ਹਰਾ ਪੈਨ ਤਾਂ ਸੱਚ ਬੋਲਣ ਵਾਲਿਆਂ ਖਿਲਾਫ਼ ਚੱਲਦਾ ਹੈ, ਜਿਹੜਾ ਬੋਲਦਾ ਉਹਨੂੰ ਚੁੱਕ ਡਾਂਗ ਫਿਰਦੇ ਹੈ। ਤੇ ਸੈਣੀ ਸਾਹਿਬ ਵੀ ਗੱਲ ਸੁਣਾਉਣ ਵਾਲੀਆਂ ਗੱਲਾਂ ਉੱਤੇ ਸ਼ੁਰੂਆਤ ਕਰ ਰਹੇ ਨੇ ਜੀ। ਕਹਿੰਦੇ ਮੋਰ ਬਣਾਇਆ ਅਗਲੇ ਦਾ ਪੁਲਿਸ ਨੇ ਕਹਿੰਦੇ ਜੀ, ਤੇ ਬਸ ਬਸ ਬਾਈ ਜੀ ਹੰਕਾਰ ਚੜਿਆ ਇਹਨਾਂ ਦੇ ਸਿਰ ਨੂੰ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ। ਤੇ ਇਹਨਾਂ ਦੇ ਕੋਲ ਤਾਂ ਕਹਿੰਦੇ ਪੈਨਸਲ ਵੀ ਨਹੀਂ ਸੀ ਹੁੰਦੀ, ਕਈਆਂ ਨੂੰ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਲੀ ਵੀ ਨਹੀਂ ਹੋਣੀ। ਜਟਵੈੜ ਬਾਈ ਜੀ ਕਹਿੰਦੇ, ਬਿਲਕੁਲ ਸਹੀ ਗੱਲ ਕਹੀ ਜੀ। ਤੇ ਜਟਵੈੜ ਜੀ ਕਹਿੰਦੇ ਆ, ਬਾਈ ਜੀ ਬੋਲਣਾ ਗੁਨਾਹ ਹੈ ਇਹਨਾਂ ਅੱਗੇ ਜੀ। ਸਾਰਾ ਕੁਝ ਬਲਜਿੰਦਰ ਪਾਸਟਰ ਵਾਂਗ ਕਹਿੰਦੇ ਪਹਿਲਾਂ ਸੈੱਟ ਕੀਤਾ ਹੁੰਦਾ ਸਟੇਜ ਨੂੰ ਜੀ, ਤੇ ਸਾਰੇ ਚੋਰਾਂ ਦਾ ਨਾਮ ਲੈਂਦੇ ਆ ਕਹਿੰਦੇ ਇਹ। ਤੇ ਬੇਅੰਤ ਜੀ ਕਹਿੰਦੇ ਆ ਕਿ ਸਾਰੇ ਸਰਕਾਰੀ ਢੱਠੇ ਹੈ ਜਟਵੈੜ ਬਾਈ ਜੀ। ਤੇ ਜਟਵੈੜ ਜੀ ਲਿਖਦੇ ਆ, ਇਹ ਤਾਂ BMW ਵਾਲਿਆਂ ਨੂੰ ਵੀ ਇਨਵੈਸਟਮੈਂਟ ਦੇ ਲਈ ਲੈ ਕੇ ਆਏ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗੱਪ ਮਾਰਦਾ ਸੀ। ਮੁੜ BMW ਵਾਲਿਆਂ ਨੂੰ ਆਪਣੀ ਓਫੀਸ਼ੀਅਲ ਸਾਈਟ ਤੋਂ ਦੱਸਣਾ ਪਿਆ ਸੀ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਭਾਈ, ਅਸੀਂ ਨਹੀਂ ਆਉਣਾ ਇਨਵੈਸਟਮੈਂਟ ਦੇ ਲਈ। ਬਿਲਕੁਲ ਬੇਅੰਤ ਬਾਈ ਜੀ, ਲਿਖਦੇ ਨੇ ਜਟਪੈੜ ਜੀ, ਤੇ ਇੰਡਸਟਰੀ ਸਾਰੀ ਹਰਿਆਣਾ ਯੂਪੀ ਬਦੀ ਨਾਲਾਗੜ ਆ ਗਈ, ਪੰਜਾਬ ਦੇ ਵਿੱਚ ਕੋਈ ਨਹੀਂ ਹੈ ਜੀ। ਬੇਅੰਤ ਸੰਧੂ ਜੀ ਲਿਖਦੇ ਆ, ਬਾਈ ਜੀ ਮੇਰਾ ਪਿੰਡ ਮਲੂਕ ਜਿੰਨੇ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਸਾਡੇ ਨਗਰ ਪੰਚਾਇਤ ਦਾ ਕਾਂਗਰਸ ਦਾ ਸੀਗਾ, ਫਿਰ ਆਪ ਦੇ ਨਾਲ ਰਲ ਗਿਆ ਜੀ, ਤੇ ਹੁਣ ਅਕਾਲੀ ਦਲ ਦੇ ਸਾਰੇ ਐਮ ਸੀ ਜਿੱਤ ਗਏ, ਤੇ ਹੁਣ ਕਹਿੰਦੇ 9 ਸਾਲ ਬਾਅਦ ਸੜਕ ਬਣੀ ਆ ਜੀ। ਕਹਿੰਦੇ ਬੇਅੰਤ ਸੰਧੂ ਜੀ ਲਿਖਦੇ ਆ, ਬਣ ਗਈ ਜੀ, ਮਤਲਬ ਕਿ ਜਟਬੈੜ ਬਾਈ ਜੀ ਬੋਲ ਰਹੇ ਹਨ ਜੀ। ਕਹਿੰਦੇ ਜੀ ਅੱਛਾ ਜੀ, ਉਹਨਾਂ ਦਾ ਨਾਮ ਹੈਗਾ ਆਪਣਾ ਗੁਰੀ ਮਾਨ ਬਾਈ ਜੀ, ਕਿੰਨਾ ਪਿਆਰਾ ਨਾਮ ਹੈ ਜੀ ਬਾਈ ਜੀ, ਆਪਣਾ ਨਾਮ ਜ਼ਰੂਰ ਬੋਲਿਆ ਕਰੋ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ, ਅੱਜ ਲੇਟ ਹੋ ਕੇ ਲੱਗਦੇ ਆ ਸਤਨਾਮ ਜੀ, ਤੇ ਫੁੱਲਾਂ ਦੇ ਗੁਲਾਬ ਭੇਜੇ ਆ, ਤੇ ਨਾਲ ਦੀ ਨਾਲ ਉਲਟਾ ਕਹਿ ਦਿੰਦਾ ਉਹਨਾਂ ਕਈ ਵਾਰੀ, ਗੁਲਾਬ ਦੇ ਫੁੱਲ ਭੇਜੇ ਨੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ, ਤੇ ਸਤਿ ਸ੍ਰੀ ਅਕਾਲ ਜਟਬੈੜ ਬਾਈ ਜੀ ਵੀ ਕਹਿੰਦੇ ਆ, ਭੱਠਲ ਨਹੀਂ ਜੀ ਹੋਰ ਕੋਈ ਸੀ ਜੀ ਉਸ ਸਮੇਂ, ਜਟਬੈੜ ਬਾਈ ਜੀ ਕਹਿੰਦੇ ਆ ਤਿਆਰ ਖੜੀ ਹੈ ਜੀ ਦਸਤਾਰ ਫਿਲਮ, ਮੁੜ ਉੱਥੇ ਨੂੰ ਹੋ ਜਾਣਾ ਜੀ, ਇੱਧਰ ਨੂੰ ਕੰਮ ਚੱਲ ਪੈਣਾ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ, ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਾਂ ਨੂੰ ਭੇਜਦੇ ਆ। ਜਟਬੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਗੱਲ ਹੈ, ਇਸ ਵੇਲੇ ਤਾਂ ਦਿੱਲੀ ਦੇ ਭਈਏ ਦੀ ਦਲਾਲੀ ਦੇ ਵਿੱਚ ਲੱਗਾ ਹੋਇਆ, ਬਸ ਮੁੱਖ ਮੰਤਰੀ ਬਣਿਆ ਆਪਣੇ ਰਵਾਂ ਕਹਿੰਦੇ ਜੀ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਆਪਣੇ ਜਟਬੈੜ ਬਾਈ ਜੀ ਕਹਿੰਦੇ ਆ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੈਣੀ ਸਾਹਿਬ ਜੀ ਨੂੰ, ਮੈਨੂੰ ਤਾਂ ਕਹਿੰਦੇ ਇਹਨਾਂ ਦੀ ਅਰਦਾਸਾਂ ਦੇ ਵਿੱਚੋਂ ਸਿਆਸੀ ਬੋ ਆਉਂਦੀ ਹੈ ਜੀ। ਤੇ ਬਿਲਕੁਲ ਸੈਣੀ ਸਾਹਿਬ ਗ੍ਰੇਟ ਜੀ, ਮੇਜਰ ਆਰੀਆ ਦੀ ਗੱਲ ਹੋ ਰਹੀ ਹੈ, ਆਪਣੇ ਜਟਬੈੜ ਬਾਈ ਜੀ ਨੇ ਲਿਖਿਆ ਸੀ। ਤੇ ਮੇਰਾ ਯੂਟਿਊਬ ਚੈਨਲ ਕਹਿੰਦੇ ਉਡਾ ਦਿੱਤਾ, ਕਿਉਂਕਿ ਸੱਚ ਬਹੁਤਾ ਬੋਲਦਾ ਸੀ ਮੈਂ, ਕਹਿੰਦੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਆਹ ਛੋਟੇ ਵੀਰ ਜੇ ਆਪਣਾ ਅਸਲੀ ਨਾਮ ਨਾਲ ਲਿਖਦੇ ਨੇ, ਬ੍ਰੈਕਟ ਦੇ ਵਿੱਚ ਲਿਖਦੇ ਹਨ ਜਟਬੈੜ, ਤੇ ਕਿੰਨਾ ਵਧੀਆ ਲੱਗੇਗਾ ਜੀ। ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਜ਼ਰੂਰ ਗੌਰ ਕਰਨਗੇ ਜੀ। ਜਟਬੈੜ ਬਾਈ ਜੀ ਕਹਿੰਦੇ ਆ, ਰਜਿੰਦਰ ਕੁਮਾਰ ਜੀ ਸਰਕਾਰਾਂ ਦੇ ਖਿਲਾਫ਼ ਬੋਲਣ ਦੇ ਲਈ ਨਕਲੀ ਨਾਮ ਰੱਖਣਾ ਪੈਂਦਾ ਜੀ, ਨਾਮ ਮੇਰਾ ਕਹਿੰਦੇ ਗੁਰੀ ਮਾਨ ਹੈ ਜੀ ਵੈਸੇ, ਤੇ ਸ਼ੁਕਰੀਆ ਜੀ ਤੁਸੀਂ ਜ਼ਿਕਰ ਕੀਤਾ। ਤੇ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਕਿ ਧੰਨਵਾਦ ਗੁਰੀ ਜੀ, ਕਿੰਨੀ ਉਮਰ ਤੁਹਾਡੀ, ਬੇਨਤੀ ਹੈ ਬਹੁਤ ਜ਼ਰੂਰ ਦੱਸਣਾ ਜੀ। ਬਿਲਕੁਲ ਬਾਈ, ਉਹੀ ਮਾਫ਼ ਹੋਏ ਆ ਕਹਿੰਦੇ ਜੀ। ਤੇ ਆਪਣੇ ਜਟਬੈੜ ਜੀ ਲਿਖਦੇ ਆ ਤੇ 40 ਸਾਲ ਹੈ ਜੀ, ਕਿ ਆਪਣੇ ਹਮ ਉਮਰ ਹੀ ਹੈ ਜੀ। ਤੇ ਜਟਬੈੜ ਬਾਈ ਜੀ ਕਹਿੰਦੇ ਆ ਗਏ ਸਾਡੇ ਜਵਾਨੀ ਦੇ ਹਾਣੀ, ਮੁਕੱਦਰ ਸਾਹਿਬ ਕਹਿੰਦੇ ਜੀ। ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਫੇਰ ਤਾਂ ਤੂੰ ਮੇਰੇ ਪੁੱਤਰਾਂ ਵਰਗਾ ਹੈ ਕਹਿੰਦੇ ਜੀ। ਜਟਬੈੜ ਜੀ ਕਹਿੰਦੇ ਸੰਧੂ ਸਾਹਿਬ ਬੋਲਦੇ ਕਿਉਂ ਨਹੀਂ, ਸਤਿ ਸ੍ਰੀ ਅਕਾਲ ਹੈ ਜੀ। ਤੇ ਕੋਈ ਨਾ ਬਾਈ ਜੀ, ਪੁੱਤ ਹੀ ਚੱਲੂਗਾ ਜੀ, ਕੋਈ ਨਹੀਂ ਜੀ। ਜਟਬੈੜ ਜੀ ਕਹਿੰਦੇ ਐਪਰੀਸ਼ੀਏਟ ਕਰਦੇ ਆ ਜੀਰਾ ਸਾਹਿਬ ਨੂੰ। ਨਹੀਂ ਸੰਧੂ ਸਾਹਿਬ, ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਆਪਣੇ ਜਟਬੈੜ ਬਾਈ ਜੀ ਲਿਖਦੇ ਆ। ਬਿਲਕੁਲ, ਜਿਨ੍ਹਾਂ ਨੇ ਘਰਾਂ ਦਾ ਜੀ ਜਾਂਦਾ ਹੈ, ਦੁੱਖ ਤਾਂ ਕਹਿੰਦੇ ਅਸਲ ਉਹਨਾਂ ਨੂੰ ਹੀ ਪਤਾ ਹੁੰਦਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ 1983 ਦੇ ਵਿੱਚ ਪੈਦਾ ਹੋ ਕੇ ਬਹੁਤ ਛੇਤੀ ਸਿਆਣੇ ਹੋ ਗਏ ਜੀ ਕਹਿੰਦੇ। ਬਿਲਕੁਲ ਜੀ, ਸਿਆਣੇ ਹੋ ਗਏ ਤਾਂ ਹੀ ਇੱਥੇ ਬੈਠੇ ਹਾਂ। ਤੇ ਸੈਣੀ ਸਾਹਿਬ ਬਹੁਤ ਕੁਝ ਕੀਤਾ ਜੀ, ਚੇਤੇ ਆ ਜਾਂਦੀਆਂ ਨੇ ਗੱਲਾਂ ਕਈ ਵਾਰੀ, ਕੀ ਕਰੀਏ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਖਿਆਲ ਹੈ ਕਿ ਜੋ ਤੁਸੀਂ ਬਾਬੇ ਦੀ ਇਮਾਨਦਾਰੀ ਪੋਤਾ ਕੈਸ਼ ਕਰ ਰਿਹਾ ਜੀ, ਬਿਨਾਂ ਕਿਸੇ ਗੁਣ ਤੋਂ, ਉਸ ਗੱਲ ਨੂੰ ਸਮਝਣ ਦੇ ਵਿੱਚ ਗਲਤ ਫਹਿਮੀ ਹੋਈ ਜੀ ਤੁਹਾਨੂੰ ਲੱਗਦੀ, ਆਪਣੇ ਰਾਜਨ ਸੈਣੀ ਸਾਹਿਬ ਨੇ ਵੀ ਸਪਸ਼ਟ ਕੀਤਾ। ਜਟਬੈੜ ਜੀ ਕਹਿੰਦੇ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸੰਧੂ ਸਾਹਿਬ ਦੇ, ਸ਼ਾਇਦ, ਚਲੋ ਛੱਡੋ, ਇੱਦਾਂ ਰਹਿਣ ਦਿਓ, ਆਪਾਂ ਕਿਉਂ ਕਹਿਣਾ, ਨਿੱਜੀ ਨਹੀਂ ਜਾਣਾ ਜੀ ਕਿਸੇ ਤੇ, ਤੇ ਹੋ ਸਕਦਾ ਹੈ ਗਲਤੀ ਲੱਗੀ ਹੋਵੇ। ਜਟਬੈੜ ਬਾਈ ਜੀ ਕਹਿੰਦੇ ਬਾਈ ਸਾਰੇ ਹੀ ਕਰੋੜਪਤੀ ਨੇ, ਛੱਡੋ ਗੁੱਸੇ ਨੂੰ, ਸਮਝਣ ਦੇ ਵਿੱਚ ਗਲਤੀ ਹੋਈ ਹੈ। ਬੇਅੰਤ ਸੰਧੂ ਜੀ ਕਹਿੰਦੇ ਜਗਰੂਪ ਗਿੱਲ ਬਾਈ ਜੀ MLA ਬਠਿੰਡਾ, ਤੇ ਬੇਅੰਤ ਜੀ ਲਿਖਦੇ ਆ ਜਟਬੈੜ ਬਾਈ ਜੀ ਮੀ ਤਾਂ ਮੈਂ ਤਾਂ ਕਹਿੰਦੇ ਸਰ ਸ਼ਰਾਬ ਪੀਂਦਾ ਹੀ ਨਹੀਂ, ਕਹਿੰਦੇ ਜੀ ਮੇਰੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲਈ। ਜਟਬੈੜ ਬਾਈ ਜੀ ਕਹਿੰਦੇ ਬਾਈ ਘਰ ਵੀ ਚਲਾਉਣੇ ਆ, ਤੇ ਹਰ ਮਹੀਨੇ 50-60 ਹਜ਼ਾਰ ਲੋੜਵੰਦਾਂ ਦੇ ਵਿੱਚ ਦੇਈਦਾ, ਕਦੇ ਵੋਟਾਂ ਵੇਲੇ ਅਕਾਲੀਆਂ ਨੂੰ ਦਿੰਦੇ ਆ, ਪਰ ਪੰਜਾਬ ਦੇ ਲਈ ਕਰ ਕੋਈ ਨਹੀਂ ਕੁਝ ਰਿਹਾ। ਅਸੀਂ ਤਾਂ ਰੋਜ਼ ਬੋਲਦੇ ਹਾਂ, ਬੋਲਦੇ ਸੀ ਤੇ ਬੋਲਦੇ ਰਹਾਂਗੇ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਮਾਨਵੀਰ ਮਿਹਨਤਕਸ਼ ਹਰ ਬੰਦਾ ਹੈ, ਹਰ ਪੰਜਾਬੀ ਸਮਝਦਾ ਹੈ ਜੀ। ਤੇ ਇਸੇ ਤਰ੍ਹਾਂ ਬਿਲਕੁਲ ਔਜਲਾ ਸਾਹਿਬ ਜੀ, ਆਪਣੇ ਜਟਬੈੜ ਬਾਈ ਜੀ ਕਹਿੰਦੇ ਆ ਸਹੀ ਗੱਲ ਹੈ ਮੁਕੱਦਰ ਬਾਈ। ਤੇ ਪੁਰੇਵਾਲ ਸਾਹਿਬ ਜੁੜੇ ਹੋਏ ਨੇ ਆਪਣੇ ਨਾਲ ਫਰਾਂਸ ਤੋਂ, ਬਹੁਤ ਬਹੁਤ ਮੁਬਾਰਕਬਾਦ ਹੈ ਜੀ ਪੁਰੇਵਾਲ ਸਾਹਿਬ, ਇੰਡੀਪੈਂਡੈਂਟ ਡੇ ਮਨਾ ਕੇ ਹਟੇ ਹੋ ਤੁਸੀਂ, ਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਫਰਾਂਸ ਤੋਂ। ਬੇਅੰਤ ਸੰਧੂ ਜੀ ਕਹਿੰਦੇ ਆ ਆਪਣੇ ਜਟਬੈੜ ਬਾਈ ਜੀ ਕੋਈ ਗੱਲ ਨਹੀਂ, ਤੁਸੀਂ ਭਰਾ ਤੇ ਬਾਈ ਜੀ ਸਿਕੰਦਰ ਸਿੰਘ ਔਜਲਾ ਜੀ ਵੀ ਭਰਾ ਨੇ, ਗੁੱਸਾ ਕਿਸੇ ਗੱਲ ਦਾ ਜੀ? ਨਹੀਂ ਗੁੱਸਾ ਨਹੀਂ ਕਰਨਾ ਜੀ ਆਪਾਂ ਜੀ ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ। ਤੇ ਜਟਪੈੜ ਬਾਈ ਜੀ ਕਹਿੰਦੇ ਆ ਪੰਜਾਬ ਦੇ ਵਿੱਚ ਦੋ ਪਹਾੜ ਕਰਨ, ਦੋ ਫਾੜ ਲਿਖਣਾ ਸੀ, ਦੋ ਫਾੜ ਕਰਨ ਲੱਗੇ ਹੈਗੇ ਆ ਤੇ ਮਨੁੱਖਾਂ ਦੀ ਗੱਲ ਕੀਤੀ। ਆ ਤਾਂ ਖਾਲੜਾ ਸਾਹਿਬ ਨੇ ਉਹਨਾਂ 25,000 ਲਾਸ਼ਾਂ ਦੇ ਵਿੱਚ ਸਾਰੇ ਹੀ ਲਾਸ਼ਾਂ ਦਾ ਧਰਮ ਕੌਣ ਵੇਖਦਾ ਜੀ? ਜਟਬੈੜ ਬਾਈ ਜੀ ਕਹਿੰਦੇ ਬਿਲਕੁਲ ਭਾਰਜਵੀਰ ਮੰਨਦੇ ਨਹੀਂ ਭਾਈਚਾਰੇ ਨੂੰ, ਸਰਬੱਤ ਦੀ ਅਰਦਾਸ ਕਿੱਥੇ ਸੁਣਨੇ ਪਰਮਾਤਮਾ ਨੇ ਜੀ, ਕਿੱਥੇ ਸੁਣਨੀ ਆ ਜਾਣੀ ਕਿ। ਬੇਅੰਤ ਸੰਧੂ ਜੀ ਕਹਿੰਦੇ ਜਟਬੈੜ ਬਾਈ ਜੀ ਅਸੀਂ ਸਿਸਟਮ ਦੇ ਖਿਲਾਫ਼ ਹਾਂ, ਕਿਸੇ ਕੋਲ ਰਿਕਾਰਡ ਹੈਗਾ ਕਿ ਕਿੰਨੇ ਸਿੱਖ ਮਰੇ ਤੇ ਕਿੰਨੇ ਹਿੰਦੂ ਮਰੇ? ਬਿਲਕੁਲ ਜੀ, ਬਾਈ ਜੀ ਨੇ ਵੀ ਗੱਲ ਉਹੀ ਕੀਤੀ ਹੈ ਜਿਹੜੀ ਮੈਂ ਕਰਕੇ ਹਟਿਆ। ਤੇ ਹੱਲ ਸੱਚੀ ਕੋਈ ਨਹੀਂ ਹੋਣਾ ਜਟਬੈੜ ਬਾਈ ਜੀ ਕਹਿੰਦੇ ਆ, ਤੇ ਅੱਜ ਫਿਲਮ ਪਿੱਛੇ ਸਿਆਸਤ ਹੋਈ, ਕੱਲ ਕੋਈ ਹੋਰ ਫਿਲਮ ਉੱਤੇ ਹੋ ਜਾਣੀ ਹੈ, ਸਿਆਸਤਦਾਨਾਂ ਦਾ ਕੰਮ ਹੀ ਕਹਿੰਦੇ ਸਿਆਸਤ ਕਰਨਾ ਹੈ। ਸੁਰਿੰਦਰ ਮਾਲ ਜੀ ਲਿਖਦੇ ਆ ਸੁਲਝੇ ਹੋਏ ਸ਼ਖਸੀਅਤ ਨੇ ਆਪਣੇ, ਕਹਿੰਦੇ ਨੇ ਕਿ ਮੁਕੱਦਰ ਜੀ ਜਿੱਦਾਂ ਤੁਸੀਂ ਤੜਪ ਰਹੇ ਹੋ, ਜੇ ਲੀਡਰ ਸਾਹਿਬ ਦੀ ਤਕਲੀਫ਼ ਸਮਝ ਕੇ ਸਹੀ ਕੰਮ ਕਰਨ ਤੇ ਹਰ ਬੰਦਾ ਆਪਣੇ ਮਹਿਕਮੇ ਦੇ ਵਿੱਚ ਸਹੀ ਕੰਮ ਕਰੇ ਤਾਂ ਸਭ ਦੁੱਖ ਦੂਰ ਹੋ ਜਾਣਗੇ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਸੁਣਿਆ ਜੋ ਆਪਣੇ ਸੁਰਿੰਦਰ ਮਾਲ ਜੀ ਦਾ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜਵੀਰ ਜੀ ਮੇਰੇ ਹਿਸਾਬ ਦੇ ਨਾਲ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ ਸਿਸਟਮ। ਬਿਲਕੁਲ ਹੈ ਜੀ, ਰਲ ਮਿਲ ਕੇ ਕਹਿ ਸਕਦੇ ਹਾਂ ਰਜਿੰਦਰ ਜੀਰਾ ਜੀ, ਕਮੀਆਂ ਆਪਣੇ ਚ ਵੀ ਨੇ ਉਹ ਵੀ ਪਛਾਣਨੀਆਂ ਪੈਣੀਆਂ, ਤੇ ਸਰਕਾਰਾਂ ਦੇ ਵਿੱਚ ਵੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਵੀ ਹੈ, ਸ਼ਾਸਨ ਦੇ ਵਿੱਚ ਵੀ ਹੈ। ਉਹ ਸ਼ੁਰੂਆਤ ਤਾਂ ਆਪਣੇ ਤੋਂ ਕਰਨੀ ਪੈਣੀ ਹੈ। ਹੁਣ ਦੇਖੋ ਚੰਡੀਗੜ੍ਹ ਜਾ ਕੇ ਇੰਟਰ ਕਰਦੇ ਹੀ ਆਪਾਂ ਸੀਟ ਬੈਲਟ ਲਾ ਲੈਂਦੇ ਕਿ ਨਹੀਂ? ਉੱਥੇ ਕਾਨੂੰਨ ਵੀ ਹੈ ਤੇ ਉੱਥੇ ਬੰਦੇ ਵੀ ਫਿਰ ਸਿੱਧੇ ਹੋ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਉਹ ਸੀਟ ਬੈਲਟਾਂ ਨਹੀਂ ਲਾਉਂਦੇ। ਪਤਾ ਪਈ ਭਾਈ ਇੱਥੇ ਕਾਰਵਾਈ ਹੋਣੀ ਹੋਣੀ ਹੈ, ਕਿਸੇ ਦੇ ਸੁਣੀ ਨਹੀਂ ਜਾਣੀ, ਸਿਫਾਰਿਸ਼ ਨਹੀਂ ਚੱਲਣੀ, ਤੇ ਉਹ ਸਾਰਾ ਕੁਝ ਹੀ ਰਲ ਮਿਲ ਕੇ ਹੋਣਾ ਜੀ ਜੇ ਸਿੱਧਾ ਕਰਨਾ ਸਾਰਾ ਕੁਝ। ਨਾ ਅਕਾਲੀ ਦਲ ਘੱਟ ਹੈ, ਨਾ ਕਾਂਗਰਸ ਘੱਟ ਨੇ, ਤੇ ਬੀਜੇਪੀ ਘੱਟ ਨਾ, ਆਪ ਘੱਟ ਸਾਰੇ ਹੀ ਇੱਕ ਹੀ ਬਾਈ ਜੀ ਕਹਿੰਦੇ ਆਪਣੇ ਬੇਅੰਤ ਸੰਧੂ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਸੰਧੂ ਵੀਰੇ ਮਰੇ ਜਾਂ ਮਾਰੇ ਘਾਣ ਤਾਂ ਬੇਕਸੂਰ ਲੋਕਾਂ ਦਾ ਹੀ ਹੋਇਆ, ਤਕੜੇ ਦਾ ਕਦੇ ਕੁਝ ਨਹੀਂ ਵਿਗੜਿਆ 47 ਦੇ ਵਿੱਚ ਨਾ 84 ਦੇ ਵਿੱਚ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਮਾਰੇ ਤਾਂ ਪੰਜਾਬੀ ਹੈਗੇ ਆ ਵੀਰ ਜੀ। ਤੇ ਜਟਬੈੜ ਜੀ ਕਹਿੰਦੇ ਆ ਬਸ ਜਦੋਂ ਗੱਲ ਪੰਜਾਬ ਅਤੇ ਪੰਜਾਬੀਅਤ ਦੀ ਉਦੋਂ ਪੰਜਾਬ ਬਦਲੇਗਾ ਜੀ। ਬਿਲਕੁਲ ਜੀ, ਥੈਂਕ ਯੂ ਬਾਈ ਜੀ ਐਪਰੀਸ਼ੀਏਟ ਕਰਨ ਲਈ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਭ ਵਿਚਾਰਾਂ ਦੀ ਸਾਂਝ ਹੋ, ਸਭ ਵਿਚਾਰਾਂ ਦੀ ਸਾਂਝ ਹੋ ਸਭ ਭਰਾ, ਹਾਂ ਇਹ ਵਟਾਂਦਰਾ ਹੋਣਾ ਚਾਹੀਦਾ ਸੀ, ਵਿਚਾਰ ਵਟਾਂਦਰਾ ਜਾਣੀ ਕਿ ਇਹ ਹੋਣਾ ਚਾਹੀਦਾ ਸੀ, ਔਜਲਾ ਸਾਹਿਬ ਕਹਿੰਦੇ ਆ। ਬੇਅੰਤ ਜੀ ਕਹਿੰਦੇ ਆ ਔਜਲਾ ਸਾਹਿਬ ਕੋਈ ਗੱਲ ਦਾ ਗੁੱਸਾ ਨਾ ਕਰਿਓ ਬਾਈ ਜੀ, ਬੇਨਤੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਗ੍ਰੇਟ। ਤੇ ਔਜਲਾ ਸਾਹਿਬ ਕਹਿੰਦੇ ਗੁੱਸਾ ਕਾਹਦਾ ਸੰਧੂ ਵੀਰੇ, ਏਦਾਂ ਦੀ ਕੋਈ ਗੱਲ ਨਹੀਂ। ਜਟਬੈੜ ਬਾਈ ਜੀ ਸਿਆ ਗ੍ਰੇਟ ਜੀ ਆਪਣੇ ਆਪਣੇ ਗੱਲ ਕਰਦੇ ਨੇ, ਮੁਕੱਦਰ ਬਾਈ ਜੀ ਗ੍ਰੇਟ ਕਹਿੰਦੇ ਨੇ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਬੇਅੰਤ ਜੀ ਨੇ। ਤੇ ਮੁਕੱਦਰ ਜੀ ਕਹਿੰਦੇ ਆ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਇਸੇ ਤਰ੍ਹਾਂ ਸੁਨੇਹੇ ਬਹੁਤ ਸਾਰੇ ਨੇ ਜੀ ਦੋਸਤੋ, ਤੇ ਸਮਾਂ ਕਾਫੀ ਲੱਗ ਗਿਆ ਅੱਜ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲੋ ਫਿਰ ਜਾਂਦੇ ਜਾਂਦੇ ਹੋਰ ਜਿਹੜੇ ਨੇ ਇੱਕ ਦੋ ਸੁਨੇਹੇ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਮੁਕੱਦਰ ਜੀ ਕਹਿੰਦੇ ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਜਟਬੈੜ ਜੀ ਕਹਿੰਦੇ ਆ ਭਾਰਤ ਵਿੱਚ ਮੋਦੀ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ, ਤੇ ਅਮਰੀਕਾ ਦੇ ਵਿੱਚ ਟਰੰਪ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ। ਦੇਖਦੇ ਹਾਂ ਜੀ ਕਿਹੜੀ ਮਤਲਬ ਕਿ ਗਿੱਦੜ ਸਿੰਘੀ ਕੱਢਦਾ ਹੈ ਜੀ। ਤੇ ਅੱਗੇ ਲਿਖਦੇ ਨੇ ਚੋਰ ਚੋਰੀ ਕਰਨੋ ਬਾਜ ਨਹੀਂ ਆਉਂਦਾ, ਭਾਰਜਵੀਰ ਟਰੰਪ ਦਾ ਇਹੋ ਹੀ ਕੰਮ ਹੈ ਜੀ। ਮੁਕੱਦਰ ਜੀ ਕਹਿੰਦੇ ਆ ਜਾਓ ਔਜਲਾ ਬਾਈ ਜੀ ਤੇ ਬਾਕੀ ਸੱਜਣੋ ਪਿਆਰਿਓ ਪ੍ਰਸ਼ਾਦਾ ਛਕੀਏ ਕਹਿੰਦੇ ਜੀ। ਕਿਆ ਬਾਤ ਹੈ ਜੀ। ਜਟਵੈਲ ਭਾਈ ਜੀ ਕਹਿੰਦੇ ਸ਼ੱਕ ਰਹੇ, ਹਾਂਜੀ ਢਾਬੇ ਉੱਤੇ ਤੁਸੀਂ ਖਾਓ ਜੀ, ਤੇ ਕੱਚੇ ਦੁੱਧ ਦੇ ਨਾਲ ਕਹਿੰਦੇ ਮੁਕੱਦਰ ਬਾਈ ਜੀ, ਤੇ ਪ੍ਰਸ਼ਾਦਾ ਕਹਿੰਦੇ ਕਰ ਰਹੇ ਹਾਂ, ਛੱਕ ਰਹੇ ਹਾਂ। ਔਜਲਾ ਸਾਹਿਬ ਕਹਿੰਦੇ ਤੁਸੀਂ ਬਰਫ਼ ਪਾਉਣੀ ਹੈ ਤੇ ਅਸੀਂ ਚਾਹ ਪੀਣੀ ਆ ਤੁਹਾਡੇ, ਮਤਲਬ ਕਿ ਸ਼ਾਮ ਹੈ ਤੇ ਸਾਡੇ ਸਵੇਰ ਹੈ, ਪੀਂਦੇ ਹਾਂ ਫਰਕ ਆ, ਕਦੇ ਬਰਫ਼ ਵੀ ਪਾਵਾਂਗੇ ਇਕੱਠੇ ਕਹਿੰਦੇ ਜੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਜਟਬੈੜ ਬਾਈ ਸਿਆਂ ਗ੍ਰੇਟ ਜੀ, ਤੇ ਬੇਅੰਤ ਜੀ ਕਹਿੰਦੇ ਆ ਈਰਾਨ ਅਮਰੀਕਾ ਦੀ ਸਾਲ ਲਗਾਊਗਾ ਜੀ। ਤੇ ਮੁਕੱਦਰ ਜੀ ਲਿਖਦੇ ਆ ਕਿ ਆਪਣੇ ਜੀ ਔਜਲਾ ਬਾਈ ਜੀ, ਬੇਅੰਤ ਜੀ ਕਹਿੰਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਮੁਕੱਦਰ ਜੀ ਕਹਿੰਦੇ ਆ ਜਾਓ ਭਾਰਜ ਬਾਈ ਸਿਆਂ ਨਾਲ, ਕਹਿੰਦੇ ਖੜਕਾਈਏ ਨਾਲ ਗੋਭੀ ਦੀ ਸਬਜ਼ੀ ਦੇ ਨਾਲ ਕੱਚਾ ਦੁੱਧ ਪਿਆਈਏ, ਕਿਆ ਬਾਤ ਹੈ ਜੀ, ਗੁੱਡ ਨਾਈਟ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਆ ਆਪਣੇ ਹੱਕ ਹਲਾਲ ਦਾ ਹੈ ਸਾਰਾ ਕੁਝ, ਲੋਕਾਂ ਦਾ ਖੂਨ ਨਹੀਂ ਪੀਤਾ ਜੀ। ਬਿਲਕੁਲ ਹੈ ਜੀ, ਹੱਕ ਹਲਾਲ ਕਰਨਾ ਚਾਹੀਦਾ ਹੈ। ਤੇ ਮੁਕੱਦਰ ਬਾਈ ਦੁੱਧ ਤਾਂ ਕਹਿੰਦੇ ਠੀਕ ਹੈ ਪਰ ਗਿਲਾਸ ਸਹੀ ਨਹੀਂ ਲੱਗਦਾ ਜੀ, ਕਹਿੰਦੇ ਜਟਬੈੜ ਬਾਈ ਜੀ। ਤੇ ਅੱਗੇ ਲਿਖਦੇ ਨੇ ਜਟਬੈੜ ਬਾਈ ਸਿਆਂ ਜਿਸ ਦਿਨ ਮਿਲੇ ਸਭ ਸਹੀ ਹੋਵੇਗਾ ਜੀ, ਮੁਕੱਦਰ ਜੀ ਕਹਿੰਦੇ ਆ। ਅੱਗੇ ਹੱਸ ਰਹੇ ਨੇ ਜਟਬੈੜ ਬਾਈ ਜੀ ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਤੁਸੀਂ ਚਾਹ ਦੇ ਵਿੱਚੋਂ ਸਾਡੇ ਵਾਲੀ ਫੀਲਿੰਗ ਲੈ ਲਓ ਪਿਆਰਿਓ, ਤੇ ਬਾਏ ਬਾਏ ਕਹਿੰਦੇ ਨੇ ਆਖਰ ਦੇ ਵਿੱਚ ਮੁਕੱਦਰ ਜੀ। ਲਓ ਦੋਸਤੋ, ਇਹ ਸਾਰੇ ਦੋਸਤਾਂ ਦੇ ਸੁਨੇਹੇ, ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਤੇ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ ਦੇ ਉੱਤੇ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਧੰਨਵਾਦ ਹੈ ਸਾਰੇ ਦੋਸਤਾਂ ਦਾ। ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ, ਤੇ ਇਸੇ ਨਾਰੇ ਦੇ ਨਾਲ ਆਪਾਂ ਕੱਲ੍ਹ ਕਰਾਂਗੇ ਮੁਲਾਕਾਤ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕਿਸੇ ਦਾ ਗਿਲਾ ਸ਼ਿਕਵਾ ਨਹੀਂ ਕਰਨਾ, ਆਪਾਂ ਇੱਕ ਪਰਿਵਾਰ ਹਾਂ, ਛੋਟਾ ਜਿਹਾ ਪਰਿਵਾਰ, ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਰੱਖਣਾ, ਤੇ ਯਾਰੀਆਂ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਲਓ ਦੋਸਤੋ, ਮੈਨੂੰ ਦਿਓ ਆਗਿਆ, ਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆਗਿਆ, ਤੇ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਤੇ ਵਿੱਚ ਪ੍ਰਦੇਸ਼ਾਂ ਦੇ ਆਪਣੇ ਫਤਿਹ ਅਲੀ ਖਾਨ ਸਾਹਿਬ ਕੀ ਕਹਿੰਦੇ ਆ, ਉਸ ਨੂੰ ਤੁਸੀਂ ਐਪ ਦੇ ਉੱਤੇ ਸੁਣ ਸਕਦੇ ਹੋ, ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਦੋਸਤੋ।
1: Yo, and yo, this is going out to all people out there who are missing their family, who do work, they in the

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ, 13 ਜੁਲਾਈ 2026 ਦਾ ਦਿਹਾੜਾ ਤੇ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਜਿਹੜਾ ਹੋ ਚੁੱਕਿਆ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:00 ਤੇ ਘੜੀਆਂ ਦੇ ਉੱਤੇ 8 ਮਿੰਟ ਨੇ। ਯੂਕੇ ਦੇ ਵਿੱਚ ਘੜੀਆਂ ਜਿਹੜੀਆਂ ਦਰਸਾ ਰਹੀਆਂ ਨੇ ਸਮਾਂ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਦੋਸਤੋ ਜਿਹੜਾ ਨਜ਼ਰ ਆ ਰਿਹਾ। ਤੇ ਲਓ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਤੇ ਕੁਝ ਨਾ ਕੁਝ ਨਵਾਂ ਜ਼ਿੰਦਗੀ ਦੀ ਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਤਪਾਦਕ ਮਨੁੱਖੀ ਪੂੰਜੀ ਵਿਕਸਿਤ ਭਾਰਤ ਦੀ ਨੀਂਹ ਜਿਹੜੀ ਹੈ ਉਹਦੇ ਬਾਰੇ ਬਾਤ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਗੁੱਸਾ ਤੇ ਮਨੁੱਖ ਜਿਹੜਾ ਹੈ ਉਹ ਕਿਸ ਹਿਸਾਬ ਦੇ ਨਾਲ ਚੱਲਦਾ ਹੈ ਉਹਦਾ ਜੀਵਨ, ਉਹਦੇ ਬਾਰੇ ਬਾਤ ਜਿਹੜੀ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9 76 19 ਬਾਰ ਸਟੂਡੀਓ ਦਾ ਨੰਬਰ ਹੈ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੇ ਉੱਤੇ ਹਾਲਾਤ ਜੋ ਨੇ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਵੀ ਤੁਸੀਂ ਦਰੁਸਤ ਕਰਵਾ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਆ ਰਹੀ ਹੈ ਤਾਂ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਕਿ ਸਿਰਫ ਝੂਠ ਨੂੰ ਸ਼ੰਕਿਆ ਤੇ ਵਿਰੋਧਾਂ ਦਾ ਡਰ ਹੁੰਦਾ ਹੈ, ਜਿਵੇਂ ਕਾਗਜ਼ ਦੇ ਫੁੱਲਾਂ ਦੇ ਉੱਤੇ ਕੱਚੀਆਂ ਧਾਤਾਂ ਨੂੰ ਪਾਣੀ ਦਾ ਡਰ ਹੁੰਦਾ ਹੈ ਕਿਤੇ ਉਹ ਲਿਥ ਨਾ ਜਾਣ ਜਾਂ ਖੋਰ ਨਾ ਜਾਣ। ਅੱਜ 13 ਜੁਲਾਈ 100ਵੀਂ ਸਦੀ ਦੇ ਵਿੱਚ ਲੈ ਚੱਲਦੇ ਹਾਂ ਜਦੋਂ ਦੁਨੀਆ ਬਣੀ ਹੈ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਐਡਵੋਕੇਟ ਸਾਹਿਬ ਓਕੇ ਹੈ ਜੀ ਸਾਰਾ ਕੁਝ, ਚੱਕ ਦਿਓ ਵੱਟੇ। ਸ਼ੁਕਰੀਆ ਸੈਣੀ ਸਾਹਿਬ ਤੇ ਨਾਲ ਜੁੜੇ ਹੋਏ ਨੇ ਲਾਈਕ ਨੰਬਰ 3 ਤੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਤੇ ਦੋਸਤੋ 100ਵੀਂ ਸਦੀ ਦੇ ਵਿੱਚ ਲੈ ਚੱਲੀਏ ਈਸਾ ਦੇ ਵਿੱਚ ਤੁਹਾਨੂੰ, ਜਦੋਂ ਪੂਰਵ ਰੋਮਨ ਲੇਖਕ ਜੂਲੀਅਸ ਸੀਜ਼ਰ ਦਾ ਜਨਮ ਹੁੰਦਾ ਹੈ। ਇਸੇ ਤਰ੍ਹਾਂ ਹੀ 1927 ਦੇ ਵਿੱਚ ਭਾਰਤ ਦਾ ਪਹਿਲਾ ਰੇਡੀਓ ਸਟੇਸ਼ਨ ਜਿਹੜਾ ਸ਼ੁਰੂ ਹੋਇਆ ਸੀ ਤੇ 1929 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਜਤਿੰਦਰ ਨਾਥ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ਼ ਹੜਤਾਲ ਸ਼ੁਰੂ ਕੀਤੀ ਤੇ ਸ਼ਹਾਦਤ ਹੋਣ ਤੱਕ ਜਾਰੀ ਰਹੀ ਸੀ। 1954 ਦੇ ਵਿੱਚ ਅਮਰੀਕਾ, ਫਰਾਂਸ ਤੇ ਬਰਤਾਨੀਆ ਦੀ ਜਨੇਵਾ ਦੇ ਵਿੱਚ ਵੀਅਤਨਾਮ ਦੀ ਵੰਡ ਦੇ ਉੱਤੇ ਸਹਿਮਤੀ ਬਣ ਗਈ ਤੇ 1974 ਦੇ ਵਿੱਚ ਭਾਰਤ ਨੇ ਇੰਗਲੈਂਡ ਦੇ ਨਾਲ ਪਹਿਲਾ ਵਨਡੇ ਕ੍ਰਿਕਟ ਜਿਹੜਾ ਮੈਚ ਖੇਡਿਆ। 1977 ਦੇ ਵਿੱਚ ਗਦਰੀ ਬਾਬਾ ਗੁਰਮੁਖ ਸਿੰਘ ਲੱਲ ਤੋਂ ਲੁਧਿਆਣਾ ਦੀ ਜਿਹੜੀ ਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਥੋੜੀ ਜਿਹੀ ਕਾਨੂੰਨ ਦੀ, ਜਿਹਦੇ ਵਿੱਚ ਧਾਰਾ 295A ਦਾ ਜ਼ਿਕਰ ਆਉਂਦਾ ਹੈ ਜਿਸਦੇ ਉੱਤੇ ਸਿੱਧੂ ਮੂਸੇਵਾਲੇ ਨੇ ਗੀਤ ਵੀ ਗਾਇਆ। ਤੇ ਦੂਸਰੇ ਪਾਸੇ ਸਮੁੱਚੇ ਦੇਸ਼ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਵੱਧ ਰਹੇ ਨੇ ਤੇ ਇਹ ਧਾਰਾ ਕੀ ਹੈ? ਇਸ ਧਾਰਾ ਦੇ ਅਨੁਸਾਰ ਬੋਲ ਕੇ ਲਿਖ ਕੇ ਜਾਂ ਸਹਿਮਤਾ ਨਾਲ ਭਾਵ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰਨ ਦੇ ਦੋਸ਼ਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦੋਸ਼ੀ ਨੂੰ 3 ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਸੰਵਿਧਾਨ ਦੀ ਧਾਰਾ 51A(h) ਕਹਿੰਦੀ ਹੈ ਕਿ ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਵਾਦ ਤੇ ਖੋਜ ਪੜਤਾਲ ਦੀ ਭਾਵਨਾ ਵਿਕਸਿਤ ਕਰਨਾ ਜਿਹੜਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਤੇ ਲੋਕਾਂ ਦੇ ਵਿੱਚ ਵਿਗਿਆਨਕ ਸੋਚ ਪ੍ਰਫੁੱਲਤ ਕੀਤੀ ਜਾਵੇ। ਇਸ ਤਰ੍ਹਾਂ ਇੱਕ ਪਾਸੇ ਸੰਵਿਧਾਨ 51A ਹੈ, ਉਹਦੇ ਅਨੁਸਾਰ ਵਿਗਿਆਨਿਕ ਸੋਚ ਦਾ ਪ੍ਰਚਾਰ ਕਰਨ ਨੂੰ ਮੌਲਿਕ ਫਰਜ਼ ਕਹਿਣਾ ਤੇ ਨਾਲ ਹੀ ਦੂਜੇ ਪਾਸੇ 295A ਧਾਰਾ ਤਹਿਤ ਧਾਰਮਿਕ ਭਾਵਨਾਵਾਂ ਦੇ ਉੱਤੇ ਵਿਸ਼ਵਾਸਾਂ ਨੂੰ ਸੱਟ ਮਾਰਨ ਵਰਗੀਆਂ ਧਾਰਾਵਾਂ ਦਾ ਸਵੈ ਵਿਰੋਧ ਬਣਦਾ ਹੈ। ਇੰਜ ਇਹ ਧਾਰਾ ਸੰਵਿਧਾਨ ਅਤੇ ਦਿੱਤੇ ਅਧਿਕਾਰਾਂ ਨੂੰ ਕੁਚਲਣ ਤੋਂ ਗੁਰੇਜ਼ ਨਹੀਂ ਕਰਦੀ। ਹਕੂਮਤਾਂ ਜਾਣ ਬੁੱਝ ਕੇ ਸਵੈ ਵਿਰੋਧ ਨੂੰ ਖਤਮ ਨਹੀਂ ਕਰਦੀਆਂ। ਈਸਾਈ ਧਰਮ ਜਾਂ ਧਰਤੀ ਚਪਟੀ ਹੈ ਤੇ ਵਿਗਿਆਨ ਦੇ ਅਨੁਸਾਰ ਗੋਲ ਹੈ ਕਿ ਇਹ ਧਰਤੀ ਗੋਲ ਕਹਿਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਵੱਜਦੀ। ਪਖੰਡੀ ਸਾਧ ਵੱਖ ਵੱਖ ਧਾਰਾਵਾਂ ਦੇ ਦੇਵਤਿਆਂ, ਪੀਰਾਂ, ਫਕੀਰਾਂ ਤੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਸਾਹਮਣੇ ਗੱਦੀਆਂ ਦੇ ਉੱਪਰ ਬੈਠ ਕੇ ਲੋਕਾਂ ਨੂੰ ਲੁੱਟਦੇ ਨੇ।
ਜਦ ਉਹਨਾਂ ਦੇ ਪਖੰਡਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਪਿੰਡਾਂ ਦੇ ਵਿੱਚ ਲੋਕ ਗਲ ਨੂੰ ਪੈਂਦੇ ਨੇ ਕਿ ਤੁਸੀਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ। ਸੜਕਾਂ ਤੇ ਕੰਢਿਆਂ ਦੇ ਉੱਤੇ ਸਰਕਾਰੀ ਜਾਂ ਪੰਚਾਇਤੀ ਥਾਵਾਂ ਦੇ ਉੱਤੇ ਕਬਰਾਂ ਮੰਦਰ ਬਣਾਏ ਗਏ। ਜਦ ਇਹਨਾਂ ਥਾਵਾਂ ਨੂੰ ਚੰਗੇ ਕਾਰਜ ਲਈ ਵਰਤਣ ਵਾਸਤੇ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਦੋਂ ਧਾਰਮਿਕ ਭਾਵਨਾਵਾਂ ਭੜਕ ਪੈਂਦੀਆਂ ਨੇ। ਅੰਗਰੇਜ਼ਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਦੇ ਲਈ ਕਈ ਸੜਕਾਂ ਵਿੰਗੀਆਂ ਟੇਢੀਆਂ ਹੀ ਬਣਾ ਦਿੱਤੀਆਂ। ਭਾਵੇਂ ਐਕਸੀਡੈਂਟਾਂ ਦੇ ਵਿੱਚ ਲੋਕ ਮਰਦੇ ਰਹਿਣ, ਉਹਨਾਂ ਨੂੰ ਕੀ ਲੱਗੇ। ਅਸਲੀਅਤ ਹੈ, ਜਦੋਂ ਤੁਸੀਂ ਕਿਸੇ ਧਰਮ ਦਾ ਪ੍ਰਚਾਰ ਕਰਦੇ ਹੋ ਤਾਂ ਦੂਜੇ ਦੀ ਭਾਵਨਾ ਨੂੰ ਠੇਸ ਪਹੁੰਚਾ ਰਹੇ ਹੁੰਦੇ ਹੋ। ਫਰਕ ਇਹੀ ਹੈ ਕਿ ਬਹੁ ਗਿਣਤੀ ਦੀ ਹਾਂ ਦੇ ਵਿੱਚ ਸਿਰ ਹਿਲਾਉਂਦੇ ਰਹੋ, ਘੱਟ ਗਿਣਤੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਕਰਦੇ ਰਹੋ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਰਾਜ ਭਾਗ ਸਰਮਾਏਦਾਰਾਂ ਤੇ ਜਗੀਰਦਾਰ ਨੇ ਹੱਥ ਆ ਗਿਆ। ਭਾਵੇਂ ਰਿਆਸਤਾਂ ਤੋੜ ਕੇ ਆਪਣੇ ਰਾਜ ਦੇ ਵਿੱਚ ਮਿਲਾ ਲਈਆਂ ਗਈਆਂ, ਪਰ ਉਹਨਾਂ ਦੀਆਂ ਜਾਇਦਾਦਾਂ ਤੇ ਰਸਮੋਂ ਰਿਵਾਜ ਬਰਕਰਾਰ ਰਹੇ। ਸਾਡਾ ਦੇਸ਼ ਧਰਮਾਂ ਦੇ ਆਧਾਰ ਦੇ ਉੱਤੇ ਵੰਡਿਆ ਗਿਆ। ਹਿੰਦੂ ਧਰਮ ਨੂੰ ਮੰਨਣ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰ ਰਹੇ ਸਨ ਤੇ ਅਜੇ ਵੀ ਕਰ ਰਹੇ ਨੇ, ਤੇ ਜੇ ਮੰਗ ਮੰਨੀ ਜਾਂਦੀ ਤਾਂ ਦੂਜੇ ਧਰਮਾਂ ਨੇ ਵੀ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰਨੀ ਹੈ। ਇਸ ਲਈ ਬਹੁ ਧਰਮੀ ਦੇਸ਼ ਕਹਿ ਕੇ ਸੰਵਿਧਾਨ ਨੂੰ ਧਰਮ ਨਿਰਪੱਖ ਭਾਵ ਸਾਰੇ ਧਰਮਾਂ ਦਾ ਸਤਿਕਾਰ ਤੇ ਪੱਖਪਾਤ ਤੋਂ ਉੱਪਰ ਕਿਹਾ ਗਿਆ। ਸਰਮਾਏਦਾਰੀ ਦੀ ਲੋੜ ਹੈ ਕਿ ਸੰਵਿਧਾਨ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਸੰਵਿਧਾਨ ਦੇ ਵਿੱਚ ਸਵੈ ਵਿਰੋਧ ਰੱਖਣ ਦਾ ਪਹਿਲਾ ਕਾਰਨ ਹੈ। ਦੂਜਾ ਕਾਰਨ, ਜਿਵੇਂ ਕਿ ਇੰਗਲੈਂਡ ਦੇ ਵਿੱਚ ਸਰਮਾਏਦਾਰੀ ਨੇ ਰਾਜਿਆਂ ਤੇ ਧਰਮ ਦੇ ਨਾਲ ਸਮਝੌਤਾ ਕਰ ਲਿਆ, ਉਸੇ ਤਰ੍ਹਾਂ ਸਾਡੇ ਦੇਸ਼ ਨੇ ਉਸਦੀ ਨਕਲ ਕੀਤੀ ਹੈ। ਤੀਜਾ, ਲੋਕਾਂ ਦਾ ਜੇ ਅੰਧ ਵਿਸ਼ਵਾਸ ਤੇ ਧਰਮਾਂ ਤੋਂ ਵਿਸ਼ਵਾਸ ਉੱਠ ਗਿਆ ਤਾਂ ਲਾਜ਼ਮੀ ਹੈ ਕਿ ਲੋਕ ਉਹਨਾਂ ਦੇ ਖਿਲਾਫ਼ ਉੱਠ ਪੈਣਗੇ ਤੇ ਸਰਮਾਏਦਾਰੀ ਨੂੰ ਪਤਾ ਹੈ ਕਿ ਜੇਕਰ ਲੋਕ ਇਕਮੁੱਠ ਹੁੰਦੇ ਨੇ ਦਿਸਣ ਤਾਂ ਉਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਭੜਕਾ ਕੇ ਭਰਾ ਮਾਰ ਜਿਹੜਾ ਲੜਾਈ ਹੈ, ਭਰਾ ਮਾਰੂ ਜੰਗ ਲਵਾਓ ਤੇ ਉਹਨਾਂ ਨੂੰ ਉਲਝਾਓ ਤੇ ਆਪਣੇ ਰਾਜ ਦੀ ਉਮਰ ਲੰਮੀ ਕਰ ਲਓ। ਸੋ ਆਖਿਰ ਦੇ ਵਿੱਚ ਸੰਵਿਧਾਨ ਦੀ ਨਿਰਪੱਖਤਾ ਦਾ ਭੁਲੇਖਾ ਛੱਡ ਕੇ ਅਗਾਂਹ ਵਧੂ ਤੇ ਧਰਮ ਨਿਰਪੱਖ ਵਿਅਕਤੀਆਂ ਤੇ ਜਥੇਬੰਦੀਆਂ ਨੂੰ ਧਾਰਾ 295 ਖਤਮ ਕਰਵਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ, ਕਿਉਂਕਿ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਤਹਿਤ ਕੇਂਦਰ ਸਰਕਾਰ ਸੰਵਿਧਾਨ ਦੇ ਵਿੱਚੋਂ ਧਰਮ ਨਿਰਪੱਖ ਸ਼ਬਦ ਕੱਢਣ ਦੀ ਤਿਆਰੀ 'ਚ ਹੈ। ਹੁਣ ਇੰਡੀਆ ਪੈਨਲ ਕੋਡ ਨੂੰ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਬਦਲ ਦਿੱਤਾ ਗਿਆ ਤੇ ਜਿਸ ਦੇ ਤਹਿਤ 295-298 ਧਾਰਾ ਹੁਣ 298 ਤੇ 302 ਧਾਰਾਵਾਂ ਦੇ ਵਿੱਚ ਬਦਲ ਗਈਆਂ ਨੇ। ਤੇ ਦੂਸਰੇ ਪਾਸੇ ਇਹ ਜਿਹੜਾ ਇੱਕ ਇਤਿਹਾਸਕ ਸੱਚਾਈ ਵੀ ਹੈ ਕਿ ਇਸ ਗੱਲ ਦਾ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਕਿ ਕਾਮਰੇਡ ਦੀ ਅਗਵਾਈ ਦੇ ਵਿੱਚ, ਕਾਮਰੇਡਾਂ ਦੀ ਅਗਵਾਈ 1948 ਤੋਂ 1952 ਤੱਕ ਚੱਲੀ ਮੁਜ਼ਾਹਰਾ ਲਹਿਰ ਨੇ 784 ਪਿੰਡਾਂ ਦੇ ਕਿਸਾਨਾਂ ਨੂੰ 18 ਲੱਖ ਏਕੜ ਜ਼ਮੀਨ ਦੇ ਮਾਲਕੀ ਹੱਕ ਜਿਹੜੇ ਦਿੱਤੇ ਸਨ ਤੇ ਜਗੀਰਦਾਰਾਂ ਦੇ ਕੋਲੋਂ ਲੈ ਕੇ ਦਿੱਤੇ। ਇਸ ਇਤਿਹਾਸਕ ਘੋਲ ਦੀ ਜਿਹੜੀ ਅਗਵਾਈ ਹੈ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫੱਕਰ ਵਰਗੇ ਯੋਧਿਆਂ ਨੇ ਕੀਤੀ ਤੇ ਜਗੀਰਦਾਰ ਕੁੱਟ ਕੁੱਟ ਪਟਿਆਲੇ ਵਾੜ ਦਿੱਤੇ ਸਨ ਤੇ 1953 ਦੇ ਵਿੱਚ ਮਾਨਸਾ ਦੁਸਹਿਰਾ ਗਰਾਊਂਡ ਜਿਹੜੀ ਹੈ ਉਹਦੇ ਵਿੱਚ ਇੱਕ ਵੱਡੀ ਕਾਨਫਰੰਸ ਕਰਕੇ ਤਤਕਾਲੀ ਮਾਲ ਮੰਤਰੀ ਦਾਰਾ ਸਿੰਘ, ਕੈਪਟਨ ਕਵਲਜੀਤ ਸਿੰਘ ਉਹਨਾਂ ਦੇ ਪਿਤਾ ਜੋ ਸਨ, ਉਹਨਾਂ ਦੀ ਹਾਜ਼ਰੀ ਦੇ ਵਿੱਚ ਪਿੰਡਾਂ ਦੇ ਜਗੀਰਦਾਰਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਛੱਡ ਕੇ ਮੁਝਾਰੇ ਕਿਸਾਨਾਂ ਦੇ ਨਾਂ ਜ਼ਮੀਨਾਂ ਦੇ ਇੰਤਕਾਲ ਜਿਹੜੇ ਕਰਾਏ। ਅੱਜ ਕੱਲ੍ਹ ਲੀਡਰ ਗਲੀਆਂ ਨਾਲੀਆਂ ਬਣਾ ਕੇ ਚੌੜੇ ਹੋਏ ਫਿਰਦੇ ਨੇ ਤੇ ਇਸ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਅੱਜ ਕੱਲ੍ਹ ਜਦੋਂ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਨੂੰ ਫਿਰਦੇ ਨੇ, ਇਸ ਇਤਿਹਾਸਕ ਘੋਲ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਜੋ ਕੰਮ ਮੁਜ਼ਾਹਰਾ ਲਹਿਰ ਦਾ ਬਾਕੀ ਰਹਿ ਗਿਆ ਸੀ ਉਹ CPI ਦੀ ਜਿਹੜੀ ਅਗਵਾਈ ਦੇ ਵਿੱਚ 72-76 ਦੇ ਵਿੱਚ ਕੀਤਾ ਗਿਆ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੱਤੇਵਾੜੇ ਠਾਕਰ ਸਿੰਘ ਰੱਬ ਦਾ ਫਾਰਮ, ਮੰਡ ਦੇ ਵਿੱਚ ਬੰਤਾ ਸਿੰਘ ਦਾ ਫਾਰਮ, ਜੋ ਮੁਜ਼ਾਹਰਿਆਂ ਦੇ ਕਬਜ਼ੇ ਦੇ ਵਿੱਚ ਆਉਣ ਤੋਂ ਬਾਅਦ ਸੁਤੰਤਰ ਨਗਰ ਦੇ ਨਾਂ ਦੇ ਨਾਲ ਜਾਣਿਆ ਗਿਆ, ਨੂਰਪੁਰ ਝੁੱਗੀਆਂ ਵਿਖੇ ਜਿਹੜਾ ਸੀ ਲੁਥਰਾ ਫਾਰਮ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਛੋਟੇ ਵੱਡੇ ਫਾਰਮ ਤੇ ਜ਼ਮੀਨਾਂ ਵਾਲੀ ਵੰਡ ਦੀ ਜੱਦੋਜਹਿਦ ਦੇ ਵਿੱਚ ਇਹ ਚੈਪਟਰ ਦਾ ਕਦੇ ਜ਼ਿਕਰ ਨਹੀਂ ਹੁੰਦਾ। ਪਤਾ ਨਹੀਂ ਕਿਉਂ ਪਹਿਲੀ ਵਾਰੀ ਬਾਬਾ ਬੰਦਾ ਬਹਾਦਰ ਹੋਣਾ ਨੇ ਰਜਵਾੜਿਆਂ ਤੋਂ ਜ਼ਮੀਨਾਂ ਖੋਹ ਕੇ ਹਾਲ ਵਾਹਕ ਜਿਹੜੇ ਸਨ ਉਹਨਾਂ ਨੂੰ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀ ਕਾਮਰੇਡਾਂ ਨੇ ਕਾਨੂੰਨੀ ਢੰਗ ਦੇ ਨਾਲ ਹਲ ਵਾਹਕਾਂ ਨੂੰ
ਇਹ ਜਿਹੜਾ ਜ਼ਮੀਨਾਂ ਦਿੱਤੀਆਂ ਸਨ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ, ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਜੋ ਜ਼ਮੀਨਾਂ ਹੜੱਪਣ ਦੀ ਗੱਲ, ਜ਼ਮੀਨਾਂ ਖੋਹਣ ਦੀ ਗੱਲ ਤੇ ਹੋਰ ਬਹੁਤ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੇਂ ਸਿਰਿਓ ਕਿਸਾਨਾਂ ਨੂੰ ਚੋਗਾ ਪਾਉਣ ਦੀ ਜਿਹੜੀ ਤਿਆਰੀ ਹੈ, ਕਹਿੰਦੇ ਹੁਣ ਟਿਊਬਵੈੱਲ ਵੀ ਨਾਲ ਦੇਵਾਂਗੇ ਪਰ ਜ਼ਮੀਨਾਂ ਆਪਣੀਆਂ ਵਿੱਚ। ਲਓ ਫਿਰ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਨਾਲ ਨਾਲ ਤੁਹਾਡੇ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਦੋਸਤੋ। ਤੇ ਗੱਲ ਸ਼ੁਰੂ ਕਰਦੇ, ਅੱਜ ਦੇ ਮੁੱਦੇ ਹੋਣਗੇ ਕਿਉਂ ਸੀਐਮ ਮਾਨ ਸਾਹਿਬ ਚੋਪੜੇ ਵਿਪਾਸਨਾ ਤੋਂ ਵਾਪਸ ਆ ਗਏ ਨੇ, ਪਰ ਆਪਣੀਆਂ ਖੂਬੀਆਂ ਗਿਣਾ ਕੇ ਤੇ ਉਸ ਤੋਂ ਬਾਅਦ ਕੋਈ ਚਲੰਤ ਮਾਮਲਿਆਂ ਦੇ ਉੱਤੇ ਵਾਰਤਾਲਾਪ ਨਹੀਂ ਹੈ ਕਿ ਪੰਜਾਬ ਦਾ ਮਾਹੌਲ ਕੀ ਹੈ, ਪੰਜਾਬ ਦੇ ਵਿੱਚ ਹੋ ਕੀ ਰਿਹਾ। ਦੂਸਰੇ ਪਾਸੇ ਬੀਬੀ ਖਾਲੜਾ ਹੁਣਾਂ ਨੇ ਅੱਜ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਤੇ ਨਵੇਂ ਸਿਰਿਓਂ ਕਿਸਾਨਾਂ ਨੂੰ ਚੋਗਾ ਪਾਉਣ ਦੀ ਤਿਆਰੀ ਹੋ ਗਈ ਹੈ ਤੇ ਲੱਗਿਆ ਬੀਜੇਪੀ ਨੂੰ ਸਾੜਾ, ਕਿਉਂਕਿ ਪਹਿਲਾਂ ਜੋ ਬੀਜੇਪੀ ਨੇ ਪੰਜਾਬ ਦੇ ਚਾਹੇ ਐਮ ਪੀ ਲੁੱਟੇ ਨੇ ਤੇ ਉਸ ਤੋਂ ਬਾਅਦ ਆਪਣੇ ਸ਼ਿਵ ਸੈਨਾ ਵਾਲਿਆਂ ਦੇ ਮਹਾਰਾਸ਼ਟਰ ਦੇ ਵਿੱਚ ਐਮ ਪੀ ਲੁੱਟੇ ਨੇ ਤੇ ਹੁਣ ਉਹੀ ਜਿਹੜੀ ਚਾਲ ਆ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਖੇਡੀ ਜਾ ਰਹੀ ਹੈ। ਫਾਰੂਕ ਅਬਦੁੱਲਾ ਹੁਣਾਂ ਦੇ ਉੱਤੇ 100 ਕਰੋੜ ਰੁਪਏ ਦਾ ਦਾਅਵਾ ਠੋਕ ਦਿੱਤਾ ਗਿਆ ਕਿ ਭਾਈ ਸਾਡੇ ਬੰਦੇ ਜਿਹੜੇ ਨੇ ਉਹ ਆਪਣੇ ਵੱਲ ਨੂੰ ਖਿੱਚਣ ਦੀ ਪੱਟਣ ਦੀ ਜਿਹੜੀ ਤਿਆਰੀ 'ਚ ਨੇ। ਇਸੇ ਤਰ੍ਹਾਂ ਫਿਲਮ ਨੂੰ ਲੈ ਕੇ, ਖਾਲੜਾ ਫਿਲਮ ਨੂੰ ਲੈ ਕੇ ਚੱਲੀ ਲੰਮੀ ਚਰਚਾ ਤੋਂ ਬਾਅਦ ਕਿ ਪੰਜਾਬ ਦੇ ਅਸਲ ਮੁੱਦੇ ਮੁੜ ਕੇਂਦਰ ਦੇ ਵਿੱਚ ਆ ਰਹੇ ਨੇ ਕਿ ਕਿਸਾਨਾਂ ਦਾ ਨਵਾਂ ਸੰਘਰਸ਼, ਲੈਂਡ ਪੂਲਿੰਗ ਨੀਤੀ, ਭਾਰਤ ਅਮਰੀਕਾ ਵਪਾਰ ਸਮਝੌਤਾ, ਪੰਜਾਬ ਦੇ ਪਾਣੀ ਤੇ ਜ਼ਮੀਨ ਦੇ ਸਵਾਲ ਹੁਣ ਆਉਣ ਵਾਲੀ ਸਿਆਸਤ ਦੀ ਦਿਸ਼ਾ ਤੈਅ ਕਰਨਗੇ ਕਿ ਨਹੀਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਦੀਆਂ ਮੰਗਾਂ, ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਕਿਸਾਨ ਅੰਦੋਲਨ, ਭਗਵੰਤ ਮਾਨ ਸਰਕਾਰ ਦੇ ਫੈਸਲਿਆਂ ਦਾ ਲੇਖਾ ਜੋਖਾ ਤੇ ਪ੍ਰਾਈਵੇਟ ਸਕੂਲ ਫੀਸ ਨਿਯਮਾਂ, ਜੰਮੂ ਕਸ਼ਮੀਰ ਦੀ ਸਿਆਸਤ, ਕੈਨੇਡਾ ਦੇ ਵਿੱਚ ਨਸ਼ਿਆਂ ਤੇ ਗੈਂਗਸਟਰਾਂ ਦੇ ਵੱਧਦੇ ਪ੍ਰਭਾਵ ਤੇ ਉੱਥੇ ਫਿਰ ਰਹੇ ਨੇ ਜੌਂਬਿਸ ਤੇ ਫੀਫਾ ਵਰਲਡ ਕੱਪ ਦਾ ਜਿਹੜਾ ਕੱਲ੍ਹ ਤੋਂ ਫਿਰ ਸੈਮੀਫਾਈਨਲ ਦੀ ਸ਼ੁਰੂਆਤ, ਉਹਦੇ ਉੱਤੇ ਅਪਡੇਟ ਕਰਾਂਗੇ ਤੇ ਨਾਲ ਦੁਨੀਆਦਾਰੀ ਦੇ ਉੱਤੇ ਫਿਰ ਚਿੰਤਾ ਦਾ ਵਿਸ਼ਾ ਬਣ ਗਏ ਨੇ ਇਰਾਨ ਅਮਰੀਕਾ ਦਾ ਤਣਾਅ, ਹੋਰਮੁਲ ਜਲ ਮਾਰਗ ਨਾਲ ਜੁੜੇ ਦਾਅਵੇ ਨੇ ਤੇ ਰੂਸ ਦੀ ਭੂਮਿਕਾ ਜਿਹੜੀ ਸਪਸ਼ਟ ਹੋਣ ਲੱਗੀ ਹੈ, ਉਹ ਰੂਸ ਜਿਹੜਾ ਹੈ ਇਰਾਨ ਦੇ ਹੱਕ ਦੇ ਵਿੱਚ ਖੜਾਉਂਦਾ ਨਜ਼ਰ ਆ ਰਿਹਾ ਤੇ ਭੂ ਰਾਜਨੀਤਿਕ ਸਮੀਕਰਨਾਂ ਦੇ ਉੱਤੇ ਵੀ ਵਿਸਥਾਰ ਨਾਲ ਗੱਲਬਾਤ ਹੋਏਗੀ ਤੇ ਤੁਹਾਨੂੰ ਤੁਹਾਡੀ ਰਾਏ ਬਹੁਤ ਜ਼ਰੂਰੀ ਹੈ, ਮਹੱਤਵਪੂਰਨ ਹੈ, ਚਾਹੇ ਉਹ ਕਮੈਂਟਾਂ ਦੇ ਵਿੱਚ ਚਾਹੇ ਕਾਲ ਕਰਕੇ। ਦੋਸਤੋ, ਕਿ ਪੰਜਾਬ ਦੇ ਅਸਲ ਮੁੱਦੇ ਸਿਆਸੀ ਸ਼ੋਰ ਦੇ ਵਿੱਚ ਦੱਬ ਰਹੇ ਨੇ ਕਿ ਲੈਂਡ ਪੂਲਿੰਗ ਤੇ ਵਪਾਰਕ ਸਮਝੌਤੇ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰਨਗੇ ਕਿ ਦੁਨੀਆ ਇੱਕ ਹੋਰ ਵੱਡੇ ਟਕਰਾਅ ਵੱਲ ਵੱਧ ਰਹੀ ਹੈ? ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਜ਼ਰੂਰ ਸਾਂਝੀ ਕਰੋ, ਇਸ ਦੀ ਉਡੀਕ ਰਹੇਗੀ। ਤੇ ਲਓ ਫਿਰ ਪਹਿਲੀ ਪੰਜਾਬ ਦੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਫੀਫਾ ਵਰਲਡ ਕੱਪ ਦੀ ਵੀ ਗੱਲ ਕਰਾਂਗੇ ਜੋ ਕੱਲ੍ਹ ਨੂੰ ਨਿਬੇੜਾ ਹੋਣਾ ਹੈ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ। ਵਣ ਵਿਭਾਗ ਦੇ ਵਿੱਚ ਪੱਕੇ ਕੀਤੇ ਨੇ 516 ਮੁਲਾਜ਼ਮ, ਉਹਨਾਂ ਨੂੰ ਸੀਐਮ ਭਗਵੰਤ ਮਾਨ ਉਹਨਾਂ ਨੇ ਸੌਂਪੇ ਨੇ ਨਿਯੁਕਤੀ ਪੱਤਰ ਤੇ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕੁਝ ਵੀ ਨਹੀਂ ਕੀਤਾ। ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਦੇ ਵਾਧੇ ਦੀ ਹੱਦ ਤੈਅ ਕੀਤੀ ਹੈ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਵਿੱਚ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਦੇ ਉੱਤੇ ਨੱਥ ਪਾਉਣ ਦੇ ਲਈ ਕਹਿੰਦੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਵਿਸ਼ੇਸ਼ ਆਰਡੀਨੈਂਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਆਪਣੀ ਅਧਿਕਾਰਤ ਪ੍ਰਵਾਨਗੀ ਦੇ ਦਿੱਤੀ। ਰਾਜਪਾਲ ਦੀ ਮਨਜ਼ੂਰੀ ਮਿਲਣ ਦੇ ਨਾਲ ਹੁਣ ਇਹ ਫੀਸ ਨਿਯੰਤਰਣ ਪ੍ਰਣਾਲੀ ਪੂਰੇ ਸੂਬੇ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਲਾਗੂ ਹੋ ਗਈ ਹੈ, ਜਿਸ ਦੇ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਦੇ ਵਿੱਚ 5% ਤੋਂ ਜ਼ਿਆਦਾ ਵਾਧਾ ਨਹੀਂ ਕਰ ਸਕੇਗਾ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਵਿਪਾਸਨਾ ਤੋਂ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਵੱਲੋਂ ਇਸ ਦੇ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮਾਣਯੋਗ ਗਵਰਨਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਤੇ ਮਾਪਿਆਂ ਦੇ ਹੱਕ ਦੇ ਲਈ ਸਾਡੇ ਵੱਡੇ ਫੈਸਲੇ ਦੇ ਉੱਤੇ ਮੋਹਰ ਲਗਾ ਦਿੱਤੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਲੁੱਟ ਨੂੰ ਨੱਥ ਪਾਉਣ ਦੇ ਲਈ ਸਾਡੀ ਸਰਕਾਰ ਵੱਲੋਂ ਲਿਆਂਦੇ ਗਏ ਜਿਹੜੇ ਇਹ ਆਰਡੀਨੈਂਸ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ ਤੇ ਉਹਨਾਂ ਨੇ ਸਾਈਨ ਕਰ ਦਿੱਤੇ ਹੈ। ਇਸ ਆਰਡੀਨੈਂਸ ਦੇ ਲਾਗੂ ਹੋਣ ਦੇ ਨਾਲ ਹੁਣ ਕੋਈ ਵੀ ਪ੍ਰਾਈਵੇਟ ਜਿਹੜਾ ਸਕੂਲ ਹੈ ਆਪਣੀ ਮਰਜ਼ੀ ਦੇ ਨਾਲ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ
ਤੇ ਸਾਡੀ ਸਰਕਾਰ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ ਤੇ ਆਪ ਲੋਕਾਂ ਦੀ ਜੇਬ ਦੇ ਉੱਤੇ ਪੈਂਦੇ ਵਾਧੂ ਬੋਝ ਨੂੰ ਘਟਾਉਣ ਦੇ ਲਈ ਅਸੀਂ ਪੂਰਾ ਕਹਿੰਦੇ ਤਰ੍ਹਾਂ ਵਚਨਬੰਧ ਰਹਾਂਗੇ। ਦੇਖਦੇ ਹਾਂ ਕਿੰਨਾ ਕੁ ਭਾਰ ਲੋਕਾਂ ਦਾ ਘਟਦਾ ਹੈ। ਦੂਸਰੇ ਪਾਸੇ ਜਸਵੰਤ ਸਿੰਘ ਖਾਲੜਾ ਮਾਮਲਾ, ਉਹਦੀ ਯਾਦਗਾਰ ਜਿਹੜੀ ਯਾਦਗਾਰ ਬਣਾਉਣ ਦੇ ਲਈ ਐਮ ਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ। ਸੂਬਾ ਸਰਕਾਰ ਨੂੰ ਜ਼ਮੀਨ ਅਲਾਟ ਕਰਨ ਦੀ ਜਿਹੜੀ ਅਪੀਲ ਕੀਤੀ ਹੈ ਜੇ ਸਰਕਾਰ ਦਿੰਦੀ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰੀ ਕੇ ਪੱਤਣ ਵਿਖੇ ਸਤਲੁਜ ਨਦੀ ਦੇ ਨੇੜੇ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦੇ ਲਈ ਆਪਣੇ ਐਮ ਪੀ ਲੈਂਡ ਫੰਡ ਜਿਹੜਾ ਉਹਦੇ ਵਿੱਚੋਂ 1 ਕਰੋੜ ਰੁਪਏ ਦੇਣਗੇ। ਪਰ ਮੇਰੇ ਮਨ ਚ ਸਵਾਲ ਆਇਆ ਇਸ ਖ਼ਬਰ ਨੂੰ ਨਾਲ ਨਾਲ ਸਾਂਝਾ ਕਰਦੇ। ਵੈਸੇ ਐਮ ਪੀ ਅੰਮ੍ਰਿਤਪਾਲ ਸਿੰਘ ਵੀ ਨੇ, ਉਹਨਾਂ ਦੇ ਪਿਤਾ ਵੀ ਨਜ਼ਰ ਆਏ ਨੇ ਅੱਗੇ ਜਾ ਕੇ ਕਰਦੇ ਆ ਵੀ ਉਹਨਾਂ ਨੇ ਕਾਹਤੋਂ ਨਹੀਂ ਇਹ ਚੀਜ਼ ਨੂੰ ਜਿਹੜਾ ਅਲਾਊਡ ਕੀਤਾ, ਉਹਨਾਂ ਦੇ ਵੱਲੋਂ ਫੰਡ ਕਿਉਂ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ ਤੇ ਇਸ ਥਾਂ ਦੇ ਬਾਰੇ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਕਿ ਇੱਥੇ ਹੀ ਖਾਲੜਾ ਜੀ ਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਜਿਹੜਾ ਕੀਤਾ ਗਿਆ ਸੀ ਤੇ ਸੰਸਦ ਮੈਂਬਰ ਜਿਹੜੇ ਆਪਣੇ ਹਰੀ ਕੇ ਪੱਤਣ ਜਾਂ ਹੋਰ ਸਾਰੀ ਇਲਾਕੇ ਦੀ ਗੱਲ ਹੈ ਐਮ ਪੀ ਲੈਂਡ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇਹ ਐਲਾਨ ਕੀਤਾ ਕਿ ਇੱਕ ਫੇਸਬੁੱਕ ਪੋਸਟ ਦੇ ਉੱਪਰ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਿਯਮਾਂ ਦੇ ਮੁਤਾਬਕ ਐਮ ਪੀ ਲੈਂਡ ਫੰਡ ਦੇ ਪੈਸੇ ਦੀ ਵਰਤੋਂ ਕਿਸੇ ਨਿੱਜੀ ਮਲਕੀਅਤ ਵਾਲੇ ਪ੍ਰਾਈਵੇਟ ਜ਼ਮੀਨ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਯਾਦਗਾਰ ਦੇ ਨਿਰਮਾਣ ਨੂੰ ਨੇਪਰੇ ਚਾੜਨ ਦੇ ਲਈ ਹਰੀ ਕੇ ਪੱਤਣ ਵਿਖੇ ਸਰਕਾਰੀ ਜ਼ਮੀਨ ਤੁਰੰਤ ਜਿਹੜੀ ਅਲਾਟ ਕੀਤੀ ਜਾਵੇ। ਇਸ ਬਾਬਤ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਫੋਨ ਦੇ ਉੱਤੇ ਕੋਈ ਟਿੱਪਣੀ ਕਰਨ ਲਈ ਉਪਲਬਧ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਤੇ ਪਾਰਟੀ ਦੇ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਦੌਦ ਹੁਣਾਂ ਨੇ ਦੱਸਿਆ ਕਿ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਕਤਲ ਸ਼ਹੀਦੀ ਵਾਲੇ ਸਥਾਨ ਦੇ ਉੱਤੇ ਯਾਦਗਾਰ ਬਣਾਉਣ ਦੇ ਲਈ ਆਪਣੇ ਐਮ ਪੀ ਲੈਂਡ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ। ਪਰ ਇਹ ਫੰਡ ਉਦੋਂ ਹੀ ਜਾਰੀ ਹੋ ਸਕਦੇ ਨੇ ਜੇਕਰ ਸੂਬਾ ਸਰਕਾਰ ਇਸ ਕਾਲਜ ਦੇ ਲਈ ਜ਼ਮੀਨ ਮੁਹੱਈਆ ਕਰਵਾਵੇਗੀ ਤੇ ਇਹ ਰਕਮ 2 ਸਾਲਾਂ ਦੇ ਦੌਰਾਨ 50-50 ਲੱਖ ਰੁਪਏ ਦੀਆਂ 2 ਕਿਸ਼ਤਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਖਾਲੜਾ ਹੁਣਾਂ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣਾ ਕਹਿੰਦੇ। ਇਸੇ ਦੌਰਾਨ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ ਉਹਨਾਂ ਕਿਹਾ ਕਿ ਐਮ ਪੀ ਸਰਬਜੀਤ ਸਿੰਘ ਖਾਲਸਾ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਵਾਲੇ ਸਥਾਨ ਤੇ ਯਾਦਗਾਰ ਬਣਾਉਣ ਦੇ ਲਈ 1 ਕਰੋੜ ਰੁਪਏ ਦੇਣ ਦੀ ਜਿਹੜੀ ਪੇਸ਼ਕਸ਼ ਕੀਤੀ ਹੈ। ਪਰ ਜੇਕਰ ਪੰਜਾਬ ਸਰਕਾਰ ਇਸ ਕਾਰਜ ਦੇ ਲਈ ਜ਼ਮੀਨ ਮੁਹੱਈਆ ਨਹੀਂ ਕਰਵਾਉਂਦੀ ਤਾਂ ਸਾਡੀ ਪਾਰਟੀ ਉਸ ਸਥਾਨ ਦੇ ਨੇੜੇ ਉਪਲਬਧ ਕਿਸੇ ਹੋਰ ਜ਼ਮੀਨ ਦੇ ਉੱਤੇ ਹੀ ਇਹ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਸਿਆਸਤ ਕੋਈ ਵੀ ਨਹੀਂ ਕਹਿੰਦੇ ਘੱਟ ਹੈ, ਹਰ ਕੋਈ ਸਿਆਸਤ ਹੀ ਕਰ ਰਿਹਾ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬੁੱਤ ਪਹਿਲਾਂ ਹੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਸਥਾਪਿਤ ਹੈ। ਦੂਸਰੇ ਪਾਸੇ ਪਰਮਜੀਤ ਕੌਰ ਖਾਲੜਾ, ਜਸਵੰਤ ਸਿੰਘ ਉਨ੍ਹਾਂ ਦੇ ਜਿਹੜੇ ਵਾਈਫ, ਉਹ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਪਰਮਜੀਤ ਕੌਰ ਖਾਲੜਾ ਉਨ੍ਹਾਂ ਵੱਲੋਂ 80 ਤੇ 90ਵੇਂ ਦਹਾਕੇ ਦੇ ਵਿੱਚ ਲਾਪਤਾ ਲੋਕਾਂ ਦੇ ਝੂਠੇ ਮੁਕਾਬਲਿਆਂ ਦੀ ਜਾਂਚ ਦੇ ਲਈ ਪੀਪਲਸ ਕਮਿਸ਼ਨ ਬਣਾਉਣ ਦੀ ਮੰਗ ਰੱਖੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਗਿਆ ਪੱਤਰ ਹੈ ਤੇ ਇਨਸਾਫ਼ ਦੇ ਮੁੱਦੇ ਤੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਪ ਦੇ ਉੱਤੇ ਉਨ੍ਹਾਂ ਨੇ ਨਿਸ਼ਾਨਾ ਸੇਧਿਆ। ਹਰੀ ਕੇ ਪੱਤਣ ਵਿਖੇ ਕੱਲ੍ਹ ਨੂੰ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਏ ਗਏ ਇਕੱਠ ਤੋਂ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਤੇ ਮਨੁੱਖੀ ਅਧਿਕਾਰ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਨੇ ਵੱਡੀ ਮੰਗ ਚੁੱਕੀ ਹੈ। ਉਨ੍ਹਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ, ਲਵਾਰਿਸ ਲਾਸ਼ਾਂ ਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਦੇ ਲਈ ਇੱਕ ਨਿਰਪੱਖ ਪੀਪਲਸ ਕਮਿਸ਼ਨ ਜਿਹੜਾ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਬੀਬੀ ਖਾਲੜਾ ਉਹਨਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਅਪੀਲ ਕੀਤੀ ਹੈ ਕਿ ਉਹ 1980 ਅਤੇ 1990 ਦੇ ਦਹਾਕੇ ਦੇ ਦੌਰਾਨ
ਹੋਈਆਂ ਮਨੁੱਖੀ ਅਧਿਕਾਰ ਦੀਆਂ ਉਲੰਘਣਾ ਦਾ ਜਿਹੜਾ ਸੱਚ ਸਾਹਮਣੇ ਲਿਆਉਣ ਦੇ ਲਈ ਇਸ ਨਿਰਪੱਖ ਮੁਹਿੰਮ ਦੀ ਅਗਵਾਈ ਕਰਨ ਤੇ ਜੂਨ 1984 ਦੇ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ, ਨਵੰਬਰ 1984 ਸਿੱਖ ਕਤਲੇਆਮ ਤੇ ਉਸ ਤੋਂ ਬਾਅਦ ਦੇ ਸਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਲਵਾਰਿਸ ਲਾਸ਼ਾਂ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦੇ ਪੀੜਤ ਪਰਿਵਾਰ ਅੱਜ ਵੀ ਇਨਸਾਫ ਅਤੇ ਜਵਾਬਦੇਹੀ ਦੀ ਉਡੀਕ ਕਰ ਰਹੇ ਨੇ। ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਬੀਬੀ ਖਾਲੜਾ ਨੇ ਪੰਜਾਬ ਤੇ ਕੇਂਦਰ ਸਰਕਾਰ, ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਨੇ ਤੇ ਮੌਜੂਦਾ ਸਰਕਾਰਾਂ ਦੇ ਉੱਤੇ ਪੀੜਤਾਂ ਨੂੰ ਇਨਸਾਫ਼ ਦੇਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹਿਣ ਦੇ ਗੰਭੀਰ ਦੋਸ਼ ਲਾਏ ਹੈ। ਉਨ੍ਹਾਂ ਉਸ ਦੌਰ ਦੇ ਵਿੱਚ ਹੋਏ ਜ਼ੁਲਮਾਂ ਦੇ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਜਿਹੜੇ ਦੋਸ਼ੀ ਸਨ ਪੁਲਿਸ ਅਫਸਰਾਂ ਨੂੰ ਸਰਕਾਰੀ ਅਹੁਦੇ ਅਤੇ ਸੁਰੱਖਿਆ ਦਿੱਤੀ। ਇਸੇ ਦੇ ਨਾਲ ਹੀ ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਆਪਦੀ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਅਸਫਲ ਰਹੀ ਹੈ ਤੇ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੀ ਵਿਦੇਸ਼ਾਂ ਦੇ ਵਿੱਚੋਂ ਹੋ ਰਹੇ ਜਿਹੜੇ ਨੇ ਸਿੱਖਾਂ ਦੇ ਕਥਿਤ ਟਾਰਗੇਟ ਕਿਲਿੰਗ ਦੇ ਮੁੱਦੇ ਦੇ ਉੱਤੇ ਘੇਰਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਨਮੁੱਖ ਰੱਖਿਆ ਗਈਆਂ ਜਿਹੜੀਆਂ ਨੇ ਮੰਗਾਂ, ਬੀਬੀ ਖਾਲੜਾ ਨੇ ਮੰਗ ਕੀਤੀ ਹੈ ਕਿ 80 ਤੋਂ 90 ਦਹਾਕੇ ਦੇ ਪੀੜਤਾਂ ਦੀ ਅਸਲ ਗਿਣਤੀ ਦਾ ਪਤਾ ਲਾਉਣ ਦੇ ਲਈ ਕਮਿਸ਼ਨ ਬਣਾਇਆ ਜਾਵੇ। ਇਸ ਦੇ ਨਾਲ ਹੀ ਜਸਵੰਤ ਖਾਲੜਾ ਦੀ ਮਿਹਨਤ ਸਦਕਾ ਪਛਾਣੇ ਗਏ ਅਣਪਛਾਤੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿੱਚ ਲਾਈਆਂ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਵੱਲੋਂ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਤੋਂ ਉੱਪਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅਪੀਲ ਕੀਤੀ ਹੈ ਕਿ ਪੀੜਤਾਂ ਦੇ ਦਰਦ ਅਤੇ ਇਸਦੇ ਤੀਜੇ ਘੱਲੂਘਾਰੇ ਨੂੰ ਸਿਆਸੀ ਲਾਹੇ ਦੇ ਲਈ ਨਾ ਵਰਤਿਆ ਜਾਵੇ, ਸਗੋਂ ਪੂਰੇ ਸਿਸਟਮ ਨੂੰ ਜਨਤਾ ਦੀ ਕਟਹਿਰੇ ਦੇ ਵਿੱਚ ਜਿਹੜਾ ਖੜਾ ਕਰਕੇ ਇਨਸਾਫ਼ ਯਕੀਨੀ ਬਣਾਇਆ ਜਾਵੇ। ਦੂਸਰੇ ਪਾਸੇ ਕਿਸਾਨੀ ਸੰਘਰਸ਼ ਜਿਹੜਾ ਸ਼ੁਰੂ ਹੋ ਚੁੱਕਿਆ। BKU ਰਾਜੇਵਾਲ ਮੋਟਰਸਾਈਕਲ ਮਾਰਚ ਦੀ ਤਿਆਰੀ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰਾਂ ਨੂੰ ਸੌਂਪੇ ਨੇ ਮੰਗ ਪੱਤਰ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰ ਨੂੰ ਪੱਤਰ ਦਿੱਤੇ ਹੈ। ਭਾਰਤੀ ਕਿਸਾਨ ਯੂਨੀਅਨ BKU ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਵਿਸ਼ਾਲ ਮੋਟਰਸਾਈਕਲ ਤੇ ਕਾਰਾਂ ਦਾ ਮਾਰਚ ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਗਜੀਬਿਸ਼ਨ ਗਰਾਊਂਡ ਜਿਹੜੀ ਹੈ ਪ੍ਰਦਰਸ਼ਨੀ ਮੈਦਾਨ ਵਿਖੇ ਪਹੁੰਚ ਗਿਆ। ਕਿਸਾਨਾਂ ਦੇ ਇਸ ਵੱਡੇ ਕਾਫਲੇ ਦੇ ਪਹੁੰਚਣ ਦੇ ਨਾਲ ਪੂਰਾ ਖੇਤਰ ਕਿਸਾਨੀ ਨਾਅਰਿਆਂ ਦੇ ਨਾਲ ਗੂੰਜ ਉੱਠਿਆ। ਇੱਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ, ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਬਣਾਉਣ ਅਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ FTA ਦੇ ਵਿਰੋਧ ਦੇ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਇਸ ਤੋਂ ਪਹਿਲਾਂ ਯੂਨੀਅਨ ਦੇ ਸੈਂਕੜੇ ਕਾਰਕੁਨ ਤੇ ਕਿਸਾਨ ਅੱਜ ਸਵੇਰੇ ਮੁਹਾਲੀ ਦੇ ਫੇਜ਼ 8 ਸਥਿਤ ਸ਼ਹੀਦ ਭਗਤ ਸਿੰਘ ਨੇਚਰ ਪਾਰਕ ਵਿਖੇ ਇਕੱਠੇ ਹੋਏ ਨੇ, ਜਿੱਥੋਂ ਕਾਫਲੇ ਦੇ ਰੂਪ ਦੇ ਵਿੱਚ ਚੰਡੀਗੜ੍ਹ ਦੇ ਲਈ ਰਵਾਨਾ ਹੋਏ। ਇਸ ਰੈਲੀ ਦੇ ਵਿੱਚ ਪੰਜਾਬ ਭਰ ਤੋਂ ਆਏ ਸੈਂਕੜੇ ਕਿਸਾਨ ਆਪੋ ਆਪਣੇ ਮੋਟਰਸਾਈਕਲਾਂ ਤੇ ਕਾਰਾਂ ਦੇ ਵਿੱਚ ਸਵਾਰ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਨੇ। ਇਹ ਮਾਰਚ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਤੇ ਪ੍ਰਮੁੱਖ ਚੌਂਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਮੁਹਾਲੀ ਆ ਕੇ ਸਮਾਪਤ ਹੋਇਆ। ਇਸ ਮਾਰਚ ਦੇ ਚਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਤੇ ਰੂਟ ਜਿਹੜਾ ਡਾਇਵਰਜ਼ਨ ਦੇ ਜਿਹੜੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੇ ਗਏ ਮੰਗ ਪੱਤਰ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ 20 ਅਹਿਮ ਮੁੱਦਿਆਂ ਨੂੰ ਉਭਾਰਿਆ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਭੇਜੇ ਗਏ ਮੰਗ ਪੱਤਰ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ 12 ਪ੍ਰਮੁੱਖ ਮੁੱਦਿਆਂ ਨੂੰ ਜ਼ੋਰ ਸ਼ੋਰ ਦੇ ਨਾਲ ਜਿਹੜਾ ਉਠਾਇਆ ਗਿਆ ਹੈ। ਦੂਸਰੇ ਪਾਸੇ ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ। ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਦਾ ਚੋਗਾ ਪਾਇਆ ਗਿਆ। ਜ਼ਮੀਨ ਦੇਣ ਵਾਲਿਆਂ ਨੂੰ ਮਿਲੇਗਾ ਤਰਜੀਹ ਜਿਹੜੀ ਹੈ ਕੁਨੈਕਸ਼ਨ ਮਿਲੇਗਾ ਉਹਨਾਂ ਨੂੰ। ਪੰਜਾਬ ਸਰਕਾਰ ਵੱਲੋਂ ਸੋਧੀ ਹੋਈ ਨੀਤੀ ਦਾ ਨੋਟੀਫਿਕੇਸ਼ਨ ਜਾਰੀ। ਸਾਲ 2017-18 ਤੋਂ ਬੰਦ ਪਏ ਨਵੇਂ ਖੇਤੀ ਕੁਨੈਕਸ਼ਨਾਂ ਦਾ ਜਿਹੜਾ ਲੈਂਡ ਪੂਲਿੰਗ ਦੇ ਲਈ ਖੋਲ੍ਹਿਆ ਰਾਹ ਹੈ। ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਾਮਯਾਬ ਕਰਨ ਦੇ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਜਿਹੜੇ ਨੇ ਦੇਣ ਦਾ ਚੋਗਾ ਵੀ ਪਾਇਆ। 1 ਜੁਲਾਈ 2026 ਨੂੰ ਪੰਜਾਬ ਕੈਬਨਿਟ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਤੇ ਜਿਸਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਸ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਅਕਵਾਇਰ ਹੋਵੇਗੀ ਉਨ੍ਹਾਂ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਟਿਊਬਵੈੱਲ ਜਿਹੜਾ ਕੁਨੈਕਸ਼ਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਲਈ ਇਹ ਲਾਜ਼ਮੀ ਕਰਾਰ ਦਿੱਤਾ ਗਿਆ ਕਿ ਜਿਉਂ ਹੀ ਕੁਛ
ਕਿਸਾਨ ਜਿਹੜੇ ਨੇ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਹੋਈ ਜ਼ਮੀਨ ਦੇ ਬਾਰੇ ਭੋ ਪ੍ਰਾਪਤੀ ਜਿਹੜੀ ਹੈ ਕਲੈਕਟਰ ਵੱਲੋਂ ਜਾਰੀ ਸਰਟੀਫਿਕੇਟ ਪਾਵਰਕੌਮ ਦੇ ਕੋਲ ਅਰਜ਼ੀ ਦੇ ਨਾਲ ਦੇਵੇਗਾ ਤਾਂ ਉਸਨੂੰ ਤੁਰੰਤ ਹੀ ਤੇ ਪਹਿਲ ਦੇ ਆਧਾਰ ਦੇ ਉੱਤੇ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਵੇਗਾ। ਇਹ ਕੁਨੈਕਸ਼ਨ ਲੈਣ ਦੀ ਮਿਆਦ ਵੀ 4 ਸਾਲ ਤੱਕ ਦੀ ਰਹੇਗੀ। ਪੰਜਾਬ ਦੇ ਵਿੱਚ ਸਾਲ 2017-18 ਤੋਂ ਨਵੇਂ ਖੇਤੀ ਮੋਟਰਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਦੇ ਵਿੱਚ ਕੁਨੈਕਸ਼ਨ ਲੈਣ ਦੇ ਚਾਹਵਾਨ ਕਿਸਾਨਾਂ ਦੇ ਲਈ ਨਵਾਂ ਖੇਤੀ ਮੋਟਰ ਕੁਨੈਕਸ਼ਨ ਲੈਣਾ ਵੱਡੀ ਸਮੱਸਿਆ ਹੈ। ਜਦੋਂ ਹੁਣ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇ ਰਹੀ ਹੈ ਤਾਂ ਠੀਕ ਉਸ ਸਮੇਂ ਹੀ ਨਵੇਂ ਖੇਤੀ ਕੁਨੈਕਸ਼ਨਾਂ ਦਾ ਰਾਹ ਵੀ ਖੋਲ੍ਹ ਦਿੱਤਾ ਗਿਆ। ਸੂਬਾ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹੋਰ ਲਾਭਾਂ ਦੇ ਨਾਲ ਨਾਲ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਵੀ ਫੈਸਲਾ ਕੀਤਾ। ਇਸ ਵੇਲੇ ਟਿਊਬਵੈੱਲ ਕੁਨੈਕਸ਼ਨ ਕਿਸਾਨਾਂ ਦੀ ਵੱਡੀ ਲੋੜ ਬਣੀ ਹੋਈ ਹੈ। ਦੇਖਣਾ ਇਹ ਹੋਵੇਗਾ ਕਿ ਖੇਤੀ ਮੋਟਰ ਕੁਨੈਕਸ਼ਨਾਂ ਦਾ ਚੋਗਾ ਕਿਸਾਨਾਂ ਨੂੰ ਕਿੰਨਾ ਕੁ ਲੈਂਡ ਪੂਲਿੰਗ ਨੀਤੀ ਦੇ ਵੱਲ ਖਿੱਚ ਸਕੇਗਾ। ਪੰਜਾਬ ਦੇ ਵਿੱਚ ਆਖਰੀ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਰੀਬ 32,000 ਟਿਊਬਵੈੱਲ ਕੁਨੈਕਸ਼ਨ ਚੇਅਰਮੈਨੀ ਕੋਟੇ ਵਾਲੇ ਵੰਡੇ ਸਨ ਤਾਂ ਜੋ ਕਿਸਾਨਾਂ ਦੀਆਂ ਵੋਟਾਂ ਲਈਆਂ ਜਾ ਸਕਣ। ਉਸਦੇ ਮਗਰੋਂ ਬਣੀ ਕਾਂਗਰਸ ਸਰਕਾਰ ਨੇ ਇਨ੍ਹਾਂ 32,000 ਕੁਨੈਕਸ਼ਨਾਂ ਦੇ ਵਿੱਚੋਂ ਸਿਰਫ 7,000 ਕੁਨੈਕਸ਼ਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਬਾਕੀ 25,000 ਕੁਨੈਕਸ਼ਨ ਜਿਹੜੇ ਸਨ ਉਨ੍ਹਾਂ ਦੀ ਪ੍ਰੋਸੈਸਿੰਗ ਫੀਸ ਨਹੀਂ ਭਰੀ ਗਈ ਸੀ। ਕੌਮੀ ਗਰੀਨ ਟ੍ਰਿਬਿਊਨਲ ਦੇ ਵੱਲੋਂ ਨਵੇਂ ਖੇਤੀ ਟਿਊਬਵੈੱਲਾਂ ਤੇ ਜਿਹੜੀ ਪਾਬੰਦੀ ਲਗਾਈ ਹੋਈ ਹੈ, ਹੁਣ ਸੂਬਾ ਸਰਕਾਰ ਨੇ ਨਵਾਂ ਪੈਂਤੜਾ ਲੈ ਲਿਆ ਤਾਂ ਜੋ ਲੈਂਡ ਪੂਲਿੰਗ ਨੀਤੀ ਨੂੰ ਅਪਣਾਉਣ ਦੇ ਲਈ ਕਿਸਾਨ ਜਿਹੜੇ ਨੇ ਇਸ ਚੀਜ਼ ਨੂੰ ਤਰਜੀਹ ਦੇਣ। ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੋਰਨਾਂ ਵਪਾਰਕ ਲਾਭਾਂ ਤੋਂ ਇਲਾਵਾ ਸਟੈਂਪ ਡਿਊਟੀ ਤੋਂ ਵੀ ਛੋਟ ਦਿੱਤੀ ਜਾਵੇਗੀ। ਜੇਕਰ ਕਿਸਾਨ ਜ਼ਮੀਨ ਐਕਵਾਇਰ ਹੋਣ ਮਗਰੋਂ ਪੰਜਾਬ ਦੇ ਵਿੱਚ ਜਿਹੜਾ ਕਿਤੇ ਹੋਰ ਵੀ ਨਵੀਂ ਜ਼ਮੀਨ ਖਰੀਦ ਕਰਦਾ ਹੈ ਤਾਂ ਉਸਨੂੰ ਨਵੀਂ ਜ਼ਮੀਨ ਖਰੀਦਣ ਦੇ ਲਈ ਸਟੈਂਪ ਡਿਊਟੀ ਨਹੀਂ ਦੇਣੀ ਪਵੇਗੀ। ਦੂਸਰੀ ਤਰਫ ਕਿਸਾਨ ਜਥੇਬੰਦੀਆਂ ਨੇ ਜਿਹੜਾ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਕਿਸਾਨ ਤੋਂ ਜ਼ਬਰੀ ਜ਼ਮੀਨ ਅਕਵਾਇਰ ਕਰਨ ਨਹੀਂ ਦਿੱਤੀ ਜਾਏਗੀ। ਪਿਛਾਂ ਨਜ਼ਰ ਮਾਰੀਏ ਤਾਂ ਆਪ ਜਿਹੜੀ ਹੈ ਸਰਕਾਰ ਹੈ ਉਹਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ ਜਿਸਦਾ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ, ਜਿਸ ਮਗਰੋਂ ਪੰਜਾਬ ਸਰਕਾਰ ਨੇ ਪਹਿਲਾਂ 4 ਜੂਨ ਅਤੇ ਫਿਰ 25 ਜੁਲਾਈ 2025 ਨੂੰ ਸੋਧਾਂ ਵੀ ਕੀਤੀਆਂ। ਜਦੋਂ ਕਿਸਾਨ ਜ਼ਮੀਨ ਨਾ ਦੇਣ ਦੇ ਲਈ ਅੜ ਗਏ ਆ ਤਾਂ ਪੰਜਾਬ ਸਰਕਾਰ ਨੇ 11 ਅਗਸਤ 2025 ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਹੁਣ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ 1 ਜੁਲਾਈ ਨੂੰ ਪ੍ਰਵਾਨ ਕਰ ਦਿੱਤਾ ਹੈ। ਦੂਸਰੇ ਪਾਸੇ ਜੰਮੂ ਕਸ਼ਮੀਰ ਦੀ ਗੱਲ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੀਆਂ ਗੱਲਾਂ ਕਰਦੇ ਹਾਂ। ਜੰਮੂ ਕਸ਼ਮੀਰ ਬੀਜੇਪੀ ਦੇ ਵੱਲੋਂ CM ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਦਿੱਤਾ ਹੈ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਉੱਤੇ ਜਿਹੜੇ ਲਾਏ ਸਨ ਦੋਸ਼। ਜੰਮੂ ਕਸ਼ਮੀਰ ਭਾਜਪਾ ਬੀਜੇਪੀ ਨੇ ਸੋਮਵਾਰ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਦਿੱਤਾ। ਇਹ ਕਾਰਵਾਈ ਮੁੱਖ ਮੰਤਰੀ ਦੇ ਉਸ ਦਾਅਵੇ ਤੋਂ ਬਾਅਦ ਕੀਤੀ ਗਈ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਦੇ ਤਹਿਤ ਨੈਸ਼ਨਲ ਕਾਨਫਰੰਸ ਦੇ ਜਿਹੜੇ ਨੇ ਵਿਧਾਇਕਾਂ ਨੂੰ ਨਗਦ ਰਾਸ਼ੀ ਅਤੇ ਮੰਤਰੀ ਅਹੁਦਿਆਂ ਦੀ ਪੇਸ਼ਕਸ਼ ਕਰਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਕਰਾਰ ਦਿੰਦਿਆਂ ਲਿਖਤੀ ਰੂਪ ਦੇ ਵਿੱਚ ਬਿਆਨ ਵਾਪਸ ਲੈਣ ਅਤੇ 7 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗਣ ਦੀ ਮੰਗ ਕਰ ਦਿੱਤੀ ਹੈ। ਮੰਗਾਂ ਪੂਰੀਆਂ ਨਾ ਹੋਣ ਦੇ ਉੱਤੇ ਦੀਵਾਨੀ, ਸਿਵਲ ਅਤੇ ਫੌਜਦਾਰੀ ਜਿਹੜਾ ਕ੍ਰਿਮੀਨਲ ਐਕਟ ਹੈ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਹਫ਼ਤੇ ਹਜ਼ਰਤ ਬਲ ਵਿਖੇ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਸੀ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ ਵਿੱਚ ਫੁੱਟ ਪਾ ਕੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਜੰਮੂ ਦੇ ਇੱਕ ਨੈਸ਼ਨਲ ਕਾਨਫਰੰਸ ਵਿਧਾਇਕ MLA ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਭਾਜਪਾ ਦੇ ਖੇਮੇ ਦੇ ਵਿੱਚ ਸ਼ਾਮਲ ਹੋਣ ਦੇ ਲਈ 20 ਤੋਂ 30 ਕਰੋੜ ਰੁਪਏ ਅਤੇ ਇੱਕ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਨੋਟਿਸ ਭਾਜਪਾ ਦੇ ਜੰਮੂ ਕਸ਼ਮੀਰ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਤਪਾਲ ਸ਼ਰਮਾ ਦੇ ਨਿਰਦੇਸ਼ਾਂ ਦੇ ਉੱਤੇ ਐਡਵੋਕੇਟ ਪਰਿਮੋਕਸ਼ ਸੇਠ ਦੇ ਰਾਹੀਂ ਜਾਰੀ ਕੀਤਾ ਗਿਆ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਬਿਆਨਾਂ ਨੇ ਭਾਜਪਾ ਤੇ ਇਸ ਦੇ ਅਹੁਦੇਦਾਰਾਂ ਦੇ ਅਕਸ ਅਤੇ ਜਨਤਕ ਸ਼ਾਖ ਨੂੰ ਗੰਭੀਰ ਨੁਕਸਾਨ ਜਿਹੜਾ ਪਹੁੰਚਾਇਆ। 3 ਪੰਨਿਆਂ ਦੇ ਨੋਟਿਸ ਦੇ ਵਿੱਚ ਅਹਿਮ ਖੁਲਾਸੇ ਕੀਤੇ ਕਿ ਭਾਜਪਾ ਦੇ ਬੁਲਾਰੇ ਨੂੰ ਪੁਸ਼ਟੀ ਕੀਤੀ ਹੈ ਕਿ ਪਾਰਟੀ ਦੇ ਵੱਲੋਂ ਇਹ ਨੋਟਿਸ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ। 3 ਪੰਨਿਆਂ ਦੇ ਵਿੱਚ

0: ਉਹਦੀ ਗੱਲ ਕਰ ਲਈਏ। ਕਤਰ ਜਿਹੜਾ ਅਮੀਰ ਦੀ ਡੈਥ ਹੋਈ ਹੈ ਕਤਰ ਵਿਖੇ, ਜੋ ਕਿ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਦੇ ਦੇਹਾਂਤ ਦੇ ਉੱਤੇ ਭਾਰਤ ਦੇ ਵਿੱਚ ਕੌਮੀ ਸ਼ੋਕ ਦਾ ਐਲਾਨ ਕਰ ਦਿੱਤਾ ਗਿਆ। ਕੌਣ ਸਨ ਇਹ? ਭਾਰਤ ਸਰਕਾਰ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਸਤਿਕਾਰ ਦੇ ਵਿੱਚ ਸੋਮਵਾਰ ਅੱਜ ਇੱਕ ਦਿਨ ਦੇ ਕੌਮੀ ਸ਼ੋਕ ਦਾ ਜਿਹੜਾ ਐਲਾਨ ਕਰਤਾ ਤੇ ਕਤਰ ਦੇ ਸ਼ੇਖ ਹਮਦ ਦਾ ਐਤਵਾਰ ਕੱਲ ਬੀਤੇ ਚ ਸਵੇਰੇ 74 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਨ੍ਹਾਂ ਨੇ 1995 ਤੋਂ 2013 ਤੱਕ ਕਤਰ ਤੇ ਰਾਜ ਕੀਤਾ ਤੇ ਉਨ੍ਹਾਂ ਨੂੰ ਇਸ ਊਰਜਾ ਭਰਪੂਰ ਖਾੜੀ ਦੇਸ਼ ਦੇ ਵਿੱਚ ਵੱਡੇ ਸਮਾਜਿਕ ਆਰਥਿਕ ਵਿਕਾਸ ਦੀ ਸ਼ੁਰੂਆਤ ਕਰਨ ਦਾ ਜਿਹੜਾ ਸਿਹਰਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਨੇਤਾ ਤੇ ਭਾਰਤ ਦਾ ਸੱਚਾ ਦੋਸਤ ਦੱਸਿਆ। ਪੀਐਮ ਮੋਦੀ ਨੇ ਕਤਰ ਦੇ ਮੌਜੂਦਾ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਸ਼ਾਹੀ ਪਰਿਵਾਰ ਅਤੇ ਉਥੋਂ ਦੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਫਰਵਰੀ 2024 ਦੇ ਵਿੱਚ ਆਪਣੀ ਕਤਰ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਹੋਈ ਮੁਲਾਕਾਤ ਨੂੰ ਵੀ ਯਾਦ ਕੀਤਾ। ਲਓ ਦੋਸਤੋ ਅੱਗੇ ਵੱਧਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਏਦਾਂ ਹੈ ਜੀ, ਪੰਜਾਬ ਦਾ ਤਾਂ ਇਹ ਆ ਹਾਲ ਚਾਲ
0: ਜੀ
1: ਕਿ ਜਗਰਾਉਂ ਦੇ ਵਿੱਚ ਧਰਨਾ ਲੱਗਾ ਆ ਆਸ਼ਾ ਵਰਕਰਾਂ ਦਾ।
0: ਅੱਛਾ ਜੀ।
1: ਹਾਂਜੀ, ਤੇ ਲੁਧਿਆਣਾ ਫਿਰੋਜ਼ਪੁਰ ਸੜਕ ਜਿਹੜੀ ਜਾਮ ਕੀਤੀ ਨਿਹੰਗਾਂ ਨੇ, ਵੀ ਸਾਨੂੰ ਇਨਸਾਫ਼ ਨੀ ਮਿਲਿਆ, ਸਾਡਾ ਇੱਕ ਨਿਹੰਗ ਸਿੰਘ ਮਾਰ ਦਿੱਤਾ ਸੀ, ਉਹਦੀ ਕਤਲ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ, ਉੱਥੇ ਧਰਨਾ
0: ਜੀ,
1: ਇੱਕ ਧਰਨਾ ਜਗਰਾਓ ਤੇ ਇੱਕ ਧਰਨਾ ਲੁਧਿਆਣੇ
0: ਜੀ।
1: ਉਤੋਂ ਅੱਗੇ ਆ ਜਾਓ ਫਤਿਹਗੜ੍ਹ ਸਾਹਿਬ, ਉੱਥੇ ਮਨਰੇਗਾ ਵਾਲਿਆਂ ਦਾ ਧਰਨਾ।
0: ਹਾਂਜੀ,
1: ਉਤੋਂ ਅੱਗੇ ਚਲ ਜਾਓ ਜੀ ਚੰਡੀਗੜ੍ਹ, ਉੱਥੇ ਵਿਚਾਰੇ ਕਿਸਾਨ ਤੁਰੇ ਹੈਗੇ ਆ ਜੀ ਮੋਟਰਸਾਈਕਲ ਲੈ ਕੇ
0: ਜੀ।
1: ਸੋ ਏਦਾਂ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਆ ਹਰ ਕੋਈ ਫਰਸਟ੍ਰੇਟਡ ਹੈਗਾ ਆ ਜੀ, ਆਪਣਾ ਆਪਣਾ ਜਿਹੜਾ ਆ ਮੰਗ ਪੱਤਰ ਲੈ ਕੇ ਤੁਰਿਆ ਆ ਜੀ, ਤੇ ਸਿਆਸਤ ਜਿਹੜੀ ਆ ਬੋਲੀ ਆ।
0: ਨਾਲੇ ਦੇਖੋ ਸੈਣੀ ਸਾਹਿਬ, ਧਰਨੇ ਪੇ ਧਰਨਾ, ਵਕੀਲਾਂ ਨੇ ਵੀ ਫਿਰ ਕੀ ਕਰਨਾ ਜੀ?
1: ਹਾਂ, ਤੇ ਵਕੀਲਾਂ ਨੇ ਕੀ ਕਰਨਾ ਸੀ, ਤਾਂ 7 ਤਰੀਕ ਤੋਂ ਧਰਨੇ ਤੇ ਆ ਜੀ।
0: ਬਿਲਕੁਲ ਹੈ ਜੀ।
1: ਹਾਂ ਜੀ, ਸਾਡਾ ਮੁੱਦਾ ਇਹ ਆ ਭਾਰੇ ਸਾਹਿਬ
0: ਜੀ
1: ਕਿ ਸਰਕਾਰ ਨੇ ਸਰਕਾਰੀ ਪੈਨਲ ਤੇ ਡਿਫੈਂਸ ਕੌਂਸਲ ਬਣਾ ਤੇ। ਡਿਫੈਂਸ ਕੌਂਸਲ ਕਿੱਦਾਂ ਵੀ, ਮਤਲਬ ਸਰਕਾਰ ਦਾ ਕੇਸ ਅੱਗੇ ਸਰਕਾਰੀ ਵਕੀਲ ਲੜਦਾ ਸੀ
0: ਜੀ,
1: ਕਿਸੇ ਨੇ ਚੋਰੀ ਕੀਤੀ, ਚੋਰ ਫੜਿਆ, ਠੀਕ ਹੈ ਜੀ, ਚੋਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਸਰਕਾਰੀ ਵਕੀਲ ਜਿਹੜਾ ਹੈਗਾ ਆ ਉਹਦਾ ਸਰਕਾਰ ਦਾ ਪੱਖ ਰੱਖੂਗਾ, ਤੇ ਨਾਲ ਇਹਨਾਂ ਨੇ ਪੈਨਲ ਦੇ ਉੱਤੇ ਫ੍ਰੀ ਲੀਗਲ ਏਡ ਦੇ ਉੱਤੇ ਡਿਫੈਂਸ ਕੌਂਸਲ ਪੈਨਲ ਦੇ ਉੱਤੇ ਲੈ ਆਂਦੇ ਆ
0: ਜੀ।
1: ਉਹ ਜਿਹੜਾ ਹੈਗਾ ਆ ਉਹਨੂੰ ਮੁਲਜ਼ਮ ਨੂੰ ਕੁਛ ਨੀ ਦੇਣਾ ਪੈਣਾ ਜੀ, ਤੇ ਉਹ ਮਤਲਬ ਉਹਦਾ ਉਹਦੇ ਵੱਲੋਂ ਵਕੀਲ ਜਿਹੜਾ ਹੈਗਾ ਆ ਉਹ ਪੈਨਲ ਤੇ ਖੜਾ ਹੋ ਜਾਊਗਾ, ਪੈਨਲ ਦਾ ਵਕੀਲ।
0: ਅੱਛਾ ਜੀ।
1: ਹਾਂ ਜੀ, ਫੜਨ ਵਾਲੇ ਵੀ ਉਹ ਹੀ ਤੇ ਬਚਾਓ। ਹਾਂਜੀ ਹਾਂਜੀ ਹਾਂਜੀ, ਹੱਟ ਹੋ ਗਈ ਆ, ਫੜਨ ਵਾਲੇ ਵੀ ਉਹੀ, ਬਚਾਉਣ ਵਾਲੇ ਵੀ ਉਹੀ, ਤੇ ਇਸ ਕਰਕੇ ਉਹਦਾ ਦੂਜਾ ਫੈਕਟ ਕੀ ਹੋਣਾ ਸਰ ਸੋਸਾਇਟੀ ਦੇ ਉੱਤੇ, ਜਿਹੜਾ ਆ ਜਿਹੜੇ ਲੁੱਟਾਂ ਖੋਹਾਂ ਕਰਦੇ ਇਹਨਾਂ ਨੂੰ ਤਾਂ ਪਰਵਾਹ ਹੀ ਕੋਈ ਨੀ ਰਹਿਣੀ ਜੀ।
0: ਬਿਲਕੁਲ ਹੈ ਜੀ।
1: ਉਹਦਾ ਕਾਰਨ ਇਹ ਹੈਗਾ ਇਹ ਆ ਕਿ ਸਰਕਾਰ ਹੀ ਫੜੇਗੀ ਤੇ ਸਰਕਾਰ ਹੀ ਛਡਾਏਗੀ।
0: ਨੇ ਅਗਲੇ ਕਹਿੰਦੇ ਚੋਰਾਂ ਨੂੰ ਹੁਣ ਜਿੱਥੇ ਔਰਤਾਂ ਦੇ ਸਨਮਾਨ ਦੇ ਵਿੱਚ 1000 ਰੁਪਏ, 1500 ਤੇ ਹੋਰ ਸਾਰੀਆਂ ਰਾਸ਼ਨ ਪਾਣੀ ਸਾਰਾ ਕੁਝ, ਇੰਨਾ ਕੁ ਤਾਂ ਸੈਣੀ ਸਾਹਿਬ ਚੋਰਾਂ ਦਾ ਬਣਦਾ ਜੀ।
1: ਗੱਲ ਇੱਦਾਂ ਹੈਗੀ ਨਾ ਜੀ, ਕ੍ਰਾਈਮ ਦੇ ਵਿੱਚ ਜਿਹੜਾ ਆ ਵੀ ਅਗਲੇ ਬੰਦੇ ਨੂੰ ਲੈਟ ਹਿਮ ਫੇਸ ਦਾ ਮਿਊਜ਼ਿਕ
0: ਜੀ,
1: ਉਸ ਬੰਦਾ ਜਿਹੜਾ ਆ ਜੇ ਮਤਲਬ ਉਹਨੇ ਕੋਈ ਗਲਤ ਕੰਮ ਕੀਤਾ ਆ ਤੇ ਉਹ ਆਪਣਾ ਜਿਹੜਾ ਹੈਗਾ ਆ ਪੈਸੇ ਇਨਵੈਸਟ ਕਰੇ, ਉਥੋਂ ਵਕੀਲ ਕਰੇ ਤੇ ਆਪਣਾ ਜਿਹੜਾ ਆ ਤੇ ਆਪਣਾ ਡਿਫੈਂਸ ਕਰੇ।
0: ਇਹ ਵੀ ਆ ਨਾ
1: ਸਰਕਾਰ ਦੀ ਰਿਸਪੋਂਸੀਬਿਲਟੀ ਆ,
0: ਜੋ ਕਾਰਾ ਕੀਤਾ ਆ ਅਗਲੇ ਨੂੰ ਫਿਰ ਆਪਣੇ ਆਪ ਦੇ ਵਿੱਚ ਗਿਲਟੀ ਥੋੜੀ ਫੀਲ ਹੋਣੀ, ਉਹਦਾ ਪ੍ਰਾਊਡ ਹੋਣਾ ਜੋ ਮੈਂ ਕੀਤਾ ਭਾਈ ਮੇਰੀ ਇੰਨਾ ਇੱਜ਼ਤ ਮਾਨ ਕਰਦੇ ਅਗਲੇ ਨਾ, ਪੁਲਿਸ ਵਾਲੇ ਵੀ
1: ਮੇਰੀ ਜਮਾਨਤ ਦਾ ਪ੍ਰਬੰਧ ਵੀ ਪੁਲਿਸ ਵਾਲੇ ਹੀ ਕਰਦੇ ਹੈਗੇ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਸਰਕਾਰ ਦੀ ਇਸ ਪਾਲਿਸੀ ਦੇ ਅਗੇਂਸਟ ਜਿਹੜਾ ਆ ਵਕੀਲ ਭਾਈਚਾਰੇ ਚ ਰੋਸ ਆ, 7 ਤਰੀਕ ਤੋਂ ਇਸ ਚੀਜ਼ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਵਕੀਲ ਹੜਤਾਲ ਤੇ ਆ, ਤੇ ਹੁਣ ਕੱਲ ਨੂੰ ਜਿਹੜੀ ਆ ਉਹ ਮੀਟਿੰਗ ਮਿਲੀ ਹੈਗੀ ਆ ਜੀ ਐਕਟਿੰਗ ਚੀਫ ਜਸਟਿਸ ਹਾਈ ਕੋਰਟ ਦੇ ਨਾਲ,
0: ਜੀ
1: ਉਹ ਦੇਖੋ ਉੱਥੇ ਉਹਨਾਂ ਦੇ

0: ਨਾਲ ਕੀ ਮੁੱਦੇ ਦਾ ਕੀ ਰਿਜ਼ੋਲਵ ਕਰਦੇ ਹੈਗੇ ਆ ਜੀ।
1: ਜੀ
0: ਓਦਾਂ ਜਿਹੜਾ ਹੈਗਾ ਆ ਕਿ ਵਕੀਲ ਭਾਈਚਾਰੇ ਦੇ ਵਿੱਚੋਂ ਜਿਹੜਾ ਆ ਜਿਹੜੇ ਵਕੀਲਾਂ ਦੇ ਨਾਂ ਪੈਨਲ ਤੇ ਪਾਏ ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਆਪਣੇ ਭਾਈਚਾਰੇ ਨਾਲ ਖੜਨ ਵਾਸਤੇ ਰਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਆ
1: ਜੀ।
0: ਬਟ ਇਹ ਆ ਕਿ ਇੱਕ ਪਾਲਿਸੀ ਹੈਗੀ ਆ ਉਹ ਗਲਤ ਪਾਲਿਸੀ ਜੇ ਤੁਸੀਂ ਡਰਾਫਟ ਕੀਤੀ ਏ ਏਸੀ ਕਮਰਿਆਂ ਚ ਬਹਿ ਕੇ ਤੁਸੀਂ ਸਮਾਜਿਕ ਤੌਰ ਤੇ ਗਰਾਊਂਡ ਰਿਐਲਿਟੀ ਦਾ ਦੇਖੋ ਇਹਦਾ ਅਸਰ ਕੀ ਹੋਊਗਾ ਇਹਦਾ ਲੌਂਗ ਰਨ
1: ਜੀ।
0: ਤੋ ਇਸ ਕਰਕੇ ਸਾਰਾ ਪੰਜਾਬ ਜਿਹੜਾ ਹੈਗਾ ਆ ਜੀ ਐਡਮਿਨਿਸਟ੍ਰੇਸ਼ਨ ਦੇ ਪਾਸਿਓਂ ਬਹੁਤ ਬੁਰਾ ਹਾਲ ਆ ਜੀ।
1: ਜੀ
0: ਹੁਣ ਮਾਨ ਸਾਹਿਬ ਵੀ ਜਿਹੜੇ ਆ ਵਿਪਾਸਨਾ ਤੋਂ ਵਾਪਸ ਆਏ ਆ ਤੇ ਆਉਂਦਿਆਂ ਬੇਲਦਾਰਾਂ ਨੂੰ ਰੈਗੂਲਰ ਕਰ ਦਿੱਤਾ, ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜੀ।
1: ਜੀ
0: ਉੱਥੇ ਜਦੋਂ ਆਹ ਜਿਹੜਾ ਹੈਗਾ ਆ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਬਾਰੇ ਹਾਂਜੀ ਜਿਹੜਾ ਬਰਨਿੰਗ ਕੁਐਸਚਨ ਸੀਗਾ ਉਹਦੇ ਤੇ ਰਿਪਲਾਈ ਦੇਣ ਤੋਂ ਉਹ ਪਾਸਾ ਵੱਟ ਗਏ ਜੀ।
1: ਜੀ
0: ਤੇ ਬਾਕੀ ਜਿਹੜਾ ਹੋ ਤਾਂ ਇਸ ਮੁੱਦੇ ਤੇ ਸਿਆਸਤੀ ਰਹੀ ਆ ਜੀ।
1: ਜੀ
0: ਹੁਣ ਸਰਬਜੀਤ ਸਿੰਘ ਖਾਲਸਾ ਹੁਣੀ ਕਹਿੰਦੇ ਹੈਗੇ ਆ ਜੀ 1 ਕਰੋੜ ਰੁਪਇਆ ਦਊਂਗਾ ਜੀ।
1: ਜੀ
0: ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਜੀ ਵੀ ਨਾ ਨੌਮਾਨ ਤੇਲ ਹੋਏ ਤੇ ਨਾ ਰਾਧਾ ਨਾਚੇ।
1: ਪਰ ਸਾਹਿਬ ਸਾਹਿਬ ਮੇਰੇ ਮਨ ਚ ਖਬਰ ਕਰਦੇ ਕਰਦੇ ਇਹ ਵੀ ਆਇਆ, ਚਲੋ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸਾਰਾ ਕੁਝ ਹੋਇਆ, ਪਰ ਉਹਨਾਂ ਦੇ ਪੁੱਤ ਨੇ ਕਾਹਤੋਂ ਨੀ ਇਹ ਡੋਨੇਸ਼ਨ ਦਿੱਤੀ ਜਾਂ ਕੀਤਾ ਜੀ ਉਸ ਹਿਸਾਬ ਦੇ ਨਾਲ?
0: ਡੋਨੇਸ਼ਨ ਨਹੀਂ ਹੈ ਸਰ, ਇਹ ਡੋਨੇਸ਼ਨ ਨਹੀਂ, ਇਹ ਤਾਂ ਨਹੀਂ ਉਦਾਂ ਹੀ ਸਰ ਉਹਨਾਂ ਨੇ ਆਫਿਸ ਹੀ ਨਹੀਂ ਰਿਜ਼ਿਊਮ ਕੀਤਾ। ਜਦੋਂ ਆਫਿਸ ਰਿਜ਼ਿਊਮ ਕਰਦਾ ਬੰਦਾ ਫੇਰ ਹੀ ਐਲੋਕੇਟ ਕਰਦਾ ਹੈ, ਜਾਂ ਤਾਂ ਉਹਨੂੰ ਆਫਿਸ ਰਿਜ਼ਿਊਮ ਕੀਤਾ ਹੋਵੇ ਨਾ
1: ਜੀ।
0: ਉਹਦਾ ਕਾਰਨ ਇਹ ਹੈਗਾ ਕਿ ਇਹ ਬੜਾ ਟੈਕਨੀਕਲੀ ਜਿਹੜਾ ਪੈਸੇ ਦਿੱਤੇ ਜਾਂਦੇ ਹੈਗੇ ਆ ਸਾਰਾ ਕੁਛ ਆ। ਸਰਬਜੀਤ ਸਿੰਘ ਖਾਲਸਾ ਉਹ ਜਿਹੜੀਆਂ ਸ਼ਰਤਾਂ ਇਹਦੇ ਕੋਲੋਂ ਪੂਰੀਆਂ ਹੀ ਨਹੀਂ ਹੋਣੀਆਂ ਜੀ।
1: ਜੀ
0: ਨਾ ਉਹਨੂੰ ਪ੍ਰੋਸੀਜਰ ਦਾ ਪਤਾ ਹੈਗਾ ਆ ਤੇ ਨਾ ਉਹ ਪ੍ਰੋਸੀਜਰ ਜਿਹੜਾ ਉਹਦੇ ਕੋਲੋਂ ਫੋਲੋ ਹੀ ਹੋਣਾ ਆ ਜੀ।
1: ਜੀ
0: ਬਟ ਇਹ ਹੈਗਾ ਜੀ ਵੀ ਅੱਜ ਜਿਹੜੀ ਅਨਾਉਂਸਮੈਂਟ ਕਰਕੇ ਤੇ ਵਾਹ ਵਾਹ ਖੱਟ ਲਈ ਆ ਜੀ।
1: ਕਿਸੇ ਇੱਕ ਧਿਰ ਨੂੰ ਜਾਂ ਮਤਲਬ ਕਿ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਜ਼ਮੀਨ ਨਹੀਂ ਖਰੀਦ ਸਕਦੇ ਉਹ ਸਰਕਾਰੀ ਪੈਸੇ ਦੇ ਨਾਲ, ਤੇ ਕੀ ਏਦਾਂ ਫਿਰ ਕਿਸੇ ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ ਕੁਝ ਏਦਾਂ ਕਰ ਸਕਦੇ ਨੇ ਕਾਨੂੰਨੀ ਤੌਰ ਦੇ ਉੱਤੇ ਉਹ ਪੈਸਾ ਲੱਗ ਸਕਦਾ ਏਦਾਂ?
0: ਸਰ ਗੱਲ ਏਦਾਂ ਹੈਗੀ ਆ ਕਿ ਉਹ ਪੈਸਾ ਸਰਕਾਰੀ ਪ੍ਰੋਜੈਕਟ ਤੇ ਹੀ ਲੱਗ ਸਕਦਾ
1: ਜੀ,
0: ਪ੍ਰਾਈਵੇਟ ਪ੍ਰੋਜੈਕਟ ਤੇ ਨਹੀਂ ਲੱਗ ਸਕਦਾ
1: ਜੀ।
0: ਉਹ ਹੁਣ ਚਾਹੁੰਦੇ ਹੈਗੇ ਆ ਕਿ ਪੰਜਾਬ ਸਰਕਾਰ ਘੇਰੇ ਤਾਂ ਪੰਜਾਬ ਸਰਕਾਰ ਇਹ ਅਨਾਊਂਸ ਕਰੇ
1: ਕਿ
0: ਅਸੀਂ ਦੀ ਜਗ੍ਹਾ ਦੇਣ ਨੂੰ ਤਿਆਰ ਆ ਕਿ ਅਸੀਂ ਏਦਾਂ ਦਾ ਸ਼ਹੀਦੀ ਸਮਾਰਕ ਬਣਾਉਣਾ ਚਾਹੁੰਦੇ ਹੈਗੇ ਆ
1: ਜੀ।
0: ਉਹ ਪੰਜਾਬ ਸਰਕਾਰ ਇਨੀਸ਼ੀਏਟਿਵ ਲਊਗੀ ਤੇ ਉੱਥੇ ਬਣਾਊਗੀ, ਲੈਂਡ ਅਕਵਾਇਰ ਕਰਕੇ ਦਊਗੀ, ਉੱਥੇ ਇਹਨਾਂ ਦਾ ਆ ਕੇ ਵਿੱਚ ਗ੍ਰਾਂਟ ਲੱਗ ਸਕਦੀ ਹੈਗੀ ਆ ਉਹ, ਤੇ ਅਦਰਵਾਈਜ਼ ਜਿਹੜਾ ਆ ਉਹ ਪੈਸਾ ਲੱਗ ਹੀ ਨਹੀਂ ਸਕਦਾ ਜੀ।
1: ਜੀ ਉਹ ਪੋਲੀਟੀਕਲ ਸਟੰਟ ਖੇਡਿਆ ਇੱਕ ਤਾਂ ਕਹਿ ਸਕਦੇ ਆ, ਜਿੱਦਾਂ ਹੀ ਸਰਕਾਰ ਨੂੰ ਓਪੋਜੀਸ਼ਨ ਨੂੰ ਘੇਰਿਆ ਜੀ।
0: ਸਾਡੇ ਹੁਸ਼ਿਆਰਪੁਰ ਤੋਂ ਸੋਮਰਾਜ ਹੋਣੀ ਹੈਗੇ ਸੀਗੇ ਜੀ ਆਰਪੀ, ਉਹਨਾਂ ਨੇ ਨਾ ਸਾਨੂੰ 5 ਲੱਖ ਰੁਪਇਆ ਦੇਤਾ ਵੀ ਚੈਂਬਰਾਂ ਵਾਸਤੇ
1: ਜੀ।
0: ਉਹ ਚੈੱਕ ਇਸੇ ਕਰਕੇ ਨੀ ਕੈਸ਼ ਹੋਇਆ ਕਿ ਉਹ ਚੈਂਬਰ ਜਿਹੜੇ ਹੈਗੇ ਸੀ ਉਹ ਅਲੋਟ ਹੋਣੇ ਸੀ ਵਕੀਲਾਂ ਨੂੰ ਇੰਡੀਵਿਜੁਅਲੀ
1: ਜੀ।
0: ਉਹ ਕਹਿੰਦੇ ਵੀ ਇਟ ਇਜ਼ ਨੋਟ ਏ ਪਬਲਿਕ ਪ੍ਰੋਪਰਟੀ, ਇਟ ਇਜ਼ ਪ੍ਰਾਈਵੇਟ ਪ੍ਰੋਪਰਟੀ ਕੰਸਟਰਕਟਡ ਫਾਰ ਯੂ ਪ੍ਰਾਈਵੇਟ
1: ਜੀ।
0: ਤੁਸੀਂ ਜਿਹੜਾ ਹੈਗਾ ਆ ਕੋਈ ਲਿਟੀਗੇਸ਼ਨ ਹਾਲ ਬਣਾਉਣਾ ਆ ਉਹਦੇ ਲਈ ਤਾਂ ਲੈ ਸਕਦੇ ਆ
1: ਜੀ,
0: ਵੀ ਹਾਂ ਜੀ ਆਮ ਜਨਤਾ ਵਾਸਤੇ ਚੀਜ਼ ਬਣ ਰਹੀ ਹੈਗੀ ਆ ਤੇ ਉਹਦੇ ਵਾਸਤੇ ਹੈਗਾ ਜੀ
1: ਜੀ।
0: ਸਰਕਾਰੀ ਜਗ੍ਹਾ ਆ, ਸਰਕਾਰੀ ਜਗ੍ਹਾ ਪਹਿਲਾਂ ਉੱਤੇ ਪਾਰਟੀਕੁਲਰ ਅਲੋਟ ਹੋਊਗੀ ਤਾਂ ਕਰਕੇ ਜੀ ਉਹ ਵੈਸੇ ਹੀ ਲੈਪਸ ਹੋ ਗਏ ਪੈਸੇ ਤੇ ਉੱਤੇ ਹੀ ਵਾਪਸ ਜਾਣੇ ਪਏ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਟੈਕਨੀਕਲੀ ਦੇਖੀਆਂ ਜਾਂਦੀਆਂ ਵਿਚਾਰੀਆਂ ਜਾਂਦੀਆਂ ਆ ਤਾਂ ਜਾ ਕੇ। ਇਸੇ ਕਰਕੇ ਸਰ ਬਹੁਤ ਸਾਰੇ MP ਜਿਹੜੇ ਹੈਗੇ ਆ ਤੁਸੀਂ ਖਬਰਾਂ ਦੇ ਵਿੱਚ ਆਮ ਦੇਖਿਆ ਹੋਣਾ ਕਿ ਇਹਨਾਂ ਦਾ ਪੈਸਾ ਵਾਪਸ ਚਲਾ ਗਿਆ ਜੀ, ਇਹਨਾਂ ਦਾ ਪੈਸਾ ਜਿਹੜਾ ਹਾਂਜੀ ਉਹ ਇਸ ਕਰ ਉਹਦਾ ਕਾਰਨ ਇਹ ਹੈਗਾ ਕਿ ਇਹ ਤਾਂ ਹੀ ਪੈਸੇ ਲੱਗ ਸਕਦੇ ਹੁੰਦੇ ਆ ਕਿ ਸਟੇਟ ਗੌਰਮੈਂਟ ਵੀ ਪੂਰੀ ਤਰ੍ਹਾਂ ਇਨੀਸ਼ੀਏਟਿਵ ਲਵੇ ਤੇ ਤਾਂ ਉਹ ਪੈਸਾ ਜਿਹੜਾ ਆ ਉੱਥੇ ਲੱਗ ਸਕਦਾ ਹੁੰਦਾ ਆ। ਤੇ ਦੂਜਾ ਇਹ ਟੈਕਨੀਕਲੀ ਜਿਹੜੀਆਂ ਹੈਗੀਆਂ ਸਾਰੀਆਂ ਫਾਰਮੈਲਿਟੀ ਜਿਹੜੀਆਂ ਆ ਉਹ ਪੂਰੀਆਂ ਹੋਣਗੀਆਂ ਜਿੱਦਣ ਅਨਾਊਂਸ ਕੀਤਾ, ਉਹ ਤੋਂ 6 ਮਹੀਨੇ ਬਾਅਦ ਤਾਂ ਇਹ ਪੈਣੇ ਹੁੰਦੇ ਜੀ। ਉਹ ਤੋਂ ਪਹਿਲਾਂ ਪੇਪਰ ਵਰਕ ਇੰਨਾ ਹੁੰਦਾ ਹੈਗਾ ਆ ਜੀ
1: ਕਿ ਉਹ ਸਟੇਟ ਦੀ
0: ਹਾਂਜੀ ਕਿਉਂਕਿ ਲੱਗਣੇ DC ਦੇ ਥਰੂ ਹੁੰਦੇ ਆ ਜੀ
1: ਤੇ
0: DC ਦੇ ਥਰੂ ਤਾਂ ਹੀ ਲੱਗਣਗੇ ਕਿ ਜੇ ਪ੍ਰੋਜੈਕਟ ਸਰਕਾਰੀ ਆ ਜੀ, ਕਿਸੇ ਪ੍ਰਾਈਵੇਟ ਪ੍ਰੋਜੈਕਟ ਦੇ ਵਿੱਚ ਤਾਂ ਉਹ ਪੈਸੇ ਦਏਗਾ ਨੀ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਮੈਂ ਤਦ ਹੀ ਜਿਹੜਾ ਪਹਿਲਾਂ ਇਨੀਸ਼ੀਅਲ ਲਾਈਨ ਜਿਹੜੀਆਂ ਬੋਲੀਆਂ ਨਾ ਜੀ ਵੀ ਨਾ ਨੌਮਾਨ ਤੇਲ ਹੋਏ ਤੇ ਨਾ ਰਾਧਾ ਨਾਚੇ, ਤੇ ਇਸ ਕਰਕੇ ਇਹ ਸਰਬਜੀਤ ਸਿੰਘ ਖਾਲਸਾ ਹੁਣਾਂ ਦਾ ਜਿਹੜੀ ਆ ਵੈਲਕਮ ਆ ਵੀ ਉਹਨਾਂ ਨੇ ਸੋਚਿਆ ਤਾਂ ਹੈ,
1: ਜੀ
0: ਬਟ ਇਹ ਹੈਗਾ ਆ ਕਿ ਜੇ ਪ੍ਰੋਸੀਜਰ ਵੀ ਪਤਾ ਕਰ ਲੈਂਦੇ ਤੇ ਫੇਰ ਜਿਹੜਾ ਅਨਾਉਂਸ ਕਰਦੇ ਤੇ ਜਿਆਦਾ ਵਧੀਆ ਸੀ ਜੀ।
1: ਵਧੀਆ ਸੀ ਜੀ, ਬਿਲਕੁਲ ਹੈ ਜੀ ਜੀ
0: ਹਾਂ ਜੀ। ਦੂਜਾ ਜੀ ਇਹ ਵੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਜੀ, ਸਾਡੀ ਸਟੇਟ ਦੇ ਵਿੱਚ ਵੀ ਹਰ ਇੱਕ ਬੰਦਾ ਆ, ਕੋਈ ਪੈਟਰੋਲ ਚੱਕੀ ਫਿਰਦਾ, ਕੋਈ ਡੀਜ਼ਲ ਚੱਕੀ ਫਿਰਦਾ, ਨਾਲ ਮਾਚਿਸ ਚੱਕੀ ਫਿਰਦਾ ਆ, ਕੋਈ ਕਹਿੰਦਾ ਵੀ ਮੈਂ ਉਧਰ ਜਾ ਕੇ ਅੱਗ ਲਾਇਆ ਵਾ, ਕੋਈ ਕਹਿੰਦਾ ਮੈਂ ਉਧਰ ਜਾ ਕੇ ਅੱਗ ਲਾਇਆ ਵਾ ਜੀ
1: ਜੀ।
0: ਇਸ ਕੜੀ ਦੇ ਵਿੱਚ ਸਾਡੇ ਰਵਨੀਤ ਬਿੱਟੂ ਹੋਣੀ ਆ ਜੀ, ਉਹ ਆਪਣਾ ਦੇਖਣ ਲੱਗੇ ਹੈਗੇ ਆ,
1: ਇੱਕ ਹੀਰੋ ਲੈ ਕੇ ਬੈਠੇ ਨੇ ਇੱਕ ਪਾਸੇ ਤੇ ਦੂਸਰੇ ਪਾਸੇ ਉਸ ਸਮੇਂ ਦੇ
0: ਹਾਂ
1: ਕੁਝ
0: ਜੀ
1: ਲੋਕ ਆ ਜਿਹੜੇ।
0: ਪਹਿਲਾਂ ਉਹਨਾਂ ਨੇ ਕਿਹਾ ਸੀ
1: ਜੀ
0: ਵੀ ਗਿਣਤੀ ਦੱਸੋ ਜੀ, ਜਿਹੜੀ ਕਹਿੰਦੇ ਹੈਗੇ ਆ ਵੀ 25,000 ਬੰਦੇ ਦੀ ਗਿਣਤੀ ਦੱਸੋ
1: ਜੀ,
0: ਹੈ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਤੇ ਉਹਨਾਂ ਦੇ ਐਡਰੈਸ ਵਗੈਰਾ ਦਿਓ ਵੀ ਹਾਂ ਜੀ ਕਿਹੜੇ ਬੰਦੇ ਹੈਗੇ ਆ ਜੀ। ਵੈਸੇ ਹੀ ਗੱਲ ਕਰ ਦਿੱਤੀ ਆ
1: ਜੀ
0: ਵੀ ਫਿਲਮ ਦੇ ਨਿਰਮਾਤਾ ਜਿਹੜੇ ਹੈਗੇ ਆ ਉਹਨਾਂ ਤੇ, ਨਹੀਂ ਤਾਂ ਮੈਂ ਕੇਸ ਕਰੂੰਗਾ
1: ਜੀ।
0: ਉਧਰੋਂ SGPC ਦੇ ਪ੍ਰਧਾਨ ਧਾਮੀ ਸਾਹਿਬ ਕਹਿੰਦੇ ਹੈਗੇ ਆ ਭਾਈ ਜੇ ਉਹਨੂੰ ਬਿੱਟੂ ਨੂੰ ਨਾ ਹੀ ਚਾਹੀਦੇ ਹੈਗੇ ਆ ਤੇ SGPC ਕੋਲੋਂ ਲੈ ਲੈ
1: ਜੀ,
0: ਵੀ ਸਾਡੇ ਕੋਲ ਸਾਰਾ ਰਿਕਾਰਡ ਹੈਗਾ
1: ਜੀ।
0: ਹੈ ਜੀ ਉਹ ਕਹਿੰਦੇ ਵੀ ਇਹ ਸਿੱਖ ਧਰੋਹਰ ਆ ਤੇ ਅਸੀਂ ਵੀ ਆਰ ਰਿਸਪੋਂਸੀਬਲ ਟੂ ਕੈਪਟਨ, ਠੀਕ ਹੈ ਨਾ ਜੀ। ਤੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਦੇ ਵਿੱਚ ਮੌਜੂਦ ਹੈਗੇ ਆ ਜੀ, ਸਾਡੇ ਕੋਲੋਂ ਨਾ ਲੈ ਲਓ। ਸੋ ਸਿਆਸਤ ਜਿਹੜੀ ਹੈਗੀ ਆ ਸਾਰੇ ਪਾਸੇ, ਇੱਕ ਫਿਲਮ ਨੇ ਜਿਹੜਾ ਆ ਸਿਆਸਤ ਨੂੰ ਘੁਮਾਇਆ ਪਿਆ ਜੀ
1: ਜੀ। ਇੱਕ ਵੈਸੇ ਮਕਸਦ ਕੀ ਹੈਗਾ ਜੀ, ਕਿਤਾਬ ਵੀ ਇੱਕ ਜਿਹੜੀ ਆ ਕਾਫੀ ਚਰਚਿਤ ਹੋ ਰਹੀ ਹੈ ਕਿ ਜੋ ਰਾਖ ਹੋ ਗਏ, ਮਤਲਬ ਕਿ ਉਹ ਕਿਤਾਬ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਾਂ ਉਹ ਕਹਿੰਦੇ ਇਹਦੇ ਵਿੱਚ ਸਾਰੀਆਂ ਲਿਸਟਾਂ ਨੇ, ਰਿਕਾਰਡ ਨੇ ਜਿਹੜੇ ਉਹਦੇ ਵਿੱਚ ਪਏ ਨੇ ਜੀ।
0: ਬਾਰੇ ਸਾਹਿਬ ਲਿਟਰੇਚਰ ਤਾਂ ਪਹਿਲਾਂ ਵੀ ਅਵੇਲੇਬਲ ਸੀ
1: ਜੀ,
0: ਸਭ ਕੁਝ ਬਲ ਨਾ ਤਾਂ ਇਹ ਫੈਕਟ ਨਵਾਂ ਮਤਲਬ ਆਇਆ ਹੈਗਾ ਆ ਜੀ ਨੌਲੇਜ ਚ ਲੋਕਾਂ ਦੇ
1: ਜੀ।
0: ਇਹ ਜ਼ਰੂਰ ਆ ਕਿ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਉਹ ਪੜ੍ਹਨਾ ਛੱਡ ਗਈ ਆ ਜੀ
1: ਜੀ,
0: ਉਹਨਾਂ ਨੇ ਦੇਖਣਾ ਜਿਹੜਾ ਆ ਕਿ ਇੱਕ ਜੋ ਇਨਫੋਰਮੇਸ਼ਨ ਉਹਨਾਂ ਨੂੰ ਮੋਬਾਈਲ ਦੇ ਥਰੂ ਮਿਲ ਜਾਂਦੀ ਆ, ਵਾ ਸਕਰੀਨ ਤੇ ਮਿਲ ਜਾਂਦੀ ਆ ਜੀ, ਉਹ ਚਾਹੇ ਮਾਧਿਅਮ ਕੋਈ ਵੀ ਹੋਵੇ। ਇਸੇ ਕਾਰਨ ਹੀ ਕਈ ਵਾਰੀ ਦੇਖੋ ਵੀ ਵਟਸਐਪ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਿਹੜੀਆਂ ਫੇਕ ਨਿਊਜ਼ ਚੱਲਦੀਆਂ ਰਹਿੰਦੀਆਂ ਹੈਗੀਆਂ ਤੇ ਲੋਕੀ ਉਹੀ ਰਿਪੀਟ ਕਰ ਜਾਂਦੇ ਆ ਜੀ,
1: ਬਿਲਕੁਲ ਹੈ ਜੀ
0: ਬਿਲਕੁਲ। ਇਸ ਹਾਂਜੀ ਉਹ ਇਸੇ ਕਰਕੇ ਹੈਗਾ ਜੀ ਵੀ, ਕਿਉਂਕਿ ਐਕਚੁਅਲੀ ਡੂੰਘਾਈ ਤੇ ਜਾਂਦਾ ਕੋਈ ਨੀ ਤੇ ਨਾ ਜਿਹੜਾ ਹੈਗਾ ਆ ਪੜਿਆ ਜਾਂਦਾ ਹੈਗਾ ਆ, ਸਿਰਫ ਇਸ ਚੀਜ਼ ਦੇ ਉੱਤੇ ਸੁਣਿਆ ਜਾਂਦਾ ਆ ਜੀ
1: ਜੀ।
0: ਤੇ ਸੁਣੀ ਸੁਣਾਈ ਗੱਲ ਦੀ ਉਨੀ ਕੀ ਕੀਮਤ ਹੁੰਦੀ ਹੈਗੀ ਆ ਜੀ ਉਹਦੇ ਹਿਸਾਬ ਨਾਲ ਹੀ ਜੀ
1: ਜੀ।
0: ਉਹ ਤਾਂ ਲੋਕਾਂ ਨੂੰ ਹੁਣ ਨਵੀਂ ਪੀੜ੍ਹੀ ਆ ਉਹਨੂੰ ਪ੍ਰਵੋਕ ਕਰਨ ਵਾਲੀ ਗੱਲ ਆ ਜੀ, ਇਹੋ ਜਿਹੀਆਂ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਇੱਕ ਧਰਮ ਦੇ ਸੈਂਟੀਮੈਂਟ ਦਾ ਜਿਹੜਾ ਆ ਤੜਕਾ ਲਾ ਕੇ ਤੇ ਸਿਆਸਤ ਵਾਸਤੇ ਵਰਤਣਾ ਆ ਜੀ।
1: ਬਿਲਕੁਲ ਸਹੀ ਸਰ, ਮੈਂ ਕੱਲ ਵੈਸੇ ਨਾ ਫਿਲਮ ਦੇਖੀ, ਮੈਂ ਮੌਕਾ ਮਿਲਿਆ ਚਲੋ ਮੇਰੇ ਤੱਕ ਪਹੁੰਚੀ ਕਿਸੇ ਜ਼ਰੀਏ, ਤਾਂ ਮੈਂ ਉਹ ਦੇਖੀ ਫਿਲਮ। ਤਾਂ ਮੈਂ ਉਹ ਸੋਚ ਰਿਹਾ ਸੀ ਸਾਰਾ ਕੁਝ ਦੇਖਦੇ, ਚਲੋ ਉਹਦੇ ਵਿੱਚ ਜੋ ਦਿਖਾਇਆ ਗਿਆ ਏਜੰਸੀਆਂ ਦਾ ਰੋਲ ਕੇਂਦਰ ਦੀਆਂ ਜਾਂ ਆਪਣੇ ਪੁਲਿਸ ਅਥਾਰਟੀ ਦਾ ਉਸ ਸਮੇਂ ਦੀ ਦਾ, ਤੇ ਸਿਆਸਤ ਦਾ ਰੋਲ ਜੋ ਸੀਗਾ ਉਸ ਸਮੇਂ ਦੇ ਵਿੱਚ, ਚਾਰ ਪੰਜ ਪੱਖ ਜਦੋਂ ਆਪਾਂ ਝਾਤ ਮਾਰਦੇ ਹਾਂ ਉਪਰੀ ਉਪਰੀ, ਤਾਂ ਉਹਦੇ ਵਿੱਚ ਜੋ ਹੋਇਆ ਉਹ ਗਲਤ ਹੋਇਆ ਤੇ ਉਹਦੀਆਂ ਸਜਾਵਾਂ ਚਲੋ ਮਿਲਣੀਆਂ ਚਾਹੀਦੀਆਂ। ਉਹਦੇ ਪੱਖ ਦੇ ਵਿੱਚ ਹੈਗੇ ਆਪਾਂ ਵੀ ਕਿ ਹਿਊਮਨ ਰਾਈਟਸ ਜਾਂ ਕਿਤੇ ਵੀ ਕੋਈ ਲੜਾਈ ਝਗੜਾ ਜੋ ਉਹਨਾਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਉਹ ਜਦੋਂ ਦੇਖਦੇ ਹਾਂ ਕਿ ਮਤਲਬ ਕਿ ਇੱਕ ਇਮੋਸ਼ਨਲ ਪੱਖ ਤੋਂ ਜਿਹੜਾ ਕੈਸ਼ ਕੀਤਾ ਜਾ ਰਿਹਾ ਜਾਂ ਉਸ ਇੱਕ ਦੂਸਰੇ ਪਾਰਟੀ ਦੇ ਪ੍ਰਤੀ ਉਸਨੂੰ ਉਛਾਲਿਆ ਜਾ ਰਿਹਾ ਕਿ ਇੱਦਾਂ ਕਰਨੀ ਚਾਹੀਦੀ ਉੱਦਾਂ ਕਰਨੀ ਚਾਹੀਦੀ ਹੈ, ਆਹ ਕਦੋਂ ਨਹੀਂ ਹੋਇਆ, ਉਹ ਮਸਲੇ ਜਿਹੜੇ ਨੇ ਫਿਰ ਤੋਂ 30 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਫਿਰ ਖੜੇ ਹੋ ਗਏ ਨੇ, ਤੇ ਕੀ ਅਸੀਂ ਮੁੜ ਮੁੜ ਕੇ ਉਸੇ ਮਤਲਬ ਕਿ ਦਰਖਤ ਦੇ ਜਾਂ ਖੂਹ ਦੇ ਆਲੇ ਦੁਆਲੇ ਘੁੰਮੇ ਜਾਵਾਂਗੇ ਕਿ ਕੁਝ ਹੱਲ ਵੀ ਕੱਢਾਂਗੇ ਇਹਨਾਂ ਚੀਜ਼ਾਂ ਦਾ।
0: ਸਿਆਸਤ ਜਿਹੜੀ ਆ ਨਾ ਤੁਸੀਂ ਦੇਖੋ ਨਾ ਕਿ ਜਦੋਂ ਇਲੈਕਸ਼ਨ ਯੀਅਰ ਸੀਗਾ ਉਦੋਂ ਇੱਕ ਵਾਰੀ ਹਿੰਦੀ ਫਿਲਮ ਆਈ ਸੀ ਮਾਚਿਸ,
1: ਮਾਚਿਸ ਹਾਂਜੀ ਹਾਂਜੀ ਹਾਂਜੀ
0: ਹਾਂਜੀ, ਚੱਪਾ ਚੱਪਾ ਚਰਖਾ ਚੱਲੇ ਹਾਂਜੀ, ਪੰਜਾਬ ਦੇ ਟੈਰਾਰਿਜ਼ਮ ਤੇ ਸੀ ਨਾ ਜੀ
1: ਹਾਂਜੀ ਹਾਂਜੀ,
0: ਉਹ ਵੀ ਤਾਂ ਇਸੇ ਕਰਕੇ, ਉਹ ਵੀ ਇੱਕ ਦੇਸ਼ ਦਾ ਸੈਂਟੀਮੈਂਟ ਬਣਾਉਣ ਵਾਸਤੇ
1: ਹੈਂਜੀ,
0: ਤੇ ਇਹ ਪੰਜਾਬ ਦਾ ਸੈਂਟੀਮੈਂਟ ਬਣਾਉਣ ਵਾਸਤੇ ਜਿਹੜਾ ਆ ਉਹ ਫਿਲਮ ਜਿਹੜੀ ਆ ਬਣਾਈ ਗਈ ਸੀ ਤੇ ਰਿਲੀਜ਼ ਕੀਤੀ ਗਈ ਸੀ
1: ਜੀ।
0: ਹੁਣ ਜਿਹੜਾ ਹੈਗਾ ਆ ਹਿੰਦੀ ਫਿਲਮ ਬਣੀ ਧੁਰੰਦਰ
1: ਜੀ,
0: ਉਹ ਕਾਹਦੇ ਵਾਸਤੇ ਸੀ, ਉਹ ਮੌਜੂਦਾ ਸੱਤਾ ਜਿਹੜੀ ਹੈਗੀ ਆ ਉਹਨੂੰ ਸ਼ੈਲਟਰ ਦੇਣ ਵਾਸਤੇ ਸੀ ਕਿ ਉਹਦੇ ਜਿਹੜੇ ਐਕਟ ਐਂਡ ਐਕਸ਼ਨ ਜਿਹੜੇ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਸੀ
1: ਜੀ।
0: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਇਹ ਫਿਲਮ ਤਾਂ 3 ਸਾਲ ਦੀ 2-3 ਸਾਲ ਦੀ ਬਣੀ ਕੇ ਹੈਗੀ ਤਿਆਰ ਸੀਗੀ
1: ਜੀ।
0: ਸਿਰਫ ਇਸ ਕਰਕੇ ਜਾਂ ਤਾਂ ਇਹ ਕੋਈ ਸਿਆਸਤ ਜਿਹੜੀ ਹੈਗੀ ਆ ਐਪਰੋਪ੍ਰੀਏਟ ਸਮੇਂ ਦੀ ਉਡੀਕ ਕਰਦੀ ਆ ਜੀ
1: ਜੀ।
0: ਸੋ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਜ਼ਰੀਆ ਹੈਗਾ ਆ। ਖਾਲੜਾ ਸਾਹਿਬ ਦੇਖੋ ਗੱਲ ਏਦਾਂ ਆ ਕਿ ਜਿਸ ਬੰਦੇ ਨੇ ਕਿਸੇ ਟਾਈਮ ਦੇ ਉੱਤੇ ਉਦੋਂ ਵਰਦੀ ਅੱਗ ਦੇ ਵਿੱਚ ਸਰ ਇਹੋ ਜਿਹੀ ਸੋਚ ਰੱਖਣੀ ਕਿ ਕਿਸੇ ਵਾਸਤੇ ਆ ਬੰਦਾ ਤਾਂ ਆਪਣੀ ਜਾਨ ਬਚਾਉਂਦਾ ਫਿਰਦਾ ਸੀ।
1: ਉਹਦੇ ਵਿੱਚ ਮੈਂ ਆ ਵੀ ਸੋਚਦਾ ਸੀ ਫਿਲਮ ਦੇਖਦਾ ਦੇਖਦਾ ਕਿ ਅੱਜ ਜਿੱਦਾਂ ਜਿਸ ਹਿਸਾਬ ਦੇ ਨਾਲ ਮੀਡੀਆ ਜਾਂ ਉਸ ਉਮਰ ਖਿਆਲੀ ਲੋਕ ਨੇ ਜਿਹੜੇ ਉਸ ਸਮੇਂ ਦੇ ਉਹ ਉਦੋਂ ਕਿੱਥੇ ਸੀਗੇ ਜੀ, ਹੁਣ ਸਾਰੇ ਉਹਨਾਂ ਦੇ ਨਾਲ ਖੜੇ ਦਿਖਦੇ ਨੇ।
0: ਭਾਰਤ ਸਾਹਿਬ ਤੁਸੀਂ ਇਹ ਦੇਖੋ ਕਿ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ ਉਹਨਾਂ ਦਾ ਕੀ ਰੋਲ ਸੀ?
1: ਬਿਲਕੁਲ ਹੈ ਜੀ,
0: ਗੱਲ ਤਾਂ ਇਹ ਹੈਗਾ ਨਾ ਜੀ, ਸੱਤਾ ਨੇ ਹਮੇਸ਼ਾ ਫਰੂਟ ਇੰਜੋਏ ਕਰਨਾ ਹੈ, ਡੰਡੇ ਨਹੀਂ ਖਾਣੇ, ਡੰਡੇ ਆਮ ਲੋਕਾਂ ਨੇ ਖਾਣੇ ਹੈ।
1: ਦੇਖੋ ਮੈਂ ਗੱਲ ਕਰਦਾ ਸੀਗਾ ਅੱਜ ਵੀ ਸੱਜਣ ਨਾਲ ਆਪਣੇ, ਤੇ ਹੁਣ ਦੇਖੋ ਇੰਨਾ ਕੁਝ ਵਾਪਰ ਰਿਹਾ ਹੈ। ਚਲੋ ਮੁੱਖ ਮੰਤਰੀ ਸਾਹਿਬ ਤਾਂ ਹਕੂਮਤ ਦੇ ਵਿੱਚ ਨੇ, ਪੂਰੀ ਪਾਵਰ ਦੇ ਵਿੱਚ ਨੇ, ਉਹ ਜਿਵੇਂ ਕਿ ਆਪਾਂ ਗੱਲ ਸ਼ੁਰੂ ਹੀ ਕੀਤੀ ਹੈ ਕਿ ਉਹ ਪਾਸਾ ਵੱਟ ਗਏ ਇਹਨਾਂ ਚੀਜ਼ਾਂ ਤੋਂ, ਪਰ ਦੂਸਰੇ ਪਾਸੇ ਪੰਨੂ ਸਾਹਿਬ ਆਪਣੀ ਸਰਕਾਰ ਨੂੰ ਦੁੱਧ ਧੋਤਾ ਵੀ ਦੱਸਦੇ ਨੇ ਸਾਰਾ ਕੁਝ, ਜੋ ਉਹਦੇ ਵਿੱਚ ਗਵਰਨਰ ਸਾਹਿਬ ਦੇ ਨਾਲ ਮਿਲ ਕੇ ਜਾਂ ਸਾਰਾ ਕੁਝ ਹੋਇਆ ਜਾਂ ਰਿਹਾਈਆਂ ਕਰਾਈਆਂ ਜਾਂ ਕਿੱਦਾਂ ਵੀ ਹੋਇਆ, ਉਹ ਸਾਰੇ ਲੋਕ ਅਜੇ ਬਾਹਰ ਘੁੰਮ ਰਹੇ ਨੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇੰਨਾ ਜ਼ੋਰ ਲੱਗਿਆ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ, ਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ ਚਲੋ ਇਹਦੇ ਵਿੱਚ ਇਨਵੋਲਵ ਨਹੀਂ, ਮਤਲਬ ਕਿ ਉਹ ਤੋਂ ਬਾਅਦ ਇਹ ਸਾਰਾ ਕੁਝ ਵਾਪਰਨਾ ਸ਼ੁਰੂ ਹੁੰਦਾ ਹੈ, ਤੇ ਉਹਨਾਂ ਦੇ ਮਤਲਬ ਕਿ ਬੇਟੇ ਨੇ ਦੋ,
0: ਇੱਕ ਅਮਰੀਕਾ ਇੱਕ ਜਲੰਧਰ,
1: ਮਤਲਬ ਕਿ ਇੰਟਰਨੈਟ ਚ ਕੋਈ ਪ੍ਰੋਬਲਮ ਆ ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਆ। ਸੈਣੀ ਸਾਹਿਬ ਤੱਕ ਮੇਰਾ ਸਵਾਲ ਹੀ ਨਹੀਂ ਪਹੁੰਚਿਆ ਜੀ, ਤੇ ਗੱਲਬਾਤ ਕਰਦੇ ਆ ਆਪਾਂ ਪਰਮਿੰਦਰ ਜੀ ਦੇ ਨਾਲ ਵੀ, ਪਹਿਲਾਂ ਸੈਣੀ ਸਾਹਿਬ ਦੇ ਨਾਲ ਆਪਾਂ ਮਸਲਾ ਥੋੜਾ ਜਿਹਾ ਕਰ ਲਈਏ ਹੱਲ, ਤੇ ਉਸ ਤੋਂ ਬਾਅਦ ਪਰਮਿੰਦਰ ਜੀ ਵੀ ਆਪਣੇ ਨਾਲ ਫਗਵਾੜਿਓ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਆਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358। ਚਲੋ ਮੈਂ ਪਰਮਿੰਦਰ ਜੀ ਦੀ ਗੱਲ ਸੁਣ ਲੈਂਦਾ ਤਦ ਤੱਕ, ਤੇ ਸੈਣੀ ਸਾਹਿਬ ਦੇ ਨਾਲ ਕੰਟੀਨਿਊ ਕਰ ਲੈਂਦੇ ਆਂ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਸਵਾਗਤ ਹੈ ਜੀ ਫਗਵਾੜੇ ਤੋਂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਆਨੂ ਜੀ।
2: ਭਾਜੀ ਮਤਲਬ ਕਿਸੇ ਨੂੰ ਪੰਜਾਬ ਦੇ ਜਿਹੜੇ ਬਾਕੀ ਮੁੱਦੇ ਆ ਕਿਸੇ ਨੂੰ ਕੋਈ ਫਿਕਰ ਨਹੀਂ, ਸਿਰਫ ਸਤਲੁਜ
1: ਹੋਈ
2: ਸਾਡੇ ਜੀ ਇਸ ਟਾਈਮ ਗਰਾਊਂਡ ਦੇ ਵਿੱਚ ਲਾ ਕੇ ਬੈਠੇ ਨੇ, ਹਿੰਦੀ ਦੇ ਵਿੱਚ ਚੱਲਣ ਰਹੀ ਆ।
1: ਹਾਂਜੀ ਹੈਗੀ ਹਿੰਦੀ ਚ ਜੀ, ਉਹ ਬਹੁਤ ਘੱਟ ਪੰਜਾਬੀ ਹੈ ਵਿੱਚ।
2: ਹਾਂਜੀ ਹਾਂਜੀ ਹਾਂਜੀ ਅਸੀਂ ਚਲੋ ਗਏ ਸੀ ਤਾਂ ਉਹ ਸਾਡੇ ਸਪਲਾਈ ਚੱਲੀ ਮੋਟਰ ਵਾਲੀ
1: ਜੀ,
2: ਅਸੀਂ ਮੋਟਰਾਂ ਤੇ ਗੇੜਾ 9 ਵਜੇ ਚੱਲਦੀ ਹੈ, ਗੇੜਾ ਮਾਰਨ ਗਏ ਤੇ ਭਈਆ ਮਗਰ ਮੈਨੂੰ ਕਹਿੰਦਾ, ਕਹਿੰਦਾ ਭਾਜੀ ਇਹ ਸਾਡੀ ਹੈ, ਕਹਿੰਦਾ ਇਹ ਤਾਂ ਯੂਪੀ ਦਾ, ਕਹਿੰਦਾ ਕਹਿੰਦਾ ਇਹ ਹਿੰਦੀ ਚਲਾਈ ਹੋਆ। ਮੈਂ ਕਿਹਾ ਆਹੋ ਹਿੰਦੀ ਚ ਚੱਲਦੀ ਆ
1: ਜੀ,
2: ਬਸ ਸਾਰਿਆਂ ਨੂੰ ਦਿਖਾ ਲੈਣੇ। ਚੌਵੀ ਤਰੀਕ ਨੂੰ ਮੰਨ ਲਓ ਜਿਹੜੀਆਂ ਟ੍ਰੇਡ ਦੇ ਸਾਈਨ ਹੋਣੀਆਂ ਅਮਰੀਕਾ ਦੇ ਨਾਲ, ਲੋਕਾਂ ਦਾ ਕਚੂੰਬਰ ਨਿਕਲਣਾ ਭਾਜੀ, ਕੋਈ ਕਿਸੇ ਨੂੰ ਕੋਈ ਫਿਕਰ ਨਹੀਂ। ਬਸ ਮੰਨ ਲਓ ਜਿੰਨਾ ਇਹ ਮੰਨ ਲਓ 7 ਵਜੇ ਫਿਲਮ ਹੈ, ਸਾਰਾ ਪੰਜਾਬ ਖੇਡੇ ਪਾਇਆ ਹੈ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ
2: ਭਾਜੀ। ਹਰੇਕ ਭਾਜੀ ਕੀ ਖਾਲੜਾ ਸਾਹਿਬ ਦਾ ਹੁਣੇ ਪਤਾ ਲੱਗਾ, ਪਹਿਲਾਂ ਪਤਾ ਨੀ, ਹਰੇਕ ਬੰਦੇ ਨੂੰ ਪਤਾ ਸੀ
1: ਬਿਲਕੁਲ ਹੈ ਜੀ।
2: ਹਨਾ ਜੇ ਮਤਲਬ ਹੁਣ ਲੋਕਾਂ ਨੇ ਭੇਡ ਚਾਲ ਪਾ ਲਈ, ਹੁਣ ਜੇ ਕਹਿੰਦੇ ਨਹੀਂ ਅਗੇ ਪਹਿਲਾਂ ਉਹ, ਮੈਂ ਕਿਹਾ ਜੇ ਲੋਕਾਂ ਨੂੰ ਇੰਨੀ ਹਮਦਰਦੀ ਹੁੰਦੀ ਤਾਂ ਬੀਬੀ ਖਾਲੜਾ ਨੂੰ ਕਦੇ ਹਰਾਉਂਦੇ ਜੀ?
1: ਜੀ ਬਿਲਕੁਲ ਹੈ,
2: ਤੇ ਜਿਤਾ ਦਿੰਦੇ
1: ਜੀ।
2: ਹਨਾ ਭਾਜੀ ਜਿਤਾ ਤਾਂ ਦੂਜੀ ਗੱਲ ਭਾਜੀ ਇਹ ਆ ਜੀ, ਇਹ ਜਿਹੜਾ ਟਾਈਮ ਆ ਜੀ, ਇਹਨਾਂ ਘਾਣ ਬਹੁਤ ਕੀਤਾ ਜੀ
1: ਜੀ
2: ਆਪਣੇ ਰਿਹਾਣਾ ਜੱਟਾਂ ਤੋਂ ਭਾਜੀ, ਪਰਲੇ ਪਾਸੇ ਨੂੰ ਕੋਈ 20-15 ਜਾਂ 20 ਕਿਲੋਮੀਟਰ 15 ਕਿਲੋਮੀਟਰ ਦੇ ਪਿੰਡ ਹੋਊਗੇ ਜੀ।
1: ਮੈਨੂੰ ਆਪ ਚੇਤੇ ਆ ਜੀ ਆਪਣੇ, ਮੈਂ ਸੁਰਤ ਸੰਭਾਲ ਲਈ ਸੀ ਉਦੋਂ ਸਮੇਂ ਦੇ ਵਿੱਚ, ਮੈਨੂੰ ਚੇਤੇ ਆ ਕਿ 90-92 ਦਾ ਹੀ ਸਮਾਂ ਹੋਣਾ ਉਦੋਂ ਨਾ, ਆਪਣੇ ਨਹਿਰ ਵਾਲੇ ਪੁਲ ਦੇ ਉੱਤੇ ਜਿਹੜੀ ਆਪਣੀ ਦੁਆਬ ਨਹਿਰ ਆਉਂਦੀ ਹੈ ਮੇਟੀ ਆਣਾ ਸਾਰਾ, ਹਨਾ ਪਹਿਲਾਂ ਤਾਂ ਇਹ ਜਿੰਨੇ ਪਿੰਡ ਸੀਗੇ ਇੱਧਰ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਮਤਲਬ ਕਿ ਸੜਕ ਤੇ ਨਹੀਂ ਚੜਦਾ ਸੀ ਜੀ, ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੁੰਦੇ ਸੀ। ਤੇ ਦੂਸਰਾ ਇੱਥੇ ਨਾ ਇੱਕ ਆਰਮੀ ਦਾ ਟਰੱਕ ਸੀਗਾ ਜਾਂਦਾ, ਤੇ ਅਸੀਂ ਛੋਟੇ ਹੀ ਸੀਗੇ ਉਦੋਂ, ਚਲੋ ਸੂਝ ਬੂਝ ਆ ਗਈ ਸੀ, ਤਾਂ ਉੱਥੇ ਹਰ ਵੇਲੇ ਤੁਹਾਨੂੰ ਚੇਤਾ ਹੋਣਾ ਉਹਨਾਂ ਸਮਿਆਂ ਦੇ ਵਿੱਚ ਚਾਹੇ ਕਸਬਾ ਹੈ ਚਾਹੇ ਕੋਈ ਸ਼ਹਿਰ ਆ, ਉੱਥੇ ਹਰ ਜਿਹੜਾ ਉਹਨਾਂ ਦਾ ਇੰਟਰਸ ਹੁੰਦੀ ਸੀ ਜਾਂ ਬਾਹਰ ਨਿਕਲਣ ਦਾ ਰਸਤਾ ਹੁੰਦਾ ਸੀ ਤਾਂ ਉੱਥੇ ਨਾਕਾ ਲੱਗਾ ਹੁੰਦਾ ਸੀ ਬਕਾਇਦਾ ਜੀ। ਤੇ ਉਹ ਜਦੋਂ ਕੋਈ ਵੀ ਬੰਦਾ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਕੋਈ ਵੀ ਐਂਟਰ ਕਰਦਾ ਸੀ ਤਾਂ ਉਹਦੀ ਬਕਾਇਦਾ ਲਿਖਤ ਪੜ੍ਹਤ ਹੁੰਦੀ ਸੀ ਵੀ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ। ਮੈਨੂੰ ਉਹ ਸਾਰਾ ਚੇਤੇ ਆ ਜੀ। ਤੇ ਉਹ ਉਸ ਸਮਿਆਂ ਦੇ ਵਿੱਚ ਉੱਥੇ ਹੈ ਨਾ ਇੱਦਾਂ ਮਤਲਬ ਕਿ ਨਾਕੇ ਦੇ ਉੱਤੇ ਖੁਰਦਪੁਰ ਵਾਲਾ ਪੁਲ ਦੀ ਮੈਂ ਗੱਲ ਕਰਦਾ, ਆਦਮਪੁਰ ਤੇ ਖੁਰਦਪੁਰ ਦਾ ਉੱਥੇ ਨਹਿਰ ਵਾਲਾ ਪੁਲ ਹੈ ਤੇ ਉੱਥੇ ਇੱਦਾਂ ਹੀ ਮਤਲਬ ਕਿ ਗੱਡੀ ਆਰਮੀ ਦੀ ਆਈ ਹੈ ਤੇ ਉਹਦੇ ਵਿੱਚੋਂ ਫਾਇਰਿੰਗ ਹੋ ਗਈ ਜੀ। ਉੱਥੋਂ ਪੁਲਿਸ ਵਾਲੇ ਤੇ ਪਿੰਡ ਦੇ ਮੁੰਡੇ 2-4 ਨਾਲ ਖੜੇ ਸੀ, ਉਹ ਸੱਜਣ ਮਿੱਤਰੇ ਸੀ ਸਾਡੇ ਵੱਡੇ ਬ੍ਰਦਰ ਦੇ, ਤਾਂ ਉਹਨਾਂ ਦੇ ਨਾਲ ਉਹਦੇ ਇੱਕ ਲੱਤ ਦੇ ਵਿੱਚ ਆ ਕੇ ਪੱਟ ਦੇ ਵਿੱਚ ਆ ਕੇ ਗੋਲੀ ਲੱਗੀ ਸੀ ਜੀ ਉਹਦੇ ਵਿੱਚ।
2: ਭਾਜੀ ਚਲੋ ਤੁਹਾਨੂੰ ਮੈਂ ਦੱਸਾਂ, ਸਾਡੀ ਭੂਆ ਸੀ ਜੀ ਆਪਣੇ ਜੇਠਪੁਰ ਕੋਟੜੀ ਹੈ ਜੀ, ਲੁਟੇਰੇ ਦੇ ਨਾਲ ਡਮੇਲੀ ਹੁਣ।
1: ਹਾਂਜੀ ਹਾਂਜੀ, ਕਾਫੀ ਖੇਡਣ ਜਾਂਦੇ ਰਹੇ ਜੀ ਡਮੇਲੀ। ਹਾਂਜੀ ਬਿਲਕੁਲ
2: ਹਾਂਜੀ ਹਾਂਜੀ ਭਾਜੀ, ਉਹ ਸਾਡੇ ਭੂਆ ਦਾ ਮੁੰਡਾ, ਚਲੋ ਉਹਦਾ ਸਾਨੂੰ 5-6 ਸਾਲ ਬੜਾ, ਮੇਰਾ ਵੀ 82 ਦਾ ਜਨਮ ਹੈ ਜੀ ਤੁਹਾਡੇ ਆਸ ਪਾਸ ਦਾ ਜੀ
1: ਜੀ।
2: ਉਹ ਸਾਨੂੰ 6 ਸਾਲ ਬੜਾ ਸੀ ਜੀ, ਉਹਦੇ ਸਾਨੂੰ ਡਰਦਿਆਂ ਨੂੰ ਉਸਲੇ ਉਹਦੇ ਸਾਡੇ ਭੂਆ ਫੁੱਫੜ ਨੇ ਡਰਦਿਆਂ ਨੇ ਅਸੀਂ ਵਾਲ ਕਟਵਾਏ ਜੀ ਉਸਲੇ ਉਹਨੇ ਕਹਿ ਕੇ
1: ਜੀ ਬਿਲਕੁਲ।
2: ਉਹ ਸਾਨੂੰ 5-6 ਸਾਲ ਬੜਾ ਭਾਜੀ, ਉਹਦੇ ਨਾਲ ਜਿਹੜਾ ਮੁੰਡਾ ਸੀ ਪੜ੍ਹਦਾ ਉਹ ਨੀ ਉਹ ਚੱਕਿਆ, ਉਹ ਜਿਹੜੇ ਹੋਰ ਮੁੰਡੇ ਸੀ ਉਸ ਟਾਈਮ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ, ਉਹਨੇ ਕੋਠੀ ਪਾਈ ਸੀ ਉਹ ਮੁੰਡਾ ਇੱਕ ਜੀ, ਬਾਅਦ ਚ ਇਹਦੇ ਚੱਕਰ ਮਾਰਿਆ ਗਿਆ। ਉਹ ਭਾਜੀ ਉਹ ਆਣ ਕੇ ਸ਼ਰਿਆ ਉਹਨਾਂ ਦੇ ਕਹਿੰਦਾ ਹੁੰਦਾ, ਕਹਿੰਦਾ ਆਹ ਕੋਠੀ ਅਸੀਂ ਫਲੰਟਾ ਲੁੱਟ ਕੇ ਪਾਈ ਸੀ, ਇਹਦੇ ਵਿੱਚ ਮੇਰਾ ਆਪ ਦਾ
1: ਨਾਲੇ। ਪਰਮਿੰਦਰ ਜੀ ਉਸ ਸਮੇਂ ਦੇ ਵਿੱਚ ਸ਼ਰੀਕੇ ਬਾਜ਼ੀਆਂ ਬਹੁਤ ਨਿਕਲੀਆਂ, ਮਤਲਬ ਕਿ ਕਾਲਜਾਂ ਦੇ ਵਿੱਚ ਵੀ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਨਾ ਤਾਂ ਸੇਮ ਪਿੰਡ ਦੇ ਵਿੱਚ ਕੋਈ ਨਾ ਕੋਈ ਹੋਰ ਵੀ ਨਾਮ ਦਾ ਸੇਮ ਨਾਮ ਦਾ ਬੰਦਾ ਹੁੰਦਾ ਸੀ, ਤੇ ਉਹ ਘਰ ਕੋਈ ਹੋਰ ਹੁੰਦਾ ਸੀਗਾ, ਕਰ ਕੋਈ ਹੋਰ ਮਤਲਬ ਕਿ ਕਰਕੇ ਆਉਂਦਾ ਸੀਗਾ ਤੇ ਨਾਮ ਉਹਦਾ ਦੱਸ ਦਿੰਦਾ ਸੀ ਕਿ ਭਾਈ ਇੱਥੇ ਸਾਡਾ ਆਹ ਪਿੰਡ ਆ, ਆਹ ਮਤਲਬ ਕਿ ਅੱਡਾ ਸਾਡਾ ਉੱਥੇ ਜਿੱਥੇ ਅਸੀਂ ਉੱਠਦੇ ਪੈਂਦੇ ਆ, ਜਿਹਨੂੰ ਮਰਜ਼ੀ ਆ ਕੇ ਪੁੱਛ ਲਿਓ। ਤੇ ਪੁਲਿਸ ਵਾਲੇ ਸਵੇਰੇ ਆ ਕੇ ਟੈਂਪੂ ਹੁੰਦਾ ਸੀ ਭੂੰਡ, ਉਹ ਪੀਲਾ ਜਿਹੜਾ ਜੀ ਅੱਜ ਵੀ ਚੱਲਦੇ ਆ, ਤਾਂ ਪੁਲਿਸ ਉਦੋਂ ਉਸ ਸਮੇਂ ਦੇ ਵਿੱਚ ਉਹਦੇ ਉੱਤੇ ਆਉਂਦੀ ਹੁੰਦੀ ਸੀ, ਤਾਂ ਸਵੇਰ ਨੂੰ 4 ਵਜੇ ਚੱਕ ਕੇ ਬੰਦਾ ਲੈ ਜਾਂਦੀ ਸੀ ਜੀ।
2: ਇਹ ਰਿਹਾਣਾ ਜੱਟਾਂ ਦੇ ਕੋਲ ਪੈਂਦਿਆਂ ਨੇ ਵੀ ਜ਼ਮੀਨ ਉੱਥੇ ਖਰੀਦੀ ਵਾ ਜੀ।
1: ਹਾਂਜੀ ਹਾਂਜੀ ਹਾਂਜੀ,
2: ਉਹ ਅਸੀਂ ਉਹਨਾਂ ਦੇ ਫਸਲ ਪੜਦੇ ਆ ਜੀ
1: ਜੀ,
2: ਆਪਾਂ ਕੋਲ ਕੰਬਾਈਨ ਵੀ ਆ ਉਹ ਪੜਦੇ। ਭਾਜੀ ਅਸੀਂ ਉੱਥੇ ਗਏ, ਮੰਨ ਲਓ ਸਾਡੇ ਪਿੰਡ ਦੇ 2 ਕਿਲੋਮੀਟਰ ਦੂਰ ਆ ਉਹ ਪਿੰਡ ਸੀ ਨੰਗਲ ਮੱਝਾ, ਉੱਥੇ ਜੋ ਬੰਦੇ ਸੀ ਉਹਨੇ ਉੱਥੇ ਜਾ ਕੇ ਜ਼ਮੀਨ ਲਈ, ਉਹ ਸਾਡੀ ਉਹ ਕੁੜੀ ਉੱਥੇ ਪਿੰਡ ਦੀ ਕੁੜੀ ਗਿਆ ਜੀ ਅਸੀਂ ਉੱਥੇ।
1: ਬਿਲਕੁਲ ਬਿਲਕੁਲ, ਇਹ ਨਾ ਪਿੰਡਾਂ ਚ ਕਾਫੀ ਰੋਲਾ ਰਿਹਾ ਜੀ ਉਹਨਾਂ ਸਮਿਆਂ ਚ। ਬਿਲਕੁਲ,
2: ਰਿਹਾਣਾ ਜੱਟਾਂ ਦੇ ਲੱਗ ਗਏ।
1: ਹਾਂਜੀ,
2: ਅਸੀਂ ਭਾਜੀ ਐਤਕੀ ਉਹਨੀ ਹੁਣ ਜਦੋਂ ਜਿੱਦਾਂ ਜ਼ਮੀਨ ਪਾਈ ਅਸੀਂ ਉੱਥੇ ਫਸਲ ਵੱਢਣ ਗਏ, ਐਤਕੀ ਝੋਨਾ ਵੱਢਣ ਗਏ ਜੀ
1: ਜੀ।
2: ਜਦੋਂ ਝੋਨਾ ਵੱਢਣੇ ਗਏ ਭਾਜੀ ਵੀ ਜਿੱਦਾਂ ਗੱਲ ਚੱਲ ਪਈ, ਉਹ ਬੰਦਾ ਇੱਕ ਆਇਆ ਉਹ ਕਹਿੰਦਾ ਯਾਰ ਅਸੀਂ ਸੁੱਚ ਕੱਟ ਦਿਓ ਨਾ
1: ਜੀ।
2: ਤਾਂ ਅਸੀਂ ਕਿਹਾ ਚਲੋ, ਉਹ ਜਿਹੜੇ ਬੰਦੇ ਪਾਈ ਦੇ ਉਹਨੇ ਉਹ ਦੱਸਿਆ ਕਹਿੰਦਾ ਯਾਰ ਇਹ ਭਾਜੀ ਆਪਣੇ ਪਿੰਡ ਦੇ ਬੰਦੇ, ਇਹ ਤੁਹਾਡੇ ਜਿਹੜਾ ਪਿੰਡ ਦੇ ਕੁੜੀ ਇੱਥੇ ਗਈ ਸੀ, ਜਿਹੜਾ ਬੰਦਾ ਸੀ ਇਹਦੇ ਭਰਾ ਨੂੰ ਕੁੜੀ ਉਹ ਤੁਹਾਡੇ ਪਿੰਡ ਦੀ ਗਈ, ਇਹਦੇ ਨੰਗਲ ਦੇ ਬੰਦੇ ਆ
1: ਜੀ
2: ਬਈ ਅਗੇ ਇੱਥੇ। ਉਸ ਬੰਦੇ ਨੂੰ ਉਸ ਟਾਈਮ ਜੀ ਉਹ ਆਪਣੇ ਖੜਕੂਵਾ ਦੇ ਵਿੱਚ ਉਹ ਵੀ ਸਿਖਾਈ ਦੇ ਨਾਲ ਉਹ ਮਤਲਬ ਉਹਦੇ ਨੂੰ ਮਾਰਤਾ ਜੀ
1: ਜੀ। ਬਿਲਕੁਲ ਜੀ ਜੀ।
2: ਤਾਂ ਭਾਜੀ ਜਿੱਥੇ ਅਸੀਂ ਵੱਢ ਕੇ ਆਏ ਹਾਂ ਤੁਸੀਂ ਯਕੀਨ ਨਹੀਂ ਮੰਨਣਾ ਜੀ, 25 ਕਿੰਨੇ ਸੀ ਉਹ ਬੰਦਾ ਸੀਗਾ ਐਸ ਸੀ ਜੀ, ਆਹ ਧਰਮੀ ਬੰਦਾ ਸੀ
1: ਜੀ।
2: ਉਹ ਜਿੱਦਾਂ ਮੈਂ ਉਹਦੇ ਜੀ ਮਾਰ ਭਾਜੀ ਬਹੁਤ ਵਧੀਆ ਮਕਾਨ ਪਏ ਹੋ ਤੁਸੀਂ, ਮਤਲਬ ਵੀ ਪਿੱਛੇ ਕਮਰੇ ਜਾਣੀ ਕਮਰੇ 3-4 ਦਾ ਕਮਰੇ ਮੂਹਰੇ 8 ਖਾਣ ਦਾ ਬਰਾਂਡਾ ਜੀ
1: ਜੀ। ਬਿਲਕੁਲ
2: ਲੰਬਾ ਇਦਾਂ ਪਿਆ ਰਸੋਈ ਦੇ ਸਾਰੀ ਉੱਤੇ ਚਵਾਰੇ ਪਏ, ਉਹ ਮੈਂ ਕਿਹਾ ਮਕਾਨ ਆ ਜਿਹੜਾ ਬਹੁਤ ਵਧੀਆ ਪੁਰਾਣੇ ਜਿਹਾ। ਉਹਨੂੰ ਫਿਰ ਮੈਨੂੰ ਦੱਸਿਆ, ਮੈਨੂੰ ਕਹਿੰਦਾ ਯਾਰ ਇਹ ਤੁਹਾਡੇ ਪਿੰਡ ਦਾ ਜਿਹੜਾ ਜਵਾਈ ਸੀ ਉਹ ਜਿਹੜਾ ਇੱਥੇ ਮਾਰਿਆ ਸੀ ਜੀ, ਇਹ ਮੀਟੀਆਂ ਨਹਿਰ ਦੇ ਇੱਥੇ ਨਹਿਰ ਦੇ ਉੱਤੇ, ਉਹ ਇਹ ਕਹਿੰਦਾ ਬੰਦਾ ਆ ਧਰਮੀ ਜੀ, ਉਹਦੇ 2 ਲੜਕੀਆਂ ਸੀ ਜੀ
1: ਜੀ। ਬਿਲਕੁਲ
2: ਉਹ ਕਹਿੰਦਾ ਉਹ ਇੱਥੇ ਕਹਿੰਦਾ ਬੰਦੇ ਬੰਦੇ ਆਉਣ ਲੱਗ ਪਏ ਭਾਜੀ, ਉਹ ਵਿਚਾਰੇ ਬੰਦੇ ਨੇ ਡਰਦੇ ਨੇ 25 ਕਿੱਲੇ ਬੀਜ ਕੇ ਕਹਿੰਦਾ ਚਲ ਗਿਆ ਜੀ।
1: ਇਹ ਕੁਛ ਹੋਇਆ ਜੀ ਬਿਲਕੁਲ,
2: ਭਾਜੀ ਲੋਕਾਂ ਦਾ ਯਾਰਾ ਬਹੁਤ ਹੋਇਆ ਜੀ
1: ਜੀ। ਬਿਲਕੁਲ ਬਿਲਕੁਲ,
2: ਮਾਫ਼ ਕਰਨਾ ਜੀ ਹੁਣ ਗੱਲ ਕਰੀ, ਜੋ ਸਾਡੇ ਲੋਕ ਭਾਜੀ ਜਾਂ ਤਾਂ ਸਾਡੇ ਲੋਕ ਲਾਈ ਲਾ ਕੇ ਜ਼ਿਆਦਾ ਜਾਂ ਸਾਡੇ ਲੋਕ ਬੇਕੂਬ ਸਿਰੇ ਦੇ ਆ ਜੀ।
1: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ,
2: ਐਨਰਜੀ
1: ਪਈ ਹੈ ਬਥੇਰੀ ਜੀ।
2: ਬਿਲਕੁਲ ਵਗ ਗਿਆ ਜੀ ਅਸਲਾ, ਜਿੰਨਾ ਅਸਲਾ ਪੰਜਾਬ ਅੱਗੇ ਤਾਂ ਭਾਜੀ ਉਸਨੇ ਹੈ ਹੀ
1: ਮਸਲਾ।
2: ਜੇ ਭਾਜੀ ਸਿਵਲ ਵਾਰ ਹੈ ਨਾ ਲੱਗ, ਮਤਲਬ ਸਿਵਲ ਵਾਰ ਵਾਲਾ ਕੰਮ ਹੈ ਜੀ ਹੁਣ
1: ਜੀ। ਬਿਲਕੁਲ ਬਿਲਕੁਲ,
2: ਇੱਕ ਵਾਰੀ ਇਹ ਛਿੜ ਪਿਆ ਤਾਂ ਇਹ ਮਤਲਬ
1: ਸਾਂਭਣਾ
2: ਜਿੰਨਾ
1: ਔਖਾ ਜੀ।
2: ਅਸਲਾ ਨਜਾਇਜ਼ ਅਸਲਾ ਹੈ ਬਹੁਤ ਮਾਜੀ
1: ਜੀ
2: ਹੋਈ,
1: ਬਿਲਕੁਲ
2: ਮਤਲਬ ਇਹਨੀ ਦੁਬਾਰਾ ਫੇਰ ਕਹਾਣ ਕਰਾਉਣਾ ਜੀ।
1: ਬਿਲਕੁਲ ਜੀ, ਥੈਂਕ ਯੂ ਪਰਮਿੰਦਰ ਜੀ, ਸ਼ੁਕਰੀਆ।
2: ਓਕੇ ਬਾਜੀ,
1: ਥੈਂਕ ਯੂ,
2: ਧੰਨਵਾਦ ਜੀ,
1: ਥੈਂਕ ਯੂ,
2: ਸਮਾਂ ਦੇ
1: ਸ਼ੁਕਰੀਆ ਜੀ,
2: ਓਕੇ ਬਾਜੀ, ਓਕੇ
1: ਸਾਂਝ ਪਾਉਣ ਲਈ ਜੀ। ਲਓ ਦੋਸਤੋ, ਇਹ ਸੀ ਜੀ ਫਗਵਾੜੇ ਤੋਂ ਪਰਮਿੰਦਰ ਜੀ, ਬਾਕਮਲ। ਅੱਗੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲ ਪੂਰੀ ਕਰਕੇ ਮੁਕੱਦਰ ਜੀ ਹੋਲਡ ਰੱਖਣਾ ਜੀ। ਹਾਂ ਜੀ ਸੈਣੀ ਸਾਹਿਬ, ਵਿੱਚ ਕੱਟ ਹੋ ਗਿਆ ਜੀ ਅਨੂ ਜੀ।
0: ਪਰ ਸਾਹਿਬ ਮੈਂ ਤਾਂ ਬੇਨਤੀ ਕਰ ਰਿਹਾ ਸੀਗਾ
1: ਜੀ
0: ਕਿ ਗਵਰਨਰ ਦਾ ਆਫਿਸ ਕਹਿੰਦਾ ਹੈਗਾ ਆ ਕਿ ਸਾਡੇ ਕੋਲ ਫਾਈਲ ਹੀ ਨਹੀਂ ਹੈਗੀ ਜੀ। ਉਹ
1: ਜੀ
0: ਜੇ ਕੋਰਟ ਦੇ ਉੱਤੋਂ ਵੀ ਬੇਲ ਲਈ ਹੈਗੀ ਆ ਜੀ, ਜਿਹੜੇ ਇਹ ਬੰਦੇ ਹੈਗੇ ਸੀਗੇ ਜੀ ਖਾਲੜਾ ਸਾਹਿਬ ਦੇ, ਜਿਹੜੇ ਆ ਕਾਤਲ ਜਿਨ੍ਹਾਂ ਨੂੰ ਸਜ਼ਾ ਹੋਈ ਸੀ, ਤੁਸੀਂ ਹੈਰਾਨ ਹੋ ਜਾਓਗੇ ਜੇ ਇਹਦੀ ਡੈਪਥ ਤੱਕ ਇਨਕੁਆਇਰੀ ਹੋਵੇ ਤੇ ਇਹ ਸਾਰਾ ਕੁਛ ਕੋਰਟ ਨੂੰ ਵੀ ਗੁੰਮਰਾਹ ਕੀਤਾ ਗਿਆ ਹੋਊਗਾ, ਉੱਥੇ ਕੋਰਟ ਨੂੰ ਵੀ ਸੱਚ ਨਹੀਂ ਦੱਸਿਆ ਹੋਊਗਾ
1: ਜੀ।
0: ਇਹ ਸਭ ਮੈਨੂਪੁਲੇਸ਼ਨ ਕਰਕੇ ਰਿਕਾਰਡ ਦੀ, ਤੇ ਉਹ ਕੋਰਟ ਦਾ ਇੱਕ ਆਰਡਰ ਜਿਹੜਾ ਹੈਗਾ ਆ, ਹੁਣ ਉਹਦੀ ਵੀ ਸਚਾਈ ਪਤਾ ਨਹੀਂ ਕੀ ਹੈ ਕੀ ਨਹੀਂ ਹੈ ਜੀ ਆਰਡਰ।
1: ਨਾਲੇ ਦੇਖੋ ਉਸ ਸਮੇਂ ਦੇ ਵਿੱਚ ਜਿਹੜੇ ਆਪਣੇ, ਮੈਨੂੰ ਨਾਂ ਵਿਸਰ ਗਿਆ, ਆਪਣੇ ਜਿਹੜੇ ਉਸ ਸਮੇਂ ਦੇ ਸੀਗੇ DIG ਸੀਗੇ ਜਾਂ ਕੁਝ ਵੀ ਸੀਗੇ ਉਸ ਸਮੇਂ ਦੇ ਅਹੁਦੇ ਦੇ ਉੱਤੇ ਜੋ ਸਨ, ਜਿਨ੍ਹਾਂ ਦੇ ਥੱਲੇ ਸਾਰਾ ਕੁਝ ਹੋਇਆ, ਉਹ ਤਾਂ ਆਪਣੀ 2 ਮਹੀਨਿਆਂ ਬਾਅਦ ਰਿਟਾਇਰਮੈਂਟ ਲੈ ਜਾਂਦਾ ਜੀ, ਤੇ ਉਹਨੇ ਫਿਰ ਉਹ ਜਿਹੜਾ ਸੀਗਾ ਬੰਦਾ ਜਿਹਦੇ ਤੋਂ ਸਾਰੇ ਕੰਮ ਕਰਵਾਏ ਨੇ, ਉਹ ਉਹਨੂੰ ਮਤਲਬ ਕਿ ਦਿਖਾ ਦਿੰਦੇ ਨੇ ਕਿ ਭਾਈ ਉਹ ਸੁਸਾਈਡ ਕਰ ਜਾਂਦਾ ਹੈ। ਪਰ ਉਹ ਵੀ ਕਿਤੇ ਨਾ ਕਿਤੇ ਵੱਡਾ ਆਫਿਸਰ ਜਿਹਦੇ ਛਹਿ ਦੇ ਥੱਲੇ ਜਾਂ ਜਿਹਨਾਂ ਦੇ ਕਾਰਨਾਮਿਆਂ ਦੇ ਥੱਲੇ ਹੋਇਆ, ਬਲੀ ਦੇ ਬੱਕਰੇ ਵੀ ਤਾਂ ਇਹੀ ਬਣੇ ਨੇ ਨਾ ਥੱਲੇ ਜਿਹੜੇ ਸੀਗੇ, ਉਹ ਤਾਂ ਫਿਰ ਉਦਾਂ ਹੀ ਘੁੰਮਦੇ ਨੇ ਜੀ, ਅੱਜ ਵੀ ਘੁੰਮ ਰਹੇ ਨੇ।
0: ਹਾਂਜੀ ਅਜੀਤ ਸਿੰਘ ਸੰਧੂ ਦੀ ਗੱਲ ਕਰ ਰਹੇ ਤੁਸੀਂ?
1: ਹਾਂਜੀ ਹਾਂਜੀ।
0: ਤੇ ਉਹ ਤਾਂ ਜਿਹੜਾ ਹੈਗਾ ਚਲੋ ਸੁਸਾਈਡ ਕਰ ਗਿਆ ਜੀ, ਉਹ ਤਾਂ ਜਿਹੜਾ ਆ ਵੀ ਇਹ DIG ਤਿਵਾੜੀ ਨੇ ਉਹਦੀ ਜਿਹੜੀ ਆ ਗ੍ਰਿਲਿੰਗ ਕੀਤੀ ਸੀਗੀ, ਤੇ ਉਸ ਤੋਂ ਬਾਅਦ ਹੀ ਸੋਚਦਾ ਸੀ। RS ਬੈਂਸ ਹੋਣਾ ਨੇ ਇਹੀ ਦੱਸਿਆ
1: ਜੀ
0: ਕਿ ਉਹ ਕਹਿੰਦੇ ਵੀ ਮਤਲਬ ਮੈਨੂੰ ਲੱਗਦਾ ਹੀ ਸੀ ਵੀ ਉਹ ਇੰਨਾ ਕੁ ਡਰਿਆ ਆ ਹੈਗਾ ਆ ਵੀ ਇਹੋ ਜਿਹਾ ਕੰਮ ਕਰ ਲਏਗਾ
1: ਜੀ।
0: ਸੋ ਬਾਕੀ ਜਿਹੜੇ ਹੈਗੇ ਆ ਇਹ ਕਿਸ ਤਰੀਕੇ ਨਾਲ ਸਰਕਾਰਾਂ ਦੀ ਨਲਾਇਕੀ ਦੇ ਕਰਕੇ ਜਿਹੜਾ ਹੈਗਾ ਫ੍ਰੀ ਆਫ ਸਕਾਟ ਘੁੰਮਦੇ ਹੈਗੇ, ਇਹਦੇ ਬਾਰੇ ਤਾਂ ਵਿਚ ਜ਼ਰੂਰ ਸੋਚਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਹੋਰ ਜੀ, ਫਿਰ ਮੁਕੱਦਰ ਜੀ ਨੂੰ ਲੈ ਲਓ ਤੁਸੀਂ ਸਰ। ਉਹਦੇ ਵਿੱਚ ਜਿਹੜਾ ਆ ਜਿਹੜਾ ਦੇਖੋ ਲੈਂਡ ਪੂਲਿੰਗ ਨੂੰ ਇਨਕਰੇਜ ਕਰਨ ਵਾਸਤੇ ਕੀ ਲੱਗੇ ਆ ਕਰਨ ਜੀ,
1: ਇੱਕ ਪਾਸੇ
0: ਹਾਂਜੀ ਇੱਕ ਪਾਸੇ ਕਹਿੰਦੇ ਪਾਣੀ ਸਾਡੇ ਜਿਹੜੇ ਹੈਗੇ ਆ ਧਰਤੀ ਚ ਡੂੰ ਕੇ ਚੱਲ ਗਏ ਜੀ, 15 ਸਾਲ ਦਾ ਹੀ ਪਾਣੀ ਰਹਿ ਗਿਆ ਆ ਜੀ
1: ਥੱਲੇ,
0: ਉਹ ਨਹਿਰਾਂ ਦਾ ਜੇ ਟੇਲਾਂ ਤੱਕ ਪਹੁੰਚਾ ਤਾ ਹੈਗਾ ਤੇ ਫਿਰ ਨਵੇਂ ਕਨੈਕਸ਼ਨਾਂ ਦੀ ਕੀ ਲੋੜ ਆ, ਉੱਥੇ ਜਿਹੜਾ ਹੈਗਾ ਖਾਲ ਪਹੁੰਚਾਓ, ਉੱਥੇ ਖਾਲ ਪਹੁੰਚਾਓ
1: ਜੀ।
0: ਦੂਜੀ ਗੱਲ ਇਹ ਹੈਗੀ ਆ ਕਿ ਲੈਂਡ ਅਗਲੇ ਕੋਲੋਂ ਲੈ ਲੈਣੀ ਆ ਤੇ ਬੋਰ ਨੂੰ ਟਿਊਬਲ ਬੋਰ ਦੇ ਕੇ ਜਿਹੜਾ ਆ ਕੀ ਕਰਨਾ ਆ, ਉਹਨੇ ਕੋਕਾ ਕੋਲਾ ਦਾ ਪਲਾਂਟ ਲਾਉਣਾ ਆ ਜਾਂ AI ਦਾ AI ਦਾ ਜਿਹੜਾ ਹੈਗਾ ਪ੍ਰੋਜੈਕਟ ਲਾਉਣਾ ਕੋਈ
1: ਜੀ,
0: ਵੀ ਜਿੱਥੇ ਪਾਣੀ ਦੀ ਲੋੜ ਪੈਣੀ ਆ ਜੀ। ਤੇ ਜੇ ਉਹ ਕਹਿੰਦੇ ਨਵੀਂ ਜ਼ਮੀਨ ਕਿੱਥੇ ਖਰੀਦੂਗਾ ਅਗਲਾ ਬੰਦਾ ਹੈ ਜੀ, ਸੋ ਇਸ ਕਰਕੇ ਜਿਹੜਾ ਆ ਤੁਸੀਂ ਜ਼ਮੀਨ ਪੰਜਾਬ ਚ ਹੈ ਕਿਹੜੀ ਆ ਜੀ ਜਿਹੜੀ ਮਤਲਬ ਇਸ ਤਰੀਕੇ ਨਾਲ, ਕਿਉਂਕਿ ਰੈਜੀਡੈਂਸ਼ੀਅਲੀ ਏਰੀਏ ਨੇ ਜਿਹੜਾ ਹੈਗਾ ਪਹਿਲਾਂ ਹੀ ਜ਼ਮੀਨਾਂ ਜ਼ਿਆਦਾ ਘੇਰ ਲਈਆਂ ਆ ਹੈਗੀਆਂ ਜੀ, ਪ੍ਰੋਡਕਟਿਵਿਟੀ ਵਾਸਤੇ ਐਗਰੀਕਲਚਰ ਪ੍ਰੋਡਕਟਿਵਿਟੀ ਵਾਸਤੇ ਤਾਂ ਜ਼ਮੀਨ ਪਹਿਲਾਂ ਹੀ ਘੱਟ ਆ ਜੀ।
1: ਬਿਲਕੁਲ,
0: ਸੋ ਇਹੋ ਜਿਹੀਆਂ ਪਾਲਿਸੀਆਂ ਸਿਰਫ ਸਵਾਰਥ ਦੇ ਕਰਕੇ ਜਿਹੜੀਆਂ ਸਰਕਾਰਾਂ ਲਿਆਉਂਦੀਆਂ ਹੈਗੀਆਂ, ਇਹਨੂੰ ਡਿਸਕਰੇਜ ਕਰਨਾ ਚਾਹੀਦਾ, ਇਹਨੂੰ ਕੰਡੈਮ ਕਰਨਾ ਚਾਹੀਦਾ ਹੈਗਾ ਜੀ।
1: ਬਿਲਕੁਲ ਹੈ ਜੀ,
0: ਕੀ ਭਾਰ ਹੈ ਸਾਹਿਬ
1: ਜੀ, ਥੈਂਕ ਯੂ ਸੈਨਿਕ ਸਾਹਿਬ,
0: ਸ਼ੁਕਰੀਆ ਸਰ। ਲਓ ਜੀ ਤੁਸੀਂ ਮੁਕੱਦਰ ਜੀ ਨੂੰ, ਮੈਂ ਹੁਣ ਅੱਗੇ ਲੈਣਾ ਜੀ,
1: ਥੈਂਕ ਯੂ, ਧੰਨਵਾਦ ਜੀ। ਲਓ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਮੁਕੱਦਰ ਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ
1: ਲੰਘਿਆ ਆ ਗਿਆ, ਆ ਜਾਓ ਜੀ
3: ਸਾਰੇ ਸੱਜਣਾਂ ਨੂੰ, ਸਤਿ ਸ੍ਰੀ ਅਕਾਲ। ਆ ਗਏ ਜੀ ਆ ਗਏ, ਉਹ ਜਿਵੇਂ ਪਹਿਲਾਂ ਉਹੀ ਗੱਲ ਉਦੋਂ ਰੇਡੀਓ ਹੀ ਹੁੰਦਾ ਹੁੰਦਾ ਸੀ ਤੇ ਉਹੀ ਗੱਲ ਉਹੀ ਸੁਣ ਕੇ ਸਵਾਲ ਆ ਜਾਣਾ ਮੇਰੇ ਨੇ, ਲੰਘ ਠੰਡੂ ਰਾਮ ਜੀ ਹੈ
1: ਜੀ, ਬਿਲਕੁਲ
3: ਉਦੋਂ ਇਹੀ ਉਹੀ ਗੱਲ ਆ ਜੀ, ਉਹ ਆਪਣਾ ਇੰਜੋਏ ਦਾ ਸਾਧਨ ਉਹੀ ਇਹੀ ਹੁੰਦਾ ਹੁੰਦਾ।
1: ਮੈਂ ਤਾਂ ਇਹ ਵੀ ਨੀ ਕਹਿ ਸਕਦਾ ਲੰਘ ਆ ਜਾ ਪੱਤਣ ਚਨਾ ਦਾ, ਤੁਸੀਂ ਨਹਿਰ ਤੇ ਹੁੰਨੇ ਆ
3: ਕਿਆ ਬਾਤ। ਮੈਂ ਤਾਂ ਅੱਗੇ ਕਹਿਣ ਦਿਆ ਸੀ, ਮੈਂ 2 ਦਿਨ ਮੈਂ ਗਿਆ ਨੀ ਨਹਿਰ ਤੇ, 2 ਦਿਨ ਹੀ ਮੇਰਾ ਨੈਟਵਰਕ ਕਰਦਾ ਰਿਹਾ, ਪਤਾ ਨੀ ਹੁਣ ਨਹਿਰ ਪੁੱਲ ਨਾਲ ਕੀ ਰਿਸ਼ਤਾ ਹੈ, ਹੁਣ ਇਹ ਤਾਂ ਮੈਨੂੰ ਆਪ ਨੀ ਸਮਝ ਆਉਂਦੀ।
1: ਤਾਂ ਮੱਛੀਆਂ ਵੀ ਝਾਤੀਆਂ ਮਾਰਦੀਆਂ ਹੋਣੀਆਂ, ਕਿੱਥੇ ਗਿਆ ਮੁਕੱਦਰ ਸਾਡਾ,
3: ਕਿੱਥੇ ਗਿਆ। ਬਿਲਕੁਲ
1: ਜੀ
3: ਬਿਲਕੁਲ, ਉਹ ਨਾ ਬਾਤ ਬਾਈ ਜਿਹੜੀ ਤੁਸੀਂ ਗੱਲ ਕਰਦੇ ਪਏ ਨਾ, ਮੈਂ ਅਸਲ ਚ ਨਾ ਮੈਨੂੰ ਇਹ ਨੀ ਹੈਗਾ ਆਪਣਾ ਭਾਜਪਾ, ਸਿਆਸਤ ਤਾਂ ਵੇਖੋ ਸਾਰੀਆਂ ਪਾਰਟੀਆਂ
1: ਕਰਦੀਆਂ ਨੇ, ਬਿਲਕੁਲ ਹੈ ਜੀ ਬਿਲਕੁਲ,
3: ਹੈ ਇਹਨਾਂ ਨੂੰ ਇਹ ਸਾਡੇ ਲੋਕਾਂ ਨੂੰ ਸਮਝਣਾ ਪਊਗਾ
1: ਜੀ,
3: ਇਹਨਾਂ ਨੂੰ ਕੋਈ ਮਤਲਬ ਨੀ ਕਿਸੇ ਇਹ ਆਪਾਂ ਨੂੰ ਲੱਗਦਾ ਵੀ ਮੈਂ ਫਲਾਣੀ ਪਾਰਟੀ ਨਾਲ ਜੁੜਿਆ, ਮੈਂ ਫਲਾਣੀ ਨਾਲ ਜੁੜਿਆ, ਤੇ ਮੈਂ ਵੀ ਪਤਾ ਨੀ ਸਾਡੇ ਕਿੰਨੇ ਕੁ ਸੱਕੇ ਨੇ।
1: ਬਿਲਕੁਲ
3: ਮੈਂ ਨਾ ਕਿਉਂਕਿ ਹੁਣ ਭਾਰਤ ਭਾਈ ਚਲੋ ਵੈਸੇ ਕੋਈ ਗੱਲ ਨੋਰਮਲ ਹੋਵੇ, ਮੰਨ ਲਓ ਮੇਰਾ ਤੁਹਾਡੇ ਨਾਲ ਵਿਚਾਰ ਨਹੀਂ ਰਲਦਾ, ਤੁਹਾਡਾ ਮੇਰੇ ਨਾਲ ਨਹੀਂ ਰਲਦਾ, ਮੈਂ ਕਹਿ ਸਕਦਾ
1: ਜੀ।
3: ਮੰਨ ਲਓ ਹੁਣ ਮੈਂ ਚੈਨਲਾਂ ਦੇ ਤੁਹਾਡੇ ਖਿਲਾਫ ਬੋਲਦਾ ਹਾਂ ਵੀ ਹਾਂਜੀ ਵੀ ਭਾਰਤ ਭਾਈ ਆਏ ਆ, ਤਾਂ ਭਾਰਤ ਭਾਈ ਉਵੇਂ ਮੈਂ ਇਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਇਹਨਾਂ ਨੇ ਪੰਜਾਬ ਦਾ ਆਹ ਨੁਕਸਾਨ ਕੀਤਾ ਉਹ ਨੁਕਸਾਨ ਕੀਤਾ
1: ਜੀ,
3: ਤੇ ਕੱਲ ਨੂੰ ਜਦੋਂ ਮੈਂ ਤੁਹਾਡੇ ਨਾਲ ਨਾਲ ਆ ਜਾਂ ਤਾਂ ਫਿਰ ਮੈਂ ਕਹਾਂ ਵੀ ਭਾਰਤ ਭਾਈ ਵਰਗਾ ਤਾਂ ਬੰਦਾ ਕੋਈ ਨੀ ਹੈਗਾ ਜੀ।
1: ਬਿਲ ਮੈਂ ਇਸ ਚੀਜ਼ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਵੀ ਸੀ ਸੈਣੀ ਸਾਹਿਬ ਦੇ ਨਾਲ, ਜਿਸ ਪਾਸੇ ਤੁਸੀਂ ਇਸ਼ਾਰਾ ਦੇ ਰਹੇ ਹੋ ਕਿ ਜਿਵੇਂ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਆਪਣੇ ਬੀਬੀ ਖਾਲੜਾ ਉਹਨਾਂ ਨੂੰ ਮਤਲਬ ਕਿ MLA ਜਾਂ MP ਬਣਾ ਦੇਣਾ ਚਾਹੀਦਾ ਜਿੱਤਾ, ਮੈਂ ਤਾਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ, ਉਹ ਵੀ ਤਾਂ ਫਿਰ ਰਿਸ਼ਵਤ ਹੀ ਆ, ਉਹ ਤਾਂ ਸਮਝੌਤਾ ਹੋ ਜਾਣਾ ਉਹਨਾਂ ਦੀਆਂ ਜੋ ਸੀਗੀਆਂ ਸਾਰੀਆਂ ਕਾਰਵਾਈਆਂ ਨੇ ਜਾਂ ਜੋ ਵੀ ਉਹਨਾਂ ਦੀ ਸੋਚ ਹੈਗੀ ਆ ਉਹ ਤਾਂ ਫਿਰ ਸਮਝੌਤਾ ਹੋ ਗਿਆ, ਜਿੱਦਾਂ ਕਿ ਫਿਲਮ ਦੇ ਵਿੱਚ ਵੀ ਦਰਸਾਇਆ ਗਿਆ ਕਿ ਖਾਲੜਾ ਸਾਹਿਬ ਮਤਲਬ ਕਿ ਆਪਣੇ ਨਾਲ ਸਮਝੌਤਾ ਨਹੀਂ ਕਰਨਗੇ ਉਹ ਚੀਜ਼ਾਂ ਦੇ ਨਾਲ, ਉਹਨਾਂ ਨੇ ਤਾਂ ਪਰਿਵਾਰ ਦੇ ਨਾਲ ਸਮਝੌਤਾ ਨਹੀਂ ਕੀਤਾ, ਤੇ ਤੁਸੀਂ ਸਿਆਸਤ ਇੱਕ ਕੁਰਸੀ ਦੇ ਕੇ ਉਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹੋ, ਮੈਂ ਤਾਂ ਇਹ ਚੀਜ਼ ਦੇ ਨਾਲ ਸਹਿਮਤ ਵੀ ਨਹੀਂ। ਜੇ ਬੀਬੀ ਖਾਲੜਾ ਜਾਂਦੇ ਨੇ ਕਿਸੇ ਪਾਰਟੀ ਦੇ ਵਿੱਚ, ਮੈਂ ਤਾਂ ਉਹਦੇ ਵਿੱਚ ਪੱਖ ਚ ਵੀ ਨਹੀਂ ਹੈਗਾ ਜੀ, ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕਹੀ ਸੀ ਵੀ ਉਹਨਾਂ ਨੂੰ ਤਾਂ ਜਾਣਾ ਹੀ ਨਹੀਂ ਚਾਹੀਦਾ ਕਿਸੇ ਸਿਆਸੀ ਧਿਰ ਦੇ ਨਾਲ।
3: ਮੈਂ ਤਾਂ ਭਾਰਜ ਬਾਈ ਜੀ ਇਹ ਫਿਲਮ ਜਿਹੜੀ ਬਣੀ ਹੈ ਪੰਜਾਬ 95 1995 ਤੇ ਬਣੀ
1: ਜੀ,
3: ਕੀ ਮੰਨ ਲਓ ਅੱਜ ਹੀ ਜਿੰਨੀ ਹੋੜ ਮੱਚੀ ਹੋਈ ਹੈ ਸਾਰੇ ਸਿਆਸਤਦਾਨਾਂ ਨਾਲ ਸਾਰੀਆਂ ਪਾਰਟੀਆਂ ਚ
1: ਜੀ
3: ਵੀ ਅਸੀਂ ਵੀ ਵਿਖਾਣੀ ਹੈ ਜੀ ਗੁਰਦੁਆਰਿਆਂ ਚ ਅਸੀਂ ਵੀ ਵਿਖਾਣੀ
1: ਜੀ,
3: ਕਿ ਵੀ ਇਹ ਇਹਨਾਂ ਪਾਰਟੀਆਂ ਨੂੰ ਅੱਜ ਹੀ ਪਤਾ ਲੱਗਿਆ
1: ਵੀ
3: ਜੇ ਫਿਲਮ ਮੰਨ ਲਓ ਆਮ ਲੋਕਾਂ ਨੂੰ ਨਹੀਂ ਸੀ ਪਤਾ
1: ਜੀ,
3: ਮੰਨ ਲੈਂਦੇ ਆਪਾਂ ਗੱਲ ਕੀ ਇਹਨਾਂ ਪਾਰਟੀਆਂ ਨੂੰ ਜਿਹੜੀਆਂ ਪਾਰਟੀਆਂ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਅੱਜ ਹੀ ਪਤਾ ਲੱਗਿਆ ਵੀ ਇਹ ਖਾਲੜਾ ਸਾਹਿਬ ਨੇ ਆਹ ਕੀਤਾ ਜਾਂ ਉਹ ਕੀਤਾ
1: ਜੀ,
3: ਵੀ ਅਸੀਂ ਗੁਰੂ ਘਰਾਂ ਚ ਵਿਖਾਵਾਂਗੇ ਜੀ, ਅਸੀਂ ਐ ਕਰਾਂਗੇ ਜੀ, ਉਹ ਕਰਾਂਗੇ, ਸਾਰੇ ਜਿੰਨੀਆਂ ਪਾਰਟੀ ਮੈਂ ਕਿਸੇ ਨੂੰ ਘੱਟ ਨਹੀਂ ਉਹ ਕਹਿੰਦਾ ਹੈ
1: ਜੀ,
3: ਹੈ ਇਹ ਤੁਸੀਂ ਇਹਨੂੰ ਇਹਨੂੰ ਲਾਸ਼ਾਂ ਦੇ ਉੱਤੇ ਸਿਆਸਤ ਕਹਿੰਦੇ ਹੋ ਕਿ ਨਹੀਂ ਕਹਿੰਦੇ? ਕਿਸੇ ਨੂੰ ਖਾਲੜਾ ਸਾਹਿਬ ਜਿਵੇਂ ਚਲੋ ਹੁਣ ਮੰਨ ਲਓ ਉਹਨਾਂ ਦੀ ਵਾਈਫ ਦਾ ਹੈ ਬੀਬੀ ਖਾਲੜਾ ਦਾ ਵੀ ਜੋ ਕੁਛ ਮੰਨ ਲਓ ਜਾਂ ਉਹਨਾਂ ਦੇ ਬ੍ਰਦਰ ਦਾ, ਹੁਣ ਬਾਦਲ ਸਾਹਿਬ ਨੀ ਲਾ ਲਓ, ਮੈਂ ਕਹਿੰਦਾ ਵੀ ਭਾਵੇਂ ਕਾਂਗਰਸ ਨੇ ਤਾਂ ਚਲੋ ਤਾਂ ਮੁੱਖ ਦੋਸ਼ੀ ਵੀ ਹੈਗੀ ਹੈ
1: ਜੀ,
3: ਕਈ ਸਾਨੂੰ ਕਹਿ ਦੇਣਗੇ ਵੀ ਤੁਸੀਂ ਕਾਂਗਰਸ ਨੂੰ ਉਹ ਨੀ ਕਹਿੰਦੇ ਕਿਉਂਕਿ ਕਾਂਗਰਸ ਤਾਂ ਉਦੋਂ ਹੈ ਹੀ ਸੱਤਾ ਵਿੱਚ ਸੀ
1: ਜੀ,
3: ਹੈ ਤੇ ਅੱਜ ਮੈਂ ਨਾ ਅੱਜ ਹੀ ਆ ਸੁਣਦਾ ਪਿਆ ਸੀ ਨਿਊਜ਼ 24 ਤੇ ABP ਨਿਊਜ਼ ਤੇ ਸਰਨਾ ਸਾਹਿਬ ਬੈਠੇ
1: ਜੀ,
3: ਤੁਸੀਂ ਮੈਨੂੰ ਇਹ ਦੱਸੋ ਇਹੀ ਮੈਂ ਕਹਿੰਦਾ ਭਾਰਤ ਬਾਈ ਜੀ ਮੈਂ ਤਾਂ ਤੁਹਾਡੇ ਕੋਲ ਗੱਲ ਕੀਤੀ ਸੀ ਵੀ ਚਲੋ ਜੇ ਮੇਰਾ ਮਾੜਾ ਮੋਟਾ ਮਨ ਮੁਟਾਵ ਨਾ ਤੁਹਾਡੇ ਨਾਲ ਚਲੋ ਉਹ ਹੁੰਦਾ ਵੀ ਆਪਣਾ ਸੈਟਲ ਹੋ ਗਿਆ ਇੱਧਰ ਹੋ ਗਿਆ,
1: ਬਿਲਕੁਲ ਹੈ ਜੀ,
3: ਜੇ ਮੈਂ ਤੁਹਾਨੂੰ ਰੋਜ਼ ਗਾਲਾਂ ਹੀ ਕੱਢੀ ਜਾਣਾ ਵੀ ਨੁਕਸਾਨ ਭਾਰਤ ਬਾਈ ਤੋਂ ਵੱਡਾ ਨੁਕਸਾਨ ਕਿਸੇ ਨੇ ਪੰਜਾਬ ਦਾ ਕੀਤਾ ਹੀ ਨੀ ਹੈਗਾ
1: ਜੀ,
3: ਤੇ ਮੈਂ ਕੱਲ ਨੂੰ ਉੱਠ ਕੇ ਆਖਾਂ ਵੀ ਹੁਣ ਵੀ ਜੇ ਪੰਜਾਬ ਨੂੰ ਸੰਭਾਲੇਗਾ ਤੇ ਭਾਰਤ ਬਾਈ ਵੀ ਸਾਡਾ ਸੰਭਾਲੇਗਾ
1: ਜੀ,
3: ਹੈ ਇਹੀ ਸਰਨਾ ਸਾਹਿਬ ਤੇ ਇਹੀ ਜਥੇਦਾਰ ਗੜਗੱਜ ਸਾਹਿਬ ਦੀ ਗੱਲ ਪਿਛਲੇ ਦਿਨ ਹੋਈ ਸੀ ਨਾ
1: ਜੀ,
3: ਇਹਨਾਂ ਦੀਆਂ ਵੀਡੀਓ ਜਿੰਨੀ ਮੰਦੀ ਭਾਸ਼ਾ ਦੇ ਵਿੱਚ ਇਹਨਾਂ ਨੇ ਬਾਦਲ ਪਰਿਵਾਰ ਨੂੰ ਬਾਦਲ ਸਾਹਿਬ ਨੂੰ ਟਾਰਗੇਟ ਕੀਤਾ
1: ਜੀ,
3: ਤੇ ਜਿੱਦੇ ਜਥੇਦਾਰ ਲੱਗ ਗਏ ਉਦੇ ਉਹੀ ਗੱਲ ਕਹਿੰਦੇ ਵੀ ਸਾਡੀ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਬਾਦਲ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ
1: ਜੀ,
3: ਹੁਣ ਤੁਸੀਂ ਫਿਰ ਮੈਨੂੰ ਮੈਨੂੰ ਇਹ ਦੱਸੋ ਵੀ ਇਹ ਸਵਾਰਥ ਨਹੀਂ ਜਾਂ ਇਹ ਕੀ ਨਹੀਂ ਤੁਸੀਂ ਦੱਸੋ, ਜਾਂ ਬਾਦਲ ਸਾਹਿਬ ਉਦੇ ਉਦਣ ਮਾੜੇ ਸੀ ਜਿੱਦਣ ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਸੀ
1: ਜੀ,
3: ਹੈ ਤੇ ਜਾਂ ਹੁਣ ਜਿੱਦਣ ਤੁਸੀਂ ਜਥੇਦਾਰ ਦੀ ਕੁਰਸੀ ਤੇ ਬਹਿ ਗਏ ਹੁਣ ਤੁਸੀਂ ਨੌਜਵਾਨਾਂ ਨੂੰ ਕਹਿੰਦੇ ਤੁਸੀਂ ਵੀ ਤੁਹਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ,
1: ਬਿਲਕੁਲ ਗਲਤ ਹੈ ਜੀ,
3: ਇਹੀ ਸਰਨਾ ਸਾਹਿਬ ਸਰਨਾ ਸਾਹਿਬ ਬਾਦਲ ਆਪਣੇ ਜਥੇਦਾਰ ਗੜਗੱਜ ਸਾਹਿਬ ਦੋਵੇਂ ਇੱਕ ਹੀ ਧਿਰ ਦੇ ਬੰਦੇ ਨੇ
1: ਜੀ,
3: ਇਹੀ ਅੱਜ ਸਰਨਾ ਸਾਹਿਬ ਮੈਂ ਉਹ ਸੰਦੀਪ ਚੌਧਰੀ ਦਾ ਪ੍ਰੋਗਰਾਮ ਆਉਂਦਾ ABP ਨਿਊਜ਼ ਤੇ
1: ਜੀ
3: ਉਹਦੇ ਚ ਬੈਠੇ ਸੀ, ਇਹੀ ਸਰਨਾ ਸਾਹਿਬ ਉਹੀ ਗੱਲ ਉਸੇ ਗੱਲ ਨੂੰ ਕਹਿੰਦੇ ਬਿੱਟੂ ਤਾਂ ਹੁਣ ਵੇਖੋ ਸਿਆਸਤ ਬਿੱਟੂ ਤਾਂ ਕਹਿੰਦੇ ਵੀ ਉਹੀ ਗੱਲ ਵੀ ਇਹ ਤਾਂ ਵੀ ਪੂਰਾ ਵੀ ਵਿਰੋਧੀ ਹੈ ਸਿੱਖਾਂ ਦਾ
1: ਜੀ,
3: ਤੁਸੀਂ ਦੇਖੋ ਬਿੱਟੂ ਸਾਹਿਬ ਸੀ ਕਾਂਗਰਸ ਦੇ ਨਾਲ ਪਹਿਲਾਂ
1: ਹੁਣ BJP
3: ਜਿਹੜੀ ਧਿਰ ਨੇ ਸਿੱਖਾਂ ਦਾ ਬਿੱਟੂ ਸਾਹਿਬ ਤੇ ਸਰਨਾ ਸਾਹਿਬ ਦੋਵੇਂ ਇੱਕ ਧਿਰ ਚ ਸੀ ਕਾਂਗਰਸ
1: ਜੀ,
3: ਅੱਜ ਕਹਿੰਦੇ ਵੀ ਬਿੱਟੂ ਸਾਹਿਬ ਜੀ ਕਹਿੰਦੇ ਵੀ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਕਾਂਗਰਸ ਨੇ ਕੀਤਾ, ਅੱਜ ਉਹ ਸਰਨਾ ਸਾਹਿਬ ਵੀ ਕਹਿੰਦੇ ਵੀ ਉਹੀ ਗੱਲ ਵੀ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੇ ਕੀਤਾ
1: ਜੀ,
3: ਹੁਣ ਫਿਰ ਇਹਨਾਂ ਨੂੰ ਕਿਹੜੇ ਤੁਸੀਂ ਜਿੰਨੇ ਮਰਜ਼ੀ ਪ੍ਰੋਗਰਾਮ
1: ਜਿੱਧਰ ਜਾਣਗੇ ਉਹਨਾਂ ਦੀ ਬੋਲੀ ਬੋਲਣਗੇ, ਇਹਨਾਂ ਨੂੰ ਤਾਂ ਆਪਣੀ ਕੁਰਸੀ ਦੇ ਨਾਲ ਆ, ਇਹਨਾਂ ਨਾਲ ਨਾ ਤਾਂ ਲੋਕਾਂ ਨਾਲ ਇਹਨਾਂ ਨੂੰ ਘਰ ਦੇ ਨਾਲ ਵੀ ਲੈਣਾ ਦੇਣਾ ਕਿਸੇ ਦਾ ਆਪਣੇ,
3: ਬਸ ਕਹਾਣੀ ਕਹਾਣੀਓ ਹੀ ਭਾਰਜ ਬਾਈ ਜੀ ਉਹ ਇਹ ਸਿਆਸਤਦਾਨ ਜਿਹੜੇ ਨੇ ਨਾ ਜੀ, ਇਸੇ ਕਰਕੇ ਉਹ ਕਹਾਣੀ ਸੀ ਵੀ ਉਹ ਜਦੋਂ ਸਕੇ ਸਿਆਸਤਦਾਨ ਦਾ ਮੁੰਡਾ ਛਾਤੇ ਤੇ ਜਿਹੜਾ ਕਹਿੰਦੇ ਛਾਲ ਮਾਰਦੇ ਹੈ
1: ਜੀ।
3: ਜਿਹੜੇ ਆਪਾਂ ਔਰੰਗਜ਼ੇਬ ਬਾਰੇ ਜਾਂ ਹੋਰ ਕਹਾਣੀਆਂ ਸੁਣਨੇ ਆ ਵੀ ਆਪਣੇ ਭਰਾਵਾਂ ਨੂੰ ਮਾਰਤਾ ਜਾਂ ਫਲਾਣਾ ਕਰਤਾ, ਇਹ ਸਿਆਸਤ ਹੀ ਸੀ ਨਾ, ਸੱਤਾ ਹੀ ਸੀ ਨਾ
1: ਜੀ।
3: ਤੇ ਫਿਰ ਸਾਡੇ ਲੋਕਾਂ ਨੂੰ ਕਿਉਂ ਨੀ ਸਮਝ ਆਉਂਦੀ ਉਹੀ ਗੱਲ, ਅਸੀਂ ਇਹਨਾਂ ਦੇ ਮਗਰ ਮਗਰ ਉਹੀ ਗੱਲ, ਫੋਟੋ ਖਿਚਾ ਲਏ, ਕੋਈ ਫਲਾਣਾ ਕਰ ਲਏ, ਕੋਈ ਧਮਕਾਣਾ ਕਰ ਲਏ
1: ਜੀ,
3: ਅਸੀਂ ਸਾਰਾ ਦਿਨ ਇਹਨਾਂ ਦੇ ਮਗਰ ਲੱਗੇ ਫਿਰਨੇ।
1: ਬਿਲਕੁਲ ਹੈ ਜੀ,
3: ਕਦੀ ਅਸੀਂ ਕਿਸੇ ਦੇ ਪਿੱਛੇ ਤੁਰ ਪੈਂਦੇ ਹਾਂ, ਕਦੀ ਕਿਸੇ ਦੇ ਪਿੱਛੇ ਤੁਰ ਪੈਂਦੇ, ਇਹਨਾਂ ਚੋਂ ਘੱਟ ਕੌਣ ਹੈ ਉਹੀ ਗੱਲ,
1: ਪਰਮਿੰਦਰ ਜੀ ਵੀ ਗੱਲ ਕਰਕੇ ਗਏ ਨੇ ਕਿ ਸਾਡੇ ਉੱਥੇ ਪਿੰਡ ਵੀ ਦਿਖਾਈ ਜਾ ਰਹੀ ਹੈ, ਹੁਣ ਆਮ ਲੋਕ ਨੇ ਜਿਹੜੇ, ਠੀਕ ਹੈ ਜੀ, ਇੰਨੀਆਂ ਜੋ ਸਹੂਲਤਾਂ ਸਾਰਾ ਕੁਝ ਚੱਲ ਰਿਹਾ, ਠੀਕ ਹੈ, ਉਹ ਤੋਂ ਬਾਅਦ ਜਿਹੜਾ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ ਕਰਨ ਦੇ ਲਈ, ਉਹ ਚਾਹੇ 2027 ਦੀਆਂ ਚੋਣਾਂ ਨੇ, ਚਾਹੇ ਉਹ ਪਿਛਲੀਆਂ ਚੋਣਾਂ ਨੇ ਤੇ ਉਹ ਤੋਂ ਪਹਿਲਾਂ ਚੋਣਾਂ ਨੇ, ਜਿਹੜਾ ਅੱਜ ਮੀਡੀਆ ਦਾ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਨਾ, ਸਭ ਤੋਂ ਵੱਡਾ ਰੋਲ ਮੈਂ ਸਮਝਦਾ ਓਨਾ ਰੋਲ ਸਿਆਸਤਦਾਨਾਂ ਦਾ, ਓਨਾ ਰੋਲ ਆਮ ਲੋਕਾਂ ਦਾ, ਉਹਨਾਂ ਲੀਡਰਾਂ ਦਾ ਨਹੀਂ ਆ, ਜਿੰਨਾ ਰੋਲ ਮੀਡੀਆ ਅਦਾ ਕਰ ਰਿਹਾ, ਕਿਹਦੀ ਸਰਕਾਰ ਲਿਆਉਣੀ ਆ, ਕਿੱਧਰ ਨੂੰ ਪ੍ਰਮੋਸ਼ਨ ਕਰਨੀ ਆ, ਤੇ ਉਹ ਜਿਹੜੀ ਚੀਜ਼ ਫੈਲਾਈ ਜਾ ਰਹੀ ਹੈ ਨਾ, ਉਹ ਬਹੁਤ ਵੱਡਾ ਕੁਐਸਚਨ ਖੜਾ ਕਰਦੀ ਹੈ ਇਹ ਚੀਜ਼ ਕਿ ਮੀਡੀਆ ਦਾ ਰੋਲ ਅਸਲ ਦੇ ਵਿੱਚ ਕੀ ਹੈ। ਹੁਣ ਦੇਖੋ ਜਿਹੜੇ ਆਮ ਲੋਕ ਨੇ, ਜਿਹਨਾਂ ਨੇ ਫਿਲਮ ਦੇਖ ਲਈ, ਜਿਹਨਾਂ ਨੇ ਫਿਲਮ ਦੇਖੀ ਆ ਜਾਂ ਦੇਖਣ ਜਾਣਾ ਜਾਂ ਜਿਹਨਾਂ ਦੇਖ ਵੀ ਲਈ ਹੈ, ਉਹਨੂੰ ਮਤਲਬ ਕਿ ਮੈਨੂੰ ਲੱਗਦਾ ਕਿ ਚਲੋ ਅਸੀਂ ਨਵੀਂ ਪੀੜ੍ਹੀ ਚ ਆ ਜਾਂਦੇ ਹਾਂ, ਠੀਕ ਆ, ਅਸੀਂ ਉਹ ਚੀਜ਼ਾਂ ਨਹੀਂ ਦੇਖੀਆਂ, ਅਸੀਂ ਸੁਰਤ ਜ਼ਰੂਰ ਸੰਭਾਲ ਲਈ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ, ਪਰ ਮੈਂ ਉਸ ਚੀਜ਼ ਨੂੰ ਫਿਲਮ ਨੂੰ ਫਿਲਮ ਦੇ ਤੌਰ ਦੇ ਉੱਤੇ ਲਿਆ, ਕੱਲ ਮੈਂ ਦੇਖੀ ਆ, ਪੂਰੀ ਫਿਲਮ ਦੇਖੀ ਆ, ਤੇ ਉਹਨੂੰ ਉੱਥੇ ਮਤਲਬ ਕਿ ਚਲੋ ਇੱਕ ਇਮੋਸ਼ਨਲ ਪੱਖ ਤੋਂ ਹੁੰਦਾ ਕਿ ਜਿੰਨਾ ਤਸ਼ੱਦਦ ਹੋਇਆ, ਉਹ ਚਾਹੇ ਕਿਤੇ ਵੀ ਹੋਵੇ, ਕੱਲਾ ਇੰਡੀਆ ਦੀ ਜਾਂ ਪੰਜਾਬ ਦੀ ਗੱਲ ਨਹੀਂ ਕਰਦੇ,
3: ਤਕਲੀਫ
1: ਹੁੰਦੀ ਹੈ,
3: ਠੀਕ ਹੈ, ਮਨੁੱਖਤਾ ਦੇ ਤੌਰ ਤੇ,
1: ਹਾਂਜੀ, ਜੋ ਹੋਇਆ ਗਲਤ ਹੋਇਆ, ਜਿਹਨਾਂ ਨੂੰ ਬਣਦੀਆਂ ਸਜ਼ਾਵਾਂ ਸੀ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ, ਜੇ ਅੱਜ ਵੀ ਬਾਹਰ ਘੁੰਮ ਰਹੇ ਹੈ ਤੇ ਉਹਨਾਂ ਨੂੰ ਡੱਕਣਾ ਚਾਹੀਦਾ ਹੈ, ਅੱਗੇ ਤੋਂ ਇਹ ਚੀਜ਼ਾਂ ਨਾ ਵਾਪਰਨ, ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ, ਉਹ ਚਾਹੇ ਕੇਂਦਰ ਦੀਆਂ ਸਰਕਾਰਾਂ ਨੇ ਤੇ ਚਾਹੇ ਸੂਬੇ ਦੀਆਂ ਸਰਕਾਰਾਂ ਨੇ, ਪਰ ਗੱਲ ਆ ਜਾਂਦੀ ਹੈ ਆਮ ਲੋਕਾਂ ਦੀ, ਮੁਕੱਦਰ ਜੀ, ਆਮ ਲੋਕ ਜਿਹੜੇ ਨੇ ਕਿ ਉਹਨਾਂ ਨੂੰ ਕੀ, ਉਹਨਾਂ ਨੂੰ ਹੁਣ ਆਪਾਂ ਰੇਡੀਓ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਇੰਨੀਆਂ ਗੱਲਾਂ ਕਰਦੇ ਆ, ਕਿੰਨੇ ਕੁ ਲੋਕ ਨੇ ਇੰਡੀਆ ਦੇ ਜਾਂ ਪੰਜਾਬ ਦੇ ਜਿਹੜੇ ਇਸ ਸਾਰੇ ਮੁੱਦਿਆਂ ਨੂੰ ਜਿੱਦਾਂ ਆਪਾਂ ਡਿਸਕਸ ਕਰਦੇ ਆ, ਗੱਲਾਂ ਕਰਦੇ ਆ ਜਾਂ ਹੋਰ ਚੈਨਲ ਵੀ ਕਰਦੇ ਆ, ਉਹਨਾਂ ਨੂੰ ਸੁਣਦੇ ਆ, ਜਾਂ ਫਿਰ ਉਹਨਾਂ ਦੀ, ਉਹਨਾਂ ਨੇ ਜੇ ਫਿਲਮ ਨੂੰ ਫਿਲਮ ਦੀ ਤੌਰ ਦੇ ਉੱਤੇ ਲੈ ਲਿਆ, ਠੀਕ ਆ, ਉਹਨਾਂ ਨੇ ਕੋ ਕੁਝ ਸਿਆਸਤ ਤੋਂ ਨਹੀਂ ਲੈਣਾ, ਉਹ ਜਿਹੜੇ ਮਤਲਬ ਕਿ ਫ੍ਰੀ ਬੱਸਾਂ ਦੇ ਵਿੱਚ ਤੁਰੇ ਫਿਰਦੇ ਆ, ਫ੍ਰੀ ਰਾਸ਼ਨ ਖਾ ਰਹੇ ਨੇ, ਉਹ ਉਹਨਾਂ ਨੇ ਤਾਂ ਉਧਰ ਨੂੰ ਭੱਜਣਾ ਜੀ, ਕਿ ਉਹਨਾਂ ਨੂੰ ਪਤਾ ਹੈ ਅਸਲ ਦੇ ਵਿੱਚ 95 ਚ ਕੀ ਹੋਇਆ ਸੀ, ਕਿ ਉਹਨਾਂ ਦੀ ਮਾਨਸਿਕਤਾ ਦੇ ਇਹ ਚੀਜ਼ਾਂ ਪ੍ਰਭਾਵ ਪਾਉਣਗੀਆਂ, ਇਹ ਉਹ ਜਾਗਰੂਕ ਹੋਣਗੇ, ਅੱਖਾਂ ਖੋਲਣਗੇ ਵੀ ਹਰ ਪਾਰਟੀ ਨੇ ਇਹੋ ਕੁਝ ਕੀਤਾ ਹੈ, ਅੱਜ ਦੀ ਹਕੂਮਤ ਵੀ ਉਹ ਕੁਝ ਹੀ ਕਰ ਰਹੀ ਹੈ।
3: ਬਿਲਕੁਲ ਭਾਰਤ ਬਾਈ ਜੀ, ਮੈਂ ਅਸੀਂ ਨਾ ਸਾਰਾ ਦਿਨ, ਚਲੋ ਜਦੋਂ ਵੀ ਚਲੋ ਤੁਹਾਡੇ ਨਾਲ ਗੱਲ ਹੁੰਦੀ ਹੈ, ਟਵਾਣਾ ਸਾਹਿਬ ਨਾਲ ਹੁੰਦੀ ਹੈ, ਤੁਹਾਡੇ ਨਾਲ ਵੀ ਸਾਡਾ ਕਈ ਗੱਲਾਂ ਤੇ ਜਿਹੜੀ ਨਾਲ ਆਪਾਂ ਹੁਣ ਸਾਰੇ ਇਕੱਠੀ ਆ, ਜਿਹੜੀ ਗੱਲ ਤੇ ਤੁਹਾਡੇ ਨਾਲ ਅਸੀਂ ਸਹਿਮਤ ਨਹੀਂ, ਆਪਾਂ ਗੱਲ ਉਹੀ ਹੈ ਨਾ ਵੀ ਜਿਹੜਾ ਹੁਣ ਇਹ ਅੱਜ ਦਾ ਮਸਲਾ, ਇਹ ਹੁਣ ਕਵੇ ਕੌਣ ਇਹਨਾਂ ਨੂੰ
1: ਜੀ,
3: ਜੇ ਲੋਕ ਸਿਆਣੇ ਹੋਣ ਤਾਂ ਇੱਕ ਤਾਂ ਗੱਲ ਪਹੁੰਚੀ ਨਾ
1: ਜੀ,
3: ਜਿਹੜੇ ਅੱਜ ਸਿਆਸਤਦਾਨ ਹੋੜ ਲੱਗੀ ਪਈ ਹੈ ਸਾਰਿਆਂ ਦੀ, ਜਿਹੜੇ ਆ ਵਿਖਾਣਦੇ ਨੇ ਫਿਲਮਾਂ
1: ਜੀ,
3: ਇਹ ਸਭ ਦਾ ਰੋਲ ਹੈ ਕਿਸੇ ਨਾ ਕਿਸੇ ਥਾਂ ਤੇ, ਹਰ ਇੱਕ ਧਿਰ ਦਾ ਰੋਲ।
1: ਜੇ
3: ਕੋਈ ਉਹੀ ਗੱਲ ਹੈ, ਮੰਨ ਲਓ ਉਹ ਪਾਰਟੀ ਛੱਡ ਕੇ ਉਹਦੇ ਚੱਪੜ ਗਿਆ, ਕੋਈ ਉਹ ਛੱਡ ਕੇ ਦੂਜੀ ਚੱਪੜ ਗਿਆ
1: ਜੀ,
3: ਉਸੇ ਧਿਰ ਨੂੰ ਜਿੰਨੇ ਸਾਰਾ ਕੁਛ ਦਿੱਤਾ, ਹੁਣ ਮੈਂ ਰਵਨੀਤ ਬਿੱਟੂ ਦੀ ਲਾ ਲਓ ਗੱਲ, ਇਹਨੂੰ ਸਾਰਾ ਕੁਛ ਤਾਂ ਕਾਂਗਰਸ ਨੇ ਦਿੱਤਾ, ਅੱਜ ਹੁਣ ਇਹ ਕਹਿੰਦੇ ਵੀ ਕਾਂਗਰਸ ਮਾੜੀ
1: ਜੀ,
3: ਜਿਹੜੀ ਧਿਰ ਚ ਰਹਿ ਕੇ ਸਾਰਾ ਕੁਛ, ਉਹੀ ਗੱਲ
1: ਜਿੱਥੋਂ ਤੁਹਾਡੇ ਪਰਿਵਾਰ ਬਣੇ ਨੇ, ਅਹੁਦੇ ਲਏ ਨੇ, ਉਹਨੂੰ ਉਹਨਾਂ ਨੂੰ ਮਾੜਾ ਕਹਿ ਰਹੇ,
3: ਸਾਰਾ ਕੁਛ ਬਣਿਆ
1: ਜੀ।
3: ਪਰ ਹੁਣ ਇਹ ਸਭ ਤੋਂ ਵੱਡੇ ਨਾ ਭਾਰਤ ਬਾਈ ਜੀ, ਮੈਂ ਵਾਰ ਵਾਰ ਇਹ ਗੱਲ ਕਹਿੰਦਾ, ਸਭ ਤੋਂ ਵੱਡੇ ਕਸੂਰਵਾਰ ਲੋਕ ਨੇ, ਜਿੰਨਾ ਚਿਰ ਇਹ ਲੋਕ ਨੀ ਨਾ ਸਮਝਦੇ
1: ਜੀ,
3: ਇਹ ਛਿੱਤਰ ਖਾਂਦੇ ਰਹਿਣਗੇ ਤੇ ਇਹਨਾਂ ਦੇ ਕਰਮਾਂ ਚ ਇਹ ਹੈਗੇ ਨੇ ਤੇ ਪੈਂਦੇ ਰਹਿਣਗੇ ਨਾ
1: ਜੀ, ਬਿਲਕੁਲ,
3: ਕਿਉਂਕਿ ਇਹ ਲੋਕ ਜਿਹੜੇ ਨੇ ਇਹ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ, ਜਿਵੇਂ ਕੱਲ ਵੀ ਚਲੋ ਅਸੀਂ ਤਾਂ ਨਿਊਜ਼ ਫੋਲੋ ਕਰਦੇ ਰਹਿੰਦੇ ਹਾਂ, ਸੁਣਦੇ ਰਹੀਦਾ, ਇਹ ਜੇ ਮੰਨ ਲਓ ਤੁਸੀਂ, ਮੰਨ ਲਓ ਤੁਹਾਡੀ ਕਮਾਈ ਹੈ, ਮੇਰੀ ਕਮਾਈ ਹੈ, ਮੈਂ ਉਹਦਾ ਟੈਕਸ ਮੈਂ ਆਪਣੀ ਕਮਾਈ ਚੋਂ ਭਰਨਾ, ਇਹਨਾਂ ਲੀਡਰਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਹ ਸਰਕਾਰੀ ਕੋਟੇ ਚ ਮਿਲਦੀ ਹੈ,
1: ਉਹ
3: ਤਨਖਾਹ ਦਾ ਟੈਕਸ, ਉਹਦਾ ਟੈਕਸ ਆਮ ਲੋਕ ਭਰਦੇ ਨੇ, ਟੈਕਸ ਹੈਗਾ
1: ਸਰਕਾਰ ਖੁਦ ਭਰਦੀ ਹੈ ਆਪਣਾ,
3: ਸਰਕਾਰ
1: ਸਰਕਾਰੀ ਖਾਤੇ ਚੋਂ ਭਰਦੇ ਨੇ, ਆਪਣੇ ਖਾਤੇ ਚੋਂ ਨਹੀਂ ਭਰਦੇ ਜਿਹੜਾ ਆਉਂਦਾ ਹਨ,
3: ਉਹੀ ਗੱਲ ਨਾ, ਫਿਰ ਲੋਕ ਜਿਹੜੇ ਲਾਲਾ ਲਾਲਾ ਕਰਦੇ ਪਿੱਛੇ ਫਿਰਦੇ ਨੇ ਇਹਨਾਂ ਦੇ ਪਿੱਛੇ ਫੋਟੋਆਂ ਖਿਚਾਉਣ ਨੂੰ, ਕੋਈ ਫਲਾਣਾ ਕੋਈ ਧਮਕਾਣਾ ਹੈ, ਤੇ ਫਿਰ ਇਹ ਜੇ ਜਿਨ੍ਹਾਂ ਦੇ ਇਹ ਨਾ ਸਮਝਣ ਕਿ ਸਾਡੇ ਵਰਗੇ ਤੇ ਅਸੀਂ ਛਿੱਤਰ ਖਾਣੇ ਹੀ ਨੇ ਨਾ
1: ਜੀ,
3: ਤੇ ਫਿਰ ਸਾਨੂੰ ਸਮਝਾਉਣ ਵਾਲਾ ਕੌਣ ਹੋਊਗਾ?
1: ਬਿਲਕੁਲ ਹੈ ਜੀ,
3: ਦਿੱਕਤ ਤਾਂ ਇਹੀ ਹੈ ਨਾ, ਮੈਂ ਹੁਣ ਭਾਵੇਂ ਬਾਦਲ ਸਾਹਿਬ ਵਰੀ ਨੇ ਭਾਵੇਂ ਕੋਈ ਜਿੰਨੇ ਵੀ ਨੇ ਵੀ ਉਹ ਜਦੋਂ ਹੁਣ ਅੱਜ ਹੁਣ ਵੇਖ ਲਓ ਤੁਸੀਂ ਕਿਵੇਂ, ਮੈਂ ਤਾਂ ਹੈਰਾਨ ਹੋਇਆ ਪਿਆ ਵਾ ਵੀ 95 ਚ ਖਾਲੜਾ ਸਾਹਿਬ ਦੀ ਮੰਨ ਲਓ ਉਹ ਹੋਈ ਡੈਥ ਹੋਈ ਜਾਂ ਜੋ ਵੀ ਹੋਇਆ, ਅੱਜ 25 ਸਾਲਾਂ ਬਾਅਦ ਕਹਿੰਦੇ ਵੀ ਅੱਜ ਹੀ ਇਨਸਾਫ ਮਿਲੇਗਾ, ਹੁਣ ਅਸੀਂ ਸਾਰਿਆਂ ਨੇ ਗੁਰੂ ਘਰਾਂ ਚ ਲਾਤੀਆਂ, ਸਭ ਨੇ ਲਾਤੀਆਂ।
1: ਮੁਕੱਦਰ ਬਾਈ ਜੀ ਦੇਖੋ, ਜੇ ਆਪਾਂ ਨੂੰ ਆਪਣੀਆਂ ਏਜੰਸੀਆਂ ਤੇ ਵਿਸ਼ਵਾਸ ਨਹੀਂ ਨਾ, ਉਸ ਸਮੇਂ ਦੇ ਵਿੱਚ ਜੋ ਕੁਛ ਚਲੋ ਉਹ ਕੈਨੇਡਾ ਤੱਕ ਪਹੁੰਚ ਕਰਕੇ ਆਏ ਨੇ ਜਾਂ ਹੋਰ ਮੁਲਕਾਂ ਤੱਕ ਗਏ ਨੇ, ਉੱਥੇ ਵੀ ਉਹਨਾਂ ਦੇ ਰਿਕਾਰਡ ਪਏ ਹੋਣਗੇ। ਜੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਪ੍ਰਾਈਵੇਟ ਜਿਹੜੇ ਨੇ ਜਾਂਚ ਕਰਤਾ ਹੈਗੇ ਨੇ, ਲੋਕ ਆਫਿਸਰ ਹੈਗੇ ਨੇ, ਜੇ ਸਾਨੂੰ ਆਪਣੀਆਂ ਏਜੰਸੀਆਂ ਦੇ ਉੱਤੇ ਜਾਂ ਨਹੀਂ ਗਾ, ਘੱਟੋ ਘੱਟ ਉਹ ਜਿਹੜੀਆਂ ਕੈਨੇਡਾ ਹੈ ਹਿਊਮਨ ਰਾਈਟ ਦੀ ਗੱਲ ਕਰਦਾ ਹੈ ਸਾਰੀਆਂ ਚੀਜ਼ਾਂ ਨੇ, ਚਲੋ ਸਵਾਲ ਤਾਂ ਅੱਜ ਦੁਨੀਆਂ ਦੇ ਉੱਤੇ ਜੋ ਕੁਝ ਜੰਗਾਂ ਲੱਗੀਆਂ ਉਹਨੇ ਉਹ ਵੀ ਨਹੀਂ ਆਵਾਜ਼ ਚੱਕ ਰਹੇ।
3: ਬਿਲਕੁਲ,
1: ਤੇ ਜੇ ਅਸੀਂ ਬਾਹਰੋਂ ਜਾਂਚ ਕਰਵਾ ਲਈਏ, ਜੇ ਕਰਾਉਣੀ ਆ ਤਾਂ ਫਿਰ ਇੱਕ ਵਾਰੀ ਜਾਂ ਫਿਰ ਕੇਂਦਰ ਆਪ ਆਪਣੇ ਪੱਧਰ ਦੇ ਉੱਤੇ ਹੀ ਐਲਾਨ ਕਰ ਦੇਵੇ ਭਾਈ ਜੋ ਕੁਝ ਹੋਇਆ ਆ, ਚਾਹੇ ਉਹ ਗੁਜਰਾਤ ਦੇ ਵਿੱਚ ਹੋਇਆ ਤੇ ਚਾਹੇ ਉਹ ਪੰਜਾਬ ਦੇ ਵਿੱਚ ਹੋਇਆ, ਤੇ ਜਿੰਨੇ ਵੀ ਸਮੇਂ ਸਮੇਂ ਦੇ ਉੱਤੇ ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਮਸਲਾ ਰਿਹਾ, ਸਾਲ ਡੇਢ ਸਾਲ ਹੋ ਗਿਆ ਉੱਥੇ, ਅਜੇ ਵੀ ਉਹ ਜਿੱਦਾਂ ਮੈਨੂੰ ਨਾਂ ਵਿਸਰ ਗਿਆ ਆਪਣਾ ਕੀ ਸੀ ਨਾਂ ਇਲਾਕੇ ਦਾ ਜਿੱਥੇ ਅੱਜ ਵੀ ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ, ਆਪਣਾ ਮੋਦੀ ਸਾਹਿਬ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਧਰਲੇ ਪਾਸੇ ਜਿੱਥੇ ਉੱਥੇ ਦੀ ਜਾਂਚ ਕਰਾ ਲਓ।
3: ਨਹੀਂ ਮਣੀਪੁਰ ਹੋ ਰਿਹਾ ਆ ਜਿਹੜਾ ਬਾਈ ਜੀ, ਮੈਂ ਕਹਿੰਦਾ ਨਾ ਅਸਲ ਚ ਨਾ ਵੀ ਕੋਈ ਵੀ ਚੀਜ਼ ਆ ਉਹਦਾ ਕਿਤੇ ਨਾ ਕਿਤੇ ਅੰਤ ਤਾਂ ਆਉਣਾ ਹੀ ਹੁੰਦਾ। ਮੈਂ ਹਮਾਸ ਦੇ ਵਿੱਚ ਇੰਨਾ ਕੁਛ ਹੋਇਆ, ਤੁਸੀਂ ਦੇਖੋ ਇੱਕ ਜੰਗ ਦਾ ਇੱਕ ਨਿਯਮ ਹੁੰਦਾ, ਇੱਕ ਕਾਨੂੰਨ ਹੁੰਦਾ ਵੀ ਜਿਹੜੇ ਸਕੂਲ ਕਾਲਜ ਤੁਸੀਂ ਦੇਖੋ ਜਿੱਥੇ ਇਲਾਜ ਕਰਾਉਂਦੇ ਹਸਪਤਾਲਾਂ ਦੇ ਉੱਤੇ ਬੰਬ ਸੁੱਟੇ ਹੋਣ
1: ਜੀ,
3: ਤੇ ਕੋਈ ਕੋਈ ਕੋਈ ਪੂਰੀ ਦੁਨੀਆਂ ਚ ਕੋਈ ਬੋਲਣ ਵਾਲਾ ਲੱਭਿਆ ਹੋਵੇ ਵੀ ਵਾਕਈ ਯਾਰ ਉਹਨਾਂ ਨੂੰ ਵੀ ਤੁਸੀਂ ਅਸੀਂ ਕੀ ਉਮੀਦ ਕਰਦੇ ਹਾਂ ਵੀ ਸਾਡੇ ਵਰਗੇ ਆਮ ਬੰਦਿਆਂ ਨੂੰ ਕੋਈ ਇਨਸਾਫ ਮਿਲੇਗਾ ਜਿੱਥੇ ਇੰਨੇ ਹਜ਼ਾਰਾਂ ਲੋਕ ਮਾਰਤੇ ਹੋਣ ਉਹ ਹਸਪਤਾਲਾਂ ਚ ਬੈਠੇ ਤੇ ਸਕੂਲਾਂ ਚ ਬੈਠੇ
1: ਹੈ, ਬਹੁਤ ਸਾਰੇ ਦੋਸਤ ਮੇਰੇ ਨਾਲ ਸਹਿਮਤ ਵੀ ਨਹੀਂ ਹੋਣਗੇ ਕਿ ਜੋ ਉਸ ਸਮੇਂ ਏਜੰਸੀਆਂ ਨੇ ਚਾਹੇ ਉਹ ਕੇਂਦਰ ਦੀਆਂ ਸੀ ਕਿਸੇ ਵੀ ਸਰਕਾਰ ਦੀਆਂ ਸੀ ਉਸ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਰੋਲ ਨਿਭਾਇਆ, ਜਿਹੜੇ 8-10 ਜਾਣਿਆਂ ਨੂੰ ਜਿਹੜੀ ਸਜ਼ਾ ਮਿਲੀ ਹੈ ਉਹਨੂੰ ਤਾਂ ਘੱਟੋ ਘੱਟ ਐਪਰੀਸ਼ੀਏਟ ਕਰਨਾ ਚਾਹੀਦਾ ਨਾ, ਅਸੀਂ ਉਹਨੂੰ ਵੀ ਘੜੀਸ ਰਹੇ ਹਾਂ ਵਿੱਚ।
3: ਹਾਂ ਬਿਲਕੁਲ, ਜੇ ਇੱਕ ਏਜੰਸੀ ਨੇ ਮੰਨ ਲਓ ਪੰਜਾਬ ਸਟੇਟ ਦੀ ਪੁਲਿਸ ਨੇ ਧੱਕਾ ਕੀਤਾ, ਸੀਬੀਆਈ ਨੇ ਉਹੀ ਗੱਲ,
1: ਸੀਬੀਆਈ ਨੇ ਇਨਸਾਫ ਵੀ ਤਾਂ ਘੱਟੋ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਨਾ, 8-10 ਜਾਣੇ ਤਾਂ ਅੰਦਰ ਸੀਗੇ ਨਾ ਉਸ ਸਮੇਂ ਚ।
3: ਨਹੀਂ ਬਿਲਕੁਲ ਬਿਲਕੁਲ ਬਾਈ ਜੀ, ਗੱਲ ਉਹੀ ਹੈ, ਤੁਸੀਂ ਨਾ ਮੈਂ ਤਾਂ ਅੱਗੇ ਕਿੰਨੀ ਵਾਰੀ ਕਹਿੰਦਾ ਵੀ ਜੇ ਹੁਣ ਮੰਨ ਲਓ ਮੈਂ ਹੁਣ ਤੁਸੀਂ ਉਹ ਰਾਤ ਨੂੰ ਮੈਂ ਤੁਹਾਡੇ ਘਰ ਆ ਕੇ ਬੰਦੂਕ ਲੈ ਕੇ ਖਲੋ ਜਾ ਵੀ ਭਾਰਤ ਭਾਈ ਰੋਟੀ ਖਵਾਓ, ਸਵੇਰ ਨੂੰ ਆ ਗਏ ਪੁਲਿਸ ਖਲੋ ਜੇ ਵੀ ਤੇਰੇ ਘਰੇ ਕਿਉਂ ਆਇਆ ਸੀ ਬੰਦਾ,
1: ਲੋਕ ਤਾਂ ਵਿਚਾਰੇ ਦੋਵੇਂ ਪਾਸੇ ਪੁੜਾਂ ਦੇ ਵਿੱਚ ਫਸੇ ਹੋਏ ਸੀ ਕਿੱਧਰ ਜਾਣ ਉਹਦੇ ਵਿੱਚ। ਹੁਣ ਦੇਖੋ ਇਹ ਤਾਂ ਚਲੋ ਇੱਕ ਅੱਤਵਾਦ ਦੇ ਇੱਕ ਤਾਂ ਉਹ ਹੋ ਗਏ, ਦੂਸਰੇ ਪਾਸੇ ਪੁਲਿਸ ਆਪਣੀ ਅੱਤ ਮਚਾ ਰਹੀ ਹੈ, ਤੇ ਤੀਸਰੇ ਪਾਸੇ ਲੋਕ ਜਿਹੜੇ ਨੇ ਆਪਣੀ ਸ਼ਰੀਕੇਬਾਜ਼ੀਆਂ ਦੇ ਵਿੱਚ ਕਿਤੇ ਮਾੜੀ ਮੋਟੀ ਲਾਗ ਡਾਟ ਹੈ ਉਹ ਕੱਢ ਰਹੇ ਨੇ, ਲੋਕ ਤਾਂ ਹਰ ਚਾਰੋਂ ਪਾਸਿਆਂ ਤੋਂ ਘਿਰੇ ਹੋਏ ਨੇ, ਕੀ ਪਤਾ ਕਿਹੜੀ ਕੌਣ ਸ਼ਰੀਕੇਬਾਜ਼ੀ ਕੱਢ ਜਾਂਦਾ ਜੀ।
3: ਭਾਰਤ ਬਾਈ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਅਸੀਂ ਨਾ ਮੈਂ ਮਾਫ਼ ਕਰਨਾ, ਮੈਂ ਇਹ ਗੱਲ ਕਹਿੰਦਾ ਵੀ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮੰਨ ਲਓ ਆਪਣੇ ਸ਼ਰੀਕੇ ਕਬੀਲੇ ਚ
1: ਇੱਧਰ
3: ਉੱਧਰ ਪਿੰਡ ਚ ਮੰਨ ਲਓ ਕੋਈ ਕੋਈ ਮੰਨ ਲਓ ਕੋਈ ਕੋਈ ਆਪਾਂ ਚਲੋ ਵੀ ਮੰਨ ਲਓ ਕੋਈ ਸੋਹਣੀ ਕੁੜੀ ਹੈ ਕੋਈ ਕੁਛ ਹੈ, ਆਪਾਂ ਮੰਨ ਲਓ ਹੋਰ ਹਿਸਾਬ ਨਾਲ ਵਿੱਚ ਬਾਈ ਜੀ ਜਦੋਂ ਬੰਦੂਕ ਦਾ ਜ਼ੋਰ ਹੋਵੇ ਨਾ ਉੱਥੇ ਜੋ ਕੁਛ ਇਹ ਤਾਂ ਇਹ ਖਲੜਾ ਵਾਲੀ ਮੂਵੀ ਚ 1% ਵੀ ਨੀ ਵਿਖਾਇਆ
1: ਗਿਆ। ਬਿਲਕੁਲ ਹੈ ਜੀ, ਬਿਲਕੁਲ
3: ਜੋ ਕੁਛ ਉਦੋਂ
1: ਹਾਲਾਤ ਸੀਗੇ,
3: ਜੋ ਕੁਛ ਉੱਥੇ ਕੁਛ ਹੋਇਆ
1: ਜੀ,
3: ਉਹੀ ਗੱਲ ਪਰ ਕੀ ਕਹਿ ਸਕਦਾ ਕੋਈ ਆਮ ਬੰਦਾ ਹੁਣ, ਮੰਨ ਲਓ ਕਿਸੇ ਦੇ ਘਰ ਕੇ ਖਲੋ ਜੇ ਕੋਈ, ਕੀ ਕਰੂਗਾ ਜੀ।
1: ਜੀ ਬਿਲਕੁਲ ਹੈ ਜੀ,
3: ਇਸ ਕਰਕੇ ਬਾਈ ਜੀ ਇਸੇ ਕਰਕੇ ਆਪਾਂ ਕਹਿੰਦੇ ਵੀ ਇਹ ਹੈ ਸਾਰੇ, ਆਪਾਂ ਇੱਕ ਧਿਰ ਨੂੰ ਕਿਸੇ ਨੂੰ ਮਾਫ਼ ਕਰ ਦੀ ਵੀ ਹਾਂ ਜੀ ਕੋਈ ਤਾਂ ਸਹੀ ਸੀ ਕੋਈ ਗਲਤ ਸੀ, ਸਾਰੇ ਇੱਕੋ ਜੀ ਉਹਦੇ ਵਾਸਤੇ ਜਵਾਬਦੇਹ ਹੈਗੇ ਨੇ।
1: ਬਿਲਕੁਲ ਹੈ ਜੀ,
3: ਆਪਾਂ ਕਿਸੇ ਨੂੰ ਕਹਿ ਦਈਏ ਕਿਸੇ ਨੂੰ ਨਾ ਕਹਿ ਦਈਏ, ਹੁਣ ਕਹਾਣੀਆਂ ਤਾਂ ਉਹੀ ਨੇ ਬਾਈ ਭਰਜ ਬਾਈ ਜੀ, ਵੀ ਆਪਾਂ ਤਾਂ ਵਾਰ ਵਾਰ ਇਹੀ ਗੱਲ ਕਹਿੰਦੇ ਵੀ ਸਾਨੂੰ ਪੜਚੋਲ ਘੱਟੋ ਘੱਟ ਇਸ ਗੱਲ ਤੇ ਕਰਨੀ ਚਾਹੀਦੀ ਵੀ ਉਹ ਸਮਾਂ
1: ਦੁਬਾਰਾ ਨਾ ਆਵੇ ਜੀ।
3: ਉਸ ਗੱਲ ਤੇ ਅਸੀਂ ਕਰਨ ਨੂੰ ਤਿਆਰ ਨੀ ਹੈਗੇ, ਅਸੀਂ ਖੁੱਲਾ ਛੱਡਤਾ ਖਲੜਾ ਵਾਲੀ ਵੀਡੀਓ ਵਿਖਾ ਕੇ ਵੀ ਖੁੱਲਾ ਛੱਡਤਾ ਵੀ ਦੂਜੀ ਧਿਰ ਨੇ ਐ ਕੀਤਾ ਜੀ।
1: ਹੁਣ ਕਿਹੜਾ ਨਹੀਂ ਹੋਇਆ ਜੀ, ਪਿਛਲੇ ਘਟਨਾਵਾਂ ਚੱਕ ਲੋ, ਪਿਛਲੇ 6 ਮਹੀਨਿਆਂ ਦੀਆਂ ਕਿੰਨੀ ਅੱਤ ਮੱਚੀ ਹੋਈ ਸੀਗੀ, ਐਨਕਾਊਂਟਰ ਤੇ ਐਨਕਾਊਂਟਰ ਨਹੀਂ ਹੁੰਦੇ ਸੀ ਉਦੋਂ, ਹੁਣ ਨੀ ਕੋਈ ਆਵਾਜ਼ ਚੱਕਦਾ।
3: ਨਹੀਂ ਆ ਹੁਣ ਵੀ ਹੋਏ ਨੇ ਝਾੜੂ ਵਾਲੇ ਸਰਕਾਰ ਤੇ 48, 46, 47, 48 ਐਨਕਾਊਂਟਰ ਹੋਏ ਨੇ
1: ਜੀ। ਬਿਲਕੁਲ ਹੈ ਜੀ,
3: ਸਾਰੇ ਨੀ ਕੀਤੇ ਨੇ ਬਾਈ ਜੀ। ਗੱਲ ਉਹੀ ਆ ਵੀ ਜੇ ਅਸੀਂ ਵੀ ਅਸੀਂ ਕੱਲੀ ਮੰਨ ਲਓ ਸਿਕਿਉਰਿਟੀ ਫੋਰਸ ਨੂੰ ਆਖੀਏ ਜਾਂ ਦੂਜੀ ਅਸੀਂ ਆਪ ਵੀ ਜੇ ਹੁਣ ਅਸੀਂ ਉਹੀ ਧੱਕਾ ਕਰੀ ਜਾਵਾਂਗੇ ਵੀ ਅਸੀਂ ਅਗਲੇ ਨੂੰ ਕਹੀਏ ਵੀ ਹਾਂ ਉਹ ਨੀ ਉਹੀ ਗੱਲ, ਜੇ ਹੁਣ ਅਸੀਂ ਵੀ ਮੰਨ ਲਓ ਪਿਸਤੌਲ ਚੁੱਕ ਕੇ ਤੁਰੇ ਫਰੀਏ ਤਾਂ ਫਿਰ ਅਗਲੀ ਧਿਰ ਨੇ ਵੀ ਤਾਂ ਧੱਕਾ ਕਰਨਾ ਨਾ। ਉਹ ਮੈਨੂੰ ਰਾਤ ਨਾ ਔਜਲਾ ਬਾਈ ਜੀ ਨਾਲ ਗੱਲ ਕਰਦੇ, ਮੈਂ ਕੱਲ ਚਲੋ ਮੈਂ ਸੁਣੀ ਵੀ ਸੀ ਟਵਾਣਾ ਸਾਹਿਬ ਗੱਲ ਕਰਦੇ ਪਏ ਜੀ, ਤੇ ਉਹ ਔਜਲਾ ਬਾਈ ਜੀ ਕਰਕੇ ਕਹਿੰਦੇ ਵੀ ਖਾਲੜਾ ਸਾਹਿਬ ਕਹਿੰਦੇ ਵੀ ਆਹ ਕਾਮਰੇਡ ਨੇ, ਕਹਿੰਦੇ ਵੀ ਇਹ ਰਾਹ ਦਾ ਰੋੜਾ ਨੀ, ਇਹਨਾਂ ਨੂੰ ਹਟਾਉਣਾ ਜ਼ਰੂਰੀ ਹੈ
1: ਜੀ।
3: ਤੇ ਫਿਰ ਜੇ ਹੁਣ ਮੰਨ ਲਓ ਕਾਮਰੇਡ ਮੰਨ ਲਓ ਵੀ ਮੰਨ ਲਓ ਆਪਣੀ ਰਾਹ ਦਾ ਰੋੜਾ ਨੀ, ਤੇ ਫਿਰ ਮੇਰੇ
1: ਅਗਲਿਆਂ ਨੇ ਵੀ ਫਿਰ ਰੋੜਾ ਹੀ ਹਟਾਇਆ ਨਾ, ਫਿਰ ਉੱਥੇ ਜਦੋਂ ਇਹ ਕਵਾਂਗੇ ਫਿਰ ਅਗਲੇ ਕਹਿਣਗੇ ਭੇਜ ਦਾਂਗਾ ਤੂੰ ਕਹਿੰਦੇ ਹੋਣਾ ਜੀ।
3: ਫਿਰ ਗੱਲ ਤਾਂ ਜੇ ਅਸੀਂ ਇੱਕ ਪਾਸੇ ਅਸੀਂ ਲੜਾਈ ਲੜੀ, ਇੱਕ ਪਾਸੇ ਅਸੀਂ ਲੜਾਈ ਲੜੀ ਹੈ
1: ਜੀ,
3: ਤੇ ਇੱਕ ਪਾਸੇ ਅਸੀਂ ਫਿਰ ਕਹਿੰਦੇ ਸਾਡੇ ਨਾਲ ਤਾਂ ਜਾਂ ਤਾਂ ਅਸੀਂ ਮੰਨ ਲਓ ਖੁੱਲ ਕੇ ਲੜਾਈ ਲੜੀ ਹੈ, ਜੋ ਅਗਲੇ ਤੋਂ ਹੋਇਆ ਉਹ ਅਵੇ ਨੀ ਕੀਤਾ, ਜੋ ਸਾਡੇ ਤੋਂ ਹੋਇਆ ਅਸੀਂ ਕੀਤਾ।
1: ਬਿਲਕੁਲ ਹੈ ਜੀ, ਰਾਜਨ ਸੈਣੀ ਸਾਹਿਬ ਨਾਲ ਗੱਲ ਉਦੋਂ ਕਰਨ ਲੱਗਿਆ ਸੀਗਾ ਪਰ ਉਹਨਾਂ ਦੀ ਕਾਲ ਵਿੱਚ ਕੱਟ ਹੋ ਗਈ ਵਿੱਚ, ਤੇ ਉਹ ਚਲੋ ਮੈਂ ਉਸੇ ਗੱਲ ਨੂੰ ਵਧਾਉਂਦਾ। ਮੈਂ ਮਾਨ ਸਾਹਿਬ ਦੀ ਗੱਲ ਕਰ ਰਿਹਾ ਸੀ ਕਿ ਇੰਨਾ ਕੁਝ ਹੋਣ ਦੇ ਬਾਅਦ ਹਫ਼ਤਾ ਬਾਹਰ ਰਹੇ ਨੇ ਸੂਬੇ ਤੋਂ, ਉਪਾਸਨਾ ਕੀਤੀ ਹੈ, ਠੀਕ ਹੈ, ਰਿਲੈਕਸ ਹੋ ਕੇ ਆਏ ਨੇ, ਜੋ ਪੰਜਾਬ ਦੇ ਵਿੱਚ ਚਲੰਤ ਮੁੱਦੇ ਚੱਲ ਰਹੇ ਨੇ, ਜੇ ਪ੍ਰੈਸ ਕਾਨਫਰੰਸ ਤੁਸੀਂ ਕਰਵਾਈ ਵੀ ਹੈ ਉਹਦੇ ਵਿੱਚ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ, ਘੱਟੋ ਘੱਟ ਉਹਦਾ ਜਵਾਬ ਹੀ ਦਿਓ, ਤੁਸੀਂ ਇੱਕ ਜ਼ਿੰਮੇਵਾਰ ਸੂਬੇ ਦੇ ਕਰਤਾ ਧਰਤਾ ਹੋ, ਉੱਠਣ ਦਾ ਕੀ ਮਕਸਦ ਬਣਦਾ ਉਹਦੇ ਵਿੱਚ। ਦੂਸਰਾ ਦੇਖੋ ਹੁਣ ਇੰਨਾ ਕੁਝ ਹੋ ਰਿਹਾ, ਚਲੋ ਬਾਕੀ ਧਿਰਾਂ ਹੈਗੀਆਂ ਜਾਂ ਮੀਡੀਆ ਹੈਗਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਪਰ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਲੜਕੇ ਨੇ, ਇੱਕ ਅਮਰੀਕਾ ਇੱਕ ਜਲੰਧਰ ਦੇ ਵਿੱਚ ਨੇ, ਇੰਨਾ ਕੁਝ ਵਾਪਰ ਰਿਹਾ ਸੂਬੇ ਦੇ ਵਿੱਚ ਕਿ ਉਹਨਾਂ ਦਾ ਆਪਾਂ ਹੁਣ ਤੱਕ ਕਦੇ ਬਿਆਨ ਸੁਣਿਆ ਆ ਕਿ ਉਹ ਕਾਹਤੋਂ ਨਹੀਂ ਦਖਲ ਅੰਦਾਜ਼ੀ ਕਰ ਰਹੇ, ਆਪ ਆਵਾਮ ਜਿਹੜਾ ਉਹ ਅੱਡੀਆਂ ਭਾਰ ਹੋਇਆ ਪਿਆ ਜੀ।
3: ਬਸ ਉਹੀ ਗੱਲ ਹੈ ਬਾਈ ਜੀ, ਅਸਲ ਚ ਨਾ ਇਹ ਸਿਆਸਤ ਨੂੰ ਚੱਲਣ ਵਾਸਤੇ ਆਮ ਲੋਕਾਂ ਦੀਆਂ ਲਾਸ਼ਾਂ ਚਾਹੀਦੀਆਂ ਨੇ, ਉਹਦੇ ਤੇ ਇਹਨਾਂ ਨੇ ਖੇਡਣਾ
1: ਜੀ,
3: ਉਹਦੇ ਕਰਕੇ ਅਸਲ ਮੁੱਦੇ ਜਿਹੜੇ ਨੇ ਨਾ ਤਾਂ ਉਹ ਲੋਕਾਂ ਦੇ ਧਿਆਨ ਚ ਆਉਂਦੇ ਨੇ ਵੀ ਸਾਡੇ ਹਾਲਾਤ ਕੀ ਬਣੇ ਪਏ ਨੇ
1: ਜੀ,
3: ਇਹ ਉਹ ਸਾਨੂੰ ਵਰਤਣ ਵਾਲੇ ਪਾਸੇ ਤੁਰੇ ਪਏ ਨੇ, ਭਾਵੇਂ ਕੋਈ ਵੀ ਆ, ਮੈਂ ਕਹਿੰਦਾ ਇਹਨਾਂ ਚ ਕੋਈ ਘੱਟ ਨੀ, ਕੋਈ ਧਿਰ ਸਭ ਇੱਕੋ ਹੀ ਰਲੇ ਕਬੂਤਰ ਨੇ, ਭਾਵੇਂ ਗੋਲੇ ਤੇ
1: ਚੀਨੇ ਸਭ ਰਲੇ ਨੇ। ਮਾਨ ਹੁਣਾਂ ਦਾ ਬੜੀ ਮੈਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਸਤਲੁਜ ਦੇ ਉੱਤੇ ਕੋਈ ਬਿਆਨਬਾਜ਼ੀ ਹੈ ਕਦੇ ਆਪਾਂ ਸੁਣੀ ਅੱਜ ਤੱਕ
3: ਬਾਈ,
1: ਆਈ ਆ ਕੋਈ
3: ਸਾਰੀ ਉਮਰ ਬਾਈ, ਮੈਨੂੰ ਇੱਕ IPS ਅਫਸਰ ਮੰਨ ਲਓ ਰਿਟਾਇਰ ਹੋ ਕੇ ਸਾਰੀ ਉਮਰ ਸਿਆਸਤ ਕਰ ਗਿਆ
1: ਜੀ,
3: ਤੇ ਉਹਨੇ ਉਹ ਕੀ ਦਿੱਤਾ, ਦੀਪ ਸਿੱਧੂ ਦੇ ਸਿਰ ਚ ਗੋਲੀ ਵੱਜੀ ਸੀ ਜੀ, ਅਸੀਂ UN ਜਾਵਾਂਗੇ
1: ਅੱਜ, ਗੋਟ ਫਾਰਮ ਆ, ਬੀਅਰ ਦੀਆਂ ਫੈਕਟਰੀਆਂ ਨੇ, ਹੋਰ ਕੀ ਚਾਹੀਦਾ, ਦਿੱਤਾ ਸਾਰਾ ਕੁਝ ਦਿੱਤਾ।
3: ਮੈਂ ਉਹੀ ਗੱਲ ਕਹਿਣਾ ਭਰਜ ਬਾਈ ਜੀ, ਜੇ ਸਾਡੇ ਲੋਕ ਚੱਜਦੇ ਹੋਣ, ਭਾਵੇਂ ਉਹ ਭਾਵੇਂ ਬਾਦਲਾਂ ਨੂੰ ਵੋਟ ਪਾਉਣ ਵਾਲੇ, ਭਾਵੇਂ ਕਾਂਗਰਸ ਨੂੰ ਪਾਉਣ ਵਾਲੇ, ਭਾਵੇਂ ਸਿਮਰਜੀਤ ਮਾਨ ਨੂੰ ਪਾਉਣ ਵਾਲੇ
1: ਜੀ,
3: ਉਹ ਅੱਜ ਇਸ ਬੰਦੇ ਨੂੰ ਪੁੱਛਣ ਦਾ ਵੀ ਤੂੰ ਉਦਣ ਕਹਿਣ ਦਿਆ ਵੀ ਉਹਦੇ ਮੱਥੇ ਚ ਗੋਲੀ ਵੱਜੀ, ਅਸੀਂ UN
1: ਜਾਵਾਂਗੇ। ਉਹ ਤੁਸੀਂ ਇੰਡੀਆ ਚ ਮੁੱਦਾ ਚੱਕ ਲੈਂਦੇ ਬਥੇਰਾ ਹੈ, UN ਕੀ ਜਾਣ ਦੀ ਜ਼ਰੂਰਤ ਹੈ, UN ਇਹਨਾਂ ਵਿਹਲਾ ਥੋੜੀ ਆ ਪਈ, ਏਦਾਂ ਦੇ ਮੁੱਦੇ ਮਾੜੇ ਮੋਟੇ ਜਿਹੜੇ ਇੱਕ ਦੋ ਮੁੱਦੇ ਨੇ ਉਹ ਉਹਨਾਂ ਦੇ ਪਿੱਛੇ ਧਿਆਨ ਦੇਣਗੇ।
3: ਇਹਨਾਂ ਲੋਕਾਂ ਨੂੰ ਨਾ ਭਰਜ ਬਾਈ ਜੀ, ਆਮ ਲੋਕਾਂ ਦੀ ਮਾਨਸਿਕਤਾ ਬੜਾ ਬੜੀ ਚੰਗੀ ਤਰ੍ਹਾਂ ਪਤਾ ਵੀ ਇਹ ਕਿੰਨੇ
1: ਕਿੱਦਾਂ ਕੁ ਯੋਗ ਨੇ, ਬਹੁਤ ਪਤਾ ਹੈ ਜੀ।
3: ਠੀਕ ਹੈ, ਆਪਣੀਆਂ ਇੱਕ ਤਾਂ ਆਪਣੇ ਘਰਾਂ ਦੀਆਂ ਮੁਸ਼ਕਿਲਾਂ ਚ ਘਿਰੇ ਲੋਕ ਨੇ ਸਾਰੇ ਰੋਟੀ ਪਾਣੀ ਦੇ ਚੱਕਰ ਚ। ਦੂਜੀ ਗੱਲ ਇਹ ਵੀ ਜੇ ਨਹੀਂ ਵੀ ਘਿਰੇ ਤੇ ਫਿਰ ਲਾਈ ਲੱਗ ਲੋਕ ਨੇ ਉਹ, ਜੇ ਮੈਨੂੰ ਇਹ ਲੱਗਦਾ ਮੈਨੂੰ ਫੋਟੋ ਖਿਚਾਉਣ ਦਾ ਵੀ ਕਿਸੇ ਲੀਡਰ ਨਾਲ, ਮੈਂ ਉਹਦੇ ਨਾਲ ਖਰਚਾਲਾ, ਮੈਂ ਉਹਦੇ ਨਾਲ ਖਰਚਾਲਾ
1: ਜੀ।
3: ਹੈ, ਅਸੀਂ ਫੁਕਰੇ ਬਹੁਤ ਫੁਕਰੇ ਸਿਰੇ ਦੇ ਹਾਂ
1: ਜੀ।
3: ਹੈ, ਤੇ ਜੇ ਸਾਨੂੰ ਕੋਈ ਪੰਪ ਦੇ ਦਿੰਦਾ ਜਿਵੇਂ ਸਵੇਰੇ ਟਾਉਣਾ ਸਾਹਿਬ ਉਹ ਗੱਲ ਕਰਦੇ ਪਏ ਸੀ ਉਹਦੇ ਵਿੱਚ, ਉਹ ਨਾ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ, ਮੈਂ ਸਾਡੇ ਹਰਿਆਣੇ ਦਾ ਦੀਪਕ ਫੌਜੀ ਮੁੰਡਾ ਹੈ,
1: ਹਾਂਜੀ,
3: ਉਹ ਨਾ ਕਿਸਾਨੀ, ਤੁਸੀਂ ਦੇਖੋ ਉਹਦਾ ਚੈਨਲ ਕਿਸਾਨੀ, ਮੈਂ ਤੁਹਾਨੂੰ ਲਿੰਕ ਭੇਜ ਦਾਂ, ਕਿਸਾਨੀ ਅੰਦੋਲਨ ਚ ਨਾ ਉਹਨੇ ਆਪਣਾ ਚੈਨਲ ਬਣਾਇਆ
1: ਜੀ,
3: ਤੇ ਉਦੋਂ ਉਹ ਗੱਲਾਂ ਕਰਦਾ ਹੁੰਦਾ ਸੀ ਆਮ ਕਿਸਾਨੀ ਮਸਲੇ ਦੀਆਂ, ਦੂਜੀਆਂ ਤੀਜੀਆਂ ਹਰਿਆਣੇ ਦੇ ਮਸਲੇ ਚ
1: ਜੀ।
3: ਤੇ ਉਹਨੂੰ ਨਾ ਵੀ ਮੰਨ ਲਓ ਆਮ ਲੋਕ ਜਿੰਨੇ ਕੁ ਥੋੜੇ ਬਹੁਤ ਸੁਣ ਸਕਦੇ ਨੇ ਉਨੇ ਕੁ ਸੁਣ ਸਕਦੇ
1: ਜੀ,
3: ਉਹ ਬੰਦੇ ਨੇ ਉਹ ਖੇਡ ਕੀ ਖੇਡੀ, ਉਹਦਾ ਰੋਜ਼ ਦਾ ਪ੍ਰੋਗਰਾਮ, ਅੱਜ ਮੈਂ ਕਿਸਾਨੀ ਅੰਦੋਲਨ ਤੋਂ ਬਾਅਦ ਉਹਦਾ ਕਈ ਵਾਰੀ ਮੈਂ ਵੇਹਨਾ ਵਾ, ਉਹਦਾ ਹਰ ਰੋਜ਼ ਦਾ ਕੰਮ ਇਹ ਹੈ ਸਿੱਖਾਂ ਨੂੰ ਜੀ ਅਮਰੀਕਾ ਚ ਐ ਹੋ ਗਿਆ, ਉਹ ਹੋ ਗਿਆ, ਅਮਰੀਕਾ ਨੇ ਚੱਕ ਲਿਆ ਜੀ ਫਲਾਣਾ, ਉਹ ਫੂਕ ਛਕਾਉਣ ਦਾ ਕੰਮ ਹੈ ਪੂਰਾ
1: ਜੀ।
3: ਹੈ, ਤੇ ਤੁਸੀਂ ਤੁਸੀਂ ਉਹਦੇ ਚੈਨਲ ਦੇ ਵਿਊ ਵੇਖ ਲਿਆ ਜੀ ਜਾ ਕੇ, ਤੇ ਉਹਦਾ ਕੰਟੈਂਟ ਵੇਖ ਲਿਓ, ਸਿਰਫ ਹੋਰ ਉਹਨੂੰ ਕੋਈ ਮਸਲਾ ਨੀ ਹੈਗਾ
1: ਜੀ,
3: ਫਲਾਣੇ ਥਾਂ ਤੇ ਸਿੱਖਾਂ ਦਾ ਐ ਹੋ ਗਿਆ ਜੀ, ਫਲਾਣੇ ਥਾਂ ਤੇ ਐ ਹੋ ਗਿਆ
1: ਜੀ,
3: ਅਸੀਂ ਫੂਕੇ ਸਿਰੇ ਦੇ ਹਾਂ, ਜੇ ਸਾਨੂੰ ਕੋਈ ਮਗਰ ਲਾਉਣ ਲੱਗ ਜੇ ਅਸੀਂ ਉਹਦੇ ਪਿੱਛੇ, ਉਹੀ ਗੱਲ ਅਸੀਂ ਪੂਰੇ ਐਨ ਉਹੀ ਗੱਲ ਰੱਜ ਕੇ ਤੁਰਨੇ ਆ
1: ਜੀ,
3: ਕਦੀ ਕੋਈ ਸਾਡਾ ਕੱਲ ਨੂੰ ਕੋਈ ਹੋਰ ਹੀਰੋ ਆ ਜਾਂਦਾ, ਕਦੀ ਕੋਈ ਹੋਰ ਆ ਜਾਂਦਾ
1: ਜੀ,
3: ਇਸ ਕਰਕੇ ਸਾਡੇ ਸਮਝ ਨੀ ਆਉਂਦੀ ਭਰਜ ਬਾਈ ਜੀ, ਨਾ ਸਾਡੇ ਆਉਣੀ, ਮੈਨੂੰ ਤਾਂ ਲੱਗਦਾ ਨੀ ਹੈਗਾ, ਹੋ ਸਕਦਾ ਚਲੋ ਜੇ ਆ ਜੇ ਤਾਂ ਚੰਗੀ ਗੱਲ ਹੈ
1: ਬਿਲਕੁਲ,
3: ਪਰ ਜਿਵੇਂ ਦੇ ਹਾਲਾਤ ਬਣੇ ਪਏ ਨੇ ਨਾ, ਇਹ ਸਭ ਧਿਰਾਂ ਸਾਨੂੰ ਯੂਜ਼ ਕਰਦੀਆਂ ਪਈਆਂ ਨੇ ਜੀ, ਚੰਗੀ ਤਰ੍ਹਾਂ ਰੱਜ ਕੇ
1: ਬਿਲਕੁਲ ਹੈ ਜੀ।
3: ਮੈਂ ਤਾਂ ਉਹ 95 ਦੀ ਗੱਲ ਹੈ ਖਾਲੜਾ ਸਾਹਿਬ ਦੀ, ਆ ਹੁਣ ਹੁਣ ਹੁਣ ਕਿਉਂ ਉਹੀ ਗੱਲ ਵੀ ਆ ਸਾਰੀਆਂ ਧਿਰਾਂ ਨੂੰ ਤੁਸੀਂ ਦੇਖੋ, ਮੈਂ ਕਹਿੰਦਾ ਇਹੀ ਜਥੇਦਾਰ ਸਾਹਿਬ ਜਿਹੜੇ ਨੇ, ਮੈਨੂੰ ਅਫਸੋਸ ਇਹ ਹੈ ਵੀ ਸਭ ਤੋਂ ਵੱਡੀ ਉਪਾਧੀ ਤੇ ਨਾ, ਜਿਹਨਾਂ ਨੂੰ ਸਿੱਖਾਂ ਨੂੰ ਸੰਦੇਸ਼ ਦੇਣਾ ਵੀ ਮੰਨ ਲਓ ਉਸ ਅਕਾਲ ਤਖ਼ਤ ਤੋਂ ਕੋਈ ਵੀ ਬੰਦਾ ਬੈਠਾ ਹੋਵੇ ਉੱਥੇ, ਉਹਨੇ ਸੰਦੇਸ਼ ਦੇਣਾ ਨਾ
1: ਜੀ।
3: ਹੈ, ਤੇ ਇਹੀ ਜਥੇਦਾਰ ਸਾਹਿਬ ਮਾਦਰਾਂ ਨੂੰ ਗਾਲਾਂ ਕੱਢਦੇ ਸੀ, ਅੱਜ ਕਹਿੰਦੇ ਅਸੀਂ ਸਤਰੂਜ ਦੇ ਕੰਡੇ ਤੇ ਅਰਦਾਸ ਕਰਨੀ ਹੈ ਜੀ,
1: ਕਿ ਤੁਹਾਨੂੰ ਲੱਗਦਾ ਗੱਲ ਨੂੰ ਉੱਥੇ ਗੁਰੂ ਘਰ ਦਾ ਨਾ ਅਸਾਰ ਦੇਣ, ਕਿਤੇ
3: ਬਣਾ ਦੇਣਗੇ ਜੀ, ਬੜਾ ਕੁਛ ਕਰਨਗੇ
1: ਜੀ,
3: ਵੋਟਾਂ ਮਿਲਣੀਆਂ ਚਾਹੀਦੀਆਂ ਨੇ ਇਹਨੂੰ, ਉਹੀ ਉਹ ਗੁਰੂ ਘਰ ਵੀ ਤਾਂ ਸਾਡੇ ਪੈਸੇ ਨਾਲ ਹੀ ਬਣਨੇ ਨੇ, ਆਪਣੇ ਥੋੜੀ ਬਣਾਏ,
1: ਬਿਲਕੁਲ ਬਿਲਕੁਲ
3: ਬਣਾ ਦੇਣਗੇ ਜੀ, ਬੜਾ ਕੁਛ ਕਰਨਗੇ, ਪਰ ਅਫਸੋਸ ਹੈ ਵੀ ਸਾਡੇ ਇਹ ਪਤਾ ਨੀ ਕਿਉਂ ਨੀ ਸਮਝ ਆਉਂਦੀ ਪਈ, ਅਸੀਂ ਇੱਕ ਧਿਰ ਨੂੰ ਛੱਡਨੇ ਆ, ਦੂਜੀ ਦੇ ਮਗਰ ਫਿਰਨੇ ਆ, ਦੂਜੀ ਨੂੰ ਛੱਡਦੇ ਆ, ਤੀਜੀ ਦੇ ਮਗਰ ਫਿਰਨੇ,
1: ਇਸ ਹਿਸਾਬ ਦੇ ਨਾਲ ਤਾਂ ਮੁਕੱਦਰ ਜੀ ਆਪਣੇ ਗਦਰੀ ਬਾਬਿਆਂ ਦੀ ਜਦੋਂ ਗੱਲ ਕਰਦੇ ਆ, ਉਹਨਾਂ ਨੇ ਬੱਜ ਬੱਜ ਘਾਟ ਦੀ ਗੱਲ ਆਉਂਦੀ ਹੈ, ਕਲਕੱਤੇ ਦੀ, ਹੋਰ ਸਾਰੀਆਂ ਚੀਜ਼ਾਂ ਤੇ ਸਨਮਾਨ ਤਾਂ ਫਿਰ ਉੱਥੇ ਵੀ ਜਾ ਕੇ ਅਰਦਾਸ ਕਰਾਉਣੀ ਚਾਹੀਦੀ ਆ, ਉੱਥੇ ਵੀ ਜੋ ਕੁਝ ਵਾਪਰਿਆ, ਕਾਲੇ ਪਾਣੀਆਂ ਦੀਆਂ ਸਜਾਵਾਂ, ਤੇ ਉਹਨਾਂ ਨੂੰ ਤਾਂ ਸੌਖੇ ਨੀ ਮੰਨਦੇ ਬਹੁਤ ਸਾਰੇ ਲੋਕ,
3: ਨਹੀਂ ਆ ਔਜਲਾ ਬਾਈ ਜੀ ਰੋਜ਼ ਹੀ ਟਵਾਣਾ ਰੇਡੀਓ ਤੋਂ ਕਮੈਂਟ ਕਰ ਦਿੰਦੇ ਨੇ, ਆ ਬਾਬਾ ਬੂਝਾ ਸਿੰਘ ਗਦਰੀ ਬਾਬਿਆਂ ਨੂੰ ਬਾਹਰੋਂ ਹੀ ਆਇਆ ਸੀ,
1: ਬਿਲਕੁਲ ਜੀ, ਭਕਨਾ ਜੀ ਹੋਰ ਸਾਰੇ,
3: ਤੇ ਉਹ ਕੀ ਸੀ, ਉਹ ਇੱਥੇ ਆ ਕੇ ਉਹਨਾਂ ਨੇ ਬਾਹਰੋਂ ਆ ਕੇ ਇੱਥੇ ਆਜ਼ਾਦੀ ਦੀ ਲੜਾਈ ਲੜੀ
1: ਜੀ,
3: ਹੈ, ਤੇ ਉਹ ਗੱਲ ਇਹ ਹੈ ਵੀ ਉਹ ਹੁਣ ਉਦੋਂ ਸਰਕਾਰ ਬਾਦਲ ਸਾਹਿਬ ਦੀ ਸੀ ਤੇ ਬਾਦਲ ਸਾਹਿਬ ਨੇ ਮਾਰਿਆ, ਤੇ ਉਹ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਉਹਨਾਂ ਨੇ, ਮੈਨੂੰ ਬੜਾ ਅਫਸੋਸ ਹੋਇਆ ਉਦੋਂ, ਮੈਂ ਔਜਲਾ ਬਾਈ ਜੀ ਨਾਲ ਵੀ ਗੱਲ ਕਰਦਾ ਸੀ, ਉਹਨਾਂ ਹੋ ਸਕਦਾ ਸਾਡੇ ਵਿਚਾਰਾਂ ਦੇ ਮਤਭੇਦ ਹੋਣ, ਮੰਨ ਲਓ ਕੋਈ ਮੰਨ ਲਓ ਸੈਣੀ ਬਾਈ ਜੀ ਔਜਲਾ ਬਾਈ ਜੀ ਕੋਈ ਕਾਂਗਰਸ ਨਾਲ ਸਮਰਥਕ ਹੈ, ਕੋਈ ਕਿਸੇ ਨਾਲ ਹੈ
1: ਜੀ,
3: ਪਰ ਜਿਹੜੇ ਉਹ ਬੰਦੇ ਆ ਕੇ ਲੜੇ ਬਾਹਰੋਂ ਆ ਕੇ ਆਪਣੀ ਵਧੀਆ ਜ਼ਿੰਦਗੀ ਜਿਉਂਦੇ ਤੇ ਜਿਨ੍ਹਾਂ ਨੇ ਜਾਨ ਦਿੱਤੀ, ਤੇ ਉਹ ਬਾਦਲ ਸਾਹਿਬ ਦੇ ਸਮਰਥਕ ਸੀ ਇੱਕ, ਉਹ
1: ਬਿਲਕੁਲ
3: ਆਪਣਾ ਹੈ ਕਹਿੰਦੇ ਫੜ ਦੋ ਪੂਛ, ਕਹਿੰਦੇ ਬਾਬੇ ਬੂਝੇ ਜੀ
1: ਜੀ,
3: ਹੁਣ ਇਸ ਤੋਂ ਵੱਡਾ ਅਫਸੋਸ ਨਾ ਅਫਸੋਸ ਕੀ ਹੋਊਗਾ, ਮੰਨ ਲਓ ਕੋਈ ਮੰਨ ਲਓ ਮੈਂ ਕਿਸੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਪਰ ਜਿਹੜੀ ਉਹਨਾਂ ਦੀ ਕੁਰਬਾਨੀ ਆ, ਮੈਂ ਕਹੂੰ ਫਲਾਣੇ ਦੀ ਪੂਛ ਫੜ ਲਓ, ਧਮਕਾਣੇ ਦੀ ਪੂਛ ਫੜ ਲਓ, ਤੇ ਫਿਰ ਅਸੀਂ ਆਪਣੇ ਕੱਲੇ ਨਿੱਜ ਤੱਕ ਨੀ ਖੜੇ, ਅਸੀਂ ਕੀ ਸਾਨੂੰ ਪੰਜਾਬ ਨਾਲ ਜਾਂ ਦੂਜੀਆਂ ਚੀਜ਼ਾਂ ਨਾਲ ਮਤਲਬ ਹੈਗਾ, ਕੋਈ ਨਹੀਂ ਹੈਗਾ, ਸਿਰਫ ਸਾਨੂੰ ਮਤਲਬ ਹੈ ਵੀ ਜੇ ਮੰਨ ਲਓ ਬਾਦਲ ਸਾਹਿਬ ਜਾਂ ਕਾਂਗਰਸ ਜਾਂ ਕੋਈ ਵੀ ਹੈ, ਜੇ ਉਹ ਉਤਲੀ ਕੁਰਸੀ ਤੇ ਪਹੁੰਚ ਜਾਏਗਾ, ਹੋ ਸਕਦਾ ਛੋਟੀ ਮੋਟੀ ਸਾਨੂੰ ਵੀ ਮਿਲ ਜਾਏ, ਬਸ ਕਹਾਣੀ ਇੰਨੀ ਕੋਈ ਹੈ,
1: ਬਿਲਕੁਲ ਜੀ,
3: ਇੰਨੀ ਹੋਈ ਕਹਾਣੀ ਹੈ ਨਾ
1: ਜੀ,
3: ਇਸ ਕਰਕੇ ਭਾਰਤ ਬਾਈ ਜੀ ਬੜਾ ਅਫਸੋਸ ਹੈ ਜੋ ਵੀ ਹੋ ਰਿਹਾ ਨਾ
1: ਜੀ,
3: ਕੋਈ ਘੱਟ ਨੀ ਹੈ ਇਹਨਾਂ ਤੋਂ
1: ਜੀ,
3: ਚਲੋ ਕਰ ਲੋ ਗੱਲਬਾਤ ਬਾਈ, ਹੋਰ
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਮੁਕੱਦਰ ਜੀ, ਬਹੁਤ ਬਹੁਤ
3: ਠੀਕ ਹੈ,
1: ਸ਼ੁਕਰੀਆ,
3: ਸਤਿ
1: ਸ੍ਰੀ ਅਕਾਲ ਜੀ। ਲਓ ਦੋਸਤੋ, ਗੱਲਬਾਤ ਜਦੋਂ ਹੁੰਦੀ ਹੈ ਤਾਂ ਦੂਰ ਤੱਕ ਵੀ ਜਾਂਦੀ ਹੈ, ਤੇ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਚੰਗੀ ਤਰ੍ਹਾਂ ਸੁਣ ਵੀ ਲਈਦੀ ਹੈ ਤੇ ਸੁਣਾ ਵੀ ਲਈਦੀ ਹੈ, ਤੇ ਲਾਈਨਾਂ ਸਭ ਦੋਸਤਾਂ ਦੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ, ਜੇ ਮਨ ਦੇ ਵਿੱਚ ਕੋਈ ਵਿਚਾਰ ਜਾਂ ਨਾ ਕੋਈ ਅਵਾਲ ਜਿਹੜਾ ਆ ਰਿਹਾ ਤਾਂ ਸਵਾਗਤ ਰਹੇਗਾ। ਬਾਕੀ ਕਮੈਂਟਾਂ ਦੇ ਉੱਤੇ ਵੀ ਝਾਤ ਨਾਲ ਦੀ ਨਾਲ ਮਾਰਾਂਗੇ, ਜਿਵੇਂ ਕਿ ਬਹੁਤ ਸਾਰੇ ਕਮੈਂਟ ਆ ਰਹੇ ਨੇ ਜੀ ਦੋਸਤਾਂ ਦੇ, ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ। ਤੇ ਜਟਪੈੜ ਬਾਈ ਜੀ ਵੀ ਜੁੜੇ ਹੋਏ ਨੇ, ਉਹਨਾਂ ਦੇ ਵੀ ਆ ਰਿਹਾ ਜੀ। ਬੀਬੀ ਖਾਲੜਾ ਜੀ ਦਾ, ਜੇ ਕੱਦ ਵੱਧ ਗਿਆ ਸਰਕਾਰਾਂ ਦੇ ਨਾਲੋਂ ਤੇ ਇਹਨਾਂ ਦੀ ਕੀ ਪਤਾ, ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਹੈ। ਤੇ ਬਿਲਕੁਲ ਆ ਜੀ, ਮੈਂ ਇਸੇ ਕਰਕੇ ਕਹਿ ਰਿਹਾ ਕਿ ਘੱਟੋ ਘੱਟ ਨਹੀਂ ਚਾਹੀਦਾ। ਪਹਿਲਾਂ ਵੀ ਚਲੋ ਉਹਨਾਂ ਨੂੰ ਕਿਤੇ ਨਾ ਕਿਤੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਵੀ ਸਿੱਖ ਲੈਣਾ ਚਾਹੀਦਾ। ਤੇ ਜੇ ਸੱਚੀ ਹੀ ਖਾਲੜਾ ਜੀ ਦੇ ਇਨਸਾਫ਼ ਦੀ ਗੱਲ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ, ਤੇ ਉਹਦੇ ਵਿੱਚ ਯੋਗਦਾਨ ਦੇ ਲਈ ਉਹਨਾਂ ਨੂੰ ਆਪਣੇ ਦ੍ਰਿੜ ਇਰਾਦਿਆਂ ਦੇ ਉੱਤੇ ਖੜੇ ਰਹਿਣਾ ਚਾਹੀਦਾ ਹੈ, ਤੇ ਕਿਸੇ ਵੀ ਪਾਰਟੀ ਦਾ ਹੀ ਗੱਲ ਕਰਦੇ ਗੱਲ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ। ਤੇ ਉਹਨਾਂ ਨੂੰ ਆਪਣੇ ਜੋ ਹਜੇ ਤੱਕ ਵੀ ਜੋ ਵਾਪਰ ਰਿਹਾ ਉਹਨਾਂ ਨੂੰ ਜਿਹੜੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹ ਪ੍ਰੈਸ਼ਰ ਜਿਹੜਾ ਕ੍ਰੀਏਟ ਕਰਨ ਦੀ ਜ਼ਰੂਰਤ ਹੈ, ਤੇ ਆਵਾਮ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਵੀ ਖੜਨ ਦੀ ਜ਼ਰੂਰਤ ਹੈ। ਸਟੂਡੀਓ ਦਾ ਨੰਬਰ ਦੋਸਤੋ +358 44 976 19 ਹੈ, ਤੇ ਅਗਲੀਆਂ ਵਿਦੇਸ਼ੀ ਖ਼ਬਰਾਂ ਨੇ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਗੇ ਵਿਨੀਪੈਗ ਦੀ, ਹਾਲਾਤਾਂ ਦੀ। ਵਿਨੀਪੈਗ ਦਾ ਡਾਊਨਟਾਊਨ ਜਿਹੜਾ ਬਣਿਆ ਜੌਂਬੀਲੈਂਡ ਬਣ ਗਿਆ, ਸਿਆਸਤਦਾਨਾਂ ਦੀ ਨਾਕਾਮੀ ਦਾ ਜਿਹੜਾ ਜਿਉਂਦਾ ਜਾਗਦਾ ਸਬੂਤ ਦਿਸ ਰਿਹਾ ਹੈ, ਤੇ ਉਹਦੀ ਗੱਲ ਕਰਦੇ ਅੱਗੇ ਜਾ ਕੇ, ਇੱਕ ਬਾਕਮਾਲ ਕਹਿ ਸਕਦੇ ਹਾਲਾਤ ਜੋ ਨੇ, ਬਾਕਮਾਲ ਤਾਂ ਨਹੀਂ ਕਹਿ ਸਕਦੇ, ਦੁੱਖ ਵਾਲੀ ਹਾਲਾਤ ਨੇ ਉਹ, ਚਾਹੇ ਦੁਨੀਆਂ ਦਾ ਕੋਈ ਵੀ ਕੋਣਾ ਹੈ ਨਸ਼ਿਆਂ ਤੋਂ ਬਚਿਆ ਨਹੀਂ ਹੈ। ਤੇ ਆਪਣੇ ਨਾਲ US ਤੋਂ ਔਜਲਾ ਸਾਹਿਬ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ, ਸਵਾਗਤ ਹੈ ਜੀ।
4: ਮਤਲਬ ਇਹਦੇ ਵਿੱਚੋਂ ਸਿਰਫ ਤੇ ਸਿਰਫ ਹਰ ਪਾਸੇ ਦੇਖ ਲੋ, ਚਾਹੇ ਸਾਡੀ ਅਫਸਰਸ਼ਾਹੀ ਆ ਉਹ ਆਪਦੀਆਂ ਤਰੱਕੀਆਂ ਲਈ
1: ਲੜੀ ਜੀ,
4: ਹਾਂਜੀ,
1: ਸਟਾਰਾਂ ਲਈ,
4: ਸਿਆਸਤਦਾਨ ਆਪਦੀ ਕੁਰਸੀ ਸਿਆਸਤ ਤੱਕ ਆਪਦੀ
1: ਜੀ
4: ਆਨੰਦ ਮਾਨਣ ਲਈ ਉਸ।
1: ਮੈਂ ਇੱਕ ਚੀਜ਼ ਹੋਰ ਔਜਲਾ ਸਾਹਿਬ, ਹੈਰਾਨ ਆ ਤੁਹਾਡੀ ਗੱਲ ਤੋਂ ਚੇਤੇ ਆਇਆ, ਚਲੋ ਦੇਖ ਲੋ ਆਫਿਸਰ ਉਸ ਸਮੇਂ ਦਾ ਜਿਹੜਾ ਸੀਗਾ ਜਾਂ ਅੱਜ ਵੀ ਜਿਹੜੇ ਨੇ ਆਪਣੀਆਂ ਡਿਊਟੀਆਂ ਪੂਰੀਆਂ ਕਰਕੇ ਰਿਟਾਇਰਮੈਂਟ ਲੈ ਕੇ ਫਿਰ ਵੀ ਉਹਨਾਂ ਦਾ ਰੁਤਬਾ ਰੋਬ ਜਾਂ ਉਸ ਤੋਂ ਬਾਅਦ ਵੀ ਸਰਕਾਰਾਂ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਇੰਨਾ ਬੋਲਬਾਲਾ ਅੱਜ ਵੀ ਦੇਖਣ ਨੂੰ ਮਿਲਦਾ ਹੈ।
4: ਨਹੀਂ, ਚਾਹੇ ਉਹ ਸਿਆਸੀ ਲੋਕ ਨੇ ਚਾਹੇ ਉਹ ਸੀ ਜਿਨ੍ਹਾਂ ਨੇ ਉਹਨਾਂ ਲਈ ਕੰਮ ਕਰਿਆ, ਉਹਨਾਂ ਨੂੰ ਭੁੱਲਦੇ ਥੋੜੋ ਨੇ,
1: ਭੁੱਲਦੇ ਨਹੀਂ ਗੇ, ਬਿਲਕੁਲ ਹੈ ਜੀ,
4: ਹਾਂਜੀ। ਤੇ ਕਈ ਹੁਣ ਜਿਹੜੇ ਆ ਜਿਹੜੇ ਹੁਣ ਅਜੇ ਵੀ ਕਈ ਲੋਡ ਕਰਨ ਵਾਲੇ ਜਾਂ ਮਰਜ਼ੀ ਲੋਡ ਕਰਨ ਵਾਲੇ, ਉਹਨਾਂ ਨੂੰ ਪਤਾ ਹੈ ਸਾਡੇ ਘੜੇ ਦੀ ਮੱਛੀ ਹੈ,
1: ਮੱਛੀ ਹੈ ਜੀ, ਬਿਲਕੁਲ ਹੈ ਜੀ,
4: ਬਾਦਲ ਪਰਿਵਾਰ ਹੈ, ਕੀ ਗੱਲ ਇਹਨਾਂ ਨੇ ਕੁਛ ਕੀਤਾ ਨੇ, ਇਹਨਾਂ ਨੂੰ ਹੱਥ ਹੱਥ ਤੱਕ ਕਿਉਂ ਨੀ ਪਾਇਆ ਕੈਪਟਨ ਦੂਲੋਟ ਲੋਡ ਕਰ ਲਿਆ, ਉਹਨੇ ਕਰਿਆ ਕਿ ਨਹੀਂ,
1: ਬਿਲਕੁਲ ਹੈ ਜੀ, ਬਿਲਕੁਲ ਹੈ,
4: ਉਹ ਉਹਨਾਂ ਲਈ ਉਹਨਾਂ ਨੇ ਕੰਮ ਕਰਿਆ ਤੇ ਫਿਰ ਉਹਨਾਂ ਨੂੰ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਤਾਂ ਕਰਨੀ ਹੋਣੀ
1: ਹੈ ਜੀ, ਬਿਲਕੁਲ ਹੈ ਜੀ,
4: ਇਹ ਸਰਕਾਰ ਕਿਹੜਾ ਆਪਦੇ ਆਪ ਚੱਲਦੀ ਹੈ, ਇਹਨਾਂ ਨੂੰ ਵੀ ਚਲਾਉਣ ਵਾਲੇ ਹੁੰਦੇ ਨੇ ਨਾ
1: ਜੀ,
4: ਜਿਨ੍ਹਾਂ ਨੇ ਚਲਾਉਣੀ ਆ ਉਹ ਉਹਨਾਂ ਲਈ ਕੰਮ ਕਰਿਆ ਤੇ ਉਹ ਇੰਨਾ ਤਾਂ ਕਰਨਗੇ ਹੀ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਫਸਰ ਆਪਣੇ ਨਹੀਂ ਮੰਨਣਗੇ ਇਹ ਗੱਲਾਂ ਵੀ ਸਾਡੇ ਪਿੱਛੋਂ। ਇੱਕ ਬਣੀ ਨੀ ਹੋਈ ਫਿਲਮ ਹਿੰਦੀ ਦੇ ਵਿੱਚ ਬਣੀ ਹੋਈ ਆ, ਜਿਹੜਾ ਜਸੂਸ ਹੁੰਦਾ ਇੰਡੀਆ ਦਾ, ਪਿੱਛੋਂ ਉਹਦੇ ਪਰਿਵਾਰ ਸਾਂਭਦੇ ਨੀ ਹੈਗੇ ਤੇ ਉਹ ਸਮਝ ਲੈਂਦੇ ਵੀ ਮਰ ਗਿਆ, ਉਹ ਕਹਿੰਦੇ ਸਾਡਾ ਤਾਂ ਹੈ ਹੀ ਨੀ, ਉਹਦਾ ਮੁੰਡਾ ਆ ਕੇ ਫਿਰ ਬਾਅਦ ਚ ਕਿਵੇਂ ਉਹ ਬਦਲਾ ਕਿਵੇਂ ਮਤਲਬ ਖੇਡਦਾ ਏਜੰਸੀਆਂ ਦੀ ਦੇ ਵਿਰੁੱਧ, ਫਿਰ ਉਹ ਇਹ ਜਿਹੀਆਂ ਗੱਲਾਂ ਤੋਂ ਵੀ ਡਰਦੇ ਨੇ ਨਾ,
1: ਬਿਲਕੁਲ।
4: ਬਾਕੀ ਸਿਆਸਤ ਇਹਨਾਂ ਦਾ ਕੋਈ ਧਰਮ ਨੀ, ਕੋਈ ਇਹਨਾਂ ਦੀ ਯਾਦ ਨੀ, ਕੋਈ ਇਹਨਾਂ ਦਾ ਮਜ਼ਬ ਨੀ
1: ਜੀ,
4: ਤੇ ਇਹਨਾਂ ਨੇ ਤਾਂ ਆਪਦੀ ਸਿਆਸਤ ਕਰਕੇ ਆਪਦੀਆਂ ਰੋਟੀਆਂ ਸੇਕਣੀਆਂ
1: ਸੇਕ ਜਾਣੀਆਂ ਨੇ ਜੀ, ਬਿਲਕੁਲ ਹੈ ਜੀ।
4: ਮਾਨ ਸਾਹਿਬ ਨੇ ਸਾਰੀ ਉਮਰ ਨੌਕਰੀ ਕਰਕੇ ਇੰਨਾ ਕੁਛ ਨੀ ਜੀ ਕਰਨਾ ਜਿੰਨਾ ਇਹਨਾਂ ਨੇ ਇਕੱਲੇ ਚਿੱਠੀਆਂ ਚ ਕਰਕੇ, ਕੋਈ ਹੈ ਪੁੱਛਣ ਵਾਲਾ
1: ਨਾ ਜੀ, ਨਾ
4: ਇੰਡੀਆ ਦੇ ਵਿਰੁੱਧ ਚਿੱਠੀਆਂ ਗਈਆਂ ਨੇ ਜੀ, ਕੋਈ ਇੰਡੀਆ ਵਾਲੇ ਪੁੱਛ ਨੀ ਸਕਦੇ ਇਹਨਾਂ ਨੂੰ ਕਿ ਭਾਈ ਤੂੰ ਸਾਨੂੰ ਸਾਨੂੰ ਇੰਡੀਆ ਦੀ ਤਾਂ ਗੌਰਮੈਂਟ ਬਦਨਾਮ ਹੀ ਹੁੰਦੀ ਹੈ ਇਹਦੇ ਵਿੱਚ
1: ਜੀ,
4: ਜੇ ਕੋਈ ਪੋਲੀਟੀਕਲ ਸਟੇ ਲੈਂਦਾ
1: ਜੀ,
4: ਇਹਨਾਂ ਨੂੰ ਜੇ ਇਹਨਾਂ ਚ ਸਿਰ ਤੇ ਫਿਰ ਚਿੱਠੀਆਂ ਮਿਲਦੀਆਂ, ਇਹਨਾਂ ਨੂੰ ਕਿਉਂ ਨੀ ਖਤਰਾ ਹੈਗਾ ਫਿਰ? ਇਹਨਾਂ ਦੀ ਜਾਨ ਨੂੰ ਕਿਉਂ ਨੀ ਖਤਰਾ ਜਿਹੜੇ ਉੱਥੇ ਇਹਨਾਂ ਦੀ ਕਰਕੇ
1: ਨਾਲੇ ਦੇਖੋ ਨੇ ਇੱਕ ਖਾਪੜ ਕੇ ਕਹਿੰਦੇ ਆ ਉਸ ਸਮੇਂ ਦੇ ਵਿੱਚ 85 ਕੇ 88 ਕੇਸ ਸੀ ਇਹਨਾਂ ਦੇ, ਸਾਰਿਆਂ ਚੋਂ ਬਰੀ ਹੋਏ ਨੇ।
4: ਹੁਣ ਹੁਣ ਨਾਰਾ ਮਾਰਦੇ ਹੁਣ ਬਰੀ ਹੋਣ ਕਿੰਨਾ ਕਿਸੇ ਨੇ ਕੀ?
1: ਬਿਲਕੁਲ ਹੈ ਜੀ, ਆਮ ਬੰਦੇ ਦੇ ਉੱਤੇ ਇੱਕ ਹੀ ਕੇਸ ਹੋਇਆ ਹੋਵੇ ਤਾਂ ਉਹਨੂੰ ਜ਼ਿੰਦਗੀ ਲੱਗ ਜਾਂਦੀ
4: ਹੈ। ਲਿਟਰੇਚਰ ਬੰਦੇ ਦੇਖੋ ਜਿਹਨੇ ਲਿਖੀ ਕਿਤਾਬ ਉਹ ਤੇ ਕੋਈ ਕੇਸ ਨਹੀਂ, ਜਿਹੜੇ ਉਹ ਪੜ ਰਹੇ ਨੇ ਤੇ ਉਹਨਾਂ ਤੇ ਕੇਸ ਹੋ ਅੰਦਰ।
1: ਬਿਲਕੁਲ ਹੈ ਜੀ,
4: ਜਿਹੜਾ ਕਿਸੇ ਨੂੰ ਜੇ ਫਿਲਮ ਨੂੰ ਇੱਕ ਫਿਲਮ ਵਾਂਗੂ 3 ਸਾਲ ਪਹਿਲਾਂ ਰਿਲੀਜ਼ ਕਰਦੇ ਜੋ ਨਿਕਲਣਾ ਕੁਛ ਨਹੀਂ ਸੀ,
1: ਕੁਛ ਨਹੀਂ ਸੀਗਾ ਜੀ।
4: ਰਾਤ ਨੂੰ ਨਾ ਮਾਵਾਂ ਸਵਾਹ ਦੇ ਵਿਚ ਇੱਕ ਗੋਹਾ ਧੁਕਦਾ ਛੱਡ ਦਿੰਦੀ,
1: ਅੱਗ ਰੱਖ ਦਿੰਦੀ ਬੋਝਣ।

0: ਆਪਣੇ ਅਸੀਂ ਸੁਸਰੀ ਖਾਧੀ ਕਣਕ ਲਈ ਜਾਂਦੇ ਹਾਂ ਜੀ,
1: ਜੀ ਬਿਲਕੁਲ ਹੈ ਜੀ,
0: ਮੁਫ਼ਤ ਦੀ,
1: ਬਿਲਕੁਲ ਹੈ, ਦਰੁਸਤ ਹੈ।
0: ਇਹ ਕੁਦਰਤੀ ਹਰ ਤਾਂ ਫਿਤਰਾ, ਇੱਥੇ ਮੈਂ ਕਈ ਵਾਰੀ ਦੇਖਦਾ ਹੁੰਦਾ
1: ਜੀ
0: ਕਿ ਜੇ ਨਾ ਕੈਂਡੀ ਪੈਸੇ ਦੇਣ ਤੋਂ ਪਹਿਲਾਂ ਉਹ ਥੱਲੇ ਗਿਰ ਜਾਵੇ
1: ਜੀ,
0: ਮਾੜੀ ਜੀ ਖੁੱਲ ਜਾਵੇ, ਉਹ ਜਦ ਕਹਿ ਕੇ ਸੋਰੀ ਅਸੀਂ ਨਹੀਂ ਖਰੀਦਣ
1: ਜੀ,
0: ਉਹੀ ਕੈਂਡੀ ਖਰੀਦੀ ਵੀ ਥੱਲੇ ਗਿਰ ਜਾਵੇ ਤੇ ਚੱਕ ਕੇ ਖਾ ਲੈਂਦੇ,
1: ਚੱਕ ਕੇ ਖਾ ਲੈਣਗੇ,
0: ਫਿਤਰਤ ਸਾਰੀ ਤਾਂ ਹਰੇਕ ਜਗ੍ਹਾ ਹੀ ਹੈ ਨਾ
1: ਜੀ। ਜੀ
0: ਆ ਮੇਰੇ ਨਾ ਚਲੋ ਕੈਂਡੀਆਂ ਹੁੰਦੀਆਂ ਨੇ ਉਹ ਥੋੜਾ ਜਿਹਾ ਕ੍ਰੈਡਿਟ ਦੇ ਦਿੰਦੇ, ਉਹ ਕਹਿੰਦੇ ਵੇਚਦੇ
1: ਜੀ,
0: ਮੈਂ ਜਿੰਨੀ ਦੀ ਮੈਨੂੰ ਕੋਸਟ ਕਰੀ ਹੁੰਦੀ ਓਨੇ ਦੀ ਮੈਂ ਲਾ ਦਿੰਦਾ ਨਾ, ਉੱਪਰ ਲਿਖ ਦਿੰਦਾ ਐਕਸਪਾਇਰ ਕੈਂਡੀ, ਉਹ ਕਿਸੇ ਨੂੰ ਖਰਾਬ ਨਹੀਂ ਲੱਗਦੀ,
1: ਨਹੀਂ ਲੱਗਦੀ ਜੀ, ਬਿਲਕੁਲ
0: ਤੇ ਨਹੀਂ ਪਹਿਲਾਂ ਜਾ ਕੇ ਡੇਟ ਦੇਖ ਕੇ ਕਹਿਣਗੇ ਐਕਸਪਾਇਰ ਅਸੀਂ ਨਹੀਂ ਖਰੀਦਦੇ
1: ਜੀ।
0: ਆ ਮੇਰੇ ਇੱਕ ਵਧੀਆ ਇੱਕ ਬੱਕੜੀ ਬਣਾਈ ਉਹਦੇ ਵਿੱਚ ਸਾਈਨ ਮੇਰਾ ਪੱਕਾ ਪਿਆ ਐਕਸਪਾਇਰ
1: ਜੀ,
0: ਬਸ ਲਿਖੋ ਇਸ ਸਟੇਟ ਦਾ ਲਾ ਹੈ, ਭਾਈ ਲਿਖਿਆ ਹੋਣਾ ਚਾਹੀਦਾ, ਅਗਲੇ ਨੂੰ ਪਤਾ ਹੋਣਾ ਚਾਹੀਦਾ,
1: ਪਤਾ ਹੋਣਾ ਚਾਹੀਦਾ ਕੀ ਖਾਣਾ, ਬਿਲਕੁਲ, ਜਾਂ 30% ਛੋਟ ਲਾ ਲਓ ਜਾਂ 70 ਲਾ ਲਓ, ਦੇਖੋ ਤਾਂ ਸਮਾਨ ਜਿਹੜਾ ਨਹੀਂ ਵਿਕਦਾ ਕਿੱਦਾਂ ਜਾਂਦਾ,
0: ਇਹ ਸਾਰਾ ਕੁਝ ਠੀਕ ਹੈ ਜੀ,
1: ਸਾਰਾ ਕੁਝ ਹੀ ਨਿਕਲੂ,
0: ਤੋ ਇਹ ਇਨਸਾਨੀਅਤ ਫਿਤਰ ਸਾਰੀ ਜਗ੍ਹਾ ਇਕਣਿਆ, ਦੇਖ ਲਓ ਇਹ ਫਿਲਮ ਮੁਕਦੀ ਕਰਕੇ ਆਏ ਉਹ ਦਿਖਾ ਰਹੇ ਨੇ ਤੇ ਲੋਕ ਛੋਟੇ ਛੋਟੇ ਬੱਚੇ ਕੇਸੀਆਂ ਸੇ ਜਾ ਕੇ ਉੱਥੇ ਬਿਠਾਈ ਬੈਠੇ ਨੇ,
1: ਬਿਲਕੁਲ, ਪਰ ਉਹ
0: ਜਿਹੜਾ ਸਾਹਿਬ ਕੀ ਲੱਗਦਾ ਕਿ ਜੇ ਅਸਰ ਜਾਊ ਜੋ ਬਾਰ ਸਾਹਿਬ ਕਹਿੰਦੇ ਨੇ ਵੀ ਇੰਨਾ ਅਸਲਾ ਫਿਰ ਰਿਹਾ, ਇੰਨਾ ਅਸਲਾ, ਹੁਣ ਤਾਂ ਬਰੂਦ ਦੇ ਉੱਪਰ ਖੜੇ ਆ, ਮਾੜੀ ਚੀਜ਼ ਦੀ ਲੋੜ ਆ, ਬਸ ਫਿਰ ਲਾਉਣ ਨੂੰ ਲਾਈ ਜਾਂਦੇ ਨੇ,
1: ਲਾਈ ਜਾਂਦੇ ਨੇ ਜੀ,
0: ਤੇ ਉਹ ਜੇ ਉਹ ਮੁਕਾਮ ਚ ਪਾ ਹੋ ਗਿਆ ਇਲੈਕਸ਼ਨ ਦੇ ਵਿੱਚ ਮੂਹਰਲੀ ਚ
1: ਜੀ,
0: ਤੇ ਫਿਰ ਪੰਜਾਬ ਦੇਖੋ ਕਿੱਧਰਲੇ ਪਾਸੇ ਨੂੰ ਜਾਂਦਾ,
1: ਹਾਂ ਪੁੱਛਣ ਲੱਗਾ ਸੀ ਕੀ ਦੇਖਦੇ ਹੋ, ਕੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਇਹ ਮਤਲਬ ਕਿ ਕਿੱਧਰ ਨੂੰ ਕੀ ਲੇਖਾ ਜੋਖਾ ਦੇਖਦੇ ਹੋ ਅਸਲ ਦੇ ਵਿੱਚ,
0: ਇਹਦੇ ਵਿੱਚੋਂ ਕੱਢ ਜਾਣਾ ਜੀ ਕੱਢਣ ਵਾਲਿਆਂ ਨੇ,
1: ਜੇ
0: ਚੰਨੀ ਨੂੰ ਕਿਤੇ ਤਕਲੀਫ, ਆਪ ਸੁਣਦੇ ਹੋਣਗੇ ਲਿਖ ਦੇਣ ਥੱਲੇ ਵੀ ਕਿੰਨੀ ਕੁ ਚੰਨੀ ਦੀ ਵੇਵ ਹੈ, ਵੀ ਜਿਹੜੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਚੰਨੀ ਆਊ ਤਾਂ ਹੀ ਬਚਾਊ
1: ਜੀ,
0: ਹਾਂਜੀ
1: ਉਹ ਵੀ ਉਂਗਲਾਂ ਤੇ ਖੇਡ ਰਹੇ ਨੇ,
0: ਤੇ ਉਹ ਵੀ ਉਂਗਲਾਂ ਤੇ ਖੇਡ ਰਿਹਾ
1: ਜੀ,
0: ਅਗਲੇ ਨੇ ਜੋ 110 ਦਿਨ ਦੇ ਵਿੱਚ ਕਰਿਆ, ਅਗਲੇ ਕੋਲ ਵੇਰਵਾ ਹੈਗਾ, ਉਹਨਾਂ ਨੇ ਕਹਿਣਾ ਵੀ ਇੱਧਰ ਆ ਜਾ ਇੱਧਰ ਆ ਜਾ
1: ਜੀ, ਕੀ ਲੱਗਦਾ
0: ਅਗਲੇ ਜਾ ਕੇ
1: ਔਜਲਾ ਸਾਹਿਬ ਆਖਰ ਦੇ ਵਿੱਚ ਸ਼ਾਲ ਮਾਨ ਸਾਹਿਬ ਵੀ ਮਾਰ ਸਕਦੇ ਆ,
0: ਕੀ ਕਹਿੰਦੇ
1: ਮਾਨ ਸਾਹਿਬ ਵੀ ਸ਼ਾਲ ਮਾਰ ਸਕਦੇ ਆਖਰ ਦੇ ਵਿੱਚ ਕਿਸੇ ਪਾਸੇ,
0: ਇੱਕ ਸਰ ਕੁਛ ਵੀ ਹੋ ਸਕਦਾ ਜੀ, ਇਹ ਕਿਹਦੇ ਨੇ ਜੀ, ਇੱਧਰ ਇਹਨਾਂ ਤਾਂ ਉਹ ਕੰਮ ਆ ਨਾ ਜਿਵੇਂ ਕਹਿੰਦੇ ਹੁੰਦੇ ਆ ਰਾਤ ਨੂੰ ਮੰਤਰੀ ਦੀ ਗਾਲੀ ਸਵੇਰ ਨੂੰ ਸਾਬਕਾ ਹੋ ਗਈ
1: ਜੀ,
0: ਇਹਨਾਂ ਤਾਂ ਉਹ ਕੰਮ ਹੈ, ਜਾ ਸਕਦੇ ਨੇ ਜੀ, ਜਾਣੋ ਇਹਨਾਂ ਨੂੰ ਕੀ ਹੈ, ਤੁਸੀਂ ਜਿੰਨੇ ਮੇਨ ਲੀਡਰ ਦੇਖ ਲਓ ਮਨਪ੍ਰੀਤ ਦੇਖ ਲਓ, ਉਹਨੇ ਕਿਹੜੀ ਪਾਰਟੀ ਛੱਡ ਪਈ ਹੁਣ ਤੱਕ
1: ਜੀ,
0: ਕੋਈ ਫੜ ਕੇ ਦੇਖ ਲਓ
1: ਕਿਹੜੀ
0: ਕਿਹੜੀ ਪਾਰਟੀ ਚ ਘੁੰਮ ਕੇ ਆ ਗਏ,
1: ਬਿਲਕੁਲ
0: ਤੋ ਇਹ ਆਪਾਂ ਨੂੰ ਲੱਗਦਾ ਜੀ ਇਹ ਨੀਤੀਆਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ, ਇੱਥੇ ਸਾਹ ਘੁੱਟਣ ਲੱਗ ਜਾਂਦਾ ਜੀ,
1: ਬਿਲਕੁਲ
0: ਕਈਆਂ ਨੂੰ ਮਾਨ ਸਾਹਿਬ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ ਉਹ ਛਾਲ ਮਾਰ ਕੇ ਉੱਧਰ ਚਲੇ ਜਾਂਦੇ ਨੇ, ਕਈ ਕਹਿੰਦੇ ਮੇਰਾ ਸਾਹ ਘੁੱਟਣ ਲੱਗ ਗਿਆ
1: ਜੀ, ਬਿਲਕੁਲ
0: ਇਹਨਾਂ ਤਾਂ ਆਪਦਾ ਦੇਖਣਾ ਵੀ ਸਾਡਾ ਲੋਟ ਕਿਵੇਂ ਹੈ,
1: ਕਿਵੇਂ ਆਉਂਦਾ ਜੀ,
0: ਅਸੀਂ ਕਿਵੇਂ ਬਚਦੇ ਹਾਂ
1: ਜੀ,
0: ਸਾਡਾ ਆਉਣ ਵਾਲਾ ਸਾਡਾ ਸਾਡੇ ਬੱਚਿਆਂ ਦਾ ਭਵਿੱਖ ਕਿਵੇਂ ਆਉ ਦੇਖਣਾ, ਬਸ ਹੋਰ ਤਾਂ ਕੁਛ ਨੀ, ਹੁਣ ਤੁਸੀਂ ਇੱਕ ਚੀਜ਼ ਦੇਖੋ ਰਾਣੇ ਗੁਰਜੀਤ ਦੇ 50 ਚੋਂ 31 MC ਜਿੱਤੇ ਹੋਏ ਸੀਗੇ ਕਪੂਰਥਲੇ
1: ਜੀ,
0: 26 ਚਾਹੀਦੇ ਨੇ ਜੀ,
1: ਬਿਲਕੁਲ
0: ਉਦੋਂ ਵੀ ਵੱਧ ਸੀਗੇ, ਤੇ ਪ੍ਰਧਾਨ 11 ਵਾਲੇ ਬਣਾ ਗਏ, ਕਿਵੇਂ ਬਣ ਗਿਆ ਜੀ,
1: ਬਿਲਕੁਲ ਜੀ 11 ਵੱਡਾ ਹੁੰਦਾ ਮੈਨੂੰ ਲੱਗਦਾ ਤਾਲੀ ਵਾਂਗੂ,
0: ਆਈ ਚਮਕੌਰ ਸਾਹਿਬ ਚੰਨੀ ਦੇ
1: ਜੀ
0: ਉੱਥੇ ਵੀ ਆਈ ਬਣਾ ਕੇ
1: ਆਈ ਬਣ ਗਈ,
0: ਸਿਆਸਤਾਂ ਨੂੰ ਚਾਰ ਗਾਲਾਂ ਕੱਢ ਲੈਣਗੇ ਆਪਦੇ ਬੰਦਿਆਂ ਨੂੰ, ਭਾਈ ਇਹ ਗਦਾਰ ਨਿਕਲੇ ਬਸ ਗੱਲ ਖਤਮ, ਕੱਲ ਨੂੰ ਕਾਂਗਰਸ ਦੀ ਸਰਕਾਰ ਆ ਗਈ ਤੇ ਉਹੀ ਪ੍ਰਧਾਨ ਇੱਧਰ ਬਣ ਜਾਣਾ, ਉਹੀ ਪ੍ਰਧਾਨ ਹੋਏ ਵੀ ਦੇਖ, ਇਹ ਮੈਨੂੰ ਦੇਖ ਲਓ ਲਿਖ ਲਓ, ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਹੁੰਦੀ ਜਿਹੜਾ ਅੱਜ ਕਪੂਰਥਲੇ ਪ੍ਰਧਾਨ ਬਣਿਆ ਉਹੀ ਕਾਂਗਰਸ ਵੱਲੋਂ ਪ੍ਰਧਾਨ ਹੋਊਗਾ
1: ਜੀ,
0: ਫਿਰ ਗੱਲ ਤਾਂ ਉਹੀ ਜਿਵੇਂ ਮੁਕੱਦਰ ਕਹਿ ਕੇ ਗਿਆ ਵੀ ਸਮਝ ਤਾਂ ਸਾਨੂੰ ਚਾਹੀਦੀ ਹੈ, ਅਸੀਂ ਸਮਝਦੇ ਨੀ, ਅਸੀਂ ਤਾਂ ਪਿੱਛੇ ਲੱਗ ਗਏ, ਅਸੀਂ ਤਾਂ ਬੁਰਕੀ ਦੇਖਦੇ ਹਾਂ ਵੀ ਸਾਡੀ ਬੁਰਕੀ ਕਿੱਥੇ ਕੁ ਸੈੱਟ ਆ, ਜਿੰਨੀ ਕੁ ਸਾਨੂੰ ਮਿਲਦੀ ਹੈ ਉਨੀ ਕੁ ਪਾ ਦਿੰਦੇ ਨੇ
1: ਤੁਹਾਨੂੰ ਦਿੰਦੇ ਨੇ ਅਗਲੇ ਜੀ, ਬਿਲਕੁਲ ਹੈ ਜੀ,
0: 100 ਚੋਂ 95 ਪੰਜ ਤੈਨੂੰ ਦੇਵੀ ਦਊ, 95 ਮੈਂ ਖਾਣੇ ਨੇ, ਮੈਨੂੰ ਕੀ ਔਖਾ ਲੱਗਦਾ 95,
1: ਹੁਣ ਦੇਖੋ ਅੱਜ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ, ਕਿਸਾਨੀ ਸੰਘਰਸ਼ ਚੰਡੀਗੜ੍ਹ ਚ ਗੁਆਂਢ ਚ ਹੋ ਰਿਹਾ ਮਾਨ ਸਾਹਿਬ ਦੇ,
0: ਮੁੱਦਾ ਤਾਂ ਸਤਲੁਜ, ਮੈਂ ਤਾਂ ਕਹਿ ਲਿਖਿਆ ਥੱਲੇ ਜਦੋਂ ਬਾਰ ਲੱਗੇ ਜੀ ਵੀ ਸਤਲੁਜ ਆ ਫਿਲਮ ਸਤਲੁਜ ਨੇ ਪੰਜਾਬ ਸਤਲੁਜ ਦਰਿਆ ਚ ਰੋੜਤਾ,
1: ਰੋੜਤਾ ਜੀ, ਹੁਣ ਦੇਖੋ ਮਤਲਬ ਕਿ 5% ਅਖੇ ਫੀਸਾਂ ਨੀ ਵਧਾਉਣਗੇ, ਕਿੱਡੀ ਕੁ ਵੱਡੀ ਕਰਾਮਾਤ ਹੋ ਗਈ ਹੈ ਜੀ ਸੂਬੇ ਦੇ ਵਿੱਚ, ਜਾਂ ਤਾਂ ਕਹੋ ਕੋਈ ਸਰਕਾਰੀ ਸਕੂਲ ਹੀ ਅਵੇਲੇਬਲ ਹੈ ਜੀ, ਪ੍ਰਾਈਵੇਟ ਕਹਿੰਦੇ ਕੋ ਹੁੰਦੇ ਜਿਹੜੇ ਪ੍ਰਮਾਣਿਤ ਨੇ ਸਕੂਲ, ਕਹਿ ਲਓ ਕਿ ਕੁਝ ਜਿਹੜੇ 10 ਸਕੂਲ ਕਹਿ ਲਓ ਸੂਬੇ ਦੇ ਵਿੱਚ ਜਾਂ 20 ਸਕੂਲ ਕਹਿ ਲਓ ਸੂਬੇ ਦੇ ਜਿਹੜੇ ਹੋਰ ਮਾਧਿਅਮ ਪੜ੍ਹਾਉਂਦੇ ਨੇ, ਤਾਂ ਉਹ ਹੀ

0: ਪਹਿਲੇ ਬੱਲੇ ਬਾਕੀ ਸਾਰੇ ਕੈਂਸਲ ਕਰ ਦਿੱਤੇ। ਫਿਰ ਤਾਂ ਮਾਨਸਾ ਮੰਨਾਂਗੇ ਕਿ ਇਤਿਹਾਸ ਰਚ ਦਿੱਤਾ ਕਿ 5% ਤੋਂ ਵੱਧ ਵਾਧਾ ਨਹੀਂ ਕਰ ਸਕਦੇ, ਕਿੱਡੀ ਕੁ ਵੱਡੀ ਕਰਾਮਾਤ ਕਰਤੀ ਹੈ ਜੀ।
1: ਨਹੀਂ ਤੁਸੀਂ ਇਹ ਦੱਸੋ ਕਿ ਫਿਰ 4 ਸਾਲਾਂ ਦੇ ਵਿੱਚ ਇਹ ਵੀ ਅੰਕੜਾ ਦੇਖ ਲਓ ਵੀ ਸਰਕਾਰੀ ਸਕੂਲ ਕਿੰਨੇ ਬੰਦ ਹੋ ਗਏ, ਇਹਨਾਂ ਨੇ ਪੜ੍ਹਾਈ ਦਾ ਪੱਧਰ ਇੰਨਾ
0: ਸਰਕਾਰੀ
1: ਸਕੂਲ ਕਿਉਂ ਨੀ ਬੰਦ ਹੋਏ
0: ਜੀ,
1: ਪ੍ਰਾਈਵੇਟ ਸਕੂਲ ਕਿਉਂ ਨੀ ਬੰਦ ਹੋਏ ਜੀ, ਇੰਨੀ ਵਧੀਆ ਪੜ੍ਹਾਈ ਹੋ ਗਈ ਇਹਨਾਂ ਦੀ। ਇਹ ਵੀ ਦੇਖੋ ਨਾ ਤੁਸੀਂ,
0: ਬਿਲਕੁਲ ਹੈ ਜੀ ਬਿਲਕੁਲ,
1: ਜਾਂ ਰੇਸ਼ੋ ਕੱਢ ਕੇ ਦਿਖਾ ਦੋ ਤੁਸੀਂ ਵੀ, ਮਤਲਬ ਭਾਈ ਇਸ ਸਕੂਲ ਦੇ ਵਿੱਚੋਂ ਇੰਨੇ ਬੱਚੇ ਘੱਟ ਗਏ
0: ਜੀ। ਨਾਲੇ ਦੇਖੋ ਜੇ ਲੋਕਾਂ ਦੀ ਛਿੱਲ ਲੈ ਰਹੀ ਹੈ ਜਾਂ ਲੋਕਾਂ ਦਾ ਸੱਚੀ ਹੀ ਸੋਚਣਾ, ਤਾਂ ਫਿਰ ਸਰਕਾਰੀ ਸਕੂਲਾਂ ਨੂੰ ਤੁਸੀਂ ਅਹਿਮੀਅਤ ਕਿਉਂ ਨੀ ਦਵਾਰੇ ਉਹ ਚੀਜ਼ ਦੇ ਵਿੱਚ?
1: ਮੈਂ ਤਾਂ ਜੀ
0: ਉੱਥੇ ਫੀਸਾਂ ਹੀ ਇੰਨੀਆਂ, ਬੱਚਾ ਤੁਹਾਡਾ 10ਵੀਂ ਤੱਕ ਓਨੀ ਫੀਸ ਭਰਨੀ ਆ ਤੁਸੀਂ ਜਿੰਨੀ ਇੱਕ ਸਾਲ ਚ ਭਰ ਦਿੰਦੇ ਹੋ।
1: ਮੈਂ ਜੀ ਤੁਹਾਨੂੰ ਅੱਗੇ ਇੱਕ ਗੱਲ ਕਹੀ ਸੀ, ਜੇ ਲੋਕ ਸ਼ਹਿਰਦ ਹੋਣ ਐਂ ਕਿਉਂ ਨੀ ਕਰਦੇ, 12-12 ਹਜ਼ਾਰ ਰੁਪਇਆ ਇੱਕ ਬੱਚੇ ਨੂੰ ਦਿੰਦੇ ਨੇ ਤੇ ਉਹ ਉਹਨਾਂ ਨੂੰ ਕਿਉਂ ਨੀ ਲਾਉਂਦੇ ਆਪਦੇ ਸਕੂਲਾਂ ਚ, ਇੱਕ ਟੀਚਰ ਕਿਉਂ ਨੀ ਰੱਖਦੇ
0: 30 ਹਜ਼ਾਰ
1: ਪ੍ਰਾਈਵੇਟ ਸਕੂਲਾਂ ਚ ਪੜ੍ਹਾਉਂਦੇ ਨੇ ਜਿੱਥੇ 12-12 ਹਜ਼ਾਰ ਰੁਪਇਆ ਫੀਸ ਦਿੰਦੇ ਨੇ
0: ਜੀ,
1: ਤੇ ਉਸੇ ਬੱਚਿਆਂ ਨੂੰ ਇੱਥੇ ਇੱਕ ਟੀਚਰ ਕਿਉਂ ਨੀ ਰੱਖਦੇ ਇਕੱਠੇ ਹੋ ਕੇ 5-7 ਜਣੇ 2-4 ਟੀਚਰ ਰੱਖਦੇ?
0: ਬਿਲਕੁਲ ਬਿਲਕੁਲ ਹੈ ਜੀ,
1: ਉਹਦੀ ਗਾਹਾਂ ਵੱਧਦੀ, ਪਾਪੂਲੇਟਰੀ ਨੂੰ ਦੇਖ ਕੇ ਲੋਕ ਹੋਰ ਆਉਣਗੇ
0: ਜੀ
1: ਹਾਂਜੀ, ਉਧਰ ਨੂੰ ਕਿਉਂ ਨੀ ਕਰਦੇ? ਅਸੀਂ ਪ੍ਰਾਈਵੇਟ ਸਕੂਲਾਂ ਕਰੀ ਨੂੰ ਕਿਉਂ ਤੁਰੇ ਆ,
0: ਕਿਉਂ ਤੁਰੇ ਹੋਏ ਆ? ਬਿਲਕੁਲ ਹੈ ਜੀ,
1: ਇੱਕ ਬੱਚਾ ਤਾਂ ਸਾਰਿਆਂ ਦੇ ਹੈਗੇ 10-15 ਹਜ਼ਾਰ ਰੁਪਇਆ ਭਰਦਾ ਕਿ ਨਹੀਂ ਭਰਦਾ, ਉਹ 30-30 ਹਜ਼ਾਰ ਤੇ ਪ੍ਰਾਈਵੇਟ ਟੀਚਰ ਉੱਥੇ ਧੱਕੇ ਖਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ
0: ਜੀ,
1: ਤੇ ਤੁਸੀਂ 2 ਜਣੇ ਇੱਕ ਟੀਚਰ ਰੱਖ ਸਕਦਾ
0: ਜੀ,
1: ਰੱਖ ਸਕਦੇ ਨਹੀਂ ਰੱਖ ਸਕਦਾ ਜੀ?
0: ਬਿਲਕੁਲ ਹੈ ਜੀ,
1: ਦੋ ਪਰਿਵਾਰ ਚ ਇੱਕ ਇੱਕ ਬੱਚਾ ਇੱਕ ਟੀਚਰ ਰੱਖ ਸਕਦਾ, ਤੇ ਕਿੰਨੇ ਕਿੱਡੇ ਕਿੱਡੇ ਪਿੰਡ ਨੇ ਕਿੰਨੇ ਬੱਚੇ ਪੜ੍ਹਨੇ ਜਾਂਦੇ ਨੇ, ਅਸੀਂ ਉਹ ਕੰਮ ਕਿਉਂ ਨੀ ਕਰਦੇ ਹੈਗੇ?
0: ਔਜਲਾ ਸਾਹਿਬ ਇਸ ਵਕਤ ਨਾ ਮੈਂ, ਚਲੋ ਮੈਨੂੰ 6 ਮਹੀਨੇ ਹੋਏ ਮੈਂ ਘਰੇ ਗੱਲ ਕਰਦਾ ਸੀਗਾ, ਇੱਕ ਆਮ ਬੱਚਾ ਜਿਹੜਾ 10ਵੀਂ ਚ ਪੜ੍ਹ ਰਿਹਾ ਜਾਂ 11ਵੀਂ 12ਵੀਂ ਚ ਪੜ੍ਹ ਰਿਹਾ, ਉਹ ਇੱਕ ਆਮ ਬੱਚਾ ਜਿਹੜਾ ਨਾ ਇੰਗਲਿਸ਼ ਸਕੂਲ ਦੇ ਵਿੱਚ ਜਿਹੜਾ ਪ੍ਰਾਈਵੇਟ ਸਕੂਲ ਨੇ 80-90 ਹਜ਼ਾਰ ਦਾ ਪੈ ਰਿਹਾ ਸਾਲ ਦੇ ਵਿੱਚ ਇੱਕ ਬੱਚੇ
1: ਗੱਲ ਕਰ ਰਿਹਾ ਨਾ, ਸਾਡੇ ਭੇਜੇ ਚ ਗੱਲ ਕਿਉਂ ਨੀ ਵੜਦੀ ਇਹ ਕਿ ਅਸੀਂ ਉੱਥੇ ਪੈਸੇ ਦਿੰਨੇ ਆ ਪਿੰਡਾਂ ਚ ਸਕੂਲ ਨੇ, ਤੁਸੀਂ ਆਪ ਟੀਚਰ ਹਾਇਰ ਕਰ ਲੋ,
0: ਕਰ ਲੋ ਬਿਲਕੁਲ ਹੈ ਜੀ,
1: ਤੁਸੀਂ ਆਪ ਅਸੀਂ ਕੋਈ ਕਰਨਾ ਹੀ ਨੀ ਚਾਹੁੰਦੇ,
0: ਨਹੀਂ ਕਰਨਾ,
1: ਅਲਟਾ ਹੋ ਰਹੇ ਆ ਰੋ ਰਹੇ ਆ ਸਾਨੂੰ ਪ੍ਰਾਈਵੇਟ ਸਕੂਲ ਲੁੱਟੀ ਜਾਂਦੇ ਨੇ, ਸਾਨੂੰ ਐਂ ਕਰਦੇ ਨੇ,
0: ਬੋਲਦਾ ਵੀ ਨੀ ਉੱਥੇ ਜਾ ਕੇ ਕੋਈ ਕੁਐਸਚਨ ਵੀ ਨੀ ਕਰਦਾ,
1: ਉਹ ਟੀਚਰ ਦਾ ਬੱਚਾ ਵੀ ਆਪ ਉੱਥੇ ਪੜੂਗਾ ਤੇ ਉਹ ਟੀਚਰ ਲਈ ਇੱਕ ਨਿਗਰਾਨੀ ਕਮੇਟੀ ਬਣਾ ਲਓ ਤੁਸੀਂ
0: ਜੀ,
1: ਜਿਹੜੇ ਪੱਧਰ ਉੱਚਾ ਹੋ ਗਿਆ ਸਕੂਲ ਦਾ ਬਾਹਰੋਂ ਜਵਾਕ ਲੱਗ ਜਾਣਗੇ,
0: ਬਿਲਕੁਲ
1: ਨਾਲੇ ਆਮਦਨ ਹੋਊ ਸਕੂਲ ਨੂੰ ਮੁੜ ਕੇ
0: ਜੀ,
1: ਆਮਦਨ ਵੀ ਅਗਲੇ ਤਨਖਾਹ ਵਧਾ ਦੋ, ਹੋਰ ਉਹ ਘੁੱਟ ਖਾਂਦੇ ਫਿਰਦੇ ਆ
0: ਜੀ,
1: ਅਸੀਂ ਕਰਨਾ ਹੀ ਨੀ ਉਹ ਕੁਛ, ਅਸੀਂ ਤਾਂ ਮਤਲਬ ਇਹ ਗੱਲ ਆ ਵੀ ਜਹਾਜ਼ ਵੀ ਘਰੇ ਆ ਜਾਵੇ ਕੈਨੇਡਾ ਨੂੰ ਜਾਣ ਵਾਲਾ ਸਾਡੇ ਤੋਂ,
0: ਬਿਲਕੁਲ ਹੈ ਜੀ ਬਿਲਕੁਲ
1: ਦਰੁਸਤ, ਸਾਡੇ ਹਾਲਾਤ ਇਹ ਨੇ ਜੀ,
0: ਇਹ ਨੇ ਜੀ ਬਿਲਕੁਲ,
1: ਮੈਂ ਕਹਿੰਦਾ ਟਰਾਲੀ ਲੈ ਕੇ ਪਿੰਡ ਘੜਾ ਦੋ ਵੀ ਕੈਨੇਡਾ ਨੂੰ ਚੱਲੀਏ, ਲੋਕਾਂ ਨੂੰ ਇਹ ਸਮਝੋ
0: ਟਰਾਲੀ ਦੇ ਚੜ ਜਾਣਾ,
1: ਪਾਰਕ ਕਰਕੇ ਦੇ ਉਹ ਵੀ ਟਰਾਲੀ ਕੈਨੇਡਾ ਜਾਈ ਨਹੀਂ ਹੈਗੀ, ਅਸੀਂ ਤਾਂ ਉਹ ਚੜ ਜਾਾਂਗੇ,
0: ਚੜ ਜਾਣਾ ਬਿਲਕੁਲ ਹੈ ਜੀ, ਇਹ ਤਾਂ ਹੈ,
1: ਆ ਫਿਲਮ ਦੇ ਤਾਂ ਜੀ ਸਾਡੇ ਕੋਲ ਕਿੰਨੀ એનર્ਜੀ ਹੈ, ਕਿੰਨਾ ਸਾਡੇ ਕੋਲ ਸਮਾਂ ਹੈ ਤੇ ਕੰਮ ਕਰਨ ਦਾ, ਆ ਦੀਵਾਨ ਸੁਣਨ ਨੂੰ ਰੈਲੀਆਂ ਤੇ ਜਾਣ ਨੂੰ ਸਾਡੇ ਕੋਲ ਸਾਰੇ ਕਾਸੇ ਲਈ ਸਮਾਂ ਹੈ,
0: ਸਮਾਂ ਹੈਗਾ
1: ਸਾਡੇ ਕੋਲ, ਮਿਹਨਤ ਕਰਨ ਨਾਲ ਪਰਿਵਾਰ ਨੂੰ ਅੱਗੇ ਤੋਰਨ ਲਈ ਸਾਡੇ ਕੋਲ ਸਮਾਂ ਹੈ,
0: ਨਹੀਂਗਾ ਜੀ ਟਾਈਮ ਹੈ ਨਹੀਂ, ਵਿਹਲੇ ਨਹੀਂ ਗਏ,
1: ਵਿਹਲੇ ਨਹੀਂ ਹੈਗੇ
0: ਜੀ,
1: ਇਹ ਹਾਲਾਤ ਨੇ ਜੀ ਸਾਡੇ ਬਸ,
0: ਬਿਲਕੁਲ। ਔਜਲਾ ਸਾਹਿਬ ਮੁਕੱਦਰ ਜੀ ਜੁੜੇ, ਸ਼ਾਇਦ ਦੁਬਾਰਾ ਗੱਲਬਾਤ ਕਰਨੀ ਚਾਹੁੰਦੇ ਹੋਣਗੇ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ।
2: ਹਾਂਜੀ ਸਤਿ ਸ੍ਰੀ ਅਕਾਲ,
0: ਲੰਘੇ ਆਓ ਲੰਘੇ
2: ਆਓ ਔਜਲਾ ਬਾਈ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਬਾਈ।
2: ਨਹੀਂ ਮੈਂ ਤਾਂ ਨਾ ਜਿਹੜੀ ਗੱਲ ਮੈਂ ਪਹਿਲਾਂ ਕਹਿਣੀ ਚਾਹੁੰਦਾ ਸੀ ਉਹੀ ਗੱਲ ਮੈਂ ਦੁਬਾਰਾ ਕਹਿਣੀ ਚਾਹੁੰਦਾ ਵਾ
0: ਜੀ,
2: ਵੀ ਮੰਨ ਲਓ ਸਾਡੇ ਇੱਕ ਦੂਜੇ ਨਾਲ ਇਤਰਾਜ਼, ਔਜਲਾ ਬਾਈ ਜੀ ਦੇ, ਸੈਣੀ ਬਾਈ ਜੀ ਜਾਂ ਹੋਰ ਸਾਰੇ ਸੱਜਣਾਂ ਦੇ, ਰੋਜ਼ ਹੀ ਇੱਕ ਦੂਜੇ ਨਾਲ ਅਸੀਂ ਮਾੜਾ ਮੋਟਾ ਗੁੱਸਾ ਗਿਲਾ ਕਰਦੇ ਰਹਿੰਦੇ
0: ਜੀ,
1: ਹੋ ਜਾਂਦਾ ਕੋਈ ਨੀ, ਵਿਚਾਰਾਂ ਦਾ ਵਿਚਾਰਾਂ ਦਾ ਵਿਚਾਰਾਂ ਦਾ ਗੁੱਸਾ ਵੀ ਨੀ ਹੋਣਾ ਚਾਹੀਦਾ, ਵਿਚਾਰਾਂ ਦਾ ਕਹਿੰਦਾ ਗੁੱਸਾ ਕੋਈ ਗੁੱਸਾ
2: ਨਹੀਂ ਔਜਲਾ ਬਾਈ ਜੀ, ਗੁੱਸਾ ਗਿਲਾ ਨੀ, ਚਲੋ ਹੁੰਦਾ ਵੀ ਪਿਆਰ ਚ ਆਪਾਂ ਕਿਸੇ ਦੇ ਗੁੱਸੇ ਵੀ ਹੋ ਸਕਦੇ ਆ, ਕਿਸੇ ਦਾ ਹਾਸਦੇ ਸਾਰਾ ਕੁਛ ਹੀ ਚੱਲਦਾ
0: ਜੀ,
2: ਪਰ ਮੈਂ ਤਾਂ ਮੇਰੀ ਤਾਂ ਗੱਲ ਇਹ ਕਹਿਣੀ ਹੈ ਵੀ ਜਿਹੜੇ ਮੰਨ ਲਓ ਤੁਸੀਂ ਹੋਰ ਸਿਆਸਤਦਾਨ ਨੂੰ ਛੱਡ ਦੋ, ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਮੰਨ ਲਓ ਸਿੱਖ ਕੌਮ ਨੂੰ ਸੰਦੇਸ਼ ਦੇਣਾ, ਤੇ ਉਹ ਇੱਕ ਵਾਰੀ ਤਾਂ ਮੰਨ ਲਓ ਉੱਠ, ਹੁਣ ਮੰਨ ਲਓ ਭਾਰਜਵਾ ਜੀ ਤੁਹਾਡੇ ਨਾਲ ਵੈਸੇ ਨੋਰਮਲੀ ਗੁੱਸਾ ਗਿਲਾ ਕਰ ਲਾ ਤੇ ਉਹ ਗੱਲ ਵੱਖਰੀ ਹੈ, ਮੈਂ ਕਹਾਂ ਮੈਂ ਹਰ ਰੋਜ਼ ਮੰਨ ਲਓ ਤੁਹਾਨੂੰ ਉੱਠ ਕੇ ਹਰ ਰੋਜ਼ ਕਹਾਂ ਭਾਰਜਵਾ ਜੀ ਵਰਗਾ ਮਾੜਾ ਬੰਦਾ ਕੋਈ ਨੀ, ਇਹਨੇ ਇਹ ਕੀਤਾ ਉਹ ਕੀਤਾ
0: ਜੀ,
2: ਤਾਂ ਜਦੋਂ ਤੁਸੀਂ ਮੈਨੂੰ ਮੰਨ ਲਓ ਜਿਹੜੀ ਉਹ ਕੁਰਸੀ ਆ ਉਹਦੇ ਤੇ ਬਿਠਾ ਦੋ ਤੇ ਮੈਂ ਤੁਹਾਨੂੰ ਕਹਾਂ ਉਹ ਇਹੀ ਹੋਇਆ ਨਾ, ਤੁਸੀਂ ਆ ਜਥੇਦਾਰ ਮੰਨ ਲਓ ਆਪਣਾ ਜਥੇਦਾਰ ਸਾਹਿਬ ਗੜਗੜ ਸਾਹਿਬ ਦੀ ਤੇ ਸਰਨਾ ਸਾਹਿਬ ਦੀ ਦੋਵੇਂ ਕਾਂਗਰਸ ਧਿਰ ਨਾਲ ਜੁੜੇ ਹੋਏ ਬੰਦੇ ਨੇ,
3: ਸਾਰੀ ਉਮਰ ਇਹਨਾਂ ਨੇ ਉਧਰ ਉਧਰ ਕੱਢਤੀ ਤੇ ਜਦੋਂ ਇਹ ਆ ਕੇ ਬਹਿ ਗਏ ਉਹ ਦੂਜੇ ਪਾਸੇ ਮੰਨ ਲਓ ਸਰਨਾ ਸਾਹਿਬ ਨੂੰ ਵੀ ਵਿੱਚ ਲੈ ਲਿਆ ਤੇ ਮੰਨ ਲਓ ਇਹ ਇਹਨਾਂ ਨੂੰ ਜਥੇਦਾਰ ਦੀ ਕੁਰਸੀ ਤੇ ਬਿਠਾ ਤਾ। ਇਹ ਇਹੀ ਕਹਿੰਦੇ ਕਹਿੰਦੇ ਵੀ ਜਿਹੜੇ ਬੰਦੇ ਨੂੰ ਗਾਲਾਂ ਕੱਢਦੇ ਸੁਖਬੀਰ ਬਾਦਲ ਸਾਹਿਬ ਨੂੰ ਬਾਦਲ ਪਰਿਵਾਰ ਨੂੰ ਕਹਿੰਦੇ ਵੀ ਨੌਜਵਾਨਾਂ ਨੂੰ ਕਹਿੰਦੇ ਸੰਦੇਸ਼ ਹੀ ਸੁਖਬੀਰ ਬਾਦਲ ਤੋਂ ਲੈਣਾ ਚਾਹੀਦਾ
0: ਜੀ,
2: ਹੈ ਵੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਹਨਾਂ ਤੋਂ ਲੈਣਾ ਚਾਹੀਦਾ ਕਹਿੰਦੇ ਜਿਹਨੂੰ ਸਾਰੀ ਉਮਰ ਗਾਲਾਂ ਕੱਢਦੇ ਨੇ।
1: ਮੈਂ ਰਾਤ ਵੀ ਟਵਾਣਾ ਰੇਡੀਓ ਤੇ ਤੁਸੀਂ ਪੜਿਆ ਹੋਣਾ, ਮੈਂ ਹੋਰ ਵੀ ਤੈਨੂੰ ਦੱਸ ਦਿੰਦਾ ਉੱਥੇ ਗੁਰਦੁਆਰਾ ਵੀ ਬਣ ਜਾਣਾ
0: ਜੀ
1: ਕੇ ਪੱਤਣ ਤੇ।
2: ਖਾਲੜਾ ਸਾਹਿਬ ਗਾਇਬ ਹੋਏ ਤੇ ਅੱਜ 26-27 ਚੱਲਣ ਦਿਆ, 30 ਹੋ ਗਏ ਮੰਨ ਲਓ 25-30 ਸਾਲ ਤੇ ਹੁਣ ਚੇਤਾ ਆਇਆ ਵੀ ਖਾਲੜਾ ਸਾਹਿਬ ਗਾਇਬ ਹੋਏ ਜੀ ਜਾਂ ਹੁਣ ਅਰਦਾਸ।
1: ਬਟੋਆ ਬਟੋਹੇ ਦਾ ਅੱਜ ਜਵਾਬ ਆ, ਕਹਿੰਦਾ ਬੀਬੀ ਖਾਲੜਾ ਤਾਂ ਕਦੇ ਬਾਦਲ ਨੂੰ ਮਿਲੀ ਨੀ ਜ਼ਿੰਦਗੀ ਚ, ਫੜ ਲਓ ਕੁਛ
2: ਮਿਲੀ ਹੋਈ ਨੀ ਹੈਗੀ
1: ਬੀਬੀ ਬਾਦਲ ਨੇ ਬਾਦਲ ਸਾਹਿਬ ਦੇ ਜਿਉਂਦੇ ਜੀ ਵੀ ਕਹੀ ਹੈ ਇਹ ਗੱਲ, ਉਹਨਾਂ ਨੇ ਕਿਹੜਾ ਅੱਜ ਪਹਿਲੀ ਵਾਰੀ ਕਹੀ ਹੈ
0: ਜੀ।
1: ਉਦੋਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਨੂੰ ਕਦੇ ਬੀਬੀ ਮਿਲੀ ਨੀ, ਜਾਂ ਤਾਂ ਉਹ ਬਾਦਲ ਸਾਹਿਬ ਦਾ ਜਵਾਬ ਹੋਵੇ ਫਿਰ ਤਾਂ ਮੰਨ ਲੈਂਦੇ ਹਾਂ
0: ਜੀ।
1: ਹੁਣ ਮਰੇ ਹੋਏ ਤੇ ਤੁਸੀਂ ਕਹਿੰਦੇ ਕਦੇ ਮਿਲੀ ਨੀ, ਹੁਣ ਤੂੰ ਪ੍ਰੂਵ ਕੌਣ ਕਰੇਗਾ ਵੀ ਮਿਲਿਆ ਸੀ ਕਿ ਨਹੀਂ ਮਿਲਿਆ।
0: ਕੰਟਰੋਵਰਸੀ ਸਹੇੜ ਕੇ ਉਹ ਠੀਕ ਆ ਨਾ ਕੰਮ ਅੱਗੇ ਚੱਲ ਜਾਂਦਾ, ਬਿਲਕੁਲ ਕੰਟਰੋਵਰਸੀ ਖੜੀ ਕਰਨੀ ਆ।
1: ਕਿੰਨੀ ਗਰੀ ਲੋਕ ਛਰਿਆ ਪੁੱਛਦੇ ਨੇ ਬਲਟੋਹੇ ਨੂੰ ਵੀ ਤੇਰੇ ਕੋਲ 3 ਕਿੱਲੇ ਸੀ ਰਣਜੀਤ ਸਾਹਿਬ ਨੂੰ ਪੁੱਠੀ ਕਿਵੇਂ ਆ ਗਈ ਤੇ ਇੰਨੇ ਕਿੱਲੇ ਜ਼ਮੀਨ ਦੇ ਕਿਵੇਂ ਬਣ ਕੇ, ਉਹ ਕੀ ਕੀਤਾ ਦੱਸਦੇ ਕਦੇ ਜਵਾਬ ਦਿੱਤਾ ਉਸ ਗੱਲ ਦਾ
0: ਜੀ। ਬਿਲਕੁਲ ਹੈ ਜੀ,
1: ਦੇਖੋ ਤੁਸੀਂ ਖੁਦ ਪੰਥਕ ਸਰਕਾਰ ਬਣਾ ਕੇ ਤੁਸੀਂ ਉਹ ਪਰਿਵਾਰ ਜਿਹੜੇ ਰੁਲਦੇ ਫਿਰਦੇ ਨੇ ਘੱਟੋ ਘੱਟ ਉਹਨਾਂ ਨੂੰ ਛੱਡੋ। ਤੁਸੀਂ ਤਾਂ ਚਲੋ ਛੋਟੇ ਸੀ, ਬਾਦਲ ਸਾਹਿਬ ਨੇ ਕਿਹਾ ਸੀ ਵੀ ਫੌਜੀ ਬੈਰਕਾਂ ਛੱਡ ਦੇਣ
0: ਜੀ, ਹਾਂਜੀ ਉਦੋਂ
1: ਧਾਰਮੀ ਫੌਜੀ ਜਿਹਨਾਂ ਨੂੰ ਕਹਿੰਦੇ ਨੇ, ਉਹ ਕਈ ਮਰ ਗਏ, ਕਈ ਉਹਨਾਂ ਨੂੰ ਇਹਨਾਂ ਨੇ ਨੌਕਰੀਆਂ ਨੀ ਦਿੱਤੀਆਂ ਬਾਦਲ ਸਾਹਿਬ ਨੇ,
2: ਬਿਲਕੁਲ
1: ਉਹਨਾਂ ਦੀ ਬਾਂਹ ਨੀ ਫੜੀ। ਚੱਲ ਮੈਂ ਤਾਂ ਕਹਿੰਦਾ ਜੇ ਮਰੇ ਚਾਹੇ ਆਪ ਦੇ ਹਾਰ ਚੱਕੇ ਚਾਹੇ ਪੁਲਿਸ ਦੇ ਸਾਦੇ ਨਾਲ ਮਰ ਗਏ ਜਾਂ ਕੀ ਹੋਇਆ, ਉਹਨਾਂ ਨੂੰ ਦੇਤੀਆਂ
0: ਜੀ,
1: ਤੇ ਹੋਰ ਸਾਡੇ ਧਰਮ ਦਾ ਪੈਸਾ ਕਿੰਨੀ ਜਗ੍ਹਾ ਗਲਤ ਲੱਗ ਰਿਹਾ
0: ਜੀ।
2: ਅਸਲ ਚ ਨਾ ਦਿੱਕਤ ਪਤਾ ਕਿਉਂ ਹੁੰਦੀ ਹੋ, ਜਿਹੜਾ ਤਾਂ ਹੁਣ ਮੰਨ ਲਓ ਕਾਂਗਰਸ ਦਾ ਦੁਸ਼ਮਣ ਸੀ ਉਹਨੇ ਤਾਂ ਕੀਤਾ ਹੀ ਨੁਕਸਾਨ, ਪਰ ਜਿਹੜੇ ਆਪਣੇ ਸੀ ਰੌਲਾ ਤਾਂ ਫਿਰ ਉੱਥੇ ਹੀ ਪੈਂਦਾ ਨਾ, ਉਹ ਗੱਲ ਸਵਾਲ ਚੁੱਕਦੇ ਆ ਫਿਰ ਕਹਿੰਦੇ ਵੀ ਉਹੀ ਗੱਲ ਇਹ ਫਲਾਣੇ
1: ਧਮਕਾਣੀ ਨੇ। ਮੈਂ ਤਾਂ ਕਿੰਨੀ ਗਰੀ ਕਿਹਾ ਟਵਾਣਾ ਜਿਹੜੀ ਦੇ ਇੱਥੇ ਵੀ ਕਿੰਨੀ ਗਰੀ ਕਿਹਾ ਕਿ ਠੀਕ ਹੈ, ਮੇਰਾ ਤਾਂ ਲੇਖ ਲਿਖਿਆ ਹੋਇਆ ਜੀ
0: ਜੀ
1: 84 ਬਨਾਮ ਅੱਜ ਦੇ ਸਿੱਖ, ਮੈਂ ਚੜ੍ਹਦੀ ਕਲਾ ਛਪਿਆ ਸੀ ਨਾਲੇ ਇਹਨਾਂ ਦਾ ਖਾੜਕੂ ਧਿਰਾਂ ਦਾ ਅਖਬਾਰ ਆ ਉਹ ਚੜ੍ਹਦੀ ਕਲਾ ਦੇ ਵਿੱਚ, ਦੋ ਲੇਖ ਲਿਖੇ ਸੀ ਮੈਂ ਉਦੋਂ ਵੀ, ਇੱਕ ਲਿਖਿਆ ਜੀ ਕੀ ਅਸੀਂ ਸਿੱਖ ਹਾਂ
0: ਜੀ,
1: ਤੇ ਠੀਕ ਹੈ ਹਿੰਦੂ ਗਵਰਨਮੈਂਟ ਸੀ, ਹਿੰਦੂ ਸੀ, ਉਹਨਾਂ ਨੇ ਸਾਡੇ ਧਰਮ ਤੇ ਅਟੈਕ ਕਰਤਾ, ਉਹਨਾਂ ਨੂੰ ਸਾਡੇ ਨਾਲ ਕੋਈ ਲਗਾ ਨੀ ਸੀਗਾ, ਤੇ ਜਿਹੜਾ ਹੁਣ ਅਸੀਂ ਰੋਜ਼ ਪੱਗਾਂ ਲਾਉਂਦੇ ਹਾਂ ਗਾਲਾਂ ਕੱਢਦੇ ਹਾਂ
0: ਦੇ ਵਿੱਚ ਜੋ ਕਰ
1: ਤੇ ਮਾਵਾਂ ਭੈਣਾਂ ਨੂੰ ਇਹ
0: ਜੀ
1: ਉਹਦੇ ਨਾਲ ਹੀ ਧਰਨਾ ਲਾਤਾ, ਉੱਥੇ ਤਾਂ ਅੱਜ ਵੀ ਲਾਉਣੇ ਆ ਵੈਸੀਆਂ ਮੂਹਰੇ ਜਾ ਕੇ ਜੋ ਵੀ ABC ਅਸੀਂ ਕਰਦੇ ਹਾਂ ਉਹ ਤਾਂ ਕਰੀ ਜਾਂਦੇ ਹਾਂ
0: ਜੀ,
2: ਬਿਲਕੁਲ
1: ਤੇ ਜਿਹੜੇ ਅਸੀਂ ਪੱਗਾਂ ਲਾਉਣੇ ਆ ਉਹਦਾ ਧਰਨਾ ਕਿੱਥੇ ਲਾਵਾਂਗੇ,
0: ਬਿਲਕੁਲ
1: ਇਹ ਟਰੂ ਹੈ, ਇਹ ਟਰੂ ਹੈ। ਰਿਜਮੈਂਟ ਮੇਰੇ ਮਿੱਤਰ ਨੇ ਅੱਜ ਦਾ ਚੱਲ ਗੁਰੂ ਘਰ ਦੇ ਵਿੱਚ ਖਾਣੀ ਪ੍ਰਧਾਨ ਖਾਣੀ ਸੈਕਟਰੀ ਆ, ਅਸੀਂ ਇਕੱਠੇ ਹੀ ਰਹੇ ਹਾਂ ਖਾਨੇ
0: ਜੀ,
1: ਤੇ ਉਹ ਗੁਰਦੁਆਰੇ ਦਾ ਪੱਗਾਂ ਲਾਣ ਗੋਲੀ ਚੱਲ ਪਈ, ਕੇਸ ਗਾਲ ਮੰਗਾਲੀ, 15 ਦਿਨ ਬਾਅਦ ਵੈਸੀ ਮੂਹਰੇ ਧਰਨਾ ਲਾਈ ਖੜੇ ਸੀ ਇਕੱਠੇ ਹੋ ਕੇ, ਮੈਂ ਕੋਲ ਦੀ ਲੰਘਿਆ ਜਾਂਦਾ ਸੀ, ਮੈਂ ਇੱਛਾ ਥੱਲੇ ਕਰਿਆ, ਮੈਂ ਸ਼ਰਮ ਤਾਂ ਨੀ ਆਉਂਦੀ ਹੋਏ
0: ਜੀ,
1: ਕਹਿੰਦੇ ਕੀ ਗੱਲ ਆ ਮਹਾ 15 ਦਿਨ ਪਹਿਲਾਂ ਕੀ ਕਰਦੇ ਤੁਸੀਂ
0: ਜੀ,
1: ਇਹਨਾਂ ਦਾ ਹਰਿਮੰਦਰ ਢਾਇਆ ਜਿਹੜਾ ਤੁਸੀਂ ਕੀਤਾ ਉਹਦਾ ਧਰਨਾ ਕਿੱਥੇ ਲਾਏਗੇ, ਮੈਂ ਕਿਹਾ ਮੈਂ ਤੁਹਾਨੂੰ ਤੇ ਨਾਲ ਆਹ ਲੇਖ ਮੈਂ ਉਦੋਂ ਲਿਖਿਆ ਸੀ 84 ਬਨਾਮ ਅੱਜ ਦੇ ਸਿੱਖ
0: ਜੀ, ਬਿਲਕੁਲ
1: ਅਸੀਂ ਅੰਦਰ ਗਾਲਾਂ ਕੱਢਦੇ ਹਾਂ, ਕਹਿਣਗੇ ਪੁਲਿਸ ਅੰਦਰ ਜੁੱਤੀ ਲੈ ਕੇ ਆ ਗਈ, ਬੀਬੀ ਨੇ ਸਮਝਾਇਆ ਪੁਲਿਸ, ਪੁਲਿਸ ਆਈ ਕਿਉਂ, ਇਹ ਸਵਾਲ ਉਠਾਇਆ
0: ਜੀ,
1: ਥੋੜੀਆਂ ਕਰਤੂਤਾਂ ਕਰਕੇ ਆਈ ਨਾ
0: ਜੀ,
1: ਪੁਲਿਸ ਕਿਤੇ ਧੱਕੇ ਨਾ ਵੜਦੀ ਹੈ।
2: ਇੱਕ ਪਾਸੇ ਕਹਿੰਦੇ ਆ ਵੀ ਜੇ ਮੰਨ ਲਓ ਭਾਵੇਂ ਜਿੰਨੇ ਵੀ ਧਰਮ ਵਾਲੇ ਨੇ ਭਾਵੇਂ ਕਹਿੰਦੇ ਵੀ ਜੇ ਸਾਰੇ ਹਿੰਦੂ ਹੋਣਗੇ ਇਕੱਠੇ ਰਹਿਣਗੇ ਤਾਂ ਸਹੀ ਹੋਊ, ਸਿੱਖਾਂ ਵਾਲੇ ਕਹਿੰਦੇ ਵੀ ਜੇ ਸਾਰੇ ਸਿੱਖ ਇਕੱਠੇ ਹੋਣਗੇ ਤਾਂ ਸਹੀ ਹੋਊ, ਤੇ ਆਹ ਦੋਵੇਂ ਆ ਆਪਣਾ ਆਪਣਾ ਬੇਅੰਤ ਸਿੰਘ ਦੇ ਦੋਵੇਂ ਮੁੰਡੇ ਤੇ ਇੱਕ ਉਹਨਾਂ ਦੀ ਸਿਸਟਰ ਹੈ, ਇਹ ਆਪਣੇ ਘਰ ਚ ਤਾਂ ਇਕੱਠੇ ਹੈ ਨੀ,
1: ਚੰਡੀਗੜ੍ਹ ਕੋਠੀ ਸਾਂਝੀ ਹੈ, ਉਹਦੇ ਇੱਕ ਹੈ ਨਾ, ਉੱਥੇ ਇਕੱਠੇ ਹੀ ਨੇ, ਇਹਦੇ ਥੋਨੂੰ ਮੈਨੂੰ ਦਿਖਾਉਣ ਨੂੰ ਨੇ,
0: ਇਕੱਠੇ ਨਹੀਂ ਗੇ,
2: ਬਿਲਕੁਲ
1: ਇਕੱਠੇ ਨੀ ਹੈਗੇ
0: ਜੀ,
1: ਇਕੱਠੇ ਨੇ, ਇਕੱਠੇ ਕਿਉਂ ਨੀ ਹੈਗੇ,
0: ਬਿਲਕੁਲ ਹੈ ਜੀ।
1: ਨਿਊਯਾਰਕ ਮੀਟਿੰਗ ਕਰਨ ਬਹਿ ਜਾਣਾ ਪੰਜ ਚਾਰ ਧਿਰਾਂ ਵਾਲੇ ਬੰਦਿਆਂ ਨੇ, ਵਿੱਚ ਮਾਨ ਦਲ ਨੇ, ਵਿੱਚ ਸਿੱਖ ਰੂਟ ਫੈਡਰੇਸ਼ਨ ਵਾਲੇ ਨੇ, ਹੋਰ ਨੇ, ਖਾਲਿਸਤਾਨੀ ਪੱਖੀ ਜੋ ਵੀ ਹੁੰਦੇ ਸੀ, ਉਹ ਮੁੰਡਾ ਉੱਥੇ ਟੈਕਸੀ ਚਲਾਉਂਦੇ ਬਾਰ ਬਾਰਾਂ ਘੰਟੇ ਸੁੱਤਾ ਪਿਆ, ਉਹਨਾਂ ਆ ਕੇ ਮੀਟਿੰਗਾਂ ਇਹਨਾਂ ਨੇ ਬੈਸਣ ਲੱਗ ਜਾਣਾ
0: ਜੀ।
1: ਉਹ ਉੱਠ ਕੇ ਕਹਿੰਦਾ ਇਹਨਾਂ ਨੂੰ, ਕਹਿੰਦਾ ਵੀ ਕਾਹਦੇ ਪਿੱਛੇ ਮੀਟਿੰਗ ਕਰਦੇ ਹੋ ਤੁਸੀਂ, ਵੀ ਖਾਲਿਸਤਾਨ ਬਣਾਉਣਾ ਹੈ? ਉਹ ਕਹਿੰਦੇ ਹਾਂ, ਸਾਡਾ ਆਪਦਾ ਘਰ ਚਾਹੀਦਾ। ਕਹਿੰਦਾ ਵੀ ਐ ਕਰੋ, ਆ ਕਮਰੇ ਚ ਚਾਰੇ ਜਾਣੇ ਦੋ ਘੰਟੇ ਬਹਿ ਜੋ
0: ਜੀ,
1: ਵੀ ਜੇ ਤੁਹਾਡੇ ਸਿਰ ਤੇ ਪੱਗ ਹੋਈ, ਕਹਿੰਦਾ ਮੈਂ ਕਹੂੰਗਾ ਵੀ ਖਾਲਿਸਤਾਨ ਬਣਨਾ
0: ਚਾਹੀਦਾ।
1: ਕਹਿੰਦਾ ਨਹੀਂ, ਮੇਰਾ ਵੀਰ ਹੱਥ ਬੰਨਦਾ ਮੈਂ ਤੁਹਾਡੇ ਮੂਹਰੇ, ਅਸੀਂ ਯਾਰ ਸਵੇਰ ਨੂੰ ਰਾਤ ਨੂੰ ਟੈਕਸੀ ਚਲਾਉਣੀ ਹੁੰਦੀ ਆ, ਸਾਨੂੰ ਸੌਣ ਲੈਣ ਦਿਆ ਕਰੋ, ਇਹ ਕਿਤੇ ਹੋਰ ਮੀਟਿੰਗ ਕਰ ਲਿਆ ਕਰੋ।
2: ਬਿਲਕੁਲ
1: ਇੱਥੇ ਰੱਖ ਰਹੇ ਹਾਂ,
2: ਨਹੀਂ ਗੱਲ ਉਹੀ ਹੈ ਨਾ, ਮੈਂ ਅੱਜ ਹੀ ਕੋਕੀ ਗੱਲ ਸਾਹਿਬ ਟਵਾਣਾ ਰੇਡੀਓ ਤੇ, ਨਹੀਂ ਟਵਾਣਾ ਤੇ ਨੀ, ਸਵੇਰੇ ਆਪਣਾ ਉਹ ਦੂਜਾ ਮੁੰਡਾ ਉਹਦੇ ਤੇ ਗੱਲ ਕਰਦੇ ਪਏ ਸੀ, ਕਹਿੰਦੇ ਵੀ ਜਦੋਂ ਮੈਂ, ਕਹਿੰਦੇ ਵੀ ਆਪਣਾ ਇਹ ਵੀ ਕੋਈ ਛੋਟੇ ਮੋਟੇ ਪਰਿਵਾਰ ਦੇ ਨੀ ਸੀ, ਬੜੇ ਵਧੀਆ ਅਲੀਟ ਪਰਿਵਾਰ ਦੇ ਸੀ
0: ਜੀ,
2: ਉਹ ਕਹਿੰਦੇ ਵੀ ਜਦੋਂ ਮੈਂ ਅਮਰੀਕਾ ਜੇਲ ਚ ਸੀ ਤੇ ਬਾਦਲ ਸਾਹਿਬ ਉੱਥੇ ਅਮਰੀਕਾ ਯੂਨੀਵਰਸਿਟੀ ਚ ਪੜ੍ਹਦੇ ਪਏ ਸੀ, ਆਪਣਾ ਸੁਖਬੀਰ ਬਾਦਲ ਸਾਹਿਬ, ਇਹ ਤਾਂ ਇੱਕੋ ਹੀ ਪਰਿਵਾਰ ਚ ਸੀ, ਮੰਨ ਲਓ ਹੈ ਇੱਕ ਬੰਦਾ ਅਲੀਡ ਪਰਿਵਾਰ ਚੋਂ ਸੀ ਜਿਹੜਾ ਜਜ਼ਬਾਤੀ ਹੋ ਕੇ ਤੁਰ ਪਿਆ ਤੇ ਉਹਨੇ ਜੋ ਵੀ ਕੁਛ ਕੀਤਾ, ਇੱਕ ਬੰਦਾ ਸਿਆਸਤਦਾਨ ਸੀ ਉਹਦਾ ਬੱਚਾ ਉਹੀ ਗੱਲ ਉੱਥੋਂ ਪੜ੍ਹ ਕੇ ਆ ਕੇ ਤੇ ਅੱਜ ਉਹੀ ਗੱਲ ਵੀ ਉਹ ਕਹਿੰਦੇ ਵੀ ਅਸੀਂ
1: ਨਹੀਂ, ਉਹਦਾ ਦੋ ਕੰਮ ਹੋ ਗਏ, ਨਾਲੇ ਸੁਖਬੀਰ ਜੀ ਘੁੰਮ ਕੇ ਨਾਲੇ ਪੜ੍ਹ ਕੇ ਤੇ ਨਾਲੇ ਆਪਦੀ ਜਾਨ ਬਚਾ ਕੇ
0: ਜੀ,
1: ਨਾਲੇ ਹਵਾਂ ਕੱਢ ਕੇ।
0: ਬਿਲਕੁਲ ਹੈ ਜੀ,
2: ਬਿਲਕੁਲ
1: ਗੱਲ ਤਾਂ ਅਸਲ ਚ ਇਹ ਸੀ, ਹੋਰ ਕੀ ਸੀ ਵਿੱਚੋਂ ਕੱਢਣ ਨੂੰ
0: ਜੀ,
2: ਨਾਲੇ ਸਾਰੇ ਹੀ ਆਪਾਂ ਇਹ ਨੀ ਕਹਿੰਦੇ ਚਲੋ ਇਹ ਬਾਦਲ
1: ਪਰਿਵਾਰ ਸਾਰਿਆਂ ਨੇ, ਸਭ ਤੁਸੀਂ ਇੱਕ ਛੋਟੀ ਨੋਟ ਕਰੋ, ਜਦੋਂ 91 ਦੇ ਵਿੱਚ ਬਾਦਲ ਅਕਾਲੀਆਂ ਨੇ ਕਿਹਾ ਵੀ ਅਸੀਂ ਚੋਣ ਲੜਨੀ ਹੈ
0: ਜੀ,
1: ਠੀਕ ਹੈ,
2: ਬਿਲਕੁਲ,
1: ਤੇ ਇਹ ਕਿਉਂ ਇਹਨਾਂ ਚੋਂ ਕੋਈ ਨੀ ਮਰਿਆ ਤੇ 21 ਤੇਰੇ ਮੇਰੇ ਵਰਗੇ ਜਿਹੜੇ ਖੜੇ ਸੀ ਉਹ ਮਾਰਦੇ ਸੀਗੇ,
2: ਆਮ ਮਾਰੇ ਗਏ, ਬਿਲਕੁਲ
1: ਸਵਾਲ
2: ਨੀ, ਇਹ ਬੜਾ ਵੱਡਾ ਸਵਾਲ ਹੈ, ਅਸਲ ਚ ਅਫਸੋਸ ਇਹੀ ਹੈ ਵੀ ਇਹੀ ਸਾਡੇ ਪਤਾ ਨੀ ਕਿਉਂ ਨੀ ਖਾਨੇ ਚ ਪੈਂਦੀ, ਉਹੀ ਗੱਲ ਹੈ, ਫਿਰ ਕਦੀ ਕਿਸੇ ਦੇ ਮਗਰ, ਕਦੀ ਕਿਸੇ ਦੇ ਮਗਰ ਚੜੇ
0: ਜੀ,
2: ਆਮ ਜਨਤਾ ਤਾਂ ਇਹਨਾਂ ਸਿਆਸਤਦਾਨਾਂ ਨੂੰ ਜ਼ਿਆਦਾਤਰ ਨੂੰ ਆਪਣੀ ਇਹਨਾਂ ਨੂੰ ਕੁਰਬਾਨੀ ਵਾਸਤੇ ਚਾਹੀਦੀ ਹੈ, ਕਿਉਂਕਿ ਉਹ ਅਸਲ ਮੁੱਦਿਆਂ ਤੇ ਗੱਲ ਆਉਣੀ ਨੀ ਚਾਹੀਦੀ, ਜੇ ਨਾ ਹੋਵੇ ਤੇ ਫਿਰ ਕੋਈ ਪੁੱਛੂ ਵੀ ਮੈਨੂੰ ਨੌਕਰੀ ਦੇ, ਕੋਈ ਪੁੱਛੂ ਵੀ ਮਹਿੰਗਾਈ ਕਾਹਤੋਂ ਹੈ, ਉਹਦੇ ਨਾਲ ਚੰਗਾ ਵੀ ਕੋਈ ਧਰਮ ਦੇ ਨਾਂ ਤੇ ਲੜੀ ਜਾਵੇ, ਕੋਈ ਕਿਸੇ ਨਾਂ ਤੇ ਲੜੀ
0: ਜਾਵੇ,
2: ਉਹਦੇ ਵਾਸਤੇ ਚਾਹੀਦੇ ਨੇ,
0: ਬਿਲਕੁਲ,
1: ਮਗਦਰ ਵੀ ਲੱਕੜਾਂ ਨਹੀਂ ਹੋਣਗੀਆਂ, ਲੱਕੜਾਂ ਨਹੀਂ ਹੋਣਗੀਆਂ ਚੁੱਲ੍ਹੇ ਜੱਗ ਕਿਵੇਂ ਬਣੂਗੀ, ਲੱਕੜਾਂ ਚਾਹੀਦੀਆਂ, ਲੱਕੜਾਂ ਆਮ ਲੋਕ ਹੈਗੇ ਨੇ,
2: ਬਿਲਕੁਲ
1: ਇਹ ਆਪਾਂ ਨੂੰ ਲੱਕੜਾਂ ਸਮਝਦੇ ਨੇ
0: ਜੀ, ਅਗਲੀ ਲਾਈਨ ਜਿਹੜੀ ਜੀਰਾ ਸਾਹਿਬ ਵੀ ਕਾਲ ਕਰ ਰਹੇ ਸੀ ਤੇ ਲਾਈਨ ਬਿਜੀ ਸੀਗੀ ਜੀ, ਆਪਣੇ ਰੇਡੀਓ ਵਾਲੀ ਲਾਈਨ ਖੁੱਲੀ ਹੁੰਦੀ ਹੈ ਜੀ, ਉਹਦੇ ਉੱਤੇ ਕਰ ਲਿਆ ਕਰੋ ਪਲੀਜ਼, ਜੇ ਇਧਰੋਂ ਬਿਜੀ ਹੁੰਦੀ ਹੈ। ਚਲੋ ਮੈਂ ਜੀਰਾ ਸਾਹਿਬ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ। ਜੀਰਾ ਸਾਹਿਬ ਨੇ ਲਿਖਿਆ ਕਿ ਨਹੀਂ, ਆਪਣੇ ਔਜਲਾ ਸਾਹਿਬ ਮੁਸ਼ਕਲ ਹੈਗੀ ਲੱਗਦੀ ਹੈ, ਚਲੋ ਉਹਨਾਂ ਦੀ ਜ਼ੁਬਾਨੀ ਹੀ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਰਜਿੰਦਰ ਜੀਰਾ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਲੰਘੇ ਹੋ ਜੀ?
4: ਬਹੁਤ ਵਧੀਆ, ਮੈਂ ਕਿਹਾ ਮੁਕੱਦਰ ਜੀ ਦੁਆਰਾ ਫਿਰ ਉੱਠ ਪਏ ਸੁੱਤੇ,
0: ਚਲੋ ਕੋਈ ਨੀ। ਹਾਂਜੀ, ਅੱਜ ਨਹਿਰ ਵਾਲੇ ਪੁਲ ਤੇ ਨਹੀਂ ਸੀਗੇ, ਘਰੇ ਲੱਗਦੇ ਸੀ ਜੀ।
4: ਨਹਿਰ ਵਾਲੇ ਪੁਲ ਤੇ ਤਾਂ ਪਹਿਲਾਂ ਹੀ ਆ ਜਾਂਦੇ ਨਾ ਇਹ ਬਹਿ ਕੇ,
0: ਉੱਥੇ ਕੋਈ ਕਹਿੰਦਾ ਹੋਏਗਾ ਵੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ। ਹੜਾਵੇ ਮਾਈ ਕਿੱਥੇ ਰਹਿ ਗਿਆ ਹੈ ਦੱਸੋ,
4: ਮੁਕੱਦਰ ਮਾਈ ਕਿੱਥੇ ਰਹਿ ਗਿਆ,
0: ਮੁਕੱਦਰ ਮਾਈ ਕਿੱਥੇ ਰਹਿ ਗਿਆ ਜੀ।
4: ਭਾਜੀ ਗੱਲਾਂ ਬਹੁਤ ਚੱਲਣ ਡਈਆਂ
0: ਹਾਂਜੀ
4: ਆਪਣੀਆਂ ਸਿਆਸਤ ਦੀਆਂ, ਸਿਆਸਤ ਆਪਣੀ ਗੰਦੀ ਆ
0: ਜੀ
4: ਆਪਾਂ ਨੂੰ ਪਤਾ ਹੀ ਆ,
0: ਬਿਲਕੁਲ
4: ਚੱਕਰ ਇਹ ਆ
0: ਜੀ
4: ਕਿਉਂਕਿ ਸਾਡਾ ਸਿਸਟਮ ਜਿਹਨਾਂ ਨੇ ਬਣਾਇਆ ਨਾ ਕਹਿੰਦਾ ਮਤਲਬ ਇਹ ਸੰਵਿਧਾਨ ਵਿੱਚ
0: ਜੀ,
4: ਹੁਣ ਉਹ ਸੰਵਿਧਾਨ ਦਾ ਜਿਹੜਾ ਇਹ ਲੀਡਰ ਲੋਕ ਜਿਹੜੇ ਗਲਤ ਫਾਇਦਾ ਚੱਕ ਗਏ ਆ ਜੀ ਸਹੀ ਮਾਇਨੇ ਵਿੱਚ,
0: ਬਿਲਕੁਲ ਉਹ ਇਹਨਾਂ ਦੇ ਕਾਬਲ ਨਹੀਂ ਸੀ, ਇਹਨਾਂ ਲਈ ਨਹੀਂ ਸੀ ਬਣਾਇਆ ਗਿਆ ਜੀ। ਹੁਣ ਦੇਖੋ ਜਿੱਦਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਕਾਨੂੰਨ ਬਦਲੇ ਜਾ ਰਹੇ ਨੇ, ਹੁਣ ਜਦੋਂ ਤਾਂ ਪਹਿਲਾਂ ਸਾਡੇ ਵਰਗੇ ਇੱਥੇ ਨਹੀਂ ਸੀਗੇ ਤਾਂ ਉਦੋਂ ਉਹ ਹੀ ਕਾਨੂੰਨ ਠੀਕ ਸੀਗੇ ਚੱਲੀ ਜਾਂਦੇ ਸੀ, ਤੇ ਜਦੋਂ ਹੁਣ ਇੱਥੇ ਆਏ ਆ ਸਾਡੇ ਵਰਗੇ ਇੱਥੇ ਵੀ ਆ ਗਏ, ਅਗਲਿਆਂ ਨੇ ਆਪਣੇ ਕਾਨੂੰਨ ਬਦਲੇ, ਭਾਈ ਆ ਇਹਨਾਂ ਦੇ ਲਈ ਨਹੀਂ ਆ ਕਾਨੂੰਨ, ਇਹਨਾਂ ਲਈ ਨਵੇਂ ਬਣਾਉਣੇ ਪੈਣੇ।
4: ਗੱਲ ਉਹੀ ਆ ਬਈ ਲੋਕ ਜਾਣ ਤੇ ਜਾਣ ਕਿੱਥੇ, ਕਿਉਂਕਿ ਇਹਨਾਂ ਕੋਲ ਲੋਕ ਛੁਟਕਾਰਾ ਮਿਲਣਾ ਬਹੁਤ ਔਖਾ, ਔਖਾ ਕੀ ਲੱਗਦਾ ਹੀ ਨੀਗਾ ਇਹਨਾਂ ਦੇ ਜਨ ਦੇ ਵਿੱਚੋਂ ਦੁਨੀਆਂ ਸਾਡੀ ਨਿਕਲ ਜੂਗੀ
0: ਜੀ,
4: ਇਹ ਤਾਂ ਹੋ ਨਹੀਂ ਸਕਦਾ
0: ਜੀ,
4: ਇੰਨਾ ਕੁਛ ਪੱਤੇ ਮਾਣ ਸਨਮਾਨ ਇਹਨਾਂ ਦਾ
0: ਜੀ,
4: ਸਲੋਕਾਂ ਦਾ ਖਾਣਾ ਪੀਣਾ ਇਹਨਾਂ ਦਾ ਸਾਰੀ ਉਮਰ ਬਣਿਆ ਰਹਿੰਦਾ ਵਾ, ਪੀੜੀਆਂ ਦਾ ਅਸਰ ਪੀੜੀਆਂ ਵੇਲੋ ਕਿਵੇਂ ਲੱਗੀਆਂ ਪਈਆਂ ਵਾ ਇਹਨਾਂ ਦੇ ਮਗਰ
0: ਜੀ।
4: ਮੈਂ ਗੱਲ ਮੈਂ ਭਾਜੀ ਅੱਜ ਨਾ ਤੱਕ ਰੰਧਾਵਾ ਜੀ ਦਾ ਇੰਟਰਵਿਊ ਸੁਣਿਆ ਸੀਗਾ
0: ਹਾਂਜੀ
4: ਸਹੀ ਮਹੀਨੇ ਦੇ ਵਿੱਚ, ਮੇਰੇ ਜਿੰਨੇ ਵੀ ਵੀਰ ਸੱਜਣ ਕਹਿ ਕੇ ਗਏ ਨਾ ਗੱਲਾਂ ਬਾਤਾਂ ਕਰਕੇ ਆ
0: ਜੀ,
4: ਮੇਰੇ ਟਵਾਣਾ ਜੀ ਦੇ ਚੈਨਲ ਤੋਂ ਗੱਲਾਂ ਬਾਤਾਂ ਹੁੰਦੀਆਂ ਵਾ
0: ਜੀ,
4: ਆ ਜਿਹੜਾ ਮੁੱਦਾ ਚੱਲਦਾ ਸਤਲੁਜ ਦਾ
0: ਹਾਂਜੀ,
4: ਉਹਨਾਂ ਦੇ ਮੈਂ ਅੱਜ ਭਾਈ ਸਾਹਿਬ ਦੀਆਂ ਖਲੜਾ ਜੀ ਦੇ ਵੱਡੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਸ਼ਾਇਦ ਨਾਂ ਸੀ ਉਹਨਾਂ ਦਾ
0: ਜੀ,
4: ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜੀ 50 ਮਿੰਟ ਦੀਆਂ
0: ਜੀ,
4: ਮੈਂ ਕਹਿੰਦਾ ਕਿਆ ਬਾਤ ਆ ਜੀ ਗੱਲਾਂ ਬਾਤਾਂ ਸੁਣ ਕੇ, ਤੇ ਕੁਛ ਮੈਨੂੰ ਲੱਗਦਾ ਫਿਲਮਾਂ ਫੁਲਮਾਂ ਵੇਖਣ ਦੀ ਲੋੜ ਹੀ ਨੀ ਹੈਗੀ, ਸਾਰਾ ਕੁਛ ਜਿੰਨਾ ਕੁ ਕਲੀਅਰ ਕਰਤਾ ਉਹਨਾਂ ਨੇ
0: ਜੀ, ਕੀ ਕਹਿਣਾ ਸੀ ਉਹਨਾਂ ਦਾ ਇੱਧਰ ਵੀ ਦੱਸੋ ਥੋੜਾ ਜਿਹਾ ਸਾਨੂੰ ਵੀ, ਅਸੀਂ ਵੀ ਸਪਸ਼ਟ ਹੋ ਸਕੀਏ।
4: ਮੈਂ ਉਹੀ ਗੱਲ ਦੱਸ ਰਿਹਾ, ਉਹਨਾਂ ਨੇ ਸਿਆਸਤ ਬਾਰੇ ਵੀ ਸਭ ਕੁਛ ਦੱਸਤਾ
0: ਜੀ,
4: ਵੀ ਸਾਡੀ ਜਥੇਬੰਦੀ ਬਣੀ ਕਿਵੇਂ ਇਹ ਕੰਮ ਕਰਦੀ ਸੀਗੀ
0: ਜੀ,
4: ਵੀ ਕਿੱਦਾਂ CBI ਕੋਲੇ ਵੀ ਸੀਗੀ, ਭਾਰਤ ਸਰਕਾਰ ਕੋਲੇ ਵੀ, UN ਕੋਲੇ, UNA ਕੋਲੇ ਵੀ
0: ਜੀ
4: ਚਿੱਠੀਆਂ ਪਾਉਂਦੇ ਸੀਗੇ
0: ਜੀ,
4: ਤੇ ਬਾਅਦ ਚ ਪਤਾ ਲੱਗਾ ਉਹ ਇੱਥੇ ਕੈਨੇਡਾ ਵੀ, ਪਤਾ ਨੀ ਅਮਰੀਕਾ ਵੀ ਆ, ਕੈਨੇਡਾ ਵੀ ਆ ਗਏ
0: ਸੀਗੇ ਹਾਂਜੀ ਬਿਲਕੁਲ,
4: ਕੈਨੇਡਾ ਆਏ ਸੀ ਉਹਨਾਂ ਨੇ, ਫਿਰ ਉਹਨਾਂ ਨੇ ਕਿਸੇ ਨੇ ਕਿਹਾ ਵੀ ਤੁਸੀਂ ਇੱਥੋਂ ਵਾਪਸ ਨਾ ਜਾਈਓ, ਤੁਹਾਨੂੰ ਉਹਨਾਂ ਨੇ ਚੱਕ ਲੈਣਾ ਵਾ,
0: ਉਹਨਾਂ ਦੀ ਮਿਨਿਸਟਰ ਕਹਿੰਦੀ ਆ ਬਕਾਇਦਾ ਉਹਨਾਂ ਨਾਲ ਗੱਲ ਦਿਖਾਈ ਆ ਆਪਣੀ ਮੂਵੀ ਦੇ ਵਿੱਚ ਵੀ, ਕਿ ਤੁਸੀਂ ਇੱਥੇ ਅਸੈਲਮ ਲੈ ਲਓ ਵੀ ਤੁਹਾਡੀ ਜਾਨ ਨੂੰ ਖਤਰਾ ਉੱਥੇ, ਤੇ ਆਪਣਾ ਪਰਿਵਾਰ ਵੀ ਤੁਸੀਂ ਇੱਥੇ ਜਲਦ ਤੋਂ ਜਲਦ ਅਸੀਂ ਸੱਦ ਲਵਾਂਗੇ, ਤੁਸੀਂ ਅਸੈਲਮ ਅਸੈਪਟ ਕਰ ਲਓ, ਪਰ ਉੱਥੇ ਖਾਲੜਾ ਸਾਹਿਬ ਬਕਾਇਦਾ ਇੰਗਲਿਸ਼ ਦੇ ਵਿੱਚ ਵਾਰਤਾਲਾਪ ਕਰਦੇ ਦਿਖਾਏ ਗਏ ਨੇ ਉੱਥੇ, ਤੇ ਉਹਨਾਂ ਨੇ ਨਾ ਕਰ ਦਿੱਤੀ, ਕਹਿੰਦੇ ਮੈਂ ਸਮਝੌਤਾ ਨਹੀਂ ਕਰ ਸਕਦਾ ਅਸੈਲਮ ਦੇ ਲਈ, ਕਿਉਂਕਿ ਉੱਥੇ ਬਹੁਤ ਸਾਰੇ ਹੋਰ ਪਰਿਵਾਰ ਨੇ ਮੇਰੇ ਵਰਗੇ, ਕਿਹਨੂੰ ਕਿਹਨੂੰ ਅਸੈਲਮ ਦੇਵੋਗੇ ਤੁਸੀਂ?
4: ਉਹ ਇਸੇ ਕਰਕੇ ਉਹ ਕਹਿੰਦੇ ਸੀਗੇ ਵੀ ਮੈਂ ਹੀ ਇਹ ਸਾਰਾ ਕੰਮ ਚੱਕਿਆ, ਮੈਂ ਹੀ ਕਰਤਾ, ਮੈਂ ਹੀ ਮੁੱਦੇ ਚੱਕੇ ਆ, ਤੇ ਜੇ ਮੈਂ ਹੀ ਇੱਥੇ ਰਹਿ ਪਿਆ ਤੇ ਫਿਰ ਕਹਿੰਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮੇਰੀ ਜ਼ਮੀਨ ਇਜਾਜ਼ਤ ਨਹੀਂ ਦਿੰਦੀ,
0: ਬਿਲਕੁਲ
4: ਇਸ ਕਰਕੇ ਉਹਨਾਂ ਨੇ ਮਰਨਾ ਮਨਜ਼ੂਰ ਸਮਝਿਆ,
0: ਬਿਲਕੁਲ।
4: ਪਰ ਵੇਖੋ ਮੇਰੀ ਨਿਗਾਹ ਦੇ ਵਿੱਚ ਖਾਲੜਾ ਜੀ ਤੋਂ ਵੱਡਾ ਇਨਸਾਨ ਇਸ ਵੇਲੇ ਮੈਂ ਇੰਡੀਆ ਦੇ ਵਿੱਚ ਦਰਜਾ ਕਿਸੇ ਨੂੰ ਨਹੀਂ ਦੇ ਸਕਦਾ ਜੀ, ਜਿੰਨਾ ਮੈਂ ਉਹਨਾਂ ਬਾਰੇ ਬੋਲ ਚੁੱਕਾ,
0: ਬਿਲਕੁਲ
4: ਸਹੀ ਮਾਇਨੇ ਵਿੱਚ ਉਹਨਾਂ ਦੇ ਵੀਰ ਜੀ ਨੇ, ਵੱਡੇ ਵੀਰ ਜੀ ਨੇ ਗੱਲ ਕੀਤੀ ਆ
0: ਜੀ,
4: ਇੰਨੀਆਂ ਵਧੀਆ ਗੱਲਾਂ ਸਿਆਸਤ ਦੀਆਂ ਕੀਤੀਆਂ, ਫਿਰ ਉਹਨਾਂ ਨੇ ਸਾਰਾ ਕੁਛ ਦੱਸਿਆ
0: ਜੀ,
4: ਬਈ ਉਹਨਾਂ ਨੇ ਜਾਂਦੇ ਜਾਂਦੇ ਐਂਡ ਤੇ ਕੁਛ ਗੱਲਾਂ ਏਦਾਂ ਦੀਆਂ ਆਪਣੇ ਭਰ ਜੀ ਕੀਤੀਆਂ
0: ਹਾਂਜੀ,
4: ਤੇ 92 ਦੀ ਜਦੋਂ ਸਰਕਾਰ ਬਣੀ ਆ ਮੇਲਾ ਦਾ ਸ਼ਾਇਦ ਜਦੋਂ ਇਹਨਾਂ ਨੇ ਬਾਈਕਾਟ ਕੀਤਾ
0: ਜੀ,
4: ਅਕਾਲੀਆਂ ਨੇ 97 ਚ ਬਣ ਗਈ ਹੈ ਬਾਦਲਾਂ ਦੀ
0: ਜੀ,
4: 97 ਦੀ ਜਦੋਂ ਸਰਕਾਰ ਵੀ ਬਣੀ ਆ, ਉਹਨਾਂ ਨੇ ਦੱਸਿਆ ਜੀ ਵੀ ਸਾਨੂੰ ਉਹਨਾਂ ਨੇ ਫਿਰ ਉੱਤੇ ਸੱਦਿਆ
0: ਜੀ,
4: ਸਿਰਫ ਇੱਕ ਸੀਗੇ ਬੰਦੇ ਟੋੜਾ ਸਾਹਿਬ
0: ਜੀ,
4: ਜਿਹੜੇ ਕਿ ਉਹਨਾਂ ਦੀ ਗੱਲ ਸੁਣਦੇ ਸੀਗੇ
0: ਜੀ,
4: ਕੋਈ ਬੰਦਾ ਨੀ ਸੀਗੇ, ਸਾਰਿਆਂ ਨੇ ਧੋਖਾ ਦਿੱਤਾ ਜੀ ਉਹਨਾਂ ਨੂੰ
0: ਜੀ,
4: ਕਿਉਂਕਿ ਜਦੋਂ ਉਹਨਾਂ ਨੇ ਦੱਸਿਆ ਵੀ ਸਰਕਾਰ 97 ਦੀ ਬਣਨ ਤੋਂ ਬਾਅਦ ਵੀ ਉੱਥੇ ਹਾਲ ਦੇ ਵਿੱਚ ਆ, ਏਦਾਂ ਸਰਾਣੇ ਉਦੋਂ ਵੱਡੇ ਵੱਡੇ ਲੱਗੇ ਜੀ ਉੱਥੇ, ਜਥੇਦਾਰ ਆਪਣੇ ਤਲਵੰਡੀ ਸਾਹਿਬ ਤੇ ਬੈਠੇ ਤੇ ਨਾਲ ਟੋੜਾ ਸਾਹਿਬ
0: ਜੀ,
4: ਤੇ ਇਹਨਾਂ ਨੇ ਗੱਲ ਉੱਥੇ ਕਿਹਾ ਵੀ ਮੁੱਦੇ ਆਪਾਂ ਚੱਕੇ ਆ ਤੇ ਹੁਣ ਉਹਨਾਂ ਬਾਰੇ ਗੱਲਬਾਤ ਕਰੀਏ ਜਾਂ ਕਿੱਦਾਂ
0: ਜੀ,
4: ਤੇ ਥੋੜਾ ਸਾ ਹੱਸਣ ਲੱਗ ਪਏ ਕਹਿੰਦੇ
0: ਜੀ,
4: ਕਹਿੰਦੇ ਤਲਵੰਡੀ ਸਾਹਿਬ ਨੂੰ ਪੁੱਛੋ ਵੀ ਬਈ ਆਪਣੀ ਸਰਕਾਰ ਬਣੀ ਆ, ਤਲਵੰਡੀ ਸਾਹਿਬ ਨੂੰ ਪੁੱਛੋ ਬਈ ਆਪਣੀ ਸਰਕਾਰ ਬਣੀ ਆ
0: ਜੀ,
4: ਜਿਵੇਂ ਆਪਾਂ ਕਹਿ ਦਿੰਦੇ ਆ ਵੀ ਆਪਣੇ ਇੱਥੇ ਕੀ ਹੈਗਾ ਵਾ
0: ਜੀ।
4: ਤੇ ਉਦੋਂ ਬਾਅਦ ਜੋ ਵੀ ਕਹਿਣ ਦਾ ਮਤਲਬ ਬਾਦਲਾਂ ਨੇ ਕੁਛ ਕੀਤਾ ਸਰਕਾਰ ਨੇ ਉਹਨਾਂ ਨਾਲ, ਜਿਹੜੇ ਦੀਆਂ 10 ਲੈਕੇ ਗਏ ਸੀਗੇ
0: ਜੀ,
4: ਉਹਨਾਂ ਬੰਦੇ ਨੂੰ ਬਾਅਦ ਇਹਨਾਂ ਸਰਕਾਰਾਂ ਨੇ ਨੌਕਰੀਆਂ ਤੇ ਵੀ ਲਗਾਇਆ। ਉਹੀ ਗੱਲ ਜਦੋਂ ਆਪਾਂ ਕਹਿ ਦੇਣੇ ਨਾ ਚਲੋ ਛੱਡੋ ਕਾਕਾ ਜੀ ਕੀ ਲੈਣਾ
0: ਜੀ
4: ਹੈਗੀ ਆ
0: ਜੀ,
4: ਉਹਨਾਂ ਨੇ ਬਿਨਾਂ ਕਾਕਾ ਜੀ ਕਹੇ ਤੋਂ ਹੀ ਉਹ ਕੰਮ ਸਾਰੇ ਕਰਦੇ ਜੀ।
0: ਬਿਲਕੁਲ,
4: ਇਸ ਕਰਕੇ ਮੈਂ ਅੱਜ ਮੈਂ ਇਹ ਮੰਨਦਾ ਵਾ ਗੱਲਾਂ ਚਲੋ ਆਪਾਂ ਸੁਣਦੇ ਹੁੰਦੇ ਸੀਗੇ
0: ਜੀ,
4: ਪਰ ਜਿੰਨਾ ਵੱਡਾ ਦੋਸ਼ ਉਹ ਚ 1997 ਦੀ ਸਰਕਾਰ ਦਾ ਵਾ
0: ਜੀ,
4: ਉਹਦਾ ਮੇਰਾ ਖਿਆਲ ਵੱਡਾ ਦੋਸ਼ ਕਿਸੇ ਦਾ ਵੀ ਨਹੀਂ ਹੈਗਾ ਜੀ। ਮੈਂ ਤਾਂ ਇਹ ਗੱਲ ਕਹੂੰਗਾ ਤੁਹਾਨੂੰ
0: ਜੀ,
4: ਤੇ ਮੈਂ ਫੇਰ ਬਾਰ ਬਾਰ ਇਹੀ ਗੱਲ ਕਹੂੰਗਾ। ਹੁਣ ਜਿਵੇਂ ਆਪਣੇ ਇੱਥੇ ਆਪਣੇ ਔਜਲਾ ਸਾਹਿਬ ਵੀ ਕਹਿ ਗਏ ਜੀ, ਹੋ ਜਾਂਦਾ ਸ਼ਾਇਦ ਉੱਥੇ ਸਤਲੁਜ ਦੇ ਕਿਤੇ ਦੁਆਰਾ ਹੈ ਇੱਕ ਗੁਰਦੁਆਰਾ ਦੇ ਮੰਜੇ
0: ਜੀ। ਤੁਸੀਂ ਦੱਸਿਆ ਕਿ ਦੋ ਪਹਿਲਾਂ ਵੀ ਹੈਗੇ ਜੀ।
4: ਹਾਂਜੀ, ਜਿਹੜਾ ਪੁਲ ਹੈਗਾ ਨਾ ਪੁਲ, ਇੱਕ ਪੁਲ ਦੇ ਪਰਲੇ ਪਾਸੇ ਆ, ਇੱਕ ਪੁਲ ਦੇ ਪਾਸੇ ਆ, ਗੁਰਦੁਆਰੇ ਦੇ ਪਹਿਲੇ ਦੋ ਉੱਥੇ ਹੈਗੇ ਆ।
0: ਕੀ ਬਾਤ ਹੈ ਜੀ,
4: ਇਸ ਕਰਕੇ ਗੁਰਦੁਆਰੇ ਨਾਲ ਕੁਛ ਨੀ ਹੋਣਾ, ਇਹ ਜਿਹੜਾ ਸਨਮਾਨ ਹੈਗਾ ਇਹਨਾਂ ਦਾ
0: ਜੀ
4: ਉਹ ਲੋਕਾਂ ਦੇ ਅੰਦਰ ਬਰਕਰਾਰ ਰਹੂਗਾ
0: ਜੀ,
4: ਤੇ ਇਸ ਤਰ੍ਹਾਂ ਉਹਨਾਂ ਦੇ ਆਪਣੇ ਪਰਮਜੀਤ ਖਾਲੜਾ ਜੀ ਸੀਗੇ
0: ਜੀ,
4: ਤੇ ਉਹਨਾਂ ਨੂੰ ਨਕਾਰਿਆ ਗਿਆ ਲੋਕਾਂ ਵੱਲੋਂ, ਖਾਸ ਕਰਕੇ ਪਿੰਡਾਂ ਦੇ ਲੋਕਾਂ ਵੱਲੋਂ
0: ਜੀ,
4: ਤੇ ਮੈਂ ਉਹਨੂੰ ਬੜਾ ਮੰਦ ਭਾਗਾ ਕਹੂੰਗਾ ਜੀ ਵੈਸੇ ਉਸ ਗੱਲ ਨਾਲ।
0: ਬਿਲਕੁਲ,
4: ਇਸ ਕਰਕੇ ਮੈਂ ਫੇਰ ਮੈਂ ਹੁਣ ਜਿਵੇਂ ਆਪਣੇ ਭਾਜੀ ਇੱਥੇ ਆਪਣੇ ਇੱਕ ਲਿਖਦੇ ਪਏ ਆ ਜਟਵਾਇਰ ਜੀ ਵੀ, ਉਹ ਕਹਿੰਦੇ ਵੀ ਜਿੱਦਾਂ ਦੇ ਆਪਣੇ ਸੀਗੇ ਆਪਣੇ ਯੂਕਰੇਨ ਦੇ ਰਾਸ਼ਟਰਪਤੀ ਕਮੇਡੀਅਨ ਤੇ ਭਗਵੰਤ ਮਾਨ ਕਨੇਡੀਅਨ ਨੇ, ਇੱਕੋ ਗੱਲ ਹੀ ਆ।
0: ਬਿਲਕੁਲ,
4: ਪਰ ਨਹੀਂ ਉਹਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਬਹੁਤ ਜ਼ਮੀਨ ਜ਼ਮਾਨ ਦਾ ਫਰਕ ਆ
0: ਜੀ,
4: ਕਿਉਂਕਿ ਯੂਕਰੇਨ ਦੇ ਪ੍ਰਧਾਨ ਮੰਤਰੀਆਂ ਨੇ ਜਿੰਨਾ ਰੂਸ ਨਾਲ ਟਾਕਰਾ ਲਿਆ ਤੇ ਮੇਰਾ ਖਿਆਲ ਅੱਜ ਦੇ ਦੌਰ ਦੇ ਵਿੱਚ ਕਿੱਡੀ ਤਕੜੀ ਸ਼ਕਤੀ ਰੂਸ ਆ
0: ਜੀ,
4: ਤੇ ਉਹਨਾਂ ਦਾ ਮੈਨੂੰ ਲੱਗਦਾ ਕੋਈ ਸ਼ਾਇਦ ਬੋਲ ਨਹੀਂ ਹੈਗਾ।
0: ਬਿਲਕੁਲ, ਉਹ ਵੀ ਮੱਥਾ ਲਾ ਕੇ ਬੈਠਾ, ਬਿਲਕੁਲ
4: ਮੱਥਾ ਲਾ ਕੇ ਬੈਠਾ। ਜਿਸ ਤਰ੍ਹਾਂ ਉਹ ਦੇਖੋ ਤੁਸੀਂ ਟੇਬਲ ਦੇ ਉੱਤੋਂ ਆ ਗਏ
0: ਜੀ,
4: ਟਰੰਪ ਦੇ ਅੱਗੋਂ ਉਹ ਬੰਦਾ
0: ਜੀ,
4: ਉਹਨਾਂ ਨੇ ਚਾਹ ਤੱਕ ਨਹੀਂ ਪੀਤੀ ਨਹੀਂ ਉਹ ਰੱਖਦਾ ਜੀ, ਉਹ ਬੰਦਾ ਧੜੱਲੇ ਵਾਲਾ
0: ਜੀ,
4: ਸਾਡੇ ਮਾਨ ਸਾਹਿਬ ਉਹਦੇ ਨਾਲ ਕਿੱਥੇ ਮਿਲ ਜਾਣਗੇ।
0: ਦੇਖੋ
4: ਮਤਲਬ ਕੋਈ ਨੀ ਹੈਗਾ
0: ਜੀਰਾ ਸਾਹਿਬ, ਇਹਨਾਂ ਦੀ ਕਹਿਣੀ ਦੇ ਉੱਤੇ ਹੀ ਉਹਨੇ ਇਹ ਪੰਗਾ ਲਿਆ ਸੀ, ਪਰ ਇਹ ਮੁੜ ਕੇ ਪੌੜੀ ਚੜਾ ਕੇ ਪਿੱਛੇ ਖਿੱਚ ਲਈ। ਹੁਣ ਅਗਲਾ ਆਪਣੀ ਗੜਸ ਦਿਖਾਊਗਾ, ਕਹਿੰਦਾ ਫੇਰ ਜੇ ਇੱਦਾਂ ਤਾਂ ਫਿਰ ਇੱਦਾਂ ਸਹੀ, ਤੁਹਾਡੇ ਪਿੱਛੇ ਹਟਣਾ ਤਾਂ ਤੁਸੀਂ।
4: ਹਾਂ ਉਹਨੇ ਗੜਸ ਪੂਰੀ ਵਿਖਾਈ ਆ
0: ਜੀ।
4: ਮੈਂ ਤਾਂ ਇਹੀ ਗੱਲ ਕਹੂੰਗਾ ਵੀ ਪੰਜਾਬ ਦੇ ਵਿੱਚ ਜੋ ਕੁਛ ਵੀ ਹੋਇਆ
0: ਜੀ,
4: ਉਹਦੇ ਲਈ ਆਪਣੇ ਜਿਹੜੇ ਲੀਡਰ ਹੈਗੇ ਨਾ ਉਹ ਜੀ ਬਹੁਤ ਬਹੁਤ ਜ਼ਿਆਦਾ ਦੋਸ਼ੀ ਨੇ ਜੀ, ਮੈਂ ਤਾਂ ਇਹ ਗੱਲ ਕਹੂੰਗਾ।
0: ਬਿਲਕੁਲ ਧੰਨਵਾਦ ਜੀਰਾ ਸਾਹਿਬ। ਇੱਕ ਮਿੰਟ ਰੁਕਿਓ, ਆਪਣੇ ਨਾਲ ਮੁਕੱਦਰ ਜੀ ਦੁਬਾਰਾ ਜੁੜੇ, ਸ਼ਾਇਦ ਤੁਹਾਡੀ ਗੱਲ ਚ ਵਾਧਾ ਕਰਨਾ ਚਾਹੁੰਦੇ ਹੋ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
5: ਹਾਂਜੀ ਜੀਰਾ ਵੀਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਨੇ?
5: ਠੀਕ ਠਾਕ, ਬਹੁਤ ਵਧੀਆ। ਦੇਖੋ ਜੀ, ਜਦੋਂ ਨਾ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ, ਮੈਂ ਵੀ ਕਿਸੇ ਦੀ ਗੱਲ ਸੁਣ ਰਿਹਾ ਸੀ ਕੱਲ, ਮੈਂ ਹੁਣ ਭੁੱਲ ਗਿਆ ਨਾ, ਸ਼ਾਇਦ ਰੰਧਾਵਾ ਵਾਲੇ ਚੈਨਲ ਤੇ ਗੱਲ ਕਰਦੇ ਸੀ ਜਗਤਾਰ ਨਾਲ
0: ਜੀ,
5: ਉਹ ਕਹਿੰਦੇ ਵੀ ਟੌੜਾ ਸਾਹਿਬ ਬਾਦਲ ਸਾਹਿਬ ਨਾਲੋਂ ਵੱਡੇ ਲੀਡਰ ਸੀਗੇ
0: ਜੀ,
5: ਪਰ ਟੌੜਾ ਸਾਹਿਬ ਕਿਉਂ ਥੱਲੇ ਮਾਰੇ ਤੇ ਬਾਦਲ ਸਾਹਿਬ ਨੂੰ ਕਿਉਂ ਭਾਰਿਆ ਗਿਆ? ਕਿਉਂਕਿ ਸੈਂਟਰ ਗੌਰਮੈਂਟ ਦੇ ਜਿਹੜਾ ਰਾਸ ਆਉਂਦਾ ਸੀ
0: ਜੀ,
5: ਉਹਨਾਂ ਨੂੰ ਉਹਨਾਂ ਨੇ ਤਾਂ ਚੱਕਤਾ।
0: ਬਿਲਕੁਲ,
5: ਜਦੋਂ 97 ਦੀ ਸਰਕਾਰ ਤੋਂ ਪਹਿਲਾਂ ਸਮਝੌਤਾ ਕਰਿਆ, ਜਦੋਂ ਬਾਦਲ ਸਾਹਿਬ ਨੇ ਇਹਨਾਂ ਨੂੰ ਉਹ 33 ਸੀਟਾਂ ਮੰਗਦੇ ਸੀ, ਇਹਨਾਂ ਨੇ 25 ਤੇ ਗੱਲ ਮੁਕਾ ਦਿੱਤੀ, ਇਹਨੇ ਉਦੋਂ ਹੀ ਕਹਿਤਾ, ਕਹਿੰਦਾ ਲਓ ਜੀ ਆਪਣਾ ਪੰਥ ਦਾ ਭੋਗ ਪੈ ਗਿਆ। ਟੌੜਾ ਸਾਹਿਬ ਨੇ ਵਿਰੋਧ ਕਰਿਆ ਸੀ
0: ਜੀ,
5: ਕਿ ਸਾਨੂੰ ਕੱਲਿਆਂ ਨੂੰ ਲੜਨਾ ਚਾਹੀਦਾ
0: ਜੀ,
5: ਔਰ ਇਹਨਾਂ ਨੇ ਕੱਲਿਆਂ ਨੇ ਜਿੱਤ ਜਾਣਾ ਸੀ, ਲੋਕਾਂ ਚ ਰੋਸ ਸੀ ਉਦੋਂ, ਆ ਜੋ ਵੀ ਹੋਇਆ 92 ਤੋਂ 97 ਤੱਕ
0: ਜੀ।
5: ਤੇ ਬਾਦਲ ਸਾਹਿਬ, ਕਿਉਂਕਿ ਬਾਦਲ ਸਾਹਿਬ ਦੇ ਉੱਪਰ ਪ੍ਰਭਾਵ ਸੀ ਉਹਨਾਂ ਦਾ ਏਜੰਸੀਆਂ ਦਾ, ਤੇ ਉਹਨਾਂ ਨੇ ਕਹਿ ਕੇ ਕਰਵਾ ਲਿਆ, ਤੇ ਉਦੋਂ ਬਾਅਦ ਤੇ 23 ਸੀਟਾਂ ਦੇਤੀਆਂ, ਤੇ ਉਦੋਂ 23 ਤੋਂ ਬਿਨਾਂ ਵੀ ਸਰਕਾਰ ਬਣੀ ਸੀ 97 ਦੇ ਵਿੱਚ ਤਾਂ
0: ਜੀ।
5: ਉਦੋਂ 92 ਸੀ, 95 ਸੀਟਾਂ ਇਹਨਾਂ ਨੂੰ ਇਕੱਠੀਆਂ ਟੋਟਲ ਆਈਆਂ ਸੀਗੀਆਂ
0: ਜੀ।
5: ਅਕਾਲੀਆਂ ਕੋਲ 75 ਸੀ,
6: ਅਕਾਲੀਆਂ
5: ਕੋਲ 75 ਸੀ
0: ਜੀ,
5: ਅਕਾਲੀਆਂ ਕੋਲ 75 ਸੀਟਾਂ ਸੀ, ਮੇਰੇ ਆ ਗਿਆ ਦਿਮਾਗ ਜੀ 75 ਸੀ ਇਹਨਾਂ ਕੋਲ, ਇਹਨਾਂ ਦੇ ਖਾਲੀ ਉਦੋਂ 17 ਜਿੱਤੇ ਕੁਛ ਸਮਥਿੰਗ ਪਤਾ ਉਹਦਾ
0: ਜੀ।
5: ਟੌੜਾ ਸਾਹਿਬ ਜਿਹੜੇ ਉਹ ਪੰਥਕ ਸੋਚ ਰੱਖਦੇ ਸੀ, ਜੇ ਟੌੜਾ ਸਾਹਿਬ ਖਾਲੜਾ ਕਾਂਡ ਦੇ ਵਿੱਚ ਕਦੀ ਹੈਲਪ ਨਾ ਕਰਦੇ ਕੇਸ ਤੱਕ ਜਾਣਾ ਹੀ, ਟੌੜਾ ਸਾਹਿਬ ਨੇ ਅੰਤਰਗਤੀ ਕੇਸ ਸੁਪਰੀਮ ਕੋਰਟ ਚਲਵਾਇਆ
0: ਜੀ ਜੀ ਜੀ।
5: ਉਹਨਾਂ ਦੀ ਸੋਚ ਪੰਥਕ ਸੀ ਪਰ ਉਹ ਦੇਖੋ ਫਿਰ ਕਿਵੇਂ ਬਾਦਲ ਸਾਹਿਬ ਰਾਹੀਂ ਫਿਰ ਥੱਲੇ ਲਾਏ ਜਦੋਂ ਉਹਨੂੰ ਪਤਾ ਲੱਗਾ ਭਾਰ ਹੋ ਰਿਹਾ
0: ਜੀ।
5: ਸਾਰਾ ਕੁਝ ਬਾਦਲ ਸਾਹਿਬ ਨੇ ਵਿਧਾਨ ਸਭਾ ਚ ਬਿਆਨ ਦੇਖੋ ਦਿੱਤਾ ਨੀ, ਉਹ ਰਿਕਾਰਡ ਬਿਆਨ ਪਿਆ ਕੈਪਟਨ ਸਾਹਿਬ ਦਾ
0: ਜੀ,
5: ਵੀ ਰਾਤ ਨੂੰ ਮੇਰੇ ਨਾਲ ਮੰਨਿਆ ਵੀ ਚੱਲ ਸਵੇਰੇ ਮਿਲਦਾ ਲੱਗਾ ਜਾਂਦਾ ਗੱਡੀ ਚ ਉਤਰ ਗਿਆ
0: ਜੀ,
5: ਔਨ ਰਿਕਾਰਡ ਬਿਆਨ ਪਿਆ। ਜਿਹੜੇ ਮੈਂ ਗੁਰਦੁਆਰਾ ਸਾਹਿਬ ਦੀ ਗੱਲ ਕਰਦਾ ਨਾ ਜਿੰਦਰ ਸਾਹਿਬ, ਉਹ ਗੁਰੂ ਘਰ ਦਾ ਚਾਹੇ ਬੇਸ਼ੱਕ ਹੋਣ ਜਾਂ ਅਸੀਂ ਹੁਣ ਆਹ ਸ਼ਹੀਦਾਂ ਨਾਲ ਲੈ ਕੇ ਲਾਉਣਾ ਨਾ, ਇਹ ਵੱਧ ਚੱਲੂਗਾ ਜੀ
0: ਜੀ।
6: ਪਰ ਉਹਨਾਂ ਨੇ ਤਾਂ ਬਕਾਇਦਾ ਐਲਾਨ ਕੀਤਾ ਨਾ ਉਹਨਾਂ ਦੇ ਵੱਡੇ ਭਰਾ ਨੇ, ਬਈ ਜਸਵੰਤ ਸਿੰਘ ਜੀ ਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ ਚੋੜਾ ਸਾਹਿਬ ਨੂੰ ਛੱਡਣਾ ਪੈਣਾ, ਬਕਾਇਦਾ ਬਿਆਨ ਦਿੱਤਾ ਵਿੱਚ
5: ਬਿਲਕੁਲ
6: ਉਹਨਾਂ ਨੇ ਪੱਕੀ ਇਹ ਗੱਲ ਥੋ ਕੇ ਕਹੀ ਆ ਬਈ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਚੋੜਾ ਸਾਹਿਬ ਤੁਹਾਨੂੰ ਛੱਡਣਾ ਪੈਣਾ ਵਾ ਜੇ ਸਾਡੇ ਨਾਲ ਤੁਸੀਂ ਆਉਣਾ ਤੇ
0: ਜੀ,
6: ਜੇ ਸਾਡੇ ਕੋਲ ਮੰਗਾਂ ਮਨਾਉਣੀਆਂ। ਇੱਥੋਂ ਤੱਕ ਇੰਨੀ ਗੱਲ ਕਹਿ
5: ਰਿਹਾ ਕਹਿੰਦਾ ਬੀਬੀ ਬਟੋਆ, ਕਹਿੰਦਾ ਬੀਬੀ ਕਦੇ ਮਿਲੀਓ ਨੀ ਬਾਦਲ ਨੂੰ, ਬੀਬੀ ਤਾਂ ਬਾਦਲ ਹੁੰਦੇ ਵੀ ਜਿਉਂਦੇ ਵੀ ਬਿਆਨ ਦਿੰਦੇ ਸੀ ਮੈਨੂੰ ਬਾਦਲ ਸਾਹਿਬ ਨੇ ਐ ਕਿਹਾ, ਉਦੋਂ ਬਾਦਲ ਸਾਹਿਬ ਦਾ ਜਵਾਬ ਆਇਆ ਕੁਛ ਜਾਂ ਜੋ ਮਰ ਗਏ ਤੇ ਜਵਾਬ
6: ਨਹੀਂ ਬੀਬੀ ਨਹੀਂ ਨਹੀਂ ਮਿਲ ਕੇ ਮਿਲੇ ਆ ਉਹਨਾਂ ਨੂੰ, ਉਹਨਾਂ ਨੂੰ ਮਿਲੇ ਆ ਜੀ, ਇਹ
5: ਮਿਲੇ ਨੇ ਜੀ ਮਿਲੇ ਨੇ
6: ਹਾਂਜੀ, ਇਹ ਗਏ ਉਹਨਾਂ ਕੋਲ ਗੱਲ ਨੀ ਸੁਣੀ ਗਈ ਉਹਨਾਂ ਦੀ।
5: ਤੁਸੀਂ ਦੇਖੋ ਵੀ ਅੱਜ ਕਿੰਨਾ ਹੇਜ, ਤੁਸੀਂ ਇੱਕ ਗੱਲ ਯਾਦ ਰੱਖਿਓ ਇਹ ਕਦੇ ਨਾ ਛੇਤੀ ਉਹ ਆ ਬਾਬਾ ਬੂਝੇ ਤੇ ਵੀ ਮੂਵੀ ਬਣ ਜਾਣੀ ਆ ਬਾਦਲਾਂ ਨੂੰ ਠੋਕਣ ਲਈ
0: ਜੀ,
5: ਬਣ ਜਾਣੀ ਆ ਮੂਵੀ ਕਦੇ
0: ਜੀ,
6: ਬਣ ਜੂ
5: ਵੀ ਬਣ ਜਾਣੀ ਆ, ਬਹੁਤ ਕੁ ਠੋਕਣਾ ਤੇ ਬਹੁਤ ਆਉਣ ਵਾਲੇ ਸਮੇਂ ਠੋਕਿਆ ਦਿਖੂਗਾ ਆਪਾਂ ਨੂੰ, ਸਤਾਈ ਚ ਦੇਖ ਲਓ ਜਿਹੜੀ ਹੈ ਉਹ ਅੱਗ ਵਾਲੀ ਹੈ ਜਿਹੜੀ ਆਪਾਂ ਚੁੱਲ੍ਹੇ ਚ ਰੱਖਦੇ ਹੁੰਦੇ ਜੀ, ਉਹ ਇਹਨਾਂ ਨੇ ਆਪਦਾ ਜਿਹੜਾ ਕੰਮ ਕਰਨਾ ਉਹ ਕੱਢ ਜਾਣਾ ਜੀ
0: ਬਿਲਕੁਲ।
5: ਤੁਸੀਂ ਮੈਨੂੰ ਦੱਸੋ ਜ਼ਿਲ੍ਹਾ, ਤੁਸੀਂ ਤਾਂ ਪੰਜਾਬ ਚ ਰਹੇ ਨੇ, ਕਿੰਨੇ ਕੁ ਲੋਕ ਤੁਹਾਨੂੰ ਆ ਕੇ ਕਹਿੰਦੇ ਜੀ ਚੰਨੀ ਮੁੱਖ ਮੰਤਰੀ ਚਾਹੀਦਾ
0: ਜੀ,
5: ਹੈ ਕੋਈ ਵੇਵ ਚੰਨੀ ਦੀ ਟੈਂਡਰੇ ਪਾਸ ਕੀਤੇ ਨੇ ਹੋਰ ਕੀ ਕਰਿਆ,
0: ਬਿਲਕੁਲ ਬਿਲਕੁਲ
6: ਉਹ ਭਾਜਪਾ ਸਹੂਲਤਾਂ ਲੈ ਕੇ ਹੈਗੀਆਂ ਇਹਨਾਂ ਚੀਜ਼ਾਂ ਦੇ,
5: ਕਾਂਗਰਸ ਨੂੰ ਖਰਾਬ ਕਰ, ਉਹ ਖਰਾਬ ਕਰ ਰਿਹਾ ਜੀ ਕਾਂਗਰਸ ਨੂੰ ਬਸ
0: ਜੀ,
5: ਹੁਣ ਤਾਂ ਚਾਹੇ ਇਕੱਠੇ ਲੜ ਪੈਣ ਜੀਰਾ ਸਾਹਿਬ, ਚਾਹੇ ਚੰਨੀ ਸਾਹਿਬ ਪਾਰਟੀ ਬਣਾ ਕੇ ਲੜ ਪੈਣ, ਕਾਂਗਰਸ ਤਾਂ ਗਈ
0: ਜੀ,
6: ਗੱਲ ਤਾਂ ਸਹੀ
0: ਹੈ,
5: ਇਹ ਸਾਨੂੰ ਸਮਝ ਆਉਂਦੀ ਹੈ, ਇਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਜੀ, ਤੇ ਅੱਧੇ ਉਹਦੇ ਨਾਲ ਉਹ ਤੁਰੇ ਹੋਏ ਨੇ ਜਿਹਨਾਂ ਨੂੰ ਪੱਕਾ ਪਤਾ ਸਾਨੂੰ ਟਿਕਟਾਂ ਨਹੀਂ ਮਿਲਣੀਆਂ, ਹਲਕਾਂ ਚਾਰ ਕਾਂਗਰਸ ਨੇ ਵੱਖਰੇ ਲਾਏ ਨੇ ਉਹਨਾਂ ਦੇ, ਅੱਧੇ ਉਹ ਚੰਨੀ ਨੂੰ ਬੈਠਣ ਨਹੀਂ ਦਿੰਦੇ ਤੇ ਅੱਧੇ ਉਹ ਨੇ ਜਿਹੜੇ ਦੋਗਲੀ ਗੇਮ ਖੇਡਦੇ ਨੇ ਨਾਲ ਤੁਰੇ ਹੋਏ ਨੇ,
0: ਨਾਲੇ ਇਹ ਆ ਨਾ ਕਿ ਐਤਕੀ ਬਹੁਮਤ ਦੀ ਸਰਕਾਰ ਨਹੀਂ ਆਉਣੀ ਹੈ, ਐਤਕੀ ਦੋ ਚਾਰ
5: ਜੀਰਾ ਸਾਹਿਬ ਦਾ ਕਿੰਨੀ ਗੇਰੀ ਕਹਿੰਦੇ ਹੁੰਦੇ ਨੇ, ਕਿੰਨਾ ਇਹ ਡਿਟੇਲ ਕੱਢ ਕੇ ਲਿਆਉਂਦੇ ਨੇ ਮਹਾਰਾਸ਼ਟਰ ਕੀ ਹੈ, ਬਹੁ ਮਾਤਾ ਅਗਲੇ ਨੇ ਕਰ ਲੈਣਾ ਤੁਸੀਂ ਮਾੜੇ 20-25 ਜਦਾ ਆਉਂਦਾ ਸਹੀ,
0: ਬਿਲਕੁਲ ਬਿਲਕੁਲ
6: ਭਾਜੀ ਮੈਂ ਕਹੀ
5: ਜਾਂਦਾ
0: ਜੀ,
6: ਹੁਣ ਤੁਸੀਂ ਦੇਖੋ ਨਾ ਜੇ ਮੋਦੀ ਸਾਹਿਬ ਇੱਕ ਵਾਰੀ ਮੰਨ ਲਓ ਪੰਜਾਬ ਚ ਗੇੜਾ ਮਾਰਦੇ ਆ
0: ਜੀ,
6: ਇੱਕ ਵਾਰੀ ਗੇੜਾ ਮਾਰ ਜਾਣ ਕਹਿਣ ਦਾ ਮਤਲਬ,
0: ਹੁਣ
6: ਜਿਵੇਂ ਫਿਲਮ ਸੱਤ ਲੋ ਚੱਲਦੀ ਪਈ ਆ, ਏਦਾਂ ਦੀ ਕੋਈ ਟੋਪਿਕ ਹੋ ਗਿਆ ਤੇ ਜਿਹੜਾ ਹਿੰਦੂ ਨੂੰ ਵੋਟ ਆ ਉਹ ਤਾਂ ਭੱਜੀ ਜਾਣੀ ਸਾਰੀ ਇਹਨਾਂ ਵੱਲ,
0: ਬਿਲਕੁਲ ਤਾਂ ਹੀ ਤਾਂ ਉਹਨਾਂ ਨੇ ਰੱਖਿਆ ਹੋਇਆ ਜੀ ਆਉਣ ਵਾਲੇ ਦਿਨਾਂ ਚ, ਚੱਕਰੇ
5: ਉਹੀ ਹੈ ਜੀ ਫਿਲਮ ਦਾ ਚੱਕਰੇ ਜੀਰਾ ਸਾਹਿਬ ਸਾਰਾ ਉਹੀ ਸਾਰਾ ਕੁਝ, ਜੇ ਚਲਾਉਣੀ ਸੀ 3 ਸਾਲ ਪਹਿਲਾਂ ਚਲਾ ਦਿੱਤੇ, ਹੁਣ ਕਿਉਂ ਚਲਾਈ, 2 ਦਿਨ ਚਲਾ ਕੇ ਬੰਦ ਕਿਉਂ ਕਰੀ,
0: ਨਾਲੇ ਇਹ ਵੀ ਦੇਖੋ ਨਾ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜੋ ਸਪੀਚ ਕਰਕੇ ਆਇਆ ਗਿਆ ਉੱਥੇ ਵੀ ਮੁੱਖ ਪੰਜਾਬ ਨੂੰ ਰੱਖ ਕੇ ਸਿੱਖਾਂ ਦੀ ਗੱਲ ਕੀਤੀ ਹੈ, ਆਹ ਕਰ ਦਿੱਤਾ ਸੀ ਉਹ ਕਰ ਦਿੱਤਾ,
1: ਇਹ ਤਾਂ ਜੀ ਦੇਖੋ ਉਹੀ ਗੱਲ ਹੈਗੀ ਆ ਬਈ ਸਿਸਟਮ ਜਿੰਨਾ ਕੁ
5: ਮੈਂ ਕਿਹਾ ਸੀ ਮੈਂ ਕਿਹਾ ਟੌੜਾ ਸਾਹਿਬ ਜੀ ਦੇ ਫੋਨ ਕਹਿੰਦੇ ਵੀ ਉਹਨਾਂ ਨੂੰ ਉਭਾਰਿਆ ਗਿਆ ਇਹਨਾਂ ਥੱਲੇ
0: ਚੱਕਿਆ ਕੀ
5: ਹੋਇਆ ਕਿਉਂ ਹੋਇਆ ਸਾਰੇ ਕਿਉਂਕਿ ਫੇਰ ਵੀ ਟੌੜਾ ਸਾਹਿਬ ਜੀ ਨਿੱਜ ਭਾਰੂ ਨਹੀਂ ਸੀਗਾ ਠੀਕ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਦੇ ਜੋੜਨ ਨਾਲ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ ਚਲੋ ਆਪ ਉਹਨਾਂ ਨੇ ਨਹੀਂ ਗਿਆ ਆਪ ਉਹਨਾਂ ਤੇ ਦਾਗ ਨਹੀਂ ਉੱਠਦਾ ਪਰ ਮੈਂ ਇਸ ਜੀ ਨੂੰ ਫੇਰ ਵੀ ਅੱਗੇ ਟੌੜਾ ਰੈਡੀ ਦੇ ਗਿਆ ਵੀ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ
0: ਬਿਲਕੁਲ
5: ਮੈਂ ਸਾਫ਼ ਸੁਥਰਾ ਬਹੁਤ ਤਰ੍ਹਾਂ ਦੀ ਰਿਸ਼ਵਤ ਦੇ ਕੇ ਆਪਦੇ ਨਾਲ ਵੀ ਲੋਕ ਤੋਰਨੇ ਪੈਂਦੇ
0: ਬਿਲਕੁਲ
5: ਉਹ ਵੀ ਰਿਸ਼ਵਤ ਹੈ ਉਹ ਕਿਹੜਾ ਰਿਸ਼ਵਤ
1: ਅਲੱਗ ਅਲੱਗ ਤਰ੍ਹਾਂ ਦੇਂਦੇ ਆਂਦੇ
0: ਨਾਲੇ ਜੇ ਆਪ ਦੋਸ਼ੀ ਆ ਨਾ ਕਿਸੇ ਦੀਆਂ ਨਜ਼ਰਾਂ ਚ ਤਾਂ ਅਗਲੇ ਨੂੰ ਵੀ ਨਾਲ ਦੋਸ਼ੀ ਬਣਾਉਣਾ ਪੈਣਾ ਨਾ ਨਾ ਬਾਈ ਤੁਸੀਂ ਵੀ ਸਾਡੇ ਨਾਲ
5: ਹਾਂ ਠੀਕ ਆ ਵੀ ਉਹ ਮਹਾਨ ਸਿੰਘ ਜੀ ਸੀ ਵੀ ਉਹਨਾਂ ਲਈ ਕੋਈ ਅੱਜ ਤੱਕ ਕੋਈ ਮਾੜਾ ਸ਼ਬਦ ਨਹੀਂ ਕਹਿੰਦਾ ਬੰਦਾ ਬਿਲਕੁਲ ਨਹੀਂ ਕਹਿੰਦਾ
0: ਬਿਲਕੁਲ
5: ਉਹ ਉਹ ਸਤਕਾਰ ਉਹ ਬਣਾ ਕੇ ਗਏ ਨੇ ਲੋਕਾਂ ਦੇ ਵਿੱਚ
0: ਜੀ
5: ਠੀਕ ਹੈ ਸ਼੍ਰੋਮਣੀ ਕਮੇਟੀ ਦੀ ਗੱਡੀ ਨਹੀਂ ਸੀ ਰੱਖਦੇ ਤੇ ਨਹੀਂ ਸੀ ਪਾਉਂਦੇ ਲੇਬਰਾਂ ਦੀ ਕਾਰ ਹੁੰਦੀ
0: ਬਿਲਕੁਲ
5: ਪੰਪ ਪਟਿਆਲੇ ਸਰਹੰਦ ਤੋਂ ਚੱਲ ਕੇ ਜਿਹਦੇ ਮਰਜ਼ੀ ਦੀ ਖੜ ਜਾਂਦੇ ਸਾਰੇ ਟਰਾਂਸਪੋਰਟਾਂ ਦੇ ਪੰਪ ਹੁੰਦੇ ਜੀ ਵੀ ਰੋਡ ਤੇ
0: ਜੀ ਬਿਲਕੁਲ
5: ਪੈ ਜਾਂਦੀ ਸੀ ਬਸ
0: ਜੀ ਜੀ
1: ਸਹੀ ਗੱਲ ਹੈ ਸਹੀ ਗੱਲ ਹੈ
0: ਜੀ
5: ਆ ਕੰਟੈਸਟਾਂ ਕੱਢੀਆਂ ਨੇ ਲੇਬਰਾਂ ਨੇ ਤੁਸੀਂ ਪੱਕੀ ਜੀ ਉਹਨਾਂ
0: ਜੀ ਬਿਲਕੁਲ ਥੈਂਕ ਯੂ ਅਜਲਾ ਸਾਹਿਬ ਸ਼ੁਕਰੀਆ
5: ਠੀਕ ਹੈ ਜੀ
1: ਜੋ ਸ਼ਖਸੀਅਤ ਟੌੜਾ ਸਾਹਿਬ ਦੇ ਹੁਣ ਚਲੋ ਜੋ ਮਰਜ਼ੀ ਹੈਗਾ ਵਾ
0: ਜੀ
1: ਰਹਿੰਦੀ ਦੁਨੀਆਂ ਤੱਕ ਨਾਂ ਤਾਂ ਬਣਿਆ
0: ਨਾ ਤਾਂ ਬਣਿਆ ਰਿਹਾ ਬਿਲਕੁਲ
1: ਨਾਂ ਤਾਂ ਬਣਾ ਗਿਆ ਉਹ ਵੀ ਆਪਦਾ ਨਾ ਘੱਟੋ ਘੱਟ
0: ਬਿਲਕੁਲ ਆ ਜੀ ਬਿਲਕੁਲ
1: ਜੇ ਚੰਗੇ ਕੰਮ ਕੀਤੇ ਆ ਤੇ ਚੰਗਾ ਨਾਂ ਬਣੂਗਾ ਜੇ ਮੰਦੇ ਕੀਤੇ ਆ ਤੇ ਮੰਦਾ ਬਣੇਗਾ
0: ਬਿਲਕੁਲ ਤਕਰੀਬਨ 2 ਘੰਟੇ 9 ਮਿੰਟ ਦਾ ਪ੍ਰੋਗਰਾਮ ਹੋ ਚੁੱਕਿਆ ਵਿਨੀਪੈਗ ਦੀ ਮੈਂ ਗੱਲ ਕਰਨ ਲੱਗਿਆ ਸੀਗਾ ਡਾਊਨ ਟਾਊਨ ਬਣਿਆ ਜੌਂਬੀਲੈਂਡ ਸਿਆਸਤਦਾਨਾਂ ਦੀ ਨਾਕਾਮੀ ਦਾ ਜਿਉਂਦਾ ਜਾਗਦਾ ਜਿਹੜਾ ਸਬੂਤ ਸਾਹਮਣੇ ਪੇਸ਼ ਹੋ ਰਿਹਾ ਵਿਨੀਪੈਗ ਦੀ ਜਿਹੜੀ ਹੈ ਮੇਨ ਸਟਰੀਟ ਦੇ ਉੱਤੇ ਕਦੇ ਵੀ ਦੁਪਹਿਰ ਗੇੜਾ ਮਾਰ ਲਓ ਤਾਂ ਜੋ ਕੁਝ ਉੱਥੇ ਵਾਪਰ ਰਿਹਾ ਉਸਨੂੰ ਸਮਝਣ ਦੇ ਲਈ ਕਿਸੇ ਮਾਹਰ ਜਾਂ ਲੰਮੀਆਂ ਚੌੜੀਆਂ ਤਕਰੀਰਾਂ ਦੀ ਜ਼ਰੂਰਤ ਨਹੀਂ ਪਵੇਗੀ ਸੜਕਾਂ ਦੇ ਕਿਨਾਰਿਆਂ ਤੇ ਫੁੱਟਪਾਥਾਂ ਦੇ ਉੱਤੇ ਲੱਤਾਂ ਬਾਹਾਂ ਸੁੰਨ ਕਰੀ ਲੱਕੜ ਵਾਂਗ ਦੂਰੇ ਹੋਏ ਤੇ ਅੱਧ ਮਰਨੀ ਹਾਲਾਤਾਂ ਦੇ ਵਿੱਚ ਖੜੇ ਲੋਕ ਤੁਹਾਨੂੰ ਆਮ ਦਿਖ ਜਾਣਗੇ ਇਹ ਉਹ ਜਿਹੜੀ ਹੈ ਬਦਕਿਸਮਤ ਲੋਕ ਨੇ ਜੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਕਿਸੇ ਅੰਧਕਾਰ ਦੇ ਵਿੱਚ ਗੁਆਚ ਚੁੱਕੇ ਹੈ ਸਥਿਤੀ ਇਸ ਕਦਰ ਭਿਆਨਕ ਹੋ ਚੁੱਕੀ ਹੈ ਪਰੇਸ਼ਾਨ ਕਰਨ ਵਾਲੀ ਹੋ ਚੁੱਕੀ ਹੈ ਕਿ ਵਿਨੀਪੈਗ ਪੁਲਿਸ ਦੇ ਜਿਹੜੇ ਨੇ ਉੱਚ ਅਧਿਕਾਰੀਆਂ ਨੇ ਨਿੱਜੀ ਗੱਲਬਾਤ ਦੇ ਦੌਰਾਨ ਹੁਣ ਸ਼ਹਿਰ ਦੇ ਇਸ ਕੇਂਦਰੀ ਹਿੱਸੇ ਡਾਊਨਟਾਊਨ ਨੂੰ ਜੌਂਬੀਲੈਂਡ ਮੁਰਦਿਆਂ ਦੀ ਬਸਤੀ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਇਹ ਦਾਅਵਾ ਜਿਹੜਾ ਹੈ ਕਿ ਰਾਈ ਰੱਤੀ ਵੀ ਝੂਠ ਨਹੀਂ ਹੈ ਪ੍ਰਸ਼ਾਸਨਿਕ ਬੇਬਸੀ ਜਿਹੜੀ ਹੈ ਤੇ ਫੋਕੇ ਬਿਆਨ ਜਿਹੜੇ ਦਰਜ ਹੋਏ ਨੇ ਪੁਲਿਸ ਦੀ ਇਹ ਬੇਬਸੀ ਇੱਕ ਕੌੜੀ ਸੱਚਾਈ ਹੈ ਸਾਡੇ ਸ਼ਹਿਰ ਦੇ ਜਿਹੜੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੇ ਸ਼ਰੇਆਮ ਹੋ ਰਹੇ ਨਸ਼ਿਆਂ ਦੇ ਇਸ ਨੰਗੇ ਨਾਚ ਦੇ ਨੂੰ ਜਿਹੜਾ ਇੱਕ ਆਮ ਗੱਲ ਵਜੋਂ ਪ੍ਰਵਾਨ ਕਰ ਲਿਆ ਜਿੱਥੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਸਿਟੀ ਹਾਲ ਅਤੇ ਸਰਕਾਰੀ ਗਲਿਆਰਿਆਂ ਦੇ ਵਿੱਚ ਬੈਠੇ ਹਾਕਮ ਸਿਰਫ਼ ਪ੍ਰੈਸ ਕਾਨਫਰੰਸਾਂ ਕਰਕੇ ਤੇ ਫੋਕੇ ਬਿਆਨ ਦਾਗ ਕੇ ਪੱਲਾ ਝਾੜ ਲੈਂਦੇ ਨੇ ਹੁਣ ਪਾਣੀ ਸਿਰੋਂ ਲੰਘ ਚੁੱਕਿਆ ਨਸ਼ੇ ਦੀ ਲੱਤ ਨੂੰ ਇੱਕ ਜਿਹੜਾ ਜੀਵਨ ਸ਼ੈਲੀ ਮੰਨ ਕੇ ਸਹੂਲਤਾਂ ਦੇਣ ਦੀ ਬਜਾਏ ਇਸ ਨੂੰ ਇੱਕ ਭਿਆਨਕ ਸੰਕਟ ਮੰਨ ਕੇ ਤੁਰੰਤ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਹੈ ਡਾਊਨਟਾਊਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਉੱਥੇ ਕੰਮ ਕਰਨ ਵਾਲੇ ਜਾਂ ਖਰੀਦਦਾਰੀ ਕਰਨ ਆਉਣ ਵਾਲੇ ਜਿਹੜੇ ਹੈ ਗ੍ਰਾਹਕ ਨੇ ਆਮ ਲੋਕਾਂ ਤੋਂ ਲੁਕਿਆ ਨਹੀਂ ਹੈ ਕ੍ਰਿਸਟਲ ਮੈਥ ਕ੍ਰੈਕ ਅਤੇ ਫੈਟਾਨਿਲ ਵਰਗੇ ਅਤਿ ਘਾਤਕ ਨਸ਼ਿਆਂ ਦੇ ਜਿਹੜਾ ਮੇਨ ਸਟਰੀਟ ਪੋਰਟੇਜ ਐਵਨਿਊ ਅਤੇ ਆਲੇ ਦੁਆਲੇ ਦੇ ਪੂਰੇ ਇਲਾਕੇ ਨੂੰ ਨਰਕ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਇੱਥੋਂ ਦੇ ਜਿਹੜੇ ਨੇ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਰੋਜ਼ ਹੀ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹਣ ਤੋਂ ਡਰਦੇ ਨੇ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਖੌਫ ਹੁੰਦਾ ਹੈ ਕਿ ਅੱਜ ਉਹਨਾਂ ਦੇ ਬੂਹੇ ਅੱਗੇ ਕੀ ਮਿਲੇਗਾ ਵਰਤੀਆਂ ਹੋਈਆਂ ਨਸ਼ੇ ਦੀਆਂ ਸੂਈਆਂ ਮਨੁੱਖੀ ਗੰਦਗੀ ਜਾਂ ਫਿਰ ਨਸ਼ੇ ਦੀ ਓਵਰਡੋਜ਼ ਕਾਰਨ ਪੂਰੀ ਤਰ੍ਹਾਂ ਗਲ ਚੁੱਕਾ ਕੋਈ ਅਜਿਹਾ ਇਨਸਾਨ ਜੋ ਹਿੱਲਣ ਜੁੱਲਣ ਦੇ ਵੀ ਕਾਬਲ ਨਾ ਹੋਵੇ ਸ਼ਹਿਰ ਦਾ ਵਪਾਰਕ ਢਾਂਚਾ ਇਸ ਅਰਾਜਕਤਾ ਦੀ ਜਿਹੜੀ ਭੇਂਟ ਚੜ ਰਿਹਾ ਕੌਮਾਂਤਰੀ ਤਜਰਬੇ ਅਤੇ ਵਿਨੀਪੈਗ ਦੀ ਜਿਹੜੀ ਨਾਕਾਮੀ ਇਹਦੇ ਵਿੱਚ ਦਿਖ ਰਹੀ ਹੈ ਸਵਾਲ ਉੱਠਦਾ ਹੈ ਕਿ ਦੁਨੀਆਂ ਦੇ ਦੂਜੇ ਸ਼ਹਿਰਾਂ ਨੇ ਇਸ ਬਿਮਾਰੀ ਦਾ ਕੀ ਜਿਹੜਾ ਹੱਲ ਕੱਢਿਆ ਜਿਨ੍ਹਾਂ ਮੁਲਕਾਂ ਦੇ ਵਿੱਚ ਸ਼ਹਿਰਾਂ ਨੇ ਨਸ਼ੇੜੀਆਂ ਨੂੰ ਸਿਰਫ਼ ਨਸ਼ਾ ਮੁਕਤੀ ਤੇ ਪੈਂਫਲੇਟ ਵੰਡ ਕੇ ਸੜਕਾਂ ਦੇ ਉੱਤੇ ਮਰਨ ਦੇ ਲਈ ਖੁੱਲ੍ਹਾ ਛੱਡਣ ਦੀ ਬਜਾਏ ਇਲਾਜ ਪਹਿਲਾਂ ਜਿਹੜਾ ਦੀ ਨੀਤੀ ਅਪਣਾਈ ਹੈ ਰਿਕਵਰੀ ਫਸਟ ਅਪਰੋਚ ਉੱਥੇ ਨਤੀਜੇ ਬਹੁਤ ਸ਼ਾਨਦਾਰ ਰਹੇ ਨੇ ਤੇ ਉੱਥੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਸ਼ੇੜੀਆਂ ਦੀ ਰਿਹਾਈ ਦੇ ਲਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲਾਜ਼ਮੀ ਇਲਾਜ ਜਿਹੜਾ ਉਹਦੀ ਸ਼ਰਤ ਰੱਖੀ ਜਾਂਦੀ ਹੈ। ਦੂਜੇ ਪਾਸੇ ਵਿਨੀਪੈਗ ਪ੍ਰਸ਼ਾਸਨ ਨੇ ਹਮਦਰਦੀ ਦਾ ਅਜਿਹਾ ਨਾਕਾਮ ਰਾਹ ਚੁਣਿਆ ਜਿੱਥੇ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ। ਜਦੋਂ ਤੁਸੀਂ ਬਿਨਾਂ ਕਿਸੇ ਸ਼ਰਤ ਜਾਂ ਜ਼ਿੰਮੇਵਾਰੀ ਦੇ ਅਜਿਹੇ ਗੰਭੀਰ ਸੰਕਟ ਨੂੰ ਹਵਾ ਦਿੰਦੇ ਹੋ ਤਾਂ ਨਤੀਜੇ ਉਹ ਹੀ ਹੁੰਦੇ ਨੇ ਜੋ ਅੱਜ ਅਸੀਂ ਭੁਗਤ ਰਹੇ ਹਾਂ। ਸਰਕਾਰਾਂ ਦੀ ਸੁਸਤੀ, ਵੋਟ ਬੈਂਕ ਦੀ ਸਿਆਸਤ ਤੇ ਫੋਕੀ ਹਮਦਰਦੀ ਨੇ ਵਿਨੀਪੈਗ ਦੇ ਜਿਹੜੇ ਨੇ ਦਿਲ ਡਾਊਨ ਟਾਊਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਸ਼ਹਿਰ ਨੂੰ ਮੁੜ ਸੁਰਜੀਤ ਕਰਨ ਦੇ ਲਈ ਹੁਣ ਲੀਡਰਾਂ ਦੇ ਭਾਸ਼ਣਾਂ ਦੀ ਨਹੀਂ ਬਲਕਿ ਸੜਕਾਂ ਦੇ ਉੱਤੇ ਸਖ਼ਤ ਕਾਨੂੰਨ ਤੇ ਲਾਜ਼ਮੀ ਇਲਾਜ ਪ੍ਰਣਾਲੀ ਲਾਗੂ ਕਰਨ ਦੀ ਜਿਹੜੀ ਤੁਰੰਤ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਜੰਗ ਦੇ ਹਾਲਾਤ ਜਿਹੜੇ ਨੇ ਫਿਰ ਤੋਂ ਮੰਡਰਾ ਰਹੇ ਨੇ। ਇਰਾਨ ਨੇ ਸਟ੍ਰੇਟ ਆਫ ਹੋਰਮੁਜ਼ ਮੁੜ ਕੀਤਾ ਬੰਦ ਹੈ ਤੇ ਟਰੰਪ ਦੇ 1000 ਮਿਜ਼ਾਈਲਾਂ ਵਾਲੇ ਬਿਆਨ ਦੇ ਉੱਤੇ ਖਮਨਈ ਨੇ ਜਿਹੜਾ ਬਿਆਨ ਜਿਹੜਾ ਦਿੱਤਾ ਜਵਾਬ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਜਿਹੜਾ ਤਾਜ਼ਾ ਹਮਲੇ ਸ਼ੁਰੂ ਕਰ ਦਿੱਤੇ ਤੇ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਤਹਿਰਾਨ ਨੇ ਸਟ੍ਰੇਟ ਆਫ ਹੋਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਦੇ ਉੱਤੇ ਹਮਲਾ ਕੀਤਾ ਸੀ। ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਇਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ IRGC ਦਾ ਜਿਹੜਾ ਕਹਿਣਾ ਕਿ ਉਸਨੇ ਅਗਲੇ ਹੁਕਮ ਤੱਕ ਇਸ ਜਲ ਮਾਰਗ ਨੂੰ ਬੰਦ ਕਰ ਦਿੱਤਾ ਤੇ ਗਲਤੀ ਕਰਨ ਵਾਲੇ ਨੂੰ ਜਹਾਜ਼ ਦੇ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਸਨੇ ਆਪਣੇ ਸਿਸਟਮ ਬੰਦ ਕਰ ਦਿੱਤੇ ਤੇ ਤੈਰ ਰਸਤੇ ਤੋਂ ਹਟ ਗਿਆ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਜਿਹੜਾ ਹੈ ਉਹਦਾ ਕਹਿਣਾ ਕਿ IRGC ਦੀਆਂ ਫੌਜਾਂ ਦੇ ਵੱਲੋਂ ਸਾਈਪਰਸ ਦੇ ਝੰਡੇ ਵਾਲੇ ਇੱਕ ਜਹਾਜ਼ ਦੇ ਉੱਤੇ ਸ਼ਰੇਆਮ ਹਮਲਾ ਕਰਨ ਤੋਂ ਬਾਅਦ ਉਸਨੇ ਇਸ ਹਫ਼ਤੇ ਹਮਲਿਆਂ ਦਾ ਤੀਜਾ ਜਿਹੜਾ ਦੌਰ ਚਲਾਇਆ। ਇਹ ਘਟਨਾਕ੍ਰਮ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੋਈਆਂ ਉਨ੍ਹਾਂ ਘਟਨਾਵਾਂ ਤੋਂ ਬਾਅਦ ਹੋਇਆ ਜਿਨ੍ਹਾਂ ਦੇ ਵਿੱਚ 3 ਕਮਰਸ਼ੀਅਲ ਟੈਂਕਰਾਂ ਦੇ ਉੱਤੇ ਹਮਲੇ ਹੋਏ ਸਨ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜਵਾਬੀ ਹਮਲੇ ਜਿਹੜੇ ਸ਼ੁਰੂ ਹੋ ਗਏ। ਅਮਰੀਕਾ ਦੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਖ਼ਤੀ ਦੇ ਨਾਲ ਜਵਾਬ ਦਿੱਤਾ ਜਾਵੇਗਾ ਇਹ ਗੱਲਬਾਤ ਕਹਿ ਦਈ ਹੈ ਸੁਪਰੀਮ ਲੀਡਰ ਨੇ। ਇਰਾਨ ਨੇ ਸਟ੍ਰੇਟ ਆਫ ਹੋਰਮੁਜ਼ ਨੂੰ ਅਗਲੇ ਹੁਕਮ ਤੱਕ ਜਿਹੜਾ ਬੰਦ ਕਰ ਦਿੱਤਾ। ਹੁਣ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਇਰਾਨ ਨੇ ਇੱਕ ਅਜਿਹੇ ਜਹਾਜ਼ ਦੇ ਉੱਤੇ ਸਮੁੰਦਰੀ ਕਰੂਜ਼ ਮਿਜ਼ਾਈਲ ਦਾਗੀ ਜੋ ਬਿਨਾਂ ਮਨਜ਼ੂਰੀ ਵਾਲੇ ਰਸਤੇ ਤੋਂ ਜਿਹੜਾ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਸਰੇ ਪਾਸੇ ਇਰਾਨ ਅਮਰੀਕਾ ਟਕਰਾਅ ਦੇ ਵਿੱਚ ਰੂਸ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ। ਤਹਿਰਾਨ ਦੇ ਵਿੱਚ ਉਤਰਿਆ ਉੱਚ ਸੁਰੱਖਿਆ ਵਾਲਾ ਜਹਾਜ਼ ਹੈ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਰੂਸ ਦੇ ਵਿਸ਼ੇਸ਼ ਏਅਰਬੋਰਨ ਕਮਾਂਡ ਜਹਾਜ਼ ਜਿਹੜਾ TU-214PU ਦੇ ਤਹਿਰਾਨ ਪਹੁੰਚਣ ਦੀਆਂ ਰਿਪੋਰਟਾਂ ਨੇ ਨਵੀਂ ਬਹਿਸ ਛੇੜ ਕੇ ਰੱਖ ਦਿੱਤੀ ਹੈ। ਫਲਾਈਟ ਟਰੈਕਿੰਗ ਡਾਟਾ ਦਾ ਹਵਾਲਾ ਦਿੰਦੇ ਹੋਏ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਇਹ ਵਿਸ਼ੇਸ਼ ਜਿਹੜਾ ਜਹਾਜ਼ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਿਰਦੇਸ਼ਾਂ ਦੇ ਉੱਤੇ ਇਰਾਨ ਭੇਜਿਆ ਗਿਆ ਸੀ। ਹਾਲਾਂਕਿ ਨਾ ਤਾਂ ਰੂਸ ਅਤੇ ਨਾ ਹੀ ਇਰਾਨ ਨੇ ਇਸ ਮਿਸ਼ਨ ਦੇ ਉੱਤੇ ਦੇ ਜਿਹੜੇ ਨੇ ਉਦੇਸ਼ ਦੀ ਅਧਿਕਾਰਤ ਤੌਰ ਦੇ ਉੱਤੇ ਕੋਈ ਪੁਸ਼ਟੀ ਕੀਤੀ ਹੈ। TU-214PU ਕੀ ਹੈ ਅਸਲ ਚ? TU-214PU ਰੂਸ ਦੇ ਵਿਸ਼ੇਸ਼ ਸਰਕਾਰੀ ਜਹਾਜ਼ਾਂ ਦੇ ਵਿੱਚੋਂ ਇੱਕ ਹੈ। ਇਸ ਨੂੰ ਇੱਕ ਏਅਰਬੋਰਨ ਕਮਾਂਡ ਪੋਸਟ ਦੇ ਵਜੋਂ ਵਿਕਸਿਤ ਕੀਤਾ ਗਿਆ ਹੈ। ਇਸ ਦੀ ਵਰਤੋਂ ਉੱਚ ਰਾਜਨੀਤਿਕ ਤੇ ਫੌਜੀ ਲੀਡਰਸ਼ਿਪ ਦੇ ਦੁਆਰਾ ਸੁਰੱਖਿਅਤ ਸੰਚਾਰ ਅਤੇ ਕਮਾਂਡ ਐਂਡ ਕੰਟਰੋਲ ਦੇ ਲਈ ਕੀਤਾ ਜਾ ਸਕਦੀ ਹੈ। ਇਹ ਜਹਾਜ਼ ਇਨਕ੍ਰਿਪਟਿਡ ਸੰਚਾਰ ਪ੍ਰਣਾਲੀਆਂ, ਸੈਟੇਲਾਈਟ ਲਿੰਕਾਂ ਅਤੇ ਉੱਨਤ ਇਲੈਕਟ੍ਰਾਨਿਕ ਸੁਰੱਖਿਆ ਉਪਕਰਨਾਂ ਦੇ ਨਾਲ ਲੈਸ ਹੈ। ਇਹ ਜਹਾਜ਼ ਇਲੈਕਟ੍ਰਾਨਿਕ ਜਾਮਿੰਗ ਅਤੇ ਉੱਚ ਖਤਰੇ ਵਾਲੇ ਵਾਤਾਵਰਨ ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ। ਇਹ ਦੋ ਜਿਹੜੇ ਨੇ PS-90A ਟਰਬੋਫੈਨ ਇੰਜਣਾਂ ਦੁਆਰਾ ਸੰਚਾਲਿਤ ਹੈ ਜੋ 850 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਤੇ 6500 ਤੋਂ ਲੈ ਕੇ 7000 ਕਿਲੋਮੀਟਰ ਦੀ ਉਡਾਨ ਰੇਂਜ ਪ੍ਰਦਾਨ ਕਰਦਾ ਹੈ। ਰੂਸ ਇਰਾਨ ਸਹਿਯੋਗ ਅਤੇ ਵੱਧਦੀਆਂ ਚਿੰਤਾਵਾਂ ਜੋ ਬਣ ਰਹੀਆਂ ਨੇ, ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਉਡਾਨ ਅਧਿਕਾਰਤ ਫੌਜੀ ਤਾਲਮੇਲ ਦਾ ਹਿੱਸਾ ਹੈ ਤਾਂ ਇਹ ਰੂਸ ਅਤੇ ਇਰਾਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਦਰਸਾ ਸਕਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਦੋਵਾਂ ਦੇਸ਼ਾਂ ਨੇ ਰੱਖਿਆ ਖੁਫੀਆ ਜਾਣਕਾਰੀ ਤੇ ਖੇਤਰੀ ਸੁਰੱਖਿਆ ਮੁੱਦੇ ਉੱਤੇ ਸਹਿਯੋਗ ਵਧਾ ਦਿੱਤਾ ਹੈ। ਇਸ ਖਾਸ ਉਡਾਨ ਦਾ ਉਦੇਸ਼ ਜਨਤਕ ਤੌਰ ਦੇ ਉੱਤੇ ਸਪਸ਼ਟ ਨਹੀਂ ਕੀਤਾ ਗਿਆ। ਇਹ ਵਿਕਾਸ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਤੇ ਇਰਾਨ ਵਿਚਕਾਰ ਫੌਜੀ ਤਣਾਅ ਜਿਹੜਾ ਉਹਦੀਆਂ ਖ਼ਬਰਾਂ ਸੁਰੱਖਿਆ ਸੁਰਖੀਆਂ ਦੇ ਵਿੱਚ ਹਾਵੀ ਰਹਿੰਦੀਆਂ ਨੇ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਵੱਲੋਂ ਕੁਝ ਜਿਹੜੇ ਨੇ ਮਾਲਵਾਹਕ ਜਿਹੜੇ ਜਹਾਜ਼ ਨੇ ਉਹਨਾਂ ਦੀ ਜਿਹੜੀ ਹੈ ਉਡਾਨਾਂ ਜਿਹੜੀਆਂ ਨੇ ਉਤਰੀਆਂ ਨੇ, ਉਹ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਤੇ ਹੁਣ ਰੂਸ ਨੇ ਜਿਹੜੀ ਪਹਿਲਕਦਮੀ ਕੀਤੀ ਹੈ ਤੇ ਵੱਖ ਵੱਖ ਰਿਪੋਰਟਾਂ ਦੋਵਾਂ ਪਾਸਿਆਂ ਦੁਆਰਾ ਫੌਜੀ ਗਤੀਵਿਧੀਆਂ ਤੇ ਜਵਾਬੀ ਕਾਰਵਾਈਆਂ ਦਾ ਦਾਅਵਾ ਕਰਦੀਆਂ ਨੇ, ਜਿਸ ਦੇ ਨਾਲ ਪੱਛਮੀ ਏਸ਼ੀਆ ਦੇ ਵਿੱਚ ਸੁਰੱਖਿਆ ਚਿੰਤਾਵਾਂ ਜਿਹੜੀਆਂ ਨੇ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ ਫਰਾਂਸ ਦੇ ਵਿੱਚ ਵੀ ਚੱਲਿਆ ਆਪਰੇਸ਼ਨ ਹਾਰਡ ਬਾਲ। FBI ਨੇ ਗੁਰਿੰਦਰ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ। ਅਮਰੀਕਾ ਵੱਲੋਂ ਅੰਤਰਰਾਸ਼ਟਰੀ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੇ ਗਏ ਆਪਰੇਸ਼ਨ ਹਾਰਡਬਾਲ ਤਹਿਤ FBI ਤੇ ਕੈਨੇਡੀਅਨ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਇੱਕ ਕੈਨੇਡੀਅਨ ਨਾਗਰਿਕ ਨੂੰ ਫਰਾਂਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ 40 ਸਾਲਾ ਮੁਲਜ਼ਮ ਗੁਰਿੰਦਰ ਸਿੰਘ ਦਿਓ, ਜੋ ਕਿ ਵੈਸਟ ਵੈਂਕੂਵਰ ਕੈਨੇਡਾ ਦਾ ਰਹਿਣ ਵਾਲਾ ਹੈ, 7 ਜੁਲਾਈ ਨੂੰ ਫਰਾਂਸ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਉਸ ਨੂੰ ਅਮਰੀਕਾ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਦੀ ਚਾਰਜਸ਼ੀਟ ਦੇ ਮੁਤਾਬਕ ਇਹ ਅੰਤਰਰਾਸ਼ਟਰੀ ਨੈਟਵਰਕ ਜਬਰਨ ਵਸੂਲੀ, ਨਸ਼ਾ ਤਸਕਰੀ ਤੇ 2023 ਦੇ ਵਿੱਚ ਕੈਨੇਡਾ ਦੇ ਸਰੀ ਵਿੱਚ ਹੋਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ ਦੇ ਵਿੱਚ ਸ਼ਾਮਲ ਰਿਹਾ। ਅਮਰੀਕੀ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਗੁਰਿੰਦਰ ਸਿੰਘ ਦਿਓ ਕੈਲੀਫੋਰਨੀਆ ਤੋਂ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਖਰੀਦਦਾ ਸੀ, ਜਿਸ ਨੂੰ ਬਾਅਦ ਦੇ ਵਿੱਚ ਬਿਸ਼ਨੋਈ ਗੈਂਗ ਦੇ ਅਪਰਾਧਿਕ ਸਿੰਡੀਕੇਟ ਦੇ ਰਾਹੀਂ ਕੈਨੇਡਾ ਅਤੇ ਪੂਰਬੀ ਅਮਰੀਕਾ ਦੇ ਵਿੱਚ ਸਮਗਲ ਕੀਤਾ ਜਾਂਦਾ ਸੀ। ਖਮੇਨੇਈ ਦੀ ਮੌਤ ਤੋਂ ਗੁੱਸੇ ਦੇ ਵਿੱਚ ਆਏ ਇਰਾਨ ਦੀ ਹਿੱਟ ਲਿਸਟ ਦੇ ਵਿੱਚ ਟਰੰਪ, ਨੇਤਨਯਾਹੂ ਤੇ ਸਟਾਰਮਰ ਸਮੇਤ 13 ਨੇਤਾਵਾਂ ਦੇ ਨਾਂ ਜਿਹੜੇ ਹੋਰ ਨਸ਼ਰ ਹੋ ਗਏ ਹੈ। ਪਿਛਲੇ ਦਿਨਾਂ ਦੇ ਵਿੱਚ ਹਿੱਟ ਲਿਸਟ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਟਰੰਪ ਸਾਹਿਬ ਦਾ ਨਾਂ ਸੀ ਤੇ ਹੁਣ ਜਿਹੜੇ ਨੇ 13 ਨੇਤਾਵਾਂ ਦੇ ਨਾਂ ਸਪਸ਼ਟ ਹੋ ਗਏ ਹੈ। ਅਮਰੀਕਾ ਇਰਾਨ ਦੀ ਜੰਗ ਦੇ ਵਿਚਕਾਰ ਇੱਕ ਹੋਰ ਘਟਨਾਕ੍ਰਮ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਰਾਨ ਦੇ ਇੱਕ ਖਬਰ ਨੇ ਜਿਹੜੀ ਸੀ ਸੁਪਰੀਮ ਲੀਡਰ ਅਲੀ ਖਮਨਈ ਦੀ ਹੱਤਿਆ ਦਾ ਬਦਲਾ ਲੈਣ ਦੇ ਲਈ ਟਾਰਗੇਟ ਕੀਤੇ ਜਾਣ ਵਾਲੇ ਲੋਕਾਂ ਦੀ ਇੱਕ ਲਿਸਟ ਛਾਪੀ ਹੈ। ਇਸ ਲਿਸਟ ਦੇ ਵਿੱਚ ਅਮਰੀਕਾ, ਇਜ਼ਰਾਈਲ ਤੇ ਯੂਰਪੀਅਨ ਦੇਸ਼ਾਂ ਦੇ ਨੇਤਾ ਦੇ ਨਾਮ ਸ਼ਾਮਲ ਨੇ। ਇਸ ਅਖਬਾਰ ਦੇ ਵਿੱਚ ਇੱਕ ਪੋਸਟ ਛਾਪਿਆ ਗਿਆ ਕਿ ਜਿਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹੋਰ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਇਹ ਲਿਸਟ ਇਰਾਨ ਦੀ ਰਾਜਧਾਨੀ ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਹਮ ਸ਼ਹਿਰੀ ਅਖਬਾਰ ਦੇ ਵਿੱਚ ਛਾਪੀ ਗਈ ਹੈ। ਇਸ ਗ੍ਰਾਫਿਕ ਦੇ ਨਾਲ ਅਖਬਾਰ ਨੇ ਹੈਡਲਾਈਨ ਦਿੱਤੀ ਹੈ ਕਿ ਅਚਾਨਕ ਮੌਤ ਦੇ ਲਈ ਤਿਆਰ ਰਹੋ। ਇਸ ਦੇ ਨਾਲ ਹੀ ਮੁਜਤਬਾ, ਜਿਹੜੇ ਨਵੇਂ ਸੁਪਰੀਮ ਲੀਡਰ ਨੇ, ਉਹਨਾਂ ਦਾ ਬਿਆਨ ਵੀ ਛਾਪਿਆ ਗਿਆ। ਉਹਨਾਂ ਨੇ ਕਿਹਾ ਕਿ ਜਿਸ ਦੇ ਵਿੱਚ ਕਿ ਬਦਲਾ ਸਾਡੇ ਦੇਸ਼ ਦੀ ਇੱਛਾ ਹੈ ਤੇ ਇਸ ਨੂੰ ਜ਼ਰੂਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਮੁਜਤਬਾ ਨੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਤੋਂ ਬਾਅਦ ਇਹ ਜਿਹੜਾ ਬਿਆਨ ਦਿੱਤਾ ਸੀ। ਅਖਬਾਰ ਦੇ ਵਿੱਚ ਫੋਟੋ ਦੇ ਨਾਲ ਛਾਪੀ ਗਈ ਲਿਸਟ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਮੰਤਰੀ ਪੀਟ ਹੇਗਸਿਥ, ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਸ਼ਾਮਲ ਨੇ। ਇਨ੍ਹਾਂ ਸਾਰੇ ਨੇਤਾਵਾਂ ਨੂੰ ਇਰਾਨ ਦੇ ਪੂਰਵ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੀ ਹੱਤਿਆ ਦੇ ਲਈ ਅਖਬਾਰ ਨੇ ਜ਼ਿੰਮੇਵਾਰ ਜਿਹੜਾ ਠਹਿਰਾਇਆ ਹੈ। ਲੋ ਦੋਸਤੋ, ਦੇਖਦੇ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਚਰਚਾ ਤੇ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ। ਜਾਂਦੇ ਜਾਂਦੇ ਸੰਖੇਪ ਦੇ ਵਿੱਚ ਮੈਂ ਸਭ ਦੋਸਤਾਂ ਦਾ ਨਾਮ ਲੈ ਕੇ ਫਿਰ ਸਾਂਝਾ ਕਰਦਾ। ਕਮੈਂਟ ਜਿਹੜੇ ਤੁਸੀਂ ਭੇਜੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਤੇ ਓਕੇ ਹੈ ਜੀ ਸਾਰਾ ਕੁਝ ਜੀ। ਆਪਣੇ ਸੈਣੀ ਸਾਹਿਬ ਨੇ ਕਿਹਾ ਕਿ ਚੱਕ ਦਿਓ। ਸੁਰਿੰਦਰ ਮਾਲ ਜੀ US ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਨੂੰ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਆ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ ਜੀਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ੍ਰੀ ਅਕਾਲ ਕਹਿੰਦੇ ਨਾਲ ਸੁਣ ਰਹੇ ਆ। ਫੁੱਲਾਂ ਦੇ ਗੁਲਾਬ ਭੇਜੇ ਨੇ, ਜਾਣੀ ਗੁਲਾਬ ਦੇ ਫੁੱਲ ਭੇਜੇ ਨੇ। ਤੇ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਪਰਮਿੰਦਰ ਜੀ, ਬਰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਜੀ। ਸੈਣੀ ਸਾਹਿਬ ਤੇ ਭਾਰਤ ਸਾਹਿਬ ਤੇ ਸਾਰੇ ਹੀ ਸਤਿਕਾਰ ਸੱਜਣਾਂ ਨੂੰ ਭੇਜੀਏ, ਸਤਿ ਸ੍ਰੀ ਅਕਾਲ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ, ਕਹਿੰਦੇ ਨੇ ਕਿ ਟਵਾਣਾ ਰੇਡੀਓ ਗੈਂਗ ਸਾਰੇ ਹੀ ਕਹਿੰਦੇ ਇੱਥੇ ਇਕੱਠਾ ਹੋਇਆ ਹੈ ਜੀ। ਵੈਰੀ ਗੁੱਡ ਜੋਬ ਦੋਵਾਂ ਰੇਡੀਓ ਨੂੰ ਜੀ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ, ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਦੇ ਵਿੱਚ। ਪਹਿਲੀ ਵਾਰੀ ਤੁਹਾਡਾ ਮੈਸੇਜ ਆਇਆ, ਸ਼ੁਕਰੀਆ ਜੀ। ਉਮੀਦ ਰਵੇਗੀ ਅੱਗੇ ਤੋਂ ਵੀ ਜੁੜਿਆ ਕਰੋਗੇ, ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰੋਗੇ। ਮੁਕੱਦਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਸਿਕੰਦਰ ਜੀ ਕਹਿੰਦੇ ਸਤਲੁਜ ਫਿਲਮ ਨੇ ਸਾਰਾ ਪੰਜਾਬ ਸਤਲੁਜ ਦੇ ਵਿੱਚ ਰੋੜਤਾ, ਹਮੇਸ਼ਾ ਆਮ ਆਵਾਮ ਹੀ ਕਹਿੰਦੇ ਪੀਸਿਆ ਜਾਂਦਾ ਹੈ। ਰਾਜੀਵ ਕੁਮਾਰ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਗ੍ਰੇਟ ਕਹਿੰਦੇ ਨੇ। ਤੇ ਜਟਵੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਕਿਹਾ ਰਹੇ ਆ ਸੈਣੀ ਸਾਹਿਬ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਸ਼ੁਕਰੀਆ ਜਟਵੈੜ ਵੀਰ ਜੀ। ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਪਰਮਿੰਦਰ ਵੀਰ ਜੀ ਨੂੰ ਭੇਜੀ ਹੈ। ਰਾਜਨ ਸੈਣੀ ਜੀ ਨੇ ਤੇ ਅੱਗੇ ਲਿਖਦੇ ਨੇ ਜਟਪੈੜ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ। ਬੀਬੀ ਖਾਲੜਾ ਜੀ ਨੂੰ ਕਿਸੇ ਪਾਰਟੀ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ, ਉਹ ਵੀ ਕਹਿੰਦੇ ਆ ਕਿ ਸਾਰੇ ਸਿਆਸੀ ਦਾਨ ਸ਼ਹੀਦ ਜਸਵੰਤ ਸਿੰਘ ਦੇ ਉੱਤੇ ਵੀ ਕਹਿੰਦੇ ਸਿਆਸਤ ਕਰ ਰਹੇ ਨੇ ਜੀ, ਸਿਆਸਤਦਾਨ ਜਿਹੜੇ ਨੇ ਇਹ ਸਿਆਸਤਦਾਨ ਕਿਸੇ ਦੇ ਸਗੇ ਨਹੀਂ ਨੇ। ਪਰਮਿੰਦਰ ਬਰਨ ਜੀ ਲਿਖਦੇ ਔਜਲਾ ਵੀਰ ਜੀ, ਕੌਮ ਦਾ ਬੁਖਾਰ ਵੀ ਆਮ ਆਵਾਮ ਨੂੰ ਹੀ ਚੜ੍ਹਦਾ ਹੈ, ਪੈਸੇ ਵਾਲਾ ਤਾਂ ਕਹਿੰਦੇ ਇਸ ਵੱਲ ਨੂੰ ਸੋਚਦਾ ਵੀ ਨਹੀਂ ਹੈ। ਜਟਵੈੜ ਬਾਈ ਜੀ ਕਹਿੰਦੇ ਕਿ ਔਲਖ ਸਾਹਿਬ ਇਹੋ ਗੱਲ ਮੈਂ ਕਹਿਣ ਲੱਗਾ ਸੀ, ਰੱਜ ਕੇ ਭੰਡਿਆ ਇਹਨਾਂ ਨੇ ਬਾਦਲ ਸਾਹਿਬ ਨੂੰ ਕਹਿੰਦੇ ਜੀ। ਤੇ ਪਰਮਿੰਦਰ ਜੀ ਕਹਿੰਦੇ ਆ ਬੰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਬਾਈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਫੋਟੋ ਛੱਡ ਬਾਈ ਇਹ ਤਾਂ ਝੰਡਾ ਚੁੱਕੀ ਫਿਰਦੇ ਆ, ਲੋਕਾਂ ਦਾ ਕੋਈ ਸਟੈਂਡ ਨਹੀਂ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਆ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਕਹਿੰਦੇ ਆ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਤੇ ਜਟਵੈੜ ਬਾਈ ਜੀ ਕਹਿੰਦੇ ਆ ਆਪਣੇ ਮੀਡੀਆ ਵੀ ਕਿਹੜਾ ਬਾਈ ਬਕਾਊ ਮੀਡੀਆ, ਮੀਡੀਆ ਵੀ ਸਿਆਸਤਦਾਨਾਂ ਦੇ ਆਪਣੇ ਆਪਣੇ ਹੋ ਗਏ ਨੇ। ਰਜਿੰਦਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀਰਾ ਸਾਹਿਬ। ਤੇ ਜਟਵੈੜ ਬਾਈ ਜੀ ਕਹਿੰਦੇ ਆ ਸੁਣਨ ਵਾਲੇ ਵੀ ਲੱਖ ਹੋਣ ਪਰ ਇਹਨਾਂ ਦੀ ਜ਼ਮੀਰ ਮਰੀ ਹੈ, 1000 ਮਗਰ ਵੋਟ ਵੀ ਦੇਣਾ, ਫ੍ਰੀ ਦਾ ਰਾਸ਼ਨ ਵੀ ਖਾਣਾ, ਫ੍ਰੀ ਬੱਸ ਦੇ ਵਿੱਚ ਜਾਣਾ ਹੈ। ਔਲਖ ਬਾਈ ਪੱਕੀ ਗੱਲ ਹੈ ਦੁਨੀਆਂ ਧੱਕੇ ਆਪਣੀਆਂ ਮੂਰਖਤਾ ਕਾਰਨ ਖਾਂਦੀ ਹੈ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨਾ ਮੁਕੱਦਰ ਵੀਰ ਜੀ ਨਾ, ਰਾਤ ਵੇਲੇ ਕਚੀਚੀਆਂ ਨਾ ਲਓ ਕਹਿੰਦੇ ਜੀ, ਗਰਾਹੀ ਵਾਟਰ ਸੋਰੀ ਗਰਾਹੀ ਵਾਟਰ ਇਸ ਕੰਮ ਨੂੰ ਕਹਿੰਦੇ ਥੋੜਾ ਪੀਤਾ ਜੀ। ਓਕੇ ਕਹਿੰਦੇ ਡਰਾਈ ਵਾਟਰ ਲਿਖਣਾ ਸੀ, ਡਰਾਈ ਵਾਟਰ ਇਸ ਕਰਕੇ ਥੋੜੀ ਪੀਤਾ ਜੀ ਕਹਿੰਦੇ ਕਚੀਚੀਆਂ ਲੈਣ ਨੂੰ। ਜਟਵੈੜ ਬਾਈ ਜੀ ਕਹਿੰਦੇ ਸੈਣੀ ਸਾਹਿਬ ਗਰਾਈ ਵਾਟਰ ਤੇਜ਼ ਬਹੁਤਾ ਹੈ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਮਣੀਪੁਰ, ਹਾਂ ਜੀ ਸ਼ੁਕਰੀਆ ਜੀ, ਕਈ ਵਾਰੀ ਮੈਨੂੰ ਨਾਂ ਚੇਤੇ ਭੁੱਲ ਜਾਂਦੇ ਆ, ਤੁਸੀਂ ਨਾਲ ਸਹਿਯੋਗ ਕਰ ਦਿਓ, ਸ਼ੁਕਰੀਆ। ਮਣੀਪੁਰ ਦਾ ਜ਼ਿਕਰ ਕਰ ਰਿਹਾ ਸੀ ਉਸੋਂ, ਤੇ ਮੁਕੱਦਰ ਜੀ ਨੇ ਵੀ ਯਾਦ ਦਵਾਇਆ ਸੀ, ਔਜਲਾ ਸਾਹਿਬ ਨੇ ਵੀ ਯਾਦ ਦਵਾਇਆ ਤੇ ਸ਼ੁਕਰੀਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਹਾਂ ਹਾਂ ਜਟਵੈੜ ਵੀਰ ਜੀ ਘਰ ਹੀ ਬਣਾ ਲੈਂਦੇ ਵੀਰ ਜੀ, ਲਾਚੀਆਂ ਪਾ ਕੇ ਜੀ ਇਹ ਤਾਂ। ਤੇ ਜਟਵੈੜ ਜੀ ਕਹਿੰਦੇ ਆ ਗਰਾਰੀ ਦੇ ਵਿੱਚ ਕਹਿੰਦੇ ਫਸਦੀ ਪਈ ਆ ਮੁਕੱਦਰ ਵੀਰ ਦੀ, ਪਤਾ ਲੱਗ ਰਿਹਾ। ਸੈਣੀ ਸਾਹਿਬ ਮੈਂ ਤਾਂ ਕਹਿੰਦੇ ਇਸ ਇਹ ਸੋਚ ਰਿਹਾ ਸੀ ਕਿ ਜਿਸ ਟਾਈਮ ਲੋਕਾਂ ਨੇ ਸੋਣਾ ਹੁੰਦਾ ਹੈ ਮੁਕੱਦਰ ਵੀਰ ਤਾਂ ਚਾਰਜ ਹੋਈ ਫਿਰਦਾ ਰਹਿੰਦਾ, ਤੇ ਰਾਤ ਨੂੰ ਪੱਕਾ ਪਹਿਰਾ ਦਊਗਾ ਜੀ ਇਹ। ਹੁਣ ਰਾਜਨ ਜੀ ਕਹਿੰਦੇ ਆ ਜਟਵੈੜ ਵੀਰ ਜੀ ਇਹ ਫਕੀਰ ਲੋਕ ਲੋਕਾਂ ਨੂੰ ਜਗਾਉਣ ਦੇ ਲਈ ਰਾਤਾਂ ਜਾਗਦੇ ਨੇ ਜੀ। ਜਟਵੈੜ ਜੀ ਕਹਿੰਦੇ ਆ ਕਿ ਬੀਬੀ ਖਾਲੜਾ ਜੀ ਦਾ ਜੇ ਕੱਦ ਵੱਧ ਗਿਆ ਸਰਕਾਰਾਂ ਨਾਲੋਂ ਤਾਂ ਇਹਨਾਂ ਦੀ ਕੀ ਪਤਾ, ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਆ। ਸੈਣੀ ਸਾਹਿਬ ਸਹਿਮਤ ਆ ਜੀ ਤੁਹਾਡੇ ਨਾਲ ਕਹਿੰਦੇ ਜਟਵੈੜ ਜੀ, ਤੇ ਬਾਈ ਤੁਹਾਡੀਆਂ ਗੱਲਾਂ ਦਾ ਇੱਕ ਸਹੀ ਜਵਾਬ ਕਹਿੰਦੇ ਹੈਗਾ ਮੇਰੇ ਕੋਲ, ਤੁਸੀਂ ਯੂਕਰੇਨ ਦਾ ਹਾਲ ਦੇਖਿਆ ਹੋਣਾ ਹੈ ਤੇ ਉਸਦਾ ਮੰਤਰੀ ਜਿਹੜਾ ਕੌਣ ਹੈ, ਜਾਣੀ ਕਿ ਆਪਣਾ PM ਦੀ ਗੱਲ ਕਰਦੇ ਆ ਜਲੈਸਕੀ, ਤੇ ਪੰਜਾਬ ਦਾ ਮੰਤਰੀ ਕੌਣ ਕਮੇਡੀ ਮਾਨ, ਬਸ ਲਗਾ ਲਵੋ ਕਹਿੰਦੇ ਹਿਸਾਬ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾ ਰਿਹਾ। ਔਜਲਾ ਸਾਹਿਬ ਲਿਖਦੇ ਆ US ਤੋਂ ਉਹਨਾਂ ਨੂੰ ਬਾਦਲਾਂ ਤੋਂ ਅੱਗੇ ਦੱਸਣੋਂ ਬੰਦ ਹੋ ਜਾਂਦਾ ਮੁਕੱਦਰ ਵੀਰ, ਅੱਗੇ ਦਿਸਣੋਂ ਬੰਦ ਹੋ ਜਾਂਦਾ ਹੈ। ਤੇ ਪੰਜਾਬ ਦੀ ਸਿਆਸਤ ਦਾ ਮਜ਼ਾਕ ਬਣਾ ਰੱਖਿਆ ਕੁਝ ਕੁ ਲੋਕਾਂ ਨੇ, ਕੁਝ ਕੁ ਸਿਆਸਤਦਾਨਾਂ ਨੇ, ਜਟਵੈੜ ਜੀ ਲਿਖਦੇ ਆ। ਮੁਕੱਦਰ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ ਸੱਚੀ, ਤੇ ਜਟਵੈੜ ਜੀ ਕਹਿੰਦੇ ਆ ਟੱਬਰ ਬਾਹਰ ਸੈੱਟ ਕਰਕੇ ਬੈਠੇ ਆ ਬਾਈ, ਹਰ ਮੀਡੀਆ ਵਾਲੇ ਹਰ ਸਿਆਸਤਦਾਨ ਸ਼ਹੀਦ ਭਾਈ ਖਾਲੜਾ ਜੀ ਬਾਰੇ ਉਹਨਾਂ ਦੇ ਜਾਣੂ ਦੇ ਨਾਲ ਪੋਡਕਾਸਟ ਕਰਨ ਲੱਗੇ ਹੋਏ ਹੈ, ਹਰ ਵਿਰੋਧੀ ਧਿਰ ਲਾਹਾ ਲਈ ਜਾਂਦੀ ਹੈ, ਸ਼ਰਮ ਦਾ ਘਾਟਾ ਹੈ, ਸਾਰਿਆਂ ਨੂੰ ਹਰ ਬੰਦਾ ਸ਼ਹੀਦਾਂ ਦੇ ਉੱਤੇ ਕਮਾਈ ਕਰਨ ਲੱਗਿਆ ਹੋਇਆ। ਬਿਲਕੁਲ ਦਰੁਸਤ ਫਰਮਾਇਆ ਜਟਵੈੜ ਜੀ, ਤੇ ਸਿਆਸਤ ਹੈਗੀ ਹੈ ਕਹਿੰਦੇ ਇੱਥੇ ਕੁਝ ਵੀ ਹੋ ਸਕਦਾ, ਬਸ ਪੈਸੇ ਦੇ ਉੱਤੇ ਫਾਇਦਾ ਦਿਖਣਾ ਚਾਹੀਦਾ, ਕੋਈ ਨਹੀਂ ਲੋਕਾਂ ਦਾ ਸਗਾ, ਕੋਈ ਨਹੀਂ ਪੰਜਾਬ ਦਾ ਸਗਾ। ਬਾਈ ਇਹਨਾਂ ਨੂੰ ਛੱਡੋ ਕਹਿੰਦੇ, ਪਾਣੀਆਂ ਦੇ ਮੁੱਦੇ ਖਤਮ ਹੋ ਗਏ ਤੇ ਬੰਦੀ ਸਿੰਘਾਂ ਦੀ ਗੱਲ ਮੁੱਕ ਗਈ, ਬੇਰੋਜ਼ਗਾਰੀ ਦੀ ਗੱਲ ਮੁੱਕ ਗਈ, ਸਿਹਤ ਸਹੂਲਤਾਂ ਦੀ ਗੱਲ ਮੁੱਕ ਗਈ, ਇਹ ਤਾਂ ਸਰਕਾਰੀ ਸਕੂਲ ਕਾਲਜ ਖੋਲਣ ਆਏ ਸੀ, ਦੇਖੋ ਖੁੱਲੇ ਨੇ ਜਾਂ ਬੰਦ ਹੋਏ ਨੇ, ਲੱਭਣਾ ਨਹੀਂ ਕੋਈ ਕਹਿੰਦੇ ਪਿੰਡ ਦੇ ਵਿੱਚ, ਸਾਰੇ ਕੈਨੇਡਾ ਨੂੰ ਤੁਰ ਪੈਣੇ ਆ, ਤੇ ਵਿਚਕਾਰ ਸੋਰੀ ਵਿਚਾਰਾਂ ਦੀ ਕਹਿੰਦੇ ਆ ਮਤਭੇਦ ਜਿਹੜੇ ਆ ਚੱਲਦੇ ਰਹਿੰਦੇ ਆ, ਕੋਈ ਗੱਲ ਨਹੀਂ ਉਹ ਆਮ ਗੱਲ ਹੈ ਇੱਕ ਦੂਜੇ ਦੇ ਵਿਚਾਰ ਸੁਣ ਕੇ ਹੀ ਇੱਕ ਦੂਜੇ ਦੇ ਵਿਚਾਰਾਂ ਦਾ ਪਤਾ ਲੱਗੇਗਾ ਕਹਿੰਦੇ ਜੀ ਜਟਬੈਰ ਜੀ ਲਿਖਦੇ ਬਹੁਤ ਵਧੀਆ ਸੁਨੇਹਾ ਲਿਖਿਆ ਗੱਲਬਾਤ ਚੱਲਣੀ ਚਾਹੀਦੀ ਹੈ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਫਿਰ ਹੀ ਪਤਾ ਲੱਗਦਾ ਜੀ ਕੁਝ ਨਾ ਕੁਝ ਨਿਕਲ ਕੇ ਆਉਂਦਾ ਵਿੱਚੋਂ ਰਜਿੰਦਰ ਜੀਰਾ ਜੀ ਕਹਿੰਦੇ ਆ ਨਹੀਂ ਔਜਲਾ ਸਾਹਿਬ ਮੁਸ਼ਕਲ ਹੈ ਜੀ ਉੱਥੇ ਦਰਿਆ ਦੋਵੇਂ ਪਾਸੇ ਦਰਿਆ ਦੇ ਜਿਹੜਾ ਗੁਰਦੁਆਰੇ ਪਹਿਲਾਂ ਹੀ ਦੋ ਬਣੇ ਹੋਏ ਆ ਤੇ ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਕੱਦਰ ਜੀ ਤੇ ਉਹਨਾਂ ਨੂੰ ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਪੁੱਛਦੇ ਆ ਇਹ ਬਾਈ ਜੀ ਕੌਣ ਨੇ ਜੀ ਜੱਟ ਮੁਕੱਦਰ ਵੀਰ ਜੀ ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਜਟਵੈੜ ਬਾਈ ਜੀ ਮਿੰਟੂ ਗੁਰੂ ਸਰੀਏ ਵਾਲੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਕੱਲ ਦੇ ਦੁਆਬਾ ਰੇਡੀਓ ਦੇ ਉੱਤੇ ਵੀ ਕਹਿੰਦੇ ਜੁੜਦੇ ਨੇ ਪਿਛਲੇ ਵੀਕ ਦੇ ਜੁੜੇ ਹੋਏ ਨੇ ਕਾਫੀ ਦਿਨ ਹੋ ਗਏ ਉਹਨਾਂ ਨੂੰ ਆਉਂਦਿਆਂ ਨੂੰ ਤੇ ਕਮੈਂਟ ਹੀ ਕਰਦੇ ਨੇ ਜੀ ਹੁਣ ਉਮੀਦ ਕਰਦੇ ਕਿਸੇ ਦਿਨ ਆਵਾਜ਼ ਵੀ ਸੁਣਾਂਗੇ ਉਹਨਾਂ ਦੀ ਔਜਲਾ ਸਾਹਿਬ ਕਹਿੰਦੇ ਜੀ ਜਨਾਬ ਸ਼ੁਕਰੀਆ ਜੀ ਤੇ ਮੁਕੱਦਰ ਜੀ ਲਿਖਦੇ ਆ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਔਜਲਾ ਸਾਹਿਬ ਕਹਿੰਦੇ ਆ ਕਿ ਕਮੈਂਟਾਂ ਤੋਂ ਪਤਾ ਲੱਗਦਾ ਵਧੀਆ ਸੋਚ ਹੈ ਜੀ ਉਹਨਾਂ ਦੀ ਮੁਕੱਦਰ ਜੀ ਔਜਲਾ ਬਾਈ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਹਿੰਦੀ ਚ ਲਿਖਿਆ ਜੀ ਜਿਸ ਚ ਮੇਰਾ ਹੱਥ ਤੰਗ ਹੈ ਕਹਿੰਦੇ ਰਾਹੋਂ ਮੇ ਉਨਸੇ ਮੁਲਾਕਾਤ ਹੋ ਗਈ ਜਿਸਸੇ ਡਰਤੇ ਥੇ ਵਹੀ ਬਾਤ ਹੋ ਗਈ ਲਾਲਾ ਲਾਲਾ ਹੋ ਹੋ ਹੋ ਹੋ ਔਜਲਾ ਬਾਈ ਜੀ ਜੀਰਾ ਸਾਹਿਬ ਜੀ ਤੇ ਰਜਿੰਦਰ ਜੀਰਾ ਜੀ ਕਹਿੰਦੇ ਲਵ ਜੂ ਮੁਕੱਦਰ ਜੀ ਮੁਕੱਦਰ ਗਿਆ ਜੀਰਾ ਜੀ ਜੀਰਾ ਸਾਹਿਬ ਨੂੰ ਦਿਲ ਭੇਜ ਦਿੱਤੇ ਆ ਜੀ ਲਓ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਤੇ ਉਹ ਆ ਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਮੰਗਲਵਾਰ ਦਾ ਦਿਨ ਹੈ ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ ਕਰਨਾ ਤਾਂ ਅੱਜ ਵੀ ਬਥੇਰਾ ਕੁਝ ਸੀ ਪਰ ਸਮੇਂ ਨੇ ਹੋਰ ਇਜਾਜ਼ਤ ਨਹੀਂ ਦਿੱਤੀ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਪੂਰਾ ਵੀਕ ਤੁਹਾਡੇ ਨਾਲ ਹੀ ਆ ਤੇ 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ 2 ਘੰਟੇ 2.5 ਘੰਟੇ ਜ਼ਰੂਰ ਤੁਹਾਡੇ ਨਾਲ ਬਿਤਾਈਦੇ ਆ ਤੇ ਵੱਧ ਘੱਟ ਬੋਲ ਗਏ ਹੋਈਏ ਕੋਈ ਲਿਖਣ ਪੜ੍ਹਨ ਦੇ ਵਿੱਚ ਕਹਿਣ ਦੇ ਵਿੱਚ ਕੋਈ ਵੱਧ ਘੱਟ ਹੋ ਗਈ ਹੋਵੇ ਤਾਂ ਮਾਫ਼ੀ ਚਾਹਾਂਗੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਦੁਆਬਾ ਰੇਡੀਓ ਨੂੰ ਸੁਣਦੇ ਰਹੋ ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰਦੇ ਰਹੋ ਦੋਸਤੋ ਤੇ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤੇ ਹੋਰ ਕੁਝ ਨਹੀਂ ਮੰਗਦੇ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਯੂਟਿਊਬ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਸਭ ਦੋਸਤਾਂ ਦਾ ਮਿੱਤਰਾਂ ਦਾ ਸੱਜਣਾਂ ਦਾ ਰਿਸ਼ਤੇਦਾਰਾਂ ਦਾ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਲਓ ਦੋਸਤੋ ਮੈਨੂੰ ਦਿਓ ਆ ਗਿਆ ਤੇ ਸਾਰਿਆਂ ਨੂੰ ਪਿਆਰ ਭਾਈ ਕੀ ਸਤਿ ਸ੍ਰੀ ਅਕਾਲ ਹੈ ਜੀ।

0: ಅಂತೂ ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ। ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ, ਫਰਾਈਡੇ ਵਾਲਾ ਦਿਨ ਹੈ, 10 ਜੁਲਾਈ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣਾਂਗੇ ਤੇ ਆਪਣੀਆਂ ਵੀ ਕੁਝ ਸੁਣਾਵਾਂਗੇ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਦੀ ਸ਼ੁਰੂਆਤ ਕਰਾਂਗੇ ਤੇ ਦੇਸ਼ ਤੇ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ ਅੱਗੇ ਵਧਾਵਾਂਗੇ। ਆਖਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਛੁੱਟੀ ਮਾਰਨੀ ਪੈ ਗਈ, ਪਰ ਇਸ ਵਾਰ ਜਿਹੜਾ ਕਿਤਾਬਾਂ ਦੇ ਅੰਗ ਸੰਗ ਜਿਹੜੀ ਕਿਤਾਬ ਹੈ ਉਹਦੇ ਵਿੱਚੋਂ ਆਪਣੀ ਕਿਤਾਬ ਪੰਜਾਬ ਮਾਊਂਟ ਬੈਟਨ ਤੋਂ, ਜਿਹੜਾ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਸਫ਼ਰ ਜਿਹੜਾ ਆਪਾਂ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹਦਾ ਜਿਹੜਾ ਲੜੀਵਾਰ ਭਾਗ 8ਵਾਂ ਹੈ ਉਹ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਆਖਰ ਦੇ ਵਿੱਚ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦਰੁਸਤ ਕਰਵਾ ਸਕਦੇ ਹੋ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਚਲਾ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਾਡੇ ਕਿਰਦਾਰਾਂ ਦੀ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਉਹਦੇ ਉੱਤੇ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ

ਦਿੰਦਾ ਹੈ। ਜ਼ਿਆਦਾਤਰ ਪਾਠਕਾਂ ਜਾਂ ਦਰਸ਼ਕਾਂ ਨੂੰ ਇਸ਼ਤਿਹਾਰਬਾਜ਼ਾਂ ਦੇ ਕੋਲ ਵੇਚਦਾ ਹੈ। ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ, ਜਿੱਥੇ ਹਰ ਪਾਸੇ ਕਮਾਈ ਦਾ ਸਾਧਨ ਬਣ ਜਾਵੇ ਹਰ ਚੀਜ਼, ਉੱਥੇ ਫਿਰ ਜਿਹੜੀ ਹੈ ਸੱਚਾਈ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਝੂਠੀਆਂ ਪੈਂਦੀਆਂ ਨਜ਼ਰ ਆਉਂਦੀਆਂ ਨੇ ਤੇ ਆਪਣਾ ਮੁਨਾਫ਼ਾ ਜਿਹੜਾ ਨਿੱਜ ਹੈ ਉਹ ਭਾਰੂ ਹੁੰਦਾ ਨਜ਼ਰ ਆਉਂਦਾ ਹੈ। 10 July 1246 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਨਸੀਰੂਦੀਨ ਮੁਹੰਮਦ ਸ਼ਾਹ ਦਿੱਲੀ ਦੀ ਗੱਦੀ ਦੇ ਉੱਤੇ ਬੈਠਿਆ ਸੀ ਤੇ 1806 ਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਦੱਖਣੀ ਭਾਰਤ ਤੇ ਫੌਜੀਆਂ ਦੇ ਵੱਲੋਂ ਵਲੂਰ ਤਾਮਿਲਨਾਡੂ ਦੇ ਵਿੱਚ ਬਗਾਵਤ ਕੀਤੀ ਗਈ ਸੀ। 1856 ਦੇ ਵਿੱਚ ਵਾਈਫਾਈ ਦੇ ਖੋਜੀ ਅਮੈਰੀਕਨ ਸਰਬੀਅਨ ਨਿਕੋਲਾ ਦਸੇਰਾ ਦਾ ਜਨਮ ਹੁੰਦਾ ਹੈ ਤੇ ਦੇਖੋ ਜੀ ਵਾਈਫਾਈ 1856 ਦੇ ਵਿੱਚ ਲੱਭ ਲਿਆ ਸੀ ਤੇ ਅੱਜ ਉਹ ਚੱਲ ਰਿਹਾ ਇੰਨੀਆਂ ਸਦੀਆਂ ਦੇ ਬਾਅਦ। ਜਿਵੇਂ ਕਿ ਬਿਜਲੀ ਵੀ ਜਿਹੜੀ ਸੀ ਵਾਈਫਾਈ ਦੇ ਜ਼ਰੀਏ ਵੀ ਚੱਲ ਸਕਦੀ ਹੈ, ਪਰ ਉਹ ਸਾਰਾ ਕੁਝ ਬਿਜ਼ਨਸ ਜਾਂ ਵਪਾਰ ਕਰਨ ਦੀ ਤਾਰਾਂ ਕਿੱਥੋਂ ਬਣਾਉਣਗੇ, ਵਿਛਾਉਣਗੇ, ਹੋਰ ਸਾਰਾ ਕੁਝ ਲੈਣਗੇ ਘਰ ਤੱਕ ਬਿਜਲੀ ਪਹੁੰਚਾਉਣ ਦਾ, ਉਹ ਫਿਰ ਕਿੱਥੋਂ ਲੈਣਾ ਸੀ। 1905 ਦੇ ਵਿੱਚ ਜ਼ਿਲ੍ਹਾ ਵਤਨ ਦੇਸ਼ ਭਗਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਕੋਸ਼ਿਸ਼ ਸਦਕਾ ਲੰਡਨ ਦੇ ਵਿੱਚ ਇੰਡੀਆ ਹਾਊਸ ਦੀ ਸਥਾਪਨਾ ਕੀਤੀ ਗਈ ਤੇ ਹਿੰਦੀ ਦੇਸ਼ ਭਗਤਾਂ ਦੀਆਂ ਜਿਹੜੀਆਂ ਸੀ ਸਰਗਰਮੀਆਂ ਦੇ ਵਜੋਂ ਸਥਾਪਿਤ ਕੀਤਾ ਗਿਆ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਜਿਹੜੇ 15 ਇਨਕਲਾਬੀਏ ਸਨ ਵਿਰੁੱਧ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਪੰਡਿਤ ਕ੍ਰਿਸ਼ਨ ਲਾਲ ਦੀ ਅਦਾਲਤ ਦੇ ਵਿੱਚ ਮੁਕੱਦਮਾ ਸ਼ੁਰੂ ਹੁੰਦਾ ਹੈ। 1957 ਦੇ ਵਿੱਚ ਆਪਣਾ ਭਾਈ ਵੀਰ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ 1962 ਦੇ ਵਿੱਚ ਕਾਰ ਦੀ ਸੀਟ ਬੈਲਟ ਦਾ ਮੌਜੂਦਾ ਡਿਜ਼ਾਈਨ ਜਿਹੜਾ ਸੀ ਪੈਟੈਂਟ ਕਰਵਾ ਲਿਆ ਗਿਆ ਸੀ, ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ 1962 ਦੇ ਵਿੱਚ। 1962 ਦੇ ਵਿੱਚ ਹੀ ਨਾਸਾ ਨੇ ਪਹਿਲਾ ਸੰਚਾਰ ਉਪਗ੍ਰਹਿ ਛੱਡਿਆ ਜਿਸ ਦੇ ਨਾਲ ਟੀਵੀ ਪ੍ਰਸਾਰਣ ਜਿਹੜਾ ਸੰਭਵ ਹੋ ਗਿਆ। ਵਹਿਮ ਭਰਮਾਂ ਦਾ ਜ਼ਿਕਰ ਕਰਕੇ ਫਿਰ ਅੱਗੇ ਚੱਲਦੇ ਹਾਂ। ਵਹਿਮ ਭਰਮ ਮਰਨ ਉਪਰੰਤ ਮੰਜਾ ਬਿਸਤਰਾ ਦੇਣਾ, ਕਾਹਤੋਂ ਦਿੰਦੇ ਆ ਮੰਜਾ ਬਿਸਤਰਾ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਹਿਮ ਭਰਮ ਮਰਨ ਦੇ ਉਪਰੰਤ ਮੰਜਾ ਬਿਸਤਰਾ ਦੇਣਾ ਇਹ ਕਿਉਂ ਦਿੱਤਾ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਕਿਸੇ ਕੰਮ ਦੇ ਲਈ ਦੂਰ ਯਾਤਰਾ ਵਾਸਤੇ ਜਾਂਦੇ ਸਨ ਤਾਂ ਹਨੇਰਾ ਹੋ ਜਾਣ ਦੇ ਉੱਤੇ ਰਾਤ ਨੂੰ ਕਿਸੇ ਪਿੰਡ ਦੇ ਸਾਂਝੇ ਸਥਾਨ ਧਰਮਸ਼ਾਲਾ ਜਾਂ ਗੁਰਦੁਆਰਾ ਆਦਿ ਦੇ ਵਿੱਚ ਠਹਿਰ ਕਰਦੇ ਸੀ, ਉੱਥੇ ਰੁਕਦੇ ਸੀ ਰਾਤ। ਪਹਿਲਾਂ ਕਿਹੜਾ ਹੋਟਲ ਹੁੰਦੇ ਸੀ। ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਜਦ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦਾ ਮੰਜਾ ਜਿਹੜਾ ਸੀ ਬਿਸਤਰਾ ਲੋਕ ਇਹਨਾਂ ਥਾਵਾਂ ਦੇ ਉੱਤੇ ਛੱਡ ਆਉਂਦੇ ਸਨ, ਜਾਣੀ ਕਿ ਪੇ ਦੀ ਵਰਤੋਂ ਕਰ ਲਈ ਜਾਵੇ। ਪਰ ਅੱਜ ਕੱਲ੍ਹ ਤਾਂ ਭਾਈ ਨਵਾਂ ਬਣਵਾਉਂਦੇ ਨੇ ਤਾਂ ਵੀ ਨਹੀਂ ਕੋਈ ਲੈਂਦਾ, ਕਹਿੰਦੇ ਮਰੇ ਦਾ ਦਿੱਤਾ ਹੈ ਕਿਤੇ ਸਾਨੂੰ ਨਾ ਆ ਕੇ ਚਿੰਬੜ ਜਾਵੇ। ਪਹਿਲਾਂ ਉਹਨਾਂ ਸਮੱਸਿਆ ਦੇ ਵਿੱਚ ਜਦ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦਾ ਮੰਜਾ ਬਿਸਤਰਾ ਲੋਕ ਇਹਨਾਂ ਥਾਵਾਂ ਦੇ ਉੱਤੇ ਛੱਡ ਆਉਂਦੇ ਤਾਂ ਕਿ ਕਿਸੇ ਗਰੀਬ ਨੂੰ ਦਿੱਤਾ ਜਾ ਸਕੇ, ਕਿਉਂਕਿ ਘਰ ਦੇ ਮੈਂਬਰ ਇਸ ਦੀ ਵਰਤੋਂ ਨਹੀਂ ਕਰਦੇ ਸਨ। ਬਾਅਦ ਦੇ ਵਿੱਚ ਲੋਕਾਂ ਨੇ ਪੁਰਾਣੇ ਮੰਜੇ ਬਿਸਤਰੇ ਦੇਣ ਦੀ ਥਾਂ ਦੇ ਉੱਤੇ ਨਵੇਂ ਦੇਣੇ ਜਿਹੜੇ ਮੰਜੇ ਬਿਸਤਰੇ ਭਾਂਡੇ ਹੋਰ ਸਾਰੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਵਰਤੋਂ ਧਰਮਸ਼ਾਲਾ ਜਾਂ ਗੁਰਦੁਆਰੇ ਦੇ ਵਿੱਚ ਰਾਤ ਕੱਟਣ ਆਏ ਯਾਤਰੂਆਂ ਦੇ ਲਈ ਕੀਤੀ ਜਾਣ ਲੱਗ ਪਈ। ਹੌਲੀ ਹੌਲੀ ਇਹ ਰਿਵਾਜ਼ ਜਿਹੜਾ ਬਣ ਗਿਆ ਤੇ ਅੱਜ ਕੱਲ੍ਹ ਵੇਖੋ ਵੇਖੀ ਹੀ ਇੱਕ ਦੂਸਰੇ ਦੇ ਨਾਲ ਕੁਝ ਲੋਕਾਂ ਨੇ ਵਿਅਕਤੀ ਦੇ ਮਰਨ ਦੇ ਉਪਰੰਤ ਭੋਗ ਜਾਂ ਅੰਤਮ ਕਿਰਿਆ ਸਮੇਂ ਮੰਜੇ ਬਿਸਤਰੇ ਦੇ ਨਾਲ ਮ੍ਰਿਤਕ ਵਿਅਕਤੀ ਦੇ ਸਾਈਜ਼ ਦੇ ਕੱਪੜੇ, ਜੁੱਤੀ, ਬਰਤਨ, ਕੰਬਲ ਆਦਿ ਦੇਣੇ ਸ਼ੁਰੂ ਕਰ ਦਿੱਤੇ। ਜਦਕਿ ਹੁਣ ਪਿੰਡਾਂ ਦੇ ਵਿੱਚ ਜਿਹੜਾ ਕੋਈ ਵੀ ਯਾਤਰੀ ਰਾਤ ਨਹੀਂ ਰਹਿੰਦਾ ਤੇ ਨਾ ਹੀ ਇਸ ਦੀ ਜ਼ਰੂਰਤ ਪੈਂਦੀ ਹੈ। ਵਹਿਮੀ ਲੋਕ ਸੋਚਦੇ ਨੇ ਕਿ ਮਰਨ ਵਾਲੇ ਨੂੰ ਸਵਰਗ ਦੇ ਵਿੱਚ ਕੋਈ ਤੰਗੀ ਨਾ ਆਵੇ ਤੇ ਭਾਈ ਇੱਥੇ ਜ਼ਮੀਨ ਦੇ ਉੱਤੇ ਉਹਨੂੰ ਖੁਸ਼ ਰੱਖ ਲਓ ਤੇ ਉਹ ਹਰ ਸਾਲ ਜਿਹੜਾ ਸਰਾਧ ਵੀ ਕਰਦੇ ਨੇ ਤੇ ਅਜਿਹੇ ਰਿਵਾਜ਼ਾਂ ਨੂੰ ਵਧਾਉਣ ਦੇ ਉੱਤੇ ਚਾਲੂ ਰੱਖਣ ਦੇ ਲਈ ਸਾਡੇ ਪੁਜਾਰੀ ਵਰਗ ਤੇ ਕਥਾ ਵਾਚਕਾਂ ਦਾ ਅਹਿਮ ਜਿਹੜਾ ਰੋਲ ਰਿਹਾ। ਸਾਨੂੰ ਅਜਿਹੇ ਫਜ਼ੂਲ ਤੇ ਖਰਚੀਲੇ ਰਿਵਾਜ਼ਾਂ ਤੋਂ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਹੈ ਤੇ ਘੱਟੋ ਘੱਟ ਆਪਣੇ ਘਰਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਇਹਨਾਂ ਫਜ਼ੂਲ ਰੀਤੀ ਰਿਵਾਜ਼ਾਂ ਨੂੰ ਰੋਕਣਾ ਵੀ ਚਾਹੀਦਾ। ਤੇ ਇਹ ਹੈ ਜੀ ਅਸਲ ਜਿਹੜਾ ਕਾਹਤੋਂ ਮੰਜੇ ਬਿਸਤਰੇ ਦਿੱਤੇ ਸੀ। ਪਹਿਲੇ ਸਮਿਆਂ ਦੇ ਵਿੱਚ ਹੋਟਲ ਜਾਂ ਹੋਰ ਚੀਜ਼ਾਂ ਨਹੀਂ ਸੀ,
ਕਿਸੇ ਧਰਮਸ਼ਾਲਾ ਦੇ ਵਿੱਚ ਜਾਂ ਮੰਦਰ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਉੱਥੇ ਮੰਜਾ ਬਿਸਤਰਾ ਵਾਧੂ ਜਿਹੜਾ ਹੁੰਦਾ ਸੀ ਜਾਂ ਘਰ ਦਾ ਜੀ ਜਿਹੜਾ ਚਲਿਆ ਗਿਆ ਇਸ ਦੁਨੀਆਂ ਤੋਂ ਤੇ ਉਹ ਫਿਰ ਉਹ ਮੰਜਾ ਬਿਸਤਰਾ ਉੱਥੇ ਦੇ ਦਿੰਦੇ ਹੁੰਦੇ ਸੀ ਦਾਨ ਦੇ ਵਜੋਂ ਕਿ ਤਾਂ ਕਿ ਰਾਹਗੀਰ ਜਿਹੜੇ ਨੇ ਆਏ ਗਏ ਨੇ ਜਾਂ ਕੋਈ ਤਿਉਹਾਰ ਹੈ ਜਾਂ ਕਿਤੇ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉੱਥੇ ਵਰਤੋਂ ਦੇ ਵਿੱਚ ਆ ਜਾਏਗਾ। ਘਰ ਦੇ ਵਿੱਚ ਪਿਆ ਪਿਆ

0: ਖਰਾਬ ਹੀ ਹੋਣਾ, ਨਾਲੇ ਵਾਧੂ ਜਗ੍ਹਾ ਵੀ ਘੇਰਦਾ ਹੈ। ਪਰ ਉਹ ਰਿਵਾਜ ਹੌਲੀ ਹੌਲੀ ਜਿਹੜਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਤੇ ਪੁਰਾਣੀਆਂ ਚੀਜ਼ਾਂ ਤੋਂ ਖਤਮ ਕਰਕੇ ਹੁਣ ਨਵੇਂ ਜਿਹੜੇ ਨੇ ਮੰਜੇ ਬਿਸਤਰੇ ਕੰਬਲ ਭਾਂਡੇ ਰਜਾਈ ਤਲਾਈ ਹੋਰ ਸਾਰਾ ਕੁਝ ਨਾਲ ਦਿੱਤਾ ਜਾਂਦਾ ਹੈ, ਪਰ ਉਹ ਵੀ ਕੋਈ ਲੈ ਕੇ ਰਾਜ਼ੀ ਨਹੀਂ ਹੈ। ਦੂਸਰੇ ਪਾਸੇ ਮੀਡੀਆ ਦਾ ਰੋਲ ਜਿਹੜਾ ਜੋ ਹਿੰਦੁਸਤਾਨ ਦੀ ਮੀਡੀਆ ਸਨਅਤ ਦੇ ਵਿੱਚ ਹੈ, ਮੀਡੀਆ ਸਨਅਤ ਜਿਸ ਨੂੰ ਹੁਣ ਮੀਡੀਆ ਤੇ ਮਨੋਰੰਜਨ ਸਨਅਤ ਕਿਹਾ ਜਾਂਦਾ ਹੈ, ਇਸ ਵੇਲੇ ਇਸਦਾ ਕਾਰੋਬਾਰ 1,00,000 ਕਰੋੜ ਨੂੰ ਜਿਹੜਾ ਟੱਪ ਗਿਆ। ਮੀਡੀਆ ਦੇ ਵੱਲੋਂ ਇਸ਼ਤਿਹਾਰਬਾਜ਼ੀ ਰਾਹੀਂ ਪਿਛਲੇ ਸਾਲਾਂ ਚ 22% ਦੀ ਦਰ ਦੇ ਨਾਲ ਇਸਦੀ ਕਮਾਈ ਦੇ ਵਿੱਚ ਵਾਧਾ ਹੋ ਗਿਆ। ਅਸ਼ਲੀਲ ਉਤੇਜਕ ਸਨਸਨੀਖੇਜ ਅੰਧ ਵਿਸ਼ਵਾਸੀ ਪਸ਼ੂ ਬਿਰਤੀ ਵਾਲੇ ਪ੍ਰੋਗਰਾਮ ਵਿਖਾ ਵਿਖਾ ਕੇ ਪੈਸਾ ਕਮਾਇਆ ਜਾ ਰਿਹਾ। ਇਸ ਦੌੜ ਦੇ ਵਿੱਚ ਟੈਲੀਵਿਜ਼ਨ ਪ੍ਰਿੰਟ ਮੀਡੀਆ ਨਾਲੋਂ ਕਾਫ਼ੀ ਅੱਗੇ ਹੈ। ਅੱਜ ਦਾ ਮੀਡੀਆ ਸਰਕਾਰ ਤੇ ਪ੍ਰਭਾਵ ਪੱਖੋਂ ਬਹੁਤ ਸ਼ਕਤੀਸ਼ਾਲੀ ਹੈ। ਦੇਸ਼ ਦੇ ਵਿੱਚ ਇਸ ਸਮੇਂ 83,000 ਤੋਂ ਵੱਧ ਰਜਿਸਟਰਡ ਜਿਹੜੇ ਨੇ ਅਖ਼ਬਾਰ ਨੇ। ਆਲ ਇੰਡੀਆ ਦੇ 340 ਰੇਡੀਓ ਸਟੇਸ਼ਨ ਨੇ, 250 ਦੇ ਕਰੀਬ FM ਪ੍ਰਾਈਵੇਟ ਚੈਨਲ ਨੇ ਤੇ 900 TV ਚੈਨਲ ਚੱਲ ਰਹੇ ਨੇ। ਇਹਨਾਂ ਦੇ ਵਿੱਚੋਂ 210 ਨਿਊਜ਼ ਚੈਨਲ ਨੇ ਤੇ 60 ਚੈਨਲ ਜਿਹੜੇ ਨੇ ਸਿਆਸੀ ਪਾਰਟੀਆਂ ਜਾਂ ਰਾਜਸੀ ਆਗੂਆਂ ਦੇ ਪਰਿਵਾਰਾਂ ਦੇ ਵੱਲੋਂ ਚਲਾਏ ਜਾ ਰਹੇ ਹੈ। ਵਧੇਰੇ ਚੈਨਲਾਂ ਦੇ ਉੱਪਰ ਸਿੱਧੇ ਅਸਿੱਧੇ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਦਾ ਕਬਜ਼ਾ ਤੇ ਬਹੁਤਾ ਮੀਡੀਆ ਸਿਨੇਮਾ ਔਰਤਾਂ ਦੇ ਉੱਤੇ ਨੌਜਵਾਨ ਪੀੜ੍ਹੀ ਉੱਪਰ ਕੇਂਦਰਿਤ ਹੈ। ਇਹ ਜਿਹੜਾ ਅਨਪੜ੍ਹਤਾ ਗਰੀਬੀ ਸਮਾਜਿਕ ਨਿਆਂ ਨਾ ਬਰਾਬਰੀ ਵਰਗੇ ਮੁੱਦਿਆਂ ਤੋਂ ਪਾਸਾ ਵੱਟਦਾ ਹੈ। ਇਹਨਾਂ ਦੇ ਲਈ ਸਮਾਂ ਹੀ ਨਹੀਂ ਹੈ। ਮੀਡੀਆ ਦੇ ਕੁਝ ਹਿੱਸੇ ਨੂੰ ਛੱਡ ਕੇ ਬਾਕੀ ਦਾ ਉਦੇਸ਼ ਲੋਕਾਂ ਨੂੰ ਰਾਜਨੀਤਿਕ ਮਸਲਿਆਂ ਦੇ ਉੱਤੇ ਸਮਾਜ ਦੀਆਂ ਸਮੱਸਿਆਵਾਂ ਤੋਂ ਧਿਆਨ ਹਟਾ ਕੇ ਮਨੋਰੰਜਨ ਕਰਦੇ ਹੋਏ ਪੈਸਾ ਕਮਾਉਣ ਦਾ। ਇੱਕ ਹੀ ਖ਼ਬਰ ਜ਼ਿਆਦਾਤਰ ਵਿਖਾਈ ਜਾਂਦੀਆਂ ਨੇ। ਬਹੁਤੇ ਚੈਨਲਾਂ ਦੇ ਵੱਲੋਂ TRP ਵਧਾਉਣ ਦੇ ਚੱਕਰ ਦੇ ਵਿੱਚ ਵਾਰ ਵਾਰ ਜਿਹੜਾ ਉਹੀ ਕੁਝ ਤਬਦੀਲੀ ਕਰਕੇ ਇੱਕੋ ਖ਼ਬਰ ਵਿਖਾ ਵਿਖਾ ਕੇ ਪੇਸ਼ ਕੀਤੀ ਜਾਂਦੀ ਹੈ, ਚਰਚਾ ਹੁੰਦੀ ਹੈ, ਡਿਸਕਸ਼ਨਾਂ ਹੁੰਦੀਆਂ ਨੇ, ਜਿਵੇਂ ਲੋਕਾਂ ਦਾ ਹੋਰ ਕੋਈ ਮਸਲਾ ਹੀ ਨਾ ਹੋਵੇ। ਇੰਟਰਨੈਟ ਤਕਨਾਲੋਜੀ ਦਾ ਯੁੱਗ ਵਿੱਚ ਜਿਹੜਾ ਲੋਕ ਇੱਕ ਮੰਚ ਦੇ ਉੱਤੇ ਇਕੱਠੇ ਹੋ ਰਹੇ ਨੇ ਤੇ ਜਿੱਥੇ ਸੂਚਨਾਵਾਂ ਤੇ ਸੁਨੇਹੇ ਜਿਹੜੇ ਨੇ ਉਹਦਾ ਆਦਾਨ ਪ੍ਰਦਾਨ ਬੜੀ ਤੇਜ਼ੀ ਦੇ ਨਾਲ ਹੋ ਰਿਹਾ, ਜਿਸ ਨੇ ਸਮਾਜਿਕ ਮੇਲ ਜੋਲ ਨੂੰ ਵੱਡੀ ਜਿਹੜੀ ਹੈ ਸੱਟ ਵੀ ਮਾਰੀ ਹੈ। ਇਸੇ ਤਰ੍ਹਾਂ ਹੀ ਉਦੋਂ ਤੋਂ ਮਨੁੱਖ ਨੂੰ ਜਦੋਂ ਗੱਲ ਕਰੀਏ ਇੰਟਰਨੈਟ ਦੀ ਤੇਜ਼ੀ ਦੇ ਨਾਲ ਹੋ ਰਿਹਾ ਤੇ ਇਸਦੇ ਸਮਾਜਿਕ ਮੇਲ ਜੋਲ ਜਿਹੜੇ ਨੇ ਉਹਨਾਂ ਨੂੰ ਵੱਡੀ ਸੱਟ ਮਾਰੀ ਹੈ। ਜਦੋਂ ਤੋਂ ਮੋਬਾਈਲ ਦਾ ਸੰਪਰਕ ਇੰਟਰਨੈਟ ਦੇ ਨਾਲ ਹੋਇਆ ਉਦੋਂ ਤੋਂ ਮਨੁੱਖ ਨੂੰ ਸਾਰੀ ਦੁਨੀਆਂ ਜੇਬ ਦੇ ਵਿੱਚ ਪ੍ਰਤੀਤ ਹੋਣ ਲੱਗ ਪਈ। ਦਫ਼ਤਰਾਂ, ਵਿਦਿਅਕ ਅਦਾਰਿਆਂ, ਕਾਰਖਾਨਿਆਂ ਦੇ ਗੱਲ ਕੀ ਹੈ, ਹਰ ਥਾਂ ਦੇ ਉੱਤੇ ਕਈ ਨੌਜਵਾਨ ਮੁਲਾਜ਼ਮ ਅਫਸਰ ਕੰਮ ਸਮੇਂ ਵੀ ਸੋਸ਼ਲ ਸਾਈਟਾਂ ਦੇ ਵਿੱਚ ਰੁੱਝੇ ਮਿਲਦੇ ਹੈ। ਇਸ ਦੀ ਸਹੀ ਵਰਤੋਂ ਕੀਤੀ ਜਿਹੜੀ ਹੈ ਗਿਆਨ ਦੇ ਵਿੱਚ ਵਾਧਾ ਤਾਂ ਕਰਦੀ ਹੈ, ਪਰ ਲੋੜੋ ਵੱਧ ਸਰੀਰਕ ਮਾਨਸਿਕ ਸਿਹਤ ਦੇ ਲਈ ਵੀ ਹਾਨੀਕਾਰਕ ਹੈ। ਜਿੱਥੇ ਨੌਜਵਾਨ ਵੱਡੀ ਉਮਰ ਦੇ ਲੋਕ ਮੋਬਾਈਲਾਂ ਦੇ ਉੱਤੇ ਗੇਮਾਂ ਖੇਡਦੇ ਰਹਿੰਦੇ ਹੈ, ਉੱਥੇ 2-3 ਸਾਲ ਦੀ ਉਮਰ ਤੋਂ ਲੈ ਕੇ ਵੱਡੇ ਹੋਣ ਤੱਕ ਬੱਚੇ TV ਦੇ ਕਾਰਟੂਨ ਘੱਟ ਪਰ ਮੋਬਾਈਲ ਦੇ ਉੱਪਰ ਵੀਡੀਓ ਗੇਮਾਂ ਦੇ ਵਿੱਚ ਬੱਚੇ ਜ਼ਿਆਦਾ ਮਸਤ ਜਿਹੜਾ ਰਹਿੰਦੇ ਨੇ। ਉਹਨਾਂ ਦੀ ਸਰੀਰਕ ਜਿਹੜੀ ਹੈ ਮਾਨਸਿਕ ਸਿਹਤ ਜਿਹੜੀ ਹੈ ਉਹ ਤੋਂ ਇਲਾਵਾ ਪੜ੍ਹਾਈ ਤੇ ਜ਼ਿਆਦਾ ਅਸਰ ਪੈਂਦਾ ਹੈ। ਹਾਦਸਿਆਂ ਦੇ ਦੌਰਾਨ ਲੋਕ ਮਦਦ ਕਰਨ ਦੀ ਥਾਂ ਵੀਡੀਓ ਪਾਉਣ ਨੂੰ ਜਾਂ ਵੀਡੀਓ ਬਣਾਉਣ ਨੂੰ ਪਹਿਲ ਦਿੰਦੇ ਹੈ। ਇੱਕ ਸਰਵੇ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਵਟਸਐਪ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਦੀ ਜ਼ਿਆਦਾ ਵਰਤੋਂ ਕਰਦੇ ਨੇ ਉਹ ਜ਼ਿਆਦਾ ਖੁਸ਼ ਤੇ ਸਿਹਤਮੰਦ ਵਿਖਾਈ ਨਹੀਂ ਦਿੰਦੇ ਜਿੰਨੇ ਹੋਰ ਲੋਕ ਜਿਹੜੇ ਨੇ ਆਮ ਦੇਖੇ ਜਾਂਦੇ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਦੋ ਗੱਲਾਂ ਬਾਤਾਂ ਤੇ ਮੰਜੇ ਬਿਸਤਰੇ ਜਿਹੜੇ ਨੇ ਮਰੇ ਵਿਅਕਤੀ ਦਾ ਕਿਉਂ ਦਿੱਤਾ ਜਾਂਦਾ ਤੇ ਮੀਡੀਆ ਦਾ ਰੋਲ ਸਾਡੇ ਸਮਾਜ ਦੇ ਅੰਦਰ ਕੀ ਹੋਣਾ ਚਾਹੀਦਾ ਹੈ। ਤੇ ਲੋ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦਿਆਂ ਕੀ ਕਹਿੰਦੀਆਂ ਨੇ ਖ਼ਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦਿਆਂ ਨਾਲ ਤੁਹਾਡਾ ਵੀ ਸਵਾਗਤ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਬਾਤ ਪਾਉਂਦੇ ਹਾਂ ਅੱਜ ਦੀਆਂ ਵਿਦੇਸ਼ੀ ਤੇ ਦੇਸ਼ੀ ਖ਼ਬਰਾਂ ਦੇ ਬਾਰੇ। ਸਭ ਤੋਂ ਪਹਿਲਾਂ ਦੋਸਤੋ, ਪੰਜਾਬ ਦੇ ਵਿੱਚ ਖਾਲੜਾ ਫਿਲਮ ਜਿਹੜੀ ਹੈ ਵਿਵਾਦ ਦਾ ਕਾਰਨ ਅਜੇ ਵੀ ਬਣੀ ਹੋਈ ਹੈ। 2027 ਦੀਆਂ ਚੋਣਾਂ ਤੋਂ ਪਹਿਲਾਂ ਬਣ ਰਿਹਾ ਸਿਆਸੀ ਨੈਰੇਟਿਵ ਕੀ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਜਾਂ ਫਿਰ ਕਹਿ ਲਓ ਕਿ ਸਿਰਫ ਖਾਲੜਾ ਸਾਹਿਬ ਹੀ ਨੇ ਸਾਰਾ ਮੁੱਦਾ ਜਿਹੜਾ ਉਹਨਾਂ ਦੇ ਦੁਆਲੇ ਘੁੰਮੇਗਾ ਕਿ ਅਸਲ ਮੁੱਦੇ ਜਾਣ ਬੁੱਝ ਕੇ ਜਿਹੜਾ ਪਿੱਛੇ ਧੱਕੇ ਜਾ ਰਹੇ ਨੇ ਜਾਂ ਲੋਕ ਵੀ ਇਹੀ ਚਾਹੁੰਦੇ ਨੇ ਜਾਂ ਸਿਆਸੀ ਧਿਰਾਂ ਤਾਂ ਇਹ ਚਾਹੁੰਦੀਆਂ ਹੀ ਹੋਣਗੀਆਂ ਕਿ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ 1980 ਦੇ ਦਹਾਕੇ ਦੇ ਵੱਲ ਧਰੁਵੀਕਰਨ ਦੇ ਵੱਲ ਵੱਧ ਰਹੀ ਹੈ ਜਾਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਕਿਹਾ ਉਹਨਾਂ ਦੇ ਵੱਲੋਂ ਟਰੁੱਥ ਕਮਿਸ਼ਨ ਦੀ ਮੰਗ ਜਿਹੜੀ ਕਰ ਲਈ ਕਿ ਭਾਈ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਜਾਵੇ। ਕਿਸਾਨ ਜਥੇਬੰਦੀਆਂ ਦੇ ਵੱਡੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਤੇ ਹੋਰ ਸਿਆਸੀ ਧਿਰਾਂ ਭੂਮਿਕਾ ਜਿਹੜੀ ਹੈ ਉਹ ਕਿੱਥੇ ਖੜੀ ਹੈ। ਇਹਨਾਂ ਸਭ ਮਸਲਿਆਂ ਦੇ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਸਕਦੇ ਹੋ। ਤੇ ਨਾਲ ਹੀ ਡੀ ਆਈ ਜੀ ਦੇ ਭੁੱਲਰ ਕੇਸ ਜਿਹੜਾ ਹੈ, ਸੰਜੀਵ ਅਰੋੜਾ ਮਾਮਲਾ, ਚੰਨੀ ਨੂੰ ਸੀ ਐਮ ਚਿਹਰਾ ਬਣਾਉਣ ਦੀ ਮੰਗ ਤੇ ਪੰਜਾਬ ਦੇ ਵੱਧਦੇ ਕਰਜ਼ੇ ਵਰਗੇ ਮੁੱਦਿਆਂ ਦੇ ਉੱਤੇ ਕੋਈ ਨਜ਼ਰ ਨਹੀਂ, ਕਿਸੇ ਦੀ ਵੀ ਨਹੀਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਰਾਨ, ਇਜ਼ਰਾਈਲ, ਅਮਰੀਕਾ ਤਣਾਅ ਦੇ ਵਿੱਚ ਹੈ ਤੇ ਇਜ਼ਰਾਈਲ ਨੇ ਫਿਰ ਤੋਂ ਕਿਤੇ ਨਾ ਕਿਤੇ ਉਂਗਲ ਲਾਤੀ ਹੈ ਕਿ ਭਾਈ ਟਰੰਪ ਜਿਹੜਾ ਹਿੱਟ ਲਿਸਟ ਦੇ ਉੱਤੇ ਹੈ, ਅੱਜ ਸਪੁਰਦੇ ਖਾਕ ਜਿਹੜਾ ਸੁਪਰੀਮ ਲੀਡਰ ਨੂੰ ਕੀਤਾ ਗਿਆ ਤੇ ਉਸ ਤੋਂ ਬਾਅਦ ਸਿਆਸਤ ਜਿਹੜੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਜੰਗਾਂ ਦੇ ਦੌਰਾਨ ਦੇਖਣ ਨੂੰ ਹੋਰ ਵੀ ਭੜਕਾਊ ਮਿਲੇਗੀ। ਵਿਦੇਸ਼ਾਂ ਦੇ ਵਿੱਚ ਭਾਰਤੀਆਂ ਦੇ ਵਿਹਾਰ ਜਿਹੜੇ ਨੇ ਉਹਦੇ ਉੱਤੇ ਚਰਚਾ ਛਿੜੀ ਹੈ। ਪਹਿਲੀ ਖ਼ਬਰ ਉਹ ਲਵਾਂਗੇ ਕਿ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਵੀ ਕਿਹੋ ਜਿਹਾ ਵਿਹਾਰ ਜਿਹੜਾ ਕਰਦੇ ਹਾਂ, ਆਪਣਾ ਐਟੀਟਿਊਡ ਜਿਹੜਾ ਉਹ ਬਦਲ ਦੇਣੇ ਆ। ਚੀਨ ਦੇ ਬ੍ਰਹਮਪੁੱਤਰ ਡੈਮ ਦੇ ਨਾਲ ਜੁੜਿਆ ਚਿੰਤਾਵਾਂ ਨੇ। ਚੀਨ ਕਹਿੰਦਾ ਕਿ ਮੈਂ ਬਣਾਉਣਾ ਹੈ, ਮੇਰਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ, ਪਰ ਜਿਹੜੇ ਉੱਥੇ ਦੇ ਚਿੰਤਾ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਤੇ ਅਰਥਕੁਇਕ ਆ ਜਾਂਦਾ ਤਾਂ ਜੋ ਜਿੱਦਾਂ ਵੈਨਜ਼ੂਏਲਾ ਦੇ ਵਿੱਚ ਵਾਪਰਿਆ ਉਸ ਤੀਬਰਤਾ ਦਾ ਜੇ ਆ ਜਾਂਦਾ ਤਾਂ ਅਰਥਕੁਇਕ ਤਾਂ ਉਹਦੇ ਨਾਲ ਫਿਰ ਬਹੁਤ ਸਾਰਾ ਕਹਿਰ ਮੱਚ ਸਕਦਾ ਹੈ। ਤੇ ਯੂਰਪੀ ਸੰਘ ਦੇ ਚੀਨ ਦੇ ਖਿਲਾਫ ਵਪਾਰਕ ਕਦਮ ਨੇ ਤੇ ਟੈਕਸ ਲਾ ਦਿੱਤਾ ਟਾਇਰਾਂ ਦੇ ਉੱਤੇ। ਸਪੇਨ ਦੀਆਂ ਜੰਗਲੀ ਜਿਹੜੀਆਂ ਜੰਗਲ ਜਾਂ ਫੋਰੈਸਟ ਦੇ ਵਿੱਚ ਅੱਗਾਂ ਲੱਗੀਆਂ ਨੇ, ਜਾਨੀ ਤੇ ਮਾਲੀ ਨੁਕਸਾਨ ਹੋਇਆ। ਜਰਮਨੀ ਦੇ ਡਾਕਟਰ ਨੂੰ ਉਮਰ ਕੈਦ ਦੇ ਦਿੱਤੀ ਗਈ ਕਿਉਂਕਿ ਉਹ ਆਪਣੇ ਮਰੀਜ਼ਾਂ ਦੇ ਨਾਲ ਹੀ ਖਿਲਵਾੜ ਕਰ ਰਿਹਾ ਸੀ। ਫੀਫਾ ਵਰਲਡ ਕੱਪ 2026 ਦੀਆਂ ਤਾਜ਼ਾ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਖੇਤੀਬਾੜੀ, ਕਰਜ਼ੇ, ਪਾਣੀ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਰੋਜ਼ਗਾਰ, ਸਿੱਖਿਆ ਦੀ ਬਾਤ ਪਾਵਾਂਗੇ। ਲਓ ਦੋਸਤੋ, ਬਾਤ ਪਾਉਂਦੇ ਹਾਂ ਵਿਦੇਸ਼ ਦੇ ਵਿੱਚ ਸਾਡੇ ਹਾਲਾਤ। ਵਿਦੇਸ਼ਾਂ ਦੇ ਵਿੱਚ ਵਾਇਰਲ ਵੀਡੀਓ ਤੋਂ ਬਾਅਦ ਜਨਤਕ ਥਾਵਾਂ ਦੇ ਉੱਤੇ ਭਾਰਤੀ ਸੈਲਾਨੀਆਂ ਦੇ ਵਿਹਾਰ ਦੇ ਉੱਤੇ ਬਹਿਸ ਛਿੜੀ ਹੋਈ ਹੈ। ਅਸਲ ਮੁੱਦਾ ਕੀ ਹੈ? ਸੱਭਿਆਚਾਰਕ ਪ੍ਰਗਟਾਵਾ ਤੇ ਨਾਗਰਿਕ ਜ਼ਿੰਮੇਵਾਰੀ ਦੇ ਵਿੱਚ ਤਾਲਮੇਲ ਜ਼ਰੂਰੀ ਜਿਹੜਾ ਬਣਿਆ ਮੁੱਦਾ ਹੈ। ਇਹ ਮੁੱਦਾ ਅਸਲ ਦੇ ਵਿੱਚ ਬਣ ਗਿਆ ਹਾਲ ਹੀ ਦੇ ਵਿੱਚ ਵਾਇਰਲ ਹੋਈਆਂ ਵੀਡੀਓ ਦੀ ਇੱਕ ਲੜੀ, ਜਿਸ ਦੇ ਵਿੱਚ ਭਾਰਤੀ ਸੈਲਾਨੀਆਂ ਨੂੰ ਅਜ਼ਰਬਾਈਜਾਨ ਦੇ ਇੱਕ ਅਜਾਇਬ ਘਰ ਮਿਊਜ਼ੀਅਮ ਦੇ ਅੰਦਰ ਧਾਰਮਿਕ ਭਜਨ ਗਾਉਂਦੇ, ਜਨਤਕ ਥਾਵਾਂ ਦੇ ਉੱਤੇ ਗਰਬਾ ਅਤੇ ਭੰਗੜਾ ਪਾਉਂਦੇ ਹੋਏ ਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੀਆਂ ਸੜਕਾਂ ਦੇ ਉੱਤੇ ਅਚਾਨਕ ਬਰਾਤ ਸ਼ੈਲੀ ਦੇ ਜਸ਼ਨ ਮਨਾਉਂਦੇ ਹੋਏ ਦਿਖਾਇਆ ਗਿਆ। ਨਾਗਰਿਕ ਸੂਝਬੂਝ ਅਤੇ ਜ਼ਿੰਮੇਵਾਰੀ ਸੈਰ ਸਪਾਟੇ ਦੇ ਬਾਰੇ ਬਹਿਸ ਨੂੰ ਮੁੜ ਛੇੜ ਦਿੱਤਾ। ਇਹ ਤਾਜ਼ਾ ਚਰਚਾ ਉਦੋਂ ਤੇਜ਼ ਹੋ ਗਈ ਹੈ ਜਦੋਂ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਅਜ਼ਰਬਾਈਜਾਨ ਦੇ ਇੱਕ ਇਤਿਹਾਸਕ ਸਥਾਨ ਦੇ ਉੱਤੇ ਜਾਣ ਦਾ ਕਿੱਸਾ ਸਾਂਝਾ ਕੀਤਾ, ਜਿੱਥੇ ਕਥਿਤ ਤੌਰ ਦੇ ਉੱਤੇ ਭਾਰਤੀ ਸੈਲਾਨੀਆਂ ਦਾ ਇੱਕ ਸਮੂਹ ਇੱਕ ਸੁਰੱਖਿਅਤ ਅਜਾਇਬ ਘਰ ਦੇ ਅੰਦਰ ਗਾਇਤਰੀ ਮੰਤਰ ਦਾ ਜਿਹੜਾ ਜਾਪ ਕਰਦਾ ਦੇਖਿਆ ਗਿਆ। ਪੋਸਟ ਦੇ ਅਨੁਸਾਰ ਇੱਕ ਸਥਾਨਕ ਗਾਈਡ ਨੇ ਭਾਰਤੀ ਸੈਲਾਨੀ ਦੇ ਵੱਲ ਮੁੜ ਕੇ ਮਜ਼ਾਕ ਦੇ ਵਿੱਚ ਪੁੱਛਿਆ ਕਿ ਇਹ ਤੁਹਾਡੇ ਲੋਕ ਨਹੀਂ ਨੇ। ਇੱਕ ਅਜਿਹੀ ਟਿੱਪਣੀ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਆਨਲਾਈਨ ਕਿਹਾ ਕਿ ਇਹ ਦਰਸਾਉਂਦੀ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਕਿਵੇਂ ਪੂਰੀ ਕੌਮ ਬਾਰੇ ਧਾਰਨਾਵਾਂ ਨੂੰ ਜਿਹੜਾ ਰੂਪ ਦੇ ਸਕਦੀਆਂ ਨੇ, ਨਫ਼ਰਤ ਫੈਲਾ ਸਕਦੀਆਂ ਨੇ। ਪੋਸਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਜਿਸ ਸਥਾਨ ਦਾ ਜ਼ਿਕਰ ਹੈ ਉਸ ਨੂੰ ਅਜ਼ਰਬਾਈਜਾਨ ਦੇ ਵਿੱਚ ਇੱਕ ਰਾਜ ਸੁਰੱਖਿਅਤ ਇਤਿਹਾਸਕ ਅਜਾਇਬ ਘਰ ਤੇ ਰਿਜ਼ਰਵ ਦੇ ਵਜੋਂ ਮਾਨਤਾ ਪ੍ਰਾਪਤ ਹੈ, ਨਾ ਕਿ ਪੂਜਾ ਦੇ ਸਥਾਨ ਦੇ ਵਜੋਂ। ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਇਸ ਸਥਾਨ ਨੂੰ ਮੰਦਰ ਵਾਂਗ ਸਮਝ ਕੇ ਉੱਚੀ ਆਵਾਜ਼ ਦੇ ਵਿੱਚ ਪ੍ਰਾਰਥਨਾਵਾਂ ਜਿਹੜੀਆਂ ਨੇ ਜਾਂ ਧਾਰਮਿਕ ਜਾਪ ਕਰਨਾ ਸਥਾਨਕ ਰੀਤੀ ਰਿਵਾਜਾਂ ਤੇ ਹੋਰ ਸੈਲਾਨੀਆਂ ਦੇ ਲਈ ਅਪਮਾਨਜਨਕ ਮੰਨਿਆ ਜਾ ਸਕਦਾ ਹੈ। ਭਾਵੇਂ ਕਿ ਵੱਖ ਵੱਖ ਵਾਇਰਲ ਕਲਿੱਪਾਂ ਦੀ ਪ੍ਰਮਾਣਿਕਤਾ ਅਤੇ ਸੰਦਰਭ ਵੱਖੋ ਵੱਖਰੇ ਨੇ, ਪਰ ਉਹਨਾਂ ਨੇ ਸਮੂਹਿਕ ਤੌਰ ਦੇ ਉੱਤੇ ਇਸ ਗੱਲਬਾਤ ਨੂੰ ਹਵਾ ਦਿੱਤੀ ਹੈ ਕਿ ਸੈਲਾਨੀਆਂ ਨੂੰ ਸੱਭਿਆਚਾਰਕ ਤੌਰ ਦੇ ਉੱਤੇ ਸੰਵੇਦਨਸ਼ੀਲ ਸਥਾਨਾਂ ਦੇ ਵਿੱਚ ਕਿਵੇਂ ਵਿਹਾਰ ਜੜਾ ਤੇ ਵਿਚਰਨਾ ਚਾਹੀਦਾ ਹੈ। ਵਿਦੇਸ਼ਾਂ ਦੇ ਵਿੱਚ ਅਜਿਹੀਆਂ ਹੋਰ ਵੀ ਘਟਨਾਵਾਂ ਨੇ। ਅਜ਼ਰਬਾਈਜਾਨ ਵਾਲੀ ਵੀਡੀਓ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਵਾਇਰਲ ਹੋਏ ਕਲਿੱਪਾਂ ਦੀ ਇੱਕ ਲੜੀ ਦੇ ਵਿੱਚੋਂ ਤਾਜ਼ਾ ਹੈ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਅਜਿਹੀਆਂ ਵੀਡੀਓਜ਼ ਨਜ਼ਰ ਆਉਂਦੀਆਂ ਨੇ ਜਿਸ ਦੇ ਵਿੱਚ ਭਾਰਤੀ ਸੈਲਾਨੀ UK, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਨਤਕ ਵਰਗਾਂ, ਸਬਵੇ ਸਟੇਸ਼ਨਾਂ, ਖਰੀਦਦਾਰੀ ਵਾਲੀਆਂ ਗਲੀਆਂ ਤੇ ਸੈਰ ਸਪਾਟਾ ਸਥਾਨਾਂ ਦੇ ਉੱਤੇ ਗਰਬਾ, ਭੰਗੜਾ ਜਾਂ ਬਾਲੀਵੁੱਡ ਡਾਂਸ ਰੂਟੀਨ ਕਰਦੇ ਦਿਖਾਈ ਦਿੰਦੇ ਆ। ਕੁਝ ਉਪਭੋਗਤਾਵਾਂ ਨੇ ਅਜਿਹਾ ਪ੍ਰਦਰਸ਼ਨਾਂ ਨੂੰ ਜਿਹੜਾ ਭਾਰਤੀ ਸਭਿਆਚਾਰ ਦੇ ਜਸ਼ਨ ਦੇ ਵਜੋਂ ਸਰਾਇਆ। ਦੂਜਿਆਂ ਨੇ ਇਹ ਕਹਿ ਕੇ ਆਲੋਚਨਾ ਕਰ ਦਿੱਤੀ ਹੈ ਕਿ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਦੇ ਉੱਤੇ ਅਚਾਨਕ ਕੀਤੇ ਗਏ ਪ੍ਰਦਰਸ਼ਨ ਸਥਾਨਕ ਲੋਕਾਂ ਦੇ ਲਈ ਅਸੁਵਿਧਾ ਜੜੀਆਂ ਨੇ ਪੈਦਾ ਕਰ ਸਕਦੇ ਹੈ, ਸਥਾਨਕ ਨਿਯਮਾਂ ਦੀ ਉਲੰਘਣਾ ਕਰ ਸਕਦੇ ਹੈ, ਜਾਂ ਭਾਰਤੀ ਸੈਲਾਨੀਆਂ ਦੇ ਬਾਰੇ ਨਕਾਰਾਤਮਕਤਾ ਨੈਗੇਟਿਵਿਟੀ ਹੈ ਜਿਹੜੀ ਹੈ ਧਾਰਨਾਵਾਂ ਨੂੰ ਮਜ਼ਬੂਤ ਕਰ ਸਕਦੇ ਹੈ। ਆਖਰ ਚ ਇਸ ਬਹਿਸ ਨੇ ਆਨਲਾਈਨ ਰਾਏ ਨੂੰ ਸ਼ਕਤੀ ਨਾਲ ਵੰਡ ਦਿੱਤਾ ਤੇ ਉਪਭੋਗਤਾਵਾਂ ਦਾ ਇੱਕ ਵਰਗ ਦਲੀਲ ਦਿੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਸਭਿਆਚਾਰ ਦਾ ਜਸ਼ਨ ਮਨਾਉਣਾ ਭਾਰਤ ਦੀ ਵੱਧ ਰਹੀ ਗਲੋਬਲ ਮੌਜੂਦਗੀ ਤੇ ਸਾਫਟ ਪਾਵਰ ਜਿਹੜੀ ਹੈ ਉਹਦਾ ਹਿੱਸਾ ਹੈ। ਦੂਜਾ ਵਰਗ ਮੰਨਦਾ ਕਿ ਸਭਿਆਚਾਰਕ ਪ੍ਰਗਟਾਵਾ ਹਮੇਸ਼ਾ ਸਥਾਨਕ ਕਾਨੂੰਨਾਂ, ਰੀਤੀ ਰਿਵਾਜਾਂ ਤੇ ਜਨਤਕ ਥਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਕਿ ਆਪਣੇ ਆਪ ਨੂੰ ਹੀ ਨਹੀਂ ਪੇਸ਼ ਕਰਨਾ ਚਾਹੀਦਾ ਕਿ ਅਸੀਂ ਸਭ ਤੋਂ ਉੱਪਰ ਹਾਂ ਤੇ ਜਿੱਥੇ ਤੁਸੀਂ ਗਏ ਹੋ ਜਿਸ ਸਥਾਨ ਦੇ ਉੱਤੇ ਉਹਦੀ ਵੀ ਰਿਸਪੈਕਟ ਚਾਹੀਦੀ ਹੈ, ਉਹਦਾ ਵੀ ਇੱਜ਼ਤ ਮਾਣ ਚਾਹੀਦੀ ਹੈ। ਬਹੁਤ ਸਾਰੇ ਟਿੱਪਣੀਕਾਰਾਂ ਨੇ ਦੱਸਿਆ ਕਿ ਹਾਲਾਂਕਿ ਹਰ ਸਾਲ ਲੱਖਾਂ ਭਾਰਤੀ ਬਿਨਾਂ ਕਿਸੇ ਘਟਨਾ ਦੇ ਵਿਦੇਸ਼ਾਂ ਦੇ ਵਿੱਚ ਯਾਤਰਾਵਾਂ ਕਰਦੇ ਹੈ, ਪਰ ਗੈਰ ਜ਼ਿੰਮੇਵਾਰ ਸੈਲਾਨੀਆਂ ਦੀ ਇੱਕ ਛੋਟੀ ਗਿਣਤੀ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਹਾਵੀ ਹੋ ਜਾਂਦੀਆਂ ਨੇ ਜੋ ਭਾਰਤੀ ਯਾਤਰੀਆਂ ਦੇ ਬਾਰੇ ਆਲਮੀ ਪੱਧਰ ਦੇ ਉੱਤੇ ਧਾਰਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਦੂਸਰੇ ਪਾਸੇ ਕਾਲੇ ਦੌਰ ਦੀਆਂ ਘਟਨਾਵਾਂ ਦੀ ਜਾਂਚ ਦੇ ਲਈ ਕਮਿਸ਼ਨ ਬਣੇ, ਹਰਪ੍ਰੀਤ ਸਿੰਘ ਹੁਣਾਂ ਨੇ ਇਹ ਗੱਲ ਕਹਿ ਦਿੱਤੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਵਾਪਰੀਆਂ ਘਟਨਾਵਾਂ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਟਰੁੱਥ ਕਮਿਸ਼ਨ ਬਣਾਉਣ ਦੀ ਅਪੀਲ ਕਰ ਦਿੱਤੀ। ਉਹਨਾਂ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਵੀ ਭੇਜਿਆ ਜਾ ਰਿਹਾ। ਇਸ ਦੇ ਵਿੱਚ ਜਿਹੜਾ ਇਹ ਖੁਲਾਸਾ ਉਹਨਾਂ ਇੱਕ ਵੀਡੀਓ ਦੇ ਬਿਆਨ ਦੇ ਵਿੱਚ ਕੀਤਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਖਿਆ ਕਿ ਜੇਕਰ ਕੇਂਦਰ ਸਰਕਾਰ ਸਿੱਖ ਮਾਮਲਿਆਂ ਬਾਰੇ ਸੁਹਿਰਦ ਹੈ ਤਾਂ ਉਸ ਨੂੰ ਇਹ ਟਰੁੱਥ ਕਮਿਸ਼ਨ ਬਣਾ ਕੇ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ ਉਹ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਕਹਿੰਦੇ ਇੱਕ ਪੱਤਰ ਵੀ ਭੇਜ ਰਹੇ ਨੇ ਤੇ ਉਹਨਾਂ ਕਿਹਾ ਕਿ ਅਜਿਹਾ ਟਰੁੱਥ ਕਮਿਸ਼ਨ ਸੂਬੇ ਦੀ ਆਪ ਸਰਕਾਰ ਵੀ ਬਣਾ ਸਕਦੀ ਹੈ। ਨਾਲ ਕਿਹਾ ਗਿਆ ਕਿ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਨਾਲ ਇਹ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ, ਫਿਰ ਸਿਆਸਤ ਹੋ ਗਈ। ਇੱਥੇ ਦੇਖ ਲਓ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਵਧੀਕੀਆਂ ਦੇ ਮਾਮਲੇ ਦੇ ਵਿੱਚ ਟਰੁੱਥ ਕਮਿਸ਼ਨ ਬਣਾਇਆ ਜਾਵੇਗਾ, ਪਰ ਅਜਿਹਾ ਕੁਝ ਵੀ ਨਾ ਹੋਇਆ, ਸਗੋਂ ਵਿਦਿਅਕ ਵਧੀਕੀਆਂ ਕਾਰਨ ਕਰਨ ਵਾਲੇ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਤੇ ਉਹਨਾਂ ਦੋਸ਼ ਲਾਇਆ ਕਿ ਦੇਸ਼ ਦੇ ਵਿੱਚ ਦੋਹਰਾ ਸੰਵਿਧਾਨ ਹੈ, ਘੱਟ ਗਿਣਤੀਆਂ ਵਾਸਤੇ ਕੁਝ ਹੋਰ ਅਤੇ ਬਹੁ ਗਿਣਤੀ ਵਾਸਤੇ ਕੁਝ ਹੋਰ। ਉਹਨਾਂ ਆਖਿਆ ਕਿ ਫਿਲਮ ਸਤਲੁਜ ਤੇ ਰੋਕ ਲਾਉਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨ ਗਰਜੇ ਹੈ, ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਤੇ ਸਤਲੁਜ ਫਿਲਮ ਦੇ ਉੱਤੇ ਲਗਾਈ ਪਾਬੰਦੀ ਹਟਾਉਣ ਦੀ ਮੰਗ ਕਰਦਾ ਹੋਇਆ ਮਤਾ ਪਾਸ ਕਰ ਦਿੱਤਾ ਗਿਆ। ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਦੇ ਸੱਦੇ ਦੇ ਉੱਤੇ ਪੰਜਾਬ ਦੇ ਕੋਣੇ ਕੋਣੇ ਤੋਂ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਪਹੁੰਚ ਕੇ ਰੋਸ ਮੁਜ਼ਾਹਰੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਵਰਦੇ ਮੀਂਹ ਦੇ ਵਿੱਚ ਸੈਕਟਰ 34 ਦੇ ਦੁਸਹਿਰਾ ਗਰਾਊਂਡ ਵਿਖੇ ਪੁੱਜੇ ਹਜ਼ਾਰਾਂ ਕਿਸਾਨ ਮਰਦਾਂ ਤੇ ਔਰਤਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤਾ ਤੇ ਨਵੀਂ ਲੈਂਡ ਪੋਲਿੰਗ ਨੀਤੀ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਤੇ ਅਮਰੀਕਾ ਹਮਲੇ ਦੇ ਵਿੱਚ ਇਸ ਹਮਲੇ ਦੀ ਆੜ ਹੇਠ ਭਾਰਤੀ ਲੋਕਾਂ ਦੇ ਉੱਤੇ ਮਹਿੰਗਾਈ ਦਾ ਬੋਝ ਪਾਉਂਦਾ ਦੋਸ਼ ਲਗਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿਰੇ ਚਾੜਿਆ ਜਾ ਰਿਹਾ ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਮਿਹਨਤਕਸ਼ ਵਰਗਾਂ ਦੇ ਉੱਤੇ ਮਾਰ ਪਾਵੇਗਾ ਤੇ ਦਾਅਵਾ ਕੀਤਾ ਕਿ ਅਮਰੀਕੀ ਮੰਡੀ ਦੇ ਵਿੱਚੋਂ ਆਉਣ ਵਾਲੇ ਖੇਤੀ ਉਤਪਾਦ ਭਾਰਤੀ ਕਿਸਾਨਾਂ ਦਾ ਉਜਾੜਾ ਕਰਨਗੇ ਤੇ ਉੱਥੋਂ ਆਉਣ ਵਾਲਾ ਹੋਰ ਸਨਅਤੀ ਤਿਆਰ ਮਾਲ ਜਿਹੜਾ ਇੱਥੋਂ ਦੇ ਛੋਟੇ ਸਨਅਤਕਾਰਾਂ ਦੇ ਉੱਤੇ ਛੋਟੇ ਵਪਾਰੀਆਂ ਕਾਰੋਬਾਰੀਆਂ ਨੂੰ ਬਰਬਾਦ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜੀਆਂ ਦੇ ਦਬਾਅ ਅੱਗੇ ਝੁੱਕ ਕੇ ਦੇਸ਼ ਦੇ ਨਾਲ ਧਰੋਹ ਕਮਾ ਰਹੀ ਹੈ, ਜਦਕਿ ਆਪਣੇ ਮੁਲਕ ਦੇ ਅੰਦਰ ਖਰੀ ਰਾਸ਼ਟਰਵਾਦੀ ਸਰਕਾਰ ਹੋਣ ਦੇ ਵਾਅਦੇ ਜਾਂ ਦਾਅਵੇ ਕਰਦੀ ਆ ਰਹੀ ਹੈ। ਉੱਥੇ ਹੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਬਾਰੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਦੇ ਸਖ਼ਤ ਵਿਰੋਧ ਮਗਰੋਂ ਰੱਦ ਕੀਤੀ ਗਈ ਲੁਟੇਰੀ ਲੈਂਡ ਪੋਲਿੰਗ ਨੀਤੀ ਨੂੰ ਮੁੜ ਲਿਆ ਕੇ ਕਾਰਪੋਰੇਟ ਕਾਰੋਬਾਰੀਆਂ ਦੇ ਉੱਤੇ ਰੀਅਲ ਅਸਟੇਟ ਦੇ ਧਨਾਡਾਂ ਨੂੰ ਹਰ ਹਾਲ ਕਿਸਾਨਾਂ ਦੀਆਂ ਜ਼ਮੀਨਾਂ ਲੁਟਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨ ਅਜਿਹੀ ਖੇਤੀ ਅਤੇ ਕਿਸਾਨ ਉਜਾੜੂ ਨੀਤੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਲਾਗੂ ਨਹੀਂ ਹੋਣ ਦੇਣਗੇ। ਅੱਜ ਦੇ ਇਕੱਠ ਦੇ ਦੌਰਾਨ ਸਤਲੁਜ ਫਿਲਮ ਦੇ ਉੱਤੇ ਲਗਾਈ ਪਾਬੰਦੀ ਹਟਾਉਣ ਦੀ ਵੀ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਲੋਕਾਂ ਵੱਲੋਂ ਹੱਥ ਖੜੇ ਕਰਕੇ ਸਰਬਸੰਮਤੀ ਦੇ ਨਾਲ ਪਾਸ ਜਿਹੜਾ ਉੱਥੇ ਕਰ ਦਿੱਤਾ ਗਿਆ। ਦੂਸਰੇ ਪਾਸੇ DIG ਭੁੱਲਰ ਕੇਸ ਜਿਹੜਾ CBI ਅਦਾਲਤ ਦੇ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਤੇ ਉਸਦੇ ਸਾਥੀ ਸ਼ਾਰਦਾ ਖਿਲਾਫ ਦੋਸ਼ ਤੈਅ ਕਰ ਦਿੱਤੇ ਆ ਚਾਰਜਸ਼ੀਟ ਦੇ ਵਿੱਚ। ਕੇਸ ਦੇ ਵਿੱਚੋਂ ਬਰੀ ਕਰਨ ਦੀਆਂ ਜਿਹੜੀਆਂ ਨੇ ਅਰਜ਼ੀਆਂ ਨੂੰ ਖਾਰਜ ਕਰਦਿਆਂ ਹੋਇਆਂ ਚੰਡੀਗੜ੍ਹ ਦੀ CBI ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਦੇ ਖਿਲਾਫ ਪਿਛਲੇ ਸਾਲ ਦਰਜ ਹੋਏ ਰਿਸ਼ਵਤਖੋਰੀ ਦੇ ਇੱਕ ਮਾਮਲੇ 'ਚ ਦੋਸ਼ ਜਿਹੜੇ ਨੇ ਚਾਰਜਸ ਜਿਹੜੇ ਨੇ ਤੈਅ ਕਰ ਦਿੱਤੇ ਹੈ। ਇਸ ਮਾਮਲੇ ਦੇ ਵਿੱਚ FIR ਆਕਾਸ਼ ਬੱਟਾ ਦੇ ਨਾਮ ਦੇ ਜਿਹੜੇ ਨੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਗਈ ਸੀ ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਭੁੱਲਰ ਜੋ ਉਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਰੋਪੜ ਰੇਂਜ ਦੇ DIG ਵਜੋਂ ਤਾਇਨਾਤ ਸੀ ਨੇ ਥਾਣਾ ਸਰਹੰਦ ਦੇ ਵਿੱਚ ਦਰਜ ਇੱਕ FIR ਦੇ ਵਿੱਚ ਪੱਖ ਪੂਰਨ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਦੇ ਖਿਲਾਫ਼ ਹੋਈ ਕੋਈ ਸਖ਼ਤ ਕਾਰਵਾਈ ਨਾ ਹੋਣ ਦੇ ਬਦਲੇ ਆਪਣੇ ਇੱਕ ਨਿੱਜੀ ਵਿਚੋਲੇ ਸਾਥੀ ਕ੍ਰਿਸ਼ਨੂ ਸ਼ਾਰਦਾ ਰਾਹੀਂ ਨਜਾਇਜ਼ ਰਿਸ਼ਵਤ ਵੀ ਮੰਗ ਕੀਤੀ ਸੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਕਾਰੀਆਂ ਨੇ ਤੇ 23 ਜੁਲਾਈ ਤੋਂ ਸ਼ੁਰੂ ਇਸ ਦੇ ਵਿੱਚ ਟਰਾਇਲ ਹੋਏਗਾ। ਹੁਣ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਮੁਲਜ਼ਮਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ CBI ਦੇ ਕੋਲ ਇਹ ਕੇਸ ਦਰਜ ਕਰਨ ਦਾ ਅਧਿਕਾਰ ਨਹੀਂ ਹੈ, ਜਦਕਿ ਦੂਜੇ ਪਾਸੇ CBI ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਹੋਣਾ ਨੇ ਦੋਸ਼ ਤੈਅ ਕਰਨ ਦੇ ਪੱਖ ਦੇ ਵਿੱਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ ਨੇ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ CBI ਦੇ ਵਿਸ਼ੇਸ਼ ਜੱਜ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਹੈ। ਇਹ ਦੋਸ਼ ਭਾਰਤੀ ਨਿਆਇ ਸੰਹਿਤਾ BNS ਦੀ ਧਾਰਾ 61(2) ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀਆਂ ਧਾਰਾਵਾਂ 7 ਅਤੇ 12 ਦੇ ਤਹਿਤ ਸਜ਼ਾ ਯੋਗ ਅਪਰਾਧਾਂ ਦੇ ਲਈ ਤੈਅ ਕੀਤੇ ਗਏ ਨੇ ਤੇ ਇਸ ਮਾਮਲੇ ਦਾ ਟਰਾਇਲ ਜਿਹੜਾ ਅਦਾਲਤੀ ਕਾਰਵਾਈ 23 ਜੁਲਾਈ 2026 ਤੋਂ ਹੁਣ ਸ਼ੁਰੂ ਹੋ ਜਾਵੇਗੀ। ਦੂਸਰੇ ਪਾਸੇ ਚੰਨੀ ਚੱਲ ਰਹੇ ਨੇ ਮਿੱਠੀ ਮਿੱਠੀ ਚਾਲੇ। ਚੰਨੀ ਦੀ ਪਿੱਠ ਦੇ ਉੱਤੇ ਆਇਆ ਬੂਟਾ ਸਿੰਘ ਦਾ ਪਰਿਵਾਰ ਤੇ CM ਦਾ ਜਿਹੜਾ ਚਿਹਰਾ ਐਲਾਨਣ ਦੀ ਕੀਤੀ ਹੈ ਮੰਗ। ਰਾਜਾ ਵੜਿੰਗ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ। ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਦਿੱਗਜ ਆਗੂ ਬੂਟਾ ਸਿੰਘ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਨਿੱਤਰ ਆਇਆ। ਬੂਟਾ ਸਿੰਘ ਦੇ ਸਪੁੱਤਰ ਸਰਬਜੋਤ ਸਿੰਘ ਉਨ੍ਹਾਂ ਨੇ ਆਪਣੀ ਪਤਨੀ ਦੇਵਯਾਨੀ ਸਿੰਘ ਅਤੇ ਭੈਣ ਗੁਰਕੀਰਤ ਕੌਰ ਸਮੇਤ ਮੋਰਿੰਡਾ ਦੇ ਵਿੱਚ ਚੰਨੀ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ ਹੈ ਤੇ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ। ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਤੇ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ 'ਚ ਉਹ ਪਹਿਲਾਂ ਹੀ ਅਦਾਲਤ ਦੇ ਵਿੱਚ ਰਾਜਾ ਵੜਿੰਗ ਦੇ ਖਿਲਾਫ਼ ਕੇਸ ਦਰਜ ਕਰ ਚੁੱਕੇ ਨੇ ਤੇ ਉਹ ਇਸ ਦੇ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਹ ਮਾਮਲਾ ਹਾਲ ਹੀ ਦੇ ਵਿੱਚ ਹੋਈ ਖਡੂਰ ਸਾਹਿਬ ਵਿਧਾਨ ਸਭਾ ਦੀ ਜ਼ਮੀਨੀ ਚੋਣ ਦੇ ਜਿਹੜਾ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਵੱਲੋਂ ਕਥਿਤ ਤੌਰ ਦੇ ਉੱਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਨਾਲ ਸੰਬੰਧਿਤ ਹੈ। ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਉਨ੍ਹਾਂ ਕਿਹਾ ਕਿ ਪਰਿਵਾਰ ਚੰਨੀ ਦੇ ਨਾਲ ਆਪਣੀ ਇਕਜੁੱਟਤਾ ਤੇ ਸਮਰਥਨ ਪ੍ਰਗਟ ਕਰਨ ਆਇਆ ਹੈ। ਨਾਲ ਹੀ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਉਮੀਦਵਾਰ ਜਿਹੜਾ ਐਲਾਨੇ। ਦੂਸਰੇ ਪਾਸੇ ਜਸਵੰਤ ਸਿੰਘ ਖਾਲਰਾ ਕੇਸ। ਜ਼ਮਾਨਤ ਦੇ ਉੱਤੇ ਆਇਆ ਦੋਸ਼ੀ ਸਾਬਕਾ DSP ਜਸਪਾਲ ਸਿੰਘ ਜੇਲ੍ਹ ਰਿਕਾਰਡ ਵਾਲੇ ਪਤੇ ਤੋਂ ਗਾਇਬ ਹੋ ਗਿਆ। ਖਾਲੜਾ ਕੇਸ ਦੇ ਦੋਸ਼ੀ ਦਾ ਪਤਾ ਨਾ ਮਿਲਣ ਤੇ ਸਿਆਸਤ ਗਰਮਾਈ ਹੈ ਤੇ ਆਪ ਨੇ ਮਜੀਠੀਆ ਦੇ ਦੋਸ਼ਾਂ ਨੂੰ ਖਾਰਜ ਕੀਤਾ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ 1995 ਦੇ ਵਿੱਚ ਹੋਏ ਅਗਵਾ ਅਤੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਪੰਜਾਬ ਪੁਲਿਸ ਦਾ ਸਾਬਕਾ DSP ਜਸਪਾਲ ਸਿੰਘ, ਜਿਸ ਨੂੰ 2023 ਦੇ ਵਿੱਚ ਜ਼ਮਾਨਤ ਦੇ ਉੱਤੇ ਰਿਹਾਅ ਕੀਤਾ ਗਿਆ ਸੀ। ਨਾਭਾ ਜੇਲ੍ਹ ਦੇ ਰਿਕਾਰਡ ਦੇ ਵਿੱਚ ਦਰਜ ਪਿੰਡ ਦੇ ਪਤੇ ਦੇ ਉੱਤੇ ਨਹੀਂ ਮਿਲਿਆ। ਸਤਲੁਜ ਫਿਲਮ ਦੇ ਵਿਵਾਦ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਹੈ ਪੜਤਾਲ। ਥਾਣਾ ਸਦਰ ਦੇ ਸਹਾਇਕ ਸਬ ਇੰਸਪੈਕਟਰ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਇੱਕ ਸਰਕਾਰੀ ਪੱਤਰ ਦੇ ਰਾਹੀਂ ਇਹ ਪਤਾ ਲਗਾਉਣ ਦੇ ਲਈ ਕਿਹਾ ਸੀ ਕਿ ਜਸਪਾਲ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਝੀ ਦੇ ਵਿੱਚ ਰਹਿ ਰਿਹਾ ਹੈ, ਜੋ ਕਿ ਉਸ ਦੇ ਜੇਲ੍ਹ ਰਿਕਾਰਡ ਦੇ ਵਿੱਚ ਦਰਜ ਹੈ। ਜਦੋਂ ਪੁਲਿਸ ਪਿੰਡ ਪਹੁੰਚਦੀ ਹੈ ਤਾਂ ਸਰਪੰਚ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਸਪਾਲ ਸਿੰਘ ਉੱਥੇ ਨਹੀਂ ਰਹਿ ਰਿਹਾ। SHO ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਜਸਪਾਲ ਸਿੰਘ ਨੂੰ ਅਦਾਲਤ ਦੇ ਹੁਕਮਾਂ ਦੇ ਉੱਤੇ 27 ਮਈ 2023 ਨੂੰ ਨਾਭਾ ਜੇਲ੍ਹ ਤੋਂ ਅੰਤਰਮ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ ਤੇ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹ ਜੇਲ੍ਹ ਦਸਤਾਵੇਜ਼ਾਂ ਦੇ ਵਿੱਚ ਦਿੱਤੇ ਪਤੇ ਦੇ ਉੱਤੇ ਨਹੀਂ ਰਹਿ ਰਿਹਾ ਤੇ ਉਹਦੀ ਹੁਣ ਜਾਂਚ ਪੜਤਾਲ ਜਿਹੜੀ ਹੈ ਹੋਰ ਤੇਜ਼ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਆਪ ਵਿਧਾਇਕ ਸੰਜੀਵ ਅਰੋੜਾ ਫਰਜ਼ੀ ਆਈਫੋਨ ਨਿਰਯਾਤ ਘੁਟਾਲੇ ਦੇ ਮਾਸਟਰ ਮਾਈਂਡ ਦੇ ਵੱਲੋਂ ਈਡੀ ਚਾਰਜਸ਼ੀਟ ਦੇ ਦਿੱਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਆਪ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ। ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਆਪ ਵਿਧਾਇਕ ਸੰਜੀਵ ਅਰੋੜਾ ਦੇ ਵਿਰੁੱਧ ਫਰਜ਼ੀ ਮੋਬਾਈਲ ਫੋਨ ਆਈਫੋਨ ਨਿਰਯਾਤ ਬਿੱਲਾਂ ਦੇ ਨਾਲ ਸੰਬੰਧਿਤ ਕਥਿਤ ਧੋਖਾਧੜੀ ਵਾਲੇ ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜਾ ਜੀ ਐਸ ਟੀ ਲੈਣ ਦੇਣ ਦੇ ਨਾਲ ਜੁੜੇ 102 ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ ਚ ਚਾਰਜਸ਼ੀਟ ਦਾਇਰ ਕੀਤੀ ਹੈ। ਅਰੋੜਾ ਨੂੰ ਈਡੀ ਨੇ ਇਸ ਸਾਲ 9 ਮਈ ਨੂੰ ਕਥਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਇਸ ਸਮੇਂ ਨਿਆਇਕ ਹਿਰਾਸਤ ਦੇ ਵਿਚ ਨੇ ਤੇ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਨਿਯਮਤ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਹੈ। ਗੁਰੂਗ੍ਰਾਮ ਦੀ ਅਦਾਲਤ ਦੇ ਵਿਚ ਮਨੀ ਲਾਂਡਰਿੰਗ ਰੋਕੂ ਏਜੰਸੀ ਵੱਲੋਂ ਦਾਇਰ ਚਾਰਜਸ਼ੀਟ ਦੇ ਅਨੁਸਾਰ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨੇ ਆਪ ਨੇਤਾ ਤੇ ਨਿਯੰਤਰਣ ਅਤੇ ਨਿਰਦੇਸ਼ ਦੇ ਹੇਠ ਫਰਜ਼ੀ ਅਤੇ ਬੋਗਸ ਮੋਬਾਈਲ ਫੋਨ ਨਿਰਯਾਤ ਲੈਣ ਦੇਣ ਦੇ ਰਾਹੀਂ ਵਪਾਰ ਆਧਾਰਿਤ ਮਨੀ ਲਾਂਡਰਿੰਗ ਦੀ ਇੱਕ ਗੁੰਝਲਦਾਰ ਸਕੀਮ ਤਿਆਰ ਕੀਤੀ ਸੀ। ਈਡੀ ਦੀ ਚਾਰਜਸ਼ੀਟ ਦੇ ਵਿਚ ਕਿਹਾ ਗਿਆ ਕਿ ਇਸ ਸਕੀਮ ਦੇ ਵਿਚ ਮਾਲ ਦੀ ਅਸਲ ਜਿਹੜੀ ਸਪਲਾਈ ਤੋਂ ਬਿਨਾਂ ਸ਼ੈੱਲ ਅਤੇ ਅਕੋਮੋਡੇਸ਼ਨ ਐਂਟਰੀ ਇਕਾਈਆਂ ਰਾਹੀਂ ਫੰਡਾਂ ਨੂੰ ਰੂਟ ਕਰਨਾ, ਮੋਬਾਈਲ ਫੋਨਾਂ ਦੀ ਇੱਕ ਕਾਲਪਨਿਕ ਅਤੇ ਸੰਚਾਲਨ ਪੱਖੋਂ ਅਸੰਭਵ ਸਪਲਾਈ ਚੇਨ ਬਣਾਉਣਾ, ਪ੍ਰੋਤਸਾਹਨ ਅਤੇ ਜੀ ਐਸ ਟੀ ਲਾਭਾਂ ਦਾ ਦਾਅਵਾ ਕਰਨ ਦੇ ਲਈ ਨਿਰਯਾਤ ਮੁੱਲਾਂ ਨੂੰ ਵਧਾਉਣਾ ਤੇ ਨਜਾਇਜ਼ ਫੰਡਾਂ ਨੂੰ ਜਾਇਜ਼ ਵਪਾਰਕ ਆਮਦਨ ਅਤੇ ਪੂੰਜੀ ਦੇ ਵਜੋਂ ਪੇਸ਼ ਕਰਨ ਦੇ ਲਈ ਪਹਿਲਾਂ ਤੋਂ ਹੀ ਫੰਡ ਕੀਤੇ ਗਏ ਨਿਰਯਾਤ ਰੈਮੀਟੈਸ ਅਤੇ ਸਮੂਹ ਇਕਾਈ ਨਿਵੇਸ਼ਾਂ ਦੀ ਵਰਤੋਂ ਕਰਨਾ ਸ਼ਾਮਲ ਦੱਸਿਆ ਗਿਆ। ਲਓ ਦੋਸਤੋ, ਅੱਗੇ ਚੱਲਦਿਆਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਇੱਕ ਸੰਖੇਪ ਦੇ ਵਿੱਚ ਖਬਰ ਲੈ ਲਈਏ, ਦਵਾਈਆਂ ਦੀ ਖਬਰ ਹੈ, ਮੈਡੀਸਨ ਦੀ ਗੱਲਬਾਤ ਹੈ। ਮੈਡੀਸਨ ਦੇ ਜਿਹੜੇ ਪ੍ਰਾਈਜ਼ ਨੇ ਜਾਂ ਰੇਟ ਨੇ, ਜਿਵੇਂ ਕਿ ਕੈਂਸਰ, ਸ਼ੂਗਰ ਤੇ ਬੀਪੀ ਸਮੇਤ ਜਿਹੜੀਆਂ ਨੇ 39 ਦਵਾਈਆਂ ਦੀ ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਤੇ ਵੱਧ ਰੇਟ ਦੇ ਉੱਤੇ ਨਹੀਂ ਵੇਚ ਸਕਣਗੀਆਂ ਇਹ ਕੰਪਨੀਆਂ ਇਹਨਾਂ ਨੂੰ। ਨਵੀਆਂ ਦਵਾਈਆਂ ਦੀ ਇਕਸਾਰ ਕੀਮਤ ਨਿਰਧਾਰਿਤ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਜਿਹੜੀ ਹੈ ਅਥਾਰਟੀ ਹੈ NPPA ਨੇ ਡਰੱਗਜ਼ ਜਿਹੜਾ ਪ੍ਰਾਈਜ਼ ਕੰਟਰੋਲ ਆਰਡਰ ਜਿਹੜਾ DPCO 2013 ਦੇ ਤਹਿਤ ਜਿਹੜੀਆਂ ਨੇ 39 ਨਵੀਆਂ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਿਤ ਕੀਤੀਆਂ ਨੇ ਤੇ ਕੀਮਤਾਂ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਜਾਰੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਸੂਚਿਤ ਕੀਤੀਆਂ ਗਈਆਂ ਨੇ ਤੇ ਗੁੱਡਜ਼ ਐਂਡ ਸਰਵਿਸ ਟੈਕਸ GST ਨੂੰ ਛੱਡ ਕੇ ਲਾਗੂ ਜਿਹੜੀਆਂ ਹੋਣਗੀਆਂ। ਡਰੱਗਜ਼ ਜਿਹੜਾ ਪ੍ਰਾਈਜ਼ ਕੰਟਰੋਲ ਆਰਡਰ ਜਿਹੜਾ 2013 ਦੇ ਪੈਰਾਗ੍ਰਾਫ 5, 11 ਤੇ 15 ਦੇ ਤਹਿਤ ਜਾਰੀ ਇਹ ਨੋਟੀਫਿਕੇਸ਼ਨ ਦੇ ਵਿੱਚ ਦਰਜ ਕੰਪਨੀਆਂ ਦੇ ਦੁਆਰਾ ਨਿਰਮਿਤ ਅਤੇ ਮਾਰਕੀਟ ਕੀਤੀਆਂ ਗਈਆਂ ਨਿਰਧਾਰਿਤ ਦਵਾਈਆਂ ਨਵੀਆਂ ਦਵਾਈਆਂ ਦੇ ਲਈ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਨਿਰਧਾਰਿਤ ਕਰਦਾ ਹੈ ਤੇ ਨਿਰਮਾਤਾਵਾਂ ਨੂੰ ਜਿਹੜਾ ਇਹਨਾਂ ਦਵਾਈਆਂ ਨੂੰ ਸੂਚਿਤ ਜਿਹੜਾ ਪ੍ਰਚੂਨ ਕੀਮਤਾਂ ਤੋਂ ਵੱਧ ਤੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜਿਹੜੀਆਂ ਦਵਾਈਆਂ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੈ ਜੀ ਤੇ ਬੈਕਟੀਰੀਆ ਦੀ ਲਾਗ ਹੋ ਗਈ ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਹਾਈਪਰਟੈਂਸ਼ਨ ਕਾਰਡੀਓ ਵੈਸਕੂਲਰ ਵਿਕਾਰ ਸ਼ੂਗਰ ਬੈਕਟੀਰੀਆ ਦੀ ਲਾਗ ਮਿਰਗੀ ਅੱਖਾਂ ਦੇ ਵਿਕਾਰ ਦਰਦ ਪ੍ਰਬੰਧਨ HIV ਅਤੇ ਕੁਝ ਜਿਹੜੇ ਕੈਂਸਰਾਂ ਵਰਗੀਆਂ ਬਿਮਾਰੀਆਂ ਲਈ ਨਿਰਧਾਰਿਤ ਦਵਾਈਆਂ ਨੂੰ ਕਵਰ ਕਰਦਾ ਇਹ ਜੋ ਵੀ ਸਾਰਾ ਕੁਝ ਸਿਸਟਮ ਹੈ ਜੀ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਗੱਲਾਂ ਬਾਤਾਂ ਕਰਨ ਦੇ ਲਈ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਹੋ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰਤ ਸਾਹਿਬ, ਖਬਰਾਂ ਦੀ ਟਿੱਪਣੀ ਕਰਨ ਤੋਂ ਬਾਅਦ ਮੈਂ ਤੁਹਾਡੀ ਇਜਾਜ਼ਤ ਨਾਲ 5 ਮਿੰਟ ਜਿਹੜਾ ਹੈਗਾ ਨਾ ਜੀ, ਕਿਸੇ ਗੱਲ ਤੇ ਰੋਸ਼ਨੀ ਪਾਉਣਾ ਚਾਹੁੰਦਾ।
0: ਜ਼ਰੂਰ ਜੀ।
1: ਇੱਕ ਘਟਨਾ ਕਹਿੰਦੇ ਜੀ 2001 ਦੇ ਵਿਚ ਇੰਗਲੈਂਡ ਦੇ ਵਿਚ ਹੋਈ।
0: ਅੱਛਾ ਜੀ।
1: ਉਥੇ ਇੱਕ ਬੱਚੀ ਨੇ ਇੱਕ ਗੁਬਾਰਾ ਜਿਹੜਾ ਹੈ ਨਾ ਜੀ, ਉਹ ਜਿਹੜਾ ਜਿਹਦੇ ਵਿੱਚ ਉਹ ਗੈਸ ਜੀ ਭਰ ਕੇ ਤੇ ਗੁਬਾਰਾ ਅੜਾ ਦਿੰਦੇ ਹੈਗੇ ਆ ਜੀ, ਉਹ ਰੈਡ ਕਲਰ ਦਾ ਗੁਬਾਰਾ, ਤੇ ਉਹਨੇ ਥੱਲੇ ਉਹਦੇ ਉੱਤੇ ਆਪਣਾ ਦੇ ਵਿੱਚ ਐਡਰੈਸ ਲਿਖ ਦਿੱਤਾ
0: ਜੀ
1: ਕਿ ਇਹ ਆਈ ਆਈ ਮਿਸ ਹਰ ਨੇਮ, ਉਹ ਲੂਕਾ ਬੋਸਟਨ ਏਦਾਂ ਉਹਦਾ ਨਾਂ ਸੀ ਜੀ,
0: ਜੀ
1: ਵੀ ਉਹਨੂੰ ਵੀ ਉਹ ਨਾਲ ਉਹਨੇ ਆਪਣਾ ਐਡਰੈਸ ਪਾ ਦਿੱਤਾ ਵੀ ਹਾਂ ਜੀ, ਵੀ ਇਹਨੂੰ ਜਿਹਨੂੰ ਵੀ ਮਿਲੇ ਤੇ ਉਹਦੇ ਤੱਕ ਇਹ ਗੁਬਾਰਾ ਦੁਬਾਰਾ ਪਹੁੰਚਾ ਦੇ।
0: ਜੀ
1: 10 ਦਿਨ ਬਾਅਦ ਉਸ ਜਗ੍ਹਾ ਤੋਂ 240 ਕਿਲੋਮੀਟਰ ਦੂਰ ਉਹ
0: ਜੀ
1: ਗੁਬਾਰਾ ਜਿਹੜਾ ਆ
0: ਬਲੂਨ
1: ਇੱਕ
0: ਡਿੱਗਦਾ
1: ਬੱਚੀ ਦੇ ਹੱਥਾਂ, ਹਾਂ ਜੀ ਬੈਲੂਨ ਡਿੱਗਦਾ ਹੈਗਾ ਤੇ ਉਹ ਇੱਕ ਬੱਚੀ ਦੇ ਹੱਥ ਆਉਂਦਾ,
0: ਜੀ
1: ਤੇ ਬੱਚੀ ਉਹ ਦੇਖ ਕੇ ਤੇ ਸ਼ੌਕਡ ਰਹਿ ਜਾਂਦੀ ਹੈਗੀ ਆ, ਕਿਉਂਕਿ ਉਸ ਬੱਚੀ ਦਾ ਨਾਂ ਵੀ ਉਹੀ ਸੀ ਜੋ ਉਹਦਾ ਨਾਂ ਸੀ,
0: ਸੇਮ ਨਾਮ ਜੀ ਜੀ
1: ਸੇਮ ਨਾਂ ਸੀ। ਉਹਨਾਂ ਨੇ ਸੋਚਿਆ ਵੀ ਕਿਸੇ ਨੇ ਨੇੜੇ ਤੇੜੇ ਬੰਦੇ ਨੇ ਮਜ਼ਾਕ ਕੀਤਾ ਹੋਊਗਾ ਜਾਂ ਕਿਸ ਤਰੀਕਾ ਹੈਗਾ, ਫੇਰ
0: ਜੀ
1: ਉਹਨਾਂ ਨੇ ਸੋਚਿਆ ਵੀ ਇੱਥੇ ਐਡਰੈਸ ਤਾਂ ਜਿਹੜਾ ਦਿੱਤਾ ਆ ਹੋਰ ਸਿਟੀ ਦਾ ਦਿੱਤਾ ਆ ਸਾਰਾ ਕੁਛ,
0: ਜੀ
1: ਵੀ ਕਿਉਂ ਨਾ ਜਾ ਕੇ ਦੇਖਿਆ ਜਾਏ।
0: ਜੀ
1: ਜਦੋਂ ਉਹ ਲੜਕੀ ਆਪਣੇ ਫੈਮਿਲੀ ਦੇ ਨਾਲ ਜਦੋਂ ਗਈ ਤੇ ਉਹ ਦੇਖਿਆ ਜਾ ਕੇ ਤੇ ਉਹ ਸਰਪ੍ਰਾਈਜ਼ਿੰਗ ਇਹ ਹੋਇਆ ਕਿ ਉਹਨੇ ਵੀ ਉਹੀ ਡਰੈਸ ਪਾਈ ਸੀ ਵੀ ਪਿੰਕ ਕਲਰ ਦੀ ਜਿਹੜੀ ਹੈ ਸ਼ਰਟ ਤੇ ਬਲੂ ਜੀਨ,
0: ਜੀ
1: ਉਹੀ ਉਹਨੇ ਪਿੰਕ ਕਲਰ ਦੀ ਸ਼ਰਟ ਤੇ ਬਲੂ ਜੀਨ ਉਹਨੇ ਪਾਈ ਸੀ ਬੱਚੀਆਂ ਨੇ, ਤੇ ਦੋਨੇ ਬੱਚੀਆਂ ਹਮ ਉਮਰ ਸੀ।
0: ਜੀ ਕਿਆ ਬਾਤ ਹੈ ਜੀ।
1: ਉਹ ਤੋਂ ਅੱਗੇ ਹੋਰ ਹੈਰਾਨਗੀ ਦੀ ਗੱਲ ਕਿ ਉਹੀ ਕੁੱਤਾ ਜਿਸ ਤਰ੍ਹਾਂ ਦਾ ਕੁੱਤਾ ਉਹਨਾਂ ਦੇ ਉਸੇ ਨਸਲ ਦਾ ਉਸੇ ਰੰਗ ਦਾ ਕੁੱਤਾ ਉਹਦੀ ਗੱਡੀ ਦੇ ਵਿੱਚ ਉਦਾਂ ਦਾ ਕੁੱਤਾ ਉਹਦੇ ਕੋਲ,
0: ਜੀ
1: ਉਹਨਾਂ ਦੇ ਵੀ ਘਰ ਉਹੀ ਨਸਲ ਦਾ ਇੱਕ ਖਰਗੋਸ਼ ਸੀ, ਉਹੀ ਨਸਲ ਦਾ ਖਰਗੋਸ਼ ਉਹਨਾਂ ਦੇ ਕੋਲ।
0: ਜੀ
1: ਹੁਣ ਇਸ ਚੀਜ਼ ਨੂੰ ਜਿਹੜਾ ਹੈਗਾ ਇੰਨੇ ਅਚਨਚੇਤ ਕਿਸ ਤਰੀਕੇ ਨਾਲ ਇਕੱਠੇ ਹੋਏ,
0: ਜੀ
1: ਔਰ ਇਹ ਸਟੋਰੀਜ਼ ਜਿਹੜੀਆਂ ਹੈਗੀਆਂ ਇਹ ਛਪੀਆਂ ਜੀ, ਪਬਲਿਸ਼ ਹੋਈਆਂ ਬਕਾਇਦਾ ਤੌਰ ਤੇ ਨਿਊਜ਼ ਪੇਪਰ ਦੇ ਵਿੱਚ।
0: ਜੀ
1: ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆ ਵੀ ਮਨੁੱਖਤਾ ਇਸ ਸੋਚ ਵਿੱਚ ਪੈ ਗਈ
0: ਜੀ
1: ਕਿ ਐਸਾ ਤਾਂ ਨਹੀਂ ਵੀ ਬਹੁਤ ਕੁਛ ਆ ਜਿਹਨੂੰ ਆਪਾਂ ਜਾਣਦੇ ਨੀਗੇ,
0: ਬਿਲਕੁਲ ਸਹਿਮਤ ਹੈ ਜੀ,
1: ਇਸ ਸੰਸਾਰ ਚ ਇਦਾਂ ਦਾ ਬਹੁਤ ਕੁਛ ਹੋਊਗਾ ਵੀ ਜਿਹਨੂੰ ਆਪਾਂ ਜਾਣਦੇ ਨਹੀਂ।
0: ਜੀ
1: ਸੋ ਹੁਣ ਤੁਸੀਂ ਜਿਹੜਾ ਹੈਗਾ ਮੁਰਦੇ ਦਾ ਮੰਜਾ ਮੁਰਦੇ ਦਾ ਬਿਸਤਰਾ, ਤੁਹਾਨੂੰ ਕੀ ਪਤਾ ਮੁਰਦੇ ਨੇ ਕਿਥੇ ਆਰਾਮ ਕਰਨਾ ਕਿਥੇ ਨਹੀਂ ਕਰਨਾ ਜੀ, ਤੁਹਾਡੇ ਇੱਥੇ ਫਿਨਲੈਂਡ ਚ ਨਹੀਂ ਮੁਰਦੇ ਆਰਾਮ ਕਰਦੇ ਹੋਣਗੇ, ਸਾਡੇ ਹੀ ਬਹਿ ਬਹਿ ਕੇ ਜਾਂਦੇ ਆ ਜੀ।
0: ਨਹੀਂ ਅਸਲ ਚ ਸੈਣੀ ਸਾਹਿਬ ਮੁਰਦੇ ਦਾ ਜਿਹੜਾ ਮੰਜਾ ਬਿਸਤਰਾ ਦਿੱਤਾ ਜਾਂਦਾ ਸੀ ਨਾ, ਪੁਰਾਣੇ ਸਮਿਆਂ ਚ ਹੋਟਲ ਨਹੀਂ ਹੁੰਦੇ ਸੀ ਜੀ, ਤੇ ਉਹ ਘਰ ਦੇ ਵਿੱਚ ਵਾਧੂ ਹੋ ਜਾਂਦਾ ਸੀ, ਤੇ ਇਸ ਕਰਕੇ ਉਹ ਫਿਰ ਉਹ ਦਾਨ ਵਜੋਂ ਦੇ ਦਿੱਤਾ ਜਾਂਦਾ ਸੀ ਕਿ ਚਲੋ ਕਿਸੇ ਦੇ ਕੰਮ ਆ ਜਾਏਗਾ, ਧਰਮਸ਼ਾਲਾ ਦੇ ਵਿੱਚ ਜਾਂ ਉੱਥੇ ਗੁਰੂ ਘਰ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਜਿਹੜੇ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਸੀ, ਤੇ ਉਦੋਂ ਕਿਹੜਾ ਹੋਟਲ ਹੁੰਦੇ ਸੀਗੇ, ਤੇ ਉੱਥੇ ਫਿਰ ਉਹ ਜਿਹੜਾ ਰਾਹਗੀਰ ਹੁੰਦਾ ਸੀ ਕਿਤੇ ਰੁਕਦੇ ਸੀਗੇ, ਤਾਂ ਉੱਥੇ ਫਿਰ ਮੰਜੇ ਦੇ ਉੱਤੇ ਚਲੋ ਵਾਧੂ ਲੱਗੇ ਹੁੰਦੇ ਸੀ ਬਿਸਤਰੇ ਮੰਜੇ, ਤਾਂ ਉੱਥੇ ਆਰਾਮ ਕਰ ਲੈਂਦੇ ਸੀ, ਉਹ ਇਸ ਕਰਕੇ ਦਿੱਤਾ ਜਾਂਦਾ ਸੀ। ਪਰ ਅੱਜ ਦੇਖੋ ਸਮੇਂ ਦੇ ਨਾਲ ਨਾਲ ਲੋਕਾਂ ਨੇ ਉਹ ਚੀਜ਼ ਨੂੰ ਸਮਝਣ ਦੀ ਬਜਾਏ ਤੇ ਉਹ ਮਤਲਬ ਕਿ ਨਵੇਂ ਬਣਾ ਬਣਾ ਕੇ ਦੇਣ ਲੱਗ ਗਏ ਹਨਾ, ਸਾਰਾ ਕੁਝ ਕਰਨ ਲੱਗ ਗਏ, ਪਰ ਉਹ ਰੀਤੀ ਰਿਵਾਜ ਨੂੰ ਸਮਝਣ ਦੀ ਬਜਾਏ ਉਹ ਹੋਰ ਪਾਸੇ ਨੂੰ ਤੁਰ ਪਏ ਜੀ ਲੋਕ।
1: ਸਰ ਦਿਸ ਇਜ਼ ਦਾ ਲੌਜਿਕ ਗਿਵਨ ਬਾਈ ਦਾ ਵਾਈਜ਼ ਪਰਸਨ। ਮੈਂ ਤਾਂ ਇਹ ਕਹਿੰਦਾ ਹੈਗਾ ਵੀ ਜੇ ਜਿਹੜੇ ਬੰਦਿਆਂ ਨੇ ਇਹ ਰਿਵਾਜ ਪੈਦਾ ਕੀਤਾ ਜਾਂ ਜਦੋਂ ਤੋਂ ਚੱਲਿਆ ਆ ਰਿਹਾ ਹੈਗਾ, ਕੀ ਉਹ ਸਾਡੇ ਨਾਲੋਂ ਸਿਆਣੇ ਹੋਣਗੇ, ਉਹ ਕੁਛ ਐਸਾ ਜਾਣਦੇ ਹੋਣਗੇ ਵੀ ਜਿਹੜੀ ਆ ਮੈਂ ਘਟਨਾ ਦਾ ਜ਼ਿਕਰ ਕੀਤਾ ਮੈਂ ਇਸੇ ਕਰਕੇ ਕਿ ਉਹ ਸਾਡੇ ਨਾਲੋਂ ਕੁਛ ਵੱਧ ਜਾਣਦੇ ਹੋਣਗੇ ਮੁਰਦਿਆਂ ਦੇ ਬਾਰੇ, ਸਾਨੂੰ ਨਹੀਂ ਪਤਾ ਮੁਰਦਿਆਂ ਦੇ ਬਾਰੇ, ਮੁਰਦਿਆਂ ਨੇ ਕਦੋਂ ਆਉਣਾ ਕਦੋਂ ਜਾਣਾ ਉਹਨਾਂ ਦਾ ਮੰਜਾ ਇਸ ਤਰ੍ਹਾਂ।
0: ਇਸ ਚ ਵਿਸ਼ਵਾਸ ਤਾਂ ਨਹੀਂ ਕਰਦਾ ਮੁਰਦਿਆਂ ਦੇ ਬਾਰੇ। ਹੁਣ ਦੇਖੋ ਜੇ ਆਪਣੇ ਪਰਿਵਾਰਾਂ ਦੀ ਗੱਲ ਕਰ ਲਈਏ, ਜੇ ਆਪਣੇ ਪਰਿਵਾਰ ਦੇ ਵਿੱਚ ਉਹ ਜੀ ਹੁੰਦਾ ਹੈ ਸਭ ਤੋਂ ਪਹਿਲਾਂ, ਲੰਮਾ ਸਮਾਂ ਆਪਣੇ ਨਾਲ ਰਹਿੰਦਾ ਹੈ, ਵਿਚਰਦਾ ਹੈ, ਗੱਲਾਂ ਕਰਦੇ ਆ, ਸਾਰਾ ਕੁਝ ਕਰਦੇ ਆ, ਦੇਖ ਰੇਖ ਕਰਦੇ ਇੱਕ ਦੂਸਰੇ ਦੀ, ਰੋਟੀ ਪਾਣੀ ਖਲਾਉਂਦੇ ਆ ਦਿੰਨੇ ਆ, ਉਹਨਾਂ ਦੇ ਹੱਥੋਂ ਲੈ ਕੇ ਖਾਂਦੇ ਵੀ ਆ, ਸਾਰਾ ਕੁਝ ਕਰਦੇ ਆ, ਪਰ ਜਦੋਂ ਮਤਲਬ ਕਿ ਇੱਕ ਦੇਹ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ, ਮਤਲਬ ਕਿ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦਾ, ਤਾਂ ਉਹੀ ਪਰਿਵਾਰ ਉਹਦੇ ਤੋਂ ਡਰਨ ਲੱਗ ਜਾਂਦਾ ਹੈ ਜੀ, ਤੇ ਮਤਲਬ ਕਿ ਉਹ ਫਿਰ ਕਹਿ ਸਕਦੇ ਕਿ ਉਹਦੀਆਂ ਜਿਹੜੀਆਂ ਮਤਲਬ ਕਿ ਉਹ ਜੋ ਚੀਜ਼ਾਂ ਵਰਤਦਾ ਵੀ ਹੈ ਨਾ, ਉਹਨੂੰ ਵੀ ਦਵਾ ਦਾ ਫਿਰ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਬਾਹਰ ਧੱਕਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਹੋਏਗਾ, ਉਹ ਜਦੋਂ ਕਿਸੇ ਹੋਰ ਨੂੰ ਦਿੰਨੇ ਆ ਤਾਂ ਉਹ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਉਹ ਵੀ ਨਹੀਂ ਕੋਈ ਲੈ ਕੇ ਰਾਜੀ ਨਹੀਂ ਗਾ ਵੀ ਇਹ ਆਪ ਕਿਉਂ ਨਹੀਂ ਰੱਖਦੇ ਹਨਾ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ 20 ਸਾਲ ਦੇ ਵਿੱਚ ਤੁਹਾਡੇ ਅੰਦਰੋਂ ਪੰਜਾਬ ਪੂਰੀ ਤਰ੍ਹਾਂ ਨਿਕਲ ਚੁੱਕਾ ਹੈਗਾ। ਕਦੀ ਪੰਜਾਬ ਜਾ ਕੇ ਵਿਚਰ ਕੇ ਤਾਂ ਦੇਖੋ ਤੁਸੀਂ, ਕਹਿੰਦੇ ਇਹ ਬੁੱਢੇ ਤੰਗ ਥੋੜਾ ਕਰਦੇ ਜੀ, ਜੇ ਕਿਤੇ ਜਿਹੜਾ ਹੈਗਾ ਆ ਜੀ ਮੰਜਾ ਬਿਸਤਰਾ ਨਾ ਦਿੱਤਾ ਹੋਇਆ ਨਾ ਜੀ, ਇਹਦਾ ਬਾਕੀ ਮੰਜੇ ਪੁੱਠੇ ਕਰ ਦੇਣੇ ਆ।
0: ਕੀ ਬਾਤ ਹੈ ਜੀ, ਕੀ ਬਾਤ ਹੈ,
1: ਤੁਸੀਂ ਤੁਸੀਂ ਕਈਆਂ ਦਾ ਰੁਜ਼ਗਾਰ ਮਾਰਦੇ ਆ, ਇਹਦੇ ਨਾਲ ਇੱਦਾਂ ਇੱਕ ਰੋਟੇਸ਼ਨ ਚੱਲਿਆ ਰਹਿੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਦੇਖੋ ਭਾਰੇ ਸਾਹਿਬ ਅਸੀਂ 20 ਦਾ ਇੰਡੀਅਨ ਅਸੀਂ ਪਲੈਨਡ ਆ ਇਸ ਵਾਸਤੇ ਕਿ ਸਾਡਾ ਜਿਹੜਾ ਵਰਨਾ ਆ ਨਾ ਉਹ ਵਰਨਾ ਵੀ ਘਰਦਿਆਂ ਨੂੰ 1-1.5 ਲੱਖ ਨੂੰ ਹੋਊਗਾ। ਹਾਂਜੀ, ਬਿਲਕੁਲ ਅਸੀਂ ਆਪਣਾ ਜਿਹੜਾ ਹੈਗਾ ਆ ਮੌਤ ਜਿਹੜੀ ਹੈਗੀ ਆ ਉਹਦੇ ਵਾਸਤੇ ਉਹਨੂੰ ਵੀ ਦੇਖੋ ਕਿੱਦਾਂ ਸੈਲੀਬ੍ਰੇਸ਼ਨ ਹੁੰਦੀ ਆ, ਉਹਦੀ ਸਾਰੀ ਜਿਹੜੀ ਹੈਗੀ ਜਲੇਬੀਆਂ ਵੀ ਪਾਉਣੀਆਂ ਪੈਂਦੀਆਂ, ਜੇ ਕਿਤੇ 400 ਵੱਧ ਲੈ ਗਿਆ ਤੇ
0: ਪਗਾਨੇ ਵੀ ਲਾਉਣੇ ਪੈਂਦੇ ਕਈ ਵਾਰੀ, ਝੰਡੀਆਂ ਵੀ ਲਾਉਣੀਆਂ ਪੈ ਜਾਂਦੀਆਂ ਕਈ ਵਾਰੀ।
1: ਮੈਨੂੰ ਕਿਸੇ ਪੰਡਤ ਨੇ ਕਿਹਾ ਤੇਰੀ ਉਮਰ ਬੜੀ ਲੰਬੀ ਆ, ਮੈਂ ਕਿਹਾ ਫੇਰ ਤਾਂ ਬਦਾਮ ਵੀ ਸਿੱਟੜੇ ਪੈਣਗੇ। ਹਾਂਜੀ,
0: ਉਹ ਆਪਾਂ ਕੈਲੀਫੋਰਨੀਆ ਤੋਂ ਸਿੱਧੇ ਮੰਗਾ ਲੈਣੇ ਜੀ, ਏਦਾਂ ਦਾ ਫਿਕਰ ਕਰੋ।
1: ਸਰ ਪਹਿਲਾਂ ਤੁਸੀਂ ਮੈਨੂੰ ਇਹੀ ਮੰਗਾ ਦਿਓ ਤਾਂ ਕਿ ਮੈਂ ਦੱਸਣਾ ਮੈਂ ਬਣਾ ਵੀ ਆ, ਬਾਕੀ ਸਮਾਨ ਵੀ ਆ ਜਾਊਗਾ।
0: ਆਪਾਂ ਦੇਸ਼ਾਂ ਵਿਦੇਸ਼ਾਂ ਤੋਂ ਮੰਗਾ ਲੈਣਾ, ਉਹ ਨਾ ਤੁਸੀਂ ਫਿਕਰ।
1: ਦੇਖੋ ਭਾਰਾ ਸਾਹਿਬ ਕਿੰਨੇ ਆਸਮਾਨ ਦੇ ਆ, ਤੁਸੀਂ ਫਟਾਫਟ ਸਮਾਨ ਵੀ ਭੇਜਣ ਵਾਸਤੇ ਤਿਆਰ ਹੋ ਗਏ।
0: ਭਾਰਾ ਸਾਹਿਬ ਲੰਮੀਆਂ ਉਮਰਾਂ ਜੀਓ, ਤੁਹਾਨੂੰ ਚੋਣ ਵਾਲੇ ਬਹੁਤ ਨੇ ਦੁਨੀਆਂ ਤੇ ਬੈਠੇ।
1: ਚਲੋ ਕੋਈ ਗੱਲ ਨੀ ਜੀ, ਹੁਣ ਭਾਰਾ ਸਾਹਿਬ ਆ ਜੀ ਆਪਾਂ ਹੁਣ ਜਿਹੜਾ ਨਿਯੂਮੀ ਵੀ ਹੋ ਗਏ।
0: ਹਾਂਜੀ,
1: ਨਿਯੂਮੀ ਕਹਿੰਦੇ ਹੁੰਦੇ ਸਰ ਜੋਤਸ਼ੀ ਨੂੰ, ਹਾਂਜੀ ਉਰਦੂ ਦਾ ਲਫ਼ਜ਼ ਆ ਨਿਯੂਮੀ। ਹਾਂਜੀ, ਉਹ ਵੈਸੇ ਯਈਏ ਨਾਲ ਲਿਖਿਆ ਆ ਜੀ, ਕਿਤੇ ਕਈ ਜਗ੍ਹਾ ਤੇ
0: ਪੜ ਲੈਂਦੇ ਆ, ਕਿਤੇ ਆਪਣੇ ਐੜਾ ਪੜ ਲੈਂਦੇ
1: ਆ ਜੱਜੇ ਦੇ। ਨਹੀਂ ਨਹੀਂ ਨਹੀਂ ਸਰ, ਜੱਜੇ ਦੇ ਪੈਰ ਚ ਬਿੰਦੀ ਪਾ ਦਿੰਦੇ ਨੇ ਯੂਮੀ, ਏਦਾਂ ਲਿਖਦੇ ਆ ਜੀ ਕਈਆਂ ਤੇ। ਬਿੰਦੀ ਪਾਉਂਦੇ ਆ ਕਿਉਂਕਿ ਉਰਦੂ ਦੇ ਵਿੱਚ ਵੀ ਜਿਹੜਾ ਹੈਗਾ ਆ ਉਹ ਲਫ਼ਜ਼ ਤਾਂ ਉਰਦੂ ਨਾਲ ਨਾ ਜੀ
0: ਜਾਂਦਾ ਜਾਂ ਜਾਂਦਾ ਹੋ ਜਾਂਦਾ,
1: ਉੱਥੇ ਉੱਥੇ ਉੱਥੇ ਜੇ ਦੇ ਪੈਰ ਚ ਬਿੰਦੀ ਪੈ ਜਾਂਦੀ ਨਾ,
0: ਸੋਫਟ ਹੋ ਜਾਂਦਾ,
1: ਬੋਲਦੇ ਨੇ
0: ਸੋਫਟ ਬੋਲਿਆ ਜਾਂਦਾ।
1: ਹਾਂਜੀ ਹਾਂਜੀ, ਸੋ ਇਸ ਕਰਕੇ ਆਪਾਂ ਤੁਹਾਨੂੰ ਜਿੱਦਣ ਇਹ ਐਪਲੀਕੇਸ਼ਨ ਮੂਵ ਕੀਤੀ ਸੀ ਉਦਣ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਭਾਰਤ ਸਾਹਿਬ ਇੱਥੇ ਡਿਸਮਿਸ ਲਿਖ ਲਓ। ਹਾਂਜੀ, ਜਿਹੜੀ ਭੁੱਲਰ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਚਾਰਜ ਦੀ,
0: ਬਿਲਕੁਲ
1: ਤੇ ਕਿਉਂਕਿ ਮੇਰੀ ਰੀਡਿੰਗ ਇਹ ਸੀਗੀ ਕਿ ਭਾਈ ਇਸ ਗਰਾਊਂਡ ਤੇ ਉਹ ਚਾਹੇ ਲੀਗਲ ਗਰਾਊਂਡ ਤੇ ਚੱਕਦਾ ਹੈਗਾ ਆ, ਐਪਰੀਸ਼ੀਏਟ ਤਾਂ ਐਵੀਡੈਂਸ ਨੂੰ ਕਰ ਰਿਹਾ ਨਾ ਜੀ, ਫੋਟੋਗ੍ਰਾਫਸ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਇਹ ਕਾਲ ਦੀ ਡਿਟੇਲ ਹੈਗੀਆਂ ਜੀ, ਜਾਂ ਵੋਇਸ ਜਿਹੜੀ ਹੈਗੀ ਆ ਉਹ ਮੇਰੇ ਨਾਲ ਨਹੀਂ ਮਿਲਦੀਆਂ ਹੈਗੀ, ਉਹ ਸਾਰੀਆਂ ਚੀਜ਼ਾਂ ਜਦੋਂ ਉਹ ਚੱਕ ਰਿਹਾ ਸੀਗਾ ਤੇ ਮੈਂ ਕਿਹਾ ਵੀ ਇਹ ਐਵੀਡੈਂਸ ਨੂੰ ਤਾਂ ਐਪਰੀਸ਼ੀਏਟ ਕਰ ਰਿਹਾ ਆ, ਇਹ ਚੀਜ਼ਾਂ ਤਾਂ ਐਵੀਡੈਂਸ ਚ ਆਉਣੀਆਂ ਹੈਗੀਆਂ, ਉਹਦੀ ਵੀ ਉਹਦੀ ਅਥੈਂਟੀਸਿਟੀ ਤਾਂ ਐਵੀਡੈਂਸ ਜਦੋਂ ਚੱਲੇਗੀ ਉਦੋਂ ਪ੍ਰੂਵ ਹੋਏਗੀ
0: ਜੀ।
1: ਸੋ ਇਸ ਕਰਕੇ ਵੀ ਇਹ ਪ੍ਰੀ ਮਚੋਰ ਗੱਲ ਹੈਗੀ, ਜਾਂ ਚਾਰਜ ਦੇ ਉੱਤੇ ਜਿਹੜਾ ਹੈਗਾ ਇਹਨੂੰ ਕਿਸੇ ਨੇ ਨੀ ਬਰੀ ਕਰਨਾ, ਐਪਲੀਕੇਸ਼ਨ ਡਿਸਮਿਸ ਹੀ ਹੋਣੀ ਆ ਜੀ।
0: ਬਿਲਕੁਲ,
1: ਤੇ ਉਹ ਅੱਜ ਜਿਹੜਾ ਆ ਕੋਰਟ ਨੇ ਡਿਸਮਿਸ ਕਰਕੇ ਤੇ ਚਾਰਜ ਫਰੇਮ ਕਰ ਦਿੱਤੇ ਆ ਜੀ, ਹੁਣ ਕੇਸ ਰੈਗੂਲਰ ਚੱਲੇਗਾ ਜੀ। ਬਿਲਕੁਲ ਜੀ, ਉਹ ਚੱਲ ਪਿਆ ਜੀ ਅੱਗੇ ਜੀ। ਹੁਣ ਆ ਜੀ ਇਹ ਭਾਰਤ ਸਾਹਿਬ ਅੱਜ ਦੀ ਇੱਕ ਜਿਹੜੀ ਬੜੀ ਸ਼ੌਕਿੰਗ ਖਬਰ ਦੱਸਾਂ
0: ਜੀ।
1: ਅੱਜ ਦੀ ਸ਼ੌਕਿੰਗ ਖਬਰ ਇਹ ਆ ਕਿ ਅੱਜ ਰਵਨੀਤ ਬਿੱਟੂ
0: ਜੀ
1: ਉਸ ਫਿਲਮ ਨੂੰ ਲੈ ਕੇ ਤੇ ਹਿੰਦੂਆਂ ਨੂੰ ਉਕਸਾ ਰਹੇ ਆ।
0: ਬਿਲਕੁਲ ਜੀ, ਉਹ
1: ਹਿੰਦੂਆਂ ਨੂੰ ਕਹਿੰਦੇ ਹੈਗੇ ਤੁਸੀਂ ਕਦੋਂ ਜਾਗੋਗੇ, ਹਿੰਦੂ ਤੁਸੀਂ ਕਦੋਂ ਜਾਗੋਗੇ
0: ਜੀ।
1: ਮੈਂ ਸੋਚਿਆ ਵੀ ਜਿਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆਪਾਂ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਇੰਨੀ ਹੈਗੀ ਆ ਕਿ ਇਹਦੇ ਵਿੱਚ ਕੋਈ ਦਰਾਰ ਨੀ ਪੈਂਦੀ, ਅੱਜ ਤੱਕ ਜਿਹੜਾ ਆ ਇੰਨਾ ਅੱਤਵਾਦ ਵੀ ਰਿਹਾ, ਸਭ ਕੁਛ ਰਿਹਾ, ਹਾਲਾਤ ਖਰਾਬ ਵੀ ਹੋਏ ਇੱਥੇ ਤੱਕ ਕਿ ਡਿਫਰੈਂਸ ਪਾਉਣ ਵਾਲਿਆਂ ਨੇ ਇੱਥੇ ਤੱਕ ਵੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਬੱਸਾਂ ਦੇ ਵਿੱਚੋਂ ਕੱਢ ਕੱਢ ਕੇ ਹਿੰਦੂ ਜਿਹੜੇ ਆ ਉਹ ਮਾਰੇ, ਉਹਦੇ ਬਾਵਜੂਦ ਵੀ ਹਿੰਦੂ ਸਿੱਖ ਏਕਤਾ ਦੇ ਵਿੱਚ ਜਿਹੜਾ ਆ ਉਹ ਪਾੜਾ ਨਹੀਂ ਪਾ ਸਕੇ
0: ਜੀ।
1: ਇਹ ਹੁਣ ਨਵੇਂ ਤਰੀਕੇ ਨਾਲ ਜ਼ਹਿਰ ਬੀਜਣ ਲੱਗੇ ਆ ਜੀ।
0: ਬਿਲਕੁਲ ਆ ਜੀ,
1: ਭਾਰਤ ਸਾਹਿਬ 2014 ਤੋਂ ਲੈ ਕੇ ਅੱਗੇ ਤੱਕ ਜਿਹੜੇ ਬੰਦੇ ਬੜੇ ਸੋਫਟ ਹਿੰਦੂ ਸੀ ਨਾ ਜੀ, ਉਹਨਾਂ ਦੀਆਂ ਅਗਲੀਆਂ ਪੀੜੀਆਂ ਜਿਹੜੀਆਂ ਹੈਗੀਆਂ ਨਾ ਜੀ ਉਹ ਹੌਲੀ ਹੌਲੀ ਰਿਜਿਟ ਹੋਈ ਜਾ ਰਹੀਆਂ।
0: ਬਿਲਕੁਲ ਹੈ ਜੀ,
1: ਮੈਂ ਮੈਂ ਇਹਨਾਂ ਨੂੰ ਬੜੀ ਮਨਿਊਟਲੀ ਵਾਚ ਕਰ ਰਿਹਾ ਹੈਗਾ ਆ। ਇਹ ਜਿਹੜੀ ਜ਼ਹਿਰ ਦੀ ਖੇਤੀ ਬੀਜੀ ਜਾ ਰਹੀ ਹੈਗੀ ਆ, ਇਹ ਅੱਗੇ ਦੀ ਅੱਗੇ ਫਲ ਰਹੀ ਆ ਜੀ, ਇਹਨਾਂ ਨੂੰ
0: ਬਿਲਕੁਲ ਫਲ ਰਹੀ ਹੈ, ਬਿਲਕੁਲ ਹੈ ਜੀ।
1: ਤੇ ਉਹ ਦਿਨ ਦੂਰ ਨਹੀਂ ਜਿੱਦਣ ਜਿਹੜਾ ਹੈਗਾ ਆ ਪੰਜਾਬ ਦਾ ਹਿੰਦੂ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੇਗਾ, ਤੇ ਸਿੱਖ ਜਿਹੜਾ ਆ ਹਿੰਦੂ ਨੂੰ ਇਨਫੇਰੀਟੀ ਕੰਪਲੈਕਸ ਦੇ ਨਾਲ ਦੇਖੇਗਾ ਜੀ।
0: ਜੀ ਡਿਸਕ੍ਰਿਮੀਨੇਸ਼ਨ ਸ਼ੋਅ ਕੀਤੀ ਜਾ ਰਹੀ ਹੈ ਨਾ ਵੀ ਤੁਸੀਂ ਵੀ ਹੁਣ ਦੇਖੋ ਸੈਣੀ ਸਾਹਿਬ, ਮਰੇ ਤਾਂ ਸਾਰੇ ਹੀ ਨੇ ਜੀ, ਪੁਲਿਸ ਵਾਲੇ ਵੀ ਮਰੇ ਨੇ, ਹੋਰ ਵੀ ਮਰੇ ਨੇ, ਆਪਾਂ ਸ਼ੁਰੂ ਤੋਂ ਹੀ ਗੱਲ ਕਰਦੇ ਆਏ ਆ, ਹਿੰਦੂ ਵੀ ਹੈ ਸਿੱਖ ਵੀ ਹੈ, ਉਹ ਸਾਰੇ ਹੀ ਹੈ ਉਹਦੇ ਵਿੱਚ, ਇਹ ਨਹੀਂ ਕਹਿੰਦੇ ਜਾਤਾਂ ਪਾਤਾਂ ਦੇ ਵਿੱਚ ਨਹੀਂ ਪੈਂਦੇ, ਤਾਂ ਉਹ ਚੀਜ਼ ਨੂੰ ਉਭਾਰਿਆ ਕਿਉਂ ਜਾ ਰਿਹਾ, ਉਹਦੇ ਪਿੱਛੇ ਕੁਝ ਨਾ ਕੁਝ ਤਾਂ ਸਾਜ਼ਿਸ਼ ਚੱਲ ਰਹੀ ਹੈ ਨਾ ਜੀ।
1: ਭਾਰੀ ਸਾਹਿਬ ਆਫ ਦੀ ਏਅਰ ਮੈਂ ਨਾ ਪਹਿਲਾਂ ਔਜਲਾ ਸਾਹਿਬ ਨਾਲ ਵੀ ਇਹ ਡਿਸਕਸ਼ਨ ਹੋ ਰਹੀ ਸੀ
0: ਜੀ,
1: ਉਹ ਗੱਲ ਇਹ ਸੀ ਕਿ ਜੇ ਆਪਾਂ ਬਿਮਾਰੀ ਤੋਂ ਨਾ ਤਾਂ ਜਿਹੜਾ ਹੈਗਾ ਬਿਮਾਰੀ ਤੋਂ ਨਿਕਲ ਕੇ ਤੇ ਬਿਮਾਰੀ ਦੂਰ ਹੋ ਜਾਏ ਤੇ ਤੰਦਰੁਸਤੀ ਮਿਲ ਜਾਏ ਨਾ ਜੀ,
0: ਬਿਲਕੁਲ,
1: ਤੇ ਥੋੜੇ ਚਿਰ ਬਾਅਦ ਜਿਹੜਾ ਹੈਗਾ ਬਿਮਾਰੀ ਭੁੱਲ ਜਾਂਦੀ ਆ, ਤੇ ਜੇ ਬਿਮਾਰੀ ਦੇ ਨਾਲ ਜਿਹੜੀ ਹੈਗੀ ਆ ਉਹ ਕੰਟੀਨਿਊਟੀ ਦੇ ਵਿੱਚ ਥੋੜੀ ਤੰਦਰੁਸਤੀ ਵੀ ਮਿਲੇ, ਉਸ ਬਿਮਾਰੀ ਦੀਆਂ ਦਵਾਈਆਂ ਵੀ ਚੱਲਦੀਆਂ ਰਹਿਣ, ਮੁੜ ਕੇ ਫਿਰ ਜਿਹੜਾ ਹੈਗਾ ਆ ਵੀ ਉਹ ਜਿਹੜਾ ਆ ਉਹ ਚੀਜ਼ ਬਣਦੀ ਨੀ ਤੇ ਬਿਮਾਰੀ ਦਿਮਾਗ ਚੋ ਨਿਕਲਦੀ ਨੀ ਜੀ।
0: ਨਾਲੇ ਦੇਖੋ ਸੈਣੀ ਸਾਹਿਬ, ਬਿਮਾਰੀ ਦੇ ਲਾਗੇ ਜੇ ਜਿੱਥੋਂ ਬਿਮਾਰੀ ਲੱਗੀ ਆ ਫਿਰ ਬੰਦਾ ਉਧਰ ਨੂੰ ਮੂੰਹ ਵੀ ਨੀ ਨਾ ਕਰਦਾ, ਉਹ ਤੋਂ ਬਚ ਕੇ ਹੀ ਲੰਘਦਾ ਫਿਰ। ਹੁਣ ਦੇਖੋ ਅੱਗ ਦਾ ਕੰਮ ਹੈਗਾ ਸਾੜਨਾ, ਹੁਣ ਬੱਚਾ ਜਿੱਦ ਕਰਦਾ ਛੋਟਾ, ਮਤਲਬ ਕਿ ਉਹ ਕਹਿੰਦਾ ਕਿ ਮੈਂ ਅੱਗ ਨੂੰ ਫੜਨਾ ਹੈ, ਫੜਨਾ ਆਣਾ ਜੀ, ਚਲੋ ਸਮਾਂ ਆ ਜਾਂਦਾ। ਕਈ ਵਾਰੀ ਇਹ ਵੀ ਕਹਿ ਦਿੰਦਾ ਭਾਈ ਜਿੰਨਾ ਚਿਰ ਇਹਨੂੰ ਸੱਟ ਨੀ ਲੱਗਣੀ ਜਾਂ ਇਹਨੂੰ ਹਰਟ ਨੀ ਹੋਣਾ ਨਾ, ਅੱਗ ਦਾ ਅੱਗ ਦੀ ਜਿਹੜੀ ਹੈ ਉਹ ਕਰਦੀ ਕੀ ਹੈ, ਉਹਦੀ ਤਸੀਰ ਕੀ ਹੈ, ਜਾਂ ਉਹ ਮਤਲਬ ਕਿ ਸਾੜ ਦੇਵੇਗੀ, ਉਹਨਾਂ ਚਿਰ ਉਹਨੂੰ ਪਤਾ ਹੀ ਨੀ ਲੱਗਣਾ। ਹੁਣ ਕਿੰਨੀ ਵਾਰੀ 47 ਤੋਂ ਲੈ ਕੇ 92 ਤਾਈਂ ਕਿੰਨੀ ਵਾਰੀ ਆਪਾਂ ਇਸ ਅੱਗ ਦੇ ਵਿੱਚ ਝੋਲਸੇ ਆ, ਸੜੇ ਆ, ਪਰ ਫਿਰ ਵੀ ਸਾਨੂੰ ਅਜੇ ਤੱਕ ਅਕਲ ਨਹੀਂ ਆਉਂਦੀ ਵੀ ਹਾਂ ਇਹਦਾ ਕੰਮ ਸਾੜਨਾ ਹੀ ਆ ਜੀ।
1: ਪਰ ਸਭ ਗੱਲ ਏਦਾਂ ਹੈਗੀ ਆ, ਜਦੋਂ ਸਿਆਸਤ ਇਸ ਤਰੀਕੇ ਦੇ ਨਾਲ ਹੋਣ ਲੱਗ ਪੈਂਦੀ ਆ ਇਸ ਚੀਜ਼ ਦੇ ਵਿੱਚ
0: ਜੀ,
1: ਤੇ ਫਿਰ ਉਹ ਜਿਹੜਾ ਆ ਅੱਗ ਜਿਹੜੀ ਆ ਉਹ, ਜੇ ਤਾਂ ਸਰ ਉਹ ਗੱਲ ਤਾਂ ਇਹ ਕਰ ਰਹੇ ਸੀ ਨਾ ਕਿ ਜੇ ਆਪਾਂ ਪ੍ਰੋਸਪੈਰਿਟੀ ਵੱਲ ਨੂੰ ਵੱਧ ਜਾਂਦੇ ਆ
0: ਜੀ,
1: ਤੇ ਆਪਾਂ ਨੂੰ ਜਿਹੜੀ ਹੈਗੀ ਆ ਉਹ ਗਰੀਬੀ ਭੁੱਲ ਜਾਂਦੀ ਆ ਜੀ
0: ਜੀ।
1: ਜੇ ਆਪਾਂ ਜਿਹੜਾ ਹੈਗਾ ਉਸੇ ਗਰੀਬੀ ਦੇ ਨਾਲ ਹੀ ਜਦੋਂ ਜਹਿਦ ਕਰਦੇ ਰਹਿੰਦੇ ਹੈਗੇ ਆ, ਤੇ ਫਿਰ ਗਰੀਬੀ ਕਿੱਥੋਂ ਭੁੱਲਦੀ ਆ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਇਹ ਜਾਣ ਬੁੱਝ ਕੇ ਇਹ ਜ਼ਖਮ ਖਰੀਦੇ ਜਾਂਦੇ ਆ, ਔਰ ਕਰਦਾ ਕੌਣ ਆ, ਸਿਆਸਤ ਕਰਦੀ ਹੈ
0: ਜੀ। ਉਹਦੇ ਵਿੱਚ ਸੈਣੀ ਸਾਹਿਬ ਉਹਨਾਂ ਮੀਡੀਆ ਵੀ, ਮੈਂ ਮੀਡੀਆ ਨੂੰ ਸੈਣੀ ਸਾਹਿਬ ਇੱਕ ਗੱਲ ਹੋਰ ਨਾਲ ਜੋੜਨਾ, ਉਹਦੇ ਵਿੱਚ ਉਹਨਾਂ ਮੀਡੀਆ ਵੀ, ਅਸੀਂ ਵੀ, ਮੈਂ ਕਹਿੰਦਾ ਆਪਣੇ ਆਪ ਨੂੰ ਵੀ ਮਾਨ ਨਾਲ ਰੱਖ ਕੇ ਚੱਲਾਂਗਾ ਕਿ ਅਸੀਂ ਵੀ ਵੱਧ ਕਸੂਰਵਾਰ ਆ। ਹੁਣ ਦੇਖੋ ਪਿਛਲੇ ਜਦੋਂ ਦੀ ਫਿਲਮ ਆਈ ਆ ਉਦੋਂ ਦਾ ਇੱਕੋ ਹੀ ਮੁੱਦਾ ਚੱਲੀ ਜਾਂਦਾ, ਇੱਕੋ ਹੀ ਮੁੱਦਾ ਕਰੋੜ ਕਰੋੜ ਕੇ ਗੱਲਾਂ ਉਹ ਹੀ ਕਰੀ ਜਾਂਦੇ ਆ। ਉਹ ਚ ਮੀਡੀਆ ਜੇ ਇਸ ਚੀਜ਼ ਨੂੰ ਮਤਲਬ ਕਿ ਗੌਰ ਕਰਨਾ ਹੀ ਛੱਡ ਦੇਵੇ, ਜੋ ਲੀਡਰ ਕਰਦੇ ਆ ਜੋ ਕਰਦੇ ਆ ਕਰੀ ਜਾਣ ਦੋ, ਕਿਸਾਨ ਲੱਗੇ ਹੋਏ ਨੇ, ਹੋਰ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ, ਉਹਨਾਂ ਦੇ ਉੱਤੇ ਗੱਲ ਲਿਆਉਣ ਦੀ ਕੋਸ਼ਿਸ਼ ਕਰੇ ਮੀਡੀਆ, ਕਿਉਂ ਬਾਰ ਬਾਰ ਉਹੀ ਚੀਜ਼ਾਂ ਚੱਕ ਚੱਕ ਕੇ ਪੇਸ਼ ਕਰੀ ਜਾਂਦਾ ਜੀ। ਕਿਉਂ ਫਿਲਮ ਦੇ ਦੁਆਲੇ ਹੀ ਹਫ਼ਤਾ ਹੋ ਗਿਆ, ਡੇਢ ਹਫ਼ਤਾ ਲੱਗੇ ਹੋਏ ਆ।
1: ਸਰ ਮੀਡੀਆ ਦਾ ਨਾ ਜੀ ਵਾਸਟ ਬਹੁਤ ਹੋ ਗਿਆ ਜੀ, ਪਤਾ ਨੀ ਕਿੰਨੀ ਅਣਗਿਣਤ ਯੂਟਿਊਬਰ ਚੈਨਲ ਯੂਟਿਊਬ ਚੈਨਲ ਹੈਗੇ ਆ, ਅਣਗਿਣਤ ਪਲੇਟਫਾਰਮ ਹੈਗੇ ਆ, ਉਹਨਾਂ ਨੂੰ ਚਾਹੀਦਾ ਮਸਾਲਾ। ਮਸਾਲਾ ਕਿੱਥੋਂ ਲੱਭਦਾ? ਉਹ ਸੈਂਟੀਮੈਂਟ ਦੇਖਦੇ ਪਬਲਿਕ ਦਾ ਜੀ। ਤੁਸੀਂ ਸਿਆਣੀਆਂ ਗੱਲਾਂ ਕਰੋ, ਤੁਹਾਨੂੰ ਦੇਖਣ ਵਾਲੇ ਦਸ ਨੀ ਹੋਣਗੇ ਜੀ। ਤੁਸੀਂ ਇਹੋ ਜਿਹਾ ਬਰਨਿੰਗ ਟੌਪਿਕ ਜਿਹੜਾ ਚੱਕ ਲਓ ਤੇ ਤੁਹਾਨੂੰ 100 ਬੰਦਾ ਜਿਹੜਾ ਹੈਗਾ ਸੁਣਨ ਵਾਸਤੇ ਤਿਆਰ ਹੋ ਜਾਊਗਾ ਜੀ।
0: ਬਿਲਕੁਲ ਜੀ।
1: ਸੋ ਮੀਡੀਆ ਨੇ ਤਾਂ ਆਪਣਾ ਜਿਹੜਾ ਹੈਗਾ ਆ ਜੀ, ਉਹਨਾਂ ਨੇ ਦੇਖਣਾ ਕਿ ਵੱਧ ਤੋਂ ਵੱਧ ਸਾਨੂੰ ਕਿੰਨੇ, ਕਿਉਂ ਜਿਹੜੇ ਬੰਦੇ ਜਿਹੜੀ ਆ ਗੈਦਰਿੰਗ ਸਾਡੀ ਕਿੱਦਾਂ ਹੋਵੇ, ਸਾਡੀ ਵੱਧ ਤੋਂ ਵੱਧ ਕਿੰਨੇ ਬੰਦੇ ਲਿਸਨਰ ਹੋਣ। ਉਹਨਾਂ ਨੇ ਤਾਂ ਉਦਾਂ ਦਾ ਟੇਸਟ ਜਿੱਦਾਂ ਦਾ ਲੋਕਾਂ ਦਾ ਹੁੰਦਾ ਹੈ ਜੀ, ਲੋਕਾਂ ਨੂੰ ਐਜੂਕੇਟ ਹੋਣਾ ਪਊਗਾ ਜੀ।
0: ਜੀ,
1: ਲੋਕਾਂ ਨੂੰ ਇਹ ਚੀਜ਼ਾਂ ਰਿਜੈਕਟ ਕਰਨੀਆਂ ਪੈਣਗੀਆਂ,
0: ਪਰ ਉਹਦੇ ਵਿੱਚ
1: ਜਦੋਂ ਰਿਜੈਕਟ ਕਰਨਗੇ ਮੀਡੀਆ ਆਪਣੇ ਆਪ ਨਹੀਂ ਦਿਖਾਊਗਾ।
0: ਸੈਣੀ ਸਾਹਿਬ ਆਪਾਂ ਕਹਿ ਤਾਂ ਦਿੰਦੇ ਕਿ ਨਿੱਜ ਭਰੂ ਹੋ ਗਿਆ, ਸਿਆਸੀ ਪਾਰਟੀਆਂ ਦੇ ਨਿੱਜ ਭਰੂ ਹੋ ਗਿਆ, ਲੋਕਾਂ ਦੇ ਉੱਤੇ ਆਪਣਾ ਨਿੱਜ ਭਰੂ ਹੋ ਗਿਆ, ਪਰ ਮੀਡੀਆ ਦੇ ਉੱਤੇ ਆਪਣਾ ਨਿੱਜ ਭਰੂ ਨਹੀਂ ਗਾ ਜੀ।
1: ਸਾਰੇ ਭਾਰੇ ਸਾਹਿਬ ਇਸ ਹਮਾਮ ਚ ਸਾਰੇ ਹੀ ਨੰਗੇ ਆ, ਇਹਦੇ ਵਿੱਚ ਮੈਂ ਮਤਲਬ ਕਿਸੇ ਨੂੰ ਨਹੀਂ ਆਪਾਂ ਸਪੇਅਰ ਕੀਤਾ ਜਾ ਸਕਦਾ
0: ਜੀ,
1: ਬਟ ਜਿਹੜਾ ਹੈਗਾ ਆ ਵੀ ਸਿਆਸਤ ਦੇਖੋ ਨਾ ਕਿੱਦਾਂ, ਅੱਜ ਮੀਡੀਆ ਵੀ ਉਹ ਕੁਛ ਨਹੀਂ ਕਰ ਸਕਿਆ ਜਿਹੜਾ ਅੱਜ ਰਵਨੀਤ ਬਿੱਟੂ ਕਰ ਰਿਹਾ ਹੈਗਾ ਜੀ।
0: ਜੀ
1: ਹਾਂਜੀ, ਉਹ ਦੇਖੋ ਹੁਣ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਖਬਰ ਕੀਤੀ ਹੈਗੀ ਆ, ਉਹ ਟਰੁੱਥ ਕਮਿਸ਼ਨ ਬਣਾਉਣ ਲੱਗ ਪਏ ਆ ਜੀ,
0: ਉਹ ਤਾਂ ਸਿੱਧੀ ਸਿਆਸਤ ਖੇਡ ਰਹੇ ਨੇ, ਫਿਰ ਅਕਾਲੀ ਦਲ ਦੀ ਗੱਲ ਕਰਨ ਲੱਗ ਗਏ ਜੀ ਉਹਨਾਂ ਦੇ ਸਮਿਆਂ ਦੀ।
1: ਸਰ ਕੀ ਕੀ ਕਰੋਗੇ ਇਹੋ ਚੀਜ਼ਾਂ ਜਿਹੜੀਆਂ ਆ ਖੁਕਰੇਦ ਕੇ ਕੀ ਕਰੋਗੇ ਤੁਸੀਂ ਟਾਈਮ ਸਿਰ ਤੁਸੀਂ ਜਿਹੜਾ ਜਾਗ ਨੀ ਸਕੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਪਨਿਸ਼ ਕਰਨਾ ਸੀਗਾ ਉਹ ਬੰਦੇ ਜਿਹੜੇ ਹੈਗੇ ਆ ਤੁਹਾਡੇ ਕੋਲੋਂ ਬੇਲ ਲੈ ਕੇ ਪਤਾ ਹੀ ਨੀ ਕਿੱਥੇ ਚੱਲ ਗਏ ਜੀ ਗਲਤ ਐਡਰੈਸ ਦੇ ਕੇ ਹਾਂਜੀ ਉਹ ਲੱਭ ਨੀ ਰਹੇ ਜੀ
0: ਨਾਲੇ ਦੇਖੋ ਉਹਨਾਂ ਦਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲੱਗ ਰਿਹਾ ਕਿ ਹਾਂ ਭਾਈ ਤੁਸੀਂ ਇਹਨਾਂ ਨੂੰ ਮਤਲਬ ਕਿ ਕਿੱਥੇ ਛੱਡਿਆ ਜਾਂ ਕਿੱਦਾਂ ਕੀਤਾ ਇਸ ਹਕੂਮਤ ਦੇ ਦੌਰਾਨ ਹੋਇਆ ਸਾਰਾ ਕੁਛ ਤਾਂ ਉਹ ਨੀ ਮੰਨ ਰਹੇ ਕਹਿੰਦੇ ਕਿ ਅਸੀਂ ਤਾਂ ਕੀਤਾ ਹੀ ਕੁਛ ਨੀ ਗਾ ਜੀ ਨਾ ਸਾਨੂੰ ਲੈਟਰ ਆਇਆ ਨਾ ਅਸੀਂ ਸਾਈਨ ਕੀਤੇ ਆ ਤੇ ਫਿਰ ਕਰ ਕੌਣ ਗਿਆ ਜੀ ਹਕੂਮਤ ਕਰ ਕੌਣ ਰਿਹਾ ਪੰਜਾਬ ਦੇ ਵਿੱਚ ਜੀ
1: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਜੀ ਇਹ ਅਗਸਤ 2022 ਦੇ ਵਿੱਚ ਜਿਹੜਾ ਹੈਗਾ ਆ ਉਹ ਗਿਆ ਜੀ
0: ਜੀ
1: ਨਿਕਲ ਕੇ ਪਹਿਲਾਂ ਉਹ ਤੋਂ ਪਹਿਲਾਂ ਰੰਧਾਵਾ ਸਾਹਿਬ ਸੀਗੇ ਜੇਲ੍ਹ ਮੰਤਰੀ ਉਹਨਾਂ ਕੋਲ ਵੀ ਫਾਈਲ ਆਈ ਸੀ ਤੇ ਉਹਨਾਂ ਨੇ ਇਹ ਕੇਸ ਰਿਜੈਕਟ ਕਰ ਦਿੱਤਾ
0: ਕਾਂਗਰਸ ਵਾਲਿਆਂ ਜੀ ਜੀ
1: ਹਾਂਜੀ ਕਾਂਗਰਸ ਵਾਲਿਆਂ ਕੋ ਉਹ ਇਸ ਕਰਕੇ ਉਹਨਾਂ ਨੂੰ ਇਸ ਫੈਕਟਸ ਐਂਡ ਫਿਗਰਸ ਸਾਰੇ ਬਾਈ ਮਤਲਬ ਜਿਹੜਾ ਹੈਗਾ ਆ ਉਹਨਾਂ ਨੂੰ ਜ਼ਬਾਨੀ ਯਾਦ ਆ ਜੀ
0: ਜੀ
1: ਤੇ ਉਹਨਾਂ ਨੇ ਇਸ ਚੀਜ਼ ਦੇ ਬਾਰੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਆ ਦੋ ਸਜ਼ਾਵਾਂ ਹੋਈਆਂ ਸੀ ਜਸਪਾਲ ਸਿੰਘ ਨੂੰ ਇੱਕ ਉਮਰ ਕੈਦ ਸੀ ਇੱਕ ਕੇਸ ਚ 5 ਸਾਲ ਦੀ ਸਜ਼ਾ ਸੀ ਉਹਨਾਂ ਨੇ ਇਸ ਚੀਜ਼ ਨੂੰ ਵੀ ਟੈਕਨੀਕਲੀ ਵੀ ਇਹ ਕੋਰਟ ਹੀ ਤੈਅ ਕਰੇ ਕਿ ਇਹ ਸਜ਼ਾਵਾਂ ਇਕੱਠੀਆਂ ਚੱਲਣੀਆਂ ਆ ਜਾਂ ਅਲੱਗ ਅਲੱਗ ਚੱਲਣੀਆਂ ਆ ਇੱਕ ਕੇਸ ਦੇ ਵਿੱਚ ਤਾਂ ਤੁਸੀਂ ਉਹਨੂੰ ਪਾਰਡਨ ਕਰ ਸਕਦੇ ਆ ਤੇ ਦੂਜੇ ਕੇਸ ਦੇ ਵਿੱਚ ਜਦੋਂ ਦੋ ਕੇਸ ਹੋਣ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਕੋਰਟ ਹੀ ਡਿਸਾਈਡ ਕਰ ਸਕਦੀ ਆ ਸਾਨੂੰ ਕੋਈ ਸਪੈਸਿਫਿਕ ਆਰਡਰ ਨਹੀਂ ਹੈਗਾ ਜੀ ਇਹ ਸਜ਼ਾਵਾਂ ਇਕੱਠੀਆਂ ਚੱਲਣੀਆਂ ਜਾਂ ਇਹ ਤੋਂ ਬਾਅਦ ਚੱਲਣੀ ਹੈ ਜੀ ਤੁਸੀਂ ਇੱਕ ਸਜ਼ਾ ਮਾਫ਼ ਕਰਦੇ ਹੈਗੇ ਤੇ ਉਹ ਤੋਂ ਅੱਗੇ ਕੰਟੀਨਿਊਟੀ ਦੇ ਵਿੱਚ ਦੂਜੀ ਚੱਲ ਪੈਂਦੀ ਹੈ
0: ਜੀ ਬਿਲਕੁਲ ਹੈ ਜੀ
1: ਜੇ 5 ਸਾਲ ਵਾਲੀ ਸਜ਼ਾ ਵੀ ਉਮਰ ਕੈਦ ਦੀ ਸਜ਼ਾ ਦੇ ਬਰਾਬਰ ਚੱਲਣੀ ਹੈਗੀ ਆ ਤੇ ਜਾਂ 5 ਸਾਲ ਦੀ ਚੱਲ ਕੇ ਤੇ ਫੇਰ ਉਮਰ ਕੈਦ ਚੱਲਣੀ ਹੈਗੀ ਆ ਉਹ ਕਿਸ ਤਰੀਕੇ ਨਾਲ ਚੱਲਣੀ ਆ ਜੀ
0: ਬਿਲਕੁਲ ਹੈ ਜੀ
1: ਸੋ ਇਸ ਕਰਕੇ ਉਹਨਾਂ ਨੇ ਟੈਕਨੀਕਲ ਕਰਕੇ ਵੀ ਕੋਰਟ ਤੋਂ ਕਲੈਰਿਟੀ ਜਦ ਤੱਕ ਨਹੀਂ ਆਉਂਦੀ ਕੋਰਟ ਹੀ ਜਿਹੜੇ ਹੈਗਾ ਆ ਇਸ ਚੀਜ਼ ਦੇ ਉੱਤੇ ਕਰੇ ਜੀ ਤੇ ਹੁਣ ਬਾਅਦ ਦੇ ਵਿੱਚ ਅਗਸਤ 2022 ਦੇ ਵਿੱਚ ਜਿਹੜਾ ਆ ਉਹਨਾਂ ਨੇ ਦੱਸਿਆ ਜੀ ਫਰਵਰੀ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਏ ਡੀ ਜੀ ਪੀ ਨੇ ਫਾਈਲ ਮੂਵ ਕੀਤੀ ਹੈਗੀ ਆ ਜੀ ਤੇ ਉਹ ਤੋਂ ਬਾਅਦ ਜਿਹੜਾ ਆ ਵੀ ਇਹ ਅਗਸਤ ਦੇ 2022 ਦੇ ਵਿੱਚ ਇਹ ਉਹ ਬੇਲ ਲੈ ਕੇ ਗਿਆ ਆ ਅਗਸਤ ਦੇ ਵਿੱਚ ਉਹਦੀ ਮਨਜ਼ੂਰ ਹੋਈ ਆ ਜੀ ਇਹ
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹਦੇ ਵਿੱਚ ਕੋਰਟ ਨੇ ਇਹ ਗੱਲ ਕਹੀ ਸੀ ਹਾਈ ਕੋਰਟ ਨੇ ਵੀ ਜੇ ਗਵਰਨਰ ਜਿਹੜਾ ਹੈਗਾ ਆ 3 ਮਹੀਨੇ ਦੇ ਵਿੱਚ ਡਿਸਾਈਡ ਨਹੀਂ ਕਰਦਾ ਤੇ ਇਹਨੂੰ ਬੇਲ ਦੇ ਦਿੱਤੀ ਜਾਵੇ ਜੀ ਉਹ ਸਾਰਾ ਕੁਛ ਜਿਹੜਾ ਹੈਗਾ ਆ ਇਹ ਆਪਣੀ ਲਾਇਬਿਲਿਟੀ ਤੋਂ ਮੁਕਰ ਨਹੀਂ ਸਕਦੇ
0: ਜੀ
1: ਤੇ ਜਦੋਂ ਹੋਇਆ ਹੀ ਇਹਨਾਂ ਦੇ ਟੈਨਿਓਰ ਚ ਆ ਫੇਰ ਕਿਸੇ ਨੇ ਚੈੱਕ ਨੀ ਕੀਤਾ ਜੀ ਆਖਰ ਤਾਂ ਪੁਲਿਸ ਵਾਲੇ ਕੋਈ ਨਾ ਸਰ ਪੁਲਿਸ ਵਾਲੇ ਪੁਲਿਸ ਵਾਲਿਆਂ ਦੀ ਫੇਵਰ ਕਰਦੇ ਹੀ ਹੁੰਦੇ ਹੈਗੇ ਜੀ ਫੜਨਾ ਕਿ ਨਹੀਂ ਸੀ ਪੁਲਿਸ ਨੇ ਫੜਨਾ ਸੀ ਜੀ ਇਹਨਾਂ ਦੀਆਂ ਤੇ ਜੇਲਾਂ ਵੀ ਜਿਹੜੀਆਂ ਉਹ ਓਪਨ ਜੇਲਾਂ ਹੁੰਦੀਆਂ ਜੀ
0: ਬਿਲਕੁਲ ਹੈ ਜੀ
1: ਸੋ ਇਸ ਮਾਮਲੇ ਨੂੰ ਹੁਣ ਜਿਹੜਾ ਆ ਉਹ ਟਰੁੱਥ ਕਮਿਸ਼ਨ ਬਣਾ ਕੇ ਉਹਨੂੰ ਖਰੀਦੀ ਜਾਣਾ ਜੀ ਮੁੜ ਕੇ ਗਵਾਹ ਆ ਜਾਣਗੇ ਉਹੀ ਚੱਲੀ ਜਾਏਗਾ ਸਰ ਗੱਲ ਤਾਂ ਚਾਹੀਦੀ ਹੈਗੀ ਇਸ ਵੇਲੇ ਵੀ ਪੰਜਾਬ ਦੇ ਵਿੱਚ ਭਾਈ ਬੇਰੁਜ਼ਗਾਰੀ ਇੰਨੀ ਵੱਧ ਗਈ ਆ ਜੀ ਬੱਚੇ ਜਿਹੜੇ ਆ ਉਹ ਤੁਸੀਂ ਉਹ ਦੁਮਾਲੇ ਬੰਨਣ ਲਾ ਲਏ ਆ ਜੀ ਹਾਂਜੀ ਉਹ ਦੁਮਾਲੇ ਸਜਾਓ ਜੀ ਤੁਸੀਂ ਜਿਹੜਾ ਆ ਉਹਨਾਂ ਨੂੰ ਕੋਈ ਟੈਕਨੀਕਲ ਐਜੂਕੇਸ਼ਨ ਦੇ ਦਿਓ ਉਹਦੇ ਵਿੱਚ ਜਿਹੜਾ ਆ ਮੈਂ ਨੀ ਕਹਿੰਦਾ ਹੈਗਾ ਆ ਵੀ ਉਹ ਮਾੜੀ ਚੀਜ਼ ਆ ਉਹ ਠੀਕ ਆ ਜੀ ਉਹ ਸੈਕੰਡਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਸੈਕੰਡਰੀ ਚੀਜ਼ਾਂ ਹੁੰਦੀਆਂ ਉਹ ਸਾਡੀਆਂ ਪ੍ਰਾਇਓਰਟੀ ਬਣ ਜਾਂਦੀਆਂ ਜੀ ਅਸੀਂ ਬੱਚਿਆਂ ਨੂੰ ਬਣਾਉਣਾ ਕੀ ਚਾਹੁੰਦੇ ਹੈਗੇ ਜੀ ਉਹਨਾਂ ਨੂੰ ਪੈਰਾਂ ਤੇ ਤਾਂ ਖੜੇ ਕਰ ਲਓ ਉਹਨਾਂ ਦੇ ਹੱਥ ਚ ਹੁਨਰ ਤਾਂ ਦੇ ਲਓ ਜੀ
0: ਬਿਲਕੁਲ
1: ਪੰਜਾਬ ਦੇ ਵਿੱਚ ਸਰ ਟੇਲੈਂਟ ਜਿਹੜਾ ਹੈਗਾ ਆ ਬਿਲਕੁਲ ਖਤਮ ਹੋ ਰਿਹਾ ਹੈਗਾ ਜੀ ਫੇਰ ਪ੍ਰਵਾਸੀ ਸਾਡੇ ਇੱਥੇ ਆ ਕੇ ਜਿਹੜਾ ਆ ਇਹ ਕਮਾਈਆਂ ਕਰਕੇ ਜਾਇਦਾਦਾਂ ਖਰੀਦ ਰਹੇ ਆ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਜੀ ਕਿਉਂ ਵੀ ਆਰ ਨੋਟ ਟੈਕਨੀਕਲੀ ਸਾਊਂਡ
0: ਜੀ
1: ਸਾਨੂੰ ਨਾ ਸਾਡੇ ਕੋਈ ਵੋਕੇਸ਼ਨਲ ਕੋਰਸ ਆ ਨਾ ਸਾਡੀ ਐਜੂਕੇਸ਼ਨ ਦੇ ਵਿੱਚ ਕੋਈ ਸੁਧਾਰ ਹੋ ਰਿਹਾ ਜੀ ਵੀ ਏਦਾਂ ਦੇ ਕੋਈ ਛੋਟੇ ਮੋਟੇ ਕੋਰਸ ਜਿਹੜੇ ਆ ਜਿਹਦੇ ਨਾਲ ਬੱਚਾ ਜਿਹੜਾ ਆ ਕੋਈ ਆਪਣਾ 100-200 ਰੁਪਈਆ ਹੀ ਘਰ ਲਿਆਉਣ ਜੋਗਾ ਹੋ ਜਾਏ ਜਿਹਦੇ ਨਾਲ ਆਪਣੀ ਰੋਟੀ ਕਮਾਉਣ ਜੋਗਾ ਹੀ ਹੋ ਜਾਏ
0: ਬਿਲਕੁਲ
1: ਡਿਗਰੀਆਂ ਦੀਆਂ ਅਸੀਂ ਪੰਡਾਂ ਦੀਆਂ ਪੰਡਾਂ ਬੰਨ ਕੇ ਸਿਰ ਤੇ ਚੱਕੀਆਂ ਆਈਆਂ ਜੀ
0: ਜੀ
1: ਸੋ ਫੇਰ ਫਰਸਟ੍ਰੇਟ ਹੁੰਦੇ ਹੈਗੇ ਆ ਤੇ ਫੇਰ ਅੱਜ ਵਾਲਾ ਇੰਸੀਡੈਂਟ ਜਿਹੜਾ ਹੋਇਆ ਜੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਜੀ ਇੱਕ ਵਕੀਲ ਨੇ ਵੋਕੇਸ਼ਨ ਜੱਜ ਜਿਹੜੇ ਹੈਗੇ ਸੀ ਡਬਲ ਬੈਂਚ ਬੈਠੀ ਹੋਈ ਸੀ ਜੀ
0: ਹਾਂਜੀ
1: ਉਹਨੇ ਜਿਹੜਾ ਆ ਉਹ ਤੇ ਉਹਨੇ ਜਿਹੜਾ ਆ ਜੱਜਾਂ ਨੂੰ ਐਡਰੈਸ ਕੀਤਾ ਜਿੱਦਾਂ ਅਸੀਂ ਮੀ ਲੋਰਡ ਕਹਿੰਦੇ ਹੈਗੇ ਆ ਜਾਂ ਮਤਲਬ ਅਸੀਂ ਸਰ ਕਹਿੰਦੇ ਆ ਰਿਸਪੈਕਟਫੁਲੀ ਬੁਲਾਉਂਦੇ ਆ ਉਹ ਕਹਿੰਦਾ ਜੁਡੀਸ਼ੀਅਲ ਸਰਵੈਂਟਸ ਹੈਂਜੀ ਇਸ ਤਰੀਕੇ ਨਾਲ ਉਹਨੇ ਐਡਰੈਸ ਕਰਕੇ ਤੇ ਉਹ ਪਿੱਛੋਂ ਉਹਦੇ 2-3 ਜਗ੍ਹਾ ਤੋਂ ਕੇਸ ਖਾਰਜ ਹੋਇਆ ਅਸੀਂ ਮੁੜ ਕੇ ਉਹਨੇ ਫਾਈਲ ਜਿਹੜੀ ਆ ਚੱਕ ਕੇ ਉੱਪਰ ਕਾਗਜ਼ ਮਾਰੇ ਵੀ ਆਹ ਕਾਗਜ਼ਾਂ ਸਭ ਕੁਛ ਲਿਖਿਆ ਆ
0: ਹਾਂਜੀ।
1: ਉਹ ਜਦੋਂ ਉੱਥੇ ਉਹ ਸਟਨ ਰਹਿ ਗਿਆ ਤੇ ਨਾਲ ਉਹਨੇ ਚੀਫ ਜਸਟਿਸ ਦਾ ਨਾਂ ਲੈ ਕੇ ਤੇ ਉਹਨੂੰ ਗੰਦੀ ਗਾਲ ਮਾਂ ਦੀ ਕੱਢੀ ਹੈਂਜੀ। ਮੁੜ ਕੇ ਜਿਹੜਾ ਹੈਗਾ ਚਲੋ ਉਹਨੂੰ ਫੜ ਲਿਆ। ਉਹ ਤੋਂ ਬਾਅਦ ਉਹ ਬੈਂਚ ਨੇ ਤਾਂ ਇੱਕ ਦੋ ਵਾਰੀ ਇੰਟਰਪਟ ਕਰਨ ਦੀ ਕੋਸ਼ਿਸ਼ ਕੀਤੀ ਵੀ ਤੂੰ ਕਹਿ ਕੀ ਰਿਹਾ ਆ ਤੇ ਕਹਿਣਾ ਕੀ ਚਾਹੁੰਦਾ ਹੈਗਾ ਆ ਜੀ। ਉਹ ਮੁੜ ਕੇ ਉਹਨੂੰ ਫੜਿਆ ਜੀ। ਜੱਜਾਂ ਨੇ ਆਪਣੀ ਇੱਜ਼ਤ ਦੇ ਮਾਰਿਆਂ ਨੇ ਉਹਨੂੰ ਕੰਟੈਂਪਟ ਦਾ ਨੋਟਿਸ ਨਹੀਂ ਦਿੱਤਾ। ਉਹ ਕਹਿਤਾ ਵੀ ਇਹ ਫਰਸਟ੍ਰੇਟਿਡ ਹੈਗਾ ਆ, ਬਾਕੀ ਇਹਦੀ ਅਸੀਂ ਕੇਸ ਪੜ ਲਿਆ ਆ ਸਾਰਾ, ਵੀ ਕੇਸ ਦੇ ਵਿੱਚ ਜਿਹੜਾ ਆ ਥੱਲੇ ਥੱਲੀਆਂ ਕੋਰਟਾਂ ਨੇ ਜਿਹੜਾ ਫੈਸਲਾ ਕੀਤਾ ਬਿਲਕੁਲ ਠੀਕ ਕੀਤਾ, ਤੇ ਕੇਸ ਇਹਦਾ ਬਣਦਾ ਨੀ ਹੈਗਾ ਮੈਰਿਟ ਤੇ, ਉਹ ਤਾਂ ਰਿਲੀਫ ਨਹੀਂ ਉਹਨੂੰ ਦਿੱਤੀ। ਬਟ ਜਦੋਂ ਕੋਰਟ ਨੂੰ ਪੁੱਛਿਆ ਗਿਆ ਕਿ ਵਟਸ ਅਬਾਊਟ ਦਾ ਕੰਟੈਂਪਟ, ਉਹ ਕਹਿੰਦੇ ਹੀ ਜਿਹੜਾ ਫਰਸਟ੍ਰੇਟਿਡ ਐਂਡ ਵੀ ਹੈਵ ਸੈਂਥੀ ਵਿਦ ਹਿਮ ਹੈਂਜੀ। ਜੇ ਫਰਸਟ੍ਰੇਟਿਡ ਆ ਤੁਹਾਨੂੰ ਸਹਿਮਤੀ ਹੈਗੀ ਆ ਤੇ ਫਰਸਟ੍ਰੇਟ ਹੋਇਆ ਕਿਉਂ ਉਹਦਾ ਵੀ ਕਾਰਨ ਜਾਣ ਲੈਂਦੇ, ਉਹਨੂੰ ਬਿਠਾ ਕੇ ਪੁੱਛ ਲੈਂਦਾ ਬੇਟਾ ਵੀ ਤੂੰ ਏਦਾਂ ਕਿਉਂ ਕੀਤਾ ਹੈਂਜੀ। ਆਖਰ ਉਹ ਐਡਵੋਕੇਟ ਹੈਗਾ ਸੀਗਾ, ਉਹ ਕਹਿੰਦਾ ਸੀ ਵੀ ਆਈ ਐਮ ਐਜ਼ ਏ ਪਟੀਸ਼ਨਰ, ਉਹ ਮਤਲਬ ਲਾ ਗ੍ਰੈਜੂਏਟ ਹੋਊਗਾ ਪਟੀਸ਼ਨਰ ਹੋਊਗਾ ਉਹਦਾ ਆਪਣਾ ਕੇਸ ਹੋਊਗਾ, ਉਹਨੂੰ ਨਹੀਂ ਰਿਲੀਫ ਮਿਲੀ ਵੀ ਆਇਆ ਉਹ ਤੁਹਾਡੇ ਜੁਡੀਸ਼ੀਅਲ ਸਿਸਟਮ ਤੋਂ ਤੰਗ ਹੈਗਾ ਸੀ ਕਿ ਅਗਲੇ ਬੰਦੇ ਨੇ ਤੁਹਾਨੂੰ ਚੀਫ ਜਸਟਿਸ ਨੂੰ ਗਾਲ ਕੱਢ ਕੇ ਗਿਆ ਕੋਰਟ ਦੇ ਵਿੱਚ
0: ਜੀ,
1: ਔਰ ਤੁਹਾਨੂੰ ਇਹ ਮਾਫ਼ ਇਸ ਕਰਕੇ ਕਰਨਾ ਪਿਆ ਕਿ ਅੱਜ ਤੋਂ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਆ 20-25 ਸਾਲ ਪਹਿਲਾਂ ਦੀ ਗੱਲ ਹੈਗੀ ਆ ਜੀ, ਇੱਕ ਜੱਜ ਦੇ ਉੱਤੇ ਜੁੱਤੀ ਸੁੱਟ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਫਿਰ ਜਿਹੜਾ ਹੈਗਾ ਆ ਉਹਨੂੰ ਕੰਟੈਂਪਟ ਨੋਟਿਸ ਦਿੱਤਾ ਸੀ ਤੇ ਦੇਸ਼ ਦੇ ਵਿੱਚ ਇੱਕ ਮੂਵਮੈਂਟ ਉਹਦੇ ਹੱਕ ਦੇ ਵਿੱਚ ਬੰਦੇ ਦੇ ਚੱਲਣ ਲੱਗ ਪਈ ਸੀ। ਸੋ ਇਸ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਸਿਚੁਏਸ਼ਨ ਨੂੰ ਅੱਜ ਕੱਲ ਲਾਈਵ ਚੱਲਦਾ ਆ ਜੀ
0: ਜੀ।
1: ਤੇ ਚੀਫ ਜਸਟਿਸ ਸਾਹਿਬ ਦਾ ਦੇਖੋ ਸੁਪਰੀਮ ਕੋਰਟ ਦਾ ਵੀ ਜਿਹੜਾ ਆ ਵੀ ਇੱਕ ਇਸੇ ਕਰਕੇ ਬਣਿਆ ਆ ਹੈਗਾ ਆ ਜੀ ਕਿ ਜਦੋਂ ਉੱਥੇ ਬੰਦਾ ਕਦੋਂ ਜਾਂਦਾ ਆ ਜਦੋਂ ਉਹਨੂੰ ਸਰਕਾਰ ਤੋਂ ਧੱਕਾ ਹੁੰਦਾ ਜਾਂ ਸਰਕਾਰ ਤੋਂ ਰਿਲੀਫ ਨਹੀਂ ਮਿਲਦੀ
0: ਜੀ,
1: ਜਾਂ ਐਗਜ਼ੈਕਟਿਵ ਇੰਸਟੀਟਿਊਸ਼ਨ ਜਿਹੜੀਆਂ ਕੰਮ ਨਹੀਂ ਸਹੀ ਕਰਦੀਆਂ ਤੇ ਬੰਦਾ ਕੋਰਟ ਚ ਜਾਂਦਾ, ਉਹਨੂੰ ਬਾਹਰੋਂ ਇਨਸਾਫ਼ ਨਹੀਂ ਮਿਲਦਾ, ਅਗਲਾ ਕਹਿੰਦਾ ਮੈਂ ਕੋਰਟ ਚ ਜਾਣਾ ਜੀ
0: ਜੀ।
1: ਤੇ ਜਦੋਂ ਕੋਰਟ ਹੀ ਤੁਹਾਨੂੰ ਪਤਾ ਹੋਵੇ ਕਿ ਸਰਕਾਰ ਏ ਟੀਮ ਆ ਤੇ ਕੋਰਟ ਬੀ ਟੀਮ ਆ ਤੇ ਫਿਰ ਜਿਹੜਾ ਹੈਗਾ ਆ ਇੱਕ ਪਬਲਿਕ ਪਰਸੈਪਸ਼ਨ ਹੁੰਦੀ ਹੈ, ਜਦੋਂ ਪਬਲਿਕ ਦੇ ਵਿੱਚ ਇਹ ਚੀਜ਼ ਚੱਲ ਜਾਂਦੀ ਹੈਗੀ ਤੇ ਲੋਕਾਂ ਦਾ ਫੇਥ ਫਿਰ ਜੁਡੀਸ਼ਰੀ ਤੋਂ ਵੀ ਘੱਟ ਜਾਂਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਬਹੁਤ ਜ਼ਰੂਰੀ ਆ, ਉਹਨਾਂ ਦੇ ਹੱਥਾਂ ਚ ਹੁਨਰ ਹੋਊਗਾ ਤੇ ਉਹ ਮੁੱਦੇ ਤਾਂ ਪੰਜਾਬ ਦੇ ਇਹ ਆ ਜੀ
0: ਬਿਲਕੁਲ।
1: ਅੱਜ ਸ਼ੈਲੀ ਵੀਰ ਜੀ ਲਿਖਦੇ ਪਏ ਆ ਥੱਲੇ ਜੀ ਵੀ ਹਾਂ ਜੀ ਵੀ ਬਜਟ ਘਾਟਾ ਜਿਹੜਾ ਆ 800% ਵੱਧ ਗਿਆ ਹੈਗਾ ਆ ਤੇ ਭੱਤੇ ਤਾਂ ਉਹੀ ਆ ਸਰਕਾਰੀ ਮੁਲਾਜ਼ਮਾਂ ਦੇ
0: ਬਿਲਕੁਲ ਹੈ ਜੀ।
1: ਤੇ ਮੈਂ ਉਹਨਾਂ ਨੂੰ ਥੱਲੇ ਜਵਾਬ ਦਿੱਤਾ ਹੈਗਾ ਆ ਵੀ ਭਾਈ ਤੁਹਾਡਾ ਜਿਹੜਾ ਆ ਵਿਸ਼ਵ ਗੁਰੂ ਦਾ ਪ੍ਰਧਾਨ ਸੇਵਕ ਆ ਉਹ ਤਾਂ ਰੋਜ਼ ਜਹਾਜ਼ ਚੜਿਆ ਰਹਿੰਦਾ
0: ਬਿਲਕੁਲ
1: ਹੈ ਜੀ
0: ਜੀ।
1: ਉਹ ਪਤਾ ਹੀ ਨੀ ਕਿਹੜੇ ਸਨਮਾਨ ਲਈ ਜਾਂਦਾ ਹੈ, ਨਾਗਰਿਕ ਸਨਮਾਨ ਫਲਾਣੇ ਦੇਸ਼ ਦਾ ਸਰਵਉੱਚ ਸਨਮਾਨ, ਆਖਿਰ ਕੀਤਾ ਕੀ ਹੈ ਵੀ ਹਿੰਦੁਸਤਾਨ ਨੇ
0: ਸੈਣੀ ਸਾਹਿਬ ਉਹ ਥੱਲੇ ਨੂੰ ਹੀ ਜਾਂਦਾ ਜੀ, ਹੋਰ ਕਿਸੇ ਨੂੰ ਹੋਰ ਕਹੇ ਹੈ ਹੀ ਨੀ ਉਦਾਂ ਦਾ ਸਨਮਾਨ ਕਿਸੇ ਕੋਲ।
1: ਮੈਂ ਉਹੀ ਤਾਂ ਕਹਿੰਦਾ ਹੈਗਾ ਜੀ ਉਹ ਆਪਣੇ ਪ੍ਰਾਈਜ਼ ਦੀ। ਅੱਛਾ ਮੈਂ ਹੁਣ ਦੇਖੋ ਸਵੇਰੇ ਨਾ ਮੈਂ ਜਾਣਾ ਆ, ਮੇਰਾ ਇੱਕ ਦੋਸਤ ਆ ਬੀਜੇਪੀ ਦਾ ਬੜਾ ਐਕਟਿਵ ਮੈਂਬਰ ਜੀ, ਉਹਦੇ ਨਾਲ ਮਤਲਬ ਉਹਦੇ ਮੋਬਾਈਲ ਦੇ ਵਿੱਚ ਮੈਂ ਜਦੋਂ ਖੋਲ ਖੋਲ ਦੇਖਣਾ ਹੈਗਾ ਆ ਤੇ ਉਹਦੇ ਵਿੱਚ ਸਿਫਤਾਂ ਚ ਇਸ ਢੰਗ ਨਾਲ ਲਿਖੀਆਂ ਹੋਣੀਆਂ ਨਾ ਜੀ। ਅੱਛਾ ਉਹਦੇ ਮੋਬਾਈਲ ਦੇ ਵਿੱਚ ਮੈਨੂੰ ਭਾਰਤ ਦਰਸ਼ਨ ਹੋਰ ਹੀ ਤਰੀਕੇ ਦਾ ਹੁੰਦਾ ਜੀ। ਮੈਂ ਕਿਹਾ ਯਾਰ ਵੀ ਥੱਲੇ ਗਰਾਉਂਡ ਦੇ ਉੱਤੇ ਤਾਂ ਸਾਨੂੰ ਭਾਰਤ ਦਰਸ਼ਨ ਏਦਾਂ ਦਾ ਹੁੰਦਾ ਨੀ ਜਿਹੜਾ ਤੁਹਾਡੇ ਮੋਬਾਈਲਾਂ ਚ ਭਾਰਤ ਦਰਸ਼ਨ ਹੁੰਦਾ ਮੈਨੂੰ ਹੈਂਜੀ। ਸੋ ਇਸ ਕਰਕੇ ਮਹਾਰਾਜ ਅੱਛਾ ਫੇਰ ਸਾਨੂੰ ਜਦੋਂ ਪਤਾ ਲੱਗਦਾ ਵੀ ਉਹਨਾਂ ਨੂੰ ਦਿੱਤਾ ਗਿਆ ਇਨਫਰਾਸਟ੍ਰਕਚਰ ਵਾਸਤੇ ਹੈਂਜੀ, ਤੇ ਇੱਕ ਪਾਸੇ ਸਾਡੀ ਨਿਗਾਹ ਪੈਂਦੀ ਹੈਗੀ ਆ ਟੁੱਟੀਆਂ ਸੜਕਾਂ ਤੇ ਦੂਜੇ ਪਾਸੇ ਇਨਫਰਾਸਟ੍ਰਕਚਰ ਵਾਸਤੇ ਉਹਨੂੰ ਇਨਾਮ ਮਿਲ ਰਿਹਾ ਹੈਗਾ ਜੀ
0: ਜੀ
1: ਹੈਂਜੀ। ਦੇਸ਼ ਦੇ ਵਿੱਚ ਕਿਹੜੇ ਇੰਸਟੀਟਿਊਸ਼ਨ ਦੇ ਵਿੱਚ ਕਿਹੜੀ ਚੀਜ਼ ਕਰਪਸ਼ਨ ਹੈ ਨੀ ਕੀ ਹੈ ਨੀ ਦੱਸੋ, ਉਹਦੇ ਬਾਵਜੂਦ ਵੀ ਜਿਹੜਾ ਹੈਗਾ ਆ ਬਾਹਰ ਦੀਆਂ ਸਰਕਾਰਾਂ ਚ ਇੰਨਾ ਮਾੜਾ ਕੰਮ ਕਰਕੇ ਵੀ ਇਨਾਮ ਦੇ ਰਹੀਆਂ ਹੈਗੀਆਂ ਤੇ ਫਿਰ ਤਾਂ ਬਈ ਪਤਾ ਲੱਗਦਾ ਆ ਵੀ ਬਾਹਰਲੇ ਦੇਸ਼ ਸਾਡੇ ਨਾਲੋਂ ਵੀ ਵੱਧ ਝੂਠ ਬੋਲ ਲੈਂਦੇ ਆ
0: ਜੀ।
1: ਜਾਂ ਭਾਈ ਆਰਟਿਸਟ ਕੀ ਇੰਨੇ ਹੈਗੇ ਆ ਜੀ ਕਿ ਇੱਥੇ ਭਗਤਾਂ ਨੂੰ ਬੇਵਕੂਫ ਬਣਾਇਆ ਹੈਗਾ ਆ ਬਾਹਰਲੇ ਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵਿਚਾਰਿਆਂ ਨੂੰ ਕਿਹੜੀਆਂ ਫੋਟੋ ਫੋਟੋ ਦਿਖਾ ਕੇ ਜਿਹੜਾ ਹੈਗਾ ਆ ਬੇਵਕੂਫ ਬਣਾ ਦਿੰਦੇ ਆ ਜੀ
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਮਹਾਰਾਜ ਮੈਂ ਇਸ ਵਿਸ਼ਵ ਗੁਰੂ ਦਾ ਜਿਹੜਾ ਪ੍ਰਧਾਨ ਸੇਵਕ ਆ ਭਾਈ ਇਹਦਾ ਜਹਾਜ਼ ਕੋਈ ਇਥਾਨੋਲ ਨਾਲ ਤਾਂ ਚੱਲਦਾ ਨਹੀਂ ਜੀ, ਹੁਣ ਅੱਗੇ ਇਥੋਨੋਲ ਦੀ ਵੀ ਸੁਣ ਲਓ ਜੀ ਅੱਜ ਦੀ। ਇਥੋਨੋਲ ਦੀ ਇਹ ਹੋਈ ਕਿ ਚਲੋ ਪਹਿਲੀ ਵਾਰੀ ਕਿਸੇ ਬੰਦੇ ਨੇ ਕੋਈ ਚਾਹੀਦਾ ਕੰਮ ਕੀਤਾ, ਮੈਂ ਪਹਿਲੀ ਵਾਰੀ ਕੇਜਰੀਵਾਲ ਦੀ ਸਿਫਤ ਕਰਨ ਲੱਗਾ ਜੀ
0: ਜੀ
1: ਕਿ ਕੇਜਰੀਵਾਲ ਨੇ ਰੌਲਾ ਹੀ ਇੰਨਾ ਪਾਤਾ ਦਿੱਲੀ ਦੇ ਵਿੱਚ ਇਥੋਨੋਲ ਦਾ ਕਿ ਅੱਜ ਉਹਨੂੰ ਆਪਣੇ ਆਪ ਕਹਿਣਾ ਪੈ ਗਿਆ ਵੀ ਅਸੀਂ ਜਿਹੜਾ 25% ਇਥੋਨੋਲ ਮਿਲਾਉਣਾ ਸੀ ਉਹ ਅਜੇ ਤੱਕ ਨਹੀਂ, ਜਦ ਤੱਕ ਪੂਰੀ ਤਰ੍ਹਾਂ ਵਿਗਿਆਨਕ ਤੌਰ ਤੇ ਪੁਸ਼ਟੀ ਨਹੀਂ ਹੋ ਜਾਂਦੀ
0: ਜੀ
1: ਤੇ ਤਦ ਤੱਕ ਅਸੀਂ ਇਹ ਜਿਹੜੀ ਹੈਗੀ 25% ਤੇ ਨਹੀਂ ਜਾਵਾਂਗੇ।
0: ਜੀ
1: ਲੋਕੀ ਇੰਨੀਆਂ ਕਲਾਂ ਤਾਂ ਪਾਉਂਦੇ ਪਏ, ਭਾਈ ਸਾਹਿਬ ਤੁਸੀਂ ਯਕੀਨ ਕਰਿਓ ਵੀ ਸਾਡੀਆਂ ਗੱਡੀਆਂ ਦੀ ਐਵਰੇਜ 25-25% ਡਾਊਨ ਆ ਗਈ
0: ਜੀ।
1: ਸਾਨੂੰ ਖੁਦ ਨੂੰ ਨਹੀਂ ਸੀ ਸਮਝ ਆ ਰਿਹਾ ਵੀ ਯਾਰ ਤੇਲ ਅਜੇ ਪੁਆਇਆ ਪਿੱਛੋਂ ਹੈਗਾ ਆ ਕਿ ਭਾਈ ਦੂਜੇ ਤੀਜੇ ਦਿਨ ਹੀ ਜਿਹੜਾ ਹੈਗਾ ਜਿੱਥੇ 5ਵੇਂ ਦਿਨ ਤੇਲ ਪੁਆਉਣਾ ਪੈਂਦਾ ਸੀਗਾ ਉੱਥੇ ਦੂਜੇ ਦਿਨ ਤੇਲ ਪੁਆਉਣਾ ਪੈ ਰਿਹਾ, ਤੀਜੇ ਦਿਨ ਤੇਲ ਪੁਆਉਣਾ ਪੈ ਰਿਹਾ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਕਿਉਂਕਿ ਇਥੋਨੋਲ ਜਿਹੜਾ ਹੈਗਾ ਆ ਉਹ ਆਪਣੇ ਆਪ ਹੁਣ ਤੁਸੀਂ ਸਰ ਇਹ ਤੋਂ ਵੱਡੀ ਤ੍ਰਾਸਦੀ ਕੀ ਹੋਣੀ ਆ ਜਦੋਂ ਸਰਕਾਰ ਖੁਦ ਮਿਲਾਵਟ ਕਰਨ ਲੱਗ ਪਈ ਜੀ।
0: ਕਿਆ ਬਾਤ ਹੈ ਜੀ,
1: ਆਪਾਂ ਮਿਲਾਵਟਖੋਰੀ ਨੂੰ ਹਾਂਜੀ ਸਰਕਾਰ ਮਿਲਾਵਟ ਕਰ ਰਹੀ ਆ ਸਾਡੇ ਕੋਲ ਪੈਟਰੋਲ ਦੇ ਪੈਸੇ ਲੈਂਦੀ ਹੈਗੀ ਆ ਤੇ ਸਾਨੂੰ ਪੈਟਰੋਲ ਦੇ ਵਿੱਚ ਇਥੋਨੋਲ ਮਿਲਾ ਕੇ ਦੇਈ ਜਾਂਦੀ ਹੈਗੀ, ਇਹ ਅਫੈਂਸ ਨਹੀਂ ਹੈ?
0: ਬਿਲਕੁਲ ਹੈ ਜੀ।
1: ਯਾ ਤਾਂ ਸਾਨੂੰ ਹੋਏਗਾ ਕਿ ਆਹ ਪ੍ਰਾਈਸ ਤੁਹਾਡੇ ਕੋਲ ਪੈਟਰੋਲ ਦਾ ਲੈ ਰਹੇ ਹੈਗੇ, ਆਹ ਪ੍ਰਾਈਸ ਜਿਹੜਾ ਹੈਗਾ ਆ ਹਾਫ ਆਫ ਦਾ ਮਨੀ ਜਿਹੜਾ ਹੈਗਾ ਇਥੋਨੋਲ ਸਾਨੂੰ ਇਸ ਰੇਟ ਤੇ ਆਉਂਦਾ ਹੈਗਾ, ਉੱਤੇ ਆਹ ਟੈਕਸ ਲਾ ਕੇ ਇਥੋਨੋਲ ਇੰਨੇ ਰੁਪਏ ਲੀਟਰ ਆ, ਇੰਨੇ ਪਰਸੈਂਟ ਅਸੀਂ ਇਹ ਮਿਕਸ ਕੀਤਾ ਹੈਗਾ, ਇਹਦੇ ਇੰਨੇ ਪੈਸੇ ਆ ਤੇ ਇਹਦੇ ਇੰਨੇ ਪੈਸੇ ਆ ਜੀ, ਤੇ ਜਿਹੜਾ ਗਰੋਸ ਰੇਟ ਇੰਨਾ ਆ ਜੀ
0: ਜੀ।
1: ਸਾਨੂੰ ਤਾਂ ਉਹ ਜਿਹੜਾ ਹੈਗਾ ਗੰਨੇ ਦਾ ਰਸ ਜਿਹੜਾ ਹੈਗਾ ਇਹ ਪੈਟਰੋਲ ਦੇ ਲੀਟਰ ਦੇ ਉੱਤੇ ਮਿਲ ਰਿਹਾ ਜੀ, ਉਹ ਭਾਵੇਂ 5% ਮਿਲਾਇਆ ਜਾਂਦਾ ਚਾਹੇ 20% ਮਿਲਾਇਆ ਜਾਂਦਾ, ਕਮਾਈਆਂ ਕੰਪਨੀ ਕਰ ਰਹੀਆਂ ਜੀ,
0: ਕਰ ਰਹੀਆਂ ਨੇ ਜੀ, ਬਿਲਕੁਲ ਹੈ ਜੀ।
1: ਤੇ ਭੁਗਤਣਾ ਕੰਜ਼ਿਊਮਰ ਨੂੰ ਪੈ ਰਿਹਾ ਹੈਗਾ ਹੈ ਜੀ, ਉਹਦੀ ਗੱਡੀ ਦੀ ਐਵਰੇਜ ਡਾਊਨ ਆ ਰਹੀ ਹੈਗੀ, ਉਹਨੂੰ ਮੇਨਟੇਨੈਂਸ ਜਿਹੜੀ ਵੱਧ ਕਰਵਾਉਣੀ ਪੈ ਰਹੀ ਹੈਗੀ, ਜਿਸ ਗੱਡੀ ਦੀ ਲਾਈਫ 15 ਸਾਲ ਆ ਜੀ ਉਹਦੀ 5 ਸਾਲ ਰਹਿ ਰਹੀ ਹੈ ਜੀ
0: ਜੀ।
1: ਸੋ ਇਹ ਤੋਂ ਵੱਡੀ ਤ੍ਰਾਸਦੀ ਕੀ ਹੋਣੀ
0: ਕੀ ਹੋ ਸਕਦੀ ਹੈ ਜੀ, ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਰੌਲਾ ਰੂਲਾ ਪਾਉਣ ਨਾ, ਕਿਉਂਕਿ ਰਾਹੁਲ ਗਾਂਧੀ ਤਾਂ ਇੱਥੇ ਹੈ ਨਹੀਂ ਸੀ ਪਰ ਕੇਜਰੀਵਾਲ ਕਿਉਂਕਿ ਉਹ ਸੈਂਟਰ ਸਟੇਜ ਤੇ ਬੈਠੇ ਦਿੱਲੀ, ਉੱਥੇ ਦਾ ਬੋਲਿਆ ਜਿਹੜਾ ਹੁੰਦਾ ਨਾ ਜੀ
0: ਜੀ
1: ਉਹ ਅਸਰ ਕਰਦਾ ਜੀ, ਉਹਦੇ ਕਰਕੇ ਇਹਨਾਂ ਨੂੰ ਥੋੜਾ ਬੈਕ ਫੁੱਟ ਤੇ ਆਉਣਾ ਪੈ ਰਿਹਾ
0: ਜੀ। ਬਿਲਕੁਲ ਹੈ ਜੀ,
1: ਹਾਂਜੀ ਸਰ।
0: ਤੇ ਹੋਰ
1: ਕੋਈ ਖਬਰ ਸਰ?
0: ਆਪਣੇ ਕਹਿੰਦੇ ਮਦਨ ਲਾਲ ਜਲਾਲਪੁਰੀ ਦੀ ਛੁੱਟੀ ਕਰਨਗੇ ਕਾਂਗਰਸ ਦੇ ਵਿੱਚੋਂ ਜੀ, ਭੁਪੇਸ਼ ਬਘੇਲ ਨੇ ਬਿਆਨ ਦਿੱਤਾ ਹੈ। ਤੇ ਦੂਸਰੇ ਪਾਸੇ ਆਪਣੇ ਬੂਟਾ ਸਿੰਘ ਉਹਨਾਂ ਦੇ ਜਿਹੜੇ ਨੇ ਬੇਟੇ ਹੈ ਉਹ ਪਹੁੰਚ ਗਏ ਜੀ ਉੱਥੇ ਆਪਣੇ ਚੰਨੀ ਹੁਣਾਂ ਦੇ ਨਿਵਾਸ ਦੇ ਉੱਤੇ ਤੇ ਉਹਨਾਂ ਨੂੰ ਸਪੋਰਟ ਕਰ ਦਿੱਤੀ ਹੈ, ਕਹਿੰਦੇ ਐਲਾਨੋ ਪਾਈ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ।
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਉਹ ਤਾਂ ਹੁਣ ਐਵੇਂ ਮਤਲਬ ਪਾਣੀ ਦੇ ਵਿੱਚ ਡਾਂਗਾ ਸੋਟੇ ਮਾਰਨ ਵਾਲੀ ਗੱਲ ਹੈਗੀ ਆ, ਉਹਨਾਂ ਨੇ ਜੋ ਕਰਨਾ ਹੈਗਾ ਹਾਈ ਕਮਾਂਡ ਨੇ ਕਰਨਾ ਜੀ। ਭੁਪੇਸ਼ ਬਘੇਲ ਵੀ ਜਿਹੜਾ ਆ ਇਹ ਸੋਚਣਾ ਇੱਕ ਪਾਸੇ ਲਾਲਚ ਦੇ ਗਏ ਕਿ ਵੱਡੇ ਲੀਡਰਾਂ ਨੂੰ 40-50 ਸੀਟਾਂ ਮਿਲਣਗੀਆਂ ਜੀ, ਹਾਂਜੀ। ਦੂਜੇ ਉਹ ਤੋਂ ਉੱਪਰ ਪਹਿਲਾਂ ਬਿਆਨ ਦੇ ਗਏ ਹੈਗੇ ਸੀਟਾਂ ਦੀ ਵੰਡ ਦੇ ਵਿੱਚ ਪ੍ਰਧਾਨਾਂ ਦਾ ਅਹਿਮ ਰੋਲ ਰਹੂਗਾ
0: ਜੀ,
1: ਹਾਂਜੀ। ਮਤਲਬ ਇਹ ਹੈਗਾ ਆ ਕਿ ਪ੍ਰਧਾਨ ਤਾਂ ਬਣਾ ਲਏ ਸਾਰੇ ਰਾਜੇ ਵੜਿੰਗ ਨੇ ਆਪਣੇ, ਜੇ ਉਹਨਾਂ ਦਾ ਸੀਟਾਂ ਦੀ ਵੰਡ ਚ ਅਹਿਮ ਰੋਲ ਹੈਗਾ ਆ ਤੇ ਫਿਰ ਤਾਂ ਉਹਨਾਂ ਦੇ ਬਿਲਡੇ 40-50 ਜਿਹੜੇ ਹੈਗੇ ਕਿੰਨੇ ਵੱਡੇ ਲੀਡਰ ਆ ਜੀ।
0: ਬਿਲਕੁਲ ਹੈ ਜੀ,
1: ਸੀਟਾਂ ਤਾਂ ਉਹ ਹੀ 117 ਹੈਗੀਆਂ ਕਿ ਇਹਨਾਂ ਨੇ 1000 ਸੀਟ ਵੰਡ ਦੇਣੀ ਆ, ਲੀਡਰ ਤਾਂ ਇੱਥੇ ਵੱਡੇ ਵੱਡੇ ਕੋ ਛੋਟਾ ਲੀਡਰ ਕਿਹੜਾ ਇਹਦੇ ਚ, ਵੱਡਾ ਲੀਡਰ ਹੀ ਆ ਸਾਰੇ ਕਾਂਗਰਸ ਦੇ,
0: ਛੋਟਾ ਕਹਿ ਕੇ ਤਾਂ ਦੇਖੋਗੇ
1: ਇਹਨਾਂ ਚ
0: ਜੀ।
1: ਬਿਲਕੁਲ ਜੀ, ਹੱਦ ਹੋ ਗਈ ਆ ਉਹ, ਇਹ ਪਤਾ ਨੀ ਭੁਪੇਸ਼ ਬਘੇਲ ਹੁਣੀ ਜਿਹੜਾ ਹੈਗਾ ਜਾਂ ਚੰਨੀ ਨੂੰ ਵੀ ਵੱਡਾ ਸਮਝਦੇ ਹੋਣਗੇ ਵੀ 40 ਸੀਟਾਂ ਤੈਨੂੰ ਮਿਲ ਜਾਣਗੀਆਂ ਚੁੱਪ ਕਰਕੇ ਬੈਠਾ ਰਹਿ, ਹਾਂਜੀ। ਤੇ ਉਹ ਇਹ ਤਾਂ ਮਤਲਬ ਉਹਨਾਂ ਦਾ ਵੀ ਬੂਟਾ ਸਿੰਘ ਹੋਣਾ ਦੇ ਵਾਰਸਾਂ ਨੇ ਜਿਹੜਾ ਆ ਉਹ ਉਸ ਸਟੇਟਮੈਂਟ ਦੇ ਉੱਤੇ ਰਾਜੇ ਵੜਿੰਗ ਤੇ ਕਹਿੰਦੇ ਕੋਰਟ ਦੇ ਵਿੱਚ ਜੇ ਕੇਸ ਕੀਤਾ ਆ ਤੇ ਉਹਨਾਂ ਨੇ ਥੋੜਾ ਅਵਾਇਡ ਕੀਤਾ, ਪਰ ਚੰਨੀ ਦੀ ਸਪੋਰਟ ਦੇ ਵਿੱਚ ਉਹਨਾਂ ਦਾ ਆਉਣਾ ਇਸ ਟਾਈਮ ਦੇ ਉੱਤੇ ਉਹਨਾਂ ਦੇ ਮਿਲਣੀ ਕਰਨੀ ਜਾਂ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਸਾਰਾ ਹਾਈ ਕਮਾਂਡ ਨੂੰ ਦਿਖਾਲਿਆ ਜਾ ਰਿਹਾ ਆ। ਇਹ ਜਿਹੜੇ ਪੁਰਾਣੇ ਕਾਂਗਰਸੀ ਹੈਗੇ ਆ ਉਹ ਰਾਜਾ ਵੜਿੰਗ ਨੂੰ ਨਹੀਂ ਪਸੰਦ ਕਰਦੇ ਤੇ ਇੱਕ ਆਪਣੇ ਵੱਲ ਨੂੰ ਸਕੇਲ ਜਿਹੜੀ ਆ ਟਿਲਟ ਕਰਨ ਦੀ ਮਤਲਬ ਇੱਕ ਅਟੈਂਪਟ ਹੈਗਾ ਜੀ, ਉਹ ਤਾਂ ਕੁਛ ਨਹੀਂ ਹੈ ਸਰ ਇਹਦੇ ਵਿੱਚ। ਬਾਕੀ ਮਦਨ ਲਾਲ ਜਲਾਲਪੁਰ ਉਦਾਂ ਦੇ ਤਾਂ ਕਈ ਹੈਗੇ ਜੀ, ਮਦਨ ਲਾਲ ਜਲਾਲਪੁਰ ਹੋ ਗਿਆ ਜਾਂ ਹੋਰ ਹੋ ਗਿਆ, ਚੰਨੀ ਦੇ ਨਾਲ ਤੁਰੇ ਹੀ ਉਹ ਬੰਦੇ ਹੈਗੇ ਸੀਗੇ ਜੀ ਜਿਹੜੇ ਬਹੁਤੇ ਨੂੰ ਟਿਕਟ ਦੀ ਆਸ ਵੀ ਹੈ ਨਹੀਂ ਸੀ ਵੀ ਜੇ ਚੰਨੀ ਆਊਗਾ ਤੇ ਕਹਿਣ ਵਾਲੇ ਬਣਾਂਗੇ ਜੇ ਅਸੀਂ ਤੇਰੇ ਨਾਲ ਤੁਰੇ ਸੀ ਭਾਈ ਟਿਕਟ ਦਵਾ।
0: ਨਾਲੇ ਇਹ ਵੀ ਹੈ ਨਾ ਕਿ ਥੋੜਾ ਜਿਹਾ ਦਿਖਾ ਦੇਣਗੇ ਭਾਈ ਜੇ ਮਤਲਬ ਕਿ ਸ਼ਾਸਨ ਤੋੜੋਗੇ ਤਾਂ ਕਿਤੇ ਨਾ ਕਿਤੇ ਇੱਕ ਅੱਧਾ ਟੰਗ ਦੇਣਗੇ, ਉਹ ਵੀ ਕਿਤੇ ਨਾ ਕਿਤੇ ਗੀਟੀ ਕੈਮ ਰੱਖਣੀ ਆ ਜੀ।
1: ਸਰ ਮੈਨੂੰ ਮੈਂ ਤਾਂ ਪਤਾ ਨਹੀਂ ਕੀ ਗੱਲ ਹੈਗੀ ਆ, ਲੋਕੀ ਸਾਰੇ ਰਾਹੁਲ ਗਾਂਧੀ ਦੀ ਸਿਫਤ ਕਰਦੇ, ਮੇਰੇ ਮੂੰਹੋਂ ਨਹੀਂ ਨਿਕਲਦੀ, ਉਹ ਇਸੇ ਕਰਕੇ ਨਹੀਂ ਨਿਕਲਦੀ। ਮੈਂ ਤਾਂ ਜਾਦੀ ਹੋਈ ਸੰਭਾਲੀ ਆ ਇਸ ਬੰਦੇ ਨੇ, ਤੇ ਮੈਂ ਨਹੀਂ ਦੇਖਿਆ ਵੀ ਇਹਨੂੰ ਕੋਈ ਇਹਦਾ ਫੈਸਲਾ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਇਹਨੇ ਕਿ ਲਿਆ
0: ਜੀ
1: ਹੋਵੇ।
0: ਬਿਲਕੁਲ ਹੈ ਜੀ
1: ਇਹ ਆਪਣੀ ਡਫਲੀ ਆਪਣਾ ਹੀ ਰਾਗ ਪਿੱਟਦਾ ਰਹਿੰਦਾ ਹੈਗਾ ਆ ਜੀ।
0: ਜੀ
1: ਉਹ ਬਿਹਾਰ ਦੇ ਵਿੱਚ ਵੋਟ ਚੋਰੀ ਕਰਦਾ ਰਿਹਾ, ਲੋਕੀ ਲੋਕਾਂ ਦਾ ਧਿਆਨ ਆਪਣੀ ਰੋਟੀ ਵੱਲ ਨੂੰ ਸੀ ਜੀ।
0: ਜੀ
1: ਕਾਂਗਰਸ ਨੇ 10-10 ਹਜ਼ਾਰ ਰੁਪਇਆ ਖਾਤਿਆਂ ਪਾਇਆ, ਚੁੱਪ ਕਰਕੇ ਵੋਟਾਂ ਲੈ ਕੇ ਉਹ ਗਏ, ਵੋਟ ਚੋਰੀ ਕੀ ਕਰਨੀ, ਅਗਲੇ ਕਹਿੰਦੇ ਅਸੀਂ ਇੱਕ ਦੀਆਂ ਦੋ ਪਾ ਜਾਂਦੇ
0: ਜੀ
1: ਜੀ।

0: ਵੀ ਉਹ ਤਾਂ ਵਿਪਾਸਨਾ ਤੇ ਗਏ ਆ ਜੀ,
1: ਜੀ
0: ਉਹਨਾਂ ਦਾ ਪਤਾ ਨੀ ਕਿੱਦਾਂ ਵੀ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਹੈਗਾ ਤਿਆਗ ਕਰਕੇ ਹੀ ਆਉਣਾ ਹੈਗਾ ਆ ਨਸ਼ੇ ਵਿਕਾਰਾਂ ਦਾ।
1: ਕਿਆ ਬਾਤ ਹੈ ਜੀ।
0: ਸੋ ਇਸ ਕਰਕੇ ਜਿਹੜਾ ਆ ਪਤਾ ਨੀ ਹੈ ਹੀ ਨੀ ਜੀ, ਕੋਈ ਗਵਰਨੈਂਸ ਨਾ ਦੀ ਕੋਈ ਚੀਜ਼ ਹੀ ਨੀ ਜੀ, ਨਾ ਅਪੋਜੀਸ਼ਨ ਨਾ ਸਰਕਾਰ ਦਾ।
1: ਬਿਲਕੁਲ
0: ਜਿਹੜਾ ਲੋਕ ਹਿੱਤ ਮੁੱਦਾ ਹੈਗਾ ਓਹਦੇ ਵੱਲ ਨੂੰ ਤਾਂ ਧਿਆਨ ਨੀ ਜੀ, ਪੈਸੇ ਇਕੱਠੇ ਕਰਨ ਨੂੰ ਸਰਕਾਰ ਦਾ ਧਿਆਨ ਹੈ ਵੀ ਲੈਂਡ ਪੂਲਿੰਗ ਲਾਗੂ ਕਰ ਲਈਏ, ਉਧਰ ਉਹ ਸੋਚਦੇ ਹੈਗੇ ਆ, ਸੈਂਟਰ ਸੋਚਦਾ ਹੈਗਾ ਤੇਲ ਹੀ ਵੇਚ ਲਈਏ
1: ਜੀ,
0: ਤੇ ਗੰਨੇ ਦਾ ਰਸ ਪਾ ਪਾ ਕੇ।
1: ਜੀ
0: ਸੋ ਇਸ ਕਰਕੇ ਆ ਜੀ, ਹਾਲਾਤ ਕੋਈ ਸਾਜ਼ਗਾਰ ਨਹੀਂ ਗੇ ਬਹੁਤੇ, ਕੋਈ ਮਤਲਬ ਖੁਸ਼ ਆਣਾ ਹੋਣ ਵਾਲੇ ਹੈ ਨੀ ਜੀ।
1: ਬਿਲਕੁਲ ਹੈ ਜੀ, ਬਿਲਕੁਲ।
0: ਹਾਂ ਹਾਂ ਜੀ ਸਰ, ਇਹ ਵੀ ਰਾਤ ਦਾ ਸਮਾਂ ਹੈਗਾ, ਮੈਂ ਇੰਨਾ ਜਿਆਦਾ ਆਪਣਾ ਮੂਡ ਨੀ ਖਰਾਬ ਕਰਨਾ ਕਿ ਮੈਨੂੰ ਨੀਂਦ ਹੀ ਨਾ ਆਏ। ਹਾਂਜੀ, ਸੋ ਇਸ ਕਰਕੇ ਜਿਹੜਾ ਆ ਕੋਈ ਨਾ, ਹਾਂ ਤੇ ਮੰਜਾ ਜਾ ਕੇ ਮੰਜਾ ਜਰੂਰ ਦਾਨ ਕਰਨਾ ਚਾਹੀਦਾ, ਮੈਂ ਜਾਂਦਾ ਜਾਂਦਾ ਇਹ ਪਹਿਲਾਂ ਦੱਸ ਦਿਆ ਜੀ, ਮੰਜਾ ਜੁੱਤੀ ਬਿਲਕੁਲ ਨਾ ਸਪਾਰੇ ਸਾਹਿਬ ਦੇ ਮਗਰ ਨੀ ਲੱਗਣਾ ਹੈਗਾ, ਇਹ ਤਾਂ ਕਮਿਊਨਿਸਟ ਸੋਚਦੇ ਬੰਦੇ ਆ ਤੇ ਐਵੇਂ ਭੂਤ ਤੰਗ ਕਰੇ
1: ਜੀ। ਸੈਣੀ ਸਾਹਿਬ ਸੌਂਦੇ ਬੈਡਾਂ ਦੇ ਉੱਤੇ ਆ ਤੇ ਦਾਨ ਕਰਦੇ ਹੋ ਮੰਜੇ, ਗੱਲ ਜੀ ਲੋਜਿਕ ਨੀ ਬਣਦਾ ਜੀ। ਜਦੋਂ ਬੈਡ ਬੁੱਡ ਦਾਨ ਕਰਨ ਵਾਲੀ ਪਿਰਤ ਪਾਉਣੀ ਚਾਹੀਦੀ ਆ ਹੁਣ, ਤੁਸੀਂ ਹੋਰ ਕਿਹੜਾ ਖਰਚਾ ਵਧਾ ਦਿਓ ਸਾਡਾ ਜੀ।
0: ਭਾਰਤ ਸਾਹਿਬ ਏਦਾਂ ਹੈਗੀ ਆ ਜੇ ਮੰਜਾ ਹੀ ਥੱਕ ਕਰੀ ਜਾਣ ਠੀਕ ਹੈਗਾ ਆ ਜੀ, ਤੁਸੀਂ ਮੰਜੇ ਇੱਕ ਪਾਸੇ ਤੁਸੀਂ ਮੰਜੇ ਤੋਂ ਕੱਢੀ ਜਾਂਦੇ ਹੈਗੇ ਜੀ,
1: ਨਹੀਂ ਮੰਜੇ ਚੋਂ ਕੱਢ ਕੇ ਹੁਣ ਕੁਛ ਤਾਂ ਦੇਣਾ ਪੈਣਾ, ਖਾਲੀ ਜਗ੍ਹਾ ਤਾਂ ਭਰਨੀ ਪੈਣੀ ਜੀ
0: ਸਰ। ਫਿਰ ਬੈਡ ਦੇ ਨਾਲ ਫਿਰ ਬੈਡ ਸਿੰਗਲ ਥੋੜਾ ਦੇਣਗੇ, ਬੈਡ ਡਬਲ ਦੇਣਾ ਪੈਣਾ ਹੈਗਾ ਆ, ਤੇ ਬੁੱਢਾ ਤੂੰ ਕੋਈ ਭੂਤ ਨਹੀਂ ਲੈ ਕੇ ਆ ਗਿਆ ਫੇਰ
1: ਡਬਲ ਦੇ ਦਿੱਤਾ ਤਾਂ ਅਗਲਾ ਫਿਰ ਸਾਥ ਭਾਲਦਾ ਰਹੂਗਾ, ਚੰਗਾ ਥੋੜੀ ਡਬਲ ਸਿੰਗਲ ਹੀ ਦਿਓ ਜੀ।
0: ਹਾਂ ਬਿਲਕੁਲ, ਇਸ ਕਰਕੇ ਬੈਡ
1: ਮੁੜ ਕੇ ਉੱਤੇ ਜਾ ਕੇ ਬਾਜਾ ਮਾਰਦਾ ਰਹੂਗਾ ਜੀ, ਆ ਜਾ ਤੂੰ ਵੀ ਆ ਜਾ ਹੁਣ।
0: ਬਿਲਕੁਲ ਜੀ, ਬਿਲਕੁਲ
1: ਜੀ,
0: ਬੈਡ ਦੇ ਤੇ ਅਗਲਾ ਘਰੋਂ ਇੱਕ ਹੋਰ ਚੀਜ਼ ਲੈ ਜਾਏ ਵੀ ਆਪਣੇ ਉੱਥੇ ਮੰਜੇ ਕਾਲੀ ਪਏ ਆ ਜੀ,
1: ਬਾਕਸ ਬੈਡ ਦੇ ਦਿਓ ਜੀ, ਬਾਕਸ ਬੈਡ ਸਮਾਨ ਸਮੂਨ ਵੀ ਆ ਜਾਂਦਾ ਉੱਥੇ।
0: ਪਰ ਸਭ ਘਰ ਹੀ ਥੋੜਾ ਉਜਾੜ ਦੇਣਾ, ਤੁਸੀਂ ਮੰਜੇ ਤੱਕ ਹੀ ਰਹਿ ਲਓ ਜੀ,
1: ਠੀਕ ਹੈ ਜੀ। ਵੈਸੇ ਬਾਣ ਬੂਣ ਮਿਲ ਜਾਂਦਾ ਜੀ ਅੱਜ ਕੱਲ,
0: ਮਿਲ ਜਾਂਦਾ, ਬਿਲਕੁਲ ਮਿਲ ਜਾਂਦਾ ਜੀ, ਮੰਜਾ ਹੀ ਮਿਲ ਜਾਂਦਾ ਜੀ ਬਣਿਆ ਬਣਾਇਆ।
1: ਅੱਛਾ ਜੀ, ਠੀਕ ਹੈ ਜੀ, ਚਲੋ ਮੰਨ ਲੈਂਦੇ ਆ,
0: ਮੈਨੂੰ ਪਤਾ ਹੈ ਜੀ। ਹਾਂਜੀ, ਜੁੱਤੀ ਵੀ ਦੇਣੀ ਪੈਂਦੀ ਹੈ ਜੀ, ਜੁੱਤੀ ਵੀ ਲੈਂਦੇ ਅਗਲੇ।
1: ਜੁੱਤੀ ਨਵੀਂ ਲੈਂਦੇ ਕਿ ਪੁਰਾਣੀ ਦਿੰਦੇ ਆ ਜੀ?
0: ਪਰ ਨਵੀਂ ਨਵੀਂ ਨਵੀਂ ਜੁੱਤੀ ਤੇ
1: ਕੜਾ ਕੁੜਾ ਮੁੰਦੀ ਮੰਦੀ ਵੀ ਦਿੰਦੇ,
0: ਉਹ ਤਾਂ ਲਾ ਲੈਂਦੇ ਆ ਜੀ, ਦਿੰਦੇ ਨੀ।
1: ਅੱਛਾ ਜੀ, ਨਹੀਂ ਇਹ ਤਾਂ ਕੰਮ ਫਿਰ ਗਲਤ ਹੈ ਜੀ, ਫਿਰ ਦੇਣਾ ਤਾਂ ਸਾਰਾ ਕੁਝ ਹੀ ਦਿਓ ਨਾ ਅਗਲੇ ਨੇ ਜੋ ਪਾਇਆ ਹੋਇਆ।
0: ਉਹ ਭਾਰੇ ਸਾਹਿਬ ਗੱਲ ਤਾਂ ਇਹ ਹੈਗਾ ਆ ਵੀ ਉਹਦਾ ਮੰਜਾ ਘਰੋਂ ਕੱਢਣਾ ਹੁੰਦਾ, ਗੱਲ ਮੁੱਕੀ ਬੇੜਾ ਪਾਰ। ਹਾਂ ਜੀ, ਵੀ ਉਹਦੇ ਨਵੇਤੇ ਇੱਕ ਮੰਜਾ ਵੀ ਦੇ ਦਿਓ।
1: ਨਹੀਂ ਉਹਦਾ ਮਤਲਬ ਕਿ ਆਪਾਂ ਡਰਦੇ ਹੀ ਆ, ਮਤਲਬ ਕਿਤੇ ਦੁਬਾਰਾ ਵਾਪਸ ਨਾ
0: ਡਰਨਾ ਪੈਂਦਾ ਹੈਗਾ ਜੀ, ਕਿਤੇ ਜਿਹੜੇ ਬੈਡ ਤੇ ਸੌਂਦਾ ਹੋਵੇ ਮੁੜ ਕੇ ਉੱਥੇ ਨਜ਼ਰ ਆਵੇ ਕਿ ਹਾਂ ਜੀ ਆਹ ਪਿਆ ਆਇਆ ਹੋਜੇ ਵੀ ਇੱਥੇ ਹੀ ਪਿਆ।
1: ਬਿਲਕੁਲ ਹੈ ਜੀ,
0: ਹਾਂਜੀ
1: ਜੀ ਸੈਣੀ ਸਾਹਿਬ, ਨਹੀਂ ਉਹ ਰੋ ਰੀਤਾਂ ਹੈਗੀਆਂ ਨੇ ਜੀ, ਚੱਲੀ ਜਾਂਦੀਆਂ ਨੇ। ਬਿਲਕੁਲ ਹੈ ਜੀ,
0: ਚਲਾਈ ਜਾਣ ਦਿਓ ਨਾ ਤੁਸੀਂ, ਹੁਣ ਫਿਨਲੈਂਡ ਦੇ ਵਿੱਚ ਬੈਠੇ ਜਿਹੜਾ ਹੈਗਾ ਏਦਾਂ ਦੀ ਗੱਲ ਕਰੋ, ਇੱਥੇ ਭੂਤਨਾ ਆ ਗਿਆ ਤੇ ਕੀ ਕਰਾਂਗੇ ਜੀ, ਫਿਨਲੈਂਡ ਤੋਂ ਥੋੜਾ ਕਢਾਉਣ ਜਾਵਾਂਗੇ
1: ਬਾਬਾ। ਇੱਥੇ ਹੈਗਾ ਜੀ ਆਪਣੇ ਫਿਨਲੈਂਡ ਚ ਹੈਗਾ ਬਾਬਾ ਇੱਕ,
0: ਹੈਗਾ ਜੀ।
1: ਹਾਂਜੀ ਹਾਂਜੀ,
0: ਚਲੋ ਕੋਈ ਨੀ, ਉਹਦੇ ਤੇ ਵੀ ਚਰਚਾ ਕਰ ਲਿਓ ਕਿਸੇ ਵੇਲੇ,
1: ਜਰੂਰ ਜੀ ਲਿਆਉਂਦੇ ਕਹੇ ਤੇ ਇਹਨਾਂ ਨੂੰ ਜੀ। ਮੰਜਾ ਬਿਸਤਰਾ ਜਿੱਦਾਂ ਬੰਦਾ ਵਿਅਕਤੀ ਘਰੋਂ ਮਤਲਬ ਕਿ ਕੋਈ ਵੀ ਵਿਅਕਤੀ ਜਹਾਨ ਨੂੰ ਛੱਡ ਜਾਂਦਾ ਹੈ ਤਾਂ ਉਹ ਰੀਤੀ ਰਿਵਾਜ ਜਿਹੜੇ ਪੁਰਾਣੇ ਚੱਲਦੇ ਆ ਰਹੇ ਨੇ ਜਿਹਦੇ ਵਿੱਚ ਮੰਜਾ ਦਾਨ ਕਰਨ ਦੀ ਜਾਂ ਵਹਿਮਾਂ ਭਰਮਾਂ ਦੀ ਗੱਲ ਆ ਜਾਂਦੀ ਹੈ, ਮਰਨ ਦੇ ਉਪਰੰਤ ਮੰਜਾ ਬਿਸਤਰਾ ਦਿੰਦੇ ਆ, ਉਹ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਹੋਟਲ ਜਾਂ ਉਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ ਤੇ ਮੰਜਾ ਜਿਹੜਾ ਦਿੱਤਾ ਜਾਂਦਾ ਸੀ ਵਾਧੂ ਘਰ ਦੇ ਵਿੱਚੋਂ ਜਾਂ ਜ਼ਰੂਰਤ ਨਹੀਂ ਹੁੰਦੀ ਸੀ ਤੇ ਉਹ ਮੰਜਾ ਫਿਰ ਜਿਹੜਾ ਮਰੇ ਹੋਏ ਵਿਅਕਤੀ ਦਾ ਉਹ ਗੁਰੂ ਘਰ ਜਾਂ ਮੰਦਰ ਜਾਂ ਮਸਜਿਦ ਜਿਸ ਧਰਮ ਨੂੰ ਵੀ ਬਿਲੋਂਗ ਕਰਦਾ ਸੀ ਉੱਥੇ ਉਹ ਦੇ ਆਉਂਦੇ ਹੁੰਦੇ ਸੀ ਜਾਂ ਧਰਮਸ਼ਾਲਾ ਚ ਦੇ ਆਉਂਦੇ ਹੁੰਦੇ ਸੀ ਕਿਉਂਕਿ ਪਹਿਲਾਂ ਲੋਕ ਜਿਹੜੇ ਸੀ ਧਰਮਸ਼ਾਲਾਵਾਂ ਦੇ ਵਿੱਚ ਜਿਹੜਾ ਰੁਕਦੇ ਸੀ ਕਿਤੇ ਸਫ਼ਰ ਦੇ ਉੱਤੇ ਹੁੰਦੇ ਸੀ ਤਾਂ ਉਹ ਇਸ ਕਰਕੇ ਉਹਨਾਂ ਦੇ ਕੰਮ ਆ ਜਾਂਦਾ ਸੀ ਰਾਤ ਬਰਾਤੇ ਤੇ ਉਹਨੂੰ ਯੂਜ਼ ਕਰ ਲੈਂਦੇ ਸੀ ਉਹ ਤੇ ਪਰ ਉਹ ਜਿਹੜਾ ਰੀਤੀ ਰਿਵਾਜ ਆ ਅੱਜ ਤੱਕ ਵੀ ਉਹ ਚੱਲੀ ਜਾਂਦੇ ਆ ਉਹ ਚਲੋ ਮੰਜਾ ਜਿਹੜਾ ਸੀ ਵਾਧੂ ਦਿੱਤਾ ਜਾਂਦਾ ਸੀ ਪਰ ਹੁਣ ਜਿਹੜਾ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ ਹੋਟਲ ਬਣ ਗਏ ਰਿਸ਼ਤੇਦਾਰੀਆਂ ਆ ਗਈਆਂ ਪਰਿਵਾਰਾਂ ਦੇ ਵਿੱਚ ਵੱਡੇ ਜਿੱਦਾਂ ਪਹਿਲਾਂ ਇੱਕ ਇੱਕ ਕਮਰਾ ਹੁੰਦਾ ਸੀ ਸਭ ਕੋਲ ਤੇ

0: ਹੁਣ ਤਾਂ ਹਰ ਇੱਕ ਬੰਦੇ ਕੋਲ ਆਪਣਾ ਇੱਕ ਕਮਰਾ ਘਰ ਦੇ ਮੈਂਬਰ ਨੇ, ਤਾਂ ਉਹ ਸਾਰਾ ਇੰਤਜ਼ਾਮ ਹੋ ਚੁੱਕਿਆ ਹੈ ਤੇ ਪਰ ਉਹ ਰੀਤੀ ਰਿਵਾਜ ਅਜੇ ਤੱਕ ਵੀ ਉਸੇ ਤਰ੍ਹਾਂ ਚੱਲੇ ਆ ਰਹੇ ਨੇ। ਮੰਜਾ ਬਿਸਤਰਾ ਦਾਨ ਕਰੀ ਜਾ ਰਹੇ ਨੇ, ਉਹ ਪੁਰਾਣਾ ਤਾਂ ਕਿੱਥੋਂ ਆ ਮਿਲਣਾ, ਤੇ ਉਹ ਨਵਾਂ ਹੀ ਦੇ ਨਵਾਂ ਬਣਵਾ ਬਣਵਾ ਕੇ ਦੇ ਜਾਂਦੇ ਆ। ਕੰਬਲ ਹੋ ਗਿਆ, ਜੁੱਤੀ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਜਾਂ ਉਹ ਜਿਹੜੇ ਉਹਦੇ ਕੱਪੜੇ ਹੁੰਦੇ ਸੀ ਪੁਰਾਣੇ, ਚਲੋ ਕਿਸੇ ਦੇ ਕੰਮ ਆ ਜਾਣਗੇ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਦੇ ਦਿੱਤੀਆਂ ਜਾਂਦੀਆਂ ਸੀ। ਉਹ ਕਾਰਨ ਸੀ ਪਿੱਛੇ ਕਿ ਮਤਲਬ ਕਿ ਜ਼ਰੂਰਤਮੰਦ ਦੇ ਮਤਲਬ ਕਿ ਉਹ ਕੰਮ ਆ ਜਾਣ। ਪਰ ਹੁਣ ਜਿਹੜਾ ਉਹ ਸਾਰਾ ਕੁਝ ਨਵਾਂ ਬਣਾ ਕੇ ਜਾਂ ਨਵੀਆਂ ਖਰੀਦ ਕੇ ਲਿਆ ਕੇ ਫਿਰ ਉਹ ਦਾਨ ਦਿੱਤੀਆਂ ਜਾਂਦੀਆਂ ਨੇ, ਕਿਸੇ ਨਾ ਕਿਸੇ ਵਿਅਕਤੀ ਨੂੰ ਦੇ ਦਿੱਤੀਆਂ ਜਾਂਦੀਆਂ, ਜਾਂ ਸਿਵਿਆਂ ਦੇ ਵਿੱਚ ਉੱਥੇ ਬਾਹਰ ਰੱਖ ਦਿੱਤੀਆਂ ਜਾਂਦੀਆਂ, ਗੱਠੜੀ ਬੰਨ ਕੇ ਰੱਖ ਦਿੱਤਾ ਜਾਂਦਾ ਹੈ, ਤੇ ਉਹ ਫਿਰ ਲੋਕ ਜਿਹੜੇ ਜ਼ਰੂਰਤਮੰਦ ਨੇ ਉਹ ਲੈ ਜਾਂਦੇ ਆ, ਜਾਂ ਜੋ ਵੀ ਹੁੰਦਾ ਉਹ ਪਤਾ ਨਹੀਂ ਹੁਣ ਕੀ ਹੈ ਹਿਸਾਬ ਕਿਤਾਬ, ਪਹਿਲਾਂ ਜੋ ਹੁੰਦਾ ਸੀ ਪਤਾ ਹੈ। ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ US ਤੋਂ, ਉਹਨਾਂ ਦਾ ਜ਼ਿਕਰ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਭਵਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆਬਾ ਪਰਿਵਾਰ।
0: ਸਤਿ ਸ੍ਰੀ ਅਕਾਲ ਭੈਣ ਜੀ, ਜੀ ਆਣਾ ਜੀ।
1: ਹਾਂ ਹਾਏ ਦਿਸ਼ਾ, ਮੈਨੂੰ ਤਾਂ ਇਹ ਮੇਰੇ ਲਈ ਤਾਂ ਇਹੀ ਇੰਟਰਸਟਿੰਗ ਲੱਗਾ ਜਿਹੜਾ ਅਖੀਰ ਤੇ ਹੁਣ ਨਿਬੜ ਕੇ ਹਟਿਆ
0: ਮੰਜਾ ਬਿਸਤਰਾ।
1: ਭਵਿੰਦਰ ਜੀ, ਮੇਰੇ ਖਿਆਲ ਤਾਂ ਇਹ ਜਿਹੜੇ ਇੱਦਾਂ ਕਰ ਰਹੇ ਆ ਉਹ ਜੀਂਦਿਆਂ ਨੂੰ ਵੀ ਨਹੀਂ, ਜੀਂਦਿਆਂ ਨੂੰ ਕਈ ਵਾਰ ਪੁੱਛਦੇ ਵੀ ਨਹੀਂ ਜਿਹੜੇ ਸਿਆਣੇ ਬੰਦੇ ਆ ਨਾ।
0: ਬਿਲਕੁਲ,
1: ਤੁਹਾਨੂੰ ਪਤਾ ਵੀ ਇੰਡੀਆ ਵੀ ਇੱਦਾਂ ਹੁੰਦਾ ਸੀ, ਸਿਆਣੇ ਬੰਦੇ ਦਾ ਬੁੜੇ ਬੰਦੇ ਦਾ ਮੰਜਾ ਦਰਵਾਜੇ ਦੇ ਕੋਲ ਹੀ ਹੁੰਦਾ ਸੀ, ਡੇੜੀ ਚ ਬਾਹਰ ਹੁੰਦਾ ਸੀ, ਉਹਦੇ ਲਈ ਜਗ੍ਹਾ ਵੀ ਹੈ ਨੀ,
0: ਡੇੜੀ ਵਿੱਚ ਵੀ ਡੱਠਿਆ ਹੁੰਦਾ ਸੀ ਜੀ, ਆਇਆ ਗਿਆ ਜਿਹੜਾ ਪਹਿਲਾਂ ਉਹਨਾਂ ਦੇ ਮੱਥੇ ਲੱਗਦਾ ਸੀ ਜੀ।
1: ਹਾਂਜੀ ਹਾਂਜੀ, ਤੇ ਤੁਹਾਨੂੰ ਮੈਂ ਦੱਸਦੀ, ਇੱਥੇ ਮੈਂ ਦੇਖਿਆ ਬਾਹਰਲੀਆਂ ਕੰਟਰੀਆਂ ਵਿੱਚ ਵੀ ਦੇਖਦੀ ਹਾਂ, ਕੈਨੇਡਾ ਤਾਂ ਮੈਂ ਬਹੁਤ ਦੇਖਦੀ ਹਾਂ, ਜਾਣੀ ਕਿ ਬਹੁਤ ਆਪਾਂ ਜਾਣਦੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਵੀ ਇੱਦਾਂ ਹੈਗੇ ਆ, ਜਦੋਂ ਸਿਆਣੇ ਬੰਦੇ ਹੋ ਜਾਂਦੇ ਉਹਨਾਂ ਦੀ ਸਿਰਫ ਪੈਨਸ਼ਨ ਲੈਂਦੇ ਆ, ਉਹ ਇੱਕ ਮਹੀਨਾ ਰੱਖਦਾ ਇੱਕ ਮੁੰਡਾ, ਦੂਜਾ ਮਹੀਨਾ ਰੱਖਦਾ ਇੱਕ, ਇੱਕ ਮਹੀਨਾ ਇੱਕ ਨੇ ਪੈਨਸ਼ਨ ਲੈਣੀ, ਦੂਜੇ ਮਹੀਨੇ ਦੂਜੇ ਲੈਣੀ। ਤੁਸੀਂ ਦੇਖੋ ਇੱਕ ਮਾਪਾ ਹੁੰਦਾ ਜਿਸਲੇ ਉਹ 10 ਨਿਆਣਿਆਂ ਨੂੰ ਵੀ 12-12 ਨੂੰ ਵੀ ਪਾਲਦੇ ਹੁੰਦੇ ਸੀ, ਜਿਸਲੇ ਮਾਂ ਬਾਪ ਹੁੰਦੇ ਆ ਤਾਂ ਉਹਨਾਂ ਨੂੰ ਪਾਲਦੇ ਨੀ ਕਰਦੇ।
0: ਬਿਲਕੁਲ ਜੀ,
1: ਉਹਨਾਂ ਦਾ ਮਤਲਬ ਪਾਲਣਾ ਕੀ ਮਤਲਬ, ਉਹਨਾਂ ਦਾ ਧਿਆਨ ਨੀ ਕਰਦੇ ਉਹਨਾਂ ਲਈ, ਉਹਨਾਂ ਕੋਲ ਨਾ ਟਾਈਮ ਹੈਗਾ ਨਾ ਵਾਸਤਾ। ਹਾਂ ਇੱਦਾਂ ਆ ਵੀ ਇੰਡੀਆ ਤੋਂ ਵੀ ਇਸ ਕਰਕੇ ਮੰਗਾ ਲੈਂਦੇ ਵੀ ਚੱਲ ਪੈਨਸ਼ਨ ਲੱਗ ਜਾਣੀ ਤਾਂ ਉਹਦਾ ਫਾਇਦਾ ਹੋਊਗਾ, ਸਾਡੀ ਮਾੜੀ ਮੋਟੀ ਮੌਰਗੇਜ ਚੱਲੂਗੀ।
0: ਭੈਣ ਜੀ, ਬਾਹਰਲੇ ਮੁਲਕਾਂ ਚ ਵੀ ਜਿੱਦਾਂ ਇਦਾਂ ਮੰਜਾ ਬਿਸਤਰਾ ਇੱਥੇ ਵੀ ਦਿੰਦੇ ਆ, ਕਿ ਉਹ ਕਿੱਦਾਂ ਕਰਦੇ ਆ ਫਿਰ ਜੀ, ਜਿਹੜਾ ਰੀਤੀ ਰਿਵਾਜ ਤਾਂ ਆਪਣੇ ਚੱਲੀ ਆਉਂਦੇ ਆ।
1: ਮੈਨੂੰ ਨਹੀਂ ਪਤਾ, ਮੈਂ ਭਵਿੰਦਰ ਜੀ ਮੈਨੂੰ ਨਹੀਂ
0: ਪਤਾ, ਧਿਆਨ ਚ ਨਹੀਂ ਆਇਆ ਜੀ ਵੈਸੇ। ਹਾਂਜੀ,
1: ਹੈ ਕਿੱਦਾਂ
0: ਕਦੀ ਧਿਆਨ ਚ ਨਹੀਂ ਆਇਆ, ਮਤਲਬ ਕਿ ਇੱਥੇ ਕਿੱਦਾਂ ਕਰਦੇ ਹੋ ਫਿਰ ਰੀਤੀ ਰਿਵਾਜ ਪੂਰੇ, ਮਤਲਬ ਕਿ ਫਾਰਮੈਲਿਟੀ ਜਿਹੜੀ ਕਰਦੇ ਆ।
1: ਮੈਨੂੰ ਤਾਂ ਲੱਗਦਾ ਭਈ ਆਪਣੇ ਸ਼ਾਇਦ ਨਹੀਂ ਕਰਦੇ ਹੋ, ਕਈ ਹਿੰਦੂ ਲੋਕਾਂ ਚ ਜ਼ਰੂਰ ਕਰਦੇ ਹੋਗੇ ਕੁਛ ਨਾ ਕੁਛ, ਉਹ ਕਈ ਕੁਛ ਕਰਦੇ ਆ ਜਿਵੇਂ
0: ਜੀ।
1: ਤੁਹਾਨੂੰ ਮੈਂ ਦੱਸਦੀ, ਜਦੋਂ ਸਾਡੇ ਬੀਜੀ ਸੀ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਅਸੀਂ ਮੇਰੇ ਨਾ ਅਸਤ ਹਰਿਦੁਆਰ ਜਾ ਕੇ ਪਾ ਕੇ ਆਇਓ, ਫਿਰ ਜਦ ਉਹਨੇ ਅੰਮ੍ਰਿਤ ਛਕ ਲਿਆ ਸੀ ਉਹ ਬੜੇ ਵਧੀਆ ਪਾਠ ਕਰਦੇ ਹੁੰਦੇ ਸੀ ਹਰ ਵੇਲੇ, ਇੱਕ ਉਹਨਾਂ ਚ ਬਹੁਤ ਵੱਡੀ ਗੱਲ ਸੀ ਜੋ ਵਿਹਲੇ ਹੁੰਦੇ ਸੀ ਤਾਂ ਉਹਨੇ ਕਦੇ ਕਿਸੇ ਨੇ ਇੰਡੀਆ ਵੀ ਮਤਲਬ ਕਦੇ ਕਿਸੇ ਦੇ ਆਂਢ ਗੁਆਂਢ ਵਿੱਚ ਆਪਣੀ ਧੀ ਦੀ ਨੂੰਹ ਦੀ ਕਦੇ ਚੁਗਲੀ ਨੀ ਸੀ ਕੀਤੀ, ਕਦੇ ਸਵਾਲ ਹੀ ਨੀ ਸੀ ਪੈਦਾ ਹੁੰਦਾ, ਨਾ ਦਰਾਣੀਆਂ ਜਠਾਣੀਆਂ ਕੋ, ਬੇ ਜਠਾਣੀ ਦੀ ਗੱਲ ਮੇਰੇ ਕੋ ਦੱਸਣੀ, ਮੇਰੀ ਗੱਲ ਮੇਰੀ ਜਠਾਣੀ ਕੋ ਦੱਸਣੀ, ਏਦਾਂ ਦਾ ਕੋਈ ਨੀ, ਤੇ ਬਹੁਤ ਖਰੇ ਰਹਿ ਸਕੇ ਹਨਾ। ਤੇ ਹੁਣ ਇਹ ਪਤਾ ਨੀ, ਮੈਨੂੰ ਨੀ ਪਤਾ ਕੀ ਹੈਗੇ ਕੀ ਕਰਦੇ ਲੋਕ, ਆਹ ਜਿਹੜੇ ਕਰਦੇ ਆ ਬੀ ਦੇਣ ਲੈਣ ਦਾ ਕਰਦੇ ਆ, ਤੇ ਮੇਰੇ ਮੈਂ ਤਾਂ ਇੱਕੋ ਹੀ ਮੇਰੀ ਗੱਲ ਆ ਬਈ ਜੀਂਦੇ ਬੰਦੇ ਨੂੰ ਨਾ ਜਿਹੜਾ ਮਾਪਾ ਆ ਸਿਆਣਾ ਜਾਂ ਘਰ ਦਾ ਕੋਈ ਵੀ ਜੀ ਆ ਨਾ, ਉਹਨੂੰ ਜੀਂਦੇ ਨੂੰ ਪੁੱਛ ਲਓ, ਰੋਟੀ ਪਾਣੀ ਦਿਓ, ਉਹਨੂੰ ਪਿਆਰ ਕਰੋ ਸਤਿਕਾਰ ਕਰੋ, ਮਗਰ ਵਾਣੀ ਅੱਛਾ ਜਿਹਨੂੰ ਨਾ ਪਿਆਰ ਸਤਿਕਾਰ ਦਿੱਤਾ ਨੀ ਹੁੰਦਾ ਜ਼ਿੰਦਗੀ ਭਰ, ਉਹ ਜਦੋਂ ਮਰ ਜਾਂਦਾ ਉਹਨੂੰ ਬੜਾ ਕਰਦੇ ਜੀ, ਬੜਾ ਹੋ
0: ਗਿਆ
1: ਫਿਰ ਉਹਨੂੰ ਭਵਿੰਦਰ ਜੀ ਉਹ ਕਿੰਨਾ ਇਕੱਠ ਕਰਦੇ ਜੀ, ਇਹਦਾ ਇਕੱਠ ਕਰਨਾ ਇਹ ਬਹੁਤ ਸਿਆਣਾ ਹੋ ਕੇ ਪੜੋਤਿਆਂ ਵਾਲਾ ਹੋ ਕੇ ਮਰਿਆ ਜਾਂ ਪੋਤਿਆਂ ਵਾਲਾ,
0: ਬਿਲਕੁਲ
1: ਪ੍ਰਭੂ ਤੁਸੀਂ ਉਹਨੂੰ ਜੀਂਦੇ ਨੂੰ ਤਾਂ ਕਦੇ ਪੁੱਛਿਆ ਨੀ, ਇਕੱਲੇ ਪਖੰਡਬਾਜੀ ਕਰਦੇ ਆ ਹਨਾ।
0: ਬਿਲਕੁਲ
1: ਚੰਗਾ ਜਾ ਜੀਂਦੇ ਨੂੰ ਤਾਂ ਚੰਗਾ ਬਿਸਤਰਾ ਦਿੱਤਾ ਨਹੀਂ ਤਾਂ ਮਰੇ ਨੂੰ ਤਾਂ ਤੁਹਾਨੂੰ ਬਿਸਤਰਾ ਦੇਣਾ ਪੈਂਦਾ। ਅੱਛਾ ਫਿਰ ਉਹਦਾ ਬਿਸਤਰਾ ਦਿੰਦੇ ਉਹਨੂੰ, ਚਲੋ ਉਹਦੇ ਕੱਪੜੇ ਦਿੰਦੇ ਲੋਕਾਂ ਨੂੰ ਦੂਜੇ ਨੂੰ ਜਿਹਨੂੰ ਵੀ ਕਰਵਾਉਣੇ, ਪਰ ਉਹਦੀ ਜ਼ਮੀਨ ਕਾਤੇ ਨੀ ਦਿੰਦੇ ਜੇ ਉਹਨਾਂ ਦੀ ਸੱਸ ਮਰਦੀ ਆ। ਸੱਸ ਨਹੀਂ ਭਵਿੰਦਰ ਜੀ, ਜੇ ਸੱਸ ਮਰਦੀ ਆ ਉਹਦਾ ਇੰਨਾ ਸੋਨਾ ਸੋਨਾ ਹੁੰਦਾ, ਇੱਧਰ ਵੀ ਹੁਣ ਸੋਨਾ ਹੁੰਦਾ, ਜੂਲਰੀ ਹੁੰਦੀ, ਉਹਨਾਂ ਦੇ ਪੈਸੇ ਹੁੰਦੇ ਆ, ਉਹ ਕਾਤੇ ਨੀ, ਉਹ ਡਾਲਰ ਹੁੰਦੇ ਉਹ ਕਾਤੇ ਨੀ ਵੰਡਦੇ, ਉਹ ਸਿਰਫ ਉਹ ਕੱਪੜੇ ਦੇਣੇ ਹੁੰਦੇ, ਉਹ ਕਾਤੇ ਘਰਦਿਆਂ ਨੂੰ ਚੁੱਭਦੇ ਹੁੰਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ
1: ਜੇ ਜੇ ਉਹਨਾਂ ਨੂੰ ਚੁੱਭਦੇ ਇੱਦਾਂ ਲੱਗਦੇ ਤਾਂ ਚੁੱਪ ਕਰਕੇ ਨਾ ਉਹਨਾਂ ਦੀ ਜ਼ਮੀਨ ਲੈਣ, ਨਾ ਉਹਨਾਂ ਦੇ ਡਾਲਰ ਲੈਣ, ਨਾ ਉਹਨਾਂ ਦੀ FDIਆਂ ਲੈਣ, ਕੁਛ ਵੀ ਤਾਂ ਨਾ ਉਹਨਾਂ ਦਾ ਸੋਨਾ ਸੰਭਾਲਣ, ਸਭ ਕੁਛ ਦੇ ਦੇਣ, ਜੇ ਫਿਰ ਦੇਣਾ ਹੀ ਨਾ ਤਾਂ ਮੇਰੀ ਤਾਂ ਫਿਰ
0: ਬਿਲਕੁਲ ਉਹ ਭੈਣ ਜੀ, ਸਾਡੇ ਆਪਣੇ ਲੋਕਾਂ ਦੇ ਵਿੱਚ ਇਹ ਹੈਗਾ, ਹੁਣ ਦੇਖੋ ਇੱਥੇ ਗੋਰੇ ਹੈ, ਉਹ ਆਪਣਾ ਆਖਰੀ ਸਾਹ ਜਿਹੜੇ ਨੇ ਆਪਣੇ ਘਰ ਦੇ ਵਿੱਚ ਹੀ ਲੈਣਾ ਪਸੰਦ ਕਰਦੇ, ਉਹ ਚਾਹੇ ਸਿੰਗਲ ਵੀ ਰਹਿ ਜਾਂਦਾ ਹੈ ਕਪਲ, ਤਾਂ ਉਹਨਾਂ ਦੇ
1: ਹਾਂਜੀ
0: ਜਿਹੜੇ ਬੱਚੇ ਵੀ ਹੈ, ਚਲੋ ਉਹ ਵੀ ਨਹੀਂ ਮਤਲਬ ਕਿ ਇੱਦਾਂ ਕਰਦੇ ਕਿ ਮਤਲਬ ਕਿ ਜ਼ਮੀਨਾਂ ਜਾਇਦਾਦਾਂ ਜਾਂ ਬੈਂਕ ਬੈਲੈਂਸ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਤੋਂ ਵੀ ਹੈ, ਗੋਰਿਆਂ ਤੋਂ ਵੀ ਹੈ, ਤਾਂ ਉਹ
1: ਹਾਂਜੀ
0: ਇਹ ਨਹੀਂ ਆ ਭਈ ਉਹ ਸਾਰਾ ਕੁਝ ਕਰ ਕਰਾ ਕੇ ਫਿਰ ਉਹ ਦੇਖਦੇ ਆ ਕਿ ਕਿਹਦਾ ਕਿਸੇ ਦਾ ਲੈਣ ਦੇਣਾ ਹੈ, ਕਿਹਨੂੰ ਦੇਣਾ ਆ, ਕਿਸ ਤੇ ਕਿਸੇ ਦੇ ਪੈਸੇ ਦੇਣ ਵਾਲੇ ਨੇ ਜਾਂ ਕੋਈ ਬਿੱਲ ਤਾਂ ਨਹੀਂ ਪੇ ਕਰਨ ਵਾਲੇ, ਉਹ ਸਾਰਾ ਕੁਝ ਕਲੀਅਰ ਕਰਕੇ, ਜਾਂ ਜੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਤਾਂ ਟਾਊਨ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ,
1: ਹਾਂਜੀ
0: ਤਾਂ ਉਹ ਸਾਰਾ
1: ਬਿਲਕੁਲ
0: ਕੁਝ
1: ਸਿੱਧੇ
0: ਕਲੀਅਰ
1: ਉੱਧਰ ਨੂੰ
0: ਕਰਕੇ
1: ਜਾਂਦੇ ਆ।
0: ਫਿਰ ਮਤਲਬ ਕਿ ਉਹ ਜਿਹੜੇ ਉਹਨਾਂ ਦੇ ਵਾਰਸ ਨੇ ਜਾਂ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੇ ਉਹਦੇ ਸਨ ਨੇ ਜਾਂ ਬੇਟੀ ਹੈ ਜਾਂ ਅੱਗੇ ਤੋਂ ਅੱਗੇ ਹੈਗੇ ਨੇ ਕੋਈ ਵੀ ਰਿਸ਼ਤੇਦਾਰ ਆ, ਫਿਰ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਆ ਵੀ ਤੁਸੀਂ ਆਪਣੇ ਵਿੱਚ ਵੰਡਣਾ ਆਪਣੇ ਚ ਵੰਡ ਲਓ, ਤੇ ਜੇ ਕਈ ਤਾਂ ਇਦਾਂ ਵੀ ਕਰਦੇ ਹੋ ਕਹਿੰਦੇ ਅਸੀਂ ਕੁਛ ਨਹੀਂ ਲੈਣਾ ਜੀ, ਤੇ ਉਹ ਸਾਰਾ ਕੁਝ ਫਿਰ ਡੋਨੇਸ਼ਨ ਦੇ ਵਿੱਚ ਵੀ ਚਲਿਆ ਜਾਂਦਾ ਜੀ।
1: ਬਿਲਕੁਲ ਇੱਦਾਂ ਹੀ
0: ਜੀ
1: ਜਾਂਦੇ ਜੀ। ਇੱਥੇ ਸਾਡੇ ਜਿਸ ਅਸੀਂ ਸਟੇਟ ਵਿੱਚ ਰਹਿੰਦੀ ਹਾਂ, ਜਾਰਜੀਆ ਸਟੇਟ ਵਿੱਚ,
0: ਜੀ
1: ਇਹਦੇ ਚ ਜਿੱਦਾਂ ਸਮਝੋ ਮੇਰੇ ਮੇਰੇ ਨਾਂ ਤੇ ਕੋਈ ਚੀਜ਼ ਹੈਗੀ ਆ, ਮੇਰੇ ਨਾਂ ਤੇ ਕੋਈ ਪ੍ਰੋਪਰਟੀ ਆ, ਘਰ ਆ, ਕੁਛ ਵੀ ਹੈਗਾ,
0: ਜੀ
1: ਜੇ ਸਮਝੋ ਮੈਨੂੰ ਕੁਛ ਹੁੰਦਾ, ਮੈਂ ਮਰਦੀ ਆ, ਉਹ ਚੀਜ਼ ਮੇਰੇ ਮੁੰਡੇ ਨੂੰ ਜਾਂ ਮੇਰੀ ਕੁੜੀ ਨੂੰ ਨੀ ਮਿਲਣੀ।
0: ਜੀ
1: ਭੁਪਿੰਦਰ ਜੀ ਉਸ ਦਿਨ ਇੱਥੇ ਲਾਇਆ, ਉਸ ਦਿਨ ਮੇਰੇ ਪੋਤੇ ਪੋਤੀ ਨੂੰ ਮਿਲਣੀ।
0: ਬਿਲਕੁਲ
1: ਲਓ ਦੇਖੋ ਇਹ ਵੀ ਲਾਭ, ਮੈਨੂੰ ਤਾਂ ਉਲਟਾ ਜਿਹਾ ਲੱਗਦਾ।
0: ਇੱਥੇ ਇੱਕ ਇਹ ਵੀ ਆ ਨਾ, ਸਾਡੇ ਇੱਥੇ ਮੁਲਕ ਦੇ ਵਿੱਚ ਇੱਥੇ ਤੱਕ ਕਿ ਚਲੋ ਬੰਦਾ ਸਾਰੀ ਜ਼ਿੰਦਗੀ ਕਮਾਉਂਦਾ ਬਣਾਉਂਦਾ ਹੈ, ਜਿੱਦਾਂ ਆਪਣੇ ਚਲੋ ਆਪਣੇ ਤਾਂ ਵਿਰਸੇ ਵਿਰਾਸਤ ਦੇ ਵਿੱਚ ਇਹ ਚੀਜ਼ਾਂ ਆਈਆਂ ਨੇ ਨਾਲ, ਵੀ ਆਪਣੇ ਲਈ ਆਪਣੇ ਲਈ ਘੱਟ ਜਿਉਂਦੇ ਆ, ਹੋਰਾਂ ਲਈ ਜਾਂ ਬੱਚਿਆਂ ਲਈ ਅੱਗੇ ਤੋਂ ਅੱਗੇ ਜਿਹੜਾ ਕਰੀ ਜਾਂਦੇ ਆ, ਤਾਂ ਉਹ ਦੇਖੋ ਇੱਥੇ ਇੱਦਾਂ ਦਾ ਗੌਰਮੈਂਟ ਦੇ ਵਿੱਚ ਲੋ ਆ ਸਾਡੇ ਕਿ ਆਪਣੇ ਬੱਚੇ ਨੂੰ ਵੀ ਜੇ ਤੁਸੀਂ ਆਪਣੀ ਪ੍ਰੋਪਰਟੀ ਦੇ ਵਿੱਚ ਉਹਨੂੰ ਦਵੋਗੇ ਨਾ, ਉਹਦੇ ਨਾਮ ਕਰਾਉਂਗੇ ਤਾਂ ਉਹਦਾ ਟੈਕਸ ਪੇ ਕਰਨਾ ਪੈਣਾ ਜੀ, ਗਿਫਟ ਦੇ ਤੌਰ ਦੇ ਉੱਤੇ ਵੀ ਨਹੀਂ ਤੁਸੀਂ ਦੇ ਸਕਦੇ ਜੀ।
1: ਬਿਲਕੁਲ ਬਿਲਕੁਲ ਕੁਛ ਗਿਫਟ ਦੇਣ ਦੀ ਕੁਛ ਲਿਮਿਟ ਹੈ, ਆਪੇ ਕਿੰਨੇ ਹਜ਼ਾਰ ਡਾਲਰ ਤੁਸੀਂ ਦੇ ਸਕਦੇ ਆ, ਸਭ ਕੁਛ ਇਦਾਂ ਨਹੀਂ ਪਏ ਸਭ ਕੁਛ
0: ਜੀ।
1: ਹਾਂ ਵੀ ਇੱਦਾਂ ਹੀ ਆਪੇ ਮਤਲਬ ਹਾਂ ਤਾਂ ਜਿਹੜੇ ਰਿਵਾਜ ਚ ਬਣੇ ਹੋ ਤਾਂ ਬਣੇ ਹੋ, ਚੱਲ ਉਹ ਤਾਂ ਸੈਣੀ ਸਾਹਿਬ ਨੇ ਵੀ ਬਹੁਤ ਸ਼ੁਗਰ ਮੇਲਾ ਕਰ ਦਿੱਤਾ, ਠੀਕ ਆ ਆਪੇ ਭੁਪਿੰਦਰ ਜੀ ਕੱਲ ਵੀ ਏਦਾਂ ਕਰੀ ਜਾਂਦੇ ਆ।
0: ਬਿਲਕੁਲ
1: ਪਰ ਪਤਾ ਕੀ ਆ, ਮੈਂ ਤਾਂ ਇਹ ਹੋਰ ਵੀ ਦੇਖਦੀ ਆ, ਜਿੱਦਾਂ ਨਾ ਚਾਹੇ ਅੰਮ੍ਰਿਤਸਰ ਹੈ ਚਾਹੇ ਕਿਸੇ ਗੁਰਦੁਆਰੇ ਵਿੱਚ ਵੀ, ਮੈਂ ਕਹਿੰਦੀ ਲੱਖਾਂ ਲੱਖਾਂ ਦੇ ਲੈ ਕੇ ਚੰਦੋਏ ਚੜਾਉਂਦੇ ਆ, ਰਮਾਲੇ ਚੜਾਉਂਦੇ ਆ, ਸਭ ਕੁਛ ਕਰਦੇ ਆ, ਉਹ ਭੁਪਿੰਦਰ ਜੀ ਸਵੇਰ ਤੋਂ ਸ਼ਾਮ ਤੱਕ ਚੜਾਉਂਦੇ ਆ। ਮੈਂ ਸ਼ਾਮ ਦਾ ਵੀ ਸਾਰਾ ਪ੍ਰੋਗਰਾਮ ਉਹਨਾਂ ਦਾ ਦੇਖਿਆ, ਉਹ ਤੋਂ ਬਾਅਦ ਉਹੀ ਸਾਰਾ ਕੁਛ ਗੱਠਾ ਬੰਨ ਬੰਨ ਕੇ
0: ਜੀ
1: ਉਹ ਲੈਂਦੇ ਆ, ਉਹੀ ਸਿੱਧੇ ਉਹ ਫਿਰ ਦੁਕਾਨਾਂ ਤੇ ਫਿਰ
0: ਵਾਪਸ ਦੇ ਦਿੰਦੇ ਨੇ ਜੀ। ਬਿਲਕੁਲ
1: ਹਾਂ, ਦੁਕਾਨਾਂ ਤੇ ਉਹਨਾਂ ਦੇ ਮੁੜ ਜਾਂਦੇ ਆ, ਵਿਕ ਜਾਂਦੇ ਆ, ਉੱਥੋਂ ਹੀ ਲੋਕਾਂ ਨੇ ਫੇਰ ਉਹੀ ਲੈ ਕੇ ਆਣੇ। ਇਹਦਾ ਮਤਲਬ ਕਿ ਉਹਨਾਂ ਨੂੰ ਵੀ, ਦੁਕਾਨਦਾਰਾਂ ਨੂੰ ਵੀ ਪ੍ਰੋਫਿਟ ਹੋ ਜਾਂਦਾ, ਕਿਉਂਕਿ ਉਹਨੂੰ ਵੇਚਣੇ ਤਾਂ ਪੂਰੇ ਮੁੱਲ ਦੇ ਆ, ਜੇ ਇਹਨਾਂ ਨੂੰ ਦਿੱਤੇ ਆ ਇਹਨਾਂ ਨੂੰ ਅੱਧੇ ਮੁੱਲ ਦੇ ਦਿੱਤੇ, ਇਹਨਾਂ ਨੂੰ ਥੋੜੇ ਪੈਸੇ ਬਣ ਜਾਣੇ ਤਾਂ ਉਧਰ ਹੋ ਜਾਣੇ, ਇੰਨੀ ਸਾਂਭ ਕੇ ਕੀ ਖਾਤੇ ਰੱਖਦੇ ਆ, ਪਰ ਲੋਕਾਂ ਨੂੰ ਵੀ ਇਹ ਆਦਤ ਹੈ, ਮੈਂ ਚੜਾਉਣਾ ਜ਼ਰੂਰ ਹੈ, ਮੈਂ ਚੜਾਉਣਾ
0: ਬਿਲਕੁਲ
1: ਜ਼ਰੂਰ,
0: ਬਿਲਕੁਲ ਹੈ ਜੀ।
1: ਉਹਨਾਂ ਨੂੰ ਵੀ ਇਹ ਚਾਹੀਦਾ ਭੀ ਜਿਹੜਾ ਉੱਥੇ ਚੜਾਉਣਾ ਕੋਈ ਜ਼ਰੂਰੀ ਨਹੀਂ ਹੈ, ਤੁਸੀਂ ਕਿਸੇ ਹੋਰ ਗਰੀਬ ਦੀ ਮਦਦ ਕਰ ਦੋ। ਮੇਰੇ ਤਾਂ ਖਿਆਲ ਚ
0: ਭੈਣ ਜੀ ਆਪਾਂ ਦਾਅਵਾ ਤਾਂ ਕਰਦੇ ਆ ਨਾ ਕਿ ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਆ, ਪਰ ਮੈਨੂੰ ਲੱਗਦਾ ਸਾਡੇ ਖਿੱਤੇ ਦੇ ਵਿੱਚ ਸਭ ਤੋਂ ਪਹਿਲਾਂ ਧਰਮ ਦਾ ਬੋਲਬਾਲਾ ਕੀਤਾ ਜਾਂਦਾ ਹੈ, ਬੱਚਾ ਪਰਿਵਾਰ ਦੇ ਵਿੱਚ ਜਨਮਦਾ ਉਹਨੂੰ ਮੱਥੇ ਟਿਕਾਉਣੋਂ ਨਹੀਂ ਹਟਦੇ ਪਹਿਲਾਂ, ਤਾਂ ਚਲੋ ਮਾਫੀ ਚਾਹੁੰਦਾ ਕਿਸੇ ਦੀ ਭਾਵਨਾ ਨਾ ਭੜਕੇ,
1: ਠੀਕ ਹੈ ਇਦਾਂ ਕਰਦੇ ਆ,
0: ਉਹ
1: ਠੀਕ ਹੈ
0: ਸਭ ਤੋਂ ਪਹਿਲਾਂ ਤਾਂ ਉਹਨੂੰ ਅਸੀਂ ਧਰਮ ਸਿਖਾਉਂਦੇ ਆ ਜੀ, ਇਨਸਾਨੀਅਤ ਉਹਦੇ ਵਿੱਚ ਕਿੱਥੋਂ ਆ ਜਾਏਗੀ ਜੀ ਮੁੜ ਕੇ।
1: ਹਾਂਜੀ ਹਾਂਜੀ, ਪਰ ਹੁਣ ਇੱਥੇ ਨਿਆਣੇ ਆ, ਤੁਸੀਂ ਉਹਨਾਂ ਨੂੰ ਮਤਲਬ ਇੱਥੇ ਬੱਚਿਆਂ ਨੂੰ ਤੁਸੀਂ ਆਪਣੇ ਘਰ ਵੀ ਦੇਖਦੇ ਆ, ਅਸੀਂ ਦੇਖਦੇ, ਤੁਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਮਜਬੂਰ ਕਰ ਸਕਦੇ, ਕਿਸੇ ਨੂੰ ਕੁਛ ਨਹੀਂ ਕਰ ਸਕਦੇ, ਉਹ ਆਪ ਪੜ੍ਹਦੇ, ਉਹ ਆਪ ਦੇਖਦੇ। ਹਾਂ ਠੀਕ ਹੈ, ਗੁਰਦੁਆਰੇ ਬੱਚੇ ਸਾਡੇ ਨਾਲ ਚੱਲ ਜਾਂਦੇ ਵੱਖਰੀ ਗੱਲ ਆ, ਪਰ ਜੇ ਉਹਨਾਂ ਨੂੰ ਕੋਈ ਚੰਗਾ ਲੱਗਦਾ ਹੈ ਤਾਂ ਉਹਨੂੰ ਆ, ਉਹਨਾਂ ਲਈ ਕਾਲਾ ਗੋਰਾ ਸਪੈਨਿਸ਼ ਹਰ ਇੱਕੋ ਹੀ ਬਰਾਬਰ ਆ, ਤੇ ਹੁਣ ਸਾਡੇ ਤਾਂ ਉੱਥੇ ਬਹੁਤ ਜ਼ਿਆਦਾ ਨਫ਼ਰਤ ਆ, ਪਰ ਹੈਗੀ ਤਾਂ ਉਦਾਂ ਇੱਥੇ ਵੀ ਥੋੜੀ ਬਹੁਤ ਕਰਦੇ,
0: ਬਿਲਕੁਲ
1: ਇੱਥੇ ਵੀ ਸਾਰੇ ਕਰਦੇ ਆ, ਜਿੱਦਾਂ ਹੁਣ ਗੋਰੇ ਲੋਕ ਆਪਣੇ ਇੰਡੀਅਨ ਲੋਕਾਂ ਨਾਲ ਫਰਕ ਕਰਦੇ ਹੀ ਆ, ਤਾਂ ਹੈਗਾ ਹੀ ਆ, ਜਿੱਥੇ
0: ਜਗ੍ਹਾ ਤੇ ਵੀ ਜਿੱਥੇ ਨਾ ਬਿਹਾਰ ਤੋਂ ਕੰਮ ਆਉਂਦੇ ਆ ਉਹਨਾਂ ਨਾਲ ਵੀ ਤਾਂ ਨਫ਼ਰਤ ਪਾਲੀ ਜਾਂਦੇ ਇੰਡੀਆ ਪੰਜਾਬ ਚ ਵੀ ਹੈਗੀ ਆ।
1: ਹਾਂਜੀ, ਜਿੱਦਾਂ
0: ਜੀ
1: ਹੁਣ ਇੱਥੇ ਵੀ ਆ, ਜਿੱਥੇ ਸਮਝੋ ਗੋਰੇ ਲੋਕ ਜ਼ਿਆਦਾ ਰਹਿੰਦੇ, ਜੇ ਉੱਥੇ
0: ਜੀ
1: ਜਾ ਕੇ ਲੋਕ ਸੋਚਦੇ ਆ ਪੇ ਚੱਲ ਇੱਥੇ ਸ਼ਾਂਤ ਇਲਾਕਾ ਆ, ਅਸੀਂ ਇੱਥੇ ਚੱਲ ਜਾਏ, ਜਦ ਉੱਥੇ ਫਿਰ ਇੰਡੀਅਨ ਜ਼ਿਆਦਾ ਚੱਲ ਜਾਂਦੇ ਆ, ਉਹ
0: ਜੀ
1: ਆਪੇ ਮੂਵ ਹੋ ਜਾਂਦੇ, ਉੱਥੋਂ ਹੀ ਹੋ ਜਾਂਦੇ। ਜਿਹੜੇ ਗੋਰੇ ਆ ਉਹ ਉਹਨਾਂ 'ਚ ਰਹਿਣਾ ਨਹੀਂ
0: ਉਹ
1: ਫਿਰ
0: ਭੈਣ ਜੀ,
1: ਉੱਥੇ
0: ਪਹਿਲਾਂ
1: ਜਾਂਦੇ,
0: ਜਿੱਦਾਂ
1: ਉੱਥੇ
0: ਜ਼ਿਕਰ
1: ਜਾ ਕੇ
0: ਹਟੇ ਨਾ, ਖਬਰ ਕਰਕੇ ਹਟੇ ਆ, ਸਾਡਾ ਜਿਹੜਾ ਰਹਿਣ ਸਹਿਣ ਆ ਜਾਂ ਅਸੀਂ ਉਸ ਮਾਹੌਲ ਦੇ ਪ੍ਰਤੀ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਜਾਂ ਵਿਚਰ ਰਹੇ ਹਾਂ ਉਸ ਹਿਸਾਬ ਦੇ ਨਾਲ ਨਹੀਂ ਵਿਚਰਦੇ। ਇੱਥੇ ਦੇਖੋ ਬਹੁਤ ਸਾਰੇ ਲੋਕ ਨੇ, ਉਹ ਆਪਣੇ ਚਲੋ ਧਰਮ ਨੂੰ ਵੀ ਮੰਨਦੇ ਆ, ਸਾਰਾ ਕੁਝ ਕਰਦੇ, ਪਰ ਉਹ ਸ਼ੋਅ ਆਫ ਨਹੀਂ ਕਰਨ ਦਿੰਦੇ ਜਾਂ ਸ਼ੋਅ ਆਫ
1: ਹਾਂਜੀ
0: ਕਰਦੇ ਹੀ ਨਹੀਂ ਗੇ ਵੀ ਅਸੀਂ ਕੀ ਕਰ ਰਹੇ ਹਾਂ। ਉਹ ਜਿੱਥੇ ਜਿਸ ਜਗ੍ਹਾ ਦੇ ਉੱਤੇ ਹੁੰਦੇ ਆ ਉਸ ਤਰ੍ਹਾਂ ਦੇ ਹੋਣ ਦੀ ਕੋਸ਼ਿਸ਼ ਕਰਦੇ ਆ, ਪਰ ਅਸੀਂ ਆ ਜਿਹੜਾ ਆਪਣੇ ਆਪ ਨੂੰ ਮਤਲਬ ਕਿ ਦਿਖਾਉਂਦੇ ਆ ਵੀ ਅਸੀਂ ਇੰਡੀਅਨ ਹੁੰਦੇ ਆ।
1: ਹਾਂਜੀ ਹਾਂਜੀ
0: ਜੀ
1: ਹਾਂਜੀ। ਹੁਣ ਆ ਸੈਣੀ ਸਾਹਿਬ ਤੁਹਾਨੂੰ ਕਹਿੰਦੇ ਸੀ ਭੁਪਿੰਦਰ ਜੀ, ਅਜੇ ਤੁਸੀਂ ਨਹੀਂ ਨਹੀਂ ਸਰ, ਉਹ ਤਾਂ ਉਲਟ ਕਹਿੰਦੇ ਸੀ, ਉਹ ਤਾਂ ਕਹਿੰਦੇ ਸੀ ਅੱਛਾ ਤੁਸੀਂ ਹਿੱਥ ਜਾ ਕੇ ਭੁੱਲ ਗਏ, ਅਸੀਂ ਤਾਂ ਇੰਡੀਅਨ ਇੱਥੇ ਇਦਾਂ ਦੇ।
0: ਜੀ ਬਿਲਕੁਲ ਆ ਜੀ,
1: ਪਰ ਫਿਰ ਵੀ ਜਿੱਦਾਂ ਹੁਣ ਅਸੀਂ ਆ ਸਿਆਣੇ ਆ, ਅਸੀਂ ਭੁਪਿੰਦਰ ਜੀ ਅਸੀਂ ਆ, ਸਾਡੇ ਚ ਉਹ ਚੀਜ਼ਾਂ ਥੋੜੋ ਨਿਕਲਦੀਆਂ। ਮੇਰੇ ਹਸਬੈਂਡ ਤਾਂ ਮੁੜ ਮੁੜ ਇੰਡੀਆ ਨੂੰ ਜਾਣਾ ਚਾਹੁੰਦੇ, ਅੱਛਾ ਜਦ ਉੱਥੇ ਚਲ ਜਾਣਾ ਫੇਰ ਹੀ ਨਹੀਂ ਕਹਿਣਾ, ਅੱਛਾ ਸਾਡੇ ਤਾਂ ਅਮੈਰੀਕਾ ਉੱਥੇ ਹੁੰਦੇ, ਉੱਥੇ ਕੋਈ ਮਜਾਲ ਕੇ ਲਾ ਤੋੜ ਵੀ ਜਾਵੇ, ਮਜਾਲ ਕੋਈ ਏਦਾਂ ਕੋਈ ਗੱਡੀ ਚਲਾਵੀ ਜਾਵੇ, ਮੈਂ ਕਿਹਾ ਨਾਲੇ ਇੱਥੇ ਨੂੰ ਭੱਜੇ ਉਹਨੇ, ਨਾਲੇ ਫਿਰ ਇਹਨਾਂ ਨੂੰ ਇਹੀ ਕਹੀ ਜਾਂਦੇ।
0: ਬਿਲਕੁਲ
1: ਪਰ ਹੁਣ
0: ਸੈਣੀ ਸਾਹਿਬ ਲਿਖ ਕੇ ਭੇਜਿਆ ਮੈਨੂੰ, ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟੇਕਿਆ ਨਾ ਜਾਂ ਟਿਕਾਇਆ ਹੋਵੇ ਤਾਂ
1: ਹਾਂ
0: ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਜੀ।
1: ਆਹੋ ਨੇ ਹੈ ਤਾਂ ਹੈ ਇੱਦਾਂ, ਚੱਲ ਪਰ ਜਿੱਦਾਂ ਵੀ ਸੋਚਿਆ ਤੇ ਸਾਡੇ ਇੱਦਾਂ ਹੈਗੀਆਂ, ਅਸੀਂ ਜਦੋਂ ਵੀ ਅਸੀਂ ਇੱਦਾਂ ਹੁੰਦਾ ਬੱਚਾ ਜੰਮਦਾ ਆ, ਅਸੀਂ ਪਹਿਲਾਂ ਕੀ ਕਰਦੇ ਆ, ਇੱਦਾਂ ਸੋਚਦੇ ਤੇ ਸਿੱਧਾ ਗੁਰਦੁਆਰੇ ਲੈ ਕੇ ਚੱਲ ਜਾਓ, ਫਿਰ ਉੱਥੇ ਜਿਹੜਾ ਵੀ ਉਹ ਸ਼ਬਦ ਪੜ੍ਹਦੇ ਆ, ਜਿਹੜਾ ਵੀ ਪਹਿਲਾ ਅੱਖਰ ਆ ਉਹਦੇ ਮੁਤਾਬਕ ਨਾਂ ਰੱਖ ਦਿੰਦੇ, ਅਸੀਂ ਵੀ ਤਾਂ ਇੱਦਾਂ ਹੀ ਕੀਤੇ ਆ, ਇਸ ਤਰ੍ਹਾਂ ਕੋਈ ਸ਼ੱਕ ਨਹੀਂ, ਆਪੇ ਤਾਂ ਅਸੀਂ ਵੀ ਇਹੀ ਰਹੇ।
0: ਔਜਲਾ ਸਾਹਿਬ ਲਿਖਦੇ ਆ ਭੈਣ ਜੀ ਤੁਸੀਂ ਹੈ ਨਾ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦਿਓ, ਬਾਅਦ ਚ ਰੋਲਾ ਪੈ ਜਾਂਦਾ ਜੀ ਕਹਿੰਦੇ।
1: ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਠੀਕ ਇੱਦਾਂ ਹੀ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ, ਚਲੋ ਭੁਪਿੰਦਰ ਜੀ, ਹੁਣ ਮੇਰੀ ਤਾਂ ਇੰਨੀ ਕੋਈ ਗੱਲਬਾਤ ਸੀ, ਵੈਸੇ ਮੈਂ ਆਪਣੇ ਨਿਆਣਿਆਂ ਨੂੰ ਇਹ ਕਹਿੰਦੀ ਹੁੰਦੀ, ਮੈਂ ਕਹਿੰਦੀ ਹੁੰਦੀ ਆ ਤੇ ਜਿੱਦਾਂ ਹੁਣ ਤੇ ਉਹ ਡੋਨੇਟ ਕੀਤਾ ਹੁੰਦਾ ਬੋਡੀ ਲਾਇਸੈਂਸ ਤੇ ਅਜਨ ਤੇ ਲਿਖਿਆ ਹੁੰਦਾ, ਮੈਂ ਤਾਂ ਕਹਿੰਦੀ ਹੁੰਦੀ ਉਹਨੇ ਪੁੱਛਣਾ ਹੁੰਦਾ ਵੀ ਤੁਸੀਂ ਕੁਛ ਕਰਨਾ ਚਾਹੁੰਦੇ ਆ ਕਿ ਨਹੀਂ, ਮੈਂ ਤਾਂ ਕਹਿੰਦੀ ਹੁੰਦੀ ਤੁਸੀਂ ਮੇਰਾ ਕੁਛ ਨੀ ਕਰਨਾ
0: ਜੀ,
1: ਤੁਸੀਂ ਨਾ, ਮੈਨੂੰ ਨੀ ਪਤਾ, ਮੈਂ ਕਹਿੰਦੀ ਹੁੰਦੀ ਭੀ ਜ਼ਰੂਰ ਤੁਹਾਨੂੰ ਕੀ ਲੋੜ ਆ, ਭੀ ਜੇ ਮੈਂ ਮਰ ਗਈ ਤਾਂ ਮੈਂ ਕਿਹਾ ਵੱਧ ਤੋਂ ਵੱਧ ਮੇਰੀ ਕੁੜੀ ਨੂੰ ਦੱਸ ਦਿਓ, ਹੋਰ ਕਿਸੇ ਨੂੰ ਦੱਸਣ ਦੀ ਲੋੜ ਨੀ, ਕਹਾਣੀ ਖਤਮ, ਮੈਂ ਵੀ ਤੁਸੀਂ ਸਾਰਿਆਂ ਨੂੰ ਸੱਦੀ ਜਾਣਾ ਕਰੀ ਜਾਣਾ, ਕੋਈ ਲੋੜ ਹੀ ਨੀ, ਕਾਹਤੇ ਇੰਨਾ ਕੰਮ ਪਾਉਣ ਦੀ ਕੀ ਲੋੜ ਹੈ।
0: ਬਿਲਕੁਲ ਹੈ ਜੀ ਭੈਣ ਜੀ, ਇਹ ਵੀ ਹੈ ਜੀ, ਬਿਲਕੁਲ ਹੈ ਜੀ।
1: ਹਾਂ ਪਰ ਨਹੀਂ ਫੇ ਉਹਨਾਂ ਨੂੰ ਲੱਗਦਾ ਹੁੰਦਾ, ਨਿਆਣਿਆਂ ਨੂੰ ਇੱਦਾਂ ਲੱਗਦਾ ਤੇ ਜੀ ਲੋਕ ਕੀ ਕਹੋਗੇ, ਆ ਲੋਕ ਕੀ ਕਹੋ ਦੀ, ਇਹ ਨਹੀਂ ਵੀ ਜ਼ਿੰਦਗੀ ਚੋਂ ਨਿਕਲੀ ਗੱਲ ਹਨਾ ਵੀ ਲੋਕ।
0: ਦੇਖੋ
1: ਭੈਣ
0: ਜੀ ਕਈ ਵਾਰੀ ਹੈ ਨਾ ਇੱਥੇ ਦੇ ਸਿਸਟਮ ਨੂੰ ਦੇਖਦੇ ਆ ਜਾਂ ਇੰਡੀਆ ਦੇ ਨੂੰ ਦੇਖਦੇ ਆ ਨਾ, ਆਪਣੇ ਜਿਹੜਾ ਕਹਿ ਲੋ ਕਿ ਰੋਣਾ ਧੋਣਾ ਜਾਂ ਕਹਿ ਲੋ ਜ਼ਿਆਦਾ ਜਾਂ ਇੱਕ ਤਰ੍ਹਾਂ ਦਾ ਕਈ ਵਾਰੀ ਦਿਖਾਵਾ ਹੀ ਲੱਗਦਾ ਆ, ਤੇ
1: ਦਿਖਾਵਾ ਹੀ ਆ, ਕੋਈ
0: ਉਹਦੇ
1: ਨਹੀਂ
0: ਵਿੱਚ
1: ਰੋਂਦਾ
0: ਦੇਖੋ
1: ਹੁੰਦਾ,
0: ਕਿ ਸਮਾਂ ਕੇ ਪ੍ਰਾਊਡ ਹੋਣਾ ਚਾਹੀਦਾ ਹੈ, ਮਤਲਬ ਕਿ ਵੱਡੀ ਉਮਰ ਦੇ ਵਿੱਚ 90 ਸਾਲ 85 ਸਾਲ ਜਾਂ 100 ਸਾਲ ਵੀ ਹੋ ਗਏ ਤਾਂ ਉਹ ਮਤਲਬ ਕਿ ਦੋਹਤਿਆਂ ਪੋਤਿਆਂ ਵਾਲੇ ਸਾਰਾ ਕੁਝ ਹੋ ਕੇ ਗਏ ਨੇ, ਉਹ ਸਮਾਂ ਕੇ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਵਿਦਾਇਗੀ ਹੋਣੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਭਾਈ ਉਹ ਮਤਲਬ ਕਿ ਕੋਈ ਸੋਗ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ, ਕਿ ਆਪਣੀ ਜਿੰਨੀ ਉਮਰ ਤੁਰਦੇ ਫਿਰਦੇ ਵਧੀਆ ਤਰੀਕੇ ਦੇ ਨਾਲ ਆਪਣੀ ਹੰਢਾ ਕੇ ਗਏ ਨੇ, ਪਰਿਵਾਰ ਚ ਬੈਠ ਕੇ ਗਏ ਨੇ, ਸਾਰਾ ਕੁਝ ਕਰਕੇ ਗਏ ਨੇ ਆਪਣੇ ਹੱਥੀ, ਤਾਂ ਉਹ ਉਹਦੇ ਵਿੱਚ ਫਿਰ ਗਮੀ ਕਾਹਦੀ ਹੈ ਜੀ। ਚਲੋ ਦੁੱਖ ਹੁੰਦਾ ਹੈ ਮਾੜਾ ਮੋਟਾ ਤੇ ਹੁੰਦਾ ਹੈ, ਭਈ ਇਹ ਨਹੀਂ ਭਈ ਉਹ ਮਤਲਬ ਕਿ ਉਹ ਜਿਸ ਹਿਸਾਬ ਦੇ ਨਾਲ ਮਤਲਬ ਕਿ ਉਹ ਇੱਕ ਖੜਾ ਕਰਦੇ ਨਾ ਆਲਾ ਦੁਆਲਾ, ਬੰਦਾ ਡਰ ਅੰਦਰ ਪੈਦਾ ਹੁੰਦਾ ਕਿ ਖੋ ਕੀ ਰਿਹਾ ਨਾ ਜੀ।
1: ਹਾਂਜੀ ਹਾਂਜੀ, ਵੈਸੇ ਮੈਂ ਤਾਂ ਇੱਦਾਂ ਹੀ ਚਾਹੁੰਦੀ ਹੁੰਦੀ ਆ ਭੀ ਇੱਦਾਂ ਨਹੀਂ ਕਰਨਾ ਚਾਹੀਦਾ, ਮੈਂ ਬੱਚਿਆਂ ਨੂੰ ਵੈਸੇ ਕਹਿੰਦੀ ਹੁੰਦੀ ਤੇ ਰੋਣ ਦੀ ਤਾਂ ਤੜਫਣ ਦੀ ਤਾਂ ਗੱਲ ਹੁੰਦੀ, ਜੇ ਤੁਸੀਂ ਸੋਚੋ ਵੀ ਹਾਏ ਮੰਮੀ ਬੜੀ ਔਖੀ ਸੀ, ਉਹਦੇ ਕੋਲ ਪੈਸਾ ਨੀ ਸੀ, ਉਹਦੇ ਕੋਲ ਆਹ ਚੀਜ਼ ਨੀ ਸੀ, ਉਹ ਤਾਂ ਬੇਚਾਰੀ ਰੋਟੀ ਤੋਂ ਵੀ ਔਖੀ ਸੀ, ਉਹ ਤਾਂ ਕਿਸੇ ਨਾਲ ਗੱਲ ਨੀ ਸੀ ਕਰ ਸਕਦੀ। ਮੈਂ ਕਿਹਾ ਹਰ ਸਹੂਲਤ ਆ, ਸਭ ਕੁਛ ਆ, ਮੁੰਡਾ ਆਪਣੇ ਘਰ ਠੀਕ ਆ, ਕੁੜੀ ਆਪਣੇ ਘਰ ਠੀਕ ਆ, ਪੈਸਾ ਧੇਲਾ ਸਿਰ ਤੇ ਛੱਤ, ਹਰ ਚੀਜ਼ ਦੀ ਤਾਂ ਸਹੂਲਤ ਆ, ਪੈਸੇ ਕੋਲੇ ਆ, ਸਾਰਾ ਕੁਛ, ਪੀ ਰੋਣ ਧੋਣ ਦੀ ਲੋੜ ਹੀ ਨੀ ਹੈ ਕਰਨ ਦੀ ਕੁਛ ਵੀ, ਪੀ ਸਾਰੇ ਤਾਂ ਸਹੂਲਤਾਂ ਮਿਲੀਆਂ, ਸਾਰਾ ਕੁਛ ਹੈਗਾ, ਕਿਸੇ ਦੀ ਕਮੀ ਨੀ। ਹਾਂ ਕਈ ਵਾਰ ਏਦਾਂ ਆ ਕੁੜੀਆਂ ਸੱਚੀ ਰੋਣੀਆਂ ਮੈਂ ਦੇਖੀਆਂ, ਭੀ ਹਾਏ ਸਾਡੀ ਮਾਤਾ ਏਦਾਂ ਔਖੀ ਸੀ, ਸਾਡੀ ਮਾਤਾ ਏਦਾਂ ਔਖੀ ਸੀ, ਉਹ ਤਾਂ ਪੈਸੇ ਲੈ ਵੀ ਤੜਫਦੀ ਰਹੀ ਆ, ਉਹਦੇ ਤੋਂ ਹੁਣ ਉਲਟੇ ਪਾਸੇ ਗੱਲ ਚੱਲੀ, ਭੁਪਿੰਦਰ ਜੀ ਥੱਲੇ ਉਹ ਆਉਂਦੀਆਂ ਹੁੰਦੀਆਂ ਸੀ ਮਕਾਣਾ, ਉਸ ਲਈ ਫੇਰ ਏਦਾਂ ਗੱਲਾਂ ਗੱਲਾਂ ਵਿੱਚ ਕਹਿੰਦੇ ਵੀ ਸਾਡੀ ਧੀ ਨੂੰ ਏਦਾਂ ਤੰਗ ਕੀਤਾ,
0: ਬੜਾ ਤੰਗ ਰਹੀ ਹੈ ਜੀ, ਉਹ ਤਾਂ ਬਹੁਤ ਤੰਗ ਰਹੀ ਹੈ, ਛੁਟਕਾਰਾ ਹੀ ਹੋ ਗਿਆ ਜੀ। ਹਾਂਜੀ
1: ਹਾਂਜੀ, ਹੁਣ ਜਿਦਾਂ ਮੈਂ ਬੈਠੀ ਹਾਂ ਇਸ ਵੇਲੇ, ਮੈਂ ਸਾਰਾ ਕੁਛ ਮੇਰੇ ਕੰਨ ਕੋਣ ਹੱਥ ਮਤਲਬ ਸਾਰਾ ਕੁਛ ਖਾਲੀ ਹੈ, ਮੈਂ ਕੁਛ ਨੀ ਪਾਇਆ। ਮੈਂ ਕਿਹਾ ਉੱਥੇ ਜੇ ਇੰਡੀਆ ਜੇ ਕਿਤੇ ਬੁੜੀ ਦੇ ਕੋਲੋਂ ਉਹਦੇ ਲਾ ਲੈਣ ਨਾ, ਜੇ ਇੱਕ ਬਿਮਾਰ ਹੁੰਦੀ ਆ ਤਾਂ ਕਹਿੰਦੇ ਹਾਏ ਉਹ ਤੁਹਾਨੂੰ ਨਹੀਂ ਤਾਂ ਕੁੱਤਾ ਨੀ, ਉਹਨੇ ਤਾਂ ਉਹਦੇ ਕੰਨਾਂ ਚ ਪਾਇਆ ਵੀ ਲਾ ਲਿਆ, ਤੇ ਹੁਣ ਉਹਨੂੰ ਕਿਹੜੀ ਨਾਲ ਲੈ ਕੇ ਜਾਣੀ ਹੈ, ਜੇ ਲਾ ਵੀ ਲਿਆ ਤਾਂ ਕਿਹੜੀ ਗੱਲ ਹੈ ਉਦੋਂ।
0: ਉਹ ਭੈਣ ਜੀ ਮੈਨੂੰ ਚੇਤੇ ਆਉਂਦਾ, ਸਾਡੇ ਨਾ ਫਾਦਰ, ਉਹਨਾਂ ਦੇ ਮਦਰ ਜਿਹੜੇ ਸਾਡੇ ਬੀਬੀ, ਮੈਂ ਛੋਟਾ ਹੀ ਸੀਗਾ, ਮੈਨੂੰ ਤੁਹਾਡੀਆਂ ਗੱਲਾਂ ਤੋਂ ਹੌਲੀ ਹੌਲੀ ਯਾਦ ਆਇਆ ਉਹ ਗੱਲ ਦਾ, ਕਿ ਉਹ ਮਾਤਾ ਨੇ ਨਾ ਸਾਡੀ ਬੀਬੀ ਨੇ ਲਿਆ ਹੁੰਦਾ ਸੀਗਾ, ਆਪਣਾ ਖੇਸੀ ਲਈ ਹੁੰਦੀ ਸੀਗੀ ਜੀ, ਉੱਪਰ ਬਰਾਊਨ ਜੇ ਕਲਰ ਦੀ, ਕਾਫੀ ਵਧੀਆ ਮਤਲਬ ਕਿ ਸੀਗੀ ਮੋਟੀ, ਤੇ ਉਹ ਸਾਡੇ ਨਾ ਇੱਕ ਕੰਮ ਕਰਨ ਵਾਲੀ ਆਉਂਦੀ ਹੁੰਦੀ ਸੀ, ਸ਼ੁਰੂ ਤੋਂ ਹੀ ਉਹਨਾਂ ਦੇ ਟੱਬਰ ਮਤਲਬ ਕਿ ਜੁੜੇ ਹੋਏ ਸੀ ਨਾਲ, ਹਨਾ, ਤੇ ਉਹ ਕੰਮ ਕੁੰਮ ਮੁਕਾ ਕੇ ਤਾਂ ਕੋਲ ਬਹਿ ਜਾਂਦੀ ਹੁੰਦੀ ਸੀ ਬੀਬੀ ਦੇ, ਤੇ ਮੁੜ ਕੇ ਪਤਾ ਨੀ ਆਪ ਹੀ ਗੱਲਾਂ ਗੁੱਲਾਂ ਕਰੀ ਜਾਣੀਆਂ ਉਹਨੇ, ਤੇ ਇੱਕ ਵਾਰੀ ਮੈਨੂੰ ਗੱਲ ਚੇਤੇ ਆਉਂਦੀ ਹੈ, ਉਹ ਕਹਿੰਦੀ ਬੀਬੀ ਜਦੋਂ ਤੂੰ ਮਰੀ ਨਾ ਆ ਲੋਈ ਮੈਨੂੰ ਦੇ ਦੇ। ਪਹਿਲਾਂ ਹੀ ਹਨਾ ਜੀ ਸਾਈਆਂ ਵਧਾਈਆਂ ਲਾਉਣ ਲੱਗ ਜਾਂਦੇ ਸੀ ਹਨਾ ਜੀ, ਏਦਾਂ ਜੀ।
1: ਉਹ ਮੇਰੇ ਨਾਲ ਵੀ ਭੁਪਿੰਦਰ ਜੀ ਤਾਂ ਹੋਇਆ, ਮੈਂ ਆਪਣੀ ਪੋਤੀ ਨੂੰ ਪਤਾ ਕੀ ਕਹਾਂ, ਕਿਉਂਕਿ ਹੁਣ ਮੇਰੀ ਕਲੋਜ਼ਟ ਵਾਕਿੰਗ ਕਲੋਜ਼ਟ ਹੈ, ਕੱਪੜਿਆਂ ਨਾਲ ਸੂਟਾਂ ਨਾਲ ਭਰੀ ਪਈ ਆ, ਵਧੀਆ ਤੋਂ ਵਧੀਆ ਬਹੁਤ ਸੋਹਣੇ। ਮੈਂ ਕਿਹਾ ਰਸਲੀਨਾ ਜੇ ਮੈਂ ਮਰ ਗਈ ਆ ਬੜੇ ਸੂਟ ਆ, ਕਹਿੰਦੀ ਮੰਮ ਜੀ ਤੁਸੀਂ ਵੀ ਕਰ ਲਾ ਕਰੋ, ਕਹਿੰਦੀ ਮੈਂ ਬਹੁਤੇ ਠੀਕ ਕਰ ਲੈਣੇ ਆਪਣੇ ਲਈ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ।
1: ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ, ਮੈਨੂੰ ਚੰਗਾ ਲੱਗਾ, ਫਿਰ ਉਹਨੇ ਮੈਨੂੰ ਇਹ ਕਿਹਾ, ਨਹੀਂ ਤਾਂ ਲੋਕ ਡਰਦੇ ਆ ਨਾ ਫਿਰ ਨਹੀਂ ਪਾਉਣੇ ਆ ਕਦੇ, ਉਹ ਕਹਿੰਦੀ ਨਹੀਂ ਮੰਮ ਜੀ ਮੈਂ ਪਾ ਲਓ, ਮੈਂ ਪਾ ਲੈਣੇ ਆ ਬਹੁਤ ਤੁਹਾਡੇ ਸੂਟ।
0: ਜੀ ਬਿਲਕੁਲ ਹੈ ਜੀ, ਬਿਲਕੁਲ।
1: ਚਲੋ ਹੁਣ ਹੋਰ ਕਿਸੇ ਦੇ ਤੋਹਫੇ
0: ਸਭ ਦੋਸਤਾਂ ਨੂੰ, ਤੇ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਣਾ, ਉਹ ਨਾ ਰਹਿ ਜਾਵੇ ਅੱਜ ਫਿਰ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਨਾ ਤਾਂ ਵੈਨ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ, ਕਹਿੰਦੇ ਜੀ। ਕੀ ਬਾਤ ਹੈ ਜੀ ਸੈਣੀ ਸਾਹਿਬ, ਕਚਹਿਰੀਆਂ ਚ ਵੀ ਮੇਲੇ ਲੱਗਦੇ ਆ। ਤੇ ਔਜਲਾ ਸਾਹਿਬ ਲਿਖਦੇ ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ, ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ ਜੀ, ਕਹਿੰਦੇ। ਤੇ ਲੋ ਦੋਸਤੋ ਅੱਗੇ ਵੱਧਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਆ, ਬਹੁਤ ਸਾਰੇ ਦੋਸਤ ਹੋਰ ਵੀ ਜੁੜੇ ਹੋਏ ਨੇ ਨਾਲ, ਤੇ ਉਹਨਾਂ ਦਾ ਵੀ ਸਭ ਦਾ ਸਵਾਗਤ ਹੈ, ਬਾਅਦ ਦੇ ਵਿੱਚ ਮੈਂ ਉਹਨਾਂ ਦਾ ਨਾਮ ਵੀ ਲੈ ਲਾਂਗਾ ਜੀ। ਤੇ ਲੋ ਫਿਰ ਪਹਿਲਾਂ ਆਪਾਂ ਸਮਾਪਤੀ ਕਰ ਲਈਏ ਖਬਰਾਂ ਦੀਆਂ, 5-7 ਖਬਰਾਂ ਜਿਹੜੀਆਂ ਇੰਟਰਨੈਸ਼ਨਲ ਨੇ ਉਹ ਧਿਆਨਯੋਗ ਮੰਗਦੀਆਂ ਨੇ, ਕਿਉਂਕਿ ਟਰੰਪ ਸਾਹਿਬ ਨੂੰ ਵੀ ਜਿਹੜਾ ਧਮਕੀਆਂ ਆ ਚੁੱਕੀਆਂ ਨੇ, ਤੇ ਸਾਰੀਆਂ ਰਸਮਾਂ ਜਿਹੜੀਆਂ ਨੇ ਈਰਾਨ ਨੇ ਆਪਣੀਆਂ ਪੂਰੀਆਂ ਕਰ ਲਈਆਂ, ਹੁਣ ਵਿਹਲੇ ਆ ਉਹ। ਈਰਾਨ ਦਾ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਜਿਹੜਾ ਮਸ਼ਹਦ ਵਿਖੇ ਅੱਜ ਸਪੁਰਦੇ ਖਾਕ ਜਿਹੜਾ ਕਰ ਦਿੱਤਾ ਗਿਆ। ਆਯਤੁੱਲਾ ਅਲੀ ਖਮਨਈ ਜੋ ਕਿ ਅਮਰੀਕਾ ਇਜ਼ਰਾਈਲ ਦੇ ਸਾਂਝੇ ਹਮਲੇ ਦੇ ਵਿੱਚ ਮਾਰੇ ਗਏ ਸਨ, ਹੁਣ ਜਿਹੜਾ ਅੱਜ ਮਸ਼ਹਦ ਦੇ ਵਿੱਚ ਇਮਾਮ ਰਜ਼ਾ ਦੇ ਅਸਥਾਨ ਦੇ ਉੱਤੇ ਸਪੁਰਦੇ ਖਾਕ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਦੇ ਲਈ ਹਜ਼ਾਰਾਂ ਸਮਰਥਕ ਜਿਹੜੇ ਇਕੱਠੇ ਹੋਏ ਸਨ। ਅੰਤਮ ਸੰਸਕਾਰ ਜਿਹੜਾ ਹੈ ਦਾਰ ਅਲ ਧਿਕਰ ਪ੍ਰਾਰਥਨਾ ਹਾਲ ਦੇ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਤਾਬੂਤ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਹਿੱਸੇ ਦੇ ਵਜੋਂ ਇਮਾਮ ਰਜ਼ਾ ਦੀ ਕਬਰ ਦੇ ਆਲੇ ਦੁਆਲੇ ਲਿਜਾਇਆ ਗਿਆ। ਅੰਤਮ ਸੰਸਕਾਰ ਦੀ ਨਮਾਜ਼ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸੈਯਦ ਮੁਸਤਫਾ ਖਮੇਨਈ ਜਿਹੜੇ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਅਦਾ ਕੀਤੀ ਗਈ ਹੈ, ਜਿਨ੍ਹਾਂ ਨੇ ਮ੍ਰਿਤਕ ਦੇਹ ਦੇ ਉੱਤੇ ਰਸਮੀ ਪ੍ਰਾਰਥਨਾਵਾਂ ਜਿਹੜੀਆਂ ਕੀਤੀਆਂ ਨੇ। ਇਸਲਾਮਿਕ ਰਿਪਬਲਿਕ ਆਫ ਇਰਾਨ ਬ੍ਰੌਡਕਾਸਟਿੰਗ ਦੇ ਅਨੁਸਾਰ ਡਾਨਿਸ਼ ਚੌਰਾਹੇ ਅਤੇ ਇਮਾਮ ਰਜ਼ਾ ਅਸਥਾਨ ਦੇ ਵਿਚਕਾਰ ਭਾਰੀ ਭੀੜ ਹੋਣ ਦੇ ਕਾਰਨ ਖਮੇਨਈ ਦੀ ਮ੍ਰਿਤਕ ਦੇਹ ਨੂੰ ਹਵਾਈ ਅੱਡਾ ਜਾਂ ਹਵਾਈ ਜਹਾਜ਼ ਦੇ ਰਾਹੀਂ ਪਵਿੱਤਰ ਅਸਥਾਨ ਤੱਕ ਜਿਹੜਾ ਪਹੁੰਚਾਉਣਾ ਪਿਆ, ਇੰਨਾ ਰਸ਼ ਸੀ। ਸਰਕਾਰੀ ਮੀਡੀਆ ਨੇ ਅਜਿਹੇ ਦ੍ਰਿਸ਼ ਦਿਖਾਏ ਨੇ ਜਿਸ ਦੇ ਵਿੱਚ ਮਸ਼ਹਦ ਦੇ ਵਿੱਚ ਅੰਤਮ ਸੰਸਕਾਰ ਦੇ ਰਸਤੇ ਦੇ ਉੱਤੇ ਸੋਗ ਮਨਾਉਣ ਵਾਲਿਆਂ ਦੀ ਵਿਸ਼ਾਲ ਭੀੜ ਤੇ ਸਾਬਕਾ ਸੁਪਰੀਮ ਲੀਡਰ ਦੀ ਮ੍ਰਿਤਕ ਦੇਹ ਨੂੰ ਜਿਹੜਾ ਲਿਜਾਣ ਵਾਲੇ ਕਾਫਲੇ ਨੂੰ ਘੇਰੇ ਹੋਏ ਦਿਖਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾ ਸਕੇ। ਸਰਕਾਰੀ ਪ੍ਰਸਾਰਕ ਨੇ ਜਿਹੜਾ ਭੀੜ ਨੂੰ ਜਲੂਸ ਦੌਰਾਨ ਟਰੰਪ ਦੇ ਵਿਰੋਧੀ ਬੈਨਰ ਦਿਖਾਉਂਦੇ ਹੋਏ ਵੀ ਦਿਖਾਇਆ ਗਿਆ ਜੋ ਕਿ ਨੇਤਾ ਦੀ ਮੌਤ ਦੇ ਲਈ ਅਮਰੀਕੀ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉੱਤੇ ਤੇ ਤਹਿਰਾਨ ਦੇ ਰੁੱਖ ਨੂੰ ਉਜਾਗਰ ਕਰਦਾ ਹੈ। ਇਸ ਦੇ ਦੌਰਾਨ CNN ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਸੁਪਰੀਮ ਲੀਡਰ ਮੁਜਤਬਾ ਖਮੇਨਈ ਦੇ ਜਿਹੜੇ ਨੇ ਜਨਤਕ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਸੀ। ਅਲੀ ਖਮਨਈ ਦੀ ਹੱਤਿਆ ਇਸ ਸਾਲ 28 ਫਰਵਰੀ ਨੂੰ ਅਮਰੀਕੀ ਇਜ਼ਰਾਈਲ ਹਮਲੇ ਦੇ ਵਿਚ ਹੋਈ, ਜਿਸ ਨੇ ਪੱਛਮੀ ਏਸ਼ੀਆ ਖੇਤਰ ਚ ਇਕ ਵਿਆਪਕ ਸੰਘਰਸ਼ ਨੂੰ ਜਨਮ ਦੇ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੁਜਤਬਾ ਖਮਨਈ ਨੇ ਇਸਲਾਮਿਕ ਰਿਪਬਲਿਕ ਦਾ ਜਿਹੜਾ ਨਵਾਂ ਸੁਪਰੀਮ ਲੀਡਰ ਨਿਯੁਕਤ ਕੀਤਾ ਗਿਆ ਸੀ ਤੇ ਪਿਛਲੇ ਮਹੀਨੇ ਅਮਰੀਕਾ ਤੇ ਇਰਾਨ ਨੇ ਖੇਤਰ ਦੇ ਵਿਚ ਦੁਸ਼ਮਣੀ ਖਤਮ ਕਰਨ ਤੇ ਤਕਨੀਕੀ ਗੱਲਬਾਤ ਦੇ ਲਈ 60 ਦਿਨਾਂ ਦੀ ਗੱਲਬਾਤ ਦੀ ਖਿੜਕੀ ਖੋਲਣ ਦੇ ਉਦੇਸ਼ ਦੇ ਨਾਲ 14 ਨੁਕਾਤੀ ਜਿਹੜਾ ਸਮਝੌਤੇ MOU ਦੇ ਉਤੇ ਸਹਿਮਤੀ ਜਿਹੜੀ ਪ੍ਰਗਟ ਕੀਤੀ ਸੀ, ਜਿਸ ਦੇ ਵਿਚ ਸਟਰੇਟ ਆਫ਼ ਹਾਰਮੁਜ਼ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਚਰਚਾ ਜਿਹੜੀ ਸ਼ਾਮਲ ਸੀ, ਪਰ ਬੀਤੇ ਦਿਨਾਂ ਦੇ ਵਿਚ ਉਹ ਸਾਰਾ ਕੁਝ ਨਹਿਸ ਤਹਿਸ਼ ਜਿਹੜਾ ਕਰ ਦਿੱਤਾ ਗਿਆ। ਦੂਸਰੇ ਪਾਸੇ ਟਰੰਪ ਦਾ ਕਤਲ ਕਰਨ ਦੀ ਤਿਆਰੀ ਦੇ ਵਿਚ ਇਰਾਨ ਇਜ਼ਰਾਈਲ ਨੇ ਅਮਰੀਕਾ ਨੂੰ ਅਲਰਟ ਕੀਤਾ ਹੈ। ਇਜ਼ਰਾਈਲੀ ਖੁਫੀਆ ਏਜੰਸੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਇਰਾਨ ਨੇ ਰਾਸ਼ਟਰਪਤੀ ਟਰੰਪ ਦਾ ਕਤਲ ਕਰਨ ਦੇ ਲਈ ਇਕ ਨਵੀਂ ਅਤੇ ਖਤਰਨਾਕ ਸਾਜਿਸ਼ ਤਿਆਰ ਕੀਤੀ ਹੈ। ਇਸ ਖੁਲਾਸੇ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਵਿਚ ਹੜਕੰਪ ਮਚਿਆ। ਦੀ ਵਾਲ ਸਟਰੀਟ ਜਰਨਲ ਅਤੇ CNN ਦੀਆਂ ਰਿਪੋਰਟਾਂ ਦੇ ਅਨੁਸਾਰ ਇਜ਼ਰਾਈਲ ਨੇ ਹਾਲ ਹੀ ਦੇ ਵਿਚ ਵਾਸ਼ਿੰਗਟਨ ਦੇ ਨਾਲ ਇਹ ਗੁਪਤ ਜਾਣਕਾਰੀ ਸਾਂਝੀ ਕੀਤੀ ਹੈ, ਗੁਪਤ ਕਾਹਦੀ ਰਹਿ ਗਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਨੂੰ ਹੋਰ ਤਿੱਖਾ ਕਰਨ ਦੀ ਯੋਜਨਾ ਬਣਾ ਰਿਹਾ। ਰਿਪੋਰਟ ਦੇ ਬਾਰੇ ਪੁੱਛੇ ਜਾਣ ਦੇ ਉਤੇ ਵਾਈਟ ਹਾਊਸ ਨੇ ਦੋਵਾਂ ਨਿਊਜ਼ ਸੰਗਠਨਾਂ ਨੂੰ ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਟਰੰਪ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ, ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਕਿ ਉਹ ਤਹਿਰਾਨ ਦਾ ਮੁੱਖ ਨਿਸ਼ਾਨਾ ਬਣਿਆ ਹੋਇਆ ਹੈ। ਟਰੰਪ ਨੇ ਬੁੱਧਵਾਰ ਸੰਮੇਲਨ ਦੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਰਾਨ ਦੀ ਕਿਲ ਲਿਸਟ ਵਿਚ ਪਹਿਲੇ ਨੰਬਰ ਦੇ ਉਤੇ ਹਾਂ ਤੇ ਮੈਂ ਨੰਬਰ 1 ਹਾਂ। ਇਸ ਦੇ ਬਾਰੇ ਮੈਨੂੰ ਨਹੀਂ ਪਤਾ, ਪਰ ਮੈਨੂੰ ਸੱਚਮੁੱਚ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ। ਉਨ੍ਹਾਂ ਨੇ ਇਰਾਨੀ ਲੀਡਰਸ਼ਿਪ ਦੇ ਉਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ਬਿਮਾਰ, ਨੀਚ ਅਤੇ ਕੈਂਸਰ ਵਰਗੇ ਲੋਕ ਕਰਾਰ ਦਿੱਤਾ ਜਿਨ੍ਹਾਂ ਨੂੰ ਜੜੋਂ ਪੁੱਟਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਦਿਨ ਦੇ ਵਿਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਦੇ ਨਾਲ ਵੀ ਇਕ ਮੀਟਿੰਗ ਦੇ ਦੌਰਾਨ ਟਰੰਪ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਸਾਲ 2020 ਦੇ ਵਿਚ ਇਰਾਨ ਦੇ ਵਿਚ ਅਮਰੀਕੀ ਡਰੋਨ ਹਮਲੇ ਦੇ ਵਿਚ ਮਾਰੇ ਗਏ ਆਪਣੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਕਈ ਸਾਲਾਂ ਤੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾ ਰਿਹਾ ਹੈ। ਹਾਲ ਹੀ ਦੇ ਵਿਚ ਇਰਾਨ ਦੇ ਸਰਵਉੱਚ ਨੇਤਾ ਆਯਾਤੁੱਲਾ ਅਲੀ ਖਮਨਈ ਦੀਆਂ ਅੰਤਮ ਰਸਮਾਂ ਦੇ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ਮਾਰਨ ਦੇ ਨਾਅਰੇ ਲਗਾਏ ਤੇ ਅਜਿਹੇ ਬੈਨਰ ਲਹਿਰਾਏ ਸਨ। ਇਸ ਗੰਭੀਰ ਖਤਰੇ ਦੇ ਵਿਚਕਾਰ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਵੀਰਵਾਰ ਨੂੰ ਫੋਨ ਦੇ ਉਤੇ ਗੱਲਬਾਤ ਵੀ ਕੀਤੀ ਹੈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਖਿਲਾਫ਼ ਚੱਲ ਰਹੇ ਸੰਘਰਸ਼ ਅਤੇ ਸੁਰੱਖਿਆ ਸਬੰਧੀ ਆਪਸੀ ਤਾਲਮੇਲ ਨੂੰ ਜਾਰੀ ਰੱਖਣ ਤੇ ਸਹਿਮਤੀ ਜਤਾਈ ਹੈ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਸੰਬੰਧ ਬੇਹੱਦ ਖਰਾਬ ਹੋ ਚੁੱਕੇ ਹੈ। 60 ਦਿਨਾਂ ਦੀ ਜੰਗਬੰਦੀ ਖਤਮ ਹੋਣ ਤੋਂ ਬਾਅਦ ਅਮਰੀਕਾ ਨੇ ਇਰਾਨ ਤੇ ਕਈ ਫੌਜੀ ਹਮਲੇ ਜਿਹੜੇ ਕੀਤੇ ਤੇ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਖੁਫੀਆ ਏਜੰਸੀਆਂ ਹੁਣ ਉਨ੍ਹਾਂ ਲੋਕਾਂ ਦੇ ਉਤੇ ਨੇੜਿਓ ਨਜ਼ਰ ਰੱਖ ਰਹੀਆਂ ਨੇ ਜੋ ਮੌਜੂਦਾ ਤੇ ਸਾਬਕਾ ਅਮਰੀਕੀ ਅਧਿਕਾਰੀਆਂ ਦੇ ਉਤੇ ਹਮਲੇ ਕਰਨ ਦੀ ਗੱਲ ਜਿਹੜੀ ਕਰ ਰਹੇ ਨੇ। ਦੂਸਰੇ ਪਾਸੇ ਡਾਕਟਰ ਦੀਆਂ ਕਰਤੂਤਾਂ ਦੇਖ ਲਓ। ਜਰਮਨ ਦੇ ਵਿਚ 15 ਮਰੀਜ਼ਾਂ ਦਾ ਕਤਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਡਾਕਟਰ ਨੇ ਜੁਰਮ ਕਬੂਲ ਕਰ ਲਿਆ। ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਦੇ ਵਿਚ ਮਾਹਰ ਜਰਮਨੀ ਦੇ ਇਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਦੇ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਲਿਨ ਦੀ ਜਿਹੜੀ ਹੈ ਅਦਾਲਤ ਨੂੰ ਪਤਾ ਲੱਗਿਆ ਕਿ 41 ਸਾਲਾਂ ਜੋਹੈਂਸ ਐਮ ਜਰਮਨੀ ਦੇ ਨਿੱਜਤਾ ਨਿਯਮਾਂ ਦੇ ਤਹਿਤ ਕੀਤੀ ਗਈ ਪਛਾਣ ਨੇ ਸਤੰਬਰ 2021 ਤੋਂ 2024 ਜੁਲਾਈ ਤੱਕ ਦਰਮਿਆਨ 12 ਔਰਤਾਂ ਤੇ 3 ਮਰਦਾਂ ਦੇ ਕਤਲ ਦਾ ਖੁਲਾਸਾ ਕੀਤਾ। ਅਧਿਕਾਰੀਆਂ ਨੂੰ ਲੱਗਦਾ ਕਿ ਇਹ ਮੌਤਾਂ ਇਕ ਵੱਡੀ ਸਾਜ਼ਿਸ਼ ਦਾ ਛੋਟਾ ਜਿਹਾ ਹਿੱਸਾ ਹੋ ਸਕਦੀਆਂ ਨੇ। ਸਰਕਾਰੀ ਵਕੀਲ ਡਾਕਟਰ ਦੇ ਨਾਲ ਸੰਬੰਧਿਤ ਅਜਿਹੀਆਂ ਦਰਜਨਾਂ ਹੋਰ ਘਟਨਾਵਾਂ ਦੀ ਜਾਂਚ ਕਰ ਰਿਹਾ। ਉਸਦੇ ਪੀੜਤ 25 ਤੋਂ 94 ਸਾਲ ਦੀ ਉਮਰ ਤੱਕ ਦੇ ਸਨ। ਮੁਕੱਦਮੇ ਦੇ ਦੌਰਾਨ ਦੱਸਿਆ ਗਿਆ ਕਿ ਉਹ ਸਾਰੇ ਗੰਭੀਰ ਰੂਪ ਦੇ ਵਿਚ ਬਿਮਾਰ ਸਨ, ਪਰ ਉਨ੍ਹਾਂ ਦੀ ਤੁਰੰਤ ਮੌਤ ਹੋਣ ਵਾਲੀ ਨਹੀਂ ਸੀ। ਸਰਕਾਰੀ ਪੱਖ ਨੇ ਕਿਹਾ ਕਿ ਘਰਾਂ ਦੇ ਦੌਰਿਆਂ ਦੇ ਦੌਰਾਨ ਡਾਕਟਰ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਵੱਖ ਵੱਖ ਦਵਾਈਆਂ ਦੇ ਜਾਨਲੇਵਾ ਮਿਸ਼ਰਣ ਜਿਹੜੇ ਸਨ ਦਿੰਦਾ ਸੀ। ਕਈ ਵਾਰ ਆਪਣੇ ਅਪਰਾਧਾਂ ਨੂੰ ਲੁਕਾਉਣ ਦੇ ਲਈ ਉਸਨੇ ਅੱਗ ਵੀ ਲਗਾਈ। ਸਰਕਾਰੀ ਪੱਖ ਨੇ ਦੱਸਿਆ ਕਿ ਜੁਲਾਈ 2024 ਦੇ ਵਿਚ ਉਸਦੀ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਉਸਨੇ ਇਕੋ ਦਿਨ ਦੇ ਵਿਚ 2 ਮਰੀਜ਼ ਮਾਰ ਦਿੱਤੇ। ਸੈਂਟਰਲ ਬਰਲਿਨ ਦੇ ਵਿਚ ਜਿਹੜਾ ਰਹਿਣ ਵਾਲਾ ਇਕ 75 ਸਾਲਾ ਬਜ਼ੁਰਗ ਅਤੇ ਕੁਝ ਘੰਟਿਆਂ ਬਾਅਦ ਗੁਆਂਢੀ ਜ਼ਿਲ੍ਹੇ ਦੀ 76 ਸਾਲਾ ਬਜ਼ੁਰਗ ਔਰਤ ਡਾਕਟਰ ਨੇ ਬਜ਼ੁਰਗ ਔਰਤ ਦੇ ਘਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਹੋ ਗਿਆ। ਇੱਕ ਸਾਲ ਤੱਕ ਚੱਲੇ ਮੁਕੱਦਮੇ ਦੇ ਦੌਰਾਨ ਜ਼ਿਆਦਾ ਸਮਾਂ ਜਿਹੜਾ ਡਾਕਟਰ ਚੁੱਪ ਹੀ ਰਿਹਾ, ਪਰ ਪਿਛਲੇ ਮਹੀਨੇ ਉਸਨੇ ਆਪਣੇ 12 ਗੰਭੀਰ ਮਰੀਜ਼ਾਂ ਨੂੰ ਮਾਰ ਦੇਣ ਦਾ ਜਿਹੜਾ ਜੁਰਮ ਜਿਹੜਾ ਹੈ ਕਬੂਲ ਕਰ ਲਿਆ। ਉਸਨੇ ਜਿਹੜਾ ਅਦਾਲਤ ਦੇ ਵਿਚ ਬਿਆਨ ਦਿੱਤਾ ਕਿ ਉਹ ਮੰਨਦਾ ਸੀ ਕਿ ਉਹ ਸਹੀ ਕਰ ਰਿਹਾ ਤੇ ਉਨ੍ਹਾਂ ਨੂੰ ਬਿਮਾਰੀ ਅਤੇ ਦਰਦ ਤੋਂ ਬਚਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਸਮੇਂ ਦੇ ਦੌਰਾਨ ਮੈਂ ਸੋਚਿਆ ਇਹੀ ਉਨ੍ਹਾਂ ਦੇ ਲਈ ਬਿਹਤਰ ਹੈ ਇਹ ਕਿ ਉਹ ਇਸ ਦੁਨੀਆਂ ਨੂੰ ਛੱਡਣ, ਤੰਗ ਆ ਰਹੇ ਨੇ। ਉਸਨੇ ਇਹ ਵੀ ਕਿਹਾ ਕਿ ਉਸਨੇ ਖੁਦ ਵੱਲੋਂ ਦਿੱਤੀਆਂ ਸਾਰੀਆਂ ਤਕਲੀਫਾਂ ਦੇ ਲਈ ਮਾਫ਼ੀ ਮੰਗੀ। ਅਥਾਰਟੀਜ਼ ਨੂੰ ਸ਼ੱਕ ਹੈ ਕਿ ਉਹ ਜਿਹੜਾ ਡਾਕਟਰ ਹੈ ਉਸਨੇ ਹੋਰ ਵੀ ਮਰੀਜ਼ ਵੀ ਮਾਰੇ ਨੇ। ਸਰਕਾਰੀ ਪੱਖ ਇਸ ਵੇਲੇ 76 ਹੋਰ ਕੇਸਾਂ ਦੀ ਜਾਂਚ ਜਿਹੜੀ ਹੈ ਉਹਦੇ ਵਿਚ ਜੁਟਿਆ ਹੋਇਆ। ਯੂਰਪੀਅਨ ਯੂਨੀਅਨ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਯੂਰਪੀਅਨ ਯੂਨੀਅਨ ਦਾ ਜਿਹੜਾ ਝਟਕਾ ਚੀਨ ਨੇ ਦਿੱਤਾ, ਚੀਨੀ ਟਾਇਰਾਂ ਦੇ ਉੱਤੇ ਲਗਾਇਆ ਆਪਣਾ 45.3% ਦਾ ਟੈਕਸ ਲਾ ਦਿੱਤਾ ਹੈ। ਯੂਰਪੀਅਨ ਯੂਨੀਅਨ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਯੂਰਪੀਅਨ ਕਮਿਸ਼ਨ ਨੇ ਚੀਨ ਤੋਂ ਯਾਤਰੀ ਕਾਰਾਂ, ਹਲਕੇ ਟਰੱਕਾਂ ਤੇ ਬੱਸਾਂ ਦੇ ਲਈ ਟਾਇਰਾਂ ਦੀ ਜਿਹੜੀ ਹੈ ਦਰਾਮਦ ਦੇ ਉੱਤੇ 4.3% ਤੋਂ 45.3% ਤੱਕ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। ਇਹ ਜਿਹੜਾ ਕਦਮ ਹੈ ਇੱਕ ਜਾਂਚ ਤੋਂ ਬਾਅਦ ਚੁੱਕਿਆ ਗਿਆ ਜਿਸ ਦੇ ਵਿਚ ਪਾਇਆ ਗਿਆ ਸੀ ਕਿ ਯੂਰਪੀਅਨ ਯੂਨੀਅਨ ਦੇ ਵਿਚ ਉਤਪਾਦ ਜਿਹੜੇ ਨੇ ਬਹੁਤ ਘੱਟ ਅਤੇ ਗੈਰ ਵਾਜਬ ਕੀਮਤਾਂ ਦੇ ਉੱਤੇ ਵੇਚੇ ਜਾ ਰਹੇ ਸਨ। ਨਵੰਬਰ 2025 ਦੇ ਵਿਚ ਸ਼ੁਰੂ ਕੀਤੀ ਗਈ ਜਾਂਚ ਨੇ ਸਿੱਟਾ ਕੱਢਿਆ ਕਿ ਡੰਪ ਕੀਤੇ ਚੀਨੀ ਟਾਇਰਾਂ ਦੀ ਦਰਾਮਦ ਨੇ ਯੂਰਪੀਅਨ ਯੂਨੀਅਨ ਦੇ ਘਰੇਲੂ ਟਾਇਰ ਉਦਯੋਗ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਨਤੀਜੇ ਵਜੋਂ ਕਮਿਸ਼ਨ ਨੇ ਨਿਰਪੱਖ ਮੁਕਾਬਲੇ ਨੂੰ ਬਹਾਲ ਕਰਨ ਤੇ ਯੂਰਪੀਅਨ ਨਿਰਮਾਤਾਵਾਂ ਨੂੰ ਦੀ ਰੱਖਿਆ ਕਰਨ ਦੇ ਵਿਚ ਮਦਦ ਕਰਨ ਦੇ ਲਈ ਨਵੇਂ ਟੈਰਿਫਾਂ ਨੂੰ ਮਨਜੂਰੀ ਦੇ ਦਿੱਤੀ ਹੈ। ਮਤਲਬ ਕਿ ਭਾਈ ਆਪਣੇ ਮੁਲਕ ਦਾ ਵਰਤੋ, ਉਹ ਕਹਿ ਰਹੇ ਨੇ, ਤੇ ਜਿਹੜੇ ਪਹਿਲਾਂ ਇੱਥੇ ਕੰਪਨੀਆਂ ਸਨ, ਛੋਟੀਆਂ ਸਨ, ਵੱਡੀਆਂ ਸਨ, ਉਹ ਕਾਰੋਬਾਰ ਤਾਂ ਕਰਦੀਆਂ ਸਨ, ਕਾਮਿਆਂ ਨੂੰ ਜਿਹੜਾ ਸੀ ਨੌਕਰੀ ਤਾਂ ਦਿੰਦੀਆਂ ਸਨ, ਪਰ ਉਹ ਸਾਰਾ ਕੁਝ ਹੁਣ ਮਨਫੀ ਹੋ ਰਿਹਾ ਤੇ ਦੇਸ਼ ਦੇ ਉੱਤੇ ਬੋਝ ਵੱਧ ਰਿਹਾ। ਯੂਰਪੀਅਨ ਮੁਲਕਾਂ ਦੇ ਉੱਤੇ ਵੀ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਜਿਹੜੇ ਨੇ ਵੱਧ ਰਹੇ ਨੇ ਤੇ ਕਿਤੇ ਨਾ ਕਿਤੇ ਤਾਂ ਜੋਬਾਂ ਕ੍ਰੀਏਟ ਕਰਦੀਆਂ ਪੈਣੀਆਂ ਨੇ। ਕਮਿਸ਼ਨ ਦੇ ਅਨੁਸਾਰ ਯੂਰਪੀਅਨ ਯੂਨੀਅਨ ਦਾ ਟਾਇਰ ਉਦਯੋਗ ਜਿਹੜਾ 14 ਮੈਂਬਰ ਦੇਸ਼ਾਂ ਦੇ ਵਿਚ 80,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, ਜੋ ਇਸ ਨੂੰ ਬਲਾਕ ਦੇ ਜਿਹੜੇ ਨੇ ਅੰਦਰ ਇੱਕ ਮਹੱਤਵਪੂਰਨ ਉਦਯੋਗਿਕ ਖੇਤਰ ਬਣਾਉਂਦਾ ਹੈ। ਐਂਟੀ ਡੰਪਿੰਗ ਉਪਾਵਾਂ ਦਾ ਜਿਹੜਾ ਉਦੇਸ਼ ਨੌਕਰੀਆਂ ਦੀ ਰੱਖਿਆ ਕਰਨਾ ਤੇ ਆਯਾਤ ਕੀਤੇ ਉਤਪਾਦਾਂ ਤੋਂ ਅਨੁਚਿਤ ਕੀਮਤ ਅਭਿਆਸਾਂ ਦਾ ਸਾਹਮਣਾ ਕਰ ਰਹੇ ਨਿਰਮਾਤਾਵਾਂ ਦਾ ਸਮਰਥਨ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਚੀਨੀ ਕੰਪਨੀਆਂ ਦੇ ਲਈ ਯੂਰਪੀਅਨ ਬਾਜ਼ਾਰ ਦੇ ਵਿਚ ਆਪਣੇ ਪੈਰ ਜਮਾਉਣੇ ਮੁਸ਼ਕਲ ਹੋ ਜਾਣਗੇ, ਜਦਕਿ ਸਥਾਨਕ ਕੰਪਨੀਆਂ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲ ਸਕਦਾ ਹੈ। ਸਪੇਨ ਦੇ ਜੰਗਲਾਂ ਦੇ ਵਿਚ ਅੱਗ ਦਾ ਕਹਿਰ ਹੈ। 11 ਲੋਕਾਂ ਦੀ ਮੌਤ ਦੇ ਉੱਤੇ ਕਈ ਜ਼ਖਮੀ ਹੋਏ ਨੇ ਦੱਸੇ ਜਾ ਰਹੇ ਨੇ। ਸਪੇਨ ਦੇ ਵਿਚ ਜੰਗਲੀ ਅੱਗ ਦੇ ਵਿਚ ਫਸਣ ਦੇ ਕਾਰਨ 11 ਲੋਕਾਂ ਦੀ ਮੌਤ ਹੋਈ ਹੈ ਤੇ 6 ਹੋਰ ਜ਼ਖਮੀ ਹੋਏ ਨੇ। ਦੇਸ਼ ਦੇ ਵਿਚ ਵਧਦੇ ਤਾਪਮਾਨ, ਅੱਜ ਫਿਨਲੈਂਡ ਦੇ ਵਿਚ ਵੀ ਪਲੱਸ ਜਿਹੜਾ 29-30 ਡਿਗਰੀ ਰਿਹਾ ਸੈਲਸੀਅਸ ਤਾਪਮਾਨ ਵਿਚਕਾਰ, ਜਿਹੜਾ ਇਹ ਹੁਣ ਤੱਕ ਦੀ ਸਭ ਤੋਂ ਘਾਤਕ ਅੱਗਾਂ ਦੇ ਵਿਚੋਂ ਇਕ ਹੈ। ਕਈ ਪੀੜਤ ਸੜੇ ਹੋਏ ਵਾਹਨਾਂ ਦੇ ਅੰਦਰ ਮਿਲੇ ਨੇ ਤੇ ਸ਼ੁੱਕਰਵਾਰ ਨੂੰ ਸਪੇਨ ਦੀ ਮਿਲਟਰੀ ਐਮਰਜੈਂਸੀ ਯੂਨਿਟ ਦੇ 150 ਫਾਇਰ ਫਾਈਟਰ ਤੇ 220 ਫੌਜੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਕੰਮ ਕਰ ਰਹੇ ਸਨ। ਸਿਆਰਾ ਡੇ ਲੋਸ ਫਿਲਾਬਰੇਸ ਪਹਾੜਾਂ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿਚ ਅੱਗ ਲੱਗੀ ਹੈ। ਸਹੀ ਕਾਰਨ ਇਹਦੇ ਜਿਹੜਾ ਪੁਸ਼ਟੀ ਨਹੀਂ ਹੋਈ, ਪਰ ਗਵਾਹਾਂ ਨੇ ਦੱਸਿਆ ਕਿ ਡਿੱਗੀ ਹੋਈ ਬਿਜਲੀ ਲਾਈਨ ਤੋਂ ਇੱਕ ਚੰਗਿਆੜੀ ਨੇ ਅੱਗ ਨੂੰ ਜਿਹੜਾ ਭੜਕਾਇਆ ਤੇ ਜੋ ਫਿਰ ਨੇੜਲੇ ਜੰਗਲ ਦੇ ਵਿਚ ਤੇਜ਼ੀ ਦੇ ਨਾਲ ਫੈਲੀ ਹੈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਸੜਕਾਂ ਨੂੰ ਬੰਦ ਕਰਨਾ ਪਿਆ ਤੇ 1,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਤੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਜਿਹੜਾ ਆਪਣੀ ਸੰਵੇਦਨਾ ਭਈ ਜਿਹੜੀ ਹੈ ਪ੍ਰਗਟ ਕੀਤੀ ਹੈ। ਇੱਕ ਰਿਪੋਰਟ ਹੈ ਦੋਸਤੋ ਆਖਰੀ ਡੈਮਾਂ ਦੇ ਉੱਤੇ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਵਧੀਆ ਸਾਂਝ ਪਾਈ ਹੈ, ਕਹਿੰਦੇ ਮਾਲ ਵੱਡੇ ਭੈਣ ਨੇ ਜੀ, ਕਹਿੰਦੇ ਜੀ ਆਪਣੇ ਭੈਣ ਜੀ ਨੇ, ਔਜਲਾ ਸਾਹਿਬ ਲਿਖਦੇ ਆ ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਈ ਚ ਪਾ ਕੇ, ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ ਚ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ ਪਹਿਲਾਂ, ਕਿਆ ਬਾਤ ਆ। ਲਓ ਜੀ ਰਾਜਨ ਜੀ ਵੋਟ ਆ ਗਈ ਮੈਨੂੰ ਇੱਕ ਜੀ, ਬਦਾਮਾਂ ਦੀ ਤਿਆਰੀ ਕਰ ਲਈ ਉਧਰੋਂ ਦੇਖ ਲਓ ਅਮਰੀਕਾ ਵਾਲਿਆਂ ਨੇ, ਮੈਂ ਕਿਹਾ ਸੀ ਕੈਲੀਫੋਰਨੀਆ ਤੋਂ ਆ ਜਾਣੇ ਬਦਾਮ, ਤੇ ਕੋਟੀ ਕਹਿੰਦੇ ਆਪਾਂ ਫਿਨਲੈਂਡ ਤੋਂ ਬਣਵਾ ਲੈਣੀ ਆ। ਲਓ ਜੀ, ਪਰ ਨਹੀਂ ਜੀ, ਹੱਸਦੇ ਵੱਸਦੇ ਰਹੋ, ਮਜ਼ਾਕ ਕਰਦੇ, ਮਜ਼ਾਕ ਨਾ ਮਜ਼ਾਕ ਰਿਹਾ, ਹੱਸਦੇ ਵੱਸਦੇ ਰਹਿਣ ਜੀ ਸਭ ਦੋਸਤ, ਪਰਿਵਾਰ ਟੱਬਰ ਆਪਣਾ ਵੱਸਦਾ ਰਹੇ, ਲੰਮੀਆਂ ਲੰਮੀਆਂ ਉਮਰਾਂ, 100-150 ਸਾਲ ਦੀਆਂ ਜਿਹੜੀਆਂ ਹੱਸਦੇ ਵੱਸਦੇ ਗੁਜ਼ਾਰਨ ਜੀ। ਲਓ ਦੋਸਤੋ, ਇੱਕ ਰਿਪੋਰਟ ਹੈ ਚਿਨ ਫਿੰਗ ਦੇ ਡਰੀਮ ਪ੍ਰੋਜੈਕਟ ਦੀ, ਉਹਦੇ ਉੱਤੇ ਜਿਹੜਾ ਮੰਡਰਾ ਰਿਹਾ ਹੈ ਖਤਰਾ। ਚੀਨੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਬ੍ਰਹਮਪੁੱਤਰ ਦੇ ਉੱਤੇ ਬੰਨ ਦੇ ਨਾਲ ਕਦੇ ਵੀ ਆ ਸਕਦੀ ਹੈ ਤਬਾਹੀ। ਚੀਨ ਜਿਹੜਾ ਤਿੱਬਤ ਦੇ ਵਿੱਚ ਯਾਰਲੁੰਗ ਸਾਗਪੋ ਨਦੀ ਦੇ ਉੱਤੇ ਦੁਨੀਆ ਦਾ ਸਭ ਤੋਂ ਵੱਡਾ ਪਣ ਬਿਜਲੀ ਪ੍ਰੋਜੈਕਟ ਬਣਾਉਣ ਦੇ ਲਈ ਦੌੜ ਰਿਹਾ ਹੈ। ਹਾਲਾਂਕਿ ਚੀਨੀ ਭੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਿਸ਼ਾਲ ਡੈਮ ਸ਼ੀ ਜਿਨਪਿੰਗ ਦਾ ਇੱਕ ਜਿਹੜਾ ਸੁਪਨਮਈ ਜਾਣੀ ਕਿ ਸੁਪਨਿਆਂ ਦਾ ਇੱਕ ਡ੍ਰੀਮ ਜਿਹੜਾ ਪ੍ਰੋਜੈਕਟ ਹੈ ਇੱਕ ਸਰਗਰਮ ਫਾਲਟ ਲਾਈਨ ਦੇ ਉੱਪਰ ਸਥਿਤ ਹੈ ਜਿਹਦੇ ਨਾਲ ਜ਼ਮੀਨ ਖਿਸਕਣ ਅਤੇ ਭੂਚਾਲ ਦਾ ਖਤਰਾ ਵੱਧ ਹੈ। ਚੀਨੀ ਭੂ ਵਿਗਿਆਨੀ ਦੇ ਇਸ ਸਿੱਟੇ ਨੇ ਭਾਰਤ ਦੇ ਲਈ ਦੁਰਗਾਮੀ ਪ੍ਰਭਾਵਾਂ ਦੇ ਬਾਰੇ ਵੀ ਚਿੰਤਾਵਾਂ ਪੈਦਾ ਕੀਤੀਆਂ ਨੇ। ਜਿੱਥੇ ਨਦੀ ਬ੍ਰਹਮਪੁੱਤਰ ਦੇ ਰੂਪ ਦੇ ਵਿੱਚ ਵਗਦੀ ਹੈ ਤੇ ਬੰਗਲਾਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਨੂੰ ਕਾਇਮ ਰੱਖਦੀ ਹੈ। ਚੀਨੀ ਜਨਰਲ ਸੈਂਡੀਮੈਟਰੀ ਜੀਓਲੋਜੀ ਐਂਡ ਟੇਥਯਾਨ ਜੀਓਲੋਜੀ ਦੇ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਖੋਜ ਪੱਤਰ ਦੇ ਅਨੁਸਾਰ ਪਾਈਜ਼ੇਨ ਫਾਲਟ ਲਾਈਨ ਸਿੱਧੇ ਉਸ ਖੇਤਰ ਦੇ ਵਿੱਚੋਂ ਲੰਘਦੀ ਹੈ ਜਿੱਥੇ ਪਣ ਬਿਜਲੀ ਪ੍ਰੋਜੈਕਟ ਬਣਾਇਆ ਜਾ ਰਿਹਾ। ਚੇਂਗਡੂ ਯੂਨੀਵਰਸਿਟੀ ਆਫ਼ ਟੈਕਨੋਲੋਜੀ ਅਤੇ ਚਾਈਨਾ ਜੀਓਲੋਜੀਕਲ ਸਰਵੇ ਦੇ ਖੋਜਕਰਤਾਵਾਂ ਨੇ ਸਪਸ਼ਟ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਫਾਲਟ ਲਾਈਨ ਡੈਮ ਜਿਹੜਾ ਸੜਕਾਂ ਤੇ ਪੁਲਾਂ ਵਰਗੇ ਬੁਨਿਆਦੀ ਢਾਂਚੇ ਦੀ ਸਥਿਰਤਾ ਦੇ ਲਈ ਇੱਕ ਮਹੱਤਵਪੂਰਨ ਖਤਰਾ ਪੈਦਾ ਕਰਦੀ ਹੈ। ਇਹਦੇ ਵਿੱਚ ਰਾਜਨੀਤਿਕ ਤਣਾਅ ਵੀ ਵਧਿਆ। ਇਹ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਚੀਨੀ ਵਿਗਿਆਨੀਆਂ ਵੱਲੋਂ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਬੀਜਿੰਗ ਦਾ ਵਿਸ਼ਾਲ ਡੈਮ ਪ੍ਰੋਜੈਕਟ ਪਹਿਲਾਂ ਹੀ ਭੂ ਰਾਜਨੀਤਿਕ ਤਣਾਅ ਦਾ ਕੇਂਦਰ ਬਿੰਦੂ ਬਣ ਚੁੱਕਿਆ। ਭਾਰਤ ਨੇ ਬ੍ਰਹਮਪੁੱਤਰ ਨਦੀ ਦੇ ਉੱਤੇ ਚੀਨ ਦੀਆਂ ਗਤੀਵਿਧੀਆਂ ਦੇ ਉੱਤੇ ਵਾਰ ਵਾਰ ਚਿੰਤਾ ਪ੍ਰਗਟ ਕੀਤੀ ਹੈ ਜਿਸ ਦੇ ਵਿੱਚ ਪਾਣੀ ਦੀ ਸੁਰੱਖਿਆ, ਵਾਤਾਵਰਣ ਪ੍ਰਣਾਲੀ ਤੇ ਹੇਠਲੇ ਖੇਤਰਾਂ ਦੇ ਵਿੱਚ ਰਹਿਣ ਵਾਲੇ ਭਾਈਚਾਰਿਆਂ ਦੇ ਲਈ ਸੰਭਾਵੀ ਜੋਖਮਾਂ ਦਾ ਹਵਾਲਾ ਦਿੱਤਾ ਗਿਆ। ਕਿਉਂ ਹੈ ਅਸਲ ਦੇ ਵਿੱਚ ਜ਼ਮੀਨ ਖਿਸਕਣ ਦਾ ਇੱਥੇ ਖਤਰਾ? ਕਿਉਂਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਗਰਾਊਂਡ ਦੀਆਂ ਸਾਡੀਆਂ ਜ਼ਮੀਨ ਦੀਆਂ ਪਲੇਟਾਂ ਨੇ ਨਾ, ਉਹਨਾਂ 'ਚ ਹਿੱਲ ਜੁੱਲ ਹੁੰਦੀ ਰਹਿੰਦੀ ਹੈ। ਜਿਵੇਂ ਕਿ ਮੈਂ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਚਲੋ ਮਣੀਕਰਨ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਘਰ ਜਿੱਥੇ ਬਣਿਆ ਹੋਇਆ ਉੱਥੇ ਥੋੜਾ ਜਿਹਾ ਉੱਪਰ ਚੜ੍ਹਾਈ ਚੜ੍ਹਨੀ ਪੈਂਦੀ ਹੈ ਪੈਦਲ, ਪਿਛਲੇ ਪਾਸੇ ਪਹਾੜ ਨੇ ਤੇ ਉੱਥੇ ਕਹਿ ਲਓ ਜਾਂ ਹਰ ਵੇਲੇ ਉੱਥੇ ਗਰਮ ਜਿਹੜਾ ਪਾਣੀ ਹੁੰਦਾ ਹੈ ਉੱਥੇ ਇੱਕ ਵਾਲਕਾਨੋ ਦਾ ਰੂਪ ਮੈਂ ਸਮਝਦਾ ਸੀ ਉੱਥੇ ਹੈ, ਪਰ ਮੈਂ ਖੋਜ ਕਰਨ ਦੀ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਮੈਂ ਜਿੱਥੇ ਤੱਕ ਮੈਂ ਪਹੁੰਚਿਆ ਉਹ ਪਤਾ ਲੱਗਿਆ ਕਿ ਜਿਹੜੀਆਂ ਜ਼ਮੀਨ ਦੀਆਂ ਸਾਡੀਆਂ ਪਲੇਟਾਂ ਨੇ ਆਪਸ ਦੇ ਵਿੱਚ ਟਕਰਾਉਂਦੀਆਂ ਉੱਥੇ ਤੇ ਉਹ ਵਿੱਚ ਬਿਰਲ ਪੈ ਜਾਂਦੀ ਹੈ ਤੇ ਜਿੰਨਾ ਵੀ ਪਾਣੀ ਹੈ ਉਹਦੇ ਵਿੱਚ ਭਰਦਾ ਰਹਿੰਦਾ ਹੈ ਤੇ ਜਦੋਂ ਫਿਰ ਪ੍ਰੈਸ਼ਰ ਦੇ ਅੰਡਰ ਆਉਂਦਾ ਜਾਂ ਗਰਮ ਹੀਟ ਦੇ ਨਾਲ ਉਹ ਗਰਾਊਂਡ ਦੀ ਹੀਟ ਜਿਹੜੀ ਹੈ ਉਹਦੇ ਨਾਲ ਉਹ ਟੱਚ ਹੁੰਦੀ ਹੈ ਤਾਂ ਪਾਣੀ ਉਬਲਣ ਲੱਗ ਜਾਂਦਾ ਹੈ, ਇਸ ਕਰਕੇ ਉੱਥੇ ਪਾਣੀ ਉਬਲਦਾ ਹੈ। ਇਸੇ ਕਰਕੇ ਉੱਥੇ ਧਰਤੀ ਜਾਂ ਪਹਾੜ ਜਿਹੜੇ ਨੇ ਪੱਥਰ ਨੇ ਉਹ ਗਰਮ ਹੈ, ਪਰ ਆਪਣੇ ਲੋਕ ਉੱਥੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਨੇ, ਜਾਂ ਕਹਿ ਲਓ ਕਿ ਉੱਥੇ ਜਿਹੜਾ ਅਸਲ ਦੇ ਵਿੱਚ ਜਿਹੜਾ ਹਰ ਵੇਲੇ ਹਿਲਜੁਲ ਹੁੰਦੀ ਰਹਿੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਕਹਿੰਦੇ ਸਾਡੇ ਗੋਡੇ ਜਾਂ ਗਿੱਟੇ ਠੀਕ ਹੋ ਗਏ, ਉੱਥੇ ਜਾ ਕੇ ਹੱਡੀਆਂ ਦੇ ਜੋੜ ਦੁਖਣੋਂ ਹਟ ਗਏ, ਉਹ ਕਿਉਂਕਿ ਉਹਨਾਂ ਵਿੱਚ ਜਿਹੜੇ ਮਿਨਰਲ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਆਮ ਜਗ੍ਹਾਵਾਂ ਦੇ ਉੱਤੇ ਨਹੀਂ ਹੁੰਦੇ ਤੇ ਉਹ ਪਾਣੀ ਦਾ ਜਿਹੜਾ ਉਹ ਪ੍ਰੈਸ਼ਰ ਬਣਦਾ ਹੈ, ਸਾਰਾ ਕੁਝ ਬਣਦਾ ਹੈ, ਫਿਰ ਉਹਨੂੰ ਹੀਟ ਮਿਲਦੀ ਹੈ ਤੇ ਉਹ ਗਰਮ ਹੁੰਦਾ ਹੈ, ਉਬਲਦਾ ਹੈ, ਜਿੱਥੇ ਉਹ ਮਤਲਬ ਮੇਰਾ ਖਿਆਲ ਲੰਗਰ ਵੀ ਪਕਾਉਂਦੇ ਨੇ, ਚੌਲ ਸਿੱਟ ਦਿੰਦੇ ਨੇ ਉਸ ਪਾਣੀ ਦੇ ਵਿੱਚ ਤਾਂ ਪਕਾਉਂਦੇ ਆ ਤੇ ਉਹ ਮਿਨਰਲ ਭਰਪੂਰ ਹੋ ਜਾਂਦੀਆਂ ਨੇ ਚੀਜ਼ਾਂ। ਇਸ ਕਰਕੇ ਉਹ ਫਿਰ ਜਿਹੜੇ ਸਾਡੇ ਚਮੜੀ ਦੇ ਕੁਝ ਰੋਗ ਨੇ ਜਾਂ ਜਦੋਂ ਆਪਾਂ ਪੱਥਰ ਦੇ ਨਾਲ ਟੱਚ ਕਰਦੇ ਹਾਂ ਆਪਣੀ ਸਕਿਨ ਨੂੰ ਤੇ ਉਹ ਜਿਹੜੀਆਂ ਚੀਜ਼ ਦੇ ਵਿੱਚ ਚੇਂਜਿਸ ਆਉਂਦੀਆਂ, ਪਰ ਉਹ ਕਿਤੇ ਨਾ ਕਿਤੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਹੈ। ਪਰ ਵਿਗਿਆਨੀਆਂ ਨੇ ਇਹ ਚੀਜ਼ ਨੂੰ ਜਿਹੜਾ ਸਿੱਧ ਕੀਤਾ, ਕਿਸੇ ਦਿਨ ਉਹਦੇ ਉੱਤੇ ਝਾਤ ਜ਼ਰੂਰ ਪਾਵਾਂਗਾ ਮੈਂ। ਕਹਿੰਦੇ ਕਿ ਕਾਰਨ ਕੀ ਹੈ ਇੱਥੇ ਮਤਲਬ ਕਿ ਖਿਸਕਣ ਦਾ? ਜ਼ਮੀਨ ਖੋਜ ਦੇ ਅਨੁਸਾਰ ਖੇਤਰ ਦੇ ਵਿੱਚ ਚਟਾਨਾਂ ਦੀ ਜਿਹੜੀ ਬਣਤਰ ਹੈ ਬਹੁਤ ਨਾਜ਼ੁਕ ਹੈ ਤੇ ਢਿੱਲੀ ਮਿੱਟੀ, ਵੱਡੇ ਪੱਥਰ ਤੇ ਜ਼ਮੀਨ ਖਿਸਕਣ ਦਾ ਲਗਾਤਾਰ ਖਤਰਾ ਪੈਦਾ ਜਿਹੜਾ ਕਰਦੀ ਹੈ। ਡੈਮ ਨੂੰ 3 ਗੋਰਜ ਡੈਮ ਦੇ ਨਾਲੋਂ 3 ਗੁਣਾ ਜ਼ਿਆਦਾ ਬਿਜਲੀ ਪੈਦਾ ਕਰਨ ਦੇ ਲਈ ਤਿਆਰ ਕੀਤਾ ਗਿਆ। ਇਸਦੀ ਨੀਂਹ ਜਿਹੜੀ ਹੈ ਦੀ ਲੋਡ ਜਿਹੜੀ ਹੈ ਬੈਰਿੰਗ ਸਮਰਥਾ ਫਾਲਟ ਗਤੀਵਿਧੀ ਦੇ ਦੁਆਰਾ ਸਮਝੌਤਾ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕਿਸੇ ਵੀ ਸਮੇਂ ਇੱਕ ਵਿਨਾਸ਼ਕਾਰੀ ਅਸਫਲਤਾ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਤੇ ਹੁੰਦੀ ਹੈ। ਇਹ ਡੈਮ ਹਿਮਾਲਿਆ ਦੀਆਂ ਸਰਗਰਮ ਜਿਹੜੀਆਂ ਨੇ ਟੈਕਟੋਨਿਕ ਪਲੇਟਾਂ ਨੇ ਉਹਦੇ ਵਿਚਕਾਰ ਇੱਕ ਫਾਲਟ ਲਾਈਨ ਦੇ ਨਾਲ ਸਥਿਤ ਹੈ ਜਿੱਥੇ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਟਕਰਾਉਂਦੀਆਂ ਨੇ। ਭੂਚਾਲਾਂ ਦਾ ਜਿਹੜਾ ਸਥਾਈ ਜੋਖਮ ਪੈਦਾ ਕਰਦਾ ਹੈ। 2017 ਦੇ ਵਿੱਚ ਮਿਲਿਨ ਦੇ ਵਿੱਚ ਆਏ 6.9 ਤੀਬਰਤਾ ਵਾਲੇ ਭੂਚਾਲ ਦਾ ਹਵਾਲਾ ਦਿੰਦੇ ਹੋਏ ਚੀਨੀ ਵਿਗਿਆਨੀਆਂ ਨੇ ਇਸ ਨੂੰ ਇੱਕ ਅਸਲੀ ਆਫ਼ਤ ਜੋਖਮ ਦੇ ਵਜੋਂ ਪਛਾਣਿਆ। ਕਹਿੰਦੇ ਜੇ ਇੱਥੇ ਡੈਮ ਬਣ ਗਿਆ, ਕੱਲ ਨੂੰ ਕੁਦਰਤੀ ਤੌਰ ਦੇ ਉੱਤੇ ਹਵੀ ਨਵੀ ਹੋ ਗਈ ਤਾਂ ਬਹੁਤ ਕੁਝ ਤਬਾਹ ਹੋ ਜਾਏਗਾ। ਭਾਰਤ ਦੇ ਉੱਤੇ ਪ੍ਰਭਾਵ ਜਿਹੜਾ ਇਹਦਾ ਬਣ ਰਿਹਾ, ਇਹ ਧਿਆਨ ਦੇਣ ਯੋਗ ਗੱਲ ਵੀ ਹੈ ਕਿ ਬ੍ਰਹਮਪੁੱਤਰ ਨਦੀ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਲਈ ਖੇਤੀਬਾੜੀ, ਮੱਛੀ ਪਾਲਣ ਤੇ ਰੋਜ਼ੀ ਰੋਟੀ ਦੀ ਰੀੜ੍ਹ ਦੀ ਹੱਡੀ ਹੈ। ਨਦੀ ਦੇ ਵਹਾਅ ਦੇ ਵਿੱਚ ਕੋਈ ਵੀ ਵੱਡਾ ਢਾਂਚਾਗਤ ਬਦਲਾਅ ਅਰੁਣਾਚਲ ਪ੍ਰਦੇਸ਼ ਤੋਂ ਆਸਾਮ ਤੋਂ ਬੰਗਲਾਦੇਸ਼ ਤੱਕ ਫੈਲੇ ਖੇਤਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਚੀਨ ਦਾਅਵਾ ਕਰਦਾ ਹੈ ਕਿ ਇਹ ਪ੍ਰੋਜੈਕਟ ਸਿਰਫ ਪਣ ਬਿਜਲੀ ਉਤਪਾਦਨ ਦੇ ਲਈ ਹੈ, ਪਰ ਇਸ ਦੇ ਆਪਣੇ ਵਿਗਿਆਨੀਆਂ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਭੂ ਵਿਗਿਆਨਕ ਚੇਤਾਵਨੀਆਂ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਜੜਾ ਕਰਦੀਆਂ ਨੇ। ਭਾਰਤ ਨੇ ਉੱਤਰ ਪੂਰਬ ਅਤੇ ਬੰਗਲਾਦੇਸ਼ ਦੇ ਵਿੱਚ ਹੇਠਲੇ ਖੇਤਰਾਂ ਦੇ ਵਾਤਾਵਰਣ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੇ ਨਾਲ ਨਾਲ ਪਾਣੀ ਦੀ ਜਿਹੜੀ ਸੁਰੱਖਿਆ ਤੇ ਲੱਖਾਂ ਲੋਕਾਂ ਦੇ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੀ ਜਿਹੜੀ ਹੈ ਸੰਭਾਵਨਾ ਬਾਰੇ ਵਾਰ ਵਾਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਆਖਰ ਦੇ ਵਿੱਚ ਭਾਰਤ ਦੇ ਉੱਤੇ ਵੱਡੇ ਪ੍ਰਭਾਵ ਦੇ ਲਈ ਸੰਭਾਵੀ ਹੈ। ਇਹ ਦੱਸਣਾ ਉਚਿਤ ਹੈ ਕਿ ਭਾਰਤ ਦੇ ਵਿੱਚ ਦਾਖਲ ਹੋਣ ਤੇ ਯਾਰਲੁੰਗ, ਸਾਗਪੋ ਨਦੀ ਨੂੰ ਸਿਆਂਗ ਅਤੇ ਹੋਰ ਹੇਠਾਂ ਵੱਲ ਬ੍ਰਹਮਪੁੱਤਰ ਵਜੋਂ ਜਿਹੜਾ ਜਾਣਿਆ ਜਾਂਦਾ ਹੈ, ਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪੈਮਾਨੇ ਦਾ ਇੱਕ ਵੱਡਾ ਡੈਮ ਨਦੀ ਦੇ ਕੁਦਰਤੀ ਵਹਾਅ ਨੂੰ ਬਦਲ ਸਕਦਾ ਹੈ, ਜਿਹਦੇ ਨਾਲ ਅਰੁਣਾਚਲ ਪ੍ਰਦੇਸ਼ ਤੇ ਆਸਾਮ ਦੇ ਵਿੱਚ ਖੇਤੀਬਾੜੀ ਵਾਤਾਵਰਣ ਤੇ ਜੈਵ ਵਿਭਿੰਨਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਪਾਣੀ ਦਾ ਅਚਾਨਕ ਛੱਡਿਆ ਜਾਂਦਾ ਹੈ, ਪਾਣੀ ਨੂੰ ਛੱਡਿਆ ਜਾਂਦਾ ਹੈ ਤਾਂ ਵਿਨਾਸ਼ਕਾਰੀ ਹੜ੍ਹਾਂ ਦਾ ਖਤਰਾ ਵੱਧ ਜਾਂਦਾ ਹੈ। ਲਓ ਦੋਸਤੋ, ਕੁਦਰਤ ਨਾਲ ਖਲਵਾੜ ਕਰਾਂਗੇ ਤਾਂ ਕੁਝ ਨਾ ਕੁਝ ਤਾਂ ਹਰਜਾਨੇ ਭੁਗਤਣੇ ਪੈਣਗੇ ਹੀ ਫਿਰ। ਤੇ ਲੋ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦੀ ਬਾਤ ਪਾ ਕੇ ਸੰਖੇਪ ਦੇ ਵਿੱਚ ਫਿਰ ਆਪਾਂ ਅੱਗੇ ਵੱਧਦੇ ਹਾਂ। ਵਰਲਡ ਕੱਪ ਫੀਫਾ ਦੀ ਵੀ ਗੱਲ ਕਰ ਲਈਏ। ਕੱਲ ਜਿਹੜਾ ਮੈਚ ਹੋਇਆ ਬੜਾ ਦੁੱਖ ਹੋਇਆ, ਬੜਾ ਕਹਿ ਲਓ ਸਲੋ ਮੈਚ ਸੀਗਾ, ਉਮੀਦਾਂ ਜਿਹੜੀਆਂ ਸੀਗੀਆਂ ਪਰ ਕਿਤੇ ਨਾ ਕਿਤੇ, ਪਰ ਫਿਰ ਵੀ ਜਿਹੜਾ ਚਲੋ ਇਹ ਮੈਚ ਨੇ ਜੀ। ਤੇ ਫਰਾਂਸ ਨੇ ਜਿਹੜੀ ਆਪਣੀ ਜਿੱਤ ਹੈ ਦਰਜ ਕਰ ਦਿੱਤੀ ਹੈ, ਤੇ ਅਗਲੇ ਮੈਚ ਜਿਹੜੇ ਨੇ ਹੁਣ ਫਰਾਂਸ ਨੇ ਆਪਣਾ ਰਾਹ ਪੱਧਰਾ ਕਰ ਲਿਆ, ਆਪਣਾ ਮੋਰਾਕੋ ਨੂੰ ਜਿਹੜਾ ਪਛਾੜ ਦਿੱਤਾ ਹੈ 2-0 ਦੇ ਨਾਲ, ਤੇ ਨਾਰਵੇ ਦੇ ਵਿਰੁੱਧ ਇੰਗਲੈਂਡ ਜਿਹੜਾ ਮੈਚ ਖੇਡੇਗਾ ਕੱਲ ਨੂੰ ਹਾਰਡਾ ਰੋਕ ਸਟੇਡੀਅਮ ਮਿਆਮੀ ਦੇ ਵਿੱਚ ਫਲੋਰੀਡਾ ਚ, ਤੇ ਅਰਜਨਟਾਈਨਾ ਵਿਰੁੱਧ ਸਵਿਟਜ਼ਰਲੈਂਡ ਜਿਹੜਾ ਅਗਲਾ ਮੈਚ ਹੋਏਗਾ ਨਾਰਥ ਅਮਰੀਕਾ ਸਟੇਡੀਅਮ ਦੇ ਵਿੱਚ, ਇਹ ਜਿਹੜਾ ਕੁਆਟਰ ਫਾਈਨਲ ਮੈਚ ਜਿਹੜੇ ਖੇਡੇ ਜਾਣਗੇ ਦੋਵੇਂ, ਤੇ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਕਿਹਦੇ ਸਿੰਘ ਫਸਦੇ ਆ ਆਪਸ ਦੇ ਵਿੱਚ ਅਗਲੀਆਂ ਟੀਮਾਂ ਦੇ ਦੌਰਾਨ। ਤੇ ਦੋਸਤੋ ਤੁਹਾਡੇ ਜਾਂਦੇ ਜਾਂਦੇ ਸੁਨੇਹਾਂ ਦੀ ਗੱਲ ਕਰੀਏ, ਤੇ ਜਾਂਦੇ ਜਾਂਦੇ ਅਜੇ ਜਾਣਾ ਨਹੀਂ ਆਪਾਂ, ਅਜੇ ਨਾਵਲ ਦੀ ਗੱਲ ਕਰਨੀ ਹੈ, ਪੰਜਾਬ ਦੀ ਬਾਤ ਪਾਉਣੀ ਅਜੇ। ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਅੱਗੇ ਵੱਧਦੇ ਹਾਂ ਸੰਖੇਪ ਦੇ ਵਿੱਚ, ਸਾਰੇ ਦੋਸਤਾਂ ਦਾ ਉਹਨਾਂ ਨੂੰ ਨਾਲ ਲੈ ਲਈਏ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਤੇ ਸ਼ੈਲੀ ਵੀਰ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਫਤਿਹ ਪ੍ਰਵਾਨ ਕਰਨੀ ਜੀ। ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਸ਼ੈਲੀ ਜੀ ਕਹਿੰਦੇ ਲਾਈਕ ਅਤੇ ਸ਼ੇਅਰ ਨੰਬਰ 1 ਜੀ, ਗ੍ਰੇਟ ਜੀ। ਭਾਰਤ ਜੀ ਕੇਂਦਰ ਸਰਕਾਰ ਦਾ ਬਜਟ ਖਰਚਾ ਦੇ ਵਿੱਚ 800% ਹੋਇਆ ਵਾਧਾ ਹੈ ਸਾਲ 2014 ਤੋਂ 2026 ਤੱਕ, ਜਦਕਿ ਭੱਤੇ ਉਹੋ ਹੀ ਨੇ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਗੱਲ ਕਰਕੇ ਵੀ ਗਏ ਨੇ ਇਹਦੇ ਉੱਤੇ, ਸ਼ੁਕਰੀਆ ਆਪਣੇ ਸ਼ੈਲੀ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ। ਤੇ ਰਾਜਨ ਜੀ ਕਹਿੰਦੇ ਆ ਕਿ ਸ਼ੈਲੀ ਵੀਰ ਜੀ ਉਹ ਪ੍ਰਧਾਨ ਸੇਵਕ ਰੋਜ਼ ਹੀ ਤਾਂ ਜਹਾਜ਼ੇ ਚੜਿਆ ਰਹਿੰਦਾ ਹੈ ਤੇ ਦੂਜੇ ਦੇਸ਼ਾਂ ਦੇ ਕੋਲੋਂ ਸਨਮਾਨ ਪੱਤਰ ਮੁੱਲ ਲੈ ਕੇ ਆਪਣੇ ਭਗਤਾਂ ਨੂੰ ਖੁਸ਼ ਕਰੀ ਜਾਂਦਾ ਹੈ ਜੀ, ਤੇ ਖਰਚਾ ਤਾਂ ਫਿਰ ਵਧੇਗਾ ਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ US ਤੋਂ, ਤੇ ਸ਼ੈਲੀ ਜੀ ਕਹਿੰਦੇ ਜੀ ਹਾਂ ਜੀ ਸੈਣੀ ਸਾਹਿਬ ਜੀ, ਮੈਂ ਵੀ ਸੋਚੀ ਜਾਂਦਾ ਸੀ ਕਿ ਇੰਨਾ ਖਰਚਾ ਕਿਵੇਂ ਹੋ ਗਿਆ ਜੀ। ਸ਼ੈਲੀ ਜੀ ਕਹਿੰਦੇ ਭਾਰਤ ਜੀ ਚਾਹੇ ਇਕੱਲਾ ਹੀ ਅਦਾਲਤ ਲਿਖਿਆ ਹੋਵੇ, ਤੁਸੀਂ ਬੋਲਣ ਦੇ ਵਿੱਚੋਂ ਮਾਣਯੋਗ ਅਦਾਲਤ ਬੋਲਿਆ ਕਰੋ ਜੀ। ਠੀਕ ਹੈ ਜੀ, ਮਾਣਯੋਗ ਅਦਾਲਤ ਕਹਿ ਦਿਆ ਕਰਾਂਗੇ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਫੁੱਲਾਂ ਦੇ ਗੁਲਾਬਾਂ ਦੇ ਫੁੱਲ ਭੇਜੇ ਨੇ। ਤੇ ਔਜਲਾ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਸੋਚ ਤੇ ਭਾਵਨਾਵਾਂ ਦੀ ਕਦਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਗੇ ਕਹਿੰਦੇ ਨੇ ਸ਼ੈਲੀ ਜੀ ਸੈਣੀ ਸਾਹਿਬ ਜੀ ਤੁਸੀਂ ਵੀ ਪੱਕੇ ਕੋਕੇ ਲਾਉਣ ਲੱਗ ਗਏ ਜੀ ਕਹਿੰਦੇ ਜੀ। ਜਾਣੀਆਂ ਚਾਲ ਜੀ ਕਹਿੰਦੇ ਨਜੂਮੀ ਸਾਡੇ ਸੈਣੀ ਸਾਹਿਬ ਕਿਹੜਾ ਨਜੂਮੀ ਤੋਂ ਘੱਟ ਹੈ ਕਹਿੰਦੇ ਜੀ, ਨਾਲੇ ਹੱਸ ਰਹੇ ਨੇ। ਤੇ ਅੱਗੇ ਕਹਿੰਦੇ ਪੰਜਾਬ ਦੀ ਫਿਜ਼ਾ ਨੂੰ ਲਾਂਬੂ ਲਾਉਣ ਦੀ ਤਿਆਰੀ ਹੋ ਰਹੀ ਹੈ ਸੈਣੀ ਸਾਹਿਬ, ਹੋਰ ਕੁਝ ਨਹੀਂ। ਸ਼ੈਲੀ ਜੀ ਕਹਿੰਦੇ ਹਮਾਮ ਚੋਂ ਕੁਝ ਕੁ ਨੂੰ ਛੱਡ ਦਿਓ ਜੀ ਕਹਿੰਦੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਬਿਲਕੁਲ ਚਾਹਲ ਤੇ ਸ਼ੈਲੀ ਵੀਰ ਜੀ, ਉਹ ਇਹੋ ਜਿਹੇ ਮਸਲੇ ਵੋਟਾਂ ਨੇੜੇ ਹੀ ਕਿਉਂ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਸਾਰਿਆਂ ਨੂੰ ਜੀ, ਜੀਆਂ ਨੂੰ ਜੀ ਰਾਜੀਵ ਕੁਮਾਰ ਜੀ। ਔਜਲਾ ਸਾਹਿਬ ਕਹਿੰਦੇ ਮੱਝਾਂ ਨੂੰ 4.5 ਸਾਲ ਚਾਰਾ ਪਾ ਕੇ ਚੋਣ ਦੀ ਫਿਤਰਤ ਵਿੱਚ ਰਹਿੰਦੇ ਨੇ ਸਿਆਸੀ ਲੋਕ ਜੀ। ਤੇ ਅੱਗੇ ਲਿਖਦੇ ਨੇ ਆ ਬਿੱਟੂ ਕੈਪਟਨ ਨੂੰ ਮਿਲਣ ਦੇ ਲਈ ਨਾਲ ਮੇਰੇ ਮਿੱਤਰ ਨੂੰ ਲੈ ਕੇ ਜਾਂਦਾ ਸੀ ਕਿ ਉਹ ਅੰਗਰੇਜ਼ੀ ਜਿਹੜੀ ਹੈ ਉਹਦੇ ਵਿੱਚ ਗੱਲ ਕਰਦਾ ਹੈ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਲੋਕ ਸਾਡੇ ਸੈਂਟਰ ਮਿਨਿਸਟਰ ਨੇ ਜੀ। ਜਾਣੀਆਂ ਚੱਲ ਜੀ ਕਹਿੰਦੇ ਸੈਣੀ ਸਾਹਿਬ ਉਸ ਵਕੀਲ ਦੇ ਪੂਰੇ ਚਰਚੇ ਹੈ ਜੀ, ਅਦਾਲਤਾਂ ਦਾ ਬੁਰਾ ਹਾਲ ਹੈ ਜੀ, ਤੇ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ ਜੀ। ਬਿਲਕੁਲ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਤ ਦਰਸ਼ਨ ਤੇ ਸ਼ਰਮ ਦੀ ਲੋਈ ਲਾਈ ਹੋਈ ਹੈ ਜੀ ਇਹਨਾਂ ਨੇ, ਤੇ ਸਹੂਲਤਾਂ ਦਾ ਪੈਸਾ ਵੀ ਕਹਿੰਦੇ ਵਸੂਲ ਕਰਨਾ ਅਗਲਿਆਂ ਨੇ। ਔਜਲਾ ਸਾਹਿਬ ਕਹਿੰਦੇ ਆ ਅੱਗੇ ਕਹਿੰਦੇ ਤੇਲ ਲਾਉਂਦੇ ਨੀ ਹੁਣ ਪਾਉਂਦੇ ਨੇ ਰਾਜਨ ਜੀ। ਛੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਖ ਮੰਤਰੀ ਮੰਤਰੀ ਸੰਵਿਧਾਨ ਦੀ ਸਹੁੰ ਖਾ ਕੇ ਸ਼ਰੇਆਮ ਲੋਕਾਂ ਨੂੰ ਝੂਠ ਬੋਲ ਰਹੇ ਨੇ, ਹੈ ਕੋਈ ਕਹਿੰਦੇ ਜੀ ਮਤਲਬ ਕਿ ਇਸ ਦੇ ਉੱਤੇ ਕੋਈ ਕਾਨੂੰਨ ਕਾਨਾਨ। ਤੇ ਫਿਰ ਮਸਲੇ ਉੱਪਰ ਥੱਲੇ ਹੋ ਗਏ ਜੀ, ਦੇਖ ਲਓ ਮਸ਼ਹੂਰੀ ਆ ਜਾਂਦੀ, ਸ਼ਮੂਰੀ ਆ ਜਾਂਦੀ ਹੈ ਵਿੱਚ, ਫਿਰ ਸਾਰਾ ਕੁਝ ਹਿਲਾ ਦਿੰਦੀ ਹੈ ਜੀ। ਲਓ ਟਲਦੇ ਨੇ ਜੀ, ਫਿਰ ਆ ਜਾਂਦੀ ਹੈ ਜੀ। ਤੇ ਅਗਲੀ ਗੱਲ ਕਰਦੇ ਆ ਆਪਣੇ ਆਪਣੇ ਔਜਲਾ ਸਾਹਿਬ ਤੋਂ ਬਾਅਦ। ਔਜਲਾ ਸਾਹਿਬ ਅੱਗੇ ਲਿਖਦੇ ਆ ਕਿ ਤੇਲ ਲਾਉਂਦੇ ਨਹੀਂ ਹੁਣ ਪਾਉਂਦੇ ਨੇ ਰਾਜਨ ਜੀ। ਤੇ ਉਸ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਸੰਵਿਧਾਨ ਲੋਕਾਂ ਲਈ ਹੈ ਜੋਕਾਂ ਲਈ ਨਹੀਂ ਸ਼ੈਲੀ ਵੀਰੇ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ, ਹਾਂ ਲਿਖਦੇ ਨੇ ਸ਼ੈਲੀ ਜੀ ਔਜਲਾ ਸਾਹਿਬ ਜੀ ਬਿਲਕੁਲ ਜੀ ਸੱਚੀ ਗੱਲ ਹੈ। ਔਜਲਾ ਸਾਹਿਬ ਲਿਖਦੇ ਨੇ ਪੰਜਾਬ ਦੇ ਕਾਂਗਰਸੀ ਤਾਂ ਆਪਣੇ ਰਾਹ ਪੱਧਰਾ ਕਰਦੇ ਨੇ ਕਿ ਲੋਟਸ ਜਾਣੀ ਕਿ ਕਿਵੇਂ ਆਵੇਗਾ, ਲੋਟ ਕਿਵੇਂ ਆਵੇਗਾ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਦੇ ਤਾਂ ਚੱਕਦੇ ਨੇ, ਬੀਜੇਪੀ ਵਾਲੇ ਸੁਣਦੇ ਹੀ ਨਹੀਂ ਨਾ ਹੀ ਜਵਾਬ ਦਿੰਦੇ ਨੇ, ਕੀ ਕਰਨ ਕਾਂਗਰਸ ਵਾਲੇ। ਔਜਲਾ ਸਾਹਿਬ ਕਹਿੰਦੇ ਸਰਕਾਰ ਆਮ ਆਦਮੀ ਦੀ ਹੈ। ਤੇ ਅੱਗੇ ਲਿਖਦੇ ਜਿੰਨੇ ਵਾਅਦੇ ਕੀਤੇ ਸਨ ਉਸ ਤੋਂ ਪੂਰੇ ਕਹਿੰਦੇ ਕਰ ਦਿੱਤੇ ਆ, ਉਹ ਤਾਂ ਕਹਿੰਦੇ ਪੂਰੇ ਕਰਤੇ ਆ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ ਦਾ ਸਵਾਗਤ ਹੈ ਭੈਣ ਜੀ, ਮਾਲ ਜੀ ਦਾ ਸਵਾਗਤ ਕਰਦੇ ਆ। ਔਜਲਾ ਸਾਹਿਬ ਕਹਿੰਦੇ ਤੁਸੀਂ ਭੈਣ ਜੀ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦੇਵੋ, ਬਾਅਦ ਦੇ ਵਿੱਚ ਐਵੇਂ ਰੋਲੇ ਪੈਣਗੇ। ਆਪਣੇ ਰਾਜਨ ਸੈਣੀ ਜੀ ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟਿਕਾਇਆ ਹੋਵੇ ਨਾ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਆ, ਕਹਿੰਦੇ ਆ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਤੇ ਰਾਜਨ ਜੀ ਕਹਿੰਦੇ ਆ ਕਿ ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਤਾਂ ਵੈਣ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ। ਰਾਜਨ ਜੀ ਕਹਿੰਦੇ ਆ ਵੀਰ ਜੀ ਭਾਰਤ ਸਾਹਿਬ ਨੇ ਮੇਰੇ ਮਰਨ ਤੇ ਬਦਾਮ ਵੰਡਣ ਦੇ ਲਈ ਕਹਿੰਦੇ ਕੈਲੀਫੋਰਨੀਆ ਤੋਂ ਭੇਜਣ ਜੀ, ਤੇ ਹੁਣ ਆਪਣਾ ਭੂਤ ਭਾਰਤ ਸਾਹਿਬ ਨੂੰ ਤਾਂ ਫੜੂ ਹੀ ਫੜੂ ਜੀ ਕਹਿੰਦੇ ਜੀ, ਮਗਰ ਪੈਣਾ ਭਾਰਤ ਦੇ ਕਹਿੰਦੇ ਜੀ। ਆਜੋ ਜੀ ਆਜੋ, ਅਸੀਂ ਤਾਂ ਕਦੋਂ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਆਜੋ ਤਾਂ ਅਸੀਂ ਪੈਰ ਤਾਂ ਰੱਖੋ ਇੱਥੇ ਆ ਕੇ ਜੀ। ਤੇ ਸੁਰਿੰਦਰ ਜੀ ਮਾਲ ਜੀ ਕਹਿੰਦੇ ਆ ਹਮੇਸ਼ਾ ਦੀ ਤਰ੍ਹਾਂ ਸੋਭਣੀ ਸੋਹਣੀ ਸਾਂਝ ਜੀ। ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਇਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ, ਜਰਾ ਫਿਰ ਦੇਖਦੇ ਹਾਂ। ਬਦਾਮ ਕੈਲੀਫੋਰਨੀਆ ਦੇ, ਕੋਟੀ ਫਿਨਲੈਂਡ ਦੀ, ਤੇ ਵਧੀਆ ਸਾਂਝ ਪਾਈ ਹੈ ਮਾਲ ਵੱਡੇ ਭੈਣ ਜੀ ਨੇ, ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਹੈਲੋ ਭੇਜ ਰਹੇ ਨੇ, ਜੀ ਆਨੂ ਜੀ ਸਵਾਗਤ ਹੈ, ਕਾਲ ਕਰ ਸਕਦੇ ਹੋ, ਕਰਨੀ ਹੈ ਫਿਰ ਮੈਂ ਆਪਣਾ ਨਾਵਲ ਦੀ ਗੱਲ ਕਰਨੀ ਹੈ, ਦੋ ਚਾਰ ਮਿੰਟ ਗੱਲਬਾਤ ਕਰ ਸਕਦੇ ਹੋ ਜੇ ਸੰਖੇਪ ਦੇ ਵਿੱਚ। ਤੇ ਭਾਨ ਸਿੰਘ ਗਰੇਵਾਲ ਸਾਹਿਬ ਬੜੇ ਦਿਨਾਂ ਬਾਅਦ ਜੁੜੇ ਆ, ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਫਰੋਮ ਕੈਲੀਫੋਰਨੀਆ, ਸਪੋਰਟ ਵੀ ਕਰਦੇ ਆ ਜੀ। ਤੇ ਗਰੇਵਾਲ ਸਾਹਿਬ ਦੇ ਲਾਈਕ ਨੰਬਰ 10 ਜੀ, ਤੇ ਗਰੇਵਾਲ ਸਾਹਿਬ ਪਹਿਲੇ ਨੰਬਰ ਦੇ ਉੱਤੇ ਆਉਂਦੇ ਆਉਂਦੇ 10ਵੇਂ ਤੇ ਆ ਗਏ, ਉਹ ਦੇਖ ਲਓ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ। ਤੇ ਲਓ ਦੋਸਤੋ ਇਸੇ ਤਰ੍ਹਾਂ ਫਿਰ ਅੱਗੇ ਵੱਧਦੇ ਆ, ਤੇ ਅੱਜ ਦੀ ਜਿਹੜੀ ਆ ਆਪਾਂ ਆਖਰ ਦੇ ਵਿੱਚ ਸਮਾਪਤੀ ਕਰਦੇ ਆ ਕਿਤਾਬ ਦੇ ਨਾਲ। ਤੇ ਇਹ ਸੀਆਂ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਇੱਕ ਦੋ ਮਿੰਟ ਦੇ ਵਿੱਚ ਤਦ ਤੱਕ ਮੈਂ ਮਸ਼ਹੂਰੀਆਂ ਸ਼ਮੂਰੀਆਂ ਇੱਕ ਦੋ ਚਲਾ ਲੈਂਦਾ, ਤੇ ਫਿਰ ਨਾਲ ਦੀ ਨਾਲ ਆਪਾਂ ਗੱਲ ਵਧਾਉਂਦੇ ਹਾਂ ਅਗਲੀ, ਅੱਜ ਦੇ ਜਿਹੜਾ ਪੰਜਾਬ ਕਿਤਾਬ ਦੀ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਲੜੀਵਾਰ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਥੋੜ੍ਹਾ ਜਿਹਾ ਜ਼ਿਆਦਾ ਸਮਾਂ ਲੱਗ ਜਾਏਗਾ, ਪਰ ਫਿਰ ਵੀ ਜਾਂਦੇ ਜਾਂਦੇ ਜ਼ਰੂਰ ਪਿਛਲੇ ਹਫ਼ਤੇ ਦੇ ਵਿੱਚ ਵੀ ਸਾਂਝ ਨਹੀਂ ਪਾ ਪਾਏ, ਅਤੇ ਐਤਕੀ ਜਿਹੜੀ ਹੈ ਚੈਪਟਰ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਆ ਦੋਸਤੋ। ਦੋਸਤ ਉਡੀਕ ਦੇ ਵਿੱਚ ਰਹਿੰਦੇ ਆ ਕਿ ਕਦੋਂ ਜਿਹੜਾ ਕਿਤਾਬ ਦੀ ਵੀ ਗੱਲ ਕਰਨੀ ਹੈ। ਚਲੋ ਫਿਰ ਗੱਲ ਕਰਦੇ ਆ ਅਗਲਾ ਅੱਠਵਾਂ ਭਾਗ ਚੈਪਟਰ ਦੀ ਤੇ ਅੱਜ ਦੇ ਇਸ ਭਾਗ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜ਼ਰੂਰ ਲੈ ਲਈਏ, ਫਿਰ ਅੱਗੇ ਚੱਲਦੇ ਹਾਂ ਜੀ।
2: ਵੈਸਟਪੋਰਟ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestwood@gmail.com or call Vic Paraj 604-377-1092 British Columbia Bestwood Kitchen Cabinets LTD
0: Washington Freight Service Seattle ਦੇ load driving job ਦੇ ਲਈ ਧਿਆਨ ਦਿਓ। Washington Freight Service ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ ਡੋਟ ਕੌਮ ਜੀ। ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਸਮੇਂ ਵੱਲ ਨੂੰ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ। ਤੇ ਗਰੇਵਾਲ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ। ਕੋਈ ਗੱਲ ਨੀ ਜੀ, ਕੰਮ ਕਾਰ ਵੀ ਜ਼ਰੂਰੀ ਨੇ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਜੀਆਂ ਨੂੰ ਜੀ ਸਵਾਗਤ ਹੈ ਜੀ ਸਭ ਦੋਸਤਾਂ ਦਾ। ਕੋਈ ਗੱਲ ਨੀ ਗਰੇਵਾਲ ਸਾਹਿਬ, ਕੰਮ ਜ਼ਰੂਰੀ ਨੇ ਜੀ ਪਹਿਲਾਂ। ਇਹਨਾਂ ਮੁਲਕਾਂ ਚ ਮਿਹਨਤ ਮੁਸ਼ਕਤ ਵੀ ਕਰਨੀ ਪੈਂਦੀ ਹੈ ਨਾਲ। ਤੇ ਲੋ ਦੋਸਤੋ, ਨਾਵਲ ਕਿਤਾਬ ਦੀ ਗੱਲ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ, ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਛੱਡਿਆ ਸੀ। ਤੁਹਾਨੂੰ ਚੇਤਾ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੈਜਾ ਫੈਲਦਾ ਹੈ ਪੰਜਾਬ ਦੇ ਹਾਲਾਤਾਂ ਦੇ ਵਿੱਚ, ਤੇ ਉਸ ਕਾਰਨ ਜਿਹੜੀਆਂ ਜੰਗਾਂ ਯੁੱਧ ਜਾਂ ਜਲੰਧਰ ਦੁਆਬ ਜੰਮੂ ਕਸ਼ਮੀਰ ਤੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਜਿਹੜਾ ਦਿੱਤਾ ਸੀ, ਦੇਗਾ ਕਹਿਣ ਦਾ ਗੱਲ ਕੀਤੀ ਗਈ ਸੀ। ਸਫ਼ਰ ਦੇ ਦੌਰਾਨ ਵਾਅਦਾ ਕਰ ਲਿਆ ਗਿਆ ਸੀ ਮੁਗਲਾਨੀ ਬੇਗਮ ਨੂੰ। ਤੇ ਹੈਜਾ ਫੈਲ ਜਾਂਦਾ ਹੈ ਤੇ ਲਾਸ਼ਾਂ ਦੇ ਕਾਰਨ ਜਮਨਾ ਦਾ ਪਾਣੀ ਜਿਹੜਾ ਲਾਲ ਹੋ ਗਿਆ ਸੀ। ਇਹੋ ਹੀ ਪਾਣੀ ਪੀਣ ਵਾਸਤੇ ਸੀ, ਹੋਰ ਕਿਤੇ ਉਹ ਪਾਣੀ ਦਾ ਪ੍ਰਬੰਧ ਨਹੀਂ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਜਿਹੜਾ ਸੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ ਸੀ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਛਿੜ ਗਈ, ਉਹਦੀਆਂ ਖ਼ਬਰਾਂ ਜਿਹੜੀਆਂ ਸੀ ਆਉਣ ਲੱਗ ਗਈਆਂ। ਤਾਂ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਜਿਹੜਾ ਸੀ ਉਹਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਕਿ ਮੈਂ ਚੱਲਦਾ। ਲੁੱਟ ਦਾ ਮਾਲ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਹਾਥੀ, ਘੋੜੇ, ਊਂਠ, ਖੱਚਰ ਲੱਦੇ ਪਏ ਸਨ, ਜਿਸਦੇ ਕਰਕੇ ਸਿਪਾਹੀਆਂ ਨੂੰ ਪੈਦਲ ਤੁਰਨਾ ਪਿਆ। ਤੇ ਅਬਦਾਲੀ ਦੇ ਹਿੱਸੇ ਦੀ ਲੁੱਟ ਜਿਹੜੀ ਸੀ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਨਾਲ ਲੈ ਗਿਆ ਤੇ 16 ਸਾਲਾਂ ਦੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਜਿਹੜਾ ਪੜਾ ਕੇ ਫਿਰ ਉਹ ਨਾਲ ਲੈ ਤੁਰਿਆ। 400 ਬਾਦੀਆਂ ਜਾਣੀ ਕਿ ਬੰਦੀ ਜਿਹੜੀਆਂ ਬਣਾਈਆਂ ਹੋਈਆਂ ਸਨ, 400 ਬੰਦੀਆਂ ਲਿਜਾ ਰਿਹਾ ਸੀ, ਪਰ ਝਕਾਨੀ ਦੇ ਕੇ ਉਹ ਜਿਹੜੀਆਂ ਸਨ ਬਾਂਦੀਆਂ ਜਿਹੜੀਆਂ ਸਨ ਭੱਜ ਨਿਕਲਦੀਆਂ ਨੇ। ਕੂਚ ਤੋਂ ਪਹਿਲਾਂ ਆਲਮਗੀਰ ਦੂਜੇ ਦੀ ਸ਼ਹਿਜ਼ਾਦੀ ਜੋਹਰਾ ਬੇਗਮ ਅਬਦਾਲੀ ਜਿਹੜੀ ਦੇ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਹਦੀ ਬਾਦਸ਼ਾਹੀ ਉਸਨੂੰ ਮੋੜ ਦਿੱਤੀ ਗਈ। ਬੇਇੱਜ਼ਤੀ ਇੰਤਜ਼ਾਮ ਨੂੰ ਜਿਹੜਾ ਸੀਗਾ, ਜਾਣੀ ਕਿ ਬੇਇੱਜ਼ਤ ਇੰਤਜ਼ਾਮ ਹੋ ਗਿਆ। ਬੇਇੱਜ਼ਤ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਨਰਲ ਥਾਪ ਦਿੱਤਾ ਗਿਆ ਤੇ ਵਾਪਸੀ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕਰ ਦਿੱਤੇ ਤੇ ਸਮਾਨ ਲੁੱਟਿਆ ਤੇ ਉਸਦੇ ਕਾਫਲੇ ਦੀ ਜੰਜੀਰ ਤੋੜ ਮਾਰੀ। ਕੁਦਰਤੀ ਹੈ ਫਿਰ ਬਾਦਸ਼ਾਹ ਦਾ ਜਿਹੜਾ ਪਾਰਾ ਸੀ ਚੜ੍ਹ ਗਿਆ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ, ਅੱਗੇ ਇਸੇ ਦੋਸਤੋ ਲੜੀ ਨੂੰ ਜੋੜਦੇ ਹੋਏ ਲੜੀਵਾਰ ਭਾਗ 8 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ ਆਪਣੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 8 ਦੀ ਬਾਤ ਤੁਹਾਡੇ ਨਾਲ ਪਹੁੰਚਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਚ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ।

ਕੇਵਲ ਪੰਜਾਬ ਤੇ ਸਿੰਧ ਹੀ ਨਹੀਂ, ਸਰਹਿੰਦ ਵੀ ਜਿਹੜਾ ਸੀ ਅਫਗਾਨਿਸਤਾਨ ਦਾ ਹੋ ਗਿਆ। ਸਾਲ 1757 ਦੇ ਵਿੱਚ ਸਿੰਘਾਸਨ ਤਾਂ ਸੀ ਪਰ ਮੁਗਲ ਹਕੂਮਤ ਲੋਪ ਹੋ ਗਈ। ਪੰਜਾਬ ਦੇ ਵਿੱਚ ਤਾਂ ਮੁਗਲਾਂ ਦਾ ਨਾਂ ਨਿਸ਼ਾਨ ਨਾ ਰਿਹਾ। ਕਾਂਗੜਾ ਪਹਾੜੀਆਂ ਦੇ ਵਿੱਚ ਛੁਪਿਆ ਅਦੀਨਾ ਬੇਗੂੜੀ ਕਰਿਆ ਸੀ ਤੇ ਅਬਦਾਲੀ ਦੀ ਹਨੇਰੀ ਕਦੋਂ ਥੰਮੇ ਕਿ ਅਫਗਾਨ ਰਾਜ ਕਰਨ ਵਾਸਤੇ ਪੰਜਾਬ ਦੇ ਵਿੱਚ ਰੁਕਣਗੇ, ਇਹ ਜਿਹੜਾ ਬਹੁਤ ਵੱਡਾ ਸਵਾਲ ਸੀ। ਜੇ ਨਾ ਰੁਕੇ ਫਿਰ ਅਦੀਨਾ ਆ ਜਾਵੇਗਾ, ਪਰ ਉਸਨੂੰ ਪਤਾ ਸੀ ਸਿੱਖ ਵੀ ਰਾਜ ਕਰਨ ਆਉਣਗੇ। ਮੁਗਲਾਂ ਦੀ ਥਾਂ ਹਾਸਲ ਕਰਨ ਵਾਸਤੇ ਕਈ ਤਾਕਤਾਂ ਜ਼ੋਰ ਅਜਮਾਈ ਕਰ ਰਹੀਆਂ ਸਨ। ਪੱਛਮੀ, ਕੇਂਦਰੀ ਤੇ ਦੱਖਣੀ ਭਾਰਤ ਦੇ ਵਿੱਚ ਮਰਾਠੇ 1751 ਤੋਂ ਹੀ ਮਜ਼ਬੂਤ ਸਨ। ਬੰਗਾਲ ਤੇ ਉੜੀਸਾ, ਜੋ ਹੁਣ ਉੜੀਸਾ ਹੋ ਗਿਆ, ਉੜੀਸਾ ਉੱਪਰ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਖਤਰਿਆਂ ਤੋਂ ਚੌਕਸ ਅਬਦਾਲੀ ਵੀ ਉਮੀਦਵਾਰ ਸੀ। ਜੇ ਉਹ ਦਿੱਲੀ ਦੇ ਸੁਲਤਾਨ ਦਾ ਰੁਤਬਾ ਹਾਸਲ ਕਰ ਲਏ, ਅਬਦਾਲੀ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਇਹ ਕਥਨ ਅਲੈਗਜ਼ਾਂਡਰ ਡੋ ਅੰਗਰੇਜ਼ ਦਾ ਜਿਹੜਾ ਸੀ 1768 ਦਾ ਹੈ। ਪਰ 1768 ਤੋਂ 11 ਸਾਲਾਂ ਪਹਿਲਾਂ 1756 ਤੇ 57 ਦੇ ਵਿੱਚ ਹੀ ਸਾਬਤ ਹੋ ਗਿਆ ਸੀ ਕਿ ਉਸ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਦਿੱਲੀ ਤੇ ਕਬਜ਼ੇ ਦਾ ਮਤਲਬ ਪੰਜਾਬ ਦੇ ਉੱਤੇ ਵੀ ਕਬਜ਼ਾ। ਜੇ ਦਿੱਲੀ ਆਪਾਂ ਸਮੇਟ ਲਈ ਤੇ ਪੰਜਾਬ ਵੀ ਸਮੇਟ ਲਿਆ ਸਮਝੋ। ਡੋ ਦੇ ਹਮਵਤਨੀ ਵੀ ਤਾਂ ਸਨ ਨਾ, ਜਿਹੜੇ ਇੱਕ ਸਦੀ ਪਹਿਲਾਂ 1612 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਪਾਰੀਆਂ ਦੇ ਵਿੱਚੋਂ ਸੂਰਤ ਦੇ ਵਿੱਚ ਤੇ 1638 ਦੇ ਵਿੱਚ ਮੁੰਬਈ ਦੇ ਵਿੱਚ ਆ ਉਤਰੇ ਸਨ। 1690 ਦੇ ਵਿੱਚ ਇਹ ਕਲਕੱਤੇ ਪੁੱਜ ਗਏ। ਕੰਪਨੀ ਦੇ ਇਹ ਕੈਂਪ ਮੁਗਲ ਬਾਦਸ਼ਾਹ ਹਾਕਮਾਂ ਦੀ ਪ੍ਰਵਾਨਗੀ ਦੇ ਨਾਲ ਥਾਪੇ ਗਏ ਸਨ। ਸਥਾਨਕ ਝਗੜੇ ਨਿਬੇੜਨ ਦੇ ਇਨਾਮ ਦੇ ਵਜੋਂ ਵੀ ਕੰਪਨੀ ਨੂੰ ਹੋਰ ਇਲਾਕੇ ਮਿਲ ਜਾਂਦੇ ਸੀ ਇਨਾਮ ਦੇ ਵਜੋਂ। ਭਾਰਤ ਤੋਂ ਇਲਾਵਾ ਕੰਪਨੀ ਦੇ ਵਿਦੇਸ਼ੀ ਜਿਹੜੇ ਸ਼ਰੀਕ ਸਨ ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਅਤੇ ਇੰਗਲੈਂਡ ਵਿਚਕਾਰ ਸੀ। ਜਾਣੀ ਕਿ ਇਕੱਲੇ ਭਾਰਤ ਦੇ ਨਾਲ ਹੀ ਨਹੀਂ ਲੜਦੇ ਸੀ, ਆਲੇ ਦੁਆਲੇ ਵੀ ਲੜਦੇ ਸੀ, ਕਿਉਂਕਿ ਜਿਹੜੇ ਸਨ ਪੁਰਤਗਾਲੀਏ ਗੋਆ ਦੇ ਵਿੱਚ ਬਹੁਤ ਲੰਮਾ ਸਮਾਂ ਰਹੇ ਹੈ। ਚਾਹੇ ਮੁਲਕ ਆਜ਼ਾਦ ਹੋ ਗਿਆ ਸੀ ਪਰ ਗੋਆ ਬਹੁਤ ਬਾਅਦ ਦੇ ਵਿੱਚ ਆਜ਼ਾਦੀ ਹਾਸਲ ਕੀਤੀ ਉਹਨੇ। ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਤੇ ਇੰਗਲੈਂਡ ਵਿਚਕਾਰ ਸੀ। 18ਵੀਂ ਸਦੀ ਦੇ ਅੱਧ ਦੇ ਵਿੱਚ ਲੱਗਣ ਲੱਗ ਪਿਆ ਸੀ ਕਿ ਅੰਗਰੇਜ਼ ਤਕੜੇ ਨੇ। ਮੁਗਲ ਹਕੂਮਤ ਦੇ ਖਾਤਮੇ ਦੇ ਨਿਸ਼ਾਨ ਪ੍ਰਗਟ ਹੋ ਗਏ ਸਨ। ਖੈਬਰ ਦਰੇ ਤੋਂ ਲੈ ਕੇ ਸਮੁੰਦਰੀ ਤੱਟਾਂ ਤੱਕ ਬੁਰਾ ਹਾਲ ਸੀ। ਮਰਾਠੇ, ਸਿੱਖ, ਅਦੀਨਾ ਬੇਗ ਤੇ ਈਸਟ ਜਿਹੜਾ ਸੀ ਇੰਡੀਆ ਕੰਪਨੀ ਜ਼ੋਰ ਅਜਮਾਈ ਕਰਨ ਵਾਸਤੇ ਤਿਆਰ ਸਨ ਤੇ ਅਬਦਾਲੀ ਦੀ ਵਾਪਸੀ ਤੋਂ 3 ਮਹੀਨਿਆਂ ਬਾਅਦ 32 ਸਾਲ ਦੇ ਰਾਬਰਟ ਕਲਾਈਵ ਨੇ ਪਲਾਸੀ ਦੀ ਲੜਾਈ ਜਿਹੜੀ ਸੀ ਉਹਦੇ ਵਿੱਚ 20 ਸਾਲ ਦੇ ਮੁਗਲ ਵਾਇਸ ਰਾਏ ਸਿਰਾਜ ਉਦ ਦੌਲਾ ਨੂੰ ਬੰਗਾਲ ਦੇ ਵਿੱਚ ਹਰਾ ਦਿੱਤਾ ਸੀ ਤੇ 1757 ਦੀਆਂ ਸਰਦੀਆਂ ਚ ਜਿਵੇਂ ਉੱਤਰ ਪੱਛਮ ਦੇ ਵਿੱਚ ਅਫਗਾਨਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ, ਉਵੇਂ ਹੀ ਅੰਗਰੇਜ਼ਾਂ ਨੇ ਬੰਗਾਲ ਦਬੋਚ ਲਿਆ ਤੇ ਹਕੀਕਤ ਦੇ ਵਿੱਚ ਪੰਜਾਬ ਦਾ ਕੋਈ ਹਾਕਮ ਨਹੀਂ ਸੀ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਗਲਾ ਚੈਪਟਰ ਖੋਲਦੇ ਹਾਂ, ਅਧਿਆਇ 3 1757 ਤੋਂ 1799 ਦਾ ਸਫ਼ਰ, ਜਦੋਂ ਅਦੀਨਾ ਬੇਗ, ਅਫਗਾਨ ਅਤੇ ਸਿੱਖ ਉਹਨਾਂ ਦੇ ਵਿਚਕਾਰ ਕੀ ਕੁਝ ਵਾਪਰਦਾ ਹੈ। ਇਹ ਸੋਚ ਕੇ ਕਿ ਅਬਦਾਲੀ ਜਲੰਧਰ ਦੁਆਬ ਤੇ ਜੰਮੂ ਕਸ਼ਮੀਰ ਮੈਨੂੰ ਦੇ ਗਿਆ ਹੈ, ਮੁਗਲਾਨੀ ਬੇਗਮ ਨੇ ਮਿਸਕੀਨ ਨੂੰ ਜਿਹੜਾ ਸੀ ਆਪਣੇ ਦੂਤ ਦੇ ਵਜੋਂ ਅਦੀਨਾ ਬੇਗ ਦੇ ਕੋਲ ਭੇਜਿਆ ਕਿ ਉਸਨੂੰ ਜਿਹੜਾ ਸੀ ਖਲਿਆਤ ਭੇਟ ਕਰ। ਇਹ ਬੇਗਮ ਦੇ ਵੱਲੋਂ ਸੰਕੇਤ ਸੀ ਕਿ ਮੇਰੇ ਵੱਲੋਂ ਤੂੰ ਜਲੰਧਰ ਦਾ ਹਾਕਮ ਹੈ ਤੇ ਬੇਗਮ ਦੇ ਨਾਲ ਧੋਖਾ ਹੋਇਆ। ਪੰਜਾਬ, ਸਰਹਿੰਦ, ਜੰਮੂ ਤੇ ਕਸ਼ਮੀਰ ਦੀ ਮਾਲਕੀ ਤਾਂ ਅਬਦਾਲੀ ਆਪਣੇ 11 ਸਾਲ ਦੇ ਬੇਟੇ ਤੈਮੂਰ ਨੂੰ ਦੇ ਕੇ ਉਸਨੂੰ ਲਾਹੌਰ ਛੱਡ ਗਿਆ ਸੀ। ਤੈਮੂਰ ਦਾ ਸਰਪ੍ਰਸਤ ਤੇ ਅਬਦਾਲੀ ਦਾ ਵਫ਼ਾਦਾਰ ਜਰਨੈਲ ਵਾਸਤਵ ਵਿੱਚ ਜਹਾਨ ਖਾਨ ਰਾਜ ਕਰਨ ਲੱਗਿਆ ਤੇ ਅਬਦਾਲੀ ਨੇ ਬੇਗਮ ਨੂੰ ਕਿਹਾ, ਤੇਰਾ ਭਰਾ ਤਿਮੂਰ ਸ਼ਾਹ, ਜਿਹੜਾ ਤਿਮੂਰ ਸ਼ਾਹ ਹੈ, ਵਾਇਸ ਰਾਏ ਲਾ ਤਾਂ ਦਿੱਤਾ ਹੈ, ਹੁਣ ਤੇਰਾ ਇਹਨਾਂ ਇਲਾਕਿਆਂ ਦੇ ਵਿੱਚ ਕੀ ਲੈਣ ਦੇਣ।

ਮੈਂ ਅਬਦਾਲੀ ਦੇ ਏਜੰਟ ਦੇ ਵਜੋਂ ਕੰਮ ਕਰਨ ਦੇ ਲਈ ਤਿਆਰ ਹਾਂ। ਮੈਨੂੰ ਲਾਹੌਰ ਰਹਿਣ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਜੇ ਮੈਂ ਦੁਆਬੇ ਤੋਂ ਗੈਰ ਹਾਜ਼ਰ ਹੋ ਗਿਆ ਨਾ ਤਾਂ ਸਿੱਖ ਇੱਥੇ ਕਬਜ਼ਾ ਕਰ ਲੈਣਗੇ। ਫਿਰ ਜਹਾਨ ਖਾਨ ਨੂੰ ਲਾਲਚੀ ਅਰਾਈ ਉੱਪਰ ਭਰੋਸਾ ਤਾਂ ਨਹੀਂ ਸੀ, ਪਰ ਮਾਮਲਾ ਹੋਰ ਉਸਦੇ ਬਿਨਾਂ ਕੌਣ ਉਗਰਾ ਹੈਗਾ। ਜਿਹੜਾ ਮਾਮਲਾ ਉੱਥੇ ਮਤਲਬ ਕਿ ਸਾਰਾ ਕੁਝ ਉਗਰਾਹੀ ਕਰਨੀ ਹੈ, ਉਸ ਤੋਂ ਬਗੈਰ ਕੋਈ ਹੋਏਗਾ ਵੀ ਨਹੀਂ ਸੀ। ਤੇ 36 ਲੱਖ ਸਾਲ ਦਾ ਜਿਹੜਾ ਸੌਦਾ ਹੋਇਆ ਸੀ, 36 ਲੱਖ ਸਾਲ। ਅਬਦਾਲੀ ਦੇ ਫਰਮਾਨ ਦੇ ਨਾਲ ਅਦੀਨੇ ਨੂੰ ਦੁਆਬੇ ਦਾ ਸੂਬੇਦਾਰ ਲਾ ਦਿੱਤਾ, ਪਰ ਵਾਅਦਾ ਖਿਲਾਫੀ ਨਾ ਹੋਵੇ। ਹੋ ਜਾਵੇ ਕਿਧਰੇ, ਅਦੀਨੇ ਦਾ ਹਿੰਦੂ ਏਜੰਟ ਦੀਲਾ ਰਾਮ ਲਾਹੌਰ ਦਰਬਾਰ ਦੀ ਹਾਜ਼ਰੀ ਭਰਿਆ ਕਰੇਗਾ, ਇਹ ਨਾਲ ਕਰਾਰ ਹੋ ਗਿਆ। ਮਾਮਲੇ ਦੀ ਕਿਸ਼ਤ ਵਾਸਤੇ ਬੇਸਬਰੇ ਜਹਾਨ ਖਾਨ ਨੇ ਜਿਹੜਾ ਸੀ ਦਿਲਾਰਾਮ ਨੂੰ ਕੈਦ ਕਰ ਲਿਆ ਤੇ ਆਪਣੇ ਅਸਰ ਰਸੂਖ ਵਰਤ ਕੇ ਮੁਗਲਾਨੀ ਬੇਗਮ ਨੇ ਦਿਲਾਰਾਮ ਨੂੰ ਕੈਦੋਂ ਭੱਜਣ ਦੇ ਵਿੱਚ ਕਾਮਯਾਬੀ ਦਵਾ ਦਿੱਤੀ। ਗੁਸੈਲੇ ਜਹਾਨ ਖਾਨ ਨੇ ਬੇਗਮ ਬੈਂਤਾ ਨਾਲ ਖੁਦ ਕੁੱਟੀ, ਜਿਹੜੀ ਬੇਗਮ ਸੀ ਫਿਰ ਬੈਂਤ ਦੀ ਸੋਟੀ ਨਾਲ ਬੈਂਤਾ ਦੇ ਨਾਲ ਉਹਨੇ ਕੁੱਟੀ ਤੇ ਉਸਦੇ ਪਹਿਨੇ ਹੋਏ ਜਿਹੜੇ ਗਹਿਣੇ ਸੀ ਕੱਟੇ, ਖੋਹ ਲਏ ਉਹਦੇ ਤੋਂ ਤੇ ਸਖ਼ਤ ਕੈਦ ਦੇ ਵਿੱਚ ਉਹਨੂੰ ਸਿੱਟਤਾ। ਅਦੀਨੇ ਦੇ ਕੋਲ ਸੁਨੇਹਾ ਪੁੱਜ ਗਿਆ ਕਿ ਸਿੱਖਾਂ ਨੂੰ ਦਬਾਉਣ ਦੇ ਲਈ ਸਲਾਹ ਮਸ਼ਵਰਾ ਕਰਨਾ ਹੈ ਤਾਂ ਲਾਹੌਰ ਪੁੱਜ ਜਾਓ। ਅਦੀਨੇ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਤੈਮੂਰ ਸ਼ਾਹ ਜਿਹੜਾ ਸੀ ਲਈ ਤੋਹਫੇ ਭੇਜੇ ਤੇ ਖਿਮਾ ਦੀ ਅਰਜ ਕੀਤੀ। ਦੋ ਹਿੰਦੂ ਧਰਮ ਦਾਸ ਤਰੰਜੀਆਂ ਤੇ ਚੌਧਰੀ ਯੋਧਾ ਨਾਗਰੀ ਤੇ ਇੱਕ ਮੁਸਲਮਾਨ ਕਪੂਰਥਲੇ ਦਾ ਜਿਹੜਾ ਚੀਫ ਰਾਏ ਇਬਰਾਹਿਮ ਭੱਟੀ ਜਾਮਨਾ ਵਜੋਂ ਲਾਹੌਰ ਭੇਜੇ ਗਏ। ਵਾਪਸ ਸੰਦੇਸ਼ ਆਇਆ ਕਿ ਖਿਮਾ ਮਿਲੇਗੀ ਪਰ ਲਾਹੌਰ ਦਰਬਾਰ ਦੇ ਵਿੱਚ ਪੇਸ਼ ਹੋ ਜਾਓ। ਜਦੋਂ ਗੱਲ ਨਾ ਮੰਨੀ ਤਾਂ ਉਸਨੂੰ ਫੜਨ ਦੇ ਲਈ ਫੌਜ ਆ ਗਈ। ਅਦੀਨਾ ਪਹਾੜੀਆਂ ਦੇ ਵੱਲ ਭੱਜ ਨਿਕਲਿਆ ਤੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਕਿ ਮੇਰੀ ਫੌਜ ਦੇ ਵਿੱਚ ਭਰਤੀ ਹੋਵੋ, ਤਨਖਾਹ ਦਿਆਂਗਾ, ਲੁੱਟਮਾਰ ਕਰਨ ਦਾ ਹੱਕ ਮਿਲੇਗਾ। ਮੁਰਾਦ ਖਾਨ ਦੀ ਕਮਾਨ ਹੇਠ ਫੌਜਾਂ ਦੁਆਬ ਆ ਗਈਆਂ। ਦੁਆਬੇ ਦੇ ਵਿੱਚ ਮੁਕਾਬਲਾ ਹੋਇਆ ਤਾਂ ਸਿੱਖ ਗਜ਼ਬ ਦੀ ਤਾਕਤ ਦੇ ਨਾਲ ਲੜੇ। ਸੋਢੀ ਬੜਭਾਗ ਸਿੰਘ ਉਹਨਾਂ ਦਾ ਡੇਰਾ ਵੀ ਹੈ। ਸੋਢੀ ਬੜਭਾਗ ਸਿੰਘ ਤੇ ਜੱਸਾ ਸਿੰਘ ਆਲੂ ਵਾਲੀਆਂ ਨੇ ਅਫਗਾਨਾਂ ਨੂੰ ਜੜੋਂ ਉਖਾੜ ਸੁੱਟਿਆ। ਉਹਨਾਂ ਦਾ ਸਾਰਾ ਮਾਲ ਅਸਲਾ ਖਾਨਾ ਖੋਲਿਆ ਤੇ ਮੁਰਾਦ ਲਾਹੌਰ ਦੇ ਵੱਲ ਭੱਜ ਆਇਆ। ਮੁਰਾਦ ਦੀ ਹਾਰ ਸੁਣ ਕੇ ਜਹਾਨ ਖਾਨ ਤੈਸ਼ ਦੇ ਵਿੱਚ ਆ ਗਿਆ ਤੇ ਫੌਜ ਲੈ ਕੇ ਦੁਆਬ ਦੇ ਵੱਲ ਚੱਲ ਪਿਆ। ਰਸਤੇ ਦੇ ਵਿੱਚ ਨੱਠਿਆ ਆਉਂਦਾ ਮੁਰਾਦ ਮਿਲਿਆ ਤੇ ਗੁਸੈਲੇ ਜਹਾਨ ਖਾਨ ਨੇ ਜਿਹੜਾ ਸੀ ਹੁਕਮ ਦਿੱਤਾ, ਕਹਿੰਦਾ ਕਿ ਯੁੱਧ ਦੇ ਵਿੱਚੋਂ ਭੱਜੇ ਮੁਰਾਦ ਦੇ ਬੈਂਤ ਮਾਰੇ ਜਾਣ। ਸਿੱਖਾਂ ਕਰਕੇ ਬਚੇ ਅਦੀਨਾ ਬੇਗ ਨੇ ਉਹਨਾਂ ਨੂੰ ਦੁਆਬ ਦੀ ਲੁੱਟਮਾਰ ਕਰਨ ਦੀ ਜਿਹੜੀ ਆਗਿਆ ਦੇ ਦਿੱਤੀ ਤੇ ਦਸੰਬਰ ਦਾ ਮਹੀਨਾ 1757 ਦਾ ਸਮਾਂ। ਦੁਆਬ ਦੇ ਵਿੱਚ ਸਿੱਖਾਂ ਨੇ ਕੋਹਰਾਮ ਮਚਾ ਦਿੱਤਾ। ਜਲੰਧਰ ਸ਼ਹਿਰ ਇਸ ਦੇ ਲਈ ਲੁੱਟਿਆ ਸਾੜਿਆ ਗਿਆ ਕਿਉਂਕਿ ਉਥੋਂ ਦੇ ਹਾਕਮ ਨਾਸਰ ਅਲੀ ਨੇ ਸਿੱਖਾਂ ਦੇ ਉੱਤੇ ਜਾਪਤੀਆਂ ਕੀਤੀਆਂ ਸਨ। ਜਹਾਨ ਖਾਨ ਦੀ ਜਿਹੜੀ ਸੀ ਫੌਜ ਵਿਰੁੱਧ ਕੋਈ ਨਾ ਆਇਆ। ਸਿੱਖ ਧਨ ਮਾਲ ਇਕੱਠਾ ਕਰਦੇ ਰਹੇ। ਅਦੀਨਾ ਬੇਗ ਪਹਾੜੀਆਂ ਵੱਲ ਦੌੜ ਗਿਆ, ਹਿਸਾਬ ਕਿਤਾਬ ਲਾਉਣ ਲੱਗਿਆ ਕਿ ਸਿੱਖਾਂ ਦੇ ਨਾਲ ਸੰਧੀ ਠੀਕ ਰਹੇਗੀ ਮੈਨੂੰ, ਕਿ ਅਫਗਾਨਾਂ ਦੇ ਨਾਲ ਸੁਲਾਹ ਸਫਾਈ ਕਰੀਏ ਕਿ ਨਾ ਕਰੀਏ। ਇੱਕ ਤੀਜੀ ਧਿਰ ਮਰਾਠੇ ਵੀ ਸਨ, ਉਹਨਾਂ ਦੇ ਬਾਰੇ ਸੋਚਦਾ ਕਿ ਉਹ ਵੀ ਨੇ, ਉਹਨਾਂ ਵੱਲ ਸੁਨੇਹਾ ਭੇਜਿਆ ਜਾਵੇ ਕਿ ਨਾ ਜਾਵੇ। ਮੁਗਲਾਨੀ ਬੇਗਮ ਦੇ ਜਿਹੜੇ ਸਹੁਰੇ ਇਮਾਦੁਲ ਮੁਲਕ ਨੇ ਵੀ ਇੱਕ ਵਾਰੀ ਉਹਨਾਂ ਦੀ ਮਦਦ ਜਿਹੜੀ ਸੀ ਲਈ ਸੀ। ਇਮਾਦ ਨੇ ਬਾਦਸ਼ਾਹ ਆਲਮਗੀਰ ਦੂਜੇ ਅਤੇ ਪ੍ਰਧਾਨ ਮੰਤਰੀ ਇੰਤਜ਼ਾਮ ਨੂੰ ਦੱਸੇ ਬਗੈਰ ਮਰਾਠੇ ਸੱਦ ਲਏ ਸਨ। ਪੂਨੇ ਦੇ ਪੇਸ਼ਵਾ ਰਾਓ ਹੁਣੀ ਨੇ ਨਾ ਉਹਨਾਂ ਦਾ ਜ਼ਿਕਰ ਹੈ, ਪੂਨੇ ਦੇ ਪੇਸ਼ਵਾ ਦੇ ਭਰਾ ਰਘੁਨਾਥ ਰਾਓ ਦੀ ਕਮਾਨ ਹੇਠ ਬੇਸ਼ੁਮਾਰ ਮਰਾਠੇ ਦਿੱਲੀ ਦੇ ਵਿੱਚ ਆ ਗਏ ਸਨ ਤੇ ਨਜੀਬ ਸਮੇਤ ਅਬਦਾਲੀ ਦੇ ਏਲਚੀ ਦਿੱਲੀ ਤੋਂ ਬਾਹਰ ਤੱਕ ਕੇ ਨਜੀਬ ਦੇ ਸ਼ਹਿਰ ਸਹਾਰਨਪੁਰ ਦੇ ਉੱਤੇ ਜਿਹੜਾ ਕਬਜ਼ਾ ਕਰ ਲਿਆ ਤੇ ਸਰਹੰਦ ਤੱਕ ਪੁੱਜਣ ਦੀ ਧਮਕੀ ਦੇ ਦਿੱਤੀ। ਜਹਾਨ ਖਾਨ ਦੇ ਵੱਲੋਂ ਭੇਜਿਆ ਗਈਆਂ ਜਿਹੜੀਆਂ ਫੌਜਾਂ ਨੂੰ ਸਿੱਖ ਅਕਸਰ ਘੇਰ ਲੈਂਦੇ। ਦੁਆਬ ਤੇ ਕਸ਼ਮੀਰ ਦੇ ਵਿੱਚ ਉਹ ਸਫਲ ਨਾ ਹੋਇਆ, ਲਾਹੌਰ ਪਰਤ ਗਿਆ। ਦੁਆਬ ਸੁੰਨ ਮਸਾਨ ਪਿਆ ਸੀ, ਨਾ ਅਫਗਾਨਾਂ ਦਾ ਰਾਜ, ਨਾ ਸਿੱਖਾਂ ਦਾ, ਨਾ ਅਦੀਨੇ ਦਾ। ਅਫਰਾ ਤਫਰੀ ਫੈਲੀ ਪਈ। ਸਰਹੰਦ ਪੂਰੇ ਪੰਜਾਬ ਦਾ ਇਹੀ ਹਾਲ ਸੀ। ਲਾਹੌਰ ਦਾ ਆਲਾ ਦੁਆਲਾ ਤੱਕ ਸਿੱਖਾਂ ਤੋਂ ਸੁਰੱਖਿਅਤ ਨਾ ਰਿਹਾ। ਹਰੇਕ ਰਾਤ ਹਜ਼ਾਰਾਂ ਸਿੱਖ ਲਾਹੌਰ ਦੇ ਆਲੇ ਦੁਆਲੇ ਆਬਾਦੀ ਦੇ ਵਿੱਚ ਵੜ ਕੇ ਲੁੱਟਦੇ। ਪ੍ਰਜਾ ਦੇ ਬਚਾਅ ਵਾਸਤੇ

ਕੋਈ ਫੌਜ ਨਾ ਆਉਂਦੀ। ਨਵੰਬਰ 1757 ਤੋਂ ਫਰਵਰੀ 1758 ਤੱਕ ਇਹੋ ਹੀ ਹਾਲ ਰਿਹਾ। ਅਦੀਦੇ ਨੇ ਫੈਸਲਾ ਕਰ ਲਿਆ, ਮਰਾਠਿਆਂ ਦੀ ਮਦਦ ਲੈ ਕੇ ਉਹ ਅਫਗਾਨਾਂ ਨੂੰ ਸਿੰਧ ਪਾਰ ਤੱਕ ਜਿਹੜਾ ਧੱਕ ਦੇਗਾ। ਰਘੁਨਾਥ ਰਾਏ ਨੂੰ ਗੁਪਤ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲੁੱਟਣ ਵਾਸਤੇ ਬੜਾ ਕੁਝ ਹੈ। ਇਸ ਤੋਂ ਇਲਾਵਾ ਕੂਚ ਦੇ ਦੌਰਾਨ 1,00,000 ਰੋਜ਼ਾਨਾ ਤੇ ਕਿਆਮ ਦੌਰਾਨ 50,000 ਰੁਪਏ ਰੋਜ਼ਾਨਾ ਫੌਜੀ ਖਰਚਾ ਦਿਆਂਗਾ। ਜਹਾਨ ਖਾਨ ਨੇ ਡਿਪਟੀ ਜਿਹੜਾ ਸੀ ਉਜ਼ਬੇਕ ਅਫਸਰ ਖਵਾਜਾ ਖਿਜ਼ਰ ਖਾਨ ਨੇ ਅਦੀਨੇ ਨੂੰ ਪਹਾੜੀਆਂ ਦੇ ਵਿੱਚ ਘੇਰ ਲਿਆ। ਨਾ ਕੇਵਲ ਜਵਾਬ ਤਲਬੀ ਦਾ ਉੱਤਰ ਦਿੱਤਾ, ਆਪਣੀ ਧੀ ਉਜ਼ਬੇਕ ਦੇ ਨਾਲ ਵਿਆਹ ਕੇ ਉਸਨੂੰ ਆਪਣੇ ਵੱਲ ਕਰ ਲਿਆ। ਸਿੰਧ ਪਾਰ ਤੱਕ ਆਪਣਾ ਝੰਡਾ ਲਹਿਰਾਉਣ ਦੇ ਜਿਹੜਾ ਸੁਪਨੇ ਦੇ ਨਾਲ ਤੇ ਲੁੱਟ ਦੇ ਮਾਲ ਦੀ ਆਸ ਦੇ ਵਿੱਚ ਜਮਣਾ ਪਾਰ ਕਰਕੇ ਮਰਾਠੇ ਸਰਹਿੰਦ ਦੇ ਵੱਲ ਨੂੰ ਜਿਹੜਾ ਸੀ ਚੱਲ ਪਏ। ਇੱਥੇ ਅਬਦਾਲੀ ਦੇ ਸੂਬੇਦਾਰ ਪਸ਼ਤੂਨ ਜਰਨੈਲ ਅਬਦੂ ਸਮਦ ਖਾਨ ਨੇ ਤੁਰੰਤ ਫੁਰਤ ਪਟਿਆਲਾ ਰਿਆਸਤ ਦੇ ਚੀਫ ਬਾਬਾ ਆਲਾ ਸਿੰਘ ਦੇ ਨਾਲ ਸੰਧੀ ਕਰ ਲਈ ਤੇ ਸਰਹਿੰਦ ਦੇ ਦੁਆਲੇ ਮੋਰਚੇ ਲਾ ਲਏ। 1758 ਜਨਵਰੀ ਦਾ ਸਮਾਂ, ਉਹਦੇ ਵਿੱਚ ਮਰਾਠਾ ਜਰਨੈਲ ਮਲਹਾਰ ਰਾਓ ਸਮਦ ਖਾਨ ਤੋਂ 5,00,000 ਦਾ ਨਜ਼ਰਾਨਾ ਵਸੂਲ ਕਰਕੇ ਜਮਨਾ ਦੇ ਵੱਲ ਨੂੰ ਵਾਪਸ ਪਰਤ ਗਿਆ ਤੇ ਫਰਵਰੀ ਦੇ ਵਿੱਚ ਰਘੁਨਾਥ ਰਾਓ ਅਧੀਨ ਮਰਾਠੇ ਫਿਰ ਸਰਹਿੰਦ ਦੇ ਵੱਲ ਵਧੇ। ਮਰਾਠੇ ਅੰਬਾਲੇ ਅੱਪੜੇ ਸਨ ਤਾਂ 5 ਮਾਰਚ ਨੂੰ ਅਦੀਨੇ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਖਤ ਲਿਖਿਆ, ਕਹਿੰਦਾ ਕਿ ਮਰਾਠੇ ਬਿਜਲੀ ਵਾਂਗ ਡਿੱਗੇ ਨੇ, ਅਫਗਾਨਾਂ ਦੇ ਏਜੰਟ ਨੂੰ ਉਹਨਾਂ ਦੇ ਨਾਲ ਸੁਲਾਹ ਕਰਨੀ ਪੈ ਗਈ ਹੈ, ਬਿਨਾਂ ਵਕਤ ਗੁਆਏ ਮਰਾਠਿਆਂ ਦੇ ਵਿਰੁੱਧ ਟੱਕਰ ਲੈਣ ਦੇ ਲਈ ਚੱਲ ਪਾਵੋ। ਮਰਾਠਿਆਂ ਦੀ 2,00,000 ਫੌਜ ਸੀ, ਸਿੱਖਾਂ ਨੇ ਉਹਨਾਂ ਦੀ ਮਦਦ ਦੇ ਉੱਤੇ ਆਉਣਾ ਹੀ ਸੀ। ਸਰਹਿੰਦ ਘੇਰ ਲਿਆ ਗਿਆ, ਅਫਗਾਨ ਸੂਬੇਦਾਰ ਕਿਲੇ ਦੇ ਵਿੱਚੋਂ ਭੱਜ ਗਿਆ ਪਰ ਭੱਜਦਾ ਨੇੜਿਓਂ ਹੀ ਫੜਿਆ ਗਿਆ। ਮਰਾਠਿਆਂ ਤੇ ਸਿੱਖਾਂ ਨੇ ਲੁੱਟ ਸ਼ੁਰੂ ਕੀਤੀ, ਕੋਈ ਨਾ ਛੱਡਿਆ, ਫਰਸ਼ ਪੁੱਟ ਪੁੱਟ ਸੁੱਟੇ, ਸਰਹਿੰਦ ਵਾਸੀਆਂ ਦੇ ਤਨ ਉੱਪਰ ਕੱਪੜੇ ਤੱਕ ਨਾ ਰਹੇ। ਸਿੱਖ ਮਰਾਠੇ ਮੁਗਲ ਇੱਕ ਵਾਰ ਤਾਂ ਸਾਰੇ ਭਾਰਤੀ ਅਫਗਾਨਾਂ ਦੇ ਵਿਰੁੱਧ ਇਕੱਠੇ ਹੋ ਗਏ। ਪਹਿਲਾਂ ਜਹਾਨ ਖਾਨ ਨੇ ਮੁਕਾਬਲਾ ਕਰਨ ਦੇ ਬਾਰੇ ਸੋਚਿਆ ਤੇ ਫਿਰ ਬਟਾਲੇ ਦੇ ਵੱਲੋਂ ਬਿਆਸ ਦੇ ਵੱਲ ਵਧਿਆ। ਇੱਥੇ 8 ਦਿਨ ਬੈਠਾ ਸੋਚਦਾ ਰਿਹਾ ਕਿ ਜਲੰਧਰ ਪਾਰ ਕਰਕੇ ਸਰਹਿੰਦ ਦੇ ਵੱਲ ਵਧਾਂ ਕਾ ਨਾ। ਅਗੇਤੀ ਭੇਜੀ ਫੌਜੀ ਟੁਕੜੀ ਨੇ ਵਾਪਸ ਆ ਕੇ ਇਤਲਾਹ ਦੇ ਦਿੱਤੀ ਕਿ ਅਬਦੂ ਸਮਦ ਖਾਂ ਗ੍ਰਿਫਤਾਰ ਕਰ ਲਿਆ ਤੇ ਮਰਾਠਾ ਫੌਜਾਂ ਹੜ੍ਹ ਵਾਂਗ ਬਿਆਸ ਦੇ ਵੱਲ ਵਧਦੀਆਂ ਆ ਰਹੀਆਂ। ਉਹਨੇ ਵਾਪਸ ਲਾਹੌਰ ਪੁੱਜਣ ਦਾ ਫੈਸਲਾ ਕੀਤਾ ਤੇ ਤੈਮੂਰ ਨੂੰ ਅਫਗਾਨਿਸਤਾਨ ਜਾਣ ਦੀ ਸਲਾਹ ਦੇ ਦਿੱਤੀ। ਹਰ ਬੰਦਾ ਤੇ ਹਰ ਵਸਤੂ ਅਫਗਾਨਿਸਤਾਨ ਲਿਜਾਣੀ ਸੌਖਾ ਕੰਮ ਨਹੀਂ ਸੀ। ਸ਼ਹਿਜ਼ਾਦਾ, ਉਸਦੀ ਮਾਂ, ਅਫਗਾਨ ਔਰਤਾਂ, ਦਰਬਾਰ, ਫੌਜਾਂ ਫਟਾਫਟ 4 ਦਰਿਆਵਾਂ ਦੇ ਵਿੱਚੋਂ ਲੰਘਣਗੀਆਂ, ਰਾਵੀ, ਚਨਾ, ਜੇਹਲਮ ਤੇ ਸਿੰਧ। ਜਦੋਂ ਪਤਾ ਲੱਗਿਆ ਕਿ ਫੌਜਾਂ ਬਿਆਸ ਪਾਰ ਕਰ ਗਈਆਂ ਤੇ ਅਦੀਨਾ ਬੇਗ ਅਤੇ ਮਰਾਠਾ ਜਰਨੈਲ ਦੀ ਅਗੇਤੀ ਟੁਕੜੀ ਲਾਹੌਰ ਤੋਂ ਕੇਵਲ 15 ਮੀਲ ਦੇ ਉੱਤੇ ਹੈ, ਅਫਰਾ ਤਫਰੀ ਮਚ ਗਈ। ਸਾਰਾ ਅਫਗਾਨ ਅਮਲਾ ਫਟਾਫਟ ਲਾਹੌਰ ਖਾਲੀ ਕਰਕੇ ਕਾਬਲ ਦੇ ਵੱਲ ਨੂੰ ਤੁਰ ਪਿਆ। ਔਰਤਾਂ ਊਠਾਂ ਘੋੜਿਆਂ ਉੱਪਰ ਪਾਲਕੀਆਂ ਉੱਪਰ ਵਿੱਚ ਬੈਠੀਆਂ, ਰਾਖੀ ਵਾਸਤੇ ਖੁਸਰੇ ਪੈਦਲ ਨਾਲ ਨਾਲ ਚੱਲ ਪਏ। ਸੈਂਕੜੇ ਗੱਡਿਆਂ ਦੇ ਵਿੱਚ ਸਮਾਨ ਲੱਦ ਕੇ ਲਿਜਾਇਆ ਜਾ ਰਿਹਾ ਸੀ। ਦਿਨ ਰਾਤ ਤੁਰਨਾ ਪੈਂਦਾ ਸੀ, ਜਿਹੜਾ ਸਮਾਨ ਭਾਰਾ ਪੈਂਦਾ ਲਿਜਾ ਨਾ ਸਕਦੇ, ਅੱਗ ਲਾ ਦਿੰਦੇ, ਸਾੜ ਦਿੰਦੇ, ਫੂਕ ਦਿੰਦੇ। ਮਰਾਠਾ ਲੀਡਰਸ਼ਿਪ ਅਧੀਨ ਭਾਰਤੀ ਗੱਠਜੋੜ ਦੇ ਵਾਸਤੇ ਲਾਹੌਰ ਬੇਸਹਾਰਾ ਲਾਚਾਰ ਸੀ। ਖਵਾਜਾ ਖਿਜ਼ਰ ਖਾਨ ਅਦੀਨੇ ਦਾ ਜਵਾਈ ਮੁਗਲਾਂ ਦੇ ਨਾਲ ਹੁੰਦਾ ਸੀ, ਪਰ ਫਿਰ ਅਫਗਾਨਾਂ ਦੇ ਨਾਲ ਰਲ ਗਿਆ, ਹੁਣ ਫਿਰ ਮਰਾਠਿਆਂ ਵਾਲੇ ਪਾਸੇ ਸੀ। ਹੋਰ ਬੜੇ ਮੁਗਲ ਅਫਸਰ ਸਨ, ਰਾਵੀ ਤਾਂ ਠੀਕ ਠਾਕ ਪਾਰ ਕਰ ਗਏ, ਵਜ਼ੀਰਾਬਾਦ ਨੇੜੇ ਝਨਾ ਪਾਰ ਕਰਦਿਆਂ ਗੜਬੜ ਹੋ ਗਈ। ਤੇਜ਼ ਵਗਦੀ ਠੰਡੀ ਝਨਾ, ਤੈਮੂਰ, ਜਹਾਨ ਖਾਨ ਤੇ ਔਰਤਾਂ ਤਾਂ ਪਾਰ ਕਰ ਗਈਆਂ, ਫੌਜ ਅਤੇ ਖਜ਼ਾਨਾ ਅਜੇ ਨਦੀ ਦੇ ਪੂਰਬ ਦੇ ਵੱਲ ਪਿਆ ਸੀ ਤੇ ਹਜ਼ਾਰਾਂ ਮਰਾਠੇ ਤੇ ਸਿੱਖ ਅਫਗਾਨ ਫੌਜ ਉੱਪਰ ਟੁੱਟ ਪਏ। ਅਨੇਕ ਅਫਗਾਨ, ਉਜ਼ਬੇਕ, ਕਿਜ਼ਲਬਾਸ਼ ਆਦਿਕ ਕਤਲ ਕਰ ਦਿੱਤੇ ਗਏ, ਬਚੇ ਫੌਜੀ ਗ੍ਰਿਫਤਾਰ ਕਰ ਲਏ। ਲੁੱਟਿਆ ਮਾਲ ਲਾਹੌਰ ਲਿਜਾਣ ਵਾਸਤੇ ਕਈ ਕਾਫਲੇ ਤੁਰੇ। ਸਿੱਖਾਂ ਨੇ ਮੰਗ ਕੀਤੀ ਕਿ ਬੰਦੀ ਪਠਾਨ ਉਨ੍ਹਾਂ ਹਵਾਲੇ ਕੀਤੇ ਜਾਣ। ਜਹਾਨ ਖਾਨ ਦੀ ਫੌਜ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ, ਉਹ ਮਲਬਾ ਇਨ੍ਹਾਂ ਨੇ ਜਿਹੜਾ ਸੀ ਇਨ੍ਹਾਂ ਤੋਂ ਚੁਕਵਾਉਣਾ ਸੀ।
ਸਿੰਧ ਦੇ ਪੂਰਬੀ ਕਿਨਾਰੇ ਅਟਕ ਵਿਖੇ ਮਰਾਠਿਆਂ ਨੇ ਝੰਡਾ ਲਹਿਰਾਇਆ ਸੀ। ਇਸ ਦੇ ਬਾਰੇ ਵਿਵਾਦ ਹੈ, ਪਰ ਸਿੱਖਾਂ, ਮਰਾਠਿਆਂ ਤੇ ਮੁਗਲਾਂ ਨੇ ਅਫਗਾਨ ਵਾਪਸ ਪਹਾੜਾਂ ਦੇ ਵਿੱਚ ਧੱਕ ਦਿੱਤੇ। ਰਘੁਨਾਥ ਰਾਏ ਅਤੇ ਅਦੀਨਾ ਬੇਗ ਝਨਾ ਤੋਂ ਪਾਰ ਨਹੀਂ ਗਏ ਤੇ ਵਾਪਸ ਲਾਹੌਰ ਪਰਤ ਆਏ ਸਨ। ਮਰਾਠਿਆਂ ਨੇ ਅਦੀਨੇ ਤੋਂ ਮਿੱਥੀਆਂ ਫੌਜੀ ਖਰਚਾ ਮੰਗ ਲਿਆ, ਜੋ ਮਿੱਥਿਆ ਸੀ, ਕਰਾਰ ਕੀਤਾ ਸੀ ਵੀ ਸਾਨੂੰ ਖਰਚਾ ਦਿਓ। ਅਦੀਨੇ ਨੇ ਕਿਹਾ, ਮੈਨੂੰ ਵਕਤ ਤਾਂ ਦੇ ਦਿਓ। ਮਰਾਠਿਆਂ ਨੇ ਉਸਨੂੰ ਕੈਂਪ ਲੁੱਟ ਲਿਆ ਉਹਦਾ, ਕਹਿੰਦੇ ਚੱਲ ਫਿਰ ਏਦਾਂ ਹੀ ਸਹੀ। ਅਦੀਨਾ ਤੁਰ ਜਿਹੜਾ ਸੀ ਤੁਰੰਤ ਰਸਤੇ ਦੇ ਉੱਤੇ ਆ ਗਿਆ। 1,00,000 ਰੁਪਇਆ ਖਰਚ ਕੇ ਉਹ ਮਰਾਠਿਆਂ ਦੀ ਜਿਹੜਾ ਸੀ ਵਜੇ ਦਾ ਜਸ਼ਨ ਮਨਾਏਗਾ। ਸ਼ਾਲੀਮਾਰ ਬਾਗ ਲਾਹੌਰ ਦੇ ਵਿੱਚ 12 April 1758 ਨੂੰ ਸ਼ਹਾਨਾ ਦਰਬਾਰ ਸਜਿਆ ਤੇ ਰਘੁਨਾਥ ਰਾਓ ਨੂੰ ਸ਼ਾਨਦਾਰ ਤਖ਼ਤ ਦੇ ਉੱਪਰ ਬਿਠਾਇਆ ਗਿਆ। ਰਘੁਨਾਥ ਰਾਏ ਨੇ ਅਦੀਨੇ ਨੂੰ ਨਵਾਬ ਦਾ ਖਿਤਾਬ ਦਿੱਤਾ, 75,00,000 ਸਾਲਾਨਾ ਮਾਮਲਾ ਅਦਾ ਕਰੇਗਾ ਤੇ ਵਾਪਸ ਪਰਤ ਗਿਆ। ਪੰਜਾਬ ਦੇ ਵਿੱਚ ਵਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ, ਪਰ ਜੋ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਜਾਂਦੇ ਉਹਨਾਂ ਸਮਿਆਂ ਦੇ ਦੋਸਤੋ, ਕਿ ਇੰਨਾ ਪੈਸਾ ਸੀਗਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਰਾਜੇ ਮਹਾਰਾਜੇ ਸੀ, 75,00,000 ਸਾਲਾਨਾ ਮਾਮਲਾ, ਘੁਮਾਉਂਦੇ ਕਿੱਥੇ ਹੋਣਗੇ, ਉਦੋਂ ਕਿਹੜਾ ਇੰਨੀਆਂ ਫਸਲਾਂ ਹੁੰਦੀਆਂ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਇਹ ਕਈ ਵਾਰੀ ਸਵਾਲ ਖੜੇ ਕਰਦੇ ਆ, ਚਲੋ ਹਿਸਟਰੀ ਦੇ ਤਾਂ ਆਪਾਂ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਵਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ। ਪੰਜਾਬ ਅਫਗਾਨਿਸਤਾਨ ਦੇ ਐਨ ਨਾਲ ਲੱਗਦਾ ਸੀ ਤੇ ਪੂਨੇ ਤੋਂ ਬਹੁਤ ਦੂਰ ਸੀ, ਇਸ ਕਰਕੇ ਇੰਨੀ ਦੂਰ ਰਾਜ ਕਰਨਾ ਸੌਖਾ ਨਹੀਂ ਸੀ। ਦੂਜੀ ਗੱਲ ਇਹ ਕਿ ਸਿੱਖ ਨਹੀਂ ਚਾਹੁੰਦੇ ਸਨ ਕਿ ਮਰਾਠੇ ਪੰਜਾਬ ਦੇ ਵਿੱਚ ਜਿਹੜਾ ਵਸ ਜਾਣ। ਸਿੱਖਾਂ ਦੇ ਨਾਲ ਸੁਰ ਮਿਲਾ ਕੇ ਪੰਜਾਬ ਤੇ ਸਰਹਿੰਦ ਦੇ ਉੱਤੇ ਰਾਜ ਕਰਨ ਦਾ ਮਾਮਲਾ ਉਗਰਾਉਣ ਦਾ ਜੋਖਮ ਅਦੀਨੇ ਨੇ ਉਠਾਉਣਾ ਸੀ। ਪਤਾ ਸੀ ਕਿ ਅਬਦਾਲੀ ਗਦਾਰੀ ਕਰਨ ਦੀ ਸਜ਼ਾ ਦੇਵੇਗਾ, ਉਹਨੇ ਲਾਹੌਰੋਂ ਹਕੂਮਤ ਨਹੀਂ ਚਲਾਉਣੀ ਸੀ। ਆਪਣੇ ਜਵਾਈ ਮਿਰਜ਼ੇ ਨੂੰ ਪ੍ਰਬੰਧ ਸੌਂਪ ਕੇ ਉਸਦੇ ਜਿਹੜਾ ਭਰਾ ਸੈਯਦ ਨੂੰ ਡਿਪਟੀ ਲਾ ਦਿੱਤਾ ਤੇ ਪੁਰਾਣੇ ਸਾਥੀ ਸਾਦਿਕ ਬੇਗ ਖਾਨ ਨੂੰ ਸਰਹਿੰਦ ਦਿੱਤਾ ਤੇ ਆਪ ਬਟਾਲੇ ਟਿਕ ਗਿਆ। ਮਿਰਜ਼ੇ ਨੇ ਕਹਿ ਦਿੱਤਾ ਕਿ ਧੋਖੇਬਾਜ਼ ਮੁਗਲਾਨੀ ਬੇਗਮ ਨੂੰ ਮੈਂ ਲਾਹੌਰ ਨਹੀਂ ਰਹਿਣ ਦੇਣਾ ਹੈ। ਅਦੀਨਾ ਉਸਨੂੰ ਬਟਾਲੇ ਲੈ ਆਇਆ। ਫਿਰ ਉਸ ਤੋਂ ਬਾਅਦ ਅਦੀਨਾ ਬੇਗ ਵੱਲੋਂ ਮੁੱਦਤ ਤੱਕ ਮੁਸ਼ਕਤ, ਖਤਰਾ ਤੇ ਉਤਸੁਕਤਾ ਦੇ ਵਿੱਚ ਗੁਜ਼ਾਰਦਿਆਂ ਹੋਇਆ ਕਦੇ ਬੱਬਰ ਸ਼ੇਰ ਹੋਣਾ, ਕਦੇ ਝੁੱਕ ਜਾਣਾ, ਆਖਰ ਉਸਦਾ ਸੁਪਨਾ ਰੰਗ ਲਿਆਇਆ। ਸਿੱਖਾਂ ਨੂੰ ਉਸਨੇ ਖੁਸ਼ ਕਰ ਲਿਆ, ਦਿੱਲੀ ਦਰਬਾਰ ਨੂੰ ਬੇਅਸਰ ਕਰ ਦਿੱਤਾ ਤੇ ਅਫਗਾਨਾਂ ਨੂੰ ਭੈ ਭੀਤ ਕਰਕੇ ਭਜਾ ਦਿੱਤਾ। ਮਰਾਠੇ ਸੰਤੁਸ਼ਟ ਕਰ ਲਏ, ਹੁਣ ਉਹ ਖੁਦ ਮੁਖਤਾਰ ਹੋ ਸਕੇਗਾ। ਸਿੰਧ ਤੋਂ ਜਮਨਾ ਤੱਕ ਦਾ ਪੰਜਾਬ ਅਦੀਨਾ ਬੇਗ ਦੇ ਕਬਜ਼ੇ ਦੇ ਵਿੱਚ ਆ ਗਿਆ। ਦਿੱਲੀ ਬੁਰੀ ਤਰ੍ਹਾਂ ਕਮਜ਼ੋਰ, ਅਫਗਾਨ ਦਫਾ ਹੋਏ। ਮਰਾਠੇ ਇੰਨੀ ਦੂਰ ਨੇ ਕਿ ਸ਼ਰਾਰਤ ਨਹੀਂ ਕਰ ਸਕਦੇ ਹੁਣ। ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਉਸਨੂੰ 2 ਦਹਾਕਿਆਂ ਤੋਂ ਜਾਣਦੇ ਸਨ। ਹਮਲਿਆਂ, ਟੱਕਰਾਂ, ਲੁੱਟਾਂ, ਕਤਲਾਂ ਤੋਂ ਅੱਕੇ ਲੋਕਾਂ ਨੂੰ ਉਸਦੀ ਸਰਕਾਰ ਠੀਕ ਲੱਗੀ। 75,00,000 ਮਾਮਲਾ ਤਦੇ ਹੀ ਇਕੱਠਾ ਹੋਵੇਗਾ ਜੇ ਚੰਗੀ ਖੇਤੀ ਹੋਈ, ਜੇ ਵਪਾਰ ਸੁਰੱਖਿਅਤ ਰਿਹਾ। ਸਿੱਖ ਹਮਲੇ ਕਰਨ ਨਾ ਹਟੇ ਤਾਂ ਮਨੋਰਥ ਪੂਰਾ ਨਹੀਂ ਹੋਏਗਾ। ਸਿੱਖਾਂ ਦੇ ਕਈ ਲੀਡਰਾਂ ਦੇ ਨਾਲ ਉਸਦਾ ਰਾਬਤਾ ਸੀ, ਮਿੱਤਰਤਾ ਸੀ। ਉਹਨੇ ਜਿਹੜਾ ਸਿੱਖਾਂ ਨੂੰ ਲੁੱਟ ਖੋਹ ਬੰਦ ਕਰਨ ਦੇ ਲਈ ਕਿਹਾ ਤੇ ਉਹ ਨਾ ਮੰਨੇ ਤਾਂ ਸਖਤੀ ਕਰਨ ਦਾ ਫੈਸਲਾ ਕਰ ਲਿਆ। ਦਲਾਂ ਦੀਆਂ ਵਫ਼ਾਦਾਰੀਆਂ ਵਿਚਲਾ ਬਦਲਾਓ ਸਾਡੀ ਪੰਜਾਬ ਕਥਾ ਦਾ ਤਾਣਾ ਭੇਟਾ ਹੈ। ਥੋੜੇ ਹਫ਼ਤੇ ਪਹਿਲਾਂ ਜਿਹੜੇ ਸਿੱਖ ਉਸਦੀ ਧਿਰ ਬਣ ਕੇ ਅਫਗਾਨਾਂ ਵਿਰੁੱਧ ਲੜੇ ਸਨ, ਹੁਣ 1758 ਦੀਆਂ ਗਰਮੀਆਂ ਦੇ ਵਿੱਚ ਉਸਨੇ ਜਿਹੜਾ ਸੀ ਉਹਨਾਂ ਨੂੰ ਦਬਾਉਣ ਦਾ ਇਰਾਦਾ ਕਰ ਲਿਆ ਤੇ ਉਸਦੇ ਕੋਲ 10,000 ਘੋੜਸਵਾਰ ਤੇ ਪੈਦਲ ਸੈਨਾ ਸੀ। ਹਰੇਕ ਦੁਆਬ ਦੇ ਵੱਡੇ ਜ਼ਿਮੀਦਾਰਾਂ ਨੂੰ ਉਸਨੇ ਭਰਤੀ ਵਾਸਤੇ ਕਿਹਾ। ਸਿੰਧ ਸਾਗਰ ਦੁਆਬ ਦੇ ਗੱਖੜ, ਜੰਜੂਏ, ਘੇਬੇ, ਚੱਜ ਦੁਆਬ ਦੇ ਜਿਹੜੇ ਸੀ ਚੌਧਰੀ ਰਹਿਮਤ ਖਾਨ ਵੜੈਚ, ਜੰਮੂ ਦੇ ਰਾਜਾ ਰਣਜੀਤ ਤੇ ਬਾਕੀ ਦੁਆਬ ਦੇ ਮੁਖੀਆਂ ਨਿਸ਼ਾਨ ਸਿੰਘ ਰੰਧਾਵਾ ਤੋਂ ਇਲਾਵਾ ਜਲੰਧਰ ਦੁਆਬ ਦੇ ਵਪਾਰੀਆਂ ਤੋਂ ਮਦਦ ਮੰਗ ਲਈ। ਜਲਦੀ ਹੀ ਤਕੜੀ ਫੌਜ ਜੁੜ ਗਈ, ਜੋ 2 ਤਰੀਕਿਆਂ ਦੇ ਨਾਲ ਪਹਿਲਾਂ ਦੀਆਂ ਜਿਹੜੀਆਂ ਸੀ ਫੌਜਾਂ ਤੋਂ ਵੱਖਰੀ ਸੀ। ਅਫਗਾਨਾਂ, ਮੁਗਲਾਂ, ਮਰਾਠਿਆਂ ਵਾਂਗ ਇਹ ਪਰਦੇਸੀ ਫੌਜ ਨਹੀਂ ਸੀ ਜਿਸਦਾ ਭਾਰ ਪੰਜਾਬੀਆਂ ਨੇ ਆਪਣੇ ਮੋਢਿਆਂ ਦੇ ਉੱਤੇ ਢੋਇਆ ਹੋਵੇਗਾ। ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਪਲੇ ਪੰਜਾਬੀਆਂ ਦੀ ਸੈਨਾ ਸੀ। ਦੂਜਾ, ਇਸ ਫੌਜ ਦੇ ਵਿੱਚ ਰੰਗ ਬਿਰੰਗੀਆਂ ਜਾਤਾਂ, ਕਬੀਲਿਆਂ, ਇਲਾਕਿਆਂ ਤੇ ਧਰਮਾਂ ਦੇ ਲੋਕ। ਅਦੀਨੇ ਤੋਂ ਪਹਿਲਾਂ ਅਜਿਹੀ ਸੰਯੁਕਤ ਫੌਜ ਪਹਿਲਾਂ ਨਹੀਂ ਸੀ ਹੁੰਦੀ।
ਪਰ ਅਦੀਨੇ ਦਾ ਦੁਸ਼ਮਣ ਜਿਹੜਾ ਸੀ ਪੰਜਾਬ ਉੱਪਰ ਆਪਣਾ ਹੱਕ ਸਮਝਦਾ ਸੀ। ਉਹ ਵੀ ਦੇਸੀ ਸੀ, ਇਸੇ ਧਰਤੀ ਦਾ ਖਾਲਸਾ ਪੰਥ ਸਦੀਆਂ ਤੋਂ ਪ੍ਰਵਾਨ ਚੜ੍ਹਦਾ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਏ ਖਾਲਸਾ ਪੰਥ ਪੰਜਾਬ ਦੀ ਤਕੜੀ ਧਿਰ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ 50 ਸਾਲ ਬਾਅਦ ਨਵੀਂ ਪੀੜ੍ਹੀ ਦੀ ਸੈਨਾ ਦਰਜਨ ਮਿਸਲਾਂ ਦੇ ਵਿੱਚ ਵਿਚਰ ਰਹੀ ਸੀ। ਵੱਖ ਵੱਖ ਇਲਾਕਿਆਂ ਤੋਂ ਯੋਧੇ, ਹਰੇਕ ਮਿਸਲ ਦਾ ਆਪਣਾ ਸਰਦਾਰ ਸੀ। ਬੇਸ਼ੱਕ ਅਦੀਨਾ ਬੇਗ ਪੰਜਾਬ ਦੀ ਅਗਵਾਈ ਕਰ ਰਿਹਾ ਸੀ, ਪਰ ਸਿੱਖਾਂ ਦਾ ਦੋ ਕਾਰਨਾਂ ਸਦਕਾ ਖੂਨ ਖੋਲ ਰਿਹਾ ਸੀ। ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਵਰ ਦੇ ਗਏ ਸਨ, ਰਾਜ ਕਰੇਗਾ ਖਾਲਸਾ, ਇਹ ਵਰਦਾਨ ਪੂਰਾ ਹੋਵੇਗਾ ਕੋਈ ਸ਼ੱਕ ਹੀ ਨਹੀਂ। ਦੂਜਾ ਉਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਆਈ ਹੈ, ਰੋਕਣੀ ਹੈ। 18ਵੀਂ ਸਦੀ ਢਲਣ ਵਕਤ ਇੱਕ ਪਾਸੇ ਅਦੀਨੇ ਦੀ ਸੱਤਾ ਸੀ ਤੇ ਦੂਜੇ ਪਾਸੇ ਸਿੱਖਾਂ ਦਾ ਜਜ਼ਬਾ, ਦੋਵੇਂ ਟਕਰਾਉਣਗੇ। ਅਦੀਨਾ ਮਰਾਠਿਆਂ ਦੇ ਰਹਿਮੋ ਕਰਮ ਉੱਤੇ ਸੀ ਤੇ ਉਸਦੀ ਆਪਣੀ ਕਿਹੜੀ ਤਾਕਤ ਸੀ? ਸਰਕਾਰ ਦੀ ਜਿਹੜੀ ਸ਼ਾਨ ਪੁਰਾਣੇ ਮੁਗਲਾਂ ਵੇਲੇ ਸੀ ਹੁਣ ਕਿੱਥੇ ਹੈ? ਅਦੀਨਾ ਬੇਗ ਦੀ ਚੌਧਰ ਤਾਂ ਬਣ ਗਈ, ਪੰਜਾਬ ਦੀ ਚੌਧਰ ਕਿੱਥੇ ਹੈ? ਕਾਫੀ ਸੈਨਾ ਸੰਗਠਿਤ ਕਰਨ ਦੇ ਬਾਵਜੂਦ ਉਸਦਾ ਪਹਿਲਾ ਯਤਨ ਸਫਲ ਨਾ ਹੋਇਆ। ਉਹ ਹੈਰਾਨ ਹੋ ਗਿਆ ਜਦੋਂ ਪਤਾ ਲੱਗਿਆ ਕਿ ਸਿੱਖਾਂ ਦਾ ਮਜ਼ਬੂਤ ਦਲ ਅਦੀਨਾ ਨਗਰ ਪੁੱਜ ਗਿਆ। ਅਦੀਨੇ ਨੇ ਆਪਣਾ ਦੀਵਾਨ ਹੀਰਾ ਮੱਲ, ਦੂਜਾ ਅਕਲਦਾਸ ਜੰਗਿਆਲੇ ਦਾ ਜੋ ਗੁਰੂ ਅਖਵਾਉਂਦਾ ਸੀ, ਉਹਨੂੰ ਸੈਨਾ ਦੇ ਕੇ ਸਿੱਖਾਂ ਦੇ ਖਿਲਾਫ਼ ਭੇਜੇ। ਕਾਦੀਆਂ ਨਜ਼ਦੀਕ ਖੂਨੀ ਜੰਗ ਹੁੰਦੀ ਹੈ, ਹੀਰਾ ਮੱਲ ਮਾਰਿਆ ਗਿਆ, ਉਸਦੀ ਫੌਜ ਭੱਜ ਉੱਠਦੀ ਹੈ ਤੇ ਉਸਦਾ ਮਾਲ ਅਸਬਾਬ ਸਿੱਖਾਂ ਦੇ ਕਾਬੂ ਦੇ ਵਿੱਚ ਆ ਗਿਆ। ਕੁਝ ਸਿੱਖ ਵੀ ਹੀਰਾ ਮੱਲ ਦੀ ਫੌਜ ਦੇ ਵਿੱਚ ਸਨ ਤਾਂ ਵੀ ਹਾਰ ਹੋਈ। ਦੀਵਾਨ ਦੀ ਮੌਤ ਦੇ ਤੇ ਸੈਨਾ ਦੀ ਹਾਰ ਦੇ ਕਾਰਨ ਅਦੀਨੇ ਨੂੰ ਅੱਗ ਲੱਗ ਗਈ ਤੇ ਉਹ ਬਦਲਾ ਖੋਰ ਹੋ ਨਿਕਲਿਆ। ਹਰੇਕ ਪਿੰਡ, ਹਰੇਕ ਚੀਫ ਨੂੰ ਉਸਨੇ ਫਰਮਾਨ ਭੇਜੇ, ਕਹਿੰਦਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਧੱਕਣ ਵਾਸਤੇ ਹਮਲੇ ਕਰਨ ਦੀ ਕਸਮ ਖਾਓ, ਜਿੱਥੇ ਕਿਤੇ ਸਿੱਖ ਦਿਸੇ ਕਤਲ ਕਰੋ। ਬਟਾਲੇ ਦੇ ਸਮਕਾਲੀ ਇਤਿਹਾਸਕਾਰ ਅਹਿਮਦ ਸ਼ਾਹ ਨੇ ਲਿਖਿਆ, ਸਿੱਖਾਂ ਨੂੰ ਜੜੋਂ ਉਖਾੜਨ ਦੇ ਵਾਸਤੇ ਪੰਜਾਬ ਦੇ ਸਾਰੇ ਜ਼ਿਮੀਦਾਰਾਂ ਨੇ ਅਦੀਨੇ ਦਾ ਹੁਕਮ ਮੰਨਦਿਆਂ ਵਿਉਤਬੰਦੀ ਸ਼ੁਰੂ ਕਰ ਦਿੱਤੀ। ਸਾਰਿਆਂ ਨਾਲੋਂ ਵੱਧ ਰੰਧਾਵਿਆਂ ਨੇ ਬਾਗੀਆਂ ਦੀ ਤਬਾਹੀ ਵਾਸਤੇ ਉਤਸ਼ਾਹ ਦਿਖਾਇਆ। ਘਬਰਾ ਕੇ ਸਿੱਖਾਂ ਨੇ ਜਿਹੜਾ ਸੀਗਾ ਵਾਰਦਾਤਾਂ ਘਟਾ ਦਿੱਤੀਆਂ ਤੇ ਕਈ ਇੱਧਰ ਉੱਧਰ ਲੁੱਕ ਛੁੱਪ ਗਏ, ਬਾਗੀ ਜੰਗਲਾਂ ਵਿੱਚ ਛੁੱਪ ਗਏ ਤੇ ਅਦੀਨੇ ਨੇ ਆਪਣੇ ਵਫ਼ਾਦਾਰ ਦਰਬਾਰੀ ਮਿਰਜ਼ਾ ਅਜ਼ੀਜ਼ ਬਖਸ਼ ਨੂੰ ਜੰਗਲ ਕੱਟਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਮਕਸਦ ਦੇ ਵਾਸਤੇ 1000 ਤਰਖਾਣਾਂ ਨੂੰ ਆਰੇ ਆਰੀਆਂ ਦੇ ਦਿੱਤੀਆਂ ਗਈਆਂ। ਅਹਿਮਦ ਸ਼ਾਹ ਲਿਖਦਾ ਹੈ ਕਿ ਪਰ ਇੱਕ ਹੋਰ ਬਹੁਤ ਬਲਵਾਨ ਸਿੱਖਾਂ ਦਾ ਜੱਥਾ ਅੰਮ੍ਰਿਤਸਰ ਦੇ ਵੱਲ ਆਪਣੇ ਪਵਿੱਤਰ ਥਾਵਾਂ ਦੀ ਰਾਖੀ ਦੇ ਲਈ ਚੱਲ ਪਿਆ ਤੇ ਰਾਮ ਰੋਣੀ ਦਾ ਕਿਲਾ ਜਿਹੜਾ ਸੀ ਮੰਨ ਲਿਆ। 10 ਸਾਲ ਪਹਿਲਾਂ ਵੀ ਇਸ ਕਿਲੇ ਦੇ ਵਿੱਚ ਸਿੱਖਾਂ ਨੇ ਜਲਵਾ ਦਿਖਾਇਆ ਸੀ। ਮਿਰਜ਼ਾ ਅਜੀਜ਼ ਨੇ ਕਿਲਾ ਤਾਂ ਖਾਲੀ ਕਰਵਾ ਲਿਆ, ਪਰ ਸਿੱਖਾਂ ਦੀਆਂ ਬੰਦੂਕਾਂ ਤੇ ਤੀਰਾਂ ਨੇ ਨੁਕਸਾਨ ਬਹੁਤ ਕੀਤਾ। ਕੁਝ ਪੈਦਲ, ਕੁਝ ਘੋੜਿਆਂ ਉੱਪਰ ਤੇ ਸਿੱਖ ਅਦੀਨੇ ਦੀ ਬੇਸ਼ੁਮਾਰ ਫੌਜ ਦੇ ਉੱਤੇ ਟੁੱਟ ਪਏ। ਰਾਮ ਰੋਣੀ ਕਿਲੇ ਦੇ ਵਿੱਚੋਂ ਕੁਝ ਭੱਜ ਗਏ, ਪਰ ਬਹੁਤੇ ਮਾਰੇ ਗਏ ਜਾਂ ਫੜੇ ਗਏ। ਕੁਝ ਸਿੱਖ ਮਾਲਵੇ ਦੇ ਵੱਲ ਆ ਗਏ, ਜੋ ਕਿ ਸਰਹਿੰਦ ਸਰਕਾਰ ਦੇ ਨਾਲ ਲੱਗਦਾ ਸੀ। ਇੱਥੇ ਸਾਦਿਕ ਬੇਗ ਖਾਨ ਨੇ ਉਹਨਾਂ ਦਾ ਪਿੱਛਾ ਕੀਤਾ, ਪਰ ਸੂਰਮ ਗਤੀ ਦੇ ਨਾਲ ਜਵਾਬੀ ਹਮਲੇ ਕਰਦਿਆਂ ਸਿੱਖਾਂ ਨੇ ਹੈਰਾਨੀਜਨਕ ਜਿਹੜਾ ਸੀ ਵੀਰਤਾ ਦਿਖਾਈ ਸੀ। ਹਮਲਾ ਕਰਨ ਦੇ ਪਿੱਛੋਂ ਦੌੜ ਜਾਂਦੇ, ਹਮਲਾ ਕਰਦੇ। ਅਦੀਨੇ ਨੇ ਹਿੰਦੂ, ਮੁਸਲਮਾਨ, ਸਿੱਖ, ਪੰਜਾਬੀ ਨੂੰ ਸੰਤੁਸ਼ਟ ਕਰਨਾ ਚਾਹਿਆ। ਜੰਮੂ ਦਾ ਰਣਜੀਤ ਦੇਵ, ਕਾਂਗੜੇ ਦਾ ਘਮੰਡਨੰਦ ਤੇ ਕਰਤਾਰਪੁਰ ਦਾ ਬੜਭਾਗ ਸਿੰਘ, ਕਪੂਰਥਲੇ ਦਾ ਰਾਏ ਇਬਰਾਹਿਮ ਉਸਦੇ ਵੱਡੇ ਸਹਿਯੋਗੀ ਹੋ ਗਏ। ਫੌਜ ਦਾ ਖਰਚਾ ਘਟਾਉਣ ਦੇ ਲਈ 6-6 ਮਹੀਨਿਆਂ ਬਾਅਦ ਫੌਜੀਆਂ ਨੂੰ ਬਦਲਦਾ ਰਹਿੰਦਾ। ਮਾਮਲਾ ਉਗਰਾਉਣ ਦਾ ਉਸਤਾਦ ਉਹ ਜਿਹੜਾ ਹੈ ਹੀ ਸੀ। ਜਲੰਧਰ ਦੇ ਕਾਜ਼ੀ ਪਾਸੋਂ ਪੋਸਟ ਦੇ ਡੋਡਿਆਂ ਦਾ ਢੇਰ ਜਿਹੜਾ ਫੜ ਲਿਆ, ਜਾਣੀ ਕਿ ਉਹਨਾਂ ਸਮਿਆਂ ਚ ਵੀ ਸੀ ਜੀ ਇਹ ਕੁਛ। ਕੁਰਾਨ ਦੇ ਨਸ਼ਿਆਂ ਵਿਰੋਧੀ ਹੁਕਮ ਨੂੰ ਕਿਉਂ ਤੋੜਿਆ? 30,000 ਜੁਰਮਾਨਾ ਕੀਤਾ। 1758 ਦੀਆਂ ਗਰਮੀਆਂ ਚ ਉਹਨੇ ਜਿਹੜਾ ਅਜਿਹੀ ਸਰਕਾਰ ਵਿਉਤਨ ਦਾ ਮਨ ਬਣਾ ਲਿਆ ਕਿ ਜਿਹੜੀ ਪੂਰੀ ਦੇਸੀ ਹੋਵੇਗੀ, ਕਾਮਿਆਂ, ਕਿਸਾਨਾਂ, ਵਪਾਰੀਆਂ ਦੀਆਂ ਮੁਸ਼ਕਲਾਂ ਸਮਝਦੀ ਹੋਵੇਗੀ। ਪਰ ਰੱਬ ਦੀਆਂ ਦੋ ਇੱਛਾਵਾਂ ਕਾਰਨ
ਵਿਘਨ ਪੈ ਗਿਆ। ਇਸ ਸਾਲ ਮੀਂਹ ਪਿਆ ਹੀ ਨਾ, ਕਾਲ ਪੈ ਗਿਆ, ਅੰਨ ਦੀ ਕੀਮਤ ਅਸਮਾਨ ਛੂਹਣ ਲੱਗ ਪਈ, ਪੰਜਾਬ ਝੰਬਿਆ ਗਿਆ। ਅਦੀਨੇ ਦਾ ਕਾਲੀ ਦੇ ਵਿੱਚ ਲਿਆ ਇੱਕ ਫੈਸਲਾ ਨੁਕਸਾਨਦਾਇਕ ਹੋ ਗਿਆ। ਮਾਝੇ ਦੇ ਸਿੱਖ ਭੁੱਖ ਸਦਕਾ ਮਰ ਜਾਣ, ਉਸਨੇ ਮਾਲਵੇ ਦੇ ਵਿੱਚੋਂ ਅਨਾਜ ਮਾਝੇ ਦੇ ਵਿੱਚ ਨਾ ਜਾਣ ਦਿੱਤਾ। ਇਸ ਬੰਦੀ ਕਾਰਨ ਮਾਝੇ ਦੇ ਹਿੰਦੂ ਮੁਸਲਮਾਨ ਗੁੱਸੇ ਦੇ ਵਿੱਚ ਆ ਗਏ ਤੇ ਗਰੀਬਾਂ ਦਾ ਇੰਨਾ ਬੁਰਾ ਹਾਲ ਕਿ ਆਪਣਾ ਘਰ ਘਾਟ ਛੱਡ ਕੇ ਜਿੱਧਰ ਨੂੰ ਵੀ ਮੂੰਹ ਹੋਇਆ ਤੁਰ ਪਏ। ਲਾਹੌਰ ਵਿਚਲਾ ਇੱਕ ਅੰਗਰੇਜ਼ ਮੁਲਾਜ਼ਮ ਲਿਖਦਾ ਹੈ, ਰੱਬ ਦੀ ਇੱਛਾ ਦੇ ਨਾਲ ਸਿੱਖ ਹਰ ਰੋਜ਼ ਤਾਕਤਵਰ ਹੋਣ ਲੱਗ ਪਏ। ਅਦੀਨਾ ਅਚਾਨਕ ਬਿਮਾਰ ਹੋ ਗਿਆ ਤੇ ਪੇਟ ਦੇ ਤਿੱਖੇ ਦਰਦ ਦੇ ਕਾਰਨ 15 ਸਤੰਬਰ ਨੂੰ ਬਟਾਲੇ ਪ੍ਰਾਂ ਤਿਆਗ ਦਿੱਤੇ। ਉਹ ਅਜੇ 50 ਕੁ ਸਾਲ ਦਾ ਹੀ ਸੀ। ਵਸੀਅਤ ਦੇ ਅਨੁਸਾਰ ਉਸਨੂੰ ਹੁਸ਼ਿਆਰਪੁਰ ਨੇੜੇ ਖਾਨਪੁਰ, ਬਹੁਤ ਚਰਚਿਤ ਜਿਹੜਾ ਪਿੰਡ ਹੈ ਖਾਨਪੁਰ ਕਸਬਾ, ਖਾਨਪੁਰ ਦੇ ਵਿੱਚ ਦਫ਼ਨ ਕੀਤਾ ਗਿਆ। ਜਲੰਧਰ ਦੁਆਬ ਦੇ ਵਿੱਚ ਪੈਂਦੇ ਇਸ ਥਾਂ ਦੇ ਨਾਲ ਉਸਦਾ ਬਹੁਤ ਮੋਹ ਸੀ। ਦੇਸੀ ਪੰਜਾਬੀ ਮੁਸਲਮਾਨ ਜਿਸਨੇ ਖੁਦ ਮੁਖਤਾਰ ਪੰਜਾਬ ਦੇ ਉੱਤੇ ਰਾਜ ਕੀਤਾ ਤੇ ਜਿਸਨੇ ਪੰਜਾਬੀਆਂ ਦਾ ਭਲਾ ਚਾਹਿਆ, 5 ਮਹੀਨਿਆਂ ਦੇ ਸੰਖੇਪ ਅਰਸੇ ਬਾਅਦ ਖਤਮ। ਜਿਉਂਦਾ ਰਹਿੰਦਾ ਤਾਂ ਵੀ ਇਸ ਰਾਜ ਨੇ ਖਤਮ ਤਾਂ ਹੋਣਾ ਹੀ ਸੀ, ਕਿਉਂਕਿ ਸਿੰਧ ਪਾਰ ਬੈਠਾ ਅਬਦਾਲੀ ਅਦੀਨੇ ਨੂੰ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਸੀ, ਜਿਸਨੇ ਉਸਦੇ ਸ਼ਹਿਜ਼ਾਦੇ ਦੀ ਬੇਇੱਜ਼ਤੀ ਕੀਤੀ ਸੀ। ਇਸਦਾ ਬਦਲਾ ਲੈਣਾ ਜ਼ਰੂਰੀ ਸੀ। ਦੂਜੀ ਹੱਦ ਤੱਕ ਕਿਸੇ ਹੋਰ ਪਾਸਿਓਂ ਹੋਣੀ ਸੀ। ਸਿੱਖਾਂ ਦੇ ਵਿੱਚ ਉਸ ਵਿਰੁੱਧ ਗੁੱਸਾ ਸੀ, ਸਖਤੀਆਂ ਕੀਤੀਆਂ ਸਨ। ਬਦਲੇ ਦੇ ਵਿੱਚ ਸਿੱਖਾਂ ਨੇ ਜ਼ਮੀਨ ਦੇ ਵਿੱਚ ਉਸਦੀ ਕਬਰ ਪੁੱਟੀ ਤੇ ਲਾਸ਼ ਅੱਗ ਦੇ ਵਿੱਚ ਸਾੜ ਦਿੱਤੀ। ਖੈਰ, ਮਰਾਠਿਆਂ ਨੇ ਅਦੀਨੇ ਦੀ ਵਿਧਵਾ ਨੂੰ ਸੱਤਾ ਸੌਂਪ ਦਿੱਤੀ ਤੇ ਅਦੀਨੇ ਦੀ ਮੌਤ ਬਾਅਦ ਮੁਗਲਾਨੀ ਬੇਗਮ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਦੇ ਕੋਲ ਸ਼ਰਨ ਲੈ ਲਈ। 2 ਸਾਲ ਬਾਅਦ ਅਬਦਾਲੀ ਨੇ ਹੱਲਾ ਬੋਲਿਆ ਤਾਂ ਬੇਗਮ ਨੂੰ ਸਰਕਾਰ ਸਿਆਲਕੋਟ ਦੇ ਦਿੱਤੀ, ਸਰਕਾਰ ਜਿਹੜੀ ਸੀ। ਤੇ 1 ਸਾਲ ਬਾਅਦ 1761 ਦੇ ਵਿੱਚ ਜਦੋਂ ਉਸਨੇ ਆਪਣੇ ਖੁਸਰੇ ਨੌਕਰ ਸ਼ਾਹਬਾਦ ਦੇ ਨਾਲ ਵਿਆਹ ਕਰਾ ਲਿਆ ਤਾਂ ਬਦਨਾਮ ਹੋ ਗਈ। ਮੁਗਲ ਸਰਕਾਰ ਦੀ ਇਸ ਸਾਜ਼ਿਸ਼ਕਾਰ ਔਰਤ ਦੀ ਮੌਤ ਗਰੀਬੀ ਹੰਢਾਉਂਦਿਆਂ 1779 ਦੇ ਵਿੱਚ ਹੁੰਦੀ ਹੈ ਜੰਮੂ ਚ। ਕਮਜ਼ੋਰ ਦਰਬਾਰੀ ਪਬਲਿਕ ਅਤੇ ਪ੍ਰਾਈਵੇਟ ਜੀਵਨ ਦੇ ਵਿੱਚ ਫਰਕ ਨਾ ਕਰਨ ਕਾਰਨ ਬੇਗਮ ਨੂੰ ਘਿਰਨਾ ਕਰਦੇ ਸਨ ਤੇ ਉਹ ਆਪ ਵੀ ਜਿਹੜੀ ਸੀ ਅਜਿਹਾ ਕੁਝ ਬੜਾ ਕਰਦੇ ਸਨ, ਪਰ ਉਹ ਤਾਂ ਮਰਦ ਸਨ, ਔਰਤ ਨੂੰ ਆਗਿਆ ਨਹੀਂ ਸੀ ਉਹਨਾਂ ਸਮਿਆਂ ਚ। ਤੇ ਦੋਸਤੋ, ਆਖਰ ਵੱਲ ਨੂੰ ਵੱਧਦੇ ਹਾਂ, ਸਮਾਂ ਵੀ ਕਾਫੀ ਹੋ ਚੱਲਿਆ। ਅਦੀਨੇ ਦੀ ਮੌਤ ਵਕਤ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬੈਠਾ ਤਾਂ ਸੀ, ਪਰ ਸੁੰਗੜਿਆ ਨਾ ਤਾਕਤ ਸੀ। ਰੋਹੇਲਾ ਚੀਫ ਨਜ਼ੀਬ ਅਬਦਾਲੀ ਵੱਲੋਂ ਪ੍ਰਤੀਨਿਧ ਅਤੇ ਇੰਤਜ਼ਾਮ ਵਜ਼ੀਰ ਬਾਦਸ਼ਾਹ ਦੇ ਵਫ਼ਾਦਾਰ ਸਨ। ਇਮਾਦ ਜਿਸਦੀ ਅਬਦਾਲੀ ਨੇ ਹੱਤਕ ਕੀਤੀ ਸੀ ਵਫ਼ਾਦਾਰ ਨਹੀਂ ਸੀ। ਇਸ ਵੇਲੇ ਉਸਦਾ ਪ੍ਰਭਾਵ ਬਾਦਸ਼ਾਹ ਤੋਂ ਵੱਧ ਸੀ, ਕਿਉਂਕਿ ਮਰਾਠਿਆਂ ਦੇ ਨਾਲ ਦੋਸਤੀ ਸੀ ਉਹਦੀ। ਜਦੋਂ ਮਰਾਠਿਆਂ ਸਿੱਖਾਂ ਤੋਂ ਅਦੀਨਾ ਬੇਗ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਪੰਜਾਬੋਂ ਧੱਕਿਆ ਨਾ, ਤਾਂ ਉਸ ਤੋਂ ਸਾਲ ਬਾਅਦ ਆਲਮਗੀਰ ਦੂਜੇ ਨੇ ਅਬਦਾਲੀ ਨੂੰ ਲਿਖਿਆ, ਇਮਾਦੁਲ ਮੁਲਕ ਮੈਨੂੰ ਕਤਲ ਕਰਾਉਣ ਦੀ ਸੋਚ ਰਿਹਾ, ਕਹਿੰਦਾ ਜੇ ਜਹਾਂਪਣਾ ਮੇਰੀ ਮਦਦ ਲਈ ਆ ਜਾਓ ਨਾ ਤਾਂ ਮੈਂ ਬਚ ਸਕਾਂਗਾ, ਨਹੀਂ ਤਾਂ ਮੇਰੀ ਤੇ ਮੇਰੇ ਬੇਟਿਆਂ ਦੀ ਜਾਨ ਨਹੀਂ ਬਚ ਸਕਦੀ ਹੈ। ਨਜੀਬ ਨੂੰ ਮਰਾਠਿਆਂ ਨੇ ਦਿੱਲੀਓਂ ਬਾਹਰ ਕਰ ਦਿੱਤਾ ਸੀ ਤੇ ਉਸਨੇ ਵੀ ਬਹੁਤ ਸਾਰੇ ਜਿਹੜਾ ਸੀ ਇਸਲਾਮ ਦੇ ਵਿਦਵਾਨਾਂ ਦਰਬਾਰੀਆਂ ਦੇ ਨਜੀਬ ਦੇ ਹੱਕ ਦੇ ਵਿੱਚ ਲਿਖੇ ਸਿਫਾਰਸ਼ੀ ਖੱਤ ਅਬਦਾਲੀ ਕੋਲ ਭੇਜੇ। ਅਬਦਾਲੀ ਨੇ ਜਵਾਬ ਵਿੱਚ ਲਿਖਿਆ ਕਿ ਸਰਦੀਆਂ ਦੇ ਵਿੱਚ ਆ ਕੇ ਇਸਲਾਮ ਦੇ ਲਈ ਜੋ ਹੋ ਸਕਿਆ ਕਰਾਂਗਾ। ਵਾਅਦਾ ਪੂਰਦਿਆਂ ਹੋਇਆਂ ਬੇਸ਼ੁਮਾਰ ਟੁਕੜੀਆਂ ਦੇ ਰਾਹੀਂ 1759 ਦੇ ਅਕਤੂਬਰ ਦੇ ਵਿੱਚੋਂ ਲਾਹੌਰ ਆ ਗਿਆ ਤੇ ਕਮਾਨ ਦੇ ਵਿੱਚੋਂ ਇੱਕ ਵੀ ਤੀਰ ਚਲਾਉਣ ਬਗੈਰ ਲਾਹੌਰ ਬੈਠੇ ਮਰਾਠੇ ਤਿੱਤਰ ਬਿੱਤਰ ਹੋ ਗਏ। ਸਰਕਾਰ ਚਲਾ ਰਹੇ ਅਦੀਨਾ ਬੇਗ ਦੇ ਜਵਾਈ ਨੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਦੇ ਵਿੱਚ ਇਮਾਦ ਨੇ ਕਾਰਾ ਕਰ ਦਿੱਤਾ ਤੇ ਬਾਦਸ਼ਾਹ ਤੇ ਪ੍ਰਧਾਨ ਮੰਤਰੀ ਦੋਵੇਂ ਕਤਲ ਕਰਕੇ ਇੱਕ ਹੋਰ ਸ਼ਹਿਜ਼ਾਦਾ ਸਿੰਘਾਸਨ ਦੇ ਉੱਤੇ ਬਿਠਾਤਾ, ਜਿਸ ਨੂੰ ਸ਼ਾਹਜਹਾਨ ਦੂਜਾ ਦਾ ਖਿਤਾਬ ਦਿੱਤਾ ਗਿਆ। ਮਰਾਠਿਆਂ ਦੇ ਕੋਲ ਸੁਨੇਹਾ ਭੇਜਿਆ ਕਿ ਆ ਰਹੇ ਤੁਹਾਡੇ ਅਬਦਾਲੀ ਵਿਰੁੱਧ ਮਦਦ ਕਰੋ। ਬਾਦਸ਼ਾਹ ਇਮਦਾਦ ਦੀ ਕਠਪੁਤਲੀ ਸੀ ਤੇ ਇਮਦਾਦ ਅਤੇ ਮਰਾਠੇ ਅਬਦਾਲੀ ਵਿਰੁੱਧ ਜੰਗ ਲੜਨਗੇ। ਮਰਾਠੇ ਪੂਨੇ ਤੋਂ ਦੂਰ, ਅਫਗਾਨ ਕਾਬਲ ਤੋਂ ਦੂਰ
ਪੰਜਾਬ ਦੇ ਲੋਕ ਅਤੇ ਸਰਕਾਰ ਮੁਸਲਮਾਨ ਸਿੱਖ ਹਿੰਦੂ ਪੰਜਾਬ ਦੀ ਧਰਤੀ ਦੇ ਮੈਦਾਨਾਂ ਤੇ ਕਿਲਿਆਂ ਦੇ ਵਿੱਚ ਸਾਲ ਭਰ ਇਹ ਲੜਾਈ ਦੇਖਦੇ ਰਹੇ। ਦੁਸ਼ਮਣ ਨੂੰ ਦਰਿਆ ਪਾਰ ਕਰਨੋਂ ਰੋਕਣ ਦੇ ਲਈ ਬਚ ਕੇ ਭੱਜਣ ਦੇ ਰਸਤੇ ਬੰਦ ਕਰ ਲਏ। ਅੰਨ ਪਾਣੀ ਚਾਰਾ ਸਪਲਾਈ ਬੰਦ ਕਰਨ ਦੇ ਲਈ ਖੁੰਖਾਰ ਝੜਪਾਂ ਹੁੰਦੀਆਂ। ਸਰਹਿੰਦ ਸਰਕਾਰ ਅਧੀਨ ਪੈਂਦੇ ਪਾਣੀਪਤ ਦੇ ਮੈਦਾਨਾਂ ਦੇ ਵਿੱਚ ਆਖਰ ਵੱਡਾ ਯੁੱਧ 14 ਜਨਵਰੀ 1761 ਨੂੰ ਹੁੰਦਾ ਹੈ। ਅਬਦਾਲੀ ਜਿੱਤ ਗਿਆ। ਮਰਾਠਿਆਂ ਦੀ ਗਿਣਤੀ ਬਹੁਤ ਸੀ ਤੇ ਅਮਨੀਸ਼ਨ ਨਵਾਂ ਨਕੌਰ ਫਰਾਂਸੀਸੀਆ ਨੇ ਦਿੱਤਾ ਸੀ, ਜਿਹੜੇ ਅੰਗਰੇਜ਼ਾਂ ਵਿਰੁੱਧ ਵਪਾਰੀ ਸੰਘਰਸ਼ ਕਰ ਰਹੇ ਸਨ। ਨਾ ਮਰਾਠਿਆਂ ਨੂੰ ਪੰਜਾਬ ਦੇ ਇਲਾਕਿਆਂ ਦੀ ਵਾਕਫੀ ਸੀ ਤੇ ਨਾ ਅਬਦਾਲੀ ਨੂੰ। ਮਰਾਠਿਆਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਆਏ ਸਨ ਤਾਂ ਕਿ ਫੌਜ ਦੀ ਸੁਰੱਖਿਆ ਅਧੀਨ ਉੱਤਰੀ ਭਾਰਤ ਦੇ ਤੀਰਥਾਂ ਦੇ ਵਿੱਚ ਇਸ਼ਨਾਨ ਕਰ ਸਕਣ ਤੇ ਇਨ੍ਹਾਂ ਸਦਕਾ ਹੀ ਫੌਜਾਂ ਦੀ ਗਤੀ ਤੇਜ਼ ਨਹੀਂ ਹੋ ਸਕਦੀ ਸੀ। ਹੈਰਾਨੀ ਉਦੋਂ ਹੋਈ ਜਦੋਂ ਅਵਧ ਦੇ ਸ਼ੀਆ ਨਵਾਬ ਸੁਜ਼ਾ ਨੂੰ ਅਬਦਾਲੀ ਨੇ ਆਪਣੇ ਵੱਲ ਕਰ ਲਿਆ ਤੇ ਮਰਾਠੇ ਦਿੱਲੀ ਦੁਆਲੇ ਦੇ ਹਿੰਦ ਜਾਟਾਂ ਨੂੰ ਤੇ ਰਾਜਸਥਾਨ ਦੇ ਰਾਜਪੂਤਾਂ ਨੂੰ ਆਪਣੇ ਨਾਲ ਲਾਉਣ ਦੇ ਵਿੱਚ ਨਾਕਾਮ ਰਹਿ ਗਏ। ਕੁਝ ਦਿਨ ਪਟਿਆਲੇ ਦਾ ਸਿੱਖ ਚੀਫ ਆਲਾ ਸਿੰਘ ਮਰਾਠਿਆਂ ਨੂੰ ਅੰਨ ਜਲ ਤੇ ਚਾਰਾ ਭੇਜਦਾ ਰਿਹਾ, ਪਰ ਇੰਨੇ ਕੁ ਨਾਲ ਕੀ ਬਣਨਾ ਸੀ। 14 ਜਨਵਰੀ ਦਾ ਯੁੱਧ ਸਿਪਾਹੀ ਤੇ ਘੋੜੇ ਭੁੱਖਣ ਭਾਣੇ ਲੜਦੇ ਰਹੇ। ਹਜ਼ਾਰਾਂ ਸਿਪਾਹੀਆਂ ਦੇ ਵਿੱਚ ਮਰਾਠਾ ਪੇਸ਼ਵਾ ਦਾ ਬੇਟਾ ਜਿਹੜਾ ਸੀ ਵਿਸ਼ਵਾਸ ਰਾਓ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ। ਪੇਸ਼ਵਾ ਨੂੰ ਉਮੀਦ ਸੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਓ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ। ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਆਲਮਗੀਰ ਦੂਜੇ ਦਾ ਬੇਟਾ ਗੱਦੀ ਦਿਆਂਗੇ, ਜਿਸਦੀ ਸ਼ਹਿਜਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਗਿਆ ਸੀ। ਇਮਾਦ ਅਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿੱਚੋਂ ਭੱਜ ਨਿਕਲੇ। ਬਾਅਦ ਦੇ ਵਿੱਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਤੇ ਮਹਾਨ ਯੁੱਧ ਜਿੱਤਣ ਤੋਂ ਪਿੱਛੋਂ ਅਬਦਾਲੀ ਪਾਣੀਪਤ 13ਵੀਂ ਸਦੀ ਦੇ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ। ਆਪਣੇ ਸਿਪਾਹੀਆਂ ਨੂੰ ਉਸਨੇ 2 ਮਹੀਨਿਆਂ ਦੇ ਲਈ ਦਿੱਲੀ ਦੇ ਵਿੱਚ ਲੁੱਟਮਾਰ ਕਰਨ ਦੀ ਆਗਿਆ ਦੇ ਦਿੱਤੀ। ਧਨਾੜ ਲੁੱਟ ਲੈ, ਗਰੀਬ ਨਿਚੋੜ ਲੈ। ਮਾਰਚ 22, 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਥੇ ਸਾਰੇ ਰਾਹ ਹੱਲੇ ਬੋਲਦੇ ਰਹੇ ਤੇ ਪਾਣੀਪਤ ਦੀ ਲੜਾਈ ਦੇ ਵਿੱਚ ਅਫਗਾਨ ਤੇ ਮਰਾਠੇ ਇੱਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੱਢਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿੱਚ ਉਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਲੜੀਵਾਰ ਭਾਗ 8ਵਾਂ, ਇੱਥੇ ਇਹਦੀ ਕਰਦੇ ਹਾਂ ਸਮਾਪਤੀ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਦੋਸਤੋ, 1-2 ਸੁਨੇਹੇ ਆਏ ਨੇ ਨਵੇਂ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 ਨਿਵਰ ਸਟੂਡੀਓ ਦਾ ਨੰਬਰ ਹੈ ਤੇ ਦੋਸਤਾਂ ਦੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜਿਸ ਦੇ ਵਿੱਚ ਸੁਨੇਹਾ ਮਿਲਿਆ ਆਖਰ ਦੇ ਵਿੱਚ ਭਾਨ ਸਿੰਘ ਗਰੇਵਾਲ ਜੀ ਦੇ 1-2 ਸੁਨੇਹੇ ਨੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਸੋਰੀ ਪਹਿਲਾਂ ਭਾਨ ਸਿੰਘ ਗਰੇਵਾਲ ਜੀ ਨੇ ਕਿਹਾ ਸੀਗਾ ਕਿ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ, ਤੇ ਔਜਲਾ ਸਾਹਿਬ ਕਹਿੰਦੇ ਚੱਕਾ ਘੁੰਮਦਾ ਰਹੇ ਜੀ, ਗਰੇਵਾਲ ਵੀਰੇ ਆਰਥਿਕਤਾ ਚੱਲਦੀ ਹੈ ਜੀ। ਗਰੇਵਾਲ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਔਜਲਾ ਸਾਹਿਬ ਜੀ ਉਹ, ਤੇ ਧੰਨਵਾਦ ਭਾਰਤ ਸਾਹਿਬ ਹਿਸਟਰੀ ਸਾਂਝੀ ਕਰਨ ਦੇ ਲਈ ਜੀ। ਸ਼ੁਕਰੀਆ ਜੀ ਗਰੇਵਾਲ ਸਾਹਿਬ, ਤੁਸੀਂ ਦੋਸਤ ਸੁਣਦੇ ਹੋ ਜੀ ਇਹਨਾਂ ਚੀਜ਼ਾਂ ਨੂੰ ਤਾਂ ਹੀ ਕੋਸ਼ਿਸ਼ ਹੁੰਦੀ ਹੈ ਕੁਝ ਨਾ ਕੁਝ, ਕਿਉਂਕਿ ਪੁਰਾਣੀਆਂ ਚੀਜ਼ਾਂ ਤੋਂ ਸਿੱਖਿਆ ਜਾ ਸਕਦਾ, ਉਹਨਾਂ ਤੋਂ ਕਦਮ ਜਾਂ ਰਾਹ ਵੱਖਰੇ ਜਿਹੜੇ ਨਵੇਂ ਵਧਾਏ ਜਾ ਸਕਦੇ ਆ, ਬਣਾਏ ਜਾ ਸਕਦੇ ਆ, ਰਾਸਤੇ ਨਵੇਂ ਬਣ ਸਕਦੇ ਆ, ਪਰ ਉਹਨਾਂ ਦੇ ਉੱਤੇ ਦੁਬਾਰਾ ਚੱਲ ਕੇ ਆਪਣਾ ਨੁਕਸਾਨ ਕਰਾਉਣਾ ਉਹ ਕਿਤੇ ਨਾ ਕਿਤੇ ਹਾਨੀਕਾਰਕ ਹੋ ਸਕਦਾ। ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੁਚੇਤ ਜ਼ਰੂਰ ਕਰ ਸਕਦੀਆਂ ਨੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਜਿਵੇਂ ਅੱਜ ਵੀ ਪੰਜਾਬ ਦਾ ਮਾਹੌਲ ਜੋ ਬਣਿਆ ਜਾਂ ਬਣਾਇਆ ਜਾ ਰਿਹਾ, ਉਹਦੇ ਵਿੱਚ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਉਹਦੇ ਵਿੱਚ ਹਰ ਕੋਈ ਸਿਆਸਤਦਾਨ ਤੋਂ ਲੈ ਕੇ ਮੀਡੀਆ ਤੇ ਆਮ ਲੋਕ
ਜਾਂ ਜਿਹੜੇ ਲੋਕ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਉਸ ਨੂੰ ਵੱਧ ਤੋਂ ਵੱਧ ਉਭਾਰ ਰਹੇ ਆ, ਹਰ ਵਕਤ ਉਸੇ ਚੀਜ਼ ਦੀ ਗੱਲ ਕਰੀ ਜਾ ਰਿਹਾ, ਉਹ ਵੀ ਓਨੇ ਹੀ ਕਸੂਰਬਾਰ ਨੇ। ਕਿਸੇ ਨੂੰ ਬੇਦੋਸ਼ਾ ਨਹੀਂ ਕਿਹਾ ਜਾ ਸਕਦਾ, ਉਹ ਵੀ ਨਾਲ ਓਨੇ ਕੀ ਦੋਸ਼ੀ ਨੇ, ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ। ਤੇ ਗਰੇਵਾਲ ਸਾਹਿਬ ਕਹਿੰਦੇ ਬਹੁਤ ਵਧੀਆ ਲੱਗਿਆ, ਧੰਨਵਾਦ ਭਾਰਤ ਸਾਹਿਬ ਤੇ ਲਵ ਯੂ ਬ੍ਰਦਰ। ਸ਼ੁਕਰੀਆ ਜੀ, ਧੰਨਵਾਦ ਦੋਸਤੋ। ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰ ਲਿਆ ਜਾਂਦੇ ਜਾਂਦੇ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਲੈ ਕੇ ਹੋਣਗੇ ਹਾਜ਼ਰ। ਜੇ ਸਬੱਬ ਬਣਿਆ ਜਾਂ ਸਮਾਂ ਆਗਿਆ ਦੇਵੇਗਾ, ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਵਿੱਚ ਵਿਚਾਲੇ ਰਿਕਾਰਡਡ ਚਾਹੇ ਹੋਵੇ ਚਾਹੇ ਜਿੱਦਾਂ ਵੀ ਹੋਵੇ, ਤਾਂ ਸਬੱਬ ਬਣਿਆ ਤਾਂ ਜ਼ਰੂਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ। ਤੇ ਬਹੁਤ ਸਾਰਾ ਕੁਝ ਜਿਹੜਾ ਤੁਹਾਡੇ ਲਈ ਅਪਲੋਡ ਕੀਤਾ ਜਾਂਦਾ, ਜ਼ਰੂਰ ਉਹਨੂੰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਿਆ ਕਰੋ, ਆਪ ਵੀ ਦੇਖ ਲਿਆ ਕਰੋ ਇੱਕ ਦੋ ਵਾਰੀ, ਤੇ ਤੁਹਾਡਾ ਸਹਿਯੋਗ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ। ਦੋਸਤੋ ਸਤਿ ਸ੍ਰੀ ਅਕਾਲ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਪਿਆਰਾ ਜਿਹਾ ਗੀਤ ਹੈ ਸਤਿੰਦਰ ਸਰਤਾਜ ਦਾ ਝੀਲੇ, ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਦੇ ਲਈ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ, ਸਹੀ ਸਲਾਮਤ ਹੋਵੋਗੇ। ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਹਾਜ਼ਰ ਹਾਂ। ਉਮੀਦ ਕਰਦੇ ਹਾਂ ਤੁਹਾਡੇ ਲਈ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਆਵਾਜ਼ ਤੇ ਅੰਦਾਜ਼ ਉਹ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਕਿਸ ਤਰ੍ਹਾਂ ਤੁਹਾਡੇ ਤੱਕ ਸਾਰਾ ਕੁਝ ਪਹੁੰਚ ਰਿਹਾ ਹੈ। ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਨਜ਼ਰ ਆ ਰਿਹਾ ਹੈ ਤੇ ਕਿਉਂਕਿ ਕੰਪਿਊਟਰ ਜਿਹੜੇ ਨੇ ਜਾਂ ਸਿਸਟਮ ਜਿਹੜੇ ਨੇ ਅਪਡੇਟ ਆਪਣੇ ਆਪ ਹੁੰਦੇ ਰਹਿੰਦੇ ਆ, ਉਹਦੇ ਵਿੱਚ ਕਮੀ ਪਰੇਸ਼ਾਨੀ ਕਿਤੇ ਨਾ ਕਿਤੇ ਆਉਂਦੀ ਰਹਿੰਦੀ ਹੈ ਤੇ ਉਹਨੂੰ ਦਰੁਸਤ ਨਾਲ ਦੀ ਨਾਲ ਰੱਖਣ ਦੀ ਜਿਹੜੀ ਕੋਸ਼ਿਸ਼ ਬਰਕਰਾਰ ਰਹਿੰਦੀ ਤਾਂ ਕਿ ਤੁਹਾਡੇ ਤੱਕ ਆਵਾਜ਼ ਸਹੀ ਤਰੀਕੇ ਦੇ ਨਾਲ ਤੇ ਅੰਦਾਜ਼ ਸਹੀ ਤਰੀਕੇ ਦੇ ਨਾਲ ਕੁਆਲਿਟੀ ਜਿਹੜੀ ਹੈ ਉਹਨੂੰ ਮੇਨਟੇਨ ਜਿਹੜਾ ਰੱਖਿਆ ਜਾ ਸਕੇ। ਤੇ ਦੋਸਤੋ, ਇਸ ਦੇ ਨਾਲ ਹੀ ਅੱਜ 9 ਜੁਲਾਈ ਹੋ ਗਈ ਹੈ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਆਵਾਜ਼ ਕਹਿੰਦੇ ਟਣਾ ਟਨ ਹੈ, ਸ਼ੈਲੀ ਬਾਈ ਜੀ ਜੁੜੇ ਹੋਏ ਨੇ ਬੜੇ ਦਿਨਾਂ ਬਾਅਦ, ਸਤਿ ਸ੍ਰੀ ਅਕਾਲ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਪ੍ਰਵਾਨ ਕਰਨਾ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਕਿਸਾਨੀ ਮੁੱਦੇ ਦੇ ਉੱਤੇ ਵੀ ਅੱਜ ਕੁਝ ਖ਼ਬਰਾਂ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ ਜ਼ਮੀਨਾਂ ਦੇ ਵਾਹ ਵਾਸਤੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਉਹੀ ਖ਼ਬਰ ਆਪਾਂ ਲਵਾਂਗੇ। ਤੇ ਇਸ ਦੇ ਨਾਲ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਆ ਦੋਸਤੋ ਸਭ ਨੂੰ, ਤੇ ਉਮੀਦ ਕਰਦੇ ਹਾਂ ਬਾਕੀ ਸਭ ਠੀਕ ਠਾਕ ਚੱਲ ਰਿਹਾ ਜਿਵੇਂ ਇਸ਼ਾਰਾ ਹੋ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 900 1719 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਹੋ ਗਏ ਜੀ, ਲੇਟ ਆ ਆਪਾਂ 10 ਮਿੰਟ, ਕਿਸੇ ਨੂੰ ਕਹਿਣਾ ਨਹੀਂ, ਆਪਣੇ ਵਿਚਕਾਰ ਹੀ ਗੱਲਬਾਤ ਹੈ ਤੇ 10 ਮਿੰਟ ਉੱਪਰ ਲਾ ਲਾਂਗੇ। ਇਸ ਦੇ ਨਾਲ ਹੀ ਦਫਾਦਾਫ ਚਲੋ ਫਟਾਫਟ ਕੰਮ ਸ਼ੁਰੂ ਕਰਦੇ ਹਾਂ ਕਿਉਂਕਿ ਸੈਣੀ ਸਾਹਿਬ ਨੂੰ ਵੀ ਫ੍ਰੀ ਕਰਨਾ ਹੁੰਦਾ ਹੈ। ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਬੜਾ ਦਿਲਚਸਪੀ ਵਾਲਾ ਅੱਜ ਦਾ ਵਿਚਾਰ ਹੈ ਕਿਉਂਕਿ ਮਨੁੱਖਾਂ ਦੇ ਉੱਤੇ ਗੱਲ ਢੁੱਕਦੀ ਹੈ। ਕਹਿੰਦੇ ਨੇ ਕਿ ਇਹ ਸਿਰਫ ਜਾਨਵਰ ਤੇ ਪੰਛੀ ਹੀ ਨਹੀਂ ਨੇ ਜੇ ਉਹ ਜੋ ਕਿ ਇਕੱਠੇ ਬੈਠ ਸਕਦੇ ਹੈ, ਇਕੱਠੇ ਦਾਣਾ ਚੁਗ ਸਕਦੇ ਹੈ, ਇਕੱਠੇ ਉੱਡ ਸਕਦੇ ਨੇ। ਕਹਿਣੀ ਹੋਰ ਤੇ ਕਰਨੀ ਹੋਰ ਤਾਂ ਮਨੁੱਖ ਤੇ ਹੀ ਲਾਗੂ ਹੁੰਦੀ ਹੈ, ਪਰ ਇਹ ਜਿਹੜੇ ਸਾਰਾ ਕੁਝ ਆਪਣੀ ਜ਼ਬਾਨ ਦੇ ਪੱਕੇ ਨੇ, ਜਿਹੜੇ ਨੇ ਜਾਨਵਰ ਨੇ ਪੰਛੀ ਨੇ, ਵੈਸੇ ਕਹਿੰਦੇ ਉਹ ਬੋਲਦੇ ਨਹੀਂ ਹੈ ਪਰ ਉਹ ਆਪਣੀਆਂ ਬੋਲੀਆਂ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਤਾਂ ਵਾਅਦੇ ਕਰਦੇ ਹੋਣਗੇ। ਜਿਵੇਂ ਪਿਛਲੇ ਦਿਨਾਂ 'ਚ ਕਾਂ ਦੀ ਗੱਲ ਕੀਤੀ ਸੀ ਤੇ ਉਹ ਆਪਣਾ ਜੀਵਨ ਸਾਥੀ ਇੱਕੋ ਹੀ ਚੁਣਦਾ ਹੈ ਤੇ ਰਹਿੰਦੀ ਜ਼ਿੰਦਗੀ ਤੱਕ ਉਹਦੇ ਨਾਲ ਹੀ ਵਿਚਰਦਾ ਹੈ ਤੇ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਉਹ ਵੀ ਤਾਂ ਕੌਲ ਕਰਾਰ ਕਰਦੇ ਹੀ ਹੋਣਗੇ। ਤੇ ਮਨੁੱਖ ਜਿਵੇਂ ਕਰਦਾ ਹੈ ਸਾਰਾ ਕੁਝ ਕਰਦਾ ਹੈ, ਭੱਜਦਾ ਹੈ, ਦੌੜਦਾ ਹੈ, ਨੱਠਦਾ ਹੈ, ਸਭ ਕੁਝ ਕਰਦਾ ਹੈ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਵਿੱਚ ਅੱਜ ਦੇ ਦਿਹਾੜੇ 9 ਜੁਲਾਈ 1816 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। 9 ਜੁਲਾਈ 1816 ਦੇ ਵਿੱਚ ਦੱਖਣੀ ਅਫਰੀਕਾ ਦਾ ਦੇਸ਼ ਜਿਹੜਾ ਸੀ ਅਰਜਨਟਾਈਨਾ ਸਪੇਨ ਤੋਂ ਆਜ਼ਾਦ ਹੋਇਆ ਸੀ ਤੇ ਅਰਜਨਟਾਈਨਾ ਦਾ ਜਿਹੜਾ ਕਹਿ ਲਓ ਕਿ ਵਾਦ ਵਿਵਾਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਚੱਲ ਰਿਹਾ ਹੈ, ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮਿਸਰ ਦੇ ਨਾਲ ਜਿਹੜੀਆਂ 16 ਟੀਮਾਂ ਤੋਂ 8 ਟੀਮਾਂ ਬੜੀਆਂ ਨੇ ਕੁਆਟਰ ਫਾਈਨਲ ਦੇ ਵਿੱਚ ਗਈਆਂ ਨੇ, ਉਹਦੇ ਵਿੱਚ ਜਿਹੜੀ ਹੈ ਬੇਇਨਸਾਫ਼ੀ ਦੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਵੱਧ ਚੜ੍ਹ ਕੇ ਹੋਈ ਹੈ ਕਿ ਅਰਜਨਟਾਈਨਾ ਨੂੰ ਜਿਤਾਉਣ ਦੇ ਲਈ ਜਾਂ ਮੈਸੀ ਨੂੰ ਅੱਗੇ ਲਿਆਉਣ ਦੇ ਲਈ ਉਹਨਾਂ ਦੇ ਸੁਪਨੇ ਸਾਕਾਰ ਕਰਨ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਧੋਖੇਬਾਜ਼ੀ ਹੋਈ ਲੱਗਦੀ ਹੈ। ਤੇ ਕਾਫ਼ੀ ਜ਼ੋਰ ਅਜਮਾਇਸ਼ ਵਾਲੀ ਗੇਮ ਸੀ, ਮੈਂ ਦੇਖ ਨਹੀਂ ਪਾਇਆ ਪਰ ਬਾਅਦ ਦੇ ਵਿੱਚ ਥੋੜ੍ਹਾ ਥੋੜ੍ਹਾ ਜ਼ਰੂਰ ਉਹਨੂੰ ਦੇਖਣ ਦਾ ਜਿਹੜਾ ਸਬੱਬ ਬਣਿਆ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਦਬਾਅ ਬਣਿਆ। ਅੱਗੇ ਜਾ ਕੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਇਸੇ ਤਰ੍ਹਾਂ 1819 ਦੇ ਵਿੱਚ ਸਿਲਾਈ ਮਸ਼ੀਨ ਦੀ ਖੋਜ ਕਰਨ ਵਾਲੇ ਅਲਾਇੰਸ ਹੋ ਦਾ ਜਿਹੜਾ ਜਨਮ ਹੋਇਆ ਸੀ ਤੇ 1875 ਦੇ ਵਿੱਚ ਦੇਸ਼ ਦੇ ਵਿੱਚ ਪਹਿਲੇ ਬੰਬ ਸਟਾਕ ਐਕਸਚੇਂਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਭਾਰਤ ਦੇ ਵਿੱਚ। 1877 ਦੇ ਵਿੱਚ ਗ੍ਰਾਮ ਬੈਲ ਨੇ ਸਾਥੀਆਂ ਦੇ ਨਾਲ ਟੈਲੀਫੋਨ ਕੰਪਨੀ ਦੀ ਸਥਾਪਨਾ ਕੀਤੀ ਤੇ 1944 ਦੇ ਵਿੱਚ ਬ੍ਰਿਟਿਸ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਉਣ ਦੇ ਲਈ ਸੁਭਾਸ਼ ਚੰਦਰ ਬੋਸ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੀ ਵਾਗਡੋਰ ਸੰਭਾਲ ਲਈ। 1969 ਦੇ ਵਿੱਚ ਸ਼ੇਰ ਨੂੰ ਜਿਹੜਾ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਤੇ ਮਤਲਬ ਕਿ ਫਿਰ ਵੀ ਕਹਿੰਦੇ ਆ ਵੀ ਸ਼ੇਰ ਬਣ ਸ਼ੇਰ, ਚਾਹੇ ਉਹਨੂੰ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਪੇਪਰ ਵਰਕ ਦੇ ਵਿੱਚ ਵੀ, ਪਰ ਫਿਰ ਵੀ ਕਹਿੰਦੇ ਆ ਵੀ ਭਾਈ ਬੰਦੇ ਵਾਲੇ ਕੰਮ ਕਰ ਜਾਂ ਸ਼ੇਰਾਂ ਵਾਲਾ ਕੰਮ ਕੀਤਾ। ਤੇ 1973 ਤੋਂ ਟਾਈਗਰ ਨੂੰ ਕੌਮੀ ਜਾਨਵਰ ਐਲਾਨਿਆ ਗਿਆ ਤੇ 2011 ਦੇ ਵਿੱਚ ਅਮਰੀਕੀ ਦੇਸ਼ ਸੁਡਾਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਤੇ ਦੋਸਤੋ ਮਨੁੱਖਾਂ ਤੇ ਜਾਨਵਰਾਂ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਵਾਰਤਾਲਾਪ ਸਾਂਝੀ ਕਰਕੇ ਫਿਰ ਆਪਾਂ ਗੱਡੀ ਟੌਪ ਗੇਅਰ 'ਚ ਪਾਉਂਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੁਹਾਨੂੰ ਸੁਣਾਉਂਦੇ ਹਾਂ। ਮਨੁੱਖ ਤੇ ਜਾਨਵਰ, ਮਨੁੱਖ ਦੀ ਹਮੇਸ਼ਾ ਇਹ ਪ੍ਰਵਿਰਤੀ ਰਹੀ ਹੈ ਕਿ ਉਹ ਜਾਨਵਰਾਂ ਦੇ ਵਿੱਚੋਂ ਆਪਣੇ ਆਪ ਨੂੰ ਸ਼ੇਰ ਖਵਾਉਣਾ ਪਸੰਦ ਕਰਦਾ ਹੈ, ਕਿਉਂਕਿ ਸ਼ੇਰ ਨੂੰ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜੇ ਦਾ ਖਿਤਾਬ ਦਿੱਤਾ ਗਿਆ। ਪਰ ਉਹਦੇ ਪਿੱਛੇ ਵੀ ਇਹਨਾਂ ਕਹਿੰਦੇ ਨੇ ਜਿੱਦਾਂ ਹਰ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਤੇ ਸ਼ੇਰ ਦੇ ਪਿੱਛੇ ਵੀ ਭਾਈ ਸ਼ੇਰਨੀ ਦਾ ਹੱਥ ਹੁੰਦਾ ਹੈ, ਕਿਉਂਕਿ ਉਹ ਹੀ ਸ਼ਿਕਾਰ ਵਗੈਰਾ ਕਰਕੇ ਲਿਆਉਂਦੀ ਹੈ ਤਾਂ ਆਰਾਮ ਨਾਲ ਘੋੜੇ ਵੇਚ ਕੇ ਸੁੱਤਾ ਰਹਿੰਦਾ। ਤੇ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜ ਦਾ ਖਿਤਾਬ ਦਿੱਤਾ ਗਿਆ ਤੇ 1969 ਦੇ ਵਿੱਚ ਅੱਜ ਦੇ ਦਿਨ ਸ਼ੇਰ ਨੂੰ ਕੌਮੀ ਜਾਨਵਰ ਜਿਹੜਾ ਐਲਾਨਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਬਹਾਦਰੀ ਕਾਰਨ ਸ਼ੇਰੇ ਪੰਜਾਬ ਦਾ ਕਿਹਾ ਉਹਨੂੰ ਜਿਹੜਾ ਸੀ ਸ਼ੇਰੇ ਪੰਜਾਬ ਜਿਹੜਾ ਕਿਹਾ ਜਾਂਦਾ ਸੀ। ਤੇ ਆਮ ਤੌਰ ਦੇ ਉੱਤੇ ਮਨੁੱਖ ਦੂਜੇ ਵਿਅਕਤੀ ਨੂੰ ਨੀਵਾਂ ਵਿਖਾਉਣ ਦੇ ਲਈ ਕਈ ਵਾਰ ਜਾਨਵਰਾਂ ਦੇ ਨਾਲ ਉਸਦੀ ਤੁਲਨਾ ਕਰਦਾ। ਤੇ ਭਾਰਤੀ ਖਿਡਾਰੀ ਆਪਣੇ ਆਪ ਨੂੰ ਸ਼ੇਰ ਲੰਕਾ ਵਾਲਿਆਂ ਨੂੰ ਚੀਤਾ ਜਿਹੜਾ ਹੈ ਆਸਟ੍ਰੇਲੀਆ ਵਾਲਿਆਂ ਨੂੰ ਕੰਗਾਰੂ ਤੇ ਨਿਊਜ਼ੀਲੈਂਡ ਨੂੰ ਕੀਵੀ ਕਹਿੰਦੇ ਨੇ। ਜ਼ਿਆਦਾ ਬੋਲਣ ਵਾਲੇ ਨੂੰ ਕੁੱਤਾ ਤੇ ਅਗਾਂਹ ਵੱਧ ਕੇ ਲੜਨ ਨੂੰ ਪਵੇ ਤਾਂ ਬਘਿਆੜ, ਡਰਾਕਲ ਨੂੰ ਗਿੱਦੜ, ਮਿੱਠੀਆਂ ਮਿੱਠੀਆਂ ਤੇ ਮੋਮੋ ਠਗੜੀਆਂ ਗੱਲਾਂ ਕਰਨ ਵਾਲੇ ਨੂੰ ਲੂੰਬੜ ਤੇ ਇੱਕ ਥਾਂ ਟਿਕ ਕੇ ਨਾ ਬਹਿਣ ਵਾਲੇ ਨੂੰ ਬਾਂਦਰ ਜਿਹੜਾ ਉਹਦਾ ਖਿਤਾਬ ਦਿੱਤਾ ਜਾਂਦਾ ਹੈ। ਕੱਦ ਉੱਚਾ ਹੋਵੇ ਤਾਂ ਊਠ ਤੇ ਤੇਜ਼ ਦੌੜਨ ਵਾਲੇ ਦੀ ਜਿਹੜੀ ਹੈ ਦੌੜ ਨੂੰ ਦੇਖ ਕੇ ਘੋੜੇ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ, ਕਿਉਂਕਿ ਗੱਡੀਆਂ ਦੇ ਵਿੱਚ ਜਿਹੜੇ ਇੰਜਨ ਨੇ ਉਹਨਾਂ ਦੀ ਪਾਵਰ ਜਿਹੜੀ ਹੈ ਹਾਰਸ ਪਾਵਰ ਦੇ ਨਾਲ ਮਿਣੀ ਜਾਂਦੀ ਹੈ ਅੱਜ ਵੀ। ਇਸੇ ਤਰ੍ਹਾਂ ਜ਼ਿਆਦਾ ਆਕੜਨ ਵਾਲੇ ਨੂੰ ਸਾਨ ਜਾਂ ਬਲਦ ਸ਼ਰੀਫ ਨੂੰ ਗਾਊ, ਮੂੰਹ ਦੇ ਵਿੱਚ ਬੋਲਣ ਵਾਲੇ ਨੂੰ ਬੁੜਬੜਾ ਵੀ ਕਹਿ ਦਿੰਦੇ ਆ, ਬੱਕਰੇ ਵਾਂਗੂ ਮਿਣ ਮਿਣ ਕਰੀ ਜਾਣਾ ਵਾਲਾ ਜਿਹੜਾ ਹੁੰਦਾ ਹੈ, ਤੇ ਰੁੱਸਿਆ ਹੋਵੇ ਯਾਰ ਤੇ ਮਨਾਉਣਾ ਪੈਂਦਾ ਹੈ, ਤੇ ਰੁੱਸਿਆ ਹੋਵੇ ਉਸਨੂੰ ਸੂਰ ਵਾਂਗ ਬੂਥਾ ਸਜਾਉਣ ਵਾਲਾ, ਜਿਹੜਾ ਬਾਹਰੋਂ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ ਉਹਨੂੰ ਗਿਰਗਟ ਕਹਿ ਦਿੱਤਾ ਜਾਂਦਾ ਹੈ, ਗਿਰਗਟ ਵਾਂਗੂ ਰੰਗ ਬਦਲਦਾ, ਮੋਟੇ ਤੇ ਲੰਬੇ ਨੂੰ ਹਾਥੀ, ਬੱਚਿਆਂ ਵਾਂਗ ਰੋਵੇ ਜਾਂ ਸਰੀਰ ਦੇ ਉੱਤੇ ਜ਼ਿਆਦਾ ਵਾਲ ਹੋਣ ਰਿੱਛ ਕਹਿ ਦਿੱਤਾ ਜਾਂਦਾ ਹੈ, ਸ਼ਰਮਿੰਦਾ ਹੋਣ ਦੇ ਉੱਤੇ ਜਿਹੜਾ ਗੱਲ ਦਾ ਜਵਾਬ ਨਾ ਦੇਵੇ ਤੇ ਭਿੱਜੀ ਬਿੱਲੀ ਵਾਂਗੂ ਕਹਿੰਦੇ ਬਹਿ ਗਿਆ, ਤੇ ਅਕਲ ਦੀ ਘਾਟ ਵਾਲੇ ਨੂੰ ਖੋਤੇ ਦੇ ਨਾਲ, ਵੈਸੇ ਖੋਤਾ ਬੜਾ ਸਮਝਦਾਰ ਹੈ ਜੀ, ਆਪਾਂ ਪਿਛਲੇ ਦਿਨ ਉਹਦਾ ਜ਼ਿਕਰ ਵੀ ਕੀਤਾ ਸੀ, ਦੇਖੋ ਖੋਤੀਆਂ ਦਾ ਮਿਲਕ ਜਿਹੜਾ ਦੁੱਧ ਹੈ ਕਿੰਨਾ 3,500 ਨੂੰ ਜਿਹੜਾ ਵਿਕਦਾ ਹੈ, ਤੇ ਖੋਤਾ ਜਿਹੜਾ ਬੜਾ ਸੂਝਵਾਨ ਜਾਨਵਰ ਹੈ, ਵੈਸੇ ਉਹਨੂੰ ਆਪਾਂ ਗੱਲਾਂ ਦੇ ਵਿੱਚ ਜ਼ਰੂਰ ਉਹਨੂੰ ਖੋਤਾ ਕਹਿ ਦਿੰਦੇ ਹਾਂ, ਪਰ ਉਹ ਬਹੁਤ ਸੁਚੇਤ ਆਪਣੇ ਆਪ ਦੇ ਵਿੱਚ ਆ, ਜਿੰਨਾ ਚਿਰ ਉਹਦਾ ਆਪਣਾ ਡਰ ਕਲੀਅਰ ਨਹੀਂ ਹੁੰਦਾ ਉਨਾ ਚਿਰ ਉਹ ਤੁਰਦਾ ਨਹੀਂ, ਅੜ ਜਾਂਦਾ ਹੈ, ਚਾਹੇ ਉਹਨੂੰ ਕੁੱਟੀ ਜਾਓ ਜੋ ਮਰਜ਼ੀ ਕਰੀ ਜਾਓ ਤਾਂ ਤੁਰਦਾ ਨਹੀਂ ਹੈ, ਬਹੁਤ ਸੁਚੇਤ ਜਾਨਵਰ ਹੈ ਆਪਣੇ ਆਪ ਦੇ ਵਿੱਚ। ਤੇ ਵੇਖੋ ਵੈਸੇ ਕਿੰਨਾ ਭਾਰ ਖਿੱਚ ਕੇ ਲਿਜਾਂਦਾ ਹੈ। ਅੰਤ ਦੇ ਵਿੱਚ ਕਿਹਾ ਜਾ ਸਕਦਾ ਕਿ ਮਨੁੱਖ ਆਪਣੇ ਆਪ ਸ਼ੇਰ ਅਖਵਾ ਕੇ ਹੀ ਖੁਸ਼ ਹੁੰਦਾ ਹੈ। ਤੇ ਇਹ ਸੀ ਜੀ ਗੱਲਾਂ ਬਾਤਾਂ ਜਾਨਵਰ ਤੇ ਜਨੌਰਾਂ ਦੀਆਂ, ਮਨੁੱਖ ਤੇ ਜਾਨਵਰ ਦੀਆਂ ਗੱਲਾਂ ਬਾਤਾਂ, ਪਰ ਹਰਕਤਾਂ ਕਿਤੇ ਨਾ ਕਿਤੇ ਮਿਲ ਜਾਂਦੀਆਂ ਨੇ, ਉਹਨਾਂ ਦੀ ਗੱਲਬਾਤ ਆਈ ਹੈ। ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਉਹਨਾਂ ਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ, ਜੋ ਕਿ 23 ਜਨਵਰੀ 1897 ਨੂੰ ਤੇ 18 ਅਗਸਤ 1945 ਦਾ ਉਹਨਾਂ ਦਾ ਸਫ਼ਰ ਹੈ, ਇੱਕ ਭਾਰਤੀ ਰਾਸ਼ਟਰਵਾਦੀ ਸਨ ਜਿਨ੍ਹਾਂ ਦੀ ਦੇਸ਼ ਭਗਤੀ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਨਾਇਕ ਬਣਾ ਦਿੱਤਾ, ਪਰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਦੇ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਦੇ ਨਾਲ ਇੱਕ ਵੱਖਰੀ ਵਿਰਾਸਤ ਛੱਡ ਗਏ। 1920 ਅਤੇ 1930 ਦੇ ਦਹਾਕੇ ਦੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ ਰੈਡੀਕਲ ਵਿੰਗ ਦੇ ਨੇਤਾ ਬਣੇ ਤੇ 1938 ਤੇ 1939 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਦੇ ਨਾਲ ਮਤਭੇਦ ਕਰਕੇ 1939 ਦੇ ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਜਿਹੜਾ ਹਟਾ ਦਿੱਤੇ ਗਏ ਸੀ ਤੇ 1940 ਦੇ ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਉਹਨਾਂ ਨੂੰ ਬ੍ਰਿਟਿਸ਼ ਜਿਹੜੇ ਸਨ ਉਹਨਾਂ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਤੇ ਭਾਰਤ ਦੀ ਆਜ਼ਾਦੀ ਦੀ ਲੜਾਈ 13 ਅਪ੍ਰੈਲ 1919 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਨੇ ਸਾਰੇ ਪਾਸੇ ਜਿਹੜਾ ਸੀ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ। ਸੁਭਾਸ਼ ਚੰਦਰ ਬੋਸ 1921 ਦੇ ਵਿੱਚ ਕਾਂਗਰਸ ਦੇ ਨੇਤਾ ਬਣੇ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਜਿਹੜੀ ਸੀ ਚਲਾਈ ਹੋਈ ਸੀ। 1921 ਦੇ ਵਿੱਚ ਇੰਗਲੈਂਡ ਦਾ ਸ਼ਹਿਜ਼ਾਦਾ ਭਾਰਤ ਆਇਆ ਤੇ ਨੇਤਾ ਜੀ ਦੀ ਜ਼ਿੰਮੇਵਾਰੀ ਲਈ ਗਈ ਕਿ ਜਦ ਪ੍ਰਿੰਸ ਆਫ ਵੇਲਸ ਕਲਕੱਤੇ ਆਵੇ ਤਾਂ ਸ਼ਹਿਰ ਦੇ ਵਿੱਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ਤੇ ਹੋਈ ਤੇ ਸ੍ਰੀ ਸੁਭਾਸ਼ ਚੰਦਰ ਬੋਸ ਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਤੇ 8 ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਦੇ ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਤੇ 1930 ਦੇ ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਚੁਣੇ ਗਏ। 1938 ਚ 51ਵੇਂ ਜਿਹੜਾ ਇਜਲਾਸ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 16 ਜਨਵਰੀ 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤੇ ਤੋਂ ਪਿਸ਼ਾਵਰ ਚਲੇ ਗਏ। ਉੱਥੇ ਉਹ ਕਾਬਲ ਅਤੇ ਜਰਮਨੀ ਗਏ। ਕਾਬਲ ਤੋਂ ਨੇਤਾ ਜੀ ਨੇ ਭਾਰਤ ਆਜ਼ਾਦ ਕਰਵਾਉਣ ਦੇ ਲਈ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫੌਜ ਦਾ ਨਾਰਾ ਸੀ ਦਿੱਲੀ ਚਲੋ। 30 ਦਸੰਬਰ 1943 ਨੂੰ ਨੇਤਾ ਜੀ ਨੇ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ ਤੇ ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਜਹਾਜ਼ ਦੇ ਦੁਆਰਾ ਜਿਹੜਾ ਫਾਰਮੂਸਾ ਵਿਖੇ ਪਹੁੰਚੇ ਤੇ ਉੱਥੇ ਉਸਨੂੰ ਕੁਝ ਸਮੇਂ ਠਹਿਰਨਾ ਪੈ ਗਿਆ ਸੀ ਤੇ ਉੱਥੇ ਤਾਈ ਹੂਕ ਹਵਾਈ ਅੱਡੇ ਦੇ ਉੱਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗਦੀ ਹੈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੀ ਦੋਸਤੋ, ਇਹ ਵੀ ਸਾਨੂੰ ਉਹਨਾਂ ਸਮਿਆਂ ਦੇ ਨੇਤਾ ਤੇ ਅੱਜ ਦੇ ਨੇਤਿਆਂ ਦੀ ਗੱਲ ਕਰਦੇ ਹਾਂ ਕੀ ਕੁਝ ਜਿਹੜਾ ਇੱਕ ਦੂਸਰੇ ਨੂੰ ਨਿਯੋਤਾ ਪਾ ਰਹੇ ਨੇ ਤੇ ਉਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਸ਼ ਭੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਤੇ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਪੈਰੋਲ ਦੇ ਉੱਤੇ ਸਵਾਲ ਜਿਹੜੇ ਖੜੇ ਹੋਏ ਨੇ ਉਹਨੂੰ ਕਲੀਅਰ ਕੀਤਾ ਹੈ ਕੋਰਟ ਨੇ ਤੇ ਉਹਦੇ ਬਾਰੇ ਉਹਦੀ ਗੱਲ ਕਰਦੇ ਹਾਂ ਅੱਗੇ ਜਾ ਕੇ ਵਿਸਤਾਰ ਚ। ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ ਨਿਗਲ ਲੈ ਨੇ ਪੰਜਾਬ ਦੇ ਮੁੱਦੇ ਫਿਲਮ ਨੇ ਹੋਈ ਸਹਿਮਤੀ ਹੈ ਕਾਂਗਰਸ ਦੇ ਵਿੱਚ। ਕਹਿੰਦੇ ਨੇ ਕਿ ਭਾਈ ਸ਼ਰਤਾਂ ਲਾ ਲਾ ਕੇ ਜਿਹੜੀ ਆਪਾਂ ਮੀਟਿੰਗ ਕਰ ਲਾਂਗੇ ਤੇ ਰਾਜਾ ਵੜਿੰਗ ਸਾਹਿਬ ਨੂੰ ਨਾਲ ਨਹੀਂ ਲੈਣਾ ਤੇ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਹੋਏਗੀ, ਦੇਖਦੇ ਹਾਂ ਕਿੱਥੇ ਜਾ ਕੇ ਨਿਬੜਦੀ ਹੈ। ਪਾਣੀਆਂ ਦੀ ਜੰਗ ਜਿਹੜੀ ਆ ਪਾਕਿਸਤਾਨ ਤੰਗ ਹੈ ਤੇ ਪਾਕਿਸਤਾਨ ਦੇ ਵੱਲੋਂ ਫੌਜ ਦੇ ਵੱਲੋਂ ਤੇ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਨੇ ਚੇਤਾਵਨੀਆਂ ਆ ਰਹੀਆਂ ਨੇ ਭਾਰਤ ਨੂੰ, ਦੇਖਦੇ ਹਾਂ ਉਹ ਕਿੱਥੇ ਜਾ ਕੇ ਨਿਬੜਦੀ ਹੈ। ਇੱਕ ਪਾਸੇ ਯੂਰੇਨੀਅਮ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਇਰਾਨ ਦੇ ਨਾਲ, ਦੂਸਰੇ ਪਾਸੇ ਭਾਰਤ ਤੇ ਆਸਟ੍ਰੇਲੀਆ ਯੂਰੇਨੀਅਮ ਦੀ ਡੀਲ ਕਰ ਰਹੇ ਹੈ ਤੇ ਤੇਲ ਦੀਆਂ ਤੇ ਗੈਸ ਦੀਆਂ ਕੀਮਤਾਂ ਫਿਰ ਅੰਬਰਾਂ ਨੂੰ ਛੂਹਣ ਲੱਗੀਆਂ ਨੇ ਤੇ ਮਹਿੰਗਾਈ ਫਿਰ ਤੋਂ ਵਧਣ ਦੇ ਜਿਹੜੇ ਸੰਕੇਤ ਆ ਗਏ ਨੇ। ਫੀਫਾ ਵਰਲਡ ਕੱਪ ਦੇ ਵਿੱਚ ਵਿਵਾਦ ਬਣਿਆ ਹੋਇਆ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਅਰਜਨਟਾਈਨਾ ਤੇ ਆਪਣਾ ਮਿਸਰ ਦਾ ਮੈਚ ਹੋਇਆ ਉਹਦੇ ਵਿੱਚ ਕਹਿੰਦੇ ਮਤਭੇਦ ਹੋਏ ਨੇ ਤੇ ਮਿਸਰ ਵੈਸੇ ਜਿੱਤਦਾ ਨਜ਼ਰ ਆਉਂਦਾ ਸੀ ਪਰ ਕਿਤੇ ਨਾ ਕਿਤੇ ਅਰਜਨਟਾਈਨਾ ਨੂੰ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫੀਫਾ ਵਰਲਡ ਕੱਪ ਦੇ ਜਿਹੜੇ ਨੇ ਸੀਈਓ ਆਖਰ ਉਹਨਾਂ ਨੂੰ ਮੀਡੀਆ ਦੀਆਂ ਸਾਰੀਆਂ ਟਿੱਪਣੀਆਂ ਨੂੰ ਦੇਖਦੇ ਹੋਏ ਤੇ ਆਵਾਮ ਦੇ ਜੋ ਸੁਨੇਹੇ ਨੇ ਉਹਨਾਂ ਨੂੰ ਦੇਖਦੇ ਹੋਏ, ਵੀਡੀਓ ਉਹਨਾਂ ਨੂੰ ਦੇਖਦੇ ਹੋਏ ਤੇ ਉਹਨਾਂ ਨੂੰ ਵੀ ਇਹਦੇ ਉੱਤੇ ਜਿਹੜਾ ਆਪਣਾ ਬਿਆਨ ਦੇਣਾ ਪੈ ਗਿਆ ਤੇ ਉਹਨਾਂ ਨੇ ਸਥਿਤੀ ਪ੍ਰਸਥਿਤੀ ਨੂੰ ਸਪਸ਼ਟ ਕੀਤਾ। ਤੇ ਦੋਸਤੋ, ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਪਹਿਲਾਂ ਨਾਲ ਨਾਲ ਕਹਿੰਦੇ ਨੇ ਕਿ ਪੰਜਾਬ ਇੱਕ ਵਾਰ ਫਿਰ ਨਫ਼ਰਤ, ਧੜੇਬੰਦੀ ਤੇ ਸਿਆਸੀ ਟਕਰਾਅ ਦੇ ਜਿਹੜਾ ਉਸੇ ਦੌਰ ਦੇ ਵੱਲ ਵੱਧ ਰਿਹਾ ਜਿਸਨੇ 1984 ਤੋਂ 1992 ਤੱਕ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਕਿ ਰੋਜ਼ਗਾਰ, ਸਿੱਖਿਆ, ਸਿਹਤ, ਨਸ਼ਿਆਂ ਅਤੇ ਮਹਿੰਗਾਈ ਵਰਗੇ ਅਸਲ ਮੁੱਦੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਬਹਿਸਾਂ ਹੇਠ ਦੱਬ ਰਹੇ ਨੇ। ਅੱਜ ਦੇ ਜ਼ਿੰਦਗੀਨਾਮਾ ਚ ਇਹਨਾਂ ਸਵਾਲਾਂ ਦੇ ਨਾਲ ਆਪਾਂ ਘੁਲਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਵਿਚਾਰਾਂ ਦੇ ਵੀ ਜਿਹੜਾ ਵੱਧ ਚੜ੍ਹ ਕੇ ਉਡੀਕ ਕਰਾਂਗੇ ਤੇ ਪੰਜਾਬ, ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਅਹਿਮ ਖ਼ਬਰਾਂ ਦੇ ਉੱਤੇ ਧਿਆਨ ਦੇਵਾਂਗੇ। ਅੱਜ ਦੀ ਚਰਚਾ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ, ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਸਤਲੁਜ ਫਿਲਮ ਦਾ ਵਿਵਾਦ, ਹਾਈਕੋਰਟ ਦੀਆਂ ਅਹਿਮ ਕਾਰਵਾਈਆਂ, ਯੂਰੀਆ ਘਪਲੇ ਦੇ ਦੋਸ਼ ਜਿਹੜੇ ਨੇ, ਅਰਬਾਂ ਖਰਬਾਂ ਦਾ ਘੁਟਾਲਾ ਫੜਿਆ ਗਿਆ, ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਆਨ ਆਏ ਨੇ ਤੇ ਸਿੰਧੂ ਜਲ ਜਿਹੜਾ ਸਮਝੌਤਾ ਹੈ ਉਹਨੂੰ ਲੈ ਕੇ ਭਾਰਤ ਪਾਕਿਸਤਾਨ ਜਿਹੜਾ ਤਣਾਅ ਬਣਿਆ ਹੋਇਆ ਤੇ ਨਾਟੋ ਦੀ ਸਿਆਸਤ ਕੀ ਹੈ, ਗ੍ਰੀਨਲੈਂਡ ਦੀ ਕੀ ਹੈ, ਫਿਰ ਤੋਂ ਜਿਹੜੇ ਮੁੱਦੇ ਉੱਠਣ ਲੱਗੇ ਆ, ਟਰੰਪ ਫਿਰ ਤੋਂ ਜਿਹੜਾ ਬੁਖਲਾਇਆ ਹੋਇਆ ਹੈ, ਪਤਾ ਨਹੀਂ ਲੱਗਦਾ ਕੀ ਬਿਆਨ ਦੇਈ ਜਾ ਰਿਹਾ, ਉਹਦੇ ਉੱਤੇ ਸਾਰੀ ਸਥਿਤੀ ਤੇ ਪ੍ਰਸਥਿਤੀ ਉੱਤੇ ਗੱਲਬਾਤ ਕਰਦੇ ਹਾਂ ਤੇ ਰੱਖਿਆ ਨੀਤੀਆਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀਆਂ ਪੰਚਾਇਤ ਲੈਂਡ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਬਾਤ ਪਾਈਏ ਤਾਂ ਜ਼ਿਲ੍ਹਿਆਂ ਦੇ ਜਿਹੜੇ ਨੇ ਪੰਜਾਬ ਦੇ 10 ਜ਼ਿਲ੍ਹਿਆਂ ਦੇ 22,000 ਏਕੜ ਜਿਹੜੇ ਨੇ ਪੰਚਾਇਤੀ ਰਕਬੇ ਦੀ ਹਾਲੇ ਤੱਕ ਨਹੀਂ ਹੋ ਸਕੀ ਹੈ ਸਲਾਨਾ ਬੋਲੀ। ਅੱਧ ਤੋਂ ਵੱਧ ਐਸੀ ਭਾਈਚਾਰੇ ਦੇ ਲਈ ਰਾਖਵਾਂ ਹਿੱਸਾ ਜਿਹੜਾ ਚਕੌਂਤੇ ਦੇ ਉੱਤੇ ਹੀ ਜਿਹੜਾ ਚੜ੍ਹਨੋਂ ਵਾਂਝਾ ਹੋਇਆ ਹੈ। ਪੰਜਾਬ ਦੇ 10 ਜ਼ਿਲ੍ਹਿਆਂ ਦੀ 22,057 ਏਕੜ ਪੰਚਾਇਤੀ ਜਿਹੜੀ ਸ਼ਾਮਲਾਤ ਜ਼ਮੀਨ ਸਾਲ 2026-27 ਦੇ ਲਈ ਹਾਲੇ ਤੱਕ ਚਕੌਂਤੇ ਦੇ ਉੱਤੇ ਨਹੀਂ ਚੜ੍ਹ ਸਕੀ ਹੈ। ਬੋਲੀਆਂ ਦਾ ਅਮਲ ਮੁਕੰਮਲ ਹੋਣ ਮਗਰੋਂ ਉਪਰੋਕਤ ਜ਼ਮੀਨ ਦੀ ਬੋਲੀ ਨਾ ਹੋਣ ਦੇ ਕਾਰਨਾਂ ਨੂੰ ਜਾਣਨ ਅਤੇ ਜ਼ਮੀਨ ਦੀ ਬੋਲੀ ਯਕੀਨੀ ਬਣਾਉਣ ਦੇ ਲਈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੰਚਾਇਤ ਵਿਭਾਗ ਦੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬੋਲੀ ਤੋਂ ਸੱਖਣੀ ਰਹਿ ਗਈ ਪੰਚਾਇਤੀ ਜ਼ਮੀਨ ਦੇ ਵਿੱਚ 13,139 ਏਕੜ ਜ਼ਮੀਨ ਐਸਸੀ ਭਾਈਚਾਰਾ ਜਿਹੜਾ ਉਹ ਲਈ ਰਾਖਵੀਂ ਛੱਡੀ ਜਾਣ ਵਾਲੀ ਜ਼ਮੀਨ ਹੈ। ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਠੇਕੇ ਦੇ ਉੱਤੇ ਦੇਣੋਂ ਰਹਿ ਗਈ ਹੈ ਉਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੀ 2,914 ਏਕੜ, ਫਤਿਹਗੜ੍ਹ ਸਾਹਿਬ ਦੀ 1,531 ਏਕੜ, ਗੁਰਦਾਸਪੁਰ ਦੀ 2,380 ਏਕੜ, ਹੁਸ਼ਿਆਰਪੁਰ ਦੀ 2,412 ਏਕੜ, ਜਲੰਧਰ ਦੀ 1,517 ਏਕੜ, ਕਪੂਰਥਲਾ ਦੀ 937 ਏਕੜ, ਲੁਧਿਆਣਾ ਦੀ ਜਿਹੜੀ ਹੈ 29,077 ਏਕੜ, ਪਟਿਆਲਾ ਦੀ 2,275 ਏਕੜ ਤੇ ਸੰਗਰੂਰ ਦੀ ਜਿਹੜੀ ਹੈ 987 ਏਕੜ ਤੇ ਮੋਹਾਲੀ ਦੀ 715 ਏਕੜ ਪੰਚਾਇਤੀ ਸ਼ਾਮਲਾਤ ਜਿਹੜੀ ਹੈ ਜ਼ਮੀਨ ਸ਼ਾਮਲ ਨੇ। ਪੰਜਾਬ ਦੇ ਵਿੱਚ 7,21,793 ਏਕੜ ਪੰਚਾਇਤੀ ਰਕਬਾ ਹੈ। 7,21,793 ਏਕੜ ਪੰਚਾਇਤੀ ਰਕਬਾ ਹੈ ਤੇ ਇਸ ਦੇ ਰਕਬੇ ਦੇ ਵਿੱਚੋਂ 5,21,157 ਏਕੜ ਰਕਬਾ ਗੈਰ ਵਾਹੀਯੋਗ ਹੈ। ਇਸੇ ਤਰ੍ਹਾਂ 1,99,196 ਏਕੜ ਦੇ ਕਰੀਬ ਪੰਚਾਇਤੀ ਰਕਬਾ ਪਿੰਡਾਂ ਦੇ ਸਾਂਝੇ ਕੰਮਾਂ ਦੇ ਲਈ ਵਰਤਿਆ ਜਾ ਰਿਹਾ ਹੈ। ਸਮੁੱਚੇ ਜ਼ਿਲ੍ਹਿਆਂ ਦੇ ਵਿੱਚ 1,13,776 ਏਕੜ ਰਕਬੇ ਦੀ ਸਾਲ 2026-27 ਦੇ ਲਈ ਬੋਲੀ ਕੀਤੀ ਗਈ ਹੈ ਤੇ ਪੰਚਾਇਤਾਂ ਨੇ ਇਨ੍ਹਾਂ ਬੋਲੀਆਂ ਤੋਂ 460.33 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਹਾਸਲ ਕੀਤੀ ਹੈ। ਪਿਛਲੇ ਵਰ੍ਹੇ ਦੇ ਨਾਲੋਂ 18% ਆਮਦਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਠੇਕੇ ਉੱਤੇ ਗਈਆਂ ਪੰਚਾਇਤੀ ਜ਼ਮੀਨਾਂ ਦੇ ਸਲਾਨਾ ਪ੍ਰਤੀ ਏਕੜ ਠੇਕੇ ਦੇ ਵਿੱਚ ਬਰਨਾਲਾ ਜ਼ਿਲ੍ਹਾ ਮੋਹਰੀ ਰਿਹਾ। ਬਰਨਾਲਾ ਦੇ ਵਿੱਚ ਔਸਤਨ 55,198 ਰੁਪਏ, ਫਰੀਦਕੋਟ ਜ਼ਿਲ੍ਹੇ ਦੇ ਵਿੱਚ 53,388 ਰੁਪਏ, ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ 53,344 ਰੁਪਏ ਪ੍ਰਤੀ ਏਕੜ ਤਹਿਤ ਸ਼ਾਮਲਾਤ ਜ਼ਮੀਨ ਨੂੰ ਚੁਕੌਂਤੇ ਦੇ ਉੱਤੇ ਦਿੱਤਾ ਗਿਆ। ਪੰਚਾਇਤ ਵਿਭਾਗ ਦੇ ਇੱਕ ਬਲਾਕ ਪੱਧਰੀ ਅਧਿਕਾਰੀ ਦੇ ਅਨੁਸਾਰ ਸ਼ਾਮਲਾਤ ਜ਼ਮੀਨਾਂ ਨੂੰ ਚੁਕੌਂਤੇ ਉੱਤੇ ਦੇਣ ਦਾ ਅਮਲ ਹਾਲੇ ਵੀ ਜਾਰੀ ਹੈ ਤੇ ਉਨ੍ਹਾਂ ਦੇ ਅਨੁਸਾਰ ਕੁਝ ਜ਼ਮੀਨਾਂ ਅਦਾਲਤੀ ਮਾਮਲਿਆਂ ਕਰਕੇ ਤੇ ਕੁਝ ਜ਼ਮੀਨਾਂ ਸਾਂਝੇ ਮਤਵਾਂ ਦੇ ਵਿੱਚ ਆਉਣ ਕਾਰਨ ਵੀ ਚੁਕੌਂਤੇ ਦੇ ਉੱਤੇ ਜਿਹੜਾ ਚੜ੍ਹਨੋਂ ਰਹਿ ਜਾਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਕਾਂਗਰਸ ਨਾਰਾਜ਼ ਕਾਂਗਰਸੀ ਆਗੂ ਸ਼ਰਤਾਂ ਦੇ ਨਾਲ ਗੱਲਬਾਤ ਲਈ ਰਜ਼ਾਮੰਦੀ ਹੋਏ ਨੇ ਤੇ ਰਸਮੀ ਸੱਦੇ ਦੀ ਉਡੀਕ ਜਿਹੜੀ ਕਰ ਰਹੇ ਆ ਬਘੇਲ ਹੁਣਾਂ ਨੇ ਬਿਆਨ ਦਿੱਤਾ। ਆਗੂਆਂ ਨੇ ਕੀਤੀ ਹੈ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਘਰ ਦੀ ਮੀਟਿੰਗ ਦਾ ਜਿਹੜਾ ਵੱਲ ਨੂੰ ਮੂੰਹ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਸਿਆਸੀ ਮੈਦਾਨ ਦੇ ਵਿੱਚ ਕੁੱਦੇ ਨਾਰਾਜ਼ ਕਾਂਗਰਸੀ ਆਗੂ ਪਾਰਟੀ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਦੇ ਨਾਲ ਗੱਲਬਾਤ ਕਰਨ ਦੀ ਰਜ਼ਾਮੰਦ ਹੋ ਗਏ ਨੇ ਜੋ ਲੰਘੇ 3 ਦਿਨਾਂ ਤੋਂ ਮੀਟਿੰਗਾਂ ਦੇ ਵਿੱਚ ਜਿਹੜਾ ਜੁਟੇ ਹੋਏ ਨੇ। ਬਘੇਲ ਨੇ ਲੰਘੇ 2 ਦਿਨਾਂ ਤੋਂ ਸਖ਼ਤ ਲਹਿਜਾ ਅਖਤਿਆਰ ਕੀਤਾ ਹੋਇਆ ਸੀ ਤੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਫੈਸਲੇ ਤੇ ਮੁੜ ਵਿਚਾਰ ਕੀਤੇ ਜਾਣ ਦਾ ਸਵਾਲ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ। ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਇੱਥੇ ਰਿਹਾਇਸ਼ ਦੇ ਉੱਤੇ ਇਸ ਧੜੇ ਦੇ ਪ੍ਰਮੁੱਖ ਆਗੂਆਂ ਦੇ ਮੀਟਿੰਗ ਦੇ ਵਿੱਚ ਪਾਰਟੀ ਦੇ ਨਾਲ ਗੱਲਬਾਤ ਲਈ ਰਾਹ ਖੋਲਣ ਦਾ ਜਿਹੜਾ ਫੈਸਲਾ ਕੀਤਾ ਗਿਆ। ਆਉਂਦੇ 1-2 ਦਿਨਾਂ ਦੇ ਵਿੱਚ ਇਹ ਧੜਾ ਪੰਜਾਬ ਇੰਚਾਰਜ ਬਘੇਲ ਹੋਣਾ ਨੂੰ ਗੱਲਬਾਤ ਦੇ ਲਈ ਜਿਹੜਾ ਕਹਿੰਦੇ ਸੱਦਾ ਦੇ ਸਕਦਾ ਹੈ। ਪੰਜਾਬ ਕਾਂਗਰਸ ਦੇ ਨਾਰਾਜ਼ ਆਗੂਆਂ ਨੇ ਕਈ ਦਿਨਾਂ ਦੀ ਖਾਮੋਸ਼ੀ ਮਗਰੋਂ ਉਨ੍ਹਾਂ ਬਘੇਲ ਦੇ ਨਾਲ ਗੱਲਬਾਤ ਕਰਨ ਵਾਸਤੇ ਕਦਮ ਅੱਗੇ ਵਧਾਉਣ ਦਾ ਫੈਸਲਾ ਲਿਆ। ਦੂਜੇ ਪਾਸੇ ਪੰਜਾਬ ਇੰਚਾਰਜ ਬਘੇਲ ਦਾ ਕਹਿਣਾ ਕਿ ਹਾਲੇ ਨਾਰਾਜ਼ ਆਗੂਆਂ ਤਰਫੋਂ ਜਿਹੜਾ ਕੋਈ ਸੁਨੇਹਾ ਨਹੀਂ ਮਿਲਿਆ ਤੇ ਜਦੋਂ ਵੀ ਰਸਮੀ ਸੱਦਾ ਆਵੇਗਾ ਤਾਂ ਉਹ ਗੱਲਬਾਤ ਦੇ ਲਈ ਜਾਣਗੇ। ਨਾਰਾਜ਼ ਆਗੂਆਂ ਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ਼ ਗੁੱਸਾ ਹਾਲੇ ਵੀ ਠੰਡਾ ਨਹੀਂ ਹੋਇਆ। ਅੱਜ ਆਗੂਆਂ ਨੇ ਇਹ ਵੀ ਨਿਰਣਾ ਲਿਆ ਕਿ ਮੀਟਿੰਗ ਸਿਰਫ਼ ਭੁਪੇਸ਼ ਜਿਹੜਾ ਬਘੇਲ ਦੇ ਨਾਲ ਕੀਤੀ ਜਾਏਗੀ ਜਿਸਦੇ ਵਿੱਚ ਰਾਜਾ ਵੜਿੰਗ ਦੀ ਮੌਜੂਦਗੀ ਪ੍ਰਵਾਨ ਨਹੀਂ ਹੋਏਗੀ। ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਜਿਹੜੇ ਸਨ ਆਏ ਹੋਏ ਸਨ ਆਦਿ ਸ਼ਾਮਲ ਸਨ। ਮੀਟਿੰਗ ਮਗਰੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਦੇ ਅੰਦਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਪਰ ਕਾਂਗਰਸ ਇਕਜੁੱਟ ਹੈ ਤੇ ਮਜ਼ਬੂਤ ਹੈ। ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਦੇ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਚ ਭਾਜਪਾ ਤੇ ਆਪ ਦੀ ਤਰ੍ਹਾਂ ਡਿਕਟੇਟਰਸ਼ਿਪ ਨਹੀਂ ਹੈ ਤੇ ਕਾਂਗਰਸ ਦੇ ਵਿਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਇੰਚਾਰਜ ਦੇ ਨਾਲ ਸਮਾਂ ਤੈਅ ਕਰਨਗੇ ਤੇ ਸਾਰੇ ਆਗੂ ਗੱਲਬਾਤ ਲਈ ਟੇਬਲ ਦੇ ਉੱਤੇ ਕਹਿੰਦੇ ਬੈਠਣਗੇ। ਸਤਲੁਜ ਫਿਲਮ ਵਿਵਾਦ ਜਿਹੜਾ ਘਟਣ ਦੀ ਬਜਾਏ ਹੋਰ ਵੱਧਦਾ ਨਜ਼ਰ ਆ ਰਿਹਾ ਤੇ ਇਹਦੇ ਵਿਚ ਜਿਹੜੇ 8 ਅਫਸਰ ਸੀਗੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਉਹਦੇ ਵਿਚ ਉਨ੍ਹਾਂ ਦੇ ਉੱਤੇ ਵੀ ਉਂਗਲੀ ਉੱਠਣ ਲੱਗ ਗਈ ਹੈ ਜਿਸ ਦੇ ਵਿਚ ਪੰਜਾਬ ਸਰਕਾਰ ਜਿਹੜੀ ਹੁੰਦੀ ਹੈ ਉਹ ਘਿਰ ਰਹੀ ਹੈ ਤੇ ਉਹ ਵੀ ਆਪਣੇ ਸਪਸ਼ਟੀਕਰਨ ਦੇ ਰਹੀ ਹੈ ਤੇ ਦੂਸਰੇ ਪਾਸੇ ਬਾਕੀ ਧਿਰਾਂ ਜਿਹੜੀਆਂ ਨੇ ਉਹ ਵੀ ਇਕ ਦੂਸਰੇ ਨੂੰ ਘੇਰਨ ਦੇ ਉੱਤੇ ਲੱਗੀਆਂ ਹੋਈਆਂ। ਸਤਲੁਜ ਮੂਵੀ ਜਿਹੜੀ ਹੈ ਉਹਦੇ ਵਿਚ ਫਿਲਮ ਸਤਲੁਜ ਨੂੰ OTT ਪਲੇਟਫਾਰਮ ਦੇ ਉੱਤੇ ਮੁੜ ਬਹਾਲ ਕਰਨ ਦੀ ਮੰਗ ਉੱਠੀ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਗਈ। ਦੂਸਰੇ ਪਾਸੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਵੱਲੋਂ ਸਤਲੁਜ ਫਿਲਮ ਦੇ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਤੇ ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੀ ਹੈ ਭੜਕਾ ਸਕਦੀ ਹੈ ਤੇ ਵਿਰੇਸ਼ ਸ਼ਾਂਡੀਲੀਆ ਹੁਣਾਂ ਨੇ ਇਹ ਬਿਆਨ ਦਿੱਤਾ। ਇਹ ਜਿਹੜੇ ਨੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਵੱਲੋਂ ਜਿਹੜੇ ਬੋਲੇ ਹੈ। ਦੂਸਰੇ ਪਾਸੇ SGPC ਵੱਲੋਂ ਜਿਹੜਾ ਸਤਲੁਜ ਫਿਲਮ ਦੇ ਉੱਤੇ ਪਾਬੰਦੀ ਖਿਲਾਫ਼ SGPC ਵੱਲੋਂ ਭਲਕੇ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਤੇ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਸਤਲੁਜ ਹੁਣ ਪੰਜਾਬ ਦੇ ਪਿੰਡ ਪਿੰਡ ਕਹਿੰਦੇ ਦਿਖਾਏਗਾ ਸ਼੍ਰੋਮਣੀ ਅਕਾਲੀ ਦਲ। ਉਹਨਾਂ ਨੇ ਇਹ ਫੈਸਲਾ ਲੈ ਲਿਆ ਤੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਜਿਸਦਾ ਪਹਿਲਾ ਨਾਂ ਜਿਹੜਾ ਸੀਗਾ ਪੰਜਾਬ 95 ਸੀ ਨੂੰ OTT ਪਲੇਟਫਾਰਮ G5 ਤੋਂ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬੂਹੇ ਦੇ ਉੱਤੇ ਪਹੁੰਚ ਗਿਆ। ਅਦਾਲਤ ਦੇ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੂਰੇ ਦੇਸ਼ ਦੇ ਵਿਚ ਜਨਤਾ ਦੇ ਦੇਖਣ ਦੇ ਲਈ ਇਸ ਪਲੇਟਫਾਰਮ ਦੇ ਉੱਤੇ ਤੁਰੰਤ ਮੁੜ ਬਹਾਲ ਕੀਤਾ ਜਾਵੇ। ਪਹਿਲਾਂ ਮਤਲਬ ਕਿ ਪੰਜਾਬ ਪੰਜਾਬ ਚ ਹੀ ਚੱਲਣੀ ਸੀ ਤੇ ਹੁਣ ਕਹਿੰਦੇ ਪੂਰੇ ਦੇਸ਼ ਦੇ ਵਿਚ ਚਲਾਓ ਜੀ। ਇਹ ਜਿਹੜਾ ਪਟੀਸ਼ਨ ਹੈ ਭਾਈ ਉਹ ਸਾਰੇ ਫਿਰ ਆਪਣੇ ਵਾਂਗੂ ਥੋੜੀ ਸੋਚਣਗੇ, ਉਹ ਸੋਚਣਗੇ ਕਿ ਭਾਈ ਫਿਰ ਕਸੂਰ ਕਹਿਣਾ ਦਾ ਉਹ ਵਿਵਾਦ ਵਧਣਗੇ ਹੋਰ ਵਧਣਗੇ, ਅਸੀਂ ਆਪ ਹੀ ਅੱਗ ਲਾ ਰਹੇ ਇਹਨਾਂ ਚੀਜ਼ਾਂ ਦੇ ਵਿਚ। ਇਹ ਪਟੀਸ਼ਨ ਜਿਹੜੀ ਹੈ ਸ਼ਰਵਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਦਾਇਰ ਕੀਤੀ ਹੈ ਜਿਸਦੇ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਦੇ ਪ੍ਰਦਰਸ਼ਨ ਦੇ ਉੱਤੇ ਰੋਕ ਲਗਾਉਣ ਸਬੰਧੀ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਜੁਡੀਸ਼ੀਅਲ ਜਾਂ ਸਰਕਾਰੀ ਆਦੇਸ਼ ਦਾ ਖੁਲਾਸਾ ਨਹੀਂ ਕੀਤਾ ਗਿਆ। ਪਟੀਸ਼ਨ ਦੇ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਦੇ ਉੱਤੇ ਬਣੀ ਇਹ ਫਿਲਮ ਲੰਮੀ ਉਡੀਕ ਤੋਂ ਬਾਅਦ ਲੰਘੀ 3 ਜੁਲਾਈ ਨੂੰ ਜਿਹੜਾ ਸੀ G5 ਦੇ ਉੱਤੇ ਰਿਲੀਜ਼ ਕੀਤੀ ਗਈ ਸੀ ਪਰ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ਯਾਨੀ 5 ਜੁਲਾਈ ਨੂੰ ਇਸ ਫਿਲਮ ਨੂੰ ਅਚਾਨਕ ਭਾਰਤ ਦੇ ਵਿਚ ਦੇਖਣ ਦੇ ਲਈ ਅਣ ਉਪਲਬਧ ਜਿਹੜਾ ਗਾਇਬ ਕਰ ਦਿੱਤਾ ਗਿਆ। ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਇਸ ਤਰ੍ਹਾਂ ਫਿਲਮ ਨੂੰ ਹਟਾਉਣਾ ਸੰਵਿਧਾਨ ਦੀ ਧਾਰਾ 19 ਜਿਹੜੀ ਹੈ ਬਟਾ 1 ਸ਼ਾਇਦ ਇਹ ਜਿਹੜੀ ਹੈ ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਕਲਾਤਮਕ ਪ੍ਰਗਟਾਵੇ ਤੇ ਜਾਣਕਾਰੀ ਹਾਸਲ ਕਰਨ ਦੇ ਮੂਲ ਅਧਿਕਾਰ ਦਾ ਸਿੱਧਾ ਉਲੰਘਣ ਦੱਸਿਆ। ਪਟੀਸ਼ਨ ਰਾਹੀਂ ਹਾਈਕੋਰਟ ਦੇ ਸਾਹਮਣੇ ਕਈ ਅਹਿਮ ਜਿਹੜੇ ਕਾਨੂੰਨੀ ਸਵਾਲ ਖੜੇ ਕੀਤੇ ਗਏ ਨੇ ਤੇ ਅਦਾਲਤ ਤੋਂ ਇਹ ਵੀ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਸੇ ਕਾਨੂੰਨੀ ਜਾਂ ਅਦਾਲਤੀ ਹੁਕਮ ਦੀ ਗੈਰ ਮੌਜੂਦਗੀ ਦੇ ਵਿਚ ਇਕ ਵਾਰ ਕਾਨੂੰਨੀ ਤੌਰ ਤੇ ਰਿਲੀਜ਼ ਹੋ ਚੁੱਕੀ ਫਿਲਮ ਨੂੰ OTT ਪਲੇਟਫਾਰਮ ਤੋਂ ਅਚਾਨਕ ਹਟਾਉਣਾ ਸਹੀ ਹੈ। ਇਸ ਦੇ ਨਾਲ ਹੀ ਇਹ ਵੀ ਸਵਾਲ ਜਿਹੜਾ ਚੁੱਕਿਆ ਗਿਆ ਹੈ ਕਿ ਕੋਈ ਸਰਕਾਰੀ ਜਾਂ ਕਾਰਜਕਾਰੀ ਅਥਾਰਟੀ ਜਿੱਥੇ ਜਿਹੜਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਿਸੇ ਫਿਲਮ ਨੂੰ ਬਿਨਾਂ ਕੋਈ ਠੋਸ ਕਾਨੂੰਨੀ ਕਾਰਨਾਂ ਦੇ ਦੱਸੇ ਹਟਾਉਣ ਜਿਹੜਾ ਲਈ ਮਜਬੂਰ ਜਿਹੜਾ ਕਰ ਸਕਦੀ ਹੈ। ਹਾਈਕੋਰਟ ਦੇ ਵਿਚ ਇਸ ਮਾਮਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿਚ ਅਹਿਮ ਜਿਹੜਾ ਸੁਣਵਾਈ ਹੋਣ ਦੀ ਉਮੀਦ ਜਿਹੜੀ ਜਤਾਈ ਜਾ ਰਹੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਤੇ ਮੈਨੇਜਰ ਜਿਹੜੇ ਨੇ ਗਗਨਦੀਪ ਰੰਧਾਵਾ ਮਾਮਲੇ ਚ ਵਿਵਾਦਿਤ ਗੋਦਾਮ ਟੈਂਡਰ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਵੈਸੇ ਤਾਂ ਜਿਹੜੇ ਜਿਨ੍ਹਾਂ ਨੇ ਟੈਂਡਰ ਲਏ ਸੀ ਉਹਨਾਂ ਨੇ ਹਾਮੀ ਨਹੀਂ ਭਰੀ ਪਰ ਸਰਕਾਰ ਫਿਰ ਤੋਂ ਆਪਣੀ ਪਿੱਠ ਜਿਹੜੀ ਆ ਥਪੜਾ ਰਹੀ ਹੈ। ਪੰਜਾਬ ਸਰਕਾਰ ਨੇ ਝਗੜੇ ਦੀ ਜੜ ਬਣੇ ਪੱਟੀ ਭਿਖੀਵਿੰਡ ਦੇ ਵਿਚ ਉਸਾਰੇ ਜਾਣ ਵਾਲੇ 50,000 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ। ਇਹ ਉਹੀ ਟੈਂਡਰ ਹੈ ਜੋ ਹੁਣ ਜੇਲ੍ਹ ਦੇ ਵਿਚ ਬੰਦ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਹੁਣ ਜੋ ਮ੍ਰਿਤਕ ਨੇ ਦਰਮਿਆਨ ਵਿਵਾਦ ਦਾ ਕਾਰਨ ਬਣਿਆ ਸੀ ਜਿਨ੍ਹਾਂ ਨੇ ਰੰਧਾਵਾ ਹੁਣਾਂ ਨੇ ਸੁਸਾਈਡ ਕਰ ਲਿਆ ਸੀ। ਇਸ ਝਗੜੇ ਦੇ ਕਾਰਨ ਜ਼ਿਲ੍ਹਾ ਮੈਨੇਜਰ ਰੰਧਾਵਾ ਨੂੰ ਆਪਣੀ ਜਾਨ ਗੁਆਉਣੀ ਪਈ। ਰੰਧਾਵਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪੁਲਿਸ ਨੇ ਕੇਸ ਦਰਜ ਕਰਕੇ ਜਿਹੜਾ ਸੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਿਲ੍ਹਾ ਮੈਨੇਜਰ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਸ਼ ਲਗਾਏ ਸਨ ਕਿ ਉਹ ਤਤਕਾਲੀ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰੋਂ ਇਹ ਕਦਮ ਉਠਾ ਰਿਹਾ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਾਏ ਸਨ ਕਿ ਮੰਤਰੀ ਭੁੱਲਰ ਦੇ ਵੱਲੋਂ ਰੰਧਾਵਾ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੇ ਉਹ ਗੋਦਾਮ ਉਸਾਰੀ ਦੇ ਟੈਂਡਰ ਸੁਖਦੇਵ ਸਿੰਘ ਭੁੱਲਰ ਮੰਤਰੀ ਦੇ ਪਿਤਾ ਦੀ ਫਰਮ ਨੂੰ ਦੇਵੇ। ਪੰਜਾਬ ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਤਰਕ ਦਿੱਤਾ ਗਿਆ ਕਿ ਜਿਸ ਕੰਪਨੀ ਜਾਣੀ ਕਿ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕੀਤਾ ਗਿਆ ਸੀ ਉਸ ਕੰਪਨੀ ਦੀ ਬੋਲੀ ਵੈਧਤਾ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਇਸ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਨਵੀਂ ਪੇਸ਼ਕਸ਼ ਨਹੀਂ ਕੀਤੀ ਸੀ। ਕੰਪਨੀ ਨੂੰ ਵੈਧਤਾ ਵਧਾਉਣ ਦੇ ਲਈ ਲਿਖੇ ਯਾਦ ਪੱਤਰਾਂ ਦੇ ਅਤੇ ਨਿੱਜੀ ਸੁਣਵਾਈਆਂ ਦੇ ਬਾਵਜੂਦ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਹੈ। ਅਸਲ ਦੇ ਵਿੱਚ ਟੈਂਡਰ 120 ਦਿਨਾਂ ਦੀ ਮਿਆਦ ਦੇ ਲਈ ਅਲਾਟ ਕੀਤਾ ਗਿਆ ਸੀ ਤੇ ਫਿਰ ਕਹਿੰਦੇ ਟੈਂਡਰ ਦੀ ਵੈਧਤਾ ਨੂੰ 45 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ। ਤੇ ਦੋਸਤੋ ਇੱਕ ਖਬਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਹਾਈਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਪਿਛਲੇ ਦਿਨਾਂ ਤੋਂ ਚੱਲ ਰਿਹਾ ਮੁੱਦਾ ਹੈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਬਾਰੇ ਪਟੀਸ਼ਨ ਦੇ ਲਈ ਜਿਹੜਾ ਪ੍ਰਕਿਰਿਆ ਤੈਅ ਕਰ ਦਿੱਤੀ ਹੈ। ਹਵਾਰਾ ਨੇ ਬਿਮਾਰ ਮਾਂ ਦੀ ਦੇਖਭਾਲ ਦੇ ਲਈ ਮੰਗੀ ਹੈ 4 ਹਫ਼ਤਿਆਂ ਦੀ ਪੈਰੋਲ ਉਹਦੇ ਉੱਤੇ ਜੋ ਸਪਸ਼ਟ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਦਾ ਜਿਹੜਾ ਫੈਸਲਾ ਕਰਨ ਲਈ ਸਮਾਂਬੱਧ ਪ੍ਰਕਿਰਿਆ ਨਿਰਧਾਰਿਤ ਕੀਤੀ ਹੈ। ਬੈਂਚ ਨੇ ਜਿਹੜਾ ਸਾਫ਼ ਕਰ ਦਿੱਤਾ ਕਿ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਅਖੀਰ ਦੇ ਵਿੱਚ ਮੰਡੋਲੀ ਦੀ

0: ਵਿੱਚੋਂ ਫਰਾਰ ਹੋ ਗਿਆ ਸੀ ਤੇ ਦੁਬਾਰਾ ਫੜੇ ਜਾਣ ਤੱਕ ਭਗੋੜਾ ਰਿਹਾ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ ਚੰਡੀਗੜ੍ਹ ਤੇ ਲਾਗੂ ਹੁੰਦੇ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ ਦੇ ਤਹਿਤ ਕਿਸੇ ਦੋਸ਼ੀ ਦੀ ਆਰਜ਼ੀ ਜਿਹੜੀ ਹੈ ਰਿਹਾਈ ਪੈਰੋਲ ਜਾਣੀ ਕਿ ਬਾਰੇ ਫੈਸਲਾ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਵੱਲੋਂ ਲਿਆ ਜਾਣਾ ਹੁੰਦਾ ਜਿੱਥੇ ਦੋਸ਼ੀ ਆਪਣੀ ਸਜ਼ਾ ਕੱਟ ਰਿਹਾ। ਹਵਾਰਾ ਇਸ ਵੇਲੇ ਮੰਡੋਲੀ ਜੇਲ੍ਹ ਦੇ ਵਿੱਚ ਬੰਦ ਹੈ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਕਰਨ ਦੇ ਲਈ ਅਧਿਕਾਰਤ ਸੰਸਥਾ ਨਹੀਂ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਦਿੱਲੀ ਜੇਲ੍ਹ ਨਿਯਮ ਜਿਹੜਾ 218 ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਦੇਸ਼ ਦਰੋਹ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਦੋਸ਼ੀਆਂ ਤੇ ਜੇਲ੍ਹ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਕਰਦੇ ਸਮੇਂ ਯੋਗਤਾ ਦੀ ਜਾਂਚ ਕਰਨਾ ਵੀ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਦਾ ਹੀ ਕੰਮ ਹੈ। ਬੈਂਚ ਨੇ ਜਿਹੜਾ ਹੁਕਮ ਦਿੱਤਾ ਕਿ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਪਟੀਸ਼ਨ ਕਰਤਾ ਦੀ ਪੈਰੋਲ ਦੀ ਅਰਜ਼ੀ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਨੂੰ ਜਿਹੜਾ ਭੇਜਣਗੇ ਤੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅਰਜ਼ੀ ਮਿਲਣ ਤੋਂ ਬਾਅਦ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਦੇ ਅਨੁਸਾਰ ਅਗਲੇ 4 ਹਫ਼ਤਿਆਂ ਦੇ ਅੰਦਰ ਅੰਦਰ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਨੂੰ ਆਪਣੀ ਟਿੱਪਣੀ ਜਿਹੜੀ ਹੈ ਸਿਫਾਰਿਸ਼ਾਂ ਸੌਂਪੇਗਾ ਤੇ ਬੈਂਚ ਨੇ ਇਹ ਵੀ ਨਾਲ ਕਿਹਾ ਕਿ ਟਿੱਪਣੀ ਸਿਫਾਰਿਸ਼ ਜਿਹੜੀ ਹੈ ਮਿਲਣ ਤੋਂ ਬਾਅਦ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਉਸ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਅੰਦਰ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਜਿਹੜਾ ਆਪ ਲੈਣਗੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਉਨ੍ਹਾਂ ਨੇ ਆਪਣੀ 81 ਸਾਲਾਂ ਮਾਂ ਦੀ ਦੇਖਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਦੀ ਮੰਗ ਕਰਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਪਟੀਸ਼ਨ ਦੇ ਅਨੁਸਾਰ ਵੱਧਦੀ ਉਮਰ ਦੇ ਨਾਲ ਜੁੜੀ ਸਰੀਰਕ ਜਿਹੜੀ ਮਾਨਸਿਕ ਬਿਮਾਰੀਆਂ ਦੇ ਕਾਰਨ ਉਨ੍ਹਾਂ ਦੀ ਮਾਂ ਦੀ ਸਿਹਤ ਤੇਜ਼ੀ ਦੇ ਨਾਲ ਕਹਿੰਦੇ ਵਿਗੜ ਰਹੀ ਹੈ ਤੇ ਦੇਖਦੇ ਹਾਂ ਦੋਸਤੋ ਪੈਰੋਲ ਮਿਲਦੀ ਹੈ ਕਿੰਨੇ ਮਿਲਦੀ ਹੈ ਕੀ ਵਾਪਰਦਾ ਹੈ। ਤੇ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਦੇ ਮੁੱਦਿਆਂ ਨੂੰ ਖੰਗੋਲਣ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ। ਸੈਣੀ ਸਾਹਿਬ ਤੋਂ ਬਾਅਦ ਤੁਰੰਤ ਹੀ ਤੁਸੀਂ ਕਾਲ ਕਰ ਸਕਦੇ ਹਾਂ, ਜੇ ਵਿੱਚ ਕੋਈ ਸਵਾਲ ਹੋਇਆ ਤਾਂ ਜ਼ਰੂਰ ਜ਼ਰੂਰੀ ਕਾਲ ਕਰ ਸਕਦੇ ਹੋ। ਤੇ ਸਤਿ ਸ੍ਰੀ ਅਕਾਲ ਜੀ, ਆਪਾਂ ਬੁਲਾਉਂਦੇ ਹਾਂ, ਸੱਦਾ ਪੱਤਰ ਦਿੰਦੇ ਹਾਂ ਸੈਣੀ ਸਾਹਿਬ ਨੂੰ। ਇੱਕ ਮਿੰਟ ਜੀ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਭਾਰਤ ਸਾਹਿਬ
0: ਜੀ।
1: ਭਾਰਤ ਸਾਹਿਬ, ਪਹਿਲੀ ਖਬਰ ਤਾਂ ਜਿਹੜੀ ਹੈਗੀ ਆ, ਮੈਂ ਉਸ ਤੇ ਟਿੱਪਣੀ ਕਰਦਾ ਆ ਕਿ ਜਦੋਂ ਲਾਲਜੀਤ ਸਿੰਘ ਭੁੱਲਰ ਫੜਿਆ ਸੀ ਜੀ,
0: ਜੀ
1: ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਸਰਕਾਰ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹਨੂੰ ਮਤਲਬ ਸਜ਼ਾ ਕਰਾਉਣ ਦੇ ਵਿੱਚ ਨੀ, ਸਰਕਾਰ ਦੀ ਇੰਟੈਂਸ਼ਨ ਉਹਨੂੰ ਬਚਾਉਣ ਦੇ ਵਿੱਚ ਆ।
0: ਬਚਾ ਲਿਆ ਜੀ, ਦੇਖ ਲਓ ਟੈਂਡਰ
1: ਬਚਾ ਲਿਆ, ਅੱਜ ਜਿਹੜਾ ਉਹ ਟੈਂਡਰ ਜਿਹੜਾ ਖਾਰਜ ਕਰ ਦਿੱਤਾ ਹੈਗਾ ਆ, ਉਹ ਇੱਕ ਜਿਹੜਾ ਹੈਗਾ ਆ ਇੱਕ ਉਸ ਚੀਜ਼ ਨੂੰ ਭੁੱਲਰ ਦਾ ਵਕੀਲ ਆਪਣੇ ਡਿਫੈਂਸ ਦੇ ਵਿੱਚ ਵਰਤੇਗਾ
0: ਜੀ,
1: ਕਿ ਉਸ MD ਨੇ ਜਿਹੜਾ ਹੈਗਾ ਆ ਵੀ ਸੁਸਾਈਡ ਕੀਤਾ ਹੈਗਾ ਇਸ ਕਰਕੇ ਕਿ ਉਹ ਗਲਤ ਕੰਮ ਕਰ ਬੈਠਾ ਸੀ, ਜਿਹਦੇ ਲਈ ਮੰਤਰੀ ਨੇ ਉਹਨੂੰ ਤਾੜਨਾ ਕੀਤੀ
0: ਜੀ,
1: ਤੇ ਉਹ ਜਿਹੜਾ ਹੈਗਾ ਇਮੋਸ਼ਨਲ ਹੋ ਕੇ ਤੇ ਇਹ ਸਟੈਪ ਚੱਕ ਗਿਆ ਜੀ। ਉਹ ਆਪਣਾ ਜਿਹੜਾ ਹੈਗਾ ਗਲਤ ਕੰਮ ਕਰ ਲਿਆ ਸੀ ਉਹਨੇ, ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਜਿਹੜਾ ਇਸ ਚੀਜ਼ ਦਾ ਡਰ ਸੀ ਕਿ ਮੇਰੇ ਤੇ ਕੋਈ ਵਿਭਾਗੀ ਕਾਰਵਾਈ ਹੋ ਜਾਊਗੀ,
0: ਬਿਲਕੁਲ ਹੈ ਜੀ,
1: ਜਾਂ ਤੇ ਨੌਕਰੀ ਜਾਂਦੀ ਰਹਿਣੀ ਹੈਗੀ ਆ ਜੀ, ਜਾਂ ਮੈਨੂੰ ਪਨਿਸ਼ ਕੀਤਾ ਜਾਊਗਾ, ਫਿਰ ਉਹ ਜੇਲ ਤੋਂ ਡਰਦਾ ਜਿਹੜਾ ਆ ਉਹ ਸੁਸਾਈਡ ਕਰਕੇ ਗਿਆ, ਨਾ ਕਿ ਮੰਤਰੀ ਤੋਂ। ਮੰਤਰੀ ਨੇ ਜੇ ਉਹਨੂੰ ਝਿੜਕਿਆ ਸੀ ਤੇ ਉਹ ਆਪਣੀ ਲਾ ਅਬਾਈਡਿੰਗ ਡਿਊਟੀ ਜਿਹੜੀ ਆ ਉਹ ਮਤਲਬ ਕਰ ਰਿਹਾ ਸੀ।
0: ਇਹਦੇ ਨਾਲ ਤਾਂ ਚੰਗਾ ਸੀ ਸੈਣੀ ਸਾਹਿਬ, ਸਮਾਂ ਕਿ ਇੱਕ ਤਾਣ ਕੇ ਖੜਦਾ, ਚਲੋ ਜਿੱਥੇ ਵੀ ਕੇਸ ਤਾਂ ਚੱਲਦਾ ਘੱਟੋ ਘੱਟ ਕੁਛ ਤਾਂ ਹੁੰਦਾ।
1: ਭਾਰਤ ਸਾਹਿਬ, ਕਿਸੇ ਦੇ ਜਾਣ ਨਾਲ ਕਿਸੇ ਨੂੰ ਫਰਕ ਨੀ ਪੈਂਦਾ ਹੈਗਾ, ਲੋਕੀ ਬਾਅਦ ਦੇ ਵਿੱਚ ਥੋੜੇ ਥੋੜੇ ਦਿਨ ਹੀ ਜਿਹੜਾ ਯਾਦ ਰੱਖਦੇ ਹੈਗੇ ਆ। ਤੁਸੀਂ ਦੇਖੋ ਨਾ ਉਦੋਂ ਚ ਲੋਕਾਂ ਨੂੰ ਸਹਿਮਤੀ ਸੀ, ਅੱਜ ਜਿਹੜਾ ਹੈਗਾ ਆ ਉਸ ਚੀਜ਼ ਦਾ ਕਿੱਡਾ ਵੱਡਾ ਕੰਮ ਹੋਇਆ। ਇਸ ਚੀਜ਼ ਦਾ ਮੈਂ ਉਦਣ ਹੀ ਦੱਸ ਦਿੱਤਾ ਸੀ, 4 ਮਹੀਨੇ ਪਹਿਲਾਂ ਹੀ ਆਪਾਂ ਇਸ ਚੀਜ਼ ਦੇ ਉੱਤੇ ਜਦੋਂ ਟਿੱਪਣੀ ਕੀਤੀ ਸੀ ਉਦੋਂ ਹੀ ਦੱਸ ਦਿੱਤਾ ਸੀ ਕਿ ਇਹ ਟੈਂਡਰ ਜਿਹੜੇ ਹੈਗੇ ਆ ਇਹ ਰੱਦ ਹੋ ਜਾਣੇ ਆ, ਟੈਂਡਰ ਰੱਦ ਹੋ ਜਾਣੇ ਆ, ਤੇ ਇਹਨਾਂ ਨੇ ਜਿਹੜਾ ਇਹ ਕਹਿਣਾ ਆ ਕਿ ਜਿਹਨਾਂ ਬੰਦਿਆਂ ਨੂੰ ਦਿੱਤੇ ਸੀ ਉਹਨੇ ਤੇ ਉਹ ਗਲਤ ਇਸ਼ੂ ਕੀਤੇ ਸੀਗੇ, ਤੇ ਉਹ ਜੋ ਰੰਧਾਵਾ ਉਹਦੀ ਕੋਠੀ ਤੇ ਹੋਇਆ ਸੀ, ਲਾਲਜੀਤ ਸਿੰਘ ਭੁੱਲਰ ਦੀ ਕੋਠੀ ਤੇ, ਦੈਟ ਵਾਜ ਜਸਟੀਫਾਈਡ।
0: ਨਾਲੇ ਸੈਣੀ ਸਾਹਿਬ ਇੰਨੇ ਅਣਗਹਿਲੇ ਥੋੜੀ ਹੋਣਗੇ ਬਿਜ਼ਨਸਮੈਨ ਜਿਹੜੇ ਨੇ, ਮਤਲਬ ਕਿ ਜਿਨ੍ਹਾਂ ਨੇ ਟੈਂਡਰ ਅਰਬਾਂ ਖਰਬਾਂ ਦਾ ਟੈਂਡਰ ਲਿਆ ਤੇ ਉਹ ਮਤਲਬ ਕਿ ਅਣਜਾਣ ਬੰਦੇ ਹੋਣਗੇ, ਕਹਿਵਾਂਗੇ ਇਹਨਾਂ ਨੂੰ ਬਿਜ਼ਨਸਮੈਨ ਕਮਲੇ ਕਹਾਂਗੇ ਫਿਰ ਇਹਨਾਂ ਨੂੰ ਕਿ ਭਾਈ 45 ਦਿਨ ਜਾਂ 120 ਦਿਨ ਹੁੰਦੇ ਆ, ਉਸ ਤੋਂ ਬਾਅਦ ਇਹਨਾਂ ਨੇ ਲੈਟਰ ਵੀ ਜਾਰੀ ਕੀਤੇ ਆ। ਸਾਨੂੰ ਤਾਂ ਇੱਥੇ ਕੋਈ ਇੱਕ ਬਿੱਲ ਨਾ ਦਿੱਤਾ ਹੋਵੇ, ਅਗਲੇ ਲੈਟਰ ਜਾਰੀ ਕਰਦੇ ਨਾਲ ਜੁਰਮਾਨਾ ਪਾਉਂਦੇ ਆ ਤੇ ਨਾਲੇ ਅਗਲੇ

0: ਭਈ ਆਪਣਾ ਪੇ ਕਰੋ ਤੇ ਮਤਲਬ ਕਿ ਦਿਲ ਨੂੰ ਧੜਕੂ ਲੱਗ ਜਾਂਦਾ ਤੇ ਜਿਹਨੇ ਅਰਬਾਂ ਖਰਬਾਂ ਰੁਪਈਆ ਲਾਇਆ ਉਹ ਕਿਉਂ ਨੂੰ ਆਪਣੇ ਟੈਂਡਰ ਦਾ ਹੀ ਨਹੀਂ ਚੇਤਾ ਜੀ।
1: ਗਲਤ ਹੈ ਜੀ, ਉਹ ਪ੍ਰੈਸ਼ਰ ਬਣਾ ਕੇ ਤੇ
0: ਪ੍ਰੈਸ਼ਰ ਬਣਾ
1: ਉਹਨਾਂ
0: ਕੇ
1: ਨੂੰ
0: ਪਿੱਛੇ ਕਰਾ
1: ਗਰਾਉਂਡ ਤਿਆਰ
0: ਦੇਣਾ ਗਲਤ
1: ਕਰਕੇ
0: ਹੋ
1: ਤੇ
0: ਜਾਂਦਾ ਹੈ।
1: ਹਾਂਜੀ ਹਾਂਜੀ ਉਹ ਹੋ ਜਾਂਦਾ ਹੈਗਾ ਜੀ ਇਸ ਤਰੀਕੇ ਦੇ ਨਾਲ। ਪਰ ਇਹ ਆ ਵੀ
0: ਜੀ
1: ਉਹਨਾਂ ਨੇ ਮਤਲਬ ਇਹ ਸਰਕਾਰ ਨੇ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਮੰਤਰੀ ਦੀ ਰਿਹਾਈ ਕਰਾ ਲੈਣੀ ਹੈ
0: ਕਰਾ
1: ਜੀ
0: ਲੈਣੀ ਹੈ ਜੀ ਬਿਲਕੁਲ
1: ਜਿੱਥੇ ਤੱਕ ਹੈਗਾ ਜੀ। ਹਾਂਜੀ ਉਹ
0: ਜੀ
1: ਇਸ ਕਰਕੇ ਉਹਨਾਂ ਨੇ ਆਹ ਕੰਮ ਕਰ ਦਿੱਤਾ ਤੇ ਲਾਲਜੀਤ ਭੁੱਲਰ ਦੇ ਬਾਹਰ ਆਉਣ ਦਾ ਰਸਤਾ ਵੀ ਬਣ ਗਿਆ
0: ਜੀ
1: ਤੇ ਉਹਦੇ ਜਿਹੜਾ ਹੈਗਾ ਆ ਹੋ ਸਕਦਾ ਕੇਸ ਵੀ ਜਿਹੜਾ ਆ ਖਤਮ ਹੋਣ ਦਾ ਰਸਤਾ ਬਣ ਗਿਆ ਜੀ।
0: ਬਿਲਕੁਲ ਹੈ ਜੀ
1: ਜੀ ਸਰ ਉਸ ਤੋਂ ਬਾਅਦ ਆਈਏ ਜੀ, ਤੁਸੀਂ ਜਿਹੜਾ ਹੈਗਾ ਆ ਚਕੋਤਾ ਵਰਡ ਯੂਜ ਕਰਦੇ ਸੀ ਉਹ ਚਕੋਤਾ ਵਰਡ ਆ ਜੀ।
0: ਚਕੋਤਾ, ਅੱਛਾ ਜੀ ਇਹਦਾ ਮਤਲਬ
1: ਹਾਂ
0: ਕੀ
1: ਜੀ
0: ਹੁੰਦਾ ਸੈਨੀ ਸਾਹਿਬ,
1: ਚਕੋਤਾ
0: ਜਰੂਰ
1: ਕਹਿੰਦੇ,
0: ਦੱਸਿਓ ਮਾੜਾ
1: ਇਹਦਾ
0: ਜਿਹਾ ਜੇ
1: ਮਾਮਲਾ
0: ਪਤਾ।
1: ਠੇਕਾ,
0: ਠੇਕੇ
1: ਠੇਕਾ
0: ਤੇ,
1: ਜੀ
0: ਅੱਛਾ ਜੀ
1: ਠੇਕਾ
0: ਜੀ।
1: ਹਾਂ ਜੀ ਤੇ ਇੱਥੇ ਮਤਲਬ ਜਿਹੜਾ ਹੈਗਾ ਮਾਮਲੇ ਆਪਣੇ ਮਾਲਵੇ ਦੇ ਵਿੱਚ ਇਹਨੂੰ ਜਿਹੜਾ ਹੈਗਾ ਆ ਜਾਪਤੀ ਜਾਂ ਜਾਪਤੀ ਵੀ ਕਹਿੰਦੇ ਆ,
0: ਹਾਂ ਜੀ
1: ਔਜਲਾ ਸਾਹਿਬ ਅਕਸਰ ਜਿਹੜਾ ਕਿ ਬੋਲਦੇ ਹੁੰਦੇ ਹੈਗੇ ਪੰਜਾਬੀ ਤੇ ਦਿੱਤੀ ਹੈਗੀ ਆ ਪੈੜੀ।
0: ਕਿਉਂਕਿ
1: ਹਾਂਜੀ
0: ਇੱਥੇ ਫਿਰ ਬਹੁਵਚਨ ਦੇ ਵਿੱਚ ਲਿਖਿਆ ਹੋਇਆ ਨਾ, ਮੇਰੇ ਖਿਆਲ ਨਾਲ ਚਕੋਤੇ ਲਿਖਿਆ ਹੋਇਆ ਜੀ, ਚਕੋਤਾ ਤੁਸੀਂ ਇੱਕ
1: ਨਹੀਂ
0: ਇੱਕ
1: ਚਕੋਤਾ ਹੈ ਉਹ ਤਾਂ ਮੈਂ ਲਿਖਿਆ
0: ਜੀ
1: ਸ਼ੈਲੀ ਵੀਰ ਜੀ ਨੇ ਦਰੁਸਤ ਕੀਤਾ ਸੀਗਾ ਤੇ
0: ਜੀ
1: ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾ ਕੇ ਦਰੁਸਤੀ ਕਰ ਦਿੰਦਾ ਹੈਗਾ ਆ,
0: ਠੀਕ
1: ਪਰ
0: ਹੈ ਜੀ
1: ਲਿਖਤ ਵਿੱਚ ਇਸ ਤਰੀਕੇ ਨਾਲ ਉਹਨਾਂ ਨੇ ਕਨੋੜਾ ਨਹੀਂ ਕਨੋੜਾ ਪਾਇਆ ਆ।
0: ਨਹੀਂ
1: ਹਾਂਜੀ
0: ਹੋੜਾ ਪਾਇਆ ਹੈ ਜੀ,
1: ਤੇ ਇਸ
0: ਚਕੋਤੇ
1: ਕਰਕੇ
0: ਲਿਖਿਆ ਤਾਂ ਹੀ ਮੈਂ ਚਕੋਤੇ ਪੜਿਆ।
1: ਚਕੋਤਾ
0: ਹਾਂਜੀ
1: ਹਾਂਜੀ
0: ਕੱਕੇ ਨੂੰ
1: ਹਾਂਜੀ
0: ਹੋੜਾ ਤੇ ਤੱਤੇ
1: ਚਕੋਤਾ
0: ਨੂੰ ਲਾਮ
1: ਹਾਂਜੀ
0: ਪਾਈ ਹੈ ਜੀ।
1: ਹਾਂਜੀ
0: ਜੀ
1: ਤੇ ਉਹ ਇਸੇ ਤਰੀਕੇ ਨਾਲ ਇੱਥੇ ਸਾਡੇ ਜਿਹੜਾ ਹੈਗਾ ਦੁਆਬੇ ਚ ਇਹਨੂੰ ਮਾਮਲਾ ਵੀ ਕਹਿੰਦੇ ਆ ਵੀ ਮਾਮਲੇ ਤੇ ਦਿੱਤੀ ਹੈਗੀ ਜੀ, ਜਾਂ
0: ਜੀ
1: ਠੇਕਾ ਮਾਮਲਾ ਚਕੋਤਾ ਜਾਪਤੀ।
0: ਜੀ
1: ਹਾਂਜੀ ਇਹ ਸ਼ਬਦ ਇੱਕੋ ਹੀ ਹੈ
0: ਸੇਮ
1: ਜੀ।
0: ਹੀ ਆ ਜੀ।
1: ਸੋ ਇਸ ਕਰ ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਪਰ ਸਾਹਿਬ ਗੱਲ ਏਦਾਂ ਹੈਗੀ ਆ ਕਿ ਜੇ ਪੰਜਾਬ ਸਰਕਾਰ ਦੀਆਂ ਪ੍ਰੋਪਰਟੀ ਇਹ ਜਿਹੜੀਆਂ ਹੈਗੀਆਂ ਬੋਲੀਆਂ ਹੀ ਨੀ ਕਰਾਈਆਂ ਤੇ ਫਿਰ ਇੱਥੇ ਉਹਦੇ ਵਿੱਚ ਸਰ ਪੰਚਾਇਤਾਂ ਵੀ ਇੰਟਰਸਟ ਨਹੀਂ ਸ਼ੋ ਕਰ ਰਹੀਆਂ,
0: ਬਿਲਕੁਲ ਹੈ ਜੀ। ਆ ਦੇਖੋ ਕਿੰਨੀਆਂ ਚੜੀ
1: ਕਿਉਂਕਿ ਜਿਹੜਾ
0: ਕਿੰਨੀਆਂ
1: ਹੈਗਾ
0: ਜੀ,
1: ਆ
0: ਜਿਆਦਾ ਤਾਂ ਨੀ ਜ਼ਮੀਨ ਚੜੀ ਠੇਕੇ ਦੇ ਉੱਤੇ ਦੇਖਿਆ ਜਾਵੇ ਤਾਂ 7,21,793 ਏਕੜ ਪੰਚਾਇਤੀ ਰਕਬਾ ਹੈ ਜੀ, ਜਿਹਦੇ ਵਿੱਚੋਂ 5,21,157 ਚੜੀ ਹੈ, 1,99,196 ਏਕੜ ਕਰੀਬ ਪੰਚਾਇਤ ਰਕਬਾ ਜਿਹੜਾ ਸਾਂਝੇ ਕੰਮਾਂ ਲਈ ਵਰਤਿਆ ਜਾ ਰਿਹਾ ਜੀ, ਤੇ 1,00,000 ਜਿਹੜੀ ਹੈ 13,000 ਏਕੜ ਜਿਹੜੀ ਹੈ ਮੇਰੇ ਖਿਆਲ ਨਾਲ ਖਾਲੀ ਪਈ ਹੈ ਜੀ।
1: ਉਹ ਸਾਰੇ ਇਹਨਾਂ ਦੀ ਇੰਟੈਂਸ਼ਨ ਇਹ ਸੀ ਸੀਗੀ ਨਾ ਵੀ ਇਹਨਾਂ ਨੇ ਲੈਂਡ ਐਕੁਜੀਸ਼ਨ ਦੇ ਵਿੱਚ ਇਹ ਸਾਰੀਆਂ ਲੈ ਜਾਣੀਆਂ ਸੀ ਜੀ,
0: ਜੀ
1: ਤਾਂ ਕਰਕੇ ਇਹਨਾਂ ਨੇ ਜਿਹੜਾ ਹੈਗਾ ਆ ਉਸ ਪਾਸੇ ਨੂੰ ਨਹੀਂ ਚੱਲੇ ਜੀ।
0: ਨਹੀਂ ਚੱਲੇ
1: ਇਹਨਾਂ ਦਾ, ਬਾਕੀ ਇਹ ਨਹੀਂ ਹੈਗਾ ਕਿ ਉਹ ਜ਼ਮੀਨਾਂ ਜਿਹੜੀਆਂ ਆ ਉਹ ਖਾਲੀ ਪਈਆਂ ਹੈਗੀਆਂ, ਉੱਥੇ ਲੋਕਾਂ ਨੇ ਜਿਹੜੇ ਹੈਗੇ ਕਬਜ਼ੇ ਕੀਤੇ ਹੈਗੇ
0: ਜੀ,
1: ਤੇ ਆਪਣੇ ਚਹੇਤਿਆਂ ਨੂੰ ਜਿਹੜਾ ਹੈਗਾ ਆ ਹਰ ਇੱਕ ਵਿਧਾਇਕ ਨੇ ਆਪਣੇ ਚਹੇਤਿਆਂ ਨੂੰ ਪੰਚਾਇਤੀ ਰਕਬਾ ਜਿਹੜਾ ਆ ਉਹ
0: ਜੀ
1: ਦਿੱਤਾ ਆ ਜੀ
0: ਜੀ
1: ਐਸ਼ ਕਰਨ ਵਾਸਤੇ। ਸੋ ਇਸ
0: ਜੀ
1: ਕਰਕੇ ਹੈਗਾ ਆ ਸਰਕਾਰੀ ਜਿਹੜਾ ਆ ਪਬਲਿਕ ਐਕਸਚੈਕਟਰ ਨੂੰ ਜਿਹੜਾ ਹੈਗਾ ਆ ਉਹ ਤਾਂ ਢਾ ਲੱਗਦੀ ਹੈਗੀ ਆ,
0: ਜੀ
1: ਬਟ ਜਿਹੜਾ ਆ ਆਪਣੇ ਵਿਧਾਇਕ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਅੱਗੇ ਗਾਂ ਉਹਨਾਂ ਦੇ ਵੈਲ ਵਿਸ਼ਰ ਹੁੰਦੇ ਆ ਉਹਨਾਂ ਨੂੰ ਫਿਰ ਉਹ ਦੇ ਜਾਂਦੇ ਇਸੇ ਤਰੀਕੇ ਦੇ ਬੈਨੀਫਿਟ ਜੀ।
0: ਜੀ
1: ਸੋ ਇਸ ਕਰਕੇ ਇਹ ਤੋਂ ਪਤਾ ਲੱਗਦਾ ਆ ਵੀ ਸਰਕਾਰ ਦੀ ਕਾਰਜਸ਼ੀਲਤਾ ਕਿੰਨੀ ਕੁ ਹੈਗੀ ਆ ਜੀ। ਇਹਨੂੰ
0: ਜੀ
1: ਕਹਿੰਦੇ ਹੈਗੇ ਆ ਜੀ ਵੀ ਲੈਕ ਆਫ ਗਵਰਨੈਂਸ। ਹੋਰ
0: ਬਿਲਕੁਲ ਹੈ
1: ਗਵਰਨੈਂਸ ਕੀ ਹੁੰਦੀ ਆ, ਗਵਰਨੈਂਸ ਤਾਂ ਇਹੀ ਹੁੰਦੀ ਹੈ ਨਾ ਜੀ ਕਿ ਤੁਸੀਂ ਟਾਈਮ ਸਿਰ ਜਿਹੜਾ ਹੈਗਾ ਆ ਵੀ ਉਹ ਕੰਮ ਕਰਨੇ ਆ ਜਿਹਨਾਂ ਦੇ
0: ਜੀ
1: ਵਿੱਚੋਂ ਸਰਕਾਰੀ ਆਮਦਨ ਵਧੇ ਤੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਪਤਾ ਨੀ। ਹੁਣ ਦੇਖੋ ਇਸ ਚੀਜ਼ ਦਾ ਤਾਂ ਸਰਕਾਰ ਦਾ ਧਿਆਨ ਤਾਂ ਆਪਣੀ ਆਮਦਨ ਵਧਾਉਣ ਨਾਲ ਹੈਗਾ ਆ ਜੀ, ਸਰਕਾਰ
0: ਜੀ
1: ਦੀ ਆਮਦਨ ਵਧਾ ਕੇ ਕੀ ਕਰਨੀ ਆ ਜੀ,
0: ਬਿਲਕੁਲ ਹੈ ਜੀ,
1: ਉਹ ਤਾਂ ਕਰਜਾ ਮਿਲ ਹੀ
0: ਮਿਲੀ
1: ਜਾਂਦਾ ਹੈਗਾ
0: ਜਾਂਦਾ
1: ਜੀ ਜਾਂ
0: ਜਿੰਨਾ
1: ਕੋਈ।
0: ਚਿਰ ਮਿਲੀ ਜਾਂਦਾ
1: ਹਾਂਜੀ
0: ਕਾਹਤੋਂ ਹੱਥ ਪੈਰਾਂ ਨੂੰ ਮਾਰਨ ਦੀ ਜ਼ਰੂਰਤ ਹੈ।
1: ਤੇ ਮੈਨੂੰ ਮੇਰੇ ਮਨ ਦੇ ਵਿੱਚ ਸ਼ੰਕਾ ਆ ਗਈ ਆ ਵੀ ਇਹ ਜੇ ਖਬਰ ਅੱਜ ਨਿਕਲ ਕੇ ਆਈ ਹੈਗੀ ਆ ਹੋਰ ਨਾ
0: ਜੀ
1: ਕਿਤੇ ਇਹਨਾਂ ਨੂੰ ਵੇਚਣ ਦਾ ਇਰਾਦਾ ਬਣਾ ਲੈ ਸਰਕਾਰ ਜੀ,
0: ਨੇ
1: ਪਿਛਲੇ
0: ਦਿਨਾਂ ਚ
1: ਗੱਲ
0: ਆਈ
1: ਹੈਗੀ
0: ਆ
1: ਆ
0: ਲੈਂਡ
1: ਰਾਤ ਕੇ ਕੀ
0: ਪੂਲਿੰਗ
1: ਕਰਨੀ
0: ਪੋਲਸੀ,
1: ਆ
0: ਦੇਖੋ ਇਹਨਾਂ ਦਾ ਖਬਰ ਚੱਲ ਰਹੀ ਆ ਬਕਾਇਦਾ ਉਹ ਵੀ ਮਤਲਬ ਕਿ ਵਧਾ ਚੜਾ ਕੇ ਦਿੱਤੇ ਜਾਣਗੇ, ਸਾਰਾ ਕੁਝ ਕੀਤਾ ਜਾਏਗਾ, ਕੁਆਇਰ ਕਰਨ ਦੀ ਤਾਂ ਪੂਰੀ
1: ਉਹ
0: ਤਿਆਰੀ ਹੈ ਉਹਨਾਂ
1: ਹਾਂਜੀ
0: ਵੱਲੋਂ ਤਾਂ
1: ਐਕੁਜੀਸ਼ਨ ਦੀ ਫੇਸ ਕਰਕੇ ਜੇ ਰੈਂਟ ਤੇ ਦਿੱਤੀ ਹੋਈ ਇਹ ਤੇ ਫੇਰ
0: ਜੀ
1: ਜਿਹੜਾ ਹੈਗਾ ਆ ਉਹ ਐਕੁਜੀਸ਼ਨ ਦਾ ਪ੍ਰੋਸੈਸ ਔਖੀ ਹੋ ਜਾਊਗੀ ਜੀ, ਇਸ
0: ਬਿਲਕੁਲ
1: ਕਰਕੇ ਜਿਹੜਾ ਰੱਖੀ
0: ਉਹ
1: ਹੋਊਗੀ
0: ਤਾਂ ਫਿਰ ਐਗਰੀਮੈਂਟ ਜਿਹੜਾ ਹੈਗਾ ਆ ਉਹ ਫਿਰ ਪੂਰਾ ਕਰਨਾ ਪੈਣਾ ਉਹਨੇ ਸਮੇਂ ਦਾ।
1: ਬਿਲਕੁਲ ਦੇਰ ਮੇ ਵੀ ਹਿਡਨ ਏਜੰਡਾ ਸਰ
0: ਜੀ
1: ਜਿਹੜਾ ਕਰਕੇ ਪਿਆ ਹੈਗਾ ਜੀ।
0: ਬਿਲਕੁਲ ਸਹੀ
1: ਸੋ
0: ਗੱਲ
1: ਬਾਕੀ ਆ ਜੀ ਇਹ ਜੀ ਹਵਾਰਾ ਸਾਹਿਬ ਦੀ ਜਿਹੜੀ ਖਬਰ ਆਈ ਹੈਗੀ ਆ ਜੀ।
0: ਜੀ
1: ਪਰ ਸਾਹਿਬ ਤੁਸੀਂ ਯਾਦ ਕਰੋ ਜਦੋਂ ਰਾਮ ਰਹੀਮ ਦੀ ਬੇਲ ਹੁੰਦੀ ਹੈਗੀ ਆ ਜਾਂ ਕੁਛ ਹੁੰਦਾ ਹੈਗਾ ਵੀ ਆ ਤੇ ਬਾਕੀ ਜਾਂ ਬੰਦੀ ਸੰਗਤ ਦੀ ਗੱਲ ਤੇ ਆਉਂਦੇ ਹੈਗੇ ਆਪਾਂ, ਮੈਂ ਕਹਿੰਦਾ ਸੀ ਹਮੇਸ਼ਾ ਵੀ ਇਹ ਐਗਜੈਕਟਿਵ ਦਾ ਆਰਡਰ ਆ,
0: ਬਿਲਕੁਲ ਹੈ ਜੀ,
1: ਕੋਰਟਾਂ ਜਿਹੜੀਆਂ ਹੈਗੀਆਂ ਆਪਣੇ ਤੇ ਲੈਂਦੀਆਂ ਹੀ ਕੁਛ ਨੀ ਸਰ।
0: ਜੀ
1: ਕੋਰਟ ਨੇ ਦੇਖੋ ਫੇਰ ਐਗਜੈਕਟਿਵ ਵੱਲ ਨੂੰ ਤੋਰ ਦਿੱਤਾ, ਪਹਿਲਾਂ ਕੀ ਆ ਪੀ ਇੱਕ ਹਫਤੇ ਦਾ ਟਾਈਮ ਹੈ ਜੇਲ ਸੁਪਰਡੈਂਟ ਨੂੰ ਕਿ ਉਹ ਇਹਨਾਂ ਦੀ ਐਪਲੀਕੇਸ਼ਨ ਨੂੰ ਉਹ ਜਿਹੜਾ ਹੈਗਾ ਆ ਸਾਰੇ ਦਸਤਾਵੇਜ਼ਾਂ ਸਮੇਤ ਗ੍ਰਹਿ ਮੰਤਰਾਲੇ ਨੂੰ ਭੇਜੂਗਾ
0: ਜੀ।
1: ਹਾਂਜੀ ਗ੍ਰਹਿ ਮੰਤਰਾਲਾ ਜਿਹੜਾ ਹੈਗਾ 4 ਹਫ਼ਤਿਆਂ ਤੇ ਉੱਤੇ ਫੈਸਲਾ ਰਹੇਗਾ
0: ਜੀ।
1: ਹਾਂਜੀ ਉਹ 4 ਹਫ਼ਤਿਆਂ ਤੇ ਫੈਸਲਾ ਲੈ ਕੇ ਫਿਰ ਉਸ ਤੋਂ ਬਾਅਦ ਜੇਲ ਸੁਪਰਡੈਂਟ ਆਪਣੀ ਫਾਈਨਲ ਵਰਡਿਕਟ ਜਿਹੜਾ ਹੈਗਾ ਆ ਵੀ ਉਹ ਦੇਗਾ 2 ਹਫ਼ਤਿਆਂ ਚ
0: 7 ਹਫ਼ਤੇ 6 ਹਫ਼ਤੇ
1: ਤੇ ਇੱਕ 7 ਹਫ਼ਤੇ ਹੋਗਾ
0: ਜੀ
1: 7 ਹਫ਼ਤੇ ਉਧਰੋਂ ਮਾਤਾ ਜਿਹੜੀ ਹੈਗੀ ਆ ਆਖਰੀ ਹਾਂ ਤੇ ਪਈ ਆ ਜੇ ਬਿਮਾਰ ਪਈ ਹੈਗੀ ਆ
0: ਬਿਲਕੁਲ
1: ਉਦੋਂ ਤੱਕ ਭਾਵਾਂ ਜਿਹੜਾ ਹੈਗਾ ਇਹ ਐਪਲੀਕੇਸ਼ਨ ਹੀ ਇਨਫ੍ਰਕਚੁਅਸ ਹੋ ਜਾਏ ਜਿਹੜੇ ਬੰਦੇ ਨੇ ਜੇਲ ਤੋੜੀ ਹੋਵੇ ਓਹਦੇ ਤੋਂ ਉਮੀਦ ਨੀ ਕੀਤੀ ਜਾ ਸਕਦੀ
0: ਮਤਲਬ ਕਿ ਦੇਖ ਸਕਦੇ ਹੋ ਮਤਲਬ ਕਿ ਜੋ ਵੀ ਰਹਿਣ ਸਹਿਣ ਹੈ ਜਾਂ ਉਹਨਾਂ ਦਾ ਜੋ ਵੀ ਹੈਗਾ ਕਰੈਕਟਰ ਹੈਗਾ
1: ਸਰ ਉਹ ਜੋ ਵੀ ਦੇਣਾ ਹੈਗਾ ਰਿਪੋਰਟ ਤਾਂ ਐਗਜ਼ੈਕਟਿਵ ਨੇ ਦੇਣੀ ਆ
0: ਜੀ
1: ਕਹਿਣ ਦਾ ਭਾਵ ਆ ਕਿ ਜੁਡੀਸ਼ਰੀ ਨੇ ਉਸ ਚੀਜ਼ ਦੇ ਉੱਤੇ ਕੁਛ ਨੀ ਲੈਣਾ ਹੈਗਾ ਆ ਵੀ ਰਿਪੋਰਟ ਜਿਹੜੀ ਦੇਣੀ ਆ ਉਹ ਐਗਜ਼ੈਕਟਿਵ ਨੇ ਦੇਣੀ ਆ ਐਗਜ਼ੈਕਟਿਵ ਚਾਹੇ ਤੇ ਉਹ ਹੁਣੇ ਹੀ ਕਰ ਸਕਦੀ ਹੈਗੀ ਆ ਭੇਜ ਸਕਦੀ ਹੈਗੀ ਆ ਉਹਨਾਂ ਦੀ ਡਿਸਕ੍ਰੀਪਸ਼ਨ ਆ ਜੀ
0: ਬਿਲਕੁਲ ਹੈ ਜੀ
1: ਪਰ ਹਿਊਮੈਨਟੇਰੀਅਨ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਆ ਐਗਜ਼ੈਕਟਿਵ ਨੂੰ ਵੀ ਹਿਊਮੈਨਟੇਰੀਅਨ ਗਰਾਊਂਡ ਤੇ ਸੋਚਣਾ ਚਾਹੀਦਾ ਹੈਗਾ ਆ ਪੈਰੋਲ ਮਿਲਣੀ ਚਾਹੀਦੀ ਹੈਗੀ ਆ
0: ਪਰ ਸੈਂਸ ਸਾਹਿਬ ਜਿੱਦਾਂ ਸੂਬਾ ਹੈ ਜੀ ਸੂਬਾ ਆਪਣੀ ਜ਼ਿੰਮੇਵਾਰੀ ਲੈਂਦਾ ਕਿ ਸਾਡੇ ਸੂਬੇ ਚ ਆਉਣਾ ਅਸੀਂ ਸਾਰਾ ਕੁਝ ਦੇਖਾਂਗੇ ਪ੍ਰੋਸੈਸ ਕਿ ਉਹ ਸੂਬਾ ਲੈ ਸਕਦਾ ਜ਼ਿੰਮੇਵਾਰੀ ਆਪਣੇ ਪੱਧਰ ਦੇ ਉੱਤੇ
1: ਉਹਨਾਂ ਨੇ ਕਿਹੜਾ ਇਨੀਸ਼ੀਏਟਿਵ ਲਿਆ ਹੈਗਾ ਯਾ ਕਿੰਨੇ ਜੇ ਸਰਕਾਰ ਖੁਦ ਪੈਰਵਾਈ ਕਰਦੀ ਹੋਵੇ ਇੰਨੀ ਗੱਲ ਦੀ ਤੇ ਫਿਰ ਜਿਹੜਾ ਹੈਗਾ ਕਾਹਦੇ ਵਾਸਤੇ ਤੇ ਅੰਮ੍ਰਿਤਪਾਲ ਹੁਣ ਇੱਥੇ ਬੈਠੇ ਹੋਣਗੇ
0: ਸਿਆਸੀ ਪੱਖੋਂ ਦੇਖਿਆ ਜਾਵੇ ਤਾਂ ਫਾਇਦਾ ਲੈ ਸਕਦੇ ਨੇ
1: ਕਰ ਸਕਦੇ ਹੈਗੇ ਜੀ ਦੇਖੋ ਸਰਕਾਰ ਜਿਹੜੀ ਹੈਗੀ ਜੇ ਆਪੂ ਸਿਫਾਰਿਸ਼ ਕਰੇ ਤੇ ਕੀ ਨੀ ਹੋ ਸਕਦਾ ਜੀ
0: ਬਿਲਕੁਲ ਹੈ ਜੀ
1: ਉਹ ਉਲਝਾ ਕੇ ਰੱਖਦੇ ਹੈਗੇ ਆ ਜੀ ਮੈਂ ਤਾਂ ਅੱਜ ਵੀ ਤੁਹਾਨੂੰ ਜਿਹੜੀ ਬੇਨਤੀ ਕਰਦਾ ਸੀ ਆਫ ਦਾ ਏਅਰ ਜੱਜ ਦੀ ਹੋਸ਼ ਸੰਭਾਲੀ ਹੈਗੀ ਅਸੀਂ ਤਾਂ ਆਪਣੇ ਆਪ ਨੂੰ ਇਹੀ ਸਾਬਿਤ ਕਰਦੇ ਰਹੇ ਹੈਗੇ ਆ ਜੀ ਕਦੀ ਵੀ ਅਸੀਂ ਦੇਸ਼ ਦੇ ਨਾਗਰਿਕ ਆ ਕਦੀ ਅਸੀਂ ਦੇਸ਼ ਦਾ ਜਿਹੜਾ ਹੈ ਜੀ ਸਾਨੂੰ ਮਤਲਬ ਜਿਹੜਾ ਹੈਗਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇਖੋ ਉਹਨਾਂ ਨੂੰ ਮਤਲਬ ਜੇ ਕੋਈ ਉਹਨਾਂ ਨੇ ਪਾਲਿਸੀ ਮੈਟਰ ਤੇ ਡਿਸੀਜਨ ਲੈਂਦੇ ਆ ਉਹ ਅੰਦਰ ਖਾਤੇ ਮਹਿਕਮਾ ਬਣਾਉਂਦੇ ਹੈਗੇ ਆ ਬੰਦੇ ਅਪਲਾਈ ਕਰਦੇ ਹੈਗੇ ਆ ਉਹ ਉਹਨਾਂ ਬੰਦੇ ਜਿਹੜੇ ਹੈਗੇ ਆ ਆਪਣਾ ਚੁੱਪ ਚੁਪੀਤੇ ਕੰਮ ਕਰਦੇ ਰਹਿੰਦੇ ਹੈਗੇ ਆ ਜੀ ਨਾਗਰਿਕ ਨੂੰ ਕੋਈ ਫਰਕ ਨੀ ਪੈਂਦਾ ਸਾਡੇ ਤਾਂ ਇੱਥੇ ਜਿਹੜਾ ਹੈਗਾ ਆ ਕਦੀ ਅਸੀਂ ਲਾਈਨਾਂ ਚ ਖੜੇ ਹੁਣੇ ਜੀ ਨੋਟਬੰਦੀ ਹੋ ਗਈ ਆ ਕਦੀ ਕੁਛ ਹੋ ਗਿਆ ਜੀ ਕਦੀ ਕਰੋਨਾ ਆ ਗਿਆ ਜੀ ਅੰਦਰ ਵੜ ਜਾਓ ਜੀ ਹਾਂਜੀ ਉਹ ਮੈਂ ਤਾਂ ਮਤਲਬ ਦੇਖਿਆ ਵੀ ਬਹੁਤ ਲੰਬੇ ਸਮੇਂ ਤੋਂ ਅਸੀਂ ਟੇਕੇ ਬੈਠੇ ਹੀ ਨੀ ਜੀ ਕਦੀ ਅਸੀਂ ਰਾਸ਼ਨ ਕਾਰਡ ਬਣਾਉਣਾ ਹੈਗਾ ਜੀ ਫਿਰ ਮੁੜ ਕੇ ਲੋਕਾਂ ਨੂੰ ਤੁਸੀਂ ਪੀਲੇ ਕਾਰਡ ਬਣਾ ਲਓ ਜੀ ਚਲੋ ਭਾਈ ਫਾਰਮ ਹੀ ਭਰੀ ਜੋ ਹਾਂਜੀ ਸਰ ਫਾਰਮ ਭਰ ਭਰ ਥੱਕ ਗਏ ਆ ਜਾਦੀ ਹੋਈ ਸੰਭਾਲੀ ਆ ਜੀ ਕਦੀ ਰੂਰਲ ਏਰੀਏ ਦਾ ਸਰਟੀਫਿਕੇਟ
0: ਇੱਕ ਗੱਲ ਸਮਝ ਨਹੀਂ ਆਉਂਦੀ
1: ਕਰਦਿਆਂ ਨਾਲ
0: ਇੱਕ ਗੱਲ ਸਮਝ ਨਹੀਂ ਆਉਂਦੀ ਜੋ ਪਿਛਲੇ ਦਿਨਾਂ ਚ ਖਬਰਾਂ ਲੱਗੀਆਂ ਪਰ ਉਹਦੇ ਉੱਤੇ ਜ਼ਿਆਦਾ ਗੌਰ ਨਹੀਂ ਕੀਤਾ ਗਿਆ ਕਿ ਪਾਸਪੋਰਟ ਸਿਰਫ ਇੱਕ ਟਰੈਵਲ ਡਾਕੂਮੈਂਟ ਹੈ ਮਤਲਬ ਕਿ ਭਾਰਤ ਐਡਾ ਵੱਡਾ ਬਿਆਨ ਦੇ ਗਿਆ ਉਹਦੇ ਵਿੱਚ ਕਿ ਮਤਲਬ ਕਿ ਬਹੁਤ ਸਾਰੇ ਜਿਹੜੇ ਸੂਝਵਾਨ ਹੋਰ ਵੱਡੇ ਵਕੀਲ ਨੇ ਤੁਸੀਂ ਉਹ ਇਸ ਚੀਜ਼ਾਂ ਨੂੰ ਸਮਝ ਸਕਦੇ ਹੋ ਕਿ ਇਹ ਗੱਲ ਸਮਝ ਜਾਂ ਹਜ਼ਮ ਨਹੀਂ ਹੁੰਦੀ ਕਿ ਮਤਲਬ ਕਿ ਵੋਟ ਜੋ ਹਿਸਾਬ ਐਸ ਆਈ ਆਰ ਦਾ ਚਲਾਇਆ ਜਾ ਰਿਹਾ ਕੱਲ ਮਾਨ ਸਾਹਿਬ ਦਾ ਵੀ ਬਿਆਨ ਆਇਆ ਕਿ ਭਾਈ ਜਿਹੜੇ ਲੋਕ ਮਤਲਬ ਕਿ ਸੂਬੇ ਦੀਆਂ ਸਹੂਲਤਾਂ ਨਹੀਂ ਲੈਣ ਪਾਣਗੇ ਕਿ ਉਹਨਾਂ ਨੇ ਵੀ ਮੋਹਰ ਲਾ ਦਿੱਤੀ ਇਸ ਚੀਜ਼ ਦੇ ਉੱਤੇ ਐਸ ਆਈ ਆਰ ਦਾ ਸ਼ੁਰੂਆਤ ਉਹੀ ਕਰਕੇ ਗਏ ਨੇ ਸਭ ਤੋਂ ਪਹਿਲਾਂ ਜਿਹੜਾ ਫਾਰਮ ਭਰ ਕੇ ਗਏ ਨੇ ਤਾਂ ਇੱਕ ਪਾਸੇ ਤਾਂ ਟਕਰਾਅ ਚੱਲਦਾ ਰਿਹਾ ਸਾਰਾ ਪਹਿਲਾਂ ਮੁਲਕ ਦੇ ਵਿੱਚ ਇਸ ਦੇ ਪਰ ਆਮ ਆਦਮੀ ਪਾਰਟੀ ਫਿਰ ਸਿਗਨੇਚਰ ਵੀ ਕਰ ਦਿੰਦੀ ਹੈ ਇਸ ਚੀਜ਼ ਦੇ ਉੱਤੇ ਫਿਰ ਪਹਿਲਾਂ ਫਾਰਮ ਵੀ ਭਰਾ ਕੇ ਜਾਂਦੀ ਹੈ ਤੇ ਆਪ ਵਿਪਾਸਨਾ ਦੇ ਉੱਤੇ ਚਲੇ ਜਾਂਦੇ ਆ ਫਿਰ ਵਿਪਾਸਨਾ ਤੋਂ ਉੱਥੋਂ ਬਿਆਨ ਦਿੰਦੇ ਆ ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਚੱਲ ਰਹੀ ਹੈ ਜੇ ਭਾਈ ਤੁਸੀਂ ਸੂਬੇ ਦੇ ਜੋ ਵੀ ਬੈਨੀਫਿਟ ਹੈਗੇ ਆ ਲੈਣੇ ਆ ਤਾਂ ਉਹ ਤੁਹਾਨੂੰ ਐਸ ਆਈ ਆਰ ਦੇ ਵਿੱਚ ਦਰਜ ਕਰਾਓ ਆਪਣਾ ਤੇ ਫਿਰ ਉਹ ਤੁਹਾਨੂੰ ਬੈਨੀਫਿਟ ਮਿਲਦੇ ਰਹਿਣਗੇ ਤੇ ਇਹਤੋਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬੱਚਾ ਤਾਂ ਜੰਮ ਜਾਂਦਾ ਉਹਦਾ ਪਾਸਪੋਰਟ ਜੰਮਦੇ ਦਾ ਬਣਾਇਆ ਜਾ ਸਕਦਾ ਪਰ ਵੋਟ ਜਿਹੜੀ ਆ 18 ਸਾਲ ਜਾਂ 17 ਸਾਲ ਦੇ ਵਿੱਚ ਜਿਹੜੀ ਬਣਦੀ ਹੈ ਤੇ ਉਹਦੇ ਤੋਂ ਵੱਡਾ ਫਿਰ ਕੌਣ ਹੈ ਜੀ ਫਿਰ ਜਦੋਂ ਬਾਹਰ ਨੂੰ ਵੀਜ਼ਾ ਲੈਣਾ ਕਿ ਵੋਟ ਦੇ ਉੱਤੇ ਵੀਜ਼ੇ ਲੱਗਿਆ ਕਰਨਗੇ ਵੋਟ ਬੈਂਕ ਜਿਹੜਾ ਆਪਣਾ ਕਾਰਡ ਹੈਗਾ ਜਾਂ ਪਾਸਪੋਰਟ ਦੀ ਜ਼ਰੂਰਤ ਰਹੇਗੀ ਹਜੇ ਵੀ
1: ਪਰ ਸਾਹਿਬ 18 ਸਾਲ ਤੋਂ ਘੱਟ ਪਾਸਪੋਰਟ ਜਿਹੜਾ ਬਣਦਾ ਆ ਉਹ ਵੀ ਪੇਰੈਂਟਸ ਐਪਲੀਕੈਂਟ ਜਿਹੜਾ ਆ ਉਹ ਪੇਰੈਂਟਸ ਹੁੰਦੇ ਆ ਨਾ ਬੱਚਾ ਹਾਂ ਬੱਚਾ ਨੀ ਹੁੰਦਾ ਪੇਰੈਂਟਸ ਹੀ ਹੁੰਦੇ ਹੈਗੇ ਆ ਉਹ ਉਹਦੇ ਥਰੂ ਬਣਦਾ ਨੋ ਡਾਊਟ ਜੇ ਇਹਨਾਂ ਨੇ ਇਹ ਗੱਲ ਕਹਿਤੀ ਹੈਗੀ ਆ ਪਰ ਨਾਗਰਿਕਤਾ ਦਾ ਕੋਈ ਪੈਮਾਨਾ ਤਾਂ ਤੈਅ ਕਰਨਗੇ
0: ਜਦੋਂ ਕਿਸੇ ਵੀ ਮੁਲਕ ਦੇ ਵਿੱਚ ਜਿੱਥੋਂ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਐਡਾ ਵੱਡਾ ਰੋਲਾ ਪਿਆ ਜਿਵੇਂ ਕਿ ਉਹਨੇ ਆਪਣੇ ਅਬੋਰਸ਼ਨ ਦੀ ਗੱਲ ਕੀਤੀ ਹੈ, ਪਹਿਲਾਂ ਧਰਮ ਸੰਕਟ ਬਣਿਆ, ਫਿਰ ਉਹਨੇ ਕਿਹਾ ਕਿ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਕੱਢਣ ਦੀ ਗੱਲ ਕੀਤੀ ਹੈ, ਜਾਂ ਜਿਹੜੇ ਉੱਥੇ ਬੱਚੇ ਆ ਕੇ ਜੰਮਦੇ ਆ, ਪੈਦਾ ਕਰਦੇ ਆ ਬੱਚੇ, ਅਮਰੀਕਾ ਦੇ ਵਿੱਚ ਕੁਝ ਲੋਕ ਐਸੇ ਵੀ ਹੈਗੇ ਆਉਂਦੇ ਆ ਵਿਜਿਟ ਕਰਦੇ ਆ ਕਿ ਮਤਲਬ ਕਿ ਟਰੈਵਲਿੰਗ ਦੇ ਸਮੇਂ ਉਹ ਬੇਬੀ ਬਰਥ ਦੇ ਕਰ ਲੈਂਦੇ ਆ ਤੇ ਉੱਥੇ ਅਮਰੀਕਾ ਦੇ ਵਿੱਚ, ਤੇ ਉਹ ਸਿਟੀਜਨ ਮਤਲਬ ਕਿ ਹੋ ਜਾਂਦਾ, ਜਿੱਥੇ ਬੱਚਾ ਜੰਮਿਆ ਉਸ ਮੁਲਕ ਦਾ ਸਿਟੀਜਨ ਹੋ ਗਿਆ। ਇਹ ਰੋਲਾ ਰੱਪਾ ਚਲੋ ਅਮਰੀਕਾ ਚ ਵੀ ਚੱਲ ਰਿਹਾ, ਤੇ ਕੀ ਇੰਡੀਆ ਦੇ ਵਿੱਚ ਜਿੱਦਾਂ ਹੁਣ ਬੱਚਾ ਆਟੋਮੈਟਿਕਲੀ ਜੰਮਿਆ ਜਾਂ ਫਿਨਲੈਂਡ ਦੇ ਵਿੱਚ ਜੰਮਿਆ ਤਾਂ ਉਹ ਮਤਲਬ ਕਿ ਉਹ ਸਿਟੀਜਨ ਪਹਿਲਾਂ ਹੀ ਬਣ ਗਿਆ ਜਿਸ ਮੁਲਕ ਦੇ ਵਿੱਚ ਬਣਿਆ, ਕਿ ਹੁਣ ਇੰਡੀਆ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਬਾਹਰਲੇ ਤਾਕਤਾਂ ਦਾ ਜਾਂ ਬਾਹਰਲੇ ਲੋਕਾਂ ਦਾ ਜਿਹੜਾ, ਚਾਹੇ ਉਹ ਬੰਗਲਾਦੇਸ਼ੀ ਕਹਿ ਲਓ, ਚਾਹੇ ਉਹ ਹੋਰ ਮੁਲਕਾਂ ਤੋਂ ਆਉਂਦੇ ਆ, ਘੁਸਪੈਠ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਉਹਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਫਿਰ ਉਸ ਦੇ ਵਿੱਚ ਸਿੱਧੇ ਅਸਿੱਧੇ ਤੌਰ ਦੇ ਉੱਤੇ। ਤਾਂ ਇਹੀ ਕਹਿਣਾ ਚਾਹਣਗੇ ਇਹ ਕਿ ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ, ਉਹ ਸਿਟੀਜਨ ਨਹੀਂ ਗੇ, ਇੰਡੀਅਨ ਸਿਟੀਜਨ ਨਹੀਂ ਗੇ।
1: ਪਰ ਸਾਹਿਬ ਇਹਦਾ ਨਾ ਇਸ ਸਟੇਟਮੈਂਟ ਦਾ ਮੇਨ ਮਕਸਦ ਜਿਹੜਾ ਹੈਗਾ ਆ ਉਹ ਹੈਗਾ ਆ ਵੀ ਐਸ ਆਈ ਆਰ ਤੇ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਲੋਕੀ ਪਾਰਟਿਸਪੇਟ ਨਹੀਂ ਸੀ ਕਰ ਰਹੇ
0: ਜੀ,
1: ਉਹ ਜਿਹੜਾ ਹੈਗਾ ਆ ਉਹਨੂੰ ਹੀ ਮਤਲਬ ਇਨਕਰੇਜ ਕਰਨ ਵਾਸਤੇ ਇਹ ਸਟੇਟਮੈਂਟ ਆਈ ਹੈਗੀ ਆ ਜੀ, ਅਦਰਵਾਈਜ਼ ਜਿਹੜਾ ਹੈਗਾ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਆ ਹਾਂਜੀ ਪੈਨਿਕ ਕ੍ਰੀਏਟ ਕਰੋ ਤੇ ਆਪਣੇ ਆਪ ਲੋਕੀ ਦੌੜਨ ਫਟਾਫਟ ਵੀ ਭਾਈ ਸਾਰਾ ਕੁਛ ਨਾਗਰਿਕਤਾ ਇਹਦੇ ਨਾਲ ਹੀ ਸਾਬਤ ਹੋਣੀ ਆ ਤੇ ਫਟਾਫਟ ਫਾਰਮ ਭਰਨ, ਲੋਕੀ ਭਰਦੇ ਨੀ ਪਏ ਜੀ ਫਾਰਮ
0: ਜੀ,
1: ਜਿਹੜੇ ਫਾਰਮ ਲੋਕਾਂ ਜਿਹੜੇ ਤਾਂ ਉਹ ਵਿਚਾਰੇ ਆਂਗਨਵਾੜੀ ਵਾਲੇ ਉਹ ਫਾਰਮ ਤੇ ਜਾਂਦੇ ਹੈਗੇ ਲੋਕੀ ਭਰ ਕੇ ਦਿੰਦੇ ਹੀ ਨੀ ਜੀ, ਉਹ ਉਧਰੋਂ ਤੁਸੀਂ ਡੇਟ ਫਿਕਸ ਕੀਤੀ ਹੈਗੀ ਆ ਪਹਿਲਾਂ 24 ਰੱਖੀ ਸੀ ਫਿਰ ਕਹਿੰਦੇ 15 ਆ ਗਈ ਜੀ, ਤੇ 15 ਤੱਕ ਦਿਓ ਉਹ ਵਿੱਚ ਫਿਰ ਇੱਕ ਦੋ ਜਿਹੜਾ ਹੈਗਾ ਆ ਜਦੋਂ ਉਹ ਸਵਾਲ ਪੁੱਛਦੇ ਆਧਾਰ ਕਾਰਡ ਵਗੈਰਾ ਮੰਗਦੇ ਇੱਕ ਦੋ ਜਗ੍ਹਾ ਦੇ ਉੱਤੇ ਤਾਂ ਏਦਾਂ ਹੋਇਆ ਕਿ ਜਿਹੜੇ BLO ਆ ਉਹਨਾਂ ਦੇ ਗਲ ਪੈ ਗਏ ਲੋਕੀ
0: ਜੀ,
1: ਹਾਂਜੀ ਵੀ ਤੁਹਾਡਾ ਰੋਜ਼ ਦਾ ਕੰਮ ਤੁਸੀਂ ਰੋਜ਼ ਦਾ ਕੰਮ ਇੱਧਰ ਸਰਵੇ ਕਰ ਤੁਰੇ ਰਹਿੰਦੇ ਹੈਗੇ ਆ ਜੀ, ਆ ਕੇ ਪੁੱਛਦੇ ਰਹਿੰਦੇ ਆਧਾਰ ਕਾਰਡ ਦੇ ਉੱਤੇ ਫਲਾਨਾ ਦਿਓ ਜੀ, ਉਹਦੇ ਤੇ ਫਿਰ ਪਰਚੇ ਵੀ ਦਰਜ ਹੋਏ ਜੀ ਜੋ ਕਿ BLO ਨੂੰ ਨੁਕਸਾਨ ਪਹੁੰਚਾਇਆ ਗਿਆ ਜੀ
0: ਜੀ,
1: ਤੇ ਉਹ ਇਸ ਕਰਕੇ ਮਾਨ ਸਾਹਿਬ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਉਹ ਇਸੇ ਕਰਕੇ ਹੀ ਦਿੱਤੀ ਹੈਗੀ ਆ ਕਿ ਲੋਕੀ ਜਿਹੜੇ ਆ ਉਹ ਬੜਾ ਪੈਸਿਵ ਮਤਲਬ ਐਟੀਟਿਊਡ ਰੱਖ ਰਹੇ ਸੀ
0: ਜੀ
1: ਇਸ ਮਸਲੇ ਤੇ
0: ਜੀ,
1: ਇਸ ਕਰਕੇ ਵੀ ਹਾਂ ਜੀ ਵੀ ਲੋਕੀ ਜਿਹੜੇ ਆ ਇਸ ਚੀਜ਼ ਦੀ ਪ੍ਰੋਸੈਸ ਦੇ ਵਿੱਚ ਪਾਰਟੀਸਪੇਟ ਕਰਨ ਤੇ ਫਟਾਫਟ ਜਿਹੜਾ ਆ ਉਹ ਆਪਣਾ SIR ਦਾ ਜਿਹੜੀ ਪ੍ਰੋਸੈਸ ਆ ਉਹ ਕੰਪਲੀਟ ਹੋ ਸਕੇ।
0: ਪਰ ਜੈਨ ਸਾਹਿਬ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ NRI ਭਾਈਚਾਰਾ ਜਿਹੜਾ ਪੰਜਾਬ ਦਾ ਆ ਜਾਂ ਹੋਰ ਮਤਲਬ ਕਿ ਸੂਬੇ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਹੈ, ਬਾਹਰਲੇ ਮੁਲਕਾਂ ਚ ਲੋਕ ਵੱਸਦੇ ਆ ਜਿਨ੍ਹਾਂ ਨੇ ਇਹ ਕੁਝ ਕਾਰਨਾਂ ਦੇ ਕਾਰਨ ਅਜੇ ਵੀ ਮਤਲਬ ਕਿ ਇੰਡੀਅਨ ਪਾਸਪੋਰਟ ਰੱਖੇ ਹੋਏ ਨੇ ਜਾਂ ਮਤਲਬ ਕਿ ਜਿਨ੍ਹਾਂ ਨੇ ਸਿਟੀਜਨ ਲੈ ਲਈ, ਦੋ ਵੱਖਰੇ ਇਸ਼ੂ ਹੈ ਇਹ, ਮਤਲਬ ਕਿ ਉਹਨਾਂ ਦਾ ਕੀ ਬਣੇਗਾ ਜੀ ਫਿਰ?
1: ਸਰ ਸਿਟੀਜਨ ਜਦੋਂ ਲੈ ਲਈਦੀ ਹੈਗੀ ਆ ਉਦੋਂ ਇੰਡੀਅਨ ਪਾਸਪੋਰਟ ਜਿਹੜਾ ਆ ਉਹ ਸਰੈਂਡਰ ਕਰਨਾ ਪੈਂਦਾ ਆ ਤੇ ਉਹ ਫਿਰ ਉਹਨਾਂ ਦਾ ਉਧਰ ਜਿਹੜਾ ਹੈਗਾ ਆ ਫਿਰ ਉਹਨਾਂ ਦੀ ਸਿਟੀਜਨ ਉੱਥੋਂ ਪਾਸਪੋਰਟ ਜਿਹੜਾ ਆ ਉੱਥੋਂ ਜਾਰੀ ਹੁੰਦਾ ਜਿਸ ਕੰਟਰੀ ਦੀ ਸਿਟੀਜਨਸ਼ਿਪ ਲੈ ਲਈ ਹੋਵੇ, ਕਿਉਂਕਿ ਇੰਡੀਆ ਜਿਹੜਾ ਆ ਉਹ ਡਿਊਲ ਸਿਟੀਜਨਸ਼ਿਪ ਨੂੰ ਰੈਕੋਗਨਾਈਜ਼ ਨਹੀਂ ਕਰਦਾ
0: ਜੀ, ਬਿਲਕੁਲ
1: ਹਾਂਜੀ, ਇਸੇ ਕਰਕੇ ਮੈਂ ਮਤਲਬ ਜਿਹੜਾ ਹੈਗਾ ਆ ਵੀ ਆਪਣੇ ਜਿਹੜੇ ਆ ਸਿਟੀਜਨ ਬੰਦੇ ਹੈਗੇ ਆ ਉਹਨਾਂ ਨੂੰ ਤਾਂ ਇਹ ਵੀ ਸਲਾਹ ਦਿੱਤੀ ਵੀ ਤੁਸੀਂ ਵੋਟ ਨੀ ਬਣਾਉਣੀ ਹੈਗੀ, ਕਿਤੇ ਨੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਆ ਇੱਥੋਂ ਚੱਲ ਚੱਲੀਆਂ, ਜ਼ਮੀਨਾਂ ਤੁਹਾਡੇ ਨਾਮ ਬੋਲਦੀਆਂ, ਤੁਹਾਡੀਆਂ ਸੈਸਟਰਲ ਪ੍ਰੋਪਰਟੀਆਂ ਹੈਗੀਆਂ
0: ਜੀ
1: ਜਾਂ ਤੁਸੀਂ ਖਰੀਦੀਆਂ, ਉਹਦੇ ਵਿੱਚ ਕੀ ਹੋਊਗਾ ਨਾ ਹੋਊਗਾ ਵੱਧ ਤੋਂ ਵੱਧ ਕੋਰਟ ਦੀ ਪਰਮਿਸ਼ਨ ਮਿਲ ਜਾਊਗੀ
0: ਹਾਂਜੀ,
1: ਬਟ ਇਹ ਆ ਜਿਹੜਾ ਹੈਗਾ ਆ ਪਰ ਆਪਾਂ ਓਫੈਂਸ ਨਾ ਕਰਨ ਜੀ ਇਸ ਚੀਜ਼ ਦੇ ਉੱਤੇ ਵੀ ਹਾਂ ਜੀ ਉਧਰ ਸਿਟੀਜਨਸ਼ਿਪ ਲਈ ਹੋਵੇ ਤੇ ਇੱਧਰ ਜਿਹੜਾ ਹੈਗਾ SRI ਦਾ
0: ਆਪਣਾ
1: ਡਬਲ ਕੰਮ ਨਾ ਕਰਨ ਵੀ ਹਾਂਜੀ
0: ਜੀ,
1: ਉਹਦੇ ਵਿੱਚ ਨੋਟ ਜ਼ਰੂਰ ਕਰਾ ਦੇਣ, ਜਿਹੜਾ ਵੀ ਬੰਦਾ ਉਹਦਾ ਤਾਂ ਇੱਥੇ ਹੈਗਾ ਉਹ ਨੋਟ ਕਰਾ ਦੇ ਵੀ ਫਲਾਨਾ ਮੇਰਾ ਬੰਦਾ ਹੈਗਾ ਆ ਉਹ ਬਾਹਰ ਇੱਦਾਂ ਹੈਗਾ ਆ ਜੀ, ਉਹ ਆ ਜਾਊਗਾ ਜੀ, ਇੱਕ LR ਦਾ ਸਰਟੀਫਿਕੇਟ ਬਣ ਜਾਊਗਾ ਨਾ ਇੱਕ ਕਿਸਮ ਦਾ
0: ਜੀ, ਬਿਲਕੁਲ
1: ਕਿਉਂਕਿ ਵਾਰਸ ਤਾਂ ਮੈਂ ਜਿਹਦਾ ਹੈਗਾ ਉਹਦਾ ਹੀ ਰਹਿਣਾ ਹੈਗਾ ਚਾਹੇ ਮੈਂ ਨਾਗਰਿਕ ਕਿਸੇ ਵੀ ਕੰਟਰੀ ਦਾ ਬਣ ਜਾ
0: ਜੀ,
1: ਠੀਕ ਹੈ ਨੀ, ਮੇਰੀ ਪੇਰੈਂਟੇਜ ਥੋੜਾ ਕੋਈ ਖੋ ਸਕਦਾ ਹੈਗਾ ਆ, ਜਿਹਦਾ ਮੈਂ ਬੇਟਾ ਆ ਮੈਂ ਉਹਦਾ ਬੇਟਾ ਰਹਿਣਾ ਆ, ਜਿਹਦਾ ਮੈਂ ਪੋਤਾ ਆ ਉਹਦਾ ਮੈਂ ਪੋਤਾ ਰਹਿਣਾ ਆ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਪ੍ਰੋਪਰਟੀ ਨੂੰ ਕੋਈ ਹੈ ਨੀ ਗਾ ਜੀ, ਤੇ ਜਿਹੜੀ ਗੱਲ ਤੁਸੀਂ ਛੇੜੀ ਹੈਗੀ ਸੀ ਉਹ ਸਿਰਫ ਜਿਹੜਾ ਹੈਗਾ ਆ ਕਿਉਂਕਿ ਲੋਕਾਂ ਦਾ ਐਟੀਚਿਊਡ ਜਿਹੜਾ ਆ ਬਹੁਤ ਪੈਸਿਵ ਆ, ਇਸ ਪ੍ਰੋਸੈਸ ਦੇ ਵਿੱਚ ਲੋਕੀ ਪਾਰਟਿਸਪੇਟ ਨਹੀਂ ਕਰਦੇ, ਇਨਫੋਰਮੇਸ਼ਨ ਨਹੀਂ ਦਿੰਦੇ, ਫਾਰਮ ਨਹੀਂ ਭਰਦੇ, ਇਸ ਕਰਕੇ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਜੀ। ਮਾਨ ਸਾਹਿਬ ਨੇ ਵੀ ਇਸੇ ਕਰਕੇ ਕਿਹਾ ਵੀ ਸਤਿਕਾਰ ਯੋਜਨਾ ਜਿਹੜੀ ਹੈਗੀ ਆ ਧੀਆਂ ਸਤਿਕਾਰ ਯੋਜਨਾ, ਉਹਦਾ ਲਾਭ ਨਹੀਂ ਮਿਲੂਗਾ ਜੇ ਤੁਸੀਂ ਇਹ ਫਾਰਮ ਨਾ ਭਰਿਆ ਜੀ। ਹਾਂਜੀ,
0: ਬਿਲਕੁਲ
1: ਉਹ ਇਸੇ ਕਰਕੇ ਕਿ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ
0: ਜੀ,
1: ਤਾਂ ਕਿ ਇਹ ਪ੍ਰੋਸੈਸ ਜਿਹੜੀ ਆ ਇਹ ਸਟੇਟ ਦੇ ਵਿੱਚ ਕੰਪਲੀਟ ਹੋ ਜਾਏ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਜਿਹੜਾ
1: ਹਾਂਜੀ
0: ਵੀਡੀਓ ਜੇ ਕਹਿ ਲਓ ਕਿ ਫਿਲਮ ਦਾ ਮਾਮਲਾ ਚੱਲ ਰਿਹਾ, ਉਹਦੇ ਵਿੱਚ ਕੜੀ ਦਰ ਕੜੀ ਹੋਰ ਪਾਸੇ ਨੂੰ ਕਹਾਣੀ ਉਲਝਦੀ ਨਜ਼ਰ ਆਉਂਦੀ ਹੈ, ਜਿਹਦੇ ਵਿੱਚ ਸਰਕਾਰਾਂ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਆਪਣੇ ਆਪ ਨੂੰ ਮਤਲਬ ਕਿ ਸਾਫ਼ ਸੁਥਰਾ ਦੱਸਦੀਆਂ ਨਜ਼ਰ ਆ ਰਹੀਆਂ ਨੇ, ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰ ਰਹੀ ਹੈ, ਪ੍ਰੈਸ ਕਾਨਫਰੰਸ ਦੇ ਉੱਤੇ ਕਾਨਫਰੰਸ ਹੋ ਰਹੀ ਹੈ, ਜਿਹੜਾ ਇਸੇ ਤਰ੍ਹਾਂ ਹੀ ਤੜੀ ਵੀ ਦਿੱਤੀ ਜਾ ਰਹੀ ਹੈ, ਜਿਹੜਾ ਮੀਡੀਆ ਦੇ ਵਿੱਚ ਕਹਿ ਲਓ ਕਿ ਪੱਤਰਕਾਰਾਂ ਨੂੰ ਵੀ ਸੋਚ ਸਮਝ ਕੇ ਖਬਰਾਂ ਲਾਵੋ, ਉਹ ਸਾਰਾ ਸਿਲਸਿਲਾ ਚੱਲ ਰਿਹਾ ਹੈ। ਤੇ ਚਲੋ ਜ਼ਿੰਮੇਵਾਰੀ ਵੀ ਬਣਦੀ ਹੈ, ਜਿੰਨਾ ਚਿਰ ਕਲੀਅਰ ਨਹੀਂ ਹੈ ਹਰ ਚੀਜ਼ ਨੂੰ ਕ੍ਰੋਸ ਕਰ ਲੈਣਾ ਚਾਹੀਦਾ। ਤੇ ਉਹ ਉਹਨਾਂ ਦੇ ਵਿੱਚ 8 ਜਿਹੜੇ ਲੋਕ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਖਾਲੜਾ ਉਹਨਾਂ ਦੇ ਮਰਡਰ ਕੇਸ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਕਾਫੀ ਰੋਲਾ ਰੱਪਾ ਰਿਹਾ ਕਿ ਭਾਈ ਮਤਲਬ ਕਿ ਕੋਈ ਬਾਹਰ ਨੂੰ ਚਲੇ ਗਿਆ, ਕਿਸੇ ਨੇ ਹੋਲੀਆ ਬਟਾ ਕੇ ਅੰਡਰਗਰਾਉਂਡ ਹੋ ਗਿਆ, ਤੇ ਕੋਈ ਮਤਲਬ ਕਿ ਹੁਣ ਅੱਜ ਜਿੱਦਾਂ ਕਿ ਹੁਣ ਵੀ ਖਬਰ ਆਈ ਹੈ ਕਿ ਪੰਜਾਬ ਪੁਲਿਸ ਨੂੰ ਨਹੀਂ ਲੱਭਿਆ ਸਾਬਕਾ DSP ਜਸਪਾਲ ਸਿੰਘ ਦਾ ਪਤਾ ਜੀ, ਤੇ ਕਿਉਂਕਿ ਉਹ ਦੋ ਪਤੇ ਜੇ ਸ਼ਾਇਦ ਮੇਰੇ ਖਿਆਲ ਨਾਲ ਜਲੰਧਰ ਇੱਕ ਲਿਖਾ ਕੇ ਗਏ ਸੀ ਜਿੱਥੇ ਕੋਈ ਰਹਿੰਦਾ ਹੀ ਨਹੀਂ ਆ ਜਾਂ ਪਹਿਲਾਂ ਨਹੀਂ ਗਾ, ਤੇ 2023 ਦੇ ਵਿੱਚ ਉਹਨਾਂ ਨੂੰ ਜ਼ਮਾਨਤ ਤੋਂ ਬਾਅਦ ਜਿਹੜਾ ਸੀ ਰਿਹਾ ਕੀਤਾ ਸੀਗਾ। ਤੇ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਫਿਰ ਕੀ ਹੈ, ਆਫੀਸਰ ਜਿਹੜੇ ਸਨ ਇਸ ਦੇ ਵਿੱਚ ਇਨਵੋਲਵ ਸਨ, ਉਹ ਫਿਰ ਉਲਝਣਗੇ ਇਹਨਾਂ ਮਾਮਲਿਆਂ ਦੇ ਵਿੱਚ ਜੀ।
1: ਬਿਲਕੁਲ ਭਾਰਤ ਸਾਹਿਬ, ਇਸ ਘਟਨਾ ਦਾ ਜਿਹੜਾ ਪੋਸਟਮਾਰਟਮ ਤਾਂ ਹੋਣ ਹੀ ਲੱਗ ਪਿਆ ਨਾ ਜੀ।
0: ਜੀ
1: ਪਰ ਸਵਾਲ ਇਹ ਹੈਗਾ ਹੈ ਨਾ ਜੀ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਦੇਖੋ ਭਰਿਆ ਪਿਆ ਜੀ ਇਸ ਫਿਲਮ ਦੇ ਨਾਲ, ਹਾਂਜੀ ਉਸ ਚੀਜ਼ ਦੀ ਸਟੋਰੀ ਦੇ ਨਾਲ, ਵਿੱਚ ਉਹ ਬੰਦੇ ਆ ਰਹੇ ਹੈਗੇ ਜੀ, ਵੱਖਰੇ ਵੱਖਰੇ ਚੈਨਲ ਉਹਨਾਂ ਦੀ ਇੰਟਰਵਿਊ ਕਰ ਰਹੇ ਆ, ਜਿਹਨਾਂ ਜਿਹਨਾਂ ਨੇ ਪੁਲਿਸ ਤਸ਼ੱਦਦ ਸਿਆ ਜੀ,
0: ਜੀ
1: ਹਾਂਜੀ ਕੁਛ ਨੇ ਸਿਆ, ਕਿਸੇ ਨੇ ਕੋਈ ਮੇਰੇ ਵਰਗਾ ਜਿਹੜਾ ਉਂਗਲ ਨੂੰ ਖੂਨ ਲਾ ਕੇ ਸ਼ਹੀਦ ਵੀ ਬਣਿਆ ਹੋਊਗਾ ਜੀ,
0: ਜੀ
1: ਤੇ ਉਹ ਸਾਰੇ ਇਸ ਤਰੀਕੇ ਦੇ ਆ ਰਹੇ ਹੈਗੇ ਆ ਜੀ, ਵੱਖਰੇ ਵੱਖਰੇ ਵੱਖਰੀਆਂ ਵੱਖਰੀਆਂ ਉਹਨਾਂ ਦੇ ਵਿਊਜ਼ ਹੈਗੇ ਆ ਜੀ।
0: ਜੀ
1: ਤੇ ਉਹ ਹੁਣ ਦੇਖੋ ਨਾ ਜੀ, ਬਾਕੀ ਹਰ ਕੋਈ ਬੰਦਾ ਇਸ ਚੀਜ਼ ਦਾ ਫਿਰ ਮਾਹੌਲ ਦਾ ਲਾਹਾ ਲੈਣਾ ਚਾਹੁੰਦਾ ਹੁੰਦਾ। ਤੁਸੀਂ ਦੇਖੋ ਭਾਰਤ ਸਾਹਿਬ, ਤੇ ਪੋਲੀਟੀਕਲ ਲੋਕ ਕਿੰਨੇ ਸ਼ੈਤਾਨ ਹੁੰਦੇ ਆ ਜੀ,
0: ਜੀ
1: ਜੇ ਜੋ ਇਹ ਹੋ ਰਿਹਾ ਹੈ ਨਾ ਜੀ, ਇਹੀ ਤਾਂ ਉਹ ਚਾਹੁੰਦੇ ਹੈਗੇ ਸੀ ਪੋਲੀਟੀਕਲ ਕਲਾਸ ਪੇ ਹੋਵੇ, ਹਾਂਜੀ ਇਹੀ ਤਾਂ ਉਹ ਚਾਹੁੰਦੇ ਸੀ ਵੀ ਹੋਵੇ, ਵੀ ਲੋਕਾਂ ਦੇ ਘਰ ਘਰ ਚਰਚਾ ਹੀ ਇਹ ਚੀਜ਼ ਦੀ ਹੋਵੇ। ਹਾਂਜੀ ਤੁਸੀਂ ਬੜਾ ਵਧੀਆ ਹੈਡਿੰਗ ਲਿਖਿਆ ਕਿ ਸਾਰੇ ਮੁੱਦੇ ਦੱਬ ਗਏ ਇੱਕ ਫਿਲਮ ਦੇ ਚੱਕਰ ਚ,
0: ਬਿਲਕੁਲ
1: ਹਾਂਜੀ
0: ਆਲ ਇੰਡੀਆ ਦੇ ਵਿੱਚ ਇਸ ਫਿਲਮ ਨੂੰ ਦਿਖਾਇਆ ਜਾਵੇ, ਹਾਈ ਕੋਰਟ ਪਹੁੰਚ ਗਿਆ ਮਾਮਲਾ, ਸੋਰੀ ਆਪਣੇ ਮਾਫ਼ ਕਰਨਾ ਹਾਈ ਕੋਰਟ ਨੀ, ਮੈਂ ਗਲਤ ਕਹਿ ਗਿਆ, ਮੈਂ ਕੋਰੈਕਟ ਕਰ ਲਵਾਂ, ਤੇ ਜਿਵੇਂ ਕਿ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਜੀ, ਤੇ ਉਹਦੇ ਵਿੱਚ ਪਟੀਸ਼ਨ ਤਾਇਰ ਹੋ ਗਈ ਕਿ ਇਹਨੂੰ ਆਲ ਇੰਡੀਆ ਦੇ ਵਿੱਚ ਦਿਖਾਇਆ ਜਾਵੇ। ਹੁਣ ਚਲੋ ਆਪਾਂ ਪੰਜਾਬ ਜਿਹੜੇ ਨੇ ਆਪਣੀ ਸਾਈਕੀ ਜਿਹੜੀ ਆ ਜਾਂ ਆਪਣੇ ਲੋਕ ਨੇ ਇਸ ਚੀਜ਼ ਨੂੰ ਜਿਨ੍ਹਾਂ ਨੇ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਜਿਨ੍ਹਾਂ ਦੇ ਨਾਲ ਬੀਤੀ ਹੈ ਉਹਨਾਂ ਸਮਿਆਂ ਦੇ ਵਿੱਚ ਜਾਂ ਬਾਅਦ ਦੇ ਵਿੱਚ ਵੀ ਜੰਮੇ ਆ, ਜੋ ਅਸੀਂ ਸਟੋਰੀਆਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਨਾਨੀਆਂ ਤੋਂ ਸੁਣੀਆਂ ਨੇ, ਉਹਨਾਂ ਨੂੰ ਤਾਂ ਚਲੋ ਕੁਝ ਨਾ ਕੁਝ ਇਹਦੇ ਬਾਰੇ ਤਸਵੀਰ ਝਲਕ ਪੈਂਦੀ ਹੈ, ਪਰ ਜੇ ਇਹੀ ਚੀਜ਼ ਜਿਹੜੀ ਹੈ ਹੁਣ ਬਾਹਰਲੇ ਹੋਰ ਸੂਬਿਆਂ ਦੇ ਵਿੱਚ ਦਿਖਾਈ ਜਾਏਗੀ, ਜਿੱਥੇ ਆਪਣਾ ਕਹਿ ਲੋ ਕਿ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਪੰਜਾਬ ਨੂੰ ਜਿਹੜਾ ਅੱਤਵਾਦ ਜਾਂ ਉਗਰਵਾਦੀਏ ਜਾਂ ਹੋਰ ਬਥੇਰੇ ਨਾਵਾਂ ਦੇ ਨਾਲ ਪੁਕਾਰਦਾ, ਉਹ ਚਾਹੇ ਆਪਣਾ ਦਿੱਲੀ ਦਾ ਕਿਸਾਨ ਮੋਰਚਾ ਹੀ ਸੀਗਾ, ਉਹਨੂੰ ਵੀ ਕਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਉਹ ਜਿਹੜੀ ਚੀਜ਼ ਆਲ ਇੰਡੀਆ ਦੇ ਵਿੱਚ ਚੱਲ ਗਈ ਤਾਂ ਉਹਦੇ ਵਿੱਚ ਫਿਰ ਪੰਜਾਬੀਆਂ ਦਾ ਕਰਤਾਰ ਜਾਂ ਪੰਜਾਬੀਆਂ ਦਾ ਜੋ ਸੁਭਾਅ ਹੈ ਉਹਦੇ ਬਾਰੇ ਲੋਕ ਕੀ ਸੋਚਣਗੇ, ਇਹ ਮੈਨੂੰ ਸਪਸ਼ਟ ਕਰਿਓ ਜੀ।
1: ਭਾਰਤ ਸਾਹਿਬ ਦੇਖੋ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਦੀ ਸਾਈਕੀ ਵੱਖਰੀ ਆ, ਪੂਰੇ ਦੇਸ਼ ਦੀ ਸਾਈਕੀ ਵੱਖਰੀ ਆ। ਵੀ ਆਰ ਮਨੋਰਟੀ ਇਨ ਅਦਰ ਸਟੇਟਸ, ਦੂਜੀਆਂ ਸਟੇਟਸ ਦੇ ਵਿੱਚ ਅਸੀਂ ਮਨੋਰਟੀ ਹੈਗੇ ਆ। ਪਿਕਚਰ ਜਿਹੜੀ ਹੈਗੀ ਆ ਬਣਾਉਣ ਵਾਲੇ ਨੇ ਵੀ ਪਹਿਲਾਂ ਹਿੰਦੀ ਚ ਹੀ ਬਣਾਈ ਹੈ ਜੀ, ਇਸੇ ਕਰਕੇ ਵੀ ਦੇਸ਼ ਵਿਆਪੀ ਜੇ ਚੱਲ ਸਕਦੀ ਤਾਂ ਚੱਲੇਗੀ। ਸੋ ਇਸ ਕਰਕੇ ਬਾਕੀ ਪਿਕਚਰ, ਇੱਕ ਪਿਕਚਰ ਜਿਹੜੀ ਹੈਗੀ ਆ ਉਹ ਕੀ ਕਰੂਗੀ, ਇਹ ਟੈਂਪਰੇਰੀ ਇਫੈਕਟਸ ਹੁੰਦੇ ਹੈਗੇ ਆ ਮਾਇੰਡ ਤੇ ਜੀ। ਬਾਕੀ ਤਾਂ ਲੋਕਾਂ ਦੀ ਰੋਜੀ ਰੋਟੀ ਨਾਲ ਲੜਾਈ ਹੈਗੀ ਆ ਜੀ ਇੱਥੇ।
0: ਜੀ
1: ਸਵਾਲ ਤਾਂ ਇਹ ਹੈਗਾ, ਸਿਆਸਤ ਇਹ ਚਾਹੁੰਦੀ ਹੈਗੀ ਆ ਕਿ ਇਹ ਪਿਕਚਰ ਤੇ ਉਲਝੇ ਰਹਿਣ ਜੀ, ਜੇ ਬਾਕੀ ਦੇਸ਼ ਚ ਉਲਝੂਗਾ ਤੇ ਉਹਦੇ ਵਿੱਚ ਵੀ ਤਾਂ ਉਹਨਾਂ ਦਾ ਹੀ ਫਾਇਦਾ ਆ ਸਿਆਸਤ ਦਾ।
0: ਬਿਲਕੁਲ ਹੈ ਜੀ,
1: ਬਾਕੀ ਦੇਸ਼ ਦੇ ਵਿੱਚ ਕਿਹੜਾ ਲੋਕਾਂ ਦੀਆਂ ਐਕਸਪੈਕਟੇਸ਼ਨ ਪੂਰੀਆਂ ਹੋ ਗਈਆਂ, ਕਿੱਥੇ ਰੁਜ਼ਗਾਰ ਜਿਹੜਾ ਹੈਗਾ ਆ, ਕਿੱਥੇ ਜਿਹੜਾ ਹੈਗਾ ਆ ਤੁਹਾਡੇ ਆ ਟੈਸਟ ਵਾਲੀ ਗੱਲ ਹੋਈ ਆ ਹੁਣ ਇੰਨੇ ਦਿਨਾਂ ਦੇ ਵਿੱਚ, ਹਾਂ ਜੀ ਇਹਨਾਂ ਨੇ ਹਾਂਜੀ ਭਾਈ ਮੈਡੀਕਲ ਵਾਲਿਆਂ ਦਾ ਟੈਸਟ ਜਿਹੜਾ ਹੈਗਾ ਆ ਉਹ ਬੱਚਿਆਂ ਦਾ ਫਿਊਚਰ ਖਰਾਬ ਹੋਇਆ ਜੀ, ਉਹ
0: ਜੀ
1: ਸਾਰੀਆਂ ਚੀਜ਼ਾਂ ਦੱਬ ਕੇ ਰਹਿ ਗਈਆਂ, ਇੱਕ ਪਿਕਚਰ ਚੱਲ ਪਈ ਹੈਗੀ ਆ ਜੀ, ਉਹ ਪਿਕਚਰ ਦੇ ਉੱਤੇ ਜਿਹੜਾ ਆ ਫੋਕਸ ਕੀਤਾ ਹੈਗਾ ਜੀ।
0: ਜੀ
1: ਜਸਵੰਤ ਸਿੰਘ ਖਾਲੜਾ ਵੱਡਾ ਨਾਂ ਹੈਗਾ ਸੀਗਾ ਹਿਊਮਨ ਰਾਈਟਸ ਦੇ ਉੱਤੇ, ਉਹਨਾਂ ਨੇ ਕੰਮ ਕੀਤਾ ਸੀ।
0: ਜੀ
1: ਸਚਾਈ ਇਹ ਹੈਗੀ ਆ ਕਿ ਸਾਨੂੰ ਵੀ ਬਹੁਤ ਏਡੇ ਸਾਲਾਂ ਦਾ ਪਤਾ ਹੈਗਾ ਵੀ ਉੱਥੇ ਜਿੱਥੇ ਇੰਨੀਆਂ ਰੂਹਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਜਿਹੜਾ ਆ ਉਸ ਵੇਲੇ ਜਾਤੀ ਹੋਈ ਆ, ਤੇ ਉਹਨਾਂ ਨਾਲ ਵੀ ਜਾਤੀ ਹੋਈ ਜੀ, ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈਗੀ ਆ ਇਸੇ ਤਰੀਕੇ ਜੀ ਖੱਪ ਗਈ ਜੀ।
0: ਜੀ
1: ਉਹ ਲੋਕਾਂ ਨੂੰ ਨਿਆਂ ਦਵਾਉਂਦੇ ਦਵਾਉਂਦੇ ਆਪ ਬੇਇਨਸਾਫੀ ਦਾ ਸ਼ਿਕਾਰ ਹੋ ਗਏ ਜੀ।
0: ਜੀ
1: ਪਰ ਸਵਾਲ ਇਹ ਹੈਗਾ ਅੱਜ ਦੀ ਡੇਟ ਦੇ ਉੱਤੇ ਇੱਕ ਪਿਕਚਰ ਜਾਂ ਇਹ ਦੇਖਣ ਦੇ ਨਾਲ ਤੁਹਾਡਾ ਖੂਨ ਤਾਂ ਖੋਲ ਸਕਦਾ ਹੈਗਾ ਆ, ਪਰ ਜਿਹੜੇ ਅੱਜ ਤੁਹਾਡੇ ਮੁੱਦੇ ਜਿਹੜੇ ਹੈਗੇ ਆ ਜਾਂ ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ ਆ ਉਸ ਚੀਜ਼ ਨੂੰ ਕਿੱਦਾਂ ਐਡਰੈਸ ਕਰੂਗਾ ਜੀ।
0: ਬਿਲਕੁਲ
1: ਹੁਣ ਸਾਡੇ ਇੱਥੇ ਇੱਕ ਨੋਟਿਸ ਆ ਗਿਆ ਹੈਗਾ ਜੀ ਵੀ ਆ ਕੱਲ ਨੂੰ ਜਿਹੜਾ ਆ ਗੁਰਦੁਆਰਾ ਗਰਨਾ ਸਾਹਿਬ ਦੇ ਵਿੱਚ ਜਿਹੜਾ ਆ ਇਹ ਪਿਕਚਰ ਦਿਖਾਈ ਜਾਊਗੀ
0: ਜੀ,
1: ਸ਼ਾਮੀ 8:30 ਵਜੇ ਤੋਂ ਰਾਤ 11 ਵਜੇ ਤੱਕ ਜੀ।
0: ਕੀ ਬਾਤ ਹੈ
1: ਹਾਂਜੀ, ਇਹ ਸਕਰੀਨਿੰਗ ਤਾਂ ਚੱਲ ਪਈ ਹੈ ਜੀ,
0: ਜੀ
1: ਗੁਰਦੁਆਰਿਆਂ ਦੇ ਵਿੱਚ ਦਿਖਾਉਣ ਲੱਗੇ ਹੈਗੇ ਜੀ, ਥੀਏਟਰ ਦੇ ਵਿੱਚ ਦਾ ਜਿਹੜਾ ਹੈਗਾ ਆ ਉਹਦੇ ਵਾਸਤੇ ਤਾਂ ਐਵੇਂ ਰਿਟ ਕੀਤੀ ਹੈ ਜੀ।
0: ਜੀ
1: ਤੋ ਇਸ ਕਰਕੇ ਇਹ ਪਿਕਚਰ ਜਿਹੜੀ ਹੈਗੀ ਆ ਚੱਲੀ ਆ, ਸਾਰੇ ਲੋਕਾਂ ਨੇ ਦੇਖ ਲਈ ਹੈਗੀ ਆ ਜੀ, 4 ਦਿਨ ਇਹ ਮੁੱਦਾ ਸਰਗਰਮ ਰਹੂਗਾ, ਉਹਦੇ ਨਾਲ ਜਿਹੜਾ ਹੈਗਾ ਆ ਬਾਕੀ ਖਬਰਾਂ ਦੱਬੀਆਂ ਰਹਿਣਗੀਆਂ।
0: ਜੀ
1: ਸਿਆਸਤ ਇਹੀ ਚਾਹੁੰਦੀ ਹੈਗੀ ਆ ਜੀ ਵੀ ਹਾਂ ਜੀ ਇਹਨਾਂ ਚੀਜ਼ਾਂ ਚ ਉਲਝੇ ਰਹਿਣ ਜੀ।
0: ਜੀ
1: ਵੱਡੀ ਗੱਲ ਇਹ ਹੈਗੀ ਭਾਰਤ ਸਾਹਿਬ, ਪਾਸਟ ਨੂੰ ਭੂਤਕਾਲ ਕਹਿੰਦੇ ਆ ਜੀ,
0: ਜੀ
1: ਭੂਤ ਹੋਰ ਕੀ ਹੁੰਦਾ ਹੈਗਾ ਜੀ,
0: ਬਿਲਕੁਲ
1: ਆਪਾਂ ਉਹਦੇ ਵਿੱਚ
0: ਬੀਤ
1: ਉਲਝੇ
0: ਗਿਆ
1: ਰਵਾਂਗੇ, ਉਹਨੂੰ ਡਿਸਕਸ ਕਰਦੇ ਰਵਾਂਗੇ, ਉਹਦੇ ਮੁਤਾਬਕ ਆਪਣਾ ਮਾਇੰਡ ਜਿਹੜਾ ਆ ਉਹ ਬਣਾਉਂਦੇ ਰਵਾਂਗੇ, ਸਰਕਾਰ ਪ੍ਰਤੀ ਜਾਂ ਕਿਸੇ ਹੋਰ ਪ੍ਰਤੀ ਆਪਣੀ ਨਫ਼ਰਤ ਜਿਹੜੀ ਹੈਗੀ ਉਹਨੂੰ ਵਧਾਉਂਦੇ ਰਵਾਂਗੇ, ਬਿਸ ਘੋਲਦੇ ਆ ਜੀ। ਹਾਂਜੀ ਬਿਲਕੁਲ, ਬਿਸ ਘੋਲਦੇ ਰਵਾਂਗੇ ਜੀ, ਸਿਸਟਮ ਦੇ ਅਗੇਂਸਟ ਬੋਲਾਂਗੇ ਜੀ। ਸੋ ਇਸ ਕਰਕੇ ਬਾਕੀ ਜਿਹੜਾ ਹੈਗਾ ਆ ਇਹਦੇ ਵਿੱਚੋਂ ਨਿਕਲਣਾ ਤਾਂ ਕੁਛ ਨੀ, ਕੋਈ ਪੋਜ਼ਿਟਿਵ ਤਾਂ ਨਿਕਲਣਾ ਨੀ ਜੀ,
0: ਜੀ
1: ਹੋਈਆਂ ਜਾਤੀਆਂ ਹੋਈਆਂ, ਥੋੜੀਆਂ ਜਾਤੀਆਂ ਹੋਈਆਂ, ਆ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਇਹ ਹੈਗੇ ਆ, 80% ਬੰਦੇ ਜਿਹੜੇ ਹੈਗੇ ਆ ਉਹ ਹਾਲਾਤ ਦੇ ਮਾਰੇ ਭੱਜੇ ਆ ਜੀ ਉਦੋਂ ਦੇ।
0: ਨਾਲੇ ਦੇਖੋ ਮੈਂ ਇੱਕ ਗੱਲ ਹੋਰ ਸੋਚਦਾ ਸੀ, ਮੈਂ ਅੱਜ ਚਲੋ ਗੱਲ ਸੁਣਦਾ ਸੀ ਮੀਡੀਆ ਦੇ ਉੱਤੇ, ਤੇ ਦੇਖੋ ਹੁਣ ਸੰਤ ਭਿੰਡਰਾਂ ਵਾਲੇ ਜਿਹੜੇ ਸਨ ਉਹਨਾਂ ਨੇ ਜੋ ਕੁਝ ਹੋਇਆ ਉਸ ਸਮਿਆਂ ਦੇ ਵਿੱਚ ਹੋ ਨਿਬੜਿਆ ਨਾ, ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੇਟੇ ਆ ਉਹ ਵੀ ਤਾਂ ਬੈਠੇ ਹੀ ਆ ਨਾ, ਉਹਨਾਂ ਨੇ ਕਾਹਤੋਂ ਨੀ ਝੰਡਾ ਚੱਕਿਆ ਅੱਗੇ, ਕਾਹਤੋਂ ਨੀ ਵਧੇ, ਫਿਰ ਉਹ ਜਿਹੜੀ ਸੀ ਆਪਣੇ ਪਿਤਾ ਦੀ ਜਿਹੜੀ ਸੀ ਸੋਚ ਸੀ ਉਹਨੂੰ ਅੱਗੇ ਵਧਾਉਣ ਦਾ ਹੌਸਲਾ ਕਿਉਂ ਨੀ ਕੀਤਾ, ਫਿਰ ਉਹਨਾਂ ਸਵਾਲ ਤਾਂ ਉਹਨਾਂ ਤੇ ਵੀ ਖੜੇ ਹੁੰਦੇ ਆ ਨਾ ਫਿਰ।
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਬਹੁਤੀਆਂ ਗੱਲਾਂ ਜਿਹੜੀਆਂ ਆ ਇਹਨਾਂ ਟੋਪਿਕ ਦੇ ਉੱਤੇ ਕੀ ਕਰਨੀਆਂ ਸਮਝਦਾ ਸਾਰੇ ਹੀ ਹੈਗੇ ਆ ਜੀ।
0: ਬਿਲਕੁਲ ਆ ਜੀ,
1: ਕਾਰਨ ਇਹ ਆ ਕਿ ਹਾਂਜੀ ਉਹਨਾਂ ਦਾ ਬ੍ਰੈਡ ਐਂਡ ਬਟਰ ਸਿਕਿਓਰ ਹੋ ਗਿਆ ਜੀ,
0: ਬਿਲਕੁਲ,
1: ਤੇ ਬਾਕੀ ਲੋਕੀ ਜਿਹੜੇ ਹੈਗੇ ਆ ਉਹ ਉਹਨਾਂ ਰਸਤਿਆਂ ਤੇ ਚੱਲਦੇ ਹੋਏ ਜਿਹੜਾ ਆ ਈਜ਼ੀ ਮਨੀ ਚਾਹੁੰਦੇ ਆ ਜੀ, ਹੋਰ ਇੱਥੇ ਕੀ ਆ।
0: ਬਿਲਕੁਲ,
1: ਸਿਆਸਤ ਵਿੱਚ ਵੀ ਕਿਉਂ ਆਉਂਦੇ ਹੈਗੇ ਵੀ ਈਜ਼ੀ ਮਨੀ ਜਿਹੜੀ ਹੈਗੀ ਆ ਜੀ ਬਣਦੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਇੱਥੇ ਮਿਹਨਤ ਕਰਕੇ ਰੋਟੀ ਖਾਣੀ ਬੜੀ ਔਖੀ ਆ ਜੀ, ਤੇ ਇਮਾਨਦਾਰੀ ਨਾਲ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਜੀ,
0: ਬਿਲਕੁਲ।
1: ਸੋ ਇਸ ਕਰਕੇ
2: ਮੈਂ ਰਾਜਨਵੀਰ ਜੀ ਦੀ ਗੱਲ ਜਿਹੜੀ ਵੀ ਹੁਣ ਫਿਲਮ ਗੁਰਦੁਆਰਾ ਚੱਲਣ ਰਹੀ ਆ, ਮੈਂ ਉਹਦੇ ਵਿਚੋਂ ਸੁਣਦੇ ਹੁਣ ਮੇਰੇ ਮਨ ਚ ਗੱਲ ਆਈ, ਰਾਜਨ ਜੀ ਕਿਸੇ ਚੀਜ਼ ਨੂੰ ਨਾ ਲਾਣ ਨੂੰ ਸੁੱਕੇ ਨੂੰ ਤੁਸੀਂ ਅੱਗ ਲਾ ਦੋ ਤੇ ਉਹ ਕਈ ਗਰੀ ਆਲੇ ਦੁਆਲੇ ਹੋਰਾਂ ਦੀ ਵੀ ਫਸਲ ਜਿਹਨੇ ਵੱਡੀ ਨੀ ਹੁੰਦੀ ਉਹ ਵੀ ਸਾੜ ਦਿੰਦੀ ਹੁੰਦੀ ਹੈ,
0: ਸਾੜ ਦਿੰਦੀ ਹੈ,
2: ਤੇ ਉਹਦੇ ਵਿੱਚ ਗਿੱਲੀ ਸੁੱਕੀ ਵੀ ਸੜ ਜਾਂਦੀ ਹੈ,
0: ਬਿਲਕੁਲ ਸਭ ਰਗੜੀ
2: ਜਾਂਦੀ, ਉਹਦੇ ਵਿੱਚ ਕੋਈ ਆਪਦੀ ਰੋਟੀ ਵੀ ਲਾ ਜਾਂਦਾ ਹੈ
0: ਜੀ,
2: ਹਾਂਜੀ ਕੋਈ ਉਹਦੇ ਵਿੱਚ ਅੱਗ ਵੀ ਸੇਕ ਜਾਂਦਾ ਹੈ। ਜੇ ਫਿਲਮ ਸਿਨੇਮਿਆਂ ਚ ਲੱਗਦੀ ਤਾਂ ਕਿੰਨੇ ਕੁ ਲੋਕਾਂ ਨੇ ਦੇਖਣੀ ਜੀ, ਹੁਣ ਗੁਰਦੁਆਰੇ ਚ ਲੱਗੂ ਸਾਰਾ ਪਿੰਡ ਦੇਖੂ, ਦੇਖੋ ਕਿੱਧਰ ਨੂੰ ਤੋਰਤਾ ਸਾਨੂੰ,
0: ਤੋਰਤਾ ਜੀ ਬਿਲਕੁਲ,
2: 2 ਦਿਨ ਅੱਗ ਲਾਈ, ਤੀਲੀ ਲਾਈ ਲਾਣ ਨੂੰ, ਕੱਲੀ ਲਾਣ ਤਾਂ ਜਲ ਗਿਆ, ਪਰ ਜਿਹੜਾ ਹੁਣ ਆਲੇ ਦੁਆਲੇ ਲਾਣ ਨੇ ਨੁਕਸਾਨ ਕਰਨਾ ਹੈ ਉਹਨੇ, ਉਹਦੇ ਵਿੱਚ ਵੱਟਾਂ ਤੇ ਹਰਾ ਘਾਹ ਵੀ,
1: ਇਹ ਤਾਂ ਵੀ
2: ਝੁਲ ਸੁਣਿਆ,
1: ਇਹ ਤਾਂ ਵੀਰ ਜੀ ਕੱਲ ਸ਼ਾਮ ਨੂੰ ਜਿਹੜਾ ਪਤਾ ਤਾਂ ਉਦੋਂ ਲੱਗਣਾ, ਕੱਲ ਨੂੰ ਦੁਪਹਿਰੇ ਜਦੋਂ ਅਨਾਉਂਸਮੈਂਟ ਹੋ ਜਾਣੀ ਹੈ ਗੁਰਦੁਆਰੇ ਤੋਂ ਵੀ ਟਰਾਲੀ 8 ਵਜੇ ਜਾਣੀ ਹੈਗੀ ਹੈ ਜੀ ਫਿਲਮ ਦੇਖਣ ਵਾਲਿਆਂ ਨੂੰ,
2: ਇੱਕ ਨੂੰ ਦੇਖ ਦੇਖ ਦੂਜਿਆਂ ਨੇ ਸਾਰਿਆਂ ਨੇ, ਨਾਲੇ ਤਵੰਗਾ ਸਾਹਿਬ ਇੱਕ ਗੱਲ ਕਹਿੰਦੇ ਤਾਂ ਹੁੰਦੇ ਨੇ ਵੀ ਮੁੱਖ ਦਾ ਤੇਲ ਤਾਂ ਅਸੀਂ ਜੁੱਤੀ ਚ ਪਵਾ ਲਿਆ ਉਹਨੇ, ਆ ਜਦ ਮੁੱਖ ਦੀ ਦਿਖਾਉਣੀ ਹੈ ਕਿਸੇ ਨੇ ਘਰੇ ਰਹਿਣਾ ਹੀ ਨੀ, ਚਾਹੇ ਆ ਘਰਾਂ ਚ ਚੋਰੀ ਹੋ ਜਾਵੇ ਬਾਅਦ,
0: ਬਿਲਕੁਲ
2: ਇਹ ਵੀ ਹੋਣੇ ਨੇ ਕੰਮ
0: ਜੀ,
1: ਬਿਲਕੁਲ ਜੀ ਹੋਣੇ ਜੀ, ਹੋਣੇ ਹੋਣੇ
2: ਇਹ ਵੀ ਹੋਣੇ ਨੇ ਜੀ, ਤੁਸੀਂ ਦੇਖੋ ਹੁਣ ਰਹਿਣਾ ਵੀ ਕਿਸੇ ਨੇ,
0: ਬਿਲਕੁਲ ਹੈ ਜੀ,
2: ਤੇ ਜਿੰਨਾ ਵਾਸਤੇ ਦਿਖਾਈ ਹੈ ਤੇ ਸ਼ਾਇਦ ਮੈਂ ਤਾਂ ਕਹਿ ਦੇਣਾ ਅੰਮ੍ਰਿਤਪਾਲ ਕਦੇ ਆਪ ਚੰਡੀਗੜ੍ਹ ਨੀ ਗਿਆ, ਉਹ ਸਰਕਾਰ ਪੰਜਾਬ ਚ ਲਾ ਲੂਗਾ ਜੀ, ਉਹ ਤੁਸੀਂ ਕਿਉਂ ਨੀ ਸੋਚ ਇਹਨੂੰ ਮੁੱਖ ਮੰਤਰੀ ਬਣਾਓ ਜੀ, ਕਹਿੰਦੇ ਛੇਤੀ
0: ਜੀ
2: ਆ ਬਣਾਈ ਸੀ, ਇਹਨਾਂ ਨੂੰ ਤਾਂ ਫੇਰ ਵੀ ਮਾੜਾ ਮੋਟਾ ਤਜਰਬੇ ਵਾਲੇ ਚਲਾ ਰਹੇ ਨੇ, ਚਾਹੇ ਉਹ ਲੁੱਟੀ ਜਾਂਦੇ ਨੇ ਚਲਾ ਰਹੇ ਨੇ, ਸਾਨੂੰ ਪਤਾ ਕਿਹੋ ਜਿਹਾ ਚਲਾ ਰਹੇ ਨੇ, ਜਿਹੜੇ ਸਮਝਦੇ ਨੇ ਉਹ ਤਾਂ ਸਾਰੇ ਸਮਝਦੇ ਨੇ
0: ਜੀ,
2: ਆ ਸ਼ੈਲੀਵੀਰ ਸੁਣਦੇ ਆ ਜਾਂ ਜਿੰਨੇ ਵੀ ਸਮਝ ਰੱਖਦੇ ਆ ਜਾਣੇ
0: ਬਿਲਕੁਲ
2: ਜੀ ਨਹੀਂ, ਪਰ ਊਂ ਦੇਖੋ ਵੀ ਇਹਨਾਂ ਦੇ ਚਲਾਉਣ ਨਾਲ ਸਟੇਟ ਦਾ ਕੀ ਫਾਇਦਾ ਹੋਇਆ ਜੀ?
0: ਕੁਛ ਵੀ ਨਹੀਂ ਜੀ,
2: ਤੁਹਾਨੂੰ ਦੱਸੋ ਸਟੇਟ ਕਿੱਥੇ ਅੱਗੇ ਗਈ ਹੈ ਜੀ?
0: ਜੀ
2: ਇਹ ਜਿਹੜਾ ਜੇ ਇਹਨੂੰ ਚੋਣ ਲੈਣਗੇ ਤੇ ਇਹ ਕੀ ਕਰੂਗਾ ਜੀ?
0: ਬਿਲਕੁਲ
2: ਤੁਸੀਂ ਦੇਖੋ ਪੰਜਾਬ ਅੱਸੀਆਂ ਦੇ ਵਿੱਚ ਪੰਜਾਬ ਨੂੰ ਧੱਕ ਦੇਣਗੇ ਜੇ ਇਹਨਾਂ ਨੂੰ ਲੱਗਿਆ ਨਾ ਵੀ ਮੁੜ ਕੇ ਜਿਵੇਂ ਅੱਗੇ ਕਾਂਗਰਸ ਦੇਸ਼ ਚ ਆ ਗਈ ਸੀ ਤੇ ਮੁੜ ਕੇ ਤਿੰਨ ਗਿਰੀ ਆਪਣੇ ਵੀ ਰਾਜ ਕਰ ਗਈ
0: ਜੀ,
2: ਇਸੇ ਤਰ੍ਹਾਂ ਇਹਨਾਂ ਨੇ ਇੱਕ ਵਾਰੀ ਅੰਮ੍ਰਿਤਪਾਲ ਨੂੰ ਬਣਾ ਕੇ ਵੀ ਆਪਦਾ ਨਜ਼ਾਰੇ ਲੈ ਜਾਣੇ
0: ਲੈ ਜਾਣੇ ਬਿਲਕੁਲ
2: ਜਿਹਨਾਂ ਨੇ ਸਿੱਖਾਂ ਨਾਲ ਖੇਡਿਆ ਤੇ ਰਾਜ ਵੀ ਉਹੀ ਕਰ ਰਹੇ ਨੇ
0: ਜੀ।
1: ਬਿਲਕੁਲ ਜੀ, ਹੁਣ ਤਾਂ ਅਸਲਾ ਵੀ ਬਥੇਰਾ ਹੈਗਾ ਆ ਪੰਜਾਬ ਦੇ ਵਿੱਚ, ਨਿਆਣਿਆਂ ਨੂੰ ਉਂਗਲ ਲਾਉਣ ਦੀ ਲੋੜ ਹੀ ਆ ਜੀ,
2: ਬੇਰੁਜ਼ਗਾਰੀ ਆ, ਬਾਹਰੋਂ ਆਈਲੈਟਸ ਬੰਦ ਹੋ ਗਈ, ਫਰਸਟ੍ਰੇਸ਼ਨ ਅੱਗੇ ਵਧੀ ਪਈ ਹੈ, ਕੰਮ ਕੋਈ ਕਰਨ ਨੂੰ ਰਾਜੀ ਨੀ, ਕੰਮ ਹੈਗੇ ਬਥੇਰੇ ਕਰਨ ਨੂੰ ਰਾਜੀ ਹੈ ਨੀ ਜੀ ਅਸੀਂ
0: ਜੀ।
2: ਫਿਰ ਮਤਲਬ ਮੈਨੂੰ ਇਹ ਨੀ ਸਮਝ ਆਉਂਦੀ ਇਹਨਾਂ ਦੇ ਵਿੱਚੋਂ, ਚਲੋ ਅੰਮ੍ਰਿਤਪਾਲ ਨਹੀਂ ਵੀ ਛੱਡਣਗੇ ਜੀ, ਹੋਰ ਕਿਹੜਾ ਇਹਨਾਂ ਦੇ ਵਿੱਚ ਜਿਹੜਾ ਕੋਈ ਮਿਨਿਸਟਰ ਬਣ ਸਕਦਾ ਹੈ, ਕਿਆਲੀ ਆ ਉਹ ਵੀ ਕਿੰਨੀ ਕੁ ਸਮਝ ਰੱਖਦਾ ਜੀ
0: ਜੀ,
2: ਜਿਹੜਾ ਇਹਨਾਂ ਦੇ ਵਿੱਚ ਕੋਈ ਰਾਜਭਾਗ ਚਲਾਉਣ ਵਾਲਾ ਹੈਗਾ
0: ਨਾ ਜੀ ਨਾ।
2: ਤੇ ਕਿਹੜੀ ਸਦੀ ਚ ਅਸੀਂ ਫਿਰ ਰਹੇ ਹਾਂ, ਐਜੂਕੇਸ਼ਨ ਦਾ ਲੈਵਲ ਕਿੱਥੇ ਤੱਕ ਚਲਿਆ ਗਿਆ, ਤੇ ਸਾਡੀ ਸੋਚ ਅਜੇ ਗਿੱਟਿਆਂ ਤੇ ਖੜੀ ਹੈ,
0: ਗਿੱਟਿਆਂ ਤੇ ਖੜੀ ਹੈ ਬਿਲਕੁਲ ਹੈ ਜੀ।
2: ਇੱਕ ਧਰਮ ਦਾ ਬਾਣਾ ਪਾ ਕੇ, ਉਹ ਗੱਲ ਵੱਖਰੀ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ, ਉਹ ਉਹੀ ਕਰ ਸਕਦਾ ਜਿਹੜਾ ਧਾਰਮਿਕ ਹੋਊਗਾ
0: ਜੀ।
2: ਉਹ ਰਾਜਨੀਤਿਕ ਵੱਖਰੀ ਚੀਜ਼ ਹੁੰਦੀ ਹੈ, ਜੇ ਇੰਨੀ ਉਹ ਸਮਝ ਹੁੰਦੀ ਪਿੰਡਰਾਲੇ ਸੰਤ ਬਹੁਤ ਵਧੀਆ ਧਾਰਮਿਕ ਸ਼ਖਸੀਅਤ ਸੀ, ਜੇ ਉਹ ਮਾੜੀ ਮੋਟੀ ਰਾਜਨੀਤੀ ਸੋਝ ਰੱਖਦੇ ਹੁੰਦੇ ਤੇ ਫਿਰ ਆਹ ਕਾਨੂੰ ਅੱਜ ਹਾਲਾਤ ਬਣਦੇ
0: ਨਹੀਂ ਬਣਦੇ ਜੀ। ਹੁਣ ਦੇਖੋ ਉਹਨਾਂ ਦੇ ਬੇਟੇ ਨੇ ਤਾਂ ਹੀ ਗੱਲ ਕੀਤੀ ਕਿ ਉਹ ਵੀ ਤਾਂ ਟਿਕ ਕੇ ਬੈਠੇ ਹੀ ਹੈ, ਆਪਣਾ ਆਰਾਮ ਨਾਲ ਕਾਰੋਬਾਰ ਕਰਦੇ ਆ, ਵੱਡੀਆਂ ਪ੍ਰਾਪਰਟੀਆਂ ਨੇ, ਸਾਰਾ ਕੁਝ ਲੱਗੇ ਹੋਏ ਆਪਣੇ ਕਾਰੋਬਾਰਾਂ ਦੇ ਵਿੱਚ, ਤੁਸੀਂ ਵੀ ਚੁੱਪ ਕਰਕੇ ਆਪਣਾ ਕੰਮ ਕਰੋ ਭਾਈ।
2: ਸਾਰਿਆਂ ਨੇ ਖੱਟ ਲਿਆ ਜੀ, ਜਿਨ੍ਹਾਂ ਨੇ ਅਸਲੀ, ਜਿਨ੍ਹਾਂ ਦੇ ਅਸਲੀ ਆ ਜਿਹੜੇ ਰੋ ਰਹੇ ਨੇ, ਮੈਂ ਨੀ ਕਹਿੰਦਾ ਜਿਹੜੀ ਕਈ ਮਾਮਾ ਰੋਂਦੀਆਂ ਆ ਕੇ ਟੀਵੀ ਦੇ ਉੱਪਰ
0: ਜੀ,
2: ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕਿਵੇਂ ਬੱਚੇ ਪਾਲੇ ਮੁੜ ਕੇ।
0: ਬਿਲਕੁਲ ਹੈ ਜੀ,
2: ਉਹਨਾਂ ਤੱਕ ਤਾਂ ਪੈਸਾ ਪਹੁੰਚਿਆ ਨੀ ਜਿੰਨਾ ਪੈਸਾ ਇਕੱਠਾ ਹੋਇਆ
0: ਜੀ।
2: ਹੁਣ ਦੇਖੋ ਹਰ ਬੰਦਾ ਲੈ ਕੇ ਨਵੇਂ ਨੂੰ ਬਹਿ ਗਿਆ, ਕੋਈ ਕਿਸੇ ਬੇਬੇ ਨੂੰ ਲਈ ਬੈਠਾ, ਕੋਈ ਕਿਸੇ ਬਾਬੇ ਨੂੰ ਲਈ ਬੈਠਾ, ਕੋਈ ਕਿਸੇ ਨੂੰ ਲਈ ਬੈਠਾ। ਹੁਣ ਇੱਧਰ ਨੂੰ ਆਹ ਚੱਲ ਕੇ
0: ਇਹਨਾਂ ਦੇ ਲੋਕਾਂ ਦੇ ਚੰਦ ਕਮੈਂਟਾਂ ਲਈ, ਚੰਦ ਡਾਲਰਾਂ ਦੇ ਲਈ ਨਾ ਜਿਹੜੇ ਕਮਾਉਣੇ ਆ, ਚਲੋ ਯੂਟਿਊਬਰ ਜੋ ਵੀ ਹੈ ਮੀਡੀਆ ਹੈ, ਉਹਨਾਂ ਦੇ ਖਾਤਰ ਇਹ ਮਤਲਬ ਕਿ ਚੰਗਿਆੜੀ ਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ, ਉਸ ਚੀਜ਼ ਦਾ ਦੇਖਿਆ ਜਾਵੇ।
2: ਮੈਂ ਆਪ ਕੱਲ ਰੀਲਾਂ ਦੇ ਵਿੱਚ ਦਿਖਾ ਰਹੇ ਜੀ, ਫਲਾਨੇ ਪਿੰਡ ਦਿਖਾਉਂਦੇ ਨੇ
0: ਜੀ,
2: ਉੱਥੇ ਲੇਡੀਜ਼ ਛੋਟੇ ਛੋਟੇ ਬੱਚਿਆਂ ਨੂੰ ਦਮਾਲੇ ਸਜਾ ਕੇ, ਮੋਗੇ ਕੰਨੀ ਵੀ ਦਮਾਲੇ ਤੇ ਜਾ ਕੇ ਉਹਨਾਂ ਨੂੰ ਬਿਠਾਲੀ ਬੈਠੇ ਨੇ
0: ਜੀ,
2: ਪਰ ਉਹ ਬੱਚੇ ਦੇ ਕੀ ਮਨ ਤੇ ਅਸਰ ਕਰੂਗਾ?
0: ਮੇਰਾ ਪਿਓ ਇਦਾਂ ਮਾਰਿਆ ਸੀ, ਹੁਣ ਬਲਨੀ ਆ, ਫਿਰ ਅੱਗੇ ਚੰਗਿਆੜੀ ਬਲਨੀ ਆ ਜੀ।
2: ਹਾਂਜੀ
0: ਜੀ,
2: ਮੈਂ ਨੀ ਕਹਿੰਦਾ ਚੰਗਾ ਹੋਇਆ
0: ਜੀ,
2: ਬਹੁਤ ਮਾੜਾ ਹੋਇਆ
0: ਬਿਲਕੁਲ ਹੈ ਜੀ,
2: ਪਰ ਅਸੀਂ ਅੱਜ ਤੱਕ ਪਿਛੋਕੜ ਤੋਂ ਕਦੇ ਕੁਛ ਸਿੱਖਿਆ
0: ਜੀ?
2: ਆ ਸ਼ੈਲੀ ਵੀ ਰਹਿ ਦੇਣਾ ਵੀ ਕਈ ਗਿਰੀ ਆਪਾਂ, ਚਲੋ ਵਿਚਾਰਾਂ ਦੀ ਮਤਭੇਦ ਆ ਭਰਾ ਆਪਣਾ, ਪਰ ਇਹਨਾਂ ਇਸੇ ਗੱਲ ਤੇ ਬਹਿਸ ਕਰਦੇ ਹੁੰਦੇ ਆ ਕਈ ਗਿਰੀ, ਜੋ ਪਿੱਛੇ ਹੋਇਆ ਉਹ ਸਿੱਖਿਆ ਕੀ ਹੈ ਸੀ? ਗੱਲ ਮਸਲਾ ਸਾਡਾ ਇਹ ਹੈ ਨਾ,
0: ਬਿਲਕੁਲ ਹੈ ਜੀ,
2: ਸਿੱਖਿਆ ਤਾਂ ਸੀ ਉਹ ਤੋਂ ਕੁਛ ਵੀ ਨਹੀਂ,
0: ਕੁਛ ਨਹੀਂ ਜੀ,
2: ਜਾਣੀ ਪਿੱਛੇ ਜੇ 30,000 ਡਾਲਰਾਂ ਦਾ, ਰੁਪਈਆਂ ਦਾ ਨੁਕਸਾਨ ਹੈ, ਤੇ ਅਗਲੀ ਵਾਰੀ 80 ਦਾ ਕਰਾਇਆ, ਉਦੋਂ ਬਾਅਦ 110 ਦਾ ਕਰਾਇਆ,
0: ਬਿਲਕੁਲ ਹੈ
2: ਜੀ, ਇਹ ਤਾਂ ਸੋਚਿਆ ਨੀ ਵੀ 30,000 ਦਾ ਨੁਕਸਾਨ ਕਿਉਂ ਹੋਇਆ, ਜੇ ਇਹ ਸੋਚ ਕੇ ਚੱਲੀਏ ਗਲਤੀ ਵੀ ਨਹੀਂ ਕਰਦੇ
0: ਜੀ।
2: ਅੱਜ ਹੁਣ ਮਤਲਬ ਅੰਮ੍ਰਿਤਪਾਲ ਹੀ ਬਚਾਊ ਪੰਜਾਬ ਨੂੰ
0: ਨਾ,
2: ਹੋਰ ਤਾਂ ਕੋਈ ਬਚਾ ਹੀ ਨਹੀਂ ਸਕਦਾ ਜੀ।
0: ਬਿਲਕੁਲ, ਉਹਦਾ ਪਿਛੋਕੜ ਭੁੱਲ ਗਏ ਨਾ ਵੀ ਉਹ ਕੀ ਕਰਦਾ ਰਿਹਾ।
2: ਬਿਲਕੁਲ ਜੀ, ਵਿਜ਼ਨ ਕੀ ਹੈ
0: ਜੀ,
2: ਕੋਈ ਹੈ ਦੱਸੋ ਇੱਕ ਵੀ ਬੰਦਾ ਲੱਗਦਾ ਕੋਈ ਤੁਹਾਨੂੰ ਸਰਕਾਰ ਚਲਾਉਣ ਵਾਲਾ?
0: ਬਿਲਕੁਲ ਹੈ, ਇਹ ਤਾਂ ਉਜਲਾ ਸਾਹਿਬ ਉਹ ਕੰਮ ਹੋ ਰਿਹਾ ਕਿ ਉਹ ਮੈਨੂੰ ਚੇਤਾ ਆਉਂਦਾ ਗੀਤ ਆਪਣਾ ਸੁਰਿੰਦਰ ਸ਼ਿੰਦੇ ਹੋਣਾ ਦਾ ਗੀਤ ਸੀ, ਕਿਲੇ ਨੀ ਲਾਹੌਰ ਦੇ ਦੋ ਲਾਸ਼ਾਂ ਟੰਗੀਆਂ, ਉਹ ਜਦੋਂ ਦੁੱਲੀ ਮੇਰੇ ਖਿਆਲ ਨਾਲ ਤਾਣਾ ਮਾਰਦੀ ਆ ਨਾ ਵੀ ਤੂੰ ਇੱਥੇ ਕੁੜੀਆਂ ਜਾਂ ਹੋਰ ਸਾਰੇ ਕੰਮ ਛੇੜੀ ਜਾਂਦਾ ਕਰੀ ਜਾਂਦਾ, ਜਾਂ ਜੇ ਇੰਨੀ ਹਿੰਮਤ ਆ ਤਾਂ ਆਪਣੇ ਪਿਓ ਦਾ ਬਦਲਾ ਲੈ, ਇਹ ਉਹ ਕੰਮ ਹੋ ਰਿਹਾ ਜੀ, ਤਾਣਾ ਵੱਜ ਰਿਹਾ ਜੀ।
2: ਤੁਸੀਂ ਦੇਖੋ ਮਾੜੇ ਜੇ ਦੋ ਦਿਨ ਫਿਲਮ ਲਾ ਕੇ ਫਿਲਮ ਦਾ ਹੁਣ ਤੋਰਿਆ ਕਿੱਧਰ ਨੂੰ ਗਿਆ?
0: ਬਿਲਕੁਲ ਬਿਲਕੁਲ,
2: ਮੈਂ ਰਾਜਿੰਦਰ ਜੀ ਗੱਲ ਸੁਣਦਾ, ਚਲੋ ਉਹੀ ਗੱਲ ਕਰਨਾ ਜੀ, ਇਹਨੂੰ ਡੀਪਲੀ ਥਿੰਕ ਕਰਕੇ ਦੇਖੋ
0: ਜੀ
2: ਕਿ ਜੇ ਸਿਨੇਮੇ ਚ ਲੱਗਦੀ ਕਿੰਨੇ ਲੋਕਾਂ ਨੇ ਦੇਖਣੀ ਜੀ, ਤੇ ਹੁਣ ਕਿੰਨਿਆਂ ਨੇ ਦੇਖ
0: ਕਿੰਨਿਆਂ ਨੇ ਦੇਖ ਜਾਣੀ ਹੈ ਜੀ,
2: ਤੇ ਅਸੀਂ ਉਹ ਚੀਜ਼ ਆ
1: ਵੀਰ ਜੀ
2: ਕਿ ਸਾਨੂੰ ਜਿੱਦ। ਹਾਂਜੀ ਕਰੋ ਗੱਲ ਜੀ।
1: ਵੱਡੀ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਮੈਂ ਤਾਂ ਸਲਿਊਟ ਕਰਦਾ ਸ਼ੈਲੀ ਵੀਰ ਜੀ ਹੁਣਾਂ ਨੂੰ, ਕਿ ਸਰ ਇਹ 10% ਜਾਂ 20% ਬੰਦਿਆਂ ਨੂੰ ਜੇ ਪੰਜਾਬ ਦੇ ਮੁੱਦੇ ਪਤਾ ਲੱਗ ਰਹੇ ਆ ਤੇ ਉਹ ਇਹਨਾਂ ਦੇ ਕਰਕੇ ਲੱਗ ਰਹੇ ਆ ਜੀ ਕਿ
0: ਜੀ
1: ਹਾਂ ਜੀ ਪੰਜਾਬ ਦੇ ਮੁੱਦੇ ਤਾਂ ਆ ਹੈਗੇ ਆ ਜੀ, ਕਿਉਂਕਿ
0: ਬਿਲਕੁਲ
1: ਆਪੋਜੀਸ਼ਨ ਦਾ ਰੋਲ ਤਾਂ ਇਹ ਅਦਾ ਕਰ ਰਹੀਆਂ ਹੈਗੀਆਂ ਕਿਸਾਨ ਯੂਨੀਅਨ ਜੀ,
0: ਬਿਲਕੁਲ
1: ਇਹ
0: ਹੈ ਜੀ
1: ਲੋਕਾਂ ਨੂੰ ਦੱਸ ਰਹੇ ਵੀ ਭਾਈ ਆਹ ਮੁੱਦੇ ਹੈਗੇ ਆ ਜੀ
0: ਜੀ
1: ਤੇ ਲੋਕਾਂ ਦਾ ਧਿਆਨ ਤਾਂ ਫਿਲਮ ਦੇ ਵਿੱਚ ਪਾਤਾ ਜੀ,
0: ਬਿਲਕੁਲ ਹੈ ਜੀ
1: ਸੋ ਇਸ
0: ਬਿਲਕੁਲ
1: ਕਰਕੇ ਜਿਹੜਾ ਹੈਗਾ ਆ ਇਹ ਆਪਣਾ ਜਿਹੜਾ ਇਹ ਜਿਹੜਾ ਕੰਮ ਕਰ ਰਹੇ 10-20% ਲੋਕਾਂ ਨੂੰ ਜਿਹੜਾ ਜਾਗਰਤ ਕਰ ਰਹੇ ਹੈਗੇ ਆ
0: ਜੀ
1: ਉਹ ਉਹਦੇ ਨਾਲ ਹੀ ਇਹਨਾਂ ਦਾ ਇਹਨਾਂ ਨੂੰ ਸਲੂਟ ਬਣਦਾ ਜੀ,
0: ਬਿਲਕੁਲ
1: ਬਾਕੀ ਤਾਂ ਜਿਹੜਾ ਹੈਗਾ ਆ ਚੱਲੀ ਜਾਂਦਾ ਹੈਗਾ ਜੀ ਇੱਥੇ ਜਿਹੜਾ ਆ ਲੋਕਾਂ ਦੀ ਸਾਈਕੀ ਨਹੀਂ ਬਦਲ ਸਕਦੀ,
0: ਬਦਲ
1: ਜੋ
0: ਸਕਦੀ
1: ਮਰਜ਼ੀ ਕਰ ਲਓ ਤੁਸੀਂ
0: ਬਿਲਕੁਲ ਹੈ ਜੀ। ਜੀ ਯਾਦਵਿੰਦਰ ਜੀ ਲੰਗਰ
1: ਅੱਜ
0: ਤੋਂ ਸਿਵੀ
1: ਇੱਕ।
0: ਨਾਲ ਸਵਾਗਤ ਹੈ, 1 ਮਿੰਟ ਸੈਣੀ ਸਾਹਿਬ ਉਹਨਾਂ ਦੀ ਵੀ ਗੱਲ ਸੁਣ ਲਈਏ ਫਿਰ ਨਾਲ, ਤੇ ਮੁਕੱਦਰ ਜੀ ਵੀ ਪਿੱਛੇ
1: ਹਾਂ ਜੀ
0: ਲਾਈਨ ਚ ਲੱਗੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਜੀ।
3: ਜੀ ਸਤਿ ਸ੍ਰੀ ਅਕਾਲ ਜੀ ਸੈਣੀ ਜੀ ਤੇ ਭੁਪਿੰਦਰ ਤੇ ਭਾਜੀ ਹੁਣੀ ਹੋ ਜੀ,
0: ਸਤਿ
1: ਸ੍ਰੀ ਅਕਾਲ ਵੀਰ ਜੀ।
0: ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ।
2: ਹਾਂ ਜੀ
3: ਮੈਂ ਜਦੋਂ ਅੰਮ੍ਰਿਤਪਾਲ ਦੀ ਗੱਲ ਸੁਣਦਾ ਨਾ ਗੁਰਦਪਾਲ ਦੀ
0: ਜੀ,
3: ਇਹਨਾਂ ਦੇ ਮੈਨੂੰ ਨਾ ਥੋੜਾ ਜਿਹਾ ਗੁੱਸਾ ਚੜਦਾ ਜਿਹੜਾ ਫੋਰ ਟ੍ਰੈਕਟਰ ਹਵਾ ਨਹੀਂ ਭਰਦਾ ਹੁੰਦਾ ਨਾ ਉਹਦੇ ਰੇਸ ਦੇ ਕੇ ਕਰਾਰੀ ਜੀ
0: ਚੀਕ ਜੀ ਮਾਰਦਾ
3: ਥੋੜਾ
0: ਜਿਹਾ,
3: ਫਿਰ ਮੈਨੂੰ ਲੱਗਦਾ ਮੈਂ ਚੱਲ ਕੋਈ ਗੱਲ ਨੀ ਪੰਜਾਬੀਆਂ ਦਾ ਇਹੋ ਹੀ ਆ ਰਹਿਣਾ
0: ਜੀ।
3: ਹੁਣ ਕੋਈ ਬਾਬਾ ਹੋਵੇ ਨਾ, ਕੋਈ ਬਾਬਾ ਸਾਧੂ ਪਖੰਡੀ ਹੋਵੇ ਨਾ, ਤੇ ਉਹ ਇੱਥੇ ਸਾਡੇ ਏਰੀਏ ਆਨੰਦਪੁਰ ਸਾਹਿਬ ਜਾ ਕੇ ਬਹਿ ਜੂਗਾ ਨਾ, ਆਨੰਦਪੁਰ ਸਾਹਿਬ ਵਾਲੇ ਲੋਕਾਂ ਨੇ ਇਹੋ ਸੋਚਣਾ ਮਹਾਂਪੁਰਖ ਆਏ ਆ ਬੜੀ ਕਿੰਨੇ ਹਜ਼ਾਰ,
0: ਬਿਲਕੁਲ
3: ਤੇ ਸਾਨੂੰ ਪੁੱਛੋ ਨਾ ਅੰਮ੍ਰਿਤਪਾਲ ਕੀ ਆ, ਮੇਰੀ ਭੂਆ ਉਹਦੇ ਪਿੰਡ
0: ਜੀ,
3: ਉਹ ਤੁਸੀਂ ਪੰਜਾਬੀ ਹੋ ਤੁਹਾਨੂੰ ਅਗਲ ਕਰੇ ਲਾਂਤੀ ਹੋ ਤੁਸੀਂ, ਮੈਨੂੰ ਫਿਰ ਗੁੱਸਾ ਚੜੇ ਉਹ ਗੱਲ, ਮੈਨੂੰ ਗੁੱਸਾ ਨਾ ਕਰਿਓ ਉਹ, ਮੈਂ ਵੀ ਪੰਜਾਬੀ ਹਾਂ ਅਸੀਂ ਫਿਰ ਲਾਂਤੀ ਹੋਏ ਨਾ, ਸਾਨੂੰ ਅੱਜ ਤੱਕ ਸਿੱਖਿਆ ਕੁਛ ਨੀ ਕਿ ਅਸੀਂ ਬੰਦੇ ਬੰਦੇ ਇੱਕ ਬੰਦਾ ਵੇਹਦੇ ਨੀ, ਅਸੀਂ ਜਿਹੜਾ 6 ਮਹੀਨੇ ਆਪਾਂ ਨੂੰ ਕੋਈ ਹੀਰੋ ਬਣਾ ਦਿੰਦੇ ਹੀਰੋ ਆਣ ਕੇ ਸਾਡੇ ਸਿਰ ਤੇ ਨੱਚਣ ਡਿਆ ਬੰਦਾ, ਉਹਨੇ ਛਿੱਤਰ ਮਾਰਨੇ ਭੇ ਭੇ ਕੇ ਤੇ ਫਿਰ ਬਾਅਦ ਚ ਇਹਨਾਂ ਨੇ ਫਿਰ ਰੋਣਾ, ਇਹਨਾਂ ਕਿਹੜਾ ਹੁਣ ਹੋਰ ਕੋਈ ਲੱਭ
0: ਸਾਹ ਨੀ ਲੈਣ ਦਿੰਦੇ ਫਿਰ ਅਗਲੇ,
3: ਨਹੀਂ ਸਾਹਬ ਨੇ ਲੈਣੀ ਨੀ ਦੇਣਾ ਬਾਈ ਜੀ, ਉਹ ਜਿਹੜੀ ਸੋਚ ਨਾਲ ਨਿਕਲਿਆ ਨਾ ਉੱਥੋਂ ਇੱਥੋਂ ਬਾਹਰੋਂ ਦੁਬਈ ਦੇ ਡੁਬਈ ਹੋ ਗਏ,
0: ਬਿਲਕੁਲ ਬਿਲਕੁਲ
3: ਸਾਹ ਲੈਣ ਵਾਲੇ ਕੰਮ ਹੀ ਨੀ ਹੈਗੇ,
0: ਉਹਦੀਆਂ ਫੇਸਬੁੱਕ ਪੇਜ ਜਿਹੜੇ ਪਹਿਲਾਂ ਚੱਲਦੇ ਸੀ ਉਹ ਫਰੋਲ ਕੇ ਦੇਖ ਲਓ ਕੀ ਕੁਝ ਲਿਖਦਾ ਰਿਹਾ ਉੱਥੇ ਕਰਦਾ ਰਿਹਾ।
3: ਮੈਂ ਨਾ ਉਹ ਲਿਖਣ ਦੀ ਤੁਸੀਂ ਗੱਲ ਹੀ ਛੱਡ ਦੋ ਨਾ, ਜਦੋਂ ਜਦੋਂ ਹੈਲੀਕਾਪਟਰ ਐਂਟਰੀ ਹੁੰਦੀ ਹੋਵੇ ਨਾ ਕਿਸੇ ਦੀ ਕਿ ਪੂਰਾ ਬਣਾ ਕੇ ਬਾਬੇ ਪਿੰਡ ਵਾਲਿਆਂ ਨੂੰ ਲਿਆ ਕੇ ਤਾਰਿਆ ਜਾਵੇ ਨਾ ਮੈਦਾਨ, ਜਦੋਂ ਫੋਟੋਆਂ ਵੇਖੋ ਤੁਸੀਂ
0: ਬਿਲਕੁਲ
3: ਉਹਦੀ ਕਿੱਥੇ ਹੋਈ ਆ, ਉਹਦੀ ਟ੍ਰੇਨਿੰਗ ਕਿੱਥੇ ਹੋਈ ਆ, ਸਾਰੀਆਂ ਕਹਾਣੀਆਂ ਦਾ ਸਾਨੂੰ ਪਤਾ, ਮੈਨੂੰ ਇੱਥੇ ਬੈਠੇ ਨੂੰ ਪਤਾ, ਪਰ ਮੈਂ ਉਹ ਗੱਲ ਨੀ ਸ਼ੇਅਰ ਕਰਨੀ ਜਿੰਨਾ ਮੇਰੇ ਨਾਲ ਸ਼ੇਅਰਾਂ ਕੀਤੀਆਂ, ਉਹ ਸਭ ਯਾਰ ਹੀ ਉਹਦੇ
0: ਜੀ ਜੀ।
3: ਯਾਰ ਤੁਸੀਂ ਤੁਸੀਂ ਤੀਜੇ ਕੁ ਦਿਨ ਕੋਈ ਨਾ ਕੋਈ ਨਵਾਂ ਉੱਠਿਆ ਬੰਦਾ ਉਹਨੂੰ ਸਿਰ ਤੇ ਬਿਠਾ ਲੈਂਦੇ ਆ, ਗੱਲ ਨਾ ਬਾਤ ਨਾ ਕੀ ਗਹੁਣ, ਹੁਣ ਆ ਫਿਲਮ ਦੇ ਕਰਕੇ 10 ਦਿਨ ਰੌਲਾ ਪਾਉਣਾ, 10 ਦਿਨਾਂ ਬਾਅਦ ਸਭ ਕੋਲ ਭੁੱਲ ਭੱਲ ਜਾਣਾ, ਫਿਰ ਉੱਥੇ ਉੱਥੇ ਬਹਿ ਜਾਣਾ। ਹੁਣ ਹੁਣ ਹੁਣ ਚਲੋ ਅਸੀਂ ਮਾਂ ਨੂੰ ਵੇਖ ਲਿਆ, ਤੁਸੀਂ ਹੋਰ ਕਿਹਨੂੰ ਵੇਖ ਲਿਆ, ਤੁਸੀਂ ਤੁਸੀਂ ਜਿਹੜੀ ਤੁਹਾਡੀ ਇੱਕ ਪਾਰਟੀ ਆ ਨਾ, ਜਿਹੜੀਆਂ ਤੁਹਾਡੀਆਂ ਮੇਨ ਪਾਰਟੀ ਉਹਨੂੰ ਸੁਧਾਰੋ, ਜਿਹੜੀ ਪੰਜਾਬ ਦੀ ਪਾਰਟੀ
0: ਜੀ,
3: ਉਹਦੇ ਵਿੱਚ ਲਾਓ ਆ ਪਹਿਲਾਂ ਆਪਣੇ ਆਪਣੇ ਬਾਦਲ ਪਰਿਵਾਰ ਨੂੰ ਥੱਲੇ ਲਾਓ, ਤੁਸੀਂ ਨੀ ਬਣਨਾ ਅਸੀਂ ਆਪੇ ਚਲਾਵਾਂਗੇ, ਤੁਸੀਂ ਤੀਜੇ ਚੌਥੇ ਤੁਸੀਂ ਕੋਈ ਨਾ ਕੋਈ ਨਿਕਲ ਆਉਂਦਾ, ਕੋਈ 6 ਮਹੀਨੇ ਬਾਅਦ ਕੋਈ ਉਹ ਜਿਹੜਾ ਬਰਸਾਤੀ ਡੱਡੂ ਨੀ ਨਿਕਲ ਦਿੰਦੇ, ਓਦਾਂ ਸਾਡੇ ਹੀਰੋ
0: ਬਿਲਕੁਲ
3: ਕਰੀ ਕੋਈ ਉਹਨਾਂ ਦੇ ਲੱਭਣਾ ਲਵਾਉਣਾ ਕੱਖ ਨੀ ਆ। ਇਹ ਅੰਮ੍ਰਿਤਪਾਲ ਵਾਲੇ ਜਿਹਨੂੰ ਜੇ ਅੰਮ੍ਰਿਤਪਾਲ ਕਿਹੜੇ ਮੁੱਖ ਮੰਤਰੀ ਇਹਨਾਂ ਨੇ ਬਣਾ ਤਾ ਨਾ
0: ਜੀ,
3: ਤੇ ਇੱਕ ਗੱਲ ਮੈਂ ਕਰ ਦੇਣਾ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ
0: ਜੀ,
3: ਇਹ ਭੁੱਲ ਜਾਣ ਖਤਮ ਕਹਾਣੀ
0: ਜੀ,
3: ਸਾਡੇ ਏਰੀਏ ਦੇ ਵਿੱਚੋਂ ਤੁਸੀਂ ਲੱਭੋ ਬੰਦੇ ਅਸੀਂ ਮਾਝੇ ਦੇ ਬੋਲਣ ਡਿਆ, ਸਾਡੇ ਲਾਗਿਓ ਵੇਖਿਓ ਕਿਹੜੇ ਕਿਹੜੇ ਬੰਦੇ ਸਿਆਸਤ ਚ ਆਏ ਤੇ ਕਿੱਦਾਂ ਲੁੱਟਿਆ ਪੰਜਾਬ ਨੂੰ, ਤੇ ਕਿਹੜੇ ਕਿਹੜੇ ਕਿਹੜੇ ਕਿਹੜੇ ਪੁਲਿਸ ਦੇ ਵਿੱਚ ਉਹਨਾਂ ਕਿੱਦਾਂ ਲੁੱਟਿਆ ਪੰਜਾਬ ਨੂੰ,
0: ਬਿਲਕੁਲ ਹੈ ਜੀ ਬਿਲਕੁਲ,
3: ਇਹਦੇ ਪੱਧਰ ਇਹ ਨੀ ਉੱਥੇ ਬੈਠੇ ਅੰਮ੍ਰਿਤਪਾਲ ਨੂੰ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਵੇਖੋ ਤੁਸੀਂ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਗੱਲ ਕਰੋ ਉਹਨਾਂ ਲੋਕਾਂ ਨਾਲ, ਬੈਠੇ ਦੂਰੋਂ ਵੇਖ ਕੇ ਇੱਕ ਤਾਂ ਨਵਾਂ ਹੀ ਕੰਮ ਸ਼ੁਰੂ ਕਰਤਾ ਦਮਾਲੇ ਵਾਲਾ, ਸਿਰਾਂ ਦੇ ਬਣਾ ਦਿੰਦੇ ਨਿੱਕੇ ਨਿੱਕੇ ਨਿਆਣਿਆਂ ਨੂੰ ਬਿਠਾ ਦਿੰਦੇ ਜੀ, ਇੱਕ ਤੁਸੀਂ ਉਹਨਾਂ ਦੇ ਸਿਰਾਂ ਦੇ ਵੇਖ ਕੇ ਤੁਸੀਂ ਉਹਦੇ ਕੱਪੜੇ ਵੇਖ ਕੇ ਤੁਸੀਂ ਕਹਿ ਦਿੰਦੇ ਬੜਾ ਚੋਲਾ ਪਾਇਆ ਮਹਾਂਪੁਰਖ, ਇੱਦਾਂ ਦੇ ਮਹਾਂਪੁਰਖ ਅਸੀਂ ਵੀ ਬਣ ਜਾਣਾ, ਦਾੜੀ 10 ਦਿਨਾਂ ਚ ਵੱਧ ਜਾਣੀ
0: ਜੀ,
3: ਏਦਾਂ ਨੇ ਕੀ ਇਹ ਕਰਕੇ ਇਹੋ ਗੱਲ ਮੈਂ ਕਰਨੀ ਕਿ ਅੰਮ੍ਰਿਤਪਾਲ ਦਾ ਕਿਹੜਾ ਛੱਡੋ,
0: ਥੈਂਕ ਯੂ ਜੀ,
3: ਬਹਿ ਕੇ ਕਿਤੇ ਬਹਿ ਕੇ ਗੱਲਬਾਤ ਕਰੋ ਤੇ ਫਿਰ
0: ਬਿਲਕੁਲ ਬਿਲਕੁਲ ਸ਼ੁਕਰੀਆ ਯਾਦਵੰਦਰ ਜੀ, ਥੈਂਕ ਯੂ ਜੀ, ਥੈਂਕ ਯੂ ਸ਼ੁਕਰੀਆ ਇਨਪੁਟ ਲਈ ਜੀ। ਆਪਣੇ ਸੈਣੀ ਸਾਹਿਬ ਤੇ
2: ਬਿਲਕੁਲ ਬਿਲਕੁਲ ਬਹੁਤ ਵਧੀਆ ਵਿਦੇਸ਼ਾ ਵੀਰ ਜੀ ਗੱਲ ਕਰਕੇ ਗਏ ਨੇ
0: ਜੀ,
2: ਕਿ ਅਸੀਂ ਦੂਰ ਦੇ ਢੋਲ ਸੁਹਾਣੇ ਸਾਨੂੰ ਜਿਵੇਂ ਕਹਿੰਦੇ ਚੰਗੇ ਲੱਗਦੇ ਹੁੰਦੇ ਨੇ,
0: ਬਿਲਕੁਲ ਹੈ ਜੀ,
2: ਥੈਂਕ ਯੂ। ਜਿਹੜਾ ਬੰਦਾ ਸਮਝ ਰੱਖਦਾ ਅੱਗੇ ਆਪਾਂ ਕਹਿੰਦੇ ਸੀ ਜੇ ਚਾਹੇ ਉਹ ਕਾਮਰੇਡੇ ਸੀਗੇ, ਜੇ ਉਹ ਬੋਲਦੇ ਸੀ ਉਹ ਨੀਤੀਆਂ ਨੂੰ ਸਮਝਦੇ ਸੀ ਉਹ ਤਾਂ ਹੀ ਬੋਲਦੇ ਸੀ, ਉਹ ਸਮਝਦੇ ਸੀ ਕਿਸੇ ਚੀਜ਼ ਨੂੰ,
0: ਬਿਲਕੁਲ,
2: ਚਾਹੇ ਉਹ 4 ਬੰਦੇ ਖੜ ਕੇ ਰੌਲਾ ਪਾਉਂਦੇ ਹੁੰਦੇ ਸੀ ਸ਼ਹਿਰ ਚ ਝੰਡਾ ਲਾ ਕੇ ਲਾਲ ਰੰਗ ਦਾ, ਮੇਰੇ ਹੁਣ ਆਉਂਦਾ ਜਦੋਂ ਪੜ੍ਹਨ ਜਾਂਦੇ ਹੁੰਦੇ ਸੀ ਉਹ 8-10 ਕੇ ਬੈਠੇ ਹੁੰਦੇ ਸੀ, ਉਹ ਕਿਸੇ ਗੱਲ ਤੇ ਰੌਲਾ ਪਾਉਂਦੇ ਹੁੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਭਾਈ ਇਹ ਸਾਡੇ ਦੁੱਖ ਦੀ ਨਬਜ਼, ਸਾਡਾ ਤਕਲੀਫ਼ ਸਾਡੀ ਆ ਹੈ,
0: ਨਾਲੇ ਹੰਡਾਇਆ ਸੀ ਨਾ ਉਹਨਾਂ ਨੇ, ਬਿਲਕੁਲ ਹੈ ਜੀ,
2: ਇਹਨਾਂ ਨੂੰ ਤਕਲੀਫਾਂ ਪਤਾ ਨਾ ਕੀ ਨੇ, ਤੇ ਅਸੀਂ ਤਕਲੀਫਾਂ ਝਾਲਦੇ ਹੋ ਵੀ ਤਕਲੀਫ ਨੀ ਸਮਝਦੇ ਵੀ ਤਕਲੀਫ ਕੀ ਆ ਸਾਨੂੰ।
0: ਹੁਣ ਤੁਸੀਂ ਵੀ ਚਲੋ ਔਜਲਾ ਸਾਹਿਬ ਸਾਰਾ ਅੱਖੀ ਦੇਖਿਆ ਆ, ਹੰਢਾਇਆ ਆ, ਤਾਂ ਹੀ ਕਹਿੰਦੇ ਆ ਤੁਸੀਂ ਵੀ, ਤਾਂ ਹੀ ਕਹਿੰਦੇ ਆ ਦਰਦ ਤਾਂ ਹੀ ਆ ਪੰਜਾਬ ਦਾ, ਚਲੋ ਇਹਨਾਂ ਮੁਲਕਾਂ ਚ ਆ ਕੇ ਜਰੂਰ ਬਸੇ ਆ।
2: ਤੁਸੀਂ ਇੱਕ ਚੀਜ਼ ਸੋਚ ਕੇ ਦੇਖੋ ਵੀ ਇੱਕ 10 ਬੰਦੇ ਦਾਰੂ ਨਾਲ ਰੱਜੇ ਹੋਏ
0: ਜੀ,
2: ਇੱਕ ਬੰਦੇ ਨੂੰ ਕੋਈ ਟਾਈਮ ਨੀ, ਜਦੋਂ ਮਰਜ਼ੀ ਠਾਲ ਕੇ ਕੁੱਟ ਦੇਣ
0: ਜੀ,
2: ਤੇ ਉਹਨੂੰ ਕੁੱਟਣ ਤੋਂ ਬਾਅਦ ਕੋਈ ਦਵਾਈ ਨੀ, ਖੂੰਜੇ ਚ ਪਿਆ ਫੇਰ ਚੱਕ ਕੇ ਉਵੇਂ ਟੁੱਟੇ ਭੱਜੇ ਨੂੰ ਵੱਢ ਰਹੇ ਨੇ, ਉਹਦੀਆਂ ਅੱਖਾਂ ਚ ਮਿਰਚਾਂ ਪਾ ਰਹੇ ਨੇ
0: ਜੀ, ਬਿਲਕੁਲ ਹੈ ਜੀ।
2: ਸਾਡਾ ਇੱਕ ਦੋਸਤ ਸੀ ਅੱਜ ਕੱਲ ਜਰਮਨ ਰਹਿੰਦਾ, GNE ਚ ਪੜ੍ਹਦਾ ਸੀ
0: ਜੀ,
2: ਤੇ ਉਹ ਭੱਜਿਆ ਨੀ ਸੀ ਪਰ ਉਹਨੂੰ ਉਹਦਾ ਹਾਈ ਲੈਵਲ ਤੇ ਕੰਮ ਸੀ
0: ਜੀ,
2: ਤੇ ਉਹ ਕਹਿੰਦੇ ਵੀ ਜੇ ਭੱਜਿਆ ਵੀ ਤੂੰ ਤੈਨੂੰ ਅਸੀਂ ਭੱਜਣ ਨੀ ਦੇਣਾ। ਉਹ ਕਹਿੰਦਾ ਇੱਕ ਵਾਰੀ ਮੈਨੂੰ ਪੁੱਠਾ ਮੁਕਾ ਕੇ ਕੁੱਟਣ ਲੱਗੇ ਹੋਏ, ਆ ਮੋਢੇ ਤਾਂ ਉਹ ਸਾਡੇ ਕੋਲ ਵੈਸੇ ਹੀ ਕੱਢ ਦਿੰਦਾ ਸੀ ਫੜ ਕੇ
0: ਜੀ ਜੀ ਬਿਲਕੁਲ ਹੈ ਜੀ।
2: ਕਹਿੰਦਾ ਉਧਰੋਂ ਵਾਇਰਲੈਸ ਆ ਗਈ ਵੀ ਫਲਾਨੀ ਜਗ੍ਹਾ ਲੁਧਿਆਣੇ ਦੇ ਪਰਲੇ ਪਾਸੇ ਕਿਤੇ ਮਤਲਬ ਮੁਕਾਬਲਾ ਹੋਣਾ, ਕਹਿੰਦਾ ਮੈਨੂੰ ਲਮਕਾਏ ਨੂੰ ਛੱਡ ਗਿਆ ਸੀਗਾ ਵੀ ਮੁੜ ਕੇ, ਕਹਿੰਦਾ ਉਦਾਂ ਨੀ ਉਹ ਆਏ ਦੱਸੇ, ਕਹਿੰਦਾ ਕੋਈ ਫਰਕ ਨੀ ਪਿਆ, ਬਾਅਦ ਚ ਮੈਂ ਬੇਹੋਸ਼ ਹੋ ਗਿਆ ਸੀ ਕਹਿੰਦਾ
0: ਜੀ, ਬਿਲਕੁਲ ਹੈ ਜੀ।
2: ਕਹਿੰਦਾ ਮੈਨੂੰ ਨੀ ਪਤਾ ਲੱਗਿਆ ਮੁੜ ਕੇ, ਬਾਹਾਂ ਦੋਏ ਮਰੋੜ ਕੇ ਘੁਮਾ ਦਿੰਦਾ ਸੀ ਆਪਦੀਆਂ ਬਾਹਾਂ ਨੀ ਸੋਰੀ ਡੋਲਿਆਂ ਕੋਲੋਂ ਜਿਹੜੇ ਜੋੜਨੇ ਨਾ,
0: ਹਾਂਜੀ ਹਾਂਜੀ,
2: ਬੈਠਾ ਬੈਠਾ ਹੀ ਘੁਮਾ ਦਿੰਦਾ ਸੀ ਉਹ
0: ਜੀ।
2: ਹੈ ਗੁਰਦਾਸਪੁਰ ਦਾ ਸੀਗਾ
0: ਜੀ,
2: ਤੇ ਮਤਲਬ ਇੱਧਰ ਪੜ੍ਹਦਾ ਸੀ GNE ਦੇ ਵਿੱਚ ਉਹ
0: ਜੀ।
2: ਮਤਲਬ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੂੰ ਇੰਨੀ ਕੁੱਟ ਪਈ, ਇੱਕ ਰੱਜੇ ਹੋਏ ਬੰਦਿਆਂ ਨੂੰ ਜਿਹਨਾਂ ਨੂੰ ਸਾਡੇ ਜਰਾਂਤ, ਮੈਂ ਤਾਂ ਇੱਕ ਗੱਲ ਤਾਂ ਮੈਂ ਵੀ ਉਹਦੇ ਵਿੱਚ ਹੀ ਆ, ਮੈਂ ਪੰਜਾਬੀ ਹਾਂ, ਜਰਾਂਤ ਤਾਂ ਸਾਡੇ ਹੈਗੀ ਕਿਸੇ ਲਈ
0: ਜੀ,
2: ਹੈ ਕੋਈ ਦੁਆ ਕਿਸੇ ਲਈ, ਕਿਸੇ ਲਈ
0: ਨਹੀਂ
2: ਅੰਦਰ ਤੁਹਾਡੇ
0: ਹਮਦਰਦੀ ਜੀ,
2: ਹਮਦਰਦੀ ਹੈ, ਇੱਕ ਮਿੰਟ ਚ ਘੁੰਮ ਜਾਂਦੇ ਹਾਂ ਅਸੀਂ,
0: ਬਿਲਕੁਲ ਹੈ ਜੀ।
2: ਮੈਂ ਨਾ ਰੁਪਈਆ ਲੈਣਾ ਹੋਵੇ, ਮੈਨੂੰ ਪਤਾ ਭਾਰਤ ਦੇ ਘਰਦਿਆਂ ਕੋਲ ਰੁਪਈਆ, ਮੈਂ ਸਿੱਧਾ ਨੀ ਮੰਗੂ, ਤਾਂ ਮੈਂ ਰਾਜੇ ਰਾਹੀਂ ਕਹੂੰਗਾ ਇਹਨਾਂ ਨੂੰ, ਇਹਨੂੰ ਚੱਕੋ,
0: ਬਿਲਕੁਲ ਹੈ,
2: ਇਹ ਸੌਖੇ ਪੈਸੇ ਦੇਣਗੇ, ਇੱਥੇ ਤਾਂ ਅਸੀਂ ਖੜੇ ਹਾਂ,
0: ਖੜੇ ਹਾਂ ਜੀ,
2: ਦੁੱਧ ਮਸਾਂ ਅਸੀਂ ਛੱਡਦੇ ਹਾਂ, ਉਹੀ ਕੁਛ ਪੰਜਾਬ ਚ ਫੇਰ ਲੈ ਕੇ ਆਉਣਾ। ਆਹ ਦੇਖ ਲਓ ਫਿਲਮ ਚ ਵੀ ਆ ਜਿਹੜੇ ਅਸਲੀ ਵੀ ਪੁਲਿਸ ਵਾਲੇ ਪੱਗਾਂ ਵਾਲੇ ਸੀ, ਤੇ ਮਾਰੇ ਘਣੋ ਵੀ ਪੱਗਾਂ ਵਾਲੇ,
0: ਮਰੇ ਵੀ ਪੱਗਾਂ ਵਾਲੇ,
2: ਧੀਆਂ ਪੈਣਾ ਕੌਣ ਸੀ, ਉਹ ਵੀ ਚੁੰਨੀ ਵਾਲੀਆਂ ਸੀ,
0: ਬਿਲਕੁਲ ਹੈ ਜੀ, ਬੱਬਰ ਵੀ ਪੱਗਾਂ ਵਾਲੇ ਸੀ,
2: ਉਹ ਵੀ ਚੁੰਨੀ ਵਾਲੀ
0: ਸੀ, ਉਹ ਵੀ ਜਿਹੜੇ ਹੋਰ ਸੀਗੇ ਸਾਹਮਣੇ ਸੀਗੇ ਉਹ ਵੀ ਪੱਗਾਂ ਵਾਲੇ ਸੀ, ਜਿਹੜੇ ਅੰਦਰ ਹੋਇਆ ਉਹ ਵੀ ਪੱਗਾਂ ਵਾਲੀ ਹੈ ਜੀ,
2: ਫਿਰ ਅਸੀਂ ਇੰਨੇ ਹੋ ਜਾਣਾ
0: ਜੀ।
2: ਅੱਜ ਚਾਹੇ ਉਹਨਾਂ ਦੇ ਬੱਚੇ ਕਿਵੇਂ ਸਮਾਜ ਚ ਜਿਉ ਰਹੇ, ਚਾਹੇ ਬਾਹਰ ਫਿਰਦੇ ਨੇ, ਆ ਕਹਿੰਦੇ ਆ ਘੋਟਣਾ ਆ ਗਿਆ, ਆ ਵੀ ਹੁਣ ਜੇ ਆ ਵੀ ਗਿਆ ਹੁਣ ਤੱਕ ਕਿਹੜਾ ਜਿਉਂਦਾ ਹੋਣਾ ਉਹ, ਇਹ ਜਿਹੇ ਲੱਤਾਂ ਵਾਲੇ ਬੰਦੇ, ਉਹਦਾ ਬੇਟਾ ਕਿਤੇ ਇੱਥੇ ਵਿਚਰ ਰਿਹਾ ਅਮਰੀਕਾ ਦੇ ਵਿੱਚ, ਇਹਦਾ ਮੁੰਡਾ
0: ਬਹੁਤ ਔਖਾ ਹੋ ਜਾਂਦਾ,
2: ਉਹਦਾ ਮੁੰਡਾ ਬਾਹਰ ਰਹਿੰਦਾ, ਉਹ ਵਿਚਰਦਾ ਹੋਊ ਕਿਤੇ ਬਾਹਰ, ਕੀ ਕਹੇ ਜੀ ਜ਼ਿੰਦਗੀ ਕੱਢਦਾ ਉਹ,
0: ਬਿਲਕੁਲ ਬਿਲਕੁਲ ਹੈ ਜੀ,
2: ਕੀ ਉਹ ਕਹਿੰਦਾ ਹੋਊਗਾ ਵੀ ਪ੍ਰਾਊਡ ਕਰਦਾ ਹੋਊ ਕਿ ਲਾਣਤਾ ਮਾਉਂਦਾ ਹੋਊਗਾ।
0: ਨਾਲੇ ਦੇਖੋ ਇਹ ਤਾਂ ਆਫੀਸਰ ਸੀਗੇ ਜਾਂ ਸਰਕਾਰੀ ਮੁਲਾਜ਼ਮ ਸੀਗੇ, ਉਹਨਾਂ ਦੇ ਫੈਮਲੀਆਂ ਦੇ ਹਾਲਾਤ ਨੇ, ਜਿਹੜੇ ਤਾਂ ਦੂਸਰੇ ਪੱਖ ਦਾ ਦੇਖੀਏ ਤਾਂ ਉਹ ਤਾਂ ਵਿਚਾਰੇ ਉਦਾਂ ਵੀ ਨਿਕਲ ਸਕਦੇ ਜੀ, ਉਹ ਡਰ ਮਾਹੌਲ ਦੇ ਕਾਰਨ, ਜਾਂ ਕਿੰਨਾ ਚਿਰ ਰੋਲਾ ਰੱਪਾ ਹੁਣ ਵੀ ਪੈਂਦਾ ਰਿਹਾ ਵੀ ਸਾਨੂੰ ਮਤਲਬ ਕਿ ਇੰਡੀਆ ਚ ਆਉਣ ਦੀ ਪਰਮਿਸ਼ਨ ਨਹੀਂ ਹੈ, ਬਲੈਕ ਲਿਸਟ ਕੀਤਾ ਹੋਇਆ, ਹੋਰ ਸਾਰੀਆਂ
2: ਚੀਜ਼ਾਂ,
0: ਉਹਨਾਂ ਦੇ ਅਗਲੇ ਬੱਚੇ ਜਿਹੜੇ ਪੀੜ੍ਹੀਆਂ ਨੇ ਉਹ ਨੀ ਕਿਤੇ ਆ ਜਾ ਸਕਦੇ, ਸਾਰਾ ਰਿਕਾਰਡ ਹੈ ਨਾ ਕੋਈ, ਸਾਰਾ ਕੁਝ ਹੁੰਦਾ ਜੀ।
2: ਮੈਂ ਕਿਸੇ ਦੀ ਸੁਣ ਰਿਹਾ ਸੀ, ਉਹ ਜਾ ਨਹੀਂ ਸੀ ਸਕਦਾ, ਤੇ ਉਹਦੀ ਭੈਣ ਨੇ ਉਹਨੂੰ ਵੀਡੀਓ ਕਾਲ ਲਾਈ ਕਿ ਮਾਂ ਮਰ ਰਹੀ ਆ, ਉਹ ਕਹਿੰਦਾ ਨਹੀਂ ਮਰਦੀ ਨੀ ਇੰਨੀ ਛੇਤੀ
0: ਜੀ,
2: ਕਹਿੰਦਾ ਤੂੰ ਵੀਡੀਓ ਕਾਲ ਲਾ ਕੇ ਸਾਈਡ ਤੇ ਲਾ ਦੇ, ਉਹਨੇ ਵੀਡੀਓ ਕਾਲ ਲਾਈ ਸਾਈਡ ਤੇ ਮਾਰਿਆ, ਮਿਲਿਆ ਨੀ ਸੀ ਮਾਂ ਨੂੰ ਸਾਰੀ ਜ਼ਿੰਦਗੀ ਦਾ ਭੱਜਿਆ ਸੀ, ਉਹਨੇ ਇੰਨਾ ਗੱਲ ਕਹੀ, ਕਹਿੰਦਾ ਮਾਂ ਮੈਂ ਆ ਗਿਆ, ਮਾਂ ਬੋਲਦੀ ਨੀ ਸੀ, ਮਾਂ ਦੇ ਅੰਦਰੋਂ ਆਵਾਜ਼ ਨਿਕਲੀ, ਅੱਛਾ ਆ ਗਿਆ ਪੁੱਤ ਤੂੰ
0: ਜੀ,
2: ਕਿਹੋ ਜਿਹੇ ਹਾਲਾਤਾਂ ਚ ਨੇਗੇ ਸੋਚ ਕੇ ਦੇਖੋ ਤੁਸੀਂ,
0: ਬਿਲਕੁਲ ਉਹਨਾਂ ਮਰਿਆ
2: ਚਾਹੇ ਵੀਡੀਓ ਕਾਲਾਂ ਆ ਗਈਆਂ, ਉਹ ਗੱਲ ਵੱਖਰੀ ਹੈ, ਇੱਕ ਜਿਹੜੀ ਕੋਲ ਬਹਿਣਾ ਘੁੱਟ ਗੱਲ ਬੱਕੜੀ ਪਾਉਣੀ ਮਾਂ ਪਿਓ ਨਾਲ, ਤੁਸੀਂ ਉਹ ਜਿਹੜੇ ਸਾਥ ਨੇ ਉਹ ਕਿੱਥੋਂ ਲਿਆਂਗੇ ਤੁਸੀਂ,
0: ਨਹੀਂ ਜੀ ਨਹੀਂ ਜੀ,
2: ਆ ਜਿਹੜੀਆਂ ਵਿਚਾਰੀਆਂ ਮਾਵਾਂ ਬੋਲ ਵੀ ਰਹੀਆਂ ਨੇ, ਇਹਨਾਂ ਦੇ ਅੰਦਰਲੇ ਦਰਦ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਓ, ਇਹਦਾ ਨਾ ਕਹੀਏ ਵੀ ਸਾਡੇ ਨਾਲ ਆਇਆ ਸੀ, ਕਿੰਨਾ ਤੋਂ ਬਦਲਾ ਲਾਂਗੇ, ਉਹ ਚਲੇ ਗਏ, ਹੁਣ ਤੁਸੀਂ ਨਵੇਂ ਖੜੇ ਕਰਨੇ ਨੇ
0: ਜੀ, ਬਿਲਕੁਲ, ਅਗਲੀਆਂ ਮਾਵਾਂ ਬਾਰੇ ਸੋਚ ਲਓ, ਅਗਲੇ ਪੁੱਤਾਂ ਬਾਰੇ ਸੋਚ ਲਓ, ਚਲੋ ਜੋ ਤੁਹਾਡੇ ਤੇ ਬੀਤਿਆ ਉਹ ਇਹ ਨਹੀਂ ਕਹਿੰਦੇ ਗੱਲ ਸਹੀ ਹੋਇਆ ਗਲਤ ਹੋਇਆ,
2: ਤੁਸੀਂ ਗੋਲ ਪੱਗਾਂ ਭੋਰਾ ਭੋਰਾ ਜਵਾਕਾਂ
0: ਨੂੰ ਤੇ ਸੋਚਣਾ ਪੈਣਾ,
2: ਟੀਵੀ ਜਾਂ ਦਿਖਾ ਰਹੇ ਜਿਹੜੀ ਫਿਲਮ, ਆ ਨਵਾਂ ਟ੍ਰੈਂਡ, ਮੈਂ ਤਾਂ ਰਾਜੀ ਕਰਕੇ ਤਾਂ ਆਇਆ ਸੀ, ਆ ਨਵਾਂ ਟ੍ਰੈਂਡ ਸ਼ੁਰੂ ਕਰਤਾ
0: ਜੀ, ਬਿਲਕੁਲ
2: ਵੀ ਜਿਹਨੇ ਨਹੀਂ ਵੀ ਦੇਖਣੀ ਹੁਣ ਉਹ ਵੀ ਦੇਖੂ,
0: ਉਹ ਵੀ ਦੇਖੂਗਾ,
2: ਅਸੀਂ ਕਹੀ ਜਾਂਦੇ ਹਾਂ ਰੋਕਤੀ ਆ, ਰੋਕ ਕੇ ਦੇਖ ਲਓ,
0: ਕਿਉਂਕਿ
2: ਅਸੀਂ ਤਾਂ ਚੀਜ਼ ਅਸੀਂ ਤਾਂ ਪੁੱਠੇ ਪਾਸੇ ਨੂੰ ਜਾਣਾ ਨਾ,
0: ਬਿਲਕੁਲ
2: ਸਾਡਾ ਤਾਂ ਉਹ ਕੰਮ ਆ, ਉਹ ਕਹਿੰਦਾ ਵੀ ਕਿਸੇ ਦੀ ਘਾਲੀ ਪੁੱਠੀ ਸੀ, ਉਹਨੇ ਨਹਿਰ ਛਾਲ ਮਾਰੀ, ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਲੱਭਣ ਚਲੇ ਗਿਆ, ਕਹਿੰਦਾ ਯਾਰ ਪਾਣੀ ਤਾਂ ਇੱਧਰ ਨੂੰ ਜਾਂਦਾ, ਕਹਿੰਦਾ ਪੁੱਠੀ ਸੀ ਇੱਧਰ ਇੱਧਰ ਨੂੰ ਗਈ ਹੋਣੀ ਉਹ,
0: ਬਿਲਕੁਲ
2: ਹਾਲਾਤ ਉਹ ਨੇ ਸਾਡੇ
0: ਜੀ,
2: ਉਹ ਪੰਜਾਬੀ ਆ ਸੀ, ਧੰਨਵਾਦ ਜੀ, ਕੋਈ
0: ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ, ਸਾਂਝ ਲਈ ਜੀ,
1: ਥੈਂਕ ਯੂ ਜੀ, ਸ਼ੁਕਰੀਆ
0: ਜੀ, ਹਾਂਜੀ ਆਪਣੇ ਐਡਵੋਕੇਟ ਹਸੈਣੀ ਸਾਹਿਬ ਕੀ ਕਹੋਗੇ ਸਾਰੇ ਮੁੱਦੇ ਤੇ,
1: ਭਾਰੇ ਸਾਹਿਬ ਮੈਂ ਨਾ ਅੱਜ ਇੱਕ ਮਾਝੇ ਦਾ ਚੈਨਲ ਦੇਖਦਾ ਪਿਆ ਸੀਗਾ,
0: ਜੀ
1: ਉਹਦੇ ਵਿੱਚ ਬੰਦਾ ਜਿਹੜਾ ਆ ਗੱਲ ਕਰਦਾ ਸੀ ਵੀ ਉਹਨੇ ਵੀ ਟੋਰਚਰ ਸਹਿਆ ਹੋਊਗਾ, ਜਿਹੜਾ ਕਿ ਅੱਜ ਕੱਲ ਮੀਡੀਆ ਦਾ ਟ੍ਰੈਂਡ ਆ ਵੀ ਹਾਂ ਜੀ ਇਹਨੇ ਵੀ ਜਥੇਦਾਰ ਕੌਂਕੇ ਸਾਡੇ ਨਾਲ ਸੀ ਜੇ ਵੋ।
0: ਜੀ
1: ਮੈਂ ਕਿਹਾ ਬੰਦਾ ਗੱਲ ਕਰਦਾ ਪਿਆ ਸਿਆਣੀ ਜੀ।
0: ਜੀ
1: ਬਾਅਦ ਵਿੱਚ ਉਹ ਕਹਿੰਦਾ ਇਹ ਕਹਿੰਦਾ ਸਾਡੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆਇਆ, ਹੁਣ ਕਹਿੰਦਾ ਇਹ ਆ ਵੀ ਪ੍ਰਧਾਨ ਮੰਤਰੀ ਬਣਾਉਣਾ ਪੈਣਾ ਸੀਗਾ ਅੰਮ੍ਰਿਤਪਾਲ ਨੂੰ,
0: ਅੱਛਾ ਜੀ
1: ਕਿਉਂਕਿ ਉਹ ਮੋਦੀ ਨਾਲੋਂ ਵੱਧ ਵੋਟਾਂ ਲੈ ਗਿਆ ਸੀਗਾ।
0: ਕਿਆ ਬਾਤ ਹੈ
1: ਹਾਂਜੀ, ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਬਜਾਏ ਉਹਨੂੰ ਕਹਿੰਦਾ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਤਾਂ ਉਹਨੂੰ ਹੀ ਬਣਨਾ ਚਾਹੀਦਾ ਜਿਹਦੀਆਂ ਵੋਟਾਂ ਵੱਧ ਆ ਕਹਿੰਦਾ,
0: ਜੀ
1: ਤੇ ਉਹ ਕਹਿੰਦਾ ਜਿਹੜਾ ਹੈਗਾ ਆ ਉਹਨੂੰ ਅੰਦਰ ਕਰ ਦਿੱਤਾ।
0: ਜੀ
1: ਮੈਂ ਆਫ ਦੀ ਏਅਰ ਔਜਲਾ ਸਾਹਿਬ ਨਾਲ ਇਹੀ ਗੱਲ ਕਰਕੇ ਹਟਿਆ, ਮੈਂ ਕਿਹਾ ਔਜਲਾ ਸਾਹਿਬ ਇੱਕ ਸਿਆਣੇ ਬੰਦੇ ਦੀ ਵੋਟ ਦੀ ਵੈਲਿਊ ਵੀ ਏਦਾਂ ਦੀ ਹੈਗੀ ਆ ਓਨੀ ਆ, ਇੱਕ ਏਦਾਂ ਦੇ ਕਮਲੇ ਬੰਦਿਆਂ ਦੀ ਵੀ ਵੋਟ ਦੀ ਵੈਲਿਊ ਓਨੀ ਹੈਗੀ ਆ ਵੀ ਜਿਹਨਾਂ ਨੂੰ ਇਹ ਨੀ ਪਤਾ ਵੀ ਲੋਕਤੰਤਰ ਦੀ ਕੀ ਪ੍ਰਕਿਰਿਆ ਹੈਗੀ ਆ ਵੀ ਵੋਟਾਂ ਕਿਹੜੀਆਂ ਵੱਧ ਲੈ ਲਈਆਂ ਤੇ ਕਿਹੜੀਆਂ ਘੱਟ ਲੈ ਲਈਆਂ। ਹਾਂਜੀ ਉਹ ਤਾਂ ਇੱਕ ਵੇਖਦਾ ਸੀਗਾ ਵੀ ਹਾਂ ਜੀ ਮਾਝੇ ਵਾਲਿਆਂ ਨੂੰ ਇਹ ਸੀਗਾ ਵੀ ਸਾਡੇ ਤੇ ਇੱਕ ਮਿਹਣਾ ਹੈਗਾ ਆ ਵੀ ਅਸੀਂ ਜਿਹੜੀ ਆ ਵੀ ਇਹਨਾਂ ਦੀ ਜਥੇਦਾਰ ਖਾਲੜਾ ਦੀ ਵਾਈਫ ਜਿਹੜੀ ਆ ਉਹ ਹਰਾਤੀ, ਇਸ ਕਰਕੇ ਜਿਹੜਾ ਹੈਗਾ ਆ ਸਾਡੇ ਤੇ ਮਿਹਣਾ ਆ ਤੇ ਮੁੜ ਕੇ ਹੁਣ ਉਹੇ ਮੁੜ ਕੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਏਦਾਂ ਦਾ ਉਹ ਹੋਣਾ ਸ਼ੁਰੂ ਹੋ ਗਿਆ ਜੀ, ਵੋਟਾਂ ਪਾ ਲਿਓ। ਹਾਂਜੀ ਅਣਖਾਂ ਤੇ ਗੱਲ ਆ ਗਈ, ਹਾਂਜੀ ਵੋਟਾਂ ਪਾ ਦਿਓ ਪੰਥ ਵਾਲਿਓ ਤੇ ਅਣਖਾਂ ਤੇ ਗੱਲ ਆ ਗਈ, ਉਹ ਏਦਾਂ ਕਰਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤੇ ਜੀ ਲੋਕਾਂ ਨੂੰ। ਧਾਰਮਿਕ ਮਤਲਬ ਜਿਹੜਾ ਹੈਗਾ ਆ ਬਹਾਵ ਦੇ ਵਿੱਚ ਬਹਾ ਲਓ, ਬਸ ਉਹਦੇ ਹਿਸਾਬ ਨਾਲ ਕਰ ਲਓ। ਇਹ ਸਰ ਇਹ ਲੋਕ ਫਿਰ ਕਿੱਥੇ ਐਡਰੈਸ ਕਰ ਲੈਣਗੇ ਸਟੇਟ ਦੇ ਮੁੱਦੇ, ਸਟੇਟ ਰਨ ਕਰਨੀ ਕੋਈ ਖਾਲਾ ਜੀ ਦਾ ਵੜਾ ਹੈ।
0: ਨਾਲੇ ਦੇਖੋ ਇੱਕ ਗੱਲ ਮੈਂ ਹੋਰ ਸੋਚਦਾ ਸੀ ਸੈਣੀ ਸਾਹਿਬ, ਹੁਣ ਖਾਲੜਾ ਸਾਹਿਬ ਦੀ ਵਾਈਫ ਨੇ ਉਹ ਸਤਿਕਾਰਤ ਆ, ਸਾਰਾ ਟੱਬਰ ਸਤਿਕਾਰਤ ਆ ਜੀ, ਜੋ ਉਹਨਾਂ ਦਾ ਕੀਤਾ ਕਰਾਇਆ ਹੈਗਾ ਜੋ ਵੀ ਹੈ ਉਹਦੀ ਦੇਣ ਕੋਈ ਵੀ ਨੀ ਦੇ ਸਕਦਾ, ਮੈਂ ਇੱਥੇ ਤੱਕ ਵੀ ਕਹਿੰਦਾ। ਪਰ ਖਾਲੜਾ ਸਾਹਿਬ ਦੀ ਜਿਹੜੀ ਵਾਈਫ ਹੈ ਕਿ ਉਹ ਸਿਆਸਤ ਉਹ ਵੀ ਤਾਂ ਖੇਡ ਰਹੇ ਨੇ ਮੈਨੂੰ ਲੱਗਦਾ ਹੈ, ਮੈਂ ਹੋ ਸਕਦਾ ਗਲਤ ਵੀ ਹੋਵਾਂ, ਕਿ ਉਹਨਾਂ ਉਹਨਾਂ ਦਾ ਇਹ ਨੀ ਬਣਦਾ ਸੀ ਵੀ ਮੈਂ ਚੋਣਾਂ ਚ ਨਹੀਂ ਖੜੀ ਹੋਣਾ, ਮੇਰੇ ਜੋ ਹਸਬੈਂਡ ਦੇ ਨਾਲ ਹੋਇਆ ਮੈਨੂੰ ਇਨਸਾਫ਼ ਮਿਲਿਆ ਸਾਰਾ ਕੁਝ, ਜੋ ਵੀ ਹੋਇਆ ਨਹੀਂ ਮਿਲਿਆ ਤਾਂ ਉਹਦੀ ਆਵਾਜ਼ ਚੱਕਣ, ਮੈਂ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਮੇਰਾ। ਕਿਆ ਉਹਨਾਂ ਨੇ ਕਦੇ ਆਪਣੇ ਮੁੱਖ ਤੋਂ ਕਦੇ ਸੁਣਿਆ
1: ਇਸ ਚੀਜ਼ ਦਾ ਬੈਨੀਫਿਟ, ਇਸ ਚੀਜ਼ ਦਾ ਬੈਨੀਫਿਟ ਕਿਸੇ ਇੱਕ ਧੜੇ ਨੂੰ ਇੱਧਰ
0: ਕਿਉਂ ਨਹੀਂ ਦਿੱਤਾ ਜਾਵੇ
1: ਕਿਸੇ ਧੜੇ ਨੂੰ ਮਿਲੇ? ਹਾਂਜੀ
0: ਜੀ
1: ਉਹ ਹਰ ਕੋਈ ਕੈਸ਼ ਕਰਦਾ ਜੀ, ਹਰ ਕੋਈ ਕੈਸ਼ ਕਰਦਾ ਹੈਗਾ
0: ਜੀ।
1: ਉਹ ਬਾਕੀ ਭਾਰਤ ਸਾਹਿਬ ਜਿਹੜਾ ਹੈਗਾ ਆ ਇੱਥੇ ਬੇਦਾਗ, ਉਹ ਗੀਤ ਹੈਗਾ ਨਾ ਜੀ ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ, ਇੱਥੇ ਕੋਈ ਘੱਟ ਆ ਕੋਈ ਵੱਧ ਹੈਗਾ ਆ, ਹਰ ਕਦੇ ਸਵਾਰਥ ਜੁੜੇ ਆ ਜੀ ਤੇ ਸਵਾਰਥ ਤੋਂ ਵੱਧ ਕੋਈ ਚੀਜ਼ ਨਹੀਂ ਹੈ ਜੀ।
0: ਬਿਲਕੁਲ
1: ਜੀ ਭਾਰਤ ਸਾਹਿਬ,
0: ਬਿਲਕੁਲ ਸੈਣੀ ਸਾਹਿਬ,
1: ਠੀਕ ਹੈ ਭਾਰਤ ਸਾਹਿਬ ਮੈਂ ਲੈਣਾ ਜਾ,
0: ਸ਼ੁਕਰੀਆ ਜੀ ਸਮਾਂ ਦੇਣ ਦੇ ਲਈ ਸੈਣੀ ਸਾਹਿਬ,
1: ਸ਼ੁਕਰੀਆ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
0: ਲਓ ਦੋਸਤੋ ਇਸ ਜੀ ਆਪਣੇ ਨਾਲ ਸੈਣੀ ਸਾਹਿਬ ਵੀ ਮੁਕੱਦਰ ਸਾਹਿਬ ਨੂੰ ਬੜੀ ਵਾਰ ਕਾਲ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਹਿਲਾਂ ਲੱਗੀ ਸੀਗੀ ਤਾਂ ਉਹਨਾਂ ਨੇ ਕਾਲ ਆਪ ਡ੍ਰੌਪ ਕਰ ਦਿੱਤੀ, ਤੇ ਲੋ ਉਹਨਾਂ ਦੇ ਨਾਲ ਵੀ ਗੱਲ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਖਾਦ ਘੁਟਾਲਾ ਹੋਇਆ ਉਹਦੀ ਬਾਤ ਵੀ ਪਾਉਣੀ ਹੈ ਤੇ ਨਾਲ ਫਿਰ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਕੋਈ ਨਾ ਕੋਈ, ਅੱਜ ਥੋੜਾ ਜਿਹਾ ਵੱਖਰੇ ਕੋਸ਼ਿਸ਼ ਕਰਾਂਗੇ ਕੁਝ ਨਾ ਕੁਝ ਖਬਰਾਂ ਤੋਂ ਬਗੈਰ ਕੁਝ ਹੋਰ ਵੀ ਤੁਹਾਡੇ ਨਾਲ ਸਾਂਝ ਪਾਈਏ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ, ਤੁਸੀਂ ਵੀ ਜਿਹੜਾ ਜ਼ਿਕਰ ਕਰ ਸਕਦੇ ਹੋ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸੁਚੇਤ ਕਰ ਸਕਦੇ ਹੋ, ਤੁਹਾਡਾ ਵੀ ਇੰਤਜ਼ਾਰ ਰਹੇਗਾ, ਤੁਸੀਂ ਇਸ ਸਾਰੇ ਮੁੱਦਿਆਂ ਦੇ ਉੱਤੇ ਕਿਵੇਂ ਵਿਚਾਰਦੇ ਹੋ, ਦੇਖਦੇ ਹੋ, ਸੋਚਦੇ ਹੋ ਤੇ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ। ਲਾਈਨਾਂ ਤੁਹਾਡੇ ਲਈ ਫ੍ਰੀ ਨੇ, ਹੁਣ ਦੋਸਤੋ ਪਹਿਲਾਂ ਕਾਲ ਸਾਰੀਆਂ ਲਾਈਨਾਂ ਬਿਜ਼ੀ ਸਨ ਇਸ ਕਰਕੇ ਮੈਂ ਕਾਲ ਨਹੀਂ ਨਾਲ ਨਾਲ ਲੈ ਪਿਆ ਜੀ, ਤੇ ਜਿਹੜੇ ਦੋਸਤ ਸੱਜਣ ਜਿਹੜੀ ਕਾਲ ਕਰ ਰਹੇ ਸਨ ਉਹ ਕਾਲ ਹੁਣ ਕਰ ਸਕਦੇ ਆ, +358 44 976 1920 ਵਾਟ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਜੀ, +358 44 976 1920 ਵਾਟ ਸਟੂਡੀਓ ਦਾ ਨੰਬਰ ਹੈ। ਤੇ ਲੋ ਦੋਸਤੋ ਬਾਤ ਪਾਉਂਦੇ ਅਗਲੀ ਵਿਸਤਾਰ ਦੇ ਵਿੱਚ, ਇੱਕ ਖਬਰ ਹੈ ਜਿਹਦੀ ਬਾਤ ਪਾ ਲਈਏ, 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਹੈ ਉਹ ਕੀ ਖੇਡ ਹੈ ਉਹਦੀ ਬਾਤ ਪਾਉਂਦੇ ਆ, ਤੇ ਉਹਦੇ ਵਿੱਚ ਬਾਤ ਪਾਈਏ ਤਾਂ ਗੱਲਬਾਤ ਜੋ ਚੱਲ ਰਹੀ ਹੈ E20 ਗ੍ਰੀਨ ਫਿਊਲਸ ਦੇ ਵਿੱਚ ਖੇਤੀਬਾੜੀ ਯੂਰੀਆ ਦੀ ਜਿਹੜਾ ਸਨਅਤੀ ਵਰਤੋਂ ਦਾ ਮਾਮਲਾ ਆਇਆ ਸਾਹਮਣੇ, ਫੈਕਟਰੀ ਤੇ ਸਪਲਾਇਰ ਖਿਲਾਫ਼ ਕੇਸ ਦਰਜ ਹੋਇਆ ਜਿਸ ਦੇ ਵਿੱਚ ਸਬਸਿਡੀ ਵਾਲੀ ਖਾਦ ਜਿਹੜੀ ਹੈ 266 ਰੁਪਏ ਦੇ ਵਿੱਚ, ਜਦੋਂ ਕਿ ਸਨਅਤੀ ਜਿਹੜੀ ਖਾਦ ਹੈ ਉਹਦੀ ਕੀਮਤ 2000 ਰੁਪਏ ਤੱਕ ਜਿਹੜੀ ਸੀਗੀ। ਇਹ ਜਿਹੜਾ ਖੁਲਾਸਾ ਹੋਇਆ ਹੈ ਤੇ ਇਹਦੇ ਬਾਰੇ ਗੱਲ ਕਰਦੇ ਹਾਂ, CBI ਦੀ ਜਾਂਚ ਮੰਗੀ ਜਾ ਰਹੀ ਹੈ ਇਹਦੇ ਉੱਤੇ। ਇਹ ਮਾਮਲਾ ਜਿਹੜਾ ਪਿੰਡ ਪੰਨੀਵਾਲਾ ਰੁਲਦੂ ਦੇ ਵਿੱਚ ਸਥਿਤ ਕਰੀਬ 200 ਕਰੋੜ ਰੁਪਏ ਦੀ ਲਾਗਤ ਵਾਲੀ E20 ਗ੍ਰੀਨ ਫਿਊਲਸ ਪ੍ਰਾਈਵੇਟ ਲਿਮਿਟਡ ਫੈਕਟਰੀ ਦੇ ਵਿੱਚ ਖੇਤੀ ਦੇ ਲਈ ਵਰਤੀ ਜਾਣ ਵਾਲੀ ਯੂਰੀਆ ਦੀ ਕਥਿਤ ਸਨਅਤੀ ਕਮਰਸ਼ੀਅਲ ਵਰਤੋਂ ਦਾ ਜਿਹੜਾ ਵੱਡਾ ਮਾਮਲਾ ਸਾਹਮਣੇ ਆਇਆ। ਇਹ ਫੈਕਟਰੀ ਭਾਰਤ ਸਰਕਾਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਇਥਾਨੋਲ ਜਿਹੜਾ ਸਪਲਾਈ ਕਰਦੀ ਹੈ ਤੇ ਖੇਤੀਬਾੜੀ ਵਿਭਾਗ ਹਰਿਆਣਾ ਦੀ ਜਾਂਚ ਦੇ ਮਗਰੋਂ ਸਦਰ ਥਾਣਾ ਪੁਲਿਸ ਨੇ E20 ਫੈਕਟਰੀ ਅਤੇ ਦਿੱਲੀ ਦੀ ਸਪਲਾਇਰ ਫਰਮ ਸ਼ੁਭਮ ਇੰਟਰਨੈਸ਼ਨਲ ਬੁਰਾੜੀ ਖਿਲਾਫ਼ ਧੋਖਾਧੜੀ ਜ਼ਰੂਰੀ ਵਸਤਾਂ ਐਕਟ ਜਿਹੜਾ ਹੈ ਉਹਦੇ ਤਹਿਤ ਤੇ ਫਰਟੀਲਾਈਜ਼ਰ ਕੰਟਰੋਲ ਆਰਡਰ ਤਹਿਤ ਮੁਕੱਦਮਾ ਦਰਜ ਕਰ ਲਿਆ। ਖੇਤੀਬਾੜੀ ਵਿਭਾਗ ਦੀ ਜਾਂਚ ਟੀਮ ਨੇ ਫੈਕਟਰੀ ਦੇ ਸਟੋਰ ਰੂਮ ਦੇ ਵਿੱਚੋਂ ਯੂਰੀਆ ਦੇ ਕੁੱਲ 763 ਥੈਲੇ ਬਰਾਮਦ ਕੀਤੇ ਹੈ। ਇਨ੍ਹਾਂ ਦੇ ਵਿੱਚੋਂ ਐਗਰੀਕਲਚਰ ਗ੍ਰੇਡ ਜਿਹੜਾ ਖੇਤੀਯੋਗ ਜਿਹੜੀ ਹੈ ਖਾਦ ਵਾਲੇ ਇੰਡੀਅਨ ਪੋਟਾਸ਼ ਲਿਮਿਟਡ ਦੇ 6 ਪੀਲੇ ਥੈਲੇ 45 ਕਿਲੋ ਮਿਲੇ ਨੇ ਤੇ ਬਾਕੀ ਜਿਹੜਾ ਬਚੇ ਹੋਏ ਨੇ 757 ਥੈਲੇ 50 ਕਿਲੋ ਦੀ ਪੈਕਿੰਗ ਜਿਹੜੀ ਹੈ ਉਹ ਪੂਰੇ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਨੇ ਕਿਉਂਕਿ ਉਹਨਾਂ ਉੱਪਰੋਂ ਬੈਚ ਨੰਬਰ ਜਿਹੜਾ ਹੈ ਉਹ ਤਿਆਰੀ ਦੀ ਮਿਤੀ ਅਤੇ ਨਿਰਮਾਤਾ ਕੰਪਨੀ ਵਰਗੀਆਂ ਜਿਹੜੀਆਂ ਨੇ ਲੋੜੀਂਦੀ ਜਾਣਕਾਰੀ ਗਾਇਬ ਸੀਗੀ। ਵਿਭਾਗ ਨੇ ਜਾਂਚ ਦੇ ਲਈ ਸ਼ੱਕੀ ਖਾਦ ਦੇ 10 ਸੈਂਪਲ ਵੀ ਭਰੇ ਨੇ। ਕਾਗਜ਼ਾਂ ਦੇ ਵਿੱਚ ਹੇਰਾਫੇਰੀ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਤੇ ਦੋਸ਼ ਹੈ ਕਿ ਫੈਕਟਰੀ ਦੇ ਵਿੱਚ ਕਮਰਸ਼ੀਅਲ ਕੰਮ ਦੇ ਲਈ ਕਿਸਾਨਾਂ ਨੂੰ ਮਿਲਣ ਵਾਲੀ ਸਸਤੀ ਤੇ ਸਬਸਿਡੀ ਵਾਲੀ ਖੇਤੀ ਯੂਰੀਆ ਵਰਤੀ ਜਾ ਰਹੀ ਹੈ ਸੀਗੀ ਇਹਦੇ ਵਿੱਚ ਤੇ ਬਿਨਾਂ ਪਛਾਣ ਵਾਲੇ 757 ਥੈਲੇ ਮਿਲਣ ਦੇ ਕਾਰਨ ਖਰੀਦ ਅਤੇ ਸਪਲਾਈ ਦੇ ਨਾਲ ਜੁੜੇ ਕਾਗਜ਼ਾਤ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ। FIR ਜਿਹੜੀ ਹੈ ਉਹਦੇ ਮੁਤਾਬਕ ਫੈਕਟਰੀ ਦੇ ਖਰੀਦ ਆਰਡਰ ਜਿਹੜੇ ਨੇ ਉਹਦੇ ਵਿੱਚ ਮਾਲ ਦਾ ਅਸਲ ਜਿਹੜਾ ਨਾਂ ਹੈ ਲੁਕਾਉਣ ਦੇ ਲਈ ਆਰਗੈਨਿਕ ਕੰਪੋਸਟ ਜੈਵਿਕ ਖਾਦ ਉਹਦੇ ਉੱਤੇ ਲਿਖਿਆ ਗਿਆ ਸੀ ਜਦੋਂ ਕਿ ਸਪਲਾਇਰ ਦੇ ਬਿੱਲਾਂ ਦੇ ਵਿੱਚ ਉਸੇ ਮਾਲ ਨੂੰ ਟੈਕਨੀਕਲ ਗ੍ਰੇਡ ਯੂਰੀਆ ਦਰਸਾਇਆ ਗਿਆ। ਇਸ ਦੇ ਨਾਲ ਪੂਰੇ ਖਰੀਦ ਰਿਕਾਰਡ ਦੇ ਉੱਤੇ ਵੱਡਾ ਸ਼ੱਕ ਜਿਹੜਾ ਪੈਦਾ ਹੋ ਗਿਆ। ਇਹ ਜਿਹੜਾ ਮਾਮਲਾ ਭਾਰਤੀ ਕਿਸਾਨ ਏਕਤਾ BKE ਜਿਹੜੀ ਹੈ ਉਹਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਇਹ ਤੋਂ ਬਾਅਦ ਸਾਹਮਣੇ ਆਇਆ। ਸਿਰਸਾ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਗਠਿਤ ਜਾਂਚ ਕਮੇਟੀ ਦੇ ਵਿੱਚ ਉਪ ਮੰਡਲੀ ਖੇਤੀ ਅਫਸਰ ਅਮਿਤ ਸ਼ਰਮਾ, ਸਹਾਇਕ ਪੌਦਾ ਸੁਰੱਖਿਆ ਅਫਸਰ ਵਿਜੇਂਦਰਪਾਲ, ਗੁਣ ਨਿਯੰਤਰਣ ਇੰਸਪੈਕਟਰ ਅਮਿਤ ਕੁਮਾਰ ਅਤੇ ਕਿਸਾਨ ਆਗੂ ਸ਼ਾਮਲ ਜਿਹੜੇ ਸਨ। ਜਾਂਚ ਦੇ ਦੌਰਾਨ ਖੇਤੀ ਅਧਿਕਾਰੀਆਂ ਨੂੰ ਯੂਰੀਆ ਦੇ ਥੈਲਿਆਂ ਦੇ ਵਿੱਚੋਂ ਨੀਮ ਦੀ ਮਹਿਕ ਆਈ ਤੇ ਇਹਦੇ ਵਿੱਚ ਸਰਕਾਰ ਖੇਤੀ ਦੇ ਲਈ ਸਬਸਿਡੀ ਵਾਲੀ ਯੂਰੀਆ ਦੀ ਕਾਲਾ ਬਾਜ਼ਾਰੀ ਰੋਕਣ ਦੇ ਲਈ ਉਸ ਉੱਪਰ ਨੀਮ ਤੇਲ ਦੀ ਕੋਟਿੰਗ ਜਿਹੜੀ ਹੈ ਕਰਦੀ ਹੈ। ਇਸ ਮਹਿਕ ਦੇ ਕਾਰਨ ਅਧਿਕਾਰੀਆਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਬਾਕੀ ਥੈਲੀਆਂ ਦੇ ਵਿੱਚ ਵੀ ਖੇਤੀ ਵਾਲੀ ਯੂਰੀਆ ਹੀ ਜਿਹੜੀ ਛੁਪਾਈ ਗਈ ਹੈ ਜਦੋਂ ਕਿ ਨਿਯਮਾਂ ਦੇ ਮੁਤਾਬਕ ਫੈਕਟਰੀ ਦੇ ਵਿੱਚ ਸਿਰਫ ਟੈਕਨੀਕਲ ਗ੍ਰੇਡ ਯੂਰੀਆ ਹੀ ਜਿਹੜਾ ਵਰਤੀ ਜਾ ਸਕਦੀ ਹੈ। ਪ੍ਰਸ਼ਾਸਨ ਦੀ ਸਖ਼ਤੀ ਅੱਗੇ ਝੁਕਿਆ ਫੈਕਟਰੀ ਪ੍ਰਬੰਧਨ ਹੈ ਤੇ ਖੇਤੀ ਅਧਿਕਾਰੀਆਂ ਮੁਤਾਬਕ ਛਾਪੇਮਾਰੀ ਦੇ ਦੌਰਾਨ ਫੈਕਟਰੀ ਪ੍ਰਬੰਧਨ ਨੇ ਕੰਪਨੀ ਦੀ ਨੀਤੀ ਦਾ ਹਵਾਲਾ ਦਿੰਦਿਆਂ ਬਾਹਰੀ ਮਜ਼ਦੂਰਾਂ ਨੂੰ ਅੰਦਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਮਜ਼ਦੂਰਾਂ ਦਾ ਬੀਮਾ ਹੋਣਾ ਲਾਜ਼ਮੀ ਹੈ ਫਿਰ ਹੀ ਅੰਦਰ ਆ ਸਕਦੇ ਹੈ। ਪਰ ਅਧਿਕਾਰੀਆਂ ਨੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਮਜ਼ਦੂਰ ਬੁਲਾ ਕੇ ਸਾਰਾ ਸ਼ੱਕ ਜਿਹੜਾ ਸੀ ਸ਼ੱਕੀ ਮਾਮਲਾ ਬਾਹਰ ਜਿਹੜਾ ਕਢਵਾਇਆ ਤੇ ਉਸ ਨੂੰ ਸੀਲ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਜਿਹੜੇ ਨੇ ਅਨਿਲ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਸ਼ਿਕਾਇਤ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਰਾ ਕੰਮ ਪਾਰਦਰਸ਼ੀ ਜਿਹੜਾ ਦੋਸ਼ ਝੂਠੇ ਹੈਰੀ ਗਰੋਵਰ ਨੇ ਇਹ ਗੱਲ ਕਹੀ ਹੈ ਜੋ ਮਾਲਕ ਨੇ। ਦੂਜੇ ਪਾਸੇ E20 ਗ੍ਰੀਨ ਫਿਊਲਜ਼ ਦੇ CEO ਜਿਹੜੇ ਨੇ ਹੈਰੀ ਗਰੋਵਰ ਨੇ ਫੋਨ ਦੇ ਉੱਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਅਤੇ ਫੈਕਟਰੀ ਦਾ ਸਾਰਾ ਕੰਮ ਪੂਰਾ ਜਿਹੜਾ ਕਹਿੰਦੇ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਹੈ। ਇੰਨੇ ਵੱਡੇ ਪੱਧਰ ਦੇ ਉੱਤੇ ਉਦਯੋਗ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਖਾਦ ਆਦਿ ਰਾਹੀਂ ਪੈਸੇ ਬਚਾਉਣ ਦੀ ਕੋਈ ਵੀ ਵਜ੍ਹਾ ਨਹੀਂ ਬਣਦੀ ਹੈ। ਫੈਕਟਰੀ ਤੇ ਲਾਏ ਗਏ ਸਾਰੇ ਦੋਸ਼ ਕਹਿੰਦੇ ਬੇਬੁਨਿਆਦ ਅਤੇ ਝੂਠੇ ਨੇ। 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਇਹਦੇ ਪਿੱਛੇ ਰਿਹਾ। ਰੇਟਾਂ ਦੇ ਵਿੱਚ ਵੱਡਾ ਫਰਕ ਆਇਆ। ਖੇਤੀਬਾੜੀ ਵਿਭਾਗ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਫੈਕਟਰੀ ਦੇ ਵਿੱਚ ਇਥਾਨੈਲ ਜਿਹੜਾ ਹੈ ਦੇ ਉਤਪਾਦਨ ਦੇ ਦੌਰਾਨ ਮਸ਼ੀਨਾਂ ਨੂੰ ਠੰਡਾ ਰੱਖਣ ਕੂਲਿੰਗ ਸਿਸਟਮ ਜਿਹੜਾ ਉਹਦੇ ਲਈ ਜਿਹੜਾ ਰੋਜ਼ਾਨਾ ਕਰੀਬ 10 ਤੋਂ 12 ਬੈਗ ਜਾਣੀ 500 ਤੋਂ 600 ਕਿਲੋ ਯੂਰੀਆ ਦੀ ਜ਼ਰੂਰਤ ਪੈਂਦੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਵਾਲੀ ਖੇਤੀ ਯੂਰੀਆ ਦਾ ਇੱਕ ਥੈਲਾ ਕਰੀਬ 266 ਰੁਪਏ ਤੇ 50 ਪੈਸੇ ਰੁਪਏ ਦਾ ਮਿਲਦਾ ਹੈ 266 ਰੁਪਏ 50 ਪੈਸੇ ਜਦਕਿ ਫੈਕਟਰੀ ਦੇ ਵਿੱਚ ਵਰਤੀ ਜਾਣ ਵਾਲੀ ਟੈਕਨੀਕਲ ਗ੍ਰੇਡ ਯੂਰੀਆ ਦੇ ਇੱਕ ਥੈਲੇ ਦੀ ਕੀਮਤ ਕਰੀਬ 2000 ਰੁਪਏ ਹੈ। ਤੇ ਭਾਈ ਕਿਸਾਨਾਂ ਦਾ ਜਿਹੜਾ ਸੀ ਯੂਰੀਆ ਉਹ ਵਰਤਦੇ ਸੀ ਇੱਥੇ, ਕਹਿੰਦੇ 2000 ਕਾ ਤੋਂ 1800 ਰੁਪਈਆ ਸਿੱਧਾ 1700 ਰੁਪਈਆ ਬਚਾਉਂਦੇ ਸੀ, ਤੇ ਦੋਹਾਂ ਦੇ ਜਿਹੜਾ ਰੇਟਾਂ ਦੇ ਵਿੱਚ ਮੌਜੂਦ ਕਰੀਬ 7.5 ਗੁਣਾ ਦਾ ਇਹ ਵੱਡਾ ਫਰਕ ਹੀ ਇਸ ਗੈਰ ਕਾਨੂੰਨੀ ਖੇਡ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ। ਆਖਰ ਦੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਮੰਗ ਲਈ ਹੈ। ਭਾਰਤੀ ਕਿਸਾਨ ਏਕਤਾ BKE ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਬਸਿਡੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਤੋਂ ਜਿਹੜੀ ਹੋਣ ਕਾਰਨ ਅਸਲ ਹੱਕਦਾਰ ਕਿਸਾਨਾਂ ਨੂੰ ਖਾਦ ਮਿਲਣ ਦੇ ਵਿੱਚ ਭਾਰੀ ਦਿੱਕਤ ਆ ਰਹੀ ਹੈ ਤੇ ਸਰਕਾਰੀ ਖਜ਼ਾਨੇ ਦੀ ਸਬਸਿਡੀ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਈ ਸੂਬਿਆਂ ਦੇ ਵਿੱਚ ਫੈਲੇ ਇਸ ਯੂਰੀਆ ਖਾਦ ਘਪਲੇ ਦੀ ਬਾਰੀਕੀ ਦੇ ਨਾਲ ਜਾਂਚ ਕੀ ਜਿਹੜੀ ਹੈ ਕਿਸੇ ਕੇਂਦਰੀ ਜਾਂਚ ਏਜੰਸੀ ਜਿਵੇਂ ਕਿ CBI ਤੋਂ ਜਿਹੜੀ ਕਰਵਾਈ ਜਾਣੀ ਚਾਹੀਦੀ ਹੈ। ਚਲੋ ਦੋਸਤੋ, ਆਪਣੇ ਨਾਲ ਜੁੜੇ ਨੇ ਚਰਨਜੀਤ ਸਿੰਘ ਸ਼ੈਲੀ, ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਨੇ ਤੇ ਉਨ੍ਹਾਂ ਦੀ ਗੱਲਬਾਤ ਵੀ ਸੁਣਦੇ ਹਾਂ, ਇਹ ਮਸਲੇ ਨੂੰ ਕਿਵੇਂ ਉਹ ਲੈਂਦੇ ਆ। ਸਤਿ ਸ੍ਰੀ ਅਕਾਲ ਸ਼ੈਲੀ ਸਾਹਿਬ ਜੀ ਨੂੰ ਜੀ, ਨਿੱਕਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਮੁਬਾਰਕਾਂ ਜੀ, ਵੱਡਾ ਮੋਰਚਾ ਮਾਰ ਲਿਆ ਤੁਸੀਂ
4: ਕਿਹੜਾ ਜੀ?
0: ਹਾਂ ਦੇਖੋ, ਯੂਰੀਆ ਫੜ ਲਿਆ, ਕਿੱਥੇ ਅਗਲੇ 2000 ਦੀ ਥੈਲੀ ਲੈਂਦੇ ਆ ਤੇ ਕਿੱਥੇ ਤੁਹਾਡੀ ਕਿਸਾਨਾਂ ਵਾਲੀ ਜਿਹੜੀ ਆਪਣੀ ਖਾਦ ਜਿਹੜੀ ਖੇਤਾਂ ਨੂੰ ਪੈਣੀ ਆ ਯੂਰੀਆ 266 ਰੁਪਏ ਤੇ 50 ਪੈਸੇ ਦਾ ਥੈਲਾ, ਉਹ ਖਰੀਦ ਖਰੀਦ ਮਸ਼ੀਨਾਂ ਠੰਡੀਆਂ ਕਰੀ ਜਾਂਦੇ ਸੀ ਉਹਦੇ ਨਾਲ ਜੀ।
4: ਇਹ ਤਾਂ ਜਿਉਂਦੇ ਰਹਿਣਾ ਆਪਣੇ ਖੇਤੀਬਾੜੀ ਅਫਸਰ ਨੇ ਗੁਰਦਾਸਪੁਰ ਦੇ ਜੀ।
0: ਜੀ,
4: ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹ ਰਿਪੋਰਟ ਬਣਾ ਕੇ ਭੇਜੀ ਹੈ ਜੀ, ਇਹ ਬਿਲਕੁਲ ਨਿਰਪੱਖ ਰਿਪੋਰਟ ਬਣਾ ਕੇ ਭੇਜੀ।
0: ਕਿਆ ਬਾਤ ਹੈ ਜੀ, ਸਲੂਟ ਹੈ, ਇੱਦਾਂ ਦੇ ਅਫਸਰ ਹੋਣੇ ਚਾਹੀਦੇ ਆ ਜੀ।
4: ਹਾਂਜੀ ਬਿਲਕੁਲ, ਆਪਾਂ ਕਹਿੰਦੇ ਵੀ ਹੁੰਦੇ ਨੀ ਅਫਸਰ ਇਹੋ ਜਿਹੇ, ਸਾਰੇ ਇਹੋ ਜਿਹੇ ਨਹੀਂ, ਸਾਰੇ ਨੀ, ਵਿੱਚ ਕੁਛ ਨਾ ਕੁਛ ਚੰਗੇ ਵੀ ਨੇ ਭਾਈ, ਮਾੜੇ ਵੀ ਨੇ, ਸਾਰੇ ਤਰ੍ਹਾਂ ਦੇ ਲੋਕ ਨੇ।
0: ਬਿਲਕੁਲ ਹੈ ਜੀ,
4: ਪਰ ਮੈਂ ਪੜਿਆ ਸੀ ਅਖਬਾਰ ਲਾਇਆ ਬਸ
0: ਜੀ,
4: ਉਹ ਨਿਰਪੱਖ ਰਿਪੋਰਟ ਬਣਾ ਕੇ ਭੇਜੀ।
0: ਕਿਆ ਬਾਤ ਹੈ ਜੀ,
4: ਸਲੂਟ ਇਹੋ ਜਿਹੇ ਬੰਦਿਆਂ ਨੂੰ।
0: ਵਾਹ ਜੀ ਵਾਹ।
4: ਬਾਕੀ ਪਰ ਹੁਣ ਤਾਂ ਯਕੀਨ ਰਿਹਾ ਹੀ ਨੀ ਹੈਗਾ ਕੀ ਸਮਾਨ ਚ ਕੀ ਮਿਲਦਾ ਇੱਥੇ, ਭਾਰਤ ਕੋਈ ਯਕੀਨ ਨੀ ਹੈਗਾ
0: ਜੀ
4: ਕੀ ਕਹਿ ਕੇ ਕੀ ਵੇਚੀ ਆ। ਮੈਂ ਨਾ ਅੱਜ ਇੱਕ ਐਡ ਦੇਖ ਰਿਹਾ ਸੀਗਾ
0: ਜੀ,
4: ਉਹ ਐਡ ਆਉਂਦੀ ਆ ਮੇਰੇ ਫੋਨ ਤੇ ਤਕਰੀਬਨ ਹਰ ਰੋਜ਼ ਹੀ ਆਉਂਦੀ।
0: ਅੱਛਾ ਜੀ,
4: ਦੇਖੋ ਉਹਦੇ ਲਿਖਿਆ 1 ਕਿਲੋ ਕਾਜੂ, 1 ਕਿਲੋ ਬਦਾਮ, 1 ਕਿਲੋ ਦਾਖਾਂ, 1 ਕਿਲੋ, ਚਾਰ ਚੀਜ਼ਾਂ ਨੇ ਆਈਟਮਾਂ।
0: ਅੱਛਾ ਜੀ,
4: ਉਹ 249
0: ਅੱਛਾ ਜੀ, ਇੰਨੀਆਂ ਚੀਜ਼ਾਂ 249 ਰੁਪਏ ਦੀਆਂ,
4: 249 ਵੀ ਨੇ, ਸਰਚ ਮਾਰ ਲਓ ਤੁਹਾਨੂੰ ਵੀ ਆਜੂਗਾ।
0: ਨਹੀਂ ਸਾਰਾ ਚੀਜ਼ਾਂ ਕਿਲੋ ਕਿਲੋ ਹੀ ਹੈ।
4: ਹਾਂ ਦੱਸ ਦੇ ਤਾਂ ਕਿਲੋ ਕਿਲੋ ਹੀ ਕਿਲੋ,
0: ਨਹੀਂ ਸਰਚ ਦੇਖਿਓ ਕਿਤੇ, ਸਰਚ ਮਰਾਉਂਦੇ ਮਰਾਉਂਦੇ ਮੇਰਾ ਨਾ ਸਰਚ ਕਰ ਜਾਣ, ਉਹ ਆਪਰੇਸ਼ਨ ਹੀ ਨਾ ਕਰ ਜਾਣ ਕਿਤੇ ਸਰਚ ਆਪਰੇਸ਼ਨ।
4: ਨਹੀਂ ਆ ਮੀਸ਼ੋ ਤੇ ਆਉਂਦਾ ਉਹ ਬਾਰ ਬਾਰ ਆਈ ਜਾਂਦੇ ਮੈਨੂੰ ਐਡ, ਉਹ ਮੈਂ ਸਵੇਰੇ ਲਿਖਿਆ ਵੀ ਸੀ ਅੱਜ ਉੱਥੇ ਦੁਆਣਾ ਸਾਹਿਬ ਵਾਲੇ ਰੇਡੀਓ ਤੇ
0: ਜੀ,
4: ਉਹ ਫਿਰ ਪੱਟੀ ਸਾਹਿਬ ਕਹਿੰਦੇ ਕਹਿੰਦੇ ਵੀ ਉਹ ਇਹਨਾਂ ਜਿਹੜੀ ਚੀਜ਼ਾਂ ਹੁੰਦੇ ਖਰਾਬ ਹੁੰਦੇ ਡਰਾਈਵ ਤੇ।
0: ਅੱਛਾ ਜੀ,
4: ਜਿਹੜੇ ਇੰਨੇ ਸਸਤੇ, ਕਿਉਂਕਿ ਪਾਈਆ ਤੱਕ ਜਿਹੜਾ ਆਪਣੇ ਪਿਸਤਾ ਜੀ ਇਹ,
0: ਹਾਂਜੀ
4: ਮਿਲਾ 300 ਰੁਪਏ ਦਾ ਪਾਈਆ ਜੀ ਇਹ, ਘੱਟੋ ਘੱਟ ਜਿਹੜਾ ਆਪਾਂ ਆਮ ਲੈਂਦੇ ਆਪਾਂ,
0: ਤੇ 1200 ਰੁਪਏ ਕਿਲੋ ਹੋ ਗਿਆ।
4: ਹਾਂ ਦੱਸੋ ਕਿਹੜਾ ਦਊਗਾ 249 ਰੁਪਏ ਜੀ, ਜਾਂ ਤਾਂ ਉਹਦੀ ਪੈਕਿੰਗ ਦਾ ਫਰਕ ਹੈ, ਉਹਦੇ ਕਿਸੇ ਤਰੀ ਉਹ ਨੀ ਲਿਖਿਆ, ਉਹਦਾ ਵਜ਼ਨ ਨੀ ਲਿਖਿਆ ਹੋਇਆ
0: ਜੀ,
4: ਜਦੋਂ ਆਪਾਂ ਬੁੱਕ ਕਰਦੇ ਆ ਨਾ, ਨਹੀਂ ਕੁਆਂਟਿਟੀ ਆਉਂਦੀ ਹੈ ਵੀ ਪਾਈਆ ਦਾ ਪੈਕਟ ਆ 100 ਗ੍ਰਾਮ ਦਾ ਪੈਕਟ, 50 ਗ੍ਰਾਮ ਦਾ,
0: ਬਿਲਕੁਲ ਹੈ ਜੀ,
4: ਪਰ ਉਹ ਤੇ ਦੱਸੀ ਨੀ ਹੋਇਆ ਵੀ ਕਿੰਨੇ ਗ੍ਰਾਮ ਦਾ
0: ਜੀ।
4: ਮੈਂ ਬਾਅਦ ਚ ਕਿਤੇ 4 ਛੋਟੇ ਛੋਟੇ ਭੇਜ ਦੇ ਨਾ ਪੈਕਟ,
0: ਨਹੀਂ ਆਪਣੇ ਉੱਥੇ ਪਿੰਡ ਚ ਹੱਟੀ ਹੋਣੀ ਆ ਭਾਈ, ਉੱਥੋਂ ਜਾ ਕੇ ਲੈ ਆਓ, ਨਾਲੇ ਅਗਲੇ ਨੂੰ ਬਹਾਨਾ ਆਪਣਾ ਉਲਾਮਾ ਵੀ ਤਾਂ ਦੇ ਸਕਦੇ ਹੋ ਮਾੜੀ ਹੋਵੇ ਚੀਜ਼।
4: ਹਾਂ ਵੀ ਬਹੁਤ ਠੱਗੀਆਂ ਠੋਰੀਆਂ ਹੋਣ ਲੱਗ ਗਈਆਂ ਜੀ, ਆਹ ਦੇਖੋ ਜਿਵੇਂ ਆ ਨੀਮ ਕੁੱਟੜ ਯੂਰੀਆ ਹੋ ਗਿਆ, ਇਹ ਚੀਜ਼ਾਂ ਹੋ ਗਈਆਂ,
0: ਦੇਖੋ ਜਿਦਾਂ ਆਪਾਂ ਗੱਲ ਕਰਦੇ ਨਾ, ਚਾਹੇ ਕਾਰਪੋਰੇਟ ਢਾਂਚੇ ਦੀ ਸ਼ੈਲੀ ਚ ਗੱਲ ਕਰਦੇ ਆ, ਹੁਣ ਦੇਖੋ ਪਿੰਡਾਂ ਦੀਆਂ ਹੱਟੀਆਂ ਨੂੰ ਛੱਡ ਕੇ ਲੋਕ ਪਹਿਲਾਂ ਹਰ ਚੀਜ਼ ਮਾੜੀ ਤੋਂ ਮਾੜੀ ਚੀਜ਼, ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੱਟੀ ਤੋਂ ਮਿਲ ਜਾਂਦੀ ਸੀ ਜਾਂ ਲੈ ਕੇ ਆਉਣ ਦੀ ਜਿਹੜੀ ਪਹਿਲੀਅਤ ਹੁੰਦੀ ਸੀ, ਚਲੋ ਹੱਟੀ ਤੋਂ ਲੈ ਆਨੇ ਜਾ ਕੇ ਹਨਾ, ਤੇ ਉੱਥੇ ਨੂੰ ਦੌੜ ਕੇ ਬੱਚੇ ਪੈਸੇ ਦੇ ਕੇ ਤੇ ਭੇਜ ਦਿੱਤੇ ਜਾਂਦੇ ਸੀ, ਅਸੀਂ ਵੀ ਜਾਂਦੇ ਰਹੇ ਹਾਂ ਚੀਜ਼ਾਂ ਲਿਆਉਂਦੇ ਰਹੇ ਹਾਂ, ਜਾਂ ਸ਼ਹਿਰਾਂ ਦੇ ਵਿੱਚ ਕਰਿਆਨੇ ਦੀ ਦੁਕਾਨ ਹੁੰਦੀ ਸੀ, ਹਰ ਮੋੜ ਦੇ ਉੱਤੇ ਹਰ ਕਿਤੇ ਲੱਭ ਪੈਂਦੀ ਹੈ। ਤਾਂ ਹੁਣ ਦੇਖੋ ਕਿ ਜਿਹੜੇ ਲੋਕ ਨੇ ਆਪ ਮੁਹਾਰੇ ਨਾ, ਉਹ ਮੌਲਾਂ ਨੂੰ ਭੱਜ ਰਹੇ ਨੇ, ਹੋਰ ਪਾਸੇ ਚੀਜ਼ਾਂ ਨੂੰ ਭੱਜ ਰਹੇ ਨੇ, ਪਰ ਉਹ ਜਿਹੜਾ ਛੋਟਾ ਵਪਾਰੀ ਹੈ ਨਾ, ਫਿਰ ਉਹਨੂੰ ਅਸੀਂ ਆਪ ਹੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਮੈਨੂੰ ਲੱਗਦਾ ਕਿ ਉਹਨੂੰ ਘੱਟੋ ਘੱਟ ਜਿਹੜੇ ਪਿੰਡ ਦੇ ਜਿਹੜੇ ਨੇ ਪਿੰਡਾਂ ਦੇ ਵਿੱਚ ਛੋਟੀਆਂ ਮੋਟੀਆਂ ਦੁਕਾਨਾਂ, ਪਹਿਲ ਉੱਥੇ ਦਿਓ, ਜੇ ਉੱਥੇ ਚੀਜ਼ ਅਵੇਲੇਬਲ ਨਹੀਂ ਹੈ ਤਾਂ ਫਿਰ ਤੁਸੀਂ ਸ਼ਹਿਰੋਂ ਲੈ ਆਓ ਜਾ ਕੇ ਹਨਾ।
4: ਨਹੀਂ ਅਸੀਂ ਰੀਸ ਤੇ ਜ਼ਿਆਦਾ ਆਦੀ ਹੋ ਗਈ ਨਾ, ਜੇ ਦੇਖੋ ਦੇਖ ਵੀ ਉਹ ਵੀ ਜਾਂਦਾ, ਉਹਨੇ ਗੱਡੀ ਲੈ ਲਈ, ਆਪਾਂ ਉਹਦੇ ਟਰੈਕਟਰ ਆਪਾਂ ਵੀ ਲੈ ਲਓ, ਚਾਹੇ ਆਪਣੇ ਵਕੀਲਾ ਜ਼ਮੀਨ ਦਾ, ਉਹ ਤਾਂ 10 ਕਿੱਲੇ ਵਾਲੇ ਕੋਲ ਤੋਂ ਸਾਰਾ ਕੁਛ ਹੋਊਗਾ
0: ਜੀ,
4: ਅਸੀਂ ਵੀ ਲੋਕ ਦਿਖਾਵਾ ਉਹਦਾ ਜ਼ਿਆਦਾ ਕਰਨ ਲੱਗ ਗਏ,
0: ਬਿਲਕੁਲ
4: ਸਮਾਨ ਲੈਣ ਲੱਗ ਗਏ
0: ਜੀ।
4: ਇੱਕ ਮੌਲ ਇਹ 1700-1800 ਦੁਕਾਨ ਖਤਮ ਕਰਦਾ ਜੀ,
0: ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਅਜੇ ਭਾਰਤ ਕੋਲ ਜਾਂ ਪੰਜਾਬ ਕੋਲ ਅਜੇ ਮੌਕਾ ਹੈਗਾ ਇਹਨਾਂ ਮੁਲਕਾਂ 'ਚ, ਤਾਂ ਅਸੀਂ ਤਾਂ ਚਲੋ ਦੇਖ ਚੁੱਕੇ ਹਾਂ, ਪਰ ਇਹ ਹਰ ਚੀਜ਼ ਉਹ ਕਰਕੇ ਨਾ, ਤਾਂ ਹੁਣ ਦੁਬਾਰਾ ਉਹਨਾਂ ਮੁਲਕਾਂ ਜਿਹੜੇ ਛੋਟੇ ਵਪਾਰੀ ਆ ਨਾ, ਉਹਨਾਂ ਨੂੰ ਦੁਬਾਰਾ ਤਰਜੀਹ ਦੇਣ ਲੱਗ ਗਏ ਆ ਕਿ ਹਾਂ ਭਾਈ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਕਰਨੀ ਪੈਣੀ ਆ, ਉਹਨਾਂ ਨੂੰ ਕਾਰੋਬਾਰ ਉਹਨਾਂ ਨੂੰ ਵੀ ਦੇਣਾ ਪੈਣਾ ਨਾਲ। ਹੁਣ ਉਹ ਔਖੇ ਹੋ ਰਹੇ ਨੇ ਜਦੋਂ ਸਰਕਾਰਾਂ ਦੇ ਉੱਤੇ ਵੱਡਾ ਬੋਝ ਪੈ ਗਿਆ ਨਾ, ਆਪਣੇ ਉੱਤੇ ਮੋਢਿਆਂ ਦੇ ਉੱਤੇ ਪਈ ਹੈ, ਕਾਰਪੋਰੇਟ ਢਾਂਚਾ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀਆਂ ਡਿਮਾਂਡਾਂ ਜਾਂ ਪ੍ਰਾਈਜ਼ ਉਹ ਵੀ ਮਤਲਬ ਕਿ ਪੂਰੇ ਛੱਤ ਨੂੰ ਲਾਉਣ ਲੱਗ ਗਿਆ, ਜਦੋਂ ਕੰਪੀਟੀਸ਼ਨ ਹੀ ਨਹੀਂ ਰਹਿਣਾ ਵਿੱਚ, ਕੋਈ ਪਲੇਅਰ ਹੀ ਨਹੀਂ ਰਹਿਣਾ, ਤਾਂ ਫਿਰ ਉਹ ਸਰਕਾਰ ਉਹ ਸਰਕਾਰਾਂ ਤੇ ਵੀ ਭਾਰ ਪੈ ਰਿਹਾ ਨਾ, ਉਹ ਜਿਹੜੇ ਮਹਿਕਮੇ ਜਿੱਦਾਂ ਪ੍ਰਾਈਵੇਟ ਕਰ ਦਿੱਤੇ ਜਾਂ ਕਾਰਪੋਰੇਟ ਢਾਂਚੇ ਦੇ ਹਵਾਲੇ ਕਰ ਦਿੱਤੇ, ਉਹ ਫਿਰ ਆਪਣੀਆਂ ਮਨਮਾਈਆਂ ਕਰਨ ਲੱਗ ਗਏ ਆ ਜੀ। ਤੇ ਹੁਣ ਉਹ ਫਿਰ ਤੋਂ ਦੁਬਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਸਾਡੇ ਮੁਲਕਾਂ ਦੇ ਵਿੱਚ ਕਿ ਉਹ ਛੋਟੇ ਵਪਾਰੀ ਜਿਹੜੇ ਨੇ ਜਾਂ ਲੋਕਲ ਵਪਾਰੀ ਜਿਹੜੇ ਨੇ ਨਾ, ਉਹਨਾਂ ਨੂੰ ਮਤਲਬ ਕਿ ਫਿਰ ਦੁਬਾਰਾ ਸੱਦਾ ਦੇਣ ਲੱਗ ਗਏ, ਭਾਈ ਆਓ ਤੁਸੀਂ ਵਾਪਸ ਆਓ।
4: ਇਹ ਦੇਣਾ ਪਊ ਜੀ ਸੱਦਾ ਦਰਬਾਰ ਤੋਂ, ਜੇ ਜੇ ਭਾਰਤ ਜੀ ਹੁਣ ਜੇ ਆਪਣੇ ਦੇਸ਼ ਦਾ ਪੈਸਾ ਕੋਈ 250 ਬੰਦਿਆਂ ਕੋਲੇ ਵਗ ਜਾਏ ਤਾਂ ਦੇਸ਼ ਕਿਵੇਂ ਚੱਲੂਗਾ ਜੀ?
0: ਉਹੀ ਉਹ ਦੇਖੋ ਉਹਦੇ ਵਿੱਚ ਕਿੰਨਾ, ਜੇ ਹੁਣ ਪਿੰਡ ਦੇ ਵਿੱਚ ਆ, ਜੇ ਉਹ ਟੈਕਸ ਪੇਅਰ ਕਰ, ਮਤਲਬ ਕਿ ਛੋਟੀ ਦੁਕਾਨ ਆ, ਉਹ ਟੈਕਸ ਪੇ ਕਰਦਾ, ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹਨਾ, ਉਹ ਮਤਲਬ ਕਿ ਉਹ ਚੀਜ਼ਾਂ ਨੂੰ ਜਦੋਂ ਗਿਣਦੇ ਆ

0: ਜਿੰਨੇ ਜਾਣੀ ਮਾਸਟਰ ਅਧਿਆਪਕ ਜਾਂ ਕੁਛ ਵੀ ਹੋਣੇ ਚਾਹੀਦੇ ਆ ਜਿੰਨੇ ਵੀ ਸਕੂਲ ਚ, ਓਨੇ ਸਾਡੇ ਕਿਸੇ ਚ ਪੂਰੇ ਨੀ ਗੇ। ਸਰਕਾਰੀ ਕਿਸੇ ਵੀ ਦਫ਼ਤਰ ਚ ਵਗ ਜਾਓ, ਉੱਥੇ ਪੂਰੀ ਨੀ ਹੈਗੇ,
1: ਬਿਲਕੁਲ
0: ਕਿਤੇ
1: ਬਿਲਕੁਲ
0: ਸਾਡੇ
1: ਜੀ,
0: ਪੂਰੀ ਨੀ ਹੈਗੇ। ਇੱਕ ਬੰਦੇ ਦੇ ਉੱਤੇ ਇੰਨਾ ਇੰਨਾ ਲੋਡ ਪਿਆ ਹੋਇਆ,
1: ਲੋਡ
0: ਦਸ
1: ਪੈ
0: ਦਸ
1: ਗਿਆ।
0: ਬੰਦੇ ਦਾ ਕੰਮ ਕਰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਅੱਛਾ, ਜਿਵੇਂ ਪਿੱਛੇ ਸਰਕਾਰ ਨੇ ਜਿਹੜੇ ਪਟਵਾਰੀ ਰਿਟਾਇਰ ਹੋਏ ਸੀ ਉਹ ਜ਼ਿਆਦਾ ਤਨਖਾਹ ਤੇ ਰੱਖ ਲਏ,
1: ਜੀ
0: ਜਦ ਕਿ ਉਹਦੀ ਇੱਕ ਤਨਖਾਹ ਤੋਂ 10 ਬੰਦੇ ਨਵੇਂ ਰੱਖੇ ਜਾ ਸਕਦੇ ਸੀ।
1: ਜੀ
0: ਇਹ ਜਿਹੜੇ ਨੀਤੀ ਘਾੜਿਆਂ ਨੇ ਜਿਹੜੇ ਅਸੀਂ MLA ਚੁਣਦੇ ਆ, ਇਹਨਾਂ ਨੇ ਨੀਤੀਆਂ ਬਣਾਉਣੀਆਂ ਸੀ, ਇਹ ਇਹਨਾਂ ਤਾਂ ਕਿ ਥਾਣੇ ਵੰਡ ਲਏ, ਮੇਰੇ SSP ਲੱਗੂਗਾ
1: ਜੀ। ਹੁਣ ਦੇਖੋ ਇਹ ਜਿੱਦਾਂ ਹੁਣ ਇੱਥੇ
0: ਮੇਰਾ
1: ਜੋਬਾਂ ਵੀ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ ਘੱਟ ਗਈਆਂ, ਉਹ ਫਿਰ ਸਰਕਾਰਾਂ ਦੇ ਉੱਤੇ ਬੋਝ ਪੈ ਰਿਹਾ। ਜੋਬ ਮਤਲਬ ਕਿ ਬੇਰੋਜ਼ਗਾਰੀ ਵੱਧ ਰਹੀ ਹੈ ਤੇ ਉਹ ਲੋਕਾਂ ਨੂੰ ਘਰ ਬਿਠਾ ਕੇ ਪੈਸਾ ਦੇਣਾ ਪਿਆ, ਉਹ ਤਾਂ ਦੇਣਾ ਤਾਂ ਸਰਕਾਰ ਨੇ ਟੈਕਸਾਂ ਚੋਂ ਹੀ ਦੇਣਾ, ਪਰ ਉਹਦੇ ਵਿੱਚ ਫਿਰ ਉਹਨਾਂ ਦੇ ਉੱਤੇ ਵੱਡਾ ਭਾਰ ਪਈ ਜਾਂਦਾ ਜੀ, ਵੀ ਅਸੀਂ ਕਿੱਥੋਂ ਸਾਰਿਆਂ ਨੂੰ ਪੇ ਕਰਾਂਗੇ। ਤੁਸੀਂ ਤਾਂ ਬੰਦੇ ਘਟਾਈ ਜਾਂਦੇ ਹੋ, ਸੇਵਿੰਗ ਕਰ ਰਹੇ ਹੋ, ਤੇ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਸਾਰਾ ਘੁੰਮ ਘੁਮਾ ਕੇ ਸਰਕਾਰ ਫਿਰ ਘਿਰ ਗਈ ਜੀ, ਘਿਰ ਜਾਂਦੀ ਹੈ ਜੀ।
0: ਨਹੀਂ ਜੀ, ਹੁਣ ਦੇਖੋ ਫਿਰ ਉਸੇ ਤਰ੍ਹਾਂ ਹੋਊਗਾ ਜਿਵੇਂ ਆਪਣੇ ਨਾਲ ਨੇਪਾਲ ਚ ਹੋਇਆ, ਜਿਵੇਂ ਸ਼੍ਰੀਲੰਕਾ ਚ ਹੋਇਆ, ਫਿਰ ਸਾਡੇ ਨਾਲ ਵੀ ਲਾਸਟ ਤੇ ਉਹੀ ਗੱਲ
1: ਹੋਊਗੀ।
0: ਲੋਕ ਕਿੱਥੇ ਆਣਗੇ, ਤਾਂ ਜਦੋਂ ਲੋਕ ਭੁੱਖੇ ਮਰਨਗੇ ਤਾਂ ਲੱਕੜਾਂ ਵੀ ਚੱਬ ਜਾਣਗੇ ਸਰਕਾਰਾਂ ਦੀ ਚੀਜ਼ ਨੇ।
1: ਬਿਲਕੁਲ ਜੀ, ਬਿਲਕੁਲ। ਉਹ ਕਹਿੰਦੇ ਨੀ ਸੀ ਪਹਿਲਾਂ, ਕਹਿੰਦੇ ਨੇ ਲੋਹੇ ਦੇ ਚਣੇ ਚਬਾ ਦਾਂਗੇ।
0: ਬਿਲਕੁਲ ਜੀ, ਫਿਰ ਲੋਕ ਕੀ ਕਰਨਗੇ
1: ਜੀ।
0: ਲੋਕਾਂ ਨੂੰ ਚਾਹੀਦਾ, ਅਸੀਂ ਤਾਂ ਇਸ ਕਰਕੇ ਤਾਂ ਹੋਕਾ ਦਿੰਦੇ ਹਾਂ ਵੀ ਸਾਰੇ ਇੱਕ ਛੱਤ ਥੱਲੇ ਇਕੱਠੇ ਹੋ ਜਾਓ, ਭਾਵੋ ਜੇ ਬਚਣਾ ਜਿਹੜਾ ਰਹਿੰਦੀ ਖੁੰਦੀ ਹੁਣ ਫਿਲਮ ਆ ਗਈ
1: ਜੀ,
0: ਠੀਕ ਆ, ਜੋ ਕੁਛ ਹੋਇਆ ਮਾੜਾ ਹੋਇਆ, ਹੁਣ ਉਹਦੇ ਸਾਹਿਬ ਬੋਲ ਕੇ ਗਏ ਨੇ, ਆਪਣੇ ਸੈਣੀ ਸਾਹਿਬ ਦੱਸ ਕੇ ਗਏ ਨੇ, ਵਿਆਖਿਆ ਕਰਕੇ ਗਏ ਨੇ, ਕਿ ਸਾਨੂੰ ਪਤਾ ਹੀ ਨੀ ਲੱਗਦਾ ਸਾਨੂੰ ਵਰਤਿਆ ਕਿਵੇਂ ਜਾਂਦਾ ਯਾਰ।
1: ਇਹ ਚ ਵੀ ਵਰਤੀ ਜਾਂਦੇ ਆ, ਕੋਈ ਕਾਮਰੇਡਾਂ ਦਾ ਧੜਾ ਬਣ ਗਿਆ ਜੀ, ਹੁਣ ਕੋਈ ਅਕਾਲੀਆਂ ਦਾ ਬਣ ਗਿਆ, ਕੋਈ ਆਪ ਦਾ ਬਣ ਗਿਆ, ਕੋਈ ਬੀਜੇਪੀ ਦਾ, ਇਹਦੇ ਵਿੱਚ ਵੀ ਤਾਂ ਪਾੜਾ ਪਾਈ ਜਾਂਦੇ ਆ, ਹੁਣ ਹੋਰ ਵੀ ਵਧੀ ਜਾਂਦਾ ਜੀ ਕੰਮ।
0: ਨਹੀਂ, ਮੈਂ ਭਾਰਤ ਜੀ ਉਹੀ ਗੱਲ ਕਰਦਾ, ਕਹਿਣ ਨੂੰ ਤਾਂ ਅਸੀਂ ਬਹੁਤ ਨਿਰਪੱਖ ਹਾਂ
1: ਜੀ,
0: ਅਸੀਂ ਕਿਸਾਨ ਨੂੰ ਪਤਾ ਹੀ ਲੱਗਦਾ ਸਾਨੂੰ ਸਰਕਾਰਾਂ ਕਿਵੇਂ ਵਰਤ ਜਾਂਦੀ।
1: ਬਿਲਕੁਲ ਹੈ ਜੀ,
0: ਵੀ ਕਿਹੜਾ ਛੁਣਛਣਾ ਫੜਾ ਕੇ ਬੰਦੇ ਨੂੰ ਵਰਤ ਗਈਆਂ, ਉਹਦਾ ਬਾਅਦ ਚ ਹੀ ਪਤਾ ਲੱਗਦਾ ਜਦੋਂ ਤੁਸੀਂ ਰੋਂਦੇ ਪਿੜਦੇ ਆ।
1: ਬਿਲਕੁਲ ਹੈ
0: ਵੀ ਸਾਨੂੰ ਤਾਂ ਵਰਤਿਆ ਗਿਆ
1: ਜੀ,
0: ਅਸੀਂ ਜੇ ਉਹੀ ਗੱਲ ਕਰਦੇ ਆ, ਜੇ ਸਾਡੀ ਪੜ੍ਹਾਈ ਸਾਨੂੰ ਚੰਗੀ ਦੇਣ, ਇਹ ਸਿਹਤ ਸਹੂਲਤਾਂ ਚੰਗੀਆਂ ਦੇਣ, ਤਾਂ ਸਾਨੂੰ ਜੇ ਮਾੜੇ ਮੋਟੇ ਪੜਾਂਗੇ ਕੁਛ ਸਾਡਾ ਦਿਮਾਗ ਵੀ ਕੰਮ ਕਰੂਗਾ
1: ਜੀ।
0: ਜੇ ਸਾਨੂੰ ਇਸ ਤੋਂ ਕੋਕੋ ਦਾ ਪਤਾ ਹੀ ਨਹੀਂ ਹੋਊਗਾ ਜੀ, ਸਾਡਾ ਦਿਮਾਗ ਹੀ ਕੀ ਕੰਮ ਕਰੂਗਾ
1: ਜੀ।
0: ਬਹੁਤ ਆਦਤ ਆ ਸਾਡੀ ਅਨਪੜਾਂ ਦੀ ਆ
1: ਜੀ,
0: ਪਰ ਅਸੀਂ ਗਿਆਨ ਕਹਿੰਦੇ ਆ, ਸਾਡੇ ਕੋਲ ਸਭ ਸਾਰਾ ਦੁਨੀਆਂ ਦਾ ਗਿਆਨ ਸਾਡੇ ਕੋਲ ਹੀ ਆ, ਕਿਸੇ ਕੋਲ ਗਿਆਨ ਹੀ ਨਹੀਂ ਹੈਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਜਦੋਂ ਪੜੋਗੇ ਬਾਹਰ ਨਿਕਲੋਗੇ ਦੇਖੋਗੇ ਤੁਹਾਨੂੰ ਫੇਰ ਪਤਾ ਲੱਗੂਗਾ
1: ਜੀ,
0: ਇੱਥੇ ਤਾਂ ਦੁਨੀਆਂ ਚ ਹਵਾ ਤੋਂ ਘੋਚ ਤਿਆਰ ਕਰਨ ਲੱਗ ਗਈ।
1: ਬਿਲਕੁਲ ਹੈ ਜੀ,
0: ਨਾਲੇ ਆਪਾਂ ਨੇ ਦੇਖੋ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਭੋਜਨ ਦੇ ਭੰਡਾਰ ਲਾ ਲਾ ਸਕਦੇ, ਭੰਡਾਰ ਭਰੇ ਪਏ ਨੇ
1: ਜੀ,
0: ਆਪਾਂ ਨੂੰ ਦੇਖ ਕੇ ਦੂਜੀਆਂ ਸਟੇਟਾਂ ਵੀ ਖੇਤੀ ਕਰਨ
1: ਲੱਗ ਗਈਆਂ ਜੀ,
0: ਆਪਣੇ ਪੰਜਾਬੀ ਹਰ ਇੱਕ ਜਗ੍ਹਾ ਬੈਠੇ ਨੇ, ਜਦੋਂ ਉਹਨਾਂ ਦੇ ਅਨਾਜ ਭੰਡਾਰ ਭਰੇ ਪਏ ਨੇ, ਹੁਣ ਆਪਦੀ ਮਰਜ਼ੀ ਨਾਲ ਖਰੀਦਦੇ ਨੇ ਉਹ
1: ਜੀ,
0: ਜਿੰਨਾ ਖਰੀਦਣਾ ਨਹੀਂ ਸੜੀ ਜਾਵੇ ਰੁਲੀ ਜਾਵੇ
1: ਜੀ,
0: ਇਹਨਾਂ ਸਿਸਟਮ ਹੀ ਇਹੋ ਜਿਹਾ ਕਰਤਾ,
1: ਸਿਹਤ ਸਹੂਲਤਾਂ ਦੀ ਜਾਂ ਬਿਜਲੀ ਦੀ, ਉਹ ਕਹਿੰਦੇ ਨਾ ਤਾਂ ਸਾਨੂੰ ਫ੍ਰੀ ਚਾਹੀਦੀ ਆ ਬਿਜਲੀ ਤੇ ਨਾ ਸਸਤੀ ਚਾਹੀਦੀ ਆ, ਬਸ ਬਿਜਲੀ ਚਾਹੀਦੀ ਆ ਉਹ ਦਿਓ।
0: ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਜੀ, ਸਬਸਿਡੀਆਂ ਜਿੰਨੀਆਂ ਵੀ ਹੈਗੀਆਂ ਤੁਸੀਂ ਬੰਦ ਕਰ ਦੋ, ਜਿਹਨੂੰ ਸਬਸਿਡੀ ਦੀ ਲੋੜ ਆ ਬਸ ਤੁਸੀਂ ਚੈੱਕ ਕਰਕੇ ਉਹਨੂੰ ਦੋ ਯਾਰ।
1: ਬਿਲਕੁਲ ਹੈ ਜੀ,
0: ਬਾਕੀ ਜੇ ਤੁਹਾਡੇ ਕੋਲ ਫੇਰ ਵੀ ਤੁਹਾਡੇ ਕੋਲ ਬਚਦਾ ਕੁਛ ਦੇਣ ਨੂੰ ਬਚਦਾ, ਤੁਸੀਂ ਰੇਟ ਘਟਾ ਕੇ ਦੇ ਦੋ
1: ਜੀ। ਬਿਲਕੁਲ ਹੈ ਜੀ,
0: ਵੀ ਨਿਰਾ ਪੂਰਾ ਖੁੱਲਾ ਨਾ ਛੱਡੋ
1: ਜੀ। ਜੀ ਔਜਲਾ ਸਰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ?
0: ਸਤਿ ਸ੍ਰੀ ਅਕਾਲ, ਠੀਕ ਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
2: ਮੈਂ ਤਾਂ ਇਹ ਗੱਲ ਕਰਦਾ ਸੀ ਵੀ ਦੇਖੋ ਅਸੀਂ ਨਾ ਇਸ ਤਰੀਕੇ ਨਾਲ ਵੰਡੇ ਗਏ ਪਿੰਡਾਂ ਚ ਵੀ ਇੱਕ ਦੂਜੇ ਨੂੰ, ਜਿਹੜੇ ਪਿੰਡ ਚ ਸਕੂਲ ਆ, ਅਸੀਂ ਬਾਹਰ ਤਾਂ ਜਵਾਕਾਂ ਦੀ ਪ੍ਰਾਈਵੇਟ ਸਕੂਲਾਂ ਦੀ ਫੀਸ ਇੰਨੀ ਇੰਨੀ ਭਰਦੇ ਆ, ਹਨਾ
1: ਜੀ,
2: ਕਿਉਂ ਨੀ ਇੱਕ ਪਿੰਡਾਂ ਵਾਲੇ ਗਰੁੱਪ ਬਣਾ ਕੇ ਵੀ ਭਾਈ ਇੰਨੇ ਨਾ ਆਪਾਂ ਬਾਹਰ ਪ੍ਰਾਈਵੇਟ ਸਕੂਲਾਂ ਨੂੰ ਦਿੰਨੇ ਆ ਫੀਸ, ਇੰਨੀ ਨੀ ਆਪਾਂ ਇਕੱਠੀ ਕਰਕੇ ਚਾਰ ਆਪ ਹੀ ਟੀਚਰ ਹਾਇਰ ਕਰ ਲਈਏ, ਆਪਣੇ ਪਿੰਡਾਂ ਦੀਆਂ ਕੁੜੀਆਂ 30,000 ਤੇ ਪ੍ਰਾਈਵੇਟ ਸਕੂਲਾਂ ਚ ਧੱਕੇ ਖਾਂਦੀਆਂ ਨੀ ਖਾਂਦੀਆਂ ਜੀ?
1: ਬਿਲਕੁਲ ਹੈ ਜੀ,
2: ਪੜ੍ਹੇ ਲਿਖੇ ਜਿਹੜੇ ਆਪਾਂ ਨੂੰ ਦਿੰਦੇ ਨੇ ਜਿਹੜੇ ਪੜਾਉਂਦੇ ਨੇ ਬਾਹਰ, ਉਹਨਾਂ ਨੂੰ ਆਪਣੇ ਪਿੰਡੇ ਰੁਜ਼ਗਾਰ ਦਈਏ, ਉਹਨਾਂ ਨੂੰ ਦੇਖ ਕੇ ਹੋਰ ਲੋਕ ਲਾਉਣਗੇ ਪੜ੍ਹਨ, ਉਹੀ ਪੈਸੇ ਉਹਨਾਂ ਨੂੰ ਤਨਖਾਹ ਦਈਏ ਤੇ ਉਹ ਉਹਨਾਂ ਨੂੰ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਵਾਜਬੀ ਕਰੇ ਤੇ ਉਹ ਆਪ ਵੀ ਜ਼ਿੰਮੇਵਾਰੀ ਲੈਣਗੇ, ਜਦੋਂ ਵਧੀਆ ਸਕੂਲ ਹੋਰ ਲੋਕ ਬਾਹਰੋਂ ਲਾਉਣਗੇ, ਹੋਰ ਟੀਚਰ ਰੱਖੇ ਜਾਣਗੇ, ਬਾਹਰ ਤਾਂ ਅਸੀਂ ਪ੍ਰਾਈਵੇਟ

0: ਸਕੂਲਾਂ ਤੋਂ ਤਾਂ ਲੁੱਟ ਕਰਵਾ ਰਹੇ ਆ, ਆ
1: ਬਿਲਕੁਲ
0: ਕੰਮ ਕਰਨ ਨੂੰ ਤਿਆਰ ਨਹੀਂ।
2: ਨਹੀਂ ਨਹੀਂ ਨਹੀਂ ਨਹੀਂ ਆਪਣੇ ਯੋਜਨਾ ਵੀਰੇ, ਜੇ ਇਹ ਪਿੰਡ ਇਸ ਤਰ੍ਹਾਂ ਇਕੱਠੇ ਹੋਣ ਲੱਗ ਜਾਣ ਤਾਂ ਫਿਰ ਇਹ ਸਾਨੂੰ ਕੀ ਲੋੜ ਪੈਣੀ ਹੈ ਸਰਕਾਰਾਂ ਦੀ, ਕੀ ਕਰਨਾ ਪੈਣਾ।
1: ਜੀ
2: ਇੱਕ ਆਪਣੇ ਹਰਿਆਣੇ ਦੇ ਨੇ ਇਹ, ਆਪਣੇ ਉਹ ਕਰਦੇ ਨੇ ਸਾਰਾ ਸਿਸਟਮ, ਉਹ ਸੁਣਾਉਂਦੇ ਨੇ ਕਰਦੇ ਨੇ, ਉਹਨਾਂ ਨੇ ਸਾਰੇ ਅੰਕੜੇ ਕੱਢੇ ਨੇ
1: ਜੀ
2: ਵੀ ਇੱਕ ਪਿੰਡ ਦਾ ਪੈਸਾ ਅਸੀਂ ਸਰਕਾਰ ਨੂੰ ਕਿੰਨਾ ਦੇ ਰਹੇ ਹਾਂ।
1: ਜੀ
2: ਜੇ ਉਦੋਂ 25% ਵੀ ਅਸੀਂ ਆਪਦੇ ਪਿੰਡ ਤੇ ਖਰਚ ਲਈਏ ਸਾਡਾ ਪਿੰਡ ਆਰਾਮ ਨਾਲ ਚੱਲ ਸਕਦਾ, 25% ਪੈਸਾ
1: ਜੀ
2: ਸਾਰੇ ਪਿੰਡ ਦਾ ਇਕੱਠਾ ਕਰਕੇ
1: ਜੀ,
2: ਵੀ ਆਪਣੇ ਸਾਰੇ ਕੰਮ ਵੀ ਸੌਖੇ ਹੋਣਗੇ, ਇਸ ਤੋਂ ਵਧੀਆ ਰਹਿਣ ਸਹਿਣ ਵੀ ਹੋਜੂਗਾ ਜੇ ਆਪਾਂ ਉਹ ਤਰੀਕਾ ਮੰਨੀਏ। ਪਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਨੇ, ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ।
3: ਨਹੀਂ ਦੇਖੋ ਆਪਣੇ ਹੁਣ ਪੰਚਾਇਤੀ ਸਿਸਟਮ ਤਾਂ ਹੈਗਾ ਹੀ ਆ ਸ਼ੁਰੂ ਤੋਂ, ਪਰ ਉਹਦਾ ਅਸੀਂ ਫਾਇਦਾ ਨਹੀਂ ਨਾ ਚੁੱਕ ਸਕੇ, ਸਮਝ ਨਹੀਂ ਸਕੇ ਕਿ ਪੰਚਾਇਤ। ਹੁਣ ਦੇਖੋ ਇਹਨਾਂ ਮੁਲਕਾਂ ਚ, ਹੁਣ ਔਜਲਾ ਭਾਜੀ ਆ ਜਾਂ ਮੈਂ ਟਾਊਨ ਦੇ ਵਿੱਚ ਇੱਥੇ ਰਹਿਣਾ, ਇਹਨਾਂ ਦੇ ਆਪਣੇ ਟਾਊਨ ਨੇ, ਉਹਨਾਂ ਦੇ ਵਿੱਚ ਬਕਾਇਦਾ ਬਜਟ ਬਣਦਾ ਹੈ, ਤੁਹਾਡਾ ਸਾਲ ਦਾ ਖਰਚਾ ਕੀ ਹੈ, ਉਹ ਚਾਹੇ ਸਿਹਤ ਦਾ ਹੈ, ਚਾਹੇ ਉਹ ਤੁਹਾਡਾ ਜਿਹੜੀਆਂ ਬੈਨੀਫਿਟ ਦੇਣੇ ਹੈ, ਉਹ ਚਾਹੇ ਸਕੂਲਿੰਗ ਦਾ ਖਾਣਾ ਮਿਡ ਡੇ ਮੀਲ ਹੈ, ਜਾਂ ਹੋਰ ਜਿਹੜੇ ਕਮਿਊਨਿਟੀ ਵਰਕ ਨੇ, ਸੜਕਾਂ ਬਣਾਉਣੀਆਂ ਨੇ, ਸਾਰਾ ਕੁਝ ਉਹ ਆਪਣੇ ਆ ਸਾਰਾ ਬਜਟ ਆਪ ਤਿਆਰ ਕਰਦੇ ਆ ਜੀ। ਕੇਂਦਰ ਦਾ ਜੋ ਚਲੋ ਹੈਗਾ ਉੱਥੇ ਉਹ ਵਿੱਚ ਇਨਪੁਟ ਹੈਗੀ ਆ, ਆਉਂਦਾ ਆ ਜਾਂਦਾ ਆ।
2: ਨਹੀਂ ਇੱਥੇ ਧਾਤਵ ਦੇ ਫਰਕ ਆ ਜੀ, ਇੱਥੇ ਦੇਖੋ ਸਾਡੀਆਂ ਸਰਕਾਰਾਂ ਵੀ ਬੇਈਮਾਨ ਨੇ, ਜੇ ਬੰਦਾ ਮੂਹਰੇ ਇਹੋ ਜਿਹਾ ਕੰਮ ਕਰਨ ਵਾਸਤੇ ਖੜਾ ਹੋਵੇ ਤਾਂ ਉਹਨੂੰ ਵੀ ਇੱਥੇ ਬੇਈਮਾਨ ਦੇਖਦੇ ਨੇ, ਸਾਰੇ ਬੇਈਮਾਨ, ਦੂਜੇ ਨੂੰ ਬੇਈਮਾਨ ਲੱਗਦੀ ਆ।
3: ਬਿਲਕੁਲ ਹੈ ਜੀ,
2: ਇੱਥੇ ਸਾਡੇ ਫੰਡ ਆ ਇਹ ਖਰਾਬ ਆ। ਅੱਛਾ ਜੇ ਕਦੇ ਕਿਸੇ ਤੇ ਕਿਸੇ ਨੇ ਯਕੀਨ ਵੀ ਕੀਤਾ ਤਾਂ ਉਹ ਲੈ ਕੇ ਵੀ ਭੱਜਿਆ, ਸੱਚ ਆ ਜੀ।
3: ਬਿਲਕੁਲ ਹੈ ਜੀ,
2: ਇਸ ਕਰਕੇ ਕਿੰਨੀ ਇੱਕ ਵਾਰ ਅਗਲਾ ਵਿਸ਼ਵਾਸ ਕਰੂਗਾ, ਫਿਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਹੋ ਗਏ। ਨਹੀਂ ਇਹ ਇੱਕ ਇੰਨਾ ਵਧੀਆ ਢਾਂਚਾ ਜੇ ਸਾਡੇ ਪਿੰਡ ਦਾ ਕੰਮ ਅਸੀਂ ਆਪਦੇ ਆਪਦੇ ਸਕੂਲ ਵੰਡ ਲਈਏ, ਇੱਕ ਦਵਾਈਆਂ ਦਾ ਹਸਪਤਾਲ ਵੀ ਖੋਲ ਸਕਦੇ, ਸਾਰਾ ਕੁਝ ਇੰਨਾ ਪੈਸਾ
3: ਕਿਸੇ ਪਾਸੇ ਦੇਖਣ ਦੀ ਜ਼ਰੂਰਤ ਨਹੀਂ ਹੈ
2: ਪੰਜਾਬ ਚ ਪੈਸੇ ਦੀ
3: ਜੀ। ਹਾਂ
2: ਪਰ ਸਾਡੇ ਚ ਏਕਤਾ ਨਹੀਂ ਹੈਗੀ, ਉਹ ਜਿਵੇਂ ਪੁਰਾਣੇ ਜਮਾਨੇ ਚ ਕੁਛ ਏਕਤਾ ਹੁੰਦੀ ਸੀਗੀ, ਬਜ਼ੁਰਗ ਕੁਛ ਹੋਰ ਤਰ੍ਹਾਂ ਦੀ, ਜਿਹੜੀ ਨਵੀਂ ਪਨੀਰੀ ਆ ਕੁਛ ਹੋਰ ਤਰ੍ਹਾਂ ਦੀ, ਸਾਡੇ ਟਾਈਮ ਦੀ ਪਨੀਰੀ ਸੀਗੀ ਉਹ ਕੁਛ ਹੋਰ ਤਰ੍ਹਾਂ ਦੇ ਖਿਆਲ ਆਉਂਦੀ ਆ, ਆਪਾਂ ਫਿਰ ਵੀ ਥੋੜਾ ਜਿਹਾ ਵਿਸ਼ਵਾਸ ਕਰਨ ਚ ਰਹਿ ਗਏ ਆ ਬੰਦੇ
3: ਜੀ।
0: ਆਪਾਂ ਦਾ ਸ਼ੈਲੀ ਵੀਰੇ ਜੇ ਦੇਖੋ, ਆਪਾਂ ਚਾਹੇ ਹੁਣ 500 ਰੁਪਏ ਰੋਜ਼ ਖਰਚ ਦੀਏ, ਹੈਨਾ, ਨਲਕਾ ਖਰਾਬ ਹੋ ਜਾਵੇ, ਮੋਟਰ ਖਰਾਬ ਹੋ ਜਾਵੇ, ਉਹ ਤੇ ਲਾ ਦਈਏ। ਜੇ ਅਸੀਂ 200 ਰੁਪਇਆ ਮਹੀਨੇ ਦਾ ਪੰਚਾਇਤ ਨੂੰ ਦੇਣ ਲੱਗ ਜਾਈਏ ਇੱਕ ਘਰ, ਜਿਹੜੇ ਹੱਟੀ ਵਾਲੇ ਨੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਕਹੀਏ ਭਾਈ ਤੂੰ ਵੱਧ ਕਮਾਉਣਾ, ਤੂੰ 300 ਦੇ ਦੇ, 400 ਦੇ ਦੇ, ਜਾਂ ਦੁਕਾਨਾਂ ਨੇ ਉਹ ਤੋਂ ਹੋਰ ਤਰੀਕੇ ਨਾਲ ਲਈਏ। ਅਸੀਂ ਆਪਦਾ ਟਾਊਨ ਦਾ ਇੰਫਰਾਸਟ੍ਰਕਚਰ ਆਪ ਹੀ ਸਹੀ ਕਰ ਸਕਦੇ ਹਾਂ, ਉਹਦੇ ਨਾਲ ਸਕੂਲ ਵੀ ਚੱਲ ਸਕਦਾ ਸਾਡੇ, ਉਹਦੇ ਨਾਲ ਸਾਡੀ ਡਿਸਪੈਂਸਰੀ ਵੀ ਚੱਲ ਸਕਦੀ ਹੈ। ਜੇ ਉਸੇ ਚੀਜ਼ ਨੂੰ ਇੱਕ ਗਰੁੱਪ ਬਣਾਇਆ ਹੋਵੇ ਜਿਹੜਾ ਸਕੂਲ ਲਈ ਵੀ ਧਿਆਨ ਦੇਵੇ, ਸਾਰੇ ਲਈ ਧਿਆਨ ਦੇਵੇ, ਡਿਸਪੈਂਸਰੀ ਦੀ, ਡਾਕਟਰ ਵੀ ਸਿੱਧੇ ਰਹਿਣਗੇ, ਮਾਸਟਰ ਵੀ ਸਿੱਧੇ, ਤੁਸੀਂ ਮੈਂ ਕਹਿੰਦਾ ਕਿੰਨੇ ਵਧੀਆ ਬੱਚੇ ਜਿਹੜੇ ਨੌਕਰੀਆਂ ਵਿੱਚ ਧੱਕੇ ਖਾਂਦੇ ਨੇ, ਜਦ ਉਹਨਾਂ ਨੂੰ 30-35 ਹਜ਼ਾਰ ਰੁਪਇਆ ਤੁਸੀਂ ਘਰੇ ਬੈਠੇ ਨੂੰ ਦੇਣਗੇ, ਉਹ ਨਾਲੇ ਪਿੰਡ ਚ ਹੋਊਗਾ, ਹੋਰ ਆਲੇ ਦੁਆਲੇ ਜਵਾਕ ਬਣਨਗੇ, ਆਪੇ ਬਿਲਡ ਹੋ ਜਾਣਾ ਸਾਰਾ ਕੁਛ।
3: ਬਿਲਕੁਲ ਹੈ ਜੀ।
2: ਸਾਹਿਬ ਜੀ ਜਿਹੜਾ ਆਪਾਂ ਲੱਖ ਲੱਖ ਰੁਪਇਆ ਬੋਰਾਂ ਤੇ ਲਾਉਣੇ ਆ ਨਾ, ਇੱਕ ਮੋਟਰ 25 ਵੀ ਲੱਗ ਜਾਏ ਸਾਰੇ ਪਿੰਡ ਨੂੰ ਨੀ ਮੁਕਦੀ
3: ਜੀ,
2: ਤਾਂ ਦੇਖ ਲਓ ਕਿੰਨਾ ਇੱਥੇ ਕਿੰਨਾ ਫਾਇਦਾ ਹੋ ਗਿਆ। ਬਾਕੀ ਤਾਂ ਹਲੇ ਹਿਸਾਬ ਕਿਤਾਬ ਆਪਾਂ ਫੇਰ ਲਾਵਾਂਗੇ
3: ਜੀ,
2: ਸਾਰੇ ਪਿੰਡ ਦੇ ਬੰਦ ਕਰ ਦੋ, ਇਹ 1-25 ਦੀ ਮੋਟਰ ਲਵਾ ਦੋ, ਸਾਰੇ ਪਿੰਡ ਦਾ ਸਰੂਗੀ, ਕਿੰਨੇ ਪੈਸੇ ਇੱਥੇ ਬਚਤ ਹੋਊਗੀ ਤੁਸੀਂ ਇਹ ਦੱਸੋ।
3: ਬਿਲਕੁਲ,
2: ਸਾਡੇ ਕਿੰਨੇ ਕਿੰਨੇ ਬੱਚੇ ਸਕੂਲ ਚ ਪੜ੍ਹਦੇ ਨੇ ਉਹ ਦੇਖ ਲੋ
3: ਜੀ,
2: ਸਾਰਾ ਸਿਸਟਮ ਹੋ ਸਕਦਾ। ਪਰ ਇੱਥੇ ਜਿਹੜਾ ਠੱਪਾ ਆਪਣੇ ਲੱਗ ਗਿਆ ਨਾ, ਉਹ ਪਹਿਲੇ ਦਿਨ ਤੋਂ ਹੀ ਲੱਗਿਆ ਹੋਇਆ
3: ਜੀ,
2: ਵੀ ਇਹ ਚੋਰ ਨੇ, ਖਾਂਦੇ ਨੇ, ਵਿਸ਼ਵਾਸ ਨਹੀਂ ਕਰਦੇ ਸਾਡੇ, ਜਿਹੜਾ ਠਹਿਰਾ ਸੀ ਜਮੀ ਖਤਮ ਹੋ ਗਿਆ ਸਾਡੇ।
3: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਅਗਲਾ ਸਾਰੀ ਦੂਜੇ ਨੂੰ ਚੋਰ ਆਖਣਾ ਦੇਖਦੇ ਨੇ ਵੀ ਇਹ ਆਉਂਦਾ ਹੈ, ਕਿਉਂ ਕਿੰਨੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਜੀ
3: ਜੀ,
2: ਜਿਹੋ ਜੀ ਕੋਕੋ ਕਹਿੰਦੇ ਉਹ ਜੇ ਬੱਚੇ ਕੋਕੋ ਦੇ, ਸਾਡੇ ਲੀਡਰ ਕਹੇ ਨੇ ਇਹ ਜੀ ਕੋ ਕਰਦੇ, ਜਿਹਨੂੰ ਕਦੇ ਕੁਰਸੀ ਤੇ ਬਿਠਾਉਂਦੇ ਆ ਵੋਟਾਂ ਤੋਂ ਪਹਿਲਾਂ ਦੇ ਥੱਲੇ, ਪਤਾ ਕੀ ਲਿਖਿਆ ਉਹ, ਪੜ੍ਹੇ ਲਿਖੇ ਸੂਝਵਾਨ ਲੀਡਰ
3: ਜੀ,
2: ਹੈ ਅੱਛਾ ਉਹ ਦੇਖਿਓ, ਚਾਹੇ ਉਹ 7ਵੀਂ ਪਾਸ ਹੋਵੇ, ਪੜ੍ਹਿਆ ਲਿਖਿਆ ਤੇ ਸੂਝਵਾਨ ਜ਼ਰੂਰ ਲਿਖਿਆ ਹੋਊ,
3: ਸੀਨੀਅਰ
2: ਚਾਹੇ ਉਹਨੂੰ ਚਾਹੇ ਦੇਖੀ ਆ ਪਰੇ ਪਿੱਛੇ
3: ਜੀ
2: ਵੀ ਕਿਵੇਂ ਕਿੰਨਾ ਕੁ ਪੜ੍ਹਨਾ ਲਿਖਣਾ, ਕਿੰਨਾ ਕਿਹਦਾ ਗਿਆਨ ਹੈ ਇਹਨਾਂ ਦਾ
3: ਜੀ,
2: ਦੁਨੀਆਂ
0: ਸਾਹਮਣੇ ਮੇਰਾ ਛੋਟਾ ਜਿਹਾ ਟਾਊਨ ਹੈ ਵੀਰੇ, 2700 ਬਸਵਾ ਟਾਊਨ ਦੀ ਜਿਹਦੇ ਵਿੱਚ ਮੈਂ ਰਹਿਣਾ, 2700 ਬਸਵਾ
3: ਜੀ,
0: ਤੇ ਮੈਂ ਆਪਦੇ ਘਰ ਦਾ ਸਾਲ ਦਾ ਟੈਕਸ 4300 ਰੁਪਇਆ ਪ੍ਰੋਪਰਟੀ ਦਾ ਦਿੰਦਾ
3: ਜੀ,
0: ਤੇ ਮੈਂ ਦੋ ਸਟੋਰਾਂ ਦਾ ਮੈਨੂੰ ਲੱਗਦਾ ਮੈਨੂੰ $9,200 ਸਾਲ ਦਾ ਪੈਂਦਾ, ਤੇ ਜਾਣੀ ਮੈਂ ਕੱਲਾ ਹੋਰ ਜਿਹੜੇ ਦੇਖ ਲੋ ਕਿੰਨੇ ਇਹ ਟੈਕਸ ਜਾਂਦਾ ਟਾਊਨ ਨੂੰ ਤੇ ਥੋੜਾ ਜਿਹਾ ਜ਼ਿਲ੍ਹੇ ਨੂੰ ਜਾਂਦਾ ਵਿੱਚੋਂ ਜ਼ਿਲ੍ਹੇ ਤੋਂ ਫਿਰ ਵਾਪਸ ਵੀ ਆਉਂਦਾ ਟਾਊਨ ਦੇ ਵਿੱਚ ਦਫ਼ਤਰ ਚ ਪੰਜ ਬੰਦੇ ਕੰਮ ਕਰਦੇ ਨੇ ਪੰਚਾਇਤ ਘਰ ਬਣਾਇਆ ਉਹ ਚ ਪੰਜ ਬੰਦੇ ਕੰਮ ਕਰਦੇ ਨੇ ਚਾਰ ਬੰਦੇ ਟਾਊਨ ਲਈ ਕੰਮ ਕਰਦੇ ਨੇ ਉਹਨਾਂ ਨੂੰ ਟਰੈਕਟਰ ਹਰ ਚੀਜ਼ ਲੈ ਕੇ ਦਿੱਤੀ ਹੈ ਜੀ ਟਰਾਉਣ ਲਈ ਲੋੜੀਂਦੀ ਹੈ ਤੁਸੀਂ ਅੱਧੀ ਰਾਤ ਨੂੰ ਕਾਲ ਕਰੋ ਸਾਡੇ ਪਾਣੀ ਟੁੱਟ ਗਿਆ ਸਾਡੇ ਆਹ ਹੋ ਗਿਆ ਉਹਨਾਂ ਨੇ ਜਦੇ ਆਉਣਾ ਹਾਂਜੀ ਤੇ ਉਹਦੇ ਉਹ ਪੈਸੇ ਦੇ ਵਿੱਚੋਂ ਜਿਹੜਾ ਟੈਕਸ ਅਸੀਂ ਇਕੱਠਾ ਕਰਦੇ ਹਾਂ ਉਹ ਟੈਕਸ ਦੇ ਵਿੱਚੋਂ ਸਕੂਲ ਨੂੰ ਵੀ ਜਾਂਦਾ ਐਂਬੂਲੈਂਸ ਹੈ ਉਹਨੂੰ ਵੀ ਜਾਂਦਾ ਫਾਇਰ ਬ੍ਰਿਗੇਡ ਆ ਉਹਨੂੰ ਵੀ ਜਾਂਦਾ
3: ਤਨਖਾਹ
0: ਉਹ ਸਾਰੀ ਜਦੋਂ ਉਹ ਸਾਰਾ ਜਦੋਂ ਸਾਨੂੰ ਟੈਕਸ ਆਉਂਦਾ ਨਾ 6 ਮਹੀਨੇ ਬਾਅਦ ਵਿੰਟਰ ਦੇ ਉਹਦੇ ਵਿੱਚ ਲਿਖਿਆ ਹੁੰਦਾ ਡੀਟੇਲ ਵੀ ਇੰਨੀ ਸਕੂਲ ਨੂੰ ਗਿਆ ਇੰਨਾ ਆਹ ਚੀਜ਼ ਨੂੰ ਗਿਆ ਇੰਨਾ ਆਹ ਚੀਜ਼ ਨੂੰ ਗਿਆ ਇੰਨਾ ਆਹ ਚੀਜ਼ ਨੂੰ ਗਿਆ ਤੁਹਾਡੇ ਟੈਕਸ ਦੇ ਵਿੱਚੋਂ ਔਰ ਉਹ ਚਾਰ ਬੰਦਿਆਂ ਨੇ ਇੱਥੇ ਫਰੀ ਜਾਣਾ ਕੋਈ ਕਰੋੜ ਨੀ ਰਹਿਣ ਦੇਣਾ ਕੋਈ ਚੀਜ਼ ਮਤਲਬ ਅਸੀਂ ਪਹਿਲੀ ਗੱਲ ਤਾਂ ਅਸੀਂ ਦੇ ਕੇ ਕੁਛ ਨੀ ਖੁਸ਼ ਹੈਗੇ ਨਾ
3: ਜੀ ਬਿਲਕੁਲ
0: ਫਿਰ ਨੰਬਰ 2 ਅਸੀਂ ਪਿਸ਼ਾਬ ਜਿਹੜੀ ਜੀ ਤੁਸੀਂ ਗੱਲ ਕਰੀਏ ਸਾਰਿਆਂ ਨੂੰ ਵੱਡੀ ਅਸੀਂ ਵਿਸ਼ਵਾਸ ਹੀ ਨੀ ਬਿਲਡ ਕਰ ਸਕੇ ਵਿਸ਼ਵਾਸ ਜਿਹਦਾ ਇੱਕ ਵਾਰੀ ਲੋਟ ਆਉਂਦਾ ਇਹਦਾ ਪੰਚਾਇਤ ਮੈਂਬਰ ਬਣ ਜਾਵੇ ਉਹ ਕਰਕੇ ਚੁਟਕੀ ਮਾਰ ਕੇ ਲੁੱਟ ਕੇ ਆ ਜਾਂਦਾ
3: ਸਵੇਰ ਨੂੰ ਪਿੰਡ ਦੇ ਵਿੱਚ ਏਦਾਂ ਕਹੋ ਕਿ ਹਾਂ ਸੀਵਰੇਜ ਦਾ ਪਾਣੀ ਜਿਹੜਾ ਜਾਂਦਾ ਨਾ ਉਹਦੇ ਉੱਤੇ ਟੈਕਸ ਲੱਗ ਗਿਆ ਪਿੰਡ ਨੇ ਇਕੱਠਾ ਕਰਨਾ ਉਹ ਪਤਾ ਕੀ ਕਹੋਗੀ ਮੇਰਾ ਕੱਲੀ ਦਾ ਜਾਂਦਾ ਆ ਗੁਆਂਢੀਆਂ ਦਾ ਨੀ
0: ਜਾਂਦਾ ਬਿਲਕੁਲ ਤੁਸੀਂ ਸੋਸਾਇਟੀ ਸਾਡੇ ਸਾਹਮਣੇ ਤੂੰ ਤਾਂ ਭਾਰਜ ਨਹੀਂ ਪਤਾ ਤੁਹਾਨੂੰ ਇਹ ਗੱਲਾਂ ਦਾ ਸੋਸਾਇਟੀ ਦੇ ਸੈਕਟਰੀ ਲੋਕ ਪੈਸੇ ਫੜਾਏ ਆਉਂਦੇ ਸੀ ਉਹਨੂੰ ਵੀ ਭਾਈ ਆ ਸਾਡਾ ਨਵੇਂ ਪੁਰਾਣੇ ਘਰ ਦੀ ਜਾਂ ਅਸੀਂ ਆ ਭਰਤੇ ਆ ਇੱਕ ਕਿੰਨੇ ਸੈਕਟਰੀ ਪੈਸੇ ਖਾ ਗਏ ਲੋਕਾਂ ਦੇ
3: ਬਿਲਕੁਲ
0: ਉਹਨਾਂ ਨੇ ਗਾਹ ਚਾੜੇ ਨੀ ਰਜਿਸਟਰ ਦੇ
3: ਬਿਲਕੁਲ ਹੈ ਜੀ
0: ਉਹਨਾਂ ਨੇ ਉਹਨਾਂ ਦਾ ਸਾਡਾ ਸੋਸਾਇਟੀ ਸਿਸਟਮ ਕੋਈ ਵਿਆਜ ਨੀ ਦਿੰਦਾ ਸੋਸਾਇਟੀਆਂ ਦਾ ਸਾਨੂੰ
3: ਬੜੀਆਂ ਦੁਆਬੇ ਚ ਚੱਲਦੀਆਂ ਨੇ
0: ਪ੍ਰੋਫਿਟ ਸਾਡੇ ਪਿੰਡ ਚੀਨੀ ਫ੍ਰੀ ਦਿੰਦੇ ਪ੍ਰੋਫਿਟ ਵੰਡਿਆ ਜਾਂਦਾ ਚਾਹ ਪੱਤੀ ਆ ਜਾਂਦੀ ਹਿੱਸੇ ਵਹਿੰਦੀ ਭਾਈ ਇੰਨੀ ਇੰਨੀ ਦੇਣੀ ਆ ਤੁਹਾਨੂੰ ਪ੍ਰੋਫਿਟ ਵੰਡਿਆ ਜਾਂਦਾ ਹੁੰਦਾ ਸੀ ਸੋਸਾਇਟੀ ਦਾ ਜਿਹੜਾ ਮਾੜਾ ਮੋਟਾ ਵਿਆਜ ਲੈਂਦੇ ਸੀਗੇ
3: ਜੀ
0: ਸਾਡੇ ਪਿੰਡ 20 ਖਾਣੀ 15 ਦੁਕਾਨਾਂ ਨੇ ਸੋਸਾਇਟੀ ਦੀ ਜਿਹਦਾ ਕਿਰਾਇਆ ਹੁੰਦਾ ਤੇ ਮਤਲਬ ਕੋਈ ਵਿਧੀ ਵਿਧਾਨ ਹੀ ਨਹੀਂ ਹੈ
3: ਜੀ
0: ਮਤਲਬ ਕਿੰਨੇ ਸੈਕਟਰੀ ਪ੍ਰਧਾਨ ਨਾਲ ਰਲ ਕੇ ਪ੍ਰਧਾਨ ਨੇ ਸ਼ਾਮ ਨੂੰ ਪੈਗ ਲਵਾ ਦਿੰਦਾ ਹੈਂਜੀ ਤੇ ਪ੍ਰਧਾਨ ਨੇ ਘੁੰਮ ਘੁਮਾ ਕੇ ਆ ਕੇ ਸੈਕਟਰੀ ਕਹਾਉਣਾ ਸ਼ਾਮ ਨੂੰ
3: ਬਿਲਕੁਲ ਹੈ ਜੀ ਤੇ
0: ਕਿੰਨੇ ਸੈਕਟਰੀ ਆ ਪਿੱਛੇ ਫੜੇ ਨੀ ਕਿੰਨੇ ਕਰੋੜ ਦਾ ਕਪੜਾ ਖੜੀ ਸਕਰੂਲ ਜਿਹਦੇ ਚ ਕਿੱਥੇ ਦਾ ਸੀ ਉਹ ਬਟਿੰਡੇ ਦਾ ਮੋਗੇ ਦਾ ਕਿਹੜਾ ਸੀ ਸੈਕਟਰੀ ਉਹ
3: ਜੀ
0: ਉਹਨੇ ਪੈਸੇ ਭਰੇ ਨੀ ਗਾ
3: ਏਦਾਂ ਹੀ ਦੇਖੋ ਪਿੰਡ ਦੇ ਵਿੱਚ ਜਿੰਨੇ ਪਸ਼ੂ ਨੇ ਉਹਨਾਂ ਦਾ ਵੇਸਟੇਜ ਹੈਗਾ ਆ ਉਹਨੂੰ ਮਤਲਬ ਕਿ ਇੱਕ ਟੈਂਕ ਦੇ ਵਿੱਚ ਇਕੱਠਾ ਕਰਕੇ ਤੇ ਉਹ ਹਰ ਘਰ ਨੂੰ ਗੈਸ ਪਾਈਪ ਦੇ ਦਿੱਤਾ ਜਾ ਸਕਦਾ ਹੈ
0: ਉਹੀ ਗੱਲ ਆ ਨਾ ਜੇ ਪਹਿਲਾਂ ਤਾਂ ਪਿੰਡ ਵਾਲਿਆਂ ਨੂੰ ਹੰਬੜਾ ਮਾਰਨਾ ਪਊਣਾ
3: ਮਾਰਨਾ ਪੈਣਾ ਜੀ
0: ਜਿੱਥੋਂ ਤੱਕ ਤੁਸੀਂ ਪਹੁੰਚੋ ਫਿਰ ਉੱਥੇ ਤੱਕ ਤਾਂ ਪਹੁੰਚੇ ਹੋਏ ਥੱਲੇ ਹੰਬੜਾ ਅਸੀਂ ਤਾਂ ਜਦੇ 100 ਰੁਪਏ ਤੁਸੀਂ 100 ਰੁਪਇਆ ਲਾ ਦੇ ਲੈ
3: ਜੀ
0: ਤੇਰੇ 20 ਗੇੜੇ ਮਰਾਉਣਗੇ ਪਹਿਲਾਂ ਘਰੇ ਬਾਰਾਂ ਮੋੜ ਅੱਜ ਹੈ ਨੀ ਕੱਲ ਨੂੰ ਆਏ ਹੋਏ ਅੱਜ ਲਾਣੇਦਾਰ ਘਰੇ ਹੈ ਨੀ ਦਰਵਾਜੇ ਮੈਂ ਮੇਰੇ ਜ਼ਿਆਦਾ ਟੂਰਨਾਮੈਂਟ ਕਰਾਉਂਦੇ ਉਦੋਂ 1-2 ਰੁਪਏ ਦਿੰਦੇ ਹੁੰਦੇ ਕਈ ਘਰ ਤਿੰਨ ਗੇੜੀ ਜਾਣਾ ਰਾਤ ਨੂੰ ਉਹ ਕੱਲ ਨੂੰ ਆਈ ਬਾਈ ਲਾਣੇਦਾਰ ਹੈ ਨੀ ਇੱਥੇ
3: ਨੀਟੇ ਦਾ ਬਾਪੂ ਘਰੇ ਹੈ ਨੀ ਉਹ ਆਊਗਾ ਤਾਂ ਦੇਊਗਾ
2: ਆਪਣੇ ਨਾ ਪਿੰਡ ਪਹਿਲਾਂ ਨਾ
0: ਜੇ ਆਹੀ ਆਹੀ ਫ੍ਰੀ ਦੇ ਪਾਣੀ ਦਾ ਮੋਟਰਾਂ ਮੀਟਰ ਲੱਗੇ ਨਾ ਮੀਂਹ ਦੇ ਤਿਆਰ ਟੋਬੇ ਅੱਧੇ ਰਹਿ ਜਾਣਗੇ ਟੋਬੇ ਭਰੇ ਹੀ ਤਾਂ ਨੇ ਇਹ ਫ੍ਰੀ ਨੇ ਭਰੇ ਨੇ
3: ਫ੍ਰੀ ਨੇ ਭਰੇ ਨੇ
0: ਤਾਂ ਫ੍ਰੀ ਦੀ ਵੀ ਸਹੂਲਤ ਨੀ ਲੈਣੀ ਆਉਂਦੀ ਉਹ ਦਿਖਾਉਂਦੇ ਨੀ ਸੀ ਉਧਰੋਂ ਮੀਂਹ ਪੈ ਰਿਹਾ ਤੇ ਉਧਰ ਮੋਟਰ ਚੱਲ ਰਹੀ ਹੈ
3: ਬਿਲਕੁਲ ਬੂਟਿਆਂ ਨੂੰ ਪਾਣੀ ਲਾਈ ਜਾਂਦੇ ਟੋਬੇ ਦੇ ਵਿੱਚ
2: ਨਹੀਂ
0: ਮੇਰਾ ਇੱਕ ਦੋਸਤ ਆ ਉਹ ਕਹਿੰਦਾ ਹੁੰਦਾ ਕਹਿੰਦਾ ਕੋਈ ਮੱਝ ਨਵਾਉਂਦਾ ਹੋਊ ਨਾ ਕਹਿੰਦਾ ਮੱਝ ਨਵਾਉਂਦਾ ਹੋਊਗਾ ਕਹਿੰਦਾ ਤੂੰ ਜਾਂਦਾ ਉਹਦੇ ਕੋਲ 2 ਮਿੰਟ ਖੜੀ ਮੈਨੂੰ ਇੱਕ ਵਾਰੀ ਕਹਿੰਦਾ ਮੈਂ ਗਿਆ ਹੋਇਆ ਮੈਂ ਕੀ ਗੱਲ ਕਹਿੰਦਾ ਤੂੰ ਖੜਕੇ ਦੇਖੀ
3: ਜੀ
0: ਮੈਂ ਖੜਿਆ ਕਹਿੰਦਾ ਕੀ ਦੇਖਿਆ ਤੂੰ ਕਹਿੰਦਾ ਉਹਨੇ ਜਿਹੜੀ ਟੁੱਟੀ ਆ ਰੀੜੀ ਹੱਡੀ ਤੇ ਰੱਖ ਲਈ ਹੋਣੀ ਆ ਤੇ ਤੇਰੇ ਨਾਲ ਗੱਲਾਂ ਕਰੀਆਂ ਟੁੱਟੀ ਚੱਲੀ ਆ ਕਹਿੰਦਾ ਹੁਣ ਦੱਸ ਮੱਝ ਦੇ ਅੰਦਰ ਪਾਣੀ ਵਾੜਨਾ ਉੱਥੋਂ ਕਹਿੰਦਾ ਉਹਨੇ ਆਏ ਨੀ ਕਹਿੰਦਾ ਮੈਂ ਟੁੱਟੀ ਬੰਦ ਕਰਾਂ 2 ਮਿੰਟ ਤੇਰੇ ਨਾਲ ਗੱਲ ਕਰਨਾ ਕਹਿੰਦਾ ਉੱਥੇ ਹੀ ਰੱਖ ਦੇਣੀ ਟੁੱਟੀ ਵੀ ਤੇਰੇ ਨਾਲ ਮਰ ਜਾਊ ਬਾਂਹ ਕੱਢ ਕੇ ਗੱਲਾਂ ਹੋਈ ਹਾਂ ਬਈ ਕਹਿੰਦਾ ਉੱਥੋਂ ਪਿੱਛੋਂ ਕਿਹੜਾ ਬਿੱਲ ਆਉਂਦਾ
3: ਬਿਲਕੁਲ
0: ਚਲੋ ਅੱਜ ਸੁਣਦੇ ਸ਼ੈਲੀ ਵੀਰ
3: ਥੈਂਕ ਯੂ
2: ਆਪਣੇ ਕੀ ਪਿਛਲੀ ਵਾਰ ਕੀ ਹੋਇਆ ਨਾ ਜਿਹੜਾ ਟੁੱਟੀ ਸਰਕਾਰੀ ਲੱਗੀ ਹੋਈ ਹੈ ਨਾ ਇਹ ਬਿੱਲ ਆਉਣਾ ਸੀ ਪੈਸੇ ਇਕੱਠੇ ਕਰਨ ਲਾ
3: ਹਾਂਜੀ
2: ਚਲੋ ਉਹਨਾਂ ਨੇ ਉਦੋਂ 100-100 ਰੁਪਏ ਲਾਤਾ ਪਿੰਡ ਨੂੰ ਅਸੀਂ ਦੇਤੇ ਪੈਸੇ ਬਿੱਲ ਭਰਿਆ ਨੀ ਪਤਾ ਨੀ ਕਿਵੇਂ ਸੈਟਿੰਗ ਕਰਕੇ ਆਇਆ ਸਰਪੰਚ ਤੇ ਮੈਂਬਰ ਬਿੱਲ ਨੀ ਭਰਿਆ ਪੈਸੇ ਸਾਰੇ ਖਾ ਗਏ ਦੁਬਾਰਾ ਫੇਰ ਆ ਗਏ ਬਈ ਪੈਸੇ ਮੰਗਣ
3: ਜੀ
2: ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ 100-100 ਰੁਪਇਆ ਇਕੱਠਾ ਕੀਤਾ ਵੀ ਤੁਹਾਨੂੰ ਘੱਟੋ ਘੱਟ 70-80 ਹਜ਼ਾਰ ਪਿੰਡ ਚੋਂ ਬਣਿਆ ਬਿੱਲ ਕਿੰਨਾ ਭਰ ਕੇ ਆਓ ਤੁਸੀਂ ਉੱਥੇ ਲਿਖ ਕੇ ਲਿਆਇਆ ਕਰੋ ਗੁਰਦੁਆਰੇ
3: ਜੀ
2: ਵੀ ਇੰਨੇ ਪੈਸੇ ਇਕੱਠੇ ਹੋਏ, ਜਦੋਂ ਬੰਦਾ ਤੈਨੂੰ ਤਨਖਾਹ ਤੇ ਰੱਖਿਆ ਹੋਇਆ ਜਿਹੜਾ ਇਕੱਠੇ ਕਰਦਾ ਪੈਸੇ
3: ਜੀ,
2: ਵੀ ਆਪਦੀ ਤਨਖਾਹ ਕੱਢ ਕੇ ਸਾਰਾ ਉੱਥੇ ਲਿਸਟ ਲਾਇਆ ਕਰੋ।
3: ਹਾਂਜੀ,
2: ਲੈ ਅੱਜ ਹੁਣ ਬਿੱਲ ਇਹ ਨੀ ਆਏ ਕਦੇ, ਉਹ ਲਿਸਟ ਨੀ ਲਾਈ ਪਰ
3: ਦੱਸੋ
2: ਹਾਂ ਆਉਂਦੀ ਨੀ ਬਿੱਲ ਲੈਣ, ਬਸ ਉਹਨੂੰ ਪਤਾ ਵੀ ਟੋਕੂਗਾ, ਮੈਂ ਜਦੋਂ ਅਗਲੀ ਵਾਰ ਪੈਸੇ ਲੈਣ ਆਏਗਾ ਨਾ ਮੈਨੂੰ ਲਿਸਟ ਲਿਆਈ ਤੂੰ ਨਹੀਂ ਲਾਉਣੀ ਉੱਥੇ ਨਾ ਲਾ, ਮੈਨੂੰ ਘਰੇ ਫੜਾ ਜੀ।
3: ਨੁਕਤਾ ਜੀ ਨਹੀਂ ਕਰਦਾ, ਮੈਂ ਨਹੀਂ ਜਾਂਦਾ ਉਹਦੇ ਕੋਲ।
2: ਹਾਂ ਕਿ ਕਿੰਨੇ ਪੈਸੇ ਇਕੱਠੇ ਹੋਏ, ਕਿੰਨੇ ਤੁਸੀਂ ਉਹਦੇ ਮੁਰੰਮਤ ਤੇ ਲਾਏ, ਸਾਰੀ ਲਿਸਟ ਬਣਾ ਕੇ ਦੇ ਜੀ, ਕੋਈ ਗੱਲ ਨੀ ਜੇ ਤੂੰ ਉੱਥੇ ਨਹੀਂ ਲਾ ਸਕਦਾ ਮੈਂ ਲਾ ਦੂਗਾ, ਤੂੰ ਮੈਨੂੰ ਲਿਆ ਕੇ ਦੂ।
3: ਬਿਲਕੁਲ,
2: ਉਹ ਟੂਟੀ ਦੇ ਪੈਸੇ ਲੈਣ ਨੀ ਆਇਆ ਲੈ
3: ਜੀ, ਬਿਲਕੁਲ
2: ਇਕੱਠੇ ਕਰਦੇ ਨੇ ਛੱਕ ਜਾਂਦੇ ਨੇ, ਇਕੱਠੇ ਕਰਦੇ ਨੇ ਛੱਕ ਜਾਂਦੇ ਨੇ
3: ਜੀ,
2: ਕੀ ਕਰੋਗੇ। ਪਰ ਜੀ ਸਾਡੀ ਸੋਚ ਵੀ ਕੁਛ ਇਹੋ ਜਿਹੀ ਹੋ ਗਈ
3: ਜੀ,
2: ਘਰੇ ਅਸੀਂ ਕਹਿੰਦੇ ਆ ਵੀ ਦੋ ਅਸੀਂ ਹੋਈਏ, ਇੱਕ ਜਾਂ ਦੋ ਸਾਡੇ ਬੱਚੇ ਹੋਣ, ਪੰਜਵਾਂ ਛੇਵਾਂ ਬੰਦਾ ਰਹੋ,
3: ਬਿਲਕੁਲ ਜੀ,
2: ਦੋ ਬੰਦੇ ਦੀ ਰੋਟੀ ਲਾਉਣੀ ਪੈ ਜੇ। ਐ ਪਹਿਲਾਂ ਕਿੱਡੇ ਪਰਿਵਾਰ ਸੀ ਇਕੱਠੇ ਰਹਿੰਦੇ ਸੀ
3: ਜੀ,
2: ਕੋਈ ਗੱਲ ਨਹੀਂ ਸੀ ਹੁੰਦੀ, ਕਦੇ ਚਾਚੀ ਤੋਂ ਖਾ ਲਈਆਂ, ਕਦੇ ਤਾਈ ਤੋਂ ਖਾ ਲਈਆਂ, ਪਤਾ ਨਹੀਂ ਸੀ ਲੱਗਦਾ ਸੀ ਤੈਨੂੰ,
3: ਬਿਲਕੁਲ।
2: ਹੁਣ ਤਾਂ ਕੋਠੀ ਵੱਡੀ ਵਿੱਚ ਬੰਦੇ ਹੈ,
3: ਬਿਲਕੁਲ
2: ਪਈਆਂ ਨੇ,
3: ਬਿਲਕੁਲ ਜੀ, ਬਦਲ ਹੀ ਜਾਂਦਾ ਜੀ, ਸਾਰਾ ਕੁਛ ਬਦਲ ਗਿਆ,
2: ਬਹੁਤ ਕੁਛ ਬਦਲ ਗਿਆ। ਪਰ
3: ਜੀ
2: ਦੁਨੀਆਂ ਕਿਸੇ ਤੇ ਵਿਸ਼ਵਾਸ ਕਰਨੋ ਉੱਠ ਚੁੱਕੀ ਆ, ਪਤਾ ਬਾਰ ਬਾਰ ਜਿੱਦਾਂ ਵਿਸ਼ਵਾਸ ਕਰਨ ਕਰਨੀ ਕੀ ਆ,
3: ਬਿਲਕੁਲ ਹੈ ਜੀ।
2: ਕਿਆ ਭਾਈ ਅਸੀਂ ਸਾਰੇ ਹੋਏ ਇਹੋ ਜਿਹੇ ਗਏ ਹਨਾ, ਵੀ ਟੱਪਾ ਲੱਗਦਾ ਕਹਿੰਦੇ ਮਿੱਤਰਾਂ ਦਾ ਨਾਂ ਲੱਗਦਾ, ਕਹਿੰਦਾ ਮਿੱਤਰਾਂ ਨੇ ਪਹਿਲਾਂ ਬਥੇਰੀਆਂ ਕੀਤੀਆਂ ਨੇ ਤਾਂ ਨਾਲ,
3: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ। ਸ਼ੈਲੀ ਜੀ
2: ਠੀਕ ਆ ਭਾਰਤ,
3: ਥੈਂਕ ਯੂ ਜੀ, ਸ਼ੁਕਰੀਆ ਜੁੜੇ ਤੁਸੀਂ, ਸਾਂਝੇ ਕੀਤੇ ਵਿਚਾਰ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਚਰਨਜੀਤ ਸਿੰਘ ਸ਼ੈਲੀ ਜੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਤੇ ਗੱਲਬਾਤ ਕਰਕੇ ਗਏ ਨੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, ਗੱਲਬਾਤ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਮਨ ਦੇ ਵਿੱਚ ਕੁਝ ਉਬਾਲ ਉੱਠਦਾ ਹੈ, ਵਿਚਾਰ ਆਉਂਦਾ ਹੈ ਤੇ ਸਾਂਝ ਪਾ ਸਕਦੇ ਹੋ। ਅੱਜ ਦੋਸਤੋ ਫੀਫਾ ਵਰਲਡ ਕੱਪ ਦੀ ਗੱਲ ਕਰੀਏ ਤੇ ਫਰਾਂਸ ਤੇ ਮੋਰੋਕੋ ਦਾ ਜਿਹੜਾ ਮੈਚ ਅੱਜ ਫਿਨਲੈਂਡ ਦੇ ਸਮੇਂ ਦੇ ਮੁਤਾਬਕ 11 ਵਜੇ ਸ਼ੁਰੂ ਹੋਣਾ ਸ਼ਾਮ ਨੂੰ, ਤੇ ਦੇਖਦੇ ਆ ਇਹਨਾਂ ਦੇ ਵਿੱਚੋਂ ਕੌਣ ਜਾਂਦਾ ਭਾਈ ਅੱਗੇ ਫਿਰ। ਤੇ 8 ਟੀਮਾਂ ਬਚੀਆਂ ਨੇ, ਫਰਾਂਸ, ਮੋਰਾਕੋ, ਸਪੇਨ, ਬੈਲਜੀਅਮ, ਨਾਰਵੇ, ਇੰਗਲੈਂਡ ਤੇ ਅਰਜਨਟਾਈਨਾ ਤੇ ਆਪਣਾ ਸਵਿਟਜ਼ਰਲੈਂਡ ਦਾ ਮੁਕਾਬਲਾ ਜਿਹੜਾ ਹੋਣਾ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਰਜਨਟਾਈਨਾ ਜਿਹੜਾ ਜਿੱਤਿਆ ਆਪਣੇ ਮਿਸਰ ਤੋਂ, ਉਹਦਾ ਕਾਫੀ ਵਾਦ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਰਿਹਾ ਤੇ ਉਹਦੇ ਵਿੱਚ ਧੱਕਾ ਕੀਤਾ ਦੱਸਿਆ ਗਿਆ ਹੈ ਉਹਦੇ ਵਿੱਚ। ਤੇ ਬਾਕੀ ਅੱਜ ਜਿਹੜਾ ਉੱਥੇ ਦੇ ਫੀਫਾ ਦੇ ਫਿਰ ਸੀਈਓ ਨੇ ਜਿਹੜਾ ਬਿਆਨ ਦੇਣਾ ਪਿਆ, ਸਥਿਤੀਆਂ ਪ੍ਰਸਥਿਤੀਆਂ ਨੂੰ ਉਹਨੇ ਸਪਸ਼ਟ ਕੀਤਾ ਹੈ ਤੇ ਉਹ ਕਹਿੰਦੇ ਇੱਦਾਂ ਨਹੀਂ ਹੁੰਦਾ। ਤੇ ਪਰ ਦੇਖੋ ਲੋਕਾਂ ਦੀ ਵੀ ਆਪਣਾ ਆਪਣਾ, ਚਲੋ ਇੱਕ ਚਹੇਤੇ ਲੋਕ ਨੇ ਜਾਂ ਮਿਸਰ ਜਾਂ ਇਸ ਤਰ੍ਹਾਂ ਦੀਆਂ ਟੀਮਾਂ ਜਿਹੜੀਆਂ ਨੇ ਦੇਖ ਸਕਦੇ ਆ ਤਾਂ ਉਹਨਾਂ ਨੇ ਕ੍ਰਿਸ਼ਮੇ ਕੀਤੇ ਨੇ ਅਸਲ ਦੇ ਵਿੱਚ, ਹਿੱਕ ਦੇ ਜ਼ੋਰ ਤੇ ਪੱਟਾਂ ਦੇ ਜ਼ੋਰ ਦੇ ਨਾਲ ਜਿਹੜਾ ਆਪਣੇ ਮੁਕਾਮ ਹਾਸਲ ਕੀਤੇ ਆ, ਜਿੱਥੇ ਤੱਕ ਵੀ ਪਹੁੰਚੇ ਹੈ ਸਭ ਨੂੰ ਮੁਬਾਰਕਬਾਦ ਹੈ। ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ, ਪਰ 4 ਸਾਲ ਦਾ ਸਮਾਂ ਜਿਹੜਾ ਬੜਾ ਲੰਬਾ ਹੋ ਜਾਂਦਾ ਹੈ ਹਰ ਕਿਸੇ ਨੂੰ ਇਸ ਜਿਹੜਾ ਟੂਰਨਾਮੈਂਟ ਦੀ ਜਿਹੜੀ ਉਡੀਕ ਹੁੰਦੀ ਹੈ ਤੇ ਉਹਦੇ ਵਿੱਚ ਵੱਧ ਚੜ ਕੇ ਲੋਕ ਜਿਹੜੇ ਨੇ ਹਿੱਸਾ ਵੀ ਲੈਂਦੇ ਆ, ਦੇਖਣ ਵਾਲੇ ਵੀ ਤੇ ਜਿਹੜੇ ਖੇਡਦੇ ਆ ਉਹ ਖੇਡਣ ਵਾਲੇ ਵੀ। ਤੇ ਦੋਸਤੋ ਅੱਗੇ ਚੱਲਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਆਪਣਾ ਨਿਊਜ਼ੀਲੈਂਡ ਤੋਂ ਜਿਹੜਾ ਬਿਆਨਬਾਜ਼ੀ ਹੋ ਰਹੀ ਹੈ ਆਪਣੇ ਖਾਲਿਸਤਾਨ ਨੂੰ ਲੈ ਕੇ, ਬਹੁਤ ਛੋਟੀ ਗਿਣਤੀ ਹੈ, ਚਾਹੇ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਹੈ ਉਹ। ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਦੇ ਉੱਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਦਾ ਬਿਆਨ ਆਇਆ। ਪ੍ਰਧਾਨ ਮੰਤਰੀ ਮੋਦੀ ਦੇ ਨਿਊਜ਼ੀਲੈਂਡ ਦੇ 2 ਦਿਨਾਂ ਦੇ ਦੌਰੇ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਦੇ ਬਾਰੇ ਚਿੰਤਾਵਾਂ ਨੂੰ ਘੱਟ ਕਰਦੇ ਹੋਏ ਕਿਹਾ ਕਿ ਇਸ ਦੇ ਵਿੱਚ ਸ਼ਾਮਲ ਲੋਕ ਬਹੁਤ ਛੋਟੀ ਗਿਣਤੀ ਦੇ ਵਿੱਚ ਨੇ ਤੇ ਉਹ ਦੇਸ਼ ਦੇ ਵਿਸ਼ਾਲ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਨੇ ਨੈਸ਼ਨਲ ਪਾਰਟੀ ਤੋਂ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਮਹਿਲਾ ਪਰਮਾਰ ਹੁਣਾਂ ਨੇ ਕਿਹਾ ਕਿ ਨਿਊਜ਼ੀਲੈਂਡ ਬੋਲਣ ਦੀ ਆਜ਼ਾਦੀ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਕਦਰ ਕਰਦਾ ਹੈ ਪਰ ਜ਼ੋਰ ਦਿੱਤਾ ਹੈ ਕਿ ਅਜਿਹੀਆਂ ਆਜ਼ਾਦੀਆਂ ਡਰਾਉਣ, ਧਮਕਾਉਣ, ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦੀਆਂ ਨੇ। ਪਰਮਾਰ ਨੇ ANI ਨੂੰ ਜਿਹੜਾ ਦੱਸਿਆ ਆਪਣੇ ਚੈਨਲ ਨੂੰ, ਕਹਿੰਦੇ ਨੇ ਕਿ ਗਿਣਤੀ ਇੱਥੇ ਬਹੁਤ ਛੋਟੀ ਹੈ ਤੇ ਤੁਸੀਂ ਉਹਨਾਂ ਨੂੰ ਜਿਹੜਾ ਆਪਣੀਆਂ ਉਂਗਲਾਂ ਉੱਤੇ ਤੇ ਉੱਪਰ ਜਿਹੜਾ ਗਿਣ ਸਕਦੇ ਹੋ। ਉਹ ਇੱਥੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰੇ ਸਮੇਤ ਵਿਸ਼ਾਲ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਨੇ। ਉਹਨਾਂ ਕਿਹਾ ਕਿ ਅਸੀਂ ਬੋਲਣ ਦੀ ਆਜ਼ਾਦੀ ਤੇ ਲੋਕਾਂ ਦੀ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੀ ਕਦਰ ਕਰਦੇ ਹਾਂ, ਪਰ ਇਹ ਕਿਸੇ ਵੀ ਤਰ੍ਹਾਂ ਦੇ ਡਰਾਉਣ ਧਮਕਾਉਣ ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦਾ। ਜੇਕਰ ਹਿੰਸਕ ਅੱਤਵਾਦ ਦਾ ਕੋਈ ਸੰਕੇਤ ਹੈ ਤਾਂ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਭਾਈਚਾਰੇ ਦੇ ਵਿੱਚ ਕਿਸੇ ਨੂੰ ਆਪਣੀ ਪਛਾਣ ਜ਼ਾਹਰ ਕਰਨ ਦੇ ਵਿੱਚ ਅਸੁਰੱਖਿਅਤ ਜਿਹੜਾ ਮਹਿਸੂਸ ਨਹੀਂ ਕਰਨਾ ਚਾਹੀਦਾ ਜਾਂ ਉਹ ਕੌਣ ਨੇ ਇਸ ਕਾਰਨ ਡਰਨਾ ਨਹੀਂ ਚਾਹੀਦਾ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਪੱਖੀ ਗਤੀਵਿਧੀਆਂ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਜਿਹੜਾ ਆ ਗਿਆ। ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ ਵਾਰ ਵਾਰ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਇੱਥੋਂ ਦੀ ਧਰਤੀ ਤੋਂ ਕਥਿਤ ਤੌਰ ਦੇ ਉੱਤੇ ਚਲਾਈਆਂ ਜਾ ਰਹੀਆਂ ਭਾਰਤ ਦੇ ਵਿਰੁੱਧ ਗਤੀਵਿਧੀਆਂ ਦੇ ਬਾਰੇ ਚਿੰਤਾਵਾਂ ਪ੍ਰਗਟਾਈਆਂ ਨੇ। ਪਰਮਾਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਲਈ ਨਿਊਜ਼ੀਲੈਂਡ ਦੇ ਸੁਰੱਖਿਆ ਪ੍ਰਬੰਧ ਦੇ ਵਿੱਚ ਵੀ ਭਰੋਸਾ ਪ੍ਰਗਟਾਇਆ ਤੇ ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਇਸ ਵੀਕਐਂਡ ਦਾ ਸਵਾਲ ਹੈ, ਜਦੋਂ ਮੋਦੀ ਜੀ ਇੱਥੇ ਹੋਣਗੇ ਸੁਰੱਖਿਆ ਬਹੁਤ ਸਖ਼ਤ ਹੋਵੇਗੀ ਤੇ ਮੈਨੂੰ ਇਸ ਦੇ ਬਾਰੇ ਕੋਈ ਚਿੰਤਾ ਨਹੀਂ ਹੈ। ਦੂਸਰੇ ਪਾਸੇ ਪਾਣੀਆਂ ਦੇ ਮੁੱਦੇ, ਸਿੰਧੂ ਜਲ ਸਮਝੌਤੇ ਉੱਤੇ ਹੁਣ ਪਾਕਿਸਤਾਨ ਫੌਜ ਦਾ ਵੀ ਬਿਆਨ ਆ ਗਿਆ। ਬਿਲਾਵਲ ਭੁੱਟੋ ਨੇ ਕਿਹਾ ਕਿ ਜੰਗ ਦੇ ਲਈ ਅਸੀਂ ਤਿਆਰ ਹਾਂ। ਸਿੰਧੂ ਜਲ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਬਿਆਨ ਆਏ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਇਸ ਮੁੱਦੇ ਦੇ ਉੱਤੇ ਤਿੱਖੀ ਟਿੱਪਣੀ ਤੋਂ ਬਾਅਦ ਹੁਣ ਪਾਕਿਸਤਾਨ ਫੌਜ ਅਤੇ PPP ਆਗੂ ਬਿਲਾਵਲ ਭੁੱਟੋ ਜ਼ਰਦਾਰੀ ਦੇ ਬਿਆਨ ਸਾਹਮਣੇ ਆਉਣ ਲੱਗੇ ਨੇ। ਪਾਕਿਸਤਾਨੀ ਫੌਜ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਨੂੰ ਲੈ ਕੇ ਜੋ ਵੀ ਅਧਿਕਾਰ ਮਿਲੇ ਨੇ ਉਨ੍ਹਾਂ ਦੀ ਰੱਖਿਆ ਦੇ ਲਈ ਉਹ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਉੱਥੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੀ ਰੱਖਿਆ ਕੀਤੀ ਜਾਵੇਗੀ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੰਧੂ ਜਲ ਸਮਝੌਤੇ ਦੇ ਉੱਤੇ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ ਤੇ ਲੋੜ ਪੈਣ ਦੇ ਉੱਤੇ ਜੰਗ ਵੀ ਲੜਨ ਦੇ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ 3 ਜੁਲਾਈ ਨੂੰ ਕਿਹਾ ਸੀ ਕਿ ਸਿੰਧੂ ਜਲ ਸਮਝੌਤਾ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰ ਦਿੰਦਾ। ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਕੱਟੜਪੰਥੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ ਤੇ ਜਾਣੀ ਇਸ ਸੰਧੀ ਮੁਤਾਬਕ ਭਾਰਤ ਪਾਕਿਸਤਾਨ ਦੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰੇਗਾ ਤੇ ਨਾ ਹੀ ਇਸ ਦੇ ਨਾਲ ਜੁੜੀ ਕਿਸੇ ਬੈਠਕ ਦੇ ਵਿੱਚ ਹਿੱਸਾ ਲਵੇਗਾ। ਬੀਤੇ ਸਾਲ 23 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ CCS ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ। ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਨੇ ਵੀ ਸੋਮਵਾਰ ਨੂੰ ਰਾਵਲਪਿੰਡੀ ਦੇ ਜਨਰਲ ਹੈੱਡਕੁਆਟਰ ਵਿੱਚ ਜਿਹੜਾ ਹੋਈ ਹੈ 276ਵੀਂ ਕੋਰ ਕਮਾਂਡਰਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਸੀ। ਇਸ ਕਾਨਫਰੰਸ ਦੇ ਉੱਤੇ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਵੱਲੋਂ ਬਿਆਨ ਜਾਰੀ ਕੀਤਾ ਗਿਆ ਤੇ ਜਿਸ ਦੇ ਵਿੱਚ ਸਿੰਧੂ ਜਲ ਸਮਝੌਤੇ ਤੋਂ ਲੈ ਕੇ ਕਥਿਤ ਭਾਰਤ ਸਪਾਂਸਰਡ ਅੱਤਵਾਦ ਦੀ ਗੱਲ ਕੀਤੀ ਗਈ। ISPR ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਿੰਧੂ ਜਲ ਜਿਹੜਾ ਸਮਝੌਤਾ ਬਾਰੇ ਭਾਰਤ ਦੇ ਬਿਆਨਾਂ ਦੇ ਉੱਤੇ ਧਿਆਨ ਦਿੰਦੇ ਹੋਏ ਫੋਰਮ ਨੇ 24 ਅਪ੍ਰੈਲ 2025 ਦੇ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਨਿਰਦੇਸ਼ਾਂ ਦਾ ਸਮਰਥਨ ਕੀਤਾ ਤੇ ਇਹ ਪੱਕਾ ਇਰਾਦਾ ਜਤਾਇਆ ਕਿ ਪਾਕਿਸਤਾਨ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਪਾਕਿਸਤਾਨ ਫੌਜ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਸਿੰਧੂ ਜਲ ਸਮਝੌਤੇ ਤੋਂ ਇਲਾਵਾ ਭਾਰਤ ਨੂੰ ਲੈ ਕੇ ਕਈ ਇਲਜ਼ਾਮ ਲਗਾਏ ਨੇ। ਪਾਕਿਸਤਾਨ ਫੌਜ ਨੇ ਆਪਣੇ ਬਿਆਨ ਦੇ ਵਿੱਚ ਇਲਜ਼ਾਮ ਲਗਾਇਆ ਕਿ ਭਾਰਤ ਦੇ ਸਪਾਂਸਰਡ ਅੱਤਵਾਦੀ ਗਰੁੱਪ ਪਾਕਿਸਤਾਨ ਦੇ ਅੰਦਰ ਹਮਲਿਆਂ ਦੇ ਲਈ ਅਫਗਾਨ ਤਾਲਿਬਾਨ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ਦੀ ਵਰਤੋਂ ਕਰ ਰਹੇ ਨੇ। ਇਲਾਕੇ ਦੇ ਵਿੱਚ ਪੱਕੀ ਸ਼ਾਂਤੀ ਅਤੇ ਸਥਿਰਤਾ ਦੇ ਵਿੱਚ ਸ਼ਰਤ ਦੇ ਉੱਤੇ ਹੈ ਕਿ ਅਜਿਹੇ ਤੱਤਾਂ ਨੂੰ ਅਫਗਾਨ ਧਰਤੀ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ ਜਿਸ ਦੀ ਜ਼ਿੰਮੇਵਾਰੀ ਅਫਗਾਨ ਤਾਲਿਬਾਨ ਸਰਕਾਰ ਦੀ ਹੈ। ਇਸ ਦੇ ਨਾਲ ਆਖਰ ਚ ਕਿਹਾ ਕਿ ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਕਸ਼ਮੀਰ ਮੁੱਦੇ ਦੀ ਗੱਲ ਕੀਤੀ ਹੈ ਤੇ ਬਿਆਨ ਦੇ ਵਿੱਚ ਪਾਕਿਸਤਾਨ ਫੌਜ ਨੇ ਕਿਹਾ ਕਿ ਬੈਠਕ ਦੇ ਵਿੱਚ ਕਸ਼ਮੀਰੀ ਲੋਕਾਂ ਦੇ ਖੁਦ ਫੈਸਲਾ ਕਰਨ ਦੇ ਅਧਿਕਾਰ ਦਾ ਸਮਰਥਨ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਗਈ ਹੈ ਤੇ ਕਿਹਾ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਸ਼ਾਂਤੀ ਕਸ਼ਮੀਰ ਮੁੱਦੇ ਦੇ ਹੱਲ ਦੇ ਉੱਤੇ ਨਿਰਭਰ ਹੈ ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਦੇ ਪ੍ਰਸਤਾਵਾਂ ਦੇ ਵਿੱਚ ਸ਼ਾਮਲ ਹੈ। ਪਰ ਉਥੋਂ ਵੀ ਆਵਾਜ਼ ਉੱਠਣ ਲੱਗੀ। ਅਗਲੀ ਖਬਰ ਕਰਦੇ ਹਾਂ ਅੱਗੇ ਜਾ ਕੇ। ਆਪਰੇਸ਼ਨ ਹਾਰਡ ਬਾਲ ਦੀ ਜਿਹੜੀ ਕਾਮਯਾਬੀ ਹਾਸਲ ਹੋਈ ਹੈ, ਗੈਂਗਸਟਰਾਂ ਦੇ ਚੁੰਗਲ ਦੇ ਵਿੱਚੋਂ ਨਿਕਲੇ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਅਮਰੀਕਾ, ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਚਲਾਏ ਗਏ ਆਪਰੇਸ਼ਨ ਹਾਰਡ ਬਾਲ ਨੇ ਜਿਹੜਾ ਵਿਸ਼ਵ ਭਾਰਤ ਦੇ ਵਿੱਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ ਹੈ, ਉਥੇ ਹੀ ਫਰੋਤੀ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇੱਕ ਵੱਡੀ ਰਾਹਤ ਜਿਹੜਾ ਦਿੱਤੀ ਹੈ। इस ऑपरेशन के कारण पीड़ित कारोबारियों के विच एक नवी उम्मीद जागी है ते अपनी पछाण गुप्त रखण दी शर्त दे उत्ते पीड़ितां ने दस्या कि गैंगस्टरां दा खौफ इन्ना सी कि कईयां ने अपनी जमा पूंजी लुटा दित्ती ते कुछ तां कारोबार छड्ड के वापस मुड़न लई मजबूर हो गए। एक पीड़ित ने दस्या कि इह जिहड़े गैंगस्टर इस तरह फरौती मंगदे सन जिवें उन्हां दे नाल कोई लिखती समझौता होया होवे, जदकि एक होर कारोबारी ने दस्या कि उन्हां ने परिवार की सुरक्षा खातर अपनी सारी कमाई इन्हां बदमाशां दे हवाले कर दित्ती सी। अमेरिका, कनेडा ते होर देशां दीआं जांच एजेंसियां वल्लों सांझे तौर ते चलाए गए ऑपरेशन हार्ड बाल ने विश्व भर दे विच वाह वाह खट्टी है। इस मुहिम दे नतीजे ने जिथे कानून लागू करन वालियां एजेंसियां दी मजबूती नूं साबित कीता है, उत्थे ही फरौतियां अते गोलीबारी दे डर हेठ जी रहे लोकां नूं इक वड्डी राहत दित्ती है। इस ऑपरेशन दे कारण पीड़ित कारोबारियां दे विच इक नवीं उम्मीद जागी है। अपनी पछाण गुप्त रखण दी शर्त दे उत्ते पीड़ितां ने दस्सिया कि गैंगस्टरां दा खौफ इन्ना सी कि कईयां ने अपनियां जमा पूंजियां जड़ियां सन लुटा दित्तियां ते कुछ तां कारोबार छड्ड के जड़ा वापस मुड़न लई मजबूर हो गए सन। दूसरे पासे गल करिए तां ग्रीनलैंड दी सिक्योरिटी दे बारे करन दे लई डेनमार्क जड़ा डट पिया है, ग्रीनलैंड दी सिक्योरिटी करेगा हुण। नाटो मुल्कां दी जड़ी मीटिंग तों पहलां ट्रंप दी मंग खारज कीती है। तुर्की दे विच नाटो मुल्कां ने जिहड़ा आगुआं दी मीटिंग तों पहलां ग्रीनलैंड नूं लैके नवां विवाद खड़ा हो गया। डेनमार्क दी प्रधानमंत्री मैटे फ्रेडरिकसन जिहड़े ने उन्हां ने बुधवार नूं अमेरिकी राष्ट्रपति ट्रंप दी उस मंग नूं जिहड़ा सख्ती दे नाल खारज कर दित्ता है जिहदे विच उन्हां ग्रीनलैंड दा कंट्रोल अमेरिका नूं सौंपण दी गल आखी सी। उन्हां स्पष्ट तौर दे उत्ते कहा कि ग्रीनलैंड विकाऊ नहीं है ते सारे सहयोगी मुल्कां नूं ग्रीनलैंड दे लोकां दे फैसला लैण दे अधिकार, खेतरी अखंडता ते प्रभु सत्ता दा सत्कार करना चाहिदा है। डेनमार्क नाटो समेत अपने खेतर दे इक इक इंच जमीन दी रक्षा दे लई तैयार है। इस मुद्दे दे उत्ते आइसलैंड दी प्रधानमंत्री जिहड़ी है क्रिस्टरन फ्रोस्टा डोटेर उन्हां ने डेनमार्क दी हमायत करदिआं कह दिता कि ग्रीनलैंड उत्थों दे लोकां दा है ते उन्हां नाटो मुल्कां नूं आपसी विवाद छड्ड के रूस वर्गे बाहरी खतरियां दे विरुद्ध इकजुट होण दी अपील कीती है। इस दे दौरान राष्ट्रपति ट्रंप ने कहा कि अमेरिका रूसी मिजाइल हमलिआं नूं रोकण लई यूक्रेन नूं जिहड़ा है पैंट्रियट हवाई जिहड़ा रक्षा प्रणाली दे निर्माण दे लई लाइसेंस देवेगा। ट्रंप ने नाटो सम्मेलन दे दौरान यूक्रेन दे जिहड़े ने राष्ट्रपति वलादिमीर जलेसकी दे नाल मुलाकात दे दौरान यह वादा कीता ते उन्हां यूक्रेन राष्ट्रपति दी शलाघा भी इहदे विच कीती है। दूसरे पासे आखरी खबरां नूं वधदे हां, इंडिया आस्ट्रेलिया यूरेनियम डील, भारत नूं यूरेनियम सप्लाई करेगा आस्ट्रेलिया हुण ते इतिहासक समझौते दे उत्ते मोहर लग गई है। परमाणु ऊर्जा दे लई हुण मिलेगा यूरेनियम। भारत अते आस्ट्रेलिया विचाले यूरेनियम दी सप्लाई नूं लैके इतिहासक समझौते दे उत्ते मोहर लग गई जो परमाणु ऊर्जा ते हथियारां दे लई बहुत जरूरी है। मेलबर्न दे विच प्रधानमंत्री नरेंद्र मोदी अते आस्ट्रेलिया दे प्रधानमंत्री एंथनी अल्बानीज विचाले होई इक जड़ी है अहम मीटिंग तों बाद सांझी प्रैस कानफरंस कीती गई है। इस दे दौरान दोवां देशां दे आगुआं ने रक्षा, व्यापार, ऊर्जा, पुलाड़ अते महत्वपूर्ण खनिजां क्रिटिकल मिनरल्स जड़े ने समेत कई अहम खेतरां दे विच नवें समझौतियां दा ऐलान जड़ा कर दिता है। 16 साल तक जड़ा बच्चियां दे सोशल मीडिया दे उत्ते जो वरतों हुई है उहदे विच जड़ी है आस्ट्रेलिया दी प्रधानमंत्री नूं मोदी साहब ने जड़ा कहा कि असीं वी तुहाडे तों सिखांगे ते भाई जो कदम चुके ने उह शलाघा योग ने। ते इसे तरह भारत आस्ट्रेलिया ने रक्षा संबंधा दे विच सुधार दा ऐलान कर दिता है। भारत ते आस्ट्रेलिया ने वीरवार नूं अपनी रक्षा ते सुरक्षा भाईवाली नूं तेज करन दे लई वचनबद्धता प्रगटाई है जो चीनी दबदबे दा मुकाबला करन दे लई इक नवीं दृढ़ता दा सुखमन ऐलान करदी है। दोवां धिरां ने इक रक्षा ते सुरक्षा सहयोग दे उत्ते वी संयुक्त ऐलाननामा जारी करदिआं कह दिता है कि उह समुंदरी सुरक्षा, रक्षा उद्योग, जानकारी सांझी करन, अतवाद ते इक दूजे दे इलाकिआं च जहाजां दी तैनाती वधाउण दे उत्ते मिल के काम करनगे। इह ऐलान प्रधानमंत्री मोदी दे वल्लों वीरवार नूं मेलबर्न दे विच अपने आस्ट्रेलियाई हमरुतबा एंथनी अल्बानीज़ दे नाल मुलाकात करन तों बाद नाल कीता गया। तेल अते गैस की सप्लाई होवेगी ठप, अमेरिकी हमलों तों बाद हॉरमुज़ दे विच जहाजां दी आवाजाई स्लो हो गई है। अमेरिका ते ईरान विचाले वधदे फौजी तनाव दे कारण फिर तों ਵਿਸ਼ਵ ਪੱਧਰੀ ਊਰਜਾ ਸਪਲਾਈ ਦੇ ਉੱਤੇ ਗੰਭੀਰ ਸੰਕਟ ਦੇ ਬੱਦਲ ਛਾਏ ਨੇ। ਅਮਰੀਕੀ ਸੈਨਾ ਦੇ ਵੱਲੋਂ ਲਗਾਤਾਰ ਦੂਜੇ ਦਿਨ ਵੀ ਈਰਾਨ ਦੇ ਕਈ ਟਿਕਾਣਿਆਂ ਦੇ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਅਹਿਮ ਤੇਲ ਸਪਲਾਈ ਮਾਰਗ ਜਿਹੜਾ ਹੌਰਮੁਜ਼ ਸਟ੍ਰੇਟ ਦੇ ਵਿੱਚ ਜਹਾਜ਼ਾਂ ਦੀ ਆਵਾਜਾਈ ਲਗਭਗ ਰੁਕ ਗਈ ਹੈ। ਭਾਰਤ ਸਮੇਤ ਅੱਧੀ ਦੁਨੀਆਂ ਨੂੰ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ, ਜਿਸਦੇ ਕਾਰਨ ਇਸ ਖੇਤਰ ਦੇ ਵਿੱਚ ਵਧਦੇ ਤਣਾਅ ਨੇ ਵਿਸ਼ਵ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਡਾਟਾ ਫਰਮ ਜਿਹੜੀ ਹੈ KPLER ਉਹਦੇ ਜਿਹੜੇ ਅੰਕੜਿਆਂ ਅਨੁਸਾਰ ਤਾਜ਼ਾ ਫੌਜੀ ਟਕਰਾਅ ਤੋਂ ਪਹਿਲਾਂ ਰੋਜ਼ਾਨਾ ਔਸਤਨ 34 ਤੋਂ 59 ਜਹਾਜ਼ ਇਸ ਰਸਤੇ ਰਾਹੀਂ ਗੁਜ਼ਰ ਰਹੇ ਸਨ, ਪਰ ਹੁਣ ਇਹ ਜਿਹੜੀ ਗਿਣਤੀ ਹੈ ਘੱਟ ਕੇ 20 ਤੋਂ ਵੀ ਘੱਟ ਰਹਿ ਗਈ ਹੈ। ਇਸ ਸਮੇਂ ਜ਼ਿਆਦਾਤਰ ਜਹਾਜ਼ ਸਿਰਫ ਉਸ ਉੱਤਰੀ ਸਮੁੰਦਰੀ ਮਾਰਗ ਦੀ ਵਰਤੋਂ ਕਰ ਰਹੇ ਨੇ ਜਿਸ ਨੂੰ ਈਰਾਨ ਨੇ ਮਨਜ਼ੂਰੀ ਦਿੱਤੀ ਹੈ, ਜਦੋਂ ਕਿ ਅਮਰੀਕਾ ਤੇ ਓਮਾਨ ਦੇ ਸਮਰਥਨ ਵਾਲੇ ਦੱਖਣੀ ਕਾਰੀਡੋਰ ਦੇ ਵਿੱਚ ਆਵਾਜਾਈ ਨਾ ਮਾਤਰ ਰਹਿ ਗਈ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਅਮਰੀਕੀ ਹਮਲਿਆਂ ਦੇ ਵਿੱਚ 2 ਰੇਲਵੇ ਪੁਲਾਂ ਸਮੇਤ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿੱਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋਈ ਹੈ। ਜਵਾਬੀ ਕਾਰਵਾਈ ਦੇ ਵਿੱਚ ਈਰਾਨ ਨੇ ਕਤਰ, ਕੁਵੈਤ ਅਤੇ ਬਹਿਰੀਨ ਦੇ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬੁਸ਼ਹਿਰ, ਚਾਬਹਾਰ, ਬਦਰ ਅਬਾਸ ਅਤੇ ਜਾਸਕ ਸਮੇਤ ਕਈ ਜਿਹੜੇ ਇਲਾਕਿਆਂ ਦੇ ਵਿੱਚ ਧਮਾਕਿਆਂ ਦੀਆਂ ਖ਼ਬਰਾਂ ਵੀ ਦੱਸੀਆਂ ਗਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ 38 ਮੰਗਾਂ ਮੰਨੋ ਨਹੀਂ ਤਾਂ ਪੋਕ ਤੋਂ ਪਾਕਿਸਤਾਨ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਆ ਗਿਆ। ਪਾਕਿਸਤਾਨ ਜਿਹੜਾ ਆਪਣਾ ਕਸ਼ਮੀਰ ਜਿਹੜੀ ਗੱਲ ਉਹਦੀ ਗੱਲ ਆਉਂਦੀ ਹੈ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕ ਦੇ ਵਿੱਚ POK ਦੇ ਵਿੱਚ ਤਣਾਅ ਵਧਦਾ ਜਾ ਰਿਹਾ। ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ ਉਹਨੇ ਪਾਕਿਸਤਾਨੀ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। JAAC ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੀਆਂ 38 ਮੰਗਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਉਸ ਨੂੰ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ। ਮੌਜੂਦਾ ਮੁੱਦਾ 27 ਜੁਲਾਈ ਨੂੰ ਹੋਣ ਵਾਲੀਆਂ ਜਿਹੜੀਆਂ ਨੇ ਖੇਤਰੀ ਚੋਣਾਂ ਦਾ ਹੈ ਤੇ 9 ਜੂਨ ਤੋਂ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਨਾਲ JAAC ਨੇ ਮੁਜ਼ੱਫਰਾਬਾਦ ਦੇ ਲਈ ਇੱਕ ਵਿਸ਼ਾਲ ਵਿਰੋਧ ਮਾਰਚ ਦਾ ਐਲਾਨ ਕੀਤਾ ਹੈ, ਜੋ ਇਹ ਸੰਕੇਤ ਦਿੰਦਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਖੇਤਰ ਦੇ ਵਿੱਚ ਵੇਖੀਆਂ ਗਈਆਂ ਸਭ ਤੋਂ ਵੱਡੀਆਂ ਰਾਜਨੀਤਿਕ ਲੜਾਈਆਂ ਦੇ ਵਿੱਚੋਂ ਇੱਕ ਹੋ ਸਕਦੀ ਹੈ। ਆਖਰ ਦੇ ਵਿੱਚ ਅਮਰੀਕਾ ਕੈਨੇਡਾ ਵਿੱਚ ਨਵੇਂ ਬਣੇ ਗੁਰਦੁਆਰਿਆਂ ਦੇ ਲਈ ਮਾਮਲਾ ਜਿਹੜਾ ਉੱਠਿਆ ਉਹਦੇ ਲਈ ਗੁਰਦੁਆਰਿਆਂ ਦੇ ਲਈ ਪਾਵਨ ਬੀੜਾਂ ਦੀ ਲੋੜ ਹੈ। ਵਿਵਾਦ ਦੀ ਬਜਾਏ ਹੱਲ ਲੱਭਣ ਦੀ ਮੰਗ ਰੱਖੀ ਗਈ ਹੈ। ਕੈਨੇਡਾ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੌਂਸਲਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੀੜਾਂ ਦੇ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਦੇ ਰਾਹੀਂ ਕੈਨੇਡਾ ਭੇਜਣ ਦੇ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਇਸ ਸਬੰਧੀ ਆਪਣੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜੀ ਸੀ। ਹੁਣ ਇਸ ਮਾਮਲੇ ਦੇ ਵਿੱਚ ਸੈਕਰਾਮੈਂਟੋ ਦੇ ਗੁਰਦੁਆਰਾ ਸੰਤ ਸਾਗਰ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਹੁੰਦਲ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਇਤਰਾਜ਼ ਕਰਨ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਨੁਕਸ ਕੱਢਣ ਦੀ ਬਜਾਏ ਪਾਵਨ ਸਰੂਪਾਂ ਨੂੰ ਸਤਿਕਾਰ ਦੇ ਸਹਿਤ ਵਿਦੇਸ਼ ਪਹੁੰਚਣ ਦੇ ਸਹੀ ਅਤੇ ਉਸਾਰੂ ਤਰੀਕੇ ਸੁਝਾਅ ਦੇਣ, ਦੱਸਣ, ਨੁਕਤਾਚੀਨੀ ਨਾ ਕਰਨ। ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅਮਰੀਕਾ ਤੇ ਕੈਨੇਡਾ ਆ ਕੇ ਵਸੀਆਂ ਨੇ। ਇਸ ਦੇ ਕਾਰਨ ਉੱਥੇ ਕਈ ਨਵੇਂ ਗੁਰਦੁਆਰਾ ਜਿਹੜੇ ਸਾਹਿਬ ਵੀ ਬਣੇ ਨੇ, ਪਰ ਉੱਥੇ ਪਾਵਨ ਸਰੂਪਾਂ ਬੀੜਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੋਲੋਂ ਪਾਵਨ ਸਰੂਪਾਂ ਦੀ ਜਿਹੜੀ ਹੈ ਮੰਗ ਕਰ ਰਹੇ ਨੇ, ਪਰ ਸਰੂਪ ਜਿਹੜੇ ਨੇ ਉਪਲਬਧ ਨਾ ਹੋਣ ਦੇ ਕਾਰਨ ਉਹ ਸੰਗਤ ਦੀ ਇਹ ਮੰਗ ਪੂਰੀ ਨਹੀਂ ਕਰ ਪਾ ਰਹੇ ਨੇ। ਉਨ੍ਹਾਂ ਇਹ ਵੀ ਆਖਿਆ ਕਿ ਸਿਰਫ ਕਿੰਤੂ ਪਰੰਤੂ ਕਰਕੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਦੁਬਿਧਾ ਭੰਬਲ ਭੂਸਾ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦੀ ਬਜਾਏ ਜੇਕਰ ਸਾਰੀਆਂ ਕਮੇਟੀਆਂ ਰਲ ਮਿਲ ਕੇ ਪੂਰੀ ਮਰਿਆਦਾ ਦੇ ਨਾਲ ਪਾਵਨ ਸਰੂਪ ਵਿਦੇਸ਼ ਭੇਜਣ ਦੇ ਉੱਤੇ ਚੰਗੇ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਤਾਂ ਇਸ ਕਦਮ ਦੀ ਸਾਰੇ ਪਾਸੇ ਜਿਹੜੀ ਸ਼ਲਾਘਾ ਪ੍ਰਸੰਸਾ ਜਿਹੜੀ ਹੈ ਹੋਵੇਗੀ। ਸਹੀ ਦਰੁਸਤ ਫਰਮਾਇਆ ਜੀ। ਹੁਣ ਜਿਹੜੀ ਵੀ ਚੀਜ਼ ਆਉਣੀ ਹੈ ਜੀ, ਉਹ ਚਾਹੇ ਪਲੇਨ ਦੇ ਜ਼ਰੀਏ ਆਉਣੀ ਹੈ ਅਤੇ ਚਾਹੇ ਸ਼ਿਪਿੰਗ ਦੇ ਜ਼ਰੀਏ ਆਉਣੀ ਹੈ, ਅਤੇ ਭਾਈ ਉਹ ਤਾਂ ਕਰਨਾ ਹੀ ਪੈਣਾ ਹੈ, ਅਤੇ ਉਹ ਸਾਰੀਆਂ ਚੀਜ਼ਾਂ ਨੇ। ਜਾਂ ਫਿਰ ਸਿੱਧੀਆਂ ਫਲਾਈਟਾਂ, ਫਿਰ ਉਹ ਖਰਚਾ ਵੱਡਾ ਹੋਣਾ, ਸਾਰਾ ਕੁਝ ਹੋਣਾ, ਪਰ ਹੋਣੀ ਤਾਂ ਉਹ ਫਲਾਈਟ ਏਅਰ ਦੇ ਜ਼ਰੀਏ ਹੀ ਹੈ ਸਾਰਾ ਕੁਝ ਹੈ, ਅਤੇ ਉਹਦੇ ਵਿੱਚ ਭਾਈ ਦਿਲ ਵੱਡੇ ਕਰਨ ਦੀ ਜ਼ਰੂਰਤ ਹੈ ਸਾਨੂੰ। ਹਰ ਚੀਜ਼ ਦੇ ਵਿੱਚ ਨੁਕਤਾਚੀਨੀਆਂ ਉਹ ਚੰਗੀਆਂ ਨਹੀਂ ਲੱਗਦੀਆਂ। ਸਹੀ ਸੁਝਾਅ ਦਿੱਤਾ ਆਪਣੇ ਬਾਈ ਜੀ ਨੇ, ਆਪਣੇ ਸੋਰੀ ਸਕੱਤਰ ਜਿਹੜੇ ਨੇ, ਜਨਰਲ ਸਕੱਤਰ ਨੇ ਨਰਿੰਦਰਪਾਲ ਸਿੰਘ ਹੁੰਦਲ ਹੋਣਾ। ਚੰਗੀ ਗੱਲ ਕੀਤੀ ਹੈ ਜੀ, ਰਲ ਮਿਲ ਕੇ ਇਹ ਮਸਲੇ ਹੱਲ ਹੋਣੇ ਚਾਹੀਦੇ ਆ, ਨਾ ਕਿ ਰੋਲਾ ਰੱਪਾ ਪਾ ਕੇ ਉਹਨਾਂ ਦੇ ਹੱਲ ਸਮਝਾਉਣੇ ਚਾਹੀਦੇ। ਜੇ ਇਸ ਤਰ੍ਹਾਂ ਕੰਟੇਨਰਾਂ ਦੇ ਵਿੱਚ ਜਾਂ ਜਹਾਜ਼ਾਂ ਦੇ ਵਿੱਚ ਨਹੀਂ ਆ ਸਕਦੇ ਤਾਂ ਭਾਈ ਸਵਾਲ ਚੱਕਣ ਵਾਲੇ ਇਹ ਵੀ ਦੱਸਣ ਵੀ ਫਿਰ ਕਿੱਦਾਂ ਲਿਆਇਆ ਜਾ ਸਕਦਾ ਹੈ ਤੇ ਕਿੱਦਾਂ ਹੋਰ ਸਤਿਕਾਰ ਜਿਹੜਾ ਵਧਾਇਆ ਜਾ ਸਕਦਾ। ਚੰਗਾ ਜਿਹੜਾ ਸੁਝਾਅ ਉਹਨਾਂ ਨੇ ਦਿੱਤਾ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 970 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਤਦ ਤੱਕ ਤੁਹਾਡੇ ਮੈਂ ਸੁਨੇਹੇ ਲੈ ਲੈਣਾ, ਤੇ ਵੈਸੇ ਤਾਂ ਗੱਲ ਕਰਨ ਦਾ ਮਨ ਸੀ ਅੱਜ, ਤੇ ਉਹਦਾ ਗੁੱਸਾ ਅਤੇ ਮਨੁੱਖੀ ਜੀਵਨ ਦੀ ਗੱਲ ਕਰਨੀ ਸੀ। ਚਲੋ ਇਹਨੂੰ ਆਪਾਂ ਥੋੜਾ ਜਿਹਾ ਛੇੜਦੇ ਹਾਂ ਜੇ ਸਮਾਂ ਇਜਾਜ਼ਤ ਦਿੰਦਾ, ਪਰ ਨਹੀਂ ਤਾਂ ਫਿਰ ਅਗਲੇ ਹਫ਼ਤੇ ਦੇ ਲਈ ਰੱਖ ਲਾਂਗੇ। ਦੇਖਦੇ ਹਾਂ ਕਿੱਦਾਂ ਵੀ ਸਮਾਂ ਬਣਦਾ, ਤੁਹਾਡੇ ਸੁਨੇਹੇ ਲੈਂਦਾ ਤੇ ਫਿਰ ਉਸ ਤੋਂ ਬਾਅਦ ਆਗਿਆ ਵੱਲ ਨੂੰ ਵੱਧਦੇ ਹਾਂ। ਗੱਲ ਕਰੀਏ ਤੇ ਤੁਹਾਡੇ ਸੁਨੇਹਾ ਦੀ ਦੋਸਤੋ, ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਇਸੇ ਤਰ੍ਹਾਂ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ, ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਆ। ਤੇ ਇਸੇ ਤਰ੍ਹਾਂ ਤੁਸੀਂ ਵੀ ਦੋਸਤੋ ਦੁਆਬਾ ਰੇਡੀਓ ਦੇ ਯੂਟਿਊਬ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਸਿਲਵਰ, ਗੋਲਡਨ, ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਜਿਹੜੀ ਲੈ ਸਕਦੇ ਹੋ ਉੱਥੇ। ਤੇ ਜੇ ਸਬਸਕ੍ਰਿਪਸ਼ਨ ਲੈਣੀ ਆ ਨਾਲ ਯੂਟਿਊਬ ਦੇ ਉੱਤੇ ਵੀ ਅਵੇਲੇਬਲ ਹੈ ਇਸੇ ਮੈਂਬਰਸ਼ਿਪ ਦੇ ਵਿੱਚ, ਤੇ ਜੇ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰੋਗੇ ਤੇ ਉੱਥੇ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਸੁਨੇਹਾਂ ਨੂੰ ਲੈ ਕੇ ਫਿਰ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਸ਼ੈਲੀ ਬਾਈ ਜੀ ਕਹਿੰਦੇ, ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ, ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਪ੍ਰਵਾਨ ਕਰਨੀ ਜੀ, ਜੀਆਨੂ ਜੀ ਬਾਈ ਜੀ ਸਵਾਗਤ ਹੈ, ਗੱਲਬਾਤ ਵੀ ਕਰਕੇ ਗਏ ਨੇ, ਆਵਾਜ਼ ਟਾਣਾ ਟਾਣਿਆ ਜੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, UAE ਤੋਂ ਰੋਜ਼ ਪ੍ਰੋਗਰਾਮ ਸੁਣਦੇ ਆ, ਬਹੁਤ ਬਹੁਤ ਸ਼ੁਕਰੀਆ। ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਸਤਿ ਸ੍ਰੀ ਅਕਾਲ, ਲਾਈਕ ਨੰਬਰ 2 ਲਿਖਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸ਼ੈਲੀ ਬਾਈ ਜੀ ਕਹਿੰਦੇ ਆ ਚਕੋਤਾ, ਅੱਛਾ ਜੀ ਚਕੋਤਾ ਇੱਕ ਸ਼ਬਦ ਹੋ ਗਿਆ ਨਾ, ਫਿਰ ਉਹ ਮੈਂ ਉਹੀ ਕਹਿੰਦਾ ਸੀਗਾ, ਬਹੁ ਬਚਨਾਂ ਦੇ ਵਿੱਚ ਚਕੋਤੇ ਹੋ ਗਿਆ ਨਾ, ਤੇ ਠੇਕੇ ਦੇ ਉੱਤੇ ਮਤਲਬ ਉਹਦਾ ਹੁੰਦਾ ਕਹਿੰਦੇ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਆ ਕਿ ਜਪਤੀ ਵੀ ਕਹਿੰਦੇ ਨੇ ਤੇ ਠੇਕੇ ਦੇ ਉੱਤੇ ਵੀ ਕਹਿ ਦਿੰਦੇ ਆ ਉਹਨੂੰ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਸ਼ੈਲੀ ਵੀਰ ਜੀ, ਮੈਂ ਜਾ ਕੇ ਦਰੁਸਤੀ ਕਰਵਾ ਦੇਵਾਂਗਾ ਜੀ, ਲਿਖਤ ਦੇ ਵਿੱਚ ਹੀ ਇੰਜ ਲਿਖਿਆ ਹੋਇਆ ਹੈ ਜੀ, ਬਿਲਕੁਲ ਜੀ ਲਿਖਤ ਦੇ ਵਿੱਚ ਹੀ ਸੀਗਾ, ਏਦਾਂ ਲਿਖਿਆ ਹੋਇਆ, ਬਹੁ ਬਚਨ ਹੀ ਲਿਖਿਆ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਵਾਲੇ ਆਪਣਾ ਰਾਹ ਪੱਧਰਾ ਕਰ ਰਹੇ ਨੇ ਤੇ ਪੰਜਾਬ ਦੇ ਮਸਲੇ ਕੋਰੀ ਵੀ ਜਿਹੜਾ ਵਿਰੋਧੀ ਧਿਰ ਦੀ ਭੂਮਿਕਾ ਕਿਤੇ ਕਿਸੇ ਹੋਰ ਪਾਰਟੀ ਦੇ ਵੱਲੋਂ ਨਹੀਂ ਨਿਭਾਈ ਜਾ ਰਹੀ, ਪੰਜਾਬ ਲਵਾਰਸ ਵਾਂਗ ਛੱਡਿਆ ਹੋਇਆ, ਟੁੱਕ ਕਾਂ ਜਿਹੜਾ ਖਾਈ ਜਾਂਦਾ, ਛਾਂਦੇ ਨੇ ਜੀ, ਮਤਲਬ ਕਿ ਕਾਂ ਜਿਹੜੇ ਨੇ ਟੁੱਕ ਟੁੱਕ ਕੇ ਖਾਈ ਜਾਂਦੇ ਆ। ਔਜਲਾ ਸਾਹਿਬ ਕਹਿੰਦੇ ਮੇਰੇ ਕਮੈਂਟ ਦਿਸ ਰਹੇ ਨੇ, ਹਾਂਜੀ ਦਿਸ ਰਹੇ ਨੇ ਜੀ, ਇੱਕ ਦੋ ਜਿਹੜੇ ਵੀ ਆਏ ਆ ਦਿਖ ਰਹੇ ਨੇ ਜੀ। ਤੇ ਔਜਲਾ ਸਾਹਿਬ ਤੋਂ ਬਾਅਦ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਜੀਆਂ ਨੂੰ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੁਣ ਰਿਹਾ, ਗੁਲਾਬ ਦੇ ਫੁੱਲ ਭੇਜੇ ਆ। ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ US ਤੋਂ। ਸ਼ੈਲੀ ਜੀ ਕਹਿੰਦੇ ਹਾਂਜੀ ਔਜਲਾ ਸਾਹਿਬ ਜੀ ਦਿਖਾਈ ਦੇ ਰਹੇ ਨੇ ਜੀ ਆਪ ਜੀ ਦੇ ਸੁਨੇਹੇ। ਤੇ ਸੈਣੀ ਸਾਹਿਬ ਜੀ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਆਪਣੇ ਸ਼ੈਲੀ ਬਾਈ ਜੀ ਕਹਿੰਦੇ ਕਿ ਲਾਲਜੀਤ ਭੁੱਲਰ ਨੂੰ ਬਚਾਵੇਗੀ ਪੰਜਾਬ ਸਰਕਾਰ ਜੀ, ਗ੍ਰੇਟ। ਤੇ ਅੱਗੇ ਲਿਖਦੇ ਨੇ ਸਵਾਲ ਜਿਹੜਾ ਹੈਗਾ, ਸੰਵਿਧਾਨ ਦੀ ਸਹੁੰ ਚੁੱਕੀ ਹੋਈ ਹੈ ਮਾਨ ਸਾਹਿਬ ਜੀ ਦੀ ਤੇ ਅਮਨ ਅਰੋੜਾ ਦੀ, ਇਸ ਤਰ੍ਹਾਂ ਸ਼ਰੇਆਮ ਝੂਠ ਨਹੀਂ ਬੋਲ ਸਕਦੇ ਜਨਤਾ ਨੂੰ ਜੀ। ਤੇ ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ, ਬਿਲਕੁਲ ਸਹੀ ਕਿਹਾ ਰਾਜਨ ਜੀ, ਅਸੀਂ ਆਪਣੇ ਇੰਡੀਅਨ ਪਾਸਪੋਰਟ ਜਿਹੜੇ ਨੇ ਸਰੈਂਡਰ ਜਿਹੜੇ ਕੀਤੇ ਹੋਏ ਨੇ, ਹੁਣ ਸਾਡੇ ਕੋਲ ਅਮੈਰੀਕਨ ਜਿਹੜਾ ਹੈ ਪਾਸਪੋਰਟ ਨੇ। ਮਾਨ ਸੈਣੀ ਸਾਹਿਬ ਲਿਖਦੇ ਨੇ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਰਜਿੰਦਰ ਜੀਰਾ ਜੀ ਜੁੜੇ ਹੋਏ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਪਿਆਰਿਓ ਜੀਆਂ ਨੂੰ ਜੀ, ਤੇ ਕਾਲ ਵੀ ਆਈ ਸੀ ਪਰ ਕਿਤੇ ਹੋਰ ਬੀਜੀ ਹੋ ਗਏ ਬਾਅਦ ਦੇ ਵਿੱਚ ਉਹ, ਤੇ ਕਹਿੰਦੇ ਕੱਲ ਨੂੰ ਗੱਲ ਕਰਾਂਗੇ, ਮੈਸੇਜ ਆ ਗਿਆ ਉਹਨਾਂ ਦਾ। ਔਜਲਾ ਸਾਹਿਬ ਕਹਿੰਦੇ ਨੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ, ਦੱਸੋ ਉਸਦੇ ਕੋਲ ਕੀ ਵਿਜ਼ਨ ਹੈ ਸਟੇਟ ਚਲਾਉਣ ਦਾ, ਮੈਨੂੰ ਨਹੀਂ ਲੱਗਦਾ ਉਹ ਕਦੇ ਚੰਡੀਗੜ੍ਹ ਗਿਆ ਹੋਵੇਗਾ। ਔਜਲਾ ਸਾਹਿਬ ਕਹਿੰਦੇ ਆਹ ਬਣਾਏ ਸੀ ਨਵੇਂ, ਦਿੰਦੇ ਨੇ ਸਵਾਦ ਹੁਣ ਕਹਿੰਦੇ ਜੀ। ਤੇ ਅੱਗੇ ਲਿਖਦੇ ਨੇ ਆਪਣੇ ਔਜਲਾ ਸਾਹਿਬ, ਜੇ ਇਹ ਆ ਗਏ ਪੰਜਾਬ 80ਵੇਂ ਦੇ ਵਿੱਚ ਮੁੜ ਜਾਵੇਗਾ, ਫਿਲਮ ਲਿਆਉਣ ਦਾ ਜਿਹੜਾ ਮਤਲਬ ਇਹੀ ਹੈ। ਤੇ ਸੁਰਿੰਦਰ ਮਾਲ ਜੀ ਹਾਂਜੀ ਲਿਖਦੇ ਨੇ ਅਸੀਂ ਘਰ ਹੀ ਦੇਖ ਲਈ ਫੋਨ ਦੇ ਉੱਤੇ ਜੀ, ਫਿਲਮ ਜਿਹੜੀ ਗੱਲ ਕਰਦੇ ਆ। ਤੇ ਔਜਲਾ ਸਾਹਿਬ ਤੋਂ ਬਾਅਦ ਸੁਰਿੰਦਰ ਮਾਲ ਜੀ ਤੋਂ ਬਾਅਦ ਸ਼ੈਲੀ ਜੀ ਲਿਖਦੇ ਆ, ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, ਤੂਫਾਨ ਭਰੀ ਆਉਣੀ ਆ ਜੀ। ਸ਼ੈਲੀ ਬਾਈ ਜੀ ਕਹਿੰਦੇ ਜੋ ਸਾਨੂੰ ਸਰਕਾਰਾਂ ਦਿਖਾਉਣਾ ਚਾਹੁੰਦੀਆਂ ਨੇ ਅਸੀਂ ਵੀ ਉਹੀ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ, ਬਾਅਦ ਦੇ ਵਿੱਚੋਂ ਮੱਥੇ ਦੇ ਉੱਤੇ ਹੱਥ ਮਾਰ ਕੇ ਰੋਂਦੇ ਆ ਜੀ। ਮੱਥੇ ਦੇ ਵਿੱਚ ਵੀ ਕਿੱਥੇ ਮਾਰਦੇ ਹਾਂ, ਤੇ ਫਿਰ ਤਾਂ ਮੁੱਕੇ ਮਾਰਦੇ ਫਿਰਦੇ ਹਾਂ, ਕੰਧਾਂ 'ਚ ਸਿਰ ਮਾਰ ਮਾਰ ਦੇਖਦੇ ਹਾਂ ਭਾਈ। ਜਦੋਂ ਚਿੜੀਆ ਚੁੱਗ ਜਾਂਦੀ ਹੈ ਖੇਤ, ਫਿਰ ਸਾਨੂੰ ਸਮਝ ਆਉਂਦੀ ਹੈ ਭਾਈ ਆਹ ਕੁਝ ਸਾਡੇ ਨਾਲ ਵਾਪਰ ਗਿਆ। ਔਜਲਾ ਸਾਹਿਬ ਸੋਰੀ ਛੈਲੀ ਜੀ ਕਹਿੰਦੇ ਆ ਬੀਜੇਪੀ ਦੀ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਪੰਜਾਬ ਨੂੰ ਦੋ ਫੜ ਕਰਕੇ 27 ਦੇ ਵਿੱਚੋਂ ਸਰਕਾਰ ਬਣਾਉਣੀ ਹੈ। ਇਕਬਾਲ ਮੰਗੜ ਜੀ ਕਹਿੰਦੇ ਆ ਕੈਲੀਫੋਰਨੀਆ ਤੋਂ ਯੂਐਸ ਤੋਂ ਤਸ਼ੱਦਦ ਹੈ, ਕਹਿੰਦੇ ਸਿੱਖਾਂ ਤੇ ਹੀ ਕਹਿੰਦੇ ਹੋਇਆ, ਸਹੀ ਕਿਹਾ ਔਜਲਾ ਜੀ ਨੇ, ਚਾਹੇ ਉਹ ਜਿੱਧਰ ਮਰਜ਼ੀ ਸਨ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਅੱਜ ਫਰਾਂਸ ਦਾ ਮੈਚ ਹੈ ਜੀ, ਤੇ ਫੁੱਟਬਾਲ ਦਾ ਵਰਲਡ ਕੱਪ, ਫੀਫਾ ਵਰਲਡ ਕੱਪ ਦਾ, ਦੇਖਦੇ ਹਾਂ ਕੌਣ ਮੱਲ ਮਾਰਦਾ ਜੀ। ਤੇ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਫਰਾਂਸ ਤੋਂ ਪੁਰੇਵਾਲ ਸਾਹਿਬ। ਆਪਣੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ, ਜੀ ਆਨੂੰ ਜੀ ਸਵਾਗਤ ਹੈ। ਤੇ ਔਜਲਾ ਸਾਹਿਬ ਕਹਿੰਦੇ ਸ਼ੈਲੀ ਵੀਰੇ ਬਹੁਤ ਵਧੀਆ ਵਿਚਾਰ ਤੁਹਾਡੇ ਅੱਜ ਕਹਿੰਦੇ ਜੀ। ਰਾਜੀਵ ਕੁਮਾਰ ਜੀ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ। ਤੇ ਜਸਵੀਰ ਬਰਾੜ ਜੀ ਜੁੜੇ ਹੋਏ ਨੇ, ਹੈਲੋ ਕਹਿੰਦੇ ਨੇ। ਤੇ ਅੱਗੇ ਕਹਿੰਦੇ ਨੇ ਖਾਲਿਸਤਾਨ ਸਿੱਖਸ ਫਾਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਪੰਜਾਬ, ਹੁਣ ਕਹਿੰਦੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਜਿੰਦਾਬਾਦ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰਾ ਸਕਦੇ ਹੋ ਭਾਈ ਤੁਸੀਂ, ਪੰਨੂ ਸਾਹਿਬ ਕਰਾ ਸਕਦੇ ਨੇ, ਕੀ ਕਹਿ ਸਕਦੇ ਹਾਂ ਜੀ। ਬਥੇਰੀ ਵਾਰੀ ਕਰਾਇਆ ਵੈਸੇ ਉਹਨਾਂ ਨੇ, ਦੇਖਦੇ ਹਾਂ ਕਿੱਥੇ ਜਾ ਕੇ ਹੁੰਦੀ ਹੈ ਜੀ। ਪਰ ਇੰਡੀਆ ਦੇ ਵਿੱਚ, ਆਲ ਇੰਡੀਆ ਦੇ ਵਿੱਚ ਤੁਸੀਂ ਘੁੰਮ ਸਕਦੇ ਹੋ ਭਾਈ, ਤੁਹਾਡੀ ਮਰਜ਼ੀ ਹੈ। ਜੇ ਸਿਰਫ ਆਪਣਾ ਕੱਲਾ ਕੱਲਾ ਪੰਜਾਬ ਦੇ ਵਿੱਚ ਹੀ ਤੁਸੀਂ ਵਿਚਰਨਾ ਚਾਹੁੰਦੇ ਹੋ, ਫਿਰ ਵੀਜ਼ਾ ਲੈ ਕੇ ਹੋਰ ਕੰਮ ਜਿਹੜਾ ਸੂਬਿਆਂ ਦੇ ਵਿੱਚ ਜਾਣਾ ਪਵੇਗਾ, ਉਹ ਤੁਹਾਡੀ, ਤੁਹਾਨੂੰ ਮੁਬਾਰਕ ਹੈ ਜੀ। ਬਾਕੀ ਹਰ ਕਿਸੇ ਦੇ ਆਪਣੇ ਵਿਚਾਰ ਨੇ, ਨਾ ਨੁੱਕਰ ਨਹੀਂ ਕਰਦੇ, ਤੇ ਦੇ ਸਕਦੇ ਹੋ ਵਿਚਾਰ ਜੀ, ਤੇ ਆਪਣੀ ਸੋਚ ਰੱਖ ਸਕਦੇ ਹੋ, ਹਰ ਕਿਸੇ ਨੂੰ ਆਪਣੀ ਸੋਚ ਮੁਬਾਰਕ ਹੈ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਵੱਧ ਘੱਟ ਬੋਲ ਗਏ, ਮਾਫ਼ੀ ਚਾਹੁੰਦੇ ਹਾਂ, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਗਿਆ। ਪਰ ਜਿਹੜੀ ਤੜਫ ਹੈ ਨਾ, ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲ ਕਰਕੇ ਗਏ ਹੈ, ਵੈਸੇ ਮੈਂ ਇਸ ਤਰ੍ਹਾਂ ਦਾ ਇੱਕ ਆਰਟੀਕਲ ਰੱਖਿਆ ਸੀ, ਜਿਹੜੀਆਂ ਚੀਜ਼ਾਂ ਗੁੱਸਾ ਤੇ ਮਨੁੱਖੀ ਜੀਵਨ ਜਿਹੜਾ ਉਹਨੂੰ ਸਥਿਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਬਹੁਤ ਐਗਰੈਸਿਵ ਹੋ ਕੇ, ਬਹੁਤ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਚਾਹੁੰਦੇ ਉਹ ਹੋ ਜਾਂਦੀਆਂ ਨੇ। ਗਲਤੀਆਂ ਕੱਲੀਆਂ ਇੱਕ ਹੱਥ ਦੇ ਨਾਲ ਨਹੀਂ, ਦੋ ਹੱਥਾਂ ਦੇ ਨਾਲ ਹੀ ਹੁੰਦੀਆਂ, ਜਦੋਂ ਤਾੜੀ ਵੱਜਦੀ ਹੈ ਦੋਵਾਂ ਨਾਲ ਵੱਜਦੀ ਹੈ। ਤੇ ਉਹ ਚੀਜ਼ਾਂ ਨੂੰ ਬਾਰ ਬਾਰ ਅਸੀਂ ਉਖਾੜ ਰਹੇ ਹਾਂ, ਬਾਰ ਬਾਰ ਸਾਹਮਣੇ ਲਿਆ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਦਾ ਅਸਰ ਸਾਡੀ ਜਿਹੜੀ ਹੈ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡੇ ਉੱਤੇ ਕੀ ਪੈ ਰਿਹਾ, ਸਾਡੀ ਮਾਨਸਿਕਤਾ ਦੇ ਉੱਤੇ ਕੀ ਪੈ ਰਿਹਾ, ਉਹਨੂੰ ਸੋਚਣ ਦੀ ਵੀ ਜ਼ਰੂਰਤ ਹੈ। ਦੁਨੀਆਂ ਚੰਦ ਦੇ ਉੱਤੇ ਪਹੁੰਚ ਗਈ ਹੈ, ਪਰ ਅਸੀਂ ਉਹੀ 47 ਦੇ ਗੇੜ ਦੇ ਵਿੱਚ, 84 ਦੇ ਗੇੜ ਦੇ ਵਿੱਚ ਉਹਨਾਂ ਚੀਜ਼ਾਂ 'ਚ ਫਸੇ ਹਾਂ। ਇਹੋ ਜਿਹੀਆਂ ਚੀਜ਼ਾਂ ਸਿਰਫ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੀ ਨਹੀਂ ਵਾਪਰੀਆਂ, ਜਦੋਂ ਯੂਰਪੀਅਨ ਮੁਲਕਾਂ ਦੀ ਇਤਿਹਾਸ ਨੂੰ ਆਪਾਂ ਫਰੋਲਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਨਾ, ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਤਸ਼ੱਦਦ ਹੋਏ ਨੇ, ਬਹੁਤ ਕੁਝ ਇਹਨਾਂ ਲੋਕਾਂ ਨੇ ਵੀ ਝੱਲਿਆ। ਅੱਜ ਜਿਹੜੇ ਇਜ਼ਰਾਈਲੀ ਲੋਕ ਨੇ, ਉਹ ਕਹਿੰਦੇ ਤਾਂ ਹੈ ਆਪਾਂ ਨੂੰ ਹਮਦਰਦੀ ਪਹਿਲਾਂ ਸੀਗੀ ਸਭ ਨੂੰ, ਕਿ ਭਾਈ ਉਹ ਬੜਾ ਤਸ਼ੱਦਦ ਝੱਲਿਆ ਇਸ ਕੌਮ ਨੇ, ਇਜ਼ਰਾਈਲ ਵਰਗੀ ਕੌਮ ਹੋਣੀ ਚਾਹੀਦੀ ਹੈ। ਪਰ ਅੱਜ ਉਸੇ ਚੀਜ਼ਾਂ ਨੂੰ ਜੇ ਦੇਖਿਆ ਜਾਵੇ, ਜੋ ਤਸ਼ੱਦਦ ਉਹ ਹਮਾਸ ਦੇ ਉੱਤੇ ਕਰ ਰਹੇ ਹੈ, ਕਿ ਉਸ ਤਰ੍ਹਾਂ ਦੀ ਕੌਮ ਅਸੀਂ ਬਣਨਾ ਪਸੰਦ ਕਰਾਂਗੇ, ਕਿ ਅਸੀਂ ਜਿਹੜੇ ਸਿੱਖ ਭਾਈਚਾਰਾ ਜਾਂ ਸਿੱਖ ਕੌਮ ਹੈਗੀ ਹੈ ਜਾਂ ਖਾਲਸਾ ਜਿਹੜਾ, ਕਿ ਉਹ ਕਦੇ ਜਾਂ ਗੁਰੂ ਸਾਹਿਬਾਨ ਸਾਨੂੰ ਇਹ ਕਦੇ ਸਿਖਾ ਕੇ ਗਏ ਨੇ ਕਿ ਭਾਈ ਤਸ਼ੱਦਦ ਕਰਨਾ ਹੈ ਜਾਂ ਆਪਣਾ ਜਿਹੜਾ ਦੂਸਰੇ ਨੂੰ ਦੁਖੀ ਕਰਕੇ ਆਪ ਸੁਖੀ ਹੋਣਾ ਹੈ, ਉਹ ਚੀਜ਼ਾਂ ਨਹੀਂ ਸਿਖਾ ਕੇ ਗਏ, ਨਾ ਹੀ ਸਾਨੂੰ ਇਹ ਮਨਜ਼ੂਰ ਨੇ। ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਕਰਦੇ ਰਹਾਂਗੇ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੇ ਪਰਿਵਾਰਾਂ ਦੇ ਨਾਲ ਜ਼ਰੂਰ ਸਾਂਝਾ ਕਰ ਦਿਓ। ਤੇ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਉਹਦਾ ਕੋਈ ਪੈਸਾ ਧੇਲਾ ਨਹੀਂ ਲੱਗਦਾ। ਸਬਸਕ੍ਰਿਪਸ਼ਨ ਲੈਣੀ ਹੈ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਮੈਂਬਰਸ਼ਿਪ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਨੂੰ ਲਾਈਕ ਕਰ ਲਓ, ਉਹਦੇ ਵਿੱਚ ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਚੰਗਾ ਲੱਗਦਾ ਪ੍ਰੋਗਰਾਮ ਨੂੰ ਲਾਈਕ ਕਰ ਦਿਆ ਕਰੋ ਜਾਂ ਡਿਸਲਾਈਕ ਕਰ ਦਿਆ ਕਰੋ। ਤੇ ਆਪਣੇ ਵਿਚਾਰ ਜ਼ਰੂਰ ਵੱਖਰੇ ਵੱਖਰੇ ਜੋ ਵੀ ਹੈ ਦਿਆ ਕਰੋ, ਉਹਨਾਂ ਨੂੰ ਆਪਾਂ ਸਾਂਝ ਪਾਉਂਦੇ ਹਾਂ। ਗੱਲਾਂ ਹੁੰਦੀਆਂ ਨੇ ਇੱਕ ਦੂਸਰੇ ਦੇ ਨਾਲ, ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਸਾਰਿਆਂ ਨੂੰ ਪਿਆਰ ਭਾਈ ਧੰਨਗੀ, ਸਤਿ ਸ਼੍ਰੀ ਅਕਾਲ। ਕੱਲ੍ਹ ਨੂੰ ਦੋਸਤੋ ਗੱਲ ਕਰਾਂਗੇ ਨਾਵਲ ਦੀ, ਬੜਾ ਇੰਟਰਸਟਿੰਗ ਨਾਵਲ ਹੈ, ਕਿਤਾਬ ਹੈ, ਆਪਣਾ ਔਰੰਗਜ਼ੇਬ ਦੀ ਗੱਲ ਕਰਾਂਗੇ ਕੱਲ੍ਹ ਨੂੰ। ਪੰਜਾਬ ਕਿਤਾਬ, ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦੀ ਇਤਿਹਾਸ ਦੀ ਜਿਹੜੀ ਆਪਾਂ ਵਾਰਤਾਲਾਪ ਜਿਹੜੀ ਆਪਾਂ ਆ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਉਹਦੇ ਵਿੱਚੋਂ ਲੜੀਵਾਰ ਜਿਹੜਾ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ ਤੇ ਦੇਸ਼ ਭਰ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਕੱਲ ਨੂੰ ਲੈ ਕੇ ਫਿਰ ਤੋਂ ਨਵੇਂ ਤਾਜ਼ਾ ਹੋ ਕੇ ਫਿਰ ਨਾਲ ਵਿਚਰਾਂਗੇ। ਸਤਿ ਸ੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ।

0: ద్వాపర రేడియో. ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਤੇ ਨਿੱਕਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਭਾਰਤ ਦੇ ਵਿਚ ਰਾਤ ਦੇ 9:36 ਹੋ ਚੁੱਕੇ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਦੋਸਤੋ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ। ਅੱਜ ਦਾ ਵਿਸ਼ਾ ਜਿਹੜਾ ਹੈ ਰਹੇਗਾ ਬੱਚਿਆਂ ਨੂੰ ਨਾਲ ਲੈ ਕੇ ਕਿ ਬਚਪਨ ਜਿਹੜਾ ਸਾਡਾ ਤੇ ਸੋਸ਼ਲ ਮੀਡੀਆ ਦਾ ਰੋਲ ਜ਼ਿੰਦਗੀ ਦੇ ਵਿਚ ਕੀ ਕੁਝ ਜਿਹੜਾ ਕਰ ਰਿਹਾ। ਸੋਸ਼ਲ ਮੀਡੀਆ ਨੇ ਬੱਚਿਆਂ ਦਾ ਬਚਪਨ ਕਿਵੇਂ ਬਦਲ ਦਿੱਤਾ ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਰਹੇਗੀ ਤੇ ਇਕੱਲਾ ਬੱਚਿਆਂ ਦਾ ਹੀ ਨਹੀਂ ਜਿਹੜੇ ਪੇਰੈਂਟਸ ਨੇ ਜਾਂ ਹੋਰ ਸਾਰਾ ਅਡਲਟ ਵੀ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜੀਵਨ ਤਬਦੀਲ ਜਿਹੜਾ ਦੇਖਣ ਨੂੰ ਮਿਲ ਸਕਦਾ। ਉਹਨਾਂ ਦੇ ਵਿਚ ਅਸੀਂ ਵੀ ਆਪ ਵੀ ਸ਼ਾਮਲ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ +358 44 9 ਸਟੂਡੀਓ ਦਾ ਨੰਬਰ ਹੈ। 8 July 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਅੱਜ ਤੇ ਉਹਦੇ ਵਿਚ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਅੱਜ ਦਾ ਜਿਹੜਾ ਮੁੱਦਾ ਹੈ ਬਚਪਨ ਅਤੇ ਸੋਸ਼ਲ ਮੀਡੀਆ ਤੇ ਇਹਦੇ ਵਿਚ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਪਿਛਲੇ ਦਿਨਾਂ ਦੇ ਵਿਚ ਜਿਵੇਂ ਕਿ ਡਾਕਟਰ ਦਿਵਸ ਦੇ ਉੱਤੇ ਗੱਲਬਾਤ ਹੋਈ ਹੈ, ਵਿਸਤਾਰ ਦੇ ਵਿਚ ਵਧੀਆ ਚਰਚਾ ਹੋਈ ਹੈ, ਇਸੇ ਤਰ੍ਹਾਂ ਉਮੀਦ ਕਰਾਂਗੇ ਇਸ ਮੁੱਦੇ ਨੂੰ ਵੀ ਰਲ ਮਿਲ ਕੇ ਆਪਾਂ ਜਿਹੜਾ ਡਿਸਕਸ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਸਿੱਖਾਂਗੇ, ਕੁਝ ਸਿਖਾਵਾਂਗੇ ਤੇ ਝੋਲੀ ਦੇ ਵਿਚ ਕੁਝ ਨਾ ਕੁਝ ਪਾ ਕੇ ਲਿਜਾਵਾਂਗੇ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਤਕਰੀਬਨ ਬਾਹਰਲੇ ਮੁਲਕਾਂ ਦੇ ਵਿਚ ਤਾਂ 12:00 ਤਕਰੀਬਨ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 7 ਨੇ ਦੁਪਹਿਰ ਦੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਤੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉੱਤੇ 7 ਦਾ ਸਮਾਂ ਹੈ ਜੀ। ਲੋ ਫਿਰ ਕਰਦੇ ਆਗਾਜ਼ ਜ਼ਿੰਦਗੀਨਾਮਾ ਹਾਲੇ ਦੁਨੀਆਂ ਦੇ ਵਿਚ ਪਾਉਂਦੇ ਹਾਂ ਨਵੀਂ ਬਾਤ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਸਾਡੇ ਨਾਲ ਸ਼ਾਮਲ ਹੋਣਗੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ। ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ, ਬੱਚਿਆਂ ਬਚਪਨ ਤੇ ਆਪਣਾ ਸੋਸ਼ਲ ਮੀਡੀਆ। ਉਸ ਤੋਂ ਪਹਿਲਾਂ ਚੱਲਦੇ ਹਾਂ ਅੱਜ ਦੇ ਵਿਚਾਰ ਦੇ ਉੱਤੇ। ਕਹਿੰਦੇ ਤੁਹਾਡੇ ਵਸਤਰ ਜਿਹੜੇ ਪਹਿਰਾਵਾ ਤੁਹਾਡੇ ਤਨ ਦਾ ਬਹੁਤ ਸਾਰਾ ਮੈਲਾ ਹਿੱਸਾ ਤਾਂ ਲੁਕੋ ਲੈਂਦੇ ਨੇ ਪਰ ਤੁਹਾਡੀ ਸੋਚ ਵਿਹਾਰ ਦੇ ਤਰੀਕੇ ਨੂੰ ਜਿਹੜਾ ਨਹੀਂ ਲੁਕੋ ਸਕਦੇ ਕਿਉਂਕਿ ਉਹ ਕਿਤੇ ਨਾ ਕਿਤੇ ਸਾਹਮਣੇ ਆਈ ਜਾਂਦੀ ਹੈ। ਅੱਜ ਦੇ ਦਿਹਾੜੇ ਦੇ ਉੱਤੇ 8 July 1497 ਨੂੰ ਜਦੋਂ ਯਾਦ ਕਰਦੇ ਹਾਂ ਪੁਰਤਗੀਜ਼ ਵਾਸਕੋ ਡੀ ਗਾਮਾ 170 ਲੋਕਾਂ ਦੇ ਨਾਲ ਭਾਰਤ ਵੱਲ ਜਿਹੜਾ ਰਵਾਨਾ ਹੋਇਆ ਸੀ ਤੇ 1865 ਦੇ ਵਿਚ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਕਤਲ ਕਰਨ ਦੀ ਸਾਜਿਸ਼ ਦੇ ਵਿਚ 4 ਨੂੰ ਫਾਂਸੀ ਦੇ ਦਿੱਤੀ ਗਈ ਸੀ। 1914 ਦੇ ਵਿਚ ਸਭ ਤੋਂ ਵੱਧ ਸਮਾਂ ਮੁੱਖ ਮੰਤਰੀ ਪਦ ਦੇ ਉੱਤੇ ਰਹਿਣ ਵਾਲੇ ਜਿਹੜੇ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਜੋਤੀ ਬਾਸੂ ਦਾ ਕਲਕੱਤੇ ਵਿਖੇ ਜਿਹੜਾ ਜਨਮ ਹੁੰਦਾ ਹੈ। 1954 ਦੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਵਿਚ ਸਭ ਤੋਂ ਵੱਡੀ ਭਾਖੜਾ ਜਲ ਯੋਜਨਾ ਦੀ ਸ਼ੁਰੂਆਤ ਕੀਤੀ ਤੇ 1963 ਦੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਉਦਘਾਟਨ ਕੀਤਾ ਜਾਂਦਾ ਹੈ। 2007 ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੁਣਾਂ ਦਾ ਦੇਹਾਂਤ ਹੁੰਦਾ ਹੈ ਤੇ 2016 ਦੇ ਵਿਚ ਅਬਦੁਲ ਸਤਾਰ ਇਦੀ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਨੂੰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਪਾਕਿਸਤਾਨ ਦੇ ਭਗਤ ਪੂਰਨ ਸਿੰਘ ਉਨ੍ਹਾਂ ਦੀ ਜਦੋਂ ਗੱਲ ਆਉਂਦੀ ਹੈ ਈਦੀ ਫਾਊਂਡੇਸ਼ਨ ਦੇ ਸੰਸਥਾਪਕ ਅਬਦੁਲ ਸਤਾਰ ਈਦੀ ਦਾ ਜ਼ਿਕਰ ਕਰਦੇ ਹਾਂ। 8 July 2016 ਦੀ ਤਾਰੀਖ ਅੱਜ ਦਾ ਦਿਹਾੜਾ ਤੇ ਦੁਨੀਆਂ ਦੇ ਲਈ ਆਖਰੀ ਸੀ ਉਹ ਪਰ ਉਹ ਉਸ ਦੇ ਦੁਆਰਾ ਕੀਤੇ ਕੰਮ ਜਿਹੜੇ ਨੇ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। 1928 ਦੇ ਵਿਚ ਪੈਦਾ ਹੋਏ ਈਦੀ ਨੇ ਪੜ੍ਹਾਈ ਦੇ ਵਿਚ ਠੀਕ ਠਾਕ ਹੋਣ ਕਰਕੇ 5 ਜਮਾਤਾਂ ਪਾਸ ਕੀਤੀਆਂ ਤੇ ਬਚਪਨ ਦੇ ਵਿਚ ਜਦੋਂ ਈਦੀ ਕਹਿੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਹਸਪਤਾਲ ਉਸਾਰਾਂਗਾ ਤੇ ਅੰਗਹੀਣਾਂ ਦੇ ਵਾਸਤੇ ਵੱਖਰਾ ਪਿੰਡ ਬਣਾਵਾਂਗਾ ਤਾਂ ਸਾਰੇ ਹੱਸਦੇ ਸੀ ਉਹਦੇ ਉੱਤੇ। ਪਹਿਲਾਂ ਈਦੀ ਨੇ ਕੱਪੜਿਆਂ ਵਾਲੀ ਦੁਕਾਨ ਤੇ ਮਜ਼ਦੂਰੀ ਕੀਤੀ ਫਿਰ ਰੇਹੜੀ ਤੇ ਸਮਾਨ ਵੇਚਣ ਲੱਗ ਪਿਆ। ਉਸ ਤੋਂ ਬਾਅਦ ਪਾਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਤੇ 1948 ਦੇ ਵਿਚ ਜਦੋਂ ਮੈਮਨਾ ਨੇ ਡਿਸਪੈਂਸਰੀ ਖੋਲ੍ਹੀ ਤਾਂ ਉਹ ਉੱਥੇ ਜਿਹੜਾ ਸੀ ਨੌਕਰੀ ਕਰਨ ਲੱਗ ਗਿਆ। ਦਿਨ ਰਾਤ ਬਿਮਾਰਾਂ ਦੀ ਸੇਵਾ ਕਰਦਾ ਰਹਿੰਦਾ ਇੱਕ ਵਾਰੀ ਉਸਨੇ ਐਕਸਰੇ ਕਰਨ ਵਾਲੇ ਮੁੰਡੇ ਨੂੰ ਰਿਸ਼ਵਤ ਲੈਂਦੇ ਦੇਖ ਲਿਆ ਤਾਂ ਉਸਦੇ ਖਿਲਾਫ਼ ਆਵਾਜ਼ ਉਠਾਈ ਤਾਂ ਬਾਕੀ ਰਿਸ਼ਵਤਖੋਰਾਂ ਤੇ ਅਮੀਰਾਂ ਨੇ ਉਸਨੂੰ ਨੌਕਰੀ ਤੋਂ ਹੀ ਕੱਢ ਮਾਰਿਆ। 1951 ਦੇ ਵਿੱਚ ਉਹਨੇ 2300 ਰੁਪਏ ਦੀ ਬਚਤ ਕਰਕੇ ਖੁਦ ਫਿਰ ਜਿਹੜਾ ਸੀ ਡਿਸਪੈਂਸਰੀ ਖੋਲ੍ਹ ਲਈ ਤੇ ਇੱਕ ਡਾਕਟਰ ਰੱਖ ਲਿਆ, ਬਾਕੀ ਸਾਰਾ ਕੰਮ ਆਪ ਕਰਦਾ ਤੇ ਖੁਦ ਦੀ ਫਾਰਮੇਸੀ ਦੀ ਸਿਖਲਾਈ ਲੈਂਦਾ ਰਹਿੰਦਾ। ਰਾਤ ਨੂੰ ਡਿਸਪੈਂਸਰੀ ਦੇ ਬਾਹਰ ਪੱਥਰ ਦੇ ਉੱਤੇ ਸੌਂ ਜਾਂਦਾ ਤੇ ਜੇ ਕੋਈ ਮਰੀਜ਼ ਆਉਂਦਾ ਤਾਂ ਦਵਾਈ ਦੇ ਦਿੰਦਾ ਉਹਨੂੰ। ਜਦੋਂ ਉਹ ਕਿਸੇ ਕੰਮ ਦੇ ਲਈ ਹੋਰ ਜਗ੍ਹਾ ਜਾਂਦਾ ਤਾਂ ਉਸਦੀ ਗੈਰ ਹਾਜ਼ਰੀ ਦੇ ਵਿੱਚ ਅਮੀਰ ਅਫਵਾਹਾਂ ਉਠਾਉਂਦੇ ਕਿ ਉਹ ਦਾਨ ਦੇ ਪੈਸੇ ਖਾ ਗਿਆ ਹੈ ਜਾਂ ਵਿਦੇਸ਼ ਭੱਜ ਗਿਆ ਹੈ। ਡਿਸਪੈਂਸਰੀ ਤੋਂ ਬਾਅਦ ਉਹਨੇ ਜੱਚਾ ਬੱਚਾ ਸਿਖਲਾਈ ਕੇਂਦਰ ਖੋਲ੍ਹਿਆ, ਉੱਥੇ ਕੁੜੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਤੇ ਫਿਰ ਇਲਜ਼ਾਮ ਲੱਗੇ ਕਿ ਇੱਦੀ ਕੁੜੀਆਂ ਦਾ ਵਪਾਰ ਕਰਨ ਲੱਗ ਗਿਆ। ਇੱਕ ਵਪਾਰੀ ਨੇ ਉਸਦੇ ਕੰਮ ਦੇਖ ਕੇ ਉਹਨੂੰ 20,000 ਰੁਪਏ ਦਾਨ ਦੇ ਵਜੋਂ ਦੇ ਦਿੱਤੇ ਤੇ ਉਸੇ ਵਕਤ 7,000 ਦੀ ਵੈਨ ਲੈ ਕੇ ਉਹ ਉਸ ਉੱਪਰ ਲਿਖਾ ਦਿੱਤਾ ਕਿ ਗਰੀਬ ਦੀ ਮੋਟਰ। ਇਸ ਤੋਂ ਬਾਅਦ ਦਾਨ ਦੀ ਕਦੇ ਕਮੀ ਨਹੀਂ ਹੋਈ ਤੇ ਅਬਦੁਲ ਸਤਾਰ ਇੱਦੀ ਫੁੱਟਪਾਥਾਂ ਦੇ ਉੱਤੇ ਪਏ ਗਰੀਬ ਲੋਕਾਂ ਨੂੰ ਜਿਹੜਾ ਛੱਤ ਦੇ ਹੇਠ ਲਿਆਉਂਦਾ ਤੇ ਉਹਨਾਂ ਨੂੰ ਆਪ ਨਵਾਂ ਜਿਹੜਾ ਨਵਾ ਧਵਾ ਕੇ ਉਹਨਾਂ ਦੇ ਕੱਪੜੇ ਧੋਂਦਾ ਤੇ ਅਮੀਰ ਜਿਹੜਾ ਸੀ ਚੁੱਕਦੇ ਦੇਖਦੇ ਉਹਨੂੰ ਕਿ ਇਹ ਕਰ ਕੀ ਰਿਹਾ ਹੈ ਤੇ ਈਦੀ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦਾ ਉਹ ਜਿਹੜਾ ਕਹਿੰਦੇ ਅਮੀਰ ਲੋਕ ਜਿਹੜੇ ਸਨ ਤੇ ਤੁਸੀਂ ਇਹਨਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਜਾਓ, ਅੱਗਿਓ ਕਹਿੰਦਾ ਸੇਵਾ ਕਰੋ ਅੱਲਾ ਖੁਸ਼ ਹੋਵੇਗਾ। ਫਿਰ ਈਦੀ ਨੇ ਲਾਸ਼ਾਂ ਦੇ ਸੰਸਕਾਰ ਦਾ ਕੰਮ ਸ਼ੁਰੂ ਕਰ ਦਿੱਤਾ। ਖੂਹਾਂ ਸਮੁੰਦਰਾਂ ਸੀਵਰੇਜਾਂ ਦੇ ਵਿੱਚ ਗਲਦੀਆਂ ਲਾਸ਼ਾਂ ਨੂੰ ਉਹ ਆਪ ਜਿਹੜਾ ਚੁੱਕਦਾ ਤੇ ਸੰਸਕਾਰ ਕਰਦਾ, ਜੋ ਕੋਈ ਦਾਨ ਦਿੰਦਾ ਉਸਨੂੰ ਉਹ ਰਸੀਦ ਦੇ ਦਿੰਦਾ ਤੇ ਕਹਿੰਦਾ ਕਿ ਜੇਕਰ ਕਦੇ ਵੀ ਇਹ ਲੱਗੇ ਤੁਹਾਨੂੰ ਕਿ ਤੁਸੀਂ ਦਾਨ ਦੇ ਕੇ ਗਲਤੀ ਕਰ ਲਈ ਹੈ ਤਾਂ ਰਸੀਦ ਲੈ ਆਇਓ ਤੇ ਮੈਂ ਆਪਣੇ ਪੈਸੇ ਵਾਪਸ ਤੁਹਾਨੂੰ ਜਿਹੜਾ ਕਰ ਦਿਆਂਗਾ, ਲੈ ਜਾਓ ਵਾਪਸ ਮੇਰੇ ਕੋਲੋਂ। ਜਦੋਂ ਚੁਰਾਹੇ ਦੇ ਵਿੱਚ ਠੂਠਾ ਲੈ ਕੇ ਬੈਠ ਜਾਂਦਾ ਤਾਂ ਦਾਨ ਦੇਣ ਵਾਲਿਆਂ ਦੀ ਭੀੜ ਲੱਗ ਜਾਂਦੀ। ਕਈ ਵਾਰ ਉਹਨੂੰ ਪੱਤਰਕਾਰ ਜਿਹੜਾ ਪੁੱਛਦੇ ਕਿ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਜੋ ਠੂਠਾ ਫੜ ਕੇ ਮੰਗ ਰਹੇ ਹੋ, ਤਾਂ ਈਦੀ ਕਹਿੰਦਾ ਨਹੀਂ, ਮੇਰੇ ਕੋਲ ਪੈਸੇ ਲੋੜ ਜਿੰਨੇ ਹਨ, ਪਰ ਇਹ ਠੂਠਾ ਮੈਨੂੰ ਯਾਦ ਦਿਵਾਉਂਦਾ ਹੈ ਕਿ ਈਦੀ ਤੂੰ ਇੱਕ ਮੰਗਤਾ ਹੈ ਤੇ ਇਹੀ ਤੇਰੀ ਔਕਾਤ ਹੈ। ਜਦੋਂ ਉਸਨੂੰ ਪਤਾ ਲੱਗਿਆ ਕਿ ਲੋਕ ਨਜਾਇਜ਼ ਬੱਚਿਆਂ ਨੂੰ ਇੱਧਰ ਉੱਧਰ ਸੁੱਟ ਜਾਂਦੇ ਨੇ ਤਾਂ ਉਹਨੇ ਜਿਹੜਾ ਸੀ ਨਰਸਿੰਗ ਹੋਮਾਂ ਦੇ ਸਾਹਮਣੇ ਭੰਗੂੜੇ ਲਟਕਾ ਦਿੱਤੇ ਤੇ ਕਿਹਾ ਕਿ ਆਪਣਾ ਅਣਚਾਹਿਆ ਬੱਚਾ ਇੱਥੇ ਰੱਖ ਜਾਓ। ਤਾਂ ਇਸ ਗੱਲ ਦੇ ਉੱਤੇ ਮੌਲਵੀਆਂ ਨੇ ਫਤਵਾ ਉਹਨੂੰ ਦੇ ਦਿੱਤਾ ਕਿ ਨਜਾਇਜ਼ ਔਲਾਦ ਨੂੰ ਪੱਥਰ ਮਾਰ ਕੇ ਮਾਰ ਦਿਓ। ਉਹਨੇ ਐਲਾਨ ਕੀਤਾ ਕਿ ਆਓ ਮੇਰੇ ਭੰਗੂੜੇ ਦੇ ਵਿੱਚ ਪਏ ਬੱਚੇ ਨੂੰ ਕੋਈ ਮਾਰ ਕੇ ਦਿਖਾਵੋ। ਫਿਰ ਉਹ ਫਾਲਤੂ ਦੇ ਸਮਾਗਮਾਂ ਦੇ ਵਿੱਚ ਜਾਣ ਤੋਂ ਸਮੇਂ ਦੀ ਬਰਬਾਦੀ ਦੱਸਦਾ ਸੀ ਤੇ ਉਹਨੂੰ ਲੱਗਦਾ ਸੀ ਕਿ ਲੱਛੇਦਾਰ ਭਾਸ਼ਣ ਸੁਣਨ ਜਾਂ ਦੇਣ ਦੀ ਬਜਾਏ ਉਸ ਸਮੇਂ ਕਿਸੇ ਦੀ ਮਦਦ ਕਰ ਸਕਦਾ ਹੈ। ਅਬਦੁਲ ਸਤਾਰ ਈਦੀ ਨੂੰ ਜਦੋਂ ਪਤਾ ਲੱਗਦਾ ਸੀ ਕਿ ਕਿਸੇ ਥਾਂ ਪੁਲਿਸ ਮੁਕਾਬਲਾ ਹੈ ਤੇ ਗੋਲੀਬਾਰੀ ਹੋ ਰਹੀ ਹੈ ਤਾਂ ਉਸੇ ਸਮੇਂ ਜਿਹੜਾ ਵੈਨ ਲੈ ਕੇ ਆਪਣੀ ਪਹੁੰਚ ਜਾਂਦਾ ਤੇ ਲਾਊਡ ਸਪੀਕਰ ਦੇ ਉੱਤੇ ਕਹਿ ਦਿੰਦਾ ਕਿ ਈਦੀ ਲਾਸ਼ਾਂ ਲੈਣ ਆਇਆ ਤਾਂ ਗੋਲੀਬਾਰੀ ਬੰਦ ਹੋ ਜਾਂਦੀ ਤੇ ਈਦੀ ਦੋਵੇਂ ਪਾਸਿਆਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਲੈ ਕੇ ਵਾਪਸ ਤੁਰ ਪੈਂਦਾ। ਉਸਦੀ ਪਤਨੀ ਬਿਲਕਿਸ ਪੁੱਛਦੀ ਕਿ ਗਲੀਆਂ ਹੋਈਆਂ ਲਾਸ਼ਾਂ ਚੁੱਕਣ ਵੇਲੇ ਅਸੀਂ ਸਭ ਨੱਕ ਬੰਦ ਕਰ ਲੈਂਦੇ ਹਾਂ, ਪਰ ਤੁਸੀਂ ਨਹੀਂ ਕਰਦੇ ਹੋ, ਤੁਹਾਨੂੰ ਬਦਬੂ ਕਿਉਂ ਨਹੀਂ ਆਉਂਦੀ ਹੈ? ਤਾਂ ਅੱਗੇ ਉਹ ਕਹਿੰਦਾ ਮੈਂ ਸਮਝਦਾ ਕਿ ਇਹ ਲਾਸ਼ ਮੇਰੀ ਜਾਂ ਤੇਰੀ ਵੀ ਹੋ ਸਕਦੀ ਹੈ। ਜਦੋਂ ਝੁੱਗੀਆਂ ਝੋਪੜੀਆਂ ਦੇ ਵਿੱਚ ਜਾਂਦਾ ਹਾਂ ਨਾ ਤਾਂ ਨੰਗੇ ਬੱਚੇ ਉਸਦੇ ਵੱਲ ਦੌੜ ਕੇ ਆਉਂਦੇ ਹੈ। ਉਹ ਕਹਿੰਦਾ ਕਿ ਸ਼ਹਿਰੀ ਲੋਕਾਂ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ, ਪਰ ਇਹਨਾਂ ਨੂੰ ਕਿੰਨੇ ਸੋਹਣੇ ਲੱਗਦੇ ਹੋਣਗੇ। 1990 ਤੱਕ ਈਦੀ ਫਾਊਂਡੇਸ਼ਨ ਦੇ ਕੋਲ ਅਧੀਨ 500 ਐਂਬੂਲੈਂਸਾਂ ਹੋ ਗਈਆਂ। ਆਉਣ ਵਾਲੇ 5 ਸਾਲਾਂ ਦੇ ਵਿੱਚ 800 ਤੋਂ ਵੱਧ ਐਂਬੂਲੈਂਸਾਂ, 5 ਜਹਾਜ਼, 5 ਹੈਲੀਕਾਪਟਰ ਲੈਣ ਦੀ ਯੋਜਨਾ ਸੀ। ਤੇਲ ਕੰਪਨੀਆਂ ਮੁਫ਼ਤ ਤੇਲ ਦੀ ਪੇਸ਼ਕਸ਼ ਕਰਨ ਲੱਗ ਪਈਆਂ ਕਰ ਰਹੀਆਂ ਸਨ ਤੇ ਹਵਾਈ ਮਹਿਕਮੇ ਨੇ ਜਹਾਜ਼ਾਂ ਦੇ ਸਾਰੇ ਟੈਕਸ ਮਾਫ਼ ਕਰ ਦਿੱਤੇ ਸੀ ਉਹ ਲਈ। ਅਮਰੀਕਾ ਨੇ 9/11 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸੇਂਜ ਦੇ ਦਿੱਤੀ। 1988 ਦੇ ਵਿੱਚ ਲਾਸ਼ਾਂ ਲਿਜਾਣ ਦੀ ਲਈ ਅਮਰੀਕਾ ਦੇ ਰਾਜਦੂਤ ਨੇ ਜਹਾਜ਼ ਦਿੱਤਾ ਸੀ। ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ, 80,000 ਮਨੋਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਘਰ ਭੇਜਿਆ ਗਿਆ, 10 ਲੱਖ ਬੱਚੇ ਈਦੀ ਮੈਟਰਨਿਟੀ ਕੇਂਦਰਾਂ ਦੇ ਵਿੱਚ ਪੈਦਾ ਹੋਏ, 20,000 ਅਨਾਥ ਬੱਚੇ ਪਾਲੇ ਜਿਨ੍ਹਾਂ ਨੂੰ ਲੋਕ ਸੁੱਟ ਜਾਂਦੇ ਸਨ ਤੇ 40,000 ਕੁੜੀਆਂ ਨੇ ਦਾਈ ਦਾ ਕੰਮ ਸਿੱਖ ਕੇ ਰੋਜ਼ਗਾਰ ਜਿਹੜਾ ਉਹਦੇ ਉੱਤੇ ਲੱਗੀਆਂ। ਲਵਾਰਿਸ 2 ਲੱਖ ਲਾਸ਼ਾਂ ਦਫ਼ਨ ਕੀਤੀਆਂ। ਈਦੀ ਫਾਊਂਡੇਸ਼ਨ ਫੈਡਰੇਸ਼ਨ ਦੇ ਕੋਲ 1800 ਐਂਬੂਲੈਂਸਾਂ 28 ਕਿਸ਼ਤੀ ਜਹਾਜ਼ ਹਨ। ਰੋਜ਼ਾਨਾ ਐਂਬੂਲੈਂਸਾਂ ਦੇ ਲਈ 6000 ਫੋਨ ਆਉਂਦੇ ਨੇ। ਉਸਦੀ ਮੌਤ 8 ਜੁਲਾਈ ਅੱਜ ਦੇ ਦਿਹਾੜੇ ਦੇ ਉੱਤੇ 2016 ਤੋਂ ਬਾਅਦ ਉਸਦੀ ਪਤਨੀ ਬਿਲਕਿਸ ਸੰਸਥਾ ਦੀ ਮੁਖੀ ਹੈ। ਅਜਿਹੀ ਸ਼ਖਸੀਅਤ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਇਤਿਹਾਸ ਦਾ ਜਿਹੜਾ ਪੰਨਾ ਇਹ ਬਣ ਗਿਆ ਤੇ ਇਤਿਹਾਸ ਦੇ ਵਿਚ ਉਸਦਾ ਨਾਮ ਹਮੇਸ਼ਾ ਚਮਕਦਾ ਰਹੇਗਾ। ਈਦੀ ਦਾ ਜਨਮ ਗੁਜਰਾਤ ਸ਼ਹਿਰ ਭਾਰਤ ਦੇ ਵਿਚ ਹੋਇਆ ਸੀ। ਲੋਹ ਪੁਰਸ਼ ਅਖਵਾਉਣ ਵਾਲੇ ਵੱਲਭ ਭਾਈ ਪਟੇਲ ਨੇ ਮਹਿਮਨ ਲੋਕਾਂ ਨੂੰ ਭਾਰਤ ਦੇ ਵਿਚੋਂ ਕੱਢਣ ਦੇ ਲਈ ਪੂਰਾ ਜ਼ੋਰ ਲਾਇਆ। ਭਾਰਤ ਦੇ ਵਿਚ ਮਹਿਮਨ ਲੋਕਾਂ ਦਾ ਕਾਫ਼ੀ ਕਾਰੋਬਾਰ ਸੀ ਤੇ ਉਹ ਅਮੀਰ ਸਨ। ਆਰ ਐਸ ਐਸ ਤੇ ਬੀਜੇਪੀ ਨੇ ਮਹਿਮਨ ਲੋਕਾਂ ਨੂੰ ਜਿਹੜਾ ਕੱਢ ਕੇ ਉਨ੍ਹਾਂ ਦੇ ਕਾਰੋਬਾਰ ਦੇ ਉੱਤੇ ਕਬਜ਼ਾ ਕਰ ਲਿਆ। ਇਸੇ ਕਰਕੇ ਗੁਜਰਾਤ ਦੇ ਪਟੇਲ ਲੋਕ ਜਿਹੜੇ ਕਾਫ਼ੀ ਅਮੀਰ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਅੱਜ ਦਾ ਸੁਨੇਹਾ, ਲਾਜਵਾਬ ਤੇ ਬਾਕਮਾਲ ਗੱਲਬਾਤ। ਅਗਲੀਆਂ ਗੱਲਾਂ ਬਾਤਾਂ ਅੱਜ ਦੇ ਆਪਾਂ ਵਿਸ਼ੇ ਦੇ ਉੱਤੇ ਕਰਨੀਆਂ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਛੈਲੀ ਭਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਸ਼ਮੀ ਜੀ ਨੂੰ ਤੇ ਨਾਲ ਮੈਨੂੰ ਸਾਰੇ ਦੋਸਤਾਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਇਕਬਾਲ ਮਾਂਗੜ ਜੀ ਕੈਨੇਡਾ ਤੋਂ, ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ, ਸੋਰੀ ਕੈਲੀਫੋਰਨੀਆ ਤੋਂ, ਅਮਰੀਕਾ ਤੋਂ। ਤੇ ਇਸੇ ਤਰ੍ਹਾਂ ਹੀ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜ ਰਿਹਾ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਅੱਜ ਦੇ ਵਿਸ਼ੇ ਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਮਾਜੀਤ ਸਿੰਘ ਸ਼ਮੀ ਜੀ ਤੇ ਸਵਾਗਤ ਕਰਦੇ ਆ ਉਹਨਾਂ ਦਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂ ਜੀ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਨਿੱਘਾ ਸਵਾਗਤ ਹੈ, ਜੀ ਆਨੂ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਂਜੀ ਬਹੁਤ ਵਧੀਆ ਭਾਰਤ ਸਾਹਿਬ
0: ਜੀ।
1: ਇਸ ਵੇਲੇ ਮੌਸਮ ਜਿਹੜਾ ਉਹ ਕਰਵਟ ਬਦਲ ਰਿਹਾ
0: ਜੀ
1: ਤੇ ਨਵੀਂ ਰੁੱਤ ਜਿਹੜੀ ਹੈ ਬਰਸਾਤ ਦੀ ਉਹ ਦਸਤਕ ਦੇ ਰਹੀ ਹੈ।
0: ਬਿਲਕੁਲ ਹੈ ਜੀ, ਇਧਰ ਵੀ ਐਲਰਜੀ ਵਗੈਰਾ ਚੱਲਦੀ ਪਈ ਹੈ ਜੀ ਨਾਲ ਨਾਲ, ਤਾਂ ਹੀ ਫਿਰ ਸੁਡੋ ਸੁਡੋ ਵੀ ਹੋ ਰਹੀ ਹੈ ਨਾਲ ਜੀ। ਹਾਂਜੀ
1: ਇਹ ਵੀ ਚਲੋ ਰੁੱਤ ਦੇ ਮੇਵੇ ਹੈ ਜੀ।
0: ਬਿਲਕੁਲ ਹੈ, ਬਿਲਕੁਲ ਇਹ ਤਾਂ ਹੈ ਸ਼ਮੀ ਜੀ। ਤੇ ਸ਼ਮੀ ਜੀ, ਹੁਣੇ ਹੁਣੇ ਮੈਂ ਜ਼ਿਕਰ ਕਰਕੇ ਹਟਿਆ ਆਪਣੇ ਕਿਆ ਬਾਕਮਾਲ ਸ਼ਖਸੀਅਤ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆਂ ਤੋਂ ਤੁਰ ਗਈ ਤੇ ਕਿੱਡਾ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਹਾਂ ਕਿ ਕਦੇ ਕਦਾਈ ਇਸ ਤਰ੍ਹਾਂ ਦੇ ਲੋਕ ਆਉਂਦੇ ਆ। ਅਬਦੁਲ ਸਤਾਰ ਈਦੀ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਆ ਤੇ ਬੱਚਿਆਂ ਦਾ ਫਿਊਚਰ ਜਾਂ ਉਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ, ਸਾਰਾ ਕੁਝ ਨਹੀਂ ਸੀ, ਪਰ ਫਿਰ ਵੀ ਇੰਨਾ ਉਹਨਾਂ ਦਾ ਕਹਿ ਲੋ ਕਿ ਦਮਦਾਰ ਕੰਮ ਆਪਣੇ ਬਲਬੂਤਿਆਂ ਦੇ ਉੱਤੇ ਤੇ ਆਪਣੇ ਰਾਹ ਚ ਉਨੇ ਵੱਖਰੇ ਇੱਕ ਮਿਸਾਲ ਬਣ ਜਾਣਾ ਦੁਨੀਆਂ ਦੇ ਉੱਤੇ ਬਹੁਤ ਵੱਡਾ ਮੁਕਾਮ ਹੈ ਜੀ।
1: ਬਿਲਕੁਲ ਜੀ, ਸਲੂਟ ਕਰਦੇ ਆ ਜੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ
0: ਜੀ
1: ਔਰ ਆਪਣੇ ਆਪ ਦੇ ਵਿੱਚ ਮਿਸਾਲ ਨੇ, ਕੋਈ ਕਹਿ ਲੋ ਵੀ ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿ ਉਹ ਉਹਨਾਂ ਵਰਗਾ ਕੰਮ ਕੀਤਾ ਜਾਂ ਉਹੋ ਜਿਹਾ ਹੋਇਆ, ਲੇਕਿਨ ਉਹ ਇੱਕ ਟ੍ਰੈਂਡ ਸੈੱਟ ਕਰਕੇ ਗਏ ਕਿ ਅਗਰ ਮਨੁੱਖਤਾ ਦੀ ਸੇਵਾ ਕਰਨੀ ਹੈ ਭਾਈ
0: ਜੀ
1: ਤਾਂ ਉਹਦੇ ਲਈ ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਤੇ ਲਗਾਤਾਰਤਾ ਚਾਹੀਦੀ ਹੈ। ਇਹ ਨਹੀਂ ਕਿ ਮੈਂ ਅੱਜ ਮੈਨੂੰ ਬਹੁਤ ਵਾਲਾ ਆਇਆ ਤੇ ਮੈਂ ਇੱਕ ਦਿਨ ਕੋਈ ਸੇਵਾ ਕਰ ਲਈ ਕਿਸੇ ਦੀ ਤੇ ਬਾਕੀ ਛੱਡਤਾ ਕੰਮ, ਕੋਈ ਗੱਲ ਨਹੀਂ।

0: ਗਾਂਧੀ ਸਾਹਿਬ ਦੀ ਜਿਹੜੀ ਕਹਾਣੀ ਆ ਉਹ ਜ਼ਿੰਦਗੀ ਆ ਉਹ ਦੇਖੋ ਆਪਣੇ ਆਪ ਚ ਪ੍ਰੇਰਨਾ ਸਰੋਤ ਹੈ ਤੇ ਆਪ ਭਾਵੇਂ ਉਹ ਨਹੀਂ ਹਨ ਪਰ ਉਹਨਾਂ ਦੀ ਜਿਹੜੀ ਲੇਗੇਸੀ ਆ ਉਹਨਾਂ ਦੀ ਜਿਹੜੀ ਵਿਰਾਸਤ ਆ ਉਹ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਕੰਮ ਕਰ ਰਹੀ ਹੈ
1: ਕਰ ਰਹੀ ਹੈ
0: ਤੇ ਕਰਦੀ ਰਹੇਗੀ
1: ਬਿਲਕੁਲ ਇੰਨਾ ਕੁਝ ਹੁੰਦਿਆਂ ਸੁਣਦਿਆਂ ਵੀ ਦੇਖ ਲੋ ਫਿਰ ਉਹ ਠੂਠਾ ਲੈ ਕੇ ਬਹਿ ਜਾਂਦੇ ਹੁੰਦੇ ਸੀ ਕਹਿੰਦੇ ਮੈਨੂੰ ਆਪਣੀ ਔਕਾਤ ਦਾ ਪਤਾ ਰਵੇ ਕਿ ਮੈਂ ਉਹ ਹੀ ਹਾਂ ਤੇ ਉਤੋਂ ਉੱਤੇ ਕੁਛ ਨਹੀਂ ਆ ਦੇਖ ਲੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਫਿਰ ਵੀ ਲੋਕਾਂ ਨੇ ਸਮਰਪਣ ਵੀ ਕਰ ਦਿੱਤਾ ਪਰ ਫਿਰ ਵੀ ਉਹ ਕਹਿੰਦੇ ਨਹੀਂ ਜਿਸ ਕਾਜ ਦੇ ਵਿਚ ਮੈਂ ਲੱਗਿਆ ਹੋਇਆ ਉਸੇ ਤੇ ਨਹੀਂ ਤਾਂ ਸਾਡੇ ਵਰਗਿਆਂ ਨੂੰ ਔਕਾਤ ਭੁੱਲ ਜਾਂਦੀ ਹੈ ਕਿੱਥੋਂ ਸ਼ੁਰੂ ਹੋਏ ਸੀ ਕਿੱਥੇ ਪਹੁੰਚੇ ਆ ਤੇ ਇਹ ਸਾਰਾ ਸਿਲਸਿਲਾ ਬਹੁਤ ਲਾਜਵਾਬ ਹੈ ਜੀ ਜਿੰਨਾ ਕੁਝ ਕਹਿ ਲੋ ਓਨਾ ਹੀ ਘੱਟ ਹੈ
0: ਕਮਾਲ ਹੈ ਜੀ ਹੁਣ ਸਾਡੇ ਤੁਸੀਂ ਪੰਜਾਬ ਚ ਵੇਖੋ ਭਗਤ ਪੂਰਨ ਸਿੰਘ ਹੋਰੀ ਆਪਣੀ ਮਿਸਾਲ ਆਪ ਨੇ ਉਹਨਾਂ ਦੀ ਜ਼ਿੰਦਗੀ ਇਹੋ ਜਿਹੀ ਆ ਤੇ ਉਹਨਾਂ ਨੇ ਪੂਰੀ ਆਪਣੀ ਲਾਈਫ ਨੂੰ ਸਮਰਪਿਤ ਕਰ ਦਿੱਤਾ ਮਨੁੱਖਤਾ ਦੀ ਸੇਵਾ ਲਈ ਪਰ ਉਹ ਵੀ ਸੈਲਫਲੈਸ ਕਿਸੇ ਤੋਂ ਕੁਝ ਆਸ ਨੀ ਉਹਨਾਂ ਨੇ ਰੱਖੀ ਆਪ ਤੁਰੇ ਆ ਤੇ ਤੁਰੇ ਆ ਬਸ ਕਰ ਰਹੇ ਨੇ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਸੀ
1: ਜੀ ਤੇ ਸ਼ਮੀ ਜੀ ਅੱਜ ਦੇ ਵਿਸ਼ੇ ਦੇ ਵੱਲ ਨੂੰ ਥੋੜਾ ਜਿਹਾ ਆਈਏ ਤਾਂ ਬਚਪਨ ਤੇ ਸੋਸ਼ਲ ਮੀਡੀਆ ਕੀ ਬਚਪਨ ਸੱਚੀ ਹੀ ਖਤਰੇ ਚ ਹੈ ਜੀ
0: ਭਰ ਸਾਹਿਬ ਜਿਹੜੇ ਬੱਚੇ ਆ ਉਹ ਕਹਿੰਦੇ ਦੇਸ਼ ਦਾ ਭਵਿੱਖ ਹੁੰਦਾ ਔਰ ਇਹ ਜਿਹੜਾ ਫਿਊਚਰ ਹੈ ਭਵਿੱਖ ਹੈ ਇਹਦੇ ਬਾਰੇ ਚਰਚਾ ਜਿਹੜੀ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਆ ਤੇ ਬਹੁਤ ਵਧੀਆ ਜਿਹੜਾ ਵਿਸ਼ਾ ਹੈ ਤੁਸੀਂ ਅੱਜ ਇਹਦੇ ਉੱਤੇ ਚਰਚਾ ਜਿਹੜੀ ਛੇੜੀ ਆ ਕਿ ਬਚਪਨ ਜੋ ਇਸ ਵੇਲੇ ਜੀ ਰਹੇ ਨੇ ਬੱਚੇ ਨੇ ਉਹਨਾਂ ਵੱਲ ਧਿਆਨ ਦੇਣਾ ਇੱਕ ਤਰ੍ਹਾਂ ਦਾ ਸਾਡਾ ਬਣਦਾ ਫਰਜ਼ ਵੀ ਬਣਦਾ ਵੱਡਿਆਂ ਦਾ ਜਿਹੜੇ ਵੱਡੇ ਨੇ ਉਮਰ ਦੇ ਵਿੱਚ ਕਿ ਉਹ ਇੱਕ ਪੰਛੀ ਝਾਤ ਪਾਉਣ ਤੇ ਵੇਖਣ ਕਿ ਉਹ ਜਿਹੜੇ ਬੱਚੇ ਆ ਉਹ ਸੇਫ ਹਨ ਉਹ ਸਹੀ ਆ ਉਹਨਾਂ ਦੀ ਜਿਹੜੀ ਦਿਸ਼ਾ ਜਿਹੜੀ ਆਪਾਂ ਦੇ ਰਹੇ ਹਾਂ ਉਹਨਾਂ ਨੂੰ ਮਾਹੌਲ ਦੇ ਰਹੇ ਹਾਂ ਕਿ ਉਹ ਅੱਗੇ ਜਾ ਕੇ ਉਹਨਾਂ ਤੇ ਕੀ ਅਸਰ ਪਾਊਗਾ ਤੇ ਅੱਜ ਉਹਨਾਂ ਦੀ ਸਥਿਤੀ ਕੀ ਆ
1: ਬਿਲਕੁਲ
0: ਪਰ ਸਾਹਿਬ ਜੇ ਤੁਸੀਂ ਦੁਨੀਆਂ ਭਰ ਤੇ ਵਿੱਚ ਨਜ਼ਰ ਮਾਰੋ ਨਾ ਤੇ ਜੋ 95% ਜਿਹੜੇ ਟੀਨੇਜਰ ਆ 17-13 ਸਾਲ ਦੇ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਹੈ ਮੈਕਸੀਮਮ ਐਕਟਿਵ ਔਰ ਇਹਨਾਂ ਚੋ ਅੱਧੇ ਤਾਂ ਇਹੋ ਜਿਹੇ ਨੇ ਕਿ ਜਿਹੜੇ ਹਰ ਵੇਲੇ ਹੀ ਆਨਲਾਈਨ ਹੀ ਹੁੰਦੇ ਆ
1: ਜੀ
0: ਪਰ ਜਿਹੜੇ ਬੱਚੇ ਆ ਉਹ ਜਿਹੜੇ 8 ਸਾਲ ਦੇ ਵਿੱਚ ਜਿਹੜਾ ਬੱਚਾ ਕਿੰਨਾ ਕੁ ਉਹਨੂੰ ਸੋਝੀ ਆ ਕੀ ਆ ਉਹ ਵੀ ਸੋਸ਼ਲ ਮੀਡੀਆ ਵਰਤ ਰਿਹਾ ਤੇ ਉਹਨੂੰ ਕੋਈ ਇਸ ਗੱਲ ਦਾ ਉਹਨੂੰ ਪਤਾ ਲੱਗੇਗਾ ਕਿ ਬਈ ਇਹ ਚੰਗੀ ਆ ਜਾਂ ਮਾੜੀ ਆ ਤੇ ਉਹ ਲੇਕਿਨ ਉਹ ਲੱਗਿਆ ਹੋਇਆ ਤੇ ਜਿਹੜੇ ਹੋਰ ਛੋਟੇ ਬੱਚੇ ਵੀ ਆ ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਯੂਜ ਕਰ ਰਹੇ ਨੇ ਤੋ ਇਹ ਇੱਕ ਕਹਿ ਲੋ ਵੀ ਚਿੰਤਾਜਨਕ ਸਥਿਤੀ ਨੂੰ ਕਹਿ ਸਕਦੇ ਆ ਕਿਉਂਕਿ
1: ਇਹ ਉਹ ਉਹਨਾਂ ਦੀ ਗ੍ਰੋਥ ਵਾਲੀ ਉਮਰ ਵੀ ਆ ਜਾਂ ਕੰਪਿਊਟਰ ਵੀ ਆ ਉਹ ਜੇ ਤਾਂ ਤੁਸੀਂ ਇੱਕ ਵਰਤੋਂ ਜਿਹੜੀ ਉਹਦੀ ਵੀ ਇੱਕ ਕਹਿ ਸਕਦੇ ਰੂਪ ਰੇਖਾ ਹੈਗੀ ਆ ਉਹ ਆਪਣੇ ਪਰਪਸ ਦੇ ਲਈ ਜਿੱਥੇ ਵਰਤਦੇ ਉਹ ਠੀਕ ਹੈ ਪਰ ਸੋਸ਼ਲ ਮੀਡੀਆ ਦੀ ਇੱਕ ਏਜ ਜ਼ਰੂਰ ਹੈ ਉਹ ਤਕਰੀਬਨ ਚਲੋ ਬੱਚਿਆਂ ਨੂੰ ਤਾਂ ਨਹੀਂ ਪਤਾ ਪਰ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਬਹੁਤ ਵੱਡੀ ਜਿੰਮੇਵਾਰੀ ਜਾਂ ਬਹੁਤ ਸਾਰੀਆਂ ਜਦੋਂ ਆਪਾਂ ਕੋਈ ਵੀ ਆਈਡੀ ਸੋਸ਼ਲ ਮੀਡੀਆ ਦੇ ਉੱਤੇ ਬਣਾਉਂਦੇ ਹਾਂ ਜਾਂ ਕਿਤੇ ਵੀ ਆਪਾਂ ਐਡ ਆਨ ਹੁੰਦੇ ਹਾਂ ਉਹ ਚਾਹੇ ਚੈਟ ਹੈ ਚਾਹੇ ਉਹ ਵਟਸਐਪ ਹੈ ਚਾਹੇ ਉਹ ਕਿਉਂਕਿ ਅੰਡਰ ਏਜ ਦਾ ਉਹਦੇ ਉੱਤੇ ਬਹੁਤ ਜਿਹੜਾ ਹੁੰਦਾ ਤੁਹਾਨੂੰ ਏਜ ਬਕਾਇਦਾ ਆਪਣੀ ਲਿਖਣੀ ਪੈਂਦੀ ਹੈ ਫੇਕ ਵੀ ਬਣ ਜਾਂਦਾ ਸਾਰਾ ਕੁਝ ਹੋ ਜਾਂਦਾ ਪਰ ਕੀ ਉਹ ਪੇਰੈਂਟਸ ਦੀ ਜਦੋਂ ਕੋਈ ਹਬੀ ਨਬੀ ਹੋ ਜਾਂਦੀ ਹੈ ਉਹਦੇ ਉੱਤੇ ਬਹੁਤ ਵੱਡਾ ਸਵਾਲ ਪੇਰੈਂਟਸ ਦੇ ਉੱਤੇ ਖੜਾ ਹੋ ਜਾਂਦਾ ਹੈ ਤੇ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੀ ਜ਼ਿਆਦਾ ਜਿਹੜੀ ਆ ਜ਼ਿੰਮੇਵਾਰੀ ਬਣ ਜਾਂਦੀ ਹੈ
0: ਉਹ ਅਸਲ ਚ ਪੇਰੈਂਟਸ ਆਪ ਵੀ ਵਿੱਚ ਫਸੇ ਹੋਏ ਆ ਨਾ ਉਹ ਆਪ ਵੀ ਇਸ ਜਿਹੜੇ ਚੱਕਰ ਵਿਊ ਦੇ ਵਿੱਚ ਹਿੱਸਾ ਨੇ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਨੇ ਮਸਤ ਨੇ ਤੇ ਉਹਨਾਂ ਨੂੰ ਵੀ ਇਹ ਬਹੁਤ ਚੰਗਾ ਲੱਗਦਾ ਕਿ ਜ਼ਿਆਦਾ ਤੋਂ ਜ਼ਿਆਦਾ ਐਕਟਿਵ ਹੋਈਏ ਸੋਸ਼ਲ ਮੀਡੀਆ ਆਪਣਾ ਕਹਿ ਲੋ ਵੀ ਇੱਕ ਲੋਕ ਦਿਖਾਵਾ ਵੀ ਹੋ ਜਾਂਦਾ
1: ਜੀ
0: ਤੇ ਬੱਚਿਆਂ ਨੂੰ ਬੱਚਿਆਂ ਜਿਹੜੇ ਉਹ ਡਿਸਟਰਬ ਨਾ ਕਰਨ ਵਿੱਚ ਆ ਕੇ ਉਹਨਾਂ ਨੂੰ ਵੀ ਹੱਥ ਪਾਉਣ ਦੇ ਦਿੰਦੇ ਕਿ ਤੁਸੀਂ ਵੀ ਕਾਕਾ ਮਾੜਾ ਜਿਹਾ ਦੇਖ ਲਓ ਇਹਨੂੰ ਇਹ ਨਜ਼ਾਰੇ ਲਓ ਤੁਸੀਂ ਸਾਡੇ ਵੱਲ ਨਾ ਦੇਖੋ
1: ਜੀ
0: ਇਹ ਸਿਰਫ 20 ਸਾਲਾਂ ਦੇ ਵਿੱਚ ਹੀ ਸਾਰਾ ਕੁਛ ਵਾਪਰਿਆ ਅੱਜ ਆਪਾਂ ਜਿਹੜਾ 2026 ਦੇ ਵਿੱਚ ਇਹ ਗੱਲ ਕਰ ਰਹੇ ਹਾਂ ਤੇ ਜੇ ਤੁਸੀਂ 2005 ਦਾ ਸਮਾਂ ਦੇਖੋਗੇ ਤਾਂ ਉਦੋਂ ਪਹਿਲਾਂ ਇਹੋ ਜਿਹਾ ਜ਼ਿਆਦਾ ਮਾਰੋ ਮਾਰ ਨਹੀਂ ਸੀ
1: ਜੀ
0: ਲੋਕ ਬੱਚੇ ਜਿਹੜੇ ਆ ਉਹ ਸੱਚੀ ਮੁੱਚੀ ਦੀਆਂ ਖੇਡਾਂ ਖੇਡ ਰਹੇ ਸੀ ਔਰ ਰੀਲ ਦੀ ਬਜਾਏ ਰੀਅਲ ਦੁਨੀਆਂ ਦੇ ਵਿੱਚ ਜੀ ਰਹੇ ਸੀ ਉਹਨਾਂ ਦਾ ਕਹਿ ਲੋ ਵੀ ਸੋਸ਼ਲ ਤਾਣਾ ਬਣਾ ਆਪਾਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਉਹ ਬੱਚੇ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਗਰੋਥ ਆ ਅੱਛੀ ਹੋ ਰਹੀ ਹੈ
1: ਜੀ
0: ਫਿਰ ਹੌਲੀ ਹੌਲੀ ਆਪਾਂ ਦੇਖਦੇ ਹਾਂ ਪੰਜ

0: ਤੂੰ ਦੱਸ ਤੱਕ ਫੇਸਬੁੱਕ ਵਾਲਾ ਜਿਹੜਾ ਜਮਾਨਾ ਆ ਗਿਆ ਤੇ ਉਹਨੇ ਬਦਲ ਦਿੱਤਾ ਸਾਰਾ ਕੁਛ। ਉਦੋਂ ਪਹਿਲਾਂ ਫਿਰ ਵੀ ਥੋੜਾ ਬਹੁਤ ਜਿਹੜਾ ਸੋਸ਼ਲ ਮੀਡੀਆ ਇਹੋ ਜਿਹਾ ਨਹੀਂ ਸੀ, ਜਿਆਦਾ ਅਗਰੈਸਿਵ ਨਹੀਂ ਸੀ। ਮਾਈ ਸਪੇਸ ਵਗੈਰਾ ਤੇ ਹੋਰ ਇਹੋ ਜਿਹੇ ਪਲੇਟਫਾਰਮ ਆਏ ਸ਼ੁਰੂ ਦੇ ਵਿਚ, ਔਰਕੁਟ ਵਗੈਰਾ ਆਇਆ, ਪਰ ਫੇਸਬੁੱਕ ਨੇ ਚੇਂਜ ਕੀਤਾ। ਸਮਾਰਟਫੋਨ ਜਦੋਂ ਆ ਗਏ ਉਹਨਾਂ ਨੇ ਤੇ ਫਿਰ ਕਹਿ ਲੋ ਵੀ ਹੱਥੋ ਹੱਥ ਹੀ ਚੁੱਕ ਲਿਆ ਤੇ 10 ਤੋਂ ਲੈ ਕੇ 18 ਤੱਕ ਪੂਰਾ ਯੁੱਗ ਬਦਲ ਗਿਆ ਔਰ ਨਜ਼ਰੀਆ ਬਦਲ ਗਿਆ। ਸਿਸਟਮ ਜਿਹੜਾ ਉਹ ਜਮਾ ਹੀ ਜਿਹੜਾ ਪਹਿਲਾਂ ਨਾਲੋਂ ਵੱਖਰਾ ਹੋ ਗਿਆ ਤੇ ਹੁਣ ਤੱਕ ਆਪਾਂ ਦੇਖਿਆ ਰੀਲਸ ਤੇ ਸ਼ਾਰਟਸ ਦਾ ਧਮਾਕਾ ਹੀ ਹੋ ਚੁੱਕਾ ਬਹੁਤ ਵੱਡਾ। ਉਹ ਤੋਂ ਬਿਨਾਂ ਕਹਿੰਦੇ ਸਾਡੀ ਰੋਟੀ ਹਜਮ ਨੀ ਹੋਣੀ ਤੇ ਇਹ ਲਗਾਤਾਰ ਜਿਹੜਾ ਉਹ ਟਾਈਮ ਕੰਜ਼ਿਊਮਿੰਗ ਵੀ ਹੋ ਰਿਹਾ ਤੇ ਟਾਈਮ ਵੇਸਟ ਵੀ ਹੋ ਰਿਹਾ। ਅਸੀਂ ਜੇ ਦੇਖੀਏ ਨਾ ਕਿ ਇਹਦੇ ਜਿਹੜੇ ਇੰਪੈਕਟ ਹੈ, ਇੰਪੈਕਟ ਦੀ ਗੱਲ ਚਲੋ ਆਪਾਂ ਕਰਦੇ ਹਾਂ ਕਿਉਂਕਿ ਉਹ ਤਾਂ ਕਰਨੀ ਆ, ਪਰ ਜਿਹੜਾ ਬੈਕਗਰਾਉਂਡ ਜਦੋਂ ਆਪਾਂ ਚੈੱਕ ਕਰਦੇ ਹਾਂ ਤਾਂ ਉਹਦੇ ਚ ਇਹੀ ਚੀਜ਼ ਆ ਕਿ ਜਿਹੜੇ ਬੱਚੇ ਆ ਉਹ ਇਸ ਤੋਂ ਇਸ ਹਨੇਰੀ ਤੋਂ ਨਹੀਂ ਬਚੇ ਤੇ ਉਹ ਵੀ ਇਹਦੇ ਨਾਲ ਹੀ ਜਿਹੜੇ ਆ ਹਵਾ ਚ ਉੱਡ ਰਹੇ ਨੇ ਪੂਰੇ ਤੇ ਮੁੱਢ ਬੱਚੇ ਜਿਹੜੇ ਵੱਡਿਆਂ ਨਾਲੋਂ ਵੀ ਵਧੀਆ ਕੰਮ ਜਿਹੜਾ ਵਧੀਆ ਕੀ ਮਤਲਬ ਡੀਪ ਜਿਹੜਾ ਇਹਦੇ ਵਿਚ ਜੁੜ ਗਏ ਆ
1: ਇਹਦੇ ਵਿਚ। ਇਸੇ ਕਰਕੇ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਜੰਮੀ ਜੀ, ਕੱਲ ਦੀ ਮੈਂ ਇੱਕ ਖਬਰ ਤੋਂ ਬੜਾ ਹੈਰਾਨ ਹੈ। 12 ਸਾਲ ਦੀ 13 ਸਾਲ ਦੀ ਬੱਚੀ ਸੀਗੀ, ਉਹ ਆਪਣੇ ਮਤਲਬ ਕਿ ਇੰਸਟਾਗ੍ਰਾਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਮਤਲਬ ਕਿ 100 ਕਿਲੋਮੀਟਰ ਆਪਣੇ ਘਰ ਤੋਂ ਜਿਹੜਾ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, 12 ਤੋਂ 13 ਸਾਲ ਦੀ ਬੱਚੀ ਹੈ। ਚਲੋ ਉਹਦੇ ਵਿਚ ਮੈਂ ਇਹ ਨਹੀਂ ਕਹਿੰਦਾ ਕਿ ਇਹ ਰਿਲੇਸ਼ਨ ਨਹੀਂ ਹੋਣੇ ਚਾਹੀਦੇ ਜਾਂ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਅੰਡਰ ਏਜ ਬੱਚਾ ਹੈ ਕਿਤੇ ਨਾ ਕਿਤੇ ਐਡੇ ਵੱਡੇ ਸਟੈਪ ਲੈ ਰਿਹਾ, ਉਹਦੇ ਵਿਚ ਪੇਰੈਂਟਸ ਦੀ ਜ਼ਿੰਮੇਵਾਰੀ ਨਾਲ ਵੱਧ ਜਾਂਦਾ ਹੈ ਕਿਉਂਕਿ ਅੰਡਰ ਏਜ ਹੈ, ਤੇ ਦੂਸਰਾ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਇਸ ਤਰ੍ਹਾਂ ਦੇ ਜਿਹੜਾ ਹਲੇ ਗਰੋਥ ਦੀ ਗੱਲ ਕਰੀਏ ਜਾਂ ਆਪਣੀ ਐਜੂਕੇਸ਼ਨ ਦੀ ਗੱਲ ਕਰੀਏ, 12-13 ਸਾਲ ਦੀ ਉਮਰ ਦੇ ਵਿਚ ਬੋਏਫ੍ਰੈਂਡ ਗਰਲਫ੍ਰੈਂਡ ਦੀ ਭਾਲ ਤੇ ਇੱਕ ਮਤਲਬ ਕਿ ਮਿਲਣ ਗੁਲਣ ਦਾ ਕੰਮ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਤੇ ਕਹਾਣੀ ਕਿੱਥੇ ਨੂੰ ਜਾਏਗੀ ਜੀ ਫਿਰ ਮੁੜ ਕੇ?
0: ਹਾਂਜੀ, ਪਰ ਸਭ ਉਹੀ ਆਪਾਂ ਹੁਣ ਇੰਪੈਕਟ ਦੀ ਤੁਸੀਂ ਗੱਲ ਕੀਤੀ ਹੈ ਕਿ ਅਸਰ ਕੀ ਹੋ ਗਿਆ ਇਹਦਾ ਸੋਸ਼ਲ ਮੀਡੀਆ ਦਾ ਤੇ ਇਸ ਜਿਹੜੀ ਆਪਾਂ ਕਹਿ ਲਈਏ ਟੈਕਨੋਲੋਜੀ ਦੀ ਹਨੇਰੀ ਦਾ
1: ਜੀ।
0: ਇਹਦੇ ਦੇਖੋ 2 ਪੋਜ਼ਿਟਿਵ ਇਫੈਕਟ ਵੀ ਹੈਗੇ ਆ ਤੇ ਨੈਗੇਟਿਵ ਵੀ।
1: ਬਿਲਕੁਲ ਜੀ,
0: ਪੋਜ਼ਿਟਿਵ ਜੇ ਆਪਾਂ ਦੇਖੀਏ ਤਾਂ ਇਹਦੇ ਚ ਕ੍ਰੀਏਟੀਵਿਟੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਸਾਨੂੰ ਕਿ ਜਿਹੜੇ ਬੱਚੇ ਆ ਬੜੀਆਂ ਸ਼ਾਨਦਾਰ ਰੀਲਾਂ ਬਣਾ ਰਹੇ ਨੇ, ਉਹਨਾਂ ਦੇ ਵਿਚ ਵੀਡੀਓ ਨੂੰ ਐਡਿਟ ਕਰਨ ਦੀ ਕਲਾਕਾਰੀ ਜਿਹੜੀ ਉਹ ਆ ਗਈ ਔਰ ਉਹ ਸਟੋਰੀ ਟੈਲਿੰਗ ਵੀ ਕਰ ਰਹੇ ਆ, ਬੜੀ ਵਧੀਆ ਬਣਾ ਬਣਾ ਕੇ ਰੀਲਾਂ ਉਹ ਪਾ ਕੇ ਦੱਸਦੇ ਆ, ਉਹ ਤੋਂ ਪਾਪੂਲਰ ਵੀ ਹੋ ਰਹੇ ਆ। ਫਿਰ ਉਹਨਾਂ ਨੂੰ ਜਿਹੜੀ ਲਰਨਿੰਗ ਆ ਉਹਦਾ ਬੜਾ ਉਹਨਾਂ ਨੂੰ ਫਾਇਦਾ ਹੋਇਆ ਕਿਉਂਕਿ ਯੂਟਿਊਬ ਜਿਹੜੀ ਇੱਕ ਬੈਕਬੋਨ ਬਣ ਗਈ ਐਜੂਕੇਸ਼ਨ ਦੇ ਵਿਚ, ਉਹਦੇ ਰਾਹੀਂ ਜਿਹੜੀ ਮਰਜ਼ੀ ਤੁਸੀਂ ਕੋਈ ਕਲਾਕਾਰੀ ਸਿੱਖਣੀ ਹੈ, ਕੋਈ ਐਜੂਕੇਸ਼ਨ ਦੇ ਵਿਚ ਹੈਲਪ ਲੈਣੀ ਹੈ, ਉੱਥੇ ਪਏ ਵੀਡੀਓ ਤੇ ਵੀਡੀਓ ਪਿਆ ਤੇ ਉਹ ਲਰਨਿੰਗ ਦੇ ਵਿਚ ਤੇ ਉਹ ਇੱਕ ਵਰਦਾਨ ਸਾਬਿਤ ਹੋ ਗਿਆ। ਫਿਰ ਜੇ ਕੋਈ ਬੱਚਾ ਕ੍ਰੀਏਟਿਵਿਟੀ ਦਿਖਾ ਸਕਦਾ ਹੈ ਔਰ ਉਹ ਬੜਾ ਕ੍ਰੀਏਟਿਵ ਹੈ, ਉਹਨੂੰ ਨੈਚੁਰਲੀ ਥੋੜੇ ਵੱਡੇ ਜਿਹੜੇ ਲੋਕ ਆ ਉਹਨਾਂ ਦੀ ਵੀ ਹੈਲਪ ਮਿਲਦੀ ਹੋਏਗੀ, ਉਹ ਗਲੋਬਲ ਐਕਸਪੋਜ਼ਰ ਮਿਲਦਾ। ਪੰਜਾਬ ਦੇ ਕਿਸੇ ਪਿੰਡ ਚ ਬੈਠਾ ਬੱਚਾ ਕੋਈ ਆਪਣੀ ਕਲਾਕਾਰੀ ਦਿਖਾ ਰਿਹਾ ਤੇ ਉਹਨੇ ਜਦੋਂ ਕੋਈ ਰੀਲ ਉਹਦੀ ਵਾਇਰਲ ਹੋ ਗਈ ਹੈ, ਉਹ ਪੂਰੀ ਦੁਨੀਆਂ ਚ ਹੀ ਫੈਲ ਜਾਂਦਾ, ਪਾਪੂਲਰ ਹੋ ਜਾਂਦਾ
1: ਜੀ।
0: ਇਹ ਪਹਿਲਾਂ ਨਹੀਂ ਸੀ ਹੋ ਸਕਦਾ ਇਦਾਂ। ਇਹ ਸੋਸ਼ਲ ਮੀਡੀਆ ਹੀ ਇੱਕ ਵਰਦਾਨ ਦੀ ਤਰ੍ਹਾਂ ਉਹਨਾਂ ਲਈ ਕਹਿੰਦੇ ਵੀ ਕੰਮ ਕਰਦਾ
1: ਜੀ,
0: ਤੇ ਜਦੋਂ ਉਹਨਾਂ ਨੂੰ ਲੱਗਦਾ ਕਿ ਬਈ ਅਸੀਂ ਹੁਣ ਹਿੱਟ ਹੋ ਰਹੇ ਹਾਂ, ਸਾਡੀ ਗੱਲ ਬਣਦੀ ਜਾ ਰਹੀ ਹੈ, ਇੱਕ ਕੌਨਫੀਡੈਂਸ ਦਾ ਲੈਵਲ ਉਹਨਾਂ ਚ ਵੱਧ ਜਾਂਦਾ ਤੇ ਜਿਹੜਾ ਐਕਸਪ੍ਰੈਸ਼ਨ ਆ ਗੱਲਬਾਤ ਕਰਨ ਦਾ ਤਰੀਕਾ ਵੀ ਆ ਉਹ ਸਿੱਖਦੇ ਆ, ਕਿਉਂਕਿ ਉਹੀ ਗੱਲ ਆ ਕਿ ਗਲੋਬਲ ਐਕਸਪੋਜਰ ਜਦੋਂ ਹੋ ਗਿਆ ਤੇ ਸਾਨੂੰ ਦੂਸਰਿਆਂ ਨੂੰ ਦੇਖ ਕੇ ਵੀ ਆਪਾਂ ਉਹਨਾਂ ਦੇ ਰੰਗ ਚ ਰੰਗੇ ਜਾਂਦੇ ਆ ਜਾਂ ਦੂਸਰੇ ਸਾਡੇ ਰੰਗ ਚ ਰੰਗੇ ਜਾਂਦੇ ਆ। ਇੱਕ ਤਾਂ ਪੋਜ਼ਿਟਿਵ ਇਫੈਕਟ ਵੀ ਇਹਦੇ ਹੈਗੇ ਆ, ਜਿਹੜੇ ਨੈਗੇਟਿਵ ਇਫੈਕਟ ਆ ਨਾ ਜਿਹਦੇ ਕਰਕੇ ਆਪਾਂ ਚਰਚਾ ਕਰ ਰਹੇ ਆ ਉਹ ਜ਼ਿਆਦਾ ਉਹ ਫਿਕਰਮੰਦੀ ਵਾਲੇ ਆ।
1: ਕੱਲ ਮੈਂ ਚਲੋ ਪੋਜ਼ਿਟਿਵ ਦੀ ਗੱਲ ਕੀਤੀ, ਮੈਂ ਇੱਕ ਥੋੜਾ ਜਿਹਾ ਹੋਰ ਨਾਲ ਜੋੜ ਦਵਾਂ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੱਚਾ ਜਿਹੜਾ ਨਾ ਸਮੁੰਦਰ ਦੇ ਵਿਚ ਤੈਰ ਕੇ 9 ਘੰਟਿਆਂ ਦੇ ਵਿਚ ਉਹਨੇ ਪਤਾ ਨੀ ਵਰਲਡ ਰਿਕਾਰਡ ਬਣਾਇਆ, ਸ਼ਾਇਦ ਇੰਡੀਆ ਦਾ ਰਿਕਾਰਡ ਬਣਾਇਆ ਆ, ਤੇ ਉਹ ਮੇਰੇ ਖਿਆਲ ਨਾਲ 10-12 ਸਾਲ ਦਾ ਜਾਂ 8-10 ਸਾਲ ਦਾ ਬੱਚਾ ਹੈ, ਤੇ ਉਹਨੇ ਸਮੁੰਦਰ ਦੇ ਵਿਚ ਖੁੱਲੇ ਸਮੁੰਦਰ ਦੇ ਵਿਚ ਤੈਰ ਕੇ 9 ਘੰਟੇ ਲਗਾਤਾਰ ਕੇ ਪਤਾ ਨੀ ਕਿੰਨੇ ਕਿਲੋਮੀਟਰ ਦਾ ਉਹਨੇ ਰਿਕਾਰਡ ਪੈਦਾ ਕਰ ਦਿੱਤਾ ਜੀ। ਇਹ ਤਾਂ ਇੱਕ ਚੰਗੀ ਚੀਜ਼ ਕਹਿ ਸਕਦੇ, ਚਲੋ ਉਹਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ।
0: ਬਿਲਕੁਲ ਜੀ ਬਿਲਕੁਲ, ਪ੍ਰਧਾਨ ਵਾਲੀ ਗੱਲ ਹੋ ਜਾਂਦੀ ਆ ਕਿ ਐਕਸਪੋਜ਼ਰ ਹੋ ਗਿਆ ਤੇ ਲਗਾਤਾਰ ਜਿਹੜੀ ਆ ਉਹ ਉਹਨੂੰ ਮਿਲਦੀ ਆ ਕਿ ਬਈ ਮੈਂ ਇੱਕ ਵੀਡੀਓ ਬਣਾ ਲਿਆ ਹੁਣ ਦੂਜਾ ਤੀਜਾ ਚੌਥਾ। ਲੇਕਿਨ ਜਿਹੜੀ ਨੈਗੇਟਿਵ ਆਪਾਂ ਇਫੈਕਟ ਦੀ ਗੱਲ ਕੀਤੀ ਨਾ, ਜਿਵੇਂ ਤੁਸੀਂ ਉਹ 13 ਸਾਲ ਦੇ ਜਿਹੜੀ ਬੱਚੀ ਆ ਉਹਦੀ ਗੱਲ ਕੀਤੀ ਆ,
1: ਗੱਲ ਬਿਲਕੁਲ ਵਾਪਰ ਰਿਹਾ।
0: ਦੇਖੋ ਇਹ ਬਿਲਕੁਲ ਭਾਰਤ ਸਾਹਿਬ ਤੁਸੀਂ ਦੇਖੋ ਮੈਂਟਲ ਹੈਲਥ ਤੇ ਬਹੁਤ ਅਸਰ ਪੈਂਦਾ ਹੈ
1: ਜੀ।
0: ਇੱਕ ਚਿੰਤਾ ਕੰਪੈਰੀਜ਼ਨ ਫਿਰ ਉਹ ਕਰਦੇ ਆ ਬੱਚੇ, ਇੱਕ ਅਡਿਕਸ਼ਨ ਹੈ ਉਹ ਜਿਹਨੂੰ ਕਹਿੰਦੇ ਡੋਪਾਮਾਈਨ ਜਿਹੜਾ ਇਫੈਕਟ ਆ ਜਾਂ ਉਹ ਲੂਪ ਬਣਿਆ ਰਹਿੰਦਾ। ਇਹ ਇਹਨਾਂ ਚੀਜ਼ਾਂ ਕਿਉਂਕਿ ਜਦੋਂ ਕੋਈ ਵੀਡੀਓ ਪਾਤਾ ਜਾਂ ਕੋਈ ਰੀਲ ਪਾਤੀ ਜਾਂ ਸ਼ਾਰਟ ਬਣਾ ਕੇ ਪਾਤਾ
1: ਜੀ,
0: ਉਦੋਂ ਬਾਅਦ ਜਾਂ ਕੋਈ ਫੋਟੋ ਪਾਤੀ ਇਹੋ ਜਿਹੀ ਵਿੰਗਾ ਡੱਡਾ ਮੂੰਹ ਕਰਕੇ ਆ ਠੀਕ ਹੈ ਜੀ ਮੈਂ ਇੱਥੇ ਖੜਾ, ਤੇ ਉਹ ਉਹਦੇ ਉੱਤੇ ਜਿਹੜੇ ਲਾਈਕ ਆਉਣੇ ਆ ਉਹਦੇ ਜਿਹੜੇ ਵਿਊਜ਼ ਹੋਣੇ ਆ
1: ਜੀ,
0: ਉਹ ਟੈਂਸ਼ਨ ਦਾ ਘਰ ਬਣ ਜਾਂਦਾ ਉਹਦੇ ਲਈ ਕਿ ਘੱਟ ਆ ਗਏ ਜੇ ਵੱਧ ਆ ਗਏ ਤਾਂ ਉਦਾਂ ਦਿਮਾਗ ਖਰਾਬ ਹੋ ਜਾਣਾ, ਜੇ ਘੱਟ ਆ ਗਏ ਤਾਂ ਵੈਸੇ ਚੈਨ ਨੀ ਹੋਣੀ, ਡਰ ਤਾਂ ਹੀ ਨੀਂਦ ਉੱਡ ਜਾਣੀ ਕਿ ਮੇਰੀ ਰੀਲ ਨੀ ਚੱਲਦੀ ਮੇਰੀ ਗੱਲ ਨੀ ਸੁਣੀ ਜਾ ਰਹੀ ਬਾਕੀ ਨੇ ਚੱਲ ਗਈ, ਐ ਹੋ ਗਿਆ ਉਹ ਹੋ ਗਿਆ, ਉਹ ਜਿਹੜਾ ਇੱਕ ਨਾ ਟੈਂਸ਼ਨ ਦਾ ਘਰ ਬਣਦਾ
1: ਕਿਉਂਕਿ
0: ਕੰਪੈਰੀਜ਼ਨ ਤਾਂ ਹੋਣਾ ਹੀ ਹੋਣਾ ਕਿ ਮੈਂ ਇਹੋ ਜਿਹੇ ਫਲਾਣੇ ਨੇ ਵੀ ਰੀਲ ਬਣਾਈ ਸੀ ਜੀ ਉਹ ਤਾਂ ਬੜਾ ਹਿੱਟ ਹੋ ਗਿਆ ਤੇ ਮੈਂ ਓਨਾ ਨੀ ਹੋਇਆ, ਤੇ ਆਪਣੇ ਆਪ ਦੇ ਵਿੱਚ ਹੀ ਬੰਦਾ ਲੋ ਵੀ ਫੀਲ ਕਰਦਾ ਕਿ ਯਾਰ ਇਹ ਠੀਕ ਨੀ ਹੋ ਰਿਹਾ।
1: ਸ਼ਮੀ ਜੀ ਕੀ ਜਿਦਾਂ ਪਹਿਲਾਂ ਚਲੋ ਆਪਣੇ ਨਿਊਜ਼ ਪੇਪਰ ਆਉਂਦੇ ਹੁੰਦੇ ਸੀ, ਸੋਸ਼ਲ ਮੀਡੀਆ ਨਹੀਂ ਸੀ ਤੇ ਉਹਦੇ ਵਿਚ ਕੁਝ ਪੇਜ ਇਸ ਤਰ੍ਹਾਂ ਦੇ ਹੁੰਦੇ ਸੀ ਜਿਹੜੇ ਅਖਬਾਰ ਇਸੇ ਕਰਕੇ ਖਰੀਦਦੇ ਸੀ, ਤਾਂ ਉਹ ਸੋਸ਼ਲ ਮੀਡੀਆ ਦੇ ਵਿਚ ਵੀ ਦੇਖਿਆ ਜਾਵੇ ਤਾਂ ਜੋ ਅੱਜ ਹਾਲਾਤ ਹੋ ਰਹੇ ਨੇ ਜਿੱਥੇ ਤੱਕ ਜਨਤਾ ਪਹੁੰਚ ਚੁੱਕੀ ਹੈ, ਬੈਡਰੂਮਾਂ ਤੱਕ ਸਾਰਾ ਕੁਝ ਜੋ ਦਿਖਾਇਆ ਜਾ ਰਿਹਾ, ਤੇ ਉਹ ਜਿਹੜੇ ਸਿਰ ਫਿਰੇ ਨੇ ਜਾਂ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਨੇ ਉਹ ਤਾਂ ਬਹੁਤ ਈਜ਼ੀ ਫਿਰ ਉਹਨਾਂ ਨੂੰ ਟਾਰਗੇਟ ਬਣਾ ਰਹੇ ਨੇ ਨਾ ਉਹਨਾਂ ਚੀਜ਼ਾਂ ਦੇ ਵਿਚ,
0: ਉਹ ਸੋਫਟ ਟਾਰਗੇਟ ਹੈ ਜੀ ਜਿਹੜੇ ਬੱਚੇ ਆ ਉਹਦੇ ਈਜ਼ੀਲੀ ਉਹਨਾਂ ਨੂੰ ਕਹਿ ਲੋ ਵੀ ਪ੍ਰਭਾਵਿਤ ਕੀਤਾ ਜਾ ਸਕਦਾ
1: ਜੀ।
0: ਤੇ ਉਹੀ ਹੈ ਕਿ ਇੱਕ ਜਿਹੜੀ ਸੋਸ਼ਲ ਲਾਈਫ ਆ ਅਸਲ ਚ ਸੋਸ਼ਲ ਲਾਈਫ ਆ ਜਿਹੜੀ
1: ਜੀ
0: ਉਹ ਉਹ ਬਹੁਤ ਜਿਆਦਾ ਉਹਦੇ ਉੱਤੇ ਭੈੜਾ ਅਸਰ ਪੈਂਦਾ ਹੈ ਕਿਉਂਕਿ ਬੰਦਾ ਇਕੱਲੇ ਰਹਿੰਦਾ ਹੈ, ਉਹਨੇ ਜਿਹੜੇ ਰੀਲ ਦੇਖਣੀ ਆ ਤਾਂ ਇਕੱਲੇ ਬਹਿ ਕੇ ਦੇਖੂਗਾ, ਉਹ ਤੇ ਉਹਦਾ ਫੋਨ ਜਿਵੇਂ ਉਹ ਕਹਿੰਦੇ ਮੈਂ ਤੇ ਮੇਰੀ ਤਨਹਾਈ ਬਹਿ ਕੇ ਗੱਲਾਂ ਕਰਦੇ ਹਾਂ, ਫਿਰ ਉਹਦੇ ਵਿਚ ਜੋ ਮੈਂ ਦੇਖ ਰਿਹਾ ਮੈਨੂੰ ਪਤਾ ਮੈਂ ਕੀ ਦੇਖ ਰਿਹਾ ਤੇ ਉਹ ਗੁੱਠੇ ਨਾਲ ਘੁਮਾਈ ਜਾਂਦੇ ਆ ਸਕਰੀਨ ਕਿ ਚੱਕ ਲੋ ਆ ਵੀ ਨੀ ਆ ਵੀ ਨੀ ਆ ਵੀ ਨੀ, ਤਰ੍ਹਾਂ ਤਰ੍ਹਾਂ ਦੇ ਐਸਾ ਵੀ ਕੰਟੈਂਟ ਆਏਗਾ ਜਿਹੜਾ ਉਹਦੇ ਲਈ ਸੂਟੇਬਲ ਵੀ ਨਹੀਂ ਹੈ ਬੱਚੇ ਲਈ।
1: ਨਾਲੇ ਇੱਕ ਹੋਰ ਦੇਖੋ ਅਜਨਬੀ ਚੀਜ਼ ਲੱਗਦੀ ਹੈ ਕਿ ਪਹਿਲਾਂ ਆਪਣੇ ਮੁਲਕਾਂ ਦੇ ਵਿਚ ਤਾਂ ਆਂਢ ਗੁਆਂਢ ਦੇ ਵਿਚਰਨਾ ਨਾਲ ਬਾਹਰ ਬੈਠਣਾ ਉੱਠਣਾ ਬੈਠਣਾ ਘੁੰਮਣਾ ਗੱਲਾਂ ਕਰਨਾ ਸੋਸ਼ਲ ਲਾਈਫ ਤਾਂ ਉਹਨੂੰ ਕਿਹਾ ਜਾਂਦਾ ਸੀ ਹਨਾ, ਪਰ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਘਰਾਂ ਦੇ ਵਿਚ ਕਮਰਿਆਂ ਦੇ ਵਿਚ ਬੰਦ ਕਰਕੇ ਤੇ ਫੋਨ ਦੇ ਉੱਤੇ ਲੱਗੇ ਰਹਿਣਾ ਉਹ ਸੋਸ਼ਲ ਕਿੱਦਾਂ ਹੋ ਗਿਆ ਜੀ?
0: ਇਹ ਉਦਾਂ ਦੀ ਟਰਮ ਇੱਕ ਤਰ੍ਹਾਂ ਦੀ ਆਪਾਂ ਨਜ਼ਰ ਆਊਗੀ ਜਿਵੇਂ ਉਹ ਪਹਿਲਾਂ ਜਦੋਂ ਪੈਂਡਮਿਕ ਹੋ ਗਿਆ ਉਹ ਉਦੋਂ ਇਹ ਬੜੀ ਪ੍ਰਚਾਰੀ ਗਈ ਸੀ ਗੱਲ ਕਿ ਬਈ ਸੋਸ਼ਲ ਡਿਸਟੈਂਸ ਰੱਖੋ
1: ਜੀ,
0: ਉਹ ਕਹਿਣਾ ਭਾਵੇਂ ਕੁਛ ਹੋਰ ਚਾਹੁੰਦੇ ਸੀ ਲੇਕਿਨ ਇਹ ਜ਼ਿਆਦਾ ਪ੍ਰਚਾਰੀ ਗਈ ਗੱਲ
1: ਜੀ
0: ਕਿ ਬਈ ਸੋਸ਼ਲ ਡਿਸਟੈਂਸ ਰੱਖੋ, ਉਹ ਲਾਈਨਾਂ ਵੀ ਜਿਹੜੀਆਂ ਬਣਾਉਣੀਆਂ ਗੋਲ ਧਾਰੇ ਮਾਰੇ ਗਏ ਬੈਂਕਾਂ ਦੇ ਬਾਹਰ ਜਾਂ ਹੋਰ ਪਬਲਿਕ ਪਲੇਸਿਸ ਤੇ ਕਿ ਵੀ ਇੱਕ ਬੰਦਾ ਆ ਗੋਲੇ ਚ ਖੜੂਗਾ ਉਦੋਂ ਵੀ ਡਿਸਟੈਂਸ ਰੱਖਿਆ ਕਿੰਨੇ ਫੁੱਟ ਦਾ ਫਿਰ ਇੰਨੀ ਦੂਰ ਖੜੂਗਾ ਵੀ ਇਹ ਡਿਸਟੈਂਸ ਰੱਖ ਕੇ ਰਹਿਣਾ ਇਹ ਰਹਿਣਾ ਹੀ ਰਹਿਣਾ ਚਾਹੀਦਾ, ਨਹੀਂ ਵੀ ਤੁਹਾਨੂੰ ਵੀ ਅਸਰ ਹੋਜੂ ਭਾਈ ਜਿਹੜਾ ਕੀਟਾਣੂ ਜਿਹਾ ਫਿਰਦਾ ਵਾਇਰਸ ਇਹ ਵੀ ਤੁਹਾਨੂੰ ਲੱਗ ਜੂ
1: ਬਿਲਕੁਲ,
0: ਉਹ ਜਿਹੜਾ ਕੀਟਾਣੂ ਆ ਉਹਨੇ ਤਾਂ ਜੋ ਕਰ ਰਿਹਾ ਸੀ ਉਹ ਕਰਿਆ ਹੀ ਕਰਿਆ, ਲੇਕਿਨ ਇਹ ਜਿਹੜੀ ਸਾਡੀ ਡਿਜੀਟਲੀ ਸੋਸ਼ਲ ਡਿਸਟੈਂਸਿੰਗ ਕ੍ਰੀਏਟ ਹੋ ਜਾਂਦੀ ਆ
1: ਜੀ,
0: ਪਰ ਨਾਮ ਇਹਦਾ ਸੋਸ਼ਲ ਮੀਡੀਆ ਜਿਵੇਂ ਤੁਸੀਂ ਕਿਹਾ, ਪਰ ਸੋਸ਼ਲ ਕਿੰਨਾ ਕੁ ਆਪਾਂ ਨੂੰ ਪਤਾ ਹੈ, ਆਨਲਾਈਨ ਜਿਹੜੀ ਆ ਬੰਦੇ ਦੇ ਕਿਸੇ ਪਲੇਟਫਾਰਮ ਤੇ ਹੋ ਸਕਦਾ ਹੈ ਕਿ ਉਹਦੇ 2 ਲੱਖ ਫਾਲੋਅਰ ਹੈ 10 ਕਰੋੜ ਫਾਲੋਅਰ ਹੈ, ਪਰ ਜਦੋਂ ਉਹਦੇ ਸਿਰ ਤੇ ਕੋਈ ਮੁਸੀਬਤ ਪੈਂਦੀ ਹੈ ਫਿਰ ਪਤਾ ਲੱਗਦਾ ਵੀ 10 ਵੀ ਨੀ ਖੜੇ
1: ਜੀ,
0: 2 ਵੀ ਨੀ ਆਏ, ਉਹ ਉਹ ਬਿਲਕੁਲ ਹੀ ਵਰਚੁਅਲੀ ਇੱਕ ਇੱਕ ਡਿਸਟ੍ਰੈਕਸ਼ਨ ਜਿਹੜੀ ਪੈਦਾ ਹੁੰਦੀ ਹੈ ਨਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਜੇ ਬੱਚੇ ਦੇ ਆਪਾਂ ਕਿਉਂਕਿ ਉਹਨਾਂ ਨੂੰ ਫੋਕਸ ਚ ਰੱਖ ਕੇ ਗੱਲ ਕਰ ਰਹੇ ਹਾਂ ਬੱਚਿਆਂ ਨੂੰ, ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਨਾ ਉਹ ਫਿਕਰਮੰਦੀ ਵਾਲੀ ਤਾਂ ਆਪਾਂ ਗੱਲ ਕੀਤੀ, ਟੈਨਸ਼ਨਾਂ ਤਾਂ ਪੈ ਗਈਆਂ ਉਹਨਾਂ ਨੂੰ ਤੇ ਅਡਿਕਸ਼ਨ ਜਿਹੜੀ ਆ ਵਾਰ ਵਾਰ ਆਪਾਂ ਕਿਉਂ ਦੇਖ ਰਹੇ ਹਾਂ ਚੀਜ਼ ਕੋਈ, ਕਿਉਂਕਿ ਉਹਦੇ ਨਾਲ ਦਿਮਾਗ ਨੂੰ ਲੱਗਦਾ ਕਿ ਹਾਂ ਇਹ ਸਾਨੂੰ ਖੁਸ਼ੀ ਮਿਲਦੀ ਹੈ, ਇੱਕ ਸੈਟਿਸਫੈਕਸ਼ਨ ਦੀ ਆਉਂਦੀ ਆ
1: ਜੀ,
0: ਜਦਕਿ ਉਹ ਐਕਚੁਅਲ ਚ ਨਹੀਂ ਆ
1: ਜੀ,
0: ਤੇ ਐਜੂਕੇਸ਼ਨ ਤੇ ਉਹਦਾ ਅਸਰ ਪੈ ਰਿਹਾ, ਫੋਕਸ ਜਿਹੜਾ ਨਹੀਂ ਕਰ ਪਾਏਗਾ ਬੱਚਾ ਜਿਹੜਾ ਇਹੋ ਜਿਹਾ ਜਿਆਦਾ ਉਹ ਚ ਦੇਖਦਾ, ਕਿਉਂਕਿ ਕਿੰਨੇ ਸਕਿੰਟ ਤੱਕ ਹੀ ਆਪਾਂ ਉਹਨੂੰ ਦੇਖਦੇ ਆ ਇੱਕ ਕਿਸੇ ਰੀਲ ਨੂੰ ਜਾਂ ਵੀਡੀਓ ਨੂੰ, ਨਾਲ ਹੀ ਗੂਠਾ ਚੱਕ ਦਿੰਦਾ ਉਹਨੂੰ ਦੂਜੀ ਆ ਜਾਂਦੀ ਹੈ, ਫੋਕਸ ਨਹੀਂ ਬਣਦਾ ਉਹਦਾ। ਤੇ ਅਟੈਂਸ਼ਨ ਜਿਹੜੀ ਆ ਉਹ ਨਹੀਂ ਦੇ ਪਾਉਂਦਾ ਬੱਚਾ, ਨਹੀਂ ਚਾਹੀਦੀ ਆ
1: ਜੀ।
0: ਤੇ ਬਾਕੀ ਵੀ ਉਹ ਤੁਸੀਂ ਜਿਵੇਂ ਦੱਸਿਆ ਹੀ ਆ ਕਿ ਫੈਮਿਲੀ ਦੇ ਵਿੱਚ ਰਹਿ ਕੇ ਵੀ ਫੈਮਿਲੀ ਨਾਲ ਉਹਨਾਂ ਦੇ ਤਾਲਮੇਲ ਨਹੀਂ ਬਣਦਾ, ਕਿਉਂਕਿ ਸਾਰਾ ਟੱਬਰ ਜੇ ਦੋ ਕਮਰੇ ਆ ਤਾਂ ਦੋਵਾਂ ਦੇ ਵਿੱਚ ਇੱਕ ਖੂੰਜਾ ਮਿਲਿਆ ਸਾਰਿਆਂ ਨੇ ਕਿ ਆਪਣੇ ਆਪਣਾ ਬਸ ਉਹ ਚਾਰਜਰ ਲਾਇਆ ਹੋਇਆ ਸਿੱਧਾ ਕੰਧ ਦੇ ਵਿੱਚ ਤੇ ਇਹ ਨਾ ਕਿਤੇ ਖਤਮ ਹੋ ਜੇ, ਦੂਜਾ ਡਾਟਾ ਨਾ ਮੁੱਕ ਜੇ ਕਿਤੇ।
1: ਬਿਲਕੁਲ,
0: ਇਹ ਦੋ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹਨਾਂ ਨੂੰ, ਹਾਈ ਜਿਹੜਾ ਹਾਈ ਸਪੀਡ ਨੈਟ ਚਾਹੀਦਾ
1: ਜੀ।
0: ਇੱਕ ਨੇ ਇੱਕ ਚੁਟਕਲਾ ਆਇਆ ਕਹਿੰਦਾ ਜੀ ਟੱਬਰ ਇਕੱਠਾ ਕਰਨਾ ਨਾ ਉਹ ਆਪਣੇ ਘਰ ਦੇ ਵਿੱਚ ਪਤਾ ਕਰਨਾ ਵੀ ਕੌਣ ਕੌਣ ਅੱਜ ਘਰੇ ਆ
1: ਜੀ,
0: ਤਾਂ ਵਾਈਫਾਈ ਬੰਦ ਕਰ ਦੋ,
1: ਬੰਦ ਕਰ ਦੋ, ਸਾਰੇ ਬਾਹਰ ਆ ਜਾਣੇ,
0: ਉਹ ਸਾਰੇ
1: ਫਿਰ
0: ਸਾਰੇ ਬਾਹਰ ਆ ਜਾਣੇ
1: ਜੀ।
0: ਪਰ ਉਹਦੇ ਵਿੱਚ ਫਸੀ ਜਾਣ ਸਾਰਿਆਂ ਦੀ।
1: ਬਿਲਕੁਲ, ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ, ਉਹਨਾਂ ਨਾਲ ਗੱਲਬਾਤ ਤੋਰਦੇ ਆ, ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਆਲੇ ਦੁਆਲੇ ਕੀ ਦੇਖਦੇ ਆ। ਪਰ ਹੈਰਾਨੀ ਹੈ ਕਿ ਬਚਪਨ ਚਲੇ ਗਿਆ, ਜਵਾਨੀ ਚਲੇ ਗਈ, ਕੀਮਤੀ ਜ਼ਿੰਦਗੀ ਦੀ ਨਿਸ਼ਾਨੀ ਚਲੇ ਜਾਣੀ ਆ, ਫਿਰ ਬੰਦਾ ਬੈਠ ਕੇ ਰੋਂਦਾ ਰਹੇਗਾ ਜੀ। ਤੇ ਸੈਣੀ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ।
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ ਅਨੂ ਜੀ।
0: ਜੀ ਸਤਿ ਸ੍ਰੀ ਅਕਾਲ ਜੀ,
2: ਬਿਲਕੁਲ ਠੀਕ ਆ ਆਪਾਂ, ਬਿਲਕੁਲ ਭਾਰਾਈ ਸਾਹਿਬ ਤੁਸੀਂ ਠੀਕ ਆ ਜੀ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਤੇ ਪਰਸੋਂ ਸਾਡੇ ਗੁਆਂਢੀਆਂ ਦੀ ਜਨਾਨੀ ਵੀ ਚਲੀ ਗਈ।
1: ਹਾਂਜੀ,
2: ਲੜਾਈ ਤਾਂ ਮਾੜੀ ਹੋਈ ਸੀ ਪਰ ਸੰਗਰੂਰ ਨੂੰ ਚਲੀ ਗਈ।
1: ਕਿਤੇ ਲੜਾਈ ਫੋਨ ਕਰਕੇ ਤਾਂ ਨੀ ਹੋਈ ਸੀ, ਰੀਲਾਂ ਕਰਕੇ?
2: ਉਹ ਇਹ ਹੀ ਹੁਣ ਹੋਰ ਉੱਥੇ ਕਾਰਨ ਹੁੰਦੇ ਆ ਜੀ
1: ਜੀ।
2: ਤੇ ਇਸ ਕਰਕੇ ਜਿੱਥੇ ਤੱਕ ਹੁਣ ਤੁਸੀਂ ਬੱਚਿਆਂ ਦਾ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਜੀ
1: ਜੀ,
2: ਪਰ ਸਰ ਇਹਦੇ ਵਿੱਚ ਨਾ ਇਹ ਨਹੀਂ ਹੈਗਾ ਕਿ ਹਰ ਇੱਕ ਚੀਜ਼ ਨੈਗੇਟਿਵ ਆ, ਪੋਜ਼ਿਟਿਵ ਵੀ ਹੈਗਾ ਯਾਰ।
1: ਬਿਲਕੁਲ,
2: ਬੱਚਿਆਂ ਨੇ ਚਲੋ ਇੱਕ ਇਮੇਜਿਨਰੀ ਵਰਲਡ ਆਪਣੇ ਆਲੇ ਦੁਆਲੇ ਕ੍ਰੀਏਟ ਕਰ ਲਿਆ
1: ਜੀ।
2: ਹੁਣ ਇਹ ਹੈਗਾ ਆ ਕਿ ਬੱਚੇ ਨੂੰ ਗਾਈਡੈਂਸ ਸਹੀ ਮਿਲ ਜਾਏ ਤੇ ਉਹ ਸੋਸ਼ਲ ਮੀਡੀਆ ਰਾਹੀਂ ਆਪਣਾ ਜਿਹੜਾ ਗੁਣ ਆ ਕੋਈ ਉਹਨੂੰ ਪੂਰੀ ਦੁਨੀਆਂ ਵਿੱਚ ਪ੍ਰਗਟ ਕਰ ਸਕਦਾ।
1: ਬਿਲਕੁਲ,
2: ਤੁਸੀਂ ਦੇਖੋ ਨਾ ਅੱਗੇ ਸਾਡੇ ਮਤਲਬ ਵੀ ਰੂਰਲ ਏਰੀਏ ਦੇ ਵਿੱਚ ਕਿਸੇ ਬੱਚੇ ਦੀ ਆਵਾਜ਼ ਜਿਹੜੀ ਆ ਵਧੀਆ ਹੁੰਦੀ ਸੀ ਤੇ ਆਪਾਂ ਮਤਲਬ ਜਿਹੜਾ ਹੈਗਾ ਆ ਉਹਨੂੰ ਸੁਣ ਕੇ ਤੇ ਉਹਨੂੰ ਕਦੀ ਕੋਈ ਪਲੇਟਫਾਰਮ ਨਹੀਂ ਸੀ ਮਿਲਦਾ ਹੁੰਦਾ।
1: ਬਿਲਕੁਲ ਹੈ ਜੀ,
2: ਤੇ ਹੁਣ ਜਿਹੜਾ ਹੈਗਾ ਆ ਇੱਕ ਜਿਹੜੀ ਆ ਚਲੋ ਇੱਕ ਛੋਟੀ ਜਿਹੀ ਰੀਲ ਦੇ ਇੱਕ ਛੋਟਾ ਜਿਹਾ ਕਲਿੱਪ ਬਣਾਇਆ, ਉਹ ਮਾੜਾ ਜਿਹਾ ਸੋਸ਼ਲ ਮੀਡੀਆ ਤੇ ਪਾਤਾ
1: ਜੀ,
2: ਉਹ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਜੀ।
1: ਬਿਲਕੁਲ,
2: ਸੋ ਇਸ ਕਰਕੇ ਜਿਹੜਾ ਤੁਹਾਡਾ ਗੁਣ ਆ ਉਹਨੂੰ ਪ੍ਰਗਟ ਕਰਨ ਵਾਸਤੇ ਸੋਸ਼ਲ ਮੀਡੀਆ ਜਿਹੜਾ ਆ ਉਹ ਇੱਕ ਵਧੀਆ ਪਲੇਟਫਾਰਮ
1: ਜ਼ਰੀਆ ਵਧੀਆ ਹੈ ਜੀ। ਬਿਲਕੁਲ ਹੈ ਜੀ,
2: ਵਧੀਆ ਹਾਂਜੀ। ਫੇਰ ਉਹਨੂੰ ਜਿਹੜਾ ਹੈਗਾ ਆ ਅੱਗੇ ਹੋਰ ਮੌਕੇ ਵੀ ਮਿਲ ਜਾਂਦੇ ਆ ਤੇ ਉਸਤਾਦ ਵੀ ਮਿਲ ਜਾਂਦੇ ਆ ਤੇ ਉਹਦਾ ਉਹ ਗੁਣ ਜਿਹੜਾ ਹੈਗਾ ਆ ਉਹ ਜਿਹਨੂੰ ਕਹਿੰਦੇ ਹੈਗੇ ਕਿ ਇੱਕ ਚੀਜ਼ ਹੁੰਦੀ ਅਰਥਕਾਰੀ ਵਿਦਿਆ
1: ਹੈਗੀ,
2: ਉਹ ਉਹਦੇ ਨਾਲ ਉਹ ਧਨ ਵੀ ਪ੍ਰਾਪਤ ਹੋ ਜਾਂਦਾ ਹੈਗਾ ਆ ਤੇ ਉਹਦਾ ਲਾਈਫ ਜਿਹੜਾ ਹੈਗੀ ਆ ਉਹ ਸੈਟਲ ਵੀ ਹੋ ਜਾਂਦੀ ਹੈ।
1: ਬਿਲਕੁਲ ਹੈ ਜੀ,
2: ਜੋ ਚੀਜ਼ਾਂ ਨਹੀਂ ਸੀ ਪੋਸੀਬਲ ਪਹਿਲਾਂ ਉਹ ਪੋਸੀਬਲ ਹੋਣ ਲੱਗ ਪਈਆਂ ਜੀ।
1: ਬਿਲਕੁਲ,
2: ਇਸੇ ਤਰ੍ਹਾਂ ਜਿਹੜਾ ਹੈਗਾ ਆ ਜੀ ਇੱਕ ਬੱਚਾ ਜਿਹੜਾ ਆ ਉਹ ਪੜ੍ਹਦਾ ਆ, ਉਹਦੇ ਹੱਥ ਦੇ ਵਿੱਚ ਜੇ ਮੋਬਾਈਲ ਆ ਸੋਸ਼ਲ ਮੀਡੀਆ ਆ ਜੀ, ਜੇ ਉਹਦਾ ਸਹੀ ਉਪਯੋਗ ਕਰਦਾ ਹੈਗਾ ਆ ਤੇ ਪੂਰੀ ਦੁਨੀਆਂ ਦੀ ਲਾਇਬ੍ਰੇਰੀ ਉਹਦੇ ਹੱਥ ਚ ਆ।
1: ਬਿਲਕੁਲ ਹੈ ਜੀ,
2: ਉਹ ਕਿਸੇ ਵੇਲੇ ਵੀ ਜਿਹੜਾ ਹੈਗਾ ਕਿਸੇ ਵੀ ਕਿਤਾਬ ਨੂੰ ਉੱਥੋਂ ਜਿਹੜਾ ਹੈਗਾ ਸੋਸ਼ਲ ਮੀਡੀਆ ਤੋਂ ਟਰੇਸ ਕਰ ਸਕਦਾ ਹੈਗਾ ਆ। ਬਹੁਤੇ ਬੱਚੇ ਪੜ੍ਹਨ ਵਾਲੇ ਸਰ ਜਿਹੜਾ ਹੈਗਾ ਆ ਵੀ ਆ ਮੋਬਾਈਲ ਦੇ ਉੱਤੇ ਜਿਹੜੀਆਂ ਹੈਗੀਆਂ ਪ੍ਰੈਪਰੇਸ਼ਨ ਕਰੀ ਜਾਂਦੇ
1: ਨੇ, ਲੈਂਗੁਏਜ ਸਿੱਖ ਰਹੇ ਨੇ ਜਾਂ ਮਿਊਜ਼ਿਕ ਸਿੱਖ ਰਹੇ ਨੇ ਜਾਂ ਉਹ ਬਹੁਤ ਸਾਰੇ ਹਾਂ ਜੀ। ਬਿਲਕੁਲ ਹੈ ਜੀ,
2: ਹੁਣ ਸਵਾਲ ਇਹ ਹੈਗਾ ਆ ਕਿ ਚੀਜ਼ ਉਹ ਹੀ ਹੁੰਦੀ ਆ ਉਹਦਾ ਉਪਯੋਗ ਕਿੱਦਾਂ ਕੀਤਾ ਜਾਂਦਾ
1: ਜੀ।
2: ਕਈ ਬੱਚੇ ਜਿਹੜੇ ਹੈਗੇ ਆ ਉਹ ਇਹਦੇ ਤੇ ਫਿਰ ਗੇਮਾਂ ਖੇਡੀ ਜਾਂਦੇ ਆ ਜਾਂ ਹੋਰ ਜਿਹੜੇ ਹੈਗੇ ਆ ਵੀ ਇਹੋ ਜਿਹੀਆਂ ਰੀਲਾਂ ਜਿਹੜੀਆਂ ਕਿ ਉਹਨਾਂ ਨੂੰ ਮੈਚੋਰਟੀ ਟਾਈਮ ਦੇ ਉੱਤੇ ਹੀ ਦੇਖਣੀਆਂ ਚਾਹੀਦੀਆਂ ਆ, ਉਸ ਚੀਜ਼ ਦੇ ਨਾਲ ਜਿਹੜਾ ਆ ਉਹਨਾਂ ਦੀ ਮਾਨਸਿਕਤਾ ਤੇ ਬੁਰਾ ਅਸਰ ਪੈਂਦਾ ਹੈਗਾ ਜੀ।
1: ਬਿਲਕੁਲ,
2: ਹੋਣਾ ਕੀ ਚਾਹੀਦਾ ਹੈਗਾ ਆ ਕਿ ਸਕਰੀਨ ਟਾਈਮ ਜਿਹੜਾ ਆ ਉਹ ਕੋਈ ਲਿਮਿਟ ਹੋਣਾ ਚਾਹੀਦੀ ਆ ਜੀ।
1: ਬਿਲਕੁਲ,
2: ਦੂਜਾ ਮਾਂ ਬਾਪ ਦੀ ਇੱਕ ਡਿਊਟੀ ਫਿਰ ਬਣ ਜਾਂਦੀ ਹੈਗੀ ਆ ਕਿ ਇਹ ਦੇਖਿਆ ਜਾਵੇ ਕਿ ਬੱਚਾ ਜਿਹੜਾ ਆ ਉਹ ਕੀ ਦੇਖਦਾ ਆ ਤੇ ਉਹ ਸੋਸ਼ਲ ਮੀਡੀਆ ਦਾ ਉਪਯੋਗ ਕਿਸ ਤਰੀਕੇ ਨਾਲ ਕਰ ਰਿਹਾ ਜੀ।
1: ਬਿਲਕੁਲ ਜੀ,
2: ਅਲਟੀਮੇਟਲੀ ਤਾਂ ਜਿਹੜਾ ਹੈਗਾ ਆ ਸਾਰਾ ਦੁਨੀਆਂ ਦੇ ਨਾਲ ਹੀ ਚੱਲਣਾ ਪੈਣਾ ਨਾ ਜੀ।
1: ਜੀ
2: ਜੇ ਦੁਨੀਆਂ ਜਿਹੜੀ ਹੈਗੀ ਅੱਗੇ ਵੱਧ ਰਹੀ ਹੈਗੀ ਆ ਤੇ ਆਪਾਂ ਬੱਚਿਆਂ ਨੂੰ ਪਿੱਛੇ ਤਾਂ ਨਹੀਂ ਰੱਖ ਸਕਦੇ।
1: ਬਿਲਕੁਲ
2: ਸੋਸ਼ਲ ਮੀਡੀਆ ਜਿਹੜਾ ਹੈਗਾ ਆ ਉਹ ਇੱਕ ਤੁਹਾਨੂੰ ਰੈਕੋਗਨਾਈਜੇਸ਼ਨ ਜ਼ਰੂਰ ਦੇ ਸਕਦਾ ਹੈਗਾ
1: ਜੀ
2: ਬੱਚਿਆਂ ਨੂੰ ਜਿਹੜਾ ਆ ਉਹਦਾ ਪ੍ਰਿਵਿਲੇਜ ਵੀ ਹੈਗਾ ਆ ਕਿ ਹਾਂ ਜੀ ਕੁਛ ਇੱਕ ਜਿੱਦਾਂ ਮੰਨ ਲਓ ਜਿਹੜਾ ਆ ਘਰ ਦੇ ਵਿੱਚ ਨਹੀਂ ਬੱਚਿਆਂ ਨੂੰ ਕੋਈ ਪੜ੍ਹਾਉਣ ਵਾਲਾ ਸੋਸ਼ਲ ਮੀਡੀਆ ਤੇ ਪ੍ਰੋਬਲਮ ਆਪਣੀ ਸ਼ੇਅਰ ਕਰਦਾ ਸੋਲੂਸ਼ਨ ਵੀ ਮਿਲ ਜਾਂਦੇ ਆ ਜੀ
1: ਜੀ
2: ਬਟ ਐਟ ਦਾ ਸੇਮ ਟਾਈਮ ਜਿਹੜਾ ਹੁੰਦਾ ਕੀ ਹੈਗਾ ਆ ਜੀ ਕਿ ਅਸੀਂ ਹਮੇਸ਼ਾ ਟੈਕਨੋਲੋਜੀ ਦਾ ਸਹੀ ਉਪਯੋਗ ਨਾ ਕਰਨ ਕਰਕੇ ਜਿਹੜਾ ਆ ਉਹਦਾ ਘਾਟਾ ਖਾਂਦੇ ਆ ਜੀ।
1: ਬਿਲਕੁਲ ਦੁਰਉਪਯੋਗ ਜ਼ਿਆਦਾ ਹੋ ਜਾਂਦਾ
2: ਹਾਂਜੀ ਕਿਉਂਕਿ ਬੱਚੇ ਦੀ ਜਿਹੜੀ ਹੈਗੀ ਨਾ ਜੀ ਬੁੱਧੀ ਜਿਹੜੀ ਆ ਉਹ ਹੁਣ ਭਾਰਤ ਸਾਹਿਬ ਤੁਸੀਂ ਗੱਲ ਤਾਂ ਕੀਤੀ ਆ ਬਈ 13 ਸਾਲ ਦੀ ਲੜਕੀ ਇੰਸਟਾ ਦੇ ਉੱਤੇ ਜਿਹੜਾ ਹੈਗਾ ਆ ਤੇ ਉਹ ਬੋਏਫ੍ਰੈਂਡ ਬਣਾ ਲੈਂਦੀ ਆ ਜੀ
1: ਜੀ
2: ਨਾ ਉਸ ਬੱਚੇ ਨੂੰ ਜਾਣਦੀ ਆ ਨਾ ਉਹਦੇ ਬਾਰੇ ਉਹਨੂੰ ਕੁਛ ਬਹੁਤਾ ਪਤਾ ਆ ਇੰਸਟਾ ਦੇ ਉੱਤੇ ਮੁਲਾਕਾਤ ਹੋਈ ਤੇ ਇਸ ਤਰੀਕੇ ਦੇ ਨਾਲ ਜਿਹੜਾ ਜੀ
1: ਘਰੋਂ 100 ਕਿਲੋਮੀਟਰ ਚਲੇ ਗਏ ਜੀ
2: ਘਰੋਂ 100 ਕਿਲੋਮੀਟਰ ਉਹਨੂੰ ਮਿਲਣ ਚੱਲ ਗਈ ਸਭ ਤੋਂ ਪਹਿਲਾਂ ਫਲਾਈਟ ਉਹਨੇ ਕੀਤਾ ਨਾ ਜੀ
1: ਜੀ ਬਾਅਦ ਚੋਂ ਅਡਲਟ ਆ ਗਿਆ ਜੀ ਉਹਦੇ ਵਿੱਚ ਇਨਵੋਲਵ ਹੋ ਗਿਆ ਦੇਖੋ
2: ਹਾਂਜੀ ਉੱਥੇ ਜਿਹੜਾ ਹੈਗਾ ਆ ਫੇਰ ਉਹ ਮੁੜ ਕੇ ਜਿਹੜਾ ਹੈਗਾ ਆ ਟਾਈਮ ਤੋਂ ਬਾਅਦ ਜਿਹੜਾ ਆ ਘਰ ਨੂੰ ਚੱਲੀ ਆ ਤੇ ਹਨੇਰੇ ਹੋਏ ਜਿਹੜੀ ਹੈਗੀ ਆ ਉੱਥੇ
1: ਉੱਥੇ
2: ਰਿਕਸ਼ੇ ਵਾਲਾ ਜਿਹੜਾ ਉਹਨੂੰ ਹੋਟਲ ਚ ਲੈ ਗਿਆ ਤੇ ਅੱਗੇ ਅਗਲਿਆਂ ਨੇ ਦੇਖਿਆ ਵੀ ਲੜਕੀ ਜਿਹੜੀ ਹੈਗੀ ਆ ਕੱਲੀ ਆ ਕਿਉਂਕਿ ਉਸ ਵੇਲੇ ਉਹਦੇ ਮਨ ਚ ਕਸ਼ਮਾਂ ਕਸ਼ ਚੱਲਦੀ ਹੋਣੀ ਆ ਵੀ ਮੈਂ ਏਡੀ ਦੂਰ ਘਰੋਂ ਆ ਗਈ ਆ
1: ਹੈਂਜੀ ਐਕਸਾਈਟਮੈਂਟ
2: ਵੀ ਹੋ ਗਈ ਆ ਜੀ ਇਸ ਤਰੀਕੇ ਨਾਲ ਤੇ ਮੈਂ ਕਿਹੜਾ ਬਹਾਨਾ ਲਾਵਾਂ ਜਾਂ ਮੈਂ ਕਹਿ ਦੂੰਗਾ ਫਲਾਨੇ ਰਿਸ਼ਤੇਦਾਰ ਦੇ ਸੀ ਰਾਤ ਕੱਟ ਲੈਣੀ ਆ ਤਾਂ ਸਵੇਰੇ ਚੱਲ ਜਾਊਂਗੀ ਜਾਂ ਇਸ ਤਰੀਕੇ ਨਾਲ ਉਹਨੇ ਕੋਈ ਨਾ ਕੋਈ ਮਨ ਚ ਸੋਚਿਆ ਹੋਊਗਾ ਜੀ।
1: ਜੀ
2: ਹੁਣ ਸਵਾਲ ਤਾਂ ਇਹ ਹੈਗਾ ਕਿ ਇੱਕ ਕਦਮ ਜਿਹੜਾ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਗਲਤ ਪੁੱਟਿਆ ਆ ਜਿਹੜਾ ਆ ਜ਼ਿੰਦਗੀ ਬਰਬਾਦ ਵੀ
1: ਕਰ ਦਿੰਦਾ ਏ ਨਾਲੇ ਦੇਖੋ ਇਹ ਘਲੋਣਾ ਕੰਮ ਇੱਕ ਬੰਦੇ ਨੇ ਨੀ ਮੁੜ ਕੇ ਕਿੰਨੇ ਜਾਣੇ 18 ਤੋਂ 20-25 ਜਾਣੇ ਆ ਜੀ ਹਲੇ 3-4 ਗ੍ਰਿਫਤਾਰੀਆਂ ਹੋਰ ਹੋਣੀਆਂ ਉਹ ਚ ਜੀ
2: ਭਾਈ ਸਾਹਿਬ ਸਮਾਜ ਤਾਂ ਸਦਾ ਤੋਂ ਹੀ ਏਦਾਂ ਦਾ ਸੀਗਾ
1: ਬਿਲਕੁਲ
2: ਸਵਾਲ ਤਾਂ ਇਹ ਹੈਗਾ ਆ ਕਿ ਬੱਚੇ ਦਾ ਆ ਨਾ ਜੀ ਤੁਸੀਂ ਆਪਾਂ ਗੱਲ ਤਾਂ ਬੱਚੇ ਤੇ ਫੋਕਸ ਰੱਖ ਰਹੇ
1: ਬਿਲਕੁਲ
2: ਕਿ ਬੱਚੇ ਨੇ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਉਪਯੋਗ ਗਲਤ ਤਰੀਕੇ ਨਾਲ ਕੀਤਾ ਉਹਦੀ ਵਜ੍ਹਾ ਕਰਕੇ ਜਿਹੜਾ ਆ ਵੀ ਉਹਨੂੰ ਆਹ ਕੰਸੀਕੁਐਂਸਿਸ ਭੁਗਤਣੇ
1: ਪਏ ਆ ਜੀ
2: ਬਾਕੀ ਤਾਂ ਸਾਡੀ ਸੋਸਾਇਟੀ ਚ ਕ੍ਰਾਈਮ ਪਹਿਲਾਂ ਵੀ ਸੀਗਾ ਅੱਗੇ ਵੀ ਰਹਿਣਾ ਜੀ
1: ਬਿਲਕੁਲ
2: ਠੀਕ ਹੈ ਜੀ ਬਚਣਾ ਤਾਂ ਆਪਾਂ ਆ ਨਾ ਮਤਲਬ ਜਿਹੜਾ ਆ ਬੱਚੇ ਨੇ ਬਚਣਾ ਆ ਜਾਂ ਆਪਾਂ ਬਚਣਾ ਜਾਂ ਪੇਰੈਂਟਸ ਨੇ ਬਚਣਾ
1: ਬਿਲਕੁਲ
2: ਹੁਣ ਸਵਾਲ ਹੀ ਹੈਗਾ ਇਹ ਆ ਕਿ ਉਸ ਬੱਚੇ ਦਾ ਜਿਹੜਾ ਬੱਚਾ ਸੋਸ਼ਲ ਮੀਡੀਆ ਯੂਜ਼ ਕਰਦਾ ਸੀ ਉਹਦੀ ਪੇਰੈਂਟਸ ਦੇ ਉੱਤੇ ਵੀ ਇੱਕ ਡਿਊਟੀ ਕਾਸਟ ਹੁੰਦੀ ਆ ਕਿ ਜੇ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਐਕਟਿਵ ਹੈਗਾ ਆ ਤੇ ਤੁਹਾਨੂੰ ਨਾਲ ਡਬਲ ਐਕਟਿਵ ਰਹਿਣਾ ਪੈਣਾ ਕਿ ਭਾਈ ਇਹ ਦੇਖੀਏ ਜਾਈਏ ਕਿ ਬੱਚਾ ਕਿੱਥੇ ਆ ਤੇ ਕੀ ਆ ਕਰ ਰਿਹਾ ਕਿੱਥੇ ਕੀ ਸਾਂਝਾਂ ਪਾ ਰਿਹਾ ਜੀ
1: ਬਿਲਕੁਲ ਪਰ ਸੈਂਟ ਸਾਹਿਬ ਜੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਤੁਹਾਡੇ ਤੋਂ ਇੱਕ ਹੋਰ ਸਲਾਹ ਲਵਾਂਗਾ ਜਿਹੜਾ ਸੋਸ਼ਲ ਮੀਡੀਆ ਦਾ ਜਾਂ ਇੰਟਰਨੈਟ ਦਾ ਜੋ ਲਾਅ ਹੈਗਾ ਆ ਸਾਈਬਰ ਕ੍ਰਾਈਮ ਦੀ ਗੱਲ ਆ ਜਾਂਦੀ ਆ ਤਾਂ ਉਹਦੇ ਵਿੱਚ ਜਿਵੇਂ ਕਿ ਅੰਡਰ ਏਜ ਬੱਚੇ ਕਰ ਲੈਂਦੇ ਆ ਇੱਦਾਂ ਦਾ ਚਲੋ ਉਹ ਅਣਜਾਣ ਨੇ ਜਾਂ ਕਹਿ ਲਓ ਕਿ ਬਾਅਦ ਦੇ ਵਿੱਚ ਕਹਿ ਦੇਣਗੇ ਸਾਨੂੰ ਪਤਾ ਨਹੀਂ ਸੀ ਜਾਂ ਉਹ ਡੇਟ ਵਗੈਰਾ ਗਲਤ ਲਿਖ ਕੇ ਬਰਥਡੇ ਗਲਤ ਲਿਖ ਕੇ ਜਿਹੜਾ ਆਪਣੀ ਆਈ ਡੀ ਤਿਆਰ ਕਰ ਲੈਂਦੇ ਆ ਪੇਰੈਂਟਸ ਤੋਂ ਬਗੈਰ ਪੁੱਛੇ ਵੀ ਪਰ ਜੇ ਕੱਲ ਨੂੰ ਇਹ ਲਾਅ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਜ ਵਾਪਰ ਜਾਂਦਾ ਕਾਰਨ ਬਣ ਜਾਂਦਾ ਤੇ ਉਹਦੇ ਵਿੱਚ ਪੇਰੈਂਟਸ ਦੇ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਇੰਡੀਆ ਲਾਅ ਦੇ ਅਧੀਨ ਜਿਹੜਾ ਹੈਗਾ ਸੋਸ਼ਲ ਮੀਡੀਆ ਜਾਂ ਸੋਸ਼ਲ ਜੋ ਵੀ ਇਹ ਡਿਜੀਟਲ ਮੀਡੀਆ ਦੇ ਵਿੱਚ ਹੈਗਾ ਸਿਸਟਮ
2: ਪਰ ਇਹ ਸਭ ਕ੍ਰਿਮੀਨਲ ਲਾਇਬਿਲਟੀ ਜਿਹੜੀ ਆ ਉਹ ਹੁਣ ਫਿਕਸ ਹੋਣ ਲੱਗੀ ਆ ਇਹਨੂੰ ਕਹਿੰਦੇ ਹੈਗੇ ਵਾਈਕੇਰੀਅਸ ਲਾਇਬਿਲਟੀ
1: ਜੀ
2: ਇਹਦਾ ਲਾਅ ਦਾ ਪ੍ਰਿੰਸੀਪਲ ਹੈ ਹੀ ਹੂ ਐਕਟਸ ਥਰੂ ਐਂਡ ਅਦਰ ਇਨ ਦੀ ਆਈ ਆਫ ਲਾਅ ਐਜ਼ ਐਕਟਡ ਹਿਮਸੈਲਫ
1: ਜੀ
2: ਤੇ ਜੇ ਜੋ ਮਤਲਬ ਜਿਹੜਾ ਸਾਡਾ ਬੱਚਾ ਆ ਸਾਡਾ ਨੌਕਰ ਆ ਜੇ ਕੋਈ ਕੰਮ ਕਰਦਾ ਹੈਗਾ ਆ ਔਰ ਸਾਡੇ ਬਿਹਾਫ ਤੇ ਕਰਕੇ ਆਉਂਦਾ ਹੈਗਾ ਉਹ ਗਲਤ ਕੰਮ ਹੈਗਾ ਆ ਤੇ ਇਨ ਦੀ ਆਈ ਆਫ ਲਾਅ ਉਹ ਕੰਮ ਅਸੀਂ ਹੀ ਕੀਤਾ
1: ਜਾਵੇਗਾ ਜੀ
2: ਤੋ ਵਾਈਕੇਰੀਅਸ ਲਾਇਬਿਲਟੀ ਜਿਹੜੀ ਹੈਗੀ ਆ ਕ੍ਰਿਮੀਨਲ ਲਾਅ ਦੇ ਉੱਤੇ ਜਿਹੜਾ ਹੈਗਾ ਆ ਹੁਣ ਕਈਆਂ ਲਾਅ ਦੇ ਵਿੱਚ ਸਪੈਸੀਫਿਕਲੀ ਫਿਕਸ ਕਰਨ ਲੱਗੇ ਆ ਜੀ ਜਿੱਦਾਂ ਮੋਟਰ ਵਹੀਕਲ ਐਕਟ ਦੇ ਤਹਿਤ ਆ ਜੀ ਤੇ ਛੋਟਾ ਬੱਚਾ ਸਕੂਟਰ ਲੈ ਕੇ ਚੱਲ ਪਿਆ ਜੀ ਤੇ ਮਤਲਬ ਬਾਈਕ ਦੇ ਤੀ ਜੀ ਤੁਸੀਂ ਉਹਨੇ ਕੋਈ ਮਤਲਬ ਇੰਜਰੀ ਕਰ ਦਿੱਤੀ ਤੇ ਦੈਨ ਤੁਹਾਡੀ ਰਿਸਪੋਂਸੀਬਿਲਟੀ ਹੈਲਡ ਕਰਨ ਲੱਗ ਪੈਗੀ, ਪੇਰੈਂਟਸ ਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ ਜਾਂ ਰਜਿਸਟਰਡ ਓਨਰ, ਜਿਹੜਾ ਰਜਿਸਟਰਡ ਓਨਰ ਆ ਵਹੀਕਲ ਦਾ ਉਹਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ
1: ਬਿਲਕੁਲ।
2: ਅਦਰਵਾਈਜ਼ ਜਿਹੜਾ ਹੈਗਾ ਪਹਿਲਾਂ ਦਾ ਜਿਹੜਾ ਲਾਅ ਹੈਗਾ ਸੀਗਾ ਉੱਥੇ, ਕਿਉਂਕਿ ਉਦੋਂ ਸੋਸ਼ਲ ਮੀਡੀਆ ਹੁੰਦਾ ਨੀ ਸੀਗਾ ਜੀ, ਤੇ ਹੁਣ ਜਿਹੜਾ ਆ ਬੀ ਐਨ ਐਸ ਦੇ ਵਿੱਚ ਜਿਹੜਾ ਆ ਇਹਨਾਂ ਨੇ ਏਦਾਂ ਦੇ ਪ੍ਰੋਵੀਜ਼ਨ ਕੀਤੇ ਆ, ਕਿਉਂਕਿ ਫਿਰ ਜਿਹੜੇ ਹੈਗੇ ਜਿਹੜੀਆਂ ਚੀਜ਼ਾਂ ਜਿਹੜੀਆਂ ਕੋਰਟ ਦੇ ਵਿੱਚ ਫੈਸਲਾ ਸ਼ਹਾਦਤ ਦੇ ਉੱਤੇ ਹੁੰਦਾ ਆ ਜੀ, ਤੇ ਜਦੋਂ ਕਿਸੇ ਚੀਜ਼ ਨੂੰ ਆਪਾਂ ਐਵੀਡੈਂਸ ਮੰਨਦੇ ਹੀ ਨਹੀਂ ਤੇ ਉਹਦਾ ਫੇਰ ਜਿਹੜਾ ਹੈਗਾ ਨੈਟ ਰਿਜ਼ਲਟ ਜ਼ੀਰੋ ਆਉਂਦਾ ਸੀ ਜੀ। ਹੁਣ ਕਿਉਂਕਿ ਇਹਦੀ ਜਿਹੜੀ ਹੈਗੀ ਆ ਅੱਗੇ ਅਥੈਂਟੀਸਿਟੀ ਵੀ ਜਿਹੜੀ ਆ ਉਹ ਪ੍ਰੂਵ ਹੋਣ ਲੱਗ ਪਈ ਆ ਜੀ ਚੀਜ਼ਾਂ ਦੀ, ਸੋ ਇਸ ਕਰਕੇ ਜਿਹੜਾ ਸਾਇੰਟੀਫਿਕਲੀ ਜਿਹੜਾ ਆ ਉਹਨੂੰ ਐਵੀਡੈਂਸ ਦੇ ਤੌਰ ਤੇ ਕੰਸਿਡਰ ਕੀਤਾ ਜਾਣ ਲੱਗ ਪਿਆ ਆ ਜੀ, ਸੋ ਇਸ ਕਰਕੇ ਲਾਇਬਿਲਟੀ ਜਿਹੜੀ ਹੈਗੀ ਆ ਅੱਗੇ ਦੀ ਅੱਗੇ ਫਿਕਸ ਵੀ ਹੋਣ ਲੱਗ ਪਈ ਆ ਤੇ ਪ੍ਰੋਸੀਕਿਊਸ਼ਨ ਚੱਲਣ ਵੀ ਲੱਗ ਪਈਆਂ ਜੀ ਇਸ ਤਰ੍ਹਾਂ ਦੀਆਂ, ਤੇ ਜਿਹਦੇ ਵਿੱਚ ਜਿਹੜਾ ਇਹ ਆ ਵੀ ਪੇਰੈਂਟਸ ਨੂੰ ਜਾਂ ਗਾਰਡੀਅਨ ਨੂੰ ਰਿਸਪੋਂਸੀਬਲ ਕੀਤਾ ਜਾ ਸਕਦਾ ਹੈ
1: ਜੀ। ਬਿਲਕੁਲ ਆ ਜੀ, ਸੈਣੀ ਸਾਹਿਬ ਦੇਖ ਲੋ ਔਜਲਾ ਸਾਹਿਬ ਛੇੜਦੇ ਆ ਕਹਿੰਦੇ ਸੈਣੀ ਸਾਹਿਬ ਜਦੋਂ ਗੁਆਂਢਣ ਭੱਜੀ ਆ ਤੁਸੀਂ ਕਿੱਥੇ ਸੀਗੇ ਜੀ?
2: ਮੈਂ ਉਹਨੂੰ ਲੈਣ ਹੀ ਜਾਣੇ ਸੀ ਮੁੜ ਕੇ ਜੀ, ਕੋਈ ਗੱਲ ਨੀ ਔਜਲਾ ਸਾਹਿਬ, ਏਦਾਂ ਦੀ ਚਿੰਤਾ ਨਾ ਕਰੋ, ਕਿਤੇ ਨੀ ਜਾਣਾ ਜੀ, ਸਾਡਾ ਆਂਢ ਗੁਆਂਢ ਵਸਦਾ ਰਹੂਗਾ, ਸਾਡੀਆਂ ਅਰਦਾਸਾਂ ਆ ਜੀ।
1: ਬਿਲਕੁਲ ਹੈ ਜੀ,
0: ਉਹ ਕਹਿੰਦੇ ਸਾਰੇ ਰਸਤੇ ਘਰ ਨੂੰ ਜਾਂਦੇ ਹਨ
1: ਜੀ।
2: ਹਾਂਜੀ, ਉਹ ਜਿਹੜੇ ਮਰਜ਼ੀ ਰਸਤੇ ਤੇ ਚੱਲ ਜਾਣ ਜੀ, ਤਾਂ ਕਿਹੜੀ ਗੱਲ ਹੈਗੀ ਆ
1: ਜੀ।
2: ਉਹ ਮੈਨੂੰ ਤਾਂ ਯਾਦ ਆ ਤੇ ਸਵੇਰੇ ਤੜਕੇ ਮੈਂ ਗੁਆਂਢੀ ਵੀ ਚੜਾਇਆ ਹੋਣਾ ਨਾ ਬੱਸੇ
1: ਮਗਰ ਹੀ ਤੋਰ ਦੇਣਾ। ਹਾਂਜੀ, ਅੱਛਾ ਜੀ, ਕੀ ਬਾਤ ਹੈ ਜੀ।
2: ਉਹ ਚੱਕਰ ਨਹੀਂ, ਤਾਂ ਕਿਹੜੀ ਗੱਲ ਹੈਗੀ ਆ
1: ਜੀ ਜੀ ਸੈਣੀ ਸਾਹਿਬ।
2: ਹਾਂਜੀ, ਸੋ ਠੀਕ ਹੈ ਜੀ, ਕੈਰੀ ਓਨ ਜੀ,
1: ਥੈਂਕ ਯੂ ਜੀ,
2: ਆਪਾਂ ਸੁਣ ਰਹੇ ਹਾਂ ਤੁਹਾਡਾ ਜੀ। ਹਾਂਜੀ,
1: ਸ਼ੁਕਰੀਆ ਜੀ, ਯੋਗਦਾਨ
2: ਪਾਇਆ ਜੀ, ਵੈਲਕਮ, ਥੈਂਕ ਯੂ ਜੀ, ਗ੍ਰੇਟਫੁਲ,
1: ਸ਼ੁਕਰੀਆ ਜੀ ਜੀ। ਸ਼ਮੀ ਜੀ,
0: ਓਕੇ ਜੀ, ਸਤਿ ਸ੍ਰੀ ਅਕਾਲ ਜੀ,
1: ਕੀ ਕਹਿਣਾ ਚਾਹੋਗੇ ਜੋ ਨੁਕਤੇ ਜਿਹੜੇ ਨੇ ਐਡਵੋਕੇਟ ਰਾਜਨ ਸੈਣੀ ਜੀ ਵੀ ਚੱਕ ਕੇ ਗਏ ਨੇ, ਇਸ਼ਾਰਾ ਕਰਕੇ ਗਏ ਨੇ ਜੀ?
0: ਬਿਲਕੁਲ, ਦੇਖੋ ਜੀ, ਇਹੀ ਜਿਹੜੀ ਕੰਟੀਨਿਊਟੀ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਬਹੁਤ ਕਮਾਲ ਹੈ
1: ਜੀ,
0: ਜੋ ਸਰੋਕਾਰ ਨੇ ਜੋ ਆਪਣੇ ਮਸਲੇ ਇਹਦੇ ਨਾਲ ਜੁੜ ਗਏ ਆਪਾਂ ਦੇਖ ਰਹੇ ਹਾਂ
1: ਜੀ,
0: ਚਰਚਾ ਕਰ ਰਹੇ ਹਾਂ, ਉਹ ਧਿਆਨ ਮੰਗਦੇ ਆ ਪੇਰੈਂਟਸ ਦੀ ਜਿੰਮੇਵਾਰੀ। ਜਦੋਂ ਆਪਾਂ ਬੱਚਿਆਂ ਦੀ ਗੱਲ ਕਰਾਂਗੇ, ਪੇਰੈਂਟਸ ਦੀ ਜਿੰਮੇਵਾਰੀ ਤੇ ਰਿਸਪੋਂਸੀਬਿਲਟੀ ਜ਼ਿਆਦਾ ਜਿਹੜੀ ਵੱਧ ਜਾਂਦੀ ਹੈ। ਤੁਸੀਂ ਉਹਨਾਂ ਨੂੰ ਫੋਨ ਦਿੱਤਾ ਹੀ ਕਿਉਂ ਭਾਈ? ਜੇ ਦੇ ਹੀ ਦਿੱਤਾ, ਚਲੋ ਪੜ੍ਹਾਈ ਕਰਨੀ ਉਹਨਾਂ ਨੇ ਕੁਛ ਕਰਨਾ, ਫਿਰ ਉਹਨਾਂ ਨੂੰ ਮੋਨੀਟਰ ਕਿਉਂ ਨੀ ਕੀਤਾ, ਉਹ ਕਰ ਕੀ ਰਹੇ ਸੀ? ਤੋ ਇਹ ਚੀਜ਼ਾਂ ਨੂੰ ਦੇਖਣਾ ਪਏਗਾ ਕਿ ਉਹ ਕਿੰਨੇ ਘੰਟੇ ਉਹਨੂੰ ਚਲਾ ਰਹੇ ਆ, ਕਿ ਤੁਸੀਂ ਇਹਨੂੰ ਆਪਾਂ ਚੈੱਕ ਕਰ ਰਹੇ ਹਾਂ ਕਿ ਭਾਈ ਉਹ ਸੱਚੀ ਮੁੱਚੀ ਉਸ ਤਰ੍ਹਾਂ ਦੇ ਵੀਡੀਓ ਦੇਖ ਰਹੇ ਆ ਜੋ ਉਹਨੂੰ ਦੇਖਣੇ ਚਾਹੀਦੇ ਆ, ਜਾਂ ਉਹ ਭਟਕ ਚੁੱਕੇ ਆ
1: ਜੀ,
0: ਤੇ ਉਹਨਾਂ ਨੂੰ ਗੱਡੀ ਜਿਹੜੀ ਲੀਹ ਤੇ ਲਿਆਂਦੀ ਜਾਏ। ਦੂਸਰਾ ਕਿ ਇਹਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਵਿੱਚੋਂ ਹੀ, ਕਿਉਂਕਿ ਏਦਾਂ ਦੀਆਂ ਐਡਸ, ਏਦਾਂ ਦੇ ਜਿਹੜੇ ਆ ਹੁੱਕ ਉੱਥੋਂ ਆਉਂਦੇ ਆ, ਏਦਾਂ ਦੇ ਜਿਹੜੇ ਪਲੇਟਫਾਰਮ ਦੇ ਵਿੱਚੋਂ ਆਉਂਦੇ ਆ, ਕਿਉਂ ਐਡਵਰਟੀਜ਼ਮੈਂਟ ਨੇ
1: ਜੀ,
0: ਇੱਕ ਸਾਈਬਰ ਬੁਲਿੰਗ ਕਰਕੇ ਜਿਹੜਾ ਟਰਮ ਆਉਂਦੀ ਆ ਕਿ ਬਈ ਉੱਥੇ ਹੁਣ ਤੁਸੀਂ ਵੀ ਗੱਲ ਕਰ ਰਹੇ ਸੀ ਤੇ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ
1: ਜੀ,
0: ਹੁਣ ਜੇ ਕਹਿ ਲੋ ਵੀ ਆਬਾਦੀ ਕਿਸੇ ਦੇਸ਼ ਦੀ 1 ਕਰੋੜ ਆ, ਤਾਂ ਉੱਥੇ 5 ਕਰੋੜ ਜਿਹੜੇ ਆ ਉਹ ਯੂਜ਼ਰ ਬਣੇ ਬੈਠੇ ਹੁੰਦੇ ਆ, ਕਿਉਂਕਿ ਉਹ ਫੇਕ ਆਈਡੀਆਂ ਜੇ ਉਹ ਪਲਾਨਾਂ ਬਣ ਜਾਂਦੀਆਂ,
1: ਤੇ
0: ਬਹੁਤ ਜ਼ਿਆਦਾ ਜਿਹੜੀ ਆ ਸੰਭਾਵਨਾ ਹੁੰਦੀ ਆ ਕਿ ਕੋਈ ਬੰਦਾ ਜਿਹੜਾ ਜੈਨੂਨ ਆ
1: ਜੀ,
0: ਉਹ ਦੂਜੀ ਫੇਕ ਆਈਡੀ ਨੂੰ ਸੱਚੀ ਮੁੱਚੀ ਦੀ ਆਈਡੀ ਸਮਝਦਾ ਹੋਏ ਤੇ ਉਹਦਾ ਸ਼ਿਕਾਰ ਹੋ ਜਾਏ
1: ਜੀ,
0: ਤੇ ਉੱਥੇ ਇਹ ਰਿਸਕ ਬਣਿਆ ਰਹਿੰਦਾ ਹੈ
1: ਜੀ।
0: ਇਸ ਕਰਕੇ ਮੋਨੀਟਰਿੰਗ ਦਾ ਜਿਹੜਾ ਪਹਿਲੂ ਆ, ਇਹਨੂੰ ਆਪਾਂ ਅਣਗੌਲਿਆ ਨਹੀਂ ਕਰ ਸਕਦੇ, ਇਹਨੂੰ ਤਾਂ ਜ਼ਰੂਰੀ ਆ ਦੇਖਣਾ ਚਾਹੀਦਾ, ਆਪਾਂ ਬਹੁਤ ਸਾਰੇ ਤਰੀਕੇ ਆ ਹਿਸਟਰੀ ਚੈੱਕ ਕਰ ਸਕਦੇ ਆ ਕਿ ਇਹਨੇ ਕੀ ਦੇਖਿਆ ਭਾਈ, ਕਿਹੜੇ ਕਿਸ ਤਰ੍ਹਾਂ ਦੇ ਵੀਡੀਓਜ਼ ਜਾਂ ਸ਼ਾਰਟਸ ਆ ਰਹੇ ਆ, ਜਾਂ ਫੋਨ ਚ ਕਿਹੜੀ ਕਿਹੜੀ ਗੇਮ ਜਾਂ ਐਪਸ ਜਿਹੜੇ ਆ ਉਹ ਇੰਸਟਾਲ ਹੋ ਚੁੱਕੇ ਆ। ਕਈ ਵਾਰੀ ਬੱਚੇ ਨੂੰ ਨੀ ਪਤਾ ਕਿ ਉਹ ਕਲਿੱਕ ਕਰ ਲਿਆ ਉਹਨੇ ਕਿਸੇ ਚੀਜ਼ ਤੇ, ਕਿਸੇ ਐਡ ਨੂੰ ਦੇਖ ਕੇ ਜਾਂ ਕੋਈ ਲਿੰਕ ਕਿਹੋ ਜਿਹਾ ਉਹ ਓਪਨ ਹੋ ਗਿਆ, ਤਾਂ ਉਹ ਇੰਸਟਾਲ ਹੋ ਜਾਂਦੀਆਂ ਨੇ ਚੀਜ਼ਾਂ ਫੋਨ ਦੇ ਵਿੱਚ, ਤੇ ਫਿਰ ਉਹਨੂੰ ਵੀ ਚੈੱਕ ਕਰਨਾ ਬਣਦਾ ਸਾਡਾ ਕਿ ਭਾਈ ਇਹ ਚੀਜ਼ਾਂ ਕਿੱਥੋਂ ਆ ਗਈਆਂ।
1: ਬਿਲਕੁਲ ਹੈ ਜੀ,
0: ਉਹ ਉਹਨੂੰ ਗਾਈਡ ਜਿਹੜੀ ਹੈ ਨਾ ਕਰਨਾ ਬੱਚੇ ਨੂੰ, ਉਹ ਬਹੁਤ ਜ਼ਰੂਰੀ ਹੈ।
1: ਬਿਲਕੁਲ ਹੈ ਜੀ,
0: ਪਰ ਇਹ ਤਾਂ ਹੀ ਸੰਭਵ ਆ ਕਿ ਜਿਹੜਾ ਬੰਦਾ ਇਹ ਸੋਚ ਰਿਹਾ ਗੱਲ ਕਰ ਰਿਹਾ ਉਹ ਆਪ ਵੀ ਉਨਾ ਕੁ ਅਵੇਅਰ ਹੋਵੇ ਨਾ, ਇਹ ਨੀ ਕਿ ਆਪ ਉਹ ਛੱਡ ਹੀ ਨੀ ਰਿਹਾ ਫੋਨ ਤੇ ਦੂਜਿਆਂ ਨੂੰ ਕਵੇ ਤੁਸੀਂ ਨਾ ਚਲਾਇਓ ਬਈ ਭੈੜੀ ਚੀਜ਼ ਹੈ, ਅਗਲਾ ਕਹੂ ਯਾਰ ਸਾਡਾ ਕਹਿਣਾ ਦਿਮਾਗ ਖਰਾਬ ਹੈ ਜੇ ਆਪ ਇੰਨੇ ਨਜ਼ਾਰੇ ਲੈ ਰਿਹਾ ਤੇ ਅਸੀਂ ਕਿਉਂ ਨਾ ਕਰੀਏ,
1: ਬਿਲਕੁਲ
0: ਆਪ ਹੀ ਇੰਨੇ ਬਿਜੀ ਹੋ ਜਾਂਦੇ
1: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਕੰਟੀਨਿਊ ਕਰਦੇ ਆ। ਸ਼ਮੀ ਜੀ ਫਿਰ ਸਤਿ ਸ੍ਰੀ ਅਕਾਲ, ਗੁਰਮੇਲ ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ,
1: ਸਤਿ ਸ੍ਰੀ ਅਕਾਲ ਜੀ,
3: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ, ਮੈਂ ਹੁਣ ਪ੍ਰੋਗਰਾਮ ਹੁਣੀ ਲਾਇਆ ਸੀਗਾ
1: ਜੀ,
3: ਤੇ ਮੈਂ ਟੋਪਿਕ ਦੇਖਿਆ ਤੁਹਾਡਾ ਬਚਪਨ ਤੇ ਸੋਸ਼ਲ ਮੀਡੀਆ ਵਾਲਾ
1: ਜੀ,
3: ਤੇ ਜਿਹੜਾ ਮੇਰਾ ਇੱਕੋ ਹੀ ਕਿਸਮ ਸੌਆ ਤਰਸਾ ਸਿਰੇ ਤੇ ਗੰਢ
1: ਜੀ,
3: ਮੈਂ ਕਹੂੰਗਾ ਜੀ ਸੋਸ਼ਲ ਮੀਡੀਆ ਨੇ ਬਚਪਨ ਨੂੰ ਕਤਲ ਕਰਤਾ
1: ਜੀ
3: ਇਹਨੂੰ, ਬਿਲਕੁਲ ਜੀ। ਇਹ ਬਚਪਨ ਜੋ ਤੁਸੀਂ ਇਮੇਜਿਨ ਕਰਕੇ ਦੇਖੋ ਜੀ, ਜਿਹੜਾ ਆਪਣਾ ਆਪਾਂ ਬਚਪਨ ਜਿਹੜਾ ਆਪਣੇ ਟਾਈਮ ਤੇ ਸੀਗਾ ਉਹ ਏਟੀ ਦੇ ਵਿੱਚ 90 ਦੇ ਵਿੱਚ ਉਹ ਕਿਵੇਂ ਸੀਗਾ ਬੜਾ। ਪਰ ਹੁਣ ਤਾਂ ਜੀ ਸੋਸ਼ਲ ਮੀਡੀਆ ਨੇ ਕਈ ਤਾਂ ਮੈਂ ਨਾ ਏਦਾਂ ਮੈਂ ਪਰਸਨਲੀ ਐਕਸਪੀਰੀਅੰਸ ਮੇਰਾ ਜੀ, ਮੈਂ ਕਈ ਪ੍ਰੋਗਰਾਮਾਂ ਜਿਵੇਂ ਜਾਈਦਾ
1: ਜੀ,
3: ਤੇ ਉਹ ਬੱਚੇ ਨੂੰ ਮੂਹਰੇ ਉਹ ਫੋਨ ਉਹਦੇ ਰੱਖ ਕੇ ਜਾਂ ਉਹ ਫੇਰ ਉਹਨੂੰ ਖਾਣਾ ਖਵਾਉਂਦੇ, ਉਹ ਖਾਂਦਾ ਨੀ ਹੈਗਾ
1: ਜੀ।
3: ਤੇ ਜਦੋਂ ਹਾਂਜੀ ਛੋਟੇ ਛੋਟੇ ਬੱਚੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਜਿਹੜਾ ਕਈ ਤਾਂ ਆਪਾਂ ਨੂੰ, ਮੈਂ ਤਾਂ ਸੱਚੀ ਦੱਸਾਂ ਜੀ ਕਈ ਸੋਸ਼ਲ ਮੀਡੀਆ ਦੇ ਨਾਮ ਆ ਸਨੈਪਚੈਟ ਹੁੰਦੀ, ਮੈਨੂੰ ਨੀ ਪਤਾ ਜੀ ਮੇਰੇ ਫੋਨ ਚ ਹੈ ਨੀ, ਮੈਂ ਕਦੇ ਵਰਤੀ ਨੀ। ਫੇਸਬੁੱਕ ਚਲੋ ਮੈਨੂੰ 1.5 ਸਾਲ ਹੋ ਗਿਆ, ਮੈਂ ਉਹ ਵੀ ਨੀ ਹੁਣ ਵਰਤਦਾ, ਤੇ ਉਹ ਆਪ ਪਰ ਮੈਂ ਹੈਰਾਨ ਹਾਂ ਕਈ ਤਾਂ ਇਹੋ ਜਿਹੇ ਜਵਾਕਾਂ ਤੋਂ, ਇਹਨਾਂ ਤੋਂ ਪਤਾ ਲੱਗਦਾ ਵੀ ਆਹ ਵੀ ਸੋਸ਼ਲ ਮੀਡੀਆ, ਨਵੇਂ ਵੀ ਹੈਗੇ ਆ ਜੀ ਕੋਈ, ਨਵੀਆਂ ਐਪਾਂ ਕੋਈ ਹੋਰ ਹੀ ਆ, ਉਹ ਇਹਨਾਂ ਨੂੰ ਪਤਾ,
1: ਬਿਲਕੁਲ ਹੈ ਜੀ।
3: ਤੇ ਇਹ ਬੜਾ ਡੇਂਜਰਸ ਆ ਜੀ, ਬੜਾ ਬੜਾ ਖਤਰਨਾਕ ਆ, ਬਚਪਨ ਨੂੰ ਬਚਾਉਣ ਦੀ ਲੋੜ ਆ। ਬਚਪਨ ਤਾਂ ਇੱਕ ਜੀ ਕਿਆ ਬਾਤਾਂ ਜੀ, ਵੀ ਉਹ ਤਾਂ ਜਿਹੜੀ ਤੁਹਾਡੀ ਇੱਕ ਮੈਮਰੀ, ਮੈਂ ਹੁਣ ਦੇਖਦਾ ਜੀ ਕਈ ਵਾਰੀ ਮੈਂ ਕੱਲ ਵਾਲੀ ਗੱਲ ਭੁੱਲ ਜਾਂਦਾ ਜਿਹੜੀ ਕੱਲ ਕੋਈ ਗੱਲ ਹੁੰਦੀ ਆ, ਪਰ ਜਿਹੜੀ ਮੇਰੀ ਉਹ 40 ਸਾਲ ਪੁਰਾਣੀ ਬਚਪਨ ਦੀ, ਉਹ ਮੇਰੇ ਹਜੇ ਵੀ ਯਾਦ ਆ ਜੀ,
1: ਬਿਲਕੁਲ ਹੈ ਜੀ।
3: ਤੇ ਉਹ ਬਚਪਨ ਦੇ ਵਿੱਚ ਜਿਹੜੇ ਕਹਿ ਲਓ ਵੀ ਹੁਣ ਸਾਰਿਆਂ ਨੇ ਆਪਾਂ ਚਲੋ ਇੱਕੋ ਹੀ ਆ, ਹੁਣ ਮੈਂ ਉਹਨੂੰ ਜੇ ਜ਼ਿਆਦਾ ਐਕਸਪਲੇਨ ਕਰੂੰਗਾ ਉਹਦਾ ਕੋਈ, ਉਹ ਸਾਰੇ ਆਪਾਂ ਬਚਪਨ ਦੇ ਵਿੱਚੋਂ ਆਏ ਆ, ਪਰ ਜਿਹੜਾ ਇਹ ਸੋਸ਼ਲ ਮੀਡੀਆ ਨਾ। ਤੇ ਦੂਜੀ ਗੱਲ ਜੀ ਜਿਹੜੀ ਹੁਣ ਕੱਲ ਵਾਲੀ ਖਬਰ ਤੇ ਵੀ ਮੈਂ ਕਮੈਂਟ ਕਰ ਦੇਣਾ, ਜਿਹੜੀ ਤੁਸੀਂ ਕੱਲ ਉਹ ਖਬਰ ਆਪਣੀ ਬੜੀ ਸ਼ੌਕਿੰਗ ਖਬਰ ਸੀ ਜਿਹੜੀ ਉਹ ਰਾਜਸਥਾਨ ਦੀ 13 ਸਾਲ ਦੀ ਲੜਕੀ ਦੇ ਨਾਲ, ਉਹ ਮੈਂ ਪ੍ਰੋਗਰਾਮ ਚਲੋ ਸਾਰਾ ਸੁਣਦਾ, ਤੇ ਉਹ ਵੀ ਉਹਦੇ ਵਿੱਚ ਮੈਂ ਮਾਂ ਬਾਪ ਨੂੰ ਦੋਸ਼ੀ ਮੰਨੂਗਾ ਜੀ 100%, ਕਿਉਂਕਿ ਉਹ ਜਿਹੜੀ ਬੇਟੀ ਸੀ ਉਹ 12-13 ਸਾਲ ਦੀ ਸੀਗੀ
1: ਜੀ,
3: ਤੇ ਉਹਦੇ ਮਾਂ ਪਿਓ ਉਹ ਕਿੱਥੇ ਦੇਖੋ 100 ਕਿਲੋਮੀਟਰ ਤੁਸੀਂ ਕਹੋ ਉੱਥੋਂ ਗਈ ਉਹ ਬੀਕਾਨੇਰ ਤੋਂ ਕਿੱਥੇ ਗੰਗਾਨਗਰ ਤੋਂ ਕਿੱਥੇ ਜਾ ਕੇ ਕਿੱਥੇ ਉਹਦੇ ਨਾਲ ਕਿਵੇਂ ਹੋਏ। ਮੈਂ ਉਹਦੇ ਵਿੱਚ ਉਹਦੇ ਜਿਹੜੀ ਉਹ ਕੁੜੀ ਆ ਉਹਦੇ ਮਾਂ ਬਾਪ ਆ ਜਿਹੜੇ ਉਹ ਪੂਰਾ 100% ਮੈਂ ਉਹਨਾਂ ਨੂੰ ਗੁਨਹਿਗਾਰ ਮੰਨੂਗਾ
1: ਜੀ,
3: ਉਹਨਾਂ ਨੂੰ ਚਲੋ ਠੀਕ ਆ, ਪਰ ਘੱਟੋ ਘੱਟ ਐਟਲੀਸਟ ਜਿੰਨਾ ਚਿਕਰ ਬੱਚੇ ਮਚੋਰ ਨਹੀਂ ਹੁੰਦੇ ਤਾਂ ਮਾਂ ਬਾਪ ਦੀ ਜ਼ਰੂਰੀ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੇ ਬੱਚੇ ਕੀ ਦੇਖਦੇ ਆ, ਕਿੱਥੇ ਜਾਂਦੇ ਆ। ਤੁਸੀਂ ਉਹਨੂੰ ਐ ਨੀ ਕਹਿੰਦੇ ਆਪਾਂ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ, ਪਰ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ,
1: ਬਿਲਕੁਲ ਹੈ ਜੀ।
3: ਹੁਣ ਮੈਂ ਅੱਜ ਦੀ ਗੱਲ ਕਰਦਾ ਜੀ, ਜਿਵੇਂ ਕਹਿ ਲਓ ਕੱਲ ਨੂੰ ਨੀ ਕੁਛ ਕਹਿੰਦਾ, ਮੈਂ ਉਹਦੇ ਬੱਚਿਆਂ ਨੂੰ ਇਹ ਕਿਹਾ ਹੋਇਆ ਮੇਰੇ ਨੂੰ, ਮੈਂ ਕਿਹਾ ਵੀ ਮੇਰੀਆਂ ਬੇਟੀਆਂ ਚਲੋ ਵੱਡੀਆਂ ਹੁਣ, ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਤੁਸੀਂ ਕਿਸੇ ਕੋਲ ਜਾਂਦੇ ਹੋ ਉਹ ਪਤਾ ਮੈਨੂੰ ਹੋਵੇ ਵੀ ਤੁਸੀਂ ਕਿਹਦੇ ਕੋਲ ਗਏ ਆ, ਕਿਹੜੇ ਤੁਹਾਡੇ ਫਰੈਂਡ ਆ, ਕਿੱਥੇ ਆ ਤੁਸੀਂ, ਮੈਨੂੰ ਕੋਈ ਹੋਰ ਨਾ ਦੱਸੇ
1: ਜੀ,
3: ਵੀ ਤੁਸੀਂ ਕਿਤੇ ਗਏ ਹੋ, ਤੁਸੀਂ ਮੈਨੂੰ ਦੱਸ ਕੇ ਗਏ ਹੋ, ਆਪਦੀ ਮੰਮਾ ਨੂੰ ਦੱਸ ਕੇ ਗਏ ਹੋ, ਇਸੇ ਇੱਥੇ ਜਦੋਂ ਸਾਨੂੰ ਕੋਈ ਹੋਰ ਦੱਸੂਗਾ ਵੀ ਤੁਹਾਡੇ ਜਵਾਕ ਉੱਥੇ ਫਿਰਦੇ ਸੀ, ਸਾਨੂੰ ਪਤਾ ਹੀ ਨਹੀਂ ਵੀ ਤੁਸੀਂ ਕਿੱਥੇ ਫਿਰਦੇ ਆ,
1: ਬਿਲਕੁਲ
3: ਜਦੋਂ ਸਾਹਮਣੇ ਸਾਨੂੰ ਕੋਈ ਕਹੂਗਾ ਵੀ ਤੁਹਾਡੇ ਬੱਚੇ ਉੱਥੇ ਫਿਰਦੇ, ਅਸੀਂ ਕਹਾਂਗੇ ਜੀ ਸਾਨੂੰ ਪਤਾ, ਸਾਨੂੰ ਦੱਸ ਕੇ ਗਏ ਆ
1: ਜੀ।
3: ਉਹ ਇਸ ਕਰਕੇ ਜੀ ਇਹਦੇ ਵਿੱਚ ਸੋਸ਼ਲ ਮੀਡੀਆ ਦੀ ਆਪਾਂ ਗੱਲ ਕੀਤੀ ਸਰ, ਮੈਂ ਸਭ ਤੋਂ ਜ਼ਿਆਦਾ ਦੋਸ਼ੀ ਅੱਜ ਕੱਲ ਦੇ ਜਿਹੜੇ ਮਾਂ ਬਾਪ ਆ ਜੀ ਉਹਨਾਂ ਨੂੰ ਮੰਨੂਗਾ, ਜਿਹੜੇ ਕਿ ਉਹ ਆਪਣੀ ਜ਼ਿੰਮੇਵਾਰੀ ਆ ਜਿਹੜੀ ਓਨੈਸਟੀ ਨਾਲ ਨਹੀਂ ਨਿਭਾ ਰਹੇ, ਉਹ ਆਪ ਵੀ ਇਹਨਾਂ ਦੇ ਵਿੱਚ ਰੀਲਾਂ ਜਾਂ ਹੋਰ ਵਟ ਐਵਰ ਜੋ ਕੁਛ ਹੈਗਾ ਜੀ ਸਾਰਾ ਕੁਛ, ਉਹ ਆਪ ਇਹਦੇ ਵਿੱਚ ਇੰਨਾ ਉਹ ਹੋਇਆ ਗਲਤਾਨ ਹੋਏ ਵੇ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਤੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਤੇ ਉਦੋਂ ਫਿਰ ਤੁਸੀਂ ਕਹੋ ਜੀ ਤਾਂ ਫਿਰ ਚਿੜੀਆ ਚੁੱਗ ਗਈ ਖੇਤ ਵਾਲੀ ਗੱਲ ਆ, ਫਿਰ ਉਹਦਾ ਕੁਛ ਨੀ ਹੁੰਦਾ ਜੀ। ਇਹ ਜ਼ਰੂਰੀ ਆ ਮਾਂ ਬਾਪ ਨੂੰ ਜਿੰਨਾ ਤੱਕ ਬੱਚੇ ਮਚੋਰ ਨਹੀਂ ਹੁੰਦੇ ਉਹਨਾਂ ਦਾ ਧਿਆਨ ਰੱਖਣ, ਜ਼ਿੰਮੇਵਾਰੀ ਤੇ ਨਹੀਂ ਬੱਚੇ ਪੈਦਾ ਨਾ ਕਰੋ ਭਾਈ, ਤੁਹਾਨੂੰ ਕਿਹੜਾ ਕਿਸੇ ਨੇ ਕਿਹਾ ਵੀ ਤੁਸੀਂ ਦੁਨੀਆਂ ਤੇ ਕਿਸੇ ਨੂੰ ਕਿਉਂ ਲਿਆਉਣੇ, ਤੁਸੀਂ ਨਾ ਪੈਦਾ ਕਰੋ
1: ਜੀ,
3: ਤੁਸੀਂ ਵਿਆਹ ਹੀ ਨਾ ਕਰਾਓ, ਕੋਈ ਜ਼ਰੂਰੀ ਨਹੀਂ ਹੈਗਾ ਵਿਆਹ ਕਰਾਉਣਾ, ਕੋਈ ਜ਼ਰੂਰੀ ਆ
1: ਜੀ।
3: ਪਹਿਲੀ ਗੱਲ ਤਾਂ ਜਦੋਂ ਤੁਸੀਂ ਵਿਆਹ ਕਰਾਉਣੇ ਆ ਉਦੋਂ ਇੱਕ ਵਾਰੀ ਨਹੀਂ 100 ਵਾਰੀ ਸੋਚੋ
1: ਜੀ
3: ਵੀ ਕੀ ਤੁਸੀਂ ਕਰਾਉਣਾ, ਤੁਸੀਂ ਕਰਾਉਣਾ ਚਾਹੀਦਾ, ਤੁਹਾਨੂੰ ਲੋੜ ਆ, ਕੀ ਤੁਸੀਂ ਕਰ ਸਕਦੇ ਆ
1: ਜੀ।
3: ਫਿਰ ਜਦੋਂ ਤੁਸੀਂ ਬੱਚੇ ਬਾਰੇ ਸੋਚਦੇ ਆ, ਬੱਚੇ ਦੀ ਪਲਾਨਿੰਗ ਕਰਦੇ ਆ, ਉਦੋਂ ਵੀ ਤੁਹਾਨੂੰ 100 ਵਾਰੀ 1000 ਵਾਰੀ ਸੋਚਣਾ ਚਾਹੀਦਾ ਵੀ ਕਿ ਤੁਸੀਂ ਇੱਕ ਜਿਹੜੀ ਜ਼ਿੰਦਗੀ ਨੂੰ ਇੱਕ ਉਹਨੂੰ ਤੁਸੀਂ ਦੁਨੀਆਂ 'ਚ ਲੈ ਕੇ ਆ ਰਹੇ ਆ, ਕਿ ਉਹ ਦੁਨੀਆਂ 'ਚ ਲਿਆਉਣਾ ਉਹਦਾ ਆਸਾ ਪਾਸਾ ਮਾਹੌਲ ਕੀ ਉਹ ਸਾਰਾ ਕੁਛ ਉਹਨੂੰ ਤੁਸੀਂ ਦੇ ਸਕਦੇ ਆ, ਕਿ ਜਿਹੜੀ ਦੁਨੀਆਂ 'ਚ ਅੱਜ ਕੱਲ੍ਹ ਤੁਸੀਂ ਬਚਾ ਸਕਦੇ ਆ।
1: ਬਿਲਕੁਲ,
3: ਚਲੋ ਇਹ ਮੇਰੇ ਆਪਦੇ ਵਿਚਾਰ ਸੀਗੇ ਜੀ, ਥੋੜਾ ਜਿਹਾ ਇਮੋਸ਼ਨਲ ਵੀ ਮੈਂ ਹੋ ਗਿਆ,
1: ਸੌਰੀ
3: ਜੇ ਕਿਸੇ ਨੂੰ ਚੰਗੇ ਨਾ ਲੱਗੇ ਹੁਣ।
1: ਬਿਲਕੁਲ ਹੋਣੇ ਚਾਹੀਦੇ ਵਿਚਾਰ,
3: ਬਾਕੀ ਹਾਂਜੀ ਬਾਕੀ ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਚੱਲ ਰਿਹਾ ਜੀ,
1: ਦੋਨਾਂ
3: ਵੀਰਾਂ ਨੂੰ ਧੰਨਵਾਦ,
1: ਥੈਂਕ ਯੂ,
3: ਸਤਿ ਸ੍ਰੀ ਅਕਾਲ, ਜਿੰਦਾਬਾਦ,
1: ਜ਼ਿੰਦਗੀ
0: ਜਿੰਦਾਬਾਦ ਜੀ।
1: ਬਾ ਕਮਲ ਸ਼ਮੀ ਜੀ, ਜਿਵੇਂ ਗੱਲ ਚੱਲ ਰਹੀ ਹੈ, ਚਲੋ ਇਹ ਕੱਲੀ ਭਾਰਤ ਦੀ ਜਾਂ ਪੰਜਾਬ ਦੀ ਹੀ ਪ੍ਰੋਬਲਮ ਨਹੀਂ ਗੀ, ਜਦੋਂ ਆਪਾਂ ਝਾਤ ਮਾਰਦੇ ਹਾਂ ਗਲੋਬਲ ਪੱਧਰ ਦੇ ਉੱਤੇ ਸਾਰਾ ਕੁਝ ਸਿਲਸਿਲਾ ਜਿਹੜਾ ਚੱਲ ਰਿਹਾ, ਇਨ੍ਹਾਂ ਮੁਲਕਾਂ ਦੇ ਵਿੱਚ ਗੱਲ ਕਰ ਲਈਏ ਤਾਂ ਬਹੁਤ ਸਾਰੇ ਸਕੂਲਿੰਗ ਜਾਂ ਫਰਾਂਸ ਹੋ ਗਿਆ, ਇੰਗਲੈਂਡ ਹੋ ਗਿਆ, ਯੂਰੋਪੀਅਨ ਮੁਲਕ ਹੋ ਗਏ ਕੁਝ, ਅਮਰੀਕਾ, ਕੈਨੇਡਾ, ਉਨ੍ਹਾਂ ਮੁਲਕਾਂ ਦੇ ਵਿਚ ਵੀ ਇਹ ਸੋਚਿਆ ਜਾ ਰਿਹਾ, ਬਕਾਇਦਾ ਜਿਹੜਾ ਲਾਅ ਦੇ ਅੰਦਰ ਕਾਨੂੰਨ ਲਿਆਂਦੇ ਜਾ ਰਿਹਾ ਕਿ ਬੱਚਿਆਂ ਨੂੰ ਸਕੂਲਿੰਗ ਟਾਈਮਿੰਗ ਦੇ ਵਿਚ ਜਿਹੜਾ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ, ਨਹੀਂ ਜ਼ਰੂਰਤ ਹੈ। ਜਦੋਂ ਚਲੋ ਇਨ੍ਹਾਂ ਮੁਲਕਾਂ ਚ ਜਦੋਂ ਆਪ ਦੇਖਦੇ ਆ ਇਨ੍ਹਾਂ ਸਕੂਲਾਂ ਦੇ ਵਿਚ ਸਿਸਟਮ ਨੂੰ, ਤਾਂ ਉਥੇ ਬਕਾਇਦਾ ਜਦੋਂ ਕਲਾਸ ਸ਼ੁਰੂ ਹੁੰਦੀ ਹੈ ਜਾਂ ਕਲਾਸ ਦੇ ਵਿਚ ਤੁਸੀਂ ਐਂਟਰ ਕਰ ਦਿੰਦੇ ਹੋ ਤੇ ਟੀਚਰ ਦੇ ਸਾਹਮਣੇ ਇਕ ਸਟੈਂਡ ਬਣਿਆ ਹੋਇਆ ਟੇਬਲ ਦੇ ਉਤੇ, ਤੇ ਉਥੇ ਸਾਰੇ ਆਪਣਾ ਆਪਣਾ ਫੋਨ ਕੱਢ ਕੇ ਤੇ ਉਹਦੇ ਵਿਚ ਰੱਖ ਦਿੰਦੇ ਆ, ਤੇ ਜਦੋਂ ਮਤਲਬ ਕਿ ਕੋਈ ਆਪਣਾ ਪੀਰੀਅਡ ਖਤਮ ਹੁੰਦਾ ਜਾਂ ਫਿਰ ਅੱਧੀ ਛੁੱਟੀ ਹੈ ਤਾਂ ਉਸ ਵਕਤ ਜ਼ਰੂਰ ਉਹ ਮਤਲਬ ਕਿ ਉਹਨੂੰ ਯੂਜ਼ ਕਰ ਸਕਦੇ ਆ। ਪਰ ਉਹ ਜਿਹੜਾ ਕਿਤੇ ਨਾ ਕਿਤੇ ਗੰਭੀਰਤਾ ਜਿਹੜੀ ਹੈ ਹਰ ਪਾਸੇ ਇਹ ਚੀਜ਼ ਬਣੀ ਹੋਈ ਹੈ।
0: ਹਾਂਜੀ ਬਿਲਕੁਲ ਭਰਤ ਸਾਹਿਬ, ਇਹਦੇ ਬਾਰੇ ਜਿਉਂ ਜਿਉਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਔਰ ਜੋ ਇੰਪੈਕਟ ਆ ਉਹ ਸਾਹਮਣੇ ਆ ਰਿਹਾ, ਤੋ ਕੁਦਰਤੀ ਗੱਲ ਆ ਕਿ ਉਹਦੇ ਉਹਨੂੰ ਡਾਇਗਨੋਸ ਵੀ ਕੀਤਾ ਜਾ ਰਿਹਾ, ਜਿਹੜੇ ਨੀਤੀ ਘਾੜੇ ਆ ਜਿਨ੍ਹਾਂ ਨੇ ਪਾਲਿਸੀ ਬਣਾਉਣੀ ਆ ਉਹ ਬਣਾ ਵੀ ਰਹੇ ਨੇ। ਕਈ ਮੁਲਕ ਜਿਹੜੇ ਆ ਜਿਵੇਂ ਤੁਸੀਂ ਦੱਸਿਆ ਕਿ ਇਹ ਤੇ ਕੰਮ ਵੀ ਕਰ ਰਹੇ ਕਿ ਭਾਈ ਉਹ ਸਕਰੀਨ ਟਾਈਮ ਘਟਾਉਣ ਜਾਂ ਉਹਨੂੰ ਥੋੜਾ ਟਾਈਮ ਟੇਬਲ ਦੇ ਵਿਚ ਲੈ ਕੇ ਆਉਣ ਕਿ ਕਦੋਂ ਤੋਂ ਕਦੋਂ ਚਲਾਉਣਾ ਤੇ ਜ਼ਰੂਰਤ ਦੇ ਮੁਤਾਬਕ ਆਪਾਂ ਉਹਨੂੰ ਰੱਖੀਏ, ਉਹ ਬੱਚੇ ਨੂੰ ਦੱਸਣਾ ਪੈਣਾ ਔਰ ਉਹ ਚੀਜ਼ਾਂ ਦੇ ਵੱਲ ਵੀ ਜਿਹੜੀ ਆ ਪਹਿਲਕਦਮੀ ਸ਼ੁਰੂ ਹੋਈ ਆ। ਇਹਨੂੰ ਆਪਾਂ ਰਿਮੈਡੀਅਲ ਜਿਹੜਾ ਮੈਜਰ ਕਹਾਂਗੇ ਕਿ ਬਈ ਉਹ ਜੋ ਵੀ ਅਲਾਮਤ ਬਣ ਗਈ ਆ
1: ਜੋ ਜ਼ਰੂਰਤਾਂ ਚਾਹੀਦੀ
0: ਜੀ
1: ਬਿਲਕੁਲ,
0: ਉਹਨੂੰ ਹੁਣ ਜਿਹੜਾ ਅਡਿਕਸ਼ਨ ਆ ਉਹਨੂੰ ਡੀਟੋਕਸ ਕਰਨਾ ਪੈਣਾ
1: ਜੀ,
0: ਉਹਨੂੰ ਬੱਚਿਆਂ ਨੂੰ ਉਹਦੇ ਵਿਚੋਂ ਜਾਂ ਜਿਹੜੀ ਪੀੜੀ ਆ ਸਾਡੀ ਉਹ ਬਾਹਰ ਆਵੇ ਉਹ ਤੋਂ, ਤੇ ਉਹਨੂੰ ਆਪਾਂ ਉਹਦੇ ਹੱਥੋਂ ਫੋਨ ਨੀ ਖੋਹ ਸਕਦੇ, ਆਪਾਂ ਉਹਨੂੰ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਿ ਭਾਈ ਉਹਨੂੰ ਡਿਟੈਚ ਨਹੀਂ ਕਰ ਸਕਦੇ
1: ਜੀ,
0: ਟੋਟਲੀ ਤੋੜ ਕੇ ਨੀ ਰੱਖ ਸਕਦੇ ਕਿਉਂਕਿ ਉਹ ਜੁੜੇ ਰਹਿਣੇ ਵੀ ਜ਼ਰੂਰੀ ਆ। ਪਰ ਇੱਕ ਨਾ ਸਕਰੀਨ ਤੇ ਸੀਨ ਜੋ ਰੀਅਲੀ ਸੀਨ ਹੈ ਬਾਹਰ ਦ੍ਰਿਸ਼ ਆ
1: ਜੀ,
0: ਉਹ ਦੋਵਾਂ ਦੇ ਵਿਚ ਕਿਤੇ ਨਾ ਕਿਤੇ ਕੋਈ ਬੈਲੈਂਸ ਬਣਾਉਣਾ ਪਏਗਾ ਤਾਂ ਕਿ ਉਹ ਆਪਣਾ ਇਹ ਟੈਕਨੋਲੋਜੀ ਨਾਲ ਵੀ ਜੁੜੇ ਰਹਿਣ ਪਰ ਉਹ ਬਾਹਰ ਜਿਹੜੀ ਹੈ ਨਾ ਆਬੋ ਹਵਾ
1: ਜੀ
0: ਉਹਦੇ ਵੱਲ ਵੀ ਜਿਹੜੇ ਆ ਉਹ ਜੁੜਨ ਉਹਦੇ ਨਾਲ
1: ਜੀ,
0: ਤਾਂ ਕਿ ਇੱਕ ਮੈਂਟਲ ਜਿਹੜੀ ਆ ਉਹਨਾਂ ਦੀ ਸਟ੍ਰੈਸ ਆ ਉਹ ਖਤਮ ਹੋਵੇ ਤੇ ਮੌਸਮ ਜਿਹੜਾ ਖਿੜਕੀ ਚੋਂ ਬਾਹਰ ਝਾਕ ਕੇ ਦੇਖ ਲੈਣ ਔਰ ਥੋੜਾ ਜਿਹਾ ਛੱਤ ਤੇ ਜਾ ਕੇ ਦੇਖ ਲੈਣ ਕਿ ਅੱਜ ਮੌਸਮ ਕਿਹੋ ਜਿਹਾ ਹੈ, ਬਜਾਏ ਇਸ ਦੇ ਕਿ ਸੋਸ਼ਲ ਮੀਡੀਆ ਨੂੰ ਪੁੱਛਿਆ ਜਾਏ ਕਿ ਦੱਸੋ ਅੱਜ ਕਿੰਨਾ ਕਿਹੋ ਜਿਹਾ ਮੌਸਮ,
1: ਉਹ ਤਾਂ ਦੱਸਣ ਪੈ ਰਿਹਾ ਬਾਹਰ ਪਰ ਪੈ ਨਹੀਂ ਰਿਹਾ ਹੁੰਦਾ
0: ਬਾਹਰ ਪੈ ਰਿਹਾ, ਫਿਰ ਉਹ ਮੀਂਹ ਵਾਲੇ ਫਿਲਟਰ ਲਾ ਲੈਂਦੇ ਉੱਤੇ ਮੀਂਹ ਵਾਲੇ ਫਿਲਟਰ ਹੋ ਗਏ
1: ਜੀ। ਤੇ ਸ਼ਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਨੇ, ਉਸ ਤੋਂ ਬਾਅਦ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਉਹਨਾਂ ਨੂੰ ਵੀ ਲੈਣੇ ਨਾਲ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਤਿ ਸ੍ਰੀ
1: ਅਕਾਲ ਜੀ ਜੀ ਅਨੂ ਜੀ ਔਜਲਾ ਸਾਹਿਬ,
0: ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਮੈਂ ਨਾ ਪਹਿਲਾਂ ਚਲੋ ਰਾਜਨ ਜੀ ਨੂੰ ਤਾਂ ਮੈਂ ਤਾਂ ਲਿਖਿਆ ਸੀ ਵੀ ਇਹ ਮੀਡੀਆ ਤੇ ਰੌਲਾ ਪਾਉਂਦੇ ਨੇ ਆ ਕੇ ਅੱਛੇ ਗੁਆਂਢ ਨੀ ਹੋਣ ਦਾ ਫਰਜ਼ ਕਿਉਂ ਨੀ ਨਿਭਾਇਆ,
1: ਕੀ ਬਾਤ ਹੈ ਜੀ,
4: ਮੀਡੀਆ ਤੇ ਆ ਕੇ ਤਾਂ ਦੱਸ ਰਹੇ ਨੇ ਗੁਆਂਢੀ ਤਾਂ ਕੰਧੇ ਹੀ ਪਜਾਲੇ ਸੀ ਨਾ
1: ਜੀ।
4: ਤੇ ਮੈਂ ਨਾ ਇੱਕ ਤੁਹਾਨੂੰ ਟੀਚਰ ਹੋਣ ਦੇ ਨਾਤੇ ਗੱਲ ਪੁੱਛ ਰਿਹਾ ਸ਼ਮੀ ਜੀ,
0: ਹਾਂਜੀ,
4: ਕਿ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ, ਘੱਟੋ ਘੱਟ ਉਹਨਾਂ ਦੇ ਮਨੋਵਿਗਿਆਨ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ ਵੀ ਭਾਈ ਇਹਨੂੰ ਕਿਸੇ ਹੱਦ ਤੱਕ ਯੂਜ ਕਰੋ ਤੁਹਾਡੇ ਲਈ ਚੰਗਾ, ਕਿਉਂਕਿ ਸਾਡੇ ਇੱਥੇ ਨੀ ਬੱਚੇ ਇੰਨਾ ਯੂਜ ਕਰਦੇ ਜਿੰਨਾ ਅਸੀਂ ਕਰਦੇ ਹਾਂ।
1: ਆਪਣੇ ਤਾਂ ਇੱਥੇ ਕਈ ਬੱਚਿਆਂ ਨੇ ਹਲੇ ਤੱਕ ਸੋਸ਼ਲ ਮੀਡੀਆ ਦੀ ਆਈਡੀ ਤੱਕ ਨਹੀਂ ਬਣਾਈ,
4: ਮੈਂ ਜਦੋਂ ਇੰਡੀਆ ਗਿਆ ਸੀ ਵਟਸਐਪ ਬਣਾ ਕੇ ਦਿੱਤੇ ਬੱਚਿਆਂ ਨੂੰ ਉਦੋਂ ਹਨਾ
1: ਜੀ,
4: ਤੇ ਫੇਸਬੁੱਕ ਮੇਰੇ ਬੱਚਿਆਂ ਦੀ ਹੈ ਹੀ ਨੀ
1: ਬਿਲਕੁਲ ਹੈ ਜੀ,
4: ਤੇ ਸਾਡੇ ਤਾਂ ਮੇਰੇ ਹਿਸਾਬ ਨਾਲ ਮੇਰੇ ਕੋਲ ਨੀ ਹੈ ਕਈ ਮਾਧਿਅਮ ਜਿਹਾ, ਇੰਸਟਾਗ੍ਰਾਮ ਮੈਂ ਤਾਂ ਬਣਾਇਆ ਕਈ ਆ ਭੇਜ ਦਿੰਦੇ ਰੀਲ ਲੈਂਦੀਆਂ, ਜੇ ਇੰਸਟਾਗ੍ਰਾਮ ਤੁਹਾਡੇ ਕੋਲ ਹੁੰਦਾ ਨਹੀਂ ਤਾਂ ਖੋਲ ਸਕਦੇ ਨੀ, ਖੋਲ ਹੀ ਨੀ ਸਕਦੇ ਹੋ ਤੁਸੀਂ
1: ਬਿਲਕੁਲ ਹੈ ਜੀ,
4: ਲੈ ਮੈਨੂੰ ਹੁਣ ਤੱਕ ਨੀ ਚਲਾਉਣਾ ਆਇਆ, ਕੋਈ ਰੀਲ ਭੇਜ ਦਿੰਦਾ ਉਹ ਤਾਂ ਮੈਂ ਜ਼ਰੂਰ ਦੇਖ ਲੈਣਾ, ਲੈ ਉਦੋਂ ਕਹਾਂ ਮੈਨੂੰ ਨੀ ਪਤਾ ਜੀ ਰੀਲ ਕਿਵੇਂ ਪਾਉਣੀ ਹੈ
1: ਜੀ
0: ਜੀ,
4: ਤੇ ਆ ਹੋਰ ਜਿਹੜੇ ਸਨੈਪਚੈਟ ਨੇ ਹੋਰ ਕੀ ਆ, ਇੱਕ ਵਾਰੀ ਆਪਾਂ ਜਿਹੜੇ ਇੱਕ ਹੋਰ ਮਾਧਿਅਮ ਦਿੱਤਾ ਸੀਗਾ ਵੀ ਉਹ ਤੇ ਕਾਲ ਵੀ ਕਰ ਸਕਦੇ ਹੋ ਤੇ ਸੁਣ ਵੀ ਸਕਦੇ ਹੋ, ਕੀ ਸੀ ਉਹ ਟੈਲੀਗ੍ਰਾਮ ਕੀ ਸੀ ਉਹ,
1: ਨਹੀਂ ਆਪਾਂ ਸਕਾਈਪ ਸੀਗਾ ਜੀ, ਉਹ ਤਾਂ ਬੰਦ ਬੁੰਦ ਹੋ ਗਿਆ,
4: ਕੁਛ ਹੋਰ ਸੀਗਾ ਜੀ, ਨਹੀਂ ਇੱਕ ਹੋਰ ਹੈ ਉਹ ਵੀ ਵਟਸਐਪ ਵਾਂਗੂ ਹੈ,
1: ਅੱਛਾ ਜੀ
4: ਉਹ ਨੀ ਕਦੇ ਵਰਤਿਆ ਵਟਸਐਪ ਜਾਂ ਕਦੇ ਫੇਸਬੁੱਕ ਦੇਖ ਲਈ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਵੀ ਜਿਹੜੇ ਬੱਚੇ ਨੇ ਕਿ ਉਹਨਾਂ ਨੂੰ ਇੱਥੇ ਸਕੂਲ ਦੇ ਵਿੱਚ ਦੱਸਦੇ ਨੇ ਵੀ ਭਾਈ ਕੋਈ ਇਹਦੇ ਇੱਥੇ ਬੱਚਿਆਂ ਨੂੰ 10 ਮਿੰਟ ਸਵੇਰੇ ਲਾਉਂਦੇ ਨੇ ਨੀਵੀਂ ਪੜ੍ਹ ਕੇ ਵੀ ਸੁਣਾਉਂਦੇ ਨੇ ਟੀਚਰ ਸਾਰਿਆਂ ਨੂੰ ਹਨਾ ਸਿਸਟਮ ਬਾਰੇ ਦੱਸਦੇ ਨੇ ਤਾਂ ਹੀ ਅੰਦਰ ਦੇਸ਼ ਭਗਤੀ ਜਾਗਦੀ ਹੈ ਉਦੋਂ ਵੀ ਆਪਾਂ ਗੱਲ ਕਰਦੇ ਸੀਗੇ। ਹਾਂ ਠੀਕ ਹੈ ਵੀ ਆਹ ਜਿਹੜੀ ਲੜਕੀ ਹੈ ਮੈਂ ਇਹ ਨੀ ਕਹਿੰਦਾ ਇੱਥੇ ਸਾਡੇ ਤਾਂ ਪਹਿਲਾਂ ਇੰਨੇ ਛੋਟੇ ਬੱਚੇ ਨੂੰ ਇਕੱਲਾ ਛੱਡ ਨੀ ਸਕਦੇ ਉਹਦੇ ਮਾਂ ਪਿਓ ਨੂੰ ਕਹਿਦਾ ਜੀ
1: ਬਿਲਕੁਲ।
4: ਨੰਬਰ 2 ਇਹ ਕੁਦਰਤੀ ਹੋ ਹੈ ਫਿਤਰਤ ਹੈ ਜੀ। ਆਹ ਦੇਖੋ ਆ ਮੂਵੀ ਸੀ ਜੇ 4 ਦਿਨ ਹੋਰ ਚਲਾ ਦਿੰਦੇ ਮੈਂ ਇੱਕ ਤੁਹਾਨੂੰ ਇਨਸਾਨੀਅਤ ਦਾ ਫਿਤਰਤ ਦੱਸਦਾ ਸਾਡੀ ਮੈਂ ਵੀ ਉਹਦੇ ਵਿੱਚ ਆ ਜਿਹਨੂੰ 4 ਦਿਨ ਹੋਰ ਚਲਾਉਂਦੇ ਇੰਨਾ ਰੌਲਾ ਹੀ ਨੀ ਸੀ ਪੈਣਾ
1: ਜੀ
4: ਹਟਾਤੀ ਨਾ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਦਬਾ ਕੇ ਰੱਖਦੇ ਹਾਂ ਉਹਦੇ ਕਲੀ ਨੂੰ ਵੱਧ ਭੱਜਦੇ ਹਾਂ
1: ਬਿਲਕੁਲ ਹੈ ਜੀ।
4: ਹੁਣ ਜਿਹੜਾ ਕੁਛ ਇੰਡੀਆ ਅਸੀਂ ਦੇਖਦੇ ਰਹਿੰਦੇ ਸੀਗੇ ਐਂ ਹੁੰਦਾ ਸੀ ਵੀ ਹਾਏ ਮਸਾਂ ਹੀ ਦੇਖਿਆ ਕੁਛ
1: ਜੀ
4: ਹਿਊਮਨ ਬੀਇੰਗ ਹੋਣ ਦੇ ਨਾਤੇ ਮੈਂ ਤੁਹਾਨੂੰ ਗੱਲ ਕਰਦਾ ਹੁਣ ਇੱਥੇ ਕੋਈ ਗੱਲੇ ਹੈ ਨੀ ਆ ਗਰਮੀਆਂ ਨੇ ਆਮ ਹੀ ਫਿਰਦੇ ਨੇ ਲੋਕ
1: ਜੀ
4: ਮਤਲਬ ਕਈ ਵਾਰੀ ਮੈਂ ਕੀ ਦੱਸਾਂ ਪੂਲ ਚੋਂ ਨਹਾਉਂਦੇ ਇੱਥੇ ਸਮਾਨ ਲੈਣ ਉਹ ਵੀ ਆਉਂਦੇ ਨੇ ਮਤਲਬ ਕਈ ਐਂ ਵੀ ਲੱਗਦਾ ਆਪਦੇ ਆਪ ਨੂੰ ਲੱਗਦਾ ਹੁੰਦਾ ਵੀ ਯਾਰ ਇਹਨੂੰ ਸ਼ਰਮ ਨੀ ਆਉਂਦੀ ਮਾੜੀ ਮੋਟੀ ਸੋ ਇਹ ਇੱਕ ਛੋਟੀ ਜਿਹੜੀ ਚੀਜ਼ ਤੁਸੀਂ ਦੇਖਦੇ ਰਹਿੰਦੇ ਹੋ ਜਿਵੇਂ ਇੱਥੇ ਪੜ੍ਹਾਈ ਵੀ ਹੈ ਚਲੋ ਮੈਂ ਕਹਿ ਦਿੰਦਾ ਭੈਣ ਜਿਹੜੇ ਜੁੜੇ ਸਮਝ ਕੇ ਜਿਹੜੀ ਗੱਲ ਵਿੱਚ ਮੈਂ ਕਹਿਣੀ ਚਾਹੁੰਦਾ
1: ਜੀ
4: ਉਹ ਵੀ ਤੁਹਾਡੇ ਮਨ ਦੇ ਉੱਪਰ ਤਾਂ ਘੱਟੋ ਘੱਟ ਅਸਰ ਪਾਉਂਦੀ ਹੈ ਨਾ ਤੁਸੀਂ ਥੋੜੀ ਖਿੱਚ ਘੱਟਦੀ ਹੈ ਉਸ ਚੀਜ਼ ਬਾਰੇ
1: ਬਿਲਕੁਲ ਹੈ ਜੀ
4: ਸਾਡੇ ਤਾਂ ਇਹਨੂੰ ਸ਼ਰਮ ਮੰਨਦੇ ਆ
1: ਇੱਕ ਵਿਸ਼ਾ ਚਾਹੀਦਾ ਹੈ ਬਿਲਕੁਲ ਹੈ ਜੀ ਹੋਣਾ ਚਾਹੀਦਾ ਹੈ
4: ਮੈਨੂੰ ਦੱਸਿਓ ਜੀ ਇੱਥੇ ਪੜ੍ਹਾਈ ਜਾਂਦੀ ਹੈ ਇਹ ਗੱਲ ਕਿ ਨਹੀਂ
0: ਹਾਂਜੀ ਬਿਲਕੁਲ ਜੀ ਆਪਣੇ ਇਹਨੂੰ ਕਈ ਤਰੀਕਿਆਂ ਨਾਲ ਜਿਵੇਂ ਹੁਣ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਕਿਉਂਕਿ ਆਪਾਂ ਫੋਕਸ ਹੀ ਉਹਨਾਂ ਤੇ ਕੀਤਾ ਅੱਜ ਦੀ ਚਰਚਾ ਦਾ ਬੱਚਿਆਂ ਤੇ ਸਕੂਲਾਂ ਦੇ ਵਿੱਚ ਜਿਹੜੀ ਮਾਰਨਿੰਗ ਅਸੈਂਬਲੀ ਆ ਉਹਦੇ ਵਿੱਚ ਪਾਰਟ ਆ ਕਿਉਂਕਿ ਉੱਥੇ ਉਹਨਾਂ ਨੂੰ ਇਹੋ ਜਿਹੜੇ ਆ ਸੰਬੋਧਨ ਕਰਕੇ ਵੀ ਤੇ ਬੱਚੇ ਖੁਦ ਵੀ ਆਪਣੇ ਜਿਹੜੇ ਆ ਉਹ ਤਿਆਰ ਕਰਕੇ ਲਿਆਉਂਦੇ ਆ ਭਾਸ਼ਣ ਵਗੈਰਾ ਪੋਇਟਰੀ ਵਗੈਰਾ ਤੇ ਵਿਚਾਰ ਪੇਸ਼ ਕਰਦੇ ਆ ਇਹਦੇ ਉੱਤੇ ਇਹ ਚਰਚਾ ਤੜਕੇ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹ ਆਪਾਂ ਇਹ ਤੇ ਕੀ ਕਰ ਸਕਦੇ ਆ ਬਾਕੀ ਜਿਵੇਂ ਔਜਲਾ ਸਾਹਿਬ ਖਬਰਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਵੀ ਇਹ ਉਹਦਾ ਪਾਰਟ ਹੀ ਬਣ ਜਾਂਦਾ ਸਕੂਲ ਦੀ ਜਿਹੜੀ ਮਾਰਨਿੰਗ ਅਸੈਂਬਲੀ ਹੈ ਸ਼ੁਰੂਆਤ ਹੀ ਹੈ ਉਹ ਇਹੋ ਜਿਹੇ ਤਰੀਕੇ ਨਾਲ ਹੁੰਦੀ ਆ ਕਿ ਉਹਦੇ ਅਸਰ ਤੇ ਹੁੰਦਾ ਹੀ ਆ ਆਪਾਂ ਦੇਖਦੇ ਆ ਪਰ ਇਹ ਅਸਰ ਉਦੋਂ ਬੇਅਸਰ ਹੋ ਜਾਂਦਾ ਜਦੋਂ ਆਪਾਂ ਘਰ ਪਹੁੰਚਦੇ ਆ ਤੇ ਘਰ ਆਉਂਦੇ ਹੀ ਉਹ ਮਾਹੌਲ ਸਾਨੂੰ ਸੈੱਟ ਹੋ
1: ਜਾਂਦਾ ਬਿਲਕੁਲ ਬਾਕੀ ਰਿਸਪੋਂਸਿਬਿਲਟੀ ਫਿਰ ਪੇਰੈਂਟਸ
4: ਬਿਲਕੁਲ ਸਮੀ ਇਹ ਚਲੋ ਠੀਕ ਹੈ ਵੀ ਮਤਲਬ ਮੈਂ ਇਹ ਨੀ ਕਹਿੰਦਾ ਬੱਚੇ ਹੁਣ ਜਿਵੇਂ ਇੱਥੇ ਕਹਿੰਦੇ ਆ ਵੀ ਬੱਚੇ ਘਰੇ ਘਰ ਰੋਟੀ ਖਾਣ ਆਉਂਦੇ ਆ ਸ਼ਾਮ ਨੂੰ ਰਹਿਣ ਆਉਂਦੇ ਬਾਕੀ ਇੱਥੇ 8 ਘੰਟੇ ਇੱਥੇ ਵੈਸਟਰਨ ਮਾਹੌਲ ਪੜ੍ਹਦੇ ਆ ਬੱਚੇ ਸਾਡੇ ਪੜ੍ਹੇ ਨੇ ਮੇਰੇ ਵੀ ਹਨਾ
1: ਬਿਲਕੁਲ
4: ਉਹ ਅਸਰ ਤਾਂ ਹੁੰਦਾ ਹੀ ਆ ਤੁਹਾਡੇ ਬੱਚਿਆਂ ਤੇ ਇਹ ਨੀ ਮੈਂ ਕਹਿੰਦਾ ਨਹੀਂ ਹੁੰਦਾ ਪਰ ਕੁਛ ਕੁਛ ਸਾਡੇ ਵੀ ਫਰਜ਼ ਸੀਗੇ ਨਾ ਹੁਣ ਮੈਂ ਕੱਲਾ ਮੈਂ ਕਿੰਨੀ ਗਰੀ ਇਹ ਗੱਲ ਕਹਿਣਾ ਚਾਹੇ ਕਦੇ ਆ ਜਾਣ ਕੋਈ ਆਪਣਾ ਪੁੱਛ ਲੈ
1: ਜੀ
4: ਕੱਲੇ ਰਹੇ ਆ ਜੀ ਟਾਊਨ ਦੇ ਵਿੱਚ ਪੰਜਾਬੀ ਅੱਜ ਵੀ ਕੱਲੇ ਆ ਜੀ
1: ਬਿਲਕੁਲ
4: ਤੇ ਕਿੰਡਰਗਾਰਟਨ ਮੇਰੀ ਬੇਟੀ ਲੱਗੀ ਸੀ ਆ ਕੇ ਇੱਥੇ
1: ਜੀ
4: ਤੇ ਮਤਲਬ ਟਾਈਮ ਦਿੱਤਾ ਬੱਚੇ ਕਿਤੇ ਨੀ ਗਏ ਜੀ ਇਹ ਵੀ ਤੁਹਾਨੂੰ ਮਾਹੌਲ ਤਾਂ ਕ੍ਰੀਏਟ ਕਰਨਾ ਹੀ ਪੈਂਦਾ
1: ਪੈਣਾ ਹੈ ਜੀ ਬਿਲਕੁਲ
4: ਪਰ ਸਾਡਾ ਹੁਣ ਜਿਹੜੀ ਗੱਲ ਕਹਿੰਦੇ ਜਿਵੇਂ ਹੁਣ ਦੱਸ ਕੇ ਜਿਹੜੇ ਆ ਵੀ ਮੂਹਰੇ ਖਵਾਉਣ ਦੇ ਲਈ ਕੋਈ ਕਰਾਉਣ ਦੇ ਲਈ ਮੂਹਰੇ ਫੋਨ ਰੱਖ ਦਿੰਦੇ ਨੇ ਮਾਹੌਲ ਇਹੋ ਜਿਹਾ ਕ੍ਰੀਏਟ ਕਰਿਆ ਤੁਸੀਂ ਆਪ ਜਿਵੇਂ ਦਾਦੂ ਜੀ ਕਰਕੇ ਜਿਹੜੇ ਮੈਂ ਭੈਣ ਜੀ ਨੂੰ ਵੱਡੇ ਸਤਿਕਾਰ ਜੋ ਮਾਲ ਭੈਣ ਜੀ ਨਾਲ ਹੁਣੇ ਲਿਖ ਕੇ ਹਟਿਆ
1: ਜੀ
4: ਕਦੇ ਸੋਚ ਕੇ ਦੇਖੋ ਅੱਜ ਵੀ ਸਾਡੇ ਉਹ ਗੱਲਾਂ ਯਾਦ ਨੇ
1: ਜੀ
4: ਜਿਵੇਂ ਦਾਦੂ ਜੀ ਹੱਸ ਕੇ ਗਏ ਨੇ ਤੇ ਆ ਖਬਰਾਂ ਤੁਸੀਂ ਦੇਖ ਲਓ 2 ਵੀਕ ਦੀ ਪਹਿਲੀ ਕੋਈ ਖਬਰ ਯਾਦ ਆ ਕਿਸੇ ਨੂੰ
1: ਨਾ ਜੀ
4: ਇਹਨਾਂ ਨੇ ਫਲੈਸ਼ ਮਾਰਤੀ ਸਾਡੇ ਦਿਮਾਗ ਤੇ
1: ਬਿਲਕੁਲ ਹੈ ਜੀ
4: ਫਲੈਸ਼ ਭੱਜਦੀ ਹੈ ਜੀ ਅੱਜ ਕੱਲ ਬਸ
1: ਬਿਲਕੁਲ ਹੈ ਜੀ
4: ਨਵੀਂ ਖਬਰ ਆਉਂਦੀ ਹੈ ਪਿਛਲੀਆਂ ਸਾਰੀਆਂ ਭੁੱਲ ਜਾਂਦੇ ਹਨ
1: ਬਿਲਕੁਲ
4: ਤੇ ਸਾਨੂੰ ਸਾਡਾ ਬਚਪਨ ਕੀ ਪਹਿਲੀ ਤੋਂ ਗੁੱਲੀ ਡੰਡਾ ਕੀ ਹਾਂ ਠੀਕ ਹੈ ਵੀ ਇੱਕ ਥੋੜਾ ਸਮੇਂ ਚ ਤਬਦੀਲੀ ਆਈ ਹੈ ਖਾਣੇ ਚ ਤਬਦੀਲੀ ਆਉਣ ਨਾਲ ਮੌਸਮ ਚ ਤਬਦੀਲੀ ਆਉਣ ਨਾਲ ਬੱਚੇ ਜਵਾਨ ਪਹਿਲਾਂ ਹੋਣ ਲੱਗ ਗਏ ਸਾਡੇ ਬਹੁਤ ਚੇਂਜ ਆਏ ਸਾਡੇ ਵੇਲੇ ਮਤਲਬ ਕੁੜੀਆਂ ਤੋਂ ਡਰ ਲੱਗਦਾ ਹੁੰਦਾ ਜਿਹੜੀ 10ਵੀਂ ਚ ਪੜ੍ਹਦੇ ਸੀ ਸਾਡੇ ਵੇਲੇ ਅਸੀਂ 6ਵੀਂ ਚ ਲੱਗੇ
1: ਹੁਣ
4: ਬਾਹਰਲਾ ਸਕੂਲ ਕਹਿੰਦੇ ਸੀ ਉਹ 10ਵੀਂ ਕੁੜੀਆਂ ਜਿਹੜੀਆਂ ਅੱਜ ਦੀਆਂ ਚੰਗੀਆਂ ਭਲੀਆਂ 2 ਬੱਚੇ ਦੀਆਂ ਮਾਮਾ ਵਰਗੀਆਂ ਹੁੰਦੀਆਂ ਸੀ ਉਦੋਂ
1: ਬਿਲਕੁਲ
0: ਬਿਲਕੁਲ
4: ਐਡੀ ਐਡੀਆਂ ਲੜਕੀਆਂ ਦੇ ਮੁੰਡੇ ਹੁੰਦੇ ਸੀਗੇ ਉਦੋਂ ਉਹਨਾਂ ਨੂੰ ਪਤਾ ਵੀ ਨੀ ਚੱਲਦਾ ਇਹ ਗੱਲਾਂ ਬਾਰੇ ਜ਼ਿਆਦਾ ਉਦੋਂ ਮਤਲਬ ਜਿਹੜਾ ਕੰਮ ਜਵਾਨੀ ਵਾਲੇ ਹਾਰਮੋਨਸ ਚੇਂਜ ਨਹੀਂ ਸੀ ਹੁੰਦੇ ਇੰਨੇ ਜ਼ਿਆਦਾ ਹੁੰਦੇ ਸੀ ਪਰ ਸਲੋ ਸੀ ਕੰਮ ਹਨਾ
1: ਬਿਲਕੁਲ
4: ਇਹ ਵੀ ਹੋਇਆ ਇਹਦੇ ਨਾਲ ਥੋੜਾ ਜਿਹਾ ਮੈਂ ਜਿਹੜੀ ਕਹਿੰਦਾ ਥੋੜੀ ਸਿੱਖਿਆ ਪੜ੍ਹਾਈ ਇਹਦੇ ਬਾਰੇ ਵੀ ਦੱਸਣਾ ਚਾਹੀਦਾ ਹਨਾ
1: ਬਿਲਕੁਲ
4: ਮੈਂ ਤਾਂ ਇਹ ਕਈ ਨੀ ਬਹੁਤ ਗੇਰ ਸੋਚ ਕੇ ਦੇਖੋ ਆਪਾਂ ਸਾਰੇ ਕਾਲਜ ਗਏ ਹਾਂ
1: ਜੀ
4: ਇੱਕ ਗੱਲ ਨਿੱਕੀ ਜੀ ਸੋਚੋ ਤੁਸੀਂ ਵੀ ਜਿੰਨਾ ਦਿਮਾਗ ਉੱਥੇ ਬਹਿ ਕੇ ਐਂ ਲੱਗਦਾ ਸੀ ਵੀ ਉਹਦੇ ਨਾਲ ਗੱਲ ਹੋ ਜਾਵੇ ਉਹ ਕਦੀ ਉਹਦੇ ਨਾਲ ਗੱਲ ਹੋ ਜਾਵੇ ਜਿੰਨਾ ਦਿਮਾਗ ਇਸ ਕੰਮ ਤੇ ਲੱਗਦਾ ਹੀ ਜੇ ਆਹ ਕੰਮ ਨਾ ਹੋਵੇ ਮੈਂ ਕਿਹਾ ਸਾਡੇ ਤਾਂ ਆਈਏ ਸੂਹੇ ਬਣੀ ਜਾਣ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਕਿੰਨੀ ਐਨਰਜੀ ਵੇਸਟ ਕਰਦੇ ਆ ਜੀ
1: ਜੀ
4: ਨਹੀਂ ਸੱਚ ਹੈ ਜੀ ਇਹ ਦੇਖੋ
1: ਬਿਲਕੁਲ ਬਿਲਕੁਲ ਹੈਗਾ ਹੈ ਜੀ
4: ਕਿੰਨੀ ਐਨਰਜੀ ਕਿੰਨਾ ਸਮਾਂ ਇਹਨਾਂ ਗੱਲਾਂ ਵਿੱਚ ਹੀ ਵੇਸਟ ਹੁੰਦਾ
1: ਜੀ,
4: ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਹੈ
1: ਬਿਲਕੁਲ।
4: ਸੋ ਬਹੁਤ ਕੁਛ ਅਜੇ ਕਰਨ ਦੀ ਵੀ ਲੋੜ ਆ, ਪਹਿਲਾਂ ਸਾਨੂੰ ਸਮਾਜ ਆ ਜਿਹੜਾ ਸਾਡਾ ਆਲਾ ਦੁਆਲਾ ਉਹਦੇ ਵਿੱਚ ਮਾਪੇ ਆ ਜੀ ਸਾਰਿਆਂ ਨੂੰ ਵੱਡੀ ਗੱਲ ਤਾਂ
1: ਜੀ ਬਿਲਕੁਲ,
4: ਜੇ ਮਾਪੇ ਜ਼ਿੰਮੇਵਾਰ ਹੋਣਗੇ
1: ਜੀ।
4: ਅੱਗੇ ਕੋਈ ਤੀਆ ਬੰਦਾ ਵੀ ਆਪਣੇ ਥੱਪੜ ਮਾਰ ਦਿੰਦਾ ਸੀ, ਮਾਰ ਦਿੰਦਾ ਸੀ ਕਿ ਨਹੀਂ, ਘਰਦਿਆਂ ਨੇ ਕਿਤੇ ਗੁੱਸਾ ਕਰਿਆ ਸੀ
1: ਨਹੀਂ ਜੀ ਬਿਲਕੁਲ ਹੈ ਜੀ।
4: ਤੇ ਹੁਣ ਤੁਸੀਂ ਮਾਸਟਰ ਮਾਸਟਰ ਜੇ ਨਹੀਂ ਵੀ ਕਿਸੇ ਤੋਂ ਲੋਟ ਆਉਂਦਾ ਜਵਾਕ ਤਾਂ ਮਾਸਟਰ ਨੂੰ ਕਹਿੰਦੇ ਇਹਨੂੰ ਛੱਡੀਆ ਜੀ ਚਾਰ
1: ਜੀ,
4: ਮਾਸਟਰ ਕੁੱਟ ਸਕਦਾ ਸੀ
1: ਬਿਲਕੁਲ ਹੈ ਜੀ।
4: ਕਦੇ ਅੱਜ ਤੱਕ ਮਾਸਟਰ ਨੂੰ ਕਿਹਾ ਜੀ ਕਿਸੇ ਨੇ ਜਾ ਕੇ?
1: ਨਹੀਂ ਜੀ ਨਹੀਂ।
4: ਤੂੰ ਸਾਡਾ ਬੱਚਾ ਕਿਉਂ ਕੁੱਟਿਆ
1: ਜੀ?
4: ਤੇ ਅੱਜ ਮਾਸਟਰ ਹੱਥ ਲਾ ਕੇ ਦੇਖ ਲਵੇ
1: ਜੀ, ਅੱਜ ਮਾਸਟਰ ਮੁੜ ਕੇ ਮਾਸਟਰ ਨਹੀਂ ਲੱਭਦਾ।
4: ਬਿਲਕੁਲ, ਮੈਂ ਆਪਦੀ ਜ਼ਿੰਦਗੀ ਸ਼ੰਮੀ ਭਾਜੀ ਸਾਡੇ ਨਾ ਸਕੂਲ ਤੋਂ ਗਾਹਾਂ ਮੋਟਰ ਆ ਸਾਡੀ, ਉਦੋਂ ਤਾਂ ਬਾਉਂਡਰੀ ਨਹੀਂ ਹੁੰਦੀ, ਚਲੋ ਮੈਂ ਬੰਦ ਕਰਨ ਲੱਗਿਆ ਛਈ ਜੁੜੇ ਨੇ
1: ਜੀ,
4: ਉਦੋਂ ਕੱਲੀ ਤਾਰ ਹੁੰਦੀ ਸੀ, ਉਦੋਂ ਕੰਧ ਹੋ ਗਈ
1: ਜੀ,
4: ਜਿਹੜੀ ਮੋਟਰ ਦੀਦੀ ਸੀ ਸਾਡੀ ਮਤਲਬ ਸਕੂਲ ਤੋਂ। ਮੈਂ ਇੱਕ ਦਿਨ ਸਾਡੇ ਜਿਹੜੇ ਪਿੰਡ ਦੇ ਦੂਏ ਪਾਸੇ ਆਉਂਦੇ ਸੀ ਜਿਹਨਾਂ ਦਾ ਪਤਾ ਨਹੀਂ ਸੀ ਹੁੰਦਾ, ਉਹ ਡੁਬਕੀ ਮਾਰ ਜਾਂਦੇ ਸੀ
1: ਜੀ।
4: ਮੈਂ ਕਹਿੰਦਾ ਸੋਚਿਆ ਮੈਂ ਯਾਰ ਬੜੇ ਨਜ਼ਾਰੇ ਲੈਂਦੇ ਨੇ ਇਹ, ਆਪਾਂ ਵੀ ਲੈ ਕੇ ਦੇਖ ਲਈਏ
1: ਜੀ।
4: ਮੈਂ ਵੀ ਡੁਬਕੀ ਮਾਰ ਗਿਆ
1: ਜੀ,
4: ਉਹ ਬਾਪੂ ਜੀ ਕਹਿੰਦੇ ਸਾਈਕਲ ਤੇ ਚਾਹ ਲਈ ਜਾਂਦੇ ਹੋਣੇ ਆ, ਪੀਡੀ ਮਾਸਟਰ ਮਾਸਟਰ ਸਾਡੇ ਮੋਟਰ ਤੇ ਬੈਠੇ ਰਹਿੰਦੇ ਵਿਚਾਰੇ, ਆ ਕੇ ਸ਼ਹਿਰਾਂ ਵਾਲੇ ਤਾਂ ਸਬਜ਼ੀਆਂ ਸੁਜੀਆਂ ਵੀ ਲੈ ਕੇ ਹੁੰਦਾ ਹੀ, ਚਲੋ ਇਹ ਸਿਸਟਮ ਸੀਗਾ ਉਦੋਂ
1: ਜੀ।
4: ਤੇ ਉਹ ਕਹਿੰਦੇ ਵੀ ਨੇਤਰ ਸਾਹਿਬ ਮੁੰਡਾ ਨੀ ਆਇਆ, ਉਹ ਕਹਿੰਦਾ ਮੁੰਡਾ ਦਾ ਆਇਆ, ਕਹਿੰਦਾ ਯਾਰ ਆਇਆ
1: ਘਰੋਂ ਤੁਰਿਆ,
4: ਕਹਿੰਦਾ ਅੱਛਾ ਪਹਿਲਾਂ ਤਾਂ ਘਰੇ ਵੜਾਂਗਾ ਹੋਇਆ ਜੀ, ਸਵੇਰੇ ਮਾਸਟਰ ਰੇਡਾ ਲਿਆ ਆਉਂਦੇ ਨੇ ਪੀਡੀ ਸਾਹਿਬ ਨੇ।
1: ਇਹੀ ਤਾਂ ਯੂਜ਼ਰ ਲਾਈਫ ਸੀ ਜੀ ਅਸਲ ਦੇ ਵਿੱਚ,
4: ਮੇਰੀ ਪਹਿਲੀ ਤੇ ਆਖਰੀ ਭੱਜ ਸੀ, ਤੇ ਕੁੱਲ ਖਾਣੀ ਮੇਰੀ 3 ਜਾਂ 4 ਛੁੱਟੀਆਂ ਸੀ 5 ਸਾਲਾਂ ਚ
1: ਜੀ ਬਿਲਕੁਲ।
4: ਤੁਸੀਂ ਸੋਚ ਕੇ ਦੇਖੋ ਵੀ ਮਤਲਬ ਕੁੱਟ ਪਈ ਨਾ, ਅੱਜ ਇਹ ਕੰਮ ਹੋ ਜੂਗਾ ਜੀ?
1: ਮੁੜ ਕੇ ਭੁੱਲਦਾ ਵੀ ਨਹੀਂ ਬੰਦਾ ਫਿਰ ਜੀ ਬਿਲਕੁਲ।
4: ਮੈਂ ਹੁਣ
1: ਅੱਜ ਤੱਕ
4: ਯਾਦ ਹੋ ਚੱਲਿਆ, ਜਾ ਤਾਂ ਮੇਰੇ ਹੁਣ ਤੱਕ ਆਈ
1: ਬਿਲਕੁਲ ਬਿਲਕੁਲ
4: ਵੀ ਕਿਵੇਂ ਕੁੱਟ ਪਈ ਸੀ
1: ਜੀ।
4: ਗੱਲ ਇਹ ਵੀ ਸਾਡਾ ਆਲਾ ਦੁਆਲਾ ਵੀ ਸਾਨੂੰ ਮਜ਼ਬੂਤ ਕਰਨਾ ਚਾਹੀਦਾ, ਜੇ ਅਸੀਂ ਨਹੀਂ ਸਖ਼ਤ ਹੋਵਾਂਗੇ, ਬੱਚੇ ਸੌਫਟ ਇਹੋ ਜਿਹੇ ਹੋ ਗਿਆ ਦੇਖ ਲੋ, ਆ ਮਾੜੀ ਜੀ ਗੱਲ ਪਿੱਛੇ ਹਾਰਟ ਅਟੈਕ ਹੋਣ ਲੱਗ ਗਿਆ ਜਵਾਕਾਂ ਨੂੰ, ਅੱਗੇ ਕਦੇ ਹਾਰਟ ਅਟੈਕ ਸੁੜਿਆ ਸੀ?
1: ਨਾ ਜੀ ਨਾ ਜੀ।
4: ਆ 17-18 ਸਾਲ ਨੂੰ ਕੈਨੇਡਾ ਕੇ ਕਿਉਂ ਹਾਰਟ ਅਟੈਕ ਹੋਇਆ? ਪਾਲੀ ਇਹੋ ਜਿਹੇ ਸੌਫਟ ਤਰੀਕੇ ਨਾਲ ਹੋ ਰਿਹਾ ਸੀ
1: ਜੀ ਬਿਲਕੁਲ।
4: ਬਾਕੀ ਸਾਡੀਆਂ ਖੇਡਾਂ ਜਿਹੜੀਆਂ ਜੋ ਗਿੱਦੜ ਕੁੱਟ ਵਾਲੀਆਂ ਖੇਡਾਂ ਜੀ, ਉਵੇਂ ਸਰੀਰ
1: ਖੇਡਾਂ
4: ਵੀ ਗਿੱਦੜ ਕੁੱਟੇ ਖੇਡਾਂ ਹੀ ਸੀਗੀਆਂ, ਉਹ ਗੁੱਲੀ ਡੰਡਾ ਦੂਆ ਕੋਟਲਾ ਛਪਾਕੀ ਕਿਵੇਂ ਪੜਾਂਗਾ ਹੁੰਦਾ ਹੁੰਦਾ ਸੀ ਉਹਦੇ ਵਿੱਚ
1: ਬਿਲਕੁਲ ਹੈ ਜੀ,
4: ਬਾਂਦਰ ਕੀਲਾ
1: ਬਿਲਕੁਲ ਹੈ ਜੀ।
4: ਸੋ ਬਹੁਤ ਕੁਛ, ਹਾਂ ਥੋੜੀ ਤਬਦੀਲੀ ਹੈ ਪੜ੍ਹਾਈ ਪੜੂਈ ਚ ਵੀ ਕਰਨੀ ਚਾਹੀਦੀ, ਜਿਵੇਂ ਹੁਣ ਬੱਚੀ ਸੀ ਜਵਾਬ ਹੋ ਗਈ, ਚਲੋ ਫੇਰ ਵੀ ਘੱਟੋ ਘੱਟ ਪਤਾ ਤਾਂ ਹੋਣਾ ਚਾਹੀਦਾ ਉਹਦੀ ਲੋਕੇਸ਼ਨ ਕਿਉਂ ਨੀ ਪਤਾ ਲੱਗੀ
1: ਜੀ,
4: ਉਹ ਕਿੱਥੇ ਫਿਰਦੀ ਹੈ
1: ਜੀ,
4: ਇਹਨੂੰ ਦੇਖ ਕੇ ਸਾਡੇ ਫੇਰ ਸਾਡਾ ਜਿਹੜਾ ਵੈਸੇ ਸਿਸਟਮ ਆ, ਜਦੋਂ ਬੱਸ ਚ ਉਤਰੀ ਹੋਣੀ ਆ, ਕੀ ਬੱਸ ਦੇ ਡਰਾਈਵਰ ਦਾ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ,
1: ਬਿਲਕੁਲ
4: ਉਹਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ, ਭਾਈ ਤੂੰ ਕੌਣ ਕੰਨੀਆਂ ਕਿੱਥੋਂ ਆਈਆਂ,
1: ਬਿਲਕੁਲ
4: ਉਹਦਾ ਵੀ ਕਿਸੇ ਪੁਲਿਸ ਨੂੰ ਇਤਲਾਹ ਕਰਨਾ ਬਣਦਾ ਸੀ
1: ਜੀ,
4: ਜਾਂ ਉਹਨਾਂ ਦਾ ਕੋਈ ਆਪਦਾ ਦਫ਼ਤਰ ਹੋਣਾ ਉੱਥੇ ਉਹਨੂੰ ਇਤਲਾਹ ਕਰਨਾ ਬਣਦਾ ਸੀ
1: ਬਿਲਕੁਲ ਹੈ ਜੀ,
4: ਕੋਈ ਬੰਦਾ ਵੀ ਆਪਦੀ ਜ਼ਿੰਮੇਵਾਰੀ ਨਹੀਂ ਚੱਕ ਰਿਹਾ,
1: ਨਹੀਂ ਚੱਕਦਾ ਜੀ ਬਿਲਕੁਲ।
4: ਫਿਰ ਸਾਡਾ ਮਾਹੌਲ ਇਹ ਜਿਹਾ, ਦੇਖੋ ਫਿਲਮ ਵੀ ਚੱਲੀ ਆ, ਮੈਂ ਇਹ ਗੱਲ ਤਾਂ ਮੈਂ ਸ਼ਰੇਆਮ ਕਹਿਣਾ ਜੀ, ਅਸੀਂ ਜਾਣੀ ਅਸੀਂ ਵੀ ਲਾ ਲਓ, ਸਾਡਾ ਸਿਸਟਮ ਇਹ ਜਿਹਾ ਲਾ ਲਓ ਕਿ ਮਾੜਾ ਜਿਹਾ ਸਾਡਾ ਕਿਸੇ ਪਾਸੇ ਹੱਥ ਪੈਣਾ ਚਾਹੀਦਾ। 84 ਵੇਲੇ ਕੀ ਹੋਇਆ, ਦੁੱਧ ਮਸਾਂ ਛੱਡੇ ਹੋਣੇ ਨੇ ਇੱਕ ਦੂਜੇ ਦੇ
1: ਜੀ,
4: ਚਾਹੇ ਉਹ ਖਾੜਕੂ ਸੀ ਚਾਹੇ ਉਹ ਪੁਲਿਸ ਵਾਲੇ ਸੀ, ਜਿਨ੍ਹਾਂ ਦੇ ਘਰਾਂ ਜਿਹਾਂ ਦੇ ਕੀ ਧੀਆਂ ਨੇ ਭੈਣਾਂ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੇ ਕਿੰਨਾ ਸਹਿ
1: ਤਸ਼ੱਦਦ ਝੱਲਿਆ ਜੀ ਬਿਲਕੁਲ ਹੈ ਜੀ,
4: ਕਿਹਨੇ ਕਿਹਨੂੰ ਆਪਣਾ ਸਮਝਿਆ
1: ਕਿਸੇ ਨੇ ਜੀ,
4: ਸੋਚ ਕੇ ਦੇਖੋ ਮਤਲਬ ਇੱਕ ਮੈਂ ਮਾਤਾ ਦੀ ਸੁਣ ਰਹੀ ਸੀ, ਉਹਦੇ ਸਾਹਮਣੇ ਉਹਦਾ ਭਾਈ ਨੰਗਾ ਕਰਤਾ, ਉਹਦੇ ਸਾਹਮਣੇ ਉਹ ਨੰਗੀ ਕਰਤੀ, ਫੇਰ ਉਹਦੇ ਨਾਲ ਕਹਿੰਦੀ ਮੈਨੂੰ ਕੋਈ ਲੇਡੀ ਪੁਲਿਸ ਨੀ, ਜੋ ਮੇਰੇ ਨਾਲ ਬੰਦੇ ਵਾਲਾ ਸੱਤ ਹੋਇਆ ਫਿਰ ਮੇਰੇ ਨਾਲ ਉਹ ਹੋਇਆ
1: ਜੀ,
4: ਆਹ ਤਾਂ ਅਸੀਂ ਹੈਗੇ, ਆਹ ਤਾਂ ਸਾਡੀ ਫਿਤਰਤ ਆ, ਅਸੀਂ
1: ਬਿਲਕੁਲ
4: 13 ਸਾਲ ਦੀ ਕੀ ਛੱਡ ਦਾਂਗੇ ਅਸੀਂ
1: ਬਿਲਕੁਲ ਹੈ ਜੀ,
4: ਸਮਾਜ ਨੂੰ ਅਸੀਂ ਅਜੇ ਤੱਕ ਸਿਰਜੇ ਨੀ ਸਕੇ ਜੀ, ਅਸੀਂ ਤਾਂ ਬਘਿਆੜ ਆ
1: ਬਿਲਕੁਲ।
4: ਧੰਨਵਾਦ ਜੀ,
1: ਥੈਂਕ ਯੂ,
4: ਇਸ ਕਰਕੇ ਮਾਂ ਪਿਓ ਦਾ ਜਿਹੜਾ ਫਰਜ਼ ਬਣਦਾ ਉਹ ਮਾਂ ਪਿਓ ਨੂੰ ਜ਼ਰੂਰ ਨਿਭਾਉਣਾ ਚਾਹੀਦਾ,
1: ਨਿਭਾਉਣਾ ਚਾਹੀਦਾ ਜੀ
4: ਬਿਲਕੁਲ, ਘੱਟੋ ਘੱਟ ਇਹੋ ਜਿਹਾ ਤੁਸੀਂ ਬਿਲਡ ਕਰੋ, ਬੱਚੇ ਕੰਮ ਤੇ ਜਾਂਦੇ ਨੇ, ਘੱਟੋ ਘੱਟ ਦੱਸਦੇ ਨੇ ਤੁਰਨ ਲੱਗੇ ਵੀ ਜਦੋਂ
1: ਜੋਬ ਤੇ ਚੱਲਣਾ
4: ਸ਼ੁਰੂ ਪੈਂਦੀ ਹੁੰਦੀ ਆ, ਮੈਂ ਬੇਟੀ ਨੂੰ ਕਹਿਣਾ ਜਾ ਕੇ ਬੁੱਤ ਮਾੜਾ ਜਿਹਾ ਟੈਕਸ ਕਰ ਦਿਆ ਕਰ ਵੀ ਮੈਂ ਪਹੁੰਚ ਗਿਆ ਹਨਾ, ਬਸ
1: ਉਹ ਅਸੀਂ ਵੀ ਸੀਗੇ ਸੈਣੀ ਆਪਣੇ ਔਜਲਾ ਸਾਹਿਬ ਮੁੰਡੇ ਹੀ ਸੀਗੇ ਚਲੋ, ਪਰ ਸਿਸਟਰ ਵੀ ਹੈਗੀ ਸਾਰਾ ਕੁਝ, ਪਰ ਕਿਤੇ ਵੀ ਜਾਣਾ ਨਾ ਮਾਤਾ ਘਰ ਹੋਣੀ ਤਾਂ ਮਤਲਬ ਕਿ ਨਾਲੇ ਨੱਠਦਿਆਂ ਨੇ ਜਾਣਾ ਗਲੀ ਦੇ ਵਿੱਚੋਂ ਤੇ ਨਾਲੇ ਰੋਲਾ ਪਾ ਦੇਣਾ ਭਈ ਮੈਂ ਚੱਲਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ, ਮੈਂ ਚੱਲਾਂ ਖੇਡਣ, ਮੈਂ ਚੱਲਾਂ ਗਰਾਊਂਡ ਨੂੰ, ਏਦਾਂ ਕਹਿ ਜਾਣਾ ਜਾਂਦੇ ਜਾਂਦੇ ਜੀ।
4: ਉਦੋਂ ਪਤਾ ਹੀ ਹੁੰਦਾ ਸੀ ਵੀ ਕਿੱਥੇ ਕਿ ਤੱਕ ਜਾਣਾ ਜੀ,
1: ਬਿਲਕੁਲ
4: ਆਹ ਕੰਮ ਤਾਂ ਹੈ ਹੀ ਨਹੀਂ ਸੀ, ਉਦੋਂ ਫਲਾਣੇ ਦੇ ਘਰ ਹੋਊ ਜਾਂ ਗਰਾਊਂਡ ਚ ਹੋਊ ਜਾਂ ਰੋਟੀ ਦੇ ਹੋਊ,
1: ਬਿਲਕੁਲ ਹੈ ਜੀ।
4: ਹੋਰ ਕਿਹੜਾ ਉੱਥੇ ਰੌਕ ਗਾਰਡਨ ਜਾਣਾ ਹੁੰਦਾ ਸੀ?
1: ਬਿਲਕੁਲ
4: ਆਹੀ ਕੁਛ ਸੀ
1: ਜੀ ਜੀ।
4: ਠੀਕ ਹੈ ਜੀ, ਮੈਂ ਚਲੋ ਜੰਮੀ ਭਾਈ ਨੂੰ ਮੇਰਾ ਸਵਾਲ ਸੀ ਇਹ ਵੀ ਕਿ ਇਹ ਸਿਸਟਮ ਬੜਾ ਮੋਟਾ ਬੱਚਿਆਂ ਤੇ ਹੋਣਾ ਚਾਹੀਦਾ
1: ਜੀ,
4: ਤੇ ਜੋ
0: ਬਿਲਕੁਲ
4: ਸਾਡਾ ਸਮਾਜ ਦਾ ਵੀ ਵਿੱਚ ਹਿੱਸਾ ਬਣਦਾ, ਪੇਰੈਂਟਸ ਮੀਟਿੰਗ ਵੀ ਵੈਸੇ ਹੁੰਦੀ ਹੋਊ ਤੁਹਾਡੇ ਇੱਥੇ, ਉਹਨਾਂ ਨੂੰ ਵੀ ਪੇਰੈਂਟਸ ਨੂੰ ਵੀ ਗੱਲੀ ਬਾਤੀ ਸਮਝਾਉਣਾ ਚਾਹੀਦਾ
1: ਜੀ
4: ਵੀ ਭਾਈ ਇਹਨਾਂ ਤੇ ਥੋੜਾ ਧਿਆਨ ਰੱਖਣਾ, ਸਾਰਾ ਸਾਰਾ ਕਿਸੇ ਇੱਕ ਬੰਦੇ ਦਾ ਧਿਆਨ ਨੀ, ਮੈਂ ਜਿਵੇਂ ਕਿਹਾ ਵੀ ਬੱਸ ਵਾਲਿਆਂ ਦਾ ਵੀ ਫਰਜ਼ ਬਣਦਾ ਸੀ,
1: ਬਣਦਾ ਜੀ ਬਣਦਾ ਜੀ ਬਿਲਕੁਲ
4: ਜੀ। ਆਪਾਂ ਸੋਚੀਏ ਉਹ ਰਾਤ ਨੂੰ ਆ ਰਹੀ ਇੱਕ ਬੱਸ ਦੇ ਵਿੱਚ ਕੱਲੀ ਕੁੜੀ 13 ਸਾਲ ਦੀ, ਕੀ ਬੱਸ ਕਰੈਕਟਰ ਜਾਂ ਡਰਾਈਵਰ ਦਾ ਕੋਈ ਫਰਕ ਨਹੀਂ ਪੈਂਦਾ,
1: ਰਿਕਸ਼ੇ ਵਾਲਾ ਹੋ ਗਿਆ ਉਹ ਤਾਂ ਅਡਲਟ ਸੀ, ਆਪਣੇ ਤਾਂ ਮੰਨਦੇ ਹੀ ਉਸ ਬੰਦੇ ਨੂੰ
4: ਜਿਹੜਾ ਬੇਈਮਾਨੀ ਆ ਗਈ, ਕਰੈਕਟਰ ਡਰਾਈਵਰ ਉਹਦਾ ਦਫ਼ਤਰ ਹੋਣਾ,
1: ਬਿਲਕੁਲ ਹੈ ਜੀ ਕਸੂਰਬਾਰ
4: ਉਹਨਾਂ ਕੋਲ ਇੱਕ ਘਰ ਉਹਨਾਂ ਥਾਣੇ ਲੈ ਸਕਦੇ ਸੀ, ਉਹਨੂੰ ਪੁੱਛ ਸਕਦੇ ਸੀ ਤੇਰਾ ਕਿਹੜੇ ਪਿੰਡ ਦੀਆਂ ਤੂੰ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
4: ਬਹੁਤ ਕੁਝ ਹੋ ਸਕਦਾ ਸੀ ਨਾ, ਹੁਣ ਅਸੀਂ ਕਿੰਨਾ ਕੁਝ ਕਰ ਰਹੇ ਹਾਂ
1: ਜੀ,
4: ਹੁਣ ਮੇਰਾ ਲਗਾ ਉਹ ਵੀ ਕੁੱਟਣ ਲੱਗੇ ਹੋਣਾ ਜੀ, ਜਿਹਤੇ ਆਪ ਪਹਿਲਾਂ ਕੇਸ ਬਣਿਆ ਹੋਊ,
1: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ,
4: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ। ਲੋ ਦੋਸਤੋ ਇਸ ਤਰ੍ਹਾਂ ਜੀ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਦੋਸਤ ਪਸੰਦ ਕਰਦੇ ਉਹਨਾਂ ਦੀ ਗੱਲਬਾਤ, ਤੇ ਯਾਦਵਿੰਦਰ ਵਿਦੇਸ਼ਾ ਜੀ ਸਵਾਗਤ ਹੈ 12 ਮਿੰਟ ਹੋਲਡ ਦੇ ਉੱਤੇ, ਜੀ ਅਨੂ ਜੀ ਸਵਾਗਤ ਹੈ
5: ਜੀ, ਸ਼ਮੀ ਜੀ ਭੁਪਿੰਦਰ ਭਾਜੀ
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
5: ਕੋਈ ਵੀ ਚੀਜ਼ ਜਦੋਂ ਨਵੀਂ ਆਉਂਦੀ ਹੈ ਨਾ
1: ਜੀ,
5: ਜੇ ਆਪਾਂ ਪੁਰਾਣਾ ਟੈਗ ਵੇਖੀਏ ਨਾ, ਕਈ ਚੀਜ਼ਾਂ ਹਰ ਚੀਜ਼ ਦਾ ਨੈਗੇਟਿਵ ਪੱਖ ਵੀ ਹੁੰਦਾ, ਪੋਜ਼ਿਟਿਵ ਪੱਖ ਵੀ ਹੁੰਦਾ
1: ਜੀ,
5: ਉਹ ਟਾਈਮ ਤੇ ਵੀ ਜਿਹੜੀਆਂ ਖੇਡਾਂ ਉਹਨਾਂ ਦਾ ਨੈਗੇਟਿਵ ਪੱਖ ਵੀ ਹੈਗਾ ਪੋਜ਼ਿਟਿਵ ਵੀ ਹੈਗਾ, ਤੇ ਸੋਸ਼ਲ ਮੀਡੀਆ ਦਾ ਹੁਣ ਜੇ ਮੈਂ ਵੇਖਿਆ ਜਾਵਾਂਗੇ, ਸੋਸ਼ਲ ਮੀਡੀਆ ਨੂੰ ਜੇ ਆਪਾਂ ਆਪਣੇ ਤਰੀਕੇ ਨਾਲ ਲੈ ਸਕਦੇ ਕਿਹੜੇ ਤਰੀਕੇ ਨਾਲ ਲੈਂਦੇ
1: ਜੀ,
5: ਜੇ ਤੇ ਆਪਾਂ ਗਾਂਧੀ ਵੇਖਣਾ ਸਾਰੀ ਦਿਹਾੜੀ ਆਪਾਂ ਗਾਂਧੀ ਵੇਖ ਸਕਦੇ
1: ਜੀ,
5: ਤੇ ਜੇ ਆਪਾਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਵੇਖਣੀਆਂ ਤੇ ਉਹ ਸੋਸ਼ਲ ਮੀਡੀਆ ਨਾਲ ਭਰਿਆ ਪਿਆ,
1: ਬਿਲਕੁਲ
5: ਤੁਸੀਂ ਜਿਹੜੇ ਮਰਜ਼ੀ ਸਾਇੰਟਿਸਟ ਦੀ ਕੱਢ ਲਓ, ਜਿਹੜੇ ਮਰਜ਼ੀ ਦੇਸ਼ ਦੀ ਨੌਲੇਜ ਕੱਢ ਲਓ, ਜਿਹੜੇ ਮਰਜ਼ੀ ਸਮੇਂ ਦੀ ਕੱਢ ਲਓ, ਭਾਵੇਂ ਜਿਹੜੀ ਮਰਜ਼ੀ ਸਦੀ ਦੀ ਕੱਢ ਲਓ, ਸਭ ਤੋਂ ਵਿੱਚ ਪਿਆ
1: ਜੀ,
5: ਪਰ ਆਪਾਂ ਨੂੰ ਪ੍ਰਭਾਵਿਤ ਕਰਦਾ ਉਹ, ਜੇ ਤੇ ਨਾ ਜੇ ਤਾਂ ਜਿਹਨੂੰ ਆਪਾਂ ਕਹਿ ਦਿੰਦੇ ਇੰਟਰਟੇਨਮੈਂਟ ਕਹਿ ਦਿੰਦੇ, ਫਿਲਮ ਜਿੱਦਾਂ ਕਹਿ ਦਿੰਦੇ ਇੰਟਰਟੇਨਮੈਂਟ ਇੰਟਰਟੇਨਮੈਂਟ
1: ਜੀ,
5: ਅਸੀਂ ਹੁਣ ਅਸੀਂ ਉਹ ਚੀਜ਼ਾਂ ਹੋਣਾ ਜਿਹੜਾ ਰੀਲਾਂ ਦਾ ਕੰਮ
1: ਜੀ,
5: ਹੁਣ ਰੀਲਾਂ ਵਾਲੇ ਕੰਮ ਦੇ ਤਾਂ ਕੋਈ ਸੈਂਸਰ ਹੀ ਨੀ ਹੈਗਾ
1: ਜੀ,
5: ਰੀਲਾਂ ਕਿੰਨੀਆਂ ਪੈਂਦੀਆਂ ਰੋਜ਼, ਕਿੰਨੀਆਂ ਪੈਂਦੀਆਂ, ਕਿੰਨੀਆਂ ਉਹ ਵੇਖਣ ਵਾਲੀਆਂ ਕਿ ਨਹੀਂ ਵੇਖਣ ਵਾਲੀਆਂ, ਤੇ ਉਹਨਾਂ ਦੇ ਥੱਲੇ ਜਿਹੜੇ ਜਿਹੜੇ ਉਹਨਾਂ ਨੂੰ ਵੇਖਣ ਵਾਲੇ ਉਹਨਾਂ ਦੀ ਪੈਰਵਾਈ ਵੀ ਕਰਨ ਡੇ ਹੁੰਦੇ, ਭਾਈ ਇਹ ਬਹੁਤ ਵਧੀਆ ਕੀਤਾ, ਬਹੁਤ ਵਧੀਆ, ਜਿਹੜੇ ਮੇਰੇ ਵਰਗੇ ਜੇ ਉਹਨੂੰ ਕਹਿ ਦੇਣਗੇ ਭਾਈ ਨੇ ਗਲਤ ਕੀਤਾ
1: ਜੀ,
5: ਉਹਨੂੰ ਚੱਕੜ ਫੇਰ ਦਿੰਦੇ ਉਹਨੂੰ ਗੱਲ
1: ਜੀ,
5: ਤੇ ਤੂੰ ਕਿੱਧਰੋਂ ਆ ਗਿਆ ਵਿੱਚ ਬੋਲਣ ਵਾਲਾ
1: ਜੀ,
5: ਮਾੜਾ ਬੋਲਣਾ, ਤੇ ਇਹ ਆ, ਤੇ ਬਾਕੀ ਸੋਸ਼ਲ ਮੀਡੀਆ ਦੇ ਜਿਹੜੇ ਵਰਤਦੇ ਮਜ਼ਾਰਾ ਵਰਤਦੇ ਲੋਕੀ ਧਾਰਮਿਕ ਪੱਖੋਂ, ਹੁਣ ਕਿੰਨੇ ਕਿੰਨੇ ਰੋਜ਼ ਬਾਬੇ ਦੀਆਂ ਵੀਡੀਓ ਆਉਂਦੀਆਂ, ਕਈ ਕਹਾਉਣ ਡਿਆ ਲੋਕ ਉਹ ਹੀ ਲੋਕੀ ਵੇਖਣ ਡੇ ਹੁੰਦੇ ਜੀ, ਉਹਦੇ ਵਿੱਚ ਕੋਈ ਆ ਜੇ ਆ ਕੋਈ ਆਈਨਸਟਾਈਨ ਬਾਰੇ ਕੋਈ ਜਾਣਕਾਰੀ ਦਿੰਦਾ ਉਹਨੂੰ, ਉਹਨੂੰ 10 ਬੰਦੇ ਵੀ ਮਿਲਦੇ
1: ਜੀ,
5: ਤੇ ਲੋਕੀ ਭਾਲਦੇ ਕਿ ਸਾਡਾ ਇੰਟਰਟੇਨਮੈਂਟ ਹੋਵੇ, ਸਾਡਾ ਟਾਈਮ ਜਿਹੜਾ ਨਾ ਸਪੈਂਡ ਵਧੀਆ ਜੇ, ਟਾਈਮ ਅਸੀਂ ਬੈਠੇ ਹਾਂ ਨਾ ਕਿਤੇ ਅਸੀਂ ਵਧੀਆ
1: ਜੀ,
5: ਤੇ ਇਹੋ ਜਿਹੀਆਂ ਚੀਜ਼ਾਂ ਲੋਕਾਂ ਨੇ ਸਾਂਭ ਕੇ ਰੱਖੀਆਂ, ਮੈਂ ਅਰਕਾਂ ਪੰਜਾਬ ਜਾ ਕੇ ਵੇਖਿਆ ਵਾ
1: ਜੀ,
5: ਇਹੋ ਜਿਹੀਆਂ ਚੀਜ਼ਾਂ ਲੋਕਾਂ ਨੇ ਸਾਂਭ ਕੇ ਰੱਖੀਆਂ, ਤੁਹਾਨੂੰ ਚਿੜ ਚਿੜ ਕੇ ਦਿਖਾਉਂਦੇ ਆ ਵੇਖੋ ਆ ਤੁਹਾਨੂੰ ਨਵੀਂ ਵੀਡੀਓ ਆਈ ਉਹਦੀ ਦਿਖਾਈਏ, ਨਵੀਂ ਵੀਡੀਓ ਆਈ ਉਹਦੀ ਦਿਖਾਈ ਰਹੀ, ਤੇ ਉਹ ਲੋਕੀ ਬਸ ਪਿੱਛੇ ਲੱਗੇ, ਬਸ ਉਹੀ ਧੰਦਾ ਹੀ ਉਹ ਚੱਲਣ ਡਿਆ
1: ਜੀ,
5: ਹੁਣ ਬੱਚਿਆਂ ਦਾ ਹੁਣ ਬੱਚੇ ਹੁਣ ਜਿੱਦਾਂ ਆਪਾਂ ਜੇ ਆਪਾਂ ਕਿ ਆਪਾਂ ਪੁਰਾਣਾ ਟਾਈਮ ਹੀ ਆਪਣੀਆਂ ਉਹ ਟਾਈਮ ਤੇ ਚੀਜ਼ਾਂ ਹੋ ਰਹੀ, ਕੋਈ ਸੋਸ਼ਲ ਮੀਡੀਆ ਨੀ, ਆਪਣੀਆਂ ਗੇਮਾਂ ਹੋ ਰਹੀ, ਆਪਾਂ ਇੱਧਰ ਬਾਹਰ ਬਾਹਰ ਵੀ ਖੇਡਦੇ ਸੀ, ਬਾਹਰੋਂ ਉਦੋਂ ਕਿਹੜਾ ਕ੍ਰਾਈਮ ਨੀ ਹੁੰਦਾ, ਉਦੋਂ ਲੋਕ ਉਦੋਂ ਵੀ ਬਾਹਰ ਜਿਹੜਾ ਬੱਚਾ ਖੇਡਦਾ ਉਹਦਾ ਧਿਆਨ ਰੱਖਣਾ ਪੈਂਦਾ
1: ਜੀ,
5: ਕਿਤੇ ਬਾਈ ਇੱਧਰ ਉੱਧਰ ਨਾ ਹੋਵੇ, ਤੇ ਆਪਾਂ ਦੱਸ ਕੇ ਵੀ ਜਾਂਦੇ ਹੈਗੇ ਆਪਾਂ ਚੱਲੇ ਭਾਈ ਬਾਹਰ ਚੱਲੇ
1: ਜੀ,
5: ਮੈਨੂੰ ਪਤਾ ਕਿ ਅਸੀਂ 10-10 ਵਜੇ ਤੱਕ ਬਾਹਰ ਖੇਡਦੇ ਰਹਿੰਦੇ, ਨਹੀਂ ਪਿੰਡ ਦੇ ਵਿੱਚ ਖੇਡਦੇ ਨੇ, ਦੂਜੇ ਪਿੰਡ ਤੋਂ ਦੂਸਰੇ ਬੰਦੇ ਜਾ ਜਾ ਕੇ ਲੁਕੜ ਮੀਚੀ ਖੇਡਦੇ
1: ਜੀ,
5: ਪਰ ਸਾਡੇ ਘਰਦਿਆਂ ਨੂੰ ਪਤਾ ਹੁੰਦਾ ਇਹ ਕਿੱਥੇ ਆ, ਤੇ ਨਾਲੇ ਇਹ ਵੀ ਉਦੋਂ ਕੁੜੀਆਂ ਵੀ ਨਾਲ ਖੇਡਦੀਆਂ ਹੁੰਦੀਆਂ ਨੇ, ਇਹ ਵੀ ਰਾਏ ਕਿ ਪਰ ਉਹਨਾਂ ਨੂੰ ਪਤਾ ਹੈ ਕਿ ਕੁੜੀਆਂ ਜਿਹੜੀਆਂ ਇਹਨਾਂ ਨਾਲ ਖੇਡਦੀਆਂ, ਇਹ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਜਿਹੜਾ ਆਪਸੀ ਪਿਆਰ ਵਾ, ਭੈਣ ਭਰਾ ਵਾਲਾ ਪਿਆਰ ਆ, ਇਹਨਾਂ ਨੇ ਕੋਈ ਗਲਤ ਨੀ ਕਹਿਣਾ
1: ਜੀ,
5: ਕੁੜੀਆਂ ਨਾਲ ਬਹਿ ਵੀ ਜਾਂਦੀਆਂ, ਉਦੋਂ ਹੁੰਦਾ ਹੁੰਦਾ ਕਿ ਹੱਥ ਅੱਡੇ ਦੇ ਖਲੋਤੇ ਆ ਨੇ ਕੁੜੀ ਦੇ ਨਾਲ, ਘਰਦਿਆਂ ਕੁੜੀ ਦੇ ਨਾਲ ਕਹਿ ਦੇਣਾ ਚੱਲ ਪਈ ਤੂੰ ਚੱਲਿਆਂਗੇ ਤੇ ਤੂੰ ਉੱਥੇ ਜਾ ਕੇ ਲਾ
1: ਜੀ,
5: ਹੁਣ ਉਹ ਜਮਾਨੇ ਨੀ ਰਿਹਾ ਕਿਉਂਕਿ ਸੋਸ਼ਲ ਮੀਡੀਆ ਨੇ ਖਰਾਬ ਕਰਤਾ ਸਭ, ਹੁਣ ਕੰਟਰੋਲ ਤੇ ਆਪਣਾ, ਬਾਕੀ ਜਿਹੜੀ ਘਟਨਾ ਆਈ ਹੈ ਮੈਂ ਪੜ੍ਹੀ ਤੇ ਨਹੀਂ ਪਰ ਮੈਨੂੰ ਸੁਣ ਕੇ ਬੜਾ ਆਇਆ, ਕਿਉਂਕਿ ਜਿਹੜੀ ਧੀਆਂ ਦੇ ਮਸਲੇ ਦੀ ਕੋਈ ਗੱਲ ਹੁੰਦੀ ਮੇਰਾ ਮਨ ਬਹੁਤ ਛੇਤੀ ਜੁੜ ਜਾਂਦਾ
1: ਜੀ,
5: ਤੇ ਹੁਣ ਹੁਣ ਆਪਣੇ ਵੀ ਇੱਥੇ ਹੈਗਾ ਵਾ ਆਪਾਂ ਫੋਨ ਆ,
1: ਹੁਣ
5: ਆਪਣੇ ਇੱਥੇ ਫੋਨ ਸਕੂਲਾਂ ਦੇ, ਆਪਾਂ ਨੂੰ ਸਕੂਲਾਂ ਨੇ ਜੇ ਫੋਨ ਖੜਦੇ ਵੀ ਆ ਬੱਚੇ ਤੇ ਪਹਿਲਾਂ ਹੀ ਆਵਾਜ਼ ਦਿੰਦੇ ਆ ਕਿ ਭਾਈ ਫੋਨ ਉੱਥੇ ਜਮ੍ਹਾਂ ਕਰਾ ਦੋ
1: ਜੀ,
5: ਫੋਨ ਤੁਹਾਨੂੰ ਉਦੋਂ ਮਿਲਣਾ ਜਾਂ ਰਿਸੈਸ ਪੀਰੀਅਡ ਤੇ ਮਿਲਣਾ ਜਾਂ ਤੁਹਾਨੂੰ ਮਿਲਣਾ
1: ਬਿਲਕੁਲ ਛੁੱਟੀ
5: ਜਦੋਂ ਤੁਸੀਂ ਘਰ ਨੂੰ ਜਾਣ
1: ਜੀ,
5: ਹੁਣ ਜਿਹੜਾ ਮੈਂ ਇੱਕ ਰੂਲ ਜਿਹੜਾ ਘਰ ਚ ਬਣਾਇਆ ਸੀ ਉਹਦੇ ਤੇ ਬਹੁਤ ਵਧੀਆ ਰਹੇ ਆ, ਫਿਰ ਵੀ 20% ਲਾ ਲਓ ਕਿ ਜਿਹਨੂੰ ਕਹਿ ਦਿੰਦੇ ਨਾ ਕਿ ਹਾਰ ਨੀ ਕਹਿ ਸਕਦੇ, ਕੁੱਝ ਆਪਣੇ ਬੱਚਿਆਂ ਨੂੰ ਘੱਟੋ ਘੱਟ 13-14 ਸਾਲ ਦੀ ਉਮਰ ਤੋਂ ਪਹਿਲਾਂ ਫੋਨ ਨਹੀਂ ਦਿੱਤਾ
1: ਜੀ।
5: ਵੱਡੀ ਬੇਟੀ ਨੂੰ ਨਹੀਂ ਦਿੱਤਾ, ਛੋਟੀ ਨੂੰ ਵੀ ਹੁਣ ਤੇ ਨਿੱਕੀ ਨੇ ਲੈਣਾ, ਹੁਣ ਉਹਨੇ ਹੁਣ ਸਕੂਲੇ ਜਾ ਕੇ ਨਾ ਐਜ ਏ ਟਿਕਟ ਉੱਤੇ ਟਿਕਟ ਲੈਣੀ ਪਿਆ ਕਰੀ, ਉਹਦੇ ਕਰਕੇ ਉਹਨੂੰ ਫੋਨ ਦੇਣਾ
1: ਜੀ।
5: ਪਰ ਉਹ ਕੰਟਰੋਲ ਰੱਖਿਆ ਹੈ ਕਿ ਫਰਾਈਡੇ ਸੈਚਰਡੇ, ਫਰਾਈਡੇ ਸ਼ਾਮ ਤੇ ਸੈਚਰਡੇ ਤੇ ਸੰਡੇ
1: ਜੀ,
5: ਆਹ ਤਿੰਨ ਦਿਨ ਤੁਸੀਂ ਵਰਤਣਾ, ਓਦਾਂ ਨਹੀਂ ਵਰਤਣਾ
1: ਜੀ।
5: ਉਹ ਬੜਾ ਵਧੀਆ ਚੱਲਦਾ ਰਿਹਾ। ਹੁਣ ਮੇਰੀ ਵਾਈਫ ਨੂੰ ਹੁੰਦਾ ਕਿ ਉਹ ਹੁੰਦੀ ਪੁਰਾਣੀਆਂ ਰਵਾਇਤੀ ਖੇਡਾਂ ਮੁੜੀਏ
1: ਜੀ,
5: ਤੇ ਬੱਚਿਆਂ ਨਾਲ ਉਹ ਖੇਡਿਆ ਕਰੀਏ। ਹੁਣ ਨਿੱਕੀ ਨਿੱਕੀਆਂ ਚੀਜ਼ਾਂ ਲਿਆ ਕੇ ਘਰ ਚ ਰੱਖਦੀ
1: ਜੀ,
5: ਅਸੀਂ ਖੇਡਦੇ ਵੀ ਹਾਂ, ਤਾਸ਼ ਖੇਡਣ ਡੇ, ਅੱਜ ਬੱਚੇ ਤਾਸ਼ ਖੇਡਣ ਡੇ, ਵੀਡੀਓ ਪਾਈ ਉਹਨੂੰ ਬੜੀ ਵਧੀਆ ਲੱਗੀ
1: ਜੀ,
5: ਕਿ ਉਹ ਕਿੰਨਾ ਟਾਈਮ ਉਹਨਾਂ ਨੇ ਛੱਡ ਕੇ ਦੋਵੇਂ ਜਿਹੜੀਆਂ ਤਾਸ਼ ਖੇਡਣ ਡੇ।
1: ਬਿਲਕੁਲ।
5: ਹੁਣ ਮੈਂ ਕੈਰਮ ਬੋਰਡ ਲੱਗਾ ਲਿਆਉਣ, ਮੈਂ ਹੁਣ ਕੈਰਮ ਬੋਰਡ ਮੰਗਾਉ
1: ਜੀ,
5: ਤੇ ਕੈਰਮ ਬੋਰਡ ਲਿਆ ਕੇ ਖੇਡਿਆ ਕਰ
1: ਜੀ।
5: ਇਹ ਆ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਵਾਲੇ ਫਾਰਮੂਲੇ।
1: ਬਿਲਕੁਲ ਜੀ, ਸਪੇਸ ਨੂੰ ਕਵਰ ਕਰਨ ਲਈ ਕੁਝ ਚਾਹੀਦਾ ਨਾ, ਉਹਦਾ ਬੱਕਰਾ ਚਾਹੀਦਾ, ਕੁਝ ਨਾ ਕੁਝ ਤਾਂ ਕਾਰਡ ਕੱਢਣੀ ਪਏਗੀ ਉਹਦੇ ਵਿੱਚ। ਬਿਲਕੁਲ,
5: ਬਾਕੀ ਹਾਂ ਇਹ ਕਾਰਡ ਕੱਢੀ ਆ। ਹੁਣ ਕੱਲ ਪਰਸੋਂ ਕਿਤੇ ਪਾਰਟੀ ਦੇ ਗਏ, ਉੱਥੇ ਬਾਹਰ ਖੇਡਣ ਦਾ ਬੇਸਬਾਲ
1: ਜੀ,
5: ਮੈਂ ਉਹਨਾਂ ਨੂੰ ਆਖਿਆ ਮੈਂ ਆਪਾਂ ਗੁੱਲੀ ਡੰਡਾ ਖੇਡਿਆ ਕਰੀਏ
1: ਜੀ,
5: ਆਪਾਂ ਗੁੱਲੀ ਡੰਡਾ ਇੱਥੇ ਬਣਾ ਲੈਣੇ, ਡੰਡੇ ਹੀ ਆ, ਦੋ ਗੁੱਲੀ ਡੰਡਾ ਬਣ ਜਾਣਾ
1: ਜੀ,
5: ਬੜੇ ਵਧੀਆ ਹੁੰਦੇ, ਇੱਦਾਂ ਕਰੀਏ। ਹੁਣ ਘਰ ਦੇ ਵਿੱਚ ਜਿਹਨੂੰ ਆਇਆ ਕਿ ਫਾਰਮੂਲੇ ਆਪਾਂ ਵਰਤਾਂਗੇ ਕਿ ਬੱਚਿਆਂ ਨੂੰ ਲਿਆ ਕੇ ਗੇਮਾਂ ਦਵਾਂਗੇ, ਆਹ ਖੇਡੀਏ, ਉੱਤੇ ਬੱਚੇ ਬੜੇ ਵਧੀਆ ਖੇਡਦੇ, ਨਾਲ ਖੇਡਦੇ, ਲਾਲਚ ਦੇ ਲੋ ਬੱਚੇ ਨੂੰ, ਉਹਦੀ ਗੱਲ ਕਿ ਤੂੰ ਜਿੱਤਿਆ ਤੈਨੂੰ ਭਈ ਲਾਲਚ ਤੈਨੂੰ ਆਹ ਚੀਜ਼ ਲੈ ਕੇ ਦਊਂਗੇ, ਉਹ ਲੈ।
1: ਬਿਲਕੁਲ,
5: ਬੱਚੇ ਚਾਅ ਨਾਲ ਖੇਡਦੇ, ਬੱਚੇ ਸੋਸ਼ਲ ਮੀਡੀਆ ਜਿਹੜੇ ਇਕੱਲੇ ਨੇ, ਕਹਿੰਦੇ ਚਾਰ ਜਾਣੇ ਜਿਹਨੂੰ ਤੁਸੀਂ ਬਹਿ ਕੇ ਗਰੁੱਪ ਚ ਖੇਡਦੇ, ਉਹ ਕਿੰਨਾ ਫਰਕ ਪੈਣ ਡਿਆ, ਫੋਨ ਨੂੰ ਵੀ ਛੁੱਟੀ ਦੇ, ਬੱਚਿਆਂ ਦੇ ਦਿਮਾਗਾਂ ਨੂੰ ਵੀ ਛੁੱਟੀ।
1: ਬਿਲਕੁਲ ਹੈ ਜੀ,
5: ਤੇ ਬਾਕੀ ਪੋਜ਼ਿਟਿਵਿਟੀ ਦੇ ਤੌਰ ਤੇ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਕਈ ਚੀਜ਼ਾਂ ਉਹਦੇ ਵਿੱਚ ਜਿਹੜੇ ਬੱਚਿਆਂ ਵਾਸਤੇ ਜ਼ਰੂਰੀ ਆ, ਜਿਹਨੇ ਉਹਨਾਂ ਦਾ ਕਈ ਉਹਨਾਂ ਦੇ ਪ੍ਰੈਜੈਂਟੇਸ਼ਨਾਂ ਬਣਾਉਣੀਆਂ, ਕਈ ਚੀਜ਼ਾਂ ਉਹਨਾਂ ਨੇ ਵੀਡੀਓ ਵਿੱਚ ਆਪਣੀਆਂ ਮਤਲਬ ਪੁਰਾਣੀਆਂ ਵੀਡੀਓ ਵੇਖ ਕੇ ਇੱਕ ਨਵੀਆਂ ਚੀਜ਼ਾਂ ਬਣਾਉਣੀਆਂ।
1: ਬਿਲਕੁਲ ਹੈ ਜੀ,
5: ਇਹ ਚੀਜ਼ਾਂ ਤੋਂ ਅਸੀਂ ਰੋਕ ਨਹੀਂ ਸਕਦੇ
1: ਜੀ,
5: ਕਿਉਂਕਿ ਜਿਹੜਾ ਹਰ ਚੀਜ਼ ਦਾ ਜਿਹੜਾ ਨੈਗੇਟਿਵ ਬੰਦਾ ਉਹਨੂੰ ਅਸੀਂ ਤੁਸੀਂ ਆਪ ਹੀ ਘਟਾ ਸਕਦੇ
1: ਜੀ।
5: ਤੁਸੀਂ ਆਪ ਸੋਚੋ ਕਿ ਹਰ ਚੀਜ਼ ਦਾ ਕੋਈ ਨਾ ਕੋਈ ਨੁਕਸਾਨ ਆ, ਪਾਣੀ ਵੱਧ ਪੀਵਾਂਗੇ ਉਹਦਾ ਵੀ ਨੁਕਸਾਨ
1: ਜੀ,
5: ਦੁੱਧ ਵੱਧ ਪੀਵਾਂਗੇ ਉਹਦਾ ਵੀ, ਰੋਟੀ ਵੱਧ ਖਾਲੀ ਉਹਦਾ ਵੀ ਨੁਕਸਾਨ
1: ਜੀ,
5: ਜ਼ਿਆਦਾ ਸੌਂ ਲਿਆ ਉਹਦਾ ਵੀ ਨੁਕਸਾਨ। ਬੈਲੈਂਸ ਦੇ ਵਿੱਚ ਜਿੰਨ ਚਿਰ ਆਪਾਂ ਰੱਖਣਾ ਨਹੀਂ ਨਾ ਆਈ ਕੋਈ ਚੀਜ਼
1: ਜੀ,
5: ਗੋਰੇ ਬੈਲੈਂਸ ਕਰ ਲੈਂਦੇ ਨਾ, ਅੱਜ ਆਸਟ੍ਰੇਲੀਆ ਨੇ ਬੈਨ ਲਾਤਾ ਨਾ।
1: ਬਿਲਕੁਲ ਹੈ ਜੀ,
5: ਉਹਨਾਂ ਨੇ ਆਪਣਾ ਲਾਲਚ, ਉਹਨਾਂ ਨੇ ਇਹ ਨੀ ਵੇਖਿਆ ਕਿ ਸਾਡੀ ਇਨਕਮ ਦੇ ਵਿੱਚ ਘਾਟਾ ਹੁੰਦਾ, ਕਿਉਂਕਿ ਜਿੰਨੀਆਂ ਗੇਮਾਂ ਚ ਕਿਸੇ ਕੰਟਰੀ ਚ ਉਹਦਾ ਉਹਨਾਂ ਨੂੰ ਕੋਈ ਨਾ ਕੋਈ
1: ਐਡਵਰਟਾਈਜ਼ਮੈਂਟ ਆ ਹੋ ਸਕਦਾ
5: ਚੱਲਦੀ
1: ਜੀ। ਬਿਲਕੁਲ ਹੈ,
5: ਹਾਂ, ਤੇ ਵੇਖ ਲਓ ਉਹਨਾਂ ਉਹਦਾ ਵੀ ਨੀ ਕੀਤਾ, ਹੁਣ ਇੱਥੇ ਸਾਡੇ ਲੱਗਦਾ ਸਵੀਡਨ ਚ ਵੀ ਲੱਗਣ ਲੱਗਾ
1: ਜੀ,
5: ਇਹ ਸਕੂਲ ਬੱਚਿਆਂ ਦੇ ਲਾਉਣਾ
1: ਜੀ।
5: ਇਹ ਆ, ਹੁਣ ਤੇ ਬੜੀਆਂ ਚੀਜ਼ਾਂ ਆ ਗਈਆਂ, ਜਿੱਦਾਂ ਤੁਸੀਂ ਉੱਥੇ ਮਤਲਬ ਟਾਈਮ ਲਾ ਸਕਦੇ ਕਿ ਤਿੰਨਾ
1: ਘੰਟੇ ਬਿਲਕੁਲ ਬੱਚਾ ਕੀ ਦੇਖ ਰਿਹਾ ਸਾਰਾ ਕੁਝ ਹੈਗਾ ਆਪਣਾ ਵਾਈਫਾਈ ਤੋਂ ਕੰਟਰੋਲ ਕਰ
5: ਸਕਦੇ ਇਹਦੇ ਕਾਰਨ ਤੇ। ਬਾਕੀ ਚਲੋ, ਬਾਕੀ ਇਹ ਆ ਕਿ ਕਿਸੇ ਦਾ ਧੀ ਪੁੱਤ ਏਦਾਂ ਦਾ ਕੰਮ ਨਾ ਹੋਵੇ ਜਿਹੜੀ
1: ਜੀ। ਬਿਲਕੁਲ,
5: ਬਾਕੀ ਇਹ ਗੱਲ ਆ ਕਿ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ, ਕਿੱਥੇ ਜਾਂਦਾ ਕਿੱਥੇ ਆਉਂਦਾ। ਬਾਕੀ ਇਹ ਸਾਡਾ ਵੀ ਇਹ ਕਸੂਰ ਹੈਗਾ ਕਿ ਅਸੀਂ ਕਈ ਵਾਰ ਬੱਚੇ ਦੀ ਗੱਲ ਨੀ ਸੁਣਦੇ, ਜਦੋਂ ਬੱਚਾ ਸਾਨੂੰ ਗੱਲ ਦੱਸਣ ਲੱਗਦਾ ਨਾ ਅਸੀਂ ਨੀ ਸੁਣਦੇ
1: ਜੀ।
5: ਹੋ ਸਕਦਾ ਉਹ ਲੜਕੀ ਦੀ ਗੱਲ ਨਾ ਸੁਣੀ ਜਾਂਦੀ ਹੋਵੇ, ਉਹ ਉਹਨੇ ਆਖਿਆ ਕਿ ਮੈਨੂੰ ਜਾਣ ਨੀ ਦੇਣਾ ਤੇ ਚੋਰੀ ਨਿਕਲੀ ਕਰੋ।
1: ਬਿਲਕੁਲ,
5: ਜੇ ਉਹੀ ਗੱਲ ਦੀ ਬੱਚੀ ਦੀ ਗੱਲ ਸੁਣੇ ਬੱਚਾ ਕਿ ਲੈ ਤੂੰ ਗੱਲ ਦੱਸ
1: ਜੀ,
5: ਉਹ ਬੱਚੀ ਤੁਹਾਨੂੰ ਦੱਸਦੀ ਆ ਕਿ ਮੈਨੂੰ ਏਦਾਂ ਕੋਈ ਫੋਨ ਤੇ ਕਰਨ ਡਿਆ ਵਾ, ਚੇਂਜ ਕਰਨ ਡਿਆ ਵਾ, ਉਹਨੂੰ ਕਿੱਦਾਂ ਬਚਣਾ, ਤੇ ਤੁਸੀਂ ਆਪ ਦੱਸ ਦੇ
1: ਜੀ।
5: ਜੇ ਆਪਾਂ ਗੱਲ ਨੀ ਸੁਣਨੀ ਤੇ ਫਿਰ ਉਹਦਾ ਨੁਕਸਾਨ ਹੁੰਦਾ, ਬੱਚੇ ਦੀ ਗੱਲ ਸੁਣੋ ਤੁਹਾਨੂੰ ਸੱਚ ਦੱਸੂਗਾ ਆਣ ਕੇ।
1: ਬਿਲਕੁਲ,
5: ਹੁਣ ਮੈਨੂੰ ਪਤਾ ਮੇਰੇ ਬੱਚੇ ਵੱਡੇ ਬੱਚੇ ਨੇ ਇੱਕ ਮੈਨੂੰ ਗੱਲ ਦੱਸਦੇ ਸੱਚ ਸਾਰੀਆਂ ਸੱਚੀ ਦੱਸ ਦੇ, ਇੱਕ ਦਿਨ ਦੱਸਿਆ ਨੀ ਮੈਂ ਇੱਥੇ ਤੂੰ ਸੱਚ ਦੱਸਿਆ, ਇਹੋ ਸਾਨੂੰ ਵੱਡੀ ਗੱਲ
1: ਜੀ।
5: ਤੇ ਜਦੋਂ ਤੁਹਾਨੂੰ ਬੱਚੇ ਨੇ ਤੁਹਾਨੂੰ ਪਤਾ ਹੀ ਨੀ ਬੱਚਾ ਕਿੱਥੇ ਆ ਕਿੱਧਰ ਗਿਆ ਵਾ। ਬਾਕੀ ਉਹ ਜਿਹੜੀ ਕੰਟਰੀ ਦੀ ਅਸੀਂ ਗੱਲ ਕਰਨ ਡੇ ਆ, ਉਹ ਸਿਰਫ ਕੀ ਉਹਨਾਂ ਵਿੱਚ ਇੱਕ ਪੈਰ ਜਿਹੜਾ ਬੜਾ ਸੋਚ ਸਮਝ ਕੇ ਰੱਖਣਾ ਪੈਣ ਡਿਆ
1: ਜੀ।
5: ਤੁਸੀਂ ਆ ਫਿਲਮ ਵੇਖ ਲਓ ਸਤਲੁਜ ਫਿਲਮ ਦੇ ਵਿੱਚ
1: ਜੀ,
5: ਜੋ ਜੋ ਹੁੰਦਾ ਸੀ ਉਹ ਟਾਈਮ ਤੇ
1: ਜੀ,
5: ਕੌਣ ਕੌਣ ਕਰਦੇ ਸੀ, ਤੇ ਸਾਡੇ ਲੋਕ ਅੱਜ ਵੀ ਵੀਡੀਓ ਪਾਈ ਜਾਂਦੇ ਆ ਕੋਈ ਕਿਹਨੂੰ MLA ਬਣਾਉਣ ਤੇ ਕਿਹਨੂੰ ਬਣਾਉਣਾ।
1: ਬਿਲਕੁਲ,
5: ਪੋਲਿਟਿਕਸ ਅੱਜ ਵੀ ਨੀ ਸਿੱਖਣ ਡਿਆ ਕਿ ਅਸੀਂ ਆਮ ਲੋਕਾਂ ਨੇ ਜਿੰਨੇ ਚਿਰ ਰਾਜਨੀਤੀ ਨਾ ਸਿੱਖੀ ਨਾ ਉਨੇ ਚਿਰ ਤੱਕ ਕੋਈ ਗੱਲ ਨੀ ਬਣ।
1: ਬਿਲਕੁਲ ਹੈ ਜੀ,
5: ਆਮ ਲੋਕਾਂ ਨੂੰ ਵੀ ਸੋਚਣਾ ਪੈਣਾ ਕਿ ਛਾਤਰ ਦਿਮਾਗ ਜੇ ਤੁਹਾਡੇ ਦਿਮਾਗ ਨਾਲ ਖੇਡਦੇ ਤੁਸੀਂ ਕਿੱਦਾਂ ਬਚਣਾ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਇਹ ਸਾਰੇ ਬਾਕੀ ਇਹ ਫਾਰਮੂਲੇ ਮੇਰਾ ਆਹ ਜਿਹੜਾ ਫਾਰਮੂਲਾ ਨਾ ਬੱਚਿਆਂ ਨੂੰ ਜੇ ਘਰ ਰੱਖਣ ਦਾ ਫਾਰਮੂਲਾ
1: ਜੀ,
5: ਗੇਮਾਂ ਲਿਆਓ ਪੁਰਾਣੀਆਂ, ਗੇਮਾਂ ਖੇਡੋ ਉਹਨਾਂ ਨੂੰ।
1: ਬਿਲਕੁਲ,
5: ਤਾਸ਼ ਖੇਡ ਲਓ, ਉਹ ਕਰ ਲਓ, ਗੇਮ ਆਪਣੇ ਆਪ ਹੀ ਥੋੜਾ ਟਾਈਮ ਉਹਨਾਂ ਨੇ ਉੱਧਰ ਲੱਗ ਜਾਣਾ
1: ਜੀ। ਬਿਲਕੁਲ,
5: ਜਿਹੜਾ ਫਿਲਮ ਵੀ ਵੇਖੋ ਅਸੀਂ ਬੱਚਿਆਂ ਨਾਲ ਫਿਲਮ ਲਾ ਕੇ ਵੇਨੇ ਆ, ਕੋਈ ਤਿੰਨਾ ਘੰਟੇ ਦੋਵਾਂ ਘੰਟੇ ਲਾਓ ਜੀ ਫਿਲਮ, ਅਸੀਂ ਤੁਹਾਡੇ ਨਾਲ ਬਹਿ ਕੇ ਵੇਨੇ।
1: ਬਿਲਕੁਲ,
5: ਸਾਰੇ ਕੰਮ ਕੋਈ ਡਰਾਮਾ ਵੇਖਦੇ, ਡਰਾਮਾ ਵੀ ਵੇਨੇ ਆ।
1: ਬਿਲਕੁਲ,
5: ਬਾਕੀ ਆ ਜਿਹੜਾ ਬਾਕੀ ਜਦੋਂ ਕੱਲੇ ਵੇਖਣੇ ਉਦੋਂ ਥੋੜਾ ਕੰਟਰੋਲ, ਉਦੋਂ ਡਰ ਹੀ ਪੈਦਾ ਕਰ ਦੋ ਭਾਈ ਤੇਰਾ ਫੋਨ ਅਸੀਂ ਚੈੱਕ ਕਰ।
1: ਬਿਲਕੁਲ,
5: ਬੱਚਾ ਕਰਦਾ ਹੀ ਕੋਈ ਨੀ ਚੈੱਕ, ਓਦਾਂ ਵੀ ਚੈੱਕ ਕਰੋ ਜਦੋਂ ਜੇ ਗਾੜੀ ਕਿਸੇ ਨੇ ਲੌਗ ਲਾਇਆ ਹੋਊਗਾ ਫਿਰ ਉਹਦੇ ਬਹੁਤੇ ਤੇ ਸ਼ੱਕ ਕਰਦਾ ਤੇ ਕੋਈ ਲੌਗ ਲਾਇਆ ਕਿਉਂ ਲਾਇਆ
1: ਜੀ।
5: ਜਦੋਂ ਤੁਹਾਡੇ ਉੱਪਰ ਹੀ ਸਾਰੀ ਫੇਸਬੁੱਕ ਦੂਜੀ ਤੀਜੀ ਤੇ ਫਿਰ ਤੁਸੀਂ ਕੱਢ ਕੇ ਵੇਖ ਸਕਦੇ।
1: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ।
5: ਥੈਂਕ
1: ਯੂ ਜੀ, ਯਾਦਵਿੰਦਰ ਜੀ ਸ਼ੁਕਰੀਆ। ਲੋ ਦੋਸਤੋ, ਇਸ ਜੀ ਯਾਦਵਿੰਦਰ ਵਿਦੇਸ਼ਾਈ ਸਵੀਡਨ ਤੋਂ ਸਾਂਝ ਪਾ ਕੇ ਗਿਆ। ਸ਼ਮੀ ਜੀ, ਆਪਾਂ ਫਿਰ ਨਵੇੜਰ ਵੱਲ ਨੂੰ ਚੱਲਦੇ ਹਾਂ, ਸਮਾਂ ਵੀ ਕਾਫੀ ਹੋ ਚੱਲਿਆ ਤੁਹਾਡਾ ਵੀ। ਤੇ ਸ਼ਮੀ ਜੀ, ਕੀ ਕਹਿਣਾ ਚਾਹੋਗੇ ਸਾਰੇ ਮਸਲਿਆਂ ਦੇ ਉੱਤੇ ਡਿਸਕਸ਼ਨ ਹੋਈ ਹੈ? ਕੱਲ ਨਾ ਮੈਂ ਇੱਕ ਸੀਰੀਜ਼ ਦੇਖਦਾ ਪਿਆ ਆ ਆਪਣੇ ਯੂਟਿਊਬ ਦੇ ਉੱਤੇ, ਪਾਕਿਸਤਾਨ ਦੀ ਸੀਰੀਜ਼ ਆ ਆਪਣੀ ਜੀਵਨ ਨਗਰ
0: ਜੀ,
1: ਤੇ ਉਹਦੇ ਵਿਚ ਵੀ ਚਲੋ ਇਸ ਤਰ੍ਹਾਂ ਥੋੜਾ, ਪਰ ਉਹ ਤਾਂ ਹੈਗੇ ਨੇ ਮਤਲਬ ਕਿ ਪੂਰੇ ਆਪਣੀ ਉਮਰ ਤੈਅ ਕਰ ਚੁੱਕੇ ਆ, 18 ਸਾਲ ਤੋਂ ਉੱਤੇ ਆ ਬੱਚੇ, ਤੇ ਉਹ ਵੱਖਰੇ ਵੱਖਰੇ ਕਹਿ ਸਕਦੇ ਆ ਕਿ ਮੈਰਿਜ ਕਰਾਉਣਾ ਚਾਹੁੰਦੇ ਆ, ਵੱਖਰੇ ਵੱਖਰੇ ਭਾਈਚਾਰਿਆਂ ਦੇ ਵਿਚੋਂ ਆ,

0: एक तब्दीली वो प्रोग्राम दे विच मैं देख रहा वो आ रही है। वो गल कहिंदा कि अज दा समा जड़ा ना जिद्दां कि पेरेंट्स दे विच जां बच्चियां दे विच एक प्यार मुहब्बत दी गल आउंदी है तां उहदे विच एक अपना जिहड़ा विश्वास है जदों वह टुट जांदा है एक दूसरे वो किसी भी रिश्ते दे विच है तां वो फिर किते ना किते डेंजरस जिहड़ी सिचुएशन हो जांदी है एक दूसरे नूं समझण दी जां हर हर वेले ही उहनूं शक दी नज़र दे नाल देखी जाणा वो चीजां चल पैंदियां। वो कहिंदा डायलॉग बोलदा है कहिंदा अज जिहड़ा समा चल रहा ना ते वैसे तां शुरू तों ही कहिंदा इह चीज है कि जिद्दां कि ह्यूमन अपना आप नूं बचाउण दे लई ते उहदे विच इक डर है कुदरती कानून है कुदरत ने कानून विच उहदे भरिया होया है उहदी जिंदगी जे तू अपने आप नूं बचाउणा ते डर ही है जिहड़ा उहनूं बचा लैंदा है जे उह डरे ना ना तां बहुत सारियां वड्डियां गलतियां कर सकदा जिद्दां आपां पहलां वी इक दिन जिक्र कीता सी। वो कहिंदा
1: जी
0: डर
1: जी जी
0: जरूरी है तां ही मतलब कि सारा कुछ
1: बिल्कुल
0: हो सकदा है सेफ रह सकदे हां।
1: बिल्कुल बिल्कुल जी बार साहब ये बिल्कुल सही है जी। जिहड़ी जिन्नी चर्चा अज हुई
0: जी
1: जिवें हुण तुसीं लास्ट विच भी उदाहरण दित्ती है कि जिहड़ा डर है ये भी एक एसेंशियल पार्ट है। एक लिबर्टी ते डिसिप्लिन दो चीजां हो जांदियां ने कि अनुशासन है ते दूसरे पासे जिहड़ी आजादी है
0: जी
1: दोनां च बैलेंस होना जरूरी है।
0: जी
1: इत्थे भी यही गल ढुकदी है जिवें विदेशा जी भी गल करके गए कि भाई कम्युनिकेशन जिहड़ा है वो हमेशा रहना चाहिदा
0: जी
1: परिवारिक मैंबरां दे विच वड्डिया वालों छोटिया नाल ते छोटिया वालों वड्डिया नाल
0: जी
1: जिहड़ा जदों कम्युनिकेशन गैप नहीं रहूगा तां काफी जिहड़ियां मुश्किलां हल हो जांदे ने अपने आप ही।
0: जी
1: दूसरा जिथों तक आपां सोशल मीडिया दे उत्ते गल कीती आ
0: जी
1: ओहदे विच भी यही गल उभर के आउंदी है कि भाई इहदा जिहड़ा स्क्रीन टाइम है ओहनूं कंट्रोल कीता जा सकदा है
0: जी
1: ओहनूं रिप्लेस कीता जा सकदा है सीन टाइम दे नाल कि
0: जी
1: बाहर आपां कोई दृश्य देखिए उत्थे इकट्ठे हो के जिहड़ी आ कोई एक्टिविटी कर लईए
0: जी
1: इनडोर खेडां ने आउटडोर खेडां ने बहुत कुछ है सैर
0: जी
1: सपाटा है बुक रीडिंग है
0: जी
1: बहुत सारे होर म्यूजिक है इदां दे हेल्थी जिहड़े काम कीते जा सकते है
0: जी
1: ओहनूं रिप्लेस करन लई।
0: जी
1: ये एक तरह का जे आपां नूं ये महसूस हुंदा है कि भाई अडिक्शन हो गई है बच्चा जिहड़ा बहुत अडिक्ट हुंदा जा रहा है इंटरनेट दा और सोशल मीडिया दा ओहनूं आइडेंटिफाई करके ते फिर ओहदे डी अडिक्शन दा काम जिहड़ा है होना चाहिदा
0: जी
1: ते इन्नी नौबत भी ना आए जेकर पहला ही इहनूं बैलेंस रख्या जाए सारा कुछ नूं और अपने काबू च रख्या जाए
0: जी
1: और अपनी निगरानी दे विच छोटे बच्चियां नूं जरूर गाइड कीता जाए कि भाई ये तुहाडे खेडण दी चीज नहीं हैगी इहो जिहा नहीं हैगा
0: जी
1: ਤੁਸੀਂ ਤੁਹਾਨੂੰ ਬਸ ਇਸ ਕੰਮ ਲਈ ਦਿੱਤਾ ਜਾ ਰਿਹਾ ਕਿ ਪੜ੍ਹਾਈ ਲਈ ਸਕੂਲ ਵਾਲਿਆਂ ਨੇ ਕਹਿਤਾ ਵੀ ਇਹ
0: ਜੀ
1: ਚੋ ਕੰਮ ਮਿਲੂਗਾ ਦੇਖੋਗੇ ਤਾਂ ਓਨਾ ਕੁ ਠੀਕ ਹੈ ਉਦੋਂ ਬਾਅਦ ਰੱਖ ਦੋ ਇਹਨੂੰ
0: ਬਿਲਕੁਲ ਹੈ
1: ਉਹ
0: ਜੀ
1: ਵੀ ਸਾਡੇ ਕੋਲ ਬਹਿ ਕੇ ਦੇਖੋ ਜੋ ਕਰਨਾ
0: ਜੀ
1: ਤੋ ਉਸ ਤਰੀਕੇ ਨਾਲ ਹੀ ਇਹਨੂੰ ਨਜਿੱਠਿਆ ਜਾ ਸਕਦਾ ਹੈ
0: ਜੀ
1: ਤੇ ਇਹਦਾ ਵੱਧ ਤੋਂ ਵੱਧ ਲਾਹਾ ਵੀ ਲਿਆ ਜਾ
0: ਲਿਆ
1: ਸਕਦਾ ਹੈ
0: ਜਾ ਸਕਦਾ ਹੈ।
1: ਜੀ
0: ਛਵੀ
1: ਪਾਤਸ਼ਾਹ
0: ਜੀ ਆਖਰ ਦੇ ਵਿੱਚ ਇੱਕ ਕਾਲ ਆਪਣੀ ਕੈਲੀਫੋਰਨੀਆ ਤੋਂ ਆਈ ਹੈ ਇਕਬਾਲ ਮੰਗੜ ਜੀ ਬੜੇ ਦਿਨਾਂ ਬਾਅਦ ਜੁੜੇ ਆ ਉਹਨਾਂ ਦਾ ਸਵਾਗਤ ਕਰਕੇ ਫਿਰ ਤੁਹਾਡੇ ਤੋਂ ਆਗਿਆ ਲਵਾਂਗਾ। ਸਤਿ ਸ਼੍ਰੀ ਅਕਾਲ ਇਕਬਾਲ ਜੀ ਸਵਾਗਤ ਹੈ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ
0: ਸਤਿ ਸ਼੍ਰੀ
2: ਤੇ
0: ਅਕਾਲ ਜੀ
2: ਸਾਰੇ
0: ਜੀ ਆਨੂੰ
2: ਪਰਿਵਾਰ ਨੂੰ
0: ਜੀ ਆਨੂੰ ਜੀ
2: ਹਾਂਜੀ
1: ਸਤਿ ਸ਼੍ਰੀ ਅਕਾਲ ਜੀ
2: ਤੁਹਾਡਾ ਬੇਸ਼ੱਕ ਕਾਫੀ ਤੇ ਵਧੀਆ
0: ਜੀ ਇਕਬਾਲ ਜੀ ਨੈਟ ਦੇਖਿਓ ਮਾੜਾ ਜਿਹਾ। ਹਾਂਜੀ ਮਸੀਂ ਤਾਂ ਕੋਈ ਤਾਰੀਫ ਕਰਨ ਲੱਗਾ ਸੀ ਜੀ ਉਹ ਵੀ ਦੇਖ ਲਓ ਵਿੱਚ ਅੜਕ ਗਈ। ਹਾਂਜੀ ਜੀ ਇਕਬਾਲ ਜੀ ਸਵਾਗਤ ਹੈ ਜੀ। ਹਾਂਜੀ ਉਹ ਵਿੱਚ ਨੈਟ ਦੀ ਪ੍ਰੋਬਲਮ ਸ਼ਾਇਦ ਆ ਗਈ ਸੀ ਤੁਹਾਡੇ ਵੱਲੋਂ
2: ਹਾਂਜੀ ਹਾਂਜੀ ਮੈਂ
0: ਕੰਟੀਨਿਊ
2: ਜਗ੍ਹਾ ਚੇਂਜ
0: ਪਲੀਜ਼
2: ਕਰ ਲਈ।
0: ਹਾਂਜੀ
2: ਹਾਂਜੀ ਮੈਂ ਕਿਹਾ ਜਿਹੜਾ ਸੋਸ਼ਲ ਮੀਡੀਆ ਦਾ ਟੋਪਿਕ ਆ ਇਹ ਤਾਂ ਅੱਜ ਲਈ ਸਾਡੇ ਲਈ ਬਹੁਤ ਲੋੜੀਂਦਾ ਵਿਸ਼ਾ ਆ
0: ਜੀ
2: ਕਿਉਂਕਿ ਇਹਦੇ ਨਾਲ ਤਾਂ ਅਸੀਂ ਬੱਚੇ ਤਾਂ ਕੀ ਸਿਆਣੇ ਸਾਰੇ ਬਹੁਤ ਅਡਿਕਟਿਵ ਆ ਇਸ ਚੀਜ਼ ਨੂੰ
0: ਜੀ
2: ਪਰ ਏਦਾਂ ਆ ਕਿ ਜਿੱਦਾਂ ਆਪਾਂ ਕਹਿ ਲੈਂਦੇ ਆ ਵੀ ਬੜਿਆਂ ਨੂੰ ਸਮਝ ਹੁੰਦੀ ਹੈ ਇਸ ਚੀਜ਼ ਨੂੰ ਕਿੱਦਾਂ ਵਰਤਣਾ ਕਈ ਵਾਰ ਅਸੀਂ ਵੀ ਅਡਿਕਸ਼ਨ ਤੇ ਰਹਿ ਜਾਂਦੇ ਆ ਕੰਮ ਕਾਰ ਲੋਕਾਂ ਦੇ ਘਰ ਪਰੇ ਸਾਈਡ ਤੇ ਪਏ ਰਹਿ ਜਾਂਦੇ ਆ ਕਰਦੇ ਨੀ
0: ਬਿਲਕੁਲ ਹੈ ਜੀ
2: ਉਧਰ ਫੋਨ ਲੈ ਕੇ ਬਹਿ ਜਾਂਦੇ ਆ ਪਰ ਜਿੱਦਾਂ ਬੱਚਿਆਂ ਤੇ ਮੈਂ ਆਪਣਾ ਦੇਖਦੀ ਹਾਂ ਕਿ ਚਲੋ ਸਾਡੇ ਟਾਈਮ ਜਿੱਦਾਂ ਸੋਸ਼ਲ ਮੀਡੀਆ ਉਨਾ ਮਤਲਬ ਪਾਪੂਲਰ ਤਾਂ ਸੀ ਕਾਫੀ ਦੇਰ ਤੋਂ
0: ਜੀ
2: ਪਰ ਜਿੱਦਾਂ ਹੁਣ ਮੇਰੇ ਵੀ ਬੱਚੇ ਆ 10ਵੀਂ 12ਵੀਂ ਸੀ ਜਦ ਉਹਨਾਂ ਨੂੰ ਫੋਨ ਲੈ ਕੇ ਦਿੱਤਾ ਤੇ ਜਦ ਲੈ ਕੇ ਵੀ ਦਿੱਤਾ ਤੇ ਉਹਦੇ ਵਿੱਚ ਵੀ ਉਹਨਾਂ ਦੇ ਵਿੱਚ ਸੀਗਾ ਕਿ ਤੁਸੀਂ 9:30 ਤੋਂ ਬਾਅਦ ਕਮਰੇ ਦੇ ਵਿੱਚ ਅੰਦਰ ਨਹੀਂ ਲੈ ਕੇ ਜਾਣਾ ਸਕੂਲ ਡੇਜ਼ ਦੇ ਵਿੱਚ
0: ਜੀ
2: ਫੋਨ ਬਾਹਰ ਚਾਹੀਦਾ
0: ਜੀ
2: ਤੇ ਜਿੱਦਾਂ ਪੇਰੈਂਟਸ ਕੰਟਰੋਲ ਆ ਹੁਣ ਆਪਾਂ ਨੂੰ ਸਿਰਫ ਫੋਨਾਂ ਤੇ ਨੀ ਮਤਲਬ ਆਪਾਂ ਨੂੰ ਟੀਵੀਆਂ ਤੇ ਵੀ ਇਹ ਲੋਕ ਲਾਉਣ ਦੀ ਲੋੜ ਹੁੰਦੀ ਆ ਮੇਰੇ ਹਸਬੈਂਡ ਨੇ ਤਾਂ ਦੇਖ ਲਓ ਸਾਡੇ ਸਿਆਣੇ ਵੀ ਆ ਲਾਏ ਹੋ ਆ

0: ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰ ਕਿਹੜੇ ਵੇਲੇ ਕਿੱਦਾਂ ਦੀ ਮੂਵੀ ਵਿੱਚ ਆ ਜਾਣੀ ਜਾਂ ਕੁਝ ਚੱਲ ਪੈਣਾ।
1: ਬਿਲਕੁਲ
0: ਤੇ ਜਿਹੜੇ ਹੁਣ ਬੱਚਿਆਂ ਦੀ ਉਮਰ ਹੁੰਦੀ ਆ ਉਹ ਤਾਂ ਬਿਲਕੁਲ ਨਾ ਸਮਝ ਹੁੰਦੀ ਆ, ਉਹਨਾਂ ਦੇ ਹਾਰਮੋਨ ਵੀ ਤਬਦੀਲ ਹੋ ਰਹੇ ਆ ਜਾਂ ਕਿੱਦਾਂ ਹੁੰਦੇ ਆ, ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ। ਉੱਥੇ ਤਾਂ ਪੇਰੈਂਟਸ ਦੀ ਗਾਈਡੈਂਸ ਬਹੁਤ ਜ਼ਰੂਰੀ ਆ
1: ਜੀ।
0: ਇਹਨਾਂ ਕੰਟਰੀਆਂ ਦੇ ਵਿੱਚ ਤਾਂ ਇੱਥੇ ਇੱਕ ਆਪਾਂ ਨੂੰ ਕੀ ਕਹਿੰਦੇ ਹੁੰਦੇ ਮੈਂ ਭੁੱਲ ਗਈ, ਪਰ ਸਕੂਲਾਂ ਦੇ ਵਿੱਚ ਸਬਜੈਕਟ ਵੀ ਆ ਸਾਨੂੰ ਗਾਈਡ ਕਰਦੇ ਆ
1: ਬਾਰੇ,
0: ਸੈਕਸ ਐਜੂਕੇਸ਼ਨ ਹੁੰਦੀ ਆ ਹੋਰ, ਪਰ ਆਪਣੇ ਚੀਜ਼ਾਂ ਆਪਣੇ ਤਾਂ ਪਤਾ ਹੀ ਨਹੀਂ ਹੁੰਦਾ ਹਨਾ। ਨਾ ਕਿ ਹੁਣ ਸ਼ਾਇਦ ਐਜੂਕੇਸ਼ਨ ਦੇ ਵਿੱਚ ਫਰਕ ਪੈ ਰਿਹਾ, ਪਹਿਲਾਂ ਤਾਂ ਕੋਈ ਕਿਸੇ ਨਾਲ ਇਸ ਚੀਜ਼ ਤੇ ਡਿਸਕਸ ਵੀ ਨਹੀਂ ਕਰਦਾ ਸੀ ਹਨਾ।
1: ਉੱਥੇ
0: ਬੱਚਿਆਂ ਨੂੰ ਜਰੂਰ ਗਾਈਡ ਕਰਨਾ ਚਾਹੀਦਾ ਪੇਰੈਂਟਸ ਨੂੰ ਕਿ ਮਤਲਬ ਤੁਸੀਂ ਕੁੜੀਆਂ ਨੂੰ ਸਪੈਸ਼ਲੀ, ਪਰ ਮੁੰਡਿਆਂ ਨੂੰ ਵੀ, ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਕੁੜੀਆਂ ਨਾਲ ਅਬਿਊਜ਼ ਹੁੰਦਾ,
1: ਬਿਲਕੁਲ
0: ਅੱਜ ਕੱਲ ਮੁੰਡਿਆਂ ਨੇ ਵੀ ਹੁੰਦਾ ਆ, ਸਾਰੇ ਪਾਸੇ ਅਬਿਊਜ਼ ਹੁੰਦਾ ਨਾ ਇਹ। ਤੇ ਕਈ ਵਾਰ ਆਪਾਂ ਏਦਾਂ ਦੀਆਂ ਗੱਲਾਂ ਸੁਣਦੇ ਆ ਕਿ ਤੁਹਾਡਾ ਮਨ ਦਿਲ ਜਾਂਦਾ
1: ਜੀ।
0: ਮੈਂ ਤੁਹਾਨੂੰ ਦੱਸਦੀ ਆ ਨਾ, ਮੇਰੇ ਇੱਕ ਕੱਲ ਸਾਡੇ ਮੇਰੇ ਮੰਮੀ ਨੇ ਭੇਜਿਆ ਮੈਨੂੰ ਕਿਸੇ ਡੈਥ ਦੀ
1: ਜੀ,
0: ਮਤਲਬ ਬੜਾ ਮਨ ਨੂੰ ਧੱਕਾ ਲੱਗਾ। ਮੈਂ 8-9 ਸਾਲ ਮੁੰਡਾ ਛੋਟਾ ਸੀ, ਦੇਖ ਲੋ ਉਹਨਾਂ ਦੇ ਪੇਰੈਂਟਸ ਨੇ ਇੰਨਾ ਟਾਈਮ ਦਿੱਤਾ ਹੋਣਾ ਬੱਚਿਆਂ ਨੂੰ, ਪੰਡਤਾਂ ਦੇ ਬੱਚੇ ਸੀ ਜਿੱਦਾਂ ਮੁੰਡਾ
1: ਜੀ,
0: ਤੇ ਉਹਨਾਂ ਨੂੰ ਜਿੱਦਾਂ ਅਸੀਂ ਬੜੇ ਦੇਖਣਾ ਵੀ ਜਿੱਦਾਂ ਸਾਨੂੰ ਇੱਥੇ ਲੱਗਦਾ ਹੁੰਦਾ ਸੀ ਵੀ ਇਹਨਾਂ ਦੇ ਪੇਰੈਂਟਸ ਕਿੰਨੇ ਵਧੀਆ, ਹਮੇਸ਼ਾ ਨਾਲ ਲੈ ਕੇ ਜਾਂਦੇ ਮੁੰਡਿਆਂ ਨੂੰ ਮੂਵੀ ਦੇਖਣ, ਲੰਚ ਡਿਨਰ ਜੋ ਵੀ ਹਨਾ। ਤੇ ਉਹ ਬੱਚਾ ਦੇਖ ਲੋ ਪੜ੍ਹ ਕੇ ਵੀ ਮਤਲਬ ਫਿਜ਼ੀਸ਼ੀਅਨ ਅਸਿਸਟੈਂਟ ਬਣ ਕੇ ਵੀ ਨਸ਼ਿਆਂ ਚ ਪੈ ਗਿਆ ਸੀ, ਪਤਾ ਨੀ ਕਿੱਦਾਂ ਤੇ ਕਿੱਥੇ ਕਮੀ ਰਹਿ ਜਾਂਦੀ ਆ
1: ਜੀ।
0: ਤੇ ਤੁਸੀਂ ਸੋਚ ਕੇ ਦੇਖੋ ਵੀ ਜਿੱਥੇ ਇਹ ਕੁਛ ਵੀ ਨੀ ਹੁੰਦਾ, ਪੇਰੈਂਟਸ ਦਾ ਕੰਟਰੋਲ ਹੀ ਨਹੀਂ ਹੁੰਦਾ, ਤੇ ਉੱਥੇ ਤਾਂ ਫਿਰ ਚਾਂਸਿਸ ਕਿੰਨੇ ਵੱਧ ਜਾਂਦੇ ਆ
1: ਜੀ।
0: ਤੇ ਮੈਂ ਆਪ ਵੀ ਦੇਖਦੀ ਹੁੰਦੀ ਆ ਕਿ ਮੇਰੇ ਹਸਬੈਂਡ ਨੇ ਵੀ ਬਹੁਤ ਟਾਈਮ ਦਿੱਤਾ, ਸਪੈਸ਼ਲੀ ਜਿਹੜੀ ਯੰਗ ਏਜ ਹੁੰਦੀ ਨਾ 14-15 ਸਾਲ ਤੱਕ, ਉਹ ਤੋਂ ਬਾਅਦ ਥੋੜੀ ਥੋੜੀ ਆਪਣੇ ਬੱਚਿਆਂ ਦੀ ਸੋਚ ਡਿਵੈਲਪ ਹੋ
1: ਜਾਂਦੀ ਆ,
0: ਤੇ ਉਸ ਉੱਥੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿ ਤੁਸੀਂ ਉਹਨਾਂ ਦੇ ਨਾਲ ਫਿਜ਼ੀਕਲ ਐਕਟਿਵ ਰਹੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨੂੰ ਗਾਈਡ ਕਰੋ, ਉਹਨਾਂ ਨੂੰ ਲਿਸਨ ਕਰੋ
1: ਜੀ।
0: ਤੇ ਮੈਂ ਕਈ ਵਾਰ ਦੇਖਦੀ ਹੁੰਦੀ ਆ ਜੇ ਮੇਰੇ ਚ ਇਸ ਚੀਜ਼ ਦੀ ਕਮੀ ਆ, ਮੇਰੇ ਹਸਬੈਂਡ ਦਾ ਜਿੱਦਾਂ ਜੇ ਬੱਚਿਆਂ ਨੇ ਮੂਵੀ ਦੇਖਣੀ ਤਾਂ ਉਹਨਾਂ ਨਾਲ ਬੈਠੇ ਹੁੰਦੇ, ਗੇਮ ਦੇਖਣੇ ਆ ਉਹ ਵੀ ਹੁੰਦੇ ਆ ਹਨਾ
1: ਜੀ,
0: ਤੇ ਉਹ ਕਹਿੰਦੇ ਜ਼ਰੂਰੀ ਨੀ ਮੈਨੂੰ ਪਸੰਦ ਹੋਵੇ ਪਰ ਮੈਂ ਇਸ ਕਰਕੇ ਬੈਠਾਂਗੇ।
1: ਬਿਲਕੁਲ ਕਰਨਾ ਪੈਂਦਾ ਜੀ, ਉਹਨਾਂ ਦੀ ਪਸੰਦ ਨੂੰ ਵੀ ਕਈ ਵਾਰੀ ਦੇਖਣਾ ਪੈਂਦਾ ਜੀ। ਬਿਲਕੁਲ
0: ਹਾਂਜੀ, ਤੇ ਆਪਾਂ ਕਈ ਵਾਰ ਸੋਚਦੇ ਪਏ ਇੰਨਾ ਕੁਛ ਕਰਨ ਤੇ ਵੀ ਬੱਚੇ ਕਿਤੇ ਨਾ ਕਿਤੇ ਊਣਤਾ ਹੀ ਰਹਿ ਜਾਂਦੀ ਆ, ਬੱਚੇ ਗਲਤੀਆਂ ਕਰ ਜਾਂਦੇ ਆ, ਤੇ ਜੇ ਆਪਾਂ ਬੱਚਿਆਂ ਨੂੰ ਨਹੀਂ ਗਾਈਡ ਕਰਦੇ ਤਾਂ ਫਿਰ ਦੇਖ ਲੋ ਕਿੱਦਾਂ ਹੁੰਦਾ। ਹੁਣ ਮੈਂ ਦੇਖਦੀ ਆ ਮੇਰੇ ਬੱਚੇ ਦੇਖ ਲੋ ਕਾਫੀ ਏਜਡ ਹੋ ਗਏ ਆ, ਲਾਈਕ 25-26 ਸਾਲ ਦਾ ਇੱਕ ਹੋ ਗਿਆ, 27-28 ਦਾ ਹੋ ਗਿਆ, ਤੇ ਹਜੇ ਵੀ ਜੇ ਘਰ ਜਾਂਦੇ ਆ ਤਾਂ ਦੱਸ ਕੇ ਜਾਂਦੇ ਆ ਵੀ ਡੈਡੀ ਅਸੀਂ ਮੂਵੀ ਦੇਖਣ ਚੱਲੇ ਆ, ਡੈਡੀ ਅਸੀਂ ਬਾਹਰ ਚੱਲੇ ਆ, ਜਾਂ ਅੱਜ ਅਸੀਂ ਅੱਜ 12 ਵਜੇ ਤੱਕ ਆਵਾਂਗੇ ਜਾਂ 11:30 ਤੱਕ ਹਨਾ, ਅੱਜ ਥੋੜਾ ਲੇਟ ਹੋਣਾ ਆ। ਤੇ ਮਤਲਬ ਉਹੀ ਜਿੱਦਾਂ ਔਜਲਾ ਜੀ ਵੀ ਕਹਿ ਕੇ ਗਏ
1: ਸੀ, ਬਿਲਕੁਲ
0: ਇੱਕ ਜੇ ਹੁਣ ਮੇਰਾ ਬੱਚਾ ਗਿਆ ਸੈਨ ਹੋਜੇ ਗਿਆ ਤਾਂ ਉਹਦਾ ਉਹ ਹੁੰਦਾ ਪਏ ਮਾਮ ਰੀਚ ਥੇਅਰ ਸੇਫਲੀ ਹਨਾ,
1: ਕਿਉਂਕਿ ਉਹ ਇੱਕ ਫੈਮਿਲੀ ਆਪਾਂ ਪਰਿਵਾਰ ਆ ਨਾ ਘਰ ਦੇ ਵਿੱਚ, ਇਹ ਹੋਟਲ ਥੋੜੀ ਆ ਪੇ ਜਦੋਂ ਮਰਜ਼ੀ ਆਇਆ ਜਦੋਂ ਮਰਜ਼ੀ ਚਲ ਗਿਆ, ਖਾਧਾ ਪੀਤਾ ਖਲਾਰਾ ਪਾਇਆ ਚਲ ਗਿਆ, ਇੱਕ ਫੈਮਿਲੀ ਆ ਨਾ, ਉਹ ਰਿਸਪੋਂਸੀਬਿਲਟੀ ਹਰ ਇੱਕ ਵਿਅਕਤੀ ਦੀ ਆ, ਉਹਦੇ ਵਿੱਚ ਚਾਹੇ 4 ਜਾਣੇ ਆ ਚਾਹੇ 6 ਜਾਣੇ ਆ ਜੀ।
0: ਹਾਂਜੀ ਹਾਂਜੀ, ਤੇ ਦੇਖ ਲੋ ਤੁਸੀਂ ਇੱਕ ਹੋਰ ਗੱਲ ਆ ਕਿ ਆਪਾਂ ਫਰੀਡਮ ਬੱਚਿਆਂ ਨੂੰ ਦਿੰਨੇ ਆ ਇਸ ਕੰਟਰੀ ਦੇ ਮੁਤਾਬਕ, ਪਰ ਮਤਲਬ ਉਹਨਾਂ ਤੇ ਇੰਨਾ ਐਕਸਪੈਕਟ ਕਰਦੇ ਆ ਕਿ ਸਾਨੂੰ ਪਤਾ ਹੁਣ ਕਿਹੜੇ ਫਰੈਂਡਸ ਕੋਲ ਜਾ ਰਹੇ ਜਾਂ ਕਿੱਥੇ ਹੋਟਲ ਸਟੇ ਕਰ ਰਹੇ ਜਾਂ ਕੀ ਕਰ ਰਹੇ ਆ ਪਤਾ ਹਨਾ
1: ਜੀ।
0: ਤੇ ਇਹ ਇੰਡੀਆ ਚ ਇਸ ਚੀਜ਼ ਦੀ ਕਮੀ, ਜਿੱਦਾਂ ਮੈਂ ਔਜਲ ਜੀ ਨੂੰ ਸੁਣਿਆ ਕਿ ਬੱਸ ਵਾਲੇ ਨੂੰ ਸਟਾਪ ਕਰਨਾ ਚਾਹੀਦਾ ਸੀ, ਮੈਂ ਐਗਰੀ ਹਨਾ, ਪਰ ਅੱਜ ਕੱਲ ਤਾਂ ਆਪਾਂ ਨੂੰ ਤਾਂ ਉਹਨਾਂ ਤੇ ਵੀ ਨੀ ਭਰੋਸਾ ਹੈਗਾ, ਬੱਸ ਵਾਲੇ ਆਪੇ ਬੱਸ ਵਾਲੇ ਜਾਂ ਆਟੋ ਵਾਲੇ ਰੇਪ ਕਰ ਦਿੰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਉਹ ਵੀ ਹੈ ਜੀ।
0: ਮੈਂ ਵੈਸੇ ਮੈਨੂੰ ਨਿਊਜ਼ ਬਾਰੇ ਨੀ ਪਤਾ ਜਿਸ ਤੇ ਮੈਂ ਗੱਲ ਕਰ ਰਹੀ ਹਾਂ, ਪਰ ਜਿੱਦਾਂ
1: ਕੱਲ ਰਾਜਸਥਾਨ ਦੀ ਨਿਊਜ਼ ਸੀਗੀ ਜੀ, ਇਹ ਮਤਲਬ ਕਿ ਉੱਥੇ 13 ਸਾਲ ਦੀ ਬੱਚੀ ਸੀ, ਉਹ ਕਿਤੇ ਅਟ੍ਰੈਕਸ਼ਨ ਬਣੀ ਉਹਨਾਂ ਦੀ ਇੰਸਟਾਗ੍ਰਾਮ ਦੇ ਉੱਤੇ, ਤੇ 100 ਕਿਲੋਮੀਟਰ ਟਰੈਵਲ ਕਰਕੇ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, ਤੇ ਉਹ ਪਹਿਲਾਂ ਉਹਦੇ ਨਾਲ ਉਹ ਹਰਕਤਾਂ ਕਰਦਾ, ਉਸ ਤੋਂ ਬਾਅਦ ਉਹ ਰਿਕਸ਼ਾ ਲੈ ਕੇ ਘਰ ਨੂੰ ਵਾਪਸ ਆਉਂਦੀ ਹੈ, ਤੇ ਉੱਥੇ ਰਿਕਸ਼ੇ ਵਾਲਾ ਫਿਰ ਉਹਨੂੰ ਹੋਟਲ ਚ ਲੈ ਜਾਂਦਾ ਜੀ, ਉਹ ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਗੱਲ ਵੱਧਦੀ ਜਾਂਦੀ ਹੈ। ਤੇ ਉਹ ਕੱਲ ਉਹਦੇ ਸ਼ਾਮ ਤੱਕ 18 ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਵਿੱਚ, ਤੇ ਕਾਫੀ ਵੀਡੀਓ ਵੀ ਸ਼ਾਇਦ ਜਾਂ ਤਸਵੀਰਾਂ ਵੀ ਆਈਆਂ ਸੀ ਆਪਣੀ BBC ਦੀ ਖ਼ਬਰ ਸੀ ਕੱਲ ਦੀ, ਤੇ ਉਹਦੇ ਵਿੱਚ ਲੋਕ ਕੁੱਟ ਕਟਾਪਾ ਵੀ ਕਰ ਰਹੇ ਆ, ਤੇ 5-6 ਜਿਹੜੀਆਂ ਹੋਰ ਵੀ ਗ੍ਰਿਫਤਾਰੀਆਂ ਅਜੇ ਬਾਕੀ ਹੋਣੀਆਂ ਸੀਗੀਆਂ। ਕਹਿੰਦੇ ਬਸ ਐਂਡਿੰਗ ਦੇ ਉੱਤੇ ਹੀ ਇਹ ਕੇਸ ਹੈਂਡਲ ਕਰ ਲਿਆ ਗਿਆ ਜੀ, ਤੇ ਬੱਚੀ ਨੂੰ ਉਹਨਾਂ ਨੇ ਫਿਰ ਸੌਂਪ ਦਿੱਤਾ ਸੀ, ਜਿਹੜੀ ਪੁਲਿਸ ਵਿਭਾਗ ਹੈਗੀ ਲੇਡੀ ਪੁਲਿਸ ਵਿਭਾਗ ਉਹਨਾਂ ਨੂੰ ਸੌਂਪਿਆ ਹੋਇਆ ਜੀ।
0: ਇੰਡੀਆ ਦੇ ਵਿੱਚ ਤਾਂ ਸਾਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਮਤਲਬ ਜਾਗਰੂਕ ਹੋਣ ਦੀ ਲੋੜ ਆ,
1: ਬਿਲਕੁਲ,
0: ਕਿਉਂਕਿ ਇੱਥੇ ਫੇਰ ਵੀ ਬੱਚਿਆਂ ਨੂੰ ਗਾਈਡੈਂਸ ਵੀ ਹੈਗਾ ਹੀ ਆ, ਇੱਥੇ ਕਾਨੂੰਨ ਵੀ ਹੈਗਾ ਆ
1: ਜੀ,
0: ਉੱਥੇ ਤਾਂ ਆਪਾਂ ਨੂੰ ਤੁਸੀਂ ਦੇਖਦੇ ਹੀ ਆ ਕਿ ਆਪਾਂ ਜਿੱਦਾਂ ਫਿਲਮਾਂ ਚ ਦੇਖਦੇ ਆ, ਚਲੋ ਸ਼ੁਕਰ ਆ ਵਾਹਿਗੁਰੂ ਦਾ ਕਿਸੇ ਪਾਸੇ ਇੱਦਾਂ ਵਾਸਤਾ ਨਹੀਂ ਪਿਆ, ਤੇ ਪੁਲਿਸ ਵਾਲੇ ਕੋ ਕੋਈ ਲਿਖਾਉਣ ਗਿਆ ਤਾਂ ਉੱਥੇ ਪਤਾ ਨੀ ਉਹਨਾਂ ਦਾ ਕੀ ਹਾਲ ਹੋਣਾ,
1: ਬਿਲਕੁਲ ਬਿਲਕੁਲ,
0: ਜੇ ਕੋਈ ਕਿਸੇ ਦੇ ਰਿਕਸ਼ੇ ਵਾਲੇ ਬੱਸ ਵਾਲੇ ਪਤਾ ਨੀ ਕਿਹਦੇ ਡਿੱਕੇ ਆ ਗਏ ਕੀ ਹੋ ਜਾਣਾ,
1: ਜੀ ਬਿਲਕੁਲ, ਕਿੰਨੇ
0: ਖਤਰਨਾਕ ਜੇ ਦੇਖਦੇ ਆ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਬਹੁਤ ਜਾਗਰੂਕ ਹੋਣ ਦੀ, ਪੇਰੈਂਟਸ ਨੂੰ ਚਾਹੀਦਾ ਕਿ ਨਾਲ ਹੀ ਬੱਚਿਆਂ ਦੇ ਜਿੰਨਾ ਕੁ ਰਹਿ ਸਕਦੇ ਆ ਤੇ ਰਹਿਣ, ਸਪੈਸ਼ਲੀ ਜਵਾਨ ਕੁੜੀਆਂ, ਸੋਹਣੀਆਂ ਸੁਨੱਖੀਆਂ ਕੁੜੀਆਂ,
1: ਬਿਲਕੁਲ,
0: ਤੇ ਗਰੀਬ ਆ ਜਿਹਨਾਂ ਦੀ ਕੋਈ ਕੁਛ ਨੀ ਹੈਗੇ ਉਹੀ ਉਦਾਂ ਦੇ ਰਗੜੇ ਜਾਂਦੇ ਆ, ਜਿਹੜੇ ਅਮੀਰ ਆ ਉਹਨਾਂ ਨੂੰ ਤਾਂ ਹੱਥ ਲਾ ਕੇ ਦੇਖਣ ਅਗਲੇ ਹੱਥ ਭੰਨਦੇ,
1: ਬਿਲਕੁਲ ਜੀ ਬਿਲਕੁਲ,
0: ਇਹ ਮਾਰ ਜਿਹੜੀ ਹੁੰਦੀ ਆ ਗਰੀਬਾਂ ਤੇ ਹੁੰਦੀ ਆ, ਦੇਖ ਲੋ ਘਰਾਂ ਦੇ ਵਿੱਚ ਵੀ ਹੁੰਦੇ ਜਿਹੜੇ ਕੰਮ ਕਰਦੇ ਆ, ਉੱਥੇ ਉਹਨਾਂ ਨਾਲ ਕਿੰਨਾ ਗਲਤ
1: ਸ਼ੋਸ਼ਣ ਹੁੰਦਾ ਜੀ, ਬਿਲਕੁਲ,
0: ਹਾਂਜੀ ਹਾਂਜੀ, ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਜਾਗਰੂਕਤਾ ਚਾਹੀਦੀ ਆ,
1: ਬਿਲਕੁਲ,
0: ਤੇ ਚਲੋ ਸ਼ਮੀ ਜੀ ਨੂੰ ਵੀ ਕਾਫੀ ਡਿਲੇ ਕਰ ਦਿੱਤਾ,
1: ਥੈਂਕ ਯੂ, ਨਹੀਂ ਨਹੀਂ ਕੋਈ ਗੱਲ, ਚੰਗਾ ਲੱਗਿਆ ਜੀ ਜੁੜੇ ਤੁਸੀਂ,
0: ਸਤਿ ਸ੍ਰੀ ਅਕਾਲ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਦੋਸਤੋ, ਇਸ ਤਰ੍ਹਾਂ ਕਮਾਲ ਮਾਂਗਣ ਜੀ ਤੇ ਸ਼ਮੀ ਜੀ ਜਾਂਦੇ ਜਾਂਦੇ ਦੋ ਬੋਲਾਂ ਦੀ ਸਾਂਝ ਫਿਰ ਤੋਂ ਜੀ,
2: ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਚੀਜ਼ ਦੀ ਵੀ ਅੱਤ ਜਿਹੜੀ ਆ ਉਹ ਭੈੜੀ ਆ, ਅੱਤ ਤੇ ਖੁਦਾ ਦਾ ਵੈਰ ਹੁੰਦਾ
1: ਜੀ,
2: ਇਹਨਾਂ ਚੀਜ਼ਾਂ ਨੂੰ ਜਦੋਂ ਕੰਸੀਡਰ ਕਰਦੇ ਆ ਆਪਾਂ ਤੇ ਜ਼ਰੂਰ ਇੱਕ ਬੈਲੈਂਸਡ ਅਪਰੋਚ ਸੋਸ਼ਲ ਮੀਡੀਆ ਦੇ ਲਈ ਬੱਚਿਆਂ ਦੇ ਪਰਸਪੈਕਟਿਵ ਤੋਂ ਸਾਨੂੰ ਰੱਖਣੀ ਚਾਹੀਦੀ ਆ
1: ਜੀ,
2: ਔਰ ਆਪ ਵੀ ਅਵੇਅਰ ਹੋਣ ਦੀ ਲੋੜ ਆ, ਤੇ ਆਪ ਅਵੇਅਰ ਹੋਵਾਂਗੇ ਤਾਂ ਅੱਗੇ ਬੱਚਿਆਂ ਨੂੰ ਆਪਾਂ ਕੁਛ ਟਰਾਂਸਫਰ ਕਰ ਸਕਦੇ ਹਾਂ ਕਿ ਹਾਂ ਭਾਈ ਸਾਨੂੰ ਪਤਾ ਵੀ ਆਹ ਚੀਜ਼ ਠੀਕ ਨਹੀਂ ਆ, ਤੁਹਾਡੇ ਲਈ ਠੀਕ ਆ,
1: ਤੇ
2: ਉਹ ਜਿਹਾ ਜਿਹੜਾ ਇੱਕ ਮਾਹੌਲ ਸਿਰਜਣ ਦੀ ਜ਼ਰੂਰਤ ਹੈ, ਹੈਲਦੀ ਮਾਹੌਲ ਸਿਰਜਣ ਦੀ ਜ਼ਰੂਰਤ ਹੈ,
1: ਬਿਲਕੁਲ ਹੈ ਜੀ ਜੀ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਮਾਂ ਦੇਣ ਦੇ ਲਈ ਇਸ ਵਿਸ਼ੇ ਨੂੰ ਤੇ ਰੂਬਰੂ ਹੋਣ ਦੇ ਲਈ ਜੀ, ਤੇ ਉਡੀਕ ਰਵੇ ਕਿ ਵੀਕਐਂਡ ਦੇ ਵਿੱਚ ਵੀ ਤੇ ਫਿਰ ਦੁਬਾਰਾ ਲੈ ਕੇ ਕੋਈ ਨਾ ਕੋਈ ਨਵਾਂ ਵਿਸ਼ਾ ਹਾਜ਼ਰ ਹੋਵਾਂਗੇ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
2: ਮੁਹੱਬਤ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਹੈਲੋ ਦੋਸਤੋ, ਇਸ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜੇ ਸਨ, ਗੱਲਾਂ ਬਾਤਾਂ ਕਰਕੇ, ਕਹਿੰਦੇ ਅੱਜ ਇਸ ਖਾਸ ਵਿਸ਼ੇ ਦੇ ਉੱਤੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਸੀਗੇ ਮੁਕੱਦਰ ਬਾਈ ਜੀ, ਸੁਣ ਰਹੇ ਆ ਤਾਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਆ, ਆਪਣੇ ਵਿਚਾਰ ਰੱਖ ਸਕਦੇ ਆ ਨਾਲ, ਕਿਉਂਕਿ ਸੇਮ ਫੋਨ ਦੇ ਉੱਤੇ ਮੈਂ ਕਾਲ ਨਹੀਂ ਅਟੈਂਡ ਕਰ ਸਕਦਾ ਕਿਉਂਕਿ ਪਰਸਨਲ ਫੋਨ ਦੇ ਉੱਤੇ ਮੇਰੇ ਕੋਲ ਸ਼ਮੀ ਜੀ ਦੀ ਕਾਲ ਨਾਲ ਨਾਲ ਚੱਲ ਰਹੀ ਹੁੰਦੀ ਹੈ, ਤੇ ਕੋਸ਼ਿਸ਼ ਕਰਦੇ ਆ ਮੁਕੱਦਰ ਜੀ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9761 ਸਟੂਡੀਓ ਦਾ ਨੰਬਰ ਹੈ, ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਸਮੇਟਦੇ ਆ। ਬਚਪਨ ਤੇ ਸੋਸ਼ਲ ਮੀਡੀਆ ਦੀ ਗੱਲਬਾਤ ਹੋਈ ਹੈ, ਤੇ ਜੇ ਤੁਸੀਂ ਵੀ ਇਹਦੇ ਉੱਤੇ ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, +358 44 9761 ਸਟੂਡੀਓ ਦਾ ਨੰਬਰ ਹੈ। ਤੇ ਦੋਸਤੋ, ਇਸ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਆ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਖ਼ਬਰਾਂ ਦੀ ਸਾਰ ਲੈਂਦੇ ਆ ਨਾਲ ਨਾਲ। ਤੇ ਟਰੰਪ ਵੀ ਜਿਹੜਾ ਬੁਖਲਾ ਗਿਆ ਜੀ, ਤੇ ਉਹਨੇ ਸਾਰਾ ਕੁਝ ਡੀਲ ਵਗੈਰਾ ਸਾਰਾ ਕੁਝ ਕੈਂਸਲ ਕਰ ਦਿੱਤੀਆਂ ਨੇ, ਤੇ ਫਿਰ ਤੋਂ ਜਿਹੜਾ ਇਰਾਨ ਦੇ ਉੱਤੇ ਹਮਲਾਵਰ ਰਿਹਾ ਜਿਹੜਾ ਰੁੱਖ ਅਪਣਾ ਲਿਆ, ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ। ਤੇ ਨਾਲ ਨਾਲ ਜਿਹੜਾ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ, ਤੇ ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ, ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਨੇ ਜੀ ਕਹਿੰਦੇ। ਤੇ ਲਓ ਦੋਸਤੋ, ਫਿਰ ਆਖਰ ਦੇ ਵਿੱਚ ਹੀ ਕਾਲ ਲਵਾਂਗਾ ਜੇ ਸਮਾਂ ਬਣਿਆ ਤਾਂ, ਕਿਉਂਕਿ ਜਾਂਦੇ ਜਾਂਦੇ ਚਲੋ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਲਵਾਂ, ਤੇ ਬਾਅਦ ਦੇ ਵਿੱਚ ਆਖਰ ਚ ਕਾਲ ਕਰ ਸਕਦੇ ਹੋ ਤੁਸੀਂ, ਤੇ ਖ਼ਬਰਾਂ ਦੇ ਦੌਰਾਨ ਮੈਂ ਕਾਲ ਮਾਫ਼ੀ ਚਾਹਾਂਗਾ ਥੋੜੀ ਜੀ। ਤੇ ਮੁਕੱਦਰ ਜੀ ਕਾਲ ਕਰ ਰਹੇ ਸਨ, ਆਖਰ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਨੇ ਤੇ ਆਪਣੀ ਗੱਲਬਾਤ ਰੱਖ ਸਕਦੇ ਨੇ ਜੀ। ਤੇ ਦੋਸਤੋ, ਲਓ ਫਿਰ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਕਾਫੀ ਇੰਟਰਸਟਿੰਗ ਦੁਨੀਆਦਾਰੀ ਦੀਆਂ ਜਿਹੜੀਆਂ ਖ਼ਬਰਾਂ ਅੱਜ ਜਿਹੜੀਆਂ ਨੇ ਉਹਦੇ ਵਿੱਚ ਵੀ ਝਾਤ ਮਾਰਦੇ ਆ। ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ, ਸਾਰਾ ਕੁਝ ਹੋਇਆ ਜੋ ਕੁਝ ਵਾਪਰਿਆ, ਤੇ ਉਹਦੇ ਵੱਲ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਆ। ਕਹਿੰਦੇ ਨੇ ਕਿ ਟਰੰਪ ਹਿੱਲਿਆ ਤੇ ਮੈਂ ਨਹੀਂ ਕਰਨੀ ਡੀਲ, ਕੇਜਰੀਵਾਲ ਸ਼ੀਸ਼ ਮਹਿਲ ਤੋਂ ਗਿਓ, ਮਤਲਬ ਕਿ ਬਾਹਰ ਕਰ ਦਿੱਤੇ ਗਏ ਨੇ, ਤੇ ਦੇਖਦੇ ਆ ਅੱਗੇ ਕੀ ਕੁਝ ਬਣਦਾ, ਉਹਨੂੰ ਜਿਹੜਾ ਬਣਾ ਦਿੱਤਾ ਜੀ ਸਰਕਾਰ ਨੇ, ਕੁਝ ਹੋਰ ਕਰਨ ਦਾ ਫਤਵਾ ਦੇ ਦਿੱਤਾ ਹੈ ਉੱਥੇ ਜਿਹੜਾ ਹਾਊਸ ਸੀਗਾ ਉਹ। FBI ਦੇ ਵੱਲੋਂ ਪੰਜਾਬ ਪੁਲਿਸ SHO ਦਾ ਨਾਮ ਜਿਹੜਾ ਨਾਮਜ਼ਦ ਕੀਤਾ ਗਿਆ, $4 ਲੱਖ ਦੀ ਜਿਹੜੀ ਸੀ ਫਰੋਤੀ ਦਾ ਮਾਮਲਾ ਹੈ। ਪੰਜਾਬ ਦੇ ਜਿਹੜੇ ਨੇ ਆਪਣੇ ਇਹ SHO ਸਾਹਿਬ ਨੇ ਜਿਨ੍ਹਾਂ ਨੇ ਧੁੰਮਾਂ ਪਾਈਆਂ ਨੇ ਅਮਰੀਕਾ ਕੈਨੇਡਾ ਤੱਕ, ਤੇ ਮੋਦੀ ਸਨਮਾਨ ਵਿਵਾਦ ਜਿਹੜਾ ਬਣਿਆ ਹੋਇਆ ਉਹਦਾ ਕਾਰਨ ਕੀ ਬਣਿਆ ਉਹਨੂੰ ਜਿਹੜਾ ਹੈ ਡਿਟੇਲ ਦੇ ਵਿੱਚ ਜਾ ਕੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਲੋ ਫਿਰ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੀ ਗੱਲ ਕਰਕੇ ਤੇ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਰਜਨਟਾਈਨਾ ਦੀ ਸ਼ਾਨਦਾਰ ਵਾਪਸੀ ਤੇ ਬੈਲਜੀਅਮ ਦਾ ਦਬਦਬਾ ਬਣਿਆ। 7 ਜੁਲਾਈ 2026 ਕੱਲ ਬੀਤੇ ਮੈਚਾਂ ਦੇ ਵਿਚ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਦੇ ਮੁਕਾਬਲਿਆਂ ਚ ਜ਼ਬਰਦਸਤ ਉਲਟਫੇਰ ਅਤੇ ਰੋਮਾਂਚ ਦੇਖਣ ਦੇ ਵਿਚ ਮਿਲਿਆ। ਮੌਜੂਦਾ ਚੈਂਪੀਅਨ ਅਰਜਨਟਾਈਨਾ ਨੇ ਇਤਿਹਾਸਕ ਵਾਪਸੀ ਜਿਹੜੀ ਆ ਕਰਦਿਆਂ ਜਿਹੜਾ ਮਿਸਰ ਹੈ ਉਹਨੂੰ 3-2 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੇ 78ਵੇਂ ਮਿੰਟ ਦੇ ਵਿਚ ਜਿਹੜਾ ਆਪਣਾ ਮਿਸਰ ਦੀ ਟੀਮ ਨੇ 2-0 ਦੇ ਨਾਲ ਅੱਗੇ ਚੱਲ ਰਹੀ ਸੀ ਤੇ ਪਰ ਲਿਓਨਲ ਮੈਸੀ ਜਿਹੜੇ ਨੇ ਉਨ੍ਹਾਂ ਨੇ ਸ਼ਾਨਦਾਰ ਗੋਲ ਅਤੇ ਐਜੋ ਫਰਨਾਂਡੇਜ਼ ਦੇ ਆਖਰੀ ਮਿੰਟਾਂ ਦੇ ਹੈਡਰ ਹੈ ਜਿਹੜਾ ਦੀ ਬਦੌਲਤ ਯਾਨੀ ਕਿ ਹੈਡ ਮਾਰ ਕੇ ਗੋਲ ਕੀਤਾ। ਅਰਜਨਟਾਈਨਾ ਨੇ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ। ਇਸ ਗੋਲ ਦੇ ਨਾਲ ਮੈਸੀ ਨੇ ਵਿਸ਼ਵ ਕੱਪ ਇਤਿਹਾਸ ਦੇ ਵਿਚ ਆਪਣੇ 21 ਗੋਲ ਜਿਹੜੇ ਨੇ ਪੂਰੇ ਕਰ ਲਏ ਆ। ਦੂਜੇ ਪਾਸੇ ਬੈਲਜੀਅਮ ਦਾ ਮੈਚ ਜਿਹੜਾ ਸੀ ਮੇਜ਼ਬਾਨੀ ਅਮਰੀਕਾ USA ਦੇ ਸਫ਼ਰ ਨੂੰ 4-1 ਦੀ ਵੱਡੀ ਹਾਰ ਦੇ ਕੇ ਖਤਮ ਕਰ ਦਿੱਤਾ ਤੇ ਸਿਆਟਲ ਦੇ ਵਿਚ ਖੇਡੇ ਗਏ ਇਸ ਮੈਚ ਦੇ ਵਿਚ ਬੈਲਜੀਅਮ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਤੇ ਇਸ ਦੇ ਨਾਲ ਹੀ ਇਕ ਹੋਰ ਜਿਹੜਾ ਰੋਮਾਂਚਕ ਮੁਕਾਬਲੇ ਚ ਸਵਿਟਜ਼ਰਲੈਂਡ ਨੇ ਕੋਲੰਬੀਆ ਨਿਰਧਾਰਿਤ ਸਮੇਂ ਤੱਕ 0-0 ਦੀ ਬਰਾਬਰੀ ਜਿਹੜਾ ਫਿਰ ਵਾਧੂ ਸਮਾਂ ਵੀ ਖੇਡਿਆ ਪਰ ਮਸਲਾ ਹੱਲ ਨਹੀਂ ਹੋਇਆ। ਉਸ ਤੋਂ ਬਾਅਦ ਜਿਹੜਾ ਸਵਿਟਜ਼ਰਲੈਂਡ ਨੇ 4-3 ਦੇ ਨਾਲ ਪੈਨਲਟੀਆਂ ਦੇ ਦੌਰਾਨ ਆਪਣੀ ਜਿਹੜੀ ਜਿੱਤ ਹੈ ਉਹ ਦਰਜ ਕਰ ਦਿੱਤੀ ਹੈ ਤੇ ਕੋਲੰਬੀਆ ਜਿਹੜਾ ਬਾਹਰ ਹੋ ਗਿਆ। ਇਸੇ ਤਰ੍ਹਾਂ ਹੀ ਮੈਚ ਜਿਹੜੇ ਨੇ ਹੁਣ ਜਿਹੜੇ ਘੱਟ ਮੈਚ ਹੋਣੇ ਆ ਕਿਉਂਕਿ ਜਿਹੜੇ 8 ਟੀਮਾਂ ਬਚੀਆਂ ਨੇ ਜਿਹਦੇ ਵਿਚ ਫਰਾਂਸ ਬਨਾਮ ਮੋਰਾਕੋ ਦਾ ਕੱਲ ਨੂੰ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਅਮਰੀਕਾ ਦੇ ਵਿਚ ਤੇ ਸਪੇਨ ਬਨਾਮ ਬੈਲਜੀਅਮ ਇਹ 8 ਟੀਮਾਂ ਨੇ ਤੇ 8 ਟੀਮਾਂ ਦੇ ਵਿਚੋਂ ਫਿਰ ਜਿਹੜੀਆਂ ਨੇ 4 ਟੀਮਾਂ ਰਹਿ ਜਾਣੀਆਂ ਤੇ 4 ਦੇ ਵਿਚੋਂ ਫਿਰ ਪਹਿਲੀ ਦੂਜੀ ਦਾ ਮੁਕਾਬਲਾ ਜਿਹੜਾ ਲਗਾਤਾਰ ਚੋਣਾ ਤੇ ਤੀਜੀ ਦਾ। ਫਰਾਂਸ ਬਨਾਮ ਮੋਰਾਕੋ ਜਿਹੜਾ 9 ਜੁਲਾਈ ਨੂੰ ਖੇਡਿਆ ਜਾਣਾ ਬੋਸਟਨ ਸਟੇਡੀਅਮ ਦੇ ਵਿਚ, ਸਪੇਨ ਬਨਾਮ ਬੈਲਜੀਅਮ 10 ਜੁਲਾਈ ਨੂੰ ਖੇਡਿਆ ਜਾਣਾ ਲਾਸ ਏਂਜਲਸ ਸਟੇਡੀਅਮ ਚ ਅਮਰੀਕਾ ਚ, ਤੇ ਨਾਰਵੇ ਬਨਾਮ ਇੰਗਲੈਂਡ ਜਿਹੜਾ 11 ਜੁਲਾਈ ਨੂੰ ਮਿਆਮੀ ਸਟੇਡੀਅਮ ਦੇ ਵਿਚ ਅਮਰੀਕਾ ਚ ਹੀ ਖੇਡੇ ਜਾਣੇ ਇਹ ਸਾਰੇ ਮੈਚ ਹੈ, ਤੇ ਅਰਜਨਟਾਈਨਾ ਬਨਾਮ ਸਵਿਟਜ਼ਰਲੈਂਡ ਜਿਹੜਾ 11 ਜੁਲਾਈ ਨੂੰ ਹੀ ਕਸਾਸ ਸਿਟੀ ਸਟੇਡੀਅਮ ਜਿਹੜਾ ਉਹਦੇ ਵਿਚ ਖੇਡਿਆ ਜਾਣਾ ਹੈ। ਚਲੋ ਦੋਸਤੋ ਅੱਗੇ ਵਧਦਿਆਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਕੀ ਕਹਿੰਦੀਆਂ ਖ਼ਬਰਾਂ ਜੋ ਤੜਥੱਲੀ ਮਚਾ ਰਹੀਆਂ ਨੇ, ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਤੇ ਮੋਦੀ ਸਾਹਿਬ ਜਿਹੜੇ ਨੇ 17 ਜੁਲਾਈ ਨੂੰ ਪੰਜਾਬ ਦਾ ਦੌਰਾ ਕਰਨਗੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੋਣਾ ਨੇ ਕਲੀਅਰ ਕੀਤਾ। ਦੂਸਰੇ ਪਾਸੇ ਵਿਪਾਸਨਾ ਦੇ ਉੱਤੇ ਮਾਨ ਸਾਹਿਬ ਗਏ ਹੋਏ ਨੇ ਪਰ ਉਥੋਂ ਹੀ ਜਿਹੜੀਆਂ ਕਿਆਸ ਰਾਈਆਂ ਲਾਈ ਜਾਂਦੇ ਨੇ। ਕਹਿੰਦੇ ਨੇ ਕਿ ਜੇਕਰ ਗੌਰਮੈਂਟ ਦੀਆਂ ਜਿਹੜੀਆਂ ਸਕੀਮਾਂ ਨੇ, ਪੰਜਾਬ ਗੌਰਮੈਂਟ ਦੀਆਂ ਸਕੀਮਾਂ, ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਤਾਂ SIR ਦੇ ਵਿਚ ਸ਼ਾਮਲ ਹੋਵੋ। CM ਮਾਨ ਹੋਣਾ ਨੇ ਇਹ ਜਿਹੜੀ ਅਪੀਲ ਕੀਤੀ ਹੈ ਪਰ ਲੱਗਦਾ ਹੈ ਕਿ ਮੈਨੀਫੈਸਟੋ ਦੇ ਵਿਚ ਤਾਂ ਇਹ ਨਹੀਂ ਲਿਖਿਆ ਸੀ ਕਿ ਭਾਈ SIR ਦੇ ਵਿਚ ਜਿਹੜੇ ਲੋਕ ਹੋਣਗੇ ਉਨ੍ਹਾਂ ਨੂੰ ਜਿਹੜਾ ਗੌਰਮੈਂਟ ਸਕੀਮਾਂ ਦਾ ਲਾਭ ਮਿਲੇਗਾ ਤੇ ਕਿਤੇ ਨਾ ਕਿਤੇ ਅਗਲਾ ਮਹੀਨਾ ਜਿਹੜਾ ਸਿਰ ਦੇ ਉੱਤੇ ਖੜਾ ਉਹਦੇ ਬਾਰੇ ਵੀ ਸੋਚ ਰਹੇ ਹੋਣਗੇ, ਵਿਪਾਸਨਾ ਕਰ ਰਹੇ ਨੇ। ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਮੇਤ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਚੱਲ ਰਹੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਦੌਰਾਨ ਜਿਨ੍ਹਾਂ ਵੋਟਰਾਂ ਦਾ ਨਾਮ ਵੋਟਰ ਸੂਚੀ ਦੇ ਵਿਚ ਸ਼ਾਮਲ ਨਹੀਂ ਹੋਵੇਗਾ ਉਹ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਦੇ ਲਈ ਲਾਭ ਲੈਣ ਦੇ ਹੱਕਦਾਰ ਨਹੀਂ ਰਹਿਣਗੇ। ਲੋ ਜੀ ਆਪਣਾ ਬੋਝ ਘਟਾ ਲਿਆ। ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਵੋਟਰਾਂ ਨੂੰ ਅੱਜ ਅਪੀਲ ਵੀ ਕੀਤੀ ਹੈ ਕਿ ਉਹ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਵਾਉਣ ਤੇ ਮੁੱਖ ਮੰਤਰੀ ਨੇ ਬੰਗਲੁਰੂ ਤੋਂ ਜਾਰੀ ਕੀਤੇ ਇਕ ਵੀਡੀਓ ਦੇ ਸੰਦੇਸ਼ ਦੇ ਵਿਚ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਜਿਹੜਾ ਭਰ ਕੇ ਵੋਟਰ ਸੂਚੀ ਦੇ ਵਿਚ ਆਪਣਾ ਨਾਮ ਸੁਰੱਖਿਅਤ ਕਰ ਲੈਣ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਇਕ ਵਾਰ ਵੋਟਰ ਸੂਚੀ ਦੇ ਵਿਚੋਂ ਨਾਮ ਡਿਲੀਟ ਹੋ ਗਿਆ ਤਾਂ ਅਜਿਹੇ ਵੋਟਰ ਕਿਸੇ ਵੀ ਸਮਾਜਿਕ ਸੁਰੱਖਿਆ ਦੀ ਸਰਕਾਰੀ ਸਕੀਮ ਦਾ ਲਾਭ ਲੈਣ ਦੇ ਲਈ ਅਯੋਗ ਹੋ ਜਾਣਗੇ ਜਿਨ੍ਹਾਂ ਦੇ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਵੀ ਕਹਿੰਦੇ ਸਕੀਮ ਸ਼ਾਮਲ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ ਘਰੋਂ ਘਰ ਜਾ ਕੇ ਜਿਹੜਾ ਵਿਸ਼ੇਸ਼ ਸੁਧਾਈ ਦੀ ਮੁਹਿੰਮ ਜਿਹੜੀ ਤਹਿਤ ਸਰਵੇਖਣ ਕੀਤਾ ਜਾ ਰਿਹਾ ਤੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕਹਿੰਦੇ ਮੁਹਿੰਮ ਵੀ ਵਿੱਢੀ ਹੋਈ ਹੈ ਤਾਂ ਜੋ ਯੋਗ ਵੋਟਰਾਂ ਦਾ ਨਾਮ ਕੱਟਿਆ ਨਾ ਜਾ ਸਕੇ ਤੇ ਭਗਵੰਤ ਮਾਨ ਨੇ ਨਾਲ ਹੀ ਪੰਜਾਬ ਦੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਦੇ ਖਾਤਿਆਂ ਚ ਸਤਿਕਾਰ ਭੱਤਾ ਭੇਜ ਕੇ ਆਪਣਾ ਵਾਅਦਾ ਪੂਰਾ ਕਰ ਲਿਆ ਤੇ ਦੂਸਰੇ ਪਾਸੇ ਦਿੱਲੀ ਦੇ ਵਿਚ ਬੀਜੇਪੀ ਨੇ ਵੀ ਤਿਆਰੀ ਕਰ ਲਈ ਆ 2500 ਰੁਪਇਆ ਰੱਖੜੀਆਂ ਦੇ ਉੱਤੇ ਭੈਣਾਂ ਨੂੰ ਦੇਣ ਦਾ ਜਿਹੜਾ ਇੰਤਜ਼ਾਮ ਕਰ ਲਿਆ। FBI ਦਾ ਕੇਸ ਜਿਹੜਾ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ SHO ਜਿਹੜੇ ਨੇ ਨਾਗਰਾ ਦਾ ਤਬਾਦਲਾ ਕੀਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਐ ਤੇ FBI ਜਿਹੜਾ ਚਾਰਜਸ ਪੰਜਾਬ ਪੁਲਿਸ SHO ਦੇ ਉੱਤੇ ਲੱਗੇ ਐ। ਅਮਰੀਕਾ ਦੇ ਵਿਚ ਧਮਕਾ ਕੇ $400,000 ਫਿਰੋਤੀ ਦੇ ਮਾਮਲੇ ਚ FBI ਦੇ ਵੱਲੋਂ ਪੰਜਾਬ ਪੁਲਿਸ ਦਾ SHO ਨਾਮਜ਼ਦ ਕੀਤਾ ਗਿਆ। ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ FBI ਦੇ ਵੱਲੋਂ ਪੰਜਾਬ ਪੁਲਿਸ ਦੇ ਇਕ SHO ਨੂੰ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਟਾਂਡਾ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਦਾ ਜਿਹੜਾ ਤਬਾਦਲਾ ਕਰ ਦਿੱਤਾ। ਹੁਸ਼ਿਆਰਪੁਰ ਦੇ SP ਨੇ ਜਿਹੜਾ ਅੱਜ ਨਾਗਰਾ ਨੂੰ ਪੁਲਿਸ ਸਟੇਸ਼ਨ ਟਾਂਡਾ ਤੋਂ ਬਦਲ ਕੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਤੈਨਾਤ ਕਰ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਫਿਰੋਤੀ ਕੇਸ ਦੇ ਵਿਚ SHO ਦੇ ਨਾਮ ਦੀ ਗੂੰਜ ਪੈਣ ਮਗਰੋਂ ਵਿਭਾਗ ਦੇ ਵੱਲੋਂ ਤੁਰੰਤ ਨਾਗਰਾ ਨੂੰ ਟਰਾਂਸਫਰ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਦੂਜੇ ਪਾਸੇ ਪੰਜਾਬ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਤੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ DIG ਨੇ ਜਲੰਧਰ ਦਿਹਾਤੀ ਦੇ ਪੁਲਿਸ ਸੁਪਰੀਡੈਂਟ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਹੈ ਤੇ ਜੇ ਜਾਂਚ ਸੌਂਪੀ ਹੈ ਤੇ ਪੂਰੀ ਕਾਰਵਾਈ ਜਾਂ ਪੁੱਛ ਪੜਤਾਲ ਕਰਦੇ ਨੇ ਤਾਂ ਬਥੇਰਾ ਕੁਝ ਨਿਕਲੇਗਾ ਜੇ ਅਸਲ ਦੇ ਵਿਚ ਕਰਨਗੇ ਤਾਂ। ਇਹ ਜਾਂਚ ਅਧਿਕਾਰੀ ਅਮਰੀਕੀ ਜਾਂਚ ਏਜੰਸੀ FBI ਦੀ ਜਿਹੜੀ ਹੈ ਤਫਤੀਸ਼ ਦੇ ਵਿਚ ਲੱਗੇ ਦੋਸ਼ਾਂ ਦੀ ਬਰੀਕੀ ਦੇ ਨਾਲ ਪੜਤਾਲ ਕਰਨਗੇ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਜਾਂਚ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਦੇ ਆਧਾਰ ਦੇ ਉਤੇ ਅਗਲੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ। ਇਹੀ ਜਿਹੜੇ ਨੇ SHO ਇਨ੍ਹਾਂ ਨੇ ਪਰਚਾ ਦਰਜ ਕੀਤਾ ਸੀ ਉਸ ਸਮੇਂ ਪਿਛਲੇ ਦਿਨਾਂ ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ। ਆਪਣੇ ਝਾੜੂ ਦੀ ਬੇਅਦਬੀ ਦਾ ਮਾਮਲਾ ਜਿਹੜਾ ਇਨ੍ਹਾਂ ਨੇ ਦਰਜ ਕੀਤਾ ਸੀ ਇਹ ਉਹੀ ਨੇ ਜੀ ਤੇ ਹੁਣ ਇਹ ਆਪਣੇ ਹੱਥਾਂ ਪੈਰਾਂ ਦੀ ਇਨ੍ਹਾਂ ਨੂੰ ਪੈ ਗਈ ਹੈ। ਦੂਸਰੇ ਪਾਸੇ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ ਆਈ ਹੈ। ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇਕ ਜਿਹੜਾ ਵਾਰ ਹਾਈ ਕਮਾਂਡ ਨੇ ਜੋ ਫੈਸਲਾ ਲੈ ਲਿਆ ਉਸ ਨੂੰ ਬਦਲਿਆ ਨਹੀਂ ਜਾਵੇਗਾ। ਉਨ੍ਹਾਂ ਫੇਰ ਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ਦੇ ਵਿਚ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ ਤੇ ਹੁਣ ਕੋਈ ਫੇਰ ਬਦਲ ਨਹੀਂ ਹੋਏਗਾ। ਨਾਲ ਕਿਹਾ ਗਿਆ ਕਿ ਹਾਈ ਕਮਾਂਡ ਵੱਲੋਂ ਕੀਤੇ ਫੇਰ ਬਦਲ ਦਾ ਸਭ ਨੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨਾਲ ਜਿਹੜਾ ਉਨ੍ਹਾਂ ਦੀ 2 ਦਿਨ ਪਹਿਲਾਂ ਗੱਲ ਹੋਈ ਹੈ ਪਰ ਉਹ ਬਾਹਰ ਗਏ ਹੋਏ ਨੇ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਲੈ ਕੇ ਪੰਜਾਬ ਇੰਚਾਰਜ ਬਘੇਲ ਨੂੰ ਜਿਹੜਾ ਸੰਕੇਤ ਦਿੱਤੇ ਨੇ ਕਿ ਇਸ ਮਗਰੋਂ ਬਘੇਲ ਦਾ ਰੋਹ ਜਿਹੜਾ ਸਖ਼ਤ ਹੋਇਆ ਹੈ। ਚੰਨੀ ਧੜੇ ਦੇ ਲਈ ਇਹ ਸਪਸ਼ਟ ਸੁਨੇਹਾ ਹੈ ਜਿਸ ਨੂੰ ਲੈ ਕੇ ਹੁਣ ਚੰਨੀ ਧੜਾ ਕੀ ਪੈਂਤੜਾ ਲੈਂਦਾ ਹੈ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਅੱਗੇ ਹੋਵੇਗੀ। ਪਰ ਦੂਸਰੇ ਪਾਸੇ ਬਗਾਵਤ ਹੋ ਗਈ ਹੈ। ਤਰਨ ਤਾਰਨ ਦੇ ਵਿਚ ਕਾਂਗਰਸ ਜਿਹੜੀ ਹੈ 2 ਫੜ ਹੋ ਗਈ ਹੈ। ਵਧੇਰੇ ਆਗੂਆਂ ਨੇ ਚੰਨੀ ਦੀ ਅਗਵਾਈ ਦੇ ਵਿਚ ਜਿਤਾਇਆ ਹੈ ਭਰੋਸਾ। ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਕਾਂਗਰਸ ਪਾਰਟੀ ਦਾ ਵਧੇਰੇ ਧੜਾ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿਚ ਹੈ। ਜ਼ਿਲ੍ਹਾ ਜਿਹੜਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਤਰਨ ਤਾਰਨ ਤੋਂ ਪਾਰਟੀ ਦੇ ਹਲਕਾ ਇੰਚਾਰਜ ਕਰਨਵੀਰ ਸਿੰਘ ਬੁਰਜ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਦੇ ਚੁੱਕੇ ਨੇ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਜ਼ਰੂਰ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿਚ ਦੇਖੇ ਜਾ ਰਹੇ ਨੇ। ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਵਧੀਏ ਤਾਂ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ, ਅੱਧੀ ਕਹਾਣੀ ਦਾ ਨਹੀਂ। ਸਤਲੁਜ ਵਿਵਾਦ ਦੇ ਉੱਤੇ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਇਆ ਉਹ ਕੀ ਕਹਿੰਦੇ ਨੇ ਕਿ ਭਾਈ ਆਪਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਦੇ ਮਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਨ੍ਹਾਂ ਦੇ ਪੋਤੇ ਨੇ, ਉਨ੍ਹਾਂ ਨੇ OTT ਪਲੇਟਫਾਰਮ G5 ਤੋਂ ਦਲਜੀਤ ਦੁਸਾਂਝ ਦੀ ਸਟਾਰਟ ਜਿਹੜੀ ਹੈ ਫਿਲਮ ਜਿਹੜੀ ਹੈ ਸਤਲੁਜ ਨੂੰ ਹਟਾਏ ਜਾਣ ਦੇ ਵਿਵਾਦ ਦੇ ਉੱਤੇ ਆਪਣੀ ਚੁੱਪ ਤੋੜੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਦੇ ਉੱਤੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਫਿਲਮ ਨੂੰ ਹਟਾਉਣ ਪਿੱਛੇ ਉਨ੍ਹਾਂ ਦਾ ਹੱਥ ਹੈ ਤੇ ਬਿੱਟੂ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਨੇ ਆਪਣੇ ਦਾਦਾ ਦੀ ਵਿਰਾਸਤ ਦਾ ਬਚਾਅ ਕਰਦਿਆਂ ਤਰਕ ਦਿੱਤਾ ਗਿਆ ਅੱਜ ਕਿ ਇਹ ਫਿਲਮ ਪੰਜਾਬ ਦੇ ਅੱਤਵਾਦ ਦੇ ਦੌਰ ਦਾ ਜਿਹੜਾ ਇਕ ਪਾਸੜ ਬਿਰਤਾਂਤ ਜਿਹੜਾ ਪੇਸ਼ ਕਰਦੀ ਹੈ, ਵਨ ਸਾਈਡਡ ਨੈਰੇਟਿਵ ਹੈ। ਉਨ੍ਹਾਂ ਕਿਹਾ ਕਿ ਉਸ ਦੌਰ ਦਾ ਕੋਈ ਵੀ ਇਮਾਨਦਾਰੀ ਦੇ ਨਾਲ ਕੀਤਾ ਗਿਆ ਮੁਲਾਂਕਣ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਸਿਰਫ਼ ਸਰਕਾਰ ਦੀਆਂ ਕਾਰਵਾਈਆਂ ਨੂੰ ਨਹੀਂ ਸਗੋਂ ਅੱਤਵਾਦੀ ਸਮੂਹਾਂ ਦੇ ਵੱਲੋਂ ਫੈਲਾਈ ਗਈ ਹਿੰਸਾ ਨੂੰ ਵੀ ਉਸ ਦੇ ਵਿਚ ਸ਼ਾਮਲ ਨਾ ਕੀਤਾ ਜਾਵੇ। ਦਿ ਟ੍ਰਿਬਿਊਨ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ਦੇ ਵਿਚ ਬਿੱਟੂ ਨੇ ਕਿਹਾ ਕਿ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ ਤੇ ਅੱਧੀ ਕਹਾਣੀ ਦਾ ਨਹੀਂ। ਤੀਜੀ ਦੇ ਵਿਚ ਬਿੱਟੂ ਨੇ ਕਿਹਾ ਕਿ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ ਤੇ ਅੱਧੀ

0: Entertainment units, fire placement, vanities and bars. We do whole renovation. Contact us on office.bestwood@gmail.com or call Big Parage 604-377-1092, British Columbia. Bestwood Kitchen Cabinets, LTD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Grady Way, Suite 436, Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3555-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਸੋਮਵਾਰ ਦਾ ਦਿਹਾੜਾ ਤੁਹਾਡੇ ਨਾਲ। ਲਾਈਨਾਂ ਖੁੱਲ੍ਹੀਆਂ ਰਹਿਣਗੀਆਂ, ਗੱਲਾਂ ਬਾਤਾਂ ਖੁੱਲ੍ਹ ਕੇ ਚੱਲਣਗੀਆਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਕਿਤੋਂ ਵੀ ਸੁਣ ਰਹੇ ਹੋ, ਸਭ ਦੋਸਤਾਂ ਦਾ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਹੈ ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਜਿਹੜਾ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ। ਨਾਲ ਨਾਲ ਰਾਜਨ ਸੈਣੀ ਸਾਹਿਬ ਦੇ ਵੀ ਸੁਣੇ ਹੀ ਆ ਰਹੇ ਨੇ। ਇਸ ਵਕਤ ਤੁਸੀਂ ਯੂਟਿਊਬ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਹਰ ਮਾਧਿਅਮ ਦੇ ਉੱਤੇ ਦੁਆਬਾ ਰੇਡੀਓ ਜਿੱਥੇ ਜਿੱਥੇ ਚੱਲਦਾ ਹੈ ਸਰਚ ਕਰਕੇ ਸੁਣ ਸਕਦੇ ਹੋ ਅਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਜਿਹੜੀ ਹੈ ਤੁਸੀਂ ਵੀ ਨਾਲ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਗਰੁੱਪਾਂ ਦੇ ਵਿੱਚ ਜਿੱਥੇ ਕਿਤੇ ਵੀ ਆਪਾਂ ਜੁੜੇ ਹੋਏ ਹਾਂ ਉਹਦੇ ਵਿੱਚ ਤੁਹਾਡੇ ਲਈ ਲਿੰਕ ਜਿਹੜੇ ਸਾਂਝੇ ਕਰ ਦਿੱਤੇ ਗਏ ਨੇ ਜੀ, ਜਿਹਦੇ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਫੋਨ ਨੰਬਰ ਹਮੇਸ਼ਾ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਅਤੇ ਬਾਕੀ ਲਿਖ ਵੀ ਦਿੱਤਾ ਜਾਂਦਾ ਹੈ। ਅਤੇ ਸੋਮਵਾਰ ਤੇ ਦਿਹਾੜੀ ਦੀ ਸ਼ੁਰੂਆਤ ਕਰਦੇ ਹਾਂ ਨਾਲ ਦੀ ਨਾਲ ਸਮਾਂ ਅਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ 7:06 ਨੇ ਅਤੇ ਮੌਸਮ ਬੜਾ ਸੁਹਾਵਣਾ, ਨਾ ਗਰਮੀ ਅਤੇ ਨਾ ਸਰਦੀ। ਆਪਣੀਆਂ ਅਗਸਤ ਦੇ ਮਹੀਨੇ ਦੀਆਂ ਧੁੱਪਾਂ ਅਤੇ ਪਤਝੜ ਦਾ ਮੌਸਮ ਇਹਨਾਂ ਮੁਲਕਾਂ ਦੇ ਵਿੱਚ ਸ਼ੁਰੂਆਤ ਹੋਣ ਜਾ ਰਹੀ ਹੈ। ਅਤੇ ਘਾਹ ਜਿਹੜਾ ਬੜਾ ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਅਤੇ ਇਸੇ ਤਰ੍ਹਾਂ ਵਿੱਚ ਵਿੱਚ ਮੀਂਹ, ਠੰਡਾ ਤੱਤਾ, ਸਾਰਾ ਕੁਝ ਚੱਲੀ ਜਾਂਦਾ ਜੀ। ਅਤੇ ਦੋਸਤੋ, ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੈ ਅਤੇ ਇਸੇ ਤਰ੍ਹਾਂ ਹੀ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, ਯੂਕੇ ਦੇ ਵਿੱਚ ਸ਼ਾਮ ਦੇ 5:06 ਨੇ ਅਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:06। ਅਤੇ ਆਪਣੇ ਵੈਂਕੂਵਰ ਅਤੇ ਕੈਲੀਫੋਰਨੀਆ ਦੇ ਵਿੱਚ ਸਵੇਰ ਦੇ 9:00 ਦੇ ਉੱਤੇ ਇਸ ਵਕਤ ਜਿਹੜਾ 7 ਮਿੰਟ ਦਾ ਸਮਾਂ ਜਿਹੜਾ ਦਰਸਾ ਰਹੀਆਂ ਨੇ ਘੜੀਆਂ। ਅਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਾਂਗੇ ਅਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਨਾ ਕੁਝ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ। ਗੁੱਸਾ ਅਤੇ ਮਨੁੱਖ ਦਾ ਜਿਹੜਾ ਰਹਿਣ ਸਹਿਣ ਹੈ, ਜੀਵਨ ਹੈ, ਉਹਦੇ ਉੱਤੇ ਵਾਰਤਾਲਾਪ ਨਾਲ ਨਾਲ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਤ੍ਰਿਪਤੀ ਮੰਦਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਜਿਹੜੀ ਕੀਤੀ ਜਾਂਦੀ ਹੈ ਅਤੇ ਵਾਲ ਅਸਲ ਦੇ ਵਿੱਚ ਕੌਣ ਖਰੀਦਦਾ ਹੈ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇਸੇ ਤਰ੍ਹਾਂ ਹੀ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ, ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਇੱਕ ਕਹਾਣੀ ਰਹੇਗੀ। ਅਤੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਹੋਰ ਸਾਰੇ ਸਿਲਸਿਲੇ ਵੱਲ ਨੂੰ ਵੱਧਦੇ ਹਾਂ ਅਤੇ ਨਾਲ ਨਾਲ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ, ਅਤੇ ਲਾਈਕ ਨੰਬਰ 1 ਉਹਨਾਂ ਨੇ ਭੇਜਿਆ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 3 ਅਗਸਤ ਦਾ ਦਿਹਾੜਾ ਦੋਸਤੋ ਅੱਜ, ਅਤੇ ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ 2026 ਸੋਮਵਾਰ ਦਾ ਦਿਨ। ਅਤੇ ਆਪਣੀ ਜ਼ੁਬਾਨ ਤੋਂ ਕਹਿੰਦੇ ਇੰਨੇ ਮਿੱਠੇ ਸ਼ਬਦ ਬੋਲੋ ਜੋ ਵਾਪਸ ਵੀ ਲੈਣੇ ਪੈਣ ਤਾਂ ਉਹ ਕੋੜੇ ਨਾ ਲੱਗਣ। ਕਿਆ ਬਾਤ ਹੈ ਜੀ। ਅਤੇ ਰਸ ਘੋਲਣਾ ਚਾਹੀਦਾ ਹੈ, ਬੇਸਨ ਨਹੀਂ ਘੋਲਣਾ ਚਾਹੀਦਾ। ਅੱਜ ਦੇ ਦਿਹਾੜੇ ਦੇ ਉੱਤੇ 3 ਅਗਸਤ 1492 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਕ੍ਰਿਸਟੋਫਰ ਕੋਲੰਬਸ ਨਵੀਂ ਦੁਨੀਆ ਦੀ ਖੋਜ ਦੇ ਵਿੱਚ ਸਪੇਨ ਤੋਂ 3 ਸਮੁੰਦਰੀ ਜਹਾਜ਼ਾਂ ਦੇ ਬੇੜੇ ਦੇ ਨਾਲ ਨਿਕਲਿਆ ਸੀ ਅਤੇ ਉਹਨੂੰ ਜਿਹੜਾ ਸੀ ਅਮਰੀਕਾ ਜਾ ਪਹੁੰਚਿਆ, ਇੰਡੀਆ ਦੀ ਖੋਜ ਕਰਨ ਤੁਰਿਆ ਸੀ। ਅਤੇ 1914 ਦੇ ਵਿੱਚ ਪਹਿਲੇ ਸੰਸਾਰ ਯੁੱਧ ਦੇ ਵਿੱਚ ਜਰਮਨ ਨੇ ਫਰਾਂਸ ਦੇ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਸੀ। ਅਤੇ 1921 ਦੇ ਵਿੱਚ ਭਾਰਤ ਦੇ ਵਿੱਚ ਪਹਿਲੀ ਵਾਰ ਹਵਾਈ ਜਹਾਜ਼ ਦੇ ਰਾਹੀਂ ਫਸਲਾਂ ਦੇ ਉੱਪਰ ਦਵਾਈ ਦਾ ਜਿਹੜਾ ਛਿੜਕਾਅ ਕੀਤਾ ਗਿਆ ਸੀ। ਕਿਆ ਬਾਤ ਹੈ, 1921 ਦੇ ਵਿੱਚ ਭਾਰਤ ਦੇ ਵਿੱਚ ਵੀ ਜਿਹੜਾ ਸੀ ਜਹਾਜ਼ਾਂ ਦੇ ਰਾਹੀਂ ਦਵਾਈ ਦਾ ਛਿੜਕਾਅ ਜਿਹੜਾ ਫਸਲਾਂ 'ਤੇ ਕੀਤਾ ਗਿਆ। 1957 ਦੇ ਵਿੱਚ ਅਬਦੁਲ ਰਹਿਮਾਨ ਮਲਾਇਆ ਨੇ ਜਿਹੜਾ ਸੀ ਨੇਤਾ ਬਣੇ, ਜਿਸ ਦੀ ਅਗਵਾਈ ਹੇਠ ਬ੍ਰਿਟੇਨ ਤੋਂ ਆਜ਼ਾਦੀ ਹਾਸਲ ਕੀਤੀ ਗਈ। 2004 ਦੇ ਵਿੱਚ ਨਿਊਯਾਰਕ ਦੇ ਵਿੱਚ ਸਟੈਚੂ ਆਫ ਲਿਬਰਟੀ ਦੇ ਦੁਆਰਾ ਖੋਲ੍ਹਿਆ, ਜੋ 2001 ਦੇ ਵਿੱਚ ਬੰਦ ਜਿਹੜਾ ਕੀਤਾ ਗਿਆ ਸੀ ਅਤੇ ਉਹਨੂੰ ਦੁਬਾਰਾ ਫਿਰ ਉਹ ਖੋਲ੍ਹਿਆ ਗਿਆ ਸੀ। ਅਤੇ ਕੰਪਿਊਟਰ ਅਤੇ ਇਨਸਾਨ ਦੀ ਵਾਰਤਾਲਾਪ ਦੀ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ। ਕੰਪਿਊਟਰ ਦੀ ਖੋਜ 1837 ਦੇ ਵਿੱਚ ਹੁੰਦੀ ਹੈ ਅਤੇ ਚਾਰਲਸ ਬੈਬੇਜ ਨੇ ਕੀਤੀ, ਅਤੇ ਜਿਸ ਨੂੰ ਕੰਪਿਊਟਰ ਦਾ ਪਿਤਾਮਾ ਜਿਹੜਾ ਕਿਹਾ ਜਾਂਦਾ ਹੈ। ਭਾਵੇਂ ਕਿ ਕੰਪਿਊਟਰ ਸਿਸਟਮ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਰਹੀ ਸੀ, ਪਰ ਕੰਪਿਊਟਰ ਤੋਂ ਪਹਿਲਾਂ ਵੀ ਕੰਮ ਚੱਲਦਾ ਸੀ ਅਤੇ ਹੁਣ ਵੀ, ਪਰ ਇਸ ਨੂੰ ਵਧਾਉਣ ਦੀ ਲੋੜ ਕਿਉਂ ਪੈ ਗਈ? ਕੈਲਕੂਲੇਸ਼ਨ ਕਰਨੀ ਸੌਖੀ ਹੋ ਗਈ ਕਿਉਂਕਿ ਮਸ਼ੀਨ ਇਨਸਾਨ ਦੇ ਨਾਲੋਂ ਜ਼ਿਆਦਾ ਭਰੋਸੇਮੰਦ ਸੀ। ਡਾਟਾ ਸਾਂਭਣਾ ਸੌਖਾ ਹੋ ਗਿਆ, ਇੱਕ ਥਾਂ ਤੋਂ ਦੂਜੀ ਥਾਂ ਡਾਟਾ ਟ੍ਰਾਂਸਫਰ ਕਰਨਾ, ਜਲਦੀ ਭੇਜਣਾ ਆਸਾਨ ਹੋ ਗਿਆ। ਹਰ ਉਹ ਕੰਮ ਜੋ ਇਨਸਾਨ ਵੀ ਕਰ ਸਕਦਾ ਚਾਹੇ ਸਮਾਂ ਕਿੰਨਾ ਵੀ ਜ਼ਿਆਦਾ ਲੱਗੇ, ਉਹ ਕੰਮ ਕੰਪਿਊਟਰ ਦੇ ਜਿਹੜਾ ਸੀ ਜਲਦੀ ਦੇ ਵਿੱਚ ਸਮੇਂ ਦੀ ਬੱਚਤ ਕਰਨ ਦੇ ਲਈ ਜਿਹੜਾ ਕਰ ਦਿੱਤਾ। 1980 ਦੇ ਵਿੱਚ ਸੁਪਰ ਕੰਪਿਊਟਰ ਦਾ ਜ਼ਮਾਨਾ ਜਿਹੜਾ ਆਇਆ ਅਤੇ ਕੰਪਿਊਟਰ ਹੋਰ ਤਾਕਤਵਰ ਹੁੰਦੇ ਗਏ ਅਤੇ ਹੋ ਵੀ ਰਹੇ ਨੇ। ਅੱਜ ਜਿਹੜੀ ਆ ਕੁਆਂਟਮ ਕੰਪਿਊਟਰ ਦੀ ਗੱਲ ਹੋ ਰਹੀ ਹੈ, ਰਿਸਰਚ ਜਾਰੀ ਹੈ, ਜਿਸ ਦੀ ਅਸੀਮਤ ਤਾਕਤ ਹੋਵੇਗੀ। ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰ ਸਾਡੀ ਦੁਨੀਆ ਨੂੰ ਚਲਾ ਰਹੇ ਨੇ ਅਤੇ ਇੱਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਵੱਡੇ ਵੱਡੇ ਜਹਾਜ਼ ਸਭ ਕੰਪਿਊਟਰ ਕੰਟਰੋਲ ਮਸ਼ੀਨਾਂ ਬਣਾ ਰਹੀਆਂ ਨੇ। ਮਿਸਾਈਲ ਸਿਸਟਮ ਜਿਹੜਾ ਹੈ ਤੋਂ ਲੈ ਕੇ ਪਰਮਾਣੂ ਹਥਿਆਰ ਕੰਪਿਊਟਰ ਦੇ ਨਾਲ ਕੰਟਰੋਲ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਸਰਕਾਰਾਂ ਕੰਪਿਊਟਰ ਕੰਟਰੋਲ ਡਾਟਾ ਦੇ ਸਹਾਰੇ ਚੱਲ ਰਹੀਆਂ। ਪੂਰੀ ਦੁਨੀਆ ਨੂੰ ਕੰਪਿਊਟਰ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ। ਜੋ ਸਾਡੇ ਹੱਥ ਦੇ ਵਿੱਚ ਮੋਬਾਈਲ ਹੈ ਇਹ ਵੀ ਇੱਕ ਕੰਪਿਊਟਰ ਹੀ ਹੈ, ਪਰ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਪਿਊਟਰ ਦਾ ਦਿਮਾਗ ਹਜੇ ਤੱਕ ਇਨਸਾਨ ਕੰਟਰੋਲ ਕਰ ਰਿਹਾ। ਕੰਪਿਊਟਰ ਉਦੋਂ ਤੱਕ ਕੁਝ ਨਹੀਂ ਕਰਦਾ ਜਦੋਂ ਤੱਕ ਇਨਸਾਨ ਇਸਨੂੰ ਕੋਈ ਕਮਾਂਡ ਜਾਂ ਉਹਨੂੰ ਜਿਹੜਾ ਹਦਾਇਤ ਨਹੀਂ ਦਿੰਦਾ, ਆਰਡਰ ਨਹੀਂ ਕਰਦਾ। ਭਾਵੇਂ ਉਹ ਕੰਪਿਊਟਰ ਦੇ ਵਿੱਚ ਇਨਸਾਨ ਵਾਂਗ ਸੋਚਣ ਸਮਝਣ ਦੀ ਤਾਕਤ ਨਹੀਂ ਹੈ, ਸੋਚ ਸਮਝ ਕੇ ਫੈਸਲਾ ਲੈਣ ਦਾ ਕੰਮ ਇਨਸਾਨ ਹੀ ਕਰਦਾ ਹੈ। ਫਿਰ ਉਹ ਕੰਪਿਊਟਰ ਨੂੰ ਕਮਾਂਡ ਦਿੰਦਾ ਹੈ ਕਿ ਹੁਣ ਉਹ ਕੰਮ ਕਰ। ਕੋਈ ਸ਼ਰਾਰਤੀ ਬੰਦਾ ਗਲਤ ਕਮਾਂਡ ਨਾ ਦੇਵੇ, ਇਸਦਾ ਵੀ ਜਿਹੜਾ ਹੱਲ ਕੀਤਾ ਹੋਇਆ। ਕੰਪਿਊਟਰ ਨੂੰ ਤਗੜੀ ਸਿਕਿਉਰਿਟੀ ਲਗਾ ਰੱਖੀ ਹੈ, ਪਰ ਹੁਣ ਇਨਸਾਨ ਹੋਰ ਅੱਗੇ ਵੱਧ ਕੇ ਕੰਪਿਊਟਰ ਦੇ ਵਿੱਚ ਸੋਚਣ ਸਮਝਣ ਦੀ ਤਾਕਤ ਪੈਦਾ ਕਰ ਰਿਹਾ। ਜੋ ਇਨਸਾਨ ਦੇ ਦੁਆਰਾ ਇਸਨੂੰ ਵਾਰ ਵਾਰ ਕਮਾਂਡ ਨਾ ਦੇਣੀ ਪਵੇ ਅਤੇ ਕੰਪਿਊਟਰ ਆਪਣੇ ਆਪ ਕੰਮ ਸਮਝ ਕੇ ਆਪਣੇ ਆਪ ਹੀ ਕੰਮ ਪੂਰਾ ਕਰ ਦੇਵੇ ਅਤੇ ਇਨਸਾਨ ਨੂੰ ਵਿੱਚ ਆਉਣ ਦੀ ਜ਼ਰੂਰਤ ਨਾ ਪਵੇ, ਲੋੜ ਨਾ ਰਵੇ। ਮਤਲਬ ਮਸ਼ੀਨੀ ਇਨਸਾਨ ਜਿਸ ਦੇ ਕੋਲ ਸੋਚਣ ਸਮਝਣ ਦੀ ਤਾਕਤ ਹੋਵੇ। ਦੂਸਰੇ ਪਾਸੇ ਕੁਦਰਤ ਦੀ ਥੋੜ੍ਹੀ ਗੱਲ ਕਰਦੇ ਹਾਂ, ਜਿੱਦਾਂ ਕਿ ਕੁਦਰਤ ਦੇ ਬਹੁਤ ਸਾਰੇ ਗੁਣ ਨੇ, ਉਹਦੀਆਂ ਦਿੱਤੀਆਂ ਹੋਈਆਂ ਬਹੁਤ ਸਾਰੀਆਂ ਸ਼ੋਧੀਆਂ ਜਾਂ ਬਹੁਤ ਸਾਰੇ ਐਸੇ ਤੱਥ ਜੋ ਅਸੀਂ ਜੀਵਨ ਭਰ ਦੇ ਵਿੱਚ ਰੋਜ਼ਾਨਾ ਦੀ ਵੀ ਜਿਹੜਾ ਉਹਨਾਂ ਨੂੰ ਇਸਤੇਮਾਲ ਕਰਦੇ ਹਾਂ। ਅਤੇ ਗੱਲ ਕਰਦੇ ਹਾਂ ਕਿੱਕਰਾਂ ਨੂੰ, ਆਪਾਂ ਕੰਡਿਆਂ ਦੇ ਨਾਲ ਤਾਂ ਦੇਖਿਆ, ਪਰ ਕਿੱਕਰਾਂ ਤੋਂ ਦਵਾਈ, ਟੂਥਪੇਸਟ, ਇਨਫੈਕਸ਼ਨ ਦੇ ਲਈ ਦਵਾਈਆਂ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਕਿੱਕਰ ਦਾ ਕਮਾਲ, ਡਾਇਰੀਏ ਦੇ ਵਿੱਚ ਆਰਾਮ ਜਿਹੜਾ ਹੈ, ਕਿੱਕਰ ਦੇ ਵੱਖ ਵੱਖ ਹਿੱਸੇ ਡਾਇਰੀਏ ਨੂੰ ਦੂਰ ਕਰਨ ਦਾ ਮਦਦ ਕਰਦੇ ਹੈ। ਇਸ ਦੀਆਂ ਤਾਜ਼ੀਆਂ ਪੱਤੀਆਂ ਨੂੰ ਸਫੇਦ ਅਤੇ ਕਾਲੇ ਜ਼ੀਰੇ ਨਾਲ ਜਿਹੜਾ ਹੈ ਪੀਸ ਕੇ ਦਿਨ ਦੇ ਵਿੱਚ 3 ਵਾਰ ਇਸ ਦੀ 12 ਗ੍ਰਾਮ ਮਾਤਰਾ ਖਾਣ ਦੇ ਨਾਲ ਡਾਇਰੀਆ ਠੀਕ ਕਹਿੰਦੇ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਦੀ ਛਿੱਲ ਦੇ ਨਾਲ ਬਣਿਆ ਕਾੜਾ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਫਾਇਦਾ ਮਿਲਦਾ ਹੈ। ਦੂਸਰੀ, ਦੰਦਾਂ ਦੀ ਸਮੱਸਿਆ ਆ ਜਾਵੇ, ਮਸੂੜੇ ਫੁੱਲਦੇ ਹੋਣ ਜਾਂ ਹੋਰ ਸਾਰੀਆਂ ਚੀਜ਼ਾਂ, ਇਨਫੈਕਸ਼ਨ ਹੋ ਗਈ ਹੋਵੇ ਤਾਂ ਦੰਦਾਂ ਦੀ ਸਮੱਸਿਆ ਕਰੇ ਦੂਰ ਰੋਜ਼ਾਨਾ ਕਿੱਕਰ ਭਾਵ ਬਾਬੁਲ ਵੀ ਉਹਨੂੰ ਕਹਿੰਦੇ ਆ। ਬਾਬੁਲ ਦੀ ਛਿੱਲ ਨੂੰ ਦਾਤਣ ਬਣਾ ਕੇ ਚਿੱਥਣ ਦੇ ਨਾਲ ਲਾਭ ਮਿਲਦਾ ਹੈ। ਇਸ ਦੇ ਨਾਲ ਮਸੂੜਿਆਂ ਦੀ ਸੜਨ ਅਤੇ ਦੰਦਾਂ 'ਚ ਵਿੱਚੋਂ ਜਿਹੜਾ ਖੂਨ ਨਿਕਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਗੰਦੇ ਦੰਦਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਅਤੇ ਦੰਦਾਂ ਦੀ ਸਫਾਈ ਦੇ ਲਈ 60 ਗ੍ਰਾਮ ਬਾਬੁਲ ਦਾ ਜਿਹੜਾ ਕੋਲਾ, 24 ਗ੍ਰਾਮ ਰੋਸਟ ਕੀਤੀ ਹੋਈ ਫਟਕੜੀ ਅਤੇ 12 ਗ੍ਰਾਮ ਕਾਲਾ ਨਮਕ ਮਿਲਾ ਕੇ ਕਹਿੰਦੇ ਮੰਜਨ ਕਰੋ ਅਤੇ ਸਾਰੇ ਦੰਦਾਂ ਦੇ ਦੁੱਖ ਜਿਹੜੇ ਦੂਰ ਹੋ ਜਾਣਗੇ। ਐਗਜ਼ੀਮਾ 25 ਗ੍ਰਾਮ, ਬਾਬੁਲ ਦੀ ਛਿੱਲ ਅਤੇ ਅੰਬ ਦੀ ਛਿੱਲ ਨੂੰ 1 ਲੀਟਰ ਪਾਣੀ ਦੇ ਵਿੱਚ ਉਬਾਲ ਕੇ ਐਗਜ਼ੀਮਾ ਵਾਲੇ ਹਿੱਸੇ ਨੂੰ ਜਿਹੜਾ ਭਾਫ਼ ਦੇ ਨਾਲ ਸੇਕ ਦੇ ਦਿਓ। ਸੇਕ ਤੋਂ ਬਾਅਦ ਉਸ ਹਿੱਸੇ ਦੇ ਉੱਤੇ ਘਿਓ ਲਗਾ ਦਿਓ ਅਤੇ ਇਸ ਤੋਂ ਇਲਾਵਾ ਬਾਬੁਲ ਦੇ ਪੱਤਿਆਂ ਨੂੰ ਪੀਸ ਕੇ ਐਗਜ਼ੀਮਾ ਤੋਂ ਪੀੜਤ ਚਮੜੀ ਦੇ ਉੱਤੇ ਲਗਾਉਣ ਦੇ ਨਾਲ ਵੀ ਜਿਹੜਾ ਚਮੜੀ ਰੋਗ ਖਤਮ ਹੁੰਦੇ ਹੈ। ਟਾਸਿਲ ਕਿੱਕਰ ਦੀ ਛਿੱਲ ਦੇ ਗਰਮ ਕਾੜੇ ਦੇ ਵਿੱਚ ਨਮਕ ਮਿਲਾ ਕੇ ਲੂਣ ਮਿਲਾ ਕੇ ਗਰਾਰੇ ਕਰਨ ਦੇ ਨਾਲ ਟਾਸਿਲ ਤੁਰੰਤ ਠੀਕ ਹੋ ਜਾਂਦਾ ਹੈ, ਯਾਨੀ ਕਿ ਗਲੇ ਦੀ ਪ੍ਰੋਬਲਮ ਹੋਵੇ। ਕੰਸਕਟੀ ਵਾਈਟਿਸ, ਰਾਤ ਨੂੰ ਸੌਣ ਤੋਂ ਪਹਿਲਾਂ ਕੰਸਕਟੀ ਵਾਈਟਿਸ ਵਾਲੀਆਂ ਅੱਖਾਂ ਦੇ ਉੱਤੇ ਕਿੱਕਰ ਦੇ ਤਾਜ਼ੇ ਪੱਤੇ ਪੀਸ ਕੇ ਲਗਾਓ ਅਤੇ ਇਸ ਨੂੰ ਕਿਸੇ ਸਾਫ਼ ਕੱਪੜੇ ਦੇ ਨਾਲ ਬੰਨ੍ਹ ਦਿਓ ਅਤੇ ਅਗਲੇ ਦਿਨ ਕਹਿੰਦੇ ਅੱਖਾਂ ਦੇ ਵਿੱਚ ਉਹ ਲਾਲਗੀ ਜਿਹੜੀ ਹੈ, ਲਾਲਪਨ ਆ ਜਾਂਦਾ ਹੈ, ਉਹ ਜਿਹੜਾ ਦਰਦ ਦੂਰ ਹੋ ਜਾਵੇਗੀ। ਖਾਂਸੀ ਜਾਂ ਜਿਹੜੇ ਵਾਇਰਲ ਨੇ, ਲਾਭਦਾਇਕ ਕਿੱਕਰ ਦੀਆਂ ਮੁਲਾਇਮ ਪੱਤੀਆਂ ਨੂੰ ਕਹਿੰਦੇ ਪਾਣੀ ਦੇ ਵਿੱਚ ਉਬਾਲ ਕੇ ਦਿਨ ਦੇ ਵਿੱਚ 3 ਵਾਰ ਪੀਣ ਦੇ ਨਾਲ ਖਾਂਸੀ ਜਿਹੜੀ ਹੈ, ਛਾਤੀ ਦਾ ਦਰਦ ਠੀਕ ਹੋ ਜਾਂਦਾ ਹੈ ਅਤੇ ਚਾਹੋ ਤਾਂ ਇਸਦੀ ਗੂੰਦ ਨੂੰ ਵੀ ਕਹਿੰਦੇ ਮੂੰਹ ਦੇ ਵਿੱਚ ਰੱਖ ਕੇ ਚੂਸ ਵੀ ਸਕਦੇ ਹੋ। ਸੱਟ ਜਾਂ ਸੜਨ ਦੇ ਉੱਤੇ ਵੀ ਲਾਭਦਾਇਕ ਇਹ ਪੱਤਿਆਂ ਨੂੰ ਜਿਹੜਾ ਜ਼ਖਮ ਦੇ ਉੱਤੇ ਜਾਂ ਸੜੀ ਥਾਂ ਦੇ ਉੱਤੇ ਲਗਾਉਣ ਦੇ ਲਈ ਵਰਤਿਆ ਜਾਂਦਾ ਸੀ, ਦਾਗ ਲੱਗਣ ਤੋਂ ਰੋਕਦਾ ਸੀ। ਇਸ ਦੇ ਲਈ ਜੇਕਰ ਕਿਤੇ ਸੱਟ ਲੱਗੇ ਜਾਂ ਸਰੀਰ ਦਾ ਕੋਈ ਵੀ ਹਿੱਸਾ ਸੜ ਜਾਵੇ ਤਾਂ ਉਸ ਥਾਂ ਦੇ ਉੱਤੇ ਕਹਿੰਦੇ ਹੈ ਕਿੱਕਰ ਦੀਆਂ ਪੱਤੀਆਂ ਨੂੰ ਪੀਸ ਕੇ ਲਗਾਓ ਅਤੇ ਆਰਾਮ ਮਿਲੇਗਾ। ਆਖਰ ਦੇ ਵਿੱਚ ਕਿੱਕਰ ਦੇ ਤੁੱਕੇ ਫਲੀਆਂ ਜੜੀਆਂ ਨੇ, ਜਿਸ ਦਾ ਕੰਮ ਅਚਾਰ ਪਾ ਕੇ ਖਾਂਦੇ ਹਾਂ। ਇਹ ਜਿਹੜਾ ਸਾਡੇ ਡਾਈਜਸਮ ਸਿਸਟਮ ਜਿਹੜਾ ਜੋ ਆਪਾਂ ਡਾਈਜੈਸਟ ਕਰਦੇ ਹਾਂ, ਮੈਦੇ ਦੇ ਲਈ ਵੀ ਬੇਹੱਦ ਸਹਾਇਕ ਹੁੰਦੇ ਨੇ। ਇਸ ਦੀਆਂ ਫਲੀਆਂ ਮੈਦੇ ਦੀਆਂ ਬਿਮਾਰੀਆਂ ਨੂੰ ਕਹਿੰਦੇ ਦੂਰ ਕਰਨ ਦੇ ਵਿੱਚ ਸਹਾਇ ਨੇ। ਪਰ ਪਈਆ ਆਪਣੀ ਜ਼ਿੰਮੇਵਾਰੀ 'ਤੇ ਕਰਨਾ ਜੋ ਕਰਨਾ। ਅਤੇ ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਤੁਹਾਡੇ ਲਈ ਗੱਲਬਾਤ, ਅਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਰਿਸ਼ਤੇ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ ਅਤੇ ਉਹਦੇ ਸਿਲਸਿਲੇ ਦੀ ਗੱਲ ਕਰਦੇ ਹਾਂ। ਨਾਲ ਨਾਲ ਤੁਹਾਡੇ ਫੋਨ ਲਾਈਨਾਂ ਵੀ ਖੁੱਲ੍ਹੀਆਂ ਰਹਿਣਗੀਆਂ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਕਿ ਭਾਈ ਆਪ ਕੀ ਸਰਕਾਰ ਚੁੱਪ ਕਿਉਂ ਹੈ, ਬਘੇਲ ਗੋ ਬੈਕ, ਕੰਗਣਾ ਨੂੰ ਇਸਲਾਮਿਕ ਜਿਹੜਾ ਫੋਬੀਆ ਖਾ ਰਿਹਾ ਅਤੇ ਕੋਰਟ ਦੇ ਵਿੱਚ ਚਾਹੇ ਜਿੱਤਾਂ ਹਾਸਲ ਕੀਤੀਆਂ ਪਹਿਲਵਾਨਾਂ ਨੇ ਫਾਈਟ ਰਿੰਗ ਦੇ ਵਿੱਚ, ਪਰ ਕੋਰਟ ਰਿੰਗ ਦੇ ਵਿੱਚ ਵਿਨੇਸ਼ ਫੋਗਾਟ ਜਿਹੜੀ ਹੈ ਹਾਰੀ ਹੈ ਅਤੇ ਬ੍ਰਿਜ ਜਿਹੜਾ ਭੂਸ਼ਣ ਹੈ ਉਹ ਫਿਰ ਤੋਂ ਆਪਣੀਆਂ ਮੁੱਛਾਂ ਨੂੰ ਵੱਟ ਦੇਣ ਲੱਗਿਆ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਪੇਪਰ ਲੀਕ, ਸਰਕਾਰੀ ਮੁਲਾਜ਼ਮਾਂ ਦੇ ਡੀਏ, SGPC ਦੇ ਫੈਸਲੇ, ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਹਾਈਕੋਰਟ ਦੇ ਅਹਿਮ ਫੈਸਲੇ ਅਤੇ ਪੰਜਾਬ ਦੇ ਹੋਰ ਜਨਤਕ ਮੁੱਦਿਆਂ ਦੇ ਉੱਤੇ ਸਰਕਾਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਦਾ ਗੰਭੀਰ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਖੁੱਲ੍ਹੇ ਫੋਨ ਲਾਈਨ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ। ਦੂਸਰੇ ਪਾਸੇ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਬ੍ਰਿਜ ਭੂਸ਼ਣ ਮਾਮਲੇ ਦਾ ਫੈਸਲਾ ਆਇਆ, ਦਿੱਲੀ ਅਤੇ ਪਾਕਿਸਤਾਨ ਦੇ ਨਾਲ ਜੁੜੀਆਂ ਸਿਆਸੀ ਘਟਨਾਵਾਂ ਦਾ ਜ਼ਿਕਰ ਹੋਏਗਾ, ਆਸਟ੍ਰੇਲੀਆ ਗੁਰੂ ਘਰ ਦੇ ਵਿੱਚ ਉਹਦੀ ਰਿਪੋਰਟ ਆ ਗਈ ਹੈ ਜਾਂਚ ਦੀ, ਅਤੇ ਇਰਾਨ ਅਮੈਰੀਕਾ ਤਣਾਅ, ਆਤਮਘਾਤੀ ਹਮਲੇ ਅਤੇ ਚੀਨ ਦੇ ਵੱਧਦੇ ਪ੍ਰਭਾਵ ਵਰਗੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਕਰਾਂਗੇ। ਤੁਹਾਡੇ ਵਿਚਾਰ ਕੀ ਨੇ? ਕੀ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਲੋੜੀਂਦੀ ਬਹਿਸ ਹੋ ਰਹੀ ਹੈ? ਹੁਣ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ। ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਅਤੇ ਕਾਲ ਕਰਕੇ ਨਾਲ ਦੇ ਸਕਦੇ ਹੋ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਅਸੈਂਬਲੀ ਸੈਸ਼ਨ ਦੀ, ਜੋ ਕਿ 3 ਤਰੀਕ ਤੋਂ ਅੱਜ ਤੋਂ ਸ਼ੁਰੂ ਹੋ ਗਿਆ, 10 ਜਿਹੜਾ ਅਗਸਤ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਮਨਪ੍ਰੀਤ ਸਿੰਘ ਇਆਲੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਕਮੇਟੀ ਦੀ ਸ਼ਲਾਘਾ ਕੀਤੀ ਹੈ ਅਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਆਵਾਜ਼ ਨੂੰ ਦੇਸ਼ ਵਿਰੋਧੀ ਕਰਾਰ ਨਹੀਂ ਦਿੱਤਾ ਜਾ ਸਕਦਾ, ਸਿੱਖਿਆ ਮੰਤਰੀ ਹਰਜੋਤ ਬੈਂਸ ਉਹਨਾਂ ਦਾ ਬਿਆਨ ਆਇਆ। ਪੰਜਾਬ ਵਿਧਾਨ ਸਭਾ ਦੇ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਅੱਤਿਆਚਾਰ ਦੇ ਖਿਲਾਫ਼ ਮਤਾ ਪੇਸ਼ ਕੀਤਾ ਗਿਆ। ਨੀਟ ਪੇਪਰ ਲੀਕ ਅਤੇ ਵਿਦਿਆਰਥੀਆਂ 'ਤੇ ਜ਼ਬਰ ਖਿਲਾਫ਼ ਜਿਹੜਾ ਹਰਪਾਲ ਚੀਮਾ ਵੱਲੋਂ ਸਦਨ ਦੇ ਵਿੱਚ ਮਤਾ ਜਿਹੜਾ ਪੇਸ਼ ਕੀਤਾ ਗਿਆ। MLA ਚਰਨਜੀਤ ਸਿੰਘ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਧਿਆਨ ਦਵਾਊ ਨੋਟਿਸ ਪੇਸ਼ ਕੀਤਾ। ਕੁਲਦੀਪ ਧਾਲੀਵਾਲ ਅਤੇ ਮਨਪ੍ਰੀਤ ਸਿੰਘ ਇਆਲੀ ਵਿਚਾਲੇ ਤਿੱਖੀ ਨੋਕਝੋਕ ਵੀ ਹੋਈ। ਸਦਨ ਦੇ ਵਿੱਚ ਸਿਫਰ ਕਾਲ ਦੇ ਦੌਰਾਨ ਫਿਲਮ ਸਤਲੁਜ ਦਾ ਵੀ ਜਿਹੜੀ ਹੈ ਗੂੰਜ ਗੂੰਜੀ ਹੈ। ਅਤੇ ਦੂਸਰੇ ਪਾਸੇ ਅਸੀਂ ਪੇਪਰ ਲੀਕ ਮਾਮਲੇ ਦੇ ਉੱਤੇ ਬਹਿਸ ਲਈ ਤਿਆਰ ਹਾਂ, ਸਿੱਖਿਆ ਮੰਤਰੀ ਪੰਜਾਬ ਨੇ ਕਿਹਾ। ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਦਾ ਪ੍ਰਦਰਸ਼ਨ ਜਾਰੀ ਰਿਹਾ ਅਤੇ ਮੁੱਦਾ ਜਿਹੜਾ ਭੱਖ ਗਿਆ। ਪੰਜਾਬ ਦੇ ਸਿੱਖ ਵਿਭਾਗ ਦੇ ਵਿੱਚ 31,370 ਅਸਾਮੀਆਂ ਖਾਲੀ ਪਈਆਂ ਨੇ, ਬਾਜਵਾ ਸਾਹਿਬ ਨੇ ਓਬਜੈਕਸ਼ਨ ਇਹ ਚੱਕਿਆ। ਦੂਸਰੇ ਪਾਸੇ ਕਹਿੰਦੇ ਆ ਪੰਜਾਬ ਸੂਬਾ ਨੰਬਰ 1 ਐਜੂਕੇਸ਼ਨ ਦੇ ਵਿੱਚ ਹੋ ਗਿਆ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਅਤੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਹੋਰਨਾਂ ਵਿਧਾਇਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਸਹੀ ਰਾਮ ਬਿਸ਼ਨੋਈ, ਸਿਪਾਹੀ ਸਰਬਜੀਤ ਸਿੰਘ, ਆਜ਼ਾਦੀ ਘੁਲਾਟੀਏ ਸੇਵਾ ਸਿੰਘ, ਓਲੰਪੀਅਨ ਰਣਧੀਰ ਸਿੰਘ, ਪੰਜਾਬੀ ਗਾਇਕ ਭੋਲਾ ਰਾਮ, ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਦੇ ਚਾਚਾ ਮਨਜੀਤ ਸਿੰਘ ਢੌਂਸ, ਭੁਪਿੰਦਰ ਸਿੰਘ ਪਾੜਾ, ਫੌਜ ਦੇ ਜਵਾਨ ਸਿਕੰਦਰ ਸਿੰਘ ਅਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਾਨਾਂ ਗਵਾਉਣ ਵਾਲੇ ਬੱਚਿਆਂ ਨੂੰ ਅੱਜ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਦੂਸਰੇ ਪਾਸੇ ਕਾਂਗਰਸ MLA ਦਾ ਜਿਹੜਾ ਵੱਲੋਂ ਪੇਪਰ ਲੀਕ ਮਾਮਲੇ ਦੇ ਉੱਤੇ ਸਰਕਾਰ ਦੀ ਘੇਰਾਬੰਦੀ ਕੀਤੀ ਗਈ। ਵਿਧਾਨ ਸਭਾ ਬਾਹਰ ਜਿਹੜਾ ਨਾਅਰੇਬਾਜ਼ੀ ਹੋਈ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਕਾਂਗਰਸੀਆਂ ਦੇ ਵਿਧਾਇਕਾਂ ਦੇ ਵੱਲੋਂ ਪੇਪਰ ਲੀਕ ਦੇ ਮੁੱਦੇ ਉੱਤੇ ਸਰਕਾਰ ਦੀ ਘੇਰਾਬੰਦੀ ਜਿਹੜੀ ਕੀਤੀ ਗਈ। ਇਸ ਦੇ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਪੇਪਰ ਲੀਕ ਦੇ ਮਾਮਲੇ 'ਚ ਪੰਜਾਬ ਵਿਧਾਨ ਸਭਾ ਦੇ ਬਾਹਰ ਸੂਬਾ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੰਤਰ ਮੰਤਰ ਦੇ ਉੱਤੇ ਵਿਦਿਆਰਥੀਆਂ ਦੇ ਧਰਨੇ ਦੇ ਵਿੱਚ ਪਹੁੰਚੇ ਹਨ ਅਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪਰ ਪੰਜਾਬ ਦੇ ਵਿੱਚ ਹੋਏ ਪੇਪਰ ਲੀਕ ਮਾਮਲਿਆਂ ਦੇ ਵਿੱਚ ਉਹਨਾਂ ਨੇ ਚੁੱਪੀ ਧਾਰ ਰੱਖੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੋਏ ਪੇਪਰ ਲੀਕ ਦੇ ਮਾਮਲਿਆਂ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਾਰੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਗੁਰੂ ਦੋਖੀ ਕਰਾਰੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਮੱਥੇ ਨਹੀਂ ਲੱਗਣਗੇ। ਪਰ ਇਸ ਦੇ ਬਾਰੇ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਠੋਸ ਜਵਾਬ ਇਸ ਦਾ ਨਾ ਦਿੱਤਾ ਅਤੇ ਸੰਗਤਾਂ ਦੇ ਉੱਤੇ ਜਿਹੜੀ ਗੱਲ ਛੱਡ ਦਿੱਤੀ। ਇਸੇ ਤਰ੍ਹਾਂ SGPC ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ਾਂ ਦੇ ਵਿੱਚ ਨਾ ਭੇਜਣ ਦਾ ਜਿਹੜਾ ਫੈਸਲਾ ਲਿਆ ਗਿਆ। ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਸਰੂਪ ਭੇਜੇ ਗਏ ਸਨ 3 ਮਹੀਨੇ ਸ਼ਿਪ ਦੇ ਵਿੱਚ ਰਹਿਣ ਦੇ ਕਾਰਨ ਉਹਦੇ ਉੱਤੇ ਕਾਫ਼ੀ ਜਿਹੜਾ ਵਿਰੋਧ ਉੱਠੇ ਸਨ ਗੱਲਾਂ ਬਾਤਾਂ 'ਚ, ਅਤੇ ਅੱਜ ਫਿਰ SGPC ਵੱਲੋਂ ਇਸ ਦੇ ਉੱਤੇ ਜਿਹੜਾ ਕਾਰਵਾਈ ਜਾਂ ਜੋ ਵੀ ਉਹਨਾਂ ਨੇ ਅੱਜ ਡਿਸੀਜਨ ਬਣਾਇਆ ਹੈ। ਪਾਵਨ ਬੀੜਾਂ ਜਿਹੜੀਆਂ ਨੇ ਕੈਨੇਡਾ ਭੇਜਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮਾਂ ਤੱਕ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਦੇ ਦੌਰਾਨ ਅੱਜ ਕੁਝ ਸਿੱਖਾਂ ਨੇ ਕੈਨੇਡਾ ਦੇ ਵੈਂਕੂਵਰ ਅਤੇ ਲੋਅਰ ਮੇਨਲੈਂਡ ਦੀ ਜਿਹੜੀ ਸਿੱਖ ਸੰਗਤ ਦੇ ਵੱਲੋਂ ਭੇਜਿਆ ਇੱਕ ਸੁਝਾਅ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜਾ ਸੌਂਪਿਆ ਹੈ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਦੇਸ਼ ਭੇਜਣ ਸੰਬੰਧੀ ਸੁਝਾਅ ਪੱਤਰ ਭੇਜੇ ਨੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰਿਤ ਇੰਚਾਰਜ ਬਗੀਚਾ ਸਿੰਘ ਨੇ ਪੱਤਰ ਪ੍ਰਾਪਤ ਕੀਤਾ। ਪੱਤਰ ਸੌਂਪਣ ਆਏ ਸਿੱਖਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਲਵਾਂ ਨੇ ਦੱਸਿਆ ਕਿ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਸਰੂਪ ਜੋ ਜਿਹੜੇ ਸਰੂਪ ਕੈਨੇਡਾ ਭੇਜੇ ਗਏ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2009 ਦੇ ਵਿੱਚ ਬਣੇ ਵਿਧਾਨ ਅਤੇ ਅੰਤਰਿੰਗ ਕਮੇਟੀ ਦੇ ਮਤੇ ਦੇ ਅਨੁਸਾਰ ਉੱਥੋਂ ਦੀ ਸੰਗਤ ਦੀ ਮੰਗ ਤੋਂ ਬਾਅਦ ਭੇਜੇ ਗਏ ਨੇ, ਜਿਸ ਦੇ ਵਿੱਚ ਕੋਈ ਵੀ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਵੱਸਦੇ ਨੇ, ਜਿੱਥੋਂ ਸੰਗਤ ਦੇ ਵੱਲੋਂ ਪਾਵਨ ਸਰੂਪ ਭੇਜੇ ਭੇਜਣ ਦੀ ਜਿਹੜੀ ਮੰਗ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਰਹਿੰਦੀ ਹੈ ਅਤੇ ਸਿੱਖ ਪ੍ਰਚਾਰ ਪ੍ਰਸਾਰ ਦੇ ਮੱਦੇਨਜ਼ਰ ਸਮੇਂ-ਸਮੇਂ ਪਾਵਨ ਸਰੂਪ ਵਿਦੇਸ਼ਾਂ ਦੇ ਵਿੱਚ ਭੇਜੇ ਜਾਂਦੇ ਨੇ। ਉਹਨਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਦੇ ਵਿੱਚ ਭੇਜਣ ਸੰਬੰਧੀ ਮੌਜੂਦਾ ਵਿਧਾਨ ਸਭਾ ਸੰਗਤ ਦੇ ਕੁਝ ਸੁਝਾਅ ਪੁੱਜੇ ਨੇ ਅਤੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਉਹਨਾਂ ਕਿਹਾ ਕਿ ਇਸੇ ਭਾਵਨਾ ਦੇ ਤਹਿਤ ਹੀ ਅੱਜ ਆਏ ਸਿੱਖਾਂ ਵੱਲੋਂ ਸੁਝਾਅ ਪੱਤਰ ਪ੍ਰਾਪਤ ਕੀਤਾ ਗਿਆ ਅਤੇ ਜਿਸ ਨੂੰ ਵਧੇਰੇ ਵਿਚਾਰ ਦੇ ਲਈ ਜਥੇਦਾਰ ਦੇ ਕੋਲ ਪੇਸ਼ ਕੀਤਾ ਜਾਏਗਾ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਇਸ ਉੱਤੇ ਵਿਚਾਰ ਕਰਕੇ ਅਗਲੇ ਦਿਸ਼ਾ ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਫਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। ਸਕੱਤਰ ਨੇ ਕਿਹਾ ਕਿ ਕੁਝ ਸਿੱਖਾਂ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਵਿੱਚ ਪਾਵਨ ਸਰੂਪ ਕੰਟੇਨਰ ਅਤੇ ਖਸਤਾ ਹਾਲਤ ਬੱਸ ਰਾਹੀਂ ਜਿਹੜਾ ਭੇਜੇ ਗਏ ਅਤੇ ਉਹ ਪਾਵਨ ਸਰੂਪ ਸਲਾਬੇ ਨੇ, ਇਹ ਬਿਲਕੁਲ ਗਲਤ ਗੱਲ ਹੈ। ਉਹਨਾਂ ਕਿਹਾ ਕਿ ਪਾਵਨ ਸਰੂਪ ਬਿਲਕੁਲ ਨਵੀਂ ਅਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਦੇ ਵਿੱਚ ਪੂਰਨ ਸਤਿਕਾਰ ਨਿਯਮਾਂ ਅਤੇ ਮਰਿਆਦਾ ਦੇ ਅਨੁਸਾਰ ਸੁੱਖ ਆਸਣ ਰੂਪ ਦੇ ਵਿੱਚ ਸੁਸ਼ੋਭਿਤ ਕਰਕੇ ਭੇਜੇ ਗਏ ਨੇ, ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਦੇ ਵੱਲੋਂ ਪੂਰੇ ਅਦਬ ਅਤੇ ਸਤਿਕਾਰ ਦੇ ਨਾਲ ਪੰਜ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਪ੍ਰਾਪਤ ਕਰਨ ਉਪਰੰਤ ਗੁਰੂ ਘਰ ਵਿਖੇ ਬਿਰਾਜਮਾਨ ਕੀਤਾ ਗਿਆ। ਜਿਸ ਗੁਰੂ ਘਰ ਵਿਖੇ ਸਰੂਪ ਭੇਜੇ ਗਏ ਨੇ ਉੱਥੋਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸਰੂਪ ਪਹੁੰਚਣ ਤੋਂ ਪਹਿਲਾਂ ਹੀ ਆਪ ਦੇਖ ਕੇ ਆਏ ਸਨ। ਉਹਨਾਂ ਕਿਹਾ ਕਿ ਪਾਵਨ ਸਰੂਪ ਕੈਨੇਡਾ ਪਹੁੰਚਣ ਤੋਂ ਬਾਅਦ ਗੁਰੂ ਘਰ ਪ੍ਰਬੰਧਕਾਂ ਨੇ ਸ਼ੁਕਰਾਨੇ ਦੇ ਵਜੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਸਮਾਗਮ ਕੀਤਾ, ਜਿਸ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਉੱਥੇ ਗਏ ਅਤੇ ਉਹਨਾਂ ਨੇ ਵੀ ਸਮੁੱਚਾ ਪ੍ਰਬੰਧ ਸੰਤੁਸ਼ਟੀਜਨਕ ਜਿਹੜਾ ਪਾਇਆ ਹੈ। ਸ਼੍ਰੀ ਕਾਲਮਾ ਹੁਣਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਾਵਨ ਬੀੜਾਂ ਦੀ ਕੋਈ ਬੇਅਦਬੀ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਸਰੂਪ ਨੂੰ ਸਲਾਬ ਜਿਹੜੀ ਆਈ ਹੈ। ਪਾਵਨ ਸਰੂਪ ਗੁਰਦੁਆਰਾ ਸ਼੍ਰੀ ਗੁਰੂ ਸਭਾ ਜਿਹੜਾ ਗੁਰੂ ਸਿੰਘ ਸਭਾ ਸਰੀ ਕੈਨੇਡਾ ਵਿਖੇ ਬਿਲਕੁਲ ਸੁਰੱਖਿਅਤ ਪੁੱਜੇ ਨੇ। ਸੰਗਤਾਂ ਦੇ ਵੱਲੋਂ ਇਸ ਲਈ ਜਿਹੜਾ ਧੰਨਵਾਦ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਅਤੇ ਉਹਨਾਂ ਕਿਹਾ ਕਿ ਉੱਥੋਂ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਭੇਜੀਆਂ ਗਈਆਂ ਨੇ ਅਤੇ ਉਹ ਅਗਾਂਹ ਪਾਵਨ ਬੀੜਾਂ ਜਿਸ ਨੂੰ ਵੀ ਸੌਂਪ ਰਹੇ ਨੇ ਉਸਦਾ ਮੁਕੰਮਲ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਭੇਜਿਆ ਜਾਵੇ। ਆਖਰ 'ਚ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਉੱਤੇ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਫੈਲਾਈ ਜਾ ਰਹੀ ਜਿਹੜੀ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ, ਸ਼੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਜਿਹੜੇ ਉੱਥੇ ਹਾਜ਼ਰ ਰਹੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਅਤੇ ਬਘੇਲ ਜਿਹੜਾ ਹੈ ਗੋ ਬੈਕ ਦੇ ਪੋਸਟਰ ਲੱਗੇ ਹੈ ਗੜ੍ਹ ਜਿਹੜਾ ਰਾਜਾ ਵੜਿੰਗ ਦੇ ਗੜ੍ਹ ਦੇ ਵਿੱਚ ਮੁਕਤਸਰ ਵਿਖੇ। ਮੁਕਤਸਰ ਵਿੱਚ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਖਿਲਾਫ਼ ਪੋਸਟਰ ਵਾਇਰਲ ਹੋਏ ਨੇ, ਪਰ ਲਵਾ ਕੌਣ ਰਿਹਾ ਇਹ ਸਮਝ ਤੋਂ ਬਾਹਰ ਹੈ। ਕਹਿੰਦੇ ਨੇ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ, ਪਾਰਟੀ ਜੇਕਰ ਮੈਨੂੰ ਹਟਾ ਵੀ ਦਿੰਦੀ ਹੈ ਤਾਂ ਵੀ ਮੈਂ ਕਾਂਗਰਸ ਦੀ ਮਜ਼ਬੂਤੀ ਦੇ ਲਈ ਕੰਮ ਕਰਦਾ ਰਹਾਂਗਾ। ਅਤੇ ਸਵੇਰ ਤੱਕ ਜਿਹੜੇ ਇਹ ਬਿਆਨ ਸਕ ਅਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਰਾਜਾ ਵੜਿੰਗ ਕਾਂਗਰਸ ਵਾਲੇ ਕਹਿੰਦੇ ਕਾਂਗਰਸ ਨੇ ਬਹੁਤ ਕੁਝ ਮੈਨੂੰ ਦਿੱਤਾ, ਹੁਣ ਅਸਤੀਫਾ ਵੀ ਦੇ ਸਕਦਾ ਮੈਂ, ਇਸ ਤਰ੍ਹਾਂ ਦੀ ਕੋਈ ਕਹਿੰਦੇ ਪਰਵਾਹ ਨਹੀਂ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਇੰਚਾਰਜ AICC ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੋਸਟਰ ਅਤੇ ਹੋਰਡਿੰਗਜ਼ ਅੱਜ ਵੜਿੰਗ ਦੇ ਆਪਣੇ ਸ਼ਹਿਰ ਮੁਕਤਸਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇ ਹੈ। ਇਹ ਘਟਨਾ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਸਾਹਮਣੇ ਆਈ ਹੈ। ਪੋਸਟਰਾਂ ਦੇ ਉੱਤੇ ਲਿਖੇ ਨਾਅਰੇ ਸਨ ਬਘੇਲ ਗੋ ਬੈਕ ਅਤੇ ਚੰਨੀ ਨੂੰ ਵਾਪਸ ਲਿਆਓ। ਇਸ ਪਾਰਟੀ ਪ੍ਰੋਗਰਾਮ ਦੇ ਵਿੱਚ ਭੁਪੇਸ਼ ਬਘੇਲ, ਰਾਜਾ ਵੜਿੰਗ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਾਮਲ ਹੋਣਾ ਹੋਏ ਨੇ ਅਤੇ ਇਹ ਜਿਹੜਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਇਹਨਾਂ ਪੋਸਟਰਾਂ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ। ਇਸ ਮਾਮਲੇ ਦੇ ਉੱਤੇ ਕਾਂਗਰਸ ਲੀਡਰਸ਼ਿਪ ਦੇ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਇਹ ਗੱਲਬਾਤ, ਧੜੇਬੰਦੀ ਇਸ ਦੇ ਦੌਰਾਨ ਕਾਂਗਰਸ ਪਾਰਟੀ ਵੱਲੋਂ ਅੱਜ ਦਿਨ ਦੇ ਸਮੇਂ ਬਠਿੰਡਾ ਦੇ ਵਿੱਚ ਵੀ ਹਰ ਬੂਥ ਕਾਂਗਰਸ ਮਜ਼ਬੂਤ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਸੀ ਅਤੇ ਇਸ ਤੋਂ ਪਹਿਲਾਂ ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ ਵਿੱਚ ਹੋਏ ਪਾਰਟੀ ਸਮਾਗਮਾਂ ਦੇ ਦੌਰਾਨ ਵੀ ਕਾਂਗਰਸ ਅੰਦਰ ਧੜੇਬੰਦੀ ਖੁੱਲ੍ਹ ਕੇ ਜਿਹੜਾ ਸਾਹਮਣੇ ਆ ਚੁੱਕੀ ਹੈ। ਦੂਸਰੇ ਪਾਸੇ ਲੰਬੇ ਸਮੇਂ ਦਾ ਫੈਸਲਾ ਜਿਹੜਾ ਫਸਿਆ ਸੀ ਅੱਜ ਜਿਹੜਾ ਪਾਣੀ ਦਾ ਪਾਣੀ ਅਤੇ ਦੁੱਧ ਦਾ ਦੁੱਧ ਕਰ ਦਿੱਤਾ ਹਾਈਕੋਰਟ ਨੇ। ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA ਦੇਣ ਦੇ ਹੁਕਮ ਹੋ ਗਿਆ ਪੰਜਾਬ ਸਰਕਾਰ ਨੂੰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਉਸ ਸਮੇਂ ਵੱਡੀ ਜਿੱਤ ਹੋਈ ਹੈ ਜਦੋਂ ਮਹਿੰਗਾਈ ਭੱਤੇ DA ਸੰਬੰਧੀ ਕੇਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਿਆਂ ਸੂਬਾ ਸਰਕਾਰ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ DA 15,000 crore ਦਾ ਜਿਹੜਾ ਇਹ ਬੋਝ ਹੈ ਸਰਕਾਰ ਦੇ ਉੱਤੇ, ਜੇ ਇਹ ਨਹੀਂ ਦਿੰਦੀ ਤਾਂ 6% ਹੋਰ ਟੈਕਸ ਲੱਗੇਗਾ, ਮਤਲਬ ਕਿ ਫਿਰ ਉਹਦੇ ਉੱਤੇ ਵਿਆਜ ਲੱਗਣਾ ਸ਼ੁਰੂ ਹੋਏਗਾ, ਵਿਆਜ ਦੇ ਨਾਲ ਫਿਰ ਵਸੂਲ ਕਰਨਗੇ ਉਹ। ਇਸ ਫੈਸਲੇ ਦੇ ਨਾਲ ਹਾਈਕੋਰਟ ਨੇ ਸਾਰੀਆਂ LPA ਪਟੀਸ਼ਨਾਂ ਖਤਮ ਕਰ ਦਿੱਤੀਆਂ ਨੇ ਅਤੇ ਸਰਕਾਰ ਨੂੰ ਹਾਈਕੋਰਟ ਦੇ ਵਿੱਚ ਐਫੀਡੈਵਿਟ ਵੀ ਜਿਹੜਾ ਫਾਈਲ ਕਰਨ ਦੇ ਲਈ ਕਿਹਾ ਗਿਆ। ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਵੱਲੋਂ ਦਿੱਤੇ ਗਏ ਪਹਿਲੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਪੰਜਾਬ ਸਰਕਾਰ ਦੀਆਂ LPAs 226 ਦੇ LPA ਨੰਬਰ 1249 ਅਤੇ 226 ਦੇ 1473 ਨੂੰ ਖਾਰਜ ਕਰ ਦਿੱਤਾ। ਲੱਖਾਂ ਮੁਲਾਜ਼ਮਾਂ ਨੂੰ ਰਾਹਤ ਮਿਲੀ ਹੈ, ਸਰਕਾਰ ਨੂੰ ਵੱਡਾ ਝਟਕਾ ਲੱਗਿਆ। ਅਦਾਲਤ ਦੇ ਇਸ ਫੈਸਲੇ ਦੇ ਨਾਲ ਜਿੱਥੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਮਿਲੀ, ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਵੀ ਮਹਿਸੂਸ ਹੋਇਆ। ਸਾਲ 2023 ਤੋਂ DA ਦੇ ਭੁਗਤਾਨ ਦੇ ਵਿੱਚ ਦੇਰੀ ਕਾਰਨ ਮੁਲਾਜ਼ਮ ਪਰੇਸ਼ਾਨ ਚੱਲ ਰਹੇ ਨੇ ਅਤੇ ਸੂਬੇ ਦੇ ਮੁਲਾਜ਼ਮ ਜਿਹੜੇ ਨੇ ਇਸ ਸਮੇਂ ਕੇਂਦਰ ਦੇ ਨਾਲੋਂ 18% ਘੱਟ DA ਲੈ ਰਹੇ ਨੇ। ਮੁਲਾਜ਼ਮ ਵਾਰ ਵਾਰ DA ਦੀ ਜਿਹੜੀ ਮੰਗ ਕਰ ਰਹੇ ਸਨ ਅਤੇ ਪੰਜਾਬ ਸਰਕਾਰ DA ਦੇਣ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਸੀ। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਦੇਣਾ ਜਿਹੜਾ ਪਵੇਗਾ ਵਿਆਜ ਨਾਲ, ਅਤੇ ਐਡਵੋਕੇਟ ਸੰਨੀ ਸਿੰਗਲਾ ਨੇ ਕਿਹਾ ਕਿ ਅਦਾਲਤ ਨੇ ਉਕਤ ਫੈਸਲਾ ਸੁਣਾਇਆ ਕਿ ਜੇਕਰ ਇਸ ਮਹੀਨੇ ਦੇ ਅੰਤ ਤੱਕ ਭੁਗਤਾਨ ਨਾ ਕੀਤਾ ਗਿਆ ਤਾਂ ਸਰਕਾਰ ਨੂੰ 6% ਜਿਹੜਾ ਵਿਆਜ ਵੀ ਨਾਲ ਦੇਣਾ ਪਵੇਗਾ। ਦੂਸਰੇ ਪਾਸੇ ਖਤਮ ਹੋਈ ਆ ਵਕੀਲਾਂ ਦੀ ਹੜਤਾਲ, ਇਹ ਜੋ ਅਖਬਾਰੀ ਸੁਰਖੀਆਂ ਲੱਗ ਰਹੀਆਂ ਨੇ, ਅਸਲੀਅਤ ਪਿੱਛੇ ਕੁਝ ਹੋਰਾਂ ਚੱਲ ਰਹੀਆਂ ਨੇ। ਅਤੇ LADC ਨੀਤੀ ਦੇ ਬਾਰੇ ਬਣੀਆਂ ਕਹਿੰਦੇ ਸਹਿਮਤੀ। ਲੀਗਲ ਐਂਡ ਡਿਫੈਂਸ ਕੌਂਸਲ ਜਿਹੜੀ ਹੈ ਨੀਤੀ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਕੀਲਾਂ ਦਾ ਅੰਦੋਲਨ ਕਹਿੰਦੇ ਸੋਮਵਾਰ ਨੂੰ 28ਵੇਂ ਦਿਨ ਨਿਰਣਾਇਕ ਦੌਰ ਦੇ ਵਿੱਚ ਪਹੁੰਚ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੀ ਅਗਵਾਈ ਦੇ ਵਿੱਚ ਨੌ ਵਰਕ ਯਾਨੀ ਕਿ ਕੰਮ ਨਾ ਕਰਨਾ ਪੂਰੀ ਤਰ੍ਹਾਂ ਸਫਲ ਰਿਹਾ, ਜਿਸ ਦੇ ਕਾਰਨ ਅਦਾਲਤਾਂ ਦਾ ਨਿਯਮਤ ਕੰਮਕਾਜ ਪ੍ਰਭਾਵਿਤ ਹੋਇਆ ਅਤੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਿਰਫ ਅਗਲੀਆਂ ਤਰੀਕਾਂ ਹੀ ਦਿੱਤੀਆਂ ਗਈਆਂ। ਅੰਦੋਲਨ ਦੇ ਸਮਰਥਨ ਦੇ ਵਿੱਚ ਵਕੀਲਾਂ ਦਾ ਧਰਨਾ ਅਤੇ ਭੁੱਖ ਹੜਤਾਲ ਵੀ ਜਾਰੀ ਰਹੀ। ਦਿੱਲੀ ਦੇ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਤੇ ਭਾਰਤ ਦੇ ਮੁੱਖ ਜੱਜ ਦੇ ਨਾਲ ਹੋਈ ਇੱਕ ਅਹਿਮ ਮੀਟਿੰਗ ਦੇ ਵਿੱਚ ਇਹ ਸਹਿਮਤੀ ਕਹਿੰਦੇ ਬਣ ਗਈ ਹੈ ਕਿ 30 ਸਤੰਬਰ ਤੋਂ ਬਾਅਦ ਮੌਜੂਦਾ LADC ਪੈਨਲ ਦਾ ਕਾਰਜਕਾਰ ਨਹੀਂ ਵਧਾਇਆ ਜਾਵੇਗਾ ਅਤੇ ਵਕੀਲਾਂ ਦੇ ਸੁਝਾਵਾਂ ਦੇ ਆਧਾਰ ਦੇ ਉੱਤੇ ਨੀਤੀ ਦੇ ਵਿੱਚ ਵਿਆਪਕ ਸੋਧ ਕੀਤੀ ਜਾਵੇਗੀ ਜਾਂ ਨਵੀਂ ਨੀਤੀ ਤਿਆਰ ਕੀਤੀ ਜਾਵੇਗੀ। ਹਾਲਾਂਕਿ ਸਰਕਾਰ ਦੇ ਲਿਖਤੀ ਹੁਕਮਾਂ ਦੀ ਅਜੇ ਉਡੀਕ ਜਿਹੜੀ ਹੈ ਜਾਰੀ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਪਨ ਸੱਗੜ ਅਤੇ ਜਨਰਲ ਸਕੱਤਰ ਐਡਵੋਕੇਟ ਹਿਮਾਂਸ਼ੂ ਵਾਲੀਆ ਨੇ ਕਿਹਾ ਕਿ ਵਕੀਲਾਂ ਦੀ ਇਕਜੁੱਟਤਾ ਅਤੇ ਸ਼ਾਂਤੀਪੂਰਨ ਸੰਘਰਸ਼ ਕਾਰਨ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਪੋਜ਼ਿਟਿਵ ਜਿਹੜਾ ਫੈਸਲਾ ਲੈਣਾ ਪਿਆ। ਮੰਗਲਵਾਰ ਨੂੰ ਦੁਪਹਿਰ 12:30 ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਦੇ ਵਿੱਚ ਦਿੱਲੀ ਮੀਟਿੰਗ ਦੇ ਨਤੀਜਿਆਂ ਦੇ ਉੱਤੇ ਅਤੇ ਸੰਯੁਕਤ ਐਕਸ਼ਨ ਕਮੇਟੀ ਦੇ ਫੈਸਲਿਆਂ ਦੇ ਉੱਤੇ ਵਿਚਾਰ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਮੰਗਲਵਾਰ ਤੋਂ ਜ਼ਿਲ੍ਹਾ ਅਦਾਲਤ ਦੇ ਵਿੱਚ ਨਿਆਇਕ ਕੰਮ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਵਕੀਲ ਨਿਯਮਤ ਤੌਰ ਦੇ ਉੱਤੇ ਕੇਸਾਂ ਦੀ ਪੈਰਵਾਈ ਕਰਨਗੇ। ਦੂਜੇ ਪਾਸੇ LADC ਵਜੋਂ ਕੰਮ ਕਰ ਰਹੇ ਵਕੀਲਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸਾਂ ਉੱਤੇ ਅਗਲੀ ਕਾਰਵਾਈ ਸਰਕਾਰ ਦੇ ਲਿਖਤੀ ਹੁਕਮਾਂ ਅਤੇ ਸੰਯੁਕਤ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਦੇ ਅਨੁਸਾਰ ਕੀਤੀ ਜਾ ਸਕਦੀ ਹੈ ਅਤੇ ਜਾਵੇਗੀ। ਇੱਕ ਖਬਰ ਲੈ ਕੇ ਹੋਰ ਦੋ ਲੈ ਕੇ ਜੀ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਏਕਤਾ ਦੇ ਲਈ ਹੋਮੇ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ ਹੈ, ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇੱਕ ਪੱਤਰ ਹੈ ਉਹ ਜਿਹੜਾ ਨਸ਼ਰ ਕੀਤਾ ਗਿਆ, ਪਬਲਿਕ ਕਰ ਦਿੱਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਆਪਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵੱਲੋਂ 4 ਦਸੰਬਰ 2018 ਨੂੰ ਲਿਖਿਆ ਗਿਆ ਇਤਿਹਾਸਕ ਪੱਤਰ ਮੀਡੀਆ ਦੇ ਵਿੱਚ ਜਨਤਕ ਕਰ ਦਿੱਤਾ। ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਸਮੇਤ ਤਮਾਮ ਬੰਦੀ ਸਿੰਘਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਨੇ ਅਤੇ ਕੌਮ ਦੇ ਵੱਲੋਂ ਉਹਨਾਂ ਦੀ ਰਿਹਾਈ ਦੇ ਲਈ ਸਰਕਾਰਾਂ ਅੱਗੇ ਵਾਰ ਵਾਰ ਅਪੀਲਾਂ ਦਲੀਲਾਂ ਰੋਸ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਨੇ, ਪਰ ਹਕੂਮਤਾਂ ਦੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਸਰਕ ਰਹੀ। ਪੀਰ ਮੁਹੰਮਦ ਨੇ ਕਿਹਾ ਕਿ ਅਜਿਹੇ ਮਾਹੌਲ ਦੇ ਵਿੱਚ ਹਵਾਰਾ ਦੇ ਦਿਲ ਦਿਮਾਗ ਦੇ ਅੰਦਰ ਕੌਮ ਦੀ ਮੌਜੂਦਾ ਹਾਲਤ ਨੂੰ ਲੈ ਕੇ ਚੱਲ ਰਹੀ ਗੰਭੀਰ ਚਿੰਤਾ ਤੇ ਤੋਖਲੇ ਬਹੁਤ ਅਹਿਮ ਨੇ। ਇਹ ਪੱਤਰ ਸਪਸ਼ਟ ਸੁਨੇਹਾ ਹੈ ਕਿ ਜੇਕਰ ਸਰਕਾਰਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀਆਂ ਤਾਂ ਘੱਟੋ ਘੱਟ ਆਪਸੀ ਪੰਥਕ ਏਕਤਾ ਕਰਨਾ ਤਾਂ ਕੌਮ ਦੇ ਆਪਣੇ ਹੱਥ ਦੇ ਵਿੱਚ ਹੈ। ਇਸ ਦੇ ਵਿੱਚ ਤਾਂ ਕੋਈ ਸਰਕਾਰ ਸਾਡਾ ਹੱਥ ਨਹੀਂ ਫੜ ਬੈਠੀ ਹੈ, ਪਰ ਅਫਸੋਸ ਦੀ ਗੱਲ ਇਹ ਵੀ ਹੈ ਕਿ ਸਾਲਾਂ ਦੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਥਕ ਸਫਾਂ ਅੰਦਰ ਆਪਸੀ ਵਿਸ਼ਵਾਸ ਤੇ ਧੜੇਬੰਦੀ ਦਾ ਮਾਹੌਲ ਜਿਉਂ ਦਾ ਤਿਉਂ ਜਿਹੜਾ ਬਣਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਏਕਤਾ ਦੀ ਗੱਲਾਂ ਪਰ ਅਮਲ ਕੋਈ ਨਹੀਂ ਕਰ ਰਿਹਾ। ਉਹਨਾਂ ਕਿਹਾ ਕਿ ਅੱਜ ਹਰ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਏਕਤਾ ਦੀਆਂ ਗੱਲਾਂ ਤਾਂ ਕਰਦਾ, ਪਰ ਅਮਲੀ ਰੂਪ ਦੇ ਵਿੱਚ ਕੋਈ ਵੀ ਸਾਰਥਕ ਕਦਮ ਚੁੱਕਣ ਦੇ ਲਈ ਤਿਆਰ ਨਜ਼ਰ ਨਹੀਂ ਆਉਂਦਾ। ਜਗਤਾਰ ਸਿੰਘ ਹਵਾਰਾ ਨੇ ਆਪਣੇ ਪੱਤਰ ਦੇ ਵਿੱਚ ਬਹੁਤ ਹੀ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਸੀ ਕਿ ਕਿਸੇ ਵੀ ਸਾਂਝੇ ਮਕਸਦ ਦੀ ਪੂਰਤੀ ਦੇ ਲਈ ਹਉਮੈ ਛੱਡ ਕੇ ਤਿਆਗ ਦਿਖਾਇਆ ਜਾਣਾ ਬਹੁਤ ਜ਼ਰੂਰੀ ਹੈ। ਉਹਨਾਂ ਸਮੁੱਚੀਆਂ ਪੰਥਕ ਜਥੇਬੰਦੀਆਂ, ਧਾਰਮਿਕ ਆਗੂਆਂ ਅਤੇ ਧਿਰਾਂ ਨੂੰ ਅਪੀਲ ਵੀ ਕੀਤੀ ਕਿ ਹਵਾਰਾ ਦੀਆਂ ਇਹ ਭਾਵਨਾਵਾਂ ਮਹਿਜ਼ ਇੱਕ ਚਿੱਠੀ ਨਹੀਂ ਸਗੋਂ ਕਾਲ ਕੋਠੜੀ ਦੇ ਵਿੱਚੋਂ ਆਈ ਕੌਮ ਦੇ ਨਾਂ ਇੱਕ ਦਰਦਮੰਦ ਆਵਾਜ਼ ਵੀ ਹੈ। ਨਿੱਜੀ ਵਜੂਦ ਅਤੇ ਅਹੁਦਿਆਂ ਤੋਂ ਉੱਪਰ ਉੱਠਣ ਦੀ ਜਿਹੜੀ ਅਪੀਲ ਸਮੁੱਚੀਆਂ ਧਿਰਾਂ ਆਪਣੇ ਨਿੱਜੀ ਵਜੂਦ ਅਤੇ ਅਹੁਦੇਦਾਰੀਆਂ ਦੇ ਮੋਹ ਤੋਂ ਜਿਹੜਾ ਉੱਪਰ ਉੱਠ ਕੇ ਇੱਕ ਨਿਸ਼ਾਨ ਹੇਠ ਇਕੱਠੀਆਂ ਹੋਣ। ਅਤੇ ਉਹਨਾਂ ਦੱਸਿਆ ਕਿ ਇਹ ਪੱਤਰ ਜਗਤਾਰ ਸਿੰਘ ਹਵਾਰਾ ਵੱਲੋਂ ਉਹਨਾਂ ਦੇ ਅਸਤੀਫੇ ਤੋਂ ਬਾਅਦ ਪੰਥਕ ਲੇਖਕ ਭਾਈ ਬਲਜੀਤ ਸਿੰਘ ਖਾਲਸਾ ਅਤੇ ਬੀਬੀ ਸੰਦੀਪ ਕੌਰ ਕਾਸਤੀਵਾਲ, ਜੋ ਸੰਚਾਲਕ ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ ਨੂੰ ਮੁਲਾਕਾਤ ਸਮੇਂ ਸੌਂਪਿਆ ਗਿਆ ਸੀ, ਉਹ ਉਹਨਾਂ ਨੇ ਨਸ਼ਰ ਕਰ ਦਿੱਤਾ ਹੈ। ਇੱਕ ਖਬਰ ਲੈ ਲਈਏ ਕੰਗਣਾ ਰਣੌਤ ਦੀ ਸੰਖੇਪ ਦੇ ਵਿੱਚ, ਫਿਰ ਗੱਲਬਾਤ ਕਰਦੇ ਹਾਂ। ਇਸਲਾਮਿਸਟ ਦੇ ਸੰਪਰਕ ਦੇ ਵਿੱਚ ਆਉਂਦਾ ਹੀ ਕਹਿੰਦੇ ਬਦਲ ਜਾਂਦੀ ਹੈ ਹਿੰਦੂ ਧੀਆਂ ਦੀ ਸੋਚ, ਕੰਗਣਾ ਰਣੌਤ ਨੇ ਇੱਕ ਹੋਰ ਬਿਆਨ ਛੱਡ ਦਿੱਤਾ ਹੈ। ਮੰਡੀ ਸੰਸਦੀ ਖੇਤਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਨੇ ਇੱਕ ਵਾਰ ਫਿਰ ਆਪਣੇ ਬੇਬਾਕ ਬਿਆਨਾਂ ਦੇ ਨਾਲ ਸਿਆਸੀ ਅਤੇ ਬਾਲੀਵੁੱਡ ਗਲਿਆਰਿਆਂ ਦੇ ਵਿੱਚ ਚਰਚਾ ਛੇੜ ਕੇ ਰੱਖਦੀ ਹੈ। ਸੰਸਦ ਸੈਸ਼ਨ ਦੇ ਲਈ ਜਾਂਦੇ ਸਮੇਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਦੇ ਵਿੱਚ ਕੰਗਣਾ ਨੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰਾ ਦਾ ਨਾਮ ਲਏ ਬਿਨਾਂ ਉਹਨਾਂ ਦੇ ਉੱਤੇ ਤੰਜ ਕੱਸਿਆ ਅਤੇ ਹਿੰਦੂ ਧੀਆਂ ਦੀ ਬਦਲਦੀ ਮਾਨਸਿਕਤਾ ਦੇ ਉੱਤੇ ਵਿਚਾਰਧਾਰਕ ਆਜ਼ਾਦੀ ਦੇ ਉੱਤੇ ਗੰਭੀਰ ਸਵਾਲ ਚੁੱਕੇ ਹੈ। ਕੰਗਣਾ ਰਣੌਤ ਨੇ ਕਿਹਾ ਕਿ ਫਿਲਮ ਇੰਡਸਟਰੀ ਦੇ ਵਿੱਚ ਕਈ ਅਜਿਹੀਆਂ ਹਿੰਦੂ ਧੀਆਂ ਅਤੇ ਭੈਣਾਂ ਨੇ ਜਿਨ੍ਹਾਂ ਦੀ ਰਾਜਨੀਤੀ ਜਾਂ ਧਰਮ ਨੂੰ ਲੈ ਕੇ ਸ਼ੁਰੂਆਤ ਦੇ ਵਿੱਚ ਕੋਈ ਸਪਸ਼ਟ ਵਿਚਾਰਧਾਰਾ ਨਹੀਂ ਹੁੰਦੀ ਅਤੇ ਉਹ ਨਿਊਟਰਲ ਰਹਿੰਦੀਆਂ ਨੇ, ਹਾਲਾਂਕਿ ਜਿਵੇਂ ਹੀ ਉਹ ਕਿਸੇ ਇਸਲਾਮਿਸਟ ਦੇ ਸੰਪਰਕ ਦੇ ਵਿੱਚ ਆਉਂਦੀਆਂ ਨੇ ਤਾਂ ਚਾਹੇ ਉਹ ਦੋਸਤੀ ਹੋਵੇ, ਸੰਬੰਧ ਹੋਣ ਜਾਂ ਵਿਆਹ, ਉਹਨਾਂ ਦੀ ਸੋਚ ਤੁਰੰਤ ਬਦਲ ਜਾਂਦੀ ਹੈ ਅਤੇ ਉਹ ਕੱਟੜਪੰਥੀ ਜਾਣੀ ਕਿ ਖੱਬੇ ਪੱਕੀ ਹੋ ਜਾਂਦੀ ਹੈ, ਲੈਫਟਿਸਟ ਹੋ ਜਾਂਦੀ ਹੈ। ਅਤੇ ਕੰਗਣਾ ਨੇ ਕਿਹਾ ਕਿ ਸੰਵਿਧਾਨ ਸਭਾ ਨੂੰ ਆਪਣੀ ਵਿਚਾਰਧਾਰਾ ਚੁਣਨ ਦੀ ਆਜ਼ਾਦੀ ਦਿੰਦਾ ਹੈ, ਪਰ ਇਹ ਆਜ਼ਾਦੀ ਜਦੋਂ ਕਿਸੇ ਜਾਗਰੂਕ ਹਿੰਦੂ ਦੇ ਲਈ ਮੰਗੀ ਜਾਂਦੀ ਹੈ ਤਾਂ ਦੋਹਰੇ ਮਾਪਦੰਡ ਅਪਣਾਏ ਜਾਂਦੇ ਨੇ। ਖੁਦ ਦੇ ਉੱਤੇ ਹੋਣ ਵਾਲੇ ਹਮਲਿਆਂ ਦਾ ਜਵਾਬ ਦਿੰਦਿਆਂ ਕੰਗਣਾ ਨੇ ਕਿਹਾ ਕਿ ਮੈਨੂੰ ਕਿਹਾ ਜਾਂਦਾ ਹੈ ਕਿ ਤੂੰ ਕਦੋਂ ਤੋਂ ਸੰਘੀ ਬਣ ਗਈ। ਹਾਂ, ਮੈਂ ਅਤੀਤ ਦੇ ਵਿੱਚ ਇੱਕ ਮਾਡਰੇਟ ਹਿੰਦੂ ਸੀ, ਮੈਂ ਪਾਰਟੀਆਂ ਵੀ ਕਰਦੀ ਸੀ, ਪਰ ਅੱਜ ਜੇਕਰ ਮੈਂ ਖੁਦ ਨੂੰ ਬਦਲ ਕੇ RSS ਅਤੇ ਭਾਜਪਾ ਦੀ ਵਿਚਾਰਧਾਰਾ ਦੇ ਨਾਲ ਕਹਿੰਦੇ ਜੋੜਨਾ ਹੈ ਚਾਹੁੰਦੀ ਹਾਂ ਤਾਂ ਇੱਕ ਜਾਗਰੂਕ ਅਤੇ ਅਨੁਸ਼ਾਸਿਤ ਹਿੰਦੂ ਬਣਨਾ ਚਾਹੁੰਦੀ ਹਾਂ ਤਾਂ ਮੇਰੇ ਲਈ ਕਹਿੰਦੇ ਹੈ ਕਿ ਉਹ ਰਸਤਾ ਕਿਉਂ ਬੰਦ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਅਤੇ ਲਓ ਦੋਸਤੋ, ਅੱਗੇ ਜਾ ਕੇ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਅਤੇ ਆਪਣੇ ਵਿਨੇਸ਼ ਫੋਗਾਟ, ਉਹਨਾਂ ਦੀ ਵੀ ਖਬਰ ਸੀ, ਉਹ ਵੀ ਕਰਦੇ ਹਾਂ ਨਾਲ ਨਾਲ, ਅਤੇ ਹੋਰ ਸਾਰੇ ਸਿਲਸਿਲੇ ਉੱਤੇ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਅਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਵਕੀਲਾਂ ਦੀ ਹੜਤਾਲ ਤੋਂ। ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
3: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
1: ਜੀ ਮੁਬਾਰਕਾਂ ਜੀ, ਕਹਿੰਦੇ ਹੜਤਾਲ ਖਤਮ ਹੋ ਗਈ ਹੈ ਜੀ।
3: ਹਾਂਜੀ, ਕਹਿੰਦੇ ਤਾਂ ਏਦਾਂ ਹੀ ਆ ਜੀ।
1: ਜੀ
3: ਸਰਕਾਰ ਨੀ ਮੰਨ ਗਈ ਜੀ, ਸੁਪਰੀਮ ਕੋਰਟ ਦਾ ਚੀਫ ਜਸਟਿਸ ਕਹਿੰਦੇ ਮੰਨ ਗਿਆ
1: ਜੀ।
3: ਐਕਚੁਅਲੀ ਜੀ ਜਿਹੜੇ ਬੰਦੇ ਗਏ ਸੀ ਗੱਲਬਾਤ ਕਰਨ
1: ਜੀ,
3: ਤੇ ਉਹਨਾਂ

0: ਕਿੱਲਾਂ ਵਿੱਚੋਂ ਲੈ ਜਾਣਗੇ।
1: ਜੀ
0: ਹੁਣ ਸਾਰਾ ਜਿਹੜਾ ਹੈਗਾ ਆ ਜੀ, ਇਸ ਕਰਕੇ ਸਾਰੇ ਪ੍ਰਧਾਨ ਤੇ ਸਾਰੀਆਂ ਬਾਰਾਂ ਇਸ ਚੀਜ਼ 'ਚ ਕਨਫਿਊਜ਼ ਆ
1: ਜੀ
0: ਕਿ ਭਾਈ ਸਾਨੂੰ ਲਿਖਤ ਤਾਂ ਦੱਸੋ ਕੀ ਹੋਈ ਹੈ ਤੁਹਾਡੀ ਅਸਲ ਗੱਲ, ਕਿਉਂਕਿ ਤਿੰਨੇ ਮੈਸੇਜ ਆਪਣੇ ਆਪ ਦੇ ਵਿੱਚ ਕੰਟਰਾਡਿਕਟਰੀ ਆ।
1: ਜੀ
0: ਜੇ ਰੋਲ ਬੈਕ ਹੋ ਗਈ ਆ ਤੇ ਫਿਰ 30-9 ਤੱਕ ਕੀ ਕਰਨਾ ਹੈਗਾ ਇਹਨਾਂ ਨੇ? 30-9 ਤੱਕ ਉਹ
1: ਜੀ
0: ਕਹਿੰਦੇ ਜੀ ਨਵੀਂ ਅਪੁਆਇੰਟਮੈਂਟ ਨਹੀਂ ਹੋਊਗੀ ਕੋਈ
1: ਜੀ
0: 30-9 ਤੋਂ ਬਾਅਦ। ਉਹ 30-9 ਤੱਕ ਆਪਣੇ ਬੰਦੇ ਜਿਹੜੇ ਐਡਜਸਟ ਕਰਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਜਿੱਦਾਂ ਮਰਜ਼ੀ ਕਰ ਦੇਣਗੇ ਜੀ ਅੱਗੇ, ਵੀ ਇਹਨਾਂ ਤੋਂ ਅੱਗੇ ਹੋਰ ਅਪੁਆਇੰਟਮੈਂਟ ਨਹੀਂ ਕਰਨੀ, ਇਹ
1: ਜੀ
0: ਕੰਟੀਨਿਊ ਕਰਨਗੇ।
1: ਜੀ
0: ਫਿਰ ਰੋਲ ਬੈਕ ਕਿੱਦਾਂ ਹੋ ਗਈ ਜੀ?
1: ਜੀ
0: ਤੇ ਜੇ ਉਹਨਾਂ ਨੇ ਵਕੀਲਾਂ ਚੋਂ ਲੈਣੇ ਹੈਗੇ ਆ ਤਾਂ ਫਿਰ 30-9 ਵਾਲੀ ਗੱਲ ਦੀ ਵੀ ਕੋਈ ਸਿਗਨੀਫਿਕੈਂਸ ਨਹੀਂ, ਕਿਹੜੇ ਵਕੀਲਾਂ ਚੋਂ ਲੈਣੇ ਆ, ਕਿੱਦਾਂ ਲੈਣੇ ਆ,
1: ਜੀ
0: ਕਿੱਦਾਂ ਉਹਨਾਂ ਨੂੰ ਕੇਸ ਹੈਂਡਓਵਰ ਕਰਨੇ ਆ।
1: ਜੀ
0: ਆਖਰ ਤਾਂ ਜਿਹੜਾ ਹੈਗਾ ਆ ਕੋਈ, ਜਦੋਂ ਦੋ ਧਿਰਾਂ ਜਿਹੜੀਆਂ ਆ ਉਹ ਗੱਲਬਾਤ ਬਹਿ ਕੇ ਕਰਦੀਆਂ, ਉਹਦੇ ਮਿਨਟਸ ਆਫ ਮੀਟਿੰਗ ਹੁੰਦੇ ਆ ਬਕਾਇਦਾ ਤੌਰ ਤੇ,
1: ਜੀ
0: ਉਹਦਾ ਜਿਹੜਾ ਹੈਗਾ ਆ ਕੋਈ ਲਿਖਤੀ ਆਉਂਦਾ ਹੈਗਾ ਕਿ ਕੀ ਕਨਸੈਸਸ ਬਣਿਆ ਹੈਗਾ ਆ,
1: ਜੀ
0: ਤੇ ਉਹਦੇ ਬਾਰੇ ਅਜੇ ਤੱਕ ਜਿਹੜਾ ਹੈਗਾ ਆ ਵੇਟ ਕੀਤੀ ਜਾ ਰਹੀ ਆ। ਬਟ ਐਟ ਦਾ ਸੇਮ ਟਾਈਮ ਜਿਹੜਾ ਆ ਵੀ ਉਹ ਧਿਰਾਂ ਐਕਟਿਵਲੀ ਜਿਹੜਾ ਆ ਮੀਡੀਆ ਦੇ ਵਿੱਚ ਬਿਆਨ ਦੇ ਰਹੀਆਂ ਆ ਜੀ ਵੀ ਹੜਤਾਲ ਖਤਮ ਆ ਜੀ,
1: ਜੀ
0: ਪਰ ਲੋਕਲ ਬਾਰਾਂ ਜਿਹੜੀਆਂ ਹੈਗੀਆਂ ਉਹ ਕਹਿੰਦੀਆਂ ਵੀ ਸਵੇਰ ਤੱਕ ਦੇਖੋ ਕੋਈ ਲਿਖਤ ਆ ਜਾਂਦੀ ਆ ਤੇ ਫਿਰ ਜਿਹੜਾ ਆ ਡਿਸੀਜਨ ਲਵਾਂਗੇ ਜੀ।
1: ਜੀ
0: ਗਰਾਉਂਡ ਦੀ ਤਾਂ ਰਿਪੋਰਟ ਇਹ ਆ ਜੀ।
1: ਜੀ
0: ਬਾਕੀ
1: ਬਿਲਕੁਲ
0: ਜਿਹੜਾ ਹੈਗਾ ਆ ਹੁਣ ਮਤਲਬ ਰੀਸੈਂਟਲੀ ਆਇਆ ਵੀ ਚੀਫ ਜਸਟਿਸ ਨੇ ਜਿਹੜਾ ਆ ਵੀ ਟ੍ਰਿਬਿਊਨ ਨੂੰ ਬਿਆਨ ਦਿੱਤਾ
1: ਜੀ
0: ਤੇ ਭਈ 30-9 ਤੋਂ ਬਾਅਦ ਜਿਹੜਾ ਹੈਗਾ ਆ ਕੋਈ ਫਰੈਸ਼ ਅਪੁਆਇੰਟਮੈਂਟ ਨਹੀਂ ਹੋਊਗੀ।
1: ਬਿਲਕੁਲ ਹੈ।
0: ਹੁਣ
1: ਵੈਸੇ ਉਹ ਵੇਟ ਤਾਂ ਕਰ
0: ਐਨੀਵੇ
1: ਰਹੇ
0: ਇਹ
1: ਕਿ
0: ਗੱਲਾਂ
1: ਲਿਖਤੀ ਦਿੱਤਾ ਜਾਵੇ ਫਿਰ ਹੀ ਸਾਰਾ ਕੁਝ ਡਿਸੀਜਨ ਕਰਨਗੇ ਜੀ ਆਖਰ 'ਚ ਤਾਂ।
0: ਜੇ ਉਹਨਾਂ ਦੀ ਮਨਸ਼ਾ ਇਹ ਹੈਗੀ ਆ ਤੇ ਸਰ ਫਿਰ ਉਹ ਜਿਹੜਾ ਹੈਗਾ ਆ ਫਿਰ ਗੁੰਮਰਾਹਕੁੰਨ ਸਟੇਟਮੈਂਟਾਂ ਕਿਉਂ ਦਿੱਤੇ ਰਹੇ ਹੈਗੇ ਆ?
1: ਬਿਲਕੁਲ
0: ਗੱਲ ਤਾਂ ਇਹ ਹੈ ਜੀ
1: ਬਿਲਕੁਲ
0: ਪਹਿਲਾਂ ਜਿਹੜਾ ਆ ਵੀ ਹਾਂ ਜੀ ਰੋਲ ਬੈਕ ਹੋ ਗਈ ਜੀ,
1: ਜੀ
0: ਉਹ ਐਡਾ ਵੱਡਾ ਐਜੀਟੇਸ਼ਨ ਆ ਜੀ, ਪਰ ਜਿਹੜਾ ਹੈਗਾ ਆ ਪਹਿਲਾਂ ਕੱਲ ਹੀ ਜਿਹੜਾ ਆ ਪਰਸੋਂ ਪਤਾ ਲੱਗ ਗਿਆ ਸੀ
1: ਜੀ
0: ਵੀ ਜਦੋਂ ਦੋ ਧਿਰਾਂ ਵੱਖਰੀਆਂ ਵੱਖਰੀਆਂ ਹੋ ਕੇ ਕਨਫਿਊਜਨ ਕ੍ਰੀਏਟ ਕਰਤੀ ਸੀ ਵੀ 73% ਜਿਹੜੀਆਂ ਬਾਰ ਆ
1: ਜੀ
0: ਉਹ ਸਟ੍ਰਾਈਕ ਵਿਡਰਾ ਕਰਨੀਆਂ ਚਾਹੁੰਦੀਆਂ 3 ਤਰੀਕ ਨੂੰ, ਤੇ
1: ਬਿਲਕੁਲ
0: 27% ਐਗਰੀ ਨਹੀਂ ਕਰਦੀਆਂ ਤੇ ਮੈਜੋਰਿਟੀ ਵਿਊ ਪ੍ਰਵੇਲ ਕਰੇਗਾ।
1: ਜੀ
0: ਬਾਅਦ ਦੇ ਵਿੱਚ ਜਿਹੜਾ ਇਹ ਵੱਡੀਆਂ ਬਾਰਾਂ ਲੁਧਿਆਣਾ ਪਟਿਆਲਾ ਇਹਨਾਂ ਨੇ ਕਿਹਾ ਉਹ ਭਾਈ ਸਾਨੂੰ ਕਿੱਥੇ ਪੁੱਛਿਆ ਸਾਨੂੰ ਕਿੱਥੇ,
1: ਬਿਲਕੁਲ
0: ਹਾਂਜੀ
1: ਜੀ
0: ਤੇ ਅਸੀਂ ਤਾਂ ਕਹਿੰਦੇ ਮਤਲਬ ਉਹ ਜਦ ਤੱਕ ਜਿਹੜਾ ਆ ਪੂਰੀ ਤਰ੍ਹਾਂ ਕੰਪਲੀਟਲੀ ਜਿੱਤ ਨਹੀਂ ਹੁੰਦੀ ਤਦ ਤੱਕ ਜਿਹੜਾ ਆ
1: ਜੀ
0: ਉਹਦਾ ਫੈਕਟ ਇਹ ਹੋਇਆ ਜੀ, ਉਹਦਾ ਫੈਕਟ ਇਹ ਹੋਇਆ ਕਿ ਹਰਿਆਣਾ ਤੇ ਹਿਮਾਚਲ ਜਿਹੜੇ ਨਾਲ ਆਏ ਸੀ ਉੱਥੇ ਅੱਜ ਵਰਕਿੰਗ ਡੇ ਸੀਗਾ,
1: ਜੀ
0: ਉਹਨਾਂ ਨੇ ਕਿਹਾ ਪੰਜਾਬ ਵਾਲਿਆਂ ਨੇ ਜਦੋਂ ਐਜੀਟੇਸ਼ਨ ਹੀ ਵਾਪਸ ਲੈ ਲਿਆ ਹੜਤਾਲ ਵਾਪਸ ਲੈ ਲਈ ਆ,
1: ਜੀ
0: ਕਿ ਉਹ ਤਾਂ ਅਜੇ ਹੁਣੇ ਨਾਲ ਤੁਰੇ ਸੀਗੇ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਆ ਹੜਤਾਲ
1: ਜੀ
0: ਵਾਪਸ ਲੈ ਲਈ ਤੇ ਉਹਨਾਂ ਦੋਵਾਂ ਸਟੇਟਾਂ 'ਚ ਤਾਂ ਕੰਮ ਹੋਇਆ।
1: ਬਿਲਕੁਲ ਹੈ ਜੀ
0: ਹੁਣ
1: ਜੀ
0: ਪਤਾ ਨਹੀਂ ਹੈਗਾ ਜੀ ਵੀ ਇਹ ਕੀ ਮਤਲਬ ਜਿਹੜਾ ਆ ਵੀ ਇਹ ਬਾਹਰ ਦਾ ਪ੍ਰੈਜੀਡੈਂਟ ਜਿਹੜਾ ਆ ਉਹ ਕੁਛ ਕਹਿ ਰਿਹਾ ਹੈਗਾ ਆ ਤੇ ਵਾਈਸ ਪ੍ਰੈਜੀਡੈਂਟ ਜਿਹੜਾ ਆ ਉਹ ਕਹਿੰਦਾ ਵੀ ਭਾਈ ਲਿਖਤੀ ਦਿਖਾਓ ਵੀ ਲਿਖਤ ਕੀ ਹੋਈ ਆ।
1: ਜੀ
0: ਹਾਂਜੀ
1: ਵੈਸੇ ਕੱਲ
0: ਸੋ
1: ਦੀ
0: ਇਸ
1: ਇੱਕ ਮੀਟਿੰਗ
0: ਕਰਕੇ ਜਿਹੜੀ
1: ਬੁਲਾਈ
0: ਤਾਂ
1: ਹੋਈ ਹੈ ਆਪਣੀ ਮੰਗਲਵਾਰ ਨੂੰ ਕੱਲ ਨੂੰ ਦੁਪਹਿਰ 12:30 ਵਜੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਹੈ ਜੀ, ਜਿਹਦੇ ਵਿੱਚ ਦਿੱਲੀ ਮੀਟਿੰਗ
0: ਹਾਂਜੀ ਉਹ
1: ਦੇ
0: ਬੁਲਾਈ
1: ਨਤੀਜਿਆਂ
0: ਹੈਗੀ
1: ਤੇ
0: ਆ, ਬਟ
1: ਸੰਯੁਕਤ
0: ਗੱਲ ਤਾਂ ਇਹ
1: ਐਕਸ਼ਨ
0: ਹੈ ਕਿ
1: ਕਮੇਟੀ ਦੇ ਫੈਸਲਿਆਂ ਦੇ ਉੱਤੇ ਜਿਹੜੀ ਹੈ ਫਿਰ ਅਗਲੀ ਰਣਨੀਤੀ ਤੈਅ ਕਰੇਗੀ ਸ਼ਾਇਦ ਆਉਣ ਵਾਲੇ ਸਮੇਂ ਦੀ ਕੀ
0: ਸਰ
1: ਬਣਦਾ
0: ਉਹ
1: ਹੈ।
0: ਤਾਂ ਹੁਣ ਮਤਲਬ ਹੁਣ ਇਹ ਚੀਜ਼ਾਂ ਹੋ ਰਹੀਆਂ ਹੈ ਨਾ ਜੀ,
1: ਜੀ
0: ਬਟ ਐਟ ਦਾ ਸੇਮ ਟਾਈਮ ਜਿਹੜਾ ਵਰਕਰ ਰਿਜ਼ਿਊਮ ਕਰਨਾ ਕਿ ਨਹੀਂ ਕਰਨਾ ਜਾਂ ਹੜਤਾਲ ਤੇ ਬਹਿਣਾ ਅਜੇ ਕਿ ਨਹੀਂ ਬਹਿਣਾ
1: ਜੀ
0: ਉਹ ਚੀਜ਼ ਜਿਹੜੀ ਆ
1: ਸਪਸ਼ਟ
0: ਉੱਤੇ
1: ਨਹੀਂ ਹੈ।
0: ਕਨਫਿਊਜਨ ਕ੍ਰੀਏਟ ਹੋਇਆ ਹੈ ਜੀ ਉਹ
1: ਬਿਲਕੁਲ
0: ਸਪਸ਼ਟ। ਹੁਣ ਵੀ ਜਿਹੜਾ ਹੈਗਾ ਆ ਸਾਡੇ ਵੀ ਪ੍ਰੈਜੀਡੈਂਟ ਨੇ ਜਿਹੜਾ ਇਹ ਗੱਲ ਕਹੀ ਵੀ ਮੈਨੂੰ ਪਹਿਲਾਂ ਬਾਕੀ ਪ੍ਰੈਜੀਡੈਂਟ ਨਾਲ ਗੱਲ ਕਰ ਲੈਣ ਦਿਓ
1: ਜੀ
0: ਤੇ ਕੀ ਕਰਨਾ ਸਵੇਰੇ ਦੇਖਾਂਗੇ
1: ਜੀ
0: ਤੇ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ ਜੀ।
1: ਬਿਲਕੁਲ ਹੈ ਜੀ ਜੀ
0: ਹਾਂਜੀ ਸਰ
1: ਜੀ
0: ਹੁਣ ਆ
1: ਸਹੀ
0: ਜਾਈਏ
1: ਸਰ
0: ਬਾਕੀ ਖਬਰਾਂ ਤੇ ਜੀ। ਪੰਜਾਬ ਸਰਕਾਰ ਨੂੰ ਸਰ ਪੰਜਾਬ ਸਰਕਾਰ ਨੂੰ ਸਿੰਗਲ ਬੈਂਚ ਨੇ ਇਹ ਹੁਕਮ ਕੀਤਾ ਸੀ ਕਿ ਮੁਲਾਜ਼ਮਾਂ ਦਾ DA ਦਿਓ,
1: ਬਿਲਕੁਲ ਹੈ ਜੀ
0: ਤੇ ਉਹ ਇਹਨਾਂ ਨੇ ਕੀ ਕੀਤਾ ਵੀ ਡਿਲੇ ਕਰਨ ਦੇ ਮਾਰਿਆਂ ਨੇ ਉਹਨੂੰ ਚੈਲੰਜ ਕਰਤਾ ਡਬਲ ਬੈਂਚ ਦੇ।
1: ਬਿਲਕੁਲ ਹੈ ਜੀ
0: ਇਹਨਾਂ ਨੇ ਸੋਚਿਆ ਸੀਗਾ ਵੀ ਟਾਈਮ ਨਿਕਲ ਜਾਊਗਾ ਤੇ ਇਲੈਕਸ਼ਨਾਂ ਦੇ ਨੇੜੇ ਕੋਡ ਆਫ ਕੰਡਕਟ ਲੱਗ ਜਾਊਗਾ, ਫੇਰ ਕਵਾਂਗੇ ਜੀ ਵੀ ਕੋਡ ਆਫ ਕੰਡਕਟ ਲੱਗ ਗਿਆ ਆ ਤੇ ਬਾਅਦ ਦੇ ਵਿੱਚ ਸਰਕਾਰ ਜਦੋਂ ਆਉਂਦੀ ਹੈਗੀ ਬਣਦੀ ਆ ਉਦੋਂ ਤੁਹਾਡਾ ਸਾਰੀ ਏਰੀਆ ਜਿਹੜੇ ਆ ਉਹ ਦੇ ਦਿੰਦੇ ਆ।
1: ਜੀ
0: ਹੁਣ ਏਡੀ ਵੱਡੀ ਰਕਮ ਜਿਹੜੀ ਆ 15,000 ਕਰੋੜ ਰੁਪਇਆ ਹੋ ਗਈ ਜੀ, ਉਹ ਇਹਨਾਂ ਕੋਲ ਨਾ ਤਾਂ ਦੇ ਹੋਣੀ ਆ ਜੀ
1: ਜੀ
0: ਤੇ ਨਾ ਇਹਨਾਂ ਨੇ ਇਸ ਚੀਜ਼ ਕਰਕੇ ਸ਼ੋਰਲੀ ਆ ਕਿ ਟਾਈਮ ਪਾਸ ਕਰਨ ਦੇ ਮਾਰੇ ਜਿਹੜੇ ਹੈਗੇ ਆ ਇਹ ਸੁਪਰੀਮ ਕੋਰਟ ਜਾਣ।

0: जरूर।
1: जी
0: देखो ता कि मतलब टाइम पास हो जाए थोड़ा, क्योंकि किसी भी केस की जड़ी हैगी है जजमेंट 30 दिन होंगे या 30 दिनों के बच्चे अपील करने का रौला पा देंगे जी,
1: जी
0: फिर अपील कर देंगे जी, फिर ओदी सुनवाई उदों कल जाणगे जदों मतलब जिहड़ा हैगा जे भी एडवर्स डिसीजन भी आ जांदा आ
1: जी
0: ते तां वी कोड ऑफ कंडक्ट लग चुक्या है ओए, ते फिर कहण नूं बहाना हो जाऊगा।
1: पर जे नहीं भी दिंदे सैनी साहब, चलो जे वो अगलियां सरकारां, कोई भी सरकार आ जांदी जां यही सरकार कंटिन्यू करदी है, पर अगले समय दे विच भी तां देना पवेगा वो बोझ, तां फिर चाहे इहनां दी अपनी सरकार आ चाहे अगली सरकार आ, वो देना तां पवेगा जी, अज नहीं तां कल नूं देना पवेगा।
0: ये साडे सिस्टम दी त्रासदगी है, जदों कोई सरकार जांदी आ जांदी जांदी कुछ ना कुछ इदां दा छड के जरूर जांदी हुंदी है जी।
1: जी
0: हाँ जी, बादल साहब दी सरकार दे विच 32,000 करोड़ रुपया सीगा जी,
1: जी
0: वो पता ही नहीं सी लगा कणक दा कित्थे गया जी,
1: जी
0: वो उन्होंने ने मुड़ के कर्जे दे विच पवारता सी जी।
1: जी
0: ते बाकी इत्ते ही यही हैगा है भी अगली सरकार नूं विरासत दे विच जिहड़ा इन्ना कर्जा दे के जाणा है उहदे नाल 15,000 करोड़ आ भी सही,
1: बिल्कुल है
0: गल तां
1: जी
0: इह है ना जी। नहीं तां जिहड़ा हैगा है भाई पंजाब तां विकणा तय आ जी,
1: जी
0: पंजाब दीआं जायदादां वेच के सारे डिपार्टमेंटां दीआं जां पंचायती लैंड भी वेचणगे तां जाके जिहड़ा आ
1: जी
0: इह आपणीआं एक्चुअली सर जिहड़ा हैगा है भी उहनां चीजां ते पैसा जो अननेसेसरी खर्चा जिहदी लोड़ नहीं जी।
1: जी
0: ਹੁਣ ਇੱਕ ਸ਼ਾਮ ਸ਼ਿਵ ਕੇ ਨਾਮ ਇਹ ਕੀ ਹੈਗੇ ਕੰਮ ਤੁਸੀਂ ਕਰਦੇ ਹੈਗੇ ਆ,
1: ਜੀ
0: ਕਰੋੜਾਂ ਰੁਪਈਆ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਫੂਕਣ ਡਏ ਹੈਗੇ ਆ।
1: ਜੀ
0: ਸੈਕੂਲਰ ਕੰਟਰੀ ਹੈਗਾ ਆ ਜੀ, ਤੁਸੀਂ ਸਿਰਫ ਸਰਕਾਰ ਦਾ ਕੰਮ ਨਹੀਂ ਆ ਲੋਕਾਂ ਦਾ ਧਰਮ ਦੇ ਉੱਤੇ ਜਿਹੜੇ ਹੈਗੇ ਆ ਕਿ ਉਹਨਾਂ ਨੂੰ ਧਾਰਮਿਕ ਕੰਮਾਂ ਲਈ ਪ੍ਰੇਰਿਤ ਕਰਨਾ ਜਾਂ ਉਹਨਾਂ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਨਾ,
1: ਜੀ
0: ਸਰਕਾਰ ਦਾ ਕੰਮ ਤਾਂ ਜਿਹੜਾ ਹੈਗਾ ਆ ਕਿ ਸੈਕੂਲਰ ਹੋ ਕੇ ਲੋਕਾਂ ਦੇ ਹਿੱਤ ਵਿੱਚ ਪਾਲਿਸੀਆਂ ਬਣਾਉਣੀਆਂ ਤੇ ਉਹਨਾਂ ਨੂੰ ਲਾਗੂ ਕਰਨਾ ਜੀ।
1: ਜੀ
0: ਹੁਣ ਪਤਾ ਨਹੀਂ ਇਹੋ ਜੀ ਕੀ ਸੋਚ ਆ ਗਈ ਹੈਗੀ ਸਾਰੇ ਮੁਲਕ ਚ, ਸੈਂਟਰ ਚ ਬੀਜੇਪੀ ਜਿਹੜੀ ਇਹ ਕੰਮ ਕਰੀ ਜਾਂਦੀ ਆ,
1: ਜੀ
0: ਇੱਥੇ ਇਹ ਕਰੀ ਜਾਂਦੇ ਆ, ਉਹਨਾਂ ਨੇ ਜੇ ਰਾਮ ਮੰਦਿਰ ਬਣਾਇਆ ਇਹਨਾਂ ਨੇ ਸੀਤਾ ਦਾ ਬਣਾਉਣਾ ਹੈ ਜੀ।
1: ਜੀ ਬਿਲਕੁਲ ਹੈ ਜੀ, ਇਹ ਤਾਂ
0: ਲੁਧਿਆਣੇ ਦੇ
1: ਹੈ
0: ਵਿੱਚ ਕਹਿੰਦੇ ਆ ਸਨਾਤਨ ਧਰਮ ਹਾਲ ਬਣਾਉਣਾ ਆ ਜੀ, ਕੋਈ
1: ਜੀ
0: ਪਤਾ ਨਹੀਂ ਕਿਆ ਲੋਕਾਂ ਨੂੰ ਜਿਹੜਾ ਹੈਗਾ ਧਰਮਾਂ ਦੇ ਨਾਂ ਦੇ ਉੱਤੇ ਪਾੜ ਕੇ ਤੇ ਫੇਰ ਰਾਜ ਕਰਨ ਦੇ ਜਾਂ ਵੋਟਾਂ ਲੈਣ ਦੀ ਇੱਛਾ ਆ ਜੀ, ਹੋਰ ਤਾਂ ਕੁਛ ਨਹੀਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਹਾਂਜੀ, ਸੋ ਤਾਂ ਇਹ ਤਾਂ ਹੈਗਾ ਸੀ ਜੀ ਡੀਏ ਦਾ ਸਟੇਟਸ।
1: ਜੀ
0: ਮੈਨੂੰ ਨਹੀਂ ਉਮੀਦ ਵੀ ਇਹ ਸਟੇਟਸ ਜਿਹੜਾ ਹੈਗਾ ਆ ਵੀ ਇਹ ਡਾਇਰੈਕਟਲੀ ਪੇਮੈਂਟ ਕਰਨਗੇ, ਕਿਉਂਕਿ ਪੈਸਾ ਕਿੱਥੋਂ ਅਰੇਂਜ
1: ਬਿਲਕੁਲ
0: ਕਰਨਗੇ 15,000 ਕਰੋੜ ਰੁਪਈਆ ਥੋੜਾ ਥੋੜੀ ਰਕਮ ਜੀ।
1: ਬਿਲਕੁਲ ਹੈ। ਤੇ ਸੈਣੀ ਸਾਹਿਬ, ਅੱਜ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ, ਪਹਿਲੇ ਦਿਨ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਸਾਰਾ ਕੁਝ ਕੀਤਾ ਗਿਆ, ਚਲੋ ਪਤਾ ਨਹੀਂ ਇਹ ਵੀ ਚੀਜ਼ਾਂ ਚੱਲਣੀਆਂ ਚਾਹੀਦੀਆਂ, ਜੇ ਇਹ ਸਾਰਾ ਕੁਝ ਸ਼ਾਸਨ ਪ੍ਰਸ਼ਾਸਨ ਜਾਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਜੋ ਸਾਰਾ ਕੁਝ ਆਪਣੇ ਫਰਜ਼ ਪਹਿਚਾਣਦੀਆਂ ਹੁਣ, ਤੇ ਬਾਅਦ ਦੇ ਵਿੱਚ ਸ਼ਰਧਾਂਜਲੀਆਂ ਦੇਣ ਦੀ ਜ਼ਰੂਰਤ ਹੀ ਕਿਉਂ ਪਵੇ ਜੀ?
0: ਪਰ ਸਭ ਬੇਨਤੀ ਇਹ ਹੈਗੀ ਆ, ਮੈਨੂੰ ਤਾਂ ਬਾਜਵਾ ਸਾਹਿਬ ਦੀ ਅੱਜ ਦੀ ਕਾਰਗੁਜ਼ਾਰੀ ਨਹੀਂ ਸਮਝ ਆਈ।
1: ਜੀ
0: ਪਹਿਲਾਂ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪੁੱਛਣ ਚਲ ਗਏ ਜੀ ਵੀ ਮਾਨ ਸਾਹਿਬ ਦਾ ਕੀ ਕਰਨਾ,
1: ਮੁੜ ਕੇ
0: ਉਹ ਕਹਿੰਦੇ ਮੂੰਹ ਭਰੇ ਨੂੰ
1: ਜੀ
0: ਸਿੱਧਾ ਮੂੰਹ ਨਾ ਗੱਲ ਕਰਿਓ, ਉਹਨਾਂ ਪੁੱਠੇ ਮੂੰਹ ਨਾ ਮੂੰਹ ਭਰੇ ਘੁਮਾ ਕੇ ਗੱਲ ਕਰਿਓ ਹੈ ਜੀ।
1: ਜੀ ਮੁੜ ਕੇ ਕੁਲਤਾਰ ਸਿੰਘ
0: ਮੁੜ
1: ਸੰਧਵਾ
0: ਕੇ
1: ਉਹਨਾਂ
0: ਆ
1: ਨੂੰ
0: ਕੇ
1: ਪੁੱਛਣ ਲੱਗ ਗਏ।
0: ਸਪੀਕਰ ਸਾਹਿਬ ਨੂੰ ਪੁੱਛਣ ਲੱਗ ਪਏ ਤੁਸੀਂ,
1: ਜੀ
0: ਸਪੀਕਰ ਸਾਹਿਬ ਨੇ ਜਿਹੜਾ ਹੈਗਾ ਆ ਉਹਨਾਂ ਨੇ ਮਤਲਬ ਜਿਹੜਾ ਆ ਵੀ ਤੂੰ ਟਿਊਬ ਜਿਹਾ ਆਂਸਰ ਦੇ ਦਿੱਤਾ
1: ਜੀ
0: ਕਿ ਹਾਂਜੀ ਅਕਾਲ ਤਖ਼ਤ ਮਹਾਨ ਆ ਜੀ, ਬਾਕੀ ਉਹਨਾਂ ਨੇ ਕਰ
1: ਅੰਤ
0: ਦਿੱਤਾ
1: ਕੀ
0: ਵੀ ਸਿੱਖ
1: ਚਾਹੁੰਦੇ,
0: ਸੰਗਤ ਜਿਹੜੀ ਹੈਗੀ ਆ ਹਾਂਜੀ ਉਹ
1: ਸੰਗਤ ਬੁਰੀ
0: ਮਤਲਬ
1: ਕਰਤੀ ਜੀ, ਛਿਟੀਆਂ
0: ਉਹ ਸੰਗਤ
1: ਕਰਤੀ
0: ਹਾਂਜੀ ਸੰਗਤ ਦੀ ਇੰਪੋਰਟੈਂਸ ਸਮਝਾ ਕੇ ਵੀ ਹਾਂਜੀ ਸੰਗਤ ਦੇਖੇਗੀ
1: ਜੀ
0: ਹਾਂਜੀ। ਸੋ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫੋਕਸ ਕਰਨਾ ਹੀ ਨਹੀਂ ਚਾਹੀਦਾ ਹੈਗਾ ਸੀਗਾ ਜੀ,
1: ਜੀ
0: ਸਰ ਇਹਨਾਂ ਦਾ ਹੋਮਵਰਕ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਹੋਣਾ ਚਾਹੀਦਾ। ਤੁਸੀਂ ਦੇਖੋ ਨਾ ਸਰਕਾਰ ਦਾ ਤਾਂ ਰਵੱਈਆ ਪਹਿਲਾਂ ਹੀ ਇੱਦਾਂ ਹੈਗਾ ਆ, ਹਰਜੋਤ ਬੈਂਸ ਜਿਹੜਾ ਹੈਗਾ ਆ ਤੁਸੀਂ ਦੇਖੋ ਮੰਤਰੀ ਕੀ ਕਹਿੰਦਾ ਅਗਲੇ ਬੰਦੇ ਨੂੰ ਬਈ ਮੈਂ ਜਵਾਬ ਦੇ ਲੈਣਾ ਜੀ, ਮੈਂ ਤਿਆਰੀ ਨਾਲ ਆਇਆ ਪੂਰੀ ਨਾਲ, ਮੈਂ ਤਿਆਰੀ ਨਾਲ ਆਇਆ, ਚੱਲ ਪੁੱਤ ਚੱਲ ਪੁੱਤ, ਆਹ ਕਿਹੜੀ ਲੈਂਗੁਏਜ ਹੋਈ ਜੀ,
1: ਨਾਲੇ ਸੈਣੀ ਸਾਹਿਬ ਇੱਕ ਪਾਸੇ
0: ਸਾਨੂੰ
1: ਕਹੀ
0: ਨਹੀਂ ਸਮਝ
1: ਜਾਂਦੇ,
0: ਆਈ।
1: ਇੱਕ ਪਾਸੇ ਗਈਆਂ ਤੇ ਸੂਬਾ ਐਜੂਕੇਸ਼ਨ ਦੇ ਵਿੱਚ ਨੰਬਰ 1 ਤੇ ਆ ਗਿਆ, ਤੇ ਦੂਸਰੇ ਪਾਸੇ ਅੰਕੜੇ ਕਹਿੰਦੇ 31,370 ਅਸਾਮੀਆਂ ਖਾਲੀ ਪਈਆਂ ਨੇ
0: ਹਾਂ ਜੀ
1: ਜੀ
0: ਉਹ ਠੀਕ ਗੱਲ ਹੈਗੀ ਆ, ਉਹ ਤੋਂ ਇਲਾਵਾ ਸਰ ਇਹਦੇ ਨਾਲੋਂ ਨਾ ਸਰ ਇਹਨਾਂ ਨੂੰ ਚਾਹੀਦਾ ਸੀਗਾ, ਰਾਘਵ ਚੱਢੇ ਨੇ ਪਾਰਲੀਮੈਂਟ ਦੇ ਵਿੱਚ ਇਸ ਇਸ਼ੂ ਤੇ ਬਹਿਸ ਕੀਤੀ ਹੈ ਜੀ,
1: ਕੀਤੀ ਹੈ ਜੀ।
0: ਵੀ ਭਾਈ ਪੰਜਾਬ ਦੇ ਵਿੱਚ ਜਿਹੜਾ ਆ ਪੇਪਰ ਲੀਕ ਹੋਏ ਆ, 6 ਪੇਪਰ ਲੀਕ ਹੋਏ ਆ ਜੀ,
1: ਜੀ
0: ਇਹੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਕਾਕਰੋਚ ਜਨਤਾ ਪਾਰਟੀ ਨੂੰ ਸਮਰਥਨ ਦੇ ਕੇ ਤੇ ਇੱਥੇ ਅੰਦੋਲਨ ਕਰਾ ਕੇ ਤੇ ਸਿੱਖਿਆ ਮੰਤਰੀ ਦਾ ਅਸਤੀਫਾ ਲੈ ਕੇ ਗਈ
1: ਬਿਲਕੁਲ
0: ਆ
1: ਹੈ ਜੀ।
0: ਆਪਣੇ ਰਾਜ ਦੇ ਵਿੱਚ ਜਿਹੜਾ ਹੈਗਾ ਆ ਇਹਨਾਂ ਦੇ 5 ਪੇਪਰ ਤਾਂ ਰਿਲੇਟਡ ਟੂ ਹਰਜੋਤ ਬੈਂਸ ਨਾਲ ਆ ਜੀ,
1: ਜੀ
0: ਇੱਕ ਪੇਪਰ ਫਾਰਮੇਸੀ ਵਾਲਾ ਜਿਹੜਾ ਹੈਗਾ ਆ ਡਾਕਟਰ ਬਲਵੀਰ ਸਿੰਘ ਨਾਲ ਰਿਲੇਟਡ ਆ ਜੀ,
1: ਜੀ
0: ਤੋਂ ਇਹਨਾਂ ਦੋਨਾਂ ਮੰਤਰੀਆਂ ਦਾ ਅਸਤੀਫਾ ਤਾਂ ਬਣਦਾ ਨਾ ਜੀ,
1: ਜੀ
0: ਪਰ ਸਵਾਲ ਇਹ ਹੈਗਾ ਆ ਵੀ ਜਦ ਤੱਕ ਕੋਈ ਐਜੀਟੇਸ਼ਨ ਨਾ ਹੋਵੇ, ਸਰਕਾਰ ਲਈ ਖਤਰਾ ਨਾ ਪੈਦਾ ਹੋ ਜਾਏ, ਤਦ ਤੱਕ ਤਾਂ ਇਹੋ ਜਿਹੀ ਗੱਲ ਕਰਦੇ ਹੀ ਨਹੀਂ ਜੀ।
1: ਪਰ ਸਾਈ ਸਾਹਿਬ ਇੱਕ ਗੱਲ ਹੈ ਕਿ ਚਲੋ ਵਿਰੋਧੀ ਧਿਰ ਨੇ ਤਾਂ ਕਿਸੇ ਕਿਸੇ ਨਾ ਕਿਸੇ ਇਸ਼ੂ ਦੇ ਉੱਤੇ ਘੇਰਨਾ ਹੀ ਆ, ਤੇ ਇਹਨਾਂ ਦਾ ਵੀ ਬਣਦਾ ਚਲੋ ਅੱਜ ਵੀ ਲੱਗਦਾ ਕਿ ਰੌਲਾ ਰੱਪਾ ਪਿਆ, ਸਦਨ ਵੀ ਛੱਡਿਆ, ਸਾਰਾ ਕੁਝ ਕੀਤਾ, ਪਰ ਉਹਨਾਂ ਨੇ ਜੇ ਆਪਣੀ ਗੱਲ ਰੱਖਦੇ ਆ ਚੰਗੀ ਤਰ੍ਹਾਂ ਤੇ ਸਰਕਾਰ ਦਾ ਫਰਜ਼ ਇਹ ਵੀ ਤਾਂ ਬਣਦਾ ਨਾਲ ਕਿ ਉਹਦੇ ਉੱਤੇ ਐਨ ਟਿਕਾਊ ਤੇ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਤਾਂ ਕਿਤੇ ਨਾ ਕਿਤੇ ਦਿੱਤਾ ਜਾ ਸਕਦਾ ਕਿ ਉਹਦੇ ਵਿੱਚ ਵੀ ਜਿਵੇਂ ਚੀਮਾ ਸਾਹਿਬ ਵੀ ਤੁਹਾਡੇ ਸਮਿਆਂ 'ਚ ਹੋਇਆ ਜੀ, ਜਿੱਦਾਂ ਮਾਨ ਸਾਹਿਬ ਕਹਿ ਦਿੰਦੇ ਨੇ ਕਿ ਉਹ ਤੁਹਾਡਾ ਹੀ ਕਰਜ਼ਾ ਚੜਾਇਆ ਹੋਇਆ ਉਹੀ ਲਾ ਰਹੇ ਹਾਂ ਜੀ, ਉਹ ਦੂਸ਼ਣਬਾਜ਼ੀ ਜਾਂ ਉਹ ਚੀਜ਼ਾਂ ਦੇ ਉੱਤੇ ਕੋਈ ਸਪਸ਼ਟ ਮਤਲਬ ਕਿ ਜਿਹਦੇ ਨਾਲ ਇਕੱਲੇ ਇਹਦੇ ਵਿੱਚ ਇਹੀ ਨਹੀਂ ਹੈਗਾ ਕਿ ਜਿਹੜੇ ਸਾਹਮਣੇ ਓਪੋਜੀਸ਼ਨ ਆ ਜਾਂ ਲੀਡਰ ਸਾਹਮਣੇ ਬੈਠੇ ਨੇ ਉਹਨਾਂ ਨੂੰ ਤਸੱਲੀ ਕਰਨੀ ਆ, ਪੂਰਾ ਸੂਬਾ ਪੰਜਾਬ ਸੁਣ ਰਿਹਾ ਤੁਹਾਡੀਆਂ ਗੱਲਾਂ ਬਾਤਾਂ, ਘੱਟੋ ਘੱਟ ਲੋਕਾਂ ਦੀ ਤਸੱਲੀ ਤਾਂ ਹੋਵੇ ਵੀ ਹਾਂ ਵੀ ਆਹ ਗੱਲ ਸਹੀ ਕਹਿ ਰਹੇ ਹੋ, ਫੈਸਲਾ ਆਪੇ ਹੀ ਕਰ ਲੈਣਗੇ ਵੀ ਗਲਤ ਕੌਣ ਆ ਤੇ ਸਹੀ ਕੌਣ ਆ।
0: ਭਾਰਤ ਸਾਹਿਬ ਜਿਹੜੇ ਬੰਦੇ ਤਾਂ ਸਮਝ ਰੱਖਦੇ ਆ ਉਹ ਤਾਂ ਇਹਨਾਂ ਦੀ ਜਦੋਂ ਬਹਿਸ ਦੇਖਦੇ ਵਿਧਾਨ ਸਭਾ ਚ ਉਹ ਤਾਂ ਕੰਧ ਚ ਸਿਰ ਮਾਰਨ ਨੂੰ ਕਰਦੇ ਆ, ਉਹ
1: ਜੀ
0: ਕਹਿੰਦੇ ਕੀ ਇਹ ਦੱਸੋ ਤੁਸੀਂ ਕਰਦੇ ਹੈਗੇ ਮੁੱਦਿਆਂ ਨੂੰ ਐਡਰੈਸ ਨਹੀਂ ਕਰਦੇ, ਮੁੱਦੇ ਪੰਜਾਬ ਦੇ ਵਿੱਚ ਸਾਰੇ ਹੀ ਲਟਕਦੇ ਪਏ,
1: ਜੀ
0: ਕੋਈ ਤੁਸੀਂ ਕਿਸੇ ਮੁੱਦੇ ਨੂੰ ਜਿਹੜਾ ਆ ਸੋਲਵ ਕਰਕੇ ਕੰਕਰੀਟ ਰਿਜ਼ਲਟ ਤੱਕ ਪਹੁੰਚੇ ਹੋਵੋ,
1: ਜੀ
0: ਹੈਂਜੀ ਜੇ ਉਧਰ ਜਿਹੜਾ ਹੈਗਾ ਆ ਤੁਹਾਡੀਆਂ ਦੋ ਸੀਗਾ ਜੀ ਭਾਈ ਪ੍ਰਾਇਓਰਟੀ ਸੀਗੀਆਂ ਜੀ ਸਿੱਖਿਆ ਤੇ ਮੈਡੀਕਲ,
1: ਜੀ
0: ਹੈਂਜੀ ਸਿੱਖਿਆ ਜਿਹੜਾ ਹੈਗਾ ਆ ਉਹਦਾ ਹਾਲ ਇਹ ਹੈਗਾ ਆ ਵੀ 31,000 ਅਧਿਆਪਕ ਅਸਾਮੀਆਂ ਜਿਹੜੀਆਂ ਆ ਉਹ ਖਾਲੀ ਪਈਆਂ ਆ,
1: ਜੀ
0: ਇਸੇ ਤਰੀਕੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਆ, ਦੋਨਾਂ ਦਾ ਸਿੱਖਿਆ ਤੇ ਸਿਹਤ ਦੋਨਾਂ ਦਾ ਹੀ ਬੁਰਾ ਹਾਲ ਆ ਜੀ,
1: ਜੀ
0: ਬਾਕੀ ਹੋਰ ਤਾਂ ਇਹਨਾਂ ਨੇ ਕੋਈ ਜਿਹੜਾ ਆ ਕੰਪਲੀਕੇਟਡ ਮਤਲਬ ਇਹ ਜਿਹੜੀ ਹੈਗੀ ਆ ਇਸ਼ੂ ਉਹਨੂੰ ਰਿਜ਼ੋਲਵ ਤਾਂ ਕੀਤਾ ਹੀ ਨਹੀਂ ਜੀ।
1: ਬਿਲਕੁਲ ਹੈ ਜੀ।
0: ਹਾਂ ਜੀ ਹੁਣ ਅੱਜ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਝਾੜ ਵੀ ਪਈ ਪੰਜਾਬ ਸਰਕਾਰ ਨੂੰ, ਔਰ ਚੀਫ ਜਸਟਿਸ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਵੀ ਪੰਜਾਬ ਸਰਕਾਰ ਸੁਪਰੀਮ ਕੋਰਟ ਦੀਆਂ ਜਿਹੜੀਆਂ ਹੈਗੀਆਂ ਡਾਇਰੈਕਸ਼ਨਸ ਉਹਨਾਂ ਨੂੰ ਡਿਫਾਈ ਕਰ ਰਹੀ ਆ,
1: ਜੀ
0: ਹੈ ਜੀ ਮੰਨਦੀ ਨਹੀਂ ਪਈ, ਤੇ ਉਹ ਕਹਿੰਦੇ ਵੀ ਜੇ ਹੁਣ ਵੀ ਇਹੋ ਜਿਹਾ ਕੁਛ ਕੀਤਾ ਤੇ ਅਸੀਂ ਜਿਹੜਾ ਹੈਗਾ ਆ ਵੀ ਕੋਈ ਕੰਕਰੀਟ ਸਟੈਪ ਲੈਣ ਲਈ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਜੀ।
1: ਜੀ ਪਰ ਜਿਵੇਂ
0: ਤੋ
1: ਸੈਨ ਸਾਹਿਬ ਤੁਸੀਂ ਜ਼ਿਕਰ
0: ਅੱਜ ਵੀ
1: ਕੀਤਾ ਕਿ ਹੋ ਸਕਦਾ ਕਿ ਉੱਪਰਲੀ ਕੋਰਟ ਦੇ ਵਿੱਚ ਵੀ ਓਬਜੈਕਸ਼ਨ ਕਰ ਦੇਣ ਇਸ ਚੀਜ਼ ਦੇ ਉੱਤੇ ਸਹਿਮਤ ਨਾ ਹੋਣ, ਤਾਂ ਕਿ ਉੱਪਰਲੀ ਕੋਰਟ ਦੇ ਉੱਤੇ ਵੀ ਝਾੜ ਪੈ ਸਕਦੀ ਹੈ।
0: ਝਾੜ ਨਹੀਂ ਪੈਂਦੀ ਹੁੰਦੀ ਵੀ ਦੇਖੋ ਅਪੀਲ ਦਾ ਰਾਈਟ ਤਾਂ ਹੁੰਦਾ ਹੀ ਆ ਨਾ ਜੀ, ਉਹ ਰਾਈਟ
1: ਜੀ
0: ਜਿਹੜਾ ਅਵੇਲ ਕਰਨਗੇ ਉਹ ਟਾਈਮ ਪਾਸ ਵਾਸਤੇ ਆ ਜੀ ਇਹਨਾਂ ਦਾ,
1: ਜੀ
0: ਇਹ ਦੇਖਣਗੇ ਵੀ 30 ਦਿਨ ਦੇ ਅੰਦਰ ਅੰਦਰ ਜਿਹੜਾ ਹੈਗਾ ਆ ਫੈਸਲਾ ਕਰਨਾ, ਉਹ 30 ਦਿਨ ਤਾਂ ਇੱਦਾਂ ਹੀ ਕਰਨਗੇ, 28ਵੇਂ ਦਿਨ ਕਰ ਦੇਣਗੇ, 29ਵੇਂ ਦਿਨ ਕਰ ਦੇਣਗੇ,
1: ਜੀ
0: ਹੈ ਜੀ ਫਿਰ ਮੁੜ ਕੇ ਜਿਹੜਾ ਹੈਗਾ ਆ ਉਹਨੂੰ ਜਿਹੜੇ ਆ ਉਹਨੂੰ ਅਨਲਿਸਟ ਕਰਾਉਣ ਦੇ ਵਿੱਚ ਟਾਈਮ ਥੋੜਾ ਕੰਜ਼ਿਊਮ ਕਰ ਲੈਣਗੇ
1: ਬਿਲਕੁਲ
0: ਜੀ,
1: ਜੀ
0: ਤੇ
1: ਵਿਚਾਰਨ ਨੂੰ
0: ਜੇ
1: ਵੀ
0: ਜਿਹੜਾ
1: ਟਾਈਮ।
0: ਹੈਗਾ ਜਿੱਦਣ ਅਨਲਿਸਟ ਹੋਇਆ 1-2 ਤਰੀਕਾਂ ਲੈ ਕੇ ਤੇ ਚੱਲ ਮੇਰੇ ਭਾਈ ਉਹਨਾਂ ਦੇ ਵਿੱਚ ਜਿਹੜਾ ਆ ਕੋਡ ਆਫ
1: ਜੀ
0: ਕੰਡਕਟ ਲੱਗ ਹੀ ਜਾਣਾ, ਦੇਣਾ ਦੂਣਾ ਇਹਨਾਂ ਨੇ 15,000 ਕਰੋੜ ਕਿੱਥੋਂ ਆ ਜੀ।
1: ਬਿਲਕੁਲ ਹੈ ਜੀ।
0: ਜੀ ਸਰ
1: ਤੇ ਸੈਣੀ ਸਾਹਿਬ ਇੱਕ ਚਲੋ ਮੈਂ ਖਬਰ ਕਰਨੀ ਸੀ ਤੇ ਤੁਹਾਡੇ ਨਾਲ ਹੀ ਸਾਂਝੀ ਕਰ ਲੈਂਦੇ ਹਾਂ। ਚਲੋ ਕਾਂਗਰਸ ਦਾ ਕਲੇਸ਼ ਜੋ ਜੋ ਚੱਲ ਰਹੀ ਆ ਉਹ ਸਭ ਦੇ ਸਾਹਮਣੇ ਹੀ ਹੈ ਜੀ,
0: ਉਹ ਵੀ ਉਹ ਉਹ
1: ਉਹਨਾਂ
0: ਭਾਰਤ ਸਾਹਿਬ ਉਹਦੇ ਬਾਰੇ ਮੈਂ ਬੇਨਤੀ ਕਰਾਂ, ਉਹਦੇ
1: ਜੀ
0: ਬਾਰੇ ਮੈਂ ਬੇਨਤੀ ਕਰਾਂ, ਉਹ ਮੁਕਤਸਰ ਦੇ ਵਿੱਚ ਇੱਕ ਪੋਸਟਰ ਲੱਗਿਆ ਜੀ
1: ਹਾਂਜੀ
0: ਗੋ ਹੈ ਜੀ
1: ਸਾਂ ਟਰੱਸਟ
0: ਉਹਦੇ
1: ਬਣਾਇਆ ਨੇ
0: ਵਿੱਚ,
1: ਪੂਰਾ ਗੇਲ
0: ਹਾਂਜੀ ਬਿਲਕੁਲ ਬਿਲਕੁਲ
1: ਜੀ,
0: ਹਾਂਜੀ ਇਹ ਜਿਹੜੇ ਹੈਗੇ ਆ ਇਹਨਾਂ ਦਾ ਇੰਚਾਰਜ ਜਿਹੜਾ ਆ ਬਘੇਲ ਸਾਹਿਬ ਉਹਨਾਂ ਨੂੰ ਸਾਂਟਰਸ ਦਾ ਰੂਪ ਜਿਹੜਾ ਆ ਦਿਖਾਇਆ ਗਿਆ ਜਿੱਦਾਂ ਹੈਗਾ ਆ ਜੀ, ਤੇ
1: ਜੀ
0: ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀ ਗੋ ਬੈਕ ਹੈ ਜੀ,
1: ਜੀ
0: ਤੇ ਉਹ ਇਸੇ ਤਰੀਕੇ ਨਾਲ ਸਾਈਮਨ ਕਮਿਸ਼ਨ ਆਪਾਂ ਪੜ੍ਹਦੇ ਹੁੰਦੇ ਸੀ, ਸਾਈਮਨ ਕਮਿਸ਼ਨ ਵਾਪਸ ਜਾਓ ਹੈ ਜੀ, ਉਹ ਹੀ ਹਿਸਾਬ ਇੱਦਾਂ ਆ ਜੀ ਇੱਥੇ ਜਿਹੜਾ ਹੈਗਾ ਆ ਕਹਿਤਾ ਬਘੇਲ ਵਾਪਸ ਜਾਓ,
1: ਜੀ
0: ਕਹਿਣ ਦਾ ਭਾਵ ਇਹ ਹੈਗਾ ਆ ਕਿ ਬਘੇਲ ਸਾਹਿਬ ਜਦੋਂ ਆਉਂਦੇ ਹੈਗੇ ਆ ਉਹ ਸਮੱਸਿਆ ਵਧਾ ਕੇ ਜਾਂਦੇ ਆ, ਘਟਾ ਕੇ ਨਹੀਂ ਜਾਂਦੇ,
1: ਜੀ ਪਰ ਸਹੀ
0: ਔਰ
1: ਸਾਹਿਬ ਇੱਕ
0: ਵੱਡੀ
1: ਗੱਲ
0: ਗੱਲ ਇਹ
1: ਸਮਝ ਨਹੀਂ
0: ਹੈਗੀ ਆ
1: ਆਉਂਦੀ
0: ਕਿ
1: ਕਿ
0: ਪੋਸਟਰ
1: ਪੋਸਟਰ ਕੌਣ ਲਵਾਈ ਜਾਂਦਾ ਜੀ? ਇਹ ਸਮਝ ਨਹੀਂ ਆਉਂਦੀ ਜੀ।
0: ਵੱਡੀ ਗੱਲ ਇਹ ਹੈਗੀ ਆ ਕਿ ਪੰਜਾਬ ਪ੍ਰਧਾਨ ਦੀ ਕੰਸਟੀਚੁਐਂਸੀ ਚ ਲੱਗ ਰਹੇ ਹੈਗੇ ਆ ਰਾਜਾ ਵੜਿੰਗ।
1: ਜੀ
0: ਹੈਂਜੀ, ਦੇਖੋ ਕਾਂਗਰਸ ਵਾਲੇ ਜੇ ਰਾਜਾ ਵੜਿੰਗ ਨੂੰ ਸਵੀਕਾਰ ਨਹੀਂ ਕਰ ਰਹੇ ਤੇ ਉਧਰ ਉਹਨਾਂ ਦੇ ਵੀ ਜਿਹੜੀ ਹੈਗੀ ਆ ਹਾਈ ਕਮਾਂਡ ਦੀ ਜਿੱਦ ਆ।
1: ਜੀ
0: ਮੈਂ ਮਤਲਬ ਔਫ ਦਾ ਇਹ ਜਿਹੜਾ ਹੈਗਾ ਆ ਔਜਲਾ ਸਾਹਿਬ ਨਾਲ ਗੱਲ ਕਰਦਾ ਸੀ, ਮੈਂ ਕਿਹਾ ਔਜਲਾ ਸਾਹਿਬ ਮੈਂ ਨਾ ਕਦੀ ਵੀ ਰਾਹੁਲ ਗਾਂਧੀ ਨੂੰ ਇਸੇ ਕਰਕੇ ਨਹੀਂ ਐਪਰੀਸ਼ੀਏਟ ਕੀਤਾ ਕਿ ਉਹਦੇ ਬੰਦਾ ਆਪਣੇ ਨਾ ਡਿਸੀਜਨ ਤੋਂ ਪਹਿਚਾਣਿਆ ਜਾਂਦਾ।
1: ਜੀ
0: ਇਹ ਥੋੜਾ ਕਿ ਤੁਸੀਂ ਕੋਈ ਡਿਸੀਜਨ ਲੈ ਲਿਆ ਹੈਗਾ ਆ ਤੇ ਚਾਹੇ ਗਲਤ ਆ ਚਾਹੇ ਸਹੀ ਆ, ਪਰ ਮੈਂ ਕਹਿਤਾ ਤੇ ਕਹਿਤਾ।
1: ਜੀ
0: ਹਾਂਜੀ, ਤੁਸੀਂ ਗਰਾਊਂਡ ਜਿਹੜੀ ਹੈਗੀ ਆ ਰਿਪੋਰਟ ਤਾਂ ਦੇਖੋ ਵੀ ਗਰਾਊਂਡ ਤੇ ਜਿਹੜਾ ਆ ਵੀ ਭਾਈ ਰਾਜਾ ਵੜਿੰਗ ਸਵੀਕਾਰਿਆ ਨਹੀਂ ਗਾ, ਉਹ ਕਾਂਗਰਸ ਦਾ ਨੁਕਸਾਨ ਕਰੇਗਾ, ਤੁਸੀਂ ਬਦਲ
1: ਜੀ
0: ਦਿੰਦੇ।
1: ਜੀ
0: ਹੁਣ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਚੰਨੀ ਸਾਹਿਬ ਦੀ ਮੂਵਮੈਂਟ ਹੈਗੀ, ਉਹਦੇ ਨਾਲ ਕਾਂਗਰਸ ਨੂੰ ਵਾਧੂ ਨੁਕਸਾਨ ਹੋ ਰਿਹਾ ਹੈ ਤੇ ਉਸ ਤੋਂ ਵੱਧ ਚੰਨੀ ਸਾਹਿਬ ਨੂੰ ਖੁਦ ਵੀ ਹੋ ਰਿਹਾ ਆ,
1: ਜੀ
0: ਕਿਉਂਕਿ ਚੰਨੀ ਸਾਹਿਬ ਦੇ ਸਮਰਥਕ ਜੋ ਕਰ ਰਹੇ ਹੈਗੇ ਆ ਨਾ ਜੀ, ਉਹ ਸਾਰਾ ਕੁਝ ਜਿਹੜਾ ਆ ਉੱਥੇ ਦਿੱਲੀ ਪਹੁੰਚਣੀ ਆ, ਉਹਨਾਂ ਦੀਆਂ ਵੀਡੀਓ
1: ਜੀ
0: ਉਹ ਵੱਧ ਕੀ ਕਰਨਗੇ ਜੀ, ਉਹ ਜਿਹੜਾ ਹੈਗਾ ਆ ਚੰਨੀ ਸਾਹਿਬ ਨੂੰ ਟਿਕਟ ਦੇ ਦੇਣਗੇ, ਉਹਨਾਂ ਦੇ ਨਾਲ ਸੱਜੇ ਖੱਬੇ ਜਿਹੜੇ ਹੈਗੇ ਉਹਨਾਂ ਨੂੰ ਟਿਕਟਾਂ ਹੀ ਨਹੀਂ ਮਿਲਣੀਆਂ ਜੀ।
1: ਨਾਲੇ ਇਸ ਸਮੇਂ ਦੇ ਵਿੱਚ ਤਾਂ ਕੋਈ ਵੀ ਪਾਰਟੀ ਹੈ ਸੈਣੀ ਸਾਹਿਬ, ਉਹਨੂੰ ਹੁੰਦਾ ਹੈ ਵੀ ਕੰਮ ਕਰੀਏ ਜੋੜਨ ਦਾ, ਹਰ ਕਿਸੇ ਨੂੰ ਨਾਲ ਲੈ ਕੇ, ਜਿਹੜਾ ਰੁੱਸਿਆ ਉਹਨੂੰ ਵੀ ਮਨਾ ਕੇ ਲਿਆਈਏ, ਪਰ ਇਹ ਤਾਂ ਜਿਹੜੇ ਨਾਲ ਤੁਰੇ ਫਿਰਦੇ ਉਹਨਾਂ ਨੂੰ ਵੀ ਰਸਾਉਣ ਨੂੰ ਫਿਰਦੇ ਆ।
0: ਬਸ ਇਹੀ ਗੱਲ ਹੈਗੀ ਆ ਨਾ ਜੀ, ਹੁਣ ਸਵਾਲ ਤਾਂ ਇਹ ਹੈਗਾ ਕਿ ਚੰਨੀ ਸਾਹਿਬ ਨੂੰ ਵੀ ਵਹਿਮ ਹੈ, ਮੈਂ ਬੜਾ ਪਾਪੂਲਰ ਮੁੱਖ ਮੰਤਰੀ ਸੀਗਾ ਜੀ,
1: ਜੀ
0: ਉਹ ਤਾਂ ਹੈਗਾ ਜੀ ਵੀ ਠੀਕ ਆ ਵੀ ਜਿੰਨਾ ਕੁ ਜਿਹੜਾ ਹੈਗਾ ਆ ਭਗਵੰਤ ਮਾਨ ਹਸਾਉਂਦੇ ਹੈਗੇ ਆ, ਤੁਸੀਂ ਵੀ ਓਦਾਂ ਦੀਆਂ ਗੱਲਾਂ ਕਰਕੇ ਜਿਹੜਾ ਆ ਕਦੀ ਤੁਸੀਂ ਬੱਕਰੀ ਚੋਣ ਲੱਗ ਪੈਂਦੇ ਆ, ਕਦੀ ਕੋਈ
1: ਜੀ
0: ਕਰਨ ਲੱਗ ਪੈਂਦੇ ਆ ਜੀ।
1: ਜੀ
0: ਹਾਂਜੀ ਸਰ, ਅੱਜ ਟਿਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਜੀ ਚੇਰੀ ਰਣਜੀਤ ਸਿੰਘ ਕੋਕੀ ਗਿੱਲ ਹੋਣਾ ਨਾਲ,
1: ਜੀ
0: ਉਹਨਾਂ ਨੇ ਸਰ ਜਿਹੜਾ ਹੈਗਾ ਆ ਵੀ ਇਹ ਪਾਣੀ ਦੇ ਮੁੱਦੇ ਦੇ ਉੱਤੇ ਬੜੀਆਂ ਡੂੰਘੀਆਂ ਗੱਲਾਂ ਦੱਸੀਆਂ ਵੀ ਜਿਹੜਾ ਹੈਗਾ ਰਾਇਲਟੀ ਸਾਡੀ ਜਿਹੜੀ ਆ ਉਹ ਕਦੋਂ ਤੋਂ ਬਕਾਇਆ ਪਈ ਹੈਗੀ ਆ, 1956 ਦੇ ਵਿੱਚ ਜਦੋਂ ਰਾਇਲਟੀ ਦੀ ਮੰਗ ਕੀਤੀ ਸੀ ਉਸ ਵੇਲੇ ਦਾ ਸਾਡਾ ਸਾਡਾ ਮਿਨਿਸਟਰ ਸੀਗਾ ਇਰੀਗੇਸ਼ਨ ਮਿਨਿਸਟਰ,
1: ਜੀ
0: ਉਹਨੇ 8 ਮਹੀਨੇ ਇਸ ਚੀਜ਼ ਦੇ ਸਾਈਨ ਨਹੀਂ ਸੀ ਕੀਤੇ ਵੀ ਰਾਜਸਥਾਨ ਦੇ ਪਾਣੀ ਵਾਸਤੇ, ਉਹਨਾਂ ਨੇ ਕਿਹਾ ਵੀ ਭਾਈ ਪਹਿਲਾਂ ਸਾਡੀ ਰਾਇਲਟੀ ਤੈਅ ਕਰੋ,
1: ਜੀ
0: ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੀ, ਅਗਲੀ ਮੀਟਿੰਗ ਦੇ ਵਿੱਚ ਉਹਨੂੰ ਸਿਧਾਂਤਕ ਤੌਰ ਤੇ ਮਨਜ਼ੂਰ ਵੀ ਕਰ ਲਿਆ ਤੇ ਸੈਂਟਰ ਨੇ ਉਹਦਾ ਤੇ ਦੇਖ ਕੇ ਵੀ ਦੇ ਦਿੱਤਾ
1: ਜੀ
0: ਤੇ ਕਿਹਾ ਇਸ ਚੀਜ਼ ਦੀ ਤੈਅ ਜਿਹੜਾ ਕਰਨਾ ਹੈਗਾ ਵੀ ਕਿੰਨੀ ਰਕਮ ਬਣਦੀ ਆ ਜੀ ਇਹ ਅਗਲੀ ਮੀਟਿੰਗ ਚ ਤੈਅ ਕਰਾਂਗੇ,
1: ਜੀ
0: ਉਹ 60 ਤੋਂ ਬਾਅਦ ਮੀਟਿੰਗ ਹੀ ਨਹੀਂ ਹੋਈ ਸਰ,
1: ਜੀ
0: ਤਾਂ ਕਿਸੇ ਨੇ ਹੁਣ ਗੱਲ ਤਾਂ ਇਹ ਕਿ ਇਹ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਸਕਾਲਰਸ ਕੋਲੋਂ ਵੱਡੇ ਪੱਤਰਕਾਰ ਇਹਨਾਂ ਕੋਲੋਂ ਸਮਝਣੇ ਚਾਹੀਦੇ ਸੀ, ਸਮਝ ਕੇ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ।
1: ਜੀ
0: ਮੈਂ ਤਾਂ ਇਸ ਚੀਜ਼ ਦੇ ਵਿੱਚ ਜਿਹੜਾ ਹੈਗਾ ਆ ਪੰਜਾਬ ਦੀ ਬਿਊਰੋਕਰੇਸੀ ਨੂੰ ਵੀ ਦੋਸ਼ ਦਿੰਦਾ ਆ ਕਿ ਉਹਨਾਂ ਨੇ ਵੀ ਕਦੀ ਜਿਹੜਾ ਆ ਸੰਜੀਦਾ ਹੋ ਕੇ ਪੰਜਾਬ ਦੇ ਹਿੱਤ ਦੀ ਕੋਈ ਗੱਲ ਜਿਹੜੀ ਆ ਉਹ ਕੀਤੀ ਨਹੀਂ ਜੀ,
1: ਜੀ
0: ਨਾ ਕਦੀ ਮੁੱਖ ਮੰਤਰੀ ਨੂੰ ਦੱਸਿਆ ਵੀ ਭਾਈ ਆਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਪਲੀਟ ਕਰਨਾ ਜ਼ਰੂਰੀ ਆ,
1: ਜੀ
0: ਉਹ ਕੰਮ ਜਿਹੜੇ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਸੀ ਉਹ ਇਗਨੋਰ ਹੋ ਗਏ, ਬਸ ਚੱਲ ਪਈ ਇੱਥੇ ਵੀ ਹਾਂ ਜੀ 35 ਤਰੀਕ ਨੂੰ ਤੁਹਾਡੇ ਟੂੰ ਟੂੰ ਹੋਊਗੀ,
1: ਜੀ
0: ਅਗਲੇ ਕਹਿੰਦੇ ਹੁਣ ਜਿਹੜਾ ਮੁਲਾਜ਼ਮ ਆ ਉਹਨਾਂ ਦੇ ਵੀ ਟੂੰ ਟੂੰ ਕਰਾਓ
1: ਜੀ।
0: ਤੇ ਫਿਰ ਜਿਹੜਾ ਹੈਗਾ ਤੁਹਾਡਾ ਸਰਨਾ ਉਦਾਂ ਨਹੀਂ ਸਰਨਾ ਜੀ।
1: ਸੈਣੀ ਸਾਹਿਬ, ਇੱਕ ਦਿਨ ਮੈਂ ਇਹਦੇ ਵਿੱਚ ਆਪ ਵੀ ਸੋਚ ਰਿਹਾ ਸੀ, ਜਿੱਦਾਂ ਮੈਂ ਕਈ ਵਾਰੀ ਸੋਚਦਾ ਕਿ ਇਹ ਵੀ ਇੱਕ ਕਲਾ ਕਲੇਸ਼ ਹੀ ਜਿਹੜਾ ਕਹਿ ਸਕਦੇ ਹਾਂ ਬਣਾਇਆ ਜਾਂਦਾ, ਜਾਂ ਉਹ ਸਾਰੀਆਂ ਚੀਜ਼ਾਂ ਵੋਟਾਂ ਦੇ ਲਾਗੇ ਆ ਕੇ ਪਾਣੀਆਂ ਦਾ ਮੁੱਦਾ ਚੱਕ ਲਿਆ ਜਾਂਦਾ ਵੱਖਰੀਆਂ ਚੀਜ਼ਾਂ, ਪਰ ਮੈਂ ਇੱਕ ਦਿਨ ਇਹਦੇ ਉੱਤੇ ਵਿਚਾਰ ਕਰ ਰਿਹਾ, ਜਿੱਦਾਂ ਕਹਿ ਲਓ ਕਿ ਆਪਣਾ ਚੀਨ ਤੋਂ ਉੱਪਰਲੇ ਪਾਸੇ ਤੋਂ ਨੌਰਥ ਦੇ ਵਿੱਚ ਐਨ ਟੌਪ 'ਤੇ ਚੱਲ ਜਾਈਏ ਅਤੇ ਉੱਥੋਂ ਜਦੋਂ ਨਦੀਆਂ ਸ਼ੁਰੂ ਹੁੰਦੀਆਂ ਨੇ ਉਸ ਦੇ ਵਿੱਚ ਫਿਰ ਕਹਿ ਸਕਦੇ ਹਾਂ ਕਿ ਆਪਣਾ ਤਿੱਬਤ ਆਉਂਦਾ ਹੈ, ਜਾਂ ਫਿਰ ਕਹਿ ਲਓ ਕਿ ਆਪਣਾ ਕਹਿ ਲਓ ਹਿਮਾਚਲ ਦਾ ਏਰੀਆ, ਜੰਮੂ ਕਸ਼ਮੀਰ ਦਾ ਏਰੀਆ ਆ ਜਾਂਦਾ ਹੈ, ਅਤੇ ਫਿਰ ਪੰਜਾਬ ਆਉਂਦਾ ਹੈ, ਫਿਰ ਹਰਿਆਣੇ ਦੀ ਗੱਲ ਹੈ, ਫਿਰ ਰਾਜਸਥਾਨ ਜਾਂ ਬੰਬੇ ਤੱਕ ਵੀ, ਜਿੱਥੇ ਤੱਕ ਵੀ ਪਾਣੀ ਜਦੋਂ ਸਮੁੰਦਰਾਂ ਦੇ ਵਿੱਚ ਮੇਲ ਖਾਂਦਾ ਮਿਲਦਾ ਹੈ ਨਦੀਆਂ ਤੋਂ, ਤਾਂ ਉਹਦੇ ਵਿੱਚ ਇੱਕ ਕੁਦਰਤੀ ਪ੍ਰਕਿਰਿਆ ਹੈਗੀ ਹੈ ਕਹਿ ਸਕਦੇ ਹਾਂ, ਚਲੋ ਰੋਕ ਲਿਆ ਜਾਂ ਕਰ ਲਿਆ ਉਹ ਸਾਡੀ ਆਪਣੀ ਜਿਹੜੀ ਹੈ ਮਨਸ਼ਾ ਦੇ ਹਿਸਾਬ ਦੇ ਨਾਲ ਹੈ, ਕਿ ਫਿਰ ਉਸ ਹਿਸਾਬ ਦੇ ਨਾਲ ਜੇ ਪੰਜਾਬ ਦੀ ਰੋਇਲਟੀ ਬਣਦੀ ਹੈ ਜਾਂ ਜਿਹੜੇ ਪਿੱਛੇ ਸੂਬੇ ਨੇ ਉਹ ਰੋਇਲਟੀ ਬਣਦੀ ਹੈ, ਤਾਂ ਫਿਰ ਕੀ ਉਹ ਜਿੱਦਾਂ ਕਿ ਮੈਂ ਗੱਲ ਕੀਤੀ ਹੈ ਕਿ ਤਿੱਬਤ ਦੀ ਰੋਇਲਟੀ ਜਾਂ ਹਿਮਾਚਲ ਪ੍ਰਦੇਸ਼ ਦੀ ਪੰਜਾਬ ਤੋਂ ਪਹਿਲਾਂ ਰੋਇਲਟੀ ਬਣਦੀ ਹੈ, ਉਹਦੇ ਉੱਤੇ ਕੀ ਉਹ ਕੀ ਹਿਸਾਬ ਕਿਤਾਬ ਫਿਰ ਹੋਵੇਗਾ ਜੀ?
0: ਸਾਰਾ ਹਿਮਾਚਲ ਦਾ ਤਾਂ 4500 ਕਰੋੜ ਰੁਪਈਆ ਉਹਨਾਂ ਨੇ ਮਨਜ਼ੂਰ ਕਰ ਦਿੱਤਾ, ਜਿਹਦੇ ਵਾਸਤੇ ਹਰਿਆਣੇ ਨੇ ਵੀ ਹਾਮੀ ਭਰ ਦਿੱਤੀ ਹੈ ਤੇ ਰਾਜਸਥਾਨ ਨੇ ਵੀ ਹਾਮੀ ਭਰ ਦਿੱਤੀ ਆ।
1: ਜੀ
0: ਅੱਜ ਇਸੇ ਬਾਰੇ ਜਿਹੜਾ ਹੈਗਾ ਆ, ਪੰਜਾਬ ਸਰਕਾਰ ਨੇ ਉੱਥੇ ਆਪਣਾ ਪ੍ਰਾਈਵੇਟ ਵਕੀਲ ਕੀਤਾ ਆ ਸੀਗਾ ਜੀ,
1: ਜੀ
0: ਉਹਨੇ ਕਹਿਤਾ ਜੀ ਅਸੀਂ ਥੋੜੇ ਜਿਹਾ ਮੇਰੀ ਸਰਕਾਰ ਜਿਹੜੀ ਹੈ ਇਹਦੇ ਤੇ ਆਬਜੈਕਸ਼ਨ ਫਾਈਲ ਕਰਨਾ ਚਾਹੁੰਦੀ ਹੈਗੀ ਆ।
1: ਜੀ ਜਿਵੇਂ
0: ਉੱਥੇ
1: ਆਪਾਂ
0: ਚੀਫ ਜਸਟਿਸ ਸਾਹਿਬ ਨੇ ਕਿਹਾ
1: ਜੀ ਜਿਵੇਂ ਆਪਾਂ
0: ਜੀ
1: ਕੱਲ
0: ਸਰ
1: ਪਿਛਲੇ ਦਿਨਾਂ 'ਚ ਖਬਰ ਕੀਤੀ ਸੀ ਕਿ ਜਿਹੜੀ ਆ ਕਿਹਨੂੰ ਸੀ, ਹਿਮਾਚਲ ਨੂੰ ਸੀ ਕਿ ਸੌਰੀ ਰਾਜਸਥਾਨ ਦੇ ਲਈ ਸੀ, ਸੁਣਨੀ ਹੈ ਮੇਰੇ ਖਿਆਲ ਨਾਲ ਹਰਿਆਣੇ ਲਈ ਸੀ ਕਿ ਬਿਜਲੀ ਦੇ ਵਿੱਚ ਹੀ ਉਹ ਜਿਹੜਾ ਤੁਹਾਨੂੰ ਸਾਰਾ ਮੈਨੇਜ ਕਰਨਗੇ, ਕੋਈ ਪੈਸਾ ਧੇਲਾ ਨਹੀਂ ਮਿਲਣਾ ਜੀ, ਉਹਦੇ ਕਰਕੇ ਹੀ ਉਹ ਸਾਰਾ ਮੈਨੇਜਮੈਂਟ ਕਰਦੇ ਆ।
0: ਨਹੀਂ, ਉਹੀ ਹੈ ਜੀ ਹਿਮਾਚਲ ਦੇ ਵਾਸਤੇ ਜੀ,
1: ਜੀ
0: ਹਿਮਾਚਲ
1: ਹਾਂ
0: ਨੂੰ ਹੀ
1: ਜੀ
0: ਸੀਗਾ ਜੀ, ਹਿਮਾਚਲ ਆਪਣੀ ਰਾਇਲਟੀ ਕਲੇਮ ਕਰਦਾ
1: ਕਰਦਾ
0: ਪਿਆ
1: ਜੀ,
0: ਜੀ।
1: ਉਹਨੂੰ ਮਤਲਬ ਕਿ ਯੈਸ ਹੋ ਗਿਆ
0: ਹਾਂ ਜੀ,
1: ਪਿਛਲੇ ਦਿਨਾਂ 'ਚ। ਹਾਂ ਜੀ ਬਿਲਕੁਲ ਹੈ।
0: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਪੰਜਾਬ ਵਾਲਿਆਂ ਨੇ ਆਪਣੇ ਮੁੱਦੇ ਜਿਹੜੇ ਆ, ਜੇ ਬੀਇੰਗ ਏ ਸੰਸੀਅਰ ਪੋਲੀਟੀਸ਼ੀਅਨ ਜਿਹੜਾ ਹੈਗਾ ਆ, ਜੇ ਪੋਲੀਟੀਸ਼ੀਅਨ ਨੇ ਇਹ ਮੁੱਦੇ ਬਣਾਏ
1: ਜੀ
0: ਪੰਜਾਬੀਆਂ ਦੇ ਅੱਗੇ ਪਰੋਸ ਦਿੱਤੇ, ਉਦਾਂ ਦੀ ਫੀਲਿੰਗ ਆ ਗਈ ਜੀ ਲੋਕਾਂ ਨੇ ਇੱਥੇ ਤੱਕ ਜਿਹੜਾ ਹੈਗਾ ਆ, ਵੀ ਤੁਸੀਂ ਦੇਖੋ ਕਾਲਾ ਦੌਰ ਜਿਹੜਾ ਹੈਗਾ ਇਹਨਾਂ ਮੁੱਦਿਆਂ ਦੇ ਆਧਾਰ ਤੇ ਉੱਤੇ ਹੀ ਦੇਖਿਆ ਜੀ।
1: ਚੱਲਿਆ ਜੀ,
0: ਹਾਂਜੀ
1: ਬਿਲਕੁਲ
0: ਲੋਕਾਂ, ਹਾਂਜੀ ਲੋਕ, ਤੁਸੀਂ ਕਦੀ ਨਹਿਰਾਂ ਬਣਾਉਣ ਲੱਗ ਪਏ, ਕਦੀ ਨਹਿਰਾਂ ਤੋੜਨ ਲੱਗ ਪਏ ਜੀ,
1: ਜੀ
0: ਲੋਕ ਹੀ ਵਿਚਾਰੇ ਪਿੱਛੇ ਲੱਗ ਕੇ, ਠੀਕ ਹੈ ਜੀ ਤੁਹਾਡੇ ਤੇ ਤੁਸੀਂ ਐਜੂਟੇਸ਼ਨਾਂ ਵੀ ਚਲਾਈਆਂ,
1: ਜੀ
0: ਪਰ ਤੁਸੀਂ ਜਿਹੜਾ ਹੈਗਾ ਆ ਉਸ ਬੀਇੰਗ ਸੰਸੀਅਰ ਪੋਲੀਟੀਸ਼ੀਅਨ, ਤੁਸੀਂ ਇਹਨਾਂ ਮੁੱਦਿਆਂ ਨੂੰ ਸੋਲਵ ਕਿਉਂ ਨਹੀਂ ਕੀਤਾ?
1: ਬਿਲਕੁਲ ਹੈ ਜੀ,
0: ਦੇਖੋ ਆਮ ਬੰਦਾ ਤਾਂ ਜਿਹੜਾ ਹੈਗਾ ਘਰ ਬੈਠਾ, ਉਹ ਤਾਂ ਨਹੀਂ ਨਾ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਤੋਂ, ਉਹਦੇ ਦਿਮਾਗ ਦੀ ਉਪਜ ਥੋੜਾ ਆ,
1: ਜੀ
0: ਇਹ ਤਾਂ ਉਹਦੇ ਦਿਮਾਗ 'ਚ ਤੁਸੀਂ ਆ ਕੇ ਪਾਉਨੇ ਆ, ਤੇ
1: ਜੀ
0: ਜੇ ਪਾਉਨੇ ਹੈਗੇ ਆ ਤੇ ਸਮੱਸਿਆਵਾਂ ਆ ਕੇ ਦੱਸਦੇ ਹੈਗੇ ਆ, ਤੇ ਫਿਰ ਸਮੱਸਿਆਵਾਂ ਨੂੰ ਹੱਲ ਕਰਨਾ ਤਾਂ ਤੁਹਾਡੀ ਡਿਊਟੀ ਸੀ ਨਾ,
1: ਜੀ ਬਿਲਕੁਲ ਹੈ।
0: ਉਹ ਤੁਸੀਂ ਕੀਤਾ ਰਹੇ ਜੀ।
1: ਆਹੋ ਜੇ ਕਲੇਮ
0: ਸੋ
1: ਕਰਨਗੇ,
0: ਇਸ
1: ਪੰਜਾਬ ਸਰਕਾਰ ਕਲੇਮ ਕਰੇਗੀ ਤਾਂ ਤਾਂ ਹੀ ਕਿਤੇ ਉਹਨਾਂ ਦੇ ਕੰਨ ਜੋ ਮਤਲਬ ਕਿ ਸਰਕੇਗੀ, ਜੇ ਕਰਨਗੇ ਨਾ ਚੁੱਪ ਚਪਾ ਕੇ ਬਸ ਉਦਾਂ ਹੀ ਬਾਣਾ ਜਿਹਾ ਬਿਆਨ ਦੇ ਦਿੱਤਾ, ਗੱਲ ਨਹੀਂ ਬੜੀ। ਜਾਂ ਤਾਂ ਆਫੀਸ਼ੀਅਲ ਸਾਰਾ ਕੁਝ ਕਲੇਮ ਕਰਨ ਨਾ, ਅੰਕੜੇ ਦੇਣ, ਸਾਰਾ ਕੁਝ ਕਰਨ, ਪੇਪਰ ਵਰਕ ਕਰਨ ਜੀ ਉਹਦੇ ਉੱਤੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਜੀ
0: ਇਹ ਤੇ ਚਾਹੀਦਾ ਸੀਗਾ ਜੀ
1: ਤੇ ਸੈਣੀ ਸਾਹਿਬ,
0: ਜੀ
1: ਦੂਸਰੇ
0: ਭਾਈ ਸਾਹਿਬ।
1: ਪਾਸੇ ਆਪਣੇ ਜਿਹੜੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ 4 ਦਸੰਬਰ 2018 ਨੂੰ ਜਿਹੜੀ ਇੱਕ ਲਿਖੀ ਚਿੱਠੀ ਸੀਗੀ, ਉਹ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਜਿਹੜੇ ਨੇ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਇਹ ਮੁੱਦਾ ਚੱਕ ਰਹੇ ਨੇ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜੀ, ਆਪਣੇ ਅਹੁਦਿਆਂ ਤੋਂ ਜਿਹੜਾ ਸਾਨੂੰ ਪਾਸੇ ਹਟ ਕੇ ਚੀਜ਼ਾਂ ਸੋਚਣੀਆਂ ਪੈਣੀਆਂ, ਕਿਤੇ ਨਾ ਕਿਤੇ ਇਮੋਸ਼ਨਲ ਪੱਤਾ ਖੇਡਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ।
0: ਬਿਲਕੁਲ ਜੀ, ਹੁਣ ਜੇ ਇੱਕ ਬੰਦੀ ਸਿੰਘ ਜਿਹੜੇ ਹੈਗੇ ਆ ਰਾਜੋਆਣਾ ਜਿਹੜੇ ਆ ਉਹ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਦੇ ਹੈਗੇ ਆ, ਤੇ ਪੈਰਲਲ ਤੇ ਇੱਕ ਫੋਰਸ ਇਹਨਾਂ ਨੇ ਵੀ ਖੜੀ ਕਰਨੀ
1: ਖੜੀ
0: ਜਾਣਾ
1: ਕਰਨੀ
0: ਜੀ।
1: ਹੈ ਜੀ, ਬਿਲਕੁਲ ਹੈ ਜੀ।
0: ਹਾਂ ਜੀ, ਉਹ ਜਾਣ ਬੁੱਝ ਕੇ ਕੀਤੀ ਅੱਜ ਤੱਕ ਜਿਹੜਾ ਹੈਗਾ ਆ ਇਹ ਗੱਲ ਜਿਹੜੀ ਆ, ਪਹਿਲਾਂ ਕਿਤੇ ਇਹਨਾਂ ਦੇ ਮਨ ਚ ਨਹੀਂ ਆਈ ਇਹਨਾਂ ਨੂੰ ਰਾਤੋ ਰਾਤ ਇਹ ਚੀਜ਼ ਦਾ ਪਤਾ ਲੱਗਾ ਜੀ,
1: ਜੀ
0: ਉਹ ਸਾਰੀਆਂ ਇਹ ਰਾਜਨੀਤਿਕ ਗੱਲਾਂ ਹੈਗੀਆਂ ਜੀ, ਹੋਰ ਕੁਛ ਨਹੀਂ ਆ ਜੀ। ਜਿਹੜੇ ਜੇਲ੍ਹਾਂ ਦੇ ਵਿੱਚ ਵਿਚਾਰੇ ਬੈਠੇ ਹੈਗੇ ਨਾ ਜੀ, ਇੱਕ ਮਤਲਬ ਕੌਜ਼ ਲੈ ਕੇ,
1: ਜੀ
0: ਤੇ ਉਹਨਾਂ ਦੇ ਉਹ ਜੇਲ੍ਹਾਂ ਦੇ ਵਿੱਚ ਬੈਠੇ ਹੈਗੇ ਆ, ਉਹਨਾਂ ਦੇ ਨਾਂ ਤੇ ਰਾਜਨੀਤੀ ਕਰਨੀ ਹੈਗੀ, ਹੋਰ ਕੁਛ ਨਹੀਂ ਜੀ।
1: ਜੀ
0: ਵੀ ਰਾਜੋਆਣਾ ਸਾਹਿਬ ਦਾ ਝੁਕਾ ਬਾਦਲ ਦਾ ਲਾ ਲਿਆ, ਤੇ ਆਪਾਂ ਆਪਣੇ ਨਾਲ ਇੱਕ ਜਿਹੜਾ ਹੈਗਾ ਆ ਬੰਦੀ ਸਿੰਘ ਆਪਾਂ ਆਪਣੇ ਨਾਲ ਕਰਾ ਲਈਏ ਜੀ,
1: ਬਿਲਕੁਲ
0: ਨੋ ਡਾਊਟ। ਉਹਨਾਂ ਦੇ ਆਪਣੇ ਆਪਸ 'ਚ ਡਿਫਰੈਂਸਿਸ ਹੋਣਗੇ ਜਿੱਦਾਂ ਮਰਜ਼ੀ ਆ,
1: ਜੀ
0: ਬਟ ਇੱਥੇ ਜਿਹੜਾ ਹੈਗਾ ਆ ਸਿਰਫ ਇਹਨਾਂ ਦੇ ਪੁਨਰ ਸੁਰਜੀਤ ਵਾਲਿਆਂ ਨੇ ਇੱਕ ਮਤਲਬ ਨਾਲ ਆਪਣੇ ਵੀ ਉਹਨਾਂ ਦਾ ਸੋਫਟ ਕਾਰਨਰ ਵਿਨ ਕਰਨ ਵਾਸਤੇ ਇਹ
1: ਜੀ
0: ਗੱਲ ਕਹੀ ਹੈ ਜੀ, ਹੋਰ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਦਾ ਨਾਲ। ਹੁਣ ਤੁਸੀਂ ਕੀ ਕਰਨਾ ਇੰਨੇ ਸਾਲਾਂ ਬਾਅਦ,
1: ਬਿਲਕੁਲ ਹੈ ਜੀ।
0: ਉਹ ਤੋਂ ਬਾਅਦ ਜਦ ਤੱਕ ਇਸ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿੱਦਣ ਹੈਗੇ ਸੀ ਬਣੇ ਸੀਗੇ
1: ਜੀ
0: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਤੋਂ ਤਾਂ ਪਹਿਲਾਂ ਦਾ ਹੈਗਾ ਆ ਸੀਗਾ ਵੀ ਹਵਾਰਾ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਸਰਬੱਤ ਖਾਲਸੇ ਨੇ ਥਾਪਿਆ ਸੀ, ਤੇ
1: ਜੀ
0: ਤੁਸੀਂ ਉਦੋਂ ਹੀ ਜਿਹੜਾ ਹੈਗਾ ਕਹਿ ਦਿੰਦੇ ਜੀ ਵੀ ਮੈਂ ਨਹੀਂ ਬਣਦਾ ਭਾਈ,
1: ਜੀ
0: ਜੇ
1: ਬਿਲਕੁਲ
0: ਇਹ ਸੋਚ ਸੀ ਤੁਹਾਡੀ ਤੇ।
1: ਜੀ
0: ਸੋ ਇਹ
1: ਬਿਲਕੁਲ
0: ਸਾਰਾ ਕੁਛ ਜੀ ਪੋਲਿਟਿਕਸ ਆ, ਹੋਰ ਕੁਛ ਨਹੀਂ ਹੈ ਜੀ, ਨਥਿੰਗ ਐਲਸ।
1: ਜੀ
0: ਹਾਂਜੀ
1: ਤੇ ਸੈਣੀ ਸਾਹਿਬ,
0: ਜੀ
1: ਹਰਿਆਣੇ ਦੀ
0: ਜੀ
1: ਇੱਕ
0: ਪਰੇਸ਼ਾਨ
1: ਖਬਰ ਕਰਕੇ ਤੁਹਾਡੇ ਤੋਂ ਅੱਗੇ ਲੈਣਾ ਕਿ ਜਿਵੇਂ ਕਿ ਬ੍ਰਿਜ ਭੂਸ਼ਣ ਕਾਫੀ ਸਮੇਂ ਦੇ ਵਿੱਚ ਚਰਚਾ 'ਚ ਜਾਂ ਅਸਤੀਫੇ ਦੀ ਵੀ ਮੰਗ ਹੁੰਦੀ ਰਹੀ ਹੈ, ਸਾਰੀਆਂ ਚੀਜ਼ਾਂ ਉਹਦੇ ਉੱਤੇ ਕੇਸ ਵੀ ਚੱਲ ਰਿਹਾ ਸੀ, ਤੇ ਜਿਹੜੇ ਕਿ ਫੋਗਾਟ ਸਿਸਟਰ ਹੈਗੀਆਂ ਨੇ ਜਾਂ ਵਿਨੇਸ਼ ਫੋਗਾਟ ਦੀ ਗੱਲ ਆ, ਉਹਦੇ ਨਾਲ 6 ਮਹਿਲਾਵਾਂ ਹੋਰ ਸੀ ਪਹਿਲਵਾਨ ਜਿਨ੍ਹਾਂ ਨੇ ਜਿਨਸੀ ਸ਼ੋਸ਼ਣ ਦਾ ਜਿਹੜਾ ਇਹਨਾਂ ਦੇ ਉੱਤੇ ਮਾਮਲੇ ਦੇ ਵਿੱਚ FIR ਵੀ ਕਰਵਾਈ ਸੀ, ਹੋਰ ਸਾਰਾ ਸਿਲਸਿਲਾ ਚੱਲਦਾ ਸੀ, ਤੇ ਅੱਜ ਜਿਹੜਾ ਦਿੱਲੀ ਦੀ ਇੱਕ ਅਦਾਲਤ ਨੇ ਜਿਹੜਾ ਉਹਨਾਂ ਨੂੰ ਫੈਸਲਾ ਸੁਣਾਇਆ, ਬਰੀ ਕਰ ਦਿੱਤਾ ਜੀ।
0: ਪਰ ਇਹ ਸਭ ਗੱਲ ਤਾਂ ਹੈਗੀ ਆ ਵੀ ਸਾਡੀਆਂ ਅਦਾਲਤਾਂ ਵਿੱਚੋਂ ਬਰੀ ਹੋ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਬੰਦਾ ਜਿਹੜਾ ਹੈ ਉਹ ਗਿਲਟੀ ਨਹੀਂਗਾ
1: ਉਹ ਕਹਿੰਦੇ
0: ਜਾਂ ਦੋਸ਼ੀ
1: ਸਬੂਤ
0: ਨਹੀਂਗਾ।
1: ਸਬੂਤ ਹੀ ਨਹੀਂ, ਜਿਹੜੀ ਆ ਸਬੂਤਾਂ ਦੀ
0: ਬਟ
1: ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ।
0: ਹਾਂ ਬਿਲਕੁਲ ਜੀ, ਫਿਰ ਹੁਣ ਸਬੂਤ ਇਕੱਲੇ ਆਉਣੇ ਕਿ ਸੀ, ਇਨਵੈਸਟੀਗੇਸ਼ਨ ਏਜੰਸੀਆਂ ਨੇ, ਇਨਵੈਸਟੀਗੇਸ਼ਨ ਏਜੰਸੀਆਂ ਕਿਹਦੀਆਂ ਜੀ, ਸਰਕਾਰ ਦੀਆਂ, ਸਰਕਾਰ ਕਿਹਦੀ ਆ, ਬ੍ਰਿਜ ਭੂਸ਼ਣ ਦੀ,
1: ਜੀ
0: ਜਦੋਂ ਚੋਰ ਤੇ ਕੁੱਤੀ ਰਲ ਗਏ ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਆ ਇਹੋ ਜਿਹੇ ਨਤੀਜੇ ਹੀ ਆਉਂਦੇ ਹੁੰਦੇ ਆ ਜੀ।
1: ਬਿਲਕੁਲ
0: ਅਲਟੀਮੇਟਲੀ ਕੰਪਲੇਨੈਂਟ ਜਿਹੜਾ ਹੈਗਾ ਆ ਜਦੋਂ ਕਹਿ ਰਿਹਾ ਤੁਹਾਨੂੰ ਉਹੀ ਬੈਸਟ ਵਿਟਨੈਸ ਤਾਂ ਉਹੀ ਆ ਨਾ ਜੀ,
1: ਜੀ
0: ਤੇ ਬਾਕੀ ਜਿਹੜਾ ਹੈਗਾ ਆ ਜਦੋਂ ਇਨਵੈਸਟੀਗੇਸ਼ਨ ਹੀ ਇਸ ਤਰੀਕੇ ਦੀ ਕਰੋਗੇ ਤੇ ਇਹਦਾ ਮਤਲਬ ਜਿੱਦਾਂ ਹੁਣ ਪੰਜਾਬ ਸਰਕਾਰ ਨੇ ਹੈਗਾ ਜੀ ਲਾਲਜੀਤ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਅਲਟੀਮੇਟਲੀ ਪਰੀ ਹੋਣਾ ਜੀ,
1: ਜੀ
0: ਏਦਾਂ ਹੀ ਜਿਹੜਾ ਹੈਗਾ ਇਹ ਕੇਸ ਜਦੋਂ ਬਣਿਆ ਸੀ ਉਦੋਂ ਹੀ ਆਪਾਂ ਸੋਚ ਲਿਆ ਸੀਗਾ ਵੀ ਹਾਂਜੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਹੀ ਕਰਨੀ ਹੈ ਨਾ ਜੀ।
1: ਜੀ ਬਿਲਕੁਲ
0: ਹਾਂਜੀ, ਤੋ
1: ਜੀ
0: ਇਸ ਕਰਕੇ ਜਿਹੜਾ ਹੈਗਾ ਬਰੀ ਹੋ ਗਏ ਆ ਜੀ, ਬਟ ਇਟ ਡਜ਼ ਨਾਟ ਮੀਨ ਕਿ ਹੀ ਇਜ਼ ਜਿਹੜਾ ਹੈਗਾ ਆ ਨਾਟ ਗਿਲਟੀ,
1: ਜੀ
0: ਪਰ ਕੋਰਟ ਦਾ ਵਰਡਿਕਟ ਆ ਉਹ ਪ੍ਰਵੇਲ ਕਰਨਾ ਆ ਜੀ, ਇਸ ਕਰਕੇ ਜਿਹਨੂੰ ਅਦਾਲਤਾਂ ਦੋਸ਼ੀ ਮੰਨਣ ਉਹ ਹੀ
1: ਜੀ
0: ਦੋਸ਼ੀ ਹੁੰਦਾ ਆ, ਤੇ ਜਿਹਨੂੰ ਛੱਡ ਦਿੰਦੀਆਂ ਹੈਗੀਆਂ ਉਹ ਫਿਰ ਬਰੀ ਹੋਇਆ ਹੁੰਦਾ ਹੈ ਜੀ, ਇਹ
1: ਬਿਲਕੁਲ
0: ਤਾਂ ਸਾਡਾ ਸਿਸਟਮ ਹੀ ਹੈ ਜੀ
1: ਜੀ
0: ਸਰ।
1: ਬਿਲਕੁਲ ਹੈ ਜੀ ਸੈਣੀ ਸਾਹਿਬ,
0: ਠੀਕ ਹੈ ਭਾਰਤ
1: ਥੈਂਕ
0: ਸਾਹਿਬ,
1: ਯੂ ਸੈਣੀ ਸਾਹਿਬ, ਬਹੁਤ
0: ਸ਼ੁਕਰੀਆ
1: ਬਹੁਤ
0: ਜੀ,
1: ਸ਼ੁਕਰੀਆ ਜੀ,
0: ਸਮਾਂ ਦੇਣ ਲਈ
1: ਥੈਂਕ ਯੂ
0: ਧੰਨਵਾਦ ਜੀ,
1: ਥੈਂਕ ਯੂ,
0: ਗ੍ਰੇਟਫੁਲ
1: ਸ਼ੁਕਰੀਆ,
0: ਸਰ,
1: ਸਤਿ
0: ਸ਼ੁਕਰੀਆ,
1: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 12 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਸਾਥ ਦੇ ਸਕਦੇ ਹੋ, ਕੋਈ ਕੋਈ ਕੋਈ ਕੋਈ ਗੱਲਬਾਤ ਹੋਵੇ ਮਨ ਦੇ ਵਿੱਚ ਤਾਂ ਵੀਕਐਂਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਜਾਂ ਕੁਝ ਦੋਸਤਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ, ਕੋਈ ਮਨ ਦੀ ਬਾਤ ਵੀ ਪਾਉਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਲਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਦੋਸਤੋ ਮਕੋਕਾ ਮਾਮਲੇ ਦੇ ਵਿੱਚ, ਜੋ ਕਿ ਆਪ ਆਗੂ ਨਰੇਸ਼ ਬਾਲੀਅਨ ਨੂੰ ਹਾਈ ਕੋਰਟ ਤੋਂ ਝਟਕਾ ਲੱਗਿਆ, ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ ਉਹਦੀ। ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਆਪ ਦੇ ਨੇਤਾ ਤੇ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਨੂੰ ਵੱਡਾ ਝਟਕਾ ਦਿੰਦਿਆਂ ਮਹਾਰਾਸ਼ਟਰ ਕੰਟਰੋਲ ਆਫ ਆਰਗੋਨਾਈਜ਼ਡ ਕ੍ਰਾਈਮ ਐਕਟ 1999 ਮਕੋਕਾ ਤਹਿਤ ਦਰਜ ਮਾਮਲੇ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਰਜ਼ੀ ਰੱਦ ਕਰਤੀ ਹੈ। ਜਸਟਿਸ ਮਨੋਜ ਜੈਨ ਨੇ ਇਹ ਵੀ ਹੁਕਮ ਸੁਣਾਇਆ ਕਿ ਅਦਾਲਤ ਨੇ ਪਿਛਲੇ ਹਫ਼ਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਸੰਬਰ 2024 ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨਰੇਸ਼ ਬਾਲੀਅਨ ਫਿਲਹਾਲ ਮੰਡੋਲੀ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਬੰਦ ਹੈ। ਦਿੱਲੀ ਪੁਲਿਸ ਦੇ ਅਨੁਸਾਰ ਇਹ ਮਾਮਲਾ 2023 ਦੇ ਵਿੱਚ ਨਰੇਸ਼ ਬਾਲੀਅਨ ਦੇ ਅਤੇ ਗੈਂਗਸਟਰ ਕਪਿਲ ਸਾਗਵਾਨ ਉਰਫ ਨੰਦੂ ਵਿਚਾਲੇ ਹੋਈ ਇੱਕ ਕਥਿਤ ਆਡੀਓ ਗੱਲਬਾਤ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਸੇ ਹੀ ਸਾਲ FIR ਜਿਹੜੀ ਸੀ ਦਰਜ ਕੀਤੀ ਗਈ। ਦਿੱਲੀ ਪੁਲਿਸ ਨੇ ਅਕਤੂਬਰ 2025 ਦੇ ਵਿੱਚ ਕਪਿਲ ਸਾਗਵਾਨ ਗਿਰੋਹ ਦੇ ਜਿਹੜੇ ਸੀ 9 ਮੈਂਬਰ ਖਿਲਾਫ਼ ਮਕੋਕਾ ਲਗਾਇਆ ਸੀ, ਜਿਸ ਦੇ ਵਿੱਚ ਸਾਬਕਾ ਵਿਧਾਇਕ ਨਰੇਸ਼ ਬਾਲੀਅਨ ਅਤੇ ਗੈਂਗਸਟਰ ਦਾ ਜਿਹੜਾ ਭਰਾ ਵੀ ਸ਼ਾਮਲ ਸੀ। ਪੁਲਿਸ ਦੇ ਅਨੁਸਾਰ ਉੱਤਮ ਨਗਰ ਤੋਂ ਸਾਬਕਾ ਵਿਧਾਇਕ ਬਾਲੀਅਨ ਗੈਂਗਸਟਰਾਂ ਨੂੰ ਸਥਾਨਕ ਬਿਲਡਰਾਂ ਸਮੇਤ ਕਈ ਲੋਕਾਂ ਦੇ ਉੱਤੇ ਟਾਰਗੇਟ ਮੁਹੱਈਆ ਕਰਵਾ ਕੇ ਜਬਰਨ ਉਗਰਾਹੀ ਗਤੀਵਿਧੀਆਂ ਦੇ ਵਿੱਚ ਮਦਦ ਕਰ ਰਹੇ ਸਨ ਅਤੇ ਮਾਮਲੇ ਦੇ ਵਿੱਚ ਸ਼ਾਮਲ ਸਹੀ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਉਹਨਾਂ ਦੀ ਭੂਮਿਕਾ ਸਾਹਮਣੇ ਆਈ ਸੀ ਅਤੇ ਉਹਨਾਂ ਦੇ ਖਿਲਾਫ਼ ਕੁੱਲ 4 ਅਪਰਾਧਿਕ ਮਾਮਲੇ ਜਿਹੜੇ ਦਰਜ ਨੇ ਅਤੇ ਉਹਨੂੰ ਹੁਣ ਜ਼ਮਾਨਤ ਦੇਣ ਤੋਂ ਜਿਹੜੀ ਹੈ ਅਰਜ਼ੀ ਜਿਹੜੀ ਸੀ ਉਹਨੇ ਦਿੱਤੀ ਸੀ ਜ਼ਮਾਨਤ ਦੇ ਲਈ, ਉਹ ਖਾਰਜ ਜਿਹੜੀ ਹੈ ਕੋਰਟ ਨੇ ਕਰ ਦਿੱਤੀ ਹੈ। ਅਤੇ ਇਸੇ ਤਰ੍ਹਾਂ ਬ੍ਰਿਜ ਭੂਸ਼ਣ ਉਹਨਾਂ ਦੀ ਵਿਸਤਾਰ ਦੇ ਵਿੱਚ ਖਬਰ ਸਾਂਝੀ ਕਰਦੇ ਹਾਂ, ਜਿਨਸੀ ਸ਼ੋਸ਼ਣ ਮਾਮਲੇ 'ਚ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਉਹਨੂੰ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਅੱਜ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਨੇਸ਼ ਫੋਗਾਟ ਸਮੇਤ 6 ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ WFI ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਬੂਤਾਂ ਦੀ ਘਾਟ ਦੇ ਆਧਾਰ ਦੇ ਉੱਤੇ ਬਰੀ ਕਰਤਾ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਤੋਂ ਇਲਾਵਾ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਅਸ਼ਵਨੀ ਪਵਾਰ ਨੇ 2023 ਦੇ ਇਸ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ WFI ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਬਰੀ ਕਰਤਾ। ਦੂਜੇ ਪਾਸੇ ਫੋਗਾਟ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਫੈਸਲੇ ਦੇ ਖਿਲਾਫ਼ ਅਪੀਲ ਕਰਨ ਦੇ ਲਈ ਨਿਰਦੇਸ਼ ਦਿੱਤੇ ਨੇ ਅਤੇ ਇਸ ਨੂੰ ਜਲਦੀ ਤੋਂ ਜਲਦੀ ਦਾਇਰ ਕੀਤਾ ਜਾਵੇਗਾ। ਵਕੀਲ ਨੇ ਕਿਹਾ ਕਿ ਬੰਦ ਕਮਰੇ ਇਨ ਕੈਮਰਾ ਦੀ ਕਾਰਵਾਈ ਦੇ ਵਿੱਚ ਫੈਸਲਾ ਸੁਣਾਉਂਦਿਆਂ ਜੱਜ ਨੇ ਸਬੂਤਾਂ ਦੀ ਘਾਟ, ਗਵਾਹਾਂ ਦੇ ਅਸਾਗਤ ਅਤੇ ਵਿਰੋਧੀ ਬਿਆਨਾਂ ਦਾ ਹਵਾਲਾ ਦਿੱਤਾ ਹੈ। ਰਾਜੀਵ ਮੋਹਨ ਨੇ ਕਿਹਾ ਕਿ ਅਦਾਲਤ ਨੇ ਅਸੰਗਤਤਾਵਾਂ, ਵਿਰੋਧਾਭਾਸਾਂ, ਗਵਾਹਾਂ ਦੇ ਬਿਆਨਾਂ ਦੇ ਵਿੱਚ ਅਸੰਭਵਤਾ ਦੇ ਆਧਾਰ ਦੇ ਬਾਰੇ ਉਹਨਾਂ ਦੀਆਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਅਤੇ ਉਹਨਾਂ ਦੇ ਮੁਖੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਸੀਨੀਅਰ ਵਕੀਲ ਰਬੇਕਾ ਜੌਨ, ਜੋ ਕਿ ਚਾਰ ਮਹਿਲਾਵਾਂ ਦੇ ਵੱਲੋਂ ਪੇਸ਼ ਹੋਈ ਸੀ, ਉਹਨੇ ਇਸ ਟਿੱਪਣੀ ਦੇ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਉਹ ਇਸ ਸਿੱਟੇ ਦੇ ਉੱਤੇ ਕਿਵੇਂ ਪਹੁੰਚ ਸਕਦੇ ਨੇ ਕਿ ਅਦਾਲਤ ਨੇ ਸ਼ਿਕਾਇਤਕਰਤਾ ਪੀੜਤਾਂ ਦੇ ਦੁਆਰਾ ਅਸੰਗਤਤਾਵਾਂ ਦੇ ਆਸਾਰ ਆਧਾਰ ਦੇ ਉੱਤੇ ਬ੍ਰਿਜ ਭੂਸ਼ਣ ਨੂੰ ਜਿਹੜਾ ਬਰੀ ਕਰ ਦਿੱਤਾ ਜਦੋਂ ਆਦੇਸ਼ ਉਪਲਬਧ ਨਹੀਂ ਹੈ ਅਤੇ ਅਸੀਂ ਸਾਰੇ ਆਦੇਸ਼ ਦੀ ਉਡੀਕ ਕਰ ਰਹੇ ਹਾਂ। ਦੂਜਾ ਜਿਹੜਾ ਵਿਸਤ੍ਰਿਤ ਬਹਿਸ ਹੋਈ ਸੀ ਕਿ ਜਿੱਥੇ ਮੈਂ ਬਚਾਅ ਪੱਖ ਦੀਆਂ ਦਲੀਲਾਂ ਦਾ ਖੰਡਨ ਕਰਦਿਆਂ ਇਹ ਦਿਖਾਇਆ ਸੀ ਕਿ ਅਸੰਗਤਤਾਵਾਂ ਮਾਮੂਲੀ ਪ੍ਰਕਿਰਤੀ ਦੀਆਂ ਸਨ ਅਤੇ ਗਵਾਹਾਂ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸਨ। ਜੌਨ ਨੇ ਬਰੀ ਕਰਨ ਦੇ ਫੈਸਲੇ ਨੂੰ ਡੂੰਘੀ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ। ਬ੍ਰਿਜ ਭੂਸ਼ਣ ਸਿੰਘ ਨੇ ਕਿਹਾ ਹੈ ਕਿ ਅਦਾਲਤ ਨੇ ਉਸਨੂੰ ਜੜਾ ਤੇ ਤੋਮਰ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਕੋਰਟ ਰੂਮ ਤੋਂ ਬਾਹਰ ਆਉਂਦਿਆਂ ਉਹਨਾਂ ਕਿਹਾ ਕਿ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਜਾਂ ਜੋ ਦੋਸ਼ ਸੱਚ ਨੇ ਜਾਂ ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਟਕਾ ਲਵਾਂਗਾ, ਜੇ ਸੱਚ ਹੁੰਦਾ ਹੈ ਤਾਂ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਅੱਜ ਬਰੀ ਕਰ ਦਿੱਤਾ ਗਿਆ। ਇਹ ਮੇਰੇ ਲਈ ਚੰਗੀ ਖਬਰ ਹੈ, ਮੇਰੇ ਸਮਰਥਕਾਂ ਦੇ ਲਈ ਚੰਗੀ ਖਬਰ ਹੈ ਅਤੇ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਅਗਲੀ ਖਬਰ ਵੱਲ ਵਧੀਏ ਤੇ ਆਸਟ੍ਰੇਲੀਆ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗ ਗਈ ਸੀ ਉਹਦੀ ਜਿਹੜੀ ਹੈ ਜਾਂਚ ਕਮੇਟੀ ਨੇ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪੀ ਹੈ। ਇਹਦਾ ਕਾਰਨ ਬਣਿਆ ਸੀ ਗੁਰਦੁਆਰੇ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਅਸਲ ਦੇ ਵਿੱਚ ਅੱਗ ਲੱਗੀ ਸੀ। ਬੀਤੇ ਦਿਨੀ ਵਰਜੀਨੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪਾਂ ਦੇ ਸੰਸਕਾਰ ਦੇ ਮਗਰੋਂ ਅੱਜ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਛਾਉਣੀ ਟੂ ਵੈਲਸ ਵੇਲਸ ਦੇ ਵਿਖੇ ਅਖੰਡ ਪਾਠ ਦਾ ਜਿਹੜਾ ਭੋਗ ਪਾਇਆ ਗਿਆ ਤੇ ਅਰਦਾਸ ਸਮਾਗਮ ਦੇ ਵਿੱਚ ਪੰਜ ਮੈਂਬਰੀ ਜਾਂਚ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਣ ਵਾਲੀ ਜਾਂਚ ਰਿਪੋਰਟ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ ਹੈ। ਜਾਂਚ ਕਮੇਟੀ ਦੇ ਅਨੁਸਾਰ ਵਰਜੀਨੀਆ ਗੁਰਦੁਆਰੇ ਦੇ ਵਿੱਚ ਅੱਗ ਗੁਰਦੁਆਰਾ ਗੁਰੂ ਘਰ ਦੀ ਰਸੋਈ ਦੇ ਵਿੱਚੋਂ ਗੈਸ ਲੀਕ ਹੋਣ ਦੇ ਕਾਰਨ ਲੱਗੀ ਸੀ। ਗੁਰਦੁਆਰੇ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਘਾਟ ਦੇ ਨਾਲ ਨਾਲ ਸੇਵਾਦਾਰ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ। ਕਮੇਟੀ ਨੇ ਜਾਂਚ ਰਿਪੋਰਟ ਅਕਾਲ ਤਖ਼ਤ ਸਾਹਿਬ ਵਿਖੇ ਅਗਲੀ ਜਿਹੜੀ ਹੈ ਕਾਰਵਾਈ ਦੇ ਲਈ ਭੇਜ ਦਿੱਤੀ ਹੈ। ਇਸ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਸੰਗਤ ਨੂੰ ਆਨਲਾਈਨ ਸੰਦੇਸ਼ ਦਿੰਦਿਆਂ ਕਿਹਾ ਕਿ ਵਰਜੀਨੀਆ ਗੁਰਦੁਆਰੇ ਦੇ ਵਿੱਚ ਵਾਪਰੀ ਮੰਦਭਾਗੀ ਘਟਨਾ ਸਿੱਖ ਜਗਤ ਦੇ ਲਈ ਬਹੁਤ ਵੱਡਾ ਘਾਟਾ ਹੈ। ਉਹਨਾਂ ਕਿਹਾ ਕਿ ਸਮੂਹ ਸੰਗਤ ਨੂੰ ਇਸ ਘਟਨਾ ਤੋਂ ਵੱਡੀ ਸੇਧ ਲੈਣ ਦੀ ਜ਼ਰੂਰਤ ਹੈ। ਨਾਲ ਗੁਰੂ ਘਰਾਂ ਦੇ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਸੁਰੱਖਿਆ ਤੇ ਅੱਗ ਬੁਝਾਊ ਯੰਤਰਾਂ ਦੇ ਜਿਹੜਾ ਪੁਖਤਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ। ਸੰਸਾਰ ਭਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਅਤੇ ਸੇਧ ਤੋਂ ਬਿਨਾਂ ਕੋਈ ਵੀ ਗੁਰਦੁਆਰਾ ਸਥਾਪਿਤ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਐਡੀਲੇਡ ਵਰਜੀਨੀਆ ਦੀ ਸੰਗਤ ਨੂੰ ਅਪੀਲ ਕੀਤੀ ਕਿ ਅਗਲੇ ਹੁਕਮਾਂ ਤੱਕ ਨਵੇਂ ਗੁਰੂ ਘਰ ਦੀ ਉਸਾਰੀ ਲਈ ਮਾਇਆ ਇਕੱਠੀ ਨਾ ਕੀਤੀ ਜਾਵੇ ਤੇ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਵੱਲੋਂ ਵਿਚਾਰ ਕਰਨ ਉਪਰੰਤ ਅਣਗਹਿਲੀ ਵਰਤਣ ਵਾਲਿਆਂ ਦੇ ਖਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਜੀ ਦੋਸਤੋ, ਇਹ ਨੇ ਜੀ ਹਾਲਾਤ। ਨਾ ਤਾਂ ਉੱਥੇ ਗੈਸ ਡਿਟੈਕਟਰ ਹੋਣਾ ਹੈ ਅਤੇ ਫਾਇਰ ਦਾ ਹੋਣਾ, ਚਲੋ ਉਹ ਥੋੜ੍ਹਾ ਬਹੁਤਾ ਆਉਂਦਾ ਹੈ, ਪਰ ਸਮੇਂ-ਸਮੇਂ ਦੇ ਉੱਤੇ ਅਸੀਂ ਚੈੱਕਅਪ ਨਹੀਂ ਕਰਾਉਂਦੇ, ਨਾ ਉਹਨੂੰ ਚੈੱਕ ਕਰਦੇ ਹਾਂ ਕਿ ਬੈਟਰੀ ਹੈਗੀ ਹੈ ਜਾਂ ਤਾਰਾਂ ਸਹੀ ਲੱਗੀਆਂ ਨੇ, ਅਤੇ ਹਾਲਾਤ ਬਣ ਜਾਂਦੇ ਆ, ਕੀ ਕਰੀਏ। ਦੂਸਰੇ ਪਾਸੇ ਈਰਾਨ 'ਤੇ ਨਿਊ ਅਟੈਕ ਨਹੀਂ ਕਰਾਂਗੇ, ਟਰੰਪ ਨੇ ਇਹ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਏਸ਼ੀਆ ਦੇ ਸਹਿਯੋਗ ਮੁਲਕਾਂ ਨੇ ਈਰਾਨ ਦੇ ਨਾਲ 5 ਮਹੀਨਿਆਂ ਤੋਂ ਜਾਰੀ ਜੰਗ ਦੇ ਖਾਤਮੇ ਦੇ ਲਈ ਸਮਝੌਤੇ ਦੇ ਖਰੜੇ ਬਾਰੇ ਸਹਿਮਤੀ ਬਣਾ ਲਈ ਹੈ ਅਤੇ ਅੱਜ ਜਿਹੜੀ ਚਰਚਾ ਸ਼ੁਰੂ ਹੋ ਗਈ ਹੈ ਈਰਾਨ ਦੇ ਨਾਲ। ਟਰੰਪ ਨੇ ਕਿਹਾ ਕਿ ਉਹ ਹਾਲ ਹੀ ਦੀ ਘੜੀ ਈਰਾਨ ਉੱਤੇ ਨਵੇਂ ਫੌਜੀ ਹਮਲਿਆਂ ਦੇ ਬਾਰੇ ਹੁਕਮ ਨਹੀਂ ਦੇਣਗੇ। ਇਸ ਦੇ ਦੌਰਾਨ ਅਮਰੀਕਾ ਨੇ ਖਾੜੀ ਮੁਲਕਾਂ ਦੇ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਅਤ ਚੇਤਾਵਨੀ ਜਾਰੀ ਕਰਦਿਆਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਉੱਧਰ ਇਜ਼ਰਾਈਲ ਦੇ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ ਉੱਤੇ ਕੀਤੇ ਗਏ ਹਵਾਈ ਹਮਲਿਆਂ ਵਿੱਚ 2 ਬੱਚਿਆਂ ਸਣੇ ਘੱਟੋ ਘੱਟ 8 ਫਲਸਤੀਨੀ ਮਾਰੇ ਗਏ ਅਤੇ 12 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਅਮਰੀਕੀ ਸਦਨ ਨੇ ਸ਼ਨਿਚਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਸਮਝੌਤੇ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਫੌਰੀ ਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਖਤਰੇ ਦਾ ਅੰਤ ਜਿਹੇ ਨੁਕਤੇ ਸ਼ਾਮਲ ਹੋਣਗੇ। ਇਸ ਅਪੀਲ ਦੇ ਆਧਾਰ ਦੇ ਉੱਤੇ ਮੈਂ ਕੁੱਲ ਆਲਮ ਦੇ ਭਵਿੱਖ ਦੇ ਹਿੱਤ ਅਤੇ ਸਫਲ ਤੇ ਖੁਸ਼ਹਾਲ ਇਰਾਨ ਦੀ ਹੋਂਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਲਹਾਲ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਹੈ, ਬਸ਼ਰਤੇ ਜਲਦੀ ਹੀ ਕੋਈ ਸਮਝੌਤਾ ਹੋ ਸਕੇ। ਉਧਰ ਇਰਾਨ ਦੇ ਰੱਖਿਆ ਮੰਤਰੀ ਨੇ ਵੀ ਐਕਸ ਦੇ ਉੱਤੇ ਕਿਹਾ ਕਿ ਟਰੰਪ ਦੇ ਹਾਲੀਆ ਐਲਾਨਾਂ ਤੋਂ ਇਰਾਨ ਨਾ ਤਾਂ ਹੈਰਾਨ ਹੈ ਤੇ ਨਾ ਹੀ ਕੋਈ ਢਿੱਲ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਅਮਰੀਕਾ ਤੋਂ ਮਿਲਣ ਵਾਲੀਆਂ ਧਮਕੀਆਂ ਦੇ ਮੱਦੇਨਜ਼ਰ ਇਰਾਨ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ। ਖੇਤਰੀ ਮਾਮਲਿਆਂ ਦੇ ਨਾਲ ਜੁੜੇ ਅਧਿਕਾਰੀ ਜੋ ਵਿਚੋਲਗੀ ਦੀਆਂ ਕੋਸ਼ਿਸ਼ਾਂ ਦੇ ਵਿੱਚ ਵੀ ਸ਼ਾਮਲ ਸੀ, ਉਹਨਾਂ ਦੱਸਿਆ ਕਿ ਤਜਵੀਜ਼ ਦੇ ਵਿੱਚ ਹੌਰਮੁਜ਼ ਜਲਮਾਰਗ ਨੂੰ ਮੁੜ ਤੋਂ ਪੂਰੀ ਤਰ੍ਹਾਂ ਖੋਲ੍ਹਣ ਦੇ ਉੱਤੇ ਪੂਰੇ ਖੇਤਰ ਦੇ ਵਿੱਚ ਹੋਣ ਵਾਲੀ ਹਮਲਿਆਂ ਨੂੰ ਰੋਕਣ ਦੀ ਵੀ ਵਿਵਸਥਾ ਹੈ ਅਤੇ ਇਸ ਦੇ ਵਿੱਚ ਇਰਾਕ ਦੇ ਵਿੱਚ ਇਰਾਨ ਹਮਾਇਤੀ ਮਲੇਸ਼ੀਆ ਦੇ ਵੱਲੋਂ ਅਰਬ ਖਾੜੀ ਮੁਲਕਾਂ ਅਤੇ ਜਾਰਡਨ ਦੇ ਉੱਤੇ ਹਮਲਿਆਂ ਨੂੰ ਰੋਕਣਾ ਵੀ ਸ਼ਾਮਲ ਹੈ। ਅਤੇ ਉਹਨਾਂ ਕਿਹਾ ਕਿ ਇਸ ਦੇ ਬਦਲੇ ਅਮਰੀਕਾ ਇਰਾਨ ਦੇ ਉੱਤੇ ਲਾਗੂ ਆਪਣੀ ਨਾਕੇਬੰਦੀ ਖਤਮ ਕਰੇਗਾ ਤੇ ਤਜਵੀਜ਼ਤ ਅਸਥਾਈ ਜੰਗਬੰਦੀ ਸਮਝੌਤੇ ਮੁਤਾਬਕ ਤਹਿਰਾਨ ਨੂੰ ਮੁੜ ਤੋਂ ਤੇਲ ਬਰਾਮਦ ਕਰਨ ਦੀ ਖੁੱਲ੍ਹ ਦੇਵੇਗਾ। ਅਧਿਕਾਰੀਆਂ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਅਜੇ ਤੱਕ ਕੋਈ ਅੰਤਮ ਸਮਝੌਤਾ ਨਹੀਂ ਹੋਇਆ ਪਰ ਵਿਚੋਲਗੀ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਟਰੰਪ ਨੇ ਕਿਹਾ ਕਿ ਇਜ਼ਰਾਈਲ ਵੀ ਜੰਗਬੰਦੀ ਸਮਝੌਤਾ ਲਾਗੂ ਕਰਨ ਦੀ ਉਹਨਾਂ ਦੀ ਵਚਨਬੱਧਤਾ ਦੇ ਵਿੱਚ ਸ਼ਾਮਲ ਹੋ ਗਿਆ। ਹਾਲਾਂਕਿ ਇਜ਼ਰਾਈਲ ਨੇ ਅਮਰੀਕੀ ਸਦਰ ਦੇ ਇਸ ਐਲਾਨ ਬਾਰੇ ਜਨਤਕ ਤੌਰ ਦੇ ਉੱਤੇ ਕੋਈ ਵੀ ਟੀਕਾ ਟਿੱਪਣੀ ਨਹੀਂ ਕੀਤੀ ਹੈ। ਇਸ ਦੇ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਬਹਿਰੀਨ, ਇਜ਼ਰਾਈਲ, ਇਰਾਕ, ਜਾਰਡਨ, ਕੁਵੈਤ, ਲਿਬਨਾਨ, ਓਮਾਨ, ਕਤਰ, ਸਾਊਦੀ ਅਰਬ ਅਤੇ UAE ਦੇ ਵਿੱਚ ਵੀ ਜਿਹੜਾ ਰਹਿ ਰਹੇ ਆਪਣੇ ਨਾਗਰਿਕਾਂ ਦੇ ਲਈ ਨਵੀਂ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਉਹਨਾਂ ਨੂੰ ਵਧੇਰੇ ਚੌਕਸ ਰਹਿਣ ਦੀ ਸਲਾਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਪਾਕਿਸਤਾਨ ਦੇ ਜੋ ਹਾਲਾਤ ਨੇ, ਰੈਲੀ ਦੇ ਦੌਰਾਨ ਹੋਏ ਆਤਮਘਾਤੀ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਹੁਣ ਤੱਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਇਹਦੀ ਜ਼ਿੰਮੇਵਾਰੀ। ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ 3 ਹੋਰ ਜ਼ਖਮੀਆਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 17 ਹੋ ਗਈ। ਮ੍ਰਿਤਕਾਂ ਦੇ ਵਿੱਚ 7 ਪੁਲਿਸ ਮੁਲਾਜ਼ਮ ਅਤੇ 10 ਆਮ ਨਾਗਰਿਕ ਸ਼ਾਮਲ ਨੇ। ਪੁਲਿਸ ਦੇ ਮੁਤਾਬਕ ਮਾਰੇ ਗਏ ਤਿੰਨੋਂ ਲੋਕ ਉਹਨਾਂ ਜ਼ਖਮੀਆਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਧਮਾਕੇ ਤੋਂ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਣ ਵੀ 12 ਜ਼ਖਮੀ ਸੈਦੂ ਸ਼ਰੀਫ ਟੀਚਿੰਗ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਜਿਨ੍ਹਾਂ ਦੇ ਵਿੱਚ 8 ਪੁਲਿਸ ਮੁਲਾਜ਼ਮ ਅਤੇ 4 ਆਮ ਨਾਗਰਿਕ ਸ਼ਾਮਲ ਨੇ। ਹੁਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਵਾਤ ਸ਼ਾਂਤੀ ਰੈਲੀ ਦਾ ਆਯੋਜਨ ਸਥਾਨਕ ਕਬਾਇਲੀ ਕੌਂਸਲ ਸਵਾਤ ਅਮਨ ਜਿਰਗਾ ਨੇ ਕੀਤਾ ਸੀ। ਰੈਲੀ ਦੇ ਵਿੱਚ ਸ਼ਾਮਲ ਲੋਕ ਖੇਤਰ ਦੇ ਵਿੱਚ ਸ਼ਾਂਤੀ ਦੀ ਮੰਗ ਨੂੰ ਲੈ ਕੇ ਨਾਅਰੇ ਲਾ ਰਹੇ ਸਨ ਅਤੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ। ਜਿਰਗਾ ਯਾਨੀ ਕਿ ਮਤਲਬ ਕਿ ਜਿੱਦਾਂ ਆਪਣੇ ਪੰਚ ਸਰਪੰਚ ਬਹਿੰਦੇ ਆ, ਇੱਦਾਂ ਹੀ ਉਹਨਾਂ ਦੇ ਵਿੱਚ ਉੱਥੇ ਕੈਟਾਗਰੀ ਹੈ ਜਿਹਨੂੰ ਜਿਰਗਾ ਕਹਿੰਦੇ ਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਸੀ ਕਿ ਪੁਲਿਸ ਦੀ ਨਾਕਾਮੀ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਲਾਕੇ ਦੀ ਜਿਹੜੀ ਸੁਰੱਖਿਆ ਸਥਿਤੀ ਜਿਹੜੀ ਵਿਗੜੀ ਹੈ। ਦੂਸਰੇ ਪਾਸੇ ਪਾਕਿਸਤਾਨ ਮੰਤਰੀ ਦਾ ਜਿਹੜਾ ਸਨਸਨੀਖੇਜ਼ ਦਾਅਵਾ ਹੋਇਆ, ਕਹਿੰਦੇ ਨੇ ਕਿ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਅਮਰੀਕਾ ਤੇ ਲਾਏ ਨੇ ਗੰਭੀਰ ਦੋਸ਼। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਤਾਉੱਲਾ ਤਰਾਰ ਨੇ ਅਮਰੀਕਾ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਕਿ ਉਹਨਾਂ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਪਾਕਿਸਤਾਨ ਦੇ ਵਿਰੁੱਧ ਇੱਕ ਯੋਜਨਾਬੰਦ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾਂ ਦੋਸ਼ ਲਗਾਇਆ ਕਿ ਇਸ ਮੁਹਿੰਮ ਦੇ ਵਿੱਚ ਕਥਿਤ ਅਮਰੀਕੀ ਨੈਟਵਰਕ ਅਤੇ ਬੋਟ ਫਾਰਮ ਸ਼ਾਮਲ ਨੇ, ਜਿਸਦਾ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਅਤੇ ਇਸ ਦੀਆਂ ਸੰਸਥਾਵਾਂ ਨੂੰ ਖਰਾਬ ਕਰਨਾ ਦੱਸਿਆ। ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੀ ਪਿੱਠ ਦੇ ਵਿੱਚ ਜੱਫੀ ਪਾ ਕੇ ਛੁਰਾ ਮਾਰਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਜਾਰੀ ਇੱਕ ਵੀਡੀਓ ਸੰਦੇਸ਼ ਦੇ ਵਿੱਚ ਅਤਾਉੱਲਾ ਤਰਾਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੇ ਇੱਕ ਡਿਜੀਟਲ ਮਾਰਕੀਟਿੰਗ ਕਾਰਜਕਾਰੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਦੇ ਅਨੁਸਾਰ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਵਿਅਕਤੀ ਕਥਿਤ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਜੁੜਿਆ ਹੋਇਆ ਸੀ ਅਤੇ ਉੱਥੋਂ ਉਸ ਨੂੰ ਭੁਗਤਾਨ ਕੀਤਾ ਜਾ ਰਿਹਾ ਸੀ। ਪਾਕਿਸਤਾਨੀ ਮੰਤਰੀ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਸ਼ੀ ਕਥਿਤ ਬੋਟ ਫਾਰਮ ਨੈਟਵਰਕ ਦੇ ਰਾਹੀਂ ਪਾਕਿਸਤਾਨ ਇਸ ਦੀ ਸਰਕਾਰ, ਫੌਜ ਮੁਖੀ ਅਤੇ ਹੋਰ ਸਰਕਾਰੀ ਸੰਸਥਾਵਾਂ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਫੈਲਾ ਰਿਹਾ ਸੀ। ਉਹਨਾਂ ਦੋਸ਼ ਲਗਾਇਆ ਕਿ ਅਜਿਹੀ ਸਮੱਗਰੀ ਅਮਰੀਕਾ ਤੋਂ ਸੰਚਾਲਿਤ ਇੱਕ ਨੈਟਵਰਕ ਦੇ ਰਾਹੀਂ ਪ੍ਰਸਾਰਿਤ ਕੀਤੀ ਜਾ ਰਹੀ ਸੀ। ਤਰਾਰ ਨੇ ਆਪਣੇ ਦੋਸ਼ਾਂ ਦੇ ਸਮਰਥਨ ਦੇ ਲਈ ਕੋਈ ਜਨਤਕ ਤਕਨੀਕੀ ਰਿਪੋਰਟ, ਦਸਤਾਵੇਜ਼ ਜਾਂ ਹੋਰ ਠੋਸ ਸਬੂਤ ਪੇਸ਼ ਨਹੀਂ ਕੀਤੇ ਨੇ। ਅਮਰੀਕਾ ਨੇ ਅਜੇ ਤੱਕ ਇਹਨਾਂ ਦੋਸ਼ਾਂ ਦਾ ਅਧਿਕਾਰਤ ਤੌਰ ਦੇ ਉੱਤੇ ਜਵਾਬ ਨਹੀਂ ਦਿੱਤਾ ਹੈ। ਆਖਰੀ ਖਬਰ ਵੱਲ ਵੱਧਦਿਆਂ, ਲਾਓਸ ਦੇ ਵਿੱਚ ਚੀਨ ਦਾ ਵੱਧਦਾ ਦਬਦਬਾ, ਨਵੀਂ ਰੇਲਵੇ ਲਾਈਨ ਨੇ ਵਧਾਈਆਂ ਨੇ ਆਰਥਿਕ ਚਿੰਤਾਵਾਂ। ਲਾਓਸ ਦੇ ਵਿੱਚ ਚੀਨ ਦੇ ਦੁਆਰਾ ਬਣਾਈ ਗਈ ਨਵੀਂ ਰੇਲਵੇ ਲਾਈਨ ਨੇ ਦੇਸ਼ ਦੇ ਮੁਹਾਂਦਰੇ ਨੂੰ ਬਦਲ ਕੇ ਰੱਖਤਾ ਹੈ, ਪਰ ਇਸ ਦੇ ਨਾਲ ਹੀ ਦੇਸ਼ ਦੇ ਸਿਰ ਚੜੇ ਕਰਜ਼ੇ ਅਤੇ ਚੀਨ ਦੇ ਵੱਧਦੇ ਪ੍ਰਭਾਵ ਨੇ ਗੰਭੀਰ ਚਿੰਤਾਵਾਂ ਪੈਦਾ ਕਰਤੀਆਂ ਨੇ। ਲੁਆਂਗ ਪ੍ਰਭਾਂਗ ਵਰਗੇ ਇਤਿਹਾਸਕ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਹੁਣ ਲਾਓ ਭਾਸ਼ਾ ਦੇ ਨਾਲੋਂ ਚੀਨੀ ਭਾਸ਼ਾ ਦੇ ਸਾਈਨ ਜਿਹੜੇ ਨੇ ਬੋਰਡ ਜ਼ਿਆਦਾ ਪ੍ਰਮੁੱਖਤਾ ਦੇ ਨਾਲ ਨਜ਼ਰ ਆਉਂਦੇ ਨੇ। ਸਟੇਸ਼ਨਾਂ ਦੇ ਅੰਦਰ ਘੋਸ਼ਨਾਵਾਂ ਚੀਨੀ ਦੇ ਵਿੱਚ ਹੋ ਰਹੀਆਂ ਨੇ ਭਾਸ਼ਾ 'ਚ, ਅਤੇ ਜ਼ਿਆਦਾਤਰ ਸਟਾਫ ਵੀ ਚੀਨੀ ਹੀ ਹੈ। ਇੱਥੋਂ ਤੱਕ ਕਿ ਸਟੇਸ਼ਨਾਂ ਦੇ ਆਲੇ ਦੁਆਲੇ ਦੇ ਵਪਾਰਕ ਖੇਤਰਾਂ ਦੇ ਵਿੱਚ ਵੀ ਚੀਨੀ ਅੱਖਰਾਂ ਵਾਲੇ ਬੋਰਡ ਦੀ ਭਰਮਾਰ ਹੈ, ਜਿਸ ਦੇ ਕਾਰਨ ਇਲਾਕੇ ਲਾਓਸ ਦੀ ਬਜਾਏ ਚੀਨ ਦੇ ਸਰਹੱਦੀ ਕਸਬੇ ਜਾਪਦੇ ਹੈ। ਇਸ 1035 ਕਿਲੋਮੀਟਰ ਲੰਬੇ ਰੇਲਵੇ ਪ੍ਰੋਜੈਕਟ ਦੀ ਕੁੱਲ ਲਾਗਤ $6 ਬਿਲੀਅਨ ਦੱਸੀ ਜਾ ਰਹੀ ਹੈ, ਜੋ ਕਿ ਲਾਓਸ ਦੀ ਕੁੱਲ GDP ਦਾ ਲਗਭਗ 35% ਬਣਦਾ ਹੈ। ਇਸ ਪ੍ਰੋਜੈਕਟ ਦਾ 70% ਖਰਚਾ ਚੀਨ ਨੇ ਚੁੱਕਿਆ ਹੋਇਆ, ਪਰ ਲਾਓਸ ਦੇ ਹਿੱਸੇ ਦਾ 70% ਫੰਡ ਵੀ ਚੀਨ ਤੋਂ ਲਏ ਗਏ ਕਰਜ਼ੇ ਰਾਹੀਂ ਹੀ ਪੂਰਾ ਕੀਤਾ ਗਿਆ। ਲਾਓਸ ਦੇ ਕੁੱਲ 13.8 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ ਦੇ ਵਿੱਚੋਂ 76% ਹਿੱਸਾ ਇਕੱਲੇ ਚੀਨ ਦਾ ਹੈ। ਸਾਲ 2026 ਦੀ ਸ਼ੁਰੂਆਤ ਦੇ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਨੇ ਜਿਹੜਾ ਸੀ ਲਾਓਸ ਨੂੰ ਕਰਜ਼ੇ ਦੇ ਸੰਕਟ ਵਾਲੇ ਦੇਸ਼ ਦੇ ਵਜੋਂ ਸ਼੍ਰੇਣੀਬੰਦ ਕਰ ਦਿੱਤਾ ਹੈ। ਮਾਰਾ ਨੂੰ ਡਰ ਹੈ ਕਿ ਲਾਓਸ ਵੀ ਪਾਕਿਸਤਾਨ ਅਤੇ ਸ਼੍ਰੀਲੰਕਾ ਵਾਂਗ ਹੀ ਚੀਨ ਦੇ ਕਰਜ਼ਾ ਜਾਲ ਦੇ ਵਿੱਚ ਜਿਹੜਾ ਫਸ ਸਕਦਾ ਹੈ। ਇਹ ਆਪਣੇ ਭਾਰਤ ਦੇ ਲਈ ਜਾਂ ਆਪਣੇ ਲੋਕਾਂ ਲਈ ਕਾਹਦੇ ਲਈ ਜਿਹੜੀ ਖਬਰ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਇਹ ਕਾਰਨ ਹੈ ਕਿ ਚੀਨ ਇਸ ਰੇਲਵੇ ਰਾਹੀਂ ਹਿੰਦ ਮਹਾਂਸਾਗਰ ਅਤੇ ਮਲੱਕਾ ਜਲਦਮਰੂ ਮੱਧ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਰੇਲਵੇ ਨੇ ਵੈਨ ਟੀਐਨ ਅਤੇ ਲੁਆਂਗ ਪ੍ਰਭਾਗ ਵਿਚਕਾਰ ਸਫ਼ਰ ਦੇ ਸਮੇਂ ਨੂੰ 8 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ, ਪਰ ਸਥਾਨਕ ਲੋਕ ਇਸ ਤਬਦੀਲੀ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਨੇ। ਉਮੀਦ ਕੁਝ ਲੋਕ ਜਿੱਥੇ ਬਿਹਤਰ ਬੁਨਿਆਦੀ ਢਾਂਚੇ ਅਤੇ ਸਫ਼ਰ ਦੇ ਵਿੱਚ ਬਚਤ ਲਈ ਖੁਸ਼ ਨੇ, ਉੱਥੇ ਬਹੁਤ ਸਾਰੇ ਲਾਓਸ ਵਾਸੀਆਂ ਨੂੰ ਡਰ ਹੈ ਕਿ ਚੀਨ ਹੌਲੀ ਹੌਲੀ ਉਹਨਾਂ ਦੇ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰ ਰਿਹਾ ਹੈ। ਅਤੇ ਸਥਾਨਕ ਨੌਜਵਾਨਾਂ ਦਾ ਕਹਿਣਾ ਕਿ ਇੱਥੇ ਰੋਜ਼ਗਾਰ ਦੇ ਮੌਕੇ ਨਹੀਂ ਨੇ, ਜਿਸ ਦੇ ਕਾਰਨ ਉਹ ਕੰਮ ਦੀ ਭਾਲ ਦੇ ਵਿੱਚ ਗੁਆਂਢੀ ਦੇਸ਼ ਥਾਈਲੈਂਡ ਜਾਣ ਦੇ ਲਈ ਵੀ ਕਹਿੰਦੇ ਮਜਬੂਰ ਹੁੰਦੇ ਨੇ। ਲਈ ਦੋਸਤੋ ਇਹ ਸੀ ਜੀ ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਕੁਝ ਤੁਹਾਡੇ ਸੁਨੇਹੇ ਲੈ ਕੇ ਆਪਾਂ ਅੱਗੇ ਵੱਧਦੇ ਹਾਂ ਅਤੇ ਗੱਲਬਾਤ ਇੱਕ ਦੋ ਤੁਹਾਨੂੰ ਸੁਣਾਉਂਦੇ ਹਾਂ ਅੱਜ, ਅਤੇ ਖਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਤੁਹਾਡੇ ਸੁਨੇਹੇ ਜਿਹੜੇ ਪਹੁੰਚ ਰਹੇ ਨੇ ਉਹਨਾਂ ਦਾ ਦੋਸਤੋ ਸਵਾਗਤ ਕਰਦੇ ਹਾਂ, ਜਿਸ ਦੇ ਵਿੱਚ ਰਾਜਾ ਸੈਣੀ ਸਾਹਿਬ ਲਾਈਕ ਨੰਬਰ ਕਹਿੰਦੇ ਨੇ ਜੀ 1 ਅਤੇ 7 ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ, ਅਤੇ ਆਪਣੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ। ਅਤੇ ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਪਹਿਲਾ ਨੰਬਰ ਮੇਰਾ ਸੀ, ਓਬਜੈਕਸ਼ਨ ਹੋ ਗਿਆ ਜੀ। ਓਬਜੈਕਸ਼ਨ ਮਾਈ ਲੋਰਡ, ਜਦੋਂ ਤੁਸੀਂ ਅੰਗੂਠਾ ਦੱਬਿਆ ਕਹਿੰਦੇ ਤਾਂ ਉੱਥੇ 1 ਨੰਬਰ ਪਹਿਲਾਂ ਹੀ ਸੀ ਜੀ ਮੇਰਾ। ਕਿਆ ਬਾਤ ਹੈ ਜੀ, ਅਤੇ ਚਲੋ ਸਭ ਹੀ ਇੱਕੋ ਹੀ ਨੰਬਰ ਹੈ ਜੀ, ਸਭ ਦਾ ਇੱਕੋ ਹੀ ਨੰਬਰ ਹੈ, ਤੁਸੀਂ ਸਭ 1 ਨੰਬਰ ਦੇ ਉੱਤੋਂ ਜੀ। ਅਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਜੀ ਸਤਿ ਸ਼੍ਰੀ ਅਕਾਲ, ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਅਤੇ ਗੁਲਾਬ ਦੇ ਫੁੱਲ ਭੇਜੇ ਨੇ, ਅਤੇ ਨਾਲ ਨਾਲ ਕਹਿੰਦੇ ਨੇ ਸੈਣੀ ਸਾਹਿਬ ਭੁੱਖ ਹੜਤਾਲ ਖਤਮ ਹੋ ਗਈ ਜੀ, ਕੁਐਸਚਨ ਮਾਰਕ ਕੀਤਾ। ਅਤੇ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਮੰਨ ਲੈਂਦੇ ਆ ਜੀ ਤੁਹਾਡੀ ਗੱਲ ਜੀ, ਅਤੇ ਓਬਜੈਕਸ਼ਨ ਕਬੂਲ ਹੈ ਕਹਿੰਦੇ। ਅਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਤੋਂ ਬਾਅਦ ਹਾਂਜੀ ਉਹਨਾਂ ਨੇ ਆਂਸਰ ਕੀਤਾ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਦੀ ਗੱਲ ਦਾ ਕਿ ਹੜਤਾਲ ਮੁੱਕ ਗਈ, ਉਹ ਕਹਿੰਦੇ ਸਵੇਰੇ ਪਤਾ ਲੱਗੂ ਜੀ ਜਾਣੀਆਂ ਚਾਲ ਸਾਹਿਬ ਇਹਦੇ ਬਾਰੇ ਅਸਲ 'ਚ ਤਾਂ ਪੂਰੀ ਖਬਰ। ਅਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਅਤੇ ਆਪਣੇ ਜਸਵਿੰਦਰ ਕੌਰ ਜੀ ਜੁੜੇ ਨੇ ਜੱਸੀ ਜੀ ਆਪਣੇ ਮਲੇਰਕੋਟਲਾ ਵਾਲੇ, ਕਹਿੰਦੇ ਰਜਨ ਭਾਜੀ ਸੋਰੀ ਰਾਜਨ ਭਾਜੀ ਜੇ ਕਿਸੇ ਟਾਈਮ ਭਗਵੰਤ ਸਿੰਘ ਸਕਿੱਟਾਂ ਕਰਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ, ਕਹਿੰਦੇ ਪੈਂਦੀ ਪੈਂਦੀ ਖੱਪ ਲੈ ਲਓ, ਪੈਂਦੀ ਖੱਪ ਲੈ ਲਓ ਕਹਿੰਦੇ ਜੀ, ਇਸ ਤਰ੍ਹਾਂ ਦਾ ਉਹਨਾਂ ਨੇ ਮੈਸੇਜ ਕੀਤਾ ਜੀ। ਅਤੇ ਦੋਸਤੋ ਲਾਈਨਾਂ ਖੁੱਲ੍ਹੀਆਂ ਨੇ, ਜੇ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਲਓ ਤੁਹਾਨੂੰ ਗੱਲਬਾਤ ਸੁਣਾਉਂਦੇ ਹਾਂ, ਤਾਂ ਫਿਰ ਇੱਕ ਆਖਰ ਦੇ ਵਿੱਚ ਕਹਾਣੀ ਸੁਣਾਉਣ ਦੀ ਅੱਜ ਜਿਹੜੀ ਹੈ ਕੋਸ਼ਿਸ਼ ਰਹੇਗੀ, ਤੇ ਗੁੱਸੇ ਦੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਲੋਕਾਂ ਨੂੰ ਕਿੱਦਾਂ ਲੁੱਟਿਆ ਜਾਂਦਾ ਹੈ ਧਰਮ ਦੇ ਨਾਂ ਦੇ ਉੱਤੇ, ਹਰ ਚੀਜ਼ ਦਾਨ ਕਬੂਲ ਹੁੰਦੀ ਹੈ, ਉਹਦੇ ਬਾਰੇ ਜ਼ਿਕਰ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ। ਤਿਰੂਪਤੀ, ਤਿਰੂਪਤੀ ਮੰਦਿਰ ਦੇ ਵਿੱਚ ਦਾਨ ਕੀਤੇ ਵਾਲਾਂ ਤੋਂ ਕਰੋੜਾਂ ਦੀ ਕਮਾਈ ਕੀਤੀ ਜਾਂਦੀ ਹੈ, ਇਹ ਵਾਲ ਕੌਣ ਖਰੀਦਦਾ ਹੈ? ਇਹ ਤੁਹਾਡੇ ਨਾਲ ਸਾਂਝ ਪਾਉਣ ਜਾ ਰਿਹਾ। ਸ਼੍ਰੀ ਨਿਵਾਸ ਨੀਮਾ ਗੰਡਾ ਹੁਣਾਂ ਦੀ BBC ਤੋਂ ਇਹ ਰਿਪੋਰਟ ਹੈ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੇ ਦੁਆਬਾ ਰੇਡੀਓ ਦਾ ਮੰਚ ਇਹ ਤੁਹਾਡੇ ਨਾਲ ਸਾਂਝੀ ਕਰਦਾ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜ੍ਹਾਏ ਨੇ ਜੀ, ਦਾਨ ਕੀਤੇ ਹੈ। ਇਹ ਬਹੁਤ ਵੱਡਾ ਬਾਜ਼ਾਰ ਹੈ, ਬਹੁਤ ਵੱਡਾ ਬਾਜ਼ਾਰ ਹੈ ਜੀ। ਇਹ ਤਕਰੀਬਨ ਇਹਨਾਂ ਮੁਲਕਾਂ 'ਚ ਦੇਖਿਆ ਜਾਵੇ ਨਾ, ਜਿਹੜੇ ਕੈਂਸਰ ਦੇ ਨਾਲ ਪ੍ਰੋਬਲਮ ਹੈ, ਜਦੋਂ ਕੀਮੋਥਰੈਪੀ ਹੁੰਦੀ ਹੈ, ਹੋਰ ਸਾਰਾ ਚੀਜ਼ਾਂ, ਸਿਰ ਦੇ ਵਾਲ ਝੜ ਜਾਂਦੇ ਹੈ, ਤਾਂ ਜਦੋਂ ਇੱਥੇ ਉਹ ਬਿੱਗ ਵਗੈਰਾ ਬਣਵਾਉਂਦੇ ਆ ਨਾ, ਲੈਂਦੇ ਹੈ, ਤਾਂ ਘੱਟੋ ਘੱਟ ਨਹੀਂ ਇੱਕ ਬਿੱਗ 1500 ਤੋਂ ਲੈ ਕੇ 2000 ਯੂਰੋ ਤੱਕ ਦਾ ਜਿਹੜਾ ਉਹ ਬਿੱਗ ਵਿਕਦਾ ਹੈ, ਅਤੇ ਲੱਖਾਂ ਦੇ ਵਿੱਚ ਜਿਹੜੇ ਨੇ ਇਹ ਵਾਲ ਵਿਕਦੇ ਹੈ, ਜਿਸ ਨੂੰ ਰੂਸ ਵੀ ਲੈਂਦਾ ਹੈ, ਹੋਰ ਸਾਰੇ ਮੁਲਕ ਲੈਂਦੇ ਹੈ, ਅਤੇ ਉਹਨਾਂ ਦਾ ਇਸਤੇਮਾਲ ਜਿਹੜਾ ਉਹ ਕਿੱਥੇ ਕਿੱਥੇ ਕਰਦੇ ਹੈ, ਅਤੇ ਮੰਦਰਾਂ ਦੇ ਨਾਂ ਦੇ ਉੱਤੇ ਕੀ ਕੁਝ ਜਿਹੜਾ ਕੀਤਾ ਜਾਂਦਾ ਹੈ, ਉਹਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ। ਗੱਲ ਕਰਦੇ ਹਾਂ ਤਿਰੂਪਤੀ ਵਿੱਚ ਲੱਖਾਂ ਸ਼ਰਧਾਲੂ ਸ਼ਰਧਾ ਭਾਵ ਦੇ ਨਾਲ ਆਪਣੇ ਵਾਲ ਜਿਹੜੇ ਦਾਨ ਕਰਦੇ ਹੈ। ਇੱਥੇ ਸਿਰ ਨੂੰ ਜਿਹੜਾ ਮੁੰਨ ਕੇ ਵਾਲ ਚੜ੍ਹਾਉਣ ਦੀ ਰਵਾਇਤ ਹੈ, ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ, ਅਤੇ ਪਰ ਸ਼ਰਧਾਲੂ ਜਿਹੜੀ ਆਪਣੀ ਸ਼ਰਧਾ 'ਚ ਲੀਨ ਨੇ, ਅਤੇ ਜਿਹੜੇ ਕਾਰੋਬਾਰੀ ਆ ਉਹਨਾਂ ਨੇ ਆਪਣੇ ਕੰਮ ਕੀਤੇ ਹੋਏ ਨੇ, ਕਾਰੋਬਾਰ ਪੂਰਾ ਫਿਕਸ ਹੈ, ਚੱਕੀ ਜਾਂਦੇ ਨੇ ਕੰਮ। ਤਿਰੂਪਤੀ ਤਿਰੂਮਾਲਾ ਦੇਵਸਥਾਨਮ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਰੂਪਤੀ ਦੇ ਵਿੱਚ ਵਾਲਦਾਨ ਕਰਨ ਜਾਂ ਚੜ੍ਹਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਮੰਦਰ ਤੋਂ ਮਿਲੀ ਜਾਣਕਾਰੀ ਮੁਤਾਬਕ 27 ਮਈ 2026 ਤੱਕ ਬਕਾਇਦਾ ਦੇਖੋ ਰਿਕਾਰਡ ਰੱਖਦੇ ਅਗਲੇ ਕਿ 12,43,063 ਸ਼ਰਧਾਲੂਆਂ ਨੇ ਇੱਥੇ ਵਾਲ ਚੜ੍ਹਾਏ ਨੇ। ਇਸ ਦੀ ਤੁਲਨਾ ਦੇ ਵਿੱਚ ਮਈ 2023 ਤੱਕ ਇਹ ਅੰਕੜਾ 10,18,370 ਸੀਗਾ, ਜਦਕਿ ਮਈ 2024 ਤੱਕ 10,65,729 ਸ਼ਰਧਾਲੂਆਂ ਨੇ ਵਾਲ ਚੜ੍ਹਾਤੇ। ਹਾਲੀਆ ਦਿਨਾਂ ਦੇ ਵਿੱਚ ਜਿਹੜੇ ਬੀਤੇ ਦਿਨ ਨੇ, ਗਰਮੀਆਂ ਦੀਆਂ ਛੁੱਟੀਆਂ ਅਤੇ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਦੌਰਾਨ ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। 18 ਤੋਂ 23 ਮਈ ਤੱਕ ਲਗਭਗ 6 ਦਿਨ ਹਰ ਰੋਜ਼ 50,000 ਤੋਂ ਵੱਧ ਸ਼ਰਧਾਲੂਆਂ ਨੇ ਆਪਣੇ ਵਾਲ ਦਾਨ ਕੀਤੇ ਹੈ। ਇਹਨਾਂ ਦੇ ਵਿੱਚੋਂ 23 ਮਈ ਨੂੰ 57,580 ਸ਼ਰਧਾਲੂਆਂ ਨੇ ਸਿਰ ਮੁਨਵਾਇਆ ਅਤੇ ਆਪਣੇ ਵਾਲ ਚੜ੍ਹਾਏ। ਇਸ ਤਰ੍ਹਾਂ ਇਕੱਠੇ ਹੋਣ ਵਾਲੇ ਕਈ ਟਨਾਂ ਦੇ ਟਨ ਵਾਲਾਂ ਦਾ ਜਿਹੜਾ ਕੀ ਹੁੰਦਾ ਹੈ? ਤਿਰੂਮਲਾ ਤਿਰੁਪਤੀ ਮੰਦਰ ਆਖਰ ਇਹਨਾਂ ਵਾਲਾਂ ਦਾ ਕਰਦਾ ਕੀ ਹੈ? ਇਹ ਬਹੁਤ ਵੱਡੇ ਸਵਾਲ ਨੇ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਵਾਲਾਂ ਦਾ ਕੀ ਹੁੰਦਾ ਹੈ? ਸ਼ਰਧਾਲੂਆਂ ਦੇ ਵੱਲੋਂ ਜੋ ਦਾਨ ਕੀਤੇ ਜਾਂਦੇ ਆ ਵਾਲ, ਤਿਰੂਮਲਾ ਦੇ ਵਿੱਚ ਸ਼ਰਧਾਲੂਆਂ ਵੱਲੋਂ ਚੜ੍ਹਾਏ ਗਏ ਵਾਲਾਂ ਦੀ ਭਾਰੀ ਮੰਗ ਹੈ। ਵਾਲਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਆਨਲਾਈਨ ਜਾਣੀ ਕਿ ਈ ਨਿਲਾਮੀ ਪ੍ਰਕਿਰਿਆ ਰਾਹੀਂ ਇਹ ਵਾਲ ਖਰੀਦਦੀਆਂ। ਇਹਨਾਂ ਵਾਲਾਂ ਤੋਂ ਬਣੇ ਵਿੱਗ ਅਤੇ ਹੇਅਰ ਐਕਸਟੈਂਸ਼ਨ ਦੀ ਪੂਰੀ ਜਿਹੜੀ ਹੈ ਦੁਨੀਆ ਦੇ ਵਿੱਚ ਬਹੁਤ ਮੰਗ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਤਿਰੂਪਤੀ ਦੇ ਵਾਲਾਂ ਦੀ ਇੱਕ ਖਾਸ ਪਛਾਣ ਹੈ। ਤਿਰੂਮਾਲਾ ਤਿਰੂਪਤੀ ਦੇਵਸਥਾਨਮ ਦਾ ਕਹਿਣਾ ਕਿ ਗੂੜੇ ਕਾਲੇ ਰੰਗ, ਚੰਗੀ ਲੰਬਾਈ ਅਤੇ ਚਮਕ ਦੇ ਕਾਰਨ ਪੈਰਿਸ ਅਤੇ ਲੰਡਨ ਵਰਗੇ ਸ਼ਹਿਰਾਂ ਦੇ ਵਿੱਚ ਫੈਸ਼ਨ ਇੰਡਸਟਰੀ ਦੇ ਵਿੱਚ ਇਹਨਾਂ ਵਾਲਾਂ ਦੀ ਬਹੁਤ ਮੰਗ ਹੁੰਦੀ ਹੈ। ਵਾਲਦਾਨ ਕਰਨ ਤੋਂ ਨਿਲਾਮੀ ਤੱਕ ਦਾ ਸਫ਼ਰ ਜਿਹੜਾ ਕਿੱਦਾਂ ਚੱਲਦਾ ਹੈ? ਤਿਰੂਮਾਲਾ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਚੜ੍ਹਾਏ ਗਏ ਵਾਲਾਂ ਨੂੰ ਪਹਿਲਾਂ ਇਕੱਠਾ ਕਰਕੇ ਉੱਥੇ ਹੀ ਰੱਖਿਆ ਜਾਂਦਾ ਹੈ, ਫਿਰ ਉਹਨਾਂ ਨੂੰ ਲੋਅਰ ਤਿਰੂਪਤੀ ਜਾਣੀ ਕਿ ਪਹਾੜ ਤੋਂ ਹੇਠਾਂ ਵਸਿਆ ਮੁੱਖ ਤਿਰੂਪਤੀ ਸ਼ਹਿਰ ਜਿਹੜਾ ਉਹਦੇ ਇੱਕ ਖਾਸ ਸੈਂਟਰ ਦੇ ਵਿੱਚ ਲਿਆਂਦਾ ਜਾਂਦਾ ਹੈ। ਇੱਥੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਛਾਂਟਿਆ ਜਾਂਦਾ ਹੈ ਅਤੇ ਸਾਫ਼ ਕੀਤਾ ਜਾਂਦਾ ਹੈ। ਤਿਰੂਪਤੀ ਦੇ ਵਿੱਚ ਅਲੀਪੀਰੀ ਦੇ ਨੇੜੇ ਬਣੇ ਇਸ ਸੈਂਟਰ ਦੇ ਵਿੱਚ ਤਿਰੂਮਾਲਾ ਮਾਲਾ ਤੋਂ ਲਿਆਂਦੇ ਗਏ ਜਿਹੜੇ ਵਾਲਾਂ ਨੂੰ ਉਹਨਾਂ ਦੀ ਕੁਆਲਿਟੀ ਦੇ ਆਧਾਰ ਦੇ ਉੱਤੇ 6 ਤਰ੍ਹਾਂ ਦੀਆਂ ਕੈਟਾਗਰੀਆਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਦੀਆਂ ਕੈਟਾਗਰੀਆਂ ਜਿਵੇਂ ਕਿ ਟਾਈਪ 1, 31 ਇੰਚ ਤੋਂ ਵੱਧ ਲੰਬੇ ਵਾਲ, ਟਾਈਪ 2 ਜਿਹੜੇ ਨੇ 16 ਤੋਂ 30 ਇੰਚ ਲੰਬੇ ਵਾਲ, ਟਾਈਪ 3 ਦੀ ਗੱਲ ਆਉਂਦੀ ਹੈ 10 ਤੋਂ 15 ਇੰਚ ਲੰਬੇ ਵਾਲ, ਜਾਣੀ ਕਿ ਉਹ ਬੱਚਿਆਂ ਦੀ ਕੈਟਾਗਰੀ ਆ ਜਾਈ ਹੈ। ਤੇ ਟਾਈਪ 4 ਹੈ 5 ਤੋਂ 9 ਇੰਚ ਲੰਬੇ ਵਾਲ, ਤੇ ਫਿਰ ਆਉਂਦੇ ਹੈ ਟਾਈਪ 5, 5 ਇੰਚ ਤੋਂ ਘੱਟ ਲੰਬੇ ਵਾਲ, ਤੇ ਆਖਰ ਦੇ ਵਿੱਚ ਚਿੱਟੇ ਵਾਲ ਵੀ ਨਹੀਂ ਉਹ ਜਾਇਆ ਜਾਣ ਦਿੰਦੇ ਜੀ। ਚਿੱਟੇ ਜਾਂ ਸਲੇਟੀ ਵਾਲ ਵੀ ਜਿਹੜੇ ਹੈ ਉਹ 6ਵੀਂ ਕੈਟਾਗਰੀ ਹੈ, ਸਿੱਟ ਦੇ ਕੁਝ ਨਹੀਂ ਹੈ, ਸਭ ਕੁਝ ਵਿਕਦਾ ਹੈ। ਤਿਰੁਮਾਲਾ ਤਿਰੁਪਤੀ ਦੇਵਸਥਾਨਮ TTD ਦੇ ਇੱਕ ਅਧਿਕਾਰੀ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦੇ ਕਿ ਪਹਿਲੀ ਕੈਟਾਗਰੀ ਦੇ ਵਾਲਾਂ ਦੀ ਸਭ ਤੋਂ ਵੱਧ ਮੰਗ ਹੈ ਕਿਉਂਕਿ ਉਹ ਲੰਬੇ ਨੇ, ਤਕਰੀਬਨ 31 ਇੰਚ ਲੰਬੇ ਵਾਲ ਜਿਹੜੇ ਨੇ ਉਹਨਾਂ ਦੀ ਮੰਗ ਬਹੁਤ ਹੈ। ਤੇ ਦੂਸਰੀ ਕਹਿੰਦੇ ਨੇ ਉਹ, ਜਦਕਿ 5ਵੀਂ ਕੈਟਾਗਰੀ ਦੇ ਵਾਲਾਂ ਦੀ ਮੰਗ ਸਭ ਤੋਂ ਘੱਟ ਹੈ, ਚਿੱਟੇ ਸੋਰੀ ਆਪਣੇ ਜਿਹੜੇ 5 ਤੋਂ 9 ਇੰਚ ਲੰਬੇ ਵਾਲ ਨੇ ਉਹਨਾਂ ਦੀ ਕੈਟਾਗਰੀ ਦੀ ਘੱਟ ਹੈ। ਇਸ ਦੇ ਨਾਲ ਆਕਸ਼ੰਜ ਇੰਡੀਆ ਵੈਬਸਾਈਟ ਦੇ ਮੁਤਾਬਕ ਮੰਦਰ ਦੀ ਹਾਲੀਆ ਈ ਨਿਲਾਮੀ ਦੇ ਵਿੱਚ ਗ੍ਰੇਡ 1 ਵਾਲਾਂ ਦੀ ਜਿਹੜੀ ਹੈ ਘੱਟੋ ਘੱਟ ਕੀਮਤ 72,082 ਰੁਪਏ ਪ੍ਰਤੀ ਕਿਲੋ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਮਾਈ ਕਰਨ ਵਾਲੇ ਦੇਖ ਲਓ ਹਰ ਚੀਜ਼ ਤੋਂ ਕਮਾਈ ਕਰ ਲੈਂਦੇ ਹੈ। 1 ਕਿਲੋ ਵਾਲ ਤੁਹਾਡੇ ਜਿਹੜੇ ਨੇ ਗ੍ਰੇਡ 1 ਦੇ, ਜਿਹੜੇ 30 ਆਪਣੇ 31 ਇੰਚ ਦੇ ਲੰਬੇ ਵਾਲ ਨੇ ਉਹਨਾਂ ਦੀ 1 ਕਿਲੋਆਂ ਦੇ ਵਿੱਚ ਵਿਕਦੇ ਹੈ, ਅਤੇ 1 ਕਿਲੋ ਘੱਟੋ ਘੱਟ ਕੀਮਤ ਜਿਹੜੀ ਹੈ 72,082 ਰੁਪਏ ਪ੍ਰਤੀ ਕਿਲੋ ਹੈ। ਜਦਕਿ ਗ੍ਰੇਡ 5 ਵਾਲਾਂ ਦੀ ਜਿਹੜੀ ਹੈ ਕੀਮਤ 135 ਰੁਪਏ ਪ੍ਰਤੀ ਕਿਲੋ ਸੀ, ਜਿਹੜੇ ਕਿ ਮਤਲਬ ਕਿ ਆਪਣੇ 5 ਇੰਚ ਦੇ ਵਾਲ ਨੇ ਲੰਬੇ ਉਹਨਾਂ ਦੀ ਸਿਰਫ 135 ਰੁਪਏ ਕਿਲੋ, ਅਤੇ ਜਿਹੜੇ ਨੇ 30 ਇੰਚ ਲੰਬੇ 31 ਇੰਚ ਲੰਬੇ ਉਹਨਾਂ ਦੀ ਹੈਗੀ ਜਾਣੀ ਕਿ 3 ਫੁੱਟ ਦੇ ਉੱਤੇ ਵਾਲ ਜਿਹੜੇ ਨੇ ਲੰਬੇ ਉਹਨਾਂ ਦੀ 72,000 ਰੁਪਏ ਕਿਲੋ ਹੈ ਜੀ ਨਿਲਾਮੀ ਹੁੰਦੀ ਹੈ। ਇਸ ਨਿਲਾਮੀ ਦੇ ਵਿੱਚ 600 ਕਿਲੋ ਫਸਟ ਕਲਾਸ ਅਤੇ 2,83,000 ਕਿਲੋ ਫਿਫਥ ਕਲਾਸ ਵਾਲ ਜਿਹੜੇ ਵਿਕਰੀ ਦੇ ਲਈ ਰੱਖੇ ਜਾ ਗਏ ਸਨ। ਮਤਲਬ ਕਿ 600 ਕਿਲੋ 6 ਕੁਆਂਟਲ, 2,83,000 ਕਿਲੋ ਵਾਲ ਜਿਹੜੇ ਨੇ 600 ਕਿਲੋ ਫਸਟ ਕਲਾਸ ਅਤੇ 2,83,000 ਕਿਲੋ ਤਕਰੀਬਨ 2.5 ਕੁਆਂਟਲ ਅਤੇ 6 ਕੁਆਂਟਲ 9.25 ਕੁਆਂਟਲ ਵਾਲ ਜਿਹੜੇ ਰੱਖੇ ਗਏ। ਲੰਬੇ ਵਾਲਾਂ ਦੀ ਮੰਗ ਸਭ ਤੋਂ ਵੱਧ ਕਿਉਂ ਹੈ? ਲੰਬੇ ਵਾਲਾਂ ਦੀ ਚੰਗੀ ਕੀਮਤ ਮਿਲਦੀ ਹੈ, ਹੋਰ ਕਿਸਮ ਦੇ ਵਾਲਾਂ ਦੀ ਕੀਮਤ ਅੰਤਰਰਾਸ਼ਟਰੀ ਮੰਗ ਅਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਉੱਤੇ ਨਿਰਭਰ ਕਰਦੀ ਹੈ। ਇਸ ਵੇਲੇ ਯੂਰਪ, ਏਸ਼ੀਆ ਅਤੇ ਅਮਰੀਕਾ ਦੀ ਫੈਸ਼ਨ ਇੰਡਸਟਰੀ ਦੇ ਵਿੱਚ ਤਿਰੁਮਾਲਾ ਦੇ ਜਿਹੜੇ ਵਾਲਾਂ ਦੀ ਬਹੁਤ ਵੱਧ ਮੰਗ ਰਹੀ ਹੈ। TTD ਵੈਬਸਾਈਟ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਤਿਰੁਮਾਲਾ ਦੇ ਵਿੱਚ ਦਾਨ ਕੀਤੇ ਵਾਲਾਂ ਦੀ ਲੰਬਾਈ ਕੁਦਰਤੀ ਕਾਲਾ ਰੰਗ, ਚਮਕ, ਕੁਦਰਤੀ ਘੁੰਗਰਾਲਾਪਨ ਜਿਹੜਾ ਹੈ, ਘੁੰਗਰਾਲੇ ਬਾਰ ਜਿਹੜੇ ਨੇ, ਅਤੇ ਰੇਮੀ ਕੁਆਲਿਟੀ ਕਾਰਨ ਇਹਨਾਂ ਦੀ ਬਹੁਤ ਮੰਗ ਹੈ। ਇਹਨਾਂ ਵਾਲਾਂ ਦਾ ਇਸਤੇਮਾਲ ਮੁੱਖ ਤੌਰ ਦੇ ਉੱਤੇ ਯੂਰਪ ਅਤੇ ਏਸ਼ੀਆ ਦੇ ਵਿੱਚ ਵਿਗ ਅਤੇ ਹੇਅਰ ਐਕਸਟੈਂਸ਼ਨ ਬਣਾਉਣ ਦੇ ਲਈ ਕੀਤਾ ਜਾਂਦਾ ਹੈ। 1938 ਅਤੇ 1985 ਦੇ ਵਿਚਕਾਰ ਤਿਰੁਪਤੀ ਦੇ ਵਿੱਚ ਦਾਨ ਕੀਤੇ ਵਾਲਾਂ ਦਾ ਸੰਗ੍ਰਹਿ ਅਤੇ ਵਿਕਰੀ ਪ੍ਰਾਈਵੇਟ ਕੰਪਨੀਆਂ ਕਰਦੀਆਂ ਸਨ, ਅਤੇ 1985 ਤੋਂ ਤਿਰੁਮਾਲਾ ਤਿਰੁਪਤੀ ਦੇਵ ਸਥਾਨਮ ਦੇ ਨੇ ਜਿਹੜਾ ਸੀ ਖੁਦ ਹੀ ਵਾਲ ਦਾਨ ਕੇਂਦਰਾਂ ਦਾ ਪ੍ਰਬੰਧਨ ਅਤੇ ਵਾਲਾਂ ਦੀ ਸਿੱਧੀ ਵਿਕਰੀ ਸ਼ੁਰੂ ਕਰ ਦਿੱਤੀ। ਪਹਿਲਾਂ ਪ੍ਰਾਈਵੇਟ ਸੀ, ਫਿਰ ਸਰਕਾਰੀ ਕੰਮ ਹੋ ਗਿਆ। ਸ਼ੁਰੂਆਤ ਦੇ ਵਿੱਚ ਨਿਲਾਮੀ ਕੁਝ ਏਜੰਟਾਂ ਦੇ ਰਾਹੀਂ ਕੀਤੀ ਜਾਂਦੀ ਸੀ, ਹਾਲਾਂਕਿ 2011 ਦੇ ਵਿੱਚ ਈ ਨਿਲਾਮੀ ਸ਼ੁਰੂ ਹੋਣ ਤੋਂ ਬਾਅਦ ਮੰਦਰ ਦੀ ਕਮਾਈ ਦੇ ਵਿੱਚ ਕਾਫ਼ੀ ਵਾਧਾ ਹੋ ਗਿਆ। ਤਿਰੁਪਤੀ ਤਿਰੁਮਾਲਾ ਦੇਵਸਥਾਨਮ ਨੇ ਦੇ ਜਿਹੜਾ ਸਾਬਕਾ ਸੰਯੁਕਤ ਕਾਰਜਕਾਰੀ ਅਤੇ ਅਧਿਕਾਰੀ ਅਤੇ ਸੇਵਾ ਮੁਕਤ IAS ਅਧਿਕਾਰੀ ਸ਼੍ਰੀਨਿਵਾਸ ਰਾਜੂ ਨੇ ਦੱਸਿਆ BBC ਦੇ ਨਾਲ ਗੱਲਬਾਤ ਕਰਦਿਆਂ ਕਿ ਕੁਝ ਵਪਾਰੀ ਵਾਲਾਂ ਦੀ ਜਿਹੜੀ ਨਿਲਾਮੀ ਦੇ ਵਿੱਚ ਕੀਮਤਾਂ ਜਾਣ ਬੁੱਝ ਕੇ ਘੱਟ ਰੱਖ ਰਹੇ ਸਨ। ਇਸ ਨੂੰ ਰੋਕਣ ਦੇ ਲਈ ਦੇਵਸਥਾਨਮ ਨੇ 2011 ਦੇ ਵਿੱਚ ਜਿਹੜਾ ਸੀ MSTC ਜਾਣੀ ਕਿ ਮੈਟਲ ਸਕ੍ਰੈਪ ਟਰੇਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਈ ਨਿਲਾਮੀ ਸਿਸਟਮ ਸ਼ੁਰੂ ਕਰ ਦਿੱਤਾ। ਈ ਆਕਸ਼ਨਜ ਇੰਡੀਆ ਦੇ ਅਨੁਸਾਰ ਇਸ ਸਾਲ ਤਿਰੁਪਤੀ ਤਿਰੁਮਾਲਾ ਦੇਵ ਸਥਾਨਮ ਦੀ ਈ ਨਿਲਾਮੀ ਦੇ ਵਿੱਚ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਦੱਸੀ ਹੈ। ਇਹ ਨਿਲਾਮੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਸ਼ਹੂਰ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੂਪਤੀ ਤਿਰੁਮਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਕਈ ਵਾਰੀ ਟਵਾਣਾ ਸਾਹਿਬ ਜ਼ਿਕਰ ਕਰਦੇ ਹੁੰਦੇ ਆ ਕਿ ਪਟਿਆਲੇ ਦੇ ਵਿੱਚ ਲੋਕ ਨਾ ਵਾਲ ਮਤਲਬ ਕਿ ਜਿੱਦਾਂ ਕਿ ਆਪਣੇ ਕਬਾੜੀਏ ਨਹੀਂ ਆਉਂਦੇ ਹੁੰਦੇ ਸੀ ਕਚਰਾ ਹੋਰ ਸਾਰੀਆਂ ਚੀਜ਼ਾਂ ਲੈਣ, ਅਤੇ ਇਸੇ ਤਰ੍ਹਾਂ ਉੱਥੇ ਵਾਲ ਇਕੱਠੇ ਕਰਨ ਵਾਲੇ ਆਉਂਦੇ ਆ ਬਕਾਇਦਾ, ਤੁਹਾਨੂੰ ਮਤਲਬ ਕਿ ਆਪਣਾ ਘਰ ਵਾਲੇ ਲੋਕ ਤਾਂ ਵੈਸੇ ਹੀ ਦੇ ਦਿੰਦੇ ਆ ਕਿ ਇਹਦਾ ਕਿਹੜਾ ਮੁੱਲ ਹੈ ਜਾਂ ਰੱਖੇ ਆ ਕਿਤੇ ਸਾਂਭ ਕੇ, ਪਰ ਜਿਹੜੇ ਜਿਹਨਾਂ ਨੂੰ ਪਤਾ ਕਿ ਮੁੱਲ ਵੀ ਵਿਕਦੇ ਆ ਉਹ ਮੁੱਲ ਵੀ ਦਿੰਦੇ ਹੋਣਗੇ, ਪਰ ਆਮ ਹੀ ਜਿਹੜੇ ਉਹ ਇਕੱਠੇ ਕਰ ਲੈਂਦੇ ਆ, ਪਰ ਉਹਨਾਂ ਦੇ ਵਿੱਚੋਂ ਅਗਲੇ ਲੱਖਾਂ ਰੁਪਈਆ ਕਮਾਉਂਦੇ ਆ। ਦੇਖ ਲਓ 72,000 ਰੁਪਈਏ ਕਿਲੋ ਆ ਜੀ ਤੁਹਾਡੇ ਵਾਲ ਜਿਹੜੇ ਵਿਕਦੇ ਆ, ਚੱਕ ਦਿੰਦੇ ਆ ਕੰਮ ਨੂੰ। 72,082 ਰੁਪਏ ਕਿਲੋ ਵਾਲਾਂ ਦਾ ਮੁੱਲ ਹੈ ਜੀ। ਅੱਗੇ ਉਹ ਲਿਖਦੇ ਆ ਕਿ ਜਿਹੜਾ ਆਪਣੇ ਕੰਪਨੀ ਨੇ ਵੀ ਇਹ ਕਿਹਾ ਕਿ ਦੁਨੀਆ ਭਰ ਦੇ ਵਿੱਚ ਕਾਸਮੈਟਿਕਸ ਅਤੇ ਵਿਗ ਬਣਾਉਣ ਵਾਲੀਆਂ ਇੰਡਸਟਰੀਆਂ ਦੇ ਵਿੱਚ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਵਾਲਾਂ ਦੀ ਬਹੁਤ ਜ਼ਿਆਦਾ ਮੰਗ ਹੈ। ਸ਼ਰਧਾਲੂਆਂ ਦੇ ਵੱਲੋਂ ਦਾਨ ਕੀਤੇ ਗਏ ਵਾਲਾਂ ਤੋਂ ਤਿਰੂਪਤੀ ਤਿਰੁਮਾਲਾ ਦੇਵ ਸਥਾਨਮ ਨੂੰ ਹੋਣ ਵਾਲੀ ਆਮਦਨ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਹੈ। ਇਹ ਆਮਦਨ 2020 ਅਤੇ 21 ਦੇ ਵਿੱਚ 67 ਕਰੋੜ ਰੁਪਏ ਸੀ, ਅਤੇ ਫਿਰ 2021-22 ਦੇ ਵਿੱਚ ਵੱਧ ਕੇ 75 ਕਰੋੜ ਰੁਪਏ ਹੋ ਗਈ, ਅਤੇ 2022-23 ਦੇ ਵਿੱਚ 135 ਕਰੋੜ ਰੁਪਏ, ਅਤੇ 2023-24 ਦੇ ਵਿੱਚ 167 ਕਰੋੜ ਰੁਪਏ ਹੋ ਗਈ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰੀ ਜਾਓ ਦਾਨ ਜੀ, ਕਿਆ ਬਾਤ ਹੈ ਜੀ, ਹੈਰਾਨੀ ਵਾਲਾ ਕੰਮ ਆ। ਦੇਖ ਲਓ 135 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ, ਸੋਰੀ 167 ਕਰੋੜ ਰੁਪਏ ਦੇ ਮੰਦਰ ਦੇ ਵਿੱਚੋਂ ਵਾਲ ਵੇਚ ਦਿੰਦੇ ਆ ਅਗਲੇ ਜੀ, ਸਾਲ ਦੀ ਕਮਾਈ ਹੈ 2023-24 ਦੀ। NDTV ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਅਧਿਕਾਰੀਆਂ ਦਾ ਅੰਦਾਜ਼ਾ ਕਿ ਤਿਰੂਪਤੀ ਦੇ ਵਿੱਚ ਵਾਲਾਂ ਦੀ ਵਿਕਰੀ ਤੋਂ ਵਿੱਤੀ ਸਾਲ 2024-25 ਦੇ ਵਿੱਚ, ਕਿਆ ਬਾਤ ਹੈ ਜੀ, ਹੋਰ ਵੀ ਵਾਧਾ ਹੈ, 190 ਕਰੋੜ ਰੁਪਏ ਦੀ ਆਮਦਨ ਹੋਏਗੀ ਇਸ ਵਾਰ। 2024-25 ਦੀ ਜੋ ਹੈ ਵਾਲ ਜਿਹੜੇ ਦਾਨ ਕੀਤੇ ਹੈ ਇੱਕ ਸਾਲ ਦੇ, 190 ਕਰੋੜ ਰੁਪਏ ਆਮਦਨ ਹੋਏਗੀ ਉਹਦੇ ਤੋਂ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਆਮਦਨ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਸਕਦੀ ਹੈ। ਇਵੇਂ ਹੁੰਦੀ ਹੈ ਤਰੱਕੀ ਸ਼ਰਧਾ ਵਾਲਿਓ ਭਗਤੋ। ਹੋਰ ਰੋਜ਼ ਕਿੰਨੇ ਸ਼ਰਧਾਲੂ ਵਾਲ ਦਾਨ ਕਰਦੇ ਨੇ? ਇਹਦੇ ਵਿੱਚ ਜੋ ਸਾਹਮਣੇ ਆਇਆ, ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਅਤੇ ਉੱਥੇ ਕੰਮ ਦੇ ਉੱਤੇ ਉਸਤਰੇ ਲੈ ਕੇ ਬਿਠਾਏ ਹੋਣੇ ਆ ਜੀ। ਦੇਖ ਲਓ ਗੰਜੇ ਕਰ ਦਿੰਦੇ, ਅਗਲੇ ਪੂਰੇ ਲਾ ਲੈਂਦੇ ਆ, ਪੂਰੀ ਖੱਲ ਲਾ ਲੈਂਦੇ ਅਗਲੇ। ਹਰ ਰੋਜ਼ 70,000 ਤੋਂ 90,000 ਸ਼ਰਧਾਲੂ ਤਿਰੂਪਤੀ ਦੇ ਵਿੱਚ ਭਗਵਾਨ ਵਿਕਟੇਸ਼ਵਰ ਦੇ ਜਿਹੜੇ ਨੇ ਦਰਸ਼ਨ ਕਰਨ ਆਉਂਦੇ ਆ ਅਤੇ ਆਪਣੇ ਵਾਲ ਲੁਹਾ ਜਾਂਦੇ ਆ। ਗਰਮੀਆਂ ਦੀਆਂ ਛੁੱਟੀਆਂ ਅਤੇ ਵੱਡੇ ਤਿਉਹਾਰਾਂ ਦੇ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਹੈ ਉਸੇ ਅਨੁਪਾਤ ਦੇ ਵਿੱਚ ਵਾਲ ਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵੱਧਦੀ ਹੈ। ਤਿਰੂਪਤੀ ਤਿਰੁਮਾਲਾ ਦੇਵ ਸਥਾਨਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 29 ਜੂਨ ਨੂੰ ਜਿਹੜਾ ਸੀਗਾ 95,498 ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹੈ ਅਤੇ ਉਹਨਾਂ ਦੇ ਵਿੱਚੋਂ 30,231 ਸ਼ਰਧਾਲੂਆਂ ਨੇ ਜਾਣੀ ਕਿ ਇੱਕ ਹਿੱਸਾ ਉਹਨੇ ਜਿਹੜੇ ਵਾਲਦਾਨ ਕੀਤੇ ਹੈ। ਕਿਉਂਕਿ ਹਰ ਰੋਜ਼ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵਾਲਦਾਨ ਕਰਦੇ ਨੇ ਅਤੇ ਇਸ ਦੇ ਲਈ TTD ਨੇ ਇੱਕ ਵੱਡਾ ਜਿਹੜਾ ਸਿਸਟਮ ਬਣਾਇਆ ਉੱਥੇ। ਤਿਰੂਪਤੀ ਦੇ ਵਿੱਚ ਮੁੱਖ ਸ਼ੇਵਿੰਗ ਸੈਂਟਰ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਦੇ ਲਈ 11 ਹੋਰ ਥਾਵਾਂ ਦੇ ਉੱਤੇ ਮਿੰਨੀ ਕਲਿਆਣ ਕੱਟਾਂ, ਕਿਆ ਬਾਤ ਹੈ ਜੀ, ਨਾਮ ਦੇ ਨਾਲ ਛੋਟੇ ਸ਼ੇਵਿੰਗ ਸੈਂਟਰ ਜਾਂ ਵਾਲ ਕਟਿੰਗ ਸੈਂਟਰ ਵੀ ਬਣਾਏ ਗਏ ਨੇ। ਸ਼ਰਧਾਲੂਆਂ ਨੂੰ ਵਾਲ ਕੱਟਣ ਦੇ ਵਿੱਚ ਸਹੂਲਤ ਮਿਲੇ ਇਸ ਦੇ ਲਈ ਕੁੱਲ 1152 ਨਾਈਆਂ ਨੂੰ ਕੰਮ ਦੇ ਉੱਤੇ ਰੱਖਿਆ ਗਿਆ ਹੈ ਅਤੇ ਇਹਨਾਂ ਦੇ ਵਿੱਚ 269 ਮਹਿਲਾਵਾਂ ਨਾਈ ਵੀ ਸ਼ਾਮਲ ਨੇ। ਸ਼ਰਧਾਲੂਆਂ ਦੇ ਲਈ ਸਫਾਈ ਅਤੇ ਸਹੂਲਤਾਂ ਦਿੱਤੀਆਂ ਨੇ। ਨਾਲ ਹਰ ਨਾਈ 6 ਘੰਟਿਆਂ ਦੀ ਸ਼ਿਫਟ ਦੇ ਵਿੱਚ ਲਗਭਗ 40 ਸ਼ਰਧਾਲੂਆਂ ਦੇ ਵਾਲ ਜਿਹੜਾ ਮੁੰਡ ਜਾਂਦਾ ਹੈ। ਜਿਨ੍ਹਾਂ ਦਿਨਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੁੰਦੀ ਹੈ ਉਸ ਸਮੇਂ ਇਸ ਕੰਮ ਦੇ ਲਈ 250 ਹੋਰ ਨਾਈਆਂ ਨੂੰ ਲਗਾ ਦਿੱਤਾ ਜਾਂਦਾ। ਨਾਲ ਮਤਲਬ ਕਿ ਐਕਸਟਰਾ ਜਿਹੜੇ ਹੋਰ ਲਾ ਦਿੱਤੇ ਜਾਂਦੇ ਆ 1150 ਤੋਂ 1150 ਸਾਢੇ 1100 ਤੋਂ ਬਾਅਦ ਜਿਹੜੇ ਇਹ ਹੈ 250 ਹੋਰ ਜੋੜ ਦਿੱਤੇ ਜਾਂਦੇ ਆ, 1400 ਕਰ ਦਿੱਤੇ ਜਾਂਦੇ ਆ। ਓਵਰਲੋਡ ਹੋ ਜਾਂਦਾ ਕੰਮ। ਟੀਟੀਡੀ ਦੇ ਅਨੁਸਾਰ ਇਸ ਥਾਂ ਦੇ ਉੱਤੇ ਹਜ਼ਾਰਾਂ ਸ਼ਰਧਾਲੂ ਆਉਂਦੇ ਹੈ ਤੇ ਹਰ ਸਮੇਂ ਸਫਾਈ ਬਣਾਈ ਰੱਖਦੇ ਹੈ। ਸਫਾਈ ਬਣਾਈ ਰੱਖਣ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਵੱਲੋਂ ਵਾਲਦਾਨ ਕਰਨ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਕੱਠਾ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸੇ ਕਰਕੇ ਤਾਂ ਉਹਨਾਂ ਦੀ ਛਿੱਲ ਲਾਉਣੀ ਹੈ ਭਾਈ। ਵਾਲ ਕੱਟਣ ਜਾਂ ਮੁੰਨਣ ਵਾਲੇ ਹਰੇਕ ਕੇਂਦਰ ਤੇ ਸ਼ਰਧਾਲੂਆਂ ਦੇ ਲਈ ਨਹਾਉਣ ਦੀ ਸਹੂਲਤ ਦਾ ਜਿਹੜਾ ਇੰਤਜ਼ਾਮ ਬਕਾਇਆ ਕੀਤਾ ਜਾਂਦਾ ਹੈ। ਇੱਥੇ ਲੋੜੀਂਦੇ ਬਾਥਰੂਮ ਤੇ ਗਰਮ ਪਾਣੀ ਦੀ ਸਹੂਲਤ ਵੀ ਹੈ ਭਾਈ। ਤੁਹਾਡੇ

0: ਕਾਰਜ ਹੋਰ ਵੀ ਥੋੜ੍ਹਾ ਜਿਹਾ ਸੌਖਾ ਕਰ ਦਿੰਦੇ ਹੈ ਅਤੇ ਅਗਲੇ ਕਮਾਉਂਦੇ ਆ ਜੀ 1 ਸਾਲ ਦੀ ਲਾਗਤ ਦੇ ਵਿੱਚ 200 ਕਰੋੜ ਰੁਪਈਆ ਤੁਹਾਡੇ ਕੱਟੇ ਹੋਏ ਵਾਲਾਂ ਤੋਂ, ਜਿਨ੍ਹਾਂ ਦੇ ਵਿੱਚ 5 ਤਰ੍ਹਾਂ ਦੀਆਂ ਕੈਟੇਗਰੀਆਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ। 31 ਇੰਚ ਲੰਬੇ ਵਾਲ ਜਿਹੜੇ ਨੇ ਸਭ ਤੋਂ ਫਸਟ ਕੈਟਾਗਰੀ ਦੇ ਵਿੱਚ ਹੈ, 1 ਕਿਲੋ ਵਾਲ ਜਿਹੜੇ ਨੇ ਤੁਹਾਡੇ ਉਹ 72,000 ਅਤੇ 82 ਰੁਪਏ ਕਿਲੋ ਵਿਕਦੇ ਹੈ, ਅਤੇ ਸਭ ਤੋਂ ਜਿਹੜੇ ਛੋਟੇ ਵਾਲ ਨੇ ਦਾੜ੍ਹੀ ਦੇ ਜਾਂ ਹੋਰ 5 ਇੰਚ ਦੇ ਬੱਚਿਆਂ ਦੇ ਵਾਲ ਨੇ ਉਹ ਜਿਹੜੇ ਨੇ ਉਹ ਵੀ ਹੈ, ਛੱਡਦੇ ਕੁਛ ਨਹੀਂ ਹੈ। ਚਿੱਟਾ ਵਾਲ ਹੋਵੇ, ਸਲੇਟੀ ਵਾਲ ਹੋਵੇ, ਭੂਰਾ ਹੋਵੇ, ਕਾਲਾ ਹੋਵੇ, ਕੋਈ ਛੱਡਦੇ ਹੀ ਨਹੀਂ ਜੀ, ਕਹਿੰਦੇ ਸਭ ਕੁਝ ਚੁੱਕ ਲਵਾਂਗੇ, ਤੁਸੀਂ ਬਸ ਦਾਨ ਕਰੀ ਜਾਓ ਅਤੇ ਬੱਲੇ ਬੱਲੇ ਕਰਾਈ ਜਾਓ ਅਤੇ ਭਗਤੀਓ ਭਗਤੋ ਭਗਤੀ ਕਰੀ ਜਾਓ ਅਤੇ ਰੱਬ ਤੁਹਾਨੂੰ ਮਿਲ ਜਾਣਾ ਹੈ। ਅਤੇ ਅਗਲੇ ਕਹਿੰਦੇ ਤੁਸੀਂ ਰੱਬ ਰੱਖੋ ਅਤੇ ਅਸੀਂ ਰਿਪੋਰਟ ਰੱਖਦੇ ਹਾਂ, ਯਾਨੀ ਕਿ ਪੈਸਾ ਸੰਭਾਲਦੇ ਹਾਂ, ਤੁਸੀਂ ਇਸ ਚੀਜ਼ ਨੂੰ ਸੰਭਾਲੋ। ਲਓ ਜੀ, ਇਹ ਹੈ ਜੀ ਅਸਲੀਅਤ ਵਾਲਾਂ ਦੀ। ਭਗਤਾਂ ਨੂੰ ਜੇ ਸਮਝ ਆਈ ਹੋਵੇ ਤਾਂ ਬਾਕੀ ਉਹ ਦੱਸ ਸਕਦੇ ਨੇ। ਅਤੇ ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 44 976 19 ਵਰਡ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਅਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਜਿਹੜੇ ਆ ਰਹੇ ਹੈ, ਚੰਗਾ ਲੱਗੇਗਾ ਜੇ ਕਾਲ ਕਰਕੇ ਗੱਲਬਾਤ ਕਰੋਗੇ ਤਾਂ ਹੋਰ ਵੀ ਮੇਰੇ ਲਈ ਸੌਖਾ ਹੋ ਜਾਂਦਾ ਹੈ। ਅਤੇ ਆਪਣੇ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ, ਬਾਈ ਕੈਲਗਰੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਸੈਣੀ ਜੀ, ਕਹਿੰਦੇ ਨੇ ਭੁਪਿੰਦਰ ਸਿੰਘ ਭਾਰਤ ਜੀ ਅਤੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਵਾਲਿਓ ਅਤੇ ਹੁਣ ਡੇਰੇ ਲਾਏ ਹੋਣੇ ਕੈਲਗਰੀ। ਮਾਲ ਸੁਰਿੰਦਰ ਜੀ ਕਹਿੰਦੇ ਹਾਂਜੀ ਮੈਂ ਦੇਖਿਆ ਤੀਵੀਆਂ ਵੇਚਦੀਆਂ ਇੰਡੀਆ ਸਾਡੇ ਘਰ ਸਾਹਮਣੇ ਹੀ, ਕਹਿੰਦੇ ਦੇਖਿਆ ਜੀ ਵਾਲ ਵੇਚਦੀਆਂ ਨੇ ਅਤੇ ਇਹ ਇਸੇ ਕੰਮ ਲੈ ਕੇ ਜਾਂਦੇ ਆ ਜੀ ਯੂਰਪ ਦੇ ਵਿੱਚ, ਹੋਰ ਮੁਲਕਾਂ ਦੇ ਵਿੱਚ ਵਿਗ ਬਣ ਕੇ ਫਿਰ ਆਉਂਦੇ ਆ, ਵੇਚਦੇ ਆ, ਅਗਲੇ ਬਣਾਉਂਦੇ ਆ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਹੋਰ ਬਹੁਤ ਸਾਰੇ ਫੈਸ਼ਨ ਦੇ ਵਿੱਚ ਜਾਂ ਕੈਂਸਰ ਦੇ ਮਰੀਜ਼ਾਂ ਦੇ ਲਈ ਜਿਹੜੇ ਆ ਬਕਾਇਦਾ ਸੁਵਿਧਾਵਾਂ ਜਿਹੜੀਆਂ ਉਪਲਬਧ ਕੀਤੀਆਂ ਜਾਂਦੀਆਂ ਸਰਕਾਰਾਂ ਵੱਲੋਂ, ਕਿਉਂਕਿ ਉਹਨਾਂ ਦਾ ਰਾਈਟ ਹੈ ਅਤੇ ਉਹਨਾਂ ਨੂੰ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ। ਅਤੇ ਆਪਣੇ ਜੱਸੀ ਮਹਿਤਾਬ ਜੀ ਕਹਿੰਦੇ ਹੈ ਜੀ ਸਾਰੇ ਹੀ ਪੰਜਾਬ 'ਚ ਹੁਣ ਆਪਣੇ ਡਾਢਲੇ ਨਾਲ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਆਪਣੇ ਸਾਈਕਲਸ 'ਤੇ ਖਰੀਦਦੇ ਹਨ ਜੀ, ਸਿਰਫ 5,000 ਰੁਪਏ ਕਿਲੋ ਖਰੀਦਦੇ ਆ ਜੀ। ਅਤੇ ਦੇਖ ਲਓ 5,000 ਰੁਪਏ ਖਰੀਦ ਗਏ ਅਤੇ ਉੱਥੇ ਕੀਮਤ ਜਿਹੜੀ ਬਣ ਜਾਂਦੀ ਹੈ ਕਿੱਥੇ ਤੱਕ ਜਾਂਦੀ ਹੈ ਜੀ, 72,000 ਰੁਪਏ ਕਿਲੋ ਨੂੰ ਜਾ ਕੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਔਨਲਾਈਨ ਜਿਹੜਾ ਉਹਦਾ ਵਪਾਰ ਕਰਦੇ ਹੈ। ਇਹ ਸੀ ਦੋਸਤੋ ਵਾਲਾਂ ਦੀ ਗੱਲਬਾਤ, ਅਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਇੱਕ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਹੁਣ ਜਾਂਦੇ ਜਾਂਦੇ, ਅਤੇ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ। ਪੜ੍ਹੀ ਮੈਂ ਵੀ ਨਹੀਂ ਹਾਂ, ਤੁਹਾਡੇ ਨਾਲ ਹੀ ਪੜ੍ਹਾਂਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਆਪਣੇ ਭਾਨ ਸਿੰਘ ਗਰੇਵਾਲ ਜੀ ਅਤੇ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਨੇ ਕੈਲਗਰੀ ਤੋਂ, ਅਤੇ ਸਵਾਗਤ ਕਰਦੇ ਉਹਨਾਂ ਦਾ, ਗੱਲਬਾਤ ਸੁਣਦੇ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
1: ਭੁਪਿੰਦਰ ਭਾਰਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ, ਮੌਸਮ ਜੇ ਤਾਂ ਕੈਲਗਰੀ ਹੋ ਫਿਰ ਤਾਂ ਸਾਡੇ ਵਾਲਾ ਸੇਮ ਹੀ ਹੋਣਾ ਜੀ, ਪਤਝੜ ਦਾ ਮੌਸਮ ਸ਼ੁਰੂ ਹੋ ਚੁੱਕਿਆ।
1: ਹਾਂਜੀ, ਕਿਹੜਾ ਮੌਸਮ ਸ਼ੁਰੂ ਹੋ ਚੱਲਿਆ?
0: ਮੈਂ ਕਿਹਾ ਜੀ ਪਤਝੜ ਦਾ ਮੌਸਮ ਸ਼ੁਰੂ ਹੋਣ ਲੱਗਿਆ।
1: ਹਾਂਜੀ ਹਾਂਜੀ ਹਾਂਜੀ, ਮੌਸਮ ਉਰੇ ਬਹੁਤ ਸੋਹਣਾ ਹੈ ਜੀ। ਪਰਸੋਂ ਕਿਤੇ ਇੱਧਰ ਕੈਨੀਅਨ ਟਾਈਪ ਵੱਲ ਗਏ ਘੁੰਮਣ, ਉੱਥੇ ਗਰਮੀ ਪੂਰੀ
0: ਜੀ,
1: ਕੈਲਗਰੀ ਦੇ ਨੇੜੇ ਹੀ ਆ
0: ਜੀ,
1: ਤੇ ਡਰਮ ਵੈਲਰ ਹੈ ਜਗ੍ਹਾ,
0: ਹਾਂਜੀ
1: ਉਹਦੇ ਨਾਲ ਹੀ ਹੈ
0: ਜੀ,
1: ਤੇ ਕੱਲ 11-12 ਡਿਗਰੀ ਡਾਊਨ ਆ ਗਿਆ ਟੈਂਪਰੇਚਰ।
0: ਹਾਂਜੀ ਬਿਲਕੁਲ,
1: ਕੱਲ ਸ਼ਾਮ ਨੂੰ ਇੰਨੀ ਤੇਜ਼ ਹਵਾ ਚੱਲ ਰਹੀ ਸੀ, ਠੰਡ ਲੱਗਣ ਲੱਗੀ।
0: ਹਾਂਜੀ ਬਿਲਕੁਲ, ਇੱਥੇ ਅਸੀਂ ਵੀ, ਸਾਡਾ ਸੇਮ ਹੀ ਹੈ ਜੀ, ਜਿਹੜਾ ਜ਼ੋਨ ਹੈਗਾ ਨਾ ਆਪਣਾ ਨਾਰਥਨ, ਹਾਂਜੀ ਤੁਹਾਡਾ ਕੈਲਗਰੀ ਦਾ ਮੌਸਮ ਤੇ ਸਾਡਾ ਫਿਨਲੈਂਡ ਦਾ ਇੱਕੋ ਜਿਹਾ ਹੀ ਹੈ।
1: ਹਾਂ ਹੁਣ ਮੈਂ ਤਾਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਸੀ ਹੈਗਾ, ਮੈਂ ਅੱਜ ਸਵੇਰੇ ਹਾਫ ਸਲੀਵ ਟੀ ਸ਼ਰਟ ਪਾ ਕੇ ਚਲਾ ਗਿਆ, ਮੈਂ ਕਿਹਾ ਧੁੱਪ ਹੈਗੀ ਹੈ ਪਰ ਨਾਲ ਹਵਾ ਵੀ ਚੱਲਦੀ ਹੈ, ਠੰਡਕ ਵੀ ਹੈਗੀ ਹੈ,
0: ਨਹੀਂ ਨਾਲ ਚਾਹੇ ਮੌਸਮ ਠੀਕ ਵੀ ਹੋਵੇ ਨਾਲ ਕੋਟੀ ਕੋਟੀ ਜ਼ਰੂਰ ਰੱਖ ਲਿਆ ਕਰੋ, ਇੱਕ ਪਤਾ ਨਹੀਂ ਲੱਗਦਾ ਜੀ ਕਦੋਂ ਬਦਲ
1: ਜਾਂਦਾ। ਉਹ ਨਾ ਵਿੰਡ ਚੀਟਰ ਜਾਂ ਮਤਲਬ ਪਤਲੀ ਜੈਕਟ ਪਹਿਲੇ ਆਉਂਦੇ ਨੇ ਬੱਚਿਆਂ ਨੇ ਦਿੱਤੀ ਸੀਗੀ
0: ਜੀ,
1: ਤੇ
0: ਅਸੀਂ ਤਾਂ ਗੰਦ
1: ਰਾਤੀ ਉਹ ਪਾਣੀ ਪੈ

0: ਅਸੀਂ ਤਾਂ
1: ਰਾਤੀ
0: ਗਰਮੀਆਂ
1: ਪਾਣੀ
0: ਵੀ,
1: ਪੈ ਗਈ ਰਾਤੀ ਗਏ
0: ਅਸੀਂ ਤਾਂ
1: ਥੋੜਾ ਜਿਹਾ
0: ਗਰਮੀਆਂ
1: ਘੁੰਮਣ।
0: ਵੀ ਸੈਣੀ ਸਾਹਿਬ ਜੈਕਟਾਂ ਪਾ ਕੇ ਕੱਢੀ ਦੀਆਂ ਤਕਰੀਬਨ, ਐਤਕੀ ਥੋੜਾ ਜਿਹਾ ਠੀਕ ਆ। ਨਹੀਂ ਤਾਂ ਮਸੀਂ
1: ਹਾਂ
0: ਮਤਲਬ ਕਿ 3 ਮਹੀਨਿਆਂ ਦੇ ਵਿੱਚ ਮਸੀਂ 2-3 ਵੀਕ ਹੀ ਹੁੰਦੇ ਆ ਜਦੋਂ ਟੈਂਪਰੇਚਰ 30-35 ਤਾਈਂ ਚਲੇ ਜਾਂਦਾ, ਨਹੀਂ ਤਾਂ ਫਿਰ ਥੱਲੇ ਹੀ ਰਹਿੰਦਾ ਜੀ, 30 ਬਣੀ ਜਾਂਦਾ ਜੀ।
1: ਹਾਂਜੀ ਹਾਂਜੀ, ਉਹ ਵੀ ਇਹੀ ਕਹਿੰਦੇ, ਕਹਿੰਦੇ ਵੀ ਸਾਲ 'ਚ 2 ਕੁ ਵਾਰੀ ਹੁੰਦਾ ਇੱਦਾਂ ਦਾ ਕੰਮ।
0: ਹਾਂਜੀ
1: ਬਾਕੀ ਵੀ ਜੈਕਟਾਂ 7-8 ਟਾਈਪ ਦੀਆਂ ਰੱਖੀਆਂ ਹੋਈਆਂ,
0: ਹਾਂਜੀ ਬਿਲਕੁਲ ਹੈ ਜੀ,
1: ਜਿਹੜੀ ਬਰਫ਼ ਪੈਣ ਤੇ ਪਾਉਣੀ ਆ ਉਹ ਹੋਰ
0: ਹਾਂਜੀ
1: ਹੈ,
0: ਬਿਲਕੁਲ ਹੈ ਜੀ,
1: ਜਿਹੜੀ ਇੱਦਾਂ ਦੇ ਮੌਸਮ 'ਚ ਪੈਂਦੀ ਹੈ ਉਹ ਹੋਰ ਹੈ, ਇੱਦਾਂ
0: ਹੱਲੇ
1: ਅਲੱਗ
0: ਚਿੱਕੜ
1: ਅਲੱਗ
0: ਹੋਣਾ ਜੀ,
1: ਰੱਖਣੇ ਪੈਂਦੇ।
0: ਹੱਲੇ ਚਿੱਕੜ ਹੋਣਾ, ਪਹਿਲਾਂ ਮੀਂਹ ਸ਼ੁਰੂ ਹੋ ਜਾਣੇ ਆ ਹੁਣ।
1: ਹਾਂਜੀ ਹਾਂਜੀ
0: ਹਾਂਜੀ, ਫਿਰ ਵੱਡੇ 'ਚ ਬੂਟ ਵੀ ਪਾਉਣੇ ਪੈਣੇ ਆ ਜੀ, ਚਿੱਕੜ ਵਾਲੇ।
1: ਹਾਂਜੀ ਹਾਂਜੀ ਹਾਂਜੀ, ਉਦਾਂ ਦਾ ਹੀ ਫਿਰ ਸਾਰਾ ਸਿਸਟਮ
0: ਹਾਂ,
1: ਰੱਖਣਾ ਪੈਂਦਾ
0: ਸਿਸਟਮ
1: ਜੀ,
0: ਰੱਖਣਾ ਪੈਂਦਾ
1: ਜਿੱਦਾਂ ਦਾ ਮੌਸਮ ਰਹਿੰਦਾ
0: ਜੀ। ਕੀ ਕਹਿਣਾ
1: ਉਦਾਂ
0: ਚਾਹੋਗੇ
1: ਸਾਰਾ
0: ਸੈਣੀ ਸਾਹਿਬ,
1: ਸਾਰਾ ਕੁਝ।
0: ਕਿਵੇਂ ਲੱਗ ਰਿਹਾ ਜੀ ਇਹਨਾਂ
1: ਮੈਂ
0: ਮੁਲਕਾਂ ਦਾ ਮਾਹੌਲ?
1: ਮੁਲਕਾਂ ਦਾ ਮਾਹੌਲ ਵਧੀਆ ਜੀ, ਠੀਕ ਹੈ। ਇੱਥੇ ਗਰਮੀ ਚ ਲੱਗਦੀ ਹੈ ਸ਼ਾਇਦ ਅੱਗ, ਉਹਦੇ ਨਾਲ
0: ਹਾਂਜੀ
1: ਥੋੜਾ ਜਿਹਾ ਧੂੰਆਂ ਜਿਹਾ ਹੋ ਜਾਂਦਾ, ਤੇ ਉਹ ਫਿਰ ਕਿਹੜਾ ਔਰੇਂਜ ਅਲਰਟ ਯੈਲੋ
0: ਹਾਂਜੀ,
1: ਅਲਰਟ ਕਰ ਦਿੰਦੇ ਆ, ਹੈਨਾ।
0: ਸਾਡੇ ਤਾਂ ਇੱਥੇ ਪਹਿਲਾਂ ਹੀ ਕਹਿ ਦਿੰਦੇ ਆ, ਜਿੱਦਾਂ ਗਰਮੀ ਸ਼ੁਰੂ ਹੋ ਗਈ ਤਾਂ ਨਾਲ ਦੀ ਨਾਲ ਕਹਿ ਦੇਣਾ ਉਹਨਾਂ ਨੇ ਕਿ ਗ੍ਰਿਲ ਵਗੈਰਾ ਨਹੀਂ ਕਰਨੀ, ਫੋਰੈਸਟ ਦੇ ਵਿੱਚ ਜਾਓ, ਪਹਿਲਾਂ ਅਲਰਟ ਕਰ ਦਿੰਦੇ। ਪਤਾ ਨਹੀਂ ਤੁਹਾਡੇ ਇੱਥੇ ਕਿੱਦਾਂ
1: ਹਾਂਜੀ
0: ਕਰਦੇ ਨੇ।
1: ਹਾਂਜੀ, ਉਹ ਤਾਂ ਗੱਲ ਠੀਕ ਹੈ, ਪਰ ਫਿਰ ਵੀ ਅੱਗ ਲੱਗ ਜਾਂਦੀ
0: ਹਾਂ,
1: ਹੈ,
0: ਲੱਗ
1: ਉਸ ਤੋਂ
0: ਜਾਂਦੀ ਹੈ,
1: ਬਿਨਾਂ
0: ਸ਼ੋਰਟ
1: ਵੀ
0: ਸਰਕਟ
1: ਲਾਈਨਾਂ
0: ਲਾਈਨਾਂ
1: ਹੈਗੀਆਂ
0: ਜੀ, ਬਿਜਲੀ ਦੀਆਂ, ਹੋਰ ਸਾਰੀਆਂ ਇੱਦਾਂ ਕਾਰਨ ਬਣ ਜਾਂਦਾ ਜੀ। ਬਿਲਕੁਲ ਹੈ ਜੀ,
1: ਨਹੀਂ ਹਾਂ ਉਹ ਵੀ ਹੋ ਸਕਦਾ, ਪਰ ਪਤਾ ਨਹੀਂ ਕਿੱਦਾਂ ਇੱਧਰ ਸਰੀ ਵੱਲ ਗਏ ਸੀਗੇ
0: ਹਾਂਜੀ
1: ਤਾਂ ਉੱਥੇ ਕਾਫੀ ਜ਼ਿਆਦਾ ਦਰਖਤ
0: ਬਿਲਕੁਲ
1: ਜਲੇ ਹੋਏ ਸੀਗੇ ਅੱਗ ਦੇ
0: ਬਿਲਕੁਲ।
1: ਨਾਲ,
0: ਇਹਦੇ ਵਿੱਚ ਸੈਣੀ
1: ਤੇ
0: ਸਾਹਿਬ ਜਿਹਦੇ ਵਿੱਚ
1: ਉਹਨਾਂ
0: ਤੁਸੀਂ
1: ਨੂੰ
0: ਗੱਲ ਕਰਦੇ ਹੋ ਨਾ, ਕਾਰਪੋਰੇਟ ਢਾਂਚਾ, ਉਹ ਵੀ ਇਨਵੋਲਵ ਹੈਗਾ, ਕੋਈ ਚੀਜ਼ਾਂ ਆਪ ਵੀ ਇਹ ਮੁਹਾਰੇ ਵੀ ਕਰਾਈਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ ਜੀ, ਕਿਉਂਕਿ ਉਹ
1: ਹਾਂ
0: ਬਾਇਓ
1: ਉਹ
0: ਫਿਊਲ
1: ਵੀ ਹੋ
0: ਵਗੈਰਾ, ਹੋਰ
1: ਸਕਦਾ।
0: ਸਾਰੀਆਂ ਚੀਜ਼ਾਂ, ਲੱਕੜ ਜੰਗਲ ਨੂੰ ਖਤਮ ਕਰਨਾ, ਉੱਥੇ ਫਿਰ
1: ਹਾਂਜੀ
0: ਖੇਤੀਬਾੜੀ ਜਾਂ ਫਿਰ ਉੱਥੇ ਇੰਡਸਟਰੀ ਖੜੀ ਕਰਨੀ, ਕੁਝ ਨਾ ਕੁਝ ਉਹ ਸਾਰਾ ਚੱਕਰ ਚੱਲਦਾ ਜੀ ਇਹਦੇ ਵਿੱਚ।
1: ਉਹ ਤਾਂ ਗੱਲ ਠੀਕ ਹੈ, ਪਰ ਜੀ ਇੱਥੇ ਕੈਨੇਡਾ 'ਚ ਤਾਂ ਲੈਂਡ ਦੀ ਕੋਈ ਪ੍ਰੋਬਲਮ ਨਹੀਂ
0: ਬਹੁਤ
1: ਹੈਗੀ,
0: ਲੈਂਡ
1: ਖੁੱਲੀ
0: ਤਾਂ
1: ਲੈਂਡ
0: ਬਹੁਤ
1: ਹੈ,
0: ਹੈ ਜੀ,
1: ਪਾਪੂਲੇਸ਼ਨ ਘੱਟ ਹੈ,
0: ਬਿਲਕੁਲ ਹੈ ਜੀ,
1: ਪਰ ਫਿਰ ਵੀ ਹੋ ਜਾਂਦਾ, ਆਪਣੇ ਦੇਸ਼ 'ਚ ਵੀ ਲੱਗ ਜਾਂਦੀ ਹੈ
0: ਹਾਂ
1: ਕਿਤੇ ਅੱਗ
0: ਬਿਲਕੁਲ ਹੈ ਜੀ
1: ਪਹਾੜਾਂ 'ਚ ਇਹਨਾਂ ਦਰਖਤਾਂ ਨੂੰ
0: ਜੀ ਹਾਂ, ਇੱਥੇ ਫਰਾਂਸ ਦੇ ਵਿੱਚ ਵੀ ਜਾਂ ਗ੍ਰੀਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੱਗੀ, ਉਹਨੂੰ ਵੀ ਕੰਟਰੋਲ ਮਸੀ ਕਰ ਰਹੇ ਜੀ।
1: ਹਾਂਜੀ ਹਾਂਜੀ, ਪਰ ਜੀ ਮੈਂ ਅੱਜ ਅਦਾਲਤ ਫਿਲਮ ਦਾ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ।
0: ਜ਼ਰੂਰ ਜੀ, ਆਉਣ ਦਿਓ ਜੀ।
1: 1958 'ਚ ਆਈ ਸੀ ਫਿਲਮ, ਤੇ ਰਜਿੰਦਰ ਕ੍ਰਿਸ਼ਨ ਜੀ ਨੇ ਇਹਦੇ ਬੋਲ ਲਿਖੇ ਨੇ
0: ਜੀ,
1: ਤਰਜ ਬਣਾਈ ਮਦਨ ਮੋਹਨ ਜੀ ਨੇ
0: ਜੀ,
1: ਲਤਾ ਮੰਗੇਸ਼ਕਰ ਜੀ ਨੇ ਗਾਇਆ ਸੀਗਾ, ਇਹ ਗਜ਼ਲ ਟਾਈਪ ਹੀ ਹੈ ਵੈਸੇ ਇਹ
0: ਜੀ।
1: ਜਾਨਾ ਥਾ ਹਮ ਸੇ ਦੂਰ ਬਹਾਨੇ ਬਣਾ ਲੀਏ, ਅਬ ਤੁਮਨੇ ਕਿਤਨੀ ਦੂਰ ਠਿਕਾਨੇ ਬਣਾ ਲੀਏ, ਜਾਨਾ ਥਾ ਹਮ ਸੇ ਦੂਰ ਬਹਾਨੇ ਬਣਾ ਲੀਏ,
0: ਵਾਹ।
1: ਅਬ ਤੁਮ

0: खजाने बना लिए, अब तुमने कितनी दूर ठिकाने बना लिए।
1: वाह
0: जाना था हमसे दूर, बहाने बना लिए, अब तुमने कितनी दूर ठिकाने बना लिए। जाना था हमसे दूर।
1: वाह,
0: धन्यवाद भुपिंदर
1: क्या
0: पारी जी।
1: बात है सैनिक साहब, बा कमाल, गीत हर बार दी तरह जी। थैंक यू जी, थैंक यू रौनक लाने लई, शुक्रिया जी। लो दोस्तों,
0: बहुत
1: ये सां
0: शुक्रिया
1: जी,
0: पारी जी साडा।
1: शुक्रिया जी, शुक्रिया जुड़न लई, शुक्रिया जी। जी दोस्तों, ये सां जी अपने नाल बलवीर सिंह सैनी साहब जुड़े सन कैलगरी तो, ते चंडीगढ़ वाले कैलगरी गए हुए ने जी, ते अपना आनंद माण रहे ने छुट्टियां दा। ते दोस्तों इस तरह लाइनां तुहाडे लई भी खुल्लियां ने, जेकर एक अद्धे मिनट दे विच कॉल करनी चाहुंदे स्वागत है, नहीं तो फिर आपां कहानी तो बाद तुहाडी गल्लबात फिर सुणांगे। ਤੇ ਮੈਂ ਗੱਲ ਕਰਨ ਲੱਗਿਆ ਸੀ ਕਹਾਣੀ ਦੀ, ਤੇ ਲਓ ਫਿਰ ਬਾਤ ਪਾ ਲਈਏ ਜਾਂਦੇ ਜਾਂਦੇ। ਆਪਣੇ ਕੋਲ 15 ਕੁ ਮਿੰਟ ਦਾ ਸਮਾਂ ਜੇ ਬਾਕੀ ਹੈ, ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਕਰੇਗਾ ਤਾਂ ਕਾਲ ਤੁਸੀਂ ਕਰ ਸਕਦੇ ਹੋ, ਤੇ 15 ਕੁ ਮਿੰਟ ਦੇ ਵਿੱਚ ਆਪਾਂ ਕਹਾਣੀ ਕੰਪਲੀਟ ਕਰ ਲੈਣੀ ਹੈ। ਦੋਸਤੋ ਇਹ ਕਹਾਣੀ ਹੈ ਅਸੀਂ ਕਾਹਦੇ ਲਈ ਹਾਂ, ਅੰਮ੍ਰਿਤ ਕੌਰ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਕਹਿਣਾ ਚਾਹੁੰਦੀ ਹੈ ਤੇ ਸਾਨੂੰ ਕਿੱਥੇ ਲਿਜਾਣਾ ਚਾਹੁੰਦੀ ਹੈ ਤੇ ਕੀ ਸਮਝਾਉਣਾ ਚਾਹੁੰਦੀ ਹੈ। ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨਹੀਂ ਆਇਆ ਬੇਬੇ, ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ। ਕੋਈ ਨਾ ਪੁੱਤ, ਉਹਨੂੰ ਤਾਂ ਨਹੀਂ ਆਇਆ, ਤੂੰ ਹੁਣ ਆਪਦੇ ਹਿਸਾਬ ਦੇ ਨਾਲ ਕਮਾ ਲਈ, ਫਿਰ ਦੇਖੀ ਤੇਰੇ ਪੁੱਤ ਦੀ ਚੜ੍ਹਾਈ ਦੇਖੀ ਤੂੰ ਜ਼ਰਾ, ਉਹ ਆਪਣੀ ਮਾਂ ਨੂੰ ਆਖਦਾ ਬਿੰਦਰ। ਰੱਬ ਤੇਰੀ ਕਮਾਈ ਦੇ ਵਿੱਚ ਬਰਕਤ ਪਾਵੇ ਪੁੱਤਾ, ਉਹ ਅਸੀਸਾਂ ਦਿੰਦੀ ਹੈ। ਬਰਕਤ ਨਹੀਂ ਬੇਬੇ, ਬਰਕਤਾਂ ਆਖ ਬਰਕਤਾਂ, ਉਹ ਚਾਮਲ ਕੇ ਆਖਦਾ। ਮਾਂ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦੀ ਹੈ ਤੇ ਕਈ ਵਾਰ ਉਦਾਸੀਆਂ ਇਹੋ ਹੀ ਜਿਹੀਆਂ ਗੱਲਾਂ ਬਾਪੂ ਦੇ ਕੰਨੀ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਚੇਤੇ ਆਉਂਦੀਆਂ। ਜੇ ਔਲਾਦ ਤੇ ਸ਼ੱਕ ਹੋ ਜਾਵੇ ਤਾਂ ਉਸਦੀ ਹਰ ਹਰਕਤ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਜ਼ਰੂਰੀ ਹੁੰਦੀ ਹੈ, ਨਹੀਂ ਤਾਂ ਬਾਅਦ ਦੇ ਵਿੱਚ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਹੱਥ ਲੱਗਦਾ। ਬਿੰਦਰ ਦਾ ਬਹੁਤ ਜੀ ਕਰਦਾ ਕਿ ਬਾਪੂ ਨੂੰ ਦੱਸ ਦੇਵੇ ਉਸਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ, 1000 ਤੋਂ 2000, 5 ਤੋਂ 10, 10 ਤੋਂ 15। ਲੈ ਪੈਸੇ ਕਮਾਉਣੇ ਕੀ ਔਖੇ ਨੇ ਬਾਪੂ ਹੋਰੀ, ਉਈ 6-6 ਮਹੀਨੇ ਫਸਲ ਕੰਨੀ ਝਾਕਦੇ ਰਹਿੰਦੇ ਨੇ, ਉਹ ਵੀ ਜੇ ਮੀਂਹ ਕਣੀ ਝੱਖੜ ਝੋਲੇ ਤੋਂ ਬਚਾ ਰਿਹਾ ਰਹਿ ਜਾਵੇ ਤਾਂ ਕੁਝ ਪੱਲੇ ਪੈਂਦਾ, ਨਹੀਂ ਤਾਂ ਬਸ ਆੜਤੀਏ ਜੋਗੇ ਹੈ। ਆੜਤੀਆ ਵੀ ਵਿਆਜ ਲਾਉਣ ਲੱਗਿਆ ਜਮਾਂ ਕਿਰਕ ਨਹੀਂ ਕਰਦਾ, ਉਹ ਵੀ ਵਿਆਜ ਤੇ ਵਿਆਜ ਠੋਕਦਾ। ਹੁਣ ਆਪਾਂ ਵੀ ਬਣਾਈਏ, ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਹੀ ਪੈਸੇ ਬਣਾਉਣੇ ਨੇ, ਬਿੰਦਰ ਆਖਦਾ। ਘਰਦਿਆਂ ਤੋਂ ਚੋਰੀ ਆੜਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਦੇ ਵਿੱਚ ਲਾ ਤੇ, ਭਰੋਸਾ ਹੋਣ ਕਰਕੇ ਆੜਤੀਆਂ ਨੇ ਵੀ ਕੋਈ ਨਾਂਹ ਨੁੱਕਰ ਨਾ ਕੀਤੀ, ਜਿੱਥੋਂ ਵੀ ਆਸਾਨੀ ਦੇ ਨਾਲ ਪੈਸੇ ਮਿਲ ਸਕਦੇ ਸਨ ਫੜ ਲੈ। ਉਹ ਸੋਚਦਾ ਜੇ ਮੈਂ ਘਰਦਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਫਿਰ ਉਹ ਸਵਾਦ ਨਹੀਂ ਰਹਿਣਾ, ਬਸ ਉਦੋਂ ਹੀ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਜਿਹੜਾ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ ਕਿ ਪੁੱਤ ਕਮਾ ਕੇ ਲਿਆਇਆ। ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਇਹ ਸੋਚੀ ਜਾਂਦਾ, ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਿਵੇਂ ਉਹ ਫੁੱਲੇ ਨਾ ਸਮਾਉਣਗੇ, ਕਦੇ ਪਿਓ ਬਾਰੇ ਤੇ ਕਦੇ ਮਾਂ ਦੇ ਬਾਰੇ। ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਜਿਹੜੀਆਂ ਉਸਦੀਆਂ ਨਿੱਕੀਆਂ ਉਸਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ, ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਦੇ ਬਾਰੇ ਸੋਚਦਾ, ਕਦੇ ਪਿਓ ਦੇ ਬਾਰੇ, ਕਦੇ ਮਾਂ ਦੇ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਤੇ ਉਸਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਦੇ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਾ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਸਮਝਾਈ, ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ ਨਾ ਤਾਂ ਉਹਦੇ ਅੱਡ ਪੈਸੇ ਮਿਲਦੇ ਨੇ। ਆਪਣੇ ਘਰ ਵਾਲੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ਦੇ ਉੱਤੇ ਵੀ ਪੈਸੇ ਲਾ ਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ ਗਈ ਸੀ, ਆਪਣੀ ਘਰ ਵਾਲੀ ਤੋਂ ਵੀ ਲੁਕੋ ਰੱਖਿਆ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ ਅਤੇ ਉਹਨੂੰ ਦੇਣੇ ਹੈ, ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ। ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪ 'ਤੇ ਕਈ ਵਾਰ ਉਸਨੂੰ ਨਾਰਾਜ਼ਗੀ ਹੁੰਦੀ। ਸਾਰੀ ਉਮਰ ਉਸਨੇ ਖੇਤੀ ਕੀਤੀ, ਮਿੱਟੀ ਨਾਲ ਮਿੱਟੀ ਹੁੰਦਾ ਰਿਹਾ, ਕੀ ਖੱਟਿਆ? ਬਸ ਸਬਰ ਸ਼ੁਕਰ ਵਾਲੀ ਸੋਚ 'ਤੇ ਖੜਾ ਰਿਹਾ। ਉਸਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ ਹੈ, ਆਪਣੇ ਬਾਪ ਨੂੰ ਹੀ ਕਹਿੰਦਾ। ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ ਨਾ ਤੇ ਅੱਜ ਉਹ ਵੀ ਕਾਰਾਂ ਕੋਠੜੀਆਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਦਾ ਨਾਂ ਸਾ, ਬੇਚੈਨੀ ਜਿਹੜੀ ਸੀ ਸੌਣ ਨਾ ਦਿੰਦੀ, ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਦੇ ਨਾਲ ਟਰੈਕਟਰ ਦੇ ਨਾਲ ਢੋ ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ, ਕੁਝ ਪੈਸੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਕੰਬਾਈਨ ਦੇ ਦੁਆਰਾ ਵੱਢੀ ਕਣਕ ਦੀ ਨਾੜ, ਜਿਸ ਨੂੰ ਆਮ ਕਰਕੇ ਕਈ ਲੋਕ ਅੱਗ ਲਾ ਦਿੰਦੇ ਸਨ, ਉਸਦੀ ਤੂੜੀ ਬਣਾ ਕੇ ਕਮਾਏ, ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖ ਲਏ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰਕੇ ਕੰਪਨੀ ਦੇ ਵਿੱਚ ਵੱਧ ਪੈਸੇ ਲਾ ਸਕੇ। ਛੇਤੀ ਹੀ ਵੱਧ ਪੈਸੇ ਕਮਾਏ। ਜੇ ਉਸਦੇ ਵੱਸ ਦੀ ਜਿਹੜੀ ਸੀ ਗੱਲ ਹੁੰਦੀ ਨਾ ਤਾਂ ਉਸ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ ਜਦੋਂ ਉਸਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਹੀ ਮਨ ਉਡਾਰੀਆਂ ਭਰਨ ਲੱਗ ਪੈਂਦਾ। ਸਾਰੇ ਘਰ ਦੀ ਗਰੀਬੀ ਚੱਕੀ ਜਾਊ। ਦੋ ਚਾਰ ਵਾਰੀ ਤਾਂ ਉਸਨੂੰ ਪੰਜ ਪੰਜ ਦਸ ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਜਿਹੜੀਆਂ ਸੀ ਉਹਦੇ ਲਈ ਵੀ ਵਰਤ ਲਏ। ਦੋ ਕੁ ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕੰਪਨੀ ਦੇ ਵਿੱਚ ਹੀ ਲਗਾ ਦਿੱਤੇ ਦੁਬਾਰਾ, ਤਾਂ ਕਿ ਉਹਨਾਂ ਦੇ ਕਈ ਗੁਣਾ ਜਿਹੜਾ ਵੱਧ ਪੈਸੇ ਬਣ ਜਾਣ। ਇੰਨੇ ਥੋੜ੍ਹੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ ਨਾ, ਅਤੇ ਵੱਧ ਹੀ ਲਾਏ। ਕਿਸੇ ਨੂੰ ਬਿਨਾਂ ਦੱਸੇ ਹੀ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ, ਸ਼ਾਂਪ ਜਿਹੜੀ ਸੀ ਉਹ ਵੀ ਵੇਚ ਕੇ ਪੈਸੇ ਲਾ ਤੇ। ਇਸ ਤੋਂ ਬਾਅਦ ਉਹ ਜਮ੍ਹਾਂ ਸੁਰਖਰੂ ਹੋ ਗਿਆ ਸੀਗਾ, ਕੁਝ ਪੱਲੇ ਨਾ। ਕੁਝ ਸਮੇਂ ਦੇ ਲਈ ਸਭ ਫਿਕਰ ਫਾਕੇ ਮੁਕਾ ਲਏ, ਬਸ ਉਡੀਕ ਸੀ ਕਿ ਕਦੋਂ ਉਹ ਦੇਣਾ ਆਵੇ ਜਦੋਂ ਉਹ ਆਪਣੇ ਘਰ ਦੇ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਏਗਾ। ਬਾਪੂ ਉਸਨੂੰ ਗਲ ਦੇ ਨਾਲ ਲਾਵੇਗਾ, ਹੱਲਾਸ਼ੇਰੀ ਦੇਵੇਗਾ, ਨਹੀਂ ਤਾਂ ਹੁਣ ਤੱਕ ਬਾਪੂ ਉਸਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਹੀ ਥਾਪੀ ਦੇ ਦਿੰਦਾ ਸੀ। ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਦੇ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਿਆ, ਉਹ ਧਿਆਨ ਰੱਖੀ ਬਿੰਦਰਾ, ਇਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ ਠੱਗ, ਐਵੇਂ ਨਾ ਠੱਗਿਆ ਜਾਈ। ਉਹ ਨਾ ਬਾਈ, ਇੱਦਾਂ ਦੀ ਕੋਈ ਗੱਲ ਨਹੀਂ, ਇਹ ਤਾਂ ਚੰਗੇ ਬੰਦੇ ਨੇ, ਭਰੋਸੇਮੰਦ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਹੈ ਇਹਨਾਂ ਦੀ, ਫਿਰ ਹੀ ਆਪਾਂ ਪੈਸੇ ਲਾਏ ਹੈ। ਮੈਂ ਆਪ ਇਹਨਾਂ ਦੇ ਦਫ਼ਤਰ ਗਿਆ ਸਾਂ, ਉੱਥੇ ਸਾਰਾ ਕੁਝ ਇਹਨਾਂ ਨੇ ਨੈੱਟ ਦੇ ਉੱਤੇ ਪਾਇਆ ਹੋਇਆ, ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਓ। ਥੋੜ੍ਹਾ ਰੁਕ ਕੇ ਬਿੰਦਰ ਫਿਰ ਬੋਲ ਪਿਆ, ਉਹ ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ, ਠੱਗਾਂ ਤੋਂ ਬਚ ਕੇ ਰਵੋ ਭਾਈ, ਇਹ ਕਹਿੰਦੇ ਨੇ ਆਪ। ਤੂੰ ਮੇਰੇ ਨਾਲ ਚੱਲੀ ਕਿਤੇ, ਤੈਨੂੰ ਆਪੇ ਪਤਾ ਲੱਗ ਜੂ ਇਹਨਾਂ ਬਾਰੇ, ਅਜੇ ਹੋਰ ਕਿਸੇ ਨੂੰ ਨਾ ਦੱਸੀ ਤੂੰ। ਬਿੰਦਰ ਨੇ ਆਪਣੇ ਨਾਲ ਲਿਜਾਣ ਦੇ ਲਈ ਦੋਸਤ ਨੂੰ ਪੱਕਾ ਕਰ ਲਿਆ, ਭਈ ਲੈ ਤੈਨੂੰ ਵੀ ਲੈ ਚੱਲਦਾ। ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ ਨਾ, ਉਹਨਾਂ ਦਾ ਫੋਨ ਅੱਗੋਂ ਟੂੰ ਟੂੰ ਹੀ ਕਰੀ ਗਿਆ, ਬਿਜ਼ੀ ਆਉਂਦਾ ਸੀ, ਕਿਸੇ ਹੋਰ ਦੇ ਨਾਲ ਗੱਲ ਕਰਦੇ ਹੋਣਗੇ ਨਾ। ਵੱਡੇ ਲੋਕਾਂ ਦੀ ਜਾਣ ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸਨੂੰ ਯਾਦ ਆਇਆ ਕਿ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਦੇ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸਦਾ ਨੰਬਰ ਵੀ ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫੋਨ ਘੁਮਾ ਲਿਆ, ਬਾਈ ਕੀ ਹਾਲ ਹੈ ਤੇਰਾ, ਕੰਮ ਸੀ ਤੇਰੇ ਤੱਕ ਯਾਰ। ਬਿੰਦਰ ਨੇ ਸਧਾਰਨ ਜਿਹੀ ਗੱਲਬਾਤ ਸ਼ੁਰੂ ਕਰ ਲਈ ਉਹਦੇ ਨਾਲ। ਹਾਲ ਤਾਂ ਠੀਕ ਹੈ ਬਾਈ, ਕੰਮ ਕੀ ਹੈ ਇਹ ਦੱਸੋ। ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਨੰਬਰ ਹੈ, ਇੱਕੋ ਹੀ ਨੰਬਰ ਹੈ ਜੀ, ਉਹ ਲੱਗ ਨਹੀਂ ਰਿਹਾ। ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈਗਾ ਤਾਂ ਮੈਨੂੰ ਭੇਜ ਦੇ। ਉਸਨੇ ਸਿੱਧੀ ਮੁੱਦੇ ਦੀ ਗੱਲ ਕਰਤੀ। ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨਹੀਂ ਲੱਗ ਰਿਹਾ। ਸਾਡੇ ਪਿੰਡ ਤਾਂ ਪੂਰਾ ਰੋਲਾ ਪੈ ਰਿਹਾ ਉਹਨਾਂ ਦੇ ਬਾਰੇ, ਉਹ ਤਾਂ ਠੱਗ ਨਿਕਲੇ। ਉਹ ਨਾ ਬਾਈ ਨਾ, ਐਂ ਕਿਵੇਂ ਹੋ ਸਕਦਾ ਹੈ? ਉਹਨਾਂ ਨੇ ਵੱਡੀਆਂ ਸਕਰੀਨਾਂ 'ਤੇ ਦਿਖਾਇਆ ਸੀ, ਸਾਰੀ ਜਾਣਕਾਰੀ ਨੈੱਟ ਦੇ ਉੱਤੇ ਰੱਖੀ ਹੋਈ ਹੈ। ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸਦਾ ਭਰੋਸਾ ਨਹੀਂ ਟੁੱਟਿਆ। ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਇਕੱਠੇ ਕਰੇ ਹੋਏ ਸੀ, ਕੁਛ ਜੀਰੀ ਲਵਾਈ ਦੇ ਮਿਲੇ ਸੀ ਅਤੇ ਪੂਰਾ 20,000 ਸੀ। ਮੈਂ ਵੀ ਇੰਨੇ ਕੋਈ ਲਾਏ ਹੋਏ ਨੇ, ਉਸ ਤੋਂ ਸੱਚ ਨਾ ਬੋਲਿਆ ਗਿਆ। ਉਸਨੇ ਤਾਂ ਲੱਖਾਂ ਰੁਪਇਆ ਲਾਇਆ ਰੱਖਿਆ ਸੀ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗ ਪਿਆ, ਕੁਝ ਵੀ ਹੱਥ ਪੱਲੇ ਨਾ ਪਿਆ, ਮਨ ਘਬਰਾਉਣ ਲੱਗ ਪਿਆ। ਜਦੋਂ ਇਹ ਸੋਚ ਦਿਲ ਦਿਮਾਗ ਦੇ ਵਿੱਚ ਥਾਂ ਬਣਾਉਣ ਲੱਗ ਪਈ ਨਾ ਕਿ ਉਸਦੇ ਨਾਲ ਵੀ ਠੱਗੀ ਹੋ ਸਕਦੀ ਹੈ, ਸੁਪਨੇ ਦੇ ਵਾਂਗ ਲੱਗਦਾ ਸੀ ਉਹਨੂੰ, ਜਦੋਂ ਸੱਚ ਆਇਆ ਤਾਂ ਉਸਦੀਆਂ ਲੱਤਾਂ ਦੀ ਜਾਨ ਨਿਕਲਣ ਲੱਗ ਪਈ। ਉਸਦੇ ਲਈ ਸਭ ਖਤਮ ਹੋ ਗਿਆ, ਵਿਹੜੇ ਦੇ ਵਿੱਚ ਪਏ ਮੰਜੇ ਦੇ ਉੱਤੇ ਢੇਰੀ ਹੋ ਗਿਆ। ਬਿੰਦਰਾ ਕੀ ਹੋ ਗਿਆ ਪੁੱਤ, ਕੀ ਹੋ ਗਿਆ ਬਿੰਦਰਾ? ਮਾਂ ਨੇ ਕਾਹਲੀ ਕਾਹਲੀ ਦੇ ਨਾਲ ਪਾਣੀ ਦਾ ਗਲਾਸ ਲਿਆਂਦਾ ਤੇ ਪਾਣੀ ਦਾ ਘੁੱਟ ਪੀ ਕੇ ਥੋੜਾ ਸੂਤ ਜਿਹਾ ਹੋਇਆ। ਕੁਝ ਨਹੀਂ ਬੇਬੇ, ਕੁਝ ਨਹੀਂ ਹੋਇਆ, ਐਵੇਂ ਚੱਕਰ ਜਿਹਾ ਆ ਗਿਆ ਸੀ। ਐ ਹੈ ਕਿਵੇਂ ਆ ਗਿਆ ਚੱਕਰ ਤੈਨੂੰ? ਬੇਬੇ ਘਬਰਾਈ ਹੋਈ ਸੀ, ਉਹ ਮਨੋ ਮਨੀ ਆਪਣੇ ਆਪ ਨੂੰ ਸਮਝਾ ਰਿਹਾ। ਬਿੰਦਰਾ ਤੈਨੂੰ ਸੰਭਲਣਾ ਪਊ, ਉੱਠ ਖੜਾ ਹੋ, ਤੂੰ ਬਿਮਾਰ ਨਹੀਂ ਪੈਣਾ, ਪਹਿਲਾਂ ਹੀ ਤੂੰ ਘਰ ਉਜਾੜਤਾ। ਜੇ ਤੂੰ ਪੈ ਗਿਆ ਨਾ ਹੁਣ ਲੰਮਾ, ਇਹਨਾਂ ਤੈਨੂੰ ਬਚਾਉਣ ਦੇ ਲਈ ਜੋ ਪੱਲੇ ਹੈ ਨਾ ਉਹ ਵੀ ਵੇਚ ਵੱਟ ਦੇਣਾ ਹੈ। ਫਿਰ ਪੁੱਤ ਕੰਮ ਘੱਟ ਕਰ ਲਿਆ ਕਰ ਥੋੜ੍ਹਾ, ਮਾਂ ਕਹਿੰਦੀ ਹੈ। ਕੋਈ ਨਹੀਂ, ਘੱਟ ਖਾ ਲਵਾਂਗੇ, ਆਪਦੀ ਦੇਹ ਦੀ ਜ਼ਰੂਰੀ ਹੈ, ਸਾਰਾ ਦਿਨ ਨਹੀਂ ਟਿਕਦਾ ਇੱਥੇ। ਬਿੰਦਰ ਦੀ ਬੇਬੇ ਉਸਦੇ ਕੋਲ ਖੜੀ ਆਖ ਰਹੀ ਹੈ, ਮੈਂ ਕਾਹਦੇ ਲਈ ਆਇਆ? ਜੇ ਔਖਾ ਹੁੰਦਾ ਮੈਨੂੰ ਕਹਿ ਦਿਆ ਕਰ। ਬਾਪੂ ਨੇ ਸਿਰ ਦੇ ਉੱਤੇ ਬੰਨਿਆ ਪਰਨਾ ਲਾ ਕੇ ਝਾੜਦਿਆਂ ਉਹਨੂੰ ਆਪਣੇ ਬਿੰਦਰ ਪੁੱਤ ਨੂੰ ਆਖਿਆ, ਕਿਉਂ ਔਖਾ ਹੁੰਦਾ ਹੈ? ਬਿੰਦਰ ਨੂੰ ਘਰਦਿਆਂ ਦੇ ਉੱਤੇ ਖਿਝ ਆਉਣ ਲੱਗ ਪਈ। ਮੈਂ ਠੀਕ ਹਾਂ, ਕੁਝ ਨਹੀਂ ਹੋਇਆ ਮੈਨੂੰ, ਬੇਬੇ ਰੋਟੀ ਫੜਾ ਦੇ ਮੈਨੂੰ ਬਸ, ਉਸਨੇ ਮਾਂ ਨੂੰ ਕਿਹਾ। ਰੋਟੀ ਤਾਂ ਮੰਗਵਾ ਲਈ ਪਰ ਬੁਰਕੀ ਸੰਘੋਂ ਹੇਠ ਕਿਵੇਂ ਜਾਵੇ? ਰੋਟੀਆਂ ਮਰੋੜ ਮਰੋੜ ਕੇ ਹੱਥ ਦੇ ਵਿੱਚ ਫੜ ਲਈਆਂ, ਥੋੜ੍ਹੀ ਦੇਰ ਬੈਠਾ ਰਿਹਾ, ਫਿਰ ਉੱਠ ਕੇ ਮੱਝਾਂ ਦੀ ਖੁਰਲੀ ਦੇ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ, ਸ਼ੁਕਰ ਹੈ ਕੁਲਜੀਤ ਉਹਦੀ ਘਰਵਾਲੀ ਪੇਕੇ ਗਈ ਹੋਈ ਹੈ, ਨਹੀਂ ਤਾਂ ਉਹਨੇ ਵੀ 100 ਸਵਾਲ ਕਰਨੇ ਸੀ ਮੈਨੂੰ। ਆਪਣੇ ਆਪ ਨੂੰ ਸੰਭਾਲਦਾ ਆਪੇ ਹੀ ਆਪਣੀ ਹਿੰਮਤ ਬਣਦਾ। ਦਿਮਾਗ ਦੇ ਵਿੱਚ ਆਇਆ, ਕਿਉਂ ਨਾ ਕੱਲ੍ਹ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਆਵਾਂ ਮੈਂ, ਹੋ ਸਕਦਾ ਕਿ ਗੱਲ ਝੂਠੀ ਹੋਵੇ, ਪਿੰਡ 'ਚ ਐਵੇਂ ਰੋਲਾ ਪਾਇਆ ਕਿ ਉਹ ਭੱਜ ਗਏ, ਫਰੋਡ ਸੀਗੇ। ਦੂਸਰੇ ਦਿਨ ਸਵੇਰੇ ਹੀ ਬੱਸ ਚੜ੍ਹ ਗਿਆ ਪਿੰਡੋਂ, ਜਿੱਥੇ ਦਫ਼ਤਰ ਸੀ ਉਸੇ ਕਮਰੇ ਨੂੰ ਜਿੰਦਾ ਲੱਗਿਆ ਹੋਇਆ। ਆਲੇ ਦੁਆਲਿਓਂ ਪਤਾ ਕਰਨ 'ਤੇ ਵੀ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਮਿਲੀ। ਉੱਥੇ ਖੜ੍ਹੇ ਖੜ੍ਹੇ ਨੇ ਕਿੰਨੀ ਵਾਰ ਫੋਨ ਲਾਇਆ ਪਰ ਟੂੰ ਟੂੰ ਟੂੰ ਹੀ ਸੁਣਾਈ ਦਿੰਦੀ ਗਈ। ਜਦੋਂ ਪਹਿਲਾਂ ਇਸ ਥਾਂ ਦੇ ਉੱਤੇ ਆਇਆ ਸੀ ਨਾ, ਉਸ ਵੇਲੇ ਇੱਥੇ ਰੌਣਕ ਸੀ, ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਦੇ ਵਿੱਚ ਵੀ ਰੌਣਕ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਦੇ ਵਿੱਚ ਕਾਰੋਬਾਰ ਚੱਲ ਰਿਹਾ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਹਨਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਦੇ ਨਾਲ ਹੀ ਉਸਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ ਨਾ, ਇਸ ਦਫ਼ਤਰ ਤੋਂ 4 ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਦੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ। ਪਹਿਲੀ ਵਾਰ ਉਸਨੂੰ ਜਾਪਿਆ ਸੀ ਕਿ ਜ਼ਿੰਦਗੀ ਤਾਂ ਇਹ ਲੋਕ ਜਿਉਂਦੇ ਨੇ, ਅਸੀਂ ਤਾਂ ਵਕਤ ਕੱਟੀ ਜਿਹੜਾ ਕਰ ਰਹੇ ਹਾਂ। ਪੁੱਛਣ ਦੇ ਉੱਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ਦੇ ਉੱਤੇ ਲਈ ਸੀ, 10 ਹੋ ਗਏ ਬੰਦ ਪਈ ਹੈ। ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ। ਕੱਲ੍ਹ ਦਾ ਹੀ ਫੋਨ ਬੰਦ ਆਉਣ ਲੱਗ ਪਿਆ, ਅਜੇ 4 ਦਿਨ ਪਹਿਲਾਂ ਹੀ ਫੋਨ ਦੇ ਉੱਤੇ ਗੱਲ ਕੀਤੀ ਸੀ ਇਹ ਨਾਲ। ਉਹਨਾਂ ਨੇ ਆਖਿਆ ਸੀ ਕਿ ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ ਦੇ ਵਿੱਚ ਬੈਠਾ ਆਉਂਦਾ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਗੱਲ ਦੇ ਵਿੱਚ ਕਿੰਨੀ ਕੁ ਅਪਣੱਤ ਸੀ, ਪਰਿਵਾਰ ਦੇ ਜੀ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ? ਇੱਕਦਮ ਦਿਮਾਗ ਦੇ ਵਿੱਚ ਆਇਆ, ਅੱਜ ਕੱਲ੍ਹ ਪਰਿਵਾਰ ਦੇ ਜੀ ਹੀ ਤਾਂ ਧੋਖਾ ਕਰਦੇ ਨੇ। ਉਹ ਆਪਣੇ ਵਿਚਾਰਾਂ ਦੇ ਵਿੱਚ ਹੀ ਉਲਝ ਰਿਹਾ। ਹੋ ਸਕਦਾ ਕਿ ਮੇਰਾ ਵਹਿਮ ਹੋਵੇ, ਉਹਨਾਂ ਦੇ ਆਪਣੇ ਮਾਂ ਪਿਓ, ਭੈਣ ਭਰਾ, ਬੱਚੇ ਵੀ ਤਾਂ ਹੋਣਗੇ ਹੀ। ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਕੋਈ ਦੁੱਖ ਸੁੱਖ ਆ ਗਿਆ ਹੋਵੇ, ਉੱਥੇ ਗਏ ਹੋਣ। ਮਨ ਨਹੀਂ ਸੀ ਮੰਨ ਰਿਹਾ ਕਿ ਭਾਈ ਭਗੌੜੇ ਹੈ, ਪਰ ਦਿਮਾਗ ਵਾਰ ਵਾਰ ਇਹੀ ਸੋਚਦਾ, ਤੂੰ ਤਾਂ ਦਸਾਂ ਨੋਹਾਂ ਦੀ ਕਮਾਈ ਰੋੜ ਤੇ ਬਿੰਦਰਾ। ਇਸ ਖਿਆਲ ਦੇ ਨਾਲ ਹੀ ਉਸਨੂੰ ਹੋਰ ਜਿਹੜਾ ਸੀ ਹੌਲ ਜਿਹਾ ਪੈਣ ਲੱਗ ਪਿਆ। ਉੱਥੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ 4-5 ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਆ ਇਹਨਾਂ ਬਾਰੇ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਹੈ ਕਿ ਉਹਨਾਂ ਦੇ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਜਿਹੜੀ ਖੁਰਦੀ ਜਿਹੜੀ ਸੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰਨ ਲੱਗ ਪਿਆ ਸੀ ਕਿ ਘਰ ਜਾਵਾਂ ਕਿੱਦਾਂ, ਕਿਹੜੇ ਮੂੰਹ ਦੇ ਨਾਲ ਜਾਵਾਂ, ਕੀ ਦੱਸਾਂਗਾ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਾ ਸੀ ਕਰਦਾ। ਡਿੱਗਦੇ ਢਹਿੰਦੇ ਆਖਰ ਮਨ ਅਤੇ ਸਰੀਰ ਦੇ ਨਾਲ ਪਿੰਡ ਜਾਣ ਵਾਲੀ ਬੱਸ ਫੜ ਹੀ ਲਈ। ਘੰਟੇ ਕੁ ਦਾ ਸਫ਼ਰ ਸੀ। ਨਾਲ ਵਾਲੀ ਸੀਟ ਦੇ ਉੱਤੇ 8ਵੀਂ ਜਾਂ ਸ਼ਾਇਦ 9ਵੀਂ ਦਾ ਇੱਕ ਵਿਦਿਆਰਥੀ ਆਪਣੀ ਕਿਤਾਬ ਦੇ ਵਿੱਚੋਂ ਕੁਝ ਪੜ੍ਹ ਰਿਹਾ। ਭਰੀਆਂ ਅੱਖਾਂ ਦੇ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ। ਅੱਖਾਂ ਸਾਫ਼ ਕਰਕੇ ਉਸਨੇ ਧਿਆਨ ਦੇ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ ਤੇ ਇਸ ਪੰਨੇ ਦੇ ਉੱਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਨਾ, ਉਹ ਇੱਕ ਸਤਰ ਲਿਖੀ ਹੋਈ ਸੀ ਉਹਦੇ ਉੱਤੇ, ਲਾਲਚ ਬੁਰੀ ਬਲਾ ਹੈ। ਉਸਦੇ ਦਿਮਾਗ ਨੂੰ ਕਰੰਟ ਜਿਹਾ ਲੱਗਿਆ। ਉਸਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ, ਜਿਸਨੇ ਵੱਧ ਭੋਜਨ ਪ੍ਰਾਪਤ ਕਰਨ ਦੇ ਲਈ ਜਿਹੜਾ ਕੋਲ ਹੈਗਾ ਸੀ ਮੂੰਹ 'ਚ ਉਹ ਵੀ ਜਿਹੜਾ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ। ਉਸ ਵੇਲੇ ਇਸਦੀ ਕੋਈ ਸਮਝ ਨਹੀਂ ਸੀ, ਜੇ ਸਮਝ ਹੈ ਸੀ ਤਾਂ ਇੰਨੀ ਕੁ ਹੀ ਬਸ। ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ। ਅੱਖਾਂ ਬੰਦ ਕਰਕੇ ਆਪਣੇ ਬੀਤੇ ਦੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ, ਇਹ ਤਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਦੇ ਲਈ ਹੁੰਦੀ ਹੈ। ਪਾਣੀ ਦੇ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ ਵਾਰ ਦਿਮਾਗ ਦੇ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜਾ ਵੇਖਦਾ ਸੀ ਕਿ ਕੰਪਨੀ ਦੇ ਵਿੱਚ ਲਾਏ ਰੁਪਈਏ ਗਹਿਣੇ ਉਸਦੇ ਹੱਥਾਂ ਦੇ ਵਿੱਚ ਫੜੇ ਹੋਏ ਹੁੰਦੇ ਤਾਂ ਉਸਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਦੇ ਲਈ ਆਪਣੇ ਹੱਥ ਲਾ ਵੀ ਜਿਹੜਾ ਸਭ ਕੁਝ ਗਵਾ ਲਿਆ ਸੀ। ਕੰਡਕਟਰ ਨੇ ਉਸਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਦੇ ਲਈ ਸੁਚੇਤ ਕੀਤਾ। ਉਸਦੀ ਸੁਰਤ ਪ੍ਰਤੀ ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ ਉਹ ਕਿ ਮੇਰੇ ਨਾਲ ਕੀ ਵਾਪਰਿਆ। ਰਸਤੇ ਦੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲੀਆਂ ਦੇ ਪੱਤੇ ਘਰ ਜਾ ਕੇ ਮੇਜ਼ ਦੇ ਉੱਤੇ ਰੱਖਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸਨੂੰ ਆਪਣੇ ਪਰਿਵਾਰ ਦਾ ਵੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਡੀ ਤਰੇਲੀ ਆ ਗਈ, ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ। ਰਾਤ ਦੀ ਰੋਟੀ ਤੱਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਦੇ ਲਈ ਟਾਲੇ ਵੱਟਦਾ ਰਿਹਾ ਤੇ ਥੱਕਿਆ ਹੋਣ ਦੇ ਦਾ ਬਹਾਨਾ ਮਾਰ ਛੇਤੀ ਸੌਣ ਦਾ ਜਿਹੜਾ ਆਖ ਕੇ ਅੰਦਰ ਜਾ ਵੜਿਆ। ਪਿਓ ਅੰਦਰ ਜਾਣ ਲੱਗਿਆ ਤੇ ਮਾਂ ਨੇ ਰੋਕਤਾ, ਆਪ ਜਾ ਕੇ ਬਿੰਦਰ ਦੇ ਕੋਲ ਬੈਠ ਗਈ। ਬਿੰਦਰਾ, ਉਹ ਬਿੰਦਰਾ, ਜੋ ਮੈਂ ਪੁੱਛੂ ਮੈਨੂੰ ਸੱਚ ਸੱਚ ਦੱਸੀ ਪੁੱਤ। ਬੇਬੇ, ਹੁਣ ਥੱਕਿਆ ਹੋਇਆ ਤੜਕੇ ਪੁੱਛ ਲਈ ਤੂੰ ਜੋ ਪੁੱਛਣਾ ਹੈ, ਉਸਨੇ ਪਾਸਾ ਪਰਤਦਿਆਂ ਕਿਹਾ। ਸਾਨੂੰ ਨੀਂਦ ਨਹੀਂ ਆਉਣੀ ਪੁੱਤ, ਹੁਣ ਦੱਸ ਦੇ ਹੁਣੇ। ਪੁੱਤ, ਹਰ ਮੁਸ਼ਕਲ ਦਾ ਹੱਲ ਹੁੰਦਾ, ਹਰ ਬਿਮਾਰੀ ਦਾ ਇਲਾਜ ਵੀ ਹੁੰਦਾ। ਉਹ ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ, ਤੂੰ ਕੁਝ ਖਾਣ ਤਾਂ ਨਹੀਂ ਲੱਗ ਪਿਆ? ਦੇਖੀ ਪੁੱਤ, ਪੱਟੇ ਜਾਵਾਂਗੇ ਆਪਾਂ, ਅਸੀਂ ਕਈ ਦਿਨਾਂ ਦੇ ਦੇਖ ਰਹੇ ਹਾਂ ਤੈਨੂੰ। ਬਿੰਦਰ ਨੂੰ ਥੋੜ੍ਹਾ ਚੈਨ ਮਿਲਿਆ, ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸਦਾ ਨਹੀਂ ਸੀ ਪਤਾ ਇਹਨਾਂ ਨੂੰ। ਨਾ ਬੇਬੇ ਨਾ, ਕਹੀ ਜਿਹੀ ਗੱਲ ਕਰਦੀ ਆ ਤੂੰ, ਖਾ ਮੇਰੀ ਸੌਂ ਫਿਰ। ਉਸਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ। ਤੇਰੀ ਸੌਂ ਬੇਬੇ, ਬੇਫਿਕਰ ਰਿਹਾ ਮਾਤਾ ਤੂੰ, ਉਸਨੇ ਥੋੜ੍ਹੀ ਹਿੰਮਤ ਦੇ ਨਾਲ ਕਹਿ ਦਿੱਤਾ। ਫਿਰ ਤੇਰੇ ਤਾਏ ਤੋਂ 30,000 ਕਾਹਦੇ ਲਈ ਫੜਿਆ ਤੈਂ? ਉਹਨੂੰ ਚਾਹੀਦੇ ਨੇ, ਤੂੰ ਘਰੇ ਨਹੀਂ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ। ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ, ਉਹ ਘਰੋਂ ਗਰੀਬ ਨੇ ਵਿਚਾਰੇ ਨਾ ਉਹਨਾਂ ਨੂੰ ਦਿੱਤਾ, ਉਹਦੀ ਭੈਣ ਦਾ ਵਿਆਹ ਸੀ ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ ਤਾਂ ਕਰਕੇ ਨਹੀਂ ਦੱਸਿਆ, ਇਸ ਕਰਕੇ ਨਹੀਂ ਦੱਸਿਆ, ਮੈਨੂੰ ਐ ਸੀ ਜੇ ਉਹਦੇ ਛੇਤੀ ਨਾ ਮੋੜੇ ਗਏ ਨਾ ਤਾਂ ਮੈਂ ਆਪੋ ਮੋੜ ਦੂੰ ਟਰੈਕਟਰ ਦੇ ਨਾਲ ਕਿਰਾਏ ਲਾ ਕੇ। ਮਾਂ ਨੂੰ ਤਾਂ ਸੁਣ ਕੇ ਥੋੜ੍ਹਾ ਚੈਨ ਆ ਗਿਆ, ਬਿੰਦਰ ਦੀ ਨੀਂਦ ਉੜ ਗਈ। ਤਾਏ ਦੇ ਪੈਸੇ ਵਾਪਸ ਕਰਨ ਦੇ ਲਈ ਕੱਲ੍ਹ ਨੂੰ ਬਾਪੂ ਆੜਤੀਏ ਦੇ ਕੋਲ ਜਾਓ, ਉਹਨੇ ਬਾਪੂ ਨੂੰ ਦੱਸ ਦੇਣਾ। ਮੈਂ ਉਸ ਤੋਂ ਦੋ ਵਾਰ ਰੁਪਏ ਲਏ ਨੇ ਆੜਤੀਏ ਤੋਂ, ਹੁਣ ਕੋਈ ਰਾਹ ਨਹੀਂ ਬਚਦਾ ਮੇਰੇ ਲਈ। ਕੀ ਕਰਾਂ ਮੈਂ, ਕੀ ਨਾ ਕਰਾਂ, ਉੱਠ ਕੇ ਬੈਠ ਗਿਆ। ਇਹੀ ਰਾਤ ਹੈ ਬਸ ਉਸਦੇ ਕੋਲ, ਹੁਣ ਸਵੇਰ ਨੂੰ ਤਾਂ ਜਮ੍ਹਾਂ ਜਲੂਸ ਨਿਕਲ ਜਾਣਾ ਮੇਰਾ। ਹੋ ਸਕਦਾ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ, ਭੱਜਣ ਨੂੰ ਕੋਈ ਰਸਤਾ ਨਹੀਂ ਮਿਲਣਾ। ਇੰਨੀ ਬੇਇੱਜ਼ਤੀ ਹੋ, ਬਚਣ ਦੇ ਲਈ ਇੱਕੋ ਹੱਲ ਦੱਸਿਆ। ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਉਸਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਸਾਰੀ ਦੁਨੀਆ ਦੀ ਨਿਗਾਹ ਉਹਦੇ ਉੱਤੇ ਹੀ ਹੋਵੇ, ਸਾਰੇ ਉਸਦੀ ਬੇਵਕੂਫ਼ੀ ਦੇ ਉੱਤੇ ਹੱਸ ਰਹੇ ਹੋਣ। ਕੱਲ੍ਹ ਨੂੰ ਇਹੀ ਕੁਝ ਹੋਣਾ, ਮਾਂ ਨੇ ਆਖਣਾ, ਇਦੋਂ ਤਾਂ ਤੂੰ ਨਾ ਹੀ ਹੁੰਦਾ ਬਾਪੂ। ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦਿਓ। ਇਹ ਸਾਰਾ ਕੰਮ ਚੁੱਪ ਚਪੀਤੇ ਹੋਣ ਵਾਲਾ ਨਹੀਂ, ਮੇਰੀ ਬੇਵਕੂਫ਼ੀ ਕਾਰਨ ਘਰ ਦੇ ਵਿੱਚ ਕਿੰਨਾ ਕਲੇਸ਼ ਪਾਓ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲੀਆਂ ਮੁਹੱਲਿਆਂ ਦੇ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੋ। ਮੈਂ ਇੰਨਾ ਬੇਵਕੂਫ ਕਿਵੇਂ ਬਣ ਗਿਆ? ਕਿ ਮੈਂ ਸੱਚੀ ਲਾਲਚ ਦੇ ਵਿੱਚ ਅੰਨਾ ਹੋ ਗਿਆ ਸਾਂ? ਲਾਲਚੀ ਕੁੱਤਾ, ਉਸਦੇ ਮੂੰਹੋਂ ਨਿਕਲਿਆ ਆਪਣੇ ਆਪ ਦੇ ਉੱਤੇ ਘਿਣਾ ਆ ਰਹੀ ਸੀ। ਉਸਨੂੰ ਦਿਸਦੀ ਹਰ ਚੀਜ਼, ਹਰ ਸ਼ੈ ਜਿਵੇਂ ਮਿਹਣੇ ਮਾਰ ਰਹੀ ਹੋਵੇ। ਆਸਮਾਨ ਵੱਲ ਦੇਖਦਾ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਹੈ, ਇਸ ਤੋਂ ਕੀ ਗੁਣਾ ਹੋ ਗਿਆ? ਇਹਦੇ ਸੀਨੇ ਦੇ ਉੱਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ? ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੀ ਹੁੰਦਾ ਹੈ, ਉਸ ਤੋਂ ਵੀ ਗਲਤੀ ਹੋ ਹੀ ਜਾਂਦੀ ਹੈ। ਉਸਨੇ ਆਪਣੇ ਆਪ ਨੂੰ ਜਿਹੜਾ ਦਿਲਾਸਾ ਜਿਹਾ ਦਿੱਤਾ। ਜੇ ਅਸਮਾਨ ਨੂੰ ਇੰਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਹੈ ਤਾਂ ਮੇਰੀ ਸਜ਼ਾ ਕੀ ਹੋਊ? ਤੈਨੂੰ ਜਿਉਣ ਦਾ ਕੋਈ ਹੱਕ ਨਹੀਂ ਬਿੰਦਰਾ। ਹਰ ਚੀਜ਼ ਦੇ ਵਿੱਚੋਂ ਇਹੀ ਆਵਾਜ਼ ਆਉਂਦੀ। ਅਨੇਕਾਂ ਆਵਾਜ਼ਾਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉਸਨੇ ਕੰਨਾਂ ਦੇ ਉੱਤੇ ਹੱਥ ਰੱਖ ਲਏ। ਕੱਲ੍ਹ ਨੂੰ ਮੇਰੀ ਛਾਤੀ 'ਤੇ ਵੀ ਮੇਖਾਂ ਠੁਕੜੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦਾ, ਚੁੱਭ ਪਈਆਂ ਗੱਲਾਂ ਦੀਆਂ ਮੇਖਾਂ ਨਹੀਂ ਕੱਢ ਸਕਦਾ ਕੋਈ। ਹਾਇਓ ਮੇਰਿਆ ਰੱਬਾ, ਜਿਹੀ ਇਹੀ ਮੇਖਾਂ ਮੈਂ ਆਪਣੇ ਪਰਿਵਾਰ ਦੇ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕਤੀਆਂ। ਉਸਨੇ ਉਤਾਂਹ ਨੂੰ ਮੂੰਹ ਕੀਤਾ ਅਤੇ ਉਹ ਰੋ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂ ਉਹ? ਹੁਣ ਤਾਂ ਇੱਕੋ ਰਸਤਾ ਰਹਿ ਗਿਆ, ਆਖਰ 'ਚ ਕਹਿੰਦਾ ਹੈ ਕਿ ਜਿਸ ਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦਾ। ਧਿਆਨ ਦੇ ਨਾਲ ਦੇਖਿਆ ਤਾਂ ਉਹ ਆਪਦੇ ਖੇਤ ਤੋਂ ਅੱਗੇ ਲੰਘ ਗਿਆ। ਉਸਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ। ਪਿੱਛੇ ਨਜ਼ਰ ਘੁਮਾਈ, ਕੋਈ ਨਹੀਂ ਸੀ। ਨਹਿਰ ਦਾ ਪੁਲ ਥੋੜ੍ਹੀ ਦੂਰ ਰਹਿ ਗਿਆ, ਪੁਲ 'ਤੇ ਦੋ ਤਿੰਨ ਬੰਦੇ ਖੜ੍ਹੇ। ਉਹ ਰੁਕ ਗਿਆ, ਕੀ ਪਤਾ ਪੁਲਿਸ ਵਾਲੇ ਹੋਣ, ਉਹ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਉਲਝਾ ਲੈਣ, ਜਿਵੇਂ ਦੀਆਂ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ ਪਤਾ ਨਹੀਂ ਕਿਹੜੇ ਕੇਸ ਦੇ ਵਿੱਚ ਫਸਾ ਲੈਣ। ਉਸਦੇ ਪੈਰ ਪਛਾਣ ਨੂੰ ਮੁੜਨ ਲੱਗੇ ਅਤੇ ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਛੇ ਜੇ ਕਹਿੰਦਾ ਉੱਥੇ ਨਹੀਂ ਤਾਂ ਇੱਥੇ ਸਹੀ। ਮੋਟਰ ਵਾਲੇ ਕੋਠੇ ਦੇ ਵਿੱਚ ਦੋ ਕਿੱਲੀਆਂ ਗੱਢ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜ੍ਹਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇਅ ਵਾਲੀ ਪੀਪੀ ਪਈ ਸੀ। ਦੋ ਇੱਟਾਂ ਦੇ ਉੱਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ ਅਤੇ ਸੰਤੁਲਨ ਵਿਗੜਨ ਕਰਕੇ ਇੱਟਾਂ ਡਿੱਗੀਆਂ ਅਤੇ ਆਪ ਧੜਾਮ ਦੇਣੇ ਡਿੱਗਣ ਲੱਗਿਆ। ਉਸਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਜਿਹਾ ਪਿਆ। ਉਸਨੇ ਆਲੇ ਦੁਆਲੇ ਦੇਖਿਆ ਤਾਂ ਕੋਈ ਨਹੀਂ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ। ਬੇਬੇ ਹੁਰੀ ਕਪਾਹ ਚੁੱਕਦੀਆਂ ਸਨ ਅਤੇ ਉਹ ਫੱਟੇ ਤੋਂ ਮੱਠੀਆਂ ਅਤੇ ਕਚੋਰੀਆਂ ਵਾਲਾ ਪੌਣਾ ਚੁੱਕਣ ਲੱਗਿਆ। ਬੇਬੇ ਭੱਜ ਕੇ ਆਈ ਸੀ, ਮੈਂ ਮਰ ਗਈ ਸੀ, ਮੈਨੂੰ ਕਹਿ ਦਿੰਦਾ, ਮੈਂ ਕਾਹਦੇ ਲਈ ਹਾਂ? ਆਖਦਿਆਂ ਬੇਬੇ ਨੇ ਉਸਨੂੰ ਛਾਤੀ ਦੇ ਨਾਲ ਲਾ ਲਿਆ ਸੀ ਅਤੇ ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ। ਕੂਣੀ 'ਤੇ ਲੱਗੀ ਮਾੜੀ ਜਿਹੀ ਸੱਟ ਦੇ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਅਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋ? ਜੇ ਬਾਪੂ ਤੋਂ ਡਰ ਲੱਗਦਾ ਤਾਂ ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ ਨਾ, ਮਰਨ ਦੇ ਨਾਲ ਕਿਹੜਾ ਘਾਟਾ ਪੂਰਾ ਹੋ ਜਾਊ? ਉਹ ਕੋਠੇ ਤੋਂ ਬਾਹਰ ਡਹਿ ਮੰਜੇ ਦੇ ਉੱਤੇ ਬੈਠ ਗਿਆ। ਮੈਂ ਕਾਹਦੇ ਲਈ ਹਾਂ? ਕੱਲ੍ਹ ਬਾਪੂ ਨੇ ਵੀ ਤਾਂ ਇਹੀ ਆਖਿਆ ਸੀ। ਬੇਬੇ ਦੀ ਹੱਥੀ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ ਦਾਦੇ ਦੇ ਲਾਏ ਤੂਤ, ਬਿੰਦਰ ਨੂੰ ਸਾਮਰਤਕ, ਬੇਬੇ ਬਾਪੂ ਅਤੇ ਬਾਬਾ ਖਿੜੇ ਦਿਸਣ ਲੱਗ ਪਏ। ਕੰਨਾਂ ਨੂੰ ਇਹੀ ਸੁਣ ਰਿਹਾ ਸੀ, ਅਸੀਂ ਕਾਹਦੇ ਲਈ ਹਾਂ, ਅਸੀਂ ਕਾਹਦੇ ਲਈ ਹਾਂ? ਬਾਬੇ ਦੀ ਕਹੀ ਗੱਲ ਯਾਦ ਆ ਗਈ। ਜੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਊਂ ਤਾਂ ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਦੇ ਨਾਲ ਸਭ ਤੋਂ ਪਹਿਲਾਂ ਘਰੇ ਗੱਲ ਕਰੋ, ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦਾ। ਬਾਪੂ ਵੀ ਤਾਂ ਆਖਦਾ ਹੁੰਦਾ ਇਹ ਗੱਲ। ਜੀ ਦੇ ਵਿੱਚ ਜੀਆਂ ਦੇ ਵਿੱਚ ਤੰਦਰੁਸਤੀ ਚਾਹੀਦੀ ਹੈ। ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਹੈ, ਜਿੰਨੀ ਮਿਹਨਤ ਕਰਾਂਗੇ ਕਮਾ ਲਵਾਂਗੇ। ਉਸਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ, ਅਸੀਂ ਕਾਹਦੇ ਲਈ ਹਾਂ। ਜਿਵੇਂ ਉਹਨਾਂ ਵੀ ਇਹੋ ਹੀ ਆਖਿਆ। ਸਾਰਾ ਕੁਝ ਘੁੰਮ ਰਿਹਾ ਸੀ, ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ ਫੂਸ, ਸਭ ਪਾਸਿਓਂ ਆਵਾਜ਼ਾਂ ਆ ਰਹੀਆਂ, ਅਸੀਂ ਕਾਹਦੇ ਲਈ ਹਾਂ। ਉਸਦਾ ਸਰੀਰ ਕੰਬ ਰਿਹਾ। ਘੰਟਾ ਪਹਿਲਾਂ ਹਰ ਸ਼ੈ ਉਸਨੂੰ ਲਾਣਤਾਂ ਪਾ ਰਹੀ ਸੀ ਤੇ ਹੁਣ ਹਰ ਸ਼ੈ ਉਸਦਾ ਹੌਂਸਲਾ ਬਣਦੀ ਜਾਪੀ। ਉਸਨੇ ਦੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ, ਅਸਮਾਨ ਵੱਲ ਦੇਖਿਆ, ਤਾਰੇ ਮੋਤੀਆਂ ਵਾਂਗ ਚਮਕ ਰਹੇ ਨੇ। ਘਰ ਵੱਲ ਤੁਰ ਪਿਆ। ਕੱਲ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ, ਘਰੇ ਮਾਫ਼ੀ ਮੰਗ ਲਵੇਗਾ ਤੇ ਹੋਰ ਮਿਹਨਤ ਕਰੇਗਾ ਅੱਗੇ ਤੋਂ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਦੇ ਵਿੱਚ ਕਾਲਜਾ ਫੜੀ ਖੜੀ ਤੇ ਬਾਪੂ ਸੋਟੀ ਚੁੱਕੀ ਪਿੱਛੋਂ ਉਸਦੇ ਨਾਲ ਆ ਰਲਿਆ। ਪੁੱਛ ਇਹਨੂੰ ਕਿੱਥੇ ਕਿੱਥੇ ਭੌਂਕ ਕੇ ਆਇਆ। ਬਾਪੂ ਹਰਖਿਆ ਪਿਆ ਸੀ। ਨਾਲੇ ਚੋਰ ਨਾਲੇ ਚਤਰ, ਬਾਪੂ ਫਿਰ ਬੋਲਿਆ। ਬੇਬੇ ਨੇ ਹੱਥ ਜੋੜੇ। ਅੰਦਰ ਜਾ ਕੇ ਗੱਲ ਕਰ ਲਵੋ, ਬਾਹਰ ਕਿਉਂ ਰੌਲਾ ਪਾਉਂਦੇ ਹੋ, ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਹੋ? ਮੈਥੋਂ ਗਲਤੀ ਹੋ ਗਈ ਬਾਪੂ, ਮੈਂ ਤੜਕੇ ਨੂੰ ਦੱਸੂ ਤੁਹਾਨੂੰ। ਤੂੰ ਕੀ ਦੱਸੇਗਾ ਮੈਨੂੰ? ਮੈਂ ਤੇਰਾ ਪਿਓ ਆ, ਪਿਓ। ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ। ਤੇਰਾ ਬਾਪੂ ਆੜਤੀਏ ਦੇ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫੋਨ ਕਰਿਆ, ਹਰਪਾਲ ਵੀ ਆਇਆ ਸੀ। ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ ਸੀ। ਨਹਿਰ ਕੰਨੀ ਕੀ ਕਰਨ ਗਿਆ ਸੀ? ਉਹ ਸਪਰੇਅ ਵਾਲੀ ਪੀਪੀ ਦਾ ਕੀ ਕਰਨ ਲੱਗਿਆ ਸੀ? ਉਹ ਬਾਪੂ ਨੇ ਬਿੰਦਰ ਨੂੰ ਗੁਲਾਮੇ ਤੋਂ ਜਿਹੜਾ ਫੜ ਲਿਆ। ਜੀ ਤਾਂ ਕਰਦਾ ਸੀ ਤੈਨੂੰ ਕੁੱਟਦਾ ਹੀ ਘਰੇ ਲੈ ਕੇ ਆਵਾਂ। ਹੁਣ ਕੋਈ ਓਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ। ਗਲਤੀ ਹੋ ਗਈ ਬਾਪੂ, ਗਲਤੀ ਹੋ ਗਈ। ਉਸ ਤੋਂ ਬਾਅਦ ਕੁਝ ਨਾ ਬੋਲਿਆ ਗਿਆ ਉਸ ਕੋਲੋਂ, ਬਸ ਉਹ ਰੋ ਹੀ ਰਿਹਾ ਸੀ। ਚੱਲ ਮਾਫ਼ ਕਰ ਦਿਓ ਨਿਆਣੇ ਆ, ਨਿਆਣਾ ਏ, ਮਾਫ਼ ਕਰ ਦਿਓ। ਬੇਬੇ ਨੇ ਤਰਲਾ ਜਿਹਾ ਕੀਤਾ ਬਾਪੂ ਦਾ। ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜਾਊ, ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ। ਬਾਪੂ ਦਾ ਗਲਾ ਭਾਰ ਆਇਆ। ਅਸੀਂ ਕੋਈ ਤੇਰੇ ਦੁਸ਼ਮਣ ਆ? ਘਰੇ ਨਹੀਂ ਦੱਸ ਸਕਦਾ ਸੀ, ਅਸੀਂ ਕਾਹਦੇ ਲਈ ਆ? ਓਏ, ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ ਤੇ ਆਪਣਾ ਮੂੰਹ ਉਸਦੀ ਛਾਤੀ ਦੇ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ਦੇ ਉੱਤੇ ਫਿਰ ਰਿਹਾ ਸੀ ਤੇ ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ, ਜਮਾਂ ਬੇਬੇ ਦੇ ਦਿਲ ਵਾਂਗੂ ਹੀ ਧੜਕ ਰਿਹਾ ਸੀ। ਜੀ ਦੋਸਤੋ, ਇਹ ਹੈ ਜੀ ਕਹਾਣੀ। ਕਈ ਗਲਤੀਆਂ ਹੋ ਜਾਂਦੀਆਂ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਆਪਣੀ ਜਾਨ ਹੀ ਗਵਾ ਦਈਏ। ਇਹ ਸੀ ਕਹਾਣੀ ਜੀ, ਅਸੀਂ ਕਾਹਦੇ ਲਈ ਹਾਂ। ਕਹਾਣੀ ਦੇ ਲਿਖੀ ਸੀ ਜੀ ਅੰਮ੍ਰਿਤ ਕੌਰ ਹੁਣਾਂ ਨੇ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ, ਤੁਹਾਡਾ ਦੁਆਬਾ ਰੇਡੀਓ ਦਾ ਮੰਚ, ਅਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਉੱਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਏਗਾ। ਅਤੇ ਲਓ ਦੋਸਤੋ, ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਗੁਰੀਮਾਨ ਜੀ 10-11 ਮਿੰਟ ਤੋਂ, ਅਤੇ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਸਨ। ਦੋਸਤੋ, ਮੈਂ ਮਾਫ਼ੀ ਚਾਹਾਂਗਾ ਜਦੋਂ ਮੈਂ ਕਹਾਣੀ ਜਾਂ ਕੋਈ ਗੱਲਬਾਤ ਸੁਣਾਉਂਦਾ ਹੁੰਦਾ ਤਾਂ ਇਸ ਵਕਤ ਮੈਂ ਕਾਲ ਨਹੀਂ ਲੈਂਦਾ ਉਹਨਾਂ ਜੀ, ਅਤੇ ਹੁਣ ਕਾਲ ਕਰ ਸਕਦੇ ਹੋ। ਅਤੇ ਆਪਣੇ ਨਾਲ ਗੁਰੀਮਾਨ ਜੀ ਜੁੜੇ ਹੋਣਾਂ ਦੀ ਗੱਲਬਾਤ ਸੁਣਦੇ ਹਾਂ, ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਯਾਦਵਿੰਦਰ ਹੁਣਾਂ ਦੇ ਨਾਲ ਵੀ ਗੱਲ ਕਰਕੇ ਅਤੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਬਹੁਤ ਵਧੀਆ ਕਹਾਣੀ ਸੁਣਾ ਰਹੇ ਨੇ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਸਤਿ ਸ਼੍ਰੀ ਅਕਾਲ ਜੀ ਗੁਰੀਮਾਨ ਜੀ, ਬਾਈ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਜੀ ਹਾਨੂੰ ਜੀ, ਬਾਈ ਜੀ ਕੀ ਕਹਿਣਾ ਚਾਹੋਗੇ?
2: ਤੁਹਾਡੀ ਕਹਾਣੀ ਸੁਣਦਾ ਬਾਈ, ਤੁਹਾਡੀ ਕਹਾਣੀ ਸੁਣ ਕੇ ਇੱਕ ਤਾਂ ਬਾਪੂ ਚੇਤੇ ਆ ਗਿਆ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
2: ਤੇ ਬਾਕੀ ਉਹ ਮਤਲਬ ਨਾ, ਮਤਲਬ ਹੁਣ ਮੈਂ ਜੇ ਬਾਪੂ ਦਾ ਨਾਂ ਲੈਣ, ਮਤਲਬ ਉਹਦਾ ਬਾਰੇ ਗੱਲ ਕਰਨ ਲੱਗ ਪੈਣਾ ਤਾਂ ਸ਼ਾਇਦ ਮੇਰੇ ਤੋਂ ਗੱਲ ਕੋਈ ਪੂਰੀ ਨਾ ਹੋ ਸਕੇ, ਮੇਰਾ ਮਨ ਭਰ ਆਉਂਦਾ ਜੀ, ਅੱਖਾਂ ਭਰ ਆਉਂਦੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਠੀਕ ਹੈ ਜੀ, ਉਹਨਾਂ ਦੀ ਐਬਸੈਂਟ ਇੰਨੀ ਕੁ ਖੜਕਦੀ ਹੈ ਸਾਨੂੰ ਵੀ, ਅੱਜ ਗਿਆ ਨੂੰ 7 ਸਾਲ ਹੋ ਗਏ ਨੇ, ਪਰ 7 ਸਾਲ ਚ ਮੈਨੂੰ ਨੀ ਲੱਗਦਾ ਵੀ ਕੋਈ ਦਿਨ ਇਹੋ ਜਿਹਾ ਹੋਊਗਾ ਜਿੱਥੇ ਉਹ ਨਾ ਯਾਦ ਕਰਿਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਜਿਹੜੇ ਤੁਸੀਂ ਵੀਰ ਦੀ ਗੱਲ ਸਟੋਰੀ ਦੇ ਥਰੂ ਦੱਸ ਰਹੇ ਸੀਗੇ, ਉਹ ਨਾ ਮਤਲਬ ਉਸ ਵੀਰ ਵਿੱਚੋਂ ਮੈਨੂੰ ਆਪਣੇ ਵਾਲਾ ਸਮਝਦਾ ਉਹ ਵੀਰ ਚੇਤੇ ਆ ਗਿਆ ਵੀ ਜਿਹੜੀ ਗਲਤੀਆਂ ਮੇਰੇ ਤੋਂ ਹੋਈਆਂ ਨੇ।
1: ਜੀ ਬਿਲਕੁਲ ਹੈ ਜੀ,
2: ਮੈਂ ਵੀ ਏਦਾਂ ਹੀ ਨਾ, ਮਤਲਬ ਇੱਕ ਆਪਣਾ ਕੋਈ 20 ਸਾਲ ਪਹਿਲਾਂ ਦੀ ਗੱਲ, ਇੱਕ ਅਖਬਾਰ ਚ ਐਡਵਰਟਾਈਜ਼ਮੈਂਟ ਆਈ ਸੀ ਸਟੱਡੀ ਲੋਨ ਦੇ ਰਿਗਾਰਡਿੰਗ।
1: ਹਾਂਜੀ।
2: ਤੇ ਮੈਂ ਉਧਰੋਂ ਉਹ ਐਡਵਰਟਾਈਜ਼ਮੈਂਟ ਪੜ੍ਹ ਕੇ ਉਹਨਾਂ ਨੂੰ ਕਾਲ ਕਰ ਬੈਠਾ। ਚਲੋ ਮੇਰੀ ਉਸ ਟਾਈਮ ਉਮਰ ਵੀ ਨਿਆਣੀ ਸੀ, ਇਹਦੀ ਨੌਲੇਜ ਨਹੀਂ ਸੀਗੀ।
1: ਜੀ।
2: ਤੇ ਉਹਨਾਂ ਨੂੰ ਕਿਹਾ ਵੀ ਸਾਡਾ ਲੋਨ ਕਰੋ, ਤੇ ਕਹਿੰਦੇ ਠੀਕ ਹੈ ਜੀ, ਕੁਛ ਆਪਣੇ ਡਾਕੂਮੈਂਟ ਮੰਗਾ ਕੇ ਉਹਨਾਂ ਨੇ ਲੋਨ ਆਪਣਾ ਸੈਂਕਸ਼ਨ ਕਰ ਦਿੱਤਾ। ਤੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਵੇਂ ਬੈਂਕ ਤੋਂ ਇੱਕ ਮੈਸੇਜ ਆਉਂਦਾ ਨਾ ਜਿਹਦੇ ਉੱਪਰ PNB ਜਾਂ ਸਮਥਿੰਗ ਕੋਈ ਵੀ ਬੈਂਕ ਦੇ ਥਰੂ ਆਪਾਂ ਲੋਨ ਕਰਦੇ ਆ, ਪ੍ਰੋਪਰ ਮੈਸੇਜ ਆਉਂਦਾ ਬੈਂਕ ਵੱਲੋਂ।
3: ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਆਫੀਸ਼ੀਅਲੀ ਦਿਖਾਉਂਦੇ ਆ, ਆਫੀਸ਼ੀਅਲੀ ਸਾਰਾ ਕੁਝ ਵੀ ਆਫੀਸ਼ੀਅਲੀ ਹੋ ਰਿਹਾ ਜੀ। ਹਾਂਜੀ
2: ਹਾਂਜੀ, ਡੈਫੀਨੇਟਲੀ ਡੈਫੀਨੇਟਲੀ ਆਹੀ ਗੱਲ ਹੋਈ ਸੀ ਜੀ। ਤੇ ਬਾਅਦ ਚਲੋ ਸਾਰੀ ਚ ਹੋ ਗਏ, ਅਸੀਂ ਖੁਸ਼ ਹੋ ਗਏ ਵੀ ਚਲੋ ਠੀਕ ਹੈ ਜੀ, ਵੀ ਚਲ ਸਟੱਡੀ ਲੋਨ ਹੋ ਗਿਆ, ਕੁਛ ਕਹਾਣੀ ਨੂੰ ਦੇਖਦੇ ਆ। ਤੇ ਦੈਟ ਟਾਈਮ ਮੈਂ ਪਲੱਸ 2 ਸੀ ਮੇ ਵੀ ਸ਼ਾਇਦ, ਹਾਂ ਇੰਨੇ ਕਈ ਹੋਵਾਂ ਜੀ, ਕਿਆ ਕਰਦੀ ਹੋਊਗੀ ਜਾਂ ਹੋਣਾ ਸੀ। ਤੇ ਅਸੀਂ ਉਹਨਾਂ ਨੂੰ ਚਲੋ, ਸਾਨੂੰ ਬਾਅਦ ਚ ਫੋਨ ਆ ਗਿਆ ਜੀ, ਕਹਿੰਦੇ ਯਾਰ ਤੁਹਾਡਾ ਲੋਨ ਹੋ ਗਿਆ, ਤੁਹਾਨੂੰ ਪ੍ਰੋਸੈਸਿੰਗ ਫੀਸ ਪਾਉਣੀ ਪੈਣੀ। ਮੈਂ ਕਿਹਾ ਚਲੋ ਕਰ ਦਿੰਦੇ ਹਾਂ ਜੀ।
3: ਜੀ
2: ਚਲੋ 20,000 ਪਾਇਆ ਜੀ।
3: ਜੀ
2: ਤੇ ਇੱਕ ਪਾਸੇ ਮੇਰੀ ਨਾਨੀ ਜੀ ਹਸਪੀਟਲ ਐਡਮਿਟ ਸੀਗੇ, ਮਤਲਬ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ। ਤੇ ਮੈਨੂੰ ਸੀਗਾ ਵੀ ਡਾਕਟਰ ਨੇ ਜਵਾਬ ਦੇ ਦਿੱਤਾ ਸੀ, ਪਰ ਕਹਿੰਦੇ ਅਸੀਂ 24 ਘੰਟੇ ਮੰਗ ਰਹੇ ਵੀ 24 ਘੰਟੇ ਤੱਕ ਵੀ ਜੇ ਕੋਈ ਬਣ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਮੁਸ਼ਕਲ ਹੈ
3: ਜੀ।
2: ਤੇ ਮੇਰੇ ਮਾਮਾ ਜੀ ਨੇ ਏਦਾਂ ਹੀ ਉਹ 1,00,000 ਰੁਪਏ ਸਾਨੂੰ ਘਰੇ ਫੜਾਤਾ ਵੀ ਚਲੋ ਇਹਨਾਂ ਦੀ ਜਿੱਦਾਂ ਜੇ ਜੋ ਵੀ ਛੁੱਟੀ ਹੋਊਗੀ ਇਲਾਜ ਤਾਂ ਹੋਊਗਾ ਵੀ ਆਪਾਂ ਡਾਕਟਰ ਨੂੰ ਪੇ ਕਰ ਦਾਂਗੇ, ਇਹ ਤੁਸੀਂ ਸਾਂਭ ਲਓ ਪੈਸੇ
3: ਜੀ।
2: ਤੇ ਉਹ 20,000 ਕਰਦੇ ਕਰਦੇ ਘਰੋਂ 2,50,000 ਰੁਪਇਆ ਭਰਿਆ ਗਿਆ ਜੀ।
3: ਜੀ
2: ਕੋਈ ਮਤਲਬ ਆਹ ਰੇੜਕਾ ਪੈ ਗਿਆ ਜੀ 20,000 ਪਾਓ, ਆਹ ਰੇੜਕਾ ਪੈ ਗਿਆ ਜੀ 20,000 ਪਾਓ। ਤੇ ਜਿਹੜਾ ਉਹਨਾਂ ਦਾ 1,00,000 ਰੁਪਇਆ ਸੀ ਮੈਂ ਉਹ ਵੀ ਮਤਲਬ ਅਸੀਂ ਧੱਕ ਬੈਠਾ ਮੈਂ
3: ਜੀ।
2: ਤੇ ਤਕਰੀਬਨ ਤੁਸੀਂ ਲਾ ਲਓ ਵੀ 3,50,000 ਰੁਪਏ ਹੋ ਗਏ। ਜਦੋਂ 3,50,000 ਰੁਪਏ ਹੋ ਗਏ, ਅਗਲੇ ਨੇ ਜਦ ਮੈਂ ਫੋਨ ਤੇ ਲੜ ਪਿਆ ਜੀ, ਮੈਂ ਉਹਨਾਂ ਦਾ ਕੋਈ ਮੁੜ ਕੇ ਪੈਸੇ ਪੂਸੇ ਪਾਏ ਨੀ, ਮੈਂ ਉਹਨਾਂ ਨੂੰ ਫੋਨ ਕਰਾਂ ਫੋਨ ਆਵੇ ਅੱਗੋਂ ਬੰਦ
3: ਜੀ।
2: ਫਿਰ ਮੈਂ ਭੱਜਿਆ ਆਪਣਾ ਦਿੱਲੀ ਨੂੰ, ਜਿੱਥੇ ਮੈਨੂੰ ਫੋਨ ਦਾ ਹਿਸਾਬ ਤਾਂ ਪਤਾ ਲੱਗੇ ਵੀ ਇੱਥੇ ਦਾ ਨੰਬਰ ਹੈ, ਉੱਥੇ ਜਾ ਕੇ ਵੈਰੀਫਾਈ ਕੀਤਾ ਸਾਰਾ ਜੀ, ਕੁਛ ਨੀ ਪੱਲੇ ਲੱਗਿਆ ਜੀ।
3: ਜੀ ਬਿਲਕੁਲ ਹੈ ਜੀ।
2: ਉਹ ਤੋਂ ਬਾਅਦ ਫਿਰ ਉਹਨਾਂ ਦੀ ਨਾਨੀ ਦੀ ਛੁੱਟੀ ਹੋ ਗਈ, ਉੱਥੋਂ ਫਿਰ ਮੈਨੂੰ ਹਾਰ ਕੇ ਘਰੇ ਦੱਸਿਆ
3: ਜੀ।
2: ਮੇਰੀ ਮਾਂ ਨੇ ਆਪਣੇ ਗਹਿਣੇ ਵੇਚੇ ਕਿਸੇ ਕੋਲੋਂ, ਵੇਚ ਕੇ ਉਹਨਾਂ ਨੂੰ ਪੈਸੇ ਦਿੱਤੇ
3: ਜੀ।
2: ਤੇ ਪੈਸੇ ਦੇ ਕੇ ਚਲੋ ਨਾਨੀ ਜੀ ਨੂੰ ਘਰ ਲੈ ਕੇ ਗਏ। ਉਹ ਤੋਂ ਬਾਅਦ ਜਿਹੜੇ ਉਹ 3,50,000 ਦਾ ਘਾਟਾ ਉਹ ਟਾਈਮਾਂ ਚ ਪਿਆ ਸੀ ਨਾ, ਮੈਨੂੰ ਅੱਜ ਵੀ ਯਾਦ ਆ ਉਹ 3,50,000 ਚ ਉਭਰਨ ਲਈ ਸਾਨੂੰ ਪਤਾ ਨੀ ਕਿੰਨੇ ਸਾਲ ਲੱਗ ਗਏ।
3: ਬਿਲਕੁਲ ਹੈ ਜੀ,
2: ਇਹ ਮਤਲਬ ਆਪਣੀ ਕੀਤੀਆਂ ਹੋਈਆਂ ਨਾ ਮੁਸੀਬਤਾਂ ਨੇ, ਜਦ ਆਪਾਂ ਕਿਸੇ ਆਪਣੇ ਸਿਆਣੇ ਬੰਦੇ ਦੀ ਗੱਲ ਨਹੀਂ ਸੁਣਦੇ ਨਾ, ਨਹੀਂ ਕਿਸੇ ਨਾਲ ਕੋਈ ਡਿਸਕਸ ਕਰਦੇ, ਇਹ ਭੁਗਤਣੀਆਂ ਬੜੀਆਂ ਔਖੀਆਂ
3: ਔਖੀਆਂ। ਬਿਲਕੁਲ ਹੈ ਜੀ
2: ਬਿਲਕੁਲ। ਚਲੋ ਕੰਮ ਵੀ ਫੇਰ ਵੀ ਪੇਰੈਂਟਸ ਹੀ ਆਉਂਦੇ ਨੇ।
3: ਹਾਂ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ।
2: ਉਹ ਮਾਂ ਨੇ ਗਹਿਣੇ ਵੇਚੇ, ਉਹ ਬਾਪ ਨੇ ਦਿਲਾਸਾ ਦਿੱਤਾ, ਥਾਪੜਾ ਦਿੱਤਾ, ਕੋਈ ਗੱਲ ਨੀ
3: ਜੀ,
2: ਇਹ ਘੱਟ ਕਹਿੰਦਾ ਆਪਾਂ ਫੇਰ ਵੀ ਪੂਰੇ ਕਰ ਲਾਂਗੇ, ਕੋਈ ਗੱਲ ਨੀ ਸਮੇਂ ਦੀ ਕੋਈ ਹੇਰ ਫੇਰ। ਉਹ ਦਲੇਰੀ ਨਾ ਮਤਲਬ ਉਹਨਾਂ ਤੋਂ ਜਾਣ ਤੋਂ ਬਾਅਦ ਉਹ ਦਲੇਰੀ ਲੱਭੀ ਨੀ ਜੀ ਕਿਸੇ ਕੋਲੋਂ ਮੁੜ ਕੇ।
3: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਹੁਣ ਅਸੀਂ ਕੰਮ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਤੇ ਮੰਨ ਲਓ ਵੀ ਜਿਹੜਾ ਹੌਸਲਾ ਫਾਦਰ ਸਾਹਿਬ ਦਾ ਹੈ ਨਾ, ਉਹ ਕਿਸੇ ਨੂੰ ਨੀ, ਮੈਂ ਤਾਂ ਅੱਜ ਦੀ ਜਨਰੇਸ਼ਨ ਨੂੰ ਵੀ ਰਿਕੁਐਸਟ ਕਰਦਾ ਹੁੰਦਾ ਵੀ ਯਾਰ ਬੇਸ਼ੱਕ ਅਸੀਂ ਸਾਡੇ ਪੇਰੈਂਟਸ ਔਰ ਸਾਡੇ ਵੀ ਜਨਰੇਸ਼ਨ ਗੈਪ ਹੈਗਾ
3: ਜੀ,
2: ਪਰ ਜੇ ਆਪਾਂ ਉਹਨਾਂ ਦੇ 2 ਸੁਣਾਂਗੇ ਨਾ, ਸਾਡੇ ਉਹ ਬਦਲੇ ਚ 10 ਸੁਣਦੇ ਆ।
3: ਬਿਲਕੁਲ, ਨਾਲੇ ਉਹਨਾਂ ਦਾ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਹੈ ਨਾ, ਭਾਂਤ ਭਾਂਤ ਦੇ ਬੰਦਿਆਂ ਦੇ ਨਾਲ ਅਗਲੇ ਤਜਰਬਾ ਹੈ, ਬੈਠੇ ਨੇ ਉੱਥੇ ਨੇ।
2: ਬਿਲਕੁਲ ਜੀ, ਕੋਈ ਵੀ ਮਾਂ ਬਾਪ ਆਪਣੀ ਔਲਾਦ ਨੂੰ ਖੱਡ ਵੱਲ ਧੱਕਾ ਮਤਲਬ ਜਾਂਦੇ ਹੋਏ
3: ਨਹੀਂ ਦੇ ਦਿੰਦਾ,
2: ਸਕਦਾ ਕਿਉਂ ਡਿੱਗਣ ਚੱਲਿਆ ਹੈ।
3: ਬਿਲਕੁਲ ਹੈ ਜੀ,
2: ਇਹ ਸਾਨੂੰ ਨਹੀਂ ਪਤਾ, ਪਰ ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਦੇ ਤਜਰਬੇ ਬਹੁਤ ਸਾਡੇ ਨਾਲੋਂ ਤਾਂ ਕਿਤੇ ਅੱਗੇ ਨੇ ਜੀ, ਸਾਨੂੰ ਜੰਮਿਆ ਉਹਨਾਂ ਨੇ।
3: ਬਿਲਕੁਲ ਹੈ
2: ਠੀਕ ਹੈ ਜੀ
3: ਜੀ।
2: ਮੈਂ ਫਿਰ ਵੀ ਕਈ ਵਾਰ ਜਨਰੇਸ਼ਨ ਗੈਪ ਰਹਿੰਦਾ, ਮੈਂ ਫਿਰ ਵੀ ਕਹਿੰਦਾ ਹੁੰਦਾ ਯਾਰ ਉਹ ਗੈਪ ਨਾ ਕ੍ਰੀਏਟ ਕਰਿਆ ਕਰੋ, ਫੁੱਲਫਿਲ ਕਰਨ ਦੀ ਕੋਸ਼ਿਸ਼ ਕਰਿਆ ਕਰੋ।
3: ਨਹੀਂ ਬਾਈ ਜੀ, ਉਹ ਦੇਖੋ ਜਨਰੇਸ਼ਨ ਗੈਪ ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਨਾ, ਉਹ ਰਹਿਣਾ ਹੀ ਰਹਿਣਾ ਆ, ਉਹ ਆਪਣੀ ਜਗ੍ਹਾ ਸਹੀ ਸੀ, ਸਮੇਂ ਦੇ ਮੁਤਾਬਕ ਆਪਾਂ ਆਪਣੀ ਜਗ੍ਹਾ ਸਹੀ ਹਾਂ, ਸਮੇਂ ਦੇ ਮੁਤਾਬਕ ਜਿਹੜੇ ਆਪਣੀ ਅਗਲੀ ਨਵੀਂ ਪੀੜ੍ਹੀ ਹੈ, ਆਪਣੇ ਬੱਚੇ ਹੋਣਗੇ, ਉਹ ਆਪਣੀ ਜਗ੍ਹਾ ਸਹੀ ਹੋਣਗੇ, ਉਹਨਾਂ ਨੇ ਸਾਨੂੰ ਗਲਤ ਕਹਿਣਾ ਆ, ਤੁਸੀਂ ਕੀ ਮਤਲਬ ਕਿ ਕਿੱਦਾਂ ਨਾ ਕਿ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਰਹਿ ਕਿੱਦਾਂ ਗਏ ਜੀ।
2: ਹਾਂਜੀ ਹਾਂਜੀ ਹਾਂਜੀ, ਪਰ ਫਿਰ ਵੀ ਨਾ ਪੇਰੈਂਟਸ ਕਿਤੇ ਗਲਤ ਨੀ, ਜਦੋਂ ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਤੁਸੀਂ ਕੀ ਕੀਤਾ, ਤੁਸੀਂ ਫਲਾਣਾ ਕੀਤਾ, ਮੈਂ ਕਹਿੰਦਾ ਜਦੋਂ ਐਜ ਏ ਪੇਰੈਂਟਸ ਅਸੀਂ ਅੱਗੇ ਆਉਂਦੇ ਹਾਂ, ਇਹ ਜਦ ਅਸੀਂ ਇੱਕ ਬਾਪ ਬਣ ਕੇ ਖੜਦੇ ਹਾਂ ਨਾ, ਫਿਰ ਪਤਾ ਲੱਗਦਾ ਵੀ ਸਾਡੀ ਅਚੀਵਮੈਂਟ ਤਾਂ ਜੀਰੋ ਉਹਨਾਂ ਦੇ ਮੁਕਾਬਲੇ।
3: ਬਿਲਕੁਲ ਹੈ,
2: ਉਹਨੇ ਤਾਂ ਕਿੰਨਾ ਕੁਛ ਕਰਦੇ, ਸਾਡੇ ਤੋਂ ਕੁਛ ਹੋਣਾ ਹੀ ਨਹੀਂ ਅਸੀਂ ਤਾਂ।
3: ਬਾਈ ਜੀ, ਅੱਜ ਦੇਖੋ ਜਿਹੜੀਆਂ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਨੇ, ਉਹਨਾਂ ਦੇ ਉੱਤੇ ਹੀ ਆਪਾਂ ਰਾਜ ਕਰ ਰਹੇ ਹਾਂ। ਅੱਜ ਦੀ ਪੀੜ੍ਹੀ ਜਾਂ ਆਪਣੇ ਜਿਹੜੇ ਹਾਣੀ ਨੇ, ਬਹੁਤ ਘੱਟ ਪਰਿਵਾਰ ਹੋਣਗੇ ਜਿਹਨਾਂ ਨੇ ਅੱਗੇ ਜ਼ਮੀਨ ਵਧਾਈ ਆ, ਨਹੀਂ ਤਾਂ ਵੰਡੀਆਂ ਹੀ ਪਾਈਆਂ ਨੇ ਉਹਨਾਂ ਦੇ ਵਿੱਚ, ਘਟਾਈਆਂ ਹੀ ਨੇ, ਜ਼ਮੀਨਾਂ ਵਧਾਈਆਂ ਥੋੜੀ ਆ।
2: ਆਪਾਂ ਜ਼ਮੀਨਾਂ ਨੂੰ ਵੀ ਪਾਸੇ ਰੱਖ ਕੇ ਦੇਖਦੇ ਨੇ। ਮੈਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਦਾ ਸਫ਼ਰ ਇੱਕ ਸਾਈਕਲ ਤੋਂ ਸ਼ੁਰੂ ਹੋਇਆ ਸੀ
3: ਜੀ,
2: ਔਰ ਜਦੋਂ ਤੱਕ ਮੈਂ 8ਵੀਂ ਚ ਹੋਇਆ ਸੀ ਮੇਰੇ ਘਰੇ 3 ਗੱਡੀਆਂ ਖੜੀਆਂ ਸੀ ਜੀ, ਮੈਂ 8ਵੀਂ ਚ ਗੱਡੀ ਚਲਾਉਣ ਲੱਗ ਪਿਆ ਸੀ।
3: ਬਿਲਕੁਲ ਹੈ ਜੀ,
2: ਤੇ ਉਹਨਾਂ ਦਾ ਚਲੋ ਆਪਾਂ ਨੂੰ ਇੱਕ ਗੱਡੀ ਲੈਣ ਲੱਗੇ ਪਤਾ ਨੀ ਕਿੰਨਾ ਕੁ ਸਮਾਂ ਲੱਗ ਗਿਆ,
3: ਲੱਗ ਜਾਂਦਾ
2: 3-3 ਖੜਾਈ ਹੁੰਦੀਆਂ ਸੀਗੀਆਂ, ਉਹ ਅਚੀਵਮੈਂਟ ਸੀ ਉਹਨਾਂ ਦੀ,
3: ਅਚੀਵਮੈਂਟ ਸੀ
2: ਠੀਕ ਹੈ। ਕਈ ਬਜ਼ੁਰਗਾਂ ਦੀ ਮਤਲਬ ਜਿਹੜੀ ਸੋਚ ਹੁੰਦੀ ਸੀ, ਦੂਰਦਰਸ਼ੀ ਹੁੰਦੀ ਸੀ, ਉਹ ਇਨਵੈਸਟਮੈਂਟ ਮਤਲਬ ਵੱਧ ਵੱਲ ਧਿਆਨ ਵੱਧ ਦਿੰਦੇ ਸੀ,
3: ਦਿੰਦੇ ਸੀ
2: ਜਿਹੜੇ ਕੁਛ ਪੇਰੈਂਟਸ ਸੀ
3: ਫਜ਼ੂਲ ਖਰਚੀ ਵੱਲ
2: ਕਰਦੇ ਯਾਰ, ਆਪਾਂ ਵਧੀਆ ਬੱਚੇ ਨੂੰ ਪੜ੍ਹਾਈਏ, ਵਧੀਆ ਖਾਈਏ, ਵਧੀਆ ਰਹੀਏ, ਉਹਨਾਂ ਦੀ ਸੋਚ ਇੱਥੇ ਤੱਕ ਰਹੀ ਸੀ।
3: ਬਿਲਕੁਲ ਹੈ ਜੀ,
2: ਸੋ ਸੋਚ ਦਾ ਫਰਕ ਹੋ ਸਕਦਾ ਹੈ ਪਰ ਕਿਸੇ ਦੀ ਸੋਚ ਮਾੜੀ ਨਹੀਂ,
3: ਮਾੜੀ ਨਹੀਂ ਹੋ ਸਕਦੀ। ਬਿਲਕੁਲ ਹੈ ਜੀ, ਬਿਲਕੁਲ
2: ਮਾੜੀ ਨਹੀਂ ਹੋ ਸਕਦੀ, ਠੀਕ ਹੈ ਨਾ ਜੀ। ਤੇ ਮੈਂ ਅੱਜ ਵੀ ਬੱਚੇ ਨੂੰ ਇਹੀ ਸਮਝਾਉਂਦਾ ਹੁੰਦਾ ਵੀ ਯਾਰ ਦੇਖੋ ਇਹ ਗਹਿਣੇ ਨਾ ਜਿਹੜੇ ਇਹ ਐਸੇ ਗਹਿਣੇ ਨੇ ਇੱਕ ਵਾਰੀ ਇੱਥੋਂ ਘੁਸ ਕੇ ਦੁਬਾਰਾ ਨਹੀਂ ਮਿਲਣਾ।
3: ਬਿਲਕੁਲ ਹੈ ਜੀ, ਇਹਨਾਂ ਦਾ ਆਸਰਾ ਬੈਠਿਆਂ ਦਾ ਹੀ ਆਸਰਾ ਬਹੁਤ ਆ, ਚਾਹੇ ਕਰਨ ਕੁਛ
2: ਬੈਠਿਆਂ ਦਾ ਆਸਰਾ ਬਹੁਤ ਹੈ ਵੀ ਤੁਸੀਂ ਇਹ ਗਲਤੀਆਂ ਦੁਹਰਾਓ ਨਾ। ਤੁਹਾਡੀ ਕਹਾਣੀ ਦੇ ਵਿੱਚ ਜਿਹੜੀ ਜਿਹਨਾਂ ਨੇ ਕਹਾਣੀ ਲਿਖੀ ਹੈ ਮੈਂ ਕਹਿੰਦਾ ਧੰਨਵਾਦ ਉਹਨਾਂ ਦਾ, ਤੇ ਪਤਾ ਨਹੀਂ ਕਿੰਨੇ ਪੁਰਾਣੇ ਵਾਲੀ ਅੰਦਰੋਂ ਨਾ ਭਾਵਨਾਵਾਂ ਉੱਠ ਕੇ ਬਾਹਰ ਆ ਗਈਆਂ।
3: ਬਿਲਕੁਲ,
2: ਤੇ ਫਿਰ ਐਸੇ ਜਿਹੜਾ ਬਾਪੂ ਦਾ ਕਿਰਦਾਰ ਹੈ ਮੈਂ ਕਹਿੰਦਾ ਬਾ ਕਮਾਲ ਹੈ ਯਾਰ,
3: ਕਮਾਲ ਹੈ।
2: ਬਾਪ ਨਹੀਂ ਕੋਈ ਬਣ ਸਕਦਾ ਦੁਨੀਆਂ 'ਚ, ਸਭ ਕੁਝ ਮਿਲ ਜੂ, ਔਰ ਸਾਡੇ ਲਈ ਤਾਂ ਸਾਡੇ ਮਾਂ ਬਾਪ ਹੀ ਰੱਬ ਨੇ,
3: ਰੱਬ ਨੇ।
2: ਅਸੀਂ ਪਰਮਾਤਮਾ ਦੇਖਿਆ ਨੀ ਹੈਗਾ ਜੀ, ਸਾਨੂੰ ਉਹਨਾਂ ਨੇ ਜਨਮ ਦਿੱਤਾ, ਉਹਨਾਂ ਨੇ ਤੁਰਨਾ ਫਿਰਨਾ ਸਿਖਾਇਆ, ਪੜ੍ਹਾਈ ਸਿਖਾਈ, ਸਭ ਕੁਝ ਦਿੱਤਾ ਉਹਨਾਂ ਨੇ, ਅਸੀਂ ਕਿਸੇ ਹੋਰ ਰੱਬ ਨੂੰ ਕਾਹਤੇ ਜਾਵਾਂਗੇ
3: ਜਾਵਾਂਗੇ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
2: ਸਾਡੇ ਪੇਰੈਂਟਸ ਹੀ ਸਾਡੇ ਰੱਬ ਨੇ। ਮੈਂ ਬਸ ਆਹੀ ਤੁਹਾਨੂੰ ਕਹਿਣਾ ਸੀਗਾ,
3: ਥੈਂਕ ਯੂ ਜੀ ਬਾਈ ਜੀ, ਤੁਸੀਂ ਜੁੜੇ,
2: ਇਹ ਉਪਰਾਲੇ ਸਮੇਂ ਸਮੇਂ ਤੇ ਕਰਦੇ ਰਿਹਾ ਕਰੋ,
3: ਜ਼ਰੂਰੀ,
2: ਇਹ ਬਹੁਤ ਜ਼ਰੂਰੀ ਨੇ ਅੱਜ ਦੇ ਜਵਾਕਾਂ ਲਈ, ਸਾਡੇ ਲਈ, ਜਿਹੜੀ ਲੋਕਾਂ ਨੂੰ ਜਿਹੜਾ ਆਪਣਾ ਗੈਪ ਹੈ ਨਾ, ਇਹ ਗੈਪ ਕਿਸ ਤਰ੍ਹਾਂ ਕਵਰ ਹੋ ਜਾਏ,
3: ਕਵਰ ਹੋ
2: ਜਾਏ, ਤੇ ਪੇਰੈਂਟਸ ਆਪਣੇ ਬੱਚਿਆਂ ਨਾਲ ਇੱਕ ਦੋਸਤ ਦੀ ਤਰ੍ਹਾਂ ਚੱਲਣ, ਔਰ ਮਤਲਬ ਬੱਚੇ ਵੀ ਆਪਣੇ ਮਾਂ ਬਾਪ ਨੂੰ ਆਪਣਾ ਦੋਸਤ ਮੰਨ ਕੇ ਹੀ ਚੱਲਣ।
3: ਬਿਲਕੁਲ, ਦੇਖੋ ਕਈ ਵਾਰੀ ਸੋਚਦੇ ਹੁੰਦੇ ਆ ਕਿ ਬਹੁਤ ਸਾਰੇ ਕਿਸਾਨ ਜਾਂ ਜ਼ਿਮੀਦਾਰ ਜਾਂ ਭਾਈਚਾਰਾ ਹੈਗਾ ਜਿਹੜਾ ਉਹ ਸੁਸਾਈਡ ਕਰ ਲੈਂਦੇ ਹਾਲੇ ਕਿ ਉਹਨਾਂ ਕੋਲ ਘੱਟੋ ਘੱਟ 10 ਕਿੱਲੇ 5 ਕਿੱਲੇ ਜ਼ਮੀਨ ਹੁੰਦੀ ਹੈ, ਪਰ ਉਹ ਕਰਜ਼ਾ ਜਿਹੜਾ ਲਾਇਆ ਜਾ ਸਕਦਾ ਹੈ ਕੁਝ ਹਿੱਸਾ ਥੋੜ੍ਹਾ ਜ਼ਮੀਨ ਦਾ ਵੇਚ ਕੇ ਚਲੋ, ਪਰ ਉੱਧਰ ਵੱਲ ਨੂੰ ਧਿਆਨ ਨਹੀਂ ਕਰਦੇ, ਪਰ ਉਹ ਢੇਂਦੀ ਕਲਾ ਵੱਲ ਨੂੰ ਜਿਹੜਾ ਜ਼ਿਆਦਾ ਚਲੇ ਜਾਂਦੇ ਆ, ਉਹ ਉਹਨਾਂ ਨੂੰ ਸਪੋਰਟ ਨਹੀਂ ਨਾ ਹੁੰਦੀ ਜਾਂ ਕਿਸੇ ਦੇ ਨਾਲ ਗੱਲ ਕਰਨ ਵਾਲਾ ਉਹ ਹਾਣੀ ਨਹੀਂ ਹੁੰਦਾ ਕਿਹਦੇ ਨਾਲ ਗੱਲ ਕਰੇ ਜਿਹੜਾ ਉਹਨਾਂ ਨੂੰ ਚੀਜ਼ਾਂ ਨੂੰ ਸਮਝ ਸਕੇ, ਉਹ ਵੀ ਬਹੁਤ ਜ਼ਰੂਰੀ ਹੈ ਨਾਲ।
2: ਭਾਰਜੀ ਵੀਰ ਜੀ ਦੇਖੋ, ਮਸਲਾ ਤਾਂ ਐਸਾ ਦੁਨੀਆ ਤੇ ਕੋਈ ਨਹੀਂ ਹੈ ਜਿਹਦਾ ਹੱਲ ਨਹੀਂ,
3: ਹੱਲ ਨਹੀਂ ਹੋ ਸਕਦਾ।
2: ਇਹ ਹੋ ਸਕਦਾ ਵੀ ਜਿਹਦੇ ਕੋਲ ਜ਼ਮੀਨ ਪਈ ਥੋੜੀ ਜ਼ਮੀਨ ਵੇਚ ਦੋ, ਜ਼ਮੀਨ ਦੁਬਾਰਾ ਬਣ ਜੂ, ਉੱਥੇ ਨਹੀਂ ਬਣੂਗੀ ਕਿਤੇ ਹੋਰ ਬਣ ਜੂ,
3: ਬਣ ਜੂ,
2: ਪਰ ਇੱਕ ਵਾਰ ਲਈ ਆਪਾਂ ਉਹ ਸਮਾਂ ਤਾਂ ਟਾਲ ਸਕਦੇ ਹਾਂ।
3: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ। ਇੱਕ ਆਪਾਂ ਮਰ ਕੇ, ਕਿਸੇ ਦੇ ਬੱਚੇ ਛੋਟੇ ਆ, ਕਿਸੇ ਦੇ ਜਵਾਨ ਨੇ ਮਰ ਕੇ, ਇੱਕ ਤਾਂ ਪਹਿਲੀ ਗੱਲ ਇਨਸਾਨ ਆਪਣੀ ਕਾਇਰਤਾ ਦਾ ਸਬੂਤ ਦੇ ਕੇ ਜਾਂਦਾ ਕਿ ਮੈਂ ਕਾਇਰ ਹਾਂ ਜ਼ਿੰਦਗੀ ਤੋਂ। ਤੁਸੀਂ ਇਨਸਾਨ ਤੋਂ ਲੈ ਕੇ ਕੀੜ ਪਤੰਗੇ ਤੱਕ ਦੇਖ ਲਓ, ਉਹ ਆਪਣੀ ਜੀਵਨ ਜਿਹੜੀ ਸ਼ੈਲੀ ਹੈ ਜੀਣ ਲਈ ਮਿਹਨਤ ਕਰਦੇ ਆ ਜੀ,
3: ਕਰਦੇ ਆ। ਬਿਲਕੁਲ ਹੈ ਜੀ,
2: ਇੱਕ ਚੀਜ਼ ਨੂੰ ਕਿੱਥੋਂ ਤੋਂ ਆਪਾਂ ਕਣਕ ਦਾ ਆਪਾਂ ਕੀੜੀਆਂ ਦੇ ਭਾਉਣ ਤੇ ਕਣਕ ਪਾਈ ਆ, ਕੋਈ ਚੀਨੀ ਪਾ ਕੇ ਆਉਂਦੇ, ਉਹ ਵੀ ਕੱਲੀ ਕੱਲੀ ਚੁੱਕ ਚੁੱਕ ਕੇ ਆਪਣੀ ਆਲਣ ਅੰਦਰ ਲੈ ਕੇ ਜਾਂਦੀ ਹੈ।
3: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ,
2: ਠੀਕ ਹੈ ਜੀ। ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ, ਮਨੁੱਖ ਦੀ ਜ਼ਿੰਦਗੀ ਸਾਰੀ ਉਮਰ ਸੰਘਰਸ਼ ਲਈ
3: ਸੰਘਰਸ਼ ਹੈ ਜੀ। ਬਿਲਕੁਲ ਹੈ, ਬਿਲਕੁਲ ਹੈ,
2: ਠੀਕ ਹੈ। ਪਹਿਲਾਂ ਪੜ੍ਹਾਈ ਪਿੱਛੇ ਜੀ, ਫਿਰ ਆਪਣੇ ਪਿੱਛੇ, ਫਿਰ ਬੱਚਿਆਂ ਪਿੱਛੇ, ਫਿਰ ਮਾਂ ਬਾਪ ਪਿੱਛੇ, ਫਿਰ ਗਾਂ ਪੋਤਿਆਂ ਪੋਤੇ, ਬੰਦਾ ਤਾਂ ਕਹਿੰਦੇ ਬੰਦਾ ਤੇ ਘੋੜਾ ਕਹਿੰਦੇ ਘੋੜਾ ਹੁੰਦਾ ਹੀ ਨਹੀਂ।
3: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ ਨਾ। ਬੰਦਾ ਤਾਂ ਲੰਬੀ ਰੇਸ ਦਾ ਘੋੜਾ, ਇਹ ਤਾਂ ਬਸ ਮੈਂ ਸਾਰੇ ਨੂੰ ਇਹ ਕਹਿੰਦਾ ਹੁੰਦਾ ਵੀ ਡਰੋ ਨਾ, ਇੱਕ ਅਰਦਾਸ ਕਰੋ ਮਹਾਰਾਜ ਨੂੰ ਵੀ ਜਿੱਦਾਂ ਚੱਲਦੇ ਫਿਰਦੇ ਆਏ ਆ ਉਦਾਂ ਚੱਲਦੇ ਫਿਰਦੇ ਜਾਈਏ, ਕਿਸੇ ਤੇ ਡਿਪੈਂਡ ਨਾ ਹੋਈ।
3: ਬਿਲਕੁਲ ਜੀ, ਆਪਣੇ ਤੋਂ ਥੱਲਿਆਂ ਨੂੰ ਬਲ ਥੋੜੀ ਜਿਹੀ ਝਾਤ ਮਾਰ ਲਵੇ ਬੰਦਾ ਆਪੇ ਹੌਸਲਾ ਆ ਜਾਂਦਾ ਜੀ। ਬਿਲਕੁਲ,
2: ਮੈਂ ਕਹਿੰਦਾ ਵੀ ਜੀ ਰੋਪੜ ਜਾ ਕੇ ਦੇਖੋ ਸੜਕ ਦੇ ਉੱਪਰ ਨਾ ਫੁੱਟਪਾਥ ਤੇ ਲੋਕ ਸੁੱਤੇ,
3: ਹਾਂ ਬਿਲਕੁਲ ਹੈ,
2: ਜਦੋਂ ਉਹਨਾਂ ਵੱਲ ਮੜ ਕੇ ਨਿਗਾਹ ਪੈਂਦੀ ਹੈ ਨਾ, ਮੈਂ ਕਹਿੰਦਾ ਮਾਲਕ ਕਿਆ ਨਜ਼ਾਰਿਆ, ਸਾਡੇ ਵਰਗਾ ਤਾਂ ਅਮੀਰ ਬੰਦਾ ਕੋਈ ਨਹੀਂ ਹੈਗਾ।
3: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦਰੁਸਤ ਹੈ ਜੀ।
2: ਏਸੀ ਲਾ ਕੇ ਸੁੱਤੇ ਪਏ ਆ ਜੀ, ਹਰੇਕ ਕਮਰੇ 'ਚ ਏਸੀ ਲੱਗਾ, ਸਭ ਕੁਝ ਪਰਮਾਤਮਾ ਨੇ ਦਿੱਤਾ। ਆਪਾਂ ਕਿਉਂ ਪਰਮਾਤਮਾ ਨੂੰ ਕਹੀਏ ਵੀ ਤੁਸੀਂ ਕੁਛ ਨਹੀਂ ਦਿੱਤਾ,
3: ਕੁਛ ਨਹੀਂ ਦਿੱਤਾ,
2: ਰਹੀ ਜਿਹੜੀ ਇੱਛਾਵਾਂ ਦੀ ਗੱਲ, ਇੱਛਾਵਾਂ ਤਾਂ ਬੰਦੇ ਦੀ ਇੱਕ ਮੁੱਕ ਦੀ ਦੂਈ
3: ਆਪਣੀਆਂ ਨੇ। ਬਿਲਕੁਲ, ਆਪਣੀਆਂ ਉਸਾਰੀਆਂ ਨੇ ਜੀ, ਬਿਲਕੁਲ ਹੈ।
2: ਹਾਂ ਜੀ, ਇੱਕ ਮੁੱਕ ਦੀ ਦੂਈ ਖੜੀ, ਦੂਈ ਤਿਆਰ ਹੈ ਆਪਣੇ ਲਈ, ਮੁੱਕੀ ਤਾਂ ਪੁੱਤ ਲਈ ਤਿਆਰ ਹੈ, ਪੁੱਤ ਲਈ ਤਾਂ ਪੋਤੇ ਲਈ ਤਿਆਰ ਕਰੀਏ,
3: ਤਿਆਰ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ ਜੀ। ਬੰਦਾ ਇਹ ਇੱਛਾਵਾਂ ਦਾ ਕਦੇ ਖਾਤਮਾ ਨਹੀਂ ਹੋਣਾ, ਥੋੜਾ ਜਿਹਾ ਆਪਣੇ ਆਪ ਨੂੰ ਬੰਦੇ ਨੂੰ ਸੰਤੁਸ਼ਟ ਕਰਨਾ ਹੀ ਪੈਣਾ ਇੱਕ ਨਾ ਇੱਕ ਦਿਨ ਜਾ।
3: ਬਿਲਕੁਲ ਹੈ ਜੀ, ਬਹੁਤ ਸੋਹਣੇ ਤੁਹਾਡੇ ਵਿਚਾਰ ਗੁਰੂ ਜੀ, ਜ਼ਰੂਰ ਦਿਆ ਕਰੋ ਵਿਚਾਰ ਇੱਦਾਂ ਦੇ। ਸ਼ੁਕਰੀਆ, ਥੈਂਕ ਯੂ, ਬੜਾ ਵਧੀਆ ਲੱਗਿਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਗੁਰੀ ਮਾਨ ਬਾਈ ਜੀ, ਜੁੜੇ ਸਨ ਇੰਡੀਆ ਤੋਂ ਅਤੇ ਆਪਣੇ ਨਾਲ ਗੱਲਬਾਤ ਕਰਕੇ ਗਏ ਨੇ। ਮਾਲ ਜੀ ਵੀ ਜੁੜ ਰਹੇ ਸੀ, ਉਹਨਾਂ ਦੀ ਵੀ ਗੱਲ ਸੁਣਦੇ ਹਾਂ, ਅਤੇ ਯਾਦਵਿੰਦਰ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਹਾਂ ਆਖਰ ਦੇ ਵਿੱਚ ਕਾਲ ਜੋੜਨ ਦੀ, ਅਤੇ ਮਾਲ ਜੀ ਦੇ ਨਾਲ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਮਾਲ ਜੀ, ਸਵਾਗਤ ਹੈ ਜੀ।
4: ਹਾਂਜੀ ਭੁਪਿੰਦਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ
3: ਜੀ। ਜੀ ਆਨੂ ਜੀ, ਜੀ ਆਨੂ
4: ਆ ਕਹਾਣੀ ਤਾਂ ਸੱਚੀ ਬਹੁਤ, ਮੇਰੇ ਖਿਆਲ ਬਹੁਤ ਹਰ ਇੱਕ ਨੂੰ ਜਾਣੀ ਕਿ ਬਹੁਤ ਟੱਚ ਕੀਤੀ
3: ਹੋਣੀ। ਬਿਲਕੁਲ ਹੈ,
4: ਤੇ ਬੱਚੀ ਕਿਹ ਚਾਹੁੰਦੇ ਹੁੰਦੇ ਆ ਭੁਪਿੰਦਰ ਜੀ, ਮੇਰੇ ਖਿਆਲ ਪਹਿਲਾਂ ਤਾਂ ਇੱਦਾਂ ਹੀ ਕਈ ਬੱਚੇ ਕਰਦੇ ਰਹੇ ਆ ਤੇ ਤੂੰ ਡੈਡੀ ਕੁਛ ਨੀ ਕੀਤਾ, ਤੂੰ ਤਾਂ ਆਹੀ ਕੰਮ ਕਰੀ ਜਾਣਾ, ਅਸੀਂ ਨਹੀਂ ਕਰਨਾ, ਤੈਨੂੰ ਮਿਲ ਮਾਂ ਬਾਪ ਨੂੰ ਪਤਾ ਹੀ ਨਹੀਂ ਹੁੰਦਾ, ਜਦੋਂ ਉਹਨੇ ਆਪਣੇ ਸਹੁਰਿਆਂ ਤੋਂ ਲੈ ਲਏ ਪੈਸੇ, ਲੈ ਲਏ ਜਾਂ ਗਹਿਣੇ ਲੈ ਲਏ, ਆਪਣੇ ਮੋਟੀ ਦੇ ਵੇਚ ਦਿੱਤੇ, ਹੋਰ ਚੀਜ਼ਾਂ ਕਿਸ ਤੋਂ ਆੜਤੀਏ ਤੋਂ ਲੈ ਲਏ ਪੈਸੇ, ਏਦਾਂ ਕਈ ਵਾਰ ਕਰ ਲੈਂਦੇ। ਉਹ ਸੋਚਦੇ ਡੈਡੀ ਨੂੰ ਪਤਾ ਨੀ ਲੱਗਣਾ, ਮੈਂ ਏਦਾਂ ਤੇ ਏਦਾਂ ਪਈ ਇੰਤਜ਼ਾਮ ਕਰ ਲਊਂਗਾ। ਪਰ ਉਹ ਜਿਹੜੇ ਮਾਂ ਬਾਪ ਹੁੰਦੇ ਆ, ਉਹ ਤਾਂ ਤੁਹਾਨੂੰ ਤੁਰਦਿਆਂ ਫਿਰਦਿਆਂ ਨੂੰ, ਤੁਹਾਡੇ ਅੱਖਾਂ ਤੋਂ, ਤੁਹਾਡੀ ਚਾਲ ਤੋਂ ਸਾਰਾ ਕੁਛ ਪਹਿਚਾਣਦੇ ਹੁੰਦੇ ਆ। ਇਹ ਬੱਚੇ ਏਦਾਂ ਸਮਝਦੇ, ਤਾਂ ਬੁੜੇ ਹੋ ਗਏ, ਇਹਨਾਂ ਨੂੰ ਕੋਈ ਪਤਾ ਨੀ ਹੈਗਾ ਚੱਕੇ ਤਾਂ ਵੀ।
3: ਨਹੀਂ ਕਈ ਵਾਰੀ ਚਲੋ ਘਰ ਦੀ ਵੀ ਗੱਲ ਬੰਜੀ ਕਰਦੇ ਆ ਨਾ, ਤਾਂ ਫਾਦਰ ਸਾਹਿਬ ਨੇ ਜੋ ਬਣਾਇਆ, ਅੱਗੇ ਜਿਹੜੀ ਅਗਲੀਆਂ ਨਵੀਆਂ ਪੀੜ੍ਹੀਆਂ ਨੇ ਸਾਡੇ ਤੋਂ ਨਾਲ ਦੀਆਂ ਅੱਗੇ ਜਿਹੜੀਆਂ ਨੇ, ਪਰਿਵਾਰ ਦੇ ਵਿੱਚ ਹੀ ਗਈ ਵਾ ਹੁਣ ਭਈ ਸਾਰੀ ਉਮਰ ਇਹੀ ਕੰਮ ਕਰੀ ਜਾਣਾ। ਮੈਂ ਕਈ ਵਾਰੀ ਕਹਿੰਦਾ ਹੁਣਾ ਕਿ ਉਹੀ ਕੰਮ ਦੇ ਵਿੱਚੋਂ 70-85 ਤਕਰੀਬਨ 80-85 ਸਾਲ ਹੋ ਗਏ ਕੰਮ ਚੱਲਦੇ ਨੂੰ, ਤੇ ਉਹਦੇ ਵਿੱਚੋਂ ਹੀ ਸਾਰਾ ਕੁਝ ਬਣਾਇਆ। ਅੱਜ ਜੇ ਇੱਥੇ ਖੜੇ ਹਾਂ ਤਾਂ ਉਸ ਕੰਮ ਦੇ ਵਿੱਚੋਂ ਹੀ ਖੜੇ ਹਾਂ। ਹੁਣ ਜਿਹੜਾ ਨਵਾਂ ਕੰਮ ਖੋਲਾਂਗੇ, ਕੀ ਪਤਾ ਉਹ ਸਕਸੈਸ ਹੋਵੇ ਨਾ ਹੋਵੇ, ਕਿੱਡਾ ਵੱਡਾ ਰਿਸਕ।
4: ਬਿਲਕੁਲ ਬਿਲਕੁਲ
3: ਜੀ,
4: ਹਾਂਜੀ
3: ਉੱਥੋਂ ਹੀ ਸਾਰਾ ਕੁਝ ਸਿਰ ਤੇ ਆ ਜੀ, ਬਣਿਆ ਆ ਜੀ ਸਾਰਾ ਕੁਝ ਆ ਜੀ।
4: ਹਾਂਜੀ ਹਾਂਜੀ, ਪਤਾ ਕੀ ਆ, ਅਗਲੇ ਜਿਹੜੇ ਪਿਛਲੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਸੀਗੀ, ਉਹ ਹੌਲੀ ਹੌਲੀ ਲਗਾਤਾਰ ਕੰਮ ਕਰੀ ਜਾਂਦੇ ਸੀ, ਉਹਦੇ ਵਿੱਚ ਜਾਣੀ ਕਿ ਯਕੀਨ ਰੱਖਦੇ ਸੀ ਕਿ ਜਿੱਦਾਂ ਕਹਿੰਦੇ ਪੇ ਬੋਹੀ ਬੋਹੀ ਤਲਾਬ ਭਰ ਜਾਂਦਾ ਹੈਗਾ ਆ, ਤੁਸੀਂ ਦੇਖੋ ਇੱਕ ਇੱਕ ਦੂਧ ਦੇ ਨਾਲ ਭਰ ਜਾਂਦਾ ਤਲਾਬ, ਆਪਾਂ ਇੱਕ ਇੱਕ ਰੁਪਈਆ ਜੇ ਇੱਕ ਰੁਪਈਆ ਵੀ ਜੋੜਦੇ ਤੇ ਸਾਲ ਵਿੱਚ ਤੁਸੀਂ ਦੇਖੋ 366 ਬਣ ਸਕਦੇ ਆ। ਜੇ ਅਸੀਂ ਇਹੀ ਸੋਚਦੇ ਪੇ ਇਕੱਠੇ ਹੀ ਜੋੜਨੇ ਆ 500 ਰੁਪਈਆ, ਉਹ ਕਈ ਵਾਰ 500 ਇਕੱਠਾ ਨਹੀਂ ਵੀ ਜੋੜ ਹੁੰਦਾ।
3: ਬਿਲਕੁਲ,
4: ਪਰ ਉਹਨਾਂ ਲੋਕਾਂ ਵਿੱਚ ਇਹ ਸੀਗੀ ਮਿਹਨਤ ਦਾ ਭਾਵਨਾ ਸੀਗੀ, ਮਿਹਨਤ ਬਹੁਤ ਡਟ ਕੇ ਕਰਦੇ ਸੀ,
3: ਜਲਦੀ ਅਮੀਰ ਹੋਣ ਵਾਲੀ ਚਾਹਤ ਹੈ ਜੀ। ਬਿਲਕੁਲ ਹੈ ਜੀ, ਜਿਵੇਂ ਹੁਣ ਇੱਥੇ ਆਪਣੇ ਮੁਲਕਾਂ ਦੇ ਵਿੱਚ ਵੀ ਇੱਥੇ ਦੇਖੋ ਬਹੁਤ ਸਾਰੇ ਬੱਚੇ ਜਿਹੜੇ ਨੇ ਪੰਜਾਬੀ ਮੂਲ ਦੇ ਜਿਹੜੇ ਨੇ ਜ਼ਿਆਦਾ ਨੇ, ਚਾਹੇ ਜੰਮੇ ਪਲੇ ਇੱਥੇ ਆ, ਉਹਨਾਂ ਦੀ ਦੌੜ ਇਹੀ ਹੈ ਕਿ ਕਿਤੇ ਨਾ ਕਿਤੇ ਕੋਈ ਮਾੜਾ ਕੰਮ ਦੇ ਵਿੱਚ ਫਸ ਜਾਂਦੇ ਆ, ਕਿੰਨੀ ਵੱਡੀ ਵੱਡੀ ਡਰੱਗ ਜਿਹੜਾ ਵਿੱਚ ਫਸ ਰਹੇ ਨੇ, ਉਹਨਾਂ ਨੂੰ ਇਹੀ ਹੈ ਕਿ ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਜੀ, ਹੋਰ ਕੁਛ ਵੀ ਨਹੀਂ ਪਿੱਛੇ ਹੈ।
4: ਬਸ ਬਸ ਇਹੀ ਫਰਕ ਆ ਪਿਛਲੇ ਲੋਕਾਂ ਵਿੱਚ, ਸਿਆਣਿਆਂ ਵਿੱਚ ਜਾਂ ਸਾਡੇ ਵਰਗੇ ਵੀ, ਅਸੀਂ ਵੀ ਜਿੱਦਾਂ ਕੰਮ ਕੀਤਾ ਅਸੀਂ ਬਹੁਤ ਸਲੋ ਕੀਤਾ ਤਾਂ, ਪਰ ਫਿਰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਕਿਉਂਕਿ ਲਗਾਤਾਰ ਕਰੀ ਗਏ ਆ। ਇਹ ਨਹੀਂ ਭਾਈ 6 ਮਹੀਨੇ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਜਾਂ ਸਾਲ ਕੰਮ ਕੀਤਾ ਤਾਂ ਫਿਰ ਸਾਲ ਵਿਹਲਾ ਰਹਿ ਗਏ, ਜਾਂ 2 ਸਾਲ ਕੰਮ ਕੀਤਾ ਤਾਂ 2 ਸਾਲ ਵਿਹਲੇ ਰਹਿ ਗਏ, ਨਹੀਂ ਲਗਾਤਾਰ ਕੰਟੀਨਿਊ ਕਰੀ ਗਏ ਉਹ, ਕੰਟੀਨਿਊ ਕਰੀ ਗਏ ਤਾਂ ਉਹਦੇ ਨਾਲ ਕੀ ਆ, ਅਮੀਰੀ ਆਉਂਦੀ ਆ ਤੁਹਾਡੇ ਵਿੱਚ, ਤੁਹਾਡੇ ਕੋਲ ਸਾਰਾ ਕੁਛ ਬਣਦਾ। ਪਰ ਅੱਜ ਕੱਲ ਦੇ ਬੱਚੇ ਇਹ ਸੋਚਦੇ ਆ, ਉਹ ਜਿੱਦਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਜਾਂ ਐਪਾਂ ਤੇ ਦੇਖਦੇ ਕਿੱਦਾਂ ਕਿੱਦਾਂ ਪੈਸੇ ਬਣ ਸਕਦੇ, ਕੀ ਹੋ ਸਕਦਾ, ਕਿੱਦਾਂ ਹੋ ਸਕਦਾ, ਕਿਹੜਾ ਕੰਮ ਕਰੀਏ, ਇਹ 1 ਮਿੰਟਾਂ ਵਿੱਚ ਅਮੀਰ ਹੋਣਾ ਚਾਹੁੰਦੇ, ਬਸ ਇਹੀ ਰੌਲਾ ਹੈ ਉਹਦੇ ਨਾਲ। ਫਿਰ ਜਦੋਂ ਭਵਿੰਦਰ ਜੀ ਕੋਈ ਗਲਤ ਕੰਮ ਕਰ ਲੈਂਦੇ ਕਿੱਦਾਂ, ਫਿਰ ਉਹ ਪੇਰੈਂਟਸ ਨੂੰ ਨਹੀਂ ਦੱਸਦੇ, ਪਰ ਮਾਂ ਬਾਪ ਨੂੰ ਤਾਂ ਉਹ ਉਹਨਾਂ ਦੇ ਘਰ ਵੜਦਿਆਂ ਤੇ ਸ਼ਕਲ ਤੋਂ ਦੇਖ ਕੇ ਪਤਾ ਲੱਗ ਜਾਂਦਾ ਪੇ ਦੇਰ ਇਜ ਸਮਥਿੰਗ ਰੋਂਗ। ਜੇ ਪੁੱਛਣਾ ਵੀ ਚਾਹੁੰਦੇ ਆ ਤਾਂ ਜਿੱਦਾਂ ਉਹ ਕਹੀ ਜਾਂਦਾ ਸੀ, ਮੈਂ ਕੋਈ ਨੀ ਗੱਲ, ਕੋਈ ਏਦਾਂ ਦੀ ਗੱਲ ਨੀ, ਕੁਛ ਨੀ ਹੈਗਾ, ਹਨਾ, ਤਾਂ ਫਿਰ ਮੈਂ ਤੜਕੇ ਨੂੰ ਦੱਸੂਗਾ, ਸਵੇਰ ਨੂੰ ਉੱਠ ਕੇ ਦੱਸੂਗਾ। ਨਿਆਣੇ ਜਿਸਲੇ ਤੁਹਾਨੂੰ ਇਹ ਕਹਿੰਦੇ ਨੇ ਮੈਂ ਸਵੇਰ ਨੂੰ ਦੱਸੂਗਾ, ਤੁਸੀਂ ਦੇਖੋ ਉਸ ਵੇਲੇ ਤਾਂ ਮਾਂ ਬਾਪ ਦੀ ਪੱਕੀ ਜਾਨ ਨਿਕਲ ਜਾਂਦੀ ਵੀ ਜਿਹੜਾ ਹੁਣ ਇਹ ਦੱਸ ਨੀ ਰਿਹਾ, ਸਵੇਰ ਨੂੰ ਪਤਾ ਨੀ ਕੀ ਹੋਣਾ, ਹਨਾ। ਤੇ ਉਹ ਇਸ ਗੱਲ ਨੂੰ ਸੋਚਦੇ ਪਏ, ਮਾੜੀ ਜਿਹੀ ਗੱਲ, ਇਹਨਾਂ ਦੀ ਸੋਚ ਸਾਡੇ ਨਾਲ ਬਹੁਤ ਵੱਖਰੀ ਆ।
3: ਉਹ ਤਾਂ ਪੂਰੀ ਪੈੜ, ਬਾਪੂ ਦਾ ਪੂਰੀ ਪੈੜ ਨਾਪਿਆ ਆ ਜੀ, ਉਹ ਆੜਤੀ ਆ ਗਈ, ਉਹਦੀ ਵਾਈਫ ਕੀ, ਸਾਰਿਆਂ ਦੀ ਪੈੜ ਨਾਪਾਇਆ ਵੀ ਕੀ ਕੀ ਹੋ ਰਿਹਾ ਜੀ।
4: ਹਾਂਜੀ ਹਾਂਜੀ
3: ਜੀ,
4: ਮੇਰੇ ਹਸਬੰਡ ਦੇ ਇਹਦੇ ਪਿੱਛੇ ਨੂੰ ਫੋਨ ਕਰਦੀ, ਮੈਂ ਰੇਡੀਓ ਤੇ ਫੋਨ ਕਰਦੀ,
5: ਮੈਨੂੰ ਦੀਦਾ ਨਹੀਂ ਅੱਖਾਂ ਤੋਂ।
4: ਹਾਂਜੀ ਹਾਂਜੀ, ਨਹੀਂ ਤੁਸੀਂ ਕਰੀ ਜਾਓ ਤਾਂ, ਜਾਣੀ ਕਿ ਬੱਚਿਆਂ ਨੂੰ ਪਛਾਣਦੇ ਹੁੰਦੇ। ਤੁਸੀਂ ਇਹ ਦੇਖੋ ਜਦੋਂ ਬੱਚੇ ਡਰਦੇ ਆ ਨਾ ਮਾਂ ਬਾਪ ਤੋਂ ਜਿੰਨਾ ਮਰਜ਼ੀ, ਪਰ ਜਦੋਂ ਵੀ ਕੋਈ ਗਲਤੀ ਹੋ ਜਾਂਦੀ, ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ ਨਾ, ਤਾਂ ਵੱਡੇ ਵੱਡੇ ਤੋਂ ਵੱਡੇ ਨੁਕਸਾਨ ਨੂੰ ਵੀ ਉਹ ਜਿੱਦਾਂ ਮਰਜ਼ੀ ਆ ਉਹ ਬਰਦਾਸ਼ਤ ਕਰ ਲੈਂਦੇ, ਉਹ ਇਹ ਸੋਚਦੇ ਆ ਇਹ ਜੇ ਨੁਕਸਾਨ ਹੋ ਗਿਆ ਕੋਈ ਗੱਲ ਨੀ, ਪੈਸਾ ਮੁੜ ਕੇ ਆ ਜਾਓ, ਹਨਾ, ਕੋਈ ਵੀ ਚੀਜ਼ ਆ, ਲੋਕ ਚੜਦੇ ਨੇ ਕਹੋ ਗਿਆ ਮੁੰਡਾ ਕਿੱਦਾਂ ਦਾ ਹੋਇਆ, ਕੀ ਕੀਤਾ ਇਹਨੇ, ਕੀ ਕੀਤਾ ਕਿੱਦਾਂ, ਲੋਕਾਂ ਦੀਆਂ ਗੱਲਾਂ ਸੁਣ ਲੋਗੇ, ਪਰ ਸਾਰਿਆਂ ਤੋਂ ਵੱਡੀ ਚੀਜ਼ ਇਹ ਹੁੰਦੀ ਜੇ ਉਹਨੇ ਆਪਣੇ ਬੱਚੇ ਨੂੰ ਬਚਾ ਲਿਆ, ਆਪਣੇ ਬੱਚੇ ਨੂੰ ਬਚਾ ਲਿਆ ਤਾਂ ਉਹ ਜਿੰਦੇ ਆ ਦੁਨੀਆਂ ਦੇ ਵਿੱਚ, ਹਨਾ। ਜੇ ਉਹਨੂੰ ਕੁਛ ਹੋ ਗਿਆ ਲੋਕਾਂ ਦੇ, ਆਪਾਂ ਸੋਚੀ ਜਾਂਦੇ ਫਿਰ ਲੋਕ ਕੀ ਕਹੋਗੇ, ਆਹ ਕੀ ਕਹੋਗੇ ਇਹਨਾਂ ਤੋਂ, ਕਈ ਕਹਿੰਦੇ ਜੇ ਤੂੰ ਮਰ ਜਾ ਤਾਂ ਤੇਰੇ ਕੋਲ ਸਾਡਾ ਕੀ ਖੋੜਿਆ, ਕੁਛ ਵੀ ਨੀ, ਹਨਾ, ਫਿਰ ਸਾਡੇ ਸਾਨੂੰ ਤੇਰੀ ਲੋੜ ਨੀ। ਔਰ ਕਈ ਵਾਰ ਬੱਚੇ ਇੱਦਾਂ ਦਾ ਤੁਸੀਂ ਦੇਖੋ ਲੈ ਵੀ ਲੈਂਦੇ ਆ, ਫਿਰ ਪੰਗਾ ਸਟੈਪ ਗਲਤ ਲੈ ਲੈਂਦੇ ਆ। ਮੇਰੇ ਖਿਆਲ ਤਾਂ ਜੋ ਕੁਛ ਹੋ ਗਿਆ ਨਫਾ ਨੁਕਸਾਨ, ਉਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਾ ਆਪਣੇ ਆਪ ਨੂੰ ਸੰਭਾਲ ਕੇ ਉਹਨੂੰ ਖਤਮ ਖਤਮ ਕਰ ਦੋ ਕਿ ਕੁਛ ਨਹੀਂ ਹੈ, ਬੱਚੇ ਬਗੈਰ ਕੁਛ ਨਹੀਂ ਹੈ, ਤਾਂ ਪਤਾ ਨੀ ਉਸੇ ਬੱਚੇ ਨੇ ਭੁਪਿੰਦਰ ਜੀ ਕਿੰਨੀਆਂ ਕੁਚੀਆਂ ਜਗ੍ਹਾ ਤੇ ਜਾਣਾ, ਕੀ ਕੀ ਕੁਸ਼ਨ ਕਰਨਾ, ਕੀ ਕੁਸ਼ਨ ਕਮਾਉਣਾ, ਕਿੰਨਾ ਕੁ ਸ਼ਾਈਨਿੰਗ ਸਟਾਰ ਨਿਕਲਣਾ, ਹਨਾ। ਤਾਂ ਮਤਲਬ ਦੱਸ ਦੇਣਾ ਚਾਹੀਦਾ, ਪਰ ਬੱਚੇ ਏਦਾਂ ਕਰਦੇ ਆ ਫਿਰ ਨਹੀਂ ਦੱਸਦੇ, ਬਹੁਤ ਦੇਖੀਦਾ ਆਲਾ ਦੁਆਲਾ ਆਸ ਪਾਸ, ਹਨਾ।
3: ਤੇ
4: ਬਾਕੀ ਮਾਂ ਬਾਪ ਤੋਂ ਕੁਛ ਨਹੀਂ ਛਪਾਉਣਾ ਚਾਹੀਦਾ, ਮੈਂ ਤਾਂ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਹਾਂ, ਆਪਣੇ ਪੋਤੇ ਪੋਤਿਆਂ ਨੂੰ ਵੀ ਪਤਾ ਕੀ ਆ, ਤੁਸੀਂ ਕੁਛ ਵੀ ਚੀਜ਼ ਆ, ਕੋਈ ਤੁਹਾਡੇ ਤੋਂ ਗਲਤ ਵੀ ਕੰਮ ਹੋ ਸਕਦਾ, ਕੁਛ ਵੀ ਹੋ ਸਕਦਾ, ਆਪਣੇ ਘੱਟੋ ਘੱਟ ਮਾਂ ਬਾਪ ਤੋਂ ਨਾ ਛਪਾਓ, ਤੁਹਾਡੀ ਮਾਂ ਨੂੰ ਪਤਾ ਹੋਣਾ ਚਾਹੀਦਾ, ਪਿਓ ਨੂੰ ਜਾਂ ਕਿਸੇ ਨੂੰ ਪਤਾ ਹੋਣਾ ਚਾਹੀਦਾ, ਰਸਤੇ ਚ ਤੁਹਾਡੀ ਕਿਤੇ ਸੱਟ ਲੱਗ ਗਈ, ਚੋਟ ਲੱਗ ਗਈ, ਕੋਈ ਤੁਹਾਨੂੰ ਧੋਖਾ ਦੇ ਰਿਹਾ, ਕੁਛ ਰਿਹਾ, ਜੇ ਤੁਸੀਂ ਆਪਣੇ ਮਾਂ ਬਾਪ ਨੂੰ ਦੱਸੋਗੇ ਉਹ ਤੁਹਾਨੂੰ ਸੰਭਾਲ ਲਓਗੇ, ਜੇ ਤੁਸੀਂ ਕਿਸੇ ਨੂੰ ਦੱਸਦੇ ਨੀ ਤਾਂ ਤੁਹਾਨੂੰ ਸੰਭਾਲੂਗਾ ਕੌਣ? ਫਿਰ ਸਾਨੂੰ ਬਾਹਰਲੇ ਤੋਂ ਪਤਾ ਲੱਗੂ ਵੀ ਆਹ ਗੱਲ ਹੋਈ ਗਈ, ਆਹ ਗੱਲ ਹੋਈ। ਜੇ ਹੁਣ ਨਿਆਣੇ ਬੱਚੇ ਮਾਂ ਬਾਪ ਨਾਲ ਗੱਲਾਂ ਕਰਦੇ ਤਾਂ ਉਹ ਜਾਣੀ ਕਿ ਬਚ ਸਕਦੇ ਹੁੰਦੇ,
3: ਬਿਲਕੁਲ।
4: ਬਾਕੀ ਛੇਤੀ ਅਮੀਰ ਬਣਨ ਦੀ ਲੋੜ ਨੀ ਹੈ
3: ਜੀ,
4: ਇਹੀ ਮੈਂ ਤਾਂ ਕਹਿੰਦੀ ਵੀ ਮਤਲਬ ਹੌਲੀ ਹੌਲੀ ਮਿਹਨਤ ਨਾਲ ਬਣੋ। ਜੇ ਅੱਜ ਤੁਸੀਂ $1,000 ਬਚਾਉਣੀ ਹੈ ਸਮਝੋ 6 ਮਹੀਨਿਆਂ ਵਿੱਚ ਵੀ ਇਸ ਓਕੇ, ਤੁਸੀਂ ਹੋ ਸਕਦਾ ਗਾਹਾਂ ਤੋਂ ਗਾਹਾਂ ਤੁਸੀਂ ਹੋਰ ਕੋਈ ਕੰਮ ਚੰਗਾ, ਜਾਂ ਅੱਜ ਤੁਸੀਂ ਸਮਝੋ ਇੱਕ ਕਲਰਕ ਆ, ਕਲਰਕ ਤੋਂ ਉੱਪਰ ਹੋ ਜਾਓਗੇ, ਉਹ ਤੋਂ ਉੱਪਰ ਹੋ ਜਾਓਗੇ, ਹੌਲੀ ਹੌਲੀ ਤੁਸੀਂ ਤਰੱਕੀਆਂ ਕਰਨੀਆਂ, ਜੇ ਤੁਸੀਂ ਸੋਚਿਆ ਤਰੱਕੀ ਕਰਨੀ ਤਾਂ ਤੁਹਾਡਾ ਸਭ ਕੁਛ ਬਣ ਜਾਊ,
3: ਬਿਲਕੁਲ ਦਰੁਸਤ ਹੈ ਜੀ।
4: ਤੇ ਮੇਰਾ ਮੈਸੇਜ ਇਹੀ ਆ ਵੀ ਮਤਲਬ ਬੱਚਿਆਂ ਨੂੰ ਮਰਨ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਗਲਤੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਲਾਈਫ ਜਿਹੜੀ ਆ ਇੱਕੋ ਵਾਰ ਮਿਲੀ ਹੈ, ਵਾਰ ਵਾਰ ਨਹੀਂ ਮਿਲਦੀ।
3: ਬਿਲਕੁਲ
4: ਇਹੀ ਧਰਤੀ ਆ ਜਿਹੜੀ ਰੱਬ ਨੇ ਸਾਨੂੰ ਇੱਥੇ ਭੇਜਿਆ, ਇਹੀ ਸਵਰਗ ਆ, ਇਹੀ ਸਭ ਕੁਛ ਆ ਸਾਨੂੰ, ਜਾਣੀ ਕਿ ਇੱਥੇ ਆਇਆਂ ਨੂੰ ਜੇ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦੇ ਤਾਂ ਇਹੀ ਸਵਰ ਗਿਆ,
3: ਬਿਲਕੁਲ।
4: ਤਾਂ ਮਤਲਬ ਵਧੀਆ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ,
3: ਚਾਹੀਦੀ ਹੈ ਜੀ,
4: ਬਹੁਤ। ਮਾਂ ਬਾਪ ਤੋਂ ਕੁਛ ਨਹੀਂ ਛੁਪਾਉਣਾ ਚਾਹੀਦਾ, ਮਾਂ ਦੇ ਨਾਲ ਮਾਂ ਬਾਪ ਦੇ ਨਾਲ ਮਿਲ ਕੇ ਚੱਲੋ,
3: ਬਿਲਕੁਲ ਜੀ, ਬਿਲਕੁਲ ਹੈ,
4: ਬਹੁਤ। ਹਾਂ ਜੀ, ਇਹ ਨਾ ਸੋਚੋ ਇਹ ਨਾ ਮਿਹਣੇ ਮਾਰੋ ਤੁਸੀਂ ਕੀ ਕੀਤਾ ਤੁਸੀਂ ਕੀਤਾ, ਕੋਈ ਨਹੀਂ ਤੁਸੀਂ ਕਰ ਲਓ, ਹੋ ਸਕਦਾ ਤੁਸੀਂ, ਤੁਹਾਨੂੰ ਮਾਂ ਬਾਪ ਜਿਹੜੇ ਪੜ੍ਹਾਈਆਂ ਕਰਾਉਂਦੇ ਆ ਸਭ ਕੁਛ ਕਰਾਉਂਦੇ ਆ, ਤੁਸੀਂ ਥੋੜਾ ਵਧੀਆ ਕਰ ਲਓ, ਪਰ ਇੰਨੀ ਛਾਲ ਨਾ ਮਾਰਨ ਦੀ ਕੋਸ਼ਿਸ਼ ਕਰੋ ਕਿ ਜੇ ਪੈਸੇ ਮਿਲ ਗਏ ਤਾਂ ਮੈਨੂੰ ਕੱਲ ਨੂੰ, ਅੱਜ ਮੈਂ 50,000 ਲਾਇਆ ਤਾਂ ਤੁਹਾਨੂੰ ਕੱਲ ਨੂੰ 5 ਲੱਖ ਬਣ ਜਾਓ, ਏਦਾਂ ਕੋਈ ਨੀ
3: ਬਣਦਾ,
4: ਤੁਸੀਂ ਧੋਖੇ ਚ ਰਹਿੰਦੇ, ਏਦਾਂ ਦੀਆਂ ਗੱਲਾਂ ਚ ਨੀ ਆਉਣਾ ਚਾਹੀਦਾ। ਮੈਂ ਤਾਂ ਏਦਾਂ ਦੀ, ਮੈਂ ਕਦੇ ਕਿਸੇ ਏਦਾਂ ਦੇ ਕਿਸੇ ਦੇ ਲਾਰਿਆਂ ਚ ਨੀ ਆਈ ਭੁਪਿੰਦਰ ਜੀ, ਆਪਾਂ ਪਹਿਲਾਂ ਤਾਂ ਮਿਹਨਤ ਕੀਤੀ ਜ਼ਿੰਦਗੀ ਵਿੱਚ, ਬਸ ਇਹੀ ਸੁਨੇਹਾ ਮੇਰਾ।
3: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
4: ਹਾਂਜੀ, ਓਕੇ
3: ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ, ਤੇ ਸਪੋਰਟ ਵੀ ਕਰਦੇ ਆ, ਨਾਲ ਜੁੜਦੇ ਵੀ ਆ, ਗੱਲਬਾਤ ਦੇ ਵਿੱਚ ਬਹੁਤ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਵੀ ਤਜਰਬਾ ਹੈ, ਤੇ ਸਾਂਝ ਪਾ ਕੇ ਗਏ ਨੇ, ਤੇ ਯਾਦਵਿੰਦਰ ਜੀ ਦੇ ਨਾਲ ਕੋਸ਼ਿਸ਼ ਕਰਦੇ ਆ ਆਖਰ ਦੇ ਵਿੱਚ ਗੱਲਬਾਤ ਸਮੇਟ ਕੇ, ਤੇ ਫਿਰ ਆਪਾਂ ਅੱਗੇ ਲਵਾਂਗੇ, ਤੇ ਨਹੀਂ ਜੀ ਸ਼ਾਇਦ ਬਿਜ਼ੀ ਹੋ ਗਏ ਨੇ। ਤੇ ਲਓ ਦੋਸਤੋ, ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਪਾਰਾ ਜਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ, ਤੇ ਸਮਾਂ ਵੀ ਆਪਣਾ ਤਕਰੀਬਨ 2.5 ਘੰਟੇ ਹੋ ਗਿਆ, ਤੇ ਮੈਨੂੰ ਦਿਓ ਆਗਿਆ ਇਸ ਦੇ ਨਾਲ ਹੀ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਇਸ ਨੂੰ ਕਰੋ ਇੰਜੋਏ, ਤੇ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ ਦੋਸਤੋ।

ਈਡੀ ਦੇ ਇਸ ਕਾਂਗਰਸੀ ਆਗੂ ਨੇ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਜਿਹੜਾ ਬੀਜੇਪੀ ਦਾ ਪੱਲਾ ਫੜ ਲਿਆ ਸੀ ਤੇ ਆਪਣੀ ਪੁਰਾਣੀ ਲੁਧਿਆਣਾ ਸੀਟ ਤੋਂ ਅਸਫਲ ਚੋਣ ਲੜੀ ਸੀ, ਕਿਹਾ ਕਿ ਫਿਲਮ ਦੇ ਵਿਚ ਉਸ ਦੌਰ ਨੂੰ ਜਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਉਹ 1980 ਤੇ 1990 ਦੇ ਦਹਾਕੇ ਦੇ ਸ਼ੁਰੂ ਚ ਪੰਜਾਬ ਜਿਨ੍ਹਾਂ ਗੁੰਝਲਦਾਰ ਹਾਲਾਤਾਂ ਦੇ ਵਿਚੋਂ ਲੰਘਿਆ ਸੀ ਉਸ ਦੇ ਪੂਰੇ ਸੱਚ ਨੂੰ ਟਾਲਦਾ ਹੈ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਹਵਾਲਾ ਦਿੱਤਾ ਜਿਨ੍ਹਾਂ ਦਾ ਲਾਪਤਾ ਹੋਣਾ ਅਤੇ ਮਾਰੇ ਜਾਣ ਇਸ ਫਿਲਮ ਦੀ ਕਹਾਣੀ ਦੇ ਕੇਂਦਰ ਦੇ ਵਿਚ ਹੈ। ਬਿੱਟੂ ਨੇ ਜਿਹੜਾ ਸਵਾਲ ਉਠਾਇਆ ਕਿ

ਦੌਰਿਆਂ ਦੇ ਉੱਤੇ ਜਾਂਦੇ ਨੇ ਤਾਂ ਉਹ ਅਕਸਰ ਸਨਮਾਨ ਅਤੇ ਇਨਾਮ ਪ੍ਰਾਪਤ ਕਰਦੇ ਆ, ਜਿਨ੍ਹਾਂ ਦੇ ਵਿੱਚੋਂ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਉਹ ਪਹਿਲੇ ਅਤੇ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਹੁੰਦੇ ਨੇ। ਅਸਲ ਦੇ ਵਿੱਚ ਸਿਸ਼ਲਸ ਦਾ ਜਿਹੜਾ ਤਾਜ਼ਾ ਮਾਮਲਾ ਹੈ, ਜਿੱਥੇ ਆਪਣੇ ਜਕਾਰਤਾ ਜਾਂ ਹੋਰ ਮੁਲਕਾਂ ਚ ਜਾ ਕੇ ਆਏ ਨੇ, ਹਾਲ ਹੀ ਦੇ ਵਿੱਚ ਜਦੋਂ ਮੋਦੀ ਸਿਸ਼ਲਸ ਪਹੁੰਚੇ ਤਾਂ ਉਥੋਂ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਉਨ੍ਹਾਂ ਨੂੰ ਗਾਰਡੀਅਨ ਆਫ਼ ਦਾ ਬਲੂ ਹੋਰੀਜ਼ਨ ਜਿਹੜਾ ਨਾਮਕ ਸਨਮਾਨ ਦਿੱਤਾ ਗਿਆ। ਉਸ ਤੋਂ ਬਾਅਦ ਇਹ ਰੋਲਾ ਰੱਪਾ ਪੈਣ ਲੱਗ ਗਿਆ। ਇਸ ਸਨਮਾਨ ਨੂੰ ਲੈ ਕੇ ਕਈ ਸਵਾਲ ਉੱਠੇ। ਸਭ ਤੋਂ ਪਹਿਲਾਂ ਸਰਟੀਫਿਕੇਟ ਦੇ ਉੱਤੇ ਰਿਪਬਲਿਕ ਅਤੇ ਜਿਹੜਾ ਸੀਗਾ ਆਪਣਾ ਸੇਸ਼ਲਸ ਜਿਹੜਾ ਲਿਖਣਾ ਸੀ ਉਹਦੀ ਸਪੈਲਿੰਗ ਹੀ ਗਲਤ ਸੀ। ਦੂਜਾ, ਇਹ ਸਨਮਾਨ ਮੋਦੀ ਦੇ ਆਉਣ ਤੋਂ ਸਿਰਫ 3 ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਤੇ ਉਹ ਇਸ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਅਤੇ ਇਕਲੌਤੇ ਵਿਅਕਤੀ ਸਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਇਹ ਜਿਹੜਾ ਸਰਟੀਫਿਕੇਟ ਹੈ AI ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਦੁਆਰਾ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਆਉਣ ਲੱਗ ਗਈਆਂ। ਵਿਰੋਧੀ ਕਾਂਗਰਸ ਪਾਰਟੀ ਨੇ ਇਸ ਤੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੂੰ ਕੋਈ ਵੀ ਇਨਾਮ ਦੇ ਦਿਓ ਤੇ ਉਹ ਭੱਜਿਆ ਆਵੇਗਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ BJP ਨੇ ਇਸ ਨੂੰ ਭਾਰਤ ਦੇ ਲਈ ਇਕ ਮਾਣ ਵਾਲਾ ਪਲ ਦੱਸਿਆ ਤੇ ਕਿਹਾ ਕਿ ਇਹ ਮੋਦੀ ਦੀ ਹਰੀ ਅਗਵਾਈ ਜਿਹੜੀ ਹੈ, ਗ੍ਰੀਨ ਲੀਡਰਸ਼ਿਪ ਜਿਹੜੀ ਹੈ, ਉਹਦੇ ਲਈ ਦਿੱਤਾ ਗਿਆ ਸਨਮਾਨ ਹੈ। ਸੇਸ਼ਲਸ ਦੇ ਜਿਹੜੇ ਨੇ ਵਿਦੇਸ਼ ਮੰਤਰਾਲੇ ਨੇ ਬਾਅਦ ਦੇ ਵਿਚ ਸਪਸ਼ਟ ਕੀਤਾ ਕਿ ਇਹ ਸਨਮਾਨ ਅਸਲੀ ਹੈ ਤੇ ਗਲਤੀ ਦੇ ਨਾਲ ਇਕ ਵਰਕਿੰਗ ਡਰਾਫਟ ਜਿਹੜਾ ਸਰਕੂਲੇਟ ਹੋ ਗਿਆ ਸੀ। ਖ਼ਬਰ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ, ਪਿਛਲੇ ਮਹੀਨੇ ਇਜ਼ਰਾਈਲ ਦੇ ਦੌਰੇ ਦੇ ਦੌਰਾਨ ਵੀ ਉਥੋਂ ਦੀ ਸੰਸਦ ਨੇ ਜਲਦਬਾਜ਼ੀ ਦੇ ਵਿਚ ਮੈਡਲ ਆਫ ਦਾ ਨੈਸਟ ਜਿਹੜਾ ਸੀਗਾ ਬਣਾਇਆ, ਜੋ ਮੋਦੀ ਨੂੰ ਦਿੱਤਾ ਗਿਆ ਤੇ ਉਹ ਇਸ ਦੇ ਜਿਹੜਾ ਵੀ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਨੇ। 2019 ਦੇ ਵਿਚ ਉਨ੍ਹਾਂ ਨੂੰ ਫਿਲਿਪ ਕੌਂਟਲਰ ਪ੍ਰੈਜ਼ੀਡੈਂਸ਼ੀਅਲ ਐਵਾਰਡ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿਚ ਕੋਈ ਹੋਰ ਨੇਤਾ ਇਸ ਸਨਮਾਨ ਦਾ ਪ੍ਰਾਪਤ ਕਰਤਾ ਨਹੀਂ ਬਣਿਆ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਇਨਾਮ ਪ੍ਰਾਪਤ ਕਰਨਾ ਮੋਦੀ ਦੇ ਵਿਅਕਤੀਤਵ ਕੇਂਦਰਿਤ ਰਾਜਨੀਤੀ ਦਾ ਇਕ ਹਿੱਸਾ ਹੈ, ਜਿਹਦਾ ਉਦੇਸ਼ ਸਮਰਥਕਾਂ ਨੂੰ ਇਹ ਦਿਖਾਉਣਾ ਹੈ ਕਿ ਮੋਦੀ ਦੀ ਮਹਾਨਤਾ ਦੇ ਕਾਰਨ ਦੁਨੀਆਂ ਭਰ ਦੇ ਵਿਚ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ, ਕਹਿੰਦੇ ਜੀ ਸਾਰਾ ਕੁਲ ਕੁਝ ਪ੍ਰੀ ਪਲੈਨਿੰਗ ਦੇ ਨਾਲ ਹੀ ਹੁੰਦਾ ਹੈ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਜਿਹੜੇ ਨੇ, ਸ਼ੀਸ਼ ਮਹਿਲ ਦਾ ਮਾਮਲਾ, ਦਿੱਲੀ ਦੇ ਵਿਚ ਚਰਚਿਤ ਸ਼ੀਸ਼ ਮਹਿਲ ਹੁਣ ਜਿਹੜਾ ਬਣੇਗਾ ਸਟੇਟ ਗੈਸਟ ਹਾਊਸ, ਕੇਜਰੀਵਾਲ ਦੀ ਸਾਬਕਾ ਰਿਹਾਇਸ਼ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਸਾਬਕਾ ਸਰਕਾਰੀ ਰਿਹਾਇਸ਼ ਨੂੰ, ਜਿਸ ਨੂੰ ਭਾਜਪਾ ਦੇ ਵੱਲੋਂ ਇਸ ਦੇ ਨਵੀਨੀਕਰਨ ਜਿਹੜਾ ਨੂੰ ਲੈ ਕੇ ਚੱਲੇ ਲੰਬੇ ਸਿਆਸੀ ਵਿਵਾਦ ਦੇ ਦੌਰਾਨ ਸ਼ੀਸ਼ ਮਹਿਲ ਦਾ ਨਾਂ ਦਿੱਤਾ ਗਿਆ ਸੀ, ਜਲਦੀ ਰਾਜ ਸਰਕਾਰ ਦੇ ਗੈਸਟ ਹਾਊਸ ਮਹਿਮਾਨ ਘਰ ਦੇ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਜੋ ਜਾਣਕਾਰੀ ਦਿੱਤੀ ਗਈ ਹੈ, ਦਿੱਲੀ ਸਰਕਾਰ ਸਿਵਲ ਲਾਈਨਜ਼ ਦੇ ਫਲੈਗ ਸਟਾਫ ਰੋਡ ਸਥਿਤ ਬੰਗਲਾ ਨੰਬਰ 6 ਨੂੰ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਸਰਕਾਰੀ ਅਧਿਕਾਰੀਆਂ ਦੇ ਰਹਿਣ ਦੇ ਲਈ ਇਕ ਗੈਸਟ ਹਾਊਸ ਦੇ ਵਿਚ ਬਦਲਣ ਦੀ ਤਜਵੀਜ਼ ਜਿਹੜੀ ਹੈ ਉਹਦੇ ਉਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਇਹ ਜਿਹੜਾ ਪ੍ਰਸਤਾਵ ਹੈ ਇਸ ਵੇਲੇ ਉੱਚ ਅਧਿਕਾਰੀਆਂ ਦੀ ਅੰਤਮ ਪ੍ਰਵਾਨਗੀ ਦੇ ਲਈ ਭੇਜਿਆ ਹੋਇਆ। ਜੇਕਰ ਇਸ ਪ੍ਰਸਤਾਵ ਨੂੰ ਮਨਜੂਰੀ ਮਿਲ ਜਾਂਦੀ ਹੈ ਤਾਂ ਇਸ ਬੰਗਲੇ ਦੇ ਵਿਚ ਪਾਰਕਿੰਗ ਏਰੀਆ, ਵੇਟਿੰਗ ਹਾਲ ਅਤੇ ਇਕ ਸਰਕਾਰੀ ਗੈਸਟ ਹਾਊਸ ਲਈ ਲੋੜੀਂਦੀਆਂ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸਿਆ ਗਿਆ ਕਿ ਬੰਗਲਾ ਜਿਹੜਾ ਦੂਜੇ ਸਰਕਾਰੀ ਗੈਸਟ ਹਾਊਸਾਂ ਵਾਂਗ ਹੀ ਕੰਮ ਕਰੇਗਾ, ਜਿੱਥੇ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਨਿਰਧਾਰਿਤ ਫੀਸ ਜਾਂ ਚਾਰਜਿਸ ਦੇ ਭੁਗਤਾਨ ਦੇ ਉਤੇ ਰਿਹਾਇਸ਼ ਦਿੱਤੀ ਜਾ ਸਕੇਗੀ। ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਇਸ ਰਿਹਾਇਸ਼ ਨੂੰ ਖਾਲੀ ਕਰਨ ਤੋਂ ਬਾਅਦ ਇਹ ਬੰਗਲਾ ਲਗਾਤਾਰ ਖਾਲੀ ਪਿਆ ਹੈ। ਬੰਗਲਾ ਖਾਲੀ ਹੋਣ ਦੇ ਬਾਵਜੂਦ ਇਸ ਦੀ ਰੋਜ਼ਾਨਾ ਦੇਖਭਾਲ ਦੇ ਲਈ ਲਗਭਗ 10 ਮੁਲਾਜ਼ਮ ਜਿਹੜੇ ਨੇ ਤਾਇਨਾਤ ਨੇ, ਜੋ ਰੋਜ਼ਾਨਾ ਸਫਾਈ ਕਰਦੇ ਨੇ ਤੇ ਉਥੇ ਲੱਗੇ ਬਿਜਲੀ ਦੇ ਉਪਕਰਨਾਂ ਜਿਵੇਂ ਕਿ ਆਪਣੇ ਰੈਫਰੀਜਰੇਟਰ ਤੇ ਜਾਣੀ ਕਿ ਫਰਿੱਜਾਂ, ਏਅਰ ਕੰਡੀਸ਼ਨਰਾਂ ਆਦਿ ਨੂੰ ਜਿਹੜਾ ਚਾਲੂ ਹਾਲਤ ਦੇ ਵਿਚ ਰੱਖਦੇ ਐ। ਇਹ ਸਰਕਾਰੀ ਰਿਹਾਇਸ਼ ਕੇਜਰੀਵਾਲ ਦੇ ਕਾਰਜਕਾਲ ਦੇ ਦੌਰਾਨ ਇਸ ਦੇ ਨਵੀਨੀਕਰਨ ਦੇ ਹੋਏ ਬੇਹਿਸਾਬ ਖਰਚੇ ਦੇ ਦੋਸ਼ਾਂ ਦੇ ਕਾਰਨ ਸਿਆਸੀ ਖਿੱਚੋਤਾਣ ਦਾ ਮੁੱਖ ਕੇਂਦਰ ਰਿਹਾ। ਭਾਜਪਾ ਨੇ ਜਨਤਕ ਪੈਸੇ ਦੀ ਕਥਿਤ ਫਜ਼ੂਲ ਖਰਚੀ ਦਾ ਦੋਸ਼ ਲਾਉਂਦਿਆਂ ਇਸ ਬੰਗਲੇ ਨੂੰ ਵਾਰ ਵਾਰ ਸ਼ੀਸ਼ ਮਹਿਲ ਕਹਿ ਕੇ ਨਿਸ਼ਾਨਾ ਸਾਧਿਆ ਸੀ। ਇਸ ਵਿਵਾਦ ਦੇ ਚਲਦਿਆਂ ਸਾਲ 2022 ਦੇ ਵਿਚ ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ ਤਤਕਾਲੀਨ ਲੈਫਟੀਨੈਂਟ ਗਵਰਨਰ ਦੇ ਨਿਰਦੇਸ਼ਾਂ ਦੇ ਉਤੇ ਲੋਕ ਨਿਰਮਾਣ ਵਿਭਾਗ PWD ਵੱਲੋਂ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਦੇ ਵਿਚ ਕਥਿਤ ਬੇਨਿਜ਼ਮੀਆਂ ਤੇ ਲਾਗਤ ਵਧਣ ਦੇ ਮਾਮਲੇ ਦੀ ਵੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਸੀ। ਦੂਸਰੇ ਪਾਸੇ ਗੱਲ ਕਰੀਏ ਤਾਂ ਨਿੱਜਰ ਇੰਟਰਨੈਸ਼ਨਲ ਖ਼ਬਰਾਂ ਦੀ ਗੱਲ ਕਰ

ਦਿਆ ਨਿੱਜਰ ਮਰਡਰ ਕੇਸ। ਨਿੱਜਰ ਕਤਲ ਕੇਸ ਦੇ ਵਿਚ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੇ ਲਈ FBI ਦੇ ਵੱਲੋਂ$50,000 ਦਾ ਇਨਾਮ ਐਲਾਨ ਕਰ ਦਿੱਤਾ ਗਿਆ ਤੇ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿਚ ਵੀ ਮੁੱਖ ਦੋਸ਼ੀ ਜਿਹੜਾ ਹੈ। ਕਈ ਦੇਸ਼ਾਂ ਦੇ ਵਿਚ ਫੈਲੇ ਭਾਰਤੀ ਮੂਲ ਦੇ 37 ਬਦਮਾਸ਼ਾਂ ਚੋਂ 26 ਕਾਬੂ ਕੀਤੇ ਅਤੇ 11 ਰਡਾਰ ਦੇ ਉਤੇ ਹੋਰ ਨੇ। ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਗਿਰੋਹਾਂ ਦੇ ਵਿਰੁੱਧ ਅਮਰੀਕਾ, ਕੈਨੇਡਾ ਤੇ UK ਦੇ ਵਿਚ ਸਾਂਝੀ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿਚ ਯੂਰਪ ਵੀ ਇਨਵੋਲਵ ਹੈ। ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲਿਸ ਦੇ ਵੱਲੋਂ ਚਲਾਏ ਸਾਂਝੇ ਆਪਰੇਸ਼ਨ ਦੇ ਦੌਰਾਨ ਭਾਰਤੀ ਮੂਲ ਦੇ 3 ਬਦਮਾਸ਼ ਗਰੋਹ ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦੇ ਨਾਲ ਸੰਬੰਧਿਤ 37 ਵਿਅਕਤੀਆਂ ਦੇ ਵਿਰੁੱਧ ਵੱਖ ਵੱਖ ਮਾਮਲੇ ਦਰਜ ਕੀਤੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਵਿਚੋਂ 24 ਨੂੰ ਅਮਰੀਕਾ ਤੇ ਕੈਨੇਡਾ ਦੇ ਵਿਚੋਂ ਗ੍ਰਿਫ਼ਤਾਰ ਜਿਹੜਾ ਕਰ ਲਿਆ ਗਿਆ। ਰਹਿੰਦੇ 11 ਨੂੰ ਕਾਬੂ ਕਰਨ ਦੇ ਲਈ ਵੱਡੇ ਪੱਧਰ ਦੇ ਉਤੇ ਕਾਰਵਾਈ ਜਾਰੀ ਹੈ। 3 ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਦੇ ਵਿਚ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ਦੇ ਵਿਚ ਗੋਲਡੀ ਬਰਾੜ ਗਰੋਹ ਵੱਲੋਂ ਰਚੀ ਗਈ ਤੇ ਉਸੇ ਵੱਲੋਂ ਭਾੜੇ ਦੇ ਕਾਤਲਾਂ ਦੇ ਨਾਲ ਸੌਦਾ ਕੀਤਾ ਗਿਆ। ਜਾਂਚ ਏਜੰਸੀ ਵੱਲੋਂ ਇਹ ਵੀ ਦੱਸਿਆ ਜਾ ਚੁੱਕਿਆ ਹੈ ਕਿ ਲਾਰਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਦੇ ਮੁਖੀਆਂ ਨੂੰ ਭਾਰਤੀ ਜੇਲ੍ਹਾਂ ਦੇ ਵਿਚ ਸਹੂਲਤਾਂ ਦੇ ਉਤੇ ਛੋਟਾਂ ਹੋਣ ਕਰਕੇ ਉਹ ਡਰੱਗ ਤਸਕਰੀ, ਗੋਲੀਬਾਰੀ ਅਤੇ ਫਰੋਤੀ ਦੇ ਅੰਤਰਰਾਸ਼ਟਰੀ ਗਰੋਹਾਂ ਦਾ ਸੰਚਾਲਨ ਕਰ ਰਹੇ ਨੇ। ਇਸ ਦੇ ਦੌਰਾਨ ਅਮਰੀਕਨ ਪੁਲਿਸ ਨੇ ਪਤਾ ਲਾਇਆ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਇਨ੍ਹਾਂ ਗਰੋਹਾਂ ਦੇ ਨਾਲ ਮਿਲੇ ਹੋਏ ਨੇ। ਇਸ ਦੇ ਦੌਰਾਨ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਂ ਦਾ ਜ਼ਿਕਰ ਵੀ ਕੀਤਾ ਗਿਆ ਜੋ ਅਮਰੀਕਾ ਦੇ ਓਹਾਹੋ ਸੂਬੇ ਰਹਿੰਦੇ ਕਿਸੇ ਕਾਰੋਬਾਰੀ ਦੇ ਪਰਿਵਾਰ ਤੋਂ ਗੋਲਡੀ ਬਰਾੜ ਦੇ ਕਾਰਕੁਨ ਗੁਰਦੇਵ ਸਿੰਘ ਦੇ ਵੱਲੋਂ 50 ਲੱਖ ਦੀ ਫਰੋਤੀ ਮੰਗਣ ਦੇ ਮਾਮਲੇ ਵਿਚ ਕਾਰੋਬਾਰੀ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਤੇ ਉਨ੍ਹਾਂ ਦੇ ਉਤੇ ਕਤਲ ਦਾ ਨਜਾਇਜ਼ ਜਿਹੜਾ ਪਰਚਾ ਦਰਜ ਕਰਨ ਦੇ ਯਤਨ ਵੀ ਕੀਤੇ ਗਏ ਨੇ। ਸਰੀ ਦੇ ਅਮਰੀਕਨ ਸਰਹੱਦ ਦੇ ਕੋਲ ਪੈਂਦੀ 156 ਸਟਰੀਟ ਤੇ ਰਹਿੰਦੇ ਰਵਿੰਦਰ ਸਿੰਘ ਢੱਡਾ ਨੂੰ ਵੱਡੇ ਤਸਕਰ ਦੇ ਵਜੋਂ ਨਾਮਜ਼ਦ ਕੀਤਾ ਗਿਆ ਜੋ ਗਿਰੋਹਾਂ ਦੇ ਫਾਈਨੈਂਸਰ ਦੇ ਵਜੋਂ ਕੰਮ ਕਰਦਾ ਸੀ ਤੇ ਆਪਣੇ ਟਰੱਕ ਕਾਰੋਬਾਰ ਨੂੰ ਨਸ਼ਿਆਂ ਦੀ ਤਸਕਰੀ ਦੇ ਲਈ ਵਰਤਦਾ ਸੀ। ਤਿੰਨਾਂ ਗਰੋਹਾਂ ਦੇ ਵਿਚ 4 ਮੈਕਸੀਕੋ ਨਿਵਾਸੀਆਂ ਦੇ ਵੀ ਜਿਹੜੇ ਨਾਮ ਸ਼ਾਮਲ ਨੇ। ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ 24 ਮੁਲਜ਼ਮਾਂ ਦੇ ਵਿਚੋਂ 11 ਕੈਲੀਫੋਰਨੀਆ ਸੂਬੇ ਦੇ ਨਾਲ ਤੇ 3 ਕੈਨੇਡਾ ਦੇ ਨਾਲ ਸੰਬੰਧਿਤ ਨੇ। ਇਨ੍ਹਾਂ ਦੇ ਟਿਕਾਣਿਆਂ ਦੀ ਜਿਹੜੀ ਹੈ ਤਲਾਸ਼ੀ ਲੈਣ ਦੇ ਉਤੇ ਉਥੋਂ 10 ਕੁਇੰਟਲ ਕੋਕੀਨ, ਕਈ ਮਾਰੂ ਹਥਿਆਰ, ਗੋਲੀ ਸਿੱਕਾ ਤੇ ਵੱਡੀ ਮਾਤਰਾ ਦੇ ਵਿਚ ਨਕਦੀ ਬਰਾਮਦ ਹੋਈ ਹੈ। ਕੈਨੇਡਾ, ਅਮਰੀਕਾ, ਮੈਕਸੀਕੋ, ਫਰਾਂਸ ਅਤੇ UK ਦੀਆਂ ਸੁਰੱਖਿਆ ਫੋਰਸਾਂ ਦੇ ਵੱਲੋਂ ਜਾਂਚ ਦੇ ਦੌਰਾਨ ਸਹਿਯੋਗ ਕਰਕੇ ਇਨ੍ਹਾਂ ਵੱਡੇ ਬਦਮਾਸ਼ ਗਰੋਹਾਂ ਤੱਕ ਪਹੁੰਚ ਬਣਾਈ ਗਈ ਹੈ ਤੇ ਕਈ ਮਹੀਨੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉਤੇ ਨਜ਼ਰ ਵੀ ਰੱਖੀ ਗਈ ਹੈ। ਭੂਗੋੜੇ ਐਲਾਨੇ ਗਏ 10 ਮੁਲਜ਼ਮਾਂ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉਤੇ ਭਾਲ ਕੀਤੀ ਜਾ ਰਹੀ ਹੈ। ਦਸੰਬਰ 2025 ਦੇ ਵਿਚ ਬਿਸ਼ਨੋਈ ਗੋਲਡੀ ਬਰਾੜ ਦੇ ਰੋਹਿਤ ਗੋਦਾਰਾ ਨੇ 1000 ਔਕਸ ਰਹਿੰਦੇ ਵਿਅਕਤੀ ਤੋਂ $50 ਲੱਖ ਦੀ ਫਰੋਤੀ ਮੰਗੀ ਗਈ ਸੀ ਜਿਨ੍ਹਾਂ ਦੀ ਭਾਲ ਜਾਰੀ ਹੈ ਤੇ ਕੈਨੇਡਾ ਰਹਿੰਦੇ ਦੇ ਉਤੇ ਗਿਰੋਹਾਂ ਦੇ ਕਾਰਕੁਨਾਂ ਦੇ ਵਜੋਂ ਤੇ ਡਰੱਗ ਤਸਕਰੀ ਦੇ ਮੋਹਰਲੇ ਵਿਅਕਤੀਆਂ ਦੀ ਪਛਾਣ ਜਸਕਰਨ ਬਾਗੜੀ 50 ਸਾਲਾਂ ਵਾਸੀ ਸਰੀ, ਕ੍ਰਿਸਟਨ ਰਹਿੰਦੇ ਆਪਣੇ ਗੁਰਤੇਜ ਸਿੰਘ ਸਮਾਗ ਦੇ ਨਾਂ ਜਿਹੜੇ ਨੇ ਪ੍ਰਮੁੱਖ ਨੇ। ਹਰੀ ਨਰਾਇਣ, ਮਨਦੀਪ ਕੌਰ ਦੇ ਨਾਵਾਂ ਦਾ ਜਿਹੜਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। FBI ਨੇ ਗੋਲਡੀ ਬਰਾੜ ਨੂੰ ਮੋਸਟ ਵਾਂਟਡ ਦੇ ਵਜੋਂ ਫੜਾਉਣ ਵਾਲੇ ਨੂੰ ਜਿਹੜਾ $50,000 ਇਨਾਮ ਐਲਾਨਿਆ ਹੈ ਤੇ FBI ਨੇ ਕਿਹਾ ਕਿ ਉਹ ਇੰਟਰਪੋਲ ਦੇ ਰਾਹੀਂ ਭਾਰਤ ਰਹਿੰਦੇ ਜਾਂ ਉਥੋਂ ਦੀਆਂ ਜੇਲ੍ਹਾਂ ਦੇ ਵਿਚ ਬੰਦ ਮੁਲਜ਼ਮਾਂ ਨੂੰ ਵੀ ਅਮਰੀਕਾ ਲਿਆਉਣਗੇ ਤੇ ਉਥੇ ਫਿਰ ਕਾਰਵਾਈ ਚੰਗੀ ਤਰ੍ਹਾਂ ਕੀਤੀ ਜਾਏਗੀ। ਦੂਸਰੇ ਪਾਸੇ ਇਰਾਨ ਦੇ ਨਾਲ ਜੰਗਬੰਦੀ ਖਤਮ ਕਰਤੀ ਹੈ, ਨਹੀਂ ਕਰਾਂਗੇ ਕੋਈ ਵੀ ਡੀਲ, ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ ਆ ਗਿਆ, ਹਿੱਲ ਗਿਆ, ਮੈਂ ਉਨ੍ਹਾਂ ਦੇ ਨਾਲ ਕੋਈ ਡੀਲ ਨਹੀਂ ਕਰਨੀ। ਟਰੰਪ ਨੇ ਇਰਾਨ ਦੇ ਨਾਲ ਸੀਜ਼ ਫਾਇਰ ਨੂੰ ਦੱਸਿਆ ਸਮੇਂ ਦੀ ਬਰਬਾਦੀ। ਟਰੰਪ ਨੇ ਕੱਲ ਅੱਜ ਸਵੇਰੇ ਬੁੱਧਵਾਰ ਨੂੰ ਇਰਾਨ ਦੇ ਨਾਲ ਚੱਲ ਰਹੇ ਸੀਜ਼ ਫਾਇਰ ਜੰਗਬੰਦੀ ਸਮਝੌਤੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਲਈ ਹੁਣ ਇਹ ਸਮਝੌਤਾ ਖਤਮ ਹੋ ਚੁੱਕਿਆ ਤੇ ਹੁਣ ਇਰਾਨ ਦੇ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ ਐ। ਟਰੰਪ ਨੇ ਇਰਾਨੀ ਨੇਤਾਵਾਂ ਦੇ ਪ੍ਰਤੀ ਬੇਹੱਦ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਝੂਠੇ, ਧੋਖੇਬਾਜ਼ ਅਤੇ ਬਿਮਾਰ ਲੋਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਇਰਾਨੀ ਲੀਡਰਸ਼ਿਪ ਹਿੰਸਕ ਹੈ ਤੇ ਜੇਕਰ ਉਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਉਹ ਯਕੀਨੀ ਤੌਰ ਦੇ ਉਤੇ ਉਨ੍ਹਾਂ ਦੀ ਵਰਤੋਂ ਕਰ ਲੈਂਦੇ। ਟਰੰਪ ਨੇ ਇਰਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਸਮੇਂ ਦੀ ਬਰਬਾਦੀ ਦਸਿਆ। ਇਕ ਵੱਡਾ ਫੇਰੇ ਦੇ ਵਿਚ ਗਲਤੀ ਤਾਂ ਤੁਹਾਡੀ ਅਜੇ ਉਨ੍ਹਾਂ ਕੋਲ ਹੈ ਹੀ ਨਹੀਂ ਭਾਈ ਹਥਿਆਰ,
ਤਾਂ ਤੁਸੀਂ ਅਟੈਕ ਵੀ ਕਾਹਦੇ ਲਈ ਕੀਤਾ? ਫਿਰ ਇਹ ਵੀ ਤਾਂ ਬਣਦਾ ਨਾ ਤੁਹਾਡੇ ਉੱਤੇ ਕੁਐਸਚਨ ਮਾਰਕ। ਇੱਕ ਵੱਡਾ ਖੁਲਾਸਾ ਕਰਦਿਆਂ ਇਰਾਨੀ ਸਰਕਾਰ ਤੇ ਆਪਣੇ ਹੀ ਨਾਗਰਿਕਾਂ ਦੇ ਉੱਤੇ ਜ਼ੁਲਮ ਕਰਨ ਦੇ ਦੋਸ਼ ਲਗਾਏ ਨੇ ਤੇ ਉਨ੍ਹਾਂ ਮੁਤਾਬਕ ਇਰਾਨ ਦੇ ਵਿਚ ਪ੍ਰਦਰਸ਼ਨ ਕਰ ਰਹੇ ਲਗਭਗ 54,000 ਲੋਕਾਂ ਨੂੰ ਮਾਰ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਪ੍ਰੈਸ ਇਨ੍ਹਾਂ ਮੌਤਾਂ ਦੀ ਰਿਪੋਰਟ ਨਹੀਂ ਕਰ ਰਹੀ, ਪਰ ਇਰਾਨੀ ਸ਼ਾਸਨ ਮਸ਼ੀਨ ਗੰਨਾਂ ਦੇ ਨਾਲ ਨਿਹੱਥੇ ਲੋਕਾਂ ਦਾ ਕਤਲ ਕਰ ਰਿਹਾ। ਟਰੰਪ ਦਾ ਇਹ ਬਿਆਨ ਅਮਰੀਕਾ ਵੱਲੋਂ ਇਰਾਨ ਦੇ 80 ਤੋਂ ਵੱਧ ਟਿਕਾਣਿਆਂ ਦੇ ਉੱਤੇ ਕੀਤੇ ਗਏ ਤਾਜ਼ਾ ਫੌਜੀ ਹਮਲਿਆਂ ਤੋਂ ਕੁਝ ਘੰਟੇ ਬਾਅਦ ਜਿਹੜਾ ਆਇਆ ਦੱਸਿਆ ਜਾ ਰਿਹਾ। ਦੂਸਰੇ ਪਾਸੇ ਇਰਾਨ ਨੇ ਵੀ ਫਿਰ ਜਿਹੜੀ ਹੈ ਬਦਲੇ ਦੀ ਕਾਰਵਾਈ ਕੀਤੀ ਹੈ। ਬਹਿਰੀਨ ਕੁਵੈਤ ਦੇ ਉੱਤੇ ਹਮਲਾ ਹੋਇਆ ਤੇ ਅਮਰੀਕੀ ਏਅਰ ਸਟ੍ਰਾਈਕ ਮਗਰੋਂ ਇਰਾਨ ਨੇ ਵੀ ਛੱਡੀਆਂ ਨੇ ਮਿਜ਼ਾਈਲਾਂ। ਮਿਡਲ ਈਸਟ ਦੀ ਜੰਗ ਜਿਹੜੀ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਰੁਕੀ ਹੋਈ ਸੀ, ਦੁਬਾਰਾ ਸ਼ੁਰੂ ਹੋਣ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ। ਬੁੱਧਵਾਰ ਤੜਕੇ ਅਮਰੀਕਾ ਵੱਲੋਂ ਇਰਾਨ ਦੇ ਕਈ ਟਿਕਾਣਿਆਂ ਦੇ ਉੱਤੇ ਜ਼ਬਰਦਸਤ ਜਿਹੜਾ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਅਮਰੀਕਾ ਦੇ ਵੱਲੋਂ ਇਰਾਨੀ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲੇ ਲਾਇਸੈਂਸ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ। ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੰਦਿਆਂ ਇਰਾਨ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਬਹਿਰੀਨ ਅਤੇ ਕੁਵੈਤ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕਰ ਦਿੱਤੇ। ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਬਿਆਨ ਦੇ ਦਿੱਤਾ ਕਿ ਇਰਾਨ ਦੇ ਨਾਲ ਹੋਇਆ ਅੰਤਰਿਮ ਸਮਝੌਤਾ ਹੁਣ ਖਤਮ ਹੋ ਚੁੱਕਿਆ, ਜਿਸ ਦੇ ਨਾਲ ਸ਼ੇਅਰ ਮਾਰਕੀਟ ਫਿਰ ਤੋਂ ਡਿੱਗ ਗਈ। ਟਰੰਪ ਦੇ ਇਸ ਬਿਆਨ ਨੇ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਤੇ ਕੱਚੇ ਤੇਲ ਦੀਆਂ ਕੀਮਤਾਂ ਚ 5% ਦੇ ਉਛਾਲ ਦੇ ਨਾਲ ਇਕ ਵਾਰ ਫਿਰ ਤੋਂ $80 ਪ੍ਰਤੀ ਬੈਰਲ ਦੇ ਉੱਤੇ ਨੇੜੇ ਪਹੁੰਚ ਗਿਆ। ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਮੰਨਿਆ ਕਿ ਉਨ੍ਹਾਂ ਨੇ ਬਹਿਰੀਨ, ਜਿੱਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਹੈ, ਤੇ ਕੁਵੈਤ ਜਿੱਥੇ ਅਮਰੀਕੀ ਫੌਜ ਤੈਨਾਤ ਹੈ, ਵਿਖੇ ਮਿਜ਼ਾਈਲ ਅਲਰਟ ਦੇ ਵਿਚਕਾਰ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਨਾਲ ਹੋਏ ਅੰਤਰਿਮ ਸਮਝੌਤੇ ਦੇ ਤਹਿਤ ਇਰਾਨ ਨੂੰ ਸਾਲਾਂ ਬਾਅਦ ਅਮਰੀਕੀ ਡਾਲਰਾਂ ਦੇ ਵਿਚ ਖੁੱਲ੍ਹੇਆਮ ਤੇਲ ਵੇਚਣ ਦੀ ਛੋਟ ਮਿਲੀ ਸੀ, ਜਿਸ ਨੂੰ ਅਮਰੀਕਾ ਨੇ ਹੁਣ ਰੱਦ ਕਰ ਦਿੱਤਾ ਹੈ। ਤੇ ਇਸ ਤੋਂ ਪਹਿਲਾਂ ਓਮਾਨ ਦੇ ਤੱਟ ਨੇੜੇ ਕਤਰ ਦੀ ਕੁਦਰਤੀ ਗੈਸ ਲੈ ਕੇ ਜਾ ਰਹੇ ਇਕ ਤੇਲ ਟੈਂਕਰ ਸਮੇਤ 3 ਜਹਾਜ਼ਾਂ ਦੇ ਉੱਤੇ ਹਮਲਾ ਹੋਇਆ ਸੀ, ਜਿਸਦੀ ਜ਼ਿੰਮੇਵਾਰੀ ਕਤਰ ਨੇ ਇਰਾਨ ਸਿਰ ਮੜੀ ਹੈ। ਇਰਾਨ ਹੌਰਮੁਜ਼ ਤੇ ਲੰਘਣ ਵਾਲੇ ਜਹਾਜ਼ਾਂ, ਵੈਸੇ ਤਾਂ ਜੋ ਖ਼ਬਰ ਅਸਲ ਦੇ ਵਿਚ ਹੈ, ਜਿਹੜਾ ਇਨ੍ਹਾਂ ਨੇ ਪਰਮਿਟ ਜੋ ਦਿੰਦਾ ਹੈ ਇਰਾਨ, ਜਿਸ ਰਸਤੇ ਤੋਂ ਇਹ ਹੋਰ ਪਾਸੇ ਦੀ ਕੱਢਣ ਦੀ ਕੋਸ਼ਿਸ਼ ਕਰਦੇ ਸੀ ਤੇ ਆਪ ਹੀ ਅਟੈਕ ਕਰਕੇ ਤੇ ਉਨ੍ਹਾਂ ਦਾ ਇਲਜ਼ਾਮ ਲਾ ਦਿੱਤਾ ਹੈ ਕਿ ਬਹਾਨਾ ਬਣਾਇਆ ਕਿ ਭਾਈ ਚੱਕ ਦਿਓ ਕੰਮ ਨੂੰ, ਹੁਣ ਇਨ੍ਹਾਂ ਨੇ ਕਰ ਦਿੱਤਾ ਕੰਮ ਸਾਡੇ ਨਾਲ ਸ਼ੁਰੂ ਤੇ ਅਸੀਂ ਹੁਣ ਟਾਲਦੇ ਨਹੀਂ, ਤੇ ਆਪ ਹੀ ਕਰ ਕਰਾ ਕੇ ਸਾਰਾ ਕੁਝ ਤੇ ਉਹਨੂੰ ਘੇਰ ਲਿਆ। ਇਰਾਨ ਹੌਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਉੱਤੇ ਆਪਣਾ ਕੰਟਰੋਲ ਅਤੇ ਫੀਸ ਵਸੂਲਣਾ ਚਾਹੁੰਦਾ ਹੈ, ਜਿਸ ਦਾ ਅਮਰੀਕਾ ਤੇ ਖਾੜੀ ਦੇਸ਼ ਵਿਰੋਧ ਕਰ ਰਿਹਾ। ਆਖਰ ਦੇ ਵਿਚ ਹਮਲੇ ਅਜਿਹੇ ਸਮੇਂ ਹੋਏ ਨੇ ਜਦੋਂ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੀ ਕਈ ਦਿਨਾਂ ਤੋਂ ਚੱਲ ਰਹੀ ਅੰਤਮ ਯਾਤਰਾ ਆਖਰੀ ਜਿਹੜਾ ਸਮੇਂ ਦੇ ਵਿਚ ਹੈ। ਖਮਨਈ ਦੇ ਪੁੱਤਰ ਅਤੇ ਨਵੇਂ ਸੁਪਰੀਮ ਲੀਡਰ ਆਯਤੁੱਲਾ ਜਿਹੜੇ ਮੋਜਤਬਾ ਖਮਨਈ ਨੇ ਅਜੇ ਤੱਕ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ, ਕਿਉਂਕਿ ਉਹ ਆਪਣੇ ਪਿਤਾ ਦੀ ਮੌਤ ਵਾਲੇ ਹਵਾਈ ਹਮਲੇ ਹੋਏ ਨੇ, ਜੋ ਜ਼ਖਮੀ ਹੋਣ ਤੋਂ ਬਾਅਦ ਅੰਡਰਗਰਾਊਂਡ ਦੱਸੇ ਜਾ ਰਿਹਾ। ਖਮਨਈ ਦੀ ਜਿਹੜੀ ਹੈ ਮ੍ਰਿਤਕ ਦੇਹ ਹੈ ਉਹਨੂੰ ਵੀਰਵਾਰ ਨੂੰ ਕੱਲ ਨੂੰ ਇਰਾਨ ਦੇ ਮਸ਼ਹਦ ਸ਼ਹਿਰ ਦੇ ਵਿਚ ਸਪੁਰਦ ਖਾਕ ਜਿਹੜਾ ਕੀਤਾ ਜਾਵੇਗਾ। ਇਸੇ ਤਰ੍ਹਾਂ ਮੈਕਰੋਨ ਦੀ ਫੇਰੀ ਮੌਕੇ ਦਮਸ਼ਕ ਦੇ ਵਿਚ ਧਮਾਕੇ ਹੋਏ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸੀਰੀਆ ਫੇਰੀ ਦੇ ਦੌਰਾਨ ਅੱਜ ਦਮਸ਼ਕ ਦੇ ਵਿਚ ਹੋਏ ਧਮਾਕਿਆਂ ਚ 18 ਵਿਅਕਤੀ ਜ਼ਖਮੀ ਹੋਏ, ਜ਼ਖਮੀਆਂ ਦੇ ਵਿਚ 4 ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ। ਸੀਰੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਕਰੋ ਜਿਵੇਂ ਹੀ ਆਪਣੇ ਸੀਰੀਆਈ ਹਮਰੁਤਬਾ ਅਹਿਮਦ ਅਲ ਸ਼ਰਾ ਨੂੰ ਮਿਲਣ ਦੇ ਲਈ ਰਾਸ਼ਟਰਪਤੀ ਪੈਲੇਸ ਦੇ ਵਿਚ ਦਾਖਲ ਹੋਏ ਤਾਂ ਫੌਰ ਸੀਜ਼ਨਜ਼ ਹੋਟਲ ਨੇੜੇ ਧਮਾਕੇ ਹੋਏ। ਮੁਕਾਮੀ ਮੀਡੀਆ ਦੀ ਰਿਪੋਰਟ ਮੁਤਾਬਕ ਮੈਕਰੋ ਇਸੇ ਹੋਟਲ ਦੇ ਵਿਚ ਠਹਿਰੇ ਨੇ ਤੇ ਫਰਾਂਸੀਸੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਨੇ ਕਿਹਾ ਕਿ ਮੈਕਰੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਆਪਣੀ ਸੀਰੀਆਈ ਹਮਰੁਤਬਾ ਦੇ ਨਾਲ ਗੱਲਬਾਤ ਜਾਰੀ ਸੀ। ਅਗਲੀ ਖ਼ਬਰ ਵੱਲ ਚੱਲੀਏ ਤੇ ਆਖਰੀ ਖ਼ਬਰ ਹੈ ਚੀਨ ਲੋਕ ਤੰਤਰ ਦੇ ਲਈ ਖਤਰਾ ਹੈ, NGO ਮੁਖੀ ਨੇ ਗੱਲਬਾਤ ਕਹਿ ਦਿੱਤੀ ਹੈ। ਵਿਸਥਾਰ ਦੇ ਵਿਚ ਖ਼ਬਰ ਹੈ ਨੈਸ਼ਨਲ ਐਡੋਮੈਟ ਫਾਰ ਡੈਮੋਕਰੇਸੀ ਦੇ ਪ੍ਰਧਾਨ ਅਤੇ CEO ਡੈਮਨ ਵਿਲਸਨ ਨੇ ਕਿਹਾ ਕੱਲ ਜਿਹੜਾ ਕਿਹਾ ਜੋ ਕਿ ਆਪਣੇ ਚਾਈਨਾ ਨੇ ਜੋ ਐਕਸਪੈਰੀਮੈਂਟ ਕੀਤਾ ਹੈ ਉਸ ਤੋਂ ਬਾਅਦ ਇਹ ਜਿਹੜੇ ਬਿਆਨਬਾਜ਼ੀ ਸ਼ੁਰੂ ਹੋ ਗਈ ਆਉਣੀ ਕਿ ਚੀਨੀ ਕਮਿਊਨਿਸਟ ਪਾਰਟੀ CCP ਲੋਕਤੰਤਰ ਦੇ ਲਈ ਇਕ ਮਹੱਤਵਪੂਰਨ ਚੁਣੌਤੀ ਪੇਸ਼ ਕਰਦੀ ਹੈ। ਇਹ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਮੁੜ ਆਕਾਰ ਦੇਣ ਦੇ ਲਈ ਰਾਜਨੀਤਿਕ, ਆਰਥਿਕ ਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੀ ਹੈ, ਜਿਸ ਦੇ ਕਾਰਨ ਦਹਾਕਿਆਂ ਤੋਂ ਦੁਨੀਆਂ ਭਰ ਦੇ ਵਿਚ ਆਜ਼ਾਦੀ ਦੇ ਵਿਚ ਗਿਰਾਵਟ ਆਈ ਹੈ।
ਕੱਲ ਤਾਈਪੇ ਦੇ ਵਿਚ ਇਸ ਸਾਲ ਦੇ ਚਾਈਨਾ ਇਨ ਦਾ ਵਰਲਡ CITW ਸੰਮੇਲਨ ਦੇ ਵਿਚ ਬੋਲਦੇ ਹੋਏ ਵਿਲਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦਾ ਨਕਾਰਾਤਮਕ ਜਿਹੜਾ ਪ੍ਰਭਾਵ ਦੁਨੀਆਂ ਭਰ ਦੇ ਵਿਚ ਆਜ਼ਾਦੀ ਰਾਜਨੀਤਿਕ ਅਧਿਕਾਰਾਂ ਅਤੇ ਨਾਗਰਿਕ ਆਜ਼ਾਦੀਆਂ ਦੇ ਵਿਚ 20 ਸਾਲਾਂ ਦੇ ਗਿਰਾਵਟ ਦਾ ਇਕ ਵੱਡਾ ਕਾਰਕ ਰਿਹਾ। ਵਿਲਸਨ ਨੇ ਕਿਹਾ ਕਿ ਤਾਈਵਾਨ ਰਾਜਨੀਤਿਕ ਮੁਕਾਬਲੇ ਤੇ ਤਾਨਾਸ਼ਾਹੀ ਦੇ ਵਿਰੁੱਧ ਆਜ਼ਾਦੀ ਦੀ ਲੜਾਈ ਦੇ ਵਿਚ ਸਭ ਤੋਂ ਅੱਗੇ ਹੈ। ਤਾਈਵਾਨ ਨੇ ਦੇਖਿਆ ਕਿ ਮਜ਼ਬੂਤ ਸੰਸਥਾਵਾਂ ਇਕ ਜੀਵੰਤ ਸਮਾਜ ਤਕਨੀਕੀ ਨਵੀਨਤਾ ਤੇ ਆਪਣੇ ਲੋਕਾਂ ਦੇ ਦ੍ਰਿੜ ਇਰਾਦੇ ਦੇ ਕਾਰਨ ਲਗਾਤਾਰ ਦਬਾਅ ਦੇ ਬਾਵਜੂਦ ਲੋਕਤੰਤਰ ਵੱਧ ਫੁੱਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ਦੇ ਰੂਪ ਦੇ ਵਿਚ ਜੋ ਵਿਸ਼ਵ ਵਿਆਪੀ ਸਮਰਥਨ ਦੇ ਯੋਗ ਹੈ ਤਾਈਵਾਨ ਲੋਕਤੰਤਰੀ ਤਾਕਤ ਦਾ ਕੇਂਦਰ ਬਣ ਸਕਦਾ ਹੈ ਜਿੱਥੇ ਲੋਕਤੰਤਰੀ ਨੇਤਾ ਪੱਤਰਕਾਰ ਨਾਗਰਿਕ ਨਵੀਨਤਾਕਾਰੀ ਖੋਜਕਰਤਾ ਤੇ ਨੀਤੀ ਨਿਰਮਾਤਾ ਇਕ ਦੂਜੇ ਤੋਂ ਸਿੱਖ ਸਕਦੇ ਨੇ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਭਾਈਵਾਲੀ ਬਣਾ ਸਕਦੇ ਨੇ ਤੇ ਸਾਂਝੇ ਤੌਰ ਦੇ ਉਤੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹੈ। ਵਿਲਸਨ ਨੇ ਕਿਹਾ ਕਿ ਜਦੋਂ ਕਿ ਰੋਕਥਾਮ ਅਤੇ ਕੂਟਨੀਤੀ ਤਾਈਵਾਨ ਦੀ ਸੁਰੱਖਿਆ ਦੇ ਲਈ ਬਹੁਤ ਮਹੱਤਵਪੂਰਨ ਹਨ, ਵਿਸ਼ਵ ਲੋਕਤੰਤਰੀ ਭਾਈਚਾਰੇ ਦੇ ਵਿਚ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਅਤੇ ਦੁਨੀਆਂ ਭਰ ਦੇ ਵਿਚ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ। ਦੁਨੀਆਂ ਲੋਕਤੰਤਰ ਅਤੇ ਆਜ਼ਾਦੀ ਦੇ ਲਈ ਬੇਮਿਸਾਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੀ ਹੈ। ਦੋ ਦਹਾਕਿਆਂ ਤੋਂ ਵਿਸ਼ਵ ਵਿਆਪੀ ਆਜ਼ਾਦੀ ਘਟ ਰਹੀ ਹੈ, ਰਾਜਨੀਤਿਕ ਅਧਿਕਾਰ ਅਤੇ ਨਾਗਰਿਕ ਆਜ਼ਾਦੀਆਂ ਵਿਗੜ ਰਹੀਆਂ ਨੇ। ਉਨ੍ਹਾਂ ਕਿਹਾ ਕਿ CCP ਇਨ੍ਹਾਂ ਨਕਾਰਾਤਮਕ ਰੁਝਾਨਾਂ ਦਾ ਮੁੱਖ ਕਾਰਨ ਹੈ। ਵਿਲਸਨ ਨੇ ਚੀਨ ਨੂੰ ਇਕ ਲੋਕਤੰਤਰ ਵਿਰੋਧੀ ਮਹਾਂਸ਼ਕਤੀ ਦਸਿਆ ਜੋ ਵਿਸ਼ਵ ਅਰਥ ਵਿਵਸਥਾ ਉੱਨਤ ਤਕਨਾਲੋਜੀਆਂ ਅਤੇ ਮਹੱਤਵਪੂਰਨ ਸਪਲਾਈ ਚੇਨਾਂ ਦੇ ਵਿਚ ਡੂੰਘਾਈ ਦੇ ਨਾਲ ਜੁੜੀਆਂ ਹੋਈਆਂ ਹੈ। ਉਨ੍ਹਾਂ ਕਿਹਾ ਕਿ ਚੀਨ ਨਵੇਂ ਅੰਤਰਰਾਸ਼ਟਰੀ ਸੰਸਥਾਵਾਂ ਬਣਾ ਕੇ ਅਤੇ ਰਾਜਨੀਤਿਕ ਆਰਥਿਕ ਤਕਨੀਕੀ ਅਤੇ ਸੂਚਨਾਤਮਕ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਬਦਲ ਕੇ ਆਪਣਾ ਪ੍ਰਭਾਵ ਵਧਾ ਰਿਹਾ ਹੈ। ਵਿਲਸਨ ਨੇ ਕਿਹਾ ਕਿ CCP ਦੀਆਂ ਇੱਛਾਵਾਂ ਬਹੁਤ ਵੱਡੀਆਂ ਨੇ। ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਾਰ ਵਾਰ ਕੀਤੇ ਗਏ ਦਾਅਵੇ ਦਾ ਹਵਾਲਾ ਦਿੱਤਾ ਕਿ ਦੁਨੀਆਂ ਇਕ ਸਦੀ ਦੇ ਵਿਚ ਨਹੀਂ ਦੇਖੇ ਗਏ ਬਦਲਾਅ ਦੇ ਵਿਚੋਂ ਗੁਜ਼ਰ ਰਹੀ ਹੈ ਤੇ ਕਿਹਾ ਕਿ ਸ਼ੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਹੋਰ ਤਾਨਾਸ਼ਾਹੀ ਨੇਤਾਵਾਂ ਦੇ ਇਸ ਬਦਲਾਅ ਨੂੰ ਆਕਾਰ ਦੇਣ ਦੀ ਖੁੱਲ੍ਹ ਕੇ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਆਪਣੇ ਪ੍ਰਭਾਵ ਨੂੰ ਵਧਾਉਣ ਦੇ ਲਈ ਇਛੁੱਕ ਭਾਈਵਾਲਾਂ ਅਤੇ ਕਮਜ਼ੋਰ ਸੰਸਥਾਵਾਂ ਦੀ ਜ਼ਰੂਰਤ ਹੈ ਕਿਉਂਕਿ ਉਹ ਲੋਕਤੰਤਰੀ ਤਾਕਤ ਨੂੰ ਕਮਜ਼ੋਰ ਕਰਨ ਦੇ ਲਈ ਭ੍ਰਿਸ਼ਟਾਚਾਰ ਨੈਟਵਰਕ, ਮੀਡੀਆ ਹੇਰਾਫੇਰੀ, ਸਰਹੱਦ ਪਾਰ ਦਮਨ ਅਤੇ ਆਰਥਿਕ ਦਬਾਅ ਦੀ ਵਰਤੋਂ ਕਰਦਾ ਹੈ। ਵਿਲਸਨ ਨੇ ਕਿਹਾ ਕਿ ਲੋਕਤੰਤਰ ਕਦੇ ਵੀ ਆਪਣੇ ਆਪ ਨਹੀਂ ਖੜਾ ਹੁੰਦਾ। ਉਨ੍ਹਾਂ ਕਿਹਾ ਕਿ CCP ਤਾਈਵਾਨੀ ਲੋਕਾਂ ਦੀ ਭਾਵਨਾ ਨੂੰ ਕਮਜ਼ੋਰ ਕਰਨ ਦੇ ਲਈ ਜਿਹੜਾ ਗ੍ਰੇ ਜ਼ੋਨ ਰਣਨੀਤੀਆਂ ਦੀ ਵਰਤੋਂ ਕਰਦੀ ਹੈ। ਇਸ ਦਾ ਉਦੇਸ਼ ਸਮਾਜ ਦੇ ਵਿਚ ਵੰਡੀਆਂ ਪਾਉਣੀਆਂ, ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਤੇ ਆਜ਼ਾਦ ਦੁਨੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਤਾਨਾਸ਼ਾਹੀ ਸ਼ਾਸਨ ਹੀ ਇਕੋ ਇਕ ਵਿਕਲਪ ਹੈ। ਤਾਈਵਾਨ ਨਾ ਸਿਰਫ ਆਜ਼ਾਦੀ ਦਾ ਮੋਹਰੀ ਕੇਂਦਰ ਹੈ ਸਗੋਂ ਇਹ ਦੁਨੀਆਂ ਭਰ ਦੇ ਲੋਕਤੰਤਰੀ ਭਾਈਚਾਰਿਆਂ ਦੇ ਲਈ ਇਕ ਮੁਲਾਕਾਤ ਬਿੰਦੂ ਵੀ ਬਣ ਰਿਹਾ। ਉਨ੍ਹਾਂ ਆਖਰ ਚ ਕਿਹਾ ਕਿ ਇਸ ਸਾਲ ਤਾਈਪੇ ਵਿਚ CITW ਸੰਮੇਲਨ ਦਾ ਆਯੋਜਨ ਤਾਈਵਾਨ ਦੇ ਕੀਮਤੀ ਤਜ਼ਰਬਿਆਂ ਤੋਂ ਸਿੱਖਣ ਦਾ ਇਕ ਮਹੱਤਵਪੂਰਨ ਮੌਕਾ ਹੈ ਤੇ ਉਨ੍ਹਾਂ ਦੁਨੀਆਂ ਭਰ ਦੇ ਲੋਕਤੰਤਰ ਤਾਈਵਾਨ ਦੇ ਵਿਚ ਮਜ਼ਬੂਤ ਗਿਆਨ ਨੈਟਵਰਕ, ਵਿਸ਼ਵਾਸ ਤੇ ਸਹਿਯੋਗ ਵਿਧੀਆਂ ਵਿਕਸਿਤ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਨੇ। ਇਸ ਸਮਾਗਮ ਦੇ ਵਿਚ ਬੋਲਦੇ ਹੋਏ ਜਰਮਨ ਮਾਰਸ਼ਲ ਫੰਡ ਦੇ ਇੰਡੋ ਪੈਸੇਫਿਕ ਪ੍ਰੋਗਰਾਮ ਦੀ ਮੈਨੇਜਿੰਗ ਡਾਇਰੈਕਟਰ ਜਿਹੜੀ ਹੈ ਬੋਨੀ ਗਲੇਜ਼ਰ ਨੇ ਵੀ ਕਿਹਾ ਕਿ ਚੀਨ ਦੇ ਵੱਧ ਰਹੇ ਵਿਸ਼ਵ ਵਿਆਪੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਲੋਕਤੰਤਰਾਂ ਨੂੰ ਇਕ ਫੌਜੀ ਕੇਂਦਰਿਤ ਪਹੁੰਚ ਤੋਂ ਅੱਗੇ ਵਧਣਾ ਚਾਹੀਦਾ ਹੈ ਤੇ ਸਮਾਜ ਦੇ ਅੰਦਰ ਵਿਆਪਕ ਲਚਕਤਾ ਵਿਕਸਿਤ ਕਰਨੀ ਚਾਹੀਦੀ ਹੈ। ਪ੍ਰਭਾਵਸ਼ਾਲੀ ਤੇ ਭਰੋਸੇਯੋਗ ਰੋਕਥਾਮ ਦੇ ਲਈ ਵਿਆਪਕ ਤਾਕਤ ਜ਼ਰੂਰੀ ਹੈ। ਗਲੇਜ਼ਰ ਨੇ ਨੋਟ ਕੀਤਾ ਕਿ ਤਾਈਵਾਨ ਲੰਬੇ ਸਮੇਂ ਤੋਂ ਚੀਨ ਦੇ ਫੌਜੀ ਖਤਰਿਆਂ, ਆਰਥਿਕ ਦਬਾਅ, ਰਾਜਨੀਤਿਕ ਯੁੱਧ ਤੇ ਜਾਣਕਾਰੀ ਦੇ ਵਿਚ ਹੀਰਾਫੇਰੀ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦਬਾਅ ਨੂੰ ਸਹਿਣ ਕਰਨ ਦੀ ਜਿਹੜੀ ਬਜਾਏ ਤਾਈਵਾਨ ਨੇ ਲੋਕਤੰਤਰੀ ਇਕਜੁੱਟਤਾ ਦੇ ਵਿਹਾਰਕ ਮਾਡਲ ਦੇ ਵਿਚ ਜਿਹੜਾ ਵਿਕਸਿਤ ਕੀਤੇ ਨੇ ਤੇ ਉਨ੍ਹਾਂ ਨੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ, ਪਾਰਦਰਸ਼ਤਾ ਵਧਾਉਣ, ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰੀ ਅਤੇ ਸਮਾਜਿਕ ਯਤਨਾਂ ਦਾ ਹਵਾਲਾ ਦਿੱਤਾ ਹੈ। ਆਖਰ ਚ ਉਹ ਕਹਿੰਦੇ ਕਿ ਤਾਈਵਾਨ ਲੋਕਤੰਤਰੀ ਮਜ਼ਬੂਤੀ ਲਈ ਇਕ ਜੀਵੰਤ ਪ੍ਰਯੋਗਸ਼ਾਲਾ ਬਣ ਗਿਆ ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਤਜਰਬਾ ਇਸ ਦੇ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਨੂੰ ਬਹੁਤ ਪਹਿਲਾਂ ਅਤੇ ਬਹੁਤ ਵੱਡੇ ਪੱਧਰ ਦੇ ਉਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਦਾ ਸਾਹਮਣਾ ਹੁਣ ਬਹੁਤ ਸਾਰੇ ਹੋਰ ਲੋਕਤੰਤਰਾਂ ਨੂੰ ਕਰਨਾ ਪੈ ਰਿਹਾ ਹੈ ਤੇ ਬਾਕੀ ਲੋਕਤੰਤਰੀ ਦੁਨੀਆਂ ਹੁਣ ਤਾਈਵਾਨ ਨੂੰ ਸਿਰਫ਼ ਇਕ ਸੁਰੱਖਿਆ ਚੁਣੌਤੀ ਵਜੋਂ ਹੀ ਨਹੀਂ ਸਗੋਂ
ਉਨ੍ਹਾਂ ਦੇ ਹੱਲ ਦੇ ਸਰੋਤ ਦੇ ਵਜੋਂ ਵੀ ਦੇਖ ਰਹੀ ਹੈ। ਦੂਸਰੇ ਪਾਸੇ ਭਾਰਤ ਆਸੀਅਨ ਰਣਨੀਤਿਕ ਸਹਿਯੋਗ ਜਿਹੜਾ ਕਲੀਨ ਐਨਰਜੀ ਖੇਤਰ ਦੇ ਵਿਚ ਅਹਿਮ ਖਣਿਜਾਂ ਦੇ ਲਈ ਹੋਵੇਗੀ ਸਾਂਝੇਦਾਰੀ, ਆਖਰੀ ਖ਼ਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆ ਲੈਂਦੇ ਹਾਂ ਖ਼ਬਰਾਂ ਤੋਂ। ਤੇ ਨਵਿਆਉਣਯੋਗ ਊਰਜਾ ਤਕਨਾਲੋਜੀ, ਬੈਟਰੀ ਸਟੋਰੇਜ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਹੋਏ ਉਤਪਾਦਨ ਦੇ ਵਿਚਕਾਰ ਭਾਰਤ ਅਤੇ ਆਸੀਅਨ ਦੇਸ਼ਾਂ ਵਿਚਕਾਰ ਅਹਿਮ ਊਰਜਾ ਤਬਦੀਲੀ ਖਣਿਜਾਂ ਨੂੰ ਲੈ ਕੇ ਰਣਨੀਤਿਕ ਸਹਿਯੋਗ ਵਧਾਉਣ ਦੇ ਲਈ ਇਕ ਵਿਸ਼ੇਸ਼ ਪਹਿਲ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਟਿਕਾਊ ਵਿਕਾਸ ਸੰਸਥਾ ਤੇ ਐਨਰਜੀਵਾ ਬੈਚਰਸ ਵੱਲੋਂ ਜਿਹੜਾ ਅੱਜ ਇਕ ਵਰਚੁਅਲ ਗੋਲ ਮੇਜ ਜਿਹੜੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਹਦੇ ਵਿਚ ਨੀਤੀ ਘੜਨ ਵਾਲੇ ਖੋਜਕਰਤਾ ਉਦਯੋਗਿਕ ਮਾਹਰ ਸ਼ਾਮਲ ਹੋਏ ਨੇ। ਖਣਿਜ ਭੰਡਾਰ ਅਤੇ ਭਾਰਤ ਦੀ ਭੂਮਿਕਾ ਇਹਦੇ ਵਿਚ ਹੈ। ਆਸੀਅਨ ਦੇਸ਼ਾਂ ਦੇ ਕੋਲ ਨਿਕਲ, ਕੋਬਾਲਟ, ਬਾਕਸਾਈਟ ਅਤੇ ਰੀਅਰ ਅਰਥ ਐਲੀਮੈਂਟਸ ਜਿਹੜੇ ਵਰਗੇ ਰਣਨੀਤਿਕ ਖਣਿਜਾਂ ਦੇ ਵੱਡੇ ਭੰਡਾਰ ਮੌਜੂਦ ਨੇ। ਦੂਜੇ ਪਾਸੇ ਭਾਰਤ ਕਲੀਨ ਟੈਕਨਾਲੋਜੀ ਦੇ ਨਿਰਮਾਣ ਦੇ ਵਿਚ ਆਪਣੀ ਭੂਮਿਕਾ ਵਧਾ ਰਿਹਾ ਤੇ ਗਲੋਬਲ ਖਣਿਜ ਸਪਲਾਈ ਚੇਨ ਦੇ ਵਿਚ ਆਪਣੀ ਹਿੱਸੇਦਾਰੀ ਮਜ਼ਬੂਤ ਕਰ ਰਿਹਾ। ਇਨ੍ਹਾਂ ਦੋਵਾਂ ਦੇ ਆਪਸੀ ਸਹਿਯੋਗ ਦੇ ਨਾਲ ਖਣਿਜ ਪ੍ਰੋਸੈਸਿੰਗ, ਰਿਫਾਈਨਿੰਗ ਅਤੇ ਮੈਨੂਫੈਕਚਰਿੰਗ ਦੇ ਖੇਤਰ ਦੇ ਵਿਚ ਨਿਵੇਸ਼ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹਨ। ਮੁੱਖ ਚੁਣੌਤੀਆਂ ਤੇ ਰਣਨੀਤੀ ਹੈ। ਇਸ ਦੇ ਖੇਤਰ ਦੇ ਵਿਚ ਸਹਿਯੋਗ ਦੇ ਬਾਵਜੂਦ ਕਈ ਚੁਣੌਤੀਆਂ ਮੌਜੂਦ ਨੇ ਜਿਵੇਂ ਕਿ ਸਪਲਾਈ ਚੇਨ ਦੀ ਕਮਜ਼ੋਰੀ, ਪ੍ਰੋਸੈਸਿੰਗ ਅਤੇ ਨਿਰਮਾਣ ਸਮਰੱਥਾ ਦੀ ਕਮੀ, ਨਿਵੇਸ਼ ਦੇ ਲਈ ਫੰਡਾਂ ਦੀ ਘਾਟ, ਵਾਤਾਵਰਨ ਅਤੇ ਸਮਾਜਿਕ ਜੋਖਮ। ਇਨ੍ਹਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਖੇਤਰੀ ਸਹਿਯੋਗ, ਤਾਲਮੇਲ ਵਾਲੀਆਂ ਨੀਤੀਆਂ ਤੇ ਸਰਕਾਰਾਂ ਦੇ ਉੱਤੇ ਵਿੱਤੀ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਦੀ ਜ਼ਰੂਰਤ ਹੈ। ਗੋਲਮੇਜ ਕਾਨਫਰੰਸ ਦੇ ਮੁੱਖ ਉਦੇਸ਼ ਸਨ। ਇਸ ਵਿਚਾਰ ਵਟਾਂਦਰੇ ਦਾ ਮੁੱਖ ਉਦੇਸ਼ ਭਾਰਤ ਅਤੇ ਆਸੀਅਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨਾ, ਇਕ ਟਿਕਾਊ ਖੇਤਰੀ ਵੈਲਿਊ ਚੇਨ ਵਿਕਸਿਤ ਕਰਨਾ, ਕਾਨਫਰੰਸ ਦੇ ਦੌਰਾਨ ਅਹਿਮ ਖਣਿਜਾਂ ਦੀ ਪਛਾਣ ਕਰਨ, ਨਿਵੇਸ਼ ਜਟਾਉਣ ਅਤੇ ਜਿੰਮੇਵਾਰੀ ਮਾਈਨਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਚਰਚਾ ਜਿਹੜੀ ਹੈ ਕੀਤੀ ਜਾਵੇਗੀ। ਲੋ ਦੋਸਤੋ, ਇਹ ਸਾਂ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ ਆਖਰ ਦੇ ਵਿਚ ਤੇ ਆਪਣੇ ਕੋਲ 5-7 ਮਿੰਟ ਦਾ ਸਮਾਂ ਬਾਕੀ ਹੈ ਤੇ ਕਾਲ ਤੁਸੀਂ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਕ ਬਹੁਤ ਹੀ ਵਧੀਆ ਆਰਟੀਕਲ ਹੈਗਾ, ਉਹਦੀ ਮੈਂ ਸਾਂਝ ਪਾਉਣੀ ਚਾਹੁੰਦਾ ਤੁਹਾਡੇ ਨਾਲ। ਜਾਂਦੇ ਜਾਂਦੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਜੇ ਸਮਾਂ ਆਗਿਆ ਦਿੰਦਾ ਤਾਂ ਜ਼ਰੂਰ ਕਰਾਂਗੇ ਤੇ ਨਹੀਂ ਤਾਂ ਫਿਰ ਉਹਨੂੰ ਕੱਲ੍ਹ ਦੇ ਲਈ ਰੱਖ ਲਾਂਗੇ। ਤੇ ਕਾਫੀ ਇੰਟਰਸਟਿੰਗ ਵੈਸੇ ਅੱਜ ਦੇ ਵਿਸ਼ੇ ਦੇ ਨਾਲ ਮਿਲਦੀ ਜੁਲਦੀ ਗੱਲਬਾਤ ਸੀ। ਤੇ ਆਪਣੇ ਮੁਕੱਦਰ ਬਾਈ ਜੀ ਕਾਲ ਕਰ ਰਹੇ ਸਨ ਸ਼ੁਰੂ ਜਦੋਂ ਸ਼ਮੀ ਜੀ ਦੇ ਨਾਲ ਸਮਾਪਤੀ ਕੀਤੀ ਹੈ। ਕਹਿੰਦੇ ਜੀ ਅੱਜ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ, ਇਸ ਕਰਕੇ ਗਿਲਾ ਕੋਈ ਨਹੀਂ ਜੀ, ਅੱਜ ਬਾਕੀ ਸੱਜਣਾਂ ਦੀ ਵਾਰੀ ਹੈ। ਗੱਲਾਂ ਸੁਣ ਕੇ ਚੰਗਾ ਲੱਗਿਆ, ਜਾਣਕਾਰੀ ਵੀ ਮਿਲੀ ਹੈ ਜੀ। ਕਹਿੰਦੇ ਮੁਕੱਦਰ ਜੀ ਲਿਖਦੇ ਆ, ਨਹੀਂ ਗੱਲਬਾਤ ਕਰ ਸਕਦੇ ਆ ਜੇ ਖ਼ਬਰਾਂ ਦੇ ਉੱਤੇ ਕੋਈ ਗੱਲਬਾਤ ਕਰਨੀ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਚਲੋ ਇੱਕ ਕੋਸ਼ਿਸ਼ ਕਰ ਲੈਂਦੇ ਆ, ਜੇ ਗੱਲ ਬਣਦੀ ਹੈ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਤੇ ਨਾਲ ਦੀ ਨਾਲ ਫਿਰ ਆਪਾਂ ਆਰਟੀਕਲ ਚਲੋ ਕੱਲ੍ਹ ਲਈ ਰੱਖ ਲੈਂਦੇ ਹਾਂ, ਸਮਾਂ ਕਾਫੀ ਹੋ ਜਾਣਾ ਫਿਰ। ਤੇ ਅੱਜ ਫਿਰ ਇੰਨਾ ਹੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਜ਼ਰੂਰ ਨਾਲ ਲੈ ਤੁਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗਿਆ ਲੈਂਦੇ ਹਾਂ। ਤੇ ਤਦ ਤੱਕ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ, ਗੇਮ ਦੇ ਵਿਚ ਦੇਖੋ। ਹਾਂਜੀ, ਫੁੱਟਬਾਲ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਬਿਲਕੁਲ ਅਜੇ ਕੁਝ ਵੀ ਨਹੀਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਸਪੇਨ ਲੈ ਕੇ ਜਾਵੇਗਾ ਇਸ ਵਾਰ ਦਾ ਵਰਲਡ ਕੱਪ, ਪਰ ਦੇਖਦੇ ਹਾਂ ਭਾਈ, ਨਾਰਵੇ ਵੀ ਹੋ ਸਕਦਾ ਹੈ, ਇਸੇ ਤਰ੍ਹਾਂ ਸਵਿਟਜ਼ਰਲੈਂਡ ਵੀ ਹੋ ਸਕਦਾ, ਇੰਗਲੈਂਡ ਵੀ ਹੋ ਸਕਦਾ ਤੇ ਬਾਕੀ ਹੋਰ ਜਿਹੜੇ ਮੁਲਕ ਨੇ ਧੜੱਲੇਦਾਰ, ਆਪਣੇ ਅਰਜਨਟਾਈਨਾ ਪਿਆ ਹਜੇ ਤੇ ਉਹ ਵੀ ਹੋ ਸਕਦਾ ਜੀ, ਦੇਖਦੇ ਹਾਂ ਕੀ ਬਣਦਾ ਜੀ। ਫੁੱਟਬਾਲ ਜਿਹੜਾ ਜ਼ੋਰ ਦੀ ਗੇਮ ਹੈ ਜੀ, ਕੁਝ ਨਹੀਂ ਕਿਹਾ ਜਾ ਸਕਦਾ, ਆਖਰੀ ਪਲਾਂ ਦੇ ਵਿਚ ਵੀ ਜਿਹੜੀਆਂ ਸਥਿਤੀਆਂ ਪ੍ਰਸਥਿਤੀਆਂ ਬਦਲ ਜਾਂਦੀਆਂ ਹੈ ਤੇ ਕੁਝ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਜੀ, ਕੀ ਵਾਪਰ ਜਾਣਾ ਜੀ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦਾ ਸਵਾਗਤ ਕਰਦੇ ਹਾਂ, ਫਿਰ ਅੱਗੇ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ।
ਸ਼ੈਲੀ ਬਾਈ ਜੀ ਦਾ ਸਭ ਤੋਂ ਪਹਿਲਾਂ ਸੁਨੇਹਾ ਜੀ ਭਾਰਤ ਜੀ, ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀਆਂ ਨੂੰ ਜੀ। ਸ਼ੈਲੀ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸੀ। ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ। ਮਾਲ ਜੀ ਕਹਿੰਦੇ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੇ ਹਾਂਜੀ ਸ਼ਮੀ ਜੀ ਠੀਕ ਕਹਿ ਰਹੇ ਹੋ ਕਹਿੰਦੇ ਲਾਈਕ ਨੰਬਰ 5 ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਤੇ ਇਸੇ ਤਰ੍ਹਾਂ ਰਾਜਨ ਸੋਰੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਐ ਉਧਰ ਬਾਬਾ ਈਦੀ ਤੇ ਆਪਣੇ ਭਗਤ ਪੂਰਨ ਸਿੰਘ ਦੋਵੇਂ ਮਹਾਨ ਸ਼ਖਸੀਅਤਾਂ ਸਨ ਸਲਾਮ ਹੈ ਇਹੋ ਜਿਹੀਆਂ ਰੂਹਾਂ ਨੂੰ ਬਿਲਕੁਲ ਹੈ ਜੀ ਰੂਹ ਖੁਸ਼ ਹੋ ਗਏ ਜੀ ਉਹ ਪਹਿਲਾਂ ਜਿਹੜੀ ਗੱਲ ਕੀਤੀ ਹੈ ਉਹਨਾਂ ਦੇ ਬਾਰੇ ਈਦੀ ਉਹਨਾਂ ਦੇ ਬਾਰੇ ਬਾਬਾ ਈਦੀ ਕਿਆ ਕਹਿਣੇ ਨੇ ਜੀ ਇਹਨਾਂ ਲੋਕਾਂ ਦੇ ਪਰੇ ਤੋਂ ਪਰੇ ਕਹਿ ਸਕਦੇ ਹਾਂ ਉਹਨਾਂ ਨੂੰ ਦੇਖ ਲਓ ਦੌਲਤ ਸ਼ੋਹਰਤ ਵੀ ਨਹੀਂ ਖਰੀਦ ਸਕੀ ਆਪਣੀ ਕਹਿਣੀ ਤੇ ਕਰਨੀ ਦੇ ਉੱਤੇ ਪੱਕੇ ਸਨ ਬਿਲਕੁਲ ਸਤਨਾਮ ਸਿੰਘ ਜਾਣੀਆਂ ਚਾਲ ਜੀ ਦਰੁਸਤ ਫਰਮਾਇਆ ਤੁਸੀਂ ਤੇ ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਇੱਕ ਘਰ ਦੇ ਵਿਚ ਵੀ ਇੱਕ ਘਰ ਵਿਚ ਵੀ ਪਰਿਵਾਰ ਇਕੱਠਾ ਨਹੀਂ ਇੱਕ ਸੋਫੇ ਦੇ ਉੱਤੇ ਤਿੰਨ ਬੰਦੇ ਬੈਠੇ ਵੀ ਜੁੜਦੇ ਨਹੀਂ ਔਜਲਾ ਸਾਹਿਬ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਯੂਐਸ ਤੋਂ ਤੇ ਬਿਲਕੁਲ ਸਹੀ ਕਹਿ ਰਹੇ ਹੋ ਜੀ ਮਾਲ ਭੈਣ ਜੀ ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਸਿਕੰਦਰ ਵੀਰ ਜੀ ਇਹੀ ਸਚਾਈ ਹੈ ਜੀ ਰਾਜਨ ਸੈਣੀ ਸਾਹਿਬ ਕਹਿੰਦੇ 13 ਸਾਲ ਦੀ ਨੂੰ ਜੇ ਬੁਆਏ ਫਰੈਂਡ ਚਾਹੀਦਾ ਤੇ ਮਿਲਣ ਲਈ 100 ਕਿਲੋਮੀਟਰ ਜਾ ਰਹੀ ਸੀ ਤਾਂ ਉਸਨੇ ਆਪ ਹੀ ਕਹਿੰਦੇ ਗੈਰ ਕੁਦਰਤੀ ਹੋਣ ਵਾਲੀਆਂ ਘਟਨਾਵਾਂ ਨੂੰ ਜਨਮ ਦੇ ਦਿੱਤਾ ਜੀ ਬਿਲਕੁਲ ਜੀ ਤੇ ਔਜਲਾ ਸਾਹਿਬ ਲਿਖਦੇ ਨੇ ਭੈਣ ਜੀ ਤੁਸੀਂ ਵੱਡੇ ਹੋ ਸੋਚੋ ਤੁਹਾਡਾ ਤੇ ਸਾਡਾ ਵਕਤ ਕਿਹੋ ਜਿਹਾ ਹੁੰਦਾ ਸੀ ਸ਼ਾਮ ਨੂੰ ਸਾਰਾ ਪਰਿਵਾਰ ਰਲ ਬੈਠ ਖਾਂਦਾ ਹੁੰਦਾ ਸੀ ਤੇ ਮਾਂ ਬਣਾਉਂਦੀ ਹੁੰਦੀ ਸੀ ਜੀ ਬਿਲਕੁਲ ਹੈ ਜੀ ਚੁੱਲ੍ਹੇ ਦੇ ਦੁਆਲੇ ਬੈਠ ਕੇ ਸਾਰੇ ਲੱਗੇ ਹੁੰਦੇ ਸੀ ਜੀ ਨਾਲੇ ਅੱਗ ਸੇਕ ਲਈ ਸਿਆਲਾਂ ਨੂੰ ਤੇ ਨਾਲੇ ਰੋਟੀ ਪਾਣੀ ਖਾ ਲਿਆ ਤੇ ਦੂਸਰੇ ਪਾਸੇ ਮਾਨਸ ਆਪਣੇ ਵੈਸੇ ਗਰਮੀਆਂ ਚ ਵੀ ਇਹ ਮਾਹੌਲ ਹੁੰਦਾ ਸੀ ਚੁੱਲ੍ਹਿਆਂ ਚੌਂਕਿਆਂ ਦੇ ਵਿਚ ਹੀ ਬੈਠ ਕੇ ਖਾ ਲਈਦਾ ਸੀ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਦੋਸਤਾਂ ਨੂੰ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਹੁਣ ਤਾਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਨਹੀਂ ਖਾਂਦੇ ਘਰ ਦੇ ਵਿਚ ਵੀ ਫਰਮਾਇਸ਼ ਅਲੱਗ ਹੁੰਦੀ ਜਾ ਰਹੀ ਹੈ ਕਹਿੰਦੇ ਨੇ ਕਿ ਸੋਰੀ ਥੋੜਾ ਜਿਹਾ ਨਜ਼ਲਾ ਜ਼ੁਕਾਮ ਹੋਇਆ ਹੋਇਆ ਮਾਲ ਭੈਣ ਜੀ ਕਹਿੰਦੇ ਕਿ ਕਹਿ ਦੇਣਗੇ ਮੈਂ ਨਹੀਂ ਖਾਣਾ ਮੈਂ ਬਾਹਰੋਂ ਲੈ ਲੈਣਾ ਅਸੀਂ ਬਾਹਰੋਂ ਆ ਕੇ ਹੁਣ ਵੀ ਕਹਿੰਦੇ ਘਰ ਬਣਾਉਂਦੇ ਹਾਂ ਜੀ ਸੁਰਿੰਦਰ ਕੌਰ ਮਾਲ ਕਹਿੰਦੇ ਯੂ ਆਰ ਰਾਈਟ ਤੇ ਔਜਲਾ ਸਾਹਿਬ ਕਹਿੰਦੇ ਆਪਣੀ ਤਾਂ ਹੁਣ ਵੀ ਕਹਿੰਦੇ ਘਰ ਦੀ ਰੋਟੀ ਖਾਧੇ ਬਿਨਾਂ ਰੱਜ ਨਹੀਂ ਆਉਂਦਾ ਜੀ ਬਿਲਕੁਲ ਹੈ ਜੀ ਘਰੇ ਖਾਈਦਾ ਜੀ ਘਰੇ ਬਣਾਈਦਾ ਉਹਦੀ ਵਰਗੀ ਰੀਸ ਕਿੱਥੇ ਹੈ ਬਾਹਰ ਜਾਓ ਖਰਚਾ ਵੀ ਜ਼ਿਆਦਾ ਤੇ ਚੱਜ ਦੀ ਚੀਜ਼ ਬਣੀ ਰੱਜ ਕੇ ਕਾਹ ਬਣੀ ਹੁੰਦਾ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਵੀ ਕਹਿੰਦੇ ਗੁਆਂਢੀ ਸੀ ਤੁਸੀਂ ਕਿੱਥੇ ਸੀ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਫੋਨ ਤਾਂ ਦੇਣਾ ਹੀ ਪਊ ਜੀ ਇਕਬਾਲ ਮਾਂਗੜ ਜੀ ਕਹਿੰਦੇ ਆ ਰਾਜਨ ਸੈਣੀ ਜੀ ਬਿਲਕੁਲ ਸਹੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਆਲ ਦੀ ਰਿਸਪੈਕਟੇਬਲ ਫਰੈਂਡਸ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮਾਂ ਆਪ ਵੀ ਬਹੁਤ ਬਿਜ਼ੀ ਹੁੰਦੀ ਹੈ ਫੋਨ ਤੇ ਹੁੰਦੇ ਜੀ ਇਸ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਗੁਰਮੇਲ ਦਾਦੂ ਵੀਰ ਜੀ ਤੁਸੀਂ ਬੱਸ ਪੇ ਪੌਲ ਤੇ ਗੂਗਲ ਪੇ ਵਰਤਣਾ ਜਾਰੀ ਰੱਖਣਾ ਜੀ ਘਰ ਬਾਹਰ ਸਤਿਕਾਰ ਬਣਿਆ ਰਹੇਗਾ ਜੀ ਤੇ ਬਾਕੀ ਪਲੇਟਫਾਰਮ ਤੁਸੀਂ ਨਾ ਵੀ ਵਰਤੋ ਕੋਈ ਫਰਕ ਨਹੀਂ ਪੈਂਦਾ ਜੀ ਆਪਣੇ ਮੁਕੱਦਰ ਜੀ ਲਿਖਦੇ ਆ ਅਸੀਂ ਵੀ ਕਾਲ ਦੇ ਵਿਚ ਹਾਂ ਸਾਡੀ ਵੀ ਹਾਜ਼ਰੀ ਲਵਾ ਲਓ ਭਾਰਜ ਬਾਈ ਤੇ ਸ਼ਮੀ ਬਾਈ ਜੀ ਜੇ ਸਮਾਂ ਹੋਇਆ ਤਾਂ ਬਿਲਕੁਲ ਜੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਤੁਸੀਂ ਉਦੋਂ ਡਰੋਪ ਕਰ ਗਏ ਨਾਲ ਹੀ ਕੱਲ ਸ਼ਮੀ ਜੀ ਦੇ ਨਾਲ ਗੱਲਬਾਤ ਖਤਮ ਕੀਤੀ ਹੈ ਤਾਂ ਮੈਂ ਬਾਅਦ ਦੇ ਵਿਚ ਦੁਬਾਰਾ ਤੁਹਾਨੂੰ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਦੋ ਤਿੰਨ ਵਾਰ ਪਰ ਤੁਸੀਂ ਕੋਈ ਆਨਸਰ ਨਹੀਂ ਕਰ ਰਹੇ ਜੇ ਸੁਣ ਰਹੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਜਾਂਦੇ ਜਾਂਦੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਆਂਢੀ ਚੰਗਾ ਹੋਵੇ ਤਾਂ ਬੀਬੀ ਜਾਵੇ ਕਿਉਂ ਸਤਿਕਾਰ ਯੋਗ ਵੀਰ ਜੀ ਹਾ ਹਾ ਹਾ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਇੱਥੇ ਬੱਚੇ ਸੋਸ਼ਲ ਮੀਡੀਆ ਨਹੀਂ ਵਰਤਦੇ ਜੀ ਬਿਲਕੁਲ ਹੈ ਜੀ ਤੇ ਬਹੁਤ ਘੱਟ ਵਰਤਦੇ ਆ ਜਿਹੜੇ ਵਰਤਦੇ ਵੀ ਹੈ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਗੁੱਡ ਟੱਚ ਬੈਡ ਟੱਚ ਬਾਰੇ ਹੁਣ ਦੱਸਿਆ ਜਾਂਦਾ ਹੈ ਵੀਰ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਮਤਲਬ ਜੇ ਗੁਆਂਢੀ ਚੰਗਾ ਹੋਵੇ ਫਿਰ ਕਿਸੇ ਹੋਰ ਦੇ ਨਾਲ ਕਿਉਂ ਜਾਵੇ ਸ਼ਾਇਦ ਫਿਰ ਕਹਿਣਾ ਚਾਹੁੰਦੇ ਨੇ ਔਜਲਾ ਵੀਰ
ਰਜਿੰਦਰ ਜੀਰਾ ਜੀ ਲਿਖਦੇ ਆ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਨੇ ਮੁੜ ਕੇ ਜ਼ਮਾਨਤ ਵੀ ਨਹੀਂ ਦੇਣੀ ਜੀ ਕਹਿੰਦੇ ਮੇਰੀ ਤੇ ਜੀਰਾ ਜੀ ਕਹਿੰਦੇ ਆ ਇਹ ਨੇ ਜੀ ਔਜਲਾ ਸਾਹਿਬ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਗ੍ਰੇਟ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਲਓ ਭਾਰਤ ਸਾਹਿਬ ਤੁਸੀਂ ਵੀ ਮੁੰਡੇ ਸੀ ਅੱਜ ਪਤਾ ਲੱਗ ਗਿਆ ਜੀ। ਕਹਿਣ ਦਾ ਮਤਲਬ ਹੈ ਜੀ ਕੁੜੀ ਹੋਵੇ ਮੁੰਡਾ ਹੋਵੇ ਫਰਕ ਨਹੀਂ ਸੀ ਤੇ ਚਾਹੇ ਕੁੜੀ ਬਾਹਰ ਜਾਂਦੀ ਸੀ ਤੇ ਚਾਹੇ ਮੁੰਡਾ ਬਾਹਰ ਜਾਂਦਾ ਸੀ ਜ਼ਰੂਰ ਪੇਰੈਂਟਸ ਦੇ ਆਵਾਜ਼ ਮਾਰ ਕੇ ਹਾਕ ਮਾਰ ਕੇ ਜਾਂ ਦੱਸ ਕੇ ਜ਼ਰੂਰ ਜਾਈਦਾ ਸੀ ਕਿ ਮੈਂ ਉੱਥੇ ਚੱਲਾਂ ਚਾਹੇ ਚਾਚੇ ਤਾਇਆਂ ਦੇ ਘਰੇ ਜਾਂਦੇ ਸੀ। ਕਹਿਣ ਦਾ ਉਹ ਮਤਲਬ ਸੀ ਸੈਣੀ ਸਾਹਿਬ। ਇਕਬਾਲ ਮੰਗੜ ਜੀ ਕਹਿੰਦੇ ਆ ਔਜਲਾ ਜੀ ਵਧੀਆ ਸਾਂਝ ਤੁਹਾਡੀ ਤੇ ਅੱਗੇ ਕਹਿੰਦੇ ਨੇ ਪੇਰੈਂਟਲ ਜਿਹੜੇ ਪੇਰੈਂਟ ਨੇ ਕੰਟਰੋਲ ਚਾਹੀਦਾ। ਸਾਡੇ ਬੱਚੇ 10-12 ਕਲਾਸ ਸੀਗੇ ਵਿੱਚ ਤੇ ਜਦੋਂ ਫੋਨ ਮਿਲੇ ਉਹਨਾਂ ਨੂੰ ਤੇ ਮਿਲਣ ਤੋਂ ਬਾਅਦ ਵੀ ਕਹਿੰਦੇ 9 ਵਜੇ ਫੋਨ ਬਾਹਰ ਚਾਰਜ ਦੇ ਉੱਤੇ ਲਾ ਕੇ ਜਾਂ ਸਕਦੇ ਸੀ ਰੂਮ ਦੇ ਵਿੱਚ ਲੈ ਜਿਹੜਾ ਸੀ ਲੇਟ ਨਾਈਟ ਨਹੀਂ ਯੂਜ਼ ਕਰ ਸਕਦੇ ਸੀ ਜੀ ਕਹਿੰਦੇ। ਅੱਗੇ ਕਹਿੰਦੇ ਨੇ ਇਕਬਾਲ ਜੀ ਕਿ ਮੈਂ ਵੀ ਆਉਂਦੀ ਹਾਂ ਜੀ ਆ ਜਾਓ ਜੀ। ਤੇ ਇੱਕ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾਵੋ ਹਾਜ਼ਰੀ ਇਕਬਾਲ ਜੀ ਨਾਲੇ ਉਲਾਂਬਾ ਵੀ ਲੈ ਜਾਵੇਗਾ ਤੁਹਾਡਾ ਤੇ ਵਧੀਆ ਸਾਂਝ ਤੇ ਗੱਲਬਾਤ ਇਕਬਾਲ ਜੀ ਤੁਹਾਡੀ ਪਸੰਦ ਕਰ ਰਹੇ ਨੇ ਔਜਲਾ ਸਾਹਿਬ। ਇਕਬਾਲ ਮੰਗਲ ਜੀ ਕਹਿੰਦੇ ਥੈਂਕ ਯੂ ਔਜਲਾ ਜੀ। ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਹਨ ਜੀ। ਅੱਗੇ ਇਕਬਾਲ ਮੰਗਲ ਜੀ ਕਹਿੰਦੇ ਥੈਂਕ ਯੂ ਰਜਿੰਦਰ ਜੀਰਾ ਜੀ। ਵਾਹਿਗੁਰੂ ਲਾਈਵ ਵਾਹਿਗੁਰੂ ਕਹਿੰਦੇ ਨੇ ਮਤਲਬ ਕਿ ਮਿਹਰ ਕਰਕੇ ਹੀ ਹਮੇਸ਼ਾ ਇਸ ਤਰ੍ਹਾਂ ਹੈ। ਤੇ ਮੁਕੱਦਰ ਜੀ ਕਹਿੰਦੇ ਜੀ ਭਾਰਜ ਬਾਈ ਕੋਈ ਨਾ ਫਿਰ ਗੱਲ ਕਰਦੇ ਹਾਂ ਤੇ ਮੈਂ ਕੋਈ ਗੱਲ ਸੋਚੀ ਸੀ ਇਸ ਵਿਸ਼ੇ ਦੇ ਉੱਤੇ ਤੇ ਉਹ ਰਹਿ ਗਈ। ਕੋਈ ਗੱਲ ਨਹੀਂ ਫਿਰ ਮਿਲਦੇ ਹਾਂ ਬਾਬਿਓ ਲਵ ਯੂ ਸਾਰੇ ਪਿਆਰੇ ਸੱਜਣਾਂ ਨੂੰ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਜੀ ਕਹਿੰਦੇ ਜਿਉਂਦੇ ਵੱਸਦੇ ਰਹਿਣ ਸਾਰੇ ਸੱਜਣ ਆਪਣੇ ਤਾਂ ਇਹੀ ਦੁਆ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਅਰਜਨਟਾਈਨਾ ਸਪੇਨ ਨਾਰਵੇ ਤੇ ਫਰਾਂਸ ਪਹੁੰਚ ਰਹੇ ਨੇ ਜੀ ਸੈਮੀ ਫਾਈਨਲ ਦੇ ਵਿਚ ਭਾਰਤ ਜੀ ਬਿਲਕੁਲ ਹਾਂਜੀ ਪਹੁੰਚ ਗਏ ਨੇ ਜੀ 8 ਟੀਮਾਂ ਤੇ ਅੱਜ ਕੋਈ ਮੈਚ ਨਹੀਂ ਹੈ ਕੱਲ ਨੂੰ ਮੈਚ ਹੈ ਤੇ ਦੇਖਦੇ ਹਾਂ ਕੀ ਕੁਝ ਬਣਦਾ ਜੀ ਕੱਲ ਤੋਂ ਫਿਰ ਸ਼ੁਰੂਆਤ ਹੈ ਤੇ ਦੇਖਦੇ ਹਾਂ ਕੌਣ ਬਾਜੀ ਮਾਰਦਾ ਨਾਰਵੇ ਮਾਰਦਾ ਸਪੇਨ ਮਾਰਦਾ ਜੀ ਅਰਜਨਟਾਈਨਾ ਮਾਰਦਾ ਜਾਂ ਫਰਾਂਸ ਮਾਰਦਾ ਜਾਂ ਫਿਰ ਬਾਕੀ 4 ਟੀਮਾਂ ਦਾ ਕੀ ਹੁੰਦਾ ਹੈ ਸ਼ਾਇਦ ਉਲਟਾ ਪੁਲਟਾ ਵੀ ਹੋ ਸਕਦਾ ਬਾਕੀ ਦੇਖਦੇ ਹਾਂ ਤੇ ਮੁਕੱਦਰ ਜੀ ਕਹਿੰਦੇ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ ਇਸ ਕਰਕੇ ਗਿਲਾ ਕੋਈ ਨਹੀਂ ਅੱਜ ਬਾਕੀ ਸੱਜਣਾਂ ਦੀ ਵਾਰੀ ਹੈ ਗੱਲਾਂ ਸੁਣ ਕੇ ਚੰਗਾ ਲੱਗਿਆ ਜਾਣਕਾਰੀ ਵੀ ਮਿਲੀ ਹੈ ਸ਼ੁਕਰੀਆ ਮੁਕੱਦਰ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ ਗੇਮ ਦੇ ਵਿਚ ਦੇਖੋ ਕੀ ਕੁਝ ਬਣਦਾ ਹੈ ਬਿਲਕੁਲ ਜੀ ਦਰੁਸਤ ਫਰਮਾਇਆ ਔਜਲਾ ਸਾਹਿਬ ਆਖਰ ਚ ਵੈਸੇ ਮੇਰਾ ਮਨ ਕਰੀ ਜਾਂਦਾ ਅਜੇ ਵੀ ਆਰਟੀਕਲ ਦੀ ਸਾਂਝ ਪਾਉਣ ਦੇ ਲਈ ਕਿਉਂਕਿ ਉਹ ਅੱਜ ਦੀ ਗੱਲਬਾਤ ਦੇ ਨਾਲ ਜਿਹੜਾ ਤਾਲਮੇਲ ਖਾਂਦਾ ਇਹ ਜਿਹੜਾ ਆਰਟੀਕਲ ਹੈ ਤੇ ਕਰ ਦਈਏ ਸਾਂਝਾ ਜਾਂਦੇ ਜਾਂਦੇ ਜੀ ਕਿੱਦਾਂ ਕੀ ਕਹਿੰਦੇ ਹੋ ਬਾਕੀ ਲਿਖ ਕੇ ਦੱਸ ਦਿਓ ਜੇ ਸੋਨਾ ਤਾਂ ਕਰ ਦਿੰਦੇ ਹਾਂ ਨਹੀਂ ਤਾਂ ਫਿਰ ਅਗਲੇ ਦਿਨਾਂ ਲਈ ਰੱਖ ਲੈਂਦੇ ਹਾਂ ਤੇ ਜਾਂ ਫਿਰ ਇਸ ਦੇ ਉੱਤੇ ਵਿਸ਼ਾ ਰੱਖ ਲਵਾਂਗੇ ਤੇ ਅੱਗੇ ਵਧਾਵਾਂਗੇ ਫਿਰ ਇਹਨਾਂ ਨੂੰ ਚਲੋ ਇਸ ਨੂੰ ਵਿਸ਼ਾ ਰੱਖ ਲੈਂਦੇ ਹਾਂ ਆਉਣ ਵਾਲੇ ਦਿਨਾਂ ਚ ਅਸੀਂ ਸਾਂਝ ਪਾ ਦਾਂਗੇ ਤੇ ਫਿਰ ਉਹਦੇ ਉੱਤੇ ਗੱਲਬਾਤ ਕਰ ਲਾਂਗੇ। ਲੋ ਫਿਰ ਦੋਸਤੋ ਅੱਜ ਦੇ ਲਈ ਇੰਨਾ ਹੀ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ ਹੈ ਕੁਝ ਨਵਾਂ ਨਵੇਲਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਲਿਖਣ ਪੜ੍ਹਨ ਦੇ ਵਿੱਚ ਊਚ ਨੀਚ ਹੋਈ ਹੋਵੇ ਤੇ ਮਾਫ਼ੀ ਚਾਹਾਂਗੇ। ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤਾਂ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ। ਸਰਤਾਜ ਕੀ ਕਹਿੰਦਾ ਵਟਸਐਪ ਦੇ ਉੱਤੇ ਇਹ ਗੀਤ ਜ਼ਰੂਰ ਸੁਣਨਾ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ ਦੋਸਤੋ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਲਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਲੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਧੌਣ ਤੇ ਗੋਡਾ ਕੌਣ ਧਰੇ, ਇੱਥੇ ਧੌਣ ਤੇ ਗੋਡਾ ਕੌਣ ਧਰੇ, ਚੋਰਾਂ ਨਾਲ ਰਲੀਆਂ ਕੁੱਤੀਆਂ ਨੇ। ਯਾਰੋ ਮੈਂ ਉਸ ਦੇਸ਼ ਦਾ ਵਾਸੀ ਹਾਂ।

ਉਹ ਵੀ ਬਸਣ ਪਦੌੜ ਸਦਾ ਇੱਕ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ ਉੱਚੀਆਂ

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇਖ ਕੇ ਥੋੜਾ ਜ਼ਹਿਰ ਜਾਵੀ। ਪੈ ਗਈਆਂ ਨੇ ਮੇਰੇ ਪੱਲੇ ਸੱਜਣਾ ਦਰਦ ਜੁਦਾਈਆਂ ਸਭੇ,

ਸਭੇ ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ ਕੱਢ ਕੇ ਕੋਈ ਵੈਰ ਜਾਵੀ, ਚੱਲੀਏ ਤਾਂ ਇੱਕ ਕਰਮ ਕਮਾ

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ ਤੇ

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੂ ਕੀ। ਕੁਲਵੰਤ ਸਿੰਘ ਸਿੱਧੂ ਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੂ ਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੂ ਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੂ ਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

ਅਸੀਂ ਆਂਦਰਾਂ ਇਕੱਠੀਆਂ ਕਰਦੇ ਹਾਂ, ਸਾਡੀ ਦੋਨੋਂ ਹੱਥੀਂ ਲੁੱਟ ਹੁੰਦੀ ਏ। ਟੈਕਸ ਉੱਤੇ ਟੈਕਸ ਭਰਦੇ ਹਾਂ,

0: ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ। ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਏ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ, ਰੋਇਆ ਕਰੇਗੀ ਤੂੰ। ਕਰੀ ਕਰੀ ਕੇ ਮੈਨੂੰ ਯਾਦ, ਰੋਇਆ ਕਰੇਗੀ ਤੂੰ। ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ। ਕਰੀ ਕਰੀ ਕੇ ਮੈਨੂੰ ਯਾਦ, ਰੋਇਆ ਕਰੇਗੀ ਤੂੰ। ਹਾਏ ਕਰੀ ਕਰੀ ਕੇ ਮੈਨੂੰ ਯਾਦ, ਬੱਦਲਾਂ ਦੇ ਵਿੱਚ ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨ ਜਦੋਂ ਮੁਸਕੁਰਾਏ

ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ

0: जानू खबोया करेंगी तू, दंदां च उंगलियां नू खबोया करेंगी तू, कर करके मैनू याद रोया करेंगी तू, कागज ते बन जाएगी मेरी तस्वीर अपने आप, कागज ते बन जाएगी मेरी तस्वीर अपने आप, कलम नू दवात विच जदों, कलम नू दवात विच जदों डुबोया करेंगी तू, कर करके मैनू याद रोया करेंगी तू, कर करके मैनू याद। आखिरी बंदा दोस्तों कौशल साहब ने लिखा, सगों होर भी निखर आउणगे मेरी छोहां दे निशान। उपेंद्र कौशल साहब नाभा लिखते ने, सगों होर भी निखर आउणगे मेरी छोहां दे निशान, कदों सगों होर निखर आउणगे मेरी छोहां दे निशान, मल मल के जिस्म नू जदों, मल मल के जिस्म नू जदों धोया करेंगी तू, कर करके मैनू याद रोया करेंगी तू, पलकां नू हंजुआं दे नल पिगोया करेंगी तू, हाय कर करके मैनू याद।
1: प्यारे श्रोतो, दिलशाद अली जी तो बाद साडी का महफल दे विच हाजिर हो रहे ने दविंदर कौर जी। दविंदर कौर जी जिहड़े कि अजकल न्यूजीलैंड दे विच रह रहे ने, उन्हां दी लिखी हुई एक पुस्तक सदरां दी फुलकारी जिहड़ी आ चुकी है, ते इस सदरां दी फुलकारी दे विचों ही वह अपनी एक रचना जिहड़ी आ उह साडे श्रोतियां दे नाल अज दी गौंदी शाम ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਅਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ। ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆ ਕਹਿੰਦੇ ਹਾਂ, ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ, ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਦਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਕੜੀ ਦੋ ਕੜੀ ਦੇ ਇਸ਼ਕ ਨੇਤਾ, ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ

0: ਰਵਿੰਦਰ ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ, ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ, ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ, ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ, ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ। ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ, ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਮਿਲਾ। ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮੇਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ਼ ਕਰਦੇ ਨੇ ਅਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਅਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਸ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਅਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ,

ਸੁਰੀਤ ਸ਼ਰਮਾ ਦੱਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

0: ਜਿਨ੍ਹਾਂ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜਾ ਰੋਏ, ਇਸ ਰਚਨਾ ਨੂੰ ਲੈ ਕੇ ਸਾਡੇ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਾ ਰਿਹਾ ਏ ਹਰਪ੍ਰੀਤ ਸਫਰੀ। ਆਸ ਕਰਦੇ ਹਾਂ ਕਿ ਇਹ ਹੋਰ ਵੀ ਬੁਲੰਦੀਆਂ ਛੂੰਹਦਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਾਉਣ ਵਾਲੇ ਆਕਾਸ਼ ਦੇ ਵਿੱਚ ਸੂਰਜ ਵਾਂਗ ਚਮਕਦਾ ਰਹੇ ਹਰਪ੍ਰੀਤ ਸਫਰੀ। ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਆਸ ਕਰਦੇ ਹਾਂ ਕਿ ਗਾਉਂਦੀ ਸ਼ਾਮ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਇਸ ਨਾਲ ਸੰਬੰਧਿਤ ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀ ਦੀ ਸਾਰੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

ద్వాపర రేడియో. ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ. ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ. ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ.

0: ਦੇ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਹੁਣ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਤਾਂ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ ਤੂੰ ਓ ਮਚਾਈ ਸੀ ਮਾਏ,

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ, ਆਪਣੇ

0: ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੁਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

0: शुक्रिया।
1: तारा सिंह तो बाद हुण मैं इंग्लैंड वसदी साडी शायरा मनदीप कौर पंडाल जिहड़े कि पिछले साडे दो कवि दरबारां दे विच आ के हाजरी भी ला चुके ने ते इस वार असीं उन्हां नूं फिर सद्दा देण जा रहे हां। वो आण ते साडे दुआबा रेडियो दे श्रोतियां दे नाल अपनियां मन दियां गल्लां करन ते श्रोते भी उन्हां नूं अपने मनां दे विच वसाउण दी कोशिश करनगे ते मैं मनदीप कौर पंडाल जी दा निघा स्वागत करदा हां।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ।

0: ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ। ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ। ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ। ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਤੁਰ ਲਵੀ ਭਾਵੇਂ ਦੋ ਪੈਰ ਘੱਟ, ਤੁਰ ਲਵੀ ਭਾਵੇਂ ਦੋ ਪੈਰ ਘੱਟ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਲਚਰ ਦਾ ਤੂੰ ਵਧਾ ਦੇ ਮਾਣ, ਕਲਚਰ ਦਾ ਤੂੰ ਵਧਾ ਦੇ ਮਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ। ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਝਾਂਸੀ ਦਾ ਤੂੰ ਪੜ੍ਹ ਇਤਿਹਾਸ, ਝਾਂਸੀ ਦਾ ਤੂੰ ਪੜ੍ਹ ਇਤਿਹਾਸ, ਸਮਝੇਗੀ ਤੂੰ ਆਪ ਨੂੰ ਖਾਸ, ਸਮਝੇਗੀ ਤੂੰ ਆਪ ਨੂੰ ਖਾਸ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਾਬੇ ਨਾਨਕ ਨੇ ਲਿਖਤੀ ਬਾਣੀ, ਬਾਬੇ ਨਾਨਕ ਨੇ ਲਿਖਤੀ ਬਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦੀਪ ਦੀ ਯੋਗਤਾ ਤੇ ਹੋਏ ਸਵਾਲ, ਦੀਪ ਦੀ ਯੋਗਤਾ ਤੇ ਹੋਏ ਸਵਾਲ, ਤਾਈਓ ਖੜਦੀ ਤੇਰੇ ਨਾਲ, ਤਾਈਓ ਖੜਦੀ ਤੇਰੇ ਨਾਲ। ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਤੂੰ ਹੁਣ ਕੁੰਡ ਚੱਕਦੇ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਮਨਦੀਪ ਕੌਰ ਪੰਡਾਲ ਫਰੋਮ ਲੰਡਨ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ, ਪਿਆਰ ਦਿਓਗੇ, ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ, ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ। ਰੱਬ ਰਾਖਾ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ, ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ, ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ, ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ। ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ। ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ।
2: ਸਤਿ ਸ੍ਰੀ

0: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਪੇਸ਼ ਏ ਕਵਿਤਾ ਅੰਧਕਾਰ। ਤੂੰ ਜਿੱਤ ਨਾ ਮੰਗ, ਤੂੰ ਹਾਰ ਨਾ ਮੰਗ, ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ। ਮਤਲਬ ਦੀਆਂ ਸਭ ਰਿਸ਼ਤੇਦਾਰੀਆਂ, ਮਤਲਬ ਖੋਰੇ ਆਵੇ ਸੱਚਾ ਯਾਰ ਨਾ ਮੰਗ। ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ, ਹੋਰ ਵੱਡੇ ਮਹਿਲ ਮੁਨਾਰ ਨਾ ਮੰਗ। ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ, ਲਾਲਚੀਆ ਹੁਣ ਤੂੰ ਕਾਰ ਨਾ ਮੰਗ। ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ, ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ। ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ, ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ। ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ, ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ। ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ, ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ। ਇੱਜ਼ਤ ਕਰਕੇ ਇੱਜ਼ਤ ਕਰਵਾ ਲੈ, ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ। ਤਖ਼ਤ ਬਦਲ ਦੇ ਬੇਈਮਾਨਾਂ ਦੇ, ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ। ਭਰੋਸੇ ਦਾ ਤੂੰ ਕਤਲ ਕਿਉਂ ਕਰਦਾ, ਮੋੜਨਾ ਨਹੀਂ ਜੇ ਉਧਾਰ ਨਾ ਮੰਗ। ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ, ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ। ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ, ਤੂੰ ਐਵੇਂ ਕੁਛ ਬੇਕਾਰ ਨਾ ਮੰਗ। ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ, ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ, ਅੰਧਕਾਰ ਨਾ ਮੰਗ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ। ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ। ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਘੋਲੀਆ ਜੀ, ਤੁਹਾਡਾ ਸਵਾਗਤ ਹੈ।
2: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ, ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮੇ ਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ, ਤਿਉਹਾਰਾਂ ਦੇ ਮੌਸਮ ਨੇ ਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਯਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ, ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ, ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
4: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀ ਹਾਂ ਪਸੰਦ ਕਰੋਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ ਜਿਉਂਦੇ ਜੀ ਮਰ ਗਈ ਸਾਂ ਆਸਾਂ ਤੇ ਪਾਣੀ ਪੈ ਜਾਣ ਤੇ ਜਿਉਂਦੇ ਜੀ ਮਰ ਗਈ ਸਾਂ ਆਸਾਂ ਤੇ ਪਾਣੀ ਪੈ ਜਾਣ ਤੇ ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ
5: ਸਤਿਕਾਰਯੋਗ ਸਾਥੀਓ ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੈਂ ਤਾਂ ਲਾਡੀ ਅੱਤ ਮਚਾਈ ਬੱਚੇ ਬੁੱਢੇ ਦੇਣ ਦੁਹਾਈ ਨਿਕਲੇ ਤੇਰੇ ਝੂਠੇ ਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ 60 ਰੁਪਈਏ ਵਿਕਦੇ ਗੱਠੇ 60 ਰੁਪਈਏ ਵਿਕਦੇ ਗੱਠੇ ਮਹਿੰਗਾਈ ਨੇ ਕਰਤੇ ਇਕੱਠੇ ਕਿੱਧਰ ਜਾਣ ਗਰੀਬ ਵਿਚਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਡਾਢੇ ਨੂੰ ਤੂੰ ਕਰੇ ਸਲਾਮਾਂ ਡਾਢੇ ਨੂੰ ਤੂੰ ਕਰੇ ਸਲਾਮਾਂ ਮਾੜੇ ਨੂੰ ਤੂੰ ਪਾਏ ਲਗਾਮਾਂ ਮਾੜੇ ਕੱਢਦੇ ਡਰਦੇ ਹਾੜੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਚੋਰ ਬਜ਼ਾਰਾਂ ਅੱਤ ਮਚਾਈ ਚੋਰ ਬਜ਼ਾਰਾਂ ਅੱਤ ਮਚਾਈ ਕਿਤੇ ਵੀ ਹੋਵੇ ਨਾ ਸੁਣਵਾਈ ਤੇਰੇ ਚਾਕਰ ਬਣੇ ਦਲਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਦਿੱਤੇ ਕੱਢ ਗਰੀਬਾਂ ਦੇ ਕਿੱਲ ਦਿੱਤੇ ਕੱਢ ਗਰੀਬਾਂ ਦੇ ਕਿੱਲ ਆਇਆ 1200 ਦਾ ਬਿੱਲ ਮਿੰਨਤਾਂ ਕਰ ਕਰਕੇ ਸਭ ਹਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਕਿੱਧਰੇ ਚੱਲਦੀਆਂ ਹੜਤਾਲਾਂ ਕਿੱਧਰੇ ਚੱਲਦੀਆਂ ਹੜਤਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਕਿਤੇ ਬੰਦਦੀਆਂ ਨੇ ਕਾਲਾਂ ਲੱਗਦੇ ਕੰਨ ਪਾੜਵੇਂ ਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਤੇਰੇ ਕਿਸੇ ਨਾ ਕੱਢਣੇ ਹਾੜੇ ਤੇਰੇ ਕਿਸੇ ਨਾ ਕੱਢਣੇ ਹਾੜੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਟੋਨੀ ਹੋ ਗਏ ਕੰਮੀ ਇਕੱਠੇ ਸਾਰੇ ਕਰਨੇ ਤੇਰੇ ਕੂਚ ਕਿਨਾਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਨੀ ਸੁਣ ਦੇਸ਼ ਦੀ ਇਹ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ ਧੰਨਵਾਦ ਜੀ
1: ਰੇਡੀਓ ਦੇ ਪਿਆਰੇ ਸਰੋਤਿਓ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ ਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ ਨੀਤੂ ਜੱਸਲ ਜੀ ਤੁਹਾਡਾ ਸਵਾਗਤ ਹੈ
6: ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ ਜਿਸ ਦਾ ਟਾਈਟਲ ਹੈ ਭਖਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਪਰ ਸਮੁੰਦਰ ਅੰਦਰੋਂ ਭਖਦਾ ਰਿਹਾ ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ मैं बनाया सी दिलों ए राबता, पर तू मेरा जिसम ही तकदा रहा। करकतल तू अपने ते हुब दें, करकतल तू अपने ते हुब दें, पर मेरी दरिया दिली तो मचदा रहा। रोग मैनू ला अवला इश्क दा, रोग मैनू ला अवला इश्क दा, क्यों तू मैथों दूर फिर भजदा रहा। मेरिया अखां दे विच तू रड़क दें, मेरिया अखां दे विच तू रड़क दें, पर मेरी धड़कन दे विच वसदा रहा। जिसम मेरा रूह तो वांझा कर गया, जिसम मेरा रूह तो वांझा कर गया, पर रगां विच दौड़दा भजदा रहा। अंदरी वड़ वड़ तू भुब्बा मार दें, अंदरी वड़ वड़ तू भुब्बा मार दें, ते गली विच खिड़ खिड़ा हसदा रहा। तलखियां दे दौर विच तू ऐ बशर, तलखियां दे दौर विच तू ऐ बशर, सिसकियां नू रोज़ ही दबदा रहा, सिसकियां नू रोज़ ही दबदा रहा। धन्नवाद जी।
1: ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਕਲਣਾ ਉਮਰਾਂ ਦੀ ਮਿੱਟੀ 'ਚ ਮਿਲ ਗਈ, ਸਾਡੇ ਸੁਪਨਿਆਂ ਨੂੰ ਕੋਈ ਨਾ ਮਾਣ ਮਿਲਿਆ। ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੋਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਦਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।

0: ਰਿਸ਼ਵਤਿਓ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਣ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਕਵਿਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਣ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆਂ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਹਾਂ ਬਾਪੂ

ਮੈਂ ਸਰੋਤਿਓ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ದ್ವಾಪರ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀ ਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ,
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
2: ਬਿਲਕੁਲ।
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਪਛਤਾਵਾ ਹੀ
2: ਫਿਰ
1: ਰਹੇਗਾ,
2: ਪਛਤਾਵਾ ਰਹਿਣਾ।
1: ਅਸੀਂ
2: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ। ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
1: ਪੈਂਦੀ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਅਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर दूसरी शुरू तो पढ़ते रहो, बुक्स वगैरह जीके की बुक्स हैगियाँ या होर कोई कंप्लीट
1: अच्छा
2: डिस्कशन की
1: अच्छा
2: बुक्स
1: अच्छा
2: हैगियाँ। ये हमेशा आदत साढ़े घर से सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल।
2: ये ग्रूमिंग की जड़ी मैं गल आख रहा
1: हाँ जी
2: सीगा
1: हाँ
2: कि
1: ठीक है
2: तीन तीन लैंग्वेज के पेपर साढ़े घर से आते सी, हिंदी पंजाबी इंग्लिश, तीन शुरू तो ही बचपन तो ही पढ़ते हो सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया ते आई हैड प्रिपेयर्ड माई माइंड कि बायो लेनी हैगी, डॉक्टर जेड़ा है बंदा है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा, पर उदों थोपिया नहीं गया कि तुसी बनना हैगा, उदों तक माइंड
1: आप
2: बन
1: ही
2: गया
1: उसी सोच अपना
2: बिल्कुल
1: इन्हों अपना सपना बना लिया। ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ च इंटरेस्ट सी, नॉन मेडिकल वैसे ऑप्शनल रख ली,
1: और क्या
2: उदों
1: बता, मतलब तुसी ट्रैक छड्डिया कोई नहीं, दोनों भी नाल ही रखे।
2: उन्होंने दिनों जो जेडे मेरे फ्रेंड सगे वो NDA का पेपर देन जा रहे थे,
1: हाँ जी हाँ
2: मैं कहा कि
1: जी
2: चलो पता नहीं डॉक्टर बनाएंगे नहीं बनाएंगे,
1: ठीक
2: पेपर
1: ठीक हाँ जी
2: दे चुके थे कि NDA का पेपर भी देन चले गए।
1: हाँ जी
2: रब दी मैच दोवें जेडे हैं, उदा प्रीलिम्स क्लियर हो गया, उदा डॉक्टरी का क्लियर हो गया।
1: क्या
2: उस
1: बता,
2: वेले मतलब चीज़ा वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी।
2: बट तुसी जेड़ा बच्चा उस स्टेज से होंगे 11वीं 12वीं वो सामने ये ऑप्शन होंगे ने बैंकिंग दे,
1: जी।
2: जिस किसी लगता है कि बैंकिंग से जाना है वो कमर्स के थ्रू अपनी तैयारी इस तरह की कर सकता है, किसी लगता है CA बनना है मैं,
1: सारा
2: किसी
1: जोड़ा
2: लगता है
1: बिल्कुल
2: इंजीनियरिंग करना है। दैट इज द स्टेज जो 9th 10th लिए अपना एक प्लेटफॉर्म तैयार करते हो, प्लस वन
1: बिल्कुल
2: के टेक ऑफ करते हो, उस तो
1: जी
2: बाद
1: जी
2: भावें CA बनो, इंजीनियर बनो,
1: हाँ
2: टीचर
1: जी हाँ जी
2: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
1: हाँ जी
2: मेडिकल
1: हाँ
2: दे विच,
1: जी
2: ते मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट दे। और सिविल सर्विसेज इस करके बनया क्योंकि जिवें मैं दस्या सी कि GK शुरू तो अच्छी सीगी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जो बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: ऐसे
2: चुका सेगा।
1: बिल्कुल।
2: एंड उस आदत के कारण जड़ा सी सिविल सर्विस आने का डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया
1: बिल्कुल ठीक है
2: ते किसी बच्चे ने अगर सिविल सर्विस की तैयारी करनी है तो एक बहुत ही बेसिक स्टेप जो प्रीलिमिनरी स्टेप मैं आखा कि पेपर रीडिंग की आदत जो बाद भी बन जाए, इवन व्हेन यू आर इन कॉलेज उदों भी बन जाए, तो ये बहुत ही चंगी आदत है।
1: जी
2: तुम
1: जी
2: आस
1: अपडेटेड
2: पास की अपनी सराउंडिंग्स नाल देश दुनिया की खबरों तो भी तुम रहते हो
1: रहना
2: अपडेटेड रहते हो, तुम अपने शहर की खबरों तो भी अपडेटेड रहते हो, तुहाडे
1: जी
2: शहर
1: जी
2: से की
1: बिल्कुल
2: हो रहा है, तुहाडी कंट्री से की हो रहा है, दुनिया से की हो रहा है। एंड सिविल सर्विस जाओ या ना जाओ बट एक इनफॉर्म सिटीजन जरा वो बन सकते हो।
1: बिल्कुल बिल्कुल हाँ जी वो पहली शर्त है, वो तो चाहिए
2: बिल्कुल बिल्कुल
1: ही चाहिए। तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो, ते इसे करियर तो डा के बहुत दूर तक जाण वाला है। ते ये जिहड़े बच्चे आ साडे भविख आ देश दा, तुसी इक उहनां दे लई रोल मॉडल हो। जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई बारी बच्चे तुहाडे कोल आउंदे ने, किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ, किन्ने क बच्चा जिहड़ा है किस लैवल ते खड़ा है। लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे जो ओवरऑल सिनेरियो जनरल।
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जड़ी पनीरी आप कहें
1: हाँ
2: नवी
1: जी हाँ जी
2: जनरेशन जी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो
1: क्या
2: असी
1: बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्थे आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: ਹਾਂਜੀ ਹਾਂਜੀ
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ
2: ਉਹਨਾਂ
1: ਜੀ
2: ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਜੀ ਅਸੀਂ
1: ਠੀਕ ਆ ਜੀ ਬਿਲਕੁਲ
2: ਸਿਵਲ ਕਰਕੇ ਡੀਸੀ ਬਣਾ ਗਏ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
2: ਤੋਂ
1: ਡੀਸੀ
2: ਆਪਣੇ
1: ਹੀ ਬਣ ਗਏ ਬਸ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਦਾ, ਮੈਂ ਕਿਹਾ ਉਹ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
1: ਹਾਂਜੀ
2: ਜਿਹੜੇ ਵੀ
1: ਹਾਂਜੀ
2: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
2: ਤੁਸੀਂ ਐਕਟਿੰਗ
1: ਬਿਲਕੁਲ
2: ਲਾਈਨ 'ਚ
1: ਹਾਂਜੀ
2: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਈ
2: ਪਤਾ ਲੱਗ
1: ਹਾਂਜੀ
2: ਗਿਆ ਸੀਗਾ।
1: ਹਾਂਜੀ ਬਿਲਕੁਲ ਜੀ
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
2: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
2: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
2: ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
2: ਇਹਦੇ ਵਿੱਚ
1: ਬਿਲਕੁਲ
2: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
2: ਇੰਨਾ
1: ਹਾਂਜੀ
2: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ, ਬਸ
2: ਉਹ
1: ਉਹਦਾ ਹੀ
2: ਸਮਝ ਕੇ
1: ਚਾਹੀਦਾ
2: ਜੇ
1: ਹਾਂਜੀ
2: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ
1: ਬਿਲਕੁਲ
2: ਗੱਲ।
1: ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ-ਸਮੇਂ ਦੇ ਕਲਾਸਾਂ 'ਚ, ਵੱਖਰੀਆਂ-ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
1: ਉਹਨਾਂ ਦੀ ਟ੍ਰੇਨਿੰਗ ਹੈ,
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ

0: ਇਹ ਗੱਲ ਤੇ ਹੈਗੀ ਹੈ
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ,
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
0: ਜੀ
1: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ
0: ਜੀ
1: ਬੈਚ ਦੀ ਗੱਲ ਵੀ ਕਰਦਾ, IAS
0: ਜੀ
1: ਬੈਚ ਦੇ ਵਿੱਚ ਮੇਰੇ
0: ਅੱਛਾ
1: ਨਾਲ
0: ਜੀ
1: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
0: ਅੱਛਾ ਜੀ
1: ਉਹ ਕਿਤੇ ਜੌਬ ਕਰ ਰਹੇ ਸੀਗੇ,
0: ਜੀ
1: ਕੋਈ
0: ਜੀ
1: ਕਿਸੇ
0: ਜੀ
1: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ
0: ਜੀ
1: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
0: ਕਿਆ
1: ਤੇ
0: ਬਾਤ
1: ਉਹਦੇ
0: ਹੈ, ਕਿਆ
1: ਉੱਥੋਂ
0: ਬਾਤ ਹੈ।
1: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
0: ਜੀ
1: ਤੁਹਾਨੂੰ
0: ਜੀ
1: ਆਪਣੇ
0: ਜੀ
1: ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਵੀ,
1: ਬਿਲਕੁਲ
0: ਹੈ ਨਹੀਂ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
1: ਬਿਲਕੁਲ
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ ਜੀ
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਹਾਂ
1: ਹਮ ਜਬ
0: ਬਿਲਕੁਲ,
1: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ, ਕਿਆ ਬਤਾ, ਵਾਹ ਜੀ
1: ਉਹ
0: ਵਾਹ,
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
0: ਹਾਂ
1: ਮੈਨੇ
0: ਬਿਲਕੁਲ,
1: ਇਹ ਅਚੀਵ ਕਰਨਾ ਹੈ,
0: ਜੀ ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ,
0: ਹਾਂ
1: ਮੈਂ
0: ਜੀ
1: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ,
0: ਜੀ
1: ਠੀਕ
0: ਜੀ
1: ਹੈ,
0: ਜੀ
1: ਕਿਉਂਕਿ
0: ਜੀ
1: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
0: ਕੌਸ਼ੀਅਸ ਹੋ ਜਾਂਦੇ,
1: ਕੌਸ਼ੀਅਸ ਹੋ ਜਾਂਦੇ ਬਿਲਕੁਲ।
0: ਜੀ ਜੀ ਜੀ
1: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
0: ਉਹ
1: ਲਾਈਫ 'ਚ
0: ਜ਼ਰੂਰੀ ਹੈ ਜੀ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇ
0: ਨੇ
1: ਮੈਂ
0: ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ,
1: ਬਿਲਕੁਲ
0: ਉਹ ਤੁਮ
1: ਬਿਲਕੁਲ
0: ਕਿਆ
1: ਬਿਲਕੁਲ,
0: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਤੋਂ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂ ਜੀ
1: ਹੁਣ
0: ਹਾਂ
1: ਤਾਂ
0: ਜੀ ਹਾਂ
1: ਦਿੱਲੀ
0: ਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ,
1: ਉੱਥੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ,
0: ਓ ਜੀ ਬਿਲਕੁਲ,
1: ਠੀਕ ਹੈ। ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ ਨਹੀਂ
1: ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕੀ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਇਵਰਸ

0: ਫਰੈਂਡਸ ਦਾ, ਪੀਅਰ ਗਰੁੱਪ ਦਾ, ਈਵਨ
1: ਪ੍ਰੈਸ਼ਰ
0: ਕੋ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ 'ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
1: ਜ਼ਰੂਰੀ
0: ਬਹੁਤ
1: ਹੈ,
0: ਜ਼ਰੂਰੀ ਹੈਗਾ।
1: ਇੱਕ ਬੈਕਅਪ ਪਲਾਨ
0: ਇੱਕ ਬੈਕਅਪ
1: ਜ਼ਰੂਰੀ
0: ਜਿਵੇਂ
1: ਹੈ
0: ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਬੀ 'ਤੇ ਆ ਜਾਓ। ਤਾਂ
1: ਜੀ
0: ਮੇਰਾ
1: ਜੀ
0: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ, 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ।
1: ਜੀ ਜੀ ਜੀ ਜੀ
0: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਬੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
1: ਸਾਰੇ ਆ
0: ਜਿਹੜੇ
1: ਰਹੇ ਨੇ,
0: ਪ੍ਰੋਗਰਾਮ ਬਣਦੇ ਪਏ ਨੇ।
1: ਬੜੇ ਅੱਛੇ
0: ਤੁਸੀਂ
1: ਪ੍ਰੋਗਰਾਮ ਆ,
0: ਐਂਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
1: ਬਿਲਕੁਲ
0: ਬਟ
1: ਬਿਲਕੁਲ,
0: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
1: ਕਿਉਂਕਿ
0: ਹੈ।
1: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ
0: ਬਿਲਕੁਲ
1: ਇਹੀ ਜ਼ਿੰਦਗੀ ਆ,
0: ਬਿਲਕੁਲ।
1: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ,
0: ਬਿਲਕੁਲ।
1: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਛ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਜਿਹੜਾ ਬੰਦਾ ਉੱਥੇ ਹੈ।
0: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਆ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
0: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
1: ਸੈਲਫ ਕਾਉਂਸਲਿੰਗ।
0: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
1: ਉਹ ਵੀ ਬਿਲਕੁਲ,
0: ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
0: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
0: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
0: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਓਲੰਪਿਕਸ ਦੀ ਆਪਾਂ ਗੱਲ
1: ਹਾਂਜੀ
0: ਕਰੀਏ,
1: ਹਾਂਜੀ
0: ਇਸ ਵਾਰੀ
1: ਬਿਲਕੁਲ
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
1: ਹਾਂ
0: ਮਲਿਕ, ਦੀਪਾ
1: ਬਿਲਕੁਲ ਬਿਲਕੁਲ
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ, ਜਿੰਨੀ ਪ੍ਰੇਜ਼, ਜਿੰਨੀ
1: ਉਹਨਾਂ
0: ਰੈਕੋਗਨੀਸ਼ਨ
1: ਨੂੰ ਮਿਲਦੀ
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੀਆਂ ਹੈ
0: ਚੇਂਜਸ,
1: ਇਸ
0: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ,
1: ਹੈ।
0: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ ਬਿਲਕੁਲ
0: ਤੁਸੀਂ
1: ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਸਹੀ ਸਹੀ ਗੱਲ,
0: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ
1: ਕਿਆ
0: ਨੱਚੇ,
1: ਪਤਾ,
0: ਪੂਰੇ
1: ਵਾਕਈ
0: ਪੂਰੇ
1: ਉਹਨੇ
0: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ
1: ਬਿਲਕੁਲ
0: ਮਾਹੌਲ
1: ਦੇਸ਼ ਨੂੰ
0: ਸੀਗਾ।
1: ਸਹੀ ਗੱਲ ਹੈ
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ
1: ਹਾਂਜੀ
0: ਕਹਿੰਦੇ
1: ਹਾਂਜੀ
0: ਲੋਇਸ ਲੋਇਸ ਐਕਸਰੇਸ਼ੋ ਹੈਗੀ ਹਰਿਆਣਾ ਦੇ
1: ਹਾਂਜੀ
0: ਵਿੱਚ,
1: ਹਾਂਜੀ
0: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
0: ਇਹਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ
1: ਜੀ ਜੀ
0: ਹੁਣੇ ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
1: ਜੀ ਜੀ ਜੀ
0: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ
1: ਹਾਂਜੀ
0: ਲਈਏ,
1: ਹਾਂਜੀ ਬਿਲਕੁਲ
0: ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ
1: ਹਾਂ,
0: ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ।
0: ਸਾਰੀ ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ
1: ਬਿਲਕੁਲ
0: ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
1: ਬਿਲਕੁਲ
0: ਉਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ
1: ਜੀ
0: ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ,
1: ਅੱਗੇ
0: ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ
1: ਜੀ ਜੀ
0: ਸਕੂਲ
1: ਜੀ
0: ਦੇ
1: ਜੀ
0: ਵਿੱਚ ਕੀ ਹੋਇਆ, ਭਾਵੇਂ
1: ਬਿਲਕੁਲ
0: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
1: ਹਾਂਜੀ
0: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ,
1: ਹਾਂਜੀ ਹਾਂਜੀ
0: ਇਹ ਵੀ ਮੈਂ
1: ਠੀਕ
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
1: ਕਿਆ
0: ਇਸ
1: ਬਾਤ,
0: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਐਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
1: ਜੀ ਜੀ
0: ਉਹ
1: ਜੀ
0: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ
1: ਤੋ
0: ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ, ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాపర రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸਿਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ।
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ, ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਤਾਂ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ, ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ,
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ
1: ਇੱਕ
2: ਮੈਂ ਸਰਕਾਰੀ
1: ਨੌਜਵਾਨ
2: ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬਾਰੇ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ,
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ
2: ਤਾਂ
1: ਜੀ,
2: ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ,
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ,
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ,
1: ਅੱਛਾ
2: ਉਹਦੇ ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਹੈ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ, ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ,
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ,
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ ਤੇ
1: ਅੱਛਾ ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ ਤੇ
1: ਹਾਂਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ ਆ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਆ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
1: ਹਾਂਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ ਜੀ,
2: ਤਾਂ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ। ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਹੈ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਫਿਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਕੋਈ ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ
0: ਅਭਿਆਸ ਜ਼ਰੂਰੀ ਹੈ। ਹੁਣ ਹੁਣੇ ਹੁਣੇ ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ। ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ
1: ਲਿਆ ਦੇ, ਹਾਂਜੀ, ਬਸ ਬਸ,
0: ਉਹ ਪੈਸਾ ਸੁੱਟ ਰਹੇ ਨੇ,
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਹਾਂ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂਕਿ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।

0: ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗੱਲ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ,
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4,
0: ਬਿਲਕੁਲ ਬਿਲਕੁਲ ਬਿਲਕੁਲ
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ,
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ,
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ,
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
0: ਹੈਗਾ, ਟੈਸਟਿੰਗ ਲੈਬਸ ਦੇ ਵਿੱਚ, ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ,
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ,
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
1: ਹਾਂਜੀ,
0: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
0: ਫਿਜਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਜਿਹੜੇ
1: ਜਨਰਲ ਸਬਜੈਕਟ ਆ, ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ,
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ,
1: ਹਾਂਜੀ ਹਾਂਜੀ।
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ, ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ, ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ,
1: ਤੇ
0: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ, ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ,
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ, ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ,
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ,
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ,
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ,
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ, ਉਹ
1: ਸੀਰੀਅਸ ਗੱਲ ਆ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ।

0: जी
1: और एनडीए दे विच मतलब अच्छा स्कोप है। और गल उत्थे ही है कि एनडीए दे विच भी जदों अगे इंटरव्यू फेस करते हैं बच्चे उदों भी मैं देखा कि पास परसेंटेज अगे बहुत घट हुंदी है, अराउंड 1 or 2% जिहड़े बच्चे है उही एनडीए चो पास हुंदे है। ईवन तुसीं सुणदे ही हो कि इंडियन आर्मी दे विच ऑफिसर्स दी किन्नी कमी है,
0: बहुत कमी है,
1: और
0: बहुत कमी
1: 35-40 हज़ार। वो कारण की है कि ऑफिसर उन्होंने चाहिए होंगे है बोल्ड बैलेंस्ड लीडरशिप क्वालिटी,
0: वो वाले बिल्कुल
1: वो वाले चाहिए, पर
0: बिल्कुल
1: साढ़े बच्चे जो पढ़े लिखे बच्चे है वो इन्होंने क्वालिटियों के पिछे हैं, क्योंकि उन्होंने ज्यादा पढ़ाई दे जिहड़ा पढ़ रहा वो किताबी कीड़ा बनिया होया,
0: किताबी कीड़ा
1: वो ये सोच नहीं रहा कि मैनू अच्छी फिजिक्स भी चाहिए है, मेरे च होर भी क्वालिटियां होनी चाहिए, आई शुड बी लीडर,
0: बिल्कुल
1: आई शुड बी डिसीजन मेकिंग मेरे च होनी चाहिए। सो बैलेंस्ड ऑफिसर आर्मी इस करके नहीं मिल रहे क्योंकि बच्चे की डिवेलपमेंट बैलेंस नहीं हो रही, जिस तरह की आप पहला भी गल कर रहे हैं
0: साढ़े बिल्कुल जी स्कूलों के पद्धर से कह लो भी जितना कितने
1: कमी रहेगी, कमी रहेगी
0: बच्चों का भी एडा कसूर नहीं आप कहते भी होगा
1: नहीं बच्चों का नहीं कसूर तो बेसिकली टीचर्स दा रोल जिहड़ा है वो होना चाहिए कि वो बच्चे दे विचों कढ़ना पोटेंशियल बाहर कढ़ना है, ना कि बच्चे नूं कुट मार के वो चीजां नूं बाहर कढ़ना चाहिए।
0: तुसी हुण कहावत भी है कहिंदे तुसी घोड़े नूं कुट कुट के दरिया तक लै जाओगे पर उहनूं धक्के नाल पानी नहीं पिला सकते जदों तक उह अपना चाहे पीणा,
1: बिल्कुल जी बिल्कुल
0: उहनूं कुट के नहीं पिलाया जा सकता। तो इह मैं देखदा कि जिहड़ी शख्सियत है उहदा बहुत पक्खी विकास होना जरूरी है, कलिया किताबा पढ़ के नंबर बहुत गोल्ड मेडल
1: बिल्कुल जी बिल्कुल बिल्कुल जी
0: वो एक पासा हो गया, दूजा पासा तुसी अपना कमजोर
1: कर दूजा कमजोर कर ले
0: वो बहुत जरूरी है, सेहत का होना भी जरूरी है,
1: और क्वालिटीज बहुत हैगी जिहड़ियां और इवन और मैं एक तुहानू होर गल दस रहा कि साडे कोल बच्चे आ रहे बीटेक करदे आ फाइनल ईयर च हुंदे आ एमटेक फाइनल ईयर च आ रहे आ,
0: वो
1: सर आके गल करदे सर साडे विच बोलन दी स्किल नहीं है साडे च, ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
0: ਜੀ
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਬੇਸਿਕਲੀ ਤਾਂ ਝਾਕਾ ਹੀ ਹੁੰਦਾ
0: ਝਾਕਾ ਹੀ,
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ ਚ ਇੰਗਲਿਸ਼ ਮੀਡੀਅਮ ਚ ਪੜ੍ਹ ਰਿਹਾ ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ ਹੈ,
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ ਤੇ ਬਣ ਸਕਦੇ ਆ ਉਹ,
1: ਬਿਲਕੁਲ ਜੀ
0: ਕੋਈ ਏਡੀ ਗੱਲ ਨਹੀਂ।
1: ਹਾਂਜੀ ਹਾਂਜੀ
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ ਜਿਹੜਾ ਪਾਸ ਆਊਟ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਇਹ ਬੜੀ ਖੁਸ਼ੀ ਦੀ ਗੱਲ ਹੈ,
1: ਬਿਲਕੁਲ
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ
0: ਉਹਦੇ ਵਿੱਚ ਲੜਕੀਆਂ ਦੇ ਲਈ ਉਹ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ
0: ਮੈਂ ਕਿਹਾ ਇਹ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ
0: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ ਸਾਰਾ ਸਾਰਾ ਕੁਝ ਉਹ ਚ ਸੁੱਟ ਕੇ ਆ ਜੇ
1: ਮਿਲਟਰੀ ਦੀ ਜੇ ਉਹ ਜੌਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟੀਅਰ ਤੇ,
0: ਬਿਲਕੁਲ ਜੀ
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨੀ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ।
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ।
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
0: ਹਾਂਜੀ।
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
1: ਹਾਂਜੀ ਹਾਂਜੀ।
0: ਮੈਥ ਕੀ ਰੋਲ ਪਲੇ ਕਰਦਾ ਜੀ?
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ,
1: ਆਤਮਾ ਹੈ, ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
0: ਠੀਕ ਹੈ ਜੀ।
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
1: ਹਾਂਜੀ ਹਾਂਜੀ,
0: ਇਹ ਇੱਕ ਵਾਕਈ। ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋਹੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸ ਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉਹ 'ਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤਿੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਉਸ ਵੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
1: ਠੀਕ ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ,
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ।
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸਦੀ
1: ਹਾਂਜੀ
2: ਰੈਂਕਿੰਗ ਨੂੰ
1: ਬਹੁਤ
2: ਦੇਖ
1: ਗੁੱਡ
2: ਕੇ ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ।
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
1: ਬਿਲਕੁਲ
2: ਸਭ
1: ਜੀ
2: ਕੋਲ ਸਮਾਰਟਫੋਨ ਹੈਗੇ ਨੇ
1: ਹਾਂਜੀ
2: ਤਾਂ
1: ਹਾਂਜੀ
2: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
1: ਠੀਕ ਹੈ
2: ਇਨ
1: ਜੀ
2: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
1: ਹਾਂਜੀ
2: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
1: ਠੀਕ ਹੈ
2: ਇਹ
1: ਜੀ
2: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
1: ਠੀਕ ਹੈ
2: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
1: ਹਾਂਜੀ
2: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
2: ਫਿਰ
1: ਜੀ
2: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
1: ਹਾਂਜੀ
2: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
2: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
2: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
2: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
2: ਜੋ ਵੀ
1: ਜੀ
2: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
2: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
2: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
1: जी
2: उस तो बाद उस टेस्ट दी जड़ी जड़ी प्रिपरेशन है वो किद्दां कर सकते हैं।
1: अच्छा
2: फॉर
1: जी
2: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तो
1: हाँ
2: उन्हां दी
1: जी
2: असी प्रॉपर उन्होंने इनफॉरमेशन प्रोवाइड करते रहने हैं, तां बच्चे उत्थे भी आके इस चीज का जो फायदा है उठा सकते हैं।
1: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
2: बिल्कुल
1: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
2: बिल्कुल
1: उहनां नूं निशाना तय करन लई की करना चाहिदा है?
2: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहला गल कर चुके हैं जेड़े कि अपने फ्यूचर दे लई कंसर्नड हुंदे ने 10वीं 12वीं दे विच।
1: हाँ जी
2: इहो जे बच्चे जेड़े अपनी फ्यूचर लई 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
1: बिल्कुल जी
2: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
1: हाँ जी
2: चलो उस तो बाद 12वीं भी कर लेने हैं। अपने
1: हाँ जी
2: फ्रेंड्स देखदे हैं कि मेरे फ्रेंड्स ने केड़े विषय चूज कीते हैं, उन्हां दे अकॉर्डिंग ही वो अपने खुद दे विषय चूज कर लैंदे हैं।
1: बिल्कुल
2: वो खुद दा अपना ये नहीं देखदे कि मेरे लिए की आसान है, मेरे लिए की अच्छा है, मेरा किदे विच इंटरेस्ट है, वो ये देखते हैं कि मेनू।
1: लाई लग बन के एक दूजे दे नाल चल
2: बिल्कुल
1: पैंदे हैं।
2: हाँ, बिल्कुल। तां ये चीज समझनी चाहिए है विद्यार्थियों नूं कि ओह जदों गल आ जाती है उन्हां दे करियर सिलेक्शन दी,
1: हाँ जी
2: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने, बच्चे नूं खुद पता हुंदा है।
1: हाँ जी
2: बस वो बच्चा ध्यान नहीं दिंदा अपने आप ते क्योंकि वो उम्र ही ऐसी हुंदी है कि
1: हाँ
2: बच्चा
1: जी
2: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
1: बिल्कुल जी
2: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
1: बिल्कुल जी
2: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जाणू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
1: जिस तरह जिहड़ा हैगा बच्चिया नूं घट जानकारी है अपना भविष्य तय करने बारे, उसे
2: बिल्कुल
1: तरह उन्हां दे जिहड़े माँ बाप ने
2: बिल्कुल
1: ओह
2: है
1: भी बहुत
2: बिल्कुल
1: घट जानकारी रखदे है। असल दे विच मापे ते विद्यार्थी ते एक अध्यापक मिल के ही बच्चे दे भविष्य दा
2: मिलके
1: वधिया निर्माण
2: बिल्कुल
1: कर सकदे है।
2: हाँ जी
1: कोई इहनां दे मापिआं नूं गाइड करन लई भी कोई यतन कीते जांदे है?
2: हाँ जी बिल्कुल। मैं ये भी ये कहनी हाँ कि साडे अगर विद्यार्थी अगर साडे जेडे नौजवान पीढ़ी है
1: हाँ
2: उन्हां
1: जी
2: दे अगे वधन च अगर असी ये कहंदे हाँ कि साडे टीचर्स दा बहुत वड्डा हथ हुंदा है, अध्यापक दा हथ हुंदा है,
1: हाँ
2: तां
1: जी
2: उन्ना ही हथ उन्हां दे पेरेंट्स दा भी हुंदा है,
1: बिल्कुल जी
2: माता पिता दा भी उन्ना ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
1: हाँ जी
2: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
1: बिल्कुल जी
2: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
1: ऑनलाइन चल रही है।
2: बट बच्चे दा फॉलो अप लेना कि बच्चा उस मोबाइल नूं यूज किवें कर रहा है
1: हाँ जी
2: वो अक्सर ही पेरेंट्स भुल जाते हैं या
1: सही
2: फिर
1: गल है
2: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं टोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा लाइफ च, तू
1: हाँ
2: दस
1: जी
2: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
1: सही
2: पूछा
1: है
2: जा रहा है।
1: हाँ जी
2: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
1: सही गल है जी
2: बट ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
2: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ,
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ,
2: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸੀਬਿਲਿਟੀ ਦਾ ਅਹਿਸਾਸ ਦਿਵਾਉਣ,
1: ਹਾਂਜੀ
2: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
2: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਬਿਲਕੁਲ,
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
2: ਉਹ ਬਸ
1: ਸਾਬਾਨਾ ਜੀ,
2: ਚੱਲੇ ਜਾਣਗੇ।
1: ਅੱਜ ਦੇ
2: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
2: ਹਾਂਜੀ
1: ਉਹ
2: ਹਾਂਜੀ,
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
2: ਬਿਲਕੁਲ ਬਿਲਕੁਲ,
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
2: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
2: ਸਾਰੀਆਂ
1: ਹਾਂਜੀ,
2: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
2: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ,
2: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ,
2: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
2: ਹੈ,
1: ਹੈ।
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ, ਟਾਈਮ ਲਿਮਿਟਸ, ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ ਇਹ ਵੀ, ਔਰ ਬੱਚੇ ਬੋਝ ਇਸ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ, ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਛ ਬੋਝ ਲੱਗਦਾ ਹੈ ਕਿ ਇਹਦਾ ਤਾਂ ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ,
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
2: ਇੱਕ
1: ਜੀ,
2: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
2: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ,
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ,
1: ਜ਼ਰੂਰੀ ਹੈ। ਹਾਂਜੀ ਹਾਂਜੀ,
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ, ਬਿਲਕੁਲ,
2: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
2: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
2: ਹਾਂ ਬਿਲਕੁਲ, ਉਹ ਸਮਝਦੇ ਹਾਂ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
2: ਨਹੀਂ ਹੁੰਦੇ
1: ਉਹਨਾਂ
2: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
2: ਬਿਲਕੁਲ
1: ਅਤੇ
2: ਬਿਲਕੁਲ,
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
2: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
2: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
2: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
2: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
1: ਅੱਛਾ ਜੀ
2: ਪਲੱਸ ਟੂ ਪਾਸ ਨੇ,
1: ਅੱਛਾ ਜੀ
2: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
2: ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
2: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ,
2: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ,
2: ਬਿਲਕੁਲ ਨਹੀਂ ਹੈ।
1: ਹਾਂਜੀ
2: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
2: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ

0: 3 साल ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: हाँ जी
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: अच्छा जी
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
1: हाँ
0: ਠੀਕ ਹੈ,
1: जी
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: है जी
0: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
1: हाँ
0: ਸਾਰੇ
1: जी
0: ਹੀ ਮੋਸਟਲੀ ਜਿਹੜੇ ਆ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
1: अच्छा जी
0: ਤਾਂ ਰੀਜ਼ਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: अच्छा जी
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: हाँ जी हाँ जी
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ
0: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: ਬਿਲਕੁਲ ਜੀ ਇੱਕ
0: ਬਟ
1: ਮੈਨੂੰ ਹਾਂ ਜੀ
0: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
1: हाँ जी
0: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
1: हाँ बिल्कुल ये तो जरूरी है जे पता ही नहीं है
0: ਹਾਂਜੀ
1: तो करेंगे की
0: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸਭ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਆ ਔਰ ਉਹਨਾਂ ਨੂੰ ਅਵੇਅਰ ਕਰਦੇ ਆ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਆ ਕਿ
1: हाँ
0: ਇਹ
1: जी
0: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
1: अच्छा जी
0: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਆ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ, ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
1: नहीं हो
0: ਸਕਦੀਆਂ ਜਦ
1: सकते
0: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ, ਜਾਂ
1: बिल्कुल जी
0: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
1: बिल्कुल जी मैडम साहबाना जी ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
0: ਹਾਂਜੀ
1: ਹੋਰ ਇਹਨਾਂ ਗੱਲਾਂ ਨੂੂੰ ਸੁਣਦੇ ਰਹੀਏ ਇਹ ਗੱਲਬਾਤ ਆਪਾਂ ਕਰਦੇ ਰਹੀਏ ਵਿਚਾਰ ਚਰਚਾ ਕਰਦੇ ਰਹੀਏ ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ
0: ਜੀ
1: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਰੇਡੀਓ ਦੁਆਬਾ
0: ਹਾਂਜੀ
1: ਤੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ ਇਹਨਾਂ ਨੂੰ ਅਪਣਾ ਕੇ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
0: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।